0: ਤੇ ਦਿਲ ਆ ਗਿਆ। ਲੌਜਿਕ ਕੀ ਲੌਜਿਕ ਹੈ ਇਹਦੇ ਪਿੱਛੇ, ਦਿਲ ਕਿੱਦਾਂ ਆ ਗਿਆ? ਮਤਲਬ ਕਦੀ ਮਤਲਬ ਕੋਈ ਮਿਲੇ ਤੇ ਮਤਲਬ ਧੱਕ ਧੱਕ ਕਰਨ ਲੱਗ ਪੈਂਦਾ, ਮਤਲਬ ਇਹ ਜਾਂ ਤੇ ਫਿਰ ਉਹ ਦੁਨੀਆਂ ਦੇ ਕੋਈ ਮਤਲਬ ਸਿਰਫ ਹੀਰੋ ਹੀ ਨੇ ਜਿਨ੍ਹਾਂ ਨਾਲ ਇੱਦਾਂ ਹੁੰਦਾ ਵਾ।
1: ਵੈਲਕਮ ਟੂ ਚਟਪਟੀ ਬਾਤੇ ਵਿਦ ਰਣਜੋਤ ਸਿੰਘ।
0: ਵੀ ਓਦਾਂ ਹੋ ਸਕਦਾ, ਓਦਾਂ ਤੁਸੀਂ ਕਹੋ ਨਾ, ਮਤਲਬ ਸਿੰਪਲ ਚੀਜ਼ ਇਹ ਆ, ਵੈਰੀ ਸਿੰਪਲ ਤੇ ਓਨੈਸਟ ਚੀਜ਼ ਇਹ ਆ ਵੀ ਤੁਸੀਂ ਫਸਟ ਟਾਈਮ ਕਿਸੇ ਨੂੰ ਮਿਲਦੇ ਹੋ ਤੇ ਤੁਹਾਨੂੰ ਘਬਰਾਹਟ ਹੁੰਦੀ ਆ।
1: ਹਾਂ,
0: ਜਦੋਂ ਤੁਸੀਂ ਕੋਈ ਗੱਲ ਇਹੋ ਜਿਹੀ ਕਰਨੀ ਆ ਵੀ ਅਗਲੇ ਨੇ ਪਤਾ ਨਹੀਂ ਚਪੇੜ ਕੱਢ ਮਾਰਨੀ ਆ ਕਿ ਅਗਲੇ ਨੇ ਪਤਾ ਨਹੀਂ ਤੁਹਾਨੂੰ ਐਕਸੈਪਟ ਕਰ ਲੈਣਾ ਕਿ ਕੀ, ਬੇਸਿਕਲੀ ਤਾਂ ਤੁਹਾਨੂੰ ਘਬਰਾਹਟ ਹੁੰਦੀ ਆ। ਪਰ ਉਹਨੂੰ ਅਸੀਂ ਇੱਦਾਂ ਕਿਹਾ ਵਾ ਸਿਆਣੇ ਜੇ ਪਿਆਰੇ ਜੇ ਤਰੀਕੇ ਦੇ ਨਾਲ ਵੀ ਦਿਲ ਕੀ ਧੜਕਨੇ ਤੇਜ਼ ਹੋ ਜਾਂਦੀ ਹੈ।
1: ਤੁਮਕੋ ਦੇਖਾ ਤੋ ਯੇ ਖਿਆਲ ਆਇਆ ਹੈ ਨਾ,
0: ਦਿਲ ਦੀ ਧੜਕਣਾ ਤੇ ਉਦੋਂ ਵੀ ਤੇਜ਼ ਹੋ ਜਾਂਦੀਆਂ ਫਿਰ ਜਦੋਂ ਮੰਨ ਲਓ ਤੁਸੀਂ ਫਸਟ ਡੇ ਜੋਬ ਤੇ ਜਾ ਰਹੇ ਹੋ।
1: ਵੱਖਰੇ ਵੱਖਰੇ ਜਿਹੜੇ ਹੁੰਦੇ ਨਾ ਫੀਲਿੰਗਸ ਹੈਗੀਆਂ ਜੋ ਯੂਜੁਅਲ ਨਾਲੋਂ ਉੱਪਰ ਨੇ, ਉਹ ਸਾਨੂੰ ਕਿੱਥੇ ਕਿੱਥੇ ਫੀਲ ਹੁੰਦੀਆਂ ਤਾਂ ਹੀ ਇਹ ਅਖਾਣ ਬਣੇ। ਜਿਸ ਤਰ੍ਹਾਂ ਸਾਨੂੰ ਕਦੇ ਵੀ ਇਸ ਤਰ੍ਹਾਂ ਲੱਗੇ ਨਾ ਕਿ ਇੰਟਿਊਸ਼ਨ ਕਿ ਯਾਰ ਆ ਕੁਛ ਗਲਤ ਹੋਣ ਲੱਗਿਆ ਕੁਛ, ਤਾਂ ਬੰਦਾ ਕਹਿੰਦਾ ਇਟਸ ਮਾਈ ਗੱਟ ਫੀਲਿੰਗ, ਕਿਉਂਕਿ ਬਾਕੀ ਸਾਡੇ ਪੇਟ 'ਚ
0: ਮਤਲਬ ਹਾਰਮੋਨ, ਹਾਂ
1: ਹਾਰਮੋਨ ਪੇਟ 'ਚ ਹੀ ਰਿਲੀਜ਼ ਹੁੰਦਾ। ਐਂਗਜ਼ਾਇਟੀ ਹੈ ਉਹ ਹਮੇਸ਼ਾ ਹਾਰਟ 'ਤੇ, ਐਡਰੀਨਲਿਨ ਉਹ ਹਾਰਟ 'ਤੇ, ਤਾਂ ਹੀ ਬੰਦਾ ਜ਼ਿਆਦਾਤਰ ਚੀਜ਼ਾਂ ਦਿਲ ਨਾਲ ਜੋੜਦਾ। ਅਤੇ ਸ਼ਰਮ ਜਿਹੜੀ ਉਹ ਬੰਦੇ ਦੇ ਚਿਹਰੇ 'ਤੇ ਆਉਂਦੀ ਆ, ਬੰਦੇ ਨੂੰ ਆਪਣੇ ਚਿਹਰੇ 'ਤੇ ਕਹਿੰਦੇ ਝੰਝਨਾਹਟ ਮਹਿਸੂਸ ਹੁੰਦੀ ਹੈ, ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਮੈਂ ਅੱਖਾਂ ਨੀਵੀਆਂ ਕਰ ਲਾਂ ਕਿਸੇ ਤਰੀਕੇ,
0: ਕਿਸੇ ਨੂੰ ਅੱਖ ਨਹੀਂ ਤੁਸੀਂ ਮਿਲਾ ਪਾਉਂਦੇ,
1: ਤੇ ਉਹ ਮਤਲਬ ਕਹਿ ਲਓ ਕਹਿਣ 'ਚ ਵੀ ਗੱਲ ਆ ਜਾਂਦੀ, ਪਰ ਮੇ ਬੀ ਬੋਡੀ ਦੇ ਅੰਦਰ ਜਿਹੜੇ ਉਹ ਹਾਰਮੋਨਸ ਆ ਉਹ ਸਿਕਰੀਟ ਹੀ ਉਸ ਹਿਸਾਬ ਨਾਲ ਹੁੰਦੇ ਆ, ਅਤੇ ਫਿਰ ਮੀਰ ਤੱਕ ਹੀ ਮੀਰ ਵਰਗੇ ਅਤੇ ਗੱਲ ਵਰਗੇ ਸਭ ਚੀਜ਼ਾਂ ਲਿਖ ਲੈਂਦੇ।
0: ਨਹੀਂ ਆਹ ਤਾਂ ਚਲੋ ਆਹ ਚੀਜ਼ ਨਾ ਇਹ ਤਾਂ ਸ਼ਾਇਦ ਕਦੀ ਨਾ ਕਦੀ ਕਿਸੇ ਨਾ ਕਿਸੇ ਨਾਲ ਜਾਂ ਆਮ ਜਿਹੜਾ ਵੱਖ ਵੱਖ ਸਮਿਆਂ ਦੇ ਉੱਤੇ ਤੁਸੀਂ ਫੀਲ ਕੀਤਾ ਹੋਊਗਾ ਵੀ ਵਾਕਈ ਕਈ ਜਿਹੜੇ ਘਬਰਾਹਟ ਵਾਲੇ ਜਿਹੜੇ ਇੱਦਾਂ ਦੇ ਹੁੰਦੇ ਅਸੀਂ ਨਾ, ਜਦੋਂ ਤੁਹਾਡੇ ਢਿੱਡ 'ਚ ਕੁਤਕੁਤਰੀ ਜੀ ਟਾਈਪ ਕੁਛ ਹੁੰਦਾ ਹੈ ਨਾ, ਇਹ ਤਾਂ ਚੀਜ਼ ਹੁੰਦੀ ਹੈ ਚਲੋ, ਹਾਂ, ਪਰ ਉਹ ਜਿਹੜਾ ਦੂਸਰਾ ਆ ਉਹ ਥੋੜ੍ਹਾ ਜਿਹਾ ਆਊਟ ਆਫ ਸਿਲੇਬਸ ਆ ਆਪਣਾ, ਵੀ ਕਿੱਦਾਂ ਕਿੱਦਾਂ ਅਤੇ ਕੀ ਅਤੇ ਕਿਵੇਂ, ਹੈ ਨਾ। ਚਲੋ ਖੈਰ, ਇਹ ਚੀਜ਼ਾਂ ਥੋੜ੍ਹੀ ਜਿਹੀ ਡੀਪਰ,
1: ਹਾਂ ਡੀਪ ਜਾਣ ਵਾਲੀਆਂ,
0: ਡੀਪ ਜਾਣ ਵਾਲੀਆਂ ਨੇ। ਆਪਾਂ ਇਹ ਕਹਾਂਗੇ ਵੀ ਜੇ ਕਿਸੇ ਨੇ ਕਿਹਾ, ਸਿਆਣੇ ਨੇ ਕਿਹਾ, ਕਿ ਕ੍ਰੀਏਟਿਵ ਬੰਦੇ ਨੇ ਕਿਹਾ, ਤੇ ਐਵੇਂ ਨਹੀਂ ਉਹ ਅੱਗੇ ਤੋਂ ਅੱਗੇ ਗੱਲ ਤੁਰ ਪੈਂਦੀ, ਗੱਲ 'ਚ ਕੋਈ ਵਜਨ ਹੁੰਦਾ ਫਿਰ ਤੁਰਦੀ, ਕੁਛ ਤਾਂ ਹੋਊਗਾ ਚਲੋ, ਹੈ ਨਾ, ਵੀ ਆਪਾਂ ਜਿਹਨੂੰ ਸਵਾਲ ਆਏ ਆ ਅਤੇ ਆਪਾਂ ਜਵਾਬ ਵੀ ਆਪਾਂ ਲੱਭਾਂਗੇ ਕਿਤੇ। ਚਲੋ ਖੈਰ, ਅੱਜ ਪਹਿਲਾਂ ਅੱਜ ਆਪਾਂ ਅੱਜ ਦੇ ਹਾਲਾਤਾਂ ਵੱਲੋਂ ਆਉਂਦੇ ਹਾਂ, ਅੱਜ ਦੇ ਵਿਸ਼ੇ ਵੱਲੋਂ ਆਉਂਦੇ ਹਾਂ। ਆਈ ਯੂ ਓਕੇ?
1: ਵੈਰੀ ਮਚ ਓਕੇ। ਆਰ ਯੂ ਓਕੇ?
0: ਆਰ ਯੂ ਓਕੇ ਡੇ ਅੱਜ? ਅੱਜ ਦਾ ਸਾਡਾ ਵਿਸ਼ਾ ਨਹੀਂ ਹੈ ਆਰ ਯੂ ਓਕੇ, ਪਰ ਹਾਂ ਆਪਾਂ ਪੈਰਲਰ ਲੈ ਕੇ ਜ਼ਰੂਰ ਚੱਲਾਂਗੇ, ਕਿਉਂਕਿ ਅੱਜ
1: ਕੋਈ ਸਾਂਝਾ ਕਰਨਾ ਚਾਹੁੰਦਾ ਜ਼ਰੂਰ ਕਰੋਗੇ,
0: ਕਿਉਂਕਿ ਇਹ ਮੈਂਟਲ ਹੈਲਥ ਦਾ ਇਸ਼ੂ ਆ ਅਤੇ ਮੌਸਮ ਬਦਲ ਰਿਹਾ ਇਹਨਾਂ ਦਿਨਾਂ ਦੇ ਵਿੱਚ, ਬੜਿਆਂ ਦੇ ਖਿਸਕਣੇ ਨੇ ਬੜੇ, ਤੁਹਾਨੂੰ ਸਮਝ ਵੀ ਨਹੀਂ ਆਉਣੀ ਵੀ ਹਾਂ ਕਿਉਂ ਤੁਹਾਨੂੰ ਸੁਸਤੀ ਜਿਹੀ ਪਈ ਜਾਂਦੀ ਆ, ਕਿਉਂ ਤੁਹਾਡਾ ਦਿਲ ਜਿਹਾ ਨਹੀਂ ਲੱਗਦਾ, ਫਿਰ ਦਿਲ ਆ ਗਿਆ,
1: ਫਿਰ ਇੱਕ ਇਹ ਵੀ ਹੈ। ਪਰ ਇੱਕ ਗੱਲ ਹੈ, ਕਿਉਂਕਿ ਹੁਣ ਧੁੱਪਾਂ ਜ਼ਿਆਦਾ ਲੱਗਣੀਆਂ ਡੋਲ, ਕਿ ਉਹ ਗਲੂਮੀ ਦਿਨ ਵੀ ਵੱਖਰੇ ਹੋ ਜਾਂਦੇ ਨਾ, ਸੋ ਕਹਿੰਦੇ ਕਈ ਲੋਕ ਬਹੁਤਾ ਗਲੂਮੀ ਵੈਦਰ ਦੇਖ ਕੇ ਉਦਾਸ ਫੀਲ ਕਰਦੇ, ਡਿਪਰੈਸਡ ਫੀਲ ਕਰਦੇ, ਸੋ ਮੇ ਬੀ ਉਹ ਜੇ ਲੋਕ ਜਿਹੜੇ ਫੀਲ ਕਰਦੇ ਉਹਨਾਂ ਲਈ ਥੋੜ੍ਹਾ ਈਜ਼ੀਅਰ ਦਿਨ ਆਉਣਗੇ ਅੱਗੇ ਜਾ ਕੇ।
0: ਪਰ ਇੱਕ ਗੱਲ ਹੈ ਕਿ ਤਬਦੀਲੀ ਹੈ ਨਾ, ਜਿੱਦਾਂ ਜੇ ਤੁਸੀਂ ਕਿਸੇ ਵੀ ਪਾਸਿਓਂ ਤੁਸੀਂ ਲੈ ਲਓ, ਤੁਸੀਂ ਹੈ ਇੱਕ ਇੱਕ ਤਬਦੀਲੀ ਜਦੋਂ ਵੀ ਕਦੋਂ ਵੀ ਕਿਸੇ ਵੀ ਕਿਸਮ ਦੀ ਆਉਂਦੀ ਆ ਅਤੇ ਉਹ ਤੁਹਾਡੇ 'ਤੇ ਅਸਰ ਕਰਦੀ ਹੈ, ਸੋ ਇੱਕ ਤਬਦੀਲੀ ਆ ਜਦੋਂ ਵੀ ਮੌਸਮ ਬਦਲੂਗਾ, ਇਹ ਨਹੀਂ ਆ ਵੀ ਹੁਣ, ਜਦੋਂ ਵੀ ਬਦਲੂਗਾ, ਠੰਡ ਆਊਗੀ ਤਾਂ ਵੀ ਤੁਸੀਂ ਫੀਲ ਕਰੋਗੇ ਇੱਕਦਮ ਬਦਲਦੇ, ਹੁਣ ਸਰੀਰ ਕਹਿ ਨਹੀਂ ਨਾ ਸਕਦਾ, ਉਹ ਤੁਹਾਨੂੰ ਮਹਿਸੂਸ ਹੀ ਕਰਾਉਂਦਾ ਨਾ,
1: ਇਹ ਗੱਲ ਸਹੀ ਹੈ।
0: ਇਸ ਕਰਕੇ ਆਪਾਂ ਆਪਣੇ ਖਾਣੇ ਦਾਣੇ ਬਦਲਦੇ ਹਾਂ ਨਾ, ਵੀ ਹੁਣ ਉਹਨੂੰ ਉਸ ਹਿਸਾਬ ਦਾ ਆਪਾਂ ਫੀਡ ਕਰੀਏ ਵੀ ਇਹ ਥੋੜ੍ਹਾ ਜਿਹਾ ਬਚ ਪਚਾ ਜਿਹਾ ਰਹੇ। ਅਤੇ ਚਲੋ ਖੈਰ, ਇਹ ਤੁਸੀਂ ਜ਼ਰੂਰ ਦੱਸਣਾ ਵੀ ਤੁਸੀਂ ਕਿੱਦਾਂ ਮਹਿਸੂਸ ਕਰ ਰਹੇ ਹੋ, ਕੀ ਹਾਲ ਹੈ ਤੁਹਾਡਾ,
1: ਕੀ ਹਾਲ ਹੈ ਤੁਹਾਡਾ,
0: ਠੀਕ ਠਾਕ ਹੋ ਤੁਸੀਂ,
1: ਆਰ ਯੂ ਗੁੱਡ ਮਾਈ ਫਰੈਂਡ।
0: ਹਾਂ, ਤੁਸੀਂ ਸਾਨੂੰ ਵੀ ਪੁੱਛੋ।
1: ਹਾਂ, ਸਾਨੂੰ ਵੀ ਪੁੱਛ ਲਓ ਯਾਰ, ਕੋਈ ਪੁੱਛਦਾ ਹੀ ਨਹੀਂ,
0: ਅਸੀਂ ਵੀ ਤੁਹਾਨੂੰ ਪੁੱਛੀਏ,
1: ਅਸੀਂ ਮਾੜੇ
0: ਹਾਲ ਚਾਲ ਇੱਕ ਦੂਸਰੇ ਦਾ ਪੁੱਛੀਏ ਗਿਛੀਏ। ਪੰਮੀ ਬਾਈ ਜੀ ਅਸੀਂ ਜਾਂਦੇ ਸਾਹਮਣੇ ਬਹਿ ਗਏ, ਸਾਹਮਣੇ ਲੱਗੀ ਆ ਗਿਆ ਪੋਸਟਰ ਮੇਰੇ, ਹਾਂ ਉਹ ਭੰਗੜੇ ਦਾ ਕੰਪੀਟੀਸ਼ਨ ਹੈ ਨਾ ਉੱਤੇ ਆ ਰਹੇ ਨੇ।
1: ਅੱਛਾ, ਓ ਗੁੱਡ।
0: ਹਾਂ, ਮੈਲਬਨ ਚ ਹੋਊਗੀ 26 ਸਤੰਬਰ ਨੂੰ। ਭੰਗੜਾ ਡਾਊਨ ਅੰਡਰ ਵਾਲੇ ਕਰਾਉਂਦੇ ਹੁੰਦੇ ਆ, 2026 ਦਾ ਜਿਹੜਾ ਕੰਪੀਟੀਸ਼ਨ ਹੈ ਉਹਦੇ ਵਿੱਚ ਹੋਊਗੀ, ਉਹਦੇ ਚ ਆ ਰਹੇ ਆ
1: ਬਈ। ਫਿਰ ਤਾਂ ਬਹੁਤ ਲੋਕੀ ਪਹੁੰਚਣਗੇ ਨਵੇਂ ਨਵੇਂ ਆਈਫੋਨ ਲੈ ਕੇ।
0: ਲੈਟ ਸੀ, ਆਈ ਪਰਸਨਲੀ ਮੇਰਾ ਜੋ ਆ ਮਤਲਬ ਵਿਚਾਰ ਭੰਗੜੇ ਦਾ ਉਹ ਕਰੇਜ਼ ਨਹੀਂ ਰਿਹਾ ਹੁਣ, ਉਹ ਕਰੇਜ਼ ਇਨ ਦਾ ਸੈਂਸ ਭੰਗੜੇ ਕੰਪੀਟੀਸ਼ਨ ਵਗੈਰਾ ਵੇਖਣ ਦਾ, ਮੈਂ ਵੇਖਣਾ ਬਹੁਤ ਵਿਹਲੇ ਪਏ ਹੁੰਦੇ ਹੁਣ ਪ੍ਰੋਗਰਾਮ, ਪਹਿਲੀਆਂ ਦੇ ਵਿੱਚ ਜਿੱਥੇ ਟਿਕਟਾਂ ਨਹੀਂ ਮਿਲਦੀਆਂ ਹੁੰਦੀਆਂ, ਮਾਰੋ ਮਾਰ ਹੁੰਦੀ ਹੁੰਦੀ ਸੀ
1: ਮੇਰੇ ਖਿਆਲ ਨਾਲ, ਕਾਫੀ ਲੋਕ ਵੀ ਆ ਗਏ ਨਾ ਭਾਜੀ ਮੇਰੇ ਖਿਆਲ ਨਾਲ ਤਾਂ ਵੀ,
0: ਉਹ ਵੀ ਫਿਰ ਲੰਮੀਆਂ ਗੱਲਾਂ ਨੇ ਵੀ ਕਾਹਦੇ ਤੋਂ ਕਿਉਂ ਕਿੱਦਾਂ, ਕਈ ਚੀਜ਼ਾਂ ਜਦੋਂ ਬਹੁਤੀ ਮਾਤਰਾ 'ਚ ਮਿਲਦੀਆਂ ਰੁਝਾਨ ਮੁੱਕ ਜਾਂਦਾ ਤੁਹਾਡੇ, ਜਦੋਂ ਬਹੁਤੀ ਮਾਤਰਾ 'ਚ ਮਿਲਦੀਆਂ ਫਿਰ ਮਿਆਰ ਵੀ ਟੁੱਟ ਜਾਂਦਾ, ਬੜਾ ਕੁਛ ਆ ਚੀਜ਼ ਦੀ ਬਹੁਤਾਤ ਅਤੇ ਚੀਜ਼ ਦੀ ਕੁਆਲਿਟੀ ਬਹੁਤ ਮੈਟਰ ਕਰਦੀ ਹੈ।
1: ਸਹੀ ਗੱਲ,
0: ਉੱਥੇ ਹੈ ਨਾ, ਮੰਨ ਲਓ ਤੁਸੀਂ ਹੁਣ ਜਿਹੜੇ ਆ ਰਹੀਆਂ ਫਿੱਗਾਂ ਨੇ,
1: ਤੇ
0: ਜਦੋਂ ਮੰਨ ਲਓ ਉਹ ਚੀਜ਼ ਬਾਹਰੋਂ ਆਉਂਦੀ ਹੈ ਸੁੱਕੀ ਸਕਾਈ ਕਿਤੋਂ ਜਿੱਥੇ ਕਿਤੇ ਬਹੁਤੀਆਂ ਆਉਂਦੀਆਂ ਹੋਣਗੀਆਂ, ਤੇ ਉਦੋਂ ਉਹੀ ਜਿਹੜੀ ਆ ਉਹ ਤੁਹਾਨੂੰ 14-15-16 ਦੀ ਕਿਲੋ ਵੀ ਮਿਲ ਜਾਏ ਸ਼ਾਇਦ, ਆਈ ਡੋਂਟ ਨੋ, ਮੈਂ ਰੇਟ ਨਹੀਂ ਐਗਜ਼ੈਕਟ ਪਤਾ ਹੁਣ, ਕੋਈ ਇਹਦੇ ਤੇ ਇਤਰਾਜ਼ ਨਾ ਕਰੇ, ਪਰ ਉਦਾਂ
2: ਪਰ ਉਹੀ ਡਿਮਾਂਡ ਸਪਲਾਈ ਦੀ ਗੱਲ ਆ,
0: ਜਦੋਂ ਚੀਜ਼ ਜਿਹੜੀ ਵੱਧ ਹੁੰਦੀ
1: ਆ ਉਹਨਾਂ ਘੱਟ ਰੇਟ,
0: ਕੱਦੂ ਹੀ ਲਾ ਲਓ ਤੁਸੀਂ ਯਾਰ, ਹੁਣ ਗਰਮੀਆਂ ਵਾ ਤੇ ਆ ਜਦੋਂ ਹੁਣ ਗਾਂ ਨਵੇਂ ਨਵੇਂ ਲੱਥਣੇ, ਉਦੋਂ ਪਰਿਵਾਰ ਨੇ ਕਹਿਣਾ ਵਾਹ ਘਰ ਦੇ ਬਣੇ, ਉਹ ਯਾਰ ਨਰੋਏ, ਓ ਹੋ ਹੋ ਸਵਾਦ ਹੀ ਵੱਖਰਾ, ਓਏ
1: ਕੌਣ ਹੈ ਇਹ ਲੋਕ,
0: ਉਹ ਸਵਾਦ ਹੀ ਬੜਾ ਵੱਖਰਾ, ਚੀਜ਼ ਹੀ ਵੱਖਰੀ ਹੈ ਨਾ, ਉਹ ਕਮਾਲ, ਕੱਲ ਫੇਰ ਬਣਾਇਓ ਹੈਂ, ਪਰਸੋਂ ਦਾਲ 'ਚ ਪਾਇਓ ਹੈਂ, ਓਏ ਇਹਦੇ ਕੋਫਤੇ ਕਿਤੇ ਬਣਨਾ, ਓਏ ਉਹ ਹੀ ਕੱਦੂ ਆ ਤੁਸੀਂ ਮਹੀਨੇ ਕੁ ਬਾਅਦ, ਦੋ ਮਹੀਨੇ ਬਾਅਦ ਮੁੜ ਕੇ ਗਾਲਾਂ ਕੱਢਣ ਦੇ ਹੁੰਦੇ, ਯਾਰ ਗੁਆਂਢੀਆਂ ਨੂੰ ਦੇ ਦਿਉ ਕਿਤੇ ਦਫ਼ਾ ਕਰੋ ਇਹਨੂੰ, ਹੈ ਨਾ, ਉਹੀ ਕੱਦੂ ਆ, ਹੋਰ ਮਹੀਨਾ ਲੰਘਦਾ ਗਵਾਂਢੀ ਵੀ ਗਾਲਾਂ ਕੱਢਣ ਦੇ ਹੁੰਦੇ,
1: ਹਟਦੇ ਨੀ
0: ਯਾਰ,
1: ਟਲਦੇ ਨੀ, ਸਾਡੀ ਗਲਤੀ ਹੋ ਗਈ ਨਾ, ਇਹਨਾਂ ਨੇ ਉਗਾਲੇ ਕਿਤੇ,
0: ਹੈ ਨਾ, ਗਵਾਂਢ ਤੋਂ ਗਾਂ ਅਗਲੇ ਗਵਾਂਢ ਤੱਕ ਪਹੁੰਚ ਜਾਂਦੀ ਹੈ ਗੱਲ, ਗੱਲ ਆ ਵੀ ਜਦੋਂ ਚੀਜ਼ ਵੱਧ ਜਾਂਦੀ, ਖੈਰ ਕੱਦੂ ਦਾ ਤੇ ਭੰਗੜੇ ਦਾ ਕੋਈ ਵਾਹ ਵਾਸਤਾ ਨੀ, ਜਸਟ ਵੈਸੇ
1: ਜੇ ਸਾਡੀ ਚਟਪਟੀ ਗੱਲਾਂ ਜੀ, ਤੁਸੀਂ
0: ਜਸਟ ਵੈਸੇ ਇੱਕ ਐਗਜ਼ਾਮਪਲ ਆ। ਸੋ ਅੱਜ ਦੀ ਜਿਹੜਾ ਆਪਾਂ ਵਿਸ਼ਾ ਕਰਨਾ ਵਾ ਬਹੁਤ ਇੰਪੋਰਟੈਂਟ ਆ
1: ਜੀ,
0: ਤੇ ਸਾਰੇ ਜਣੇ ਉਹਦੇ ਵੱਲ ਧਿਆਨ ਦੇਣ, ਤੇ ਸਾਰੇ ਜਣਿਆਂ ਨੂੰ ਉਹਦੇ ਬਾਰੇ ਬਹੁਤ ਨੌਲੇਜ ਹੋਊਗੀ ਵੀ, ਤੇ ਉਹਦੇ ਵਿੱਚ ਤੁਸੀਂ ਵੀ ਇਜ਼ਾਫਾ ਕਰਿਓ ਜਿੱਦਾਂ ਦਾ ਵੀ ਐਕਸਪੀਰੀਅੰਸ ਆ। ਗੱਲ ਕਰਾਂਗੇ ਆਪਾਂ ਡਰਿੰਕ ਡਰਾਈਵਿੰਗ ਦੇ,
1: ਹਾਂ, ਜਾਂ ਫਿਰ ਡਰਾਈਵਿੰਗ ਇਨ ਜਨਰਲ ਆਲਸੋ,
0: ਹਾਂ ਡਰਾਈਵਿੰਗ ਇਨ ਜਨਰਲ ਆਲਸੋ ਕਰ ਸਕਦੇ ਹੋ ਨਾ। ਡਰਿੰਕ ਡਰਾਈਵਿੰਗ ਦਾ ਤੁਹਾਡਾ ਕੋਈ ਇਨਕਾਊਂਟਰ, ਕੋਈ ਐਕਸਪੀਰੀਅੰਸ ਹੋਵੇ ਆਸ ਪਾਸ ਕਿਸੇ ਦਾ, ਜਾਣਦੇ ਹੋ ਵੀ ਉਹਨੂੰ ਆਹ ਖਮਿਆਜ਼ਾ ਫਲਾਣੇ ਨੂੰ ਭੁਗਤਣਾ ਪਿਆ, ਸੋ ਕੋਈ ਸਟੋਰੀ ਜਿਹੜੀ ਕਿਸੇ ਦੂਸਰੇ ਦੀ ਹੈਲਪ ਕਰਦੇ, ਕਿਉਂਕਿ ਇਹ ਉੱਦਾਂ ਦਾ ਮੰਤਰ ਆ ਜਿਹੜਾ ਇਹ ਕਾਰਨਾਮਾ ਆ ਜਿਹੜਾ ਬੜੀ ਵਾਰ ਬੰਦਾ ਇਹ ਸੋਚਦਾ ਵੀ ਮੈਨੂੰ ਹੋ ਗਏ 5 ਸਾਲ, ਮੈਨੂੰ 10 ਸਾਲ ਹੋ ਗਏ ਆਸਟ੍ਰੇਲੀਆ 'ਚ, ਕਮਾਲ ਹੈ ਮਤਲਬ, ਪਰ ਜਿੱਦਣ ਤੁਸੀਂ ਫੜੇ ਗਏ
1: ਫਿਰ ਫੜੇ,
0: ਜਿੱਦਣ ਤੁਹਾਡੀ ਚੋਰੀ ਫੜੀ ਗਈ ਉੱਦਣ ਤੁਸੀਂ ਚੋਰ ਹੋ, ਜਿੱਦਣ ਤੁਸੀਂ ਕਾਬੂ ਆ ਗਏ
1: ਉੱਦਣ ਆ ਗਏ,
0: ਚੱਲੀ ਗਿਆ ਤਾਂ ਚੱਲੀ ਗਿਆ। ਸੋ ਇਹ ਸਾਡੇ ਲਈ ਜਾਣ ਲੈਣਾ ਬਹੁਤ ਜ਼ਰੂਰੀ ਆ ਕਿ ਇਹ ਕਿੰਨਾ ਕੁ ਸੀਰੀਅਸ ਹੈ ਕੰਮ, ਕਿੰਨੇ ਕੁ ਖਮਿਆਜ਼ੇ ਸਾਨੂੰ ਭੁਗਤਣੇ ਪੈਂਦੇ ਆ। ਸੋ ਡਰਿੰਕ ਡਰਾਈਵਿੰਗ ਬਾਰੇ ਤੁਸੀਂ ਕੀ ਜਾਣਦੇ ਹੋ, ਕੀ ਤੁਸੀਂ ਸੁਣਿਆ ਵਾ, ਕੀ ਤੁਹਾਡੀਆਂ ਮਿਥਸ ਨੇ? ਅੱਜ ਆਪਾਂ ਗੱਲ ਇਸ ਕਰਕੇ ਵੀ ਕਰ ਰਹੇ ਹਾਂ ਕਿਉਂਕਿ ਅੱਜ ਦੇ ਦਿਨ ਪਹਿਲਾ ਫਾਈਨ ਹੋਇਆ ਹੈ।
1: ਯੈਸ, ਅੱਜ ਦੇ ਦਿਨ 10 ਸਤੰਬਰ ਨੂੰ, 10 ਸਤੰਬਰ 1897 ਨੂੰ ਸਭ ਤੋਂ ਪਹਿਲਾਂ ਡਰਿੰਕ ਐਂਡ ਡਰਾਈਵਿੰਗ ਫਾਈਨ ਹੋਇਆ। ਇੱਕ ਇਲੈਕਟ੍ਰਿਕ ਵਹੀਕਲਸ ਆਏ ਸੀਗੇ, ਇਲੈਕਟ੍ਰਿਕ ਕੈਬ ਫੈਸਿਲਿਟੀ ਆਈ ਸੀਗੀ, ਨਾਮ ਰੱਖਿਆ ਸੀਗਾ ਜੀ ਉਹਦਾ ਹਮਿੰਗ ਬਰਡ, ਅਤੇ ਉਹਦਾ ਇੱਕ ਡਰਾਈਵਰ ਸੀਗਾ, ਨਾਮ ਸੀਗਾ ਜੋਰਜ ਸਮਿਥ, ਰਹਿੰਦੀ ਦੁਨੀਆ ਤੱਕ ਨਾਂ ਰਹੇਗਾ ਜੋਰਜ ਸਮਿਥ ਭਰਾ ਦਾ, ਕਿਉਂਕਿ ਉਹਨਾਂ ਨੇ ਕਿਹਾ ਬਈ ਦਿਹਾੜੀ ਲੱਗ ਗਈ ਬਹੁਤ ਵਧੀਆ, ਆਈ ਐਮ ਫੀਲਿੰਗ ਵੈਰੀ ਵੈਲ, ਅਤੇ 3-4 ਪਾਇੰਟ ਮਾਰਦੇ ਹਾਂ ਬੀਅਰ ਦੇ, ਅਤੇ ਉਹ ਉਹਨਾਂ ਨੇ ਠੰਡੀ ਠੰਡੀ ਬੀਅਰ ਪੀਤੀ ਆ,
0: ਉੱਧਰੋਂ ਜੋਬ ਆ ਗਈ,
1: ਉਹਨਾਂ ਇੱਕ ਗੱਡੀ ਕੀਤੀ ਸਟਾਰਟ ਕੀਤੀ ਤੇ ਨਾਲ ਹੀ ਲਿਆ ਕੇ ਮਾਰੀ ਸਾਹਮਣੇ ਵਾਲੇ ਪੋਲ 'ਚ ਥੜਾਮ, ਤੇ ਪੁਲਿਸ ਆਈ ਹੈ, ਤੇ ਪੁਲਿਸ ਨੇ ਜਦੋਂ ਵੇਖਿਆ ਕਿ ਉਹ ਇੰਨਾ ਜ਼ਿਆਦਾ ਇੰਟੋਕਸੀਕੇਟਡ ਸੀਗਾ ਕਿ ਉਹ ਉੱਠ ਵੀ ਨਹੀਂ ਪਾ ਰਿਹਾ ਹੈਗਾ। ਸੋ ਅਲਟੀਮੇਟਲੀ ਸਭ ਤੋਂ ਪਹਿਲਾਂ ਡਰਿੰਕ ਡਰਾਈਵਿੰਗ ਜਿਹੜਾ ਚਲਾਨ ਆ ਉਹ ਸਾਡੇ ਵੀਰ ਜੋਰਜ ਸਮਿਥ ਨੂੰ ਮਿਲਿਆ ਕਿ ਬਈ ਆਹ ਸਾਂਭੋ, ਇੰਜੋਏ ਯੋਰ ਲਾਈਫ ਵਿਦ ਦਿਸ, ਅਤੇ ਉਸ ਤੋਂ ਬਾਅਦ ਇਹ ਇੱਕ ਨੇਮ ਹੀ ਬਣ ਗਿਆ ਅਤੇ ਹਰ ਕੰਟਰੀ ਦੇ ਅੰਦਰ ਅਡੋਪਟ ਹੋਣਾ ਸ਼ੁਰੂ ਹੋ ਗਿਆ। ਡਰਾਈਵਿੰਗ ਜਿਹੜਾ ਚਲਾਨ ਆ ਉਹ ਸਾਡੇ ਵੀਰ ਜੋਰਜ ਸਮਿਥ ਨੂੰ ਮਿਲਿਆ ਕਿ ਬਈ ਆਹ ਸਾਂਭੋ, ਇੰਜੋਏ ਯੋਰ ਲਾਈਫ ਵਿਦ ਦਿਸ, ਅਤੇ ਉਸ ਤੋਂ ਬਾਅਦ ਇਹ ਇੱਕ ਨੇਮ ਹੀ ਬਣ ਗਿਆ ਅਤੇ ਹਰ ਕੰਟਰੀ ਦੇ ਅੰਦਰ ਅਡੋਪਟ ਹੋਣਾ ਸ਼ੁਰੂ ਹੋ ਗਿਆ। ਜਾਂ ਫਿਰ ਤੁਸੀਂ ਇਹ ਕਹਿ ਲਓ ਲੋਕਾਂ ਦੀ ਅੱਖ ਖੁੱਲ੍ਹ ਗਈ ਕਿ ਯਾਰ ਐਲਕੋਹਲ ਪੀ ਕੇ ਹੈ ਅਤੇ ਗਲਤ, ਡਰਾਈਵ ਨਹੀਂ ਕਰਨਾ ਚਾਹੀਦਾ। ਮੈਨੂੰ ਲੱਗਦਾ ਜਿਹੜੇ ਜਿੰਨੇ ਵੀ ਰੂਲਸ ਹੁੰਦੇ ਆ ਨਾ, ਜਦੋਂ ਵੀ ਆਉਂਦੇ ਆ ਉਹ ਬੇਸਿਕਲੀ ਬੜੀ ਨਾ ਐਫੀਮੀਨੇਟ ਬੜੀ ਫੈਮਿਨਿਸਟਿਕ ਜਿਹੀ ਚੀਜ਼ ਆ ਰੂਲ ਕ੍ਰੀਏਟ

0: ਕਰਨਾ ਕਿ ਰੋਕਥਾਮ ਲਾਣੀ। ਆਦਮੀ ਪਿੱਤਰ ਸੱਤਾ ਪੇਟਰੀਆਰਕੀ ਤਾਂ ਸਭ ਕਰਦੀ ਰਹਿੰਦੀ ਆ, ਸਾਰੇ ਪੀ ਰਹੇ ਆ, ਉਹ ਕਹਿੰਦੇ ਕੁਛ ਨਹੀਂ ਹੁੰਦਾ, ਜਦ ਤੱਕ ਕੋਈ ਕਾਂਡ ਨਾ ਹੋਵੇ ਤਦ ਤੱਕ ਰੂਲ ਨਹੀਂ ਬਣ ਕੇ ਆਉਂਦਾ ਕਿ ਓਏ ਗਲਤ ਕਰਦੇ ਪਏ।
1: ਏਦਾਂ ਹੀ ਆ,
0: ਇੱਕ ਟਾਈਮ ਤਾਂ ਕਹਿੰਦੇ ਕਿ ਏਅਰਪਲੇਨ 'ਚ ਲੋਕੀ ਸਮੋਕ ਕਰ ਲੈਂਦੇ ਸੀਗੇ
1: ਜੀ,
0: ਹੈ ਨਾ, ਤੇ ਹੁਣ ਤੇ ਏਅਰਪੋਰਟ ਤੋਂ ਵੀ ਕਹਿੰਦੇ ਕਿ ਹੈ ਨਾ ਐਂਟਰ ਕੀਤਾ ਹੀ ਤਾਂ ਸਾਰਾ ਨੋ ਸਮੋਕਿੰਗ ਏਰੀਆ, ਕਿ ਇਟਸ ਹੈਜ਼ਰਡ ਐਂਡ ਵਾਟ ਐਵਰ, ਆਈ ਡੋਂਟ ਨੋ ਹਾਊ ਵਾਟ ਇਜ਼ ਇਟ ਐਂਡ ਵਾਈ ਇਜ਼ ਇਟ, ਪਰ ਗੱਲ ਇਹੀ ਹੈ ਕਿ ਰੂਲਸ ਬਣਦੇ ਤਾਂ ਦੀ ਆ ਜਦ ਤੱਕ ਕੋਈ ਕਾਂਡ ਨਾ ਹੋਵੇ।
1: ਸੋ ਕੁੱਲ ਮਿਲਾ ਕੇ 130 ਸਾਲ ਪੁਰਾਣਾ ਇਹ ਵਾਕਿਆ ਵਾ, ਜਿਸ ਤੋਂ ਬਾਅਦ ਫਿਰ ਹੌਲੀ ਹੌਲੀ ਸਾਰੀ ਦੁਨੀਆ ਦੇ ਵਿੱਚ, ਇੰਗਲੈਂਡ ਤੋਂ ਬਾਅਦ ਸਾਰੀ ਦੁਨੀਆ ਦੇ ਵਿੱਚ ਇਹ ਤੈਅ ਕਰ ਲਿਆ ਗਿਆ ਵੀ ਨਹੀਂ ਯਾਰ, ਸ਼ਰਾਬ ਪੀ ਕੇ ਗੱਡੀ ਨਹੀਂ ਚਲਾਉਣੀ ਚਾਹੀਦੀ। ਇਹ ਨਹੀਂ ਵੀ ਉਸ ਤੋਂ ਪਹਿਲਾਂ ਨਹੀਂ ਸੀ, ਉਸ ਤੋਂ ਪਹਿਲਾਂ ਕਹਿੰਦੇ ਜਿਹੜੇ ਟਾਂਗੇ ਟੂੰਗੇ ਵੀ ਚਲਾਉਂਦੇ ਸੀ ਨਾ, ਉਹ ਚੱਲਦੇ ਸੀ ਉੱਥੇ ਇੰਗਲੈਂਡ 'ਚ ਵੀ, ਅਤੇ ਉਹਨਾਂ ਦੇ ਉੱਤੇ ਵੀ ਜਿਹੜੇ ਰੂਲ ਸੀਗੇ, ਬੇਸਿਕਲੀ ਆਹ ਜਿਹੜੀ ਸਜ਼ਾ ਸੀ ਮੇਰੇ ਖਿਆਲ 20 ਸ਼ਿਲੌਂਗ ਦੀ ਸਜ਼ਾ ਹੋਈ
0: ਹੈ
1: ਨਾ, ਅਤੇ ਉਹ ਜਿਹੜੀ ਸੀ ਲਗਭਗ ਕਹਿ ਲਓ ਇੱਕ ਹਫ਼ਤੇ ਦੀ ਕਮਾਈ ਸੀ ਉਹਦੀ ਬੰਦੇ ਦੀ, ਉਸ ਸਮੇਂ ਦੇ ਹਿਸਾਬ ਨਾਲ 1 ਪਾਊਂਡ ਬਣ ਗਿਆ, 1 ਪਾਊਂਡ ਜਿਹੜੀ ਵੀ ਇੱਕ ਹਫ਼ਤੇ ਦੀ ਕਮਾਈ ਸੀ। ਇੰਨੀ ਕੁ ਜੱਜ ਨੇ ਸਜ਼ਾ ਦਿੱਤੀ ਅਤੇ ਉਹ ਇਸ ਵਿਹਾਵ ਦੇ ਉੱਤੇ, ਕਿਉਂਕਿ ਉਹਨੇ ਆਪ ਕਬੂਲ ਕਰ ਲਿਆ ਵੀ ਆਹ ਹੋਇਆ ਪੀਤੀ, ਮੁੱਕਰਦਾ ਵੀ ਕਿੱਦਾਂ ਚਲੋ, ਕਿਉਂਕਿ ਉਦੋਂ ਕੋਈ ਮਸ਼ੀਨਾਂ ਨਹੀਂ, ਚੈੱਕ ਕਰਨ ਵਾਲਾ ਨਹੀਂ, ਗੂਸ ਟੈਸਟ ਨਹੀਂ, ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਉੱਤੇ ਧਾਰਾ ਜਿਹੜੀ ਆ ਜਾਂ ਜਿਹੜੀ ਸੁਣਵਾਈ ਆ ਉਹ ਜਿਹੜੇ ਟਾਂਗਿਆਂ ਟੂੰਗਿਆਂ ਵਾਲੇ ਜਿਹੜੇ ਰੂਲ ਰੈਗੂਲੇਸ਼ਨ ਸੀ ਉਹਨਾਂ ਦੇ ਹਿਸਾਬ ਦੇ ਨਾਲ ਹੋਈ, ਕਿਉਂਕਿ ਉਦੋਂ ਕੋਈ ਹੈ ਹੀ ਨਹੀਂ ਸੀ ਕੋਈ, ਹੈ ਨਾ, ਅਤੇ ਆਹ ਜਿਹੜੀਆਂ ਹਮਿੰਗ ਜਿਹੜਾ ਕਿਹਾ ਜਾਂਦਾ ਕਹਿੰਦੇ ਕੋਈ ਇਸ ਕਰਕੇ ਕਿਉਂਕਿ ਇਲੈਕਟ੍ਰੋਨਿਕ ਜਿਹੜੀਆਂ ਉਦੋਂ ਗੱਡੀਆਂ ਜਾਂ ਟੈਕਸੀਆਂ ਕੱਢੀਆਂ ਗਈਆਂ ਸੀ ਉਹ ਉਹਨਾਂ ਦੀ ਆਵਾਜ਼ ਬਹੁਤ ਘੱਟ ਸੀ, ਅਤੇ ਲੋਕ ਕਹਿੰਦੇ ਸੀ, ਲੋਕ ਫਿਰ ਤਾਂ ਕਰਕੇ ਉਹਨੂੰ ਹਮਿੰਗ ਬਰਡ ਕਹਿਣ ਲੱਗ ਪਏ। ਸੋ ਇਹ ਅੱਜ ਦੇ ਦਿਨ ਵਾਪਰਿਆ ਸੀ 10 ਸਤੰਬਰ ਨੂੰ, ਸੋ ਇਸ ਕਰਕੇ ਅੱਜ ਦੇ ਦਿਨ ਤੋਂ ਆਪਾਂ ਇਹ ਸੋਚਿਆ ਵੀ ਇਸੇ ਵਿਸ਼ੇ ਦੇ ਉੱਤੇ
0: ਗੱਲ ਕੀਤੀ,
1: ਕਿਉਂ ਨਾ ਗੱਲ ਕੀਤੀ ਜਾਵੇ। ਸੋ ਅੱਜ ਆਪਾਂ ਇਸੇ ਕਰਕੇ ਇਸੇ ਵਿਸ਼ੇ ਦੇ ਉੱਤੇ ਆਪਾਂ ਗੱਲ ਕਰਾਂਗੇ। ਸੋ ਅੱਜ ਭਾਵੇਂ ਆਪਾਂ 2026 ਦੇ ਵਿੱਚ ਹਾਂ, ਅੱਜ ਭਾਵੇਂ 3600 ਸਾਡੇ ਕੋਲ ਨਵੀਆਂ ਤਕਨੀਕਾਂ ਆ ਗਈਆਂ ਵਾ, ਨਸ਼ਾ ਕਰਕੇ ਗੱਡੀ ਚਲਾਉਣ ਦੀ ਇਹ ਜਿਹੜੀ ਕਹਾਣੀ ਆ ਇਹ ਫਿਲਹਾਲ ਮਤਲਬ ਉਦੋਂ ਤੱਕ ਰਹੂਗੀ ਜਦੋਂ ਤੱਕ ਗੱਡੀ ਆ, ਅਤੇ ਆਪਾਂ ਇਹੋ ਹੀ ਕਹਾਂਗੇ ਵੀ ਗੱਡੀ ਪੀ ਕੇ ਕਦੀ ਨਾ ਚਲਾਈ ਜਾਵੇ, ਬੜੇ ਖਮਿਆਜ਼ੇ ਭੁਗਤਣੇ ਪੈਂਦੇ, ਕੀ ਭੁਗਤਣੇ ਪੈਂਦੇ ਇਹ ਵੀ ਆਪਾਂ ਸਾਂਝ ਪਾਵਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ, ਹੈ ਨਾ। ਇੰਡੀਆ ਦੀ ਕੋਈ ਕਹਾਣੀ ਤੁਹਾਨੂੰ ਯਾਦ ਹੋਵੇ, ਇੱਥੋਂ ਦੀ ਕੋਈ ਯਾਦ ਹੋਵੇ, ਹੈ ਨਾ, ਜਾਂ ਕਿਤੇ ਵੀ ਕੋਈ ਸੁਣੀ ਹੋਵੇ, ਸੋ ਉਹ ਸਾਰੀਆਂ ਚੀਜ਼ਾਂ ਤੁਹਾਡੀਆਂ ਵੀ ਸਾਂਝੀਆਂ ਕਰਨੀਆਂ ਬਣਦੀਆਂ, ਇੱਕ ਤਾਂ ਚਲੋ ਜਾਣਕਾਰੀ ਹੋਜੂਗੀ, ਹਾਸਾ ਠੱਠਾ ਹੋਜੂਗਾ, ਅਤੇ ਦੂਸਰਾ ਆਪਾਂ ਸਿੱਖ ਲਾਂਗੇ ਕੁਛ,
0: ਹਾਂ ਇਹ ਵੀ ਜ਼ਰੂਰੀ ਹੈ,
1: ਠੀਕ ਆ, ਆਪਾਂ ਨਾਲੇ ਪੁੱਛ ਲਾਂਗੇ ਆਪਾਂ ਵੀ ਆਰ ਯੂ ਓਕੇ, ਜਿੱਦਾਂ ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਨੇ ਕਿ ਆਰ ਯੂ ਓਕੇ,
0: ਬਲਜੀਤ
1: ਕੌਰ ਜੀ ਨੇ ਭੇਜਿਆ ਵਾ, ਕਹਿੰਦੇ ਸਤਿ ਸ੍ਰੀ ਅਕਾਲ ਵੀਰ ਜੀ, ਕ੍ਰਿਸ਼ਨਾ ਜੀ, ਹਾਉ ਆਰ ਯੂ ਐਵਰੀ ਵਨ, ਆਰ ਯੂ ਓਕੇ, ਚਲੋ ਇਹਨਾਂ ਕੁਛ ਤੇ ਐਡ ਕੀਤਾ ਨਾਲ,
0: ਥੈਂਕ ਯੂ
1: ਸੋ ਮਚ, ਇਹਨਾਂ ਨੇ ਕੁਛ ਨਾ ਕੁਛ ਐਡ ਕੀਤਾ, ਸਤਿ ਸ੍ਰੀ ਅਕਾਲ ਜੀ, ਬਹੁਤ ਮਿਹਰਬਾਨੀ, ਧੰਨਵਾਦ ਤੁਹਾਡਾ, ਅਤੇ ਹਾਂਜੀ ਵੀ ਕਹਿੰਦੇ ਨੇ ਕਿ ਆਰ ਯੂ ਓਕੇ, ਹਾਂਜੀ ਵੀ ਆਰ ਓਕੇ ਜੀ, ਥੈਂਕ ਯੂ। ਹੁਣ ਆਪਾਂ ਇਹ ਜਿੱਦਾਂ ਕ੍ਰਿਸ਼ਨਾ ਜੀ ਨੇ ਕਿਹਾ ਥੋੜ੍ਹਾ ਜਿਹਾ ਕ੍ਰੀਏਟਿਵਿਟੀ ਕਰੋ ਨਾਲ, ਕਿਉਂਕਿ ਆਪਾਂ ਇੱਦਾਂ ਹੀ ਵਾਰ ਵਾਰ ਪੜ੍ਹੀ ਜਾਵਾਂਗੇ ਅਤੇ ਉਹ ਵੀ ਬੋਰ ਬੋਰ ਲੱਗਦਾ, ਹੈ ਨਾ, ਜਦੋਂ ਬੰਦੇ ਨੂੰ ਵਾਰ ਵਾਰ ਪੁੱਛੀ ਜਾਓ ਨਾ ਯਾਰ ਕੀ ਹਾਲ ਹੀ ਤੇਰਾ, ਫਿਰ ਦੂਜਾ ਕੀ ਹਾਲ ਹੀ ਤੇਰਾ, ਫਿਰ ਉਹ ਸਭ ਕੁਝ ਕਲਪ ਜਾਂਦਾ, ਪਹਿਲਾਂ ਠੀਕ ਸੀ ਹੁਣ ਮੈਂ ਖਿੱਚ ਗਿਆ,
0: ਬੰਦਾ ਕਲਪ ਜਾਂਦਾ, ਬੰਦਾ ਕਹਿੰਦਾ ਯਾਰ ਲੋਕਾਂ ਨਾਲ ਬੈਠ ਲਾ, ਫਿਰ ਬੰਦਾ 2 ਬੀਅਰਾਂ ਪੀਂਦਾ, ਫਿਰ ਕਾਰ ਚਲਾਉਂਦਾ, ਸੋ ਤੁਸੀਂ ਉਹ ਕੰਮ ਨਹੀਂ ਕਰਨਾ, ਠੀਕ ਹੈ ਇਹ ਕੰਮ ਨਾ ਕਰੋ, ਠੀਕ ਹੈ। ਬਾਕੀ ਆਰ ਯੂ ਓਕੇ ਦੇ ਅੰਦਰ ਇੱਕ ਹੋਰ ਚੀਜ਼ ਐਡ ਹੋ ਜਾਏਗੀ, ਜਿਹੜੇ ਬਹੁਤ ਲੋਕ ਫੈਨ ਨੇ ਐਪਲ ਦੇ, ਅਤੇ ਬਈ ਕੱਲ੍ਹ ਤੁਹਾਡੇ ਨਵੇਂ ਨਵੇਂ ਜਿਹੜੇ ਆਈਫੋਨ ਨੇ ਉਹ ਰਿਲੀਜ਼ ਹੋ ਚੁੱਕੇ ਆ ਜੀ। ਜੀ ਹਾਂ, ਆਈਫੋਨ 18 ਪ੍ਰੋ ਮੈਕਸ ਨਹੀਂ, ਐਕਚੁਅਲੀ 18 ਨਹੀਂ ਹੋਇਆ, ਆਈਫੋਨ 18 ਪ੍ਰੋ ਅਤੇ ਪ੍ਰੋ ਮੈਕਸ ਕੀਤਾ ਸਿਰਫ ਇਹਨਾਂ ਨੇ, ਅਤੇ ਇੱਕ ਆਈਫੋਨ ਡਿਓ ਵੀ ਆ ਗਿਆ, ਸੋ ਬੇਸਿਕਲੀ ਫੋਲਡੇਬਲ ਆਈਫੋਨ ਵੀ ਹੁਣ ਰਿਲੀਜ਼ ਹੋ ਚੁੱਕਾ ਜੀ। ਵਧਾਈਆਂ ਜਿਹੜੇ ਬਹੁਤ ਜ਼ਿਆਦਾ ਟਾਈਮ ਤੋਂ ਵੇਟ ਕਰ,
1: ਉਮਰ ਜੋੜ ਕੇ ਅਲਮਾਰੀ 'ਚ ਰੱਖ ਸਕਦੇ
0: ਹਾਂ ਜੀ, ਸੰਦੂਕੜੀ ਦੇ ਅੰਦਰ ਰੱਖ ਲਓ, ਸਰਦੀਆਂ ਦਾ ਟਾਈਮ ਕੱਢਿਓ ਜੀ, ਕਿਹੜੀ ਬਾਲਸ ਹੁੰਦੀ, ਨੈਥਲੀਨ ਬਾਲਸ ਆਸੇ ਪਾਸੇ ਰੱਖ ਦਿਓ, ਐਵੇਂ ਹੈ ਨਾ ਕੁਛ ਉਹ ਲੱਗਣ ਨਾ ਉਹਨਾਂ ਨੂੰ, ਕਿ ਕਿਹੜੇ ਹੁੰਦੇ ਤਿਮਕ ਤੁਮਕ ਜੇ, ਵਾਟ ਐਵਰ ਇਟ ਇਜ਼ ਕਾਲਡ,
1: ਸਲਾਬਾ ਨਾ ਹੋਵੇ,
0: ਸਲਾਬਾ ਨਾ ਹੋਵੇ, ਪਲੀਜ਼ ਉਹਦਾ ਧਿਆਨ ਰੱਖਿਓ,
1: ਨਾਲ ਉਹਦੇ ਇੱਕ ਗੋਲੀ ਰਾ ਪਰਨੈਲ ਦੀ ਗੋਲੀ ਰਾ ਉਹਦੇ ਨਾਲ,
0: ਜੀ ਜੀ ਬਿਲਕੁਲ, ਇਹ ਹੋਇਆ ਜੀ।
1: ਕੀ ਖਾਸੀਅਤ ਇਹਦੀ?
0: ਖਾਸੀਅਤ ਇਹ ਹੈ ਜੀ ਕਿ ਮੇਨ ਖਾਸੀਅਤ ਆਪਾਂ ਪਿਛਲੇ ਹਫ਼ਤੇ ਵੀ ਥੋੜ੍ਹੀ ਡਿਸਕਸ ਕੀਤੀ ਸੀ ਕਿ ਲੀਡਰਸ਼ਿਪ ਚੇਂਜ ਹੋਇਆ 15 ਸਾਲ ਬਾਅਦ, ਟਿਮ ਕੁੱਕ ਚੇਂਜ ਹੋ ਚੁੱਕੇ ਨੇ ਹੁਣ ਸੀਈਓ, ਹੁਣ 15 ਸਾਲ ਬਾਅਦ ਲੀਡਰਸ਼ਿਪ ਚੇਂਜ ਹੈ। ਜੌਨ ਟਰਨਸ ਨਾਮ ਦਾ ਇੱਕ ਬਹੁਤ ਪੁਰਾਣਾ ਇੰਪਲੋਈ ਹੈ, 2001 ਸਾਲ ਤੋਂ ਜੁੜਿਆ ਹੋਇਆ ਐਪਲ ਦੇ ਨਾਲ, ਅਤੇ ਹੁਣ ਉਹ ਸੀਈਓ ਹੈ। ਕਹਿੰਦੇ ਕਿ ਆਉਣ ਵਾਲੇ ਟਾਈਮ 'ਚ ਜੋ ਇਸ਼ੂਜ਼ ਆਉਂਦੇ ਸੀਗੇ ਆਈਫੋਨ ਦੇ ਹਾਰਡਵੇਅਰ ਰਿਲੇਟਡ ਅਤੇ AI ਰਿਲੇਟਡ, ਉਹ ਦੋਨਾਂ ਦੇ ਉੱਪਰ ਕੰਮ ਕਰਨ ਲਈ ਜੌਨ ਟਰਨਸ ਨੂੰ ਇਹਨਾਂ ਨੇ ਹੁਣ ਪ੍ਰਮੋਸ਼ਨ ਦਿੱਤੀ ਹੈ, ਟਿਮ ਕੁੱਕ ਨੂੰ ਪਰੇ ਕੀਤਾ, ਕਿਉਂਕਿ ਟਿਮ ਕੁੱਕ AI ਉੱਪਰ ਖਰਚਾ ਨਹੀਂ ਕਰ ਰਿਹਾ ਸੀਗਾ। ਜਸਟ ਟੂ ਗਿਵ ਯੂ ਐਨ ਐਗਜ਼ਾਮਪਲ, ਬਾਕੀ ਸਾਰੀ ਕੰਪਨੀਆਂ ਜੋ ਐਪਲ ਦੇ ਬਰਾਬਰ ਦੀਆਂ ਵੀ ਨਹੀਂ, ਕਿਉਂਕਿ ਐਪਲ ਸੈਕਿੰਡ ਲਾਰਜੈਸਟ ਕੰਪਨੀ ਹੈ ਨਾ, ਸੋ ਗੂਗਲ ਹੋ ਗਿਆ ਹੈ ਨਾ, ChatGPT ਵਗੈਰਾ ਹੋ ਗਏ, ਇਹ ਕੁਛ 125 to 200 billion dollars ਖਰਚ ਕਰ ਰਹੇ ਹਰ ਸਾਲ AI ਆਪਣਾ ਬੈਟਰ ਕਰਨ ਲਈ, ਅਤੇ ਐਪਲ ਨੇ ਸਿਰਫ 13 billion ਕੀਤਾ ਖਰਚ। 13 billion ਇਜ਼ ਅ ਹਿਊਜ ਅਮਾਊਂਟ ਬਟ ਇਨ ਕੰਪੈਰੀਜ਼ਨ ਟੂ ਦੈਟ ਬਹੁਤ ਘੱਟ। ਸੋ ਇੱਕ ਉਹਦੇ ਕਰਕੇ ਐਂਡ ਜੌਨ ਟਰਨਸ ਨੇ 2001 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਮੈਕ ਬੁੱਕ ਆਏ ਆ, ਤੁਹਾਡੇ ਆਈਪੈਡ ਆਏ ਆ, ਆਈਫੋਨਸ ਆਏ ਆ, ਉਹਨਾਂ ਦਾ ਹਾਰਡਵੇਅਰ ਦੇ ਉੱਪਰ ਕੰਮ ਕੀਤਾ ਉਹਨੇ ਫਸਟ ਹੈਂਡ।
1: ਓਕੇ,
0: ਸੋ ਇਹ ਹੁਣ ਮੈਨੂੰ ਸ਼ੋਰਿਟੀ ਨਹੀਂ ਹੈ, ਪਰ ਕਿਹਾ ਜਾ ਰਿਹਾ ਕਿ ਹੁਣ ਚਾਰਜਰ ਜਿਸ ਤਰ੍ਹਾਂ ਪਹਿਲੇ ਨਹੀਂ ਮਿਲਦਾ ਸੀਗਾ, ਹੁਣ ਤੋਂ ਆਈਫੋਨ ਦੇ ਅੰਦਰ ਚਾਰਜਰ ਐਡ ਕਰ ਰਹੇ ਨੇ।
1: ਅੱਛਾ, ਕਰ ਰਹੇ ਨੇ?
0: ਹਾਂਜੀ, ਅਤੇ ਜਿਹੜਾ 18 Pro ਹੈ, 18 Pro Max ਹੈ, ਉਹਦੇ ਅੰਦਰ ਬਸ ਕਲਰ ਹੀ ਵੱਖਰੇ ਆਏ ਆ 17 ਦੇ ਹਿਸਾਬ ਨਾਲ। ਸੋ ਇਫ ਯੂ ਵਾਂਟ ਟੂ ਬਾਏ 17 ਕਰ ਲਓ, ਪਰ ਪ੍ਰਾਈਜ਼ ਹਾਈਕ ਹੋ ਗਿਆ ਹੁਣ।
1: ਓਕੇ,
0: ਹਾਂ, ਸਾਰਿਆਂ ਦੇ ਪ੍ਰਾਈਜ਼ ਹਾਈਕ ਹੋ ਗਿਆ। ਅਤੇ ਜਿਹੜਾ ਆਈਫੋਨ ਡੂਓ ਹੈ, ਜਿਹੜਾ ਦੋ ਹੀ ਕਲਰਸ ਦੇ ਅੰਦਰ ਆਇਆ, ਬਲੈਕ ਐਂਡ ਵਾਈਟ, ਉਹਦੀ ਖਾਸੀਅਤ ਉਹ ਇਹ ਕਹਿੰਦੇ ਨੇ ਕਿ ਸੈਮਸੰਗ ਦਾ ਹੀ ਹੈ ਮੇਨ ਜਿਹੜਾ ਫੋਲਡ ਹੈ ਉਹਦੇ ਮੁਕਾਬਲੇ। ਸੋ ਉਹਨਾਂ ਨੇ ਤਰੀਕੇ ਜਿਹੇ ਨਾਲ ਇਹ ਕਿਹਾ ਕਿ ਬਾਕੀ ਜਿੰਨੇ ਵੀ ਫੋਲਡ ਵਾਲੇ ਫੋਨ ਆਏ ਹੋਏ ਨੇ ਉਹਨਾਂ ਤੋਂ ਬੈਟਰ ਸਾਡਾ ਫੋਨ ਇਸ ਕਰਕੇ ਹੈ ਕਿਉਂਕਿ ਇਹਦੇ 'ਚ ਸਕਰੀਜ਼ ਨਹੀਂ ਦਿਸੇਗੀ ਸੈਂਟਰ, ਜਦੋਂ ਤੁਸੀਂ ਉਹਨੂੰ ਪ੍ਰੋਪਰਲੀ ਖੋਲ ਲਓਗੇ। ਹਾਂ, ਖੋਲਣ ਤੇ ਜਿਹੜਾ ਆਈਪੈਡ ਮਿੰਨੀ ਆਈਪੈਡ ਏਅਰ ਹੁੰਦਾ ਜਿਹੜਾ, ਉਸ ਸਾਈਜ਼ ਦਾ ਓਪਨ ਹੋਏ ਤਾਂ ਹੋਏਗਾ, ਅਤੇ ਕਲੋਜ਼ 'ਚ 5.5 inch ਦੀ ਸਕਰੀਨ ਆ। ਅਮੈਰੀਕੀ $1200 ਤੋਂ ਆਈਫੋਨ 18 Pro ਸ਼ੁਰੂ ਹੈ ਜੀ, ਅਤੇ ਜਿਹੜਾ ਆਹ ਵਾਲਾ ਫੋਨ ਹੈ ਫੋਲਡੇਬਲ, ਉਹ $2000 ਤੋਂ ਸ਼ੁਰੂ ਹੈ, ਮਤਲਬ ਕਿ 256 GB ਵਾਲਾ ਤੁਹਾਨੂੰ ਕਿੰਨਾ ਕੁ ਹੋ ਗਿਆ, 3000 ਦੇ ਲਾਗੇ ਪੈ ਗਿਆ ਇੱਥੇ ਆਸਟ੍ਰੇਲੀਅਨ ਨਾ ਕੋਈ ਭੇਜਦਾ ਨਾ ਕਿਸੇ ਨੂੰ ਭੇਜੀਦਾ।
1: ਚਾਈਨਾ ਤੋਂ ਚੀਜ਼ ਮੰਗਾਉਣੀ ਹੋਵੇ ਤਾਂ ਉੱਥੇ ਵੇਖੀਦਾ ਵਾ ਵੀ ਇੰਨੇ US dollars।
0: ਹਾਂ, ਗੱਲ ਠੀਕ ਹੈ।
1: ਉੱਥੇ ਕਈ ਵਾਰੀ ਭੁਲੇਖਾ ਖਾ ਜਾਈਦਾ ਵੀ ਯਾਰ ਇੰਨੇ ਕਿਦਾ ਵਾ, ਓਕੇ ਲੈਣੇ।
0: ਹਾਂ, ਆ ਫੇਰ ਠੀਕ,
1: ਬਾਅਦ ਚੋਂ ਇਹਨੂੰ ਵੌਇਸ ਭੇਜਦੇ, ਕਹਿੰਦਾ ਨਹੀਂ ਯਾਰ ਅਸੀਂ ਨਹੀਂ ਲੈਣੀ।
0: 1.6 ਹੋ ਗਈ
1: ਯਾਰ, ਇਹ ਔਖਾ ਕਰ ਰਹੇ। ਚਲੋ ਖੈਰ, ਹੁਣ ਤੇ ਆਸਟ੍ਰੇਲੀਆ ਦਾ ਵੀ ਡਾਲਰ ਵਧੀਆ ਜਾ ਰਿਹਾ।
0: ਅੱਛਾ, ਹਾਂ
1: ਹਾਂਜੀ, ਆਸਟ੍ਰੇਲੀਆ ਦਾ ਡਾਲਰ ਕਦੋਂ ਇੰਨਾ ਕਦੋਂ ਹੁੰਦਾ ਸੀ ਜਿੰਨਾ ਹੁਣ ਹੋਇਆ,
0: ਹੈ ਨਾ? ਇੱਥੋਂ ਨਹੀਂ, ਜੇ ਆਪਾਂ ਇੰਡੀਆ ਦੇ ਮੁਕਾਬਲੇ ਕਰ ਰਹੇ ਹਾਂ ਤਾਂ ਇੰਡੀਆ ਦੀ ਐਕਚੁਅਲੀ ਬਹੁਤ ਡਾਊਨ ਹੋਈ ਹੈ ਨਾ ਇਕਨੋਮੀ, ਤਾਂ ਕਰਕੇ ਵੀ ਹੈ।
1: ਅੱਛਾ, ਸਾਨੂੰ ਤਾਂ ਉੱਥੋਂ ਤੱਕ ਮਤਲਬ ਹੈ, ਸਾਨੂੰ
0: ਨਹੀਂ ਨਹੀਂ ਨਹੀਂ ਉਹ ਜਿਹੜਾ ਦੇਖੋ 55 to 70 ਆਇਆ ਨਾ, ਉਹ ਉੱਥੇ ਨਿਰਮਲਾ ਆਂਟੀ ਦੇ ਕਾਰਨ ਨਾ, ਸਾਡੇ ਨਿਰਮਲਾ ਸੀਤਾਰਮਨ ਜੀ ਦੇ ਕਾਰਨ, ਕਿਉਂਕਿ ਇੰਡੀਆ ਬੋਂਡਸ ਜਿਹੜੇ ਨੇ ਗੋਲਡ ਬੋਂਡ ਵਗੈਰਾ, ਤਾਂ ਹੀ ਤਾਂ ਕਹਿ ਰਹੇ ਕਿ ਨਾ ਖਰੀਦੋ ਬਈ, ਬਹੁਤਾ ਬਾਹਰ ਜਾ ਕੇ ਵਿਆਹ ਨਾ ਕਰੋ, ਕੁਛ ਨਾ ਕਰੋ, ਇੰਡੀਆ ਕੋਲ ਆਪਣੀ ਫੋਰੈਕਸ ਬਹੁਤ ਘੱਟ ਗਈ ਹੈ, ਤਾਂ ਕਰਕੇ ਸਾਡੀ ਇਕਨੋਮੀ ਉੱਥੇ ਡਾਊਨ ਹੋਈ ਪਈ ਹੈ। ਆਸਟ੍ਰੇਲੀਆ ਦੀ ਵੀ ਬੇਸਿਕਲੀ ਡਾਊਨ ਹੋਈ ਪਈ ਆ, ਆਪਾਂ ਅਮੈਰੀਕਾ ਹੀ ਕਿਉਂਕਿ ਹਰ ਜਗ੍ਹਾ ਬੈਂਚ ਮਾਰਕ ਰਹਿੰਦਾ ਅਮੈਰੀਕਾ ਦੇ ਮੁਕਾਬਲੇ, ਆਸਟ੍ਰੇਲੀਆ ਵੀ ਥੋੜ੍ਹਾ ਡਾਊਨ ਹੈ, ਪਰ ਇੱਦਾਂ ਦਾ ਡਾਊਨ ਨਹੀਂ ਜਿਸ ਤਰ੍ਹਾਂ ਦਾ ਇੰਡੀਆ ਨੇ ਡਾਊਨਫਾਲ ਵੇਖਿਆ, ਕਿਉਂਕਿ ਬਾਂਗਲਾਦੇਸ਼ ਹੋ ਗਿਆ, ਇਨਫੈਕਟ ਪਾਕਿਸਤਾਨੀ ਰੁਪਈਆ ਵੀ ਥੋੜ੍ਹਾ ਬੈਟਰ ਹੋਇਆ, ਬਾਂਗਲਾਦੇਸ਼ ਦੀ ਕਰੰਸੀ ਵੀ ਬੈਟਰ ਹੋਈ ਹੈ, ਸ਼੍ਰੀਲੰਕਾ ਦੀ ਵੀ ਬੈਟਰ ਹੋਈ ਹੈ, ਪਰ ਉਹਦੇ ਅੰਦਰ ਕਾਫੀ ਮਾਰਜਨ ਸੀਗਾ ਕਿਉਂਕਿ ਉਹ ਬੈਂਕਰਪਟ ਹੋ ਗਏ ਸੀਗੇ ਅੱਜ ਤੋਂ ਕੁਛ ਸਾਲ ਪਹਿਲਾਂ, ਜਿੱਦਾਂ ਸਾਰਿਆਂ ਨੂੰ ਯਾਦ ਹੋਣਾ। ਸੋ ਉਹ ਤਾਂ ਮਾਰਜਨ ਹੀ ਬਹੁਤ ਆ, ਸੋ ਉਹਨਾਂ ਨੇ ਤਾਂ ਬੈਟਰ ਕਰਨਾ ਹੀ ਹੈ, ਪਰ ਇੰਡੀਆ ਦੇ ਫਿਲਹਾਲ ਇਕਨੋਮੀ ਇਜ਼ ਵੈਰੀ ਸਲੋ, ਦੈਟ ਇਜ਼ ਵਾਈ ਇੱਕ ਦਾ 68 to 69 ਰੇਟ ਹੈ ਮੇਰੇ ਖਿਆਲ ਨਾਲ, ਹੈ ਨਾ 69 ਹੈ ਮੇਰੇ ਖਿਆਲ ਨਾਲ ਰੇਟ
1: ਇਸ ਟਾਈਮ, ਹਾਂ 68 to 69 ਤਾਂ ਹੈ,
0: ਇਸ ਰੇਂਜ 'ਚ ਪਹੁੰਚ ਗਿਆ।
1: ਚਲੋ ਗੁੱਡ ਹੈ, ਚਲੋ ਆਪਾਂ ਨੂੰ ਤਾਂ ਇੰਨੇ ਚੀਜ਼ ਆਇਆ, ਚਲੋ ਇਹਨਾਂ ਵੇਖ ਕੇ ਬੰਦਾ ਖੁਸ਼ ਹੋ ਲੈਂਦਾ, ਇਹ ਥੋੜੀ ਵੇਖੀਦਾ ਵੀ ਅਮਰੀਕਾ ਦੇ ਮੁਕਾਬਲੇ ਕਿਵੇਂ
0: ਆਪਾਂ,
1: ਉਹ ਤਾਂ ਗੱਲ ਵੱਖਰੀ,
0: ਉਹ ਟਰੰਪ ਜਾਂਦੇ ਸੀ ਲੈਣਾ, ਉਹ ਟਰੰਪ ਜਾਂਦੇ,
1: ਆਹੋ ਨਹੀਂ ਜਾ ਜਾਂਦੇ, ਮੰਨ ਲਓ ਕੋਈ ਧੀ ਪੁੱਤ ਪੜ੍ਹਨ ਭੇਜਿਆ, ਉਹਨੂੰ ਚੁਭਦੀ ਹੋਊਗੀ,
0: ਹਾਂ ਇਹ ਵੀ ਗੱਲ, ਇਹ ਵੀ ਗੱਲ, ਹਾਂ ਮੈਂ ਇਸ ਸੋਚ ਨਾਲ ਨਹੀਂ ਸੋਚਿਆ।
1: ਅਸਲ 'ਚ ਆਪਣੇ ਆਪਣੀ ਭਾਰ ਆ, ਆਪਣੀ ਆਪਣੀ ਪੰਡ ਆ, ਨਹੀਂ ਤੇ ਆਹ ਜਿਹੜੀਆਂ ਗੱਲਾਂ ਨੇ, ਮੈਂ ਅੱਗੇ ਉਦਣ ਉਹਨਾਂ ਨੂੰ ਵੀ ਪੁੱਛ ਰਿਹਾ ਹਾਂ, ਮੈਂ ਆਪਣਾ ਨਿਤਿਨ ਸੇਬੀ ਜੀ ਨੂੰ ਵੀ, ਵੀ ਯਾਰ ਇਹ ਨਹੀਂ ਮੈਨੂੰ ਕਦੀ ਗੱਲਾਂ ਸਮਝ ਆਈਆਂ, ਮੈਨੂੰ ਕੋਈ ਇਹ ਦੇਸ਼ ਦੱਸੋ ਵੀ ਹਾਂ ਵੀ ਆਪਾਂ ਕਹਿ ਦਿੰਦੇ ਵੀ ਆਸਟ੍ਰੇਲੀਆ ਦੀ ਅਰਥ ਵਿਵਸਥਾ ਡਾਊਨ ਆ, ਅਤੇ ਇੰਡੀਆ ਦੀ ਤਾਂ ਸਾਨੂੰ ਪਤਾ ਹੀ ਆ ਵੀ ਉਹਦੀ ਧੌਣ ਭਰਨੇ ਵੱਜੀ ਹੈ ਇਹਦੇ ਮੁਕਾਬਲੇ ਫਿਰ, ਅਤੇ ਮੈਨੂੰ ਇਹ ਦੱਸੋ ਵੀ ਦੇਸ਼ ਕਿਹੜਾ, ਫਿਰ ਹਰ ਇੱਕ ਦੇਸ਼ ਕਹਿੰਦਾ ਵਾ ਵੀ ਅਸੀਂ ਕਰਜ਼ਾਈ ਹਾਂ, ਕਿਹੜਾ ਦੇਸ਼ ਆ ਜਿਹੜਾ ਕਰਜ਼ਾਈ ਨਹੀਂ ਹੈ, ਕੋਈ ਮਾਸਾ ਵੱਧ ਕੋਈ ਘੱਟ, ਹਰ ਇੱਕ ਰੋਈ ਜਾਂਦਾ ਵਾ ਵੀ ਸਾਡਾ ਇੱਥੇ ਪਟਾਕਾ ਪੈਣ ਵਾਲਾ, ਯੂਰਪ ਦੇ ਆਪਣੇ ਖਿਲਾਰੇ ਪਏ ਆ,
0: ਉਹ ਤਾਂ ਮਤਲਬ ਆਲ ਟਾਈਮ ਲੋ ਤੇ ਨੇ,
1: ਦੇਸ਼ ਛੱਡੋ, ਮੈਨੂੰ ਬੰਦਾ ਦੱਸੋ ਕਿਹੜਾ ਵਾ, ਸਟੇਟ ਦੱਸੋ ਕਿਹੜੀ ਹੈ ਜਿਹੜੀ ਕਵੇ ਵੀ ਹਾਂ ਸਾਡੇ ਕੋਲ ਸਰਪਲਸ ਹੈ ਜਾਂ ਹੈਗਾ
0: ਸਾਡੇ ਕੋਲ,
1: ਸਾਰੀ ਦੀ ਸਾਰੀ ਦੁਨੀਆ ਕਰਜ਼ਾਈ ਆ, ਤੇ ਇਹ ਪੈਸਾ ਹੈਗਾ ਕਿੱਥੇ ਆ ਫਿਰ, ਤੇ ਗੁਜ਼ਾਰੇ ਫਿਰ ਵੀ ਚੱਲੀ ਜਾਂਦੇ ਆ। ਅਸੀਂ ਤਾਂ ਹੀ ਤਾਂ ਆਪਾਂ ਕਹਿੰਦੇ ਰੱਬ ਹੈ,
0: ਰੱਬ ਹੈ,
1: ਰੱਬ ਹੈ ਜਿਹੜਾ ਚਲਾਈ ਜਾਂਦਾ,
0: ਰੱਬ ਕਰਦਾ ਕਰਵਟ ਲੈ ਕੇ ਸੁੱਤਾ ਪੈ ਗਏ ਕੀ ਬਣਾਤਾ ਮੈਂ।
1: ਮੰਨ ਲਓ ਸ੍ਰੀਲੰਕਾ ਹੋ ਗਿਆ ਬੈਂਕਰਪਟ, ਕੀ ਫਰਕ ਪਿਆ, ਰੋਟੀ ਤੋਂ ਉੱਤੇ ਵੀ ਖਾਣ ਦੇ ਚੰਗੇ ਭਲੇ ਆ, ਕੀ ਹੋ ਗਿਆ, ਕੀ ਹੋ ਗਿਆ, ਜਿੰਦੇ ਜਾਗਦੇ ਆ। ਮੈਂ ਕਈਆਂ ਨੂੰ ਮਿਲਦਾ ਵਰਤਦਾ ਵਾ ਇੱਥੇ, ਕਈ ਜਾਣੇ ਮਿਲਦੇ ਆ, ਉਹ ਸਾਡੇ ਨਾਲੋਂ ਤੇ ਉਹ ਖੁਸ਼ ਨੇ ਸਗੋਂ।
0: ਹਾਂ ਨਹੀਂ,
1: ਉਹਨਾਂ ਦੇ ਚਿਹਰੇ ਤੇ ਹਰਵਾਨਗੀ ਜ਼ਿਆਦਾ,
0: ਸਾਡੇ ਕਮਿਊਨਿਟੀ ਤੇ ਕਾਫੀ ਮਤਲਬ ਦੇ ਆਰ ਵੈਰੀ ਵੈਲ ਆਫ
1: ਯਾਰ, ਬੈਕ ਵੀ ਤੇ ਕਨੈਕਟਡ ਨੇ ਨਾ।
0: ਇਹ ਗੱਲ ਵੀ ਠੀਕ ਹੈ
1: ਤੁਹਾਡੀ, ਅਸੀਂ ਇੱਥੇ ਵੀ ਉਖੜੇ ਫਿਰਦੇ ਆ, ਉੱਥੇ ਵੀ ਅਸੀਂ ਉਖੜੇ ਫਿਰਦੇ ਆ। ਗੱਲ ਤੇ ਰੋਣੇ ਧੋਣੇ ਦੀ ਆ ਨਾ, ਜਦੋਂ ਬੰਦਾ, ਮੈਨੂੰ ਤਾਂ ਲੱਗਦਾ ਵੀ ਕਈ ਵਾਰੀ ਕਈ ਚੀਜ਼ ਜਿਹੜੀ ਉਹ ਮਤਲਬ ਪਟਾਕਾ ਜਿਹਾ ਪੈ ਜਾਵੇ ਤਾਂ ਬੰਦਾ ਸਗੋਂ ਸਬਰ ਕਰ ਲੈਂਦਾ।
0: ਹਾਂ,
1: ਜਿਹੜਾ ਵਿੱਚ ਵਿਚਾਲੇ ਜੇ ਵਾਲਾ ਕੰਮ ਹੈ ਨਾ,
0: ਹਾਂ, ਅਪ ਡਾਊਨ, ਉਹ ਫਿਲਮੀ ਸਕਰੀਨ ਪਲੇ ਦੀ ਤਰ੍ਹਾਂ ਅਪ ਡਾਊਨ ਹੁੰਦੇ ਰਹਿਣਾ ਚਾਹੀਦਾ।
1: ਆਹ ਜਿਹੜਾ ਵਿੱਚ ਵਿਚਾਲੇ ਵਾਲਾ ਕੰਮ ਹੈ ਨਾ, ਇਹ ਜ਼ਿਆਦਾ,
0: ਹਾਂ ਹਾਂ, ਜਾਂ ਤਾਂ ਬਲੈਕ ਹੋਵੇ ਜਾਂ ਵਾਈਟ ਹੋਵੇ, ਗ੍ਰੇ ਜਾਂ ਤੰਗ ਕਰਦਾ।
1: ਹਾਂ, ਇਹ ਤੁਹਾਨੂੰ ਹਮੇਸ਼ਾ ਹੀ ਮਤਲਬ ਉਹ 'ਚ ਤੁਹਾਨੂੰ ਇਹ ਰਹਿੰਦਾ ਵਾ ਵੀ ਹਾਏ ਕੱਲ੍ਹ ਡੁੱਬ ਗਿਆ, ਹਾਏ ਕੱਲ੍ਹ ਇੰਟਰਸਟ ਰੇਟ ਵੱਧ ਗਿਆ, ਹਾਏ ਕੱਲ੍ਹ ਹੋ ਗਿਆ, ਨਹੀਂ ਇਹੋ ਫੀਲਿੰਗ ਰਹਿੰਦੀ
0: ਸੀ।
1: ਖੈਰ ਅੱਜ ਆਪਾਂ ਗੱਲਾਂ ਬਾਤਾਂ ਡਰਿੰਕ ਡਰਾਈਵਿੰਗ ਤੇ ਕਰ ਰਹੇ, ਫਿਰ ਹੋਰ ਪਾਸੇ ਨਿਕਲ ਜਾਂਦੀਆਂ, ਕਿਉਂਕਿ ਹਰ ਇੱਕ ਦਾ ਜ਼ਖਮ ਤੇ ਜਿਹੜਾ ਵੀ ਜ਼ਖਮ ਤੇ ਹੱਥ ਧਰਦਾ ਵਾ ਤੇ ਹਾਏ ਪੀਕ ਨਿਕਲੋ,
0: ਸੋਰੀ ਯਾਰ, ਆਰ ਯੂ ਓਕੇ,
1: ਹਰ ਇੱਕ। ਹਾਂ, ਇੱਥੇ ਬਣਦਾ ਪੁੱਛਣਾ, ਇਸ ਤਰੀਕੇ ਨਾਲ ਪੁੱਛੋ ਯਾਰ। ਇਸ ਤਰੀਕੇ ਦੇ ਨਾਲ ਪੁੱਛਿਆ ਕਰੋ। ਸੋ ਗੱਲਾਂ ਬਾਤਾਂ ਆਪਾਂ ਡਰਿੰਕ ਡਰਾਈਵਿੰਗ ਦੇ ਉੱਤੇ ਕਰਨੀਆਂ ਨੇ ਭਾਈ, ਲਾਪਰਵਾਹੀ ਨਹੀਂ ਕਰਨੀ, ਪੂਰੀ ਜ਼ਿੰਦਗੀ ਤੁਹਾਡੀ ਬਦਲ ਜਾਂਦੀ ਆ। ਐਂ ਪੂਰਾ ਮਤਲਬ ਭੂ ਲਾ ਕੇ ਘੁੰਮਣਾ ਪੈਂਦਾ ਵਾ ਅਤੇ ਉਹਦੇ 'ਚ ਵੀ ਤੁਹਾਡਾ ਗੁਜ਼ਾਰਾ ਨਹੀਂ ਹੁੰਦਾ, ਕਈ ਉਹਦੇ 'ਚ ਵੀ ਬੜੇ ਔਖੇ ਹੁੰਦੇ ਆ। ਸੋ ਬਹੁਤ ਪਹਿਲਾਂ ਤੋਂ ਆਪਾਂ ਇਹ ਗੱਲ ਕਰਦੇ ਹਾਂ ਕਿ ਮਹਿਫਲਾਂ ਦੇ ਵਿੱਚ ਬਹਿ ਕੇ ਐਵੇਂ ਮਤਲਬ ਅਸੀਂ ਕੜਬਾਜ਼ੀਆਂ ਮਾਰਨ ਦੀ ਜ਼ਰੂਰਤ ਨਹੀਂ, ਅਤੇ ਜਿਹੜੇ ਤੁਹਾਡੇ ਮਾਰਦੇ ਨੇ ਉਹਨਾਂ ਦੀਆਂ ਗੱਲਾਂ 'ਚ ਆਉਣ ਦੀ ਜ਼ਰੂਰਤ ਨਹੀਂ, ਅਤੇ ਜੇ ਤੁਸੀਂ ਮਾਰਦੇ ਹੋ ਤਾਂ ਬੀ ਕੇਅਰਫੁੱਲ। ਤੁਸੀਂ ਤੁਹਾਡੇ ਹਰ ਇੱਕ ਸਰਕਲ ਦੇ ਵਿੱਚ ਕੋਈ ਨਾ ਕੋਈ ਐਗਜ਼ਾਮਪਲ ਤੁਹਾਡੇ ਕੋਲ ਜ਼ਰੂਰ ਹੋਊਗੀ ਵੀ ਫਲਾਣਾ ਬੰਦਾ ਯਾਰ ਇਸ ਚੀਜ਼ ਕਰਕੇ ਮਾਰੇਗਾ। ਹੁਣ ਉਹਨੂੰ ਚੱਤੇ ਪੈਰ ਆਪਣੀ ਵੋਟੀ ਨੂੰ ਨਾਲ ਲੈ ਕੇ ਜਾਣਾ ਪੈਂਦਾ, ਹੈ ਨਾ,
0: ਐਬਸੋਲੂਟਲੀ ਰਾਈਟ।
1: ਹੁਣ ਉਹਨੂੰ ਚੱਤੇ ਪੈਰ ਇਹ ਰਹਿੰਦਾ ਵਾ ਵੀ ਮੇਰੇ ਬੱਚੇ ਨੂੰ ਸਕੂਲ ਤੋਂ ਕਿੰਨੇ ਪਿੱਕ ਕਰਨਾ। ਹੁਣ ਉਹਨੂੰ ਇਹ ਰਹਿੰਦਾ ਵੀ ਉਹ ਬੱਚੇ ਨਾ ਛੱਡ ਸਕਦਾ ਨਾ ਚੁੱਕ ਸਕਦਾ, ਹੁਣ ਉਹਨੂੰ ਉਬਰ ਕਰਕੇ ਦੇਣੀ ਪੈਂਦੀ ਆ।
0: ਬਿਲਕੁਲ ਠੀਕ।
1: ਹੁਣ ਵੋਟੀ ਦੀ ਜੌਬ ਛਡਵਾਈ ਆ ਜਾਂ ਲਾਗੇ ਘਰ ਦੇ ਲੱਭ ਕੇ ਦਿੱਤੀ ਆ, ਕਿਉਂਕਿ ਉਹ ਆਪ ਡਰਾਈਵ ਨਹੀਂ ਕਰ ਸਕਦਾ, ਪਿੱਕ ਨਹੀਂ ਕਰ ਸਕਦਾ, ਬੱਚੇ ਡਰੋਪ ਨਹੀਂ ਕਰ ਸਕਦਾ, ਕੰਮ ਤੇ ਆਪ ਉਹ ਕੰਮ ਤੇ ਨਹੀਂ ਜਾ ਸਕਦਾ। ਹੁਣ ਉਹਨੂੰ ਘਰੋਂ ਆ ਕੇ ਕੰਕਰੀਟ ਵਾਲੇ ਲੈ ਜਾਂਦੇ ਆ, ਜਦਕਿ ਪਹਿਲਾਂ ਉਹ ਆਪ ਡਰਾਈਵਿੰਗ ਦੀ ਜੌਬ ਕਰਦਾ ਹੈ। ਕਿੰਨੀ ਕਿੰਨੇ ਸਾਰੇ ਹਰਡਲ ਹੋ ਜਾਂਦੇ, ਤੁਸੀਂ ਸੋਚ ਕੇ ਵੇਖੋ ਵੀ ਆਪਾਂ ਗੱਡੀ ਦੇ ਨਾਲ ਡਰਾਈਵਿੰਗ ਦੇ ਨਾਲ ਕਿੱਦਾਂ ਜੁੜੇ ਹਾਂ ਆਪਾਂ।
0: ਬਿਲਕੁਲ। ਐਂਡ ਤੁਸੀਂ ਇਹ ਦੇਖੋ ਕਿ ਤੁਸੀਂ ਆ ਜਿੰਨੇ ਵੀ ਸਿਚੁਏਸ਼ਨਸ ਦੱਸੀਆਂ, ਦੀਜ਼ ਆਰ ਸੋ ਮੈਨੀ ਵਰਸਟ ਸਿਚੁਏਸ਼ਨ ਹੈ, ਫਿਰ ਵੀ ਪਰ ਜੇ ਤੁਸੀਂ ਫਸ ਗਏ ਹੋ ਇਹ ਫਿਰ ਵੀ ਬੈਸਟ ਆਫ ਦਾ ਲੋਟ ਆ, ਕਿਉਂਕਿ ਸਮਝੋ ਜੇ ਤੁਹਾਡਾ ਕੰਮ ਹੀ ਡਰਾਈਵਿੰਗ ਤੋਂ ਰਿਲੇਟਡ ਆ ਤਾਂ ਤੁਸੀਂ ਤਾਂ ਕੰਮ ਤੋਂ ਵੀ ਜਾ ਸਕਦੇ ਹੋ। ਮੈਂ ਪਰਸਨਲ ਤੌਰ 'ਤੇ ਆਪਾਂ ਅੱਗੇ ਜਾ ਕੇ ਹੈ ਨਾ ਡਿਸਕਸ ਕਰਾਂਗੇ ਕਿ ਕਿਹਦੇ ਨਾਲ ਕੀ ਕੀ ਹੁੰਦਾ, ਪਰ ਮੈਂ ਪਰਸਨਲ ਤੌਰ 'ਤੇ ਕਿੰਨੇ ਲੋਕਾਂ ਨੂੰ ਜਾਣਦਾ ਕਿ ਉਹ ਮਤਲਬ ਹੁੰਦਾ ਨਾ ਉਹ ਡੋਮੀਨੋ ਇਫੈਕਟ ਹੁੰਦਾ ਨਾ ਕਿ ਇੱਕ ਸੁੱਟੋ ਡੋਮੀਨੋ 'ਤੇ ਸਾਰੇ ਗੜਗੜਗੜ ਕਰਕੇ ਡਿੱਗਦੇ ਆ, ਉਹ ਵਾਲਾ ਕੰਮ ਹੀ ਹੈ ਕਿ ਬੰਦਾ ਦੁਖੀ ਸੀ, ਪੀ ਰਿਹਾ ਸੀ, ਫੜਿਆ ਗਿਆ ਅਤੇ ਲਾਇਸੈਂਸ ਗਿਆ ਅਤੇ ਟਰੱਕ ਦੀ ਜੋਬ ਵੀ ਗਈ, ਉਹ ਹੋਰ ਦੁਖੀ ਹੋਇਆ, ਉਹਨੇ ਹੋਰ ਪੀਣੀ ਸ਼ੁਰੂ ਕੀਤੀ, ਉਹਦਾ ਲਾਈਫ ਸਟਾਈਲ ਹੀ ਇਹ ਹੋ ਗਿਆ, ਕਿਉਂਕਿ ਤੁਹਾਡੇ ਕੋਲ ਫਿਰ ਕੁਛ ਹੋਰ ਕਰਨ ਨੂੰ ਹੈ ਵੀ ਨਹੀਂ, ਹੈ ਨਾ, ਮਤਲਬ ਇਹਨਾਂ ਚੀਜ਼ਾਂ ਦਾ ਕੋਈ ਐਂਡ ਨਹੀਂ ਹੈ। ਐਂਡ ਐਲਕੋਹਲ ਡਰਾਈਵਿੰਗ ਦਾ ਸਭ ਤੋਂ ਵੱਡਾ ਪੈਰਾਡੋਕਸ ਪਤਾ ਕੀ ਆ ਕਿ ਐਲਕੋਹਲ ਆਪਣੇ ਆਪ 'ਚ ਇਸ ਤਰ੍ਹਾਂ ਦੀ ਹੈ ਕਿ ਬੰਦਾ ਪੀਂਦਾ ਤਾਂ ਕਹਿੰਦਾ ਲੈ ਮੇਰੇ ਤੋਂ ਉੱਪਰ ਕੋਈ ਨਹੀਂ, 80-90% ਲੋਕਾਂ ਦੇ ਅੰਦਰ ਜਿਹੜਾ ਕੌਨਫੀਡੈਂਸ ਉਹੀ ਹੈ ਨਾ, ਉਹ ਢਿੱਡ ਦੇ ਅੰਦਰ ਪਤਾ ਨਹੀਂ ਵਿਚਾਰਾ ਕਿੱਥੇ ਮਰਿਆ ਹੁੰਦਾ, ਉਹ ਸਿੱਧੇ ਹਲਕ ਤੱਕ ਆ ਜਾਂਦਾ ਐਲਕੋਹਲ ਪੀ ਕੇ ਕਿ ਲੈ ਬਈ ਮੈਂ ਹੀ ਹਾਂ ਜੋ ਹਾਂ, ਹੈ ਨਾ। ਉਸ ਕੌਨਫੀਡੈਂਸ ਦੇ ਅੰਦਰ ਐਕਟੀਵਿਟੀ ਹਮੇਸ਼ਾ ਆਮ ਤੌਰ 'ਤੇ ਹਰ ਬੰਦੇ ਦੇ ਸਾਹਮਣੇ ਹੁੰਦੀ ਹੈ ਡਰਾਈਵਿੰਗ, ਕਿਉਂਕਿ ਕਿਸੇ ਨਾ ਕਿਸੇ ਦੇ ਵੱਲ ਗਏ ਹੋਏ ਹੋ ਜਾਂ ਫਿਰ ਕਿਤੇ ਬਾਹਰ ਬੈਠੇ ਹੋ, ਅਤੇ ਬਈ $40-50 ਦੀ ਉਬਰ ਕਰ ਲਓ, ਉਹ ਮੱਚ ਬੈਟਰ ਆ, ਕਿਉਂਕਿ ਸਬਰਬ ਹੋਵੇ। ਮੈਂ ਤਾਂ ਇੱਕ ਵਾਰੀ ਇੱਥੇ ਬੈਲਰੈਟ ਆਹ ਫ੍ਰੀਵੇ 'ਤੇ ਹੀ ਦੇਖੇ ਸੀਗੇ, ਕਿਉਂਕਿ ਹਾਂ ਅੱਜਕੱਲ੍ਹ ਨਹੀਂ, ਹਾਂ ਮਤਲਬ ਮੈਂ ਤਾਂ ਬਚ ਗਿਆ,
1: ਕੋਈ ਘੇਰੇ ਗਿਆ,
0: ਹਾਂ ਹਾਂ, ਉਹ ਤਾਂ ਅਗਲੇ ਤਾਂ ਪੂਰੀ ਬੱਸ ਬੁਸ ਇੰਡੀਆ ਵਾਲਾ ਹਿਸਾਬ ਥੋੜ੍ਹੀ ਹੈ ਕਿ ਜਿੰਨੀ ਕੁ ਪੀਤੀ ਉਸ ਹਿਸਾਬ ਦੇ ਤੂੰ ਪੈਸੇ ਦੇ ਕੇ ਚਲਾ ਜਾ, ਇੰਡੀਆ ਵਾਲਾ ਸਿਸਟਮ ਥੋੜ੍ਹੀ ਹੈ ਨਾ ਅਗਲਿਆਂ ਨੇ। ਤੂਰ ਭਾਈ ਨੇ ਸਗੋਂ ਦੱਸੀ ਸੀਗੀ ਇੱਕ ਵਾਰੀ, ਮੈਂ ਉਹਨਾਂ ਜਦੋਂ ਸ਼ੋਅ ਕਰਦਾ ਪਿਆ ਸੀਗਾ ਕਿ ਕਹਿੰਦੇ ਕਿ ਮੈਂ ਇੱਕ ਪਾਇੰਟ ਪੀਤਾ ਸੀਗਾ 6-7 ਘੰਟੇ ਪਹਿਲਾਂ, ਅਤੇ ਮੈਨੂੰ ਰੋਕ ਲਿਆ ਅਤੇ ਬੱਸ 'ਚ ਲੈ ਜਾਂਦੇ, ਕਹਿੰਦਾ ਅੰਦਰੋਂ ਮੈਨੂੰ ਚਾਹ ਬੜਾ ਕਿ ਯਾਰ ਪਤਾ ਲੱਗੇਗਾ ਕੀ ਹੁੰਦਾ ਕੀ
1: ਆਉਂਦੀ ਆ ਕਿ ਨਹੀਂ ਆਉਂਦੀ।
0: ਚਲੋ ਉਹਨਾਂ ਨੇ ਉਹ ਫੂਕ ਮਾਰੀ, ਉਹ ਆ ਗਿਆ ਜੀ, ਉਹਦੇ ਅੰਦਰ ਰੀਡਿੰਗ ਆ ਗਈ, ਫਿਰ ਕਹਿੰਦੇ ਕਿ ਹੁਣ ਮੈਨੂੰ ਇਹਦਾ ਚਾਹ ਚੜਿਆ ਕਿ ਮੈਨੂੰ ਬੱਸ 'ਚ ਲੈ ਕੇ ਜਾਂਦੇ ਪਏ, ਬੱਸ 'ਚ ਹੁੰਦਾ ਕਿ ਹਮੇਸ਼ਾ ਸੋਚਦਾ ਸੀ ਕੀ ਹੁੰਦਾ। ਮੈਂ ਕਿਹਾ ਵਾਹ ਬਈ ਵਾਹ ਮੁਗਲੀ, ਉਹ ਗਏ ਅੰਦਰ ਬੈਠੇ ਆ, ਕਹਿੰਦੇ ਅੰਦਰ ਬਹੁਤ ਵਧੀਆ ਸਿਸਟਮ ਸੀ, ਬੜਾ ਨਾਈਸ ਜਿਹਾ ਬੰਦਾ ਸੀਗਾ, ਉਹਨੇ ਪੁੱਛਿਆ ਹਾਊ ਆਰ ਯੂ ਮਾਈਟ, ਆਰ ਯੂ ਓਕੇ? ਮੈਂ ਕਿਹਾ ਮੈਂ ਥੋੜੀ ਦੇਰ ਜਦੋਂ ਚਾਰ ਪੰਜ ਬੰਦੇ ਇਕੱਠੇ ਕਰ ਲਏ ਨਾ, ਫਿਰ ਸਾਨੂੰ ਸਿੱਧੇ ਖੜੇ ਮਤਲਬ ਸਿੱਧੇ ਤੁਰ ਕੇ ਦਿਖਾ, ਹੈ ਨਾ, ਇਹ ਬੋਲ ਕੇ ਦਿਖਾ, ਮਤਲਬ ਗੇਮਾਂ ਜਿਹੀਆਂ ਖੜਾਈਆਂ ਆਪਣੇ ਵੱਲੋਂ। ਤੇ ਉਹਨੇ ਕਿਹਾ ਕਿ ਤੇਰੇ ਆ ਰਿਹਾ ਪਰ ਤੂੰ ਓਦਾਂ ਹੋਸ਼ ਚ, ਕਹਿੰਦਾ ਕਿ ਯਾਰ ਪਤਾ ਨੀ ਬਹੁਤ ਪਹਿਲੇ ਪੀਤੀ ਸੀਗੀ, ਮੇ ਬੀ ਮਤਲਬ ਓਰਲ ਹਾਈਜੀਨ ਇਸ਼ੂਸ ਕਹਿ ਕੇ ਨਾ, ਉਹ ਕਹਿੰਦੇ ਮੈਨੂੰ ਤੋਰਤਾ, ਪਰ ਇਹ ਚਲੋ ਆਪਾਂ ਹਾਸੇ ਮਜ਼ਾਕ 'ਚ ਗੱਲ ਤੋਰਤੀ ਹੈ, ਪਰ ਸਮਝੋ ਜੇ ਬੰਦਾ ਫੜਿਆ ਜਾਵੇ ਤੇ ਘੱਟ ਤੋਂ ਘੱਟ 2 ਸਾਲ ਲਈ ਤਾਂ ਯੂ ਕੈਨ ਨਾਟ ਸੇ ਹਾਈ ਟੂ ਡਰਾਈਵਿੰਗ।
1: ਨਹੀਂ ਤੁਸੀਂ ਲੰਮਾ ਸਫ਼ਰ ਕਰ ਰਹੇ ਹੋ, 2 ਸਾਲਾਂ 'ਚ ਛੁਟਕਾਰਾ ਨਹੀਂ ਹੁੰਦਾ। ਆਪਾਂ ਅੱਗੇ ਚੱਲ ਕੇ ਕੁਛ ਕੇਸ ਇੱਦਾਂ ਦੇ ਆਪਾਂ ਡਿਸਕਸ ਕਰਾਂਗੇ। 2 ਸਾਲਾਂ 'ਚ ਵੀ ਛੁਟਕਾਰਾ ਨਹੀਂ ਤੁਹਾਡਾ ਹੁੰਦਾ। ਕੁਛ ਇੱਕ ਚੀਜ਼ਾਂ ਨਾ ਸਾਨੂੰ ਜ਼ਰੂਰ ਧਿਆਨ 'ਚ ਰੱਖਣੀਆਂ ਚਾਹੀਦੀਆਂ। ਆਪਣੀ ਕਮਿਊਨਿਟੀ 'ਚ ਬੜੇ ਇਹ ਇੱਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਆਮ ਪ੍ਰਚਾਰੀਆਂ ਜਾਂਦੀਆਂ, ਕਹੀਆਂ ਜਾਂਦੀਆਂ, ਡਿਸਕਸ ਕੀਤੀਆਂ ਜਾਂਦੀਆਂ। ਤੁਸੀਂ ਇੱਦਾਂ ਕਰਕੇ ਫੂਕ ਮਾਰ ਦਿਉ ਤਾਂ ਨਹੀਂ ਆਉਂਦਾ, ਤੁਸੀਂ ਇੰਨੀਆਂ ਚਿੰਗਮ ਖਾ ਲਓ ਤਾਂ ਉਹਦੇ ਵਿੱਚ ਨਹੀਂ ਆਉਂਦਾ, ਅਤੇ ਇੱਦਾਂ ਦਾ ਕੁਛ ਨਹੀਂ ਜੇ।
0: ਹਾਂ ਇੱਦਾਂ ਕੁਛ ਨਹੀਂ,
1: ਜੋ ਤੁਹਾਡੇ ਅੰਦਰ ਆ, ਜੋ ਤੁਹਾਡੇ ਚਲੇ ਗਿਆ ਅੰਦਰ, ਉਹ ਅੰਦਰੋਂ ਨਿਕਲਣਾ ਹੀ ਨਿਕਲਣਾ ਵਾ, ਜੋ ਤੁਸੀਂ ਮਰਜ਼ੀ ਖਾ ਲਓ, ਜੋ ਤੁਸੀਂ ਮਰਜ਼ੀ ਕਰ ਲਓ।
0: ਉਹ ਬਹੁਤ ਮਸ਼ਹੂਰ ਹੈ ਨਾ ਕਿ ਪਾਣੀ ਪੀ ਲਓ,
1: ਪਾਣੀ ਰੱਜ ਕੇ
0: ਬੰਦਾ 2 ਡਰਿੰਕ ਲਗਾਉਂਦਾ, ਬਾਅਦ 'ਚ 4 ਜੱਗ ਪਾਣੀ ਦਾ ਪੀ ਲੈਂਦਾ, ਬਾਈ ਤੁਹਾਡੀ ਸਿਰਫ ਕਿਡਨੀ ਓਵਰ ਵਰਕ ਕਰਦੀ ਉਹਦੇ ਅੰਦਰ, ਕਿਉਂਕਿ ਉਹ ਬਲੱਡ ਦਾ ਬੇਸਿਕਲੀ ਬਲੱਡ ਦੇ ਅੰਦਰ ਕਿੰਨਾ ਐਲਕੋਹਲ ਲੈਵਲ ਆ ਉਹ ਪਿਕ ਕਰਦਾ,
1: ਤੁਹਾਡਾ ਜੋ ਅੰਦਰ ਆ ਗਿਆ ਉਹਦੇ 'ਚ ਜਿੰਨਾ ਮਰਜ਼ੀ ਤੁਸੀਂ ਮੈਂਥੋਲ ਚੱਬ ਲਓ, ਜੋ ਮਰਜ਼ੀ ਲਾਚੀਆਂ ਚੱਬ ਲਓ, ਉਹਦੇ ਨਾਲ ਇਹ ਹੋ ਸਕਦਾ ਵਾ ਵੀ ਉਹਨੂੰ ਤੁਹਾਡੇ ਮੂੰਹ 'ਚੋਂ ਹਮਕ ਨਹੀਂ ਆਊਗੀ ਕਿਸੇ ਹੱਦ ਤੱਕ, ਪਰ ਇਹ ਨਹੀਂ ਹੋ ਸਕਦਾ ਵੀ ਉਹ ਤੁਹਾਡੇ ਖੂਨ 'ਚੋਂ ਉਹ ਚੀਜ਼ ਕੱਢ ਦੂ, ਉਹ ਰਹਿਣਾ ਹੀ ਰਹਿਣਾ ਵਾ। ਸੋ ਇੱਦਾਂ ਦੇ ਤੁਸੀਂ ਉਹ ਕੀ ਕਹਿੰਦੇ ਹੁੰਦੇ ਪੰਜਾਬੀ 'ਚ, ਪੱਦਾਂ ਦੇ ਥੰਮ ਲਿਆਂ 'ਤੇ ਘਰ ਨਹੀਂ ਬਣਾ ਸਕਦੇ ਤੁਸੀਂ, ਕਿਉਂਕਿ ਇਹ ਬੜੇ ਬੜਿਆਂ ਜਾਣਿਆਂ ਨੂੰ ਇਹ ਚੀਜ਼ ਦਾ ਵਹਿਮ ਹੁੰਦਾ। ਅਤੇ ਮੈਂ ਤਾਂ ਕਹਿ ਰਿਹਾ ਵੀ ਸਾਡੇ 1-2 ਬੰਦੇ ਇਸੇ ਚੀਜ਼ 'ਚ ਹੀ ਫਸੇ ਆ ਵੀ ਉਹ ਭਰ ਕੇ ਚਿੰਗਮ ਖਾਧੀ ਅਤੇ ਫੂਕ ਮਾਰੀ ਅਤੇ ਆਇਆ ਨਹੀਂ, ਹੈ ਨਾ। ਇਹ ਉੱਦਾਂ ਦੀਆਂ ਗੱਲਾਂ ਨੇ ਵੀ ਮੈਂ ਤੁਰਿਆ ਜਾਂਦਾ ਸੀ ਅੱਗੋਂ, ਭੂਤ ਦਿਖਿਆ ਅਤੇ ਉਰੇ ਆ ਉਹ ਅਤੇ ਉਹ ਭੱਜ ਗਿਆ, ਹੈ ਨਾ।
0: ਇਹ ਉੱਦਾਂ ਹੀ ਹੈ। ਅੱਛਾ ਅੱਛਾ, ਇਹ ਇੱਦਾਂ ਦੀ ਸਲਾਹ ਹੈ ਨਾ, ਜ਼ਿਆਦਾਤਰ ਜਿਹੜਾ ਬੰਦਾ ਦਿੰਦਾ ਅਤੇ ਜਿਹੜਾ ਲੈ ਕੇ ਜਾਂਦਾ ਇਹ ਵਾਲੀ ਸਲਾਹ, ਉਹ ਜਦੋਂ ਸ਼ੀਸ਼ਾ ਖੋਲਦਾ ਨਾ, ਉਹਨੇ ਭਾਵੇਂ ਲੈਚੀਆਂ ਮੇਰੇ ਖਿਆਲ ਨਾਲ ਕਿਲੋ ਚੱਬ ਲੀਆਂ ਹੋਣ, ਜਦੋਂ ਕਹਿੰਦਾ ਹਾਊ ਆਰ ਯੂ ਡੂਇੰਗ ਸਰ ਟੂਡੇ, ਉਹ ਕਹਿੰਦਾ ਆਮ ਗੁੱਡ, ਹਾਊ ਆਰ ਯੂ ਡੂਇੰਗ, ਉਹ ਫੂਕ ਮਾਰਨ ਦੀ ਵੀ ਲੋੜ ਨਹੀਂ। ਮੈਂ ਕਿਹਾ ਤੂੰ ਮਾਮਾ ਉੱਦਾਂ ਹੀ ਬਾਹਰ ਆ,
1: ਪਹਿਲੀ ਗੱਲ ਤਾਂ ਪਤਾ ਨਹੀਂ
0: ਖਰਾਬ ਕਰਨਾ,
1: ਪਹਿਲੀ ਗੱਲ ਤਾਂ ਸਿੱਧਾ ਪਤਾ ਜਿਹੜਾ ਉਹ ਲੱਗ ਜਾਂਦਾ। ਦੂਸਰੀ ਗੱਲ ਇਹ ਆ ਵੀ ਇੱਦਾਂ ਦੀਆਂ ਗੱਲਾਂ ਦਾ ਨਾ ਮਾਂ ਪਿਓ ਇਸ ਕਰਕੇ ਵੀ ਨਹੀਂ ਹੁੰਦਾ, ਜਿਹੜਾ ਵੀ ਬੰਦਾ ਸਾਨੂੰ ਇੱਦਾਂ ਦੀ ਗੱਲ ਦੱਸ ਰਿਹਾ ਹੁੰਦਾ ਨਾ, ਉਹਨੂੰ ਅੱਗੇ ਫਰਦਰ ਪੁੱਛੋ ਨਾ
0: ਕਿ ਆਪ ਕਦੀ ਫਸੇ ਹੋ,
1: ਇਹ ਤੇਰੇ ਨਾਲ ਹੋਈ ਕਿਸੇ ਜਾਣਕਾਰ ਨਾਲ ਹੋਈ, ਉਹ ਗਾਂ ਦੀ ਗਾਂ ਕਿਸੇ ਨਾਲ ਹੋਈ ਹੁੰਦੀ ਆ, ਤੇ ਉਹ ਗਾਂ ਦੀ ਗਾਂ ਵਾਲਾ ਕੋਈ ਤੁਹਾਨੂੰ ਕਦੀ ਐਂਡ ਨਹੀਂ ਲੱਭਦਾ। ਤੁਸੀਂ ਕਦੀ ਐਕਸਪੈਰੀਮੈਂਟ ਕਰਕੇ ਵੇਖ ਲਓ, ਉਹ ਗਾਂ ਫੋਨ ਕਰੂਗਾ, ਉਹ ਕਹੂਗਾ ਉਹ ਯਾਰ ਸੁਣੀ ਹੀ, ਹਾਂ ਉਹ ਸਾਡਾ ਇੱਕ ਯਾਰ ਹੀ ਉਹਦੇ ਨਾਲ ਹੋਈ ਸੀ, ਹੈ ਨਾ। ਉਹ ਯਾਰ ਹਰ ਵਾਰੀ ਵੱਖਰਾ ਹੁੰਦਾ ਵਾ, ਹਰ ਇੱਕ ਦਾ ਵੱਖਰਾ ਹੁੰਦਾ। ਸੋ ਇਹ ਚੀਜ਼ ਕਦੀ ਨਹੀਂ ਮੁੱਕਦੀ।
0: ਇਹ ਗੱਲ ਸਹੀ, ਇਹ ਜਿੰਨੀਆਂ ਵੀ ਦੁਨੀਆਂ ਦਾ ਨਾਯਾਬ ਚੀਜ਼ਾਂ, ਜਿੰਨੇ ਵੀ ਆਪਾਂ ਪੁੱਠੇ ਕੰਮਾਂ ਤੋਂ ਬਚਦੇ ਨਾ, ਉਹ ਇੱਕ ਆਦਮੀ ਹੈ ਕੋਈ, ਪਰ ਉਹ ਸਾਡੇ ਸਰਕਲ ਦਾ ਨਹੀਂ ਹੈ, ਉਹ ਅਗਲੇ ਦੇ ਅਗਲੇ ਸਰਕਲ ਦਾ, ਉਹ ਸਾਰੇ ਸਰਕਲਾਂ ਤੋਂ ਰਲਾ ਕੇ ਨਾ ਕਿਸੇ ਨੂੰ ਇੱਕੋ ਹੀ ਆਦਮੀ ਨਿਕਲਣਾ ਜੋ ਇੱਧਰ ਹੀ ਲਾਈਫ ਜੀ ਰਿਹਾ, ਜਿਹੜਾ ਸ਼ਰਾਬ ਪੀ ਕੇ ਵੀ ਬਚ ਰਿਹਾ, ਜਿਹੜਾ ਟੈਕਸ ਅਵੇਟ ਕਰਕੇ ਵੀ ਬਚ ਰਿਹਾ, ਜਿਹਨੇ 4 ਲੱਖ ਦਾ ਘਰ 2 ਮਿਲੀਅਨ ਦਾ ਵੇਚਤਾ ਉਸ ਏਰੀਆ ਦੇ ਅੰਦਰ, ਜਿਹਨੇ ABC ਸਭ ਜਿਹੜੀਆਂ ਅਫਵਾਹਾਂ ਆਪਾਂ ਬਣਾਉਣੀਆਂ ਹੁੰਦੀਆਂ ਆਪਣੇ ਮਨ ਤੋਂ ਕਿ ਯਾਰ ਆ ਜਿਹੜਾ ਯਾਰ ਮਿੱਤਰ ਬੈਠਾ ਪਿਆ ਇਹ ਇੱਕ ਹੋਰ ਲਾ ਲਵੇ ਮੇਰੇ ਨਾਲ ਪੈ ਗਿਆ, ਕੋਈ ਚੱਕਰ
1: ਐਵੇਂ ਉੱਡੀ ਉੱਡੀ ਹੁੰਦੀ ਆ ਕਿ ਉਹ ਨਹੀਂ ਪਤਾ ਨਹੀਂ ਕਿਉਂ। ਚਲੋ ਇਹ ਕਿਉਂ ਹੁੰਦਾ ਵਾ ਇੱਦਾਂ, ਇਹ ਵੀ ਆਪਾਂ ਅੱਜ ਕਰਾਂਗੇ ਗੱਲਬਾਤ,
0: ਇਹ ਵੀ ਕੁਝ ਇੱਦਾਂ
1: ਜੀ। ਪਰ ਫਿਲਹਾਲ ਆਪਾਂ ਇੱਕ ਬ੍ਰੇਕ ਲੈ ਲੈਂਦੇ, ਕਿਉਂਕਿ ਇਹਦਾ ਇਤਿਹਾਸ ਕੋਈ ਜਿਹੜਾ ਉਹ ਨਵਾਂ ਨਹੀਂ ਆ। ਅੱਜ ਤਾਂ ਚਲੋ ਜਿਹੜਾ ਗੱਡੀ ਦੇ ਉੱਤੇ ਪਹਿਲਾਂ ਹੋਇਆ, ਅਤੇ ਉੱਦਾਂ ਮੈਂ ਵੇਖ ਰਿਹਾ ਸੀ, ਕਹਿੰਦੇ ਕਿ ਇਹ ਜਿਹੜਾ ਸ਼ੁਰੂ ਹੋਇਆ ਸੀ ਇਹ ਰੋਮ ਤੋਂ, ਰੋਮ ਦੇ ਵਿੱਚ ਈਵਨ ਘੋੜੇ ਦੜਾਉਂਦੇ ਸੀ ਜਦੋਂ, ਜਾਂ ਘੋੜਿਆਂ 'ਤੇ ਜਾਣ ਆਉਣ ਸੀ, ਜਾਂ ਆਪਣੇ ਜਿੱਦਾਂ ਆਪਾਂ ਉਹਦੀ ਤਾਂਗਿਆਂ ਦੀ ਗੱਲ ਕੀਤੀ ਆ, ਰੱਥਾਂ ਦੀ ਗੱਲ ਕੀਤੀ ਆ। ਸੋ ਉਹਨਾਂ ਦੇ ਉੱਤੇ ਵੀ ਮੁੜ ਕੇ ਉਹਨੂੰ ਨਹੀਂ ਚਲਾਉਣ ਦਿੱਤਾ ਜਾਂਦਾ, ਉਹਨੂੰ ਵੀ ਫਾਈਨ ਲਾਇਆ ਜਾਂਦਾ ਸੀ। ਸੋ ਹੋਊਗਾ ਕੁਛ ਇੱਦਾਂ ਦਾ
0: ਸਿਸਟਮ, ਟਰਾਂਸਪੋਰਟ ਹੀ ਆ,
1: ਹਾਂ ਵੀ ਤੁਸੀਂ ਨਹੀਂ ਚਲਾ ਸਕਦੇ, ਜਾਂ ਤੁਸੀਂ ਆਪ ਆਪਣੇ ਆਪ ਨੂੰ ਸੱਟ ਲਾ ਲਓਗੇ, ਜਾਂ ਕਿਸੇ ਦੇ ਮਾਰਿਆ ਹੋਊਗਾ ਨਾ, ਹੋ ਸਕਦਾ ਰੱਥ ਦਾ ਸਟੇਅਰਿੰਗ ਸਟੂਰਿੰਗ ਇੱਧਰ ਕਰ ਦਿੰਦੇ ਹੋਣਗੇ ਜਾਂ ਕੁਛ ਨਾ ਸਮਥਿੰਗ। ਸੋ ਉੱਥੋਂ ਮੁੜ ਕੇ ਹੁੰਦਾ ਹੁੰਦਾ, ਅਤੇ ਫਿਰ ਹੁਣ ਗੱਡੀ 'ਚ ਜ਼ਿਆਦਾ ਖਤਰਨਾਕ ਆ, ਕਿਉਂਕਿ ਤੁਸੀਂ ਸੋਚ ਕੇ ਵੇਖੋ ਵੀ ਗੱਡੀ ਇੱਕ ਤਰ੍ਹਾਂ ਦੇ ਨਾਲ, ਤੁਸੀਂ ਮਤਲਬ ਆਪਾਂ ਬਹੁਤ ਹੀ ਬਰੀਕੀ 'ਚ ਕਦੀ ਸੋਚਦੇ ਨਹੀਂ ਹਾਂ, ਪਰ ਇਹਨੂੰ ਇੱਦਾਂ ਤੁਹਾਨੂੰ ਸੋਚਣ ਦੇ ਲਈ ਕਿਹਾ ਜਾਂਦਾ ਵਾ ਵੀ ਮੰਨ ਲਓ ਤੁਸੀਂ ਇੱਕ ਗੱਡੀ ਲੈ ਕੇ ਜਾ ਰਹੇ ਹੋ ਜਿਹ 'ਚ ਤੁਹਾਡੀ ਆਪਣੀ ਜ਼ਿੰਦਗੀ ਹੈ, ਹੋ ਸਕਦਾ ਤੁਹਾਡਾ ਪਰਿਵਾਰ ਪਿੱਛੇ ਬੈਠਾ ਹੋਵੇ, ਹੋ ਸਕਦਾ ਤੁਸੀਂ ਜਿਹਦੇ ਵਿੱਚ ਕਿਤੇ ਜਾ ਕੇ ਮਾਰ ਦਿਉ, ਕਿਸੇ ਘਰ 'ਚ ਮਾਰ ਦਿਉ, ਕਿਤੇ ਪਤਾ ਨਹੀਂ ਉੱਥੇ ਕੌਣ ਹੋਊਗਾ, ਕੋਈ ਬੱਚਾ ਹੋਊਗਾ, ਕੋਈ ਬਜ਼ੁਰਗ ਹੋਊਗਾ, ਕੋਈ ਪਰਿਵਾਰ ਹੋਊਗਾ, ਕੋਈ ਮਰੀਜ਼ ਹੋਊਗਾ। ਸੋ ਇੱਕ ਇੱਕ ਤਰ੍ਹਾਂ ਦੇ ਨਾਲ ਤੁਸੀਂ ਉਸ ਸਮੇਂ ਉਸ ਬੰਦੇ ਵਰਗੇ ਹੋ ਜਿਹੜਾ ਬੰਬ ਲੈ ਕੇ ਘੁੰਮ ਰਿਹਾ ਪਿੰਨ ਕੱਢ ਕੇ।
0: ਸਹੀ ਗੱਲ ਆ, ਵੈਰੀ ਵੈਲ ਪੁੱਟ।
1: ਪਤਾ ਨਹੀਂ ਕਿੱਥੇ ਕਿੱਥੇ ਫਟ ਜਾਣਾ। ਸੋ ਹਥਿਆਰ ਹੀ ਆ ਨਾ। ਆਪਾਂ ਇੱਕ ਦਿਨ ਕੋਈ ਵੀਰ ਗੱਲ ਕਰ ਰਿਹਾ ਸੀ ਵੀ ਜਿੱਦਾਂ ਮਤਲਬ ਆਪਾਂ ਸਿਰਫ ਬੰਦੂਕ ਨੂੰ ਜਾਂ ਬੰਬ ਨੂੰ ਹਥਿਆਰ ਮੰਨਦੇ ਹਾਂ, ਚਾਕੂ ਨੂੰ ਹਥਿਆਰ ਮੰਨਦੇ ਹਾਂ, ਪਰ ਹਰ ਇੱਕ ਚੀਜ਼ ਹਥਿਆਰ ਆ ਜੇ ਤੁਸੀਂ ਹਥਿਆਰ ਵਾਂਗੂ ਵਰਤਣ 'ਤੇ ਆ ਜਾਓ ਤੇ। ਇਨਸਾਨ ਇਹੋ ਜਿਹਾ,
0: ਬਿਲਕੁਲ ਠੀਕ ਆ,
1: ਕੁੱਤਾ ਬੰਦਾ ਵਾ, ਮਤਲਬ ਇਨਸਾਨ ਤਾਂ ਇਹੋ ਬੰਦਾ ਹੀ ਆ ਨਾ, ਕੁੱਤੀ ਸ਼ੈ ਆ, ਜੀਵ ਆ, ਪ੍ਰਾਣੀ ਆ। ਵੀ ਤੁਹਾਡੇ ਭਾਵੇਂ ਪਾਣੀ ਵਾਲੀ ਬੋਤਲ ਤੁਸੀਂ ਹੱਥ 'ਚ ਫੜੀ ਆ, ਉਹਨੂੰ ਵੀ ਹਥਿਆਰ ਵਾਂਗੂ ਵਰਤ ਲਓਗੇ ਤੁਸੀਂ।
0: ਬਿਲਕੁਲ ਠੀਕ ਗੱਲ ਆ।
1: ਤੁਸੀਂ ਗੱਡੀ ਚਲਾ

0: ਇਹ ਦੁਨੀਆ ਦੀ ਹਥਿਆਰ ਸਾਬਤ ਹੋ ਜਾਂਦੀ ਆ ਜਦੋਂ ਉਹਨੂੰ ਗਲਤ ਇਸਤੇਮਾਲ ਕਰਨ ਲੱਗ ਪਓ।
1: ਐਬਸੋਲੂਟਲੀ ਰਾਈਟ।
0: ਗੱਡੀ ਗੱਡੀ ਆ, ਪਰ ਜੇ ਤੁਸੀਂ ਪੀ ਕੇ ਚਲਾ ਰਹੇ ਹੋ ਤਾਂ ਉਹ ਹਥਿਆਰ ਆ। ਸੋ ਤੁਸੀਂ ਆਪਣੇ ਆਪ ਨੂੰ
1: ਵੱਡੀ ਗੱਲ
0: ਹੈ ਹਥਿਆਰਾ ਹੀ ਮੰਨ ਕੇ ਚੱਲੋ ਤੁਸੀਂ, ਉਹ ਵੱਖਰੀ ਗੱਲ ਆ ਵੀ ਤੁਹਾਨੂੰ ਕੋਈ ਸਾਹਮਣੇ ਨਹੀਂ ਕੋਈ ਟੱਕਰਿਆ ਤਾਂ ਤੁਸੀਂ ਗੋਲੀ ਨਹੀਂ ਮਾਰ ਦਿੱਤੀ, ਪਰ ਤੁਸੀਂ ਆਪਣੇ ਆਪ ਨੂੰ ਉਹੋ ਹੀ ਇੱਕ ਅਪਰਾਧੀ ਮੰਨ ਕੇ ਚੱਲੋ ਜਿਹੜਾ ਘਰੋਂ ਪਿਸਤੌਲ ਭਰ ਕੇ ਕੌਕ ਕਰਕੇ ਨਿਕਲਿਆ ਵੀ ਅੱਜ ਜੇ ਫਲਾਣਾ ਟੱਕਰ ਗਿਆ ਤਾਂ ਮੈਂ ਮਾਰ ਦੇਣਾ। ਹੁਣ ਫਲਾਣਾ ਕੌਣ ਆ, ਕਿਸੇ ਨਾਲ ਵੀ ਤੁਸੀਂ ਵੱਧ ਘੱਟ ਕਰ ਸਕਦੇ। ਸੋ ਇਸ ਕਰਕੇ ਬਹੁਤ ਹੀ ਲਾਈਟਲੀ ਲੈਣ ਵਾਲੀਆਂ ਨੇ ਆ। ਆਪਾਂ ਪਹਿਲਾਂ ਗੱਲ ਕੀਤੀ ਵੀ ਉਹ ਆਪਣੇ ਆਪ ਦਾ ਤੁਸੀਂ ਨੁਕਸਾਨ ਕਰ ਸਕਦੇ ਹੋ, ਆਪਣੇ ਕੰਮ ਕਾਰ ਦਾ, ਆਪਣੇ ਪਰਿਵਾਰ ਦਾ, ਕਿਸੇ ਦਾ, ਸਮਾਜ ਦਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਨੁਕਸਾਨਦੇਹ ਨੇ, ਸਿਰਫ ਇਸ ਕਰਕੇ ਕਿਉਂਕਿ ਤੁਸੀਂ ਹੋਸ਼ੋ ਹਵਾਸ ਦੇ ਵਿੱਚ ਨਹੀਂ ਚਲਾ ਰਹੇ। ਜੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਫਿਰ ਇਸੇ ਵਿਸ਼ੇ ਨੂੰ ਆਪਾਂ ਅੱਗੇ ਕੰਟੀਨਿਊ ਰੱਖਾਂਗੇ। ਰੇਡੀਓ ਹਾਂਜੀ 1674 AM।
2: ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਕੀਮਤ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
3: ਕੀ ਹੋਇਆ,
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਨੀ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।
1: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ VJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0404-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
4: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-fold lending।
1: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
5: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
4: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: क्या बाता ने
1: सो ये बाहरले मुल्कां दे उत्ते गाने भी बन गए जी। बलजीत मालवा की आवाज़ के गाना सुन रहे थे जिहड़ा कि अक्सर तुसीं व्याहां दे उत्ते सुनदे हो
2: जी,
1: अज तुसीं इस टॉपिक दे विच सुन रहे हो क्योंकि गल्लां बातां साडियां जिहड़ियां ड्रिंक ड्राइविंग दे उत्ते अज चल रही ने ते उही गल्लां बातां आपां अगे वधावांगे ते इही बेनती करांगे कि भाई ड्रिंक करके ड्राइव बिल्कुल नहीं करना।
2: बिल्कुल
1: रब ने बथेरा कुछ दिता तो आप भी अज डीकोड करने की कोशिश करांगे कि इदा क्यों आ कि एक पंजाबी बंदा जो शराब पी लेंदा उदों कहिंदा भी गड्डी हुण मैं ही चलाउणी आ,
2: गाड़ी तेरा भाई चलाएगा
1: सोफी होगा तो फिर वह कहूगा नहीं मैनू सुस्ती पई है ना तू चला तू चला ला तो जो मैं पी ली फिर उन्होंने ये लगता वा भी मैं ही चलाउणी आ मेरे वह इतने आके वो सोच हूँ जे आप कही भी पंजाबियों की आदत है जो पंजाबी इदा ही करते इन्हों के खून च बड़ा कुछ सुनने मिल जाता पर इतने किदा वो पंजाबी बदल जाते आके
2: इतने
1: किदा मालवा साहब कहें भी हाँ जी आ लो फड़ लो गड्डी ये उत्थे क्यों आ
2: सही गल वैसे है अपा कदे इस तरीके देखे नहीं गाने की बीट वगैरह तो मतलब बड़ी चकमी है पर वेरी प्रोग्रेसिव थॉट मालवा साहब वेरी गुड गुड यार यार तू चला गुड गुड गुड
1: इतने आके तो बंदा कहता ना कि नहीं अच्छा एक वैसे भी आप लगता कि गड्डी जिहड़ी आ वो आप पी के चलावे तो पता नहीं कि शायद एक तो मैं लगता उन्होंने लगता भी टॉर जी आ शायद है ना भी एक फुकरपंथी भी आ भी मैं मतलब ये चीज़ एक्सैप्ट नहीं करनी भी मैं हूँ हाई हाँ
2: एक एक उम्र तक भाजी मेरे ख्याल नाल ये हर तरह की चीज़ जी हल्की जी इलीगल आ दस पाँच छे सत्त अठ नौ दस जिन्हें भी मुंडे आ उस ग्रुप के अंदर थोड़ी इस तरह टॉर वाली गल हो जाती ना कि मैं तो पी के चला
1: नहीं उम्र का नहीं कोई ये मैं तो हाँ मैं तो बजुर्ग भी वेखे कि मैं तो अगर पैलेस चो निकले बजुर्ग ने कह लो चलो तुम ला लो पंजाव के गेट च पचवंजा के गेट च इन्ने कहने के नेहा व्याह तो निकले पैलेस चो तो वह कह भी मैं चलानी वह कवे भी सारे जने तरले मारन है ना चार सारे जने चार छफेरे जीप ही है ना सारे जने चार छफेरे सब रिश्तेदार व्याह दे उत्ते सारे फिर आ जाते कट्ठे है ना नाल उन्होंने तीला जहा मरी जाना दंद नहीं फुफड़ जी नहीं चला लें दो भूआ भूआ तो चलो उ चला
2: मतलब
1: मैं चला है ना तो वक्रा जरा घर का न्याणा हों ने वक्रा कोट ला के पिछे टंगे हों मैं चलानी उन्होंने भी चाह हों उन्होंने कभी मिली नहीं होंगी गड्डी
2: सही गल
1: वो कभी मैं ही चलानी हाँ बड़ा चिर उत्थे बहस बसैया हों ईवन पकाने वाले भी चल गए फिर चलो डिसाइड होया हूँ यदि चलो लत्थ की होनी है उन्होंने पानी पुनी लिया के पियाई जान है ना लिमका पियाओ यदि लत्थ जे चलो फिर ही लै जूगा तो वो उन्हें कर करा के वह कवे भी नहीं
2: हाँ।
1: इतने रवे तो जब जावे उन्हें वाह वाह पानी पुनी पिया के लिमका लुमका पिया के तो कहते भी चलो ठीक है डैडी हूँ चलो फिर चला लो फिर होर की लेट हो मजा चाहिए हाँ। जाके लागो बहा के लिया हों चाचा मामा ताया जा इधरों उधरों का रिश्तेदार ओनू ये चीज लग रही होंगी भी गड्डी तेरी टुटनी मेनू की चलो जान दो इदा की सोच होंगी ओनू ये नहीं पता होंगे भी एक्सीडेंट होया तो मेरे बचे बजे मेरी भी लत्त टुटनी है ये तो थॉट ही नहीं होंगे दिमाग च किलोमीटर ही आया चकता रिक्शे वाला उथो ही पैलेस चो ही बेचारा तंदूर जो पठिया पुठिया जी लैके उथो ही
2: तुरैया तू सा
1: पट्ठी च बांह फसी बुरे हाल कड्डी बांह टूटी सो मतलब फिर वो लत्थ गई सारी उस वेले
2: हाँ ये गल है उस टाइम उतर जाती जो लिमका नहीं कर पाया
1: है ना फिर वही बंदे फिर हौली जी पास जो होके कहने होंगे वो करो फोन अजमेर पंगा जहा पै गया अजमेर कोई होंगे वा कोई मतलब उन्हों का मुंशी लगा कोई फिर वो बंदे कह रहे होंगे निकले ही होना ब्याह तो फिर उन्होंने सारी होश आ जाती
2: है सही है
1: पर क्यों मैं लगता सिर्फ फुकरपंथी आप एक्सैप्ट नहीं करना चाहते भी मैं हूँ शराबी हो गया इस करके शायद वो तो वह पी भी जाते मैं होर पीऊँगा तो मैं कुछ नहीं होना लै चक लै डिग पिया हो गया बेहोश है ना होर पी जाते शायद वह भी यो साइकी आ मैं वध पी लेना
2: ਹਾਂ ਇਹ ਬੈਂਚਮਾਰਕ ਹੈ ਨਾ, ਇੱਕ ਆਪਾਂ ਮਿਆਰ ਇੱਕ ਬੈਂਚਮਾਰਕ ਬਣਾਇਆ ਹੋਇਆ ਆਪਣੇ ਮਾਇੰਡ 'ਚ ਹੀ, ਐਂਡ ਇਹ ਆਪਸ 'ਚ ਮਰਦਾਂ 'ਚ ਗੱਲ ਨਹੀਂ ਹੋਈ ਹੈ, ਪਰ ਇਹ ਹਰ ਮਰਦ ਨੂੰ ਪਤਾ ਇਹ ਬੈਂਚਮਾਰਕ ਹੈ। ਉਹੀ ਵਾਲੀ ਗੱਲ ਕਿ ਲੈ ਮੇਰਾ ਤਾਂ ਹੋਸ਼ ਜਾਂਦਾ ਨਹੀਂ, ਮੈਂ ਤਾਂ ਕਿੰਨੀ ਪੀ ਲਾਂ, ਮੇਰੀ ਤਾਂ ਕਪੈਸਿਟੀ,
1: ਮੈਨੂੰ ਨਹੀਂ ਕੁਛ ਹੁੰਦਾ, ਮਤਲਬ ਆਮ ਤੋਂ ਹੀ ਵੇਖਿਆ ਹੋਗਾ ਨਾ ਵੀ ਬੋਤਲ ਕੁਛ ਨਹੀਂ ਹੁੰਦਾ ਬੋਤਲ ਪੀ ਕੇ।
2: ਮਹਿਫਿਲ 'ਚ ਜਿਹੜਾ ਵੀ ਬੰਦਾ ਸਿਆਣੀ ਗੱਲ ਕਰ ਰਿਹਾ ਹੁੰਦਾ ਨਾ, ਓਨਾ ਹੀ ਉਹ ਟੁੱਟ ਜਾਂਦਾ ਉਸ ਗਰੁੱਪ ਤੋਂ, ਓਨਾ ਹੀ ਪਰੇ ਯਾਰ ਆਹ ਕਿੱਦਾਂ ਦੀ ਗੱਲਾਂ ਕਰੀ ਜਾਂਦਾ। ਚਾਰ ਬੰਦਾ ਬੰਦਾ ਕਵੇ ਨਾ ਕਿ ਯਾਰ ਤੂੰ ਇੱਦਾਂ ਕਰਦੇ ਆਪਾਂ ਉਬਰ ਕਰਕੇ ਚੱਲ ਜਾਂਦੇ, ਯਾਰ ਇਹਨੂੰ ਅੱਗੇ ਤੋਂ ਨਹੀਂ ਬੁਲਾਇਆ ਕਰਨਾ ਯਾਰ, ਇਹ ਬੜਾ ਬੋਰ ਕਰਦਾ
1: ਆਪਾਂ। ਹਾਂ ਐਗਜੈਕਟਲੀ, ਜਿਹੜਾ ਬੰਦਾ ਇਹ ਕਹਿੰਦਾ ਨਾ ਵੀ ਮੈਂ ਹੁਣ ਗੱਡੀ ਕਾਲ ਕਰਨ ਲੱਗਾ, ਉਦੋਂ ਉਹਦਾ ਮਜ਼ਾਕ ਉਡਾਇਆ ਜਾਂਦਾ।
2: ਬਿਲਕੁਲ ਠੀਕ, ਬਿਲਕੁਲ
1: ਠੀਕ, ਮੈਂ ਛੱਡ ਵਾ
2: ਫਿਰ ਹੁੰਦਾ, ਮੈਂ ਛੱਡ ਗਿਆ ਨਹੀਂ ਯਾਰ, ਛੱਡ ਯਾਰ।
1: ਜਦੋਂ ਇੱਕ ਅੱਧੀ ਵਾਰ ਕਿਸੇ ਨੂੰ ਹੱਥ ਲੱਗੇ ਹੁਣ ਉਹ ਚੁੱਪ ਕੀਤਾ ਰਹਿੰਦਾ। ਈਵਨ ਜਦੋਂ ਚਾਬੀ ਵੀ ਵੋਟੀ ਨੂੰ ਫੜਾਉਂਦੇ ਆ ਨਾ ਵੀ ਆ ਲੈ ਆਓ ਹੁਣ ਤੁਸੀਂ ਚਾਹੋ, ਤਾਂ ਉਹਨੂੰ ਵੀ ਟਿਚਰਾਂ ਕਰਨ,
2: ਅਸੀਂ
1: ਛੱਡ ਆਈਏ
2: ਸਹੀ ਗੱਲ
1: ਕਹਿ ਆਪਾਂ ਦਿੰਦੇ ਹਾਂ। ਇਹ ਚਲੋ ਚੀਜ਼ ਸ਼ਰਾਬੀਆਂ ਦੀ ਆ, ਇਹ ਚਲੋ ਮਰਦਾਂ ਦੀ ਆ, ਪਰ ਇਹ ਹਰ ਇੱਕ ਚੀਜ਼ ਹੈ, ਜਨਾਨੀਆਂ 'ਚ ਵੀ ਹੈਗੀ ਆ, ਉਹ ਕਿਸੇ ਹੋਰ ਹਿਸਾਬ ਦੇ ਨਾਲ ਆ।
2: ਹਾਂ ਹਾਂ ਹਾਂ,
1: ਪਰ ਹਰ ਇੱਕ ਹਿਊਮਨ ਬੀਂਗ 'ਚ ਇਹ ਗੱਲ ਹੈਗੀ ਆ ਵੀ ਆਹ ਗੱਲ ਕਰਕੇ ਆਹ ਗਲਤ ਕਰਕੇ ਜਾਂ ਸਹੀ ਕਰਕੇ ਮੇਰੇ ਨਾਲੋਂ ਵੱਧ ਨਹੀਂ ਆ ਕਰ ਸਕਦਾ ਕੋਈ।
2: ਬੇਸਿਕਲੀ ਆਪਣੀ ਈਗੋ ਨੂੰ ਆਪਾਂ ਸਹਿਲਾਨੇ ਰਹਿੰਦੇ ਨਾ ਕਿ ਲੈ ਤੇਰੇ ਤੋਂ ਉੱਪਰ ਕੋਈ ਨਹੀਂ, ਤੂੰ ਤਾਂ ਬੜਾ ਪਿਆਰਾ ਬੱਚਾ। ਹਾਂ ਤੇ ਮਾੜਾ ਜਿਹਾ ਕੋਈ ਈਗੋ ਨੂੰ ਕੁਐਸਚਨ ਕਰੇ ਤਾਂ ਆਪਾਂ ਕਹਿੰਦੇ ਲੈ ਤੂੰ ਹੁਣ ਨਾ,
1: ਅਸੀਂ ਆਪਣੇ ਆਪ ਉਹ ਆ ਨਾ ਰਾਜੇ ਆ ਨਾ ਆਪਣੇ ਆਪ ਦੇ। ਤੇ ਚੋ ਖੈਰ ਆਪਾਂ ਨਾਲ ਕਾਲਰ ਵੀ ਲਈ ਜਾਈਏ, ਗੱਲਾਂ ਬਾਤਾਂ ਅੱਜ ਸਾਡੀਆਂ ਡਰਿੰਕ ਡਾਈਵ ਦੀਆਂ ਚੱਲੀਆਂ। ਸਭ ਤੋਂ ਪਹਿਲਾਂ ਸਾਡੇ ਨਾਲ ਅੰਮ੍ਰਿਤ ਭੈਣ ਜੀ ਆਏ। ਸਤਿ ਸ਼੍ਰੀ ਅਕਾਲ ਅੰਮ੍ਰਿਤ ਜੀ, ਤੁਸੀਂ ਆਉਂਦੇ ਰਹੋ।
3: ਸਤਿ
1: ਸ਼੍ਰੀ ਅਕਾਲ
3: ਜੀ,
1: ਕਰਨੀ ਪੈਂਦੀ ਜੋ ਹੋਇਆ ਹੋਵੇ ਨਾ ਫਲੂ, ਸੂਈ ਚ ਧਾਗਾ ਪਾਉਣਾ ਹੋਵੇ ਤੇ ਨੱਕ ਚੋ ਜਾਂਦਾ।
3: ਨੱਕ ਤਾਂ ਨੀ ਚਾਹੁੰਦਾ ਮੈਂ ਵੀਰ ਜੀ, ਮੇਰਾ ਗਲਾ ਛਿੱਲਿਆ ਪਿਆ ਅੰਦਰ, ਉਹ ਨਾ ਗਲੇ ਚ ਇਨਫੈਕਸ਼ਨ ਹੈ ਕੁਛ, ਤੇ ਨੱਕ ਤਾਂ ਮੈਂ ਕੰਟਰੋਲ ਕੀਤਾ ਹੋਇਆ।
1: ਨੱਕ ਤੇ ਦਵਾਈ ਖਾ ਲਈਏ ਤੇ ਉਹ ਤਾਂ ਜਾਮ ਹੋ ਜਾਂਦਾ, ਪਰ ਅੱਜ ਕੱਲ
3: ਨੱਕ ਦਾ ਪਤਾ ਕੀ ਹੈ, ਨੱਕ ਦੀ ਨਲੀ ਉਦਾਂ ਦੀ ਹੋਈ ਹੋਈ ਹੈ ਜੇ ਜਬਰਦਸਤੀ ਕੱਢੋ ਤਾਂ ਨਿਕਲਦੀ, ਅਦਰ ਦਵਾਈ ਨਿਕਲਦੀ ਨੀ ਪਈ।
1: ਨਹੀਂ ਅੱਜ ਕੱਲ ਨਾ ਇਹ ਵਾਕਈ ਜਿਹੜੇ ਆ ਨੇ ਜਿੰਨੇ ਵੀ ਤਰ੍ਹਾਂ ਦੇ ਹੁਣ ਵਾਇਰਸ ਜੇ ਨੇ, ਇਹ ਇੰਨੇ ਭੈੜੇ ਆ ਵੀ ਇੱਕ ਤੇ ਕਾਮਨ ਜੀ ਚੀਜ਼ ਆ ਵੀ ਜੇ ਕਿਸੇ ਨੂੰ ਹੋ ਰਹੀ ਆ ਤੇ ਤੁਸੀਂ ਉਹ ਨਹੀਂ ਕਰਿਓ ਵੀ ਇਹ ਸਾਰਿਆਂ ਦੇ ਲਈ ਹੋ ਰਹੀ ਆ ਵੀ ਲੱਤਾਂ ਤੁਹਾਡੀਆਂ ਖੁਸ਼ੀ ਟੁੱਟੀ ਜਾਂਦੀਆਂ, ਲੱਗਦਾ ਲੱਕ ਪੀੜ ਹੋਈ ਜਾਂਦਾ, ਫਿਰ ਤੁਹਾਡਾ ਜਿੱਦਾਂ ਗਲਾ ਤੁਸੀਂ ਐਂ ਲੱਗਦਾ ਜਿੱਦਾਂ ਛਿੱਲਿਆ ਹੁੰਦਾ ਅੰਦਰੋਂ।
3: ਚਲੋ
1: ਕੋਈ ਗੱਲ ਨੀ, ਤੁਹਾਨੂੰ ਦਿਨੇ ਦੋ ਖੁਰਾਕਾਂ ਖਾ ਕੇ ਫਿਰ ਦੱਸਿਓ ਕੋਈ ਹਾਲ ਚਾਲ ਪੁੱਛ ਰਿਹਾ ਨਾ, ਇਸ ਤਰੀਕੇ ਨਾਲ ਦੱਸਦੇ ਜਿੱਦਾਂ ਜੀ ਪੀ ਕੋ ਆਏ ਹੁੰਦੇ
2: ਸਾਰਿਆਂ ਨੇ ਡਿਗਰੀਆਂ ਕੀਤੀਆਂ।
3: ਵੀਰ ਜੀ ਆਪਣਾ ਨਾ ਦਿਲ ਓਦਾਂ ਹੁੰਦਾ ਕਿ ਆਏ ਕੋਈ ਸੁਣ ਲੈ, ਅਸੀਂ ਆਪਣੀ ਦਿਲ ਦੀ ਗੱਲ ਸੁਣਾ ਦਈਏ, ਬੜੇ ਤਕਲੀਫ ਚ
1: ਕੋਈ ਦੱਸ ਦਵੇ ਵੀ ਸ਼ਾਇਦ ਦੇ ਵਿੱਚ ਤੂੰ ਕਿਤੇ ਅਦਰਕ ਨਚੋੜ ਚਾਰ ਤੁਬਕੇ ਫਿਰ ਤੈਨੂੰ ਆਰਾਮ ਮਿਲ ਜੂ, ਤੂੰ ਠੀਕ ਹੋ ਜਾਏ, ਤੇ ਭਾਵੇਂ ਤੁਹਾਨੂੰ ਸਾਰਾ ਕੁਝ ਪਤਾ
3: ਦੇ ਆਈ ਨੁਸਖੇ ਚੱਲਦੇ ਪਏ ਮੇਰੇ ਕੁਛ ਨਾ ਬੁੱਝੋ।
1: ਨਹੀਂ ਇਹਨਾਂ ਸਭ ਦੇ ਨਾਲ ਨਾ ਭੈਣ ਜੀ ਮੈਂ ਇੱਕ ਚੀਜ਼ ਕਹਾਂ, ਪਾਣੀ ਵੱਧ ਤੋਂ ਵੱਧ ਪੀਓ, ਜਿੰਨਾ ਪਾਣੀ ਵੱਧ ਪੀਓਗੇ ਦੋ ਚੀਜ਼ਾਂ ਆ, ਜਿੰਨਾ ਪਾਣੀ ਵੱਧ ਤੋਂ ਵੱਧ ਪੀਓਗੇ, ਪਾਣੀ ਕਿਸੇ ਵੀ ਫਾਰਮ 'ਚ ਤੁਸੀਂ ਫਿੱਕਾ ਪੀਣ 'ਚ ਤੁਹਾਨੂੰ ਪ੍ਰੋਬਲਮ ਆ ਰਹੀ, ਤੁਹਾਨੂੰ ਨਹੀਂ ਲੱਗ ਰਿਹਾ, ਮਾੜਾ ਜਿਹਾ ਭਾਵੇਂ ਨਿੰਬੂ ਚਾਰ ਤੁਬਕੇ ਵਿੱਚ ਨਿਚੋੜ ਲਓ, ਭਾਵੇਂ ਥੋੜ੍ਹਾ ਜਿਹਾ ਲੂਣ ਪਾ ਲਓ, ਜਿੱਦਾਂ ਵੀ ਮਤਲਬ ਕਿਹੜੇ ਵੀ ਟੇਸਟ ਦੇ ਵਿੱਚ ਤੁਸੀਂ ਪਾਣੀ ਵੱਧ ਤੋਂ ਵੱਧ ਪੀਓ, ਅਤੇ ਦੂਸਰਾ ਰੈਸਟ ਕਰੋ ਵੱਧ ਤੋਂ ਵੱਧ। ਇਹ ਇਹੋ ਦੋ ਹੀ ਤਰੀਕੇ ਨੇ, ਦਵਾਈ ਸਿਰਫ ਤੁਹਾਡਾ ਬੁਖਾਰ ਬਖੂਰ ਮੱਠਾ ਕਰੂਗੀ, ਹੈ ਨਾ, ਤੁਹਾਨੂੰ ਅਹਿਸਾਸ ਕਰਾਊਗੀ ਕਿ ਤੁਸੀਂ ਹੁਣ ਓਕੇ ਹੋ। ਹੁੰਦਾ ਕੀ ਆ ਵੀ ਅਸੀਂ ਦਵਾਈ ਖਾਂਦੇ ਹਾਂ, ਸਾਨੂੰ ਲੱਗਦਾ ਅਸੀਂ ਠੀਕ ਹੈ, ਅਸੀਂ ਫਿਰ ਵਾਹਵਾ ਹੀ ਸਾਰਾ ਕੰਮ ਕਰਕੇ ਫਿਰ ਬਿਮਾਰ ਹੋ ਜਾਂਦੇ ਹਾਂ।
2: ਹਾਂ ਹੁੰਦਾ ਹੀ ਆ, ਫਲੂ ਫਲੂ ਦੀ ਆ ਬੜਾ ਇਸ਼ੂ ਹੁੰਦਾ,
1: ਫਲੂ ਦੇ ਵਿੱਚ ਇਹੋ ਹੀ ਆ, ਤੁਸੀਂ ਫਲੂਡ ਪੀਓ ਵੱਧ ਤੋਂ ਵੱਧ।
3: ਹੋਇਆ ਨਹੀਂ ਇਦਾਂ ਦਾ ਕਿ ਅਜੀਬ ਜਿਹੀ ਪਤਾ ਨਹੀਂ ਕਿੱਧਰੋਂ ਆਇਆ ਕਿੱਧਰੋਂ ਨਹੀਂ ਹੋਈ ਨਹੀਂ ਪਤਾ ਨਹੀਂ ਕਾਹਤੇ ਹੁੰਦਾ ਪਿਆ, ਮਤਲਬ ਹੁਣ ਮੈਂ ਉਹੀ ਹੈ ਕਿ ਮੈਂ ਰੈਸਟੀ ਕਰਦੀ ਵੀ ਆਈ ਸੀ ਕਰਕੇ ਮੈਂ ਜੋਬ ਤੇ ਨਹੀਂ ਜਾਂਦੀ ਕਿ ਮੈਂ ਕਿਸੇ ਨੂੰ ਹੋਰ ਨੂੰ ਨਾ ਦੇਵਾਂ ਇਹ ਤੋਹਫਾ ਨਾ, ਜੋ ਮੇਰੇ ਨਾਲ
1: ਇਹੋ ਹੀ ਬੈਸਟ ਹੈ, ਇਹੋ ਹੀ ਬੈਸਟ ਹੈ। ਹਾਂਜੀ ਹਾਂਜੀ, ਮੰਨ ਲਓ ਤੁਸੀਂ ਹੈ ਨਾ ਕਿ ਧਾਗੇ ਧੁੱਗੇ ਤੇ ਲੱਗ ਕੇ ਕੋਈ ਕਿਸੇ ਦੇ ਲੋਗੋ ਲਾਗੋ ਤੇ ਲੱਗ ਕੇ ਗਾਂਹ ਚੱਲ ਜੇ, ਫਿਰ ਉਹਨੂੰ ਹੋਵੇ
3: ਨਹੀਂ ਵੀਰ ਜੀ, ਜਿੱਥੇ ਕੰਮ ਕਰਦੇ ਨਾ ਉੱਥੇ ਗੋਰੇ ਜ਼ਿਆਦਾ ਨੇ, ਉਹ ਤਾਂ ਏਦਾਂ ਇਸ ਨਗਾਹ ਤੇ ਦੇਖਦੇ ਨੇ, ਤੁਹਾਨੂੰ ਆਪਣੇ ਆਪ ਤੋਂ ਇੰਬੈਰਸ ਫੀਲ ਹੁੰਦਾ ਕਿ ਤੁਸੀਂ ਕੰਮ ਤੇ ਕਿਉਂ ਆਏ ਹੋਏ ਹੋ। ਉਹ ਗੱਲਾਂ ਗੱਲਾਂ ਚ ਹੀ ਤੁਹਾਨੂੰ ਸੁਣਾਈ ਜਾਂਦੇ ਕਿ ਤੁਹਾਨੂੰ ਫਲੂ ਹੋਇਆ, ਸਟੇ ਅਵੇ ਫਰੋਮ ਅਸ, ਸਟੇ ਅਵੇ, ਏਦਾਂ ਆਪਣੇ ਆਪ ਤੋਂ ਇੰਬੈਰਸ ਫੀਲ ਹੁੰਦਾ ਇੱਥੇ।
1: ਹਾਂਜੀ ਸਿੱਧਾ ਹੀ ਕਹਿ ਦਿੰਦੇ
2: ਹਾਂ, ਓਕੇ ਬੈਟਰ। ਹਾਂਜੀ ਇਹ ਗੱਲ ਸਹੀ ਹੈ, ਅਗਲੇ ਕੋਰੇ ਜੇ
3: ਤਾਂ ਹੀ ਕਰਕੇ। ਹਾਂਜੀ ਹਾਂਜੀ, ਤੇ ਮੈਂ ਤਾਂ ਟੌਪਿਕ ਤੇ ਆਨੀ ਵੀਰ ਜੀ, ਜਿਹੜਾ ਤੁਸੀਂ ਦਾਰੂ ਦਾ ਗੱਲ ਕੀਤੀ ਹੈ ਨਾ ਲਾਇਸੈਂਸ ਦਾ
2: ਜੀ,
3: ਤੇ 28 December 2008 ਦੀ ਗੱਲ ਆ, ਅਗਲੇ ਦਿਨ ਸਾਨੂੰ ਕੋਈ ਕੰਮ ਆ ਗਿਆ ਸੀ, 12-1 ਦਾ ਟਾਈਮ ਹੋਣਾ ਸੀ, ਕਿਤੇ ਗਏ ਤੇ ਹਸਬੈਂਡ ਕਹਿੰਦੇ ਮੈਂ ਡਰਾਈਵ ਕਰ ਲੂੰਗਾ, ਮੈਨੂੰ ਠੀਕ ਲੱਗਦਾ ਪਿਆ। ਮੈਂ ਕਿਹਾ ਕਿ ਮੈਂ ਡਰਾਈਵ, ਤੁਸੀਂ ਡਰਿੰਕ ਕੀਤੀ ਸੀ ਰਾਤੀ, ਤੁਹਾਨੂੰ ਤੁਸੀਂ ਜਾਓ। ਕਹਿੰਦੇ ਨਹੀਂ, ਮੈਨੂੰ ਹੁਣ ਨੋਰਮਲ ਲੱਗਦਾ ਪਿਆ, ਮੈਂ ਡਰਾਈਵ ਕਰ ਸਕਦਾ
1: ਜੀ।
3: ਤੇ ਸਾਡੇ ਨਾਲ ਇੱਕ ਹੋਰ ਮੁੰਡੇ ਰਹਿੰਦੇ ਸੀ, ਤੇ ਮੁੰਡਾ ਕਹਿੰਦਾ ਵੀਰ ਜੀ ਮੈਨੂੰ ਵੀ ਡ੍ਰੌਪ ਕਰ ਦਿਓ ਤੇ ਮੈਂ ਵੀ ਤੁਹਾਡੇ ਨਾਲ ਚੱਲਦਾ। ਤੇ ਕਿਸੇ ਹੋਰ ਦੀ ਗੱਡੀ ਸੀ, ਅਸੀਂ ਲੈ ਗਏ ਨਾ, ਮੁੰਡੇ ਨਾਲ ਰਹਿੰਦੇ ਸੀ ਉਹਨਾਂ ਦੀ ਗੱਡੀ ਸੀ। ਉਹ ਕੀ ਹੋਇਆ ਕਿ ਜਦ ਅਸੀਂ ਡੈਨੀਨੋਂਗ ਰੋਡ ਤੇ ਜਾਂਦੇ ਪਏ ਸੀ, ਗੱਡੀ ਦੇ ਪਿੱਛੇ ਨਾ ਕੋਈ ਫਲੈਪ ਜਿਹਾ ਲਟਕਦਾ ਸੀ
1: ਜੀ,
3: ਤੇ ਉੱਥੇ ਡੈਨੀਨੋਂਗ ਪੁਲਿਸ ਨੇ ਦੇਖ ਲਿਆ ਗੱਡੀ ਚ ਕੁਛ ਪ੍ਰੋਬਲਮ ਹੈ, ਤੇ ਉਹਨਾਂ ਨੇ ਸਾਨੂੰ ਫੋਲੋ ਕਰ ਲਿਆ
1: ਜੀ।
3: ਤੇ ਅਸੀਂ ਮਤਲਬ ਹਸਬੈਂਡ ਕਹਿੰਦੇ ਕਿ ਸ਼ਾਇਦ ਕੁਛ ਪ੍ਰੋਬਲਮ ਹੈ, ਪੁਲਿਸ ਸਾਨੂੰ ਫੋਲੋ ਕਰਦੀ ਪਈ ਹੈ। ਤੇ ਮੁੰਡਾ ਡਰੇ, ਕਹਿੰਦਾ ਭਾਜੀ ਤੁਸੀਂ ਪੀਤੀ ਹੋਈ ਹੈ ਕਿ ਤੁਹਾਡਾ ਕੋਈ ਜੋ ਨਾ ਹੈ। ਕਹਿੰਦੇ ਨਹੀਂ ਯਾਰ, ਮੇਰੀ ਉਤਰ ਗਈ ਹੈ, ਹੁਣ ਤਾਂ ਮੈਂ ਡਰਾਈਵ ਈਜ਼ੀ ਕਰਕੇ ਆਇਆ, ਕੋਈ ਡਰਾਈਵਿੰਗ ਚ ਗਲਤੀ ਨਹੀਂ ਕੀਤੀ। ਤਾਂ ਪਰ ਫੇਰ ਵੀ ਅਸੀਂ ਨਾ ਕਿਸੇ ਗਲੀ ਚ ਵਾੜ ਲਈ, ਪੁਲਿਸ ਸਾਡੇ ਪਿੱਛੇ ਪਿੱਛੇ ਆ ਗਈ। ਤੇ ਜਦ ਪੁਲਿਸ ਆਈ ਤੇ ਪਹਿਲੀ ਮਿਸਟੇਕ ਕੀ ਹੋਈ ਕਿ ਮੈਂ ਬੇਟੇ ਨੂੰ ਲੈ ਕੇ ਗੋਦੀ ਚ ਬੈਠੀ ਸੀ, ਉਹ ਮੈਨੂੰ ਕੱਢ ਥੱਲੇ ਤਾਰਿਆ, ਉਹ ਫਾਈਨ ਮਿਲਿਆ। ਫਿਰ ਹਸਬੈਂਡ ਨੂੰ ਥੱਲੇ ਤਾਰਿਆ, ਉਹਨਾਂ ਨੇ ਹੋਰ ਚੈੱਕ ਕੀਤਾ, ਬ੍ਰੈਥ ਚੈੱਕ ਕੀਤਾ, ਇਹਨਾਂ ਦੀ ਡਿਟੈਕਟ ਹੋ ਗਈ ਅਲਕੋਹਲ। ਤੇ ਇਹਨਾਂ ਦਾ ਨਾਲ ਦੀ ਨਾਲ ਉਹਨਾਂ ਨੇ ਫਾਈਨ, ਪਹਿਲਾਂ ਫਾਈਨ ਦਿੱਤਾ ਤੇ 6 ਮਹੀਨੇ ਵਾਸਤੇ ਲਾਇਸੈਂਸ ਕੈਂਸਲ ਕਰਤਾ। ਤੇ ਉਹ ਐਕਸਪੀਰੀਅੰਸ ਇੰਨਾ ਗੰਦਾ ਰਿਹਾ ਕਿ ਫਿਰ ਜਿੱਦਾਂ ਹੁਣ ਕਿਤੇ ਵੀ ਜਾਣਾ ਆਪਾਂ ਗੱਡੀ ਨਹੀਂ ਲਿਜਾ ਸਕਦੇ, ਅਸੀਂ ਨਾਲ ਮੁੰਡੇ ਰਹਿੰਦੇ ਉਹਨਾਂ ਦੀ ਵੇਟ ਕਰਦੇ ਸੀ ਕਿਤੇ ਜਾਣਾ, ਉਹਨਾਂ ਦੇ ਉੱਪਰ ਡਿਪੈਂਡ ਰਹਿਣਾ। ਮਤਲਬ ਉਹ 6 ਮਹੀਨੇ ਸਾਨੂੰ ਇੰਨਾ ਸਫ਼ਰ ਕੀਤਾ ਨਾ, ਅਸੀਂ ਸਾਨੂੰ ਇਹ ਰਿਅਲਾਈਜ਼ ਹੋਇਆ ਕਿ ਅਸੀਂ ਬਹੁਤ ਬੜੀ ਗਲਤੀ ਕੀਤੀ, ਕਿ ਆਪਾਂ ਉਹ ਇਹ ਚੀਜ਼ ਨੂੰ ਅਵਾਰਡ ਕਰ ਦਿੰਦੇ ਜ਼ਿਆਦਾ ਵਧੀਆ ਸੀ, ਆਪਾਂ ਬਸ 2 ਮਿੰਟ ਦੇ ਡਰਾਈਵਿੰਗ ਦੇ ਚੱਕਰ 'ਚ ਅਸੀਂ ਬਹੁਤ ਬੜੀ ਗਲਤੀ ਕਰੀ।
1: ਨਹੀਂ ਤਾਂ ਨਿੱਕੀਆਂ ਨਿੱਕੀਆਂ ਆਪਾਂ ਬਹੁਤ ਕਰਦੇ ਹਾਂ, ਫਿਰ ਆਪਾਂ ਨੂੰ ਇਹ ਹੁੰਦਾ ਵਾ ਵੀ ਲੈ ਇਦਾਂ ਹੀ ਹੋਣਾ ਸੀ ਸ਼ਾਇਦ, ਲਿਖਿਆ ਸੀ ਸ਼ਾਇਦ ਕਰਮਾ ਚ
2: ਨਾ। ਹਾਂ, ਆਪਾਂ ਕਿਸਮਤ ਦਾ ਇੱਕ ਬਹੁਤ ਵੱਡਾ ਪ੍ਰੋਬਲਮ ਹੈ ਨਾ, ਲਾਈਫ ਚ ਕੁਝ ਵੀ ਖਰਾਬੀ ਹੁੰਦੀ ਹੈ ਆਪਾਂ ਕਿਸਮਤ ਨੂੰ ਕਹਿ ਦਿੰਦੇ ਹਾਂ ਨਾ,
1: ਜਾਂ ਭਾਈ ਵੀ ਕਹਿ ਦਿੰਦੇ
2: ਅਕਾਉਂਟੇਬਿਲਟੀ ਖਤਮ ਹੋ
1: ਜਾਂਦੀ, ਲੋ ਰੱਬ ਦਾ ਨਾਂ ਤੁਰੋ ਕੁਛ ਨਹੀਂ ਹੁੰਦਾ।
3: ਹਾਂਜੀ, ਉਹ
1: ਭਾਈ ਵੀ ਕਈ ਇਦਾਂ ਕਰਨਗੇ, ਕਈ ਪੀ ਕੇ ਉਹਨਾਂ ਨੂੰ
3: ਚੱਲਦੇ
1: ਹਾਂ, ਉਹ ਕਈ ਵਾਰੀ ਆਪਾਂ ਗਲਤੀ ਕਰ ਰਹੇ ਹੁੰਦੇ ਆ, ਸਾਨੂੰ ਇਹ ਲੱਗਦਾ ਕੋਈ ਨਹੀਂ ਲਾਓ ਤੇ ਸ਼ਬਦ ਕੀਰਤਨ ਲਾਓ ਜਾਂਦੇ ਆ ਹੁਣ, ਇਦਾਂ ਥੋੜੀ ਤੁਸੀਂ ਗਲਤੀ, ਤੁਹਾਡੀ ਗਲਤੀ ਰਹਿਣੀ ਆ, ਤੁਸੀਂ ਜੋ ਮਰਜ਼ੀ ਕਰ ਲਓ।
3: ਸਟੂਡੈਂਟ ਲਾਈਫ ਸੀ, ਤੁਹਾਨੂੰ ਪਤਾ ਕਿੰਨੇ ਹਾਰਡ ਪੈਸੇ ਕਮਾਣੇ, ਤੇ ਸਾਨੂੰ ਪਤਾ ਅਸੀਂ ਕਿੱਦਾਂ ਉਹ ਪੇ ਕੀਤੇ
1: ਨੇ,
3: ਬਹੁਤ ਐਕਸਪੀਰੀਅੰਸ। ਹਾਂਜੀ, ਥੈਂਕ ਯੂ ਵੀਰ ਜੀ,
1: ਛੇਤੀ ਛੇਤੀ ਠੀਕ ਹੋ ਤੁਸੀਂ, ਤੇ ਇਹੋ ਹੀ ਆਪ ਤੁਸੀਂ ਆਪਣਾ ਜਿਹੜਾ ਉਹ ਨਾ ਉਹਦੇ ਲਈ ਸਟੀਮ ਵਗੈਰਾ ਲੈਂਦੇ ਰਹੋ।
2: ਹਾਂ, ਸਟੀਮ ਬੈਸਟ ਹੈ, ਮੈਂ
1: ਤੇ ਪਾਣੀ ਵੱਧ ਤੋਂ ਵੱਧ ਭੈਣ ਜੀ ਪੀਓ, ਤੇ ਰੈਸਟ ਕਰਿਓ, ਭਾਵੇਂ ਇੱਕ ਦਿਨ ਹੀ ਕੰਪਲੀਟ ਰੈਸਟ ਕਰ ਲਓ ਨਾ, ਦਵਾਈ ਖਾ ਕੇ ਰੈਸਟ, ਆਰਾਮ ਨਾਲ ਸੁੱਤੇ ਰਹੋ ਸਵੇਰੇ ਦੁਪਹਿਰੇ ਤੇ ਰਾਤ ਨੂੰ ਵੀ, ਤੇ ਤੁਸੀਂ ਅਗਲੇ ਦਿਨ ਠੀਕ ਹੋ ਜਾਓਗੇ। ਆਪਣੇ ਵੀ ਸਾਂਝੇ ਕਰ ਰਹੇ ਹੋ, ਤੂਰ ਸਾਹਿਬ ਦੇ ਐਕਸਪੀਰੀਅੰਸ ਲੈ ਲੈਣੇ ਆ ਤੁਸੀਂ, ਤੂਰ ਸਾਹਿਬ ਦਾ ਨਾਂ ਲਿਆ ਸੀ। ਹਾਂਜੀ, ਤੂਰ ਕੀ ਤੇ ਦੂਰ ਕੀ। ਹਾਂਜੀ ਤੂਰ ਸਾਹਿਬ, ਕੀ ਹਾਲ ਚਾਲ
4: ਭਾਈ? ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ,
4: ਕ੍ਰਿਸ਼ਨ ਜੀ, ਸਤਿ ਸ੍ਰੀ ਅਕਾਲ।
2: ਰਾਮ ਰਾਮ ਸਾਰੇ ਭਾਈਆਂ ਨੇ,
1: ਉਹਨਾਂ ਦੀ ਲਗਾਈਆਂ ਨੇ,
4: ਮੈਂ ਲਾਇਆ ਹਿਸਾਬ ਗਲੀ ਵਾਲੀ ਆਂਟੀ ਨੀ ਹੁੰਦੀਆਂ ਤੁਹਾਡਾ ਆਲੋ ਬੜਾ ਵੀ ਅਮਰ ਭੈਣ ਜੀ ਆਏ ਆਪਣਾ ਟੋਪਿਕ ਸੁਣਾਉਣਾ 5 ਮਿੰਟ ਤੁਸੀਂ ਉਹਦੇ ਸਿਹਤ ਤੇ ਲਾ ਦੇ ਹੋਰ ਸੁਣਾ ਭੈਣ
1: ਓਦਾਂ ਬੰਦੇ ਨੂੰ ਫੀਲ ਹੀ ਨੀ ਹੁੰਦਾ ਵੀ ਮੇਰੇ ਨਾਲ ਚੰਗਾ ਆਪਣੇ ਬੰਦੇ ਨੂੰ ਚੰਗ ਉਸੇ ਵੇਲੇ ਤੋਰ ਦੋ ਨਾ ਉਹਨੂੰ ਲੱਗਦਾ ਮੇਰੀ ਆਓ ਭਗਤ ਨੀ ਹੋਈ
2: ਹਾਂ ਇਹ ਗੱਲ ਸਹੀ ਹੈ
4: ਚਲੋ
1: ਕਹਿਣਾ ਤੇ ਇਦਾਂ ਹੁੰਦਾ
4: ਸਾਨੂੰ ਪਤਾ ਕਿੱਡਾ ਕੋਕੇ ਆ ਨਾ ਸਾਨੂੰ ਪਤਾ ਕਿੱਡਾ ਕੋਕੇ ਆ ਤੁਸੀਂ ਅੱਗੇ ਗੱਲ ਗਾਣਾ ਲਾਇਆ ਨਾ ਆਹ ਲੈ ਫੜ ਲਿਆ ਗੱਡੀ ਦੀ ਚਾਬੀ ਜੱਟ ਹੋ ਗਿਆ ਸ਼ਰਾਬੀ ਤੇ ਸਮਾਂ ਬਦਲ ਗਿਆ ਭਾਜੀ ਹੁਣ ਗਾਜਰਾਂ ਨੇ ਵੀ ਕਹਿੰਦੀ ਵੀ 2 ਗਲਾਸ ਮੈਂ ਵੀ ਵਾਈਨ ਦੇ ਲਾਇਆ ਰੱਖ ਦਿੱਤੇ ਉਪਰ ਕਰ
1: ਬੜੇ ਬੜੇ ਏਦਾਂ ਦੇ ਸਨੈਰੀਓ ਵੇਖਿਆ ਹੁਣ ਉਹ ਕਹਿੰਦੇ ਤੂੰ ਤੂੰ ਤੂੰ ਚਲਾ ਗੱਡੀ ਹੁਣ ਗਾਣਾ ਛੇਤੀ ਹੁਣ ਆਪਣਾ ਕਿਹੜਾ ਸੀ ਉਹ ਮਨਜੀਤ ਕਿਹੜਾ ਵਾ ਜਿਹਨੇ ਲਿਖਿਆ ਸੀ ਗਾਣਾ ਜੈਲੀ ਮਨਜੀਤਪੁਰੀ ਨੂੰ ਇਹ ਛੇਤੀ ਲਿਖਣਾ ਪੈਣਾ ਵਾ ਤੂੰ ਤੂੰ ਫੜ ਲੈ ਗੱਡੀ ਦੀ ਚਾਬੀ
4: ਉਬਰ ਦੀ ਰਾਈਡ ਬੁੱਕ ਕੀਤੀ ਤੇ ਉਬਰ ਵਾਲਾ ਵੀ ਉਸੇ ਪਾਰਟੀ ਚ ਆਇਆ ਸੀ ਉਹ ਵੀ ਪੈਗ ਲਾਉਣ
1: ਆਪਣੀ ਬੋਤਲ ਕੱਢ ਲਿਆ ਵਿੱਚੋਂ ਪਾਣੀ ਵਾਲੀ ਪਾਣੀ ਰੋੜ ਕੇ ਕਹਿੰਦਾ ਇੱਛ ਪਾਓ ਭਾਈ ਮੈਂ ਘਰ ਜਾ ਕੇ ਪੀਲੂ
2: ਪਾਰਟੀ ਹੈ ਬਾਈ ਥੋੜੀ ਲੇਟ ਕਰ ਲਾਂਗੇ
1: ਛੱਡ ਲੈ ਲਈ ਯਾਰ ਨਾਲ ਜਾਂਦਾ ਜਾਂਦਾ ਕਟਕਣ ਬੰਦ ਬੰਦ ਬੰਦ ਕਰਦਾ ਕਰਦਾ ਕਹੀ ਜਾਵੇ ਆਖਰੀ ਸਵਾਰੀ ਮੈਂ ਮੈਨੂੰ ਏਦਾਂ ਫੀਲ ਹੋਵੇ ਜਿੱਦਾਂ ਇਹ ਨਾ ਕਹਿਣ ਨੂੰ ਫਿਰਨ ਡਿਆ ਵੀ ਪਾਜ ਦੋ ਕੁਛ ਖਾਣ ਨੂੰ
2: ਕੋਈ ਨੀ ਆਈ ਵਿਲ ਹੀਟ ਇਟ ਆਲਸੋ
1: ਹਾਂਜੀ ਤੂੰ ਸਾਹਿਬ
4: ਅੱਗੇ ਤੁਸੀਂ ਗੱਲ ਕੀਤੀ ਸੀ ਇੱਕ ਗੱਲ ਨਾਲ ਚੱਲਦੀ ਸੀ ਨਾ ਹਥਿਆਰ ਵਾਲੀ ਵੀ ਨਾ ਕਿਸੇ ਰਾਜੇ ਨੇ ਪੁੱਛਿਆ ਸੀ ਵੀ ਕਿਸੇ ਮੰਤਰੀ ਨੂੰ ਵੀ ਸਭ ਤੋਂ ਵੱਡਾ ਹਥਿਆਰ ਦੁਨੀਆਂ ਦਾ ਕਿਹੜਾ ਕਹਿੰਦਾ ਉਹ ਕਹਿੰਦਾ ਮਹਾਰਾਜ ਵੀ ਤੁਹਾਨੂੰ ਮੈਂ ਦਿਖਾ ਸਕਦਾ ਏਦਾਂ ਨੀ ਦੱਸ ਸਕਦਾ ਉਹ ਕਿਸੇ ਪਾਸੇ ਰੌਲਾ ਪੈ ਗਿਆ ਵੀ ਰਾਜ ਚ ਉਹਨਾਂ ਦੇ ਪਾਗਲ ਹਾਥੀ ਆ ਗਿਆ ਉਹ ਕਹਿੰਦਾ ਮਹਾਰਾਜ ਆਵੇ ਤੁਹਾਨੂੰ ਦਿਖਾਈਏ ਸਭ ਤੋਂ ਹਥਿਆਰ ਵੱਡਾ ਕਿੱਥੇ ਆ ਉਹ ਜਦੋਂ ਗਏ ਇੱਧਰ ਤੇ ਉਧਰੋਂ ਹਾਥੀ ਤੁਰਿਆ ਆਵੇ ਇਹਨੇ ਰੋੜਾ ਚੁੱਕ ਲਿਆ ਮੰਤਰੀ ਨੇ ਰੋੜਾ ਮਾਰਿਆ ਉਹ ਕਹਿੰਦੇ ਹਾਥੀ ਵਿਚਾਰਾ ਮਸਤ ਸੀ ਉਹਦੀ ਮੂੰਹ ਪਰਾਣੂ ਹੋ ਗਿਆ ਤੇ ਪਰਾਣੂ ਭੱਜ ਗਿਆ ਕਹਿੰਦਾ ਦੇਖਿਆ ਮਾਰ ਕਿਹੜਾ ਤਗੜਾ ਹਥਿਆਰ ਸੀ ਮੈਂ ਹਾਥੀ ਦਾ ਮੂੰਹ ਮੋੜਤਾ ਕਹਿੰਦੇ ਇਹ ਹਥਿਆਰ ਥੋੜੀ ਤੁਹਾਡਾ ਪੱਥਰ ਸੀ ਕਹਿੰਦਾ ਮੇਰਾ ਕਹਿੰਦਾ ਭਾਵ ਹੈ ਵੀ ਜਿਹੜਾ ਮੌਕੇ ਦੇ ਕੰਮ ਆ ਗਿਆ ਨਾ ਉਹੀ ਸਭ ਤੁਹਾਡਾ ਹਥਿਆਰ ਕੋਈ ਚਪੇਟ ਨਾਲ ਵੀ ਮਰ ਜਾਂਦਾ ਤੇ ਕੋਈ ਕੁੱਟ ਕੁੱਟ ਕੇ ਕਹਿੰਦੇ ਅਦਮਰਾ ਕਰਕੇ ਤਾਂ ਨੀ ਮਰਦਾ
1: ਸਹੀ ਗੱਲ ਹਥਿਆਰ ਉਹ ਮੌਕੇ ਦਾ
4: ਕ੍ਰਿਸ਼ਨਾ ਜੀ ਨੇ ਜਿਹੜੀ ਗੱਲ ਸੁਣਾਈ ਨਾ ਮੇਰੇ ਵਾਲੀ ਉਹ ਭਾਜੀ ਗੱਲ ਹੈਗੀ 2009 ਦੀ 2010 ਦੀ ਹੋਣੀ ਹੈ ਉਦੋਂ 0.0 ਅਲਕੋਹਲ ਆਪਣੀ ਲਿਮਿਟ ਹੁੰਦੀ ਸੀਗੀ ਹੁਣ ਤਾਂ ਬਿਲਕੁਲ 0.0 ਕਰਤੀ ਨਾ 0.5 ਤੱਕ ਹੁੰਦੀ ਸੀ ਉਦੋਂ ਤੇ ਉਦੋਂ ਮੈਲਟਨ ਚ ਐਂਟਰ ਕਰਦੇ ਹੀ ਨਾ ਉਦੋਂ ਉੱਥੇ ਸਭ ਨੂੰ ਪਤਾ ਉਸ ਪਾਸੇ ਲੱਗਦਾ ਹੁੰਦਾ ਐਂਟਰ ਓਲਡ ਜਿਹੜਾ ਰੋਡ ਆ ਇੱਧਰੋਂ ਆਉਂਦਾ ਵਾਟਗੜ ਬੱਸ ਤੇ ਬੀਅਰ ਹਜੇ ਮੈਂ ਫਿਨਿਸ਼ ਕੀਤੀ ਨੂੰ ਸਿਰਫ 5-7 ਮਿੰਟ ਹੀ ਹੋਏ ਸੀ ਮੇਰੇ ਅੱਗੇ ਮੈਨੂੰ ਵੇਖੀ ਸੀ ਬੋਲਣ ਦੀ ਵੈਨ ਬੱਸ ਖੜੀ ਆ ਤੇ ਨਾਲ ਮੇਰਾ ਕਜ਼ਨ ਵੀ ਸੀਗਾ ਤੇ ਮੈਨੂੰ ਕਹਿੰਦਾ ਵੀ ਗੱਡੀ ਪਿੱਛੇ ਲਾ ਦੇ ਆਪਾਂ ਅੰਦਰੋਂ ਸੀਟ ਚੇਂਜ ਕਰ ਲੈਣਾ ਉਦੋਂ ਥੋੜੀ ਸ਼ਾਮ ਪੈਂਦੀ ਪਈ ਸੀ ਅਜੇ ਮੈਂ ਕਿਹਾ ਯਾਰ ਕੋਈ ਨੀ ਵੇਖਦੇ ਹਾਂ ਜੀ ਇੱਕ ਹੀ ਲਾਈ ਇੱਕ ਨਾ ਕਿਹੜਾ ਕੋਈ ਇੱਥੇ ਪਾਰ ਟੁੱਟ ਚੱਲਿਆ ਵੇਖਣਾ ਹੁੰਦਾ ਕੀ ਜਾ ਕੇ ਨਾ ਬਸ ਉਹ ਬੁਲਾ ਕੇ ਮੈਂ ਗੱਡੀ ਦੀ ਸੀਟ ਥੱਲੇ ਰੱਖ ਦਿੱਤੀ ਬੀਅਰ ਜੀ ਉਹਦੀ ਤੇ ਮੈਨੂੰ ਬੱਸ ਬੱਸ ਤਾਂ ਬੜਾ ਕਰੇਜ ਹੁੰਦਾ ਸੀ ਨਾ ਵੀ ਬੱਸ ਬੜੀ ਲਗਜ਼ਰੀ ਹੁੰਦੀ ਉਹਦਾ ਬੜਾ ਹੁੰਦਾ ਸੀ ਵੀ ਬੱਸ ਚ ਹੈਗਾ ਕੀ ਆ ਵੀ ਇੰਨਾ ਵਧੀਆ ਉਹਨਾਂ ਨੇ ਬਣਾਈ ਵੀ ਐਡੀ ਬੱਸ ਭਰ ਕੇ
1: ਤੁਹਾਨੂੰ ਕੀ ਲੱਗਿਆ ਵੈਨਿਟੀ ਬੱਸ
4: ਬਾਕੀ ਛੇਵੇਂ ਕਹਿੰਦੇ ਤੂੰ ਸਿੱਧਾ ਨਿਕਲ ਜਾ ਛੇਵੇਂ ਨੀ ਪੀਤੀ ਹੋਵੇ ਬਾਕੀ
1: ਉਹ ਤਾਂ ਲੱਕ ਹੀ ਆ
4: ਤੁਹਾਡਾ ਚਲੋ ਉਹ ਤਾਂ ਲੱਕ ਆ ਗਿਆ ਜੋ ਮੇਰੀ ਵਾਰੀ ਆਈ ਤੇ ਮੇਰੇ ਨੂੰ ਕਹਿੰਦਾ ਵੀ ਰੈਂਡਮ ਐਚਐਸ ਮੈਂ ਮਾਰੀ ਫੂਕ ਤੇ ਉਹ ਆ ਗਈ ਉਹਦੇ ਵਿੱਚ ਕਿਉਂਕਿ 5 ਮਿੰਟ ਪਹਿਲਾਂ ਥੱਲੇ ਰੱਖੀ ਸੀ ਅਸੀਂ ਬੋਤਲ ਉਹ ਮੈਨੂੰ ਕਹਿੰਦਾ ਉਹਨੇ ਫਿਰ ਆਪਣੀ ਨਾ ਇੱਕ ਰੂਲ ਬੁੱਕ ਕੱਢੀ ਆਪਣੀ ਜੇਬ ਚ ਉਹ ਰੂਲ ਬੁੱਕ ਪੜ੍ਹ ਕੇ ਤੇ ਮੈਨੂੰ ਕਹਿੰਦਾ ਵੀ ਮਾਈਟ ਵੀ ਉਹਨੇ ਚਾਬੀ ਨਾਲ ਦੀ ਨਾਲ ਕੱਢ ਲਈ ਗੱਡੀ ਦੀ ਕਹਿੰਦਾ ਵੀ ਅੰਦਰ ਬੱਸ ਤੋਂ ਲੈ ਗਿਆ ਮੈਨੂੰ ਮੇਰੇ ਮਗਰ ਮਗਰ ਤੁਰਿਆ ਵੇ ਉਹ ਮੇਰੀ ਚਾਲ ਵੇਖਦਾ ਸੀ ਵੀ ਬੰਦਾ ਸਿਰ ਮੈਂ ਬੜੇ ਆਉਣਾ ਚਾਹ ਕੇ ਮੈਂ ਬੱਸ ਚ ਬੈਠਾ ਅੱਗੋ ਇੱਕ ਜਿਹੜਾ ਅੰਦਰ ਬੈਠਾ ਸੀ ਉਹਨੇ ਫਿਰ ਮੈਨੂੰ ਇੱਕ ਪੈਨਸਿਲ ਪੇਪਰ ਦਿੱਤਾ ਡਰਾ ਕਰਨ ਵਾਸਤੇ ਜਾਂ ਲੈਣਾ ਜੀ ਮਾਰਨ ਵਾਸਤੇ ਨਾ ਵੀ ਕਿੱਦਾਂ ਕਦਾ ਗੱਲਬਾਤ ਕੀਤੀ ਕਦੋਂ ਪੀਤੀ ਮੈਂ ਫਿਰ ਮੈਂ ਉਹਨੂੰ ਉਹ ਕਹਿਤਾ ਮੈਂ ਅੱਧਾ ਘੰਟਾ ਪਹਿਲਾਂ ਪੀਤੀ ਮੈਂ ਬੀਅਰ ਇੱਕ ਵੀ ਪੀ ਗਿਆ ਮੈਂ ਉਹਨੇ ਉੱਥੇ ਵੀ ਟੈਸਟ ਕੀਤਾ 0.7 ਤੱਕ ਆਵੇ ਨਾ ਤੇ ਕਹਿੰਦਾ ਫਿਰ ਉਹਨੇ ਮੈਨੂੰ ਬਾਅਦ ਚ ਦੱਸਿਆ ਹੈ ਤਜਰਬੇਕਾਰ ਵਿਚਾਰਾ ਬੈਠਾ ਜੀ ਮੈਨੂੰ ਕਹਿੰਦਾ ਵੀ ਮਿਸਟਰ ਸਿੰਘ ਵੀ ਤੇਰੀ ਸੈਂਸ ਬੜੀ ਤੇਰੀ ਸੈਂਸ ਓਕੇ ਆ ਆਈ ਥਿੰਕ ਸਟਿਲ ਯੂ ਹੈਵ ਏ ਫਲੇਵਰ ਇਨ ਯੂਰ ਮਾਊਥ ਤੇ ਕਹਿੰਦਾ ਵੀ ਮੈਂ ਤੈਨੂੰ ਮਾਰ ਨਹੀਂ ਦੇ ਕੇ ਛੱਡਦਾ ਪਿਆ ਵੀ ਯੂ ਕੈਨ ਗੋ ਔਰ ਭਾਜੀ ਜਦੋਂ ਮੈਂ ਬੱਸ 'ਚ ਉਤਰਿਆ ਨਾ ਕਸਮ ਮੇਰੀ ਫੀਲਿੰਗ ਬਹੁਤ ਤਕੜੀ ਫੀਲਿੰਗ ਸੀ ਵੀ ਜਿਵੇਂ ਮੈਂ ਮੈਦਾਨ ਜਿੱਤ ਕੇ ਆਇਆ ਹੁੰਦਾ ਉਦੋਂ ਮੇਰੇ ਵਾਸਤੇ ਹੁਣ ਸੋਚਦਾ ਵੀ ਨਹੀਂ ਯਾਰ ਬੜੀ ਵੱਡੀ ਗਲਤੀ ਸੀਗੀ ਵੀ ਮੈਂ ਐਵੇਂ ਚੋਟ ਚੋਟ 'ਚ ਕੀ ਪਤਾ ਮੰਨ ਲਓ ਫਾਈਨ ਦੇ ਹੀ ਦਿੰਦਾ ਵੀ ਡਸਨਟ ਮੈਟਰ ਇੱਕ ਵੀ ਜਦੋਂ ਬੀਤੀ ਤੇਰੀ ਮੈਂ ਤਾਂ ਰੀਡਿੰਗ ਦੇ ਹਿਸਾਬ ਨਾਲ ਜਾਣਾ ਵੀ ਰੀਡਿੰਗ ਜ਼ਿਆਦਾ ਆਈ ਤਾਂ ਮੈਂ ਤੈਨੂੰ ਫਾਈਨ ਦੇਣਾ ਦੇਣਾ ਪਰ ਉਹਨੇ ਛੱਡ ਦਿੱਤਾ ਮੈਂ ਜਦ ਨੂੰ ਆਇਆ ਜਦ ਤੋਂ ਉਹ ਚਾਬੀ ਉਹਨਾਂ ਨੇ ਸੀਲ ਕਰ ਦਿੱਤੀ ਸੀ ਲੋਹਾ ਵਿੱਚ ਪਾ ਕੇ ਤੇ ਮੈਂ ਗੱਡੀ 'ਚ ਬੈਠਾ ਮੈਂ ਚਾਬੀ ਹੈ ਨਹੀਂ ਕਦੋਂ ਮੈਨੂੰ ਗਾਲਾਂ ਕੱਢੇ ਵੀ ਤੂੰ ਮੈਂ ਤੈਨੂੰ ਕਿਹਾ
1: ਉਹਨਾਂ ਨੂੰ ਇਹ ਹੋਣਾ ਵੀ ਵਾਪਸ ਨਹੀਂ ਪਰਤਦਾ ਹੈ ਆਪਣੀ ਵੱਲੋਂ ਉਹਨਾਂ ਪੱਕਾ ਇੰਤਜ਼ਾਮ ਕਰ ਲੈਣ
4: ਰੀਡਿੰਗ ਕਾਫੀ ਆਈ ਹੈ ਰੀਡਿੰਗ ਕਾਫੀ ਤਾਂ ਹੀ ਮੈਨੂੰ
1: ਪਤਾ ਲੱਗਦਾ ਹੋਣਾ ਵਾਪਸ ਹੀ ਜਾਣੀ ਹੈ ਸ਼ਾਇਦ
4: ਮੁੜ ਕੇ ਫਿਰ ਮੈਂ ਉਹਨੂੰ ਕਿਹਾ ਪੁਲਿਸ ਵਾਲੇ ਨੂੰ ਵਿਚਾਰ ਨੂੰ ਮੈਂ ਕਿਹਾ ਉਹ ਵਿਚਾਰਾ ਲੈ ਕੇ ਆਇਆ ਉਹਨੇ ਸੀਲ ਜੀ ਤੋੜ ਕੇ ਮੈਨੂੰ ਕਾਰ ਕੀ ਫੜਿਆ ਕਹਿੰਦਾ ਯੂ ਕਹਿੰਦਾ ਉਹਨੂੰ ਪਤਾ ਲੱਗਾ ਬੱਸ ਜਿਹੜਾ ਉੱਤਰ ਆਇਆ ਇਹ ਠੀਕ ਹੀ ਹੋਣਾ ਜਿਹੜਾ ਛੱਡਿਆ ਬੱਸ ਇਹਨਾਂ ਨੇ ਤੇ ਮੇਰਾ ਕਦਨ ਕਹਿੰਦਾ ਕਹਿ ਕੇ ਕੀ ਆਇਆ ਉਹਨੂੰ ਮੈਂ ਕਿਹਾ ਪੁੱਛਦਾ ਭਰਾਵਾ ਇੱਥੋਂ ਨਿਕਲ ਜਾਣ
1: ਉਹਨਾਂ ਫਿਰ ਗਾਂਹ ਕਿਸੇ ਮਹਿਫਲਾਂ ਚ ਦੱਸਣਾ ਹੁੰਦਾ ਨਾ ਵੀ ਇੱਦਾਂ ਬਚੀਦਾ ਇਹ ਵੀ ਇੱਕ ਮਿਥ ਆ ਕਿ ਇੱਕ ਬੀਅਰ ਪੀਲੋ ਕੁਛ ਨਹੀਂ ਹੁੰਦਾ ਆਮ ਆਮ ਨਾ ਤੁਹਾਨੂੰ ਇਹ ਕਹਿ ਕੇ ਉੱਤੇ ਵਿਖਾ ਕੇ ਵੀ ਆ ਵੇਖ ਇਹਦੇ ਉੱਤੇ ਇੰਨੀ ਲਿਖੀ ਆ ਤੇ ਇਹਦਾ ਮਤਲਬ ਆ ਆ ਤੇ ਇੱਕ ਬੀਅਰ ਨਾਲ ਕੁਛ ਨਹੀਂ ਹੁੰਦਾ ਇੱਕ ਬੀਅਰ ਤੇ ਆ ਵੀ ਗਈ ਤਾਂ ਵੀ ਤੈਨੂੰ ਛੱਡ ਦੇਣਗੇ ਅੱਛਾ ਇਹ ਵੀ ਇੱਕ ਮਿਥ ਆ
2: ਬਿਲਕੁਲ
1: ਰੀਜ਼ਨ ਬੀਂਗ ਕਿਉਂਕਿ ਇਹ ਮੰਨਿਆ ਜਾਂਦਾ ਕਿ ਡਿਪੈਂਡ ਕਰਦਾ ਵਾ ਤੁਸੀਂ ਪਹਿਲਾਂ ਕੀ ਖਾਧਾ ਪੀਤਾ ਵਾ ਤੇ ਅਲੱਗ ਅਲੱਗ ਸਰੀਰਾਂ ਦੇ ਉੱਤੇ ਅਲੱਗ ਅਲੱਗ ਅਸਰ ਕਰਦੀ ਆ
2: ਬੋਡੀ ਕੰਪੋਜੀਸ਼ਨ ਦਾ ਵੀ ਤਾਂ ਫਰਕ ਹੈ ਨਾ ਮੇਜਰ
1: ਹਾਂ ਜੇ ਤੁਸੀਂ ਸਵੇਰ ਤੋਂ ਨਹੀਂ ਕੁਛ ਖਾਧਾ ਤੇ ਮੰਨ ਲਓ ਤੁਸੀਂ ਬੀਅਰ ਪੀ ਲਈ ਉਹ ਤੁਹਾਡੇ ਤੇ ਅਲੱਗ ਅਸਰ ਕਰੂਗੀ ਜੇ ਤੁਸੀਂ ਜੀ
4: ਸੋਰੀ ਮੈਂ ਤੁਹਾਡੀ ਗੱਲ ਕੱਟ ਗਿਆ ਮੈਂ ਮਹਿਫਲ ਚ ਇਹੋ ਜਿਹੇ ਬੰਦੇ ਵੇਖੇ ਨੇ ਜਿਹਨਾਂ ਨੂੰ ਇਹ ਲੱਗਦਾ ਵਾ ਵੀ ਜਿਹੜੀ ਫੂਕ ਮਾਰਨੀ ਆਪਣੇ ਜਿਹੜਾ ਫਲੇਵਰ ਰਹਿੰਦਾ ਉਹ ਦੰਦਾਂ ਚ ਤੇ ਜਿਭ ਤੇ ਫਸ ਜਾਂਦਾ ਉਹ ਸਟਰੋਲਾਂ ਪੀਂਦੇ ਵੇਖੇ ਆ ਵੀ ਸਿੱਧੀ ਸੰਘ ਚ ਡਿੱਗੇ ਜਾ ਉਹ ਪਹਿਲੀ ਉਹ ਸਾਹ ਨਾ ਮਤਲਬ ਤੁਹਾਡਾ ਉਹਦੇ ਸਾਹ ਫੜਨਾ ਵਾ ਅੰਦਰੋਂ ਹੀ ਆਉਣਾ ਸਾਹ
1: ਚਲੋ ਆਪਾਂ ਤੇ ਕਹਾਂਗੇ ਵੇਖੋ ਰੱਬ ਨੇ ਸੋਹਣੀਆਂ ਕਮਾਈਆਂ ਦਿੱਤੀਆਂ ਸਾਰਿਆਂ ਨੂੰ ਤੇ ਜੇ ਇੰਨੀਆਂ ਵੀ ਨੀ ਦਿੱਤੀਆਂ ਵੀ ਤੁਸੀਂ ਆਪਣਾ ਫੰਕਸ਼ਨ ਕਰਕੇ ਪਾਰਟੀ ਤੋਂ ਗੱਡੀ ਕਰਕੇ ਘਰ ਆ ਸਕੋ ਤੇ ਫਿਰ ਤੇ ਯਾਰ ਵੈਸੇ ਵੀ ਔਖਾ ਆ ਵੀ ਇੰਨਾ ਕ ਤੇ ਸਾਨੂੰ ਚਾਹੀਦਾ ਵੀ ਆਪਾਂ ਇੰਨਾ ਕ ਇੰਤਜ਼ਾਮ ਕਰੀਏ ਜਾਂ ਸਾਡੀ ਇੰਨੀ ਕੁ ਬਣੀ ਬਣਾਈ ਹੋਵੇ ਵੀ ਨਾਲ ਕੋਈ ਇਹੋ ਜਿਹਾ ਲੈ ਜਾਓ ਜਿਹੜਾ ਨਾ ਪੀਂਦਾ ਖਾਂਦਾ ਹੋਵੇ ਹੈ ਨਾ ਜਾਂ ਕਿਸੇ ਦੇ ਨਾਲ ਬਹਿ ਕੇ ਚੱਲ ਜਾਓ ਆ ਜਾਓ ਉਹਦੇ ਨਾਲ ਕੋਈ ਸੈਟਿੰਗ ਤੁਸੀਂ ਕਰ ਲਓ ਇਹ ਕੁਛ ਇੱਕ ਮਿਥ ਨੇ ਜਿਹੜੀਆਂ ਉਹ ਵੀ ਸਾਨੂੰ ਪਾਸੇ ਰੱਖਣੀਆਂ ਚਾਹੀਦੀਆਂ ਜਿੱਦਾਂ ਕਈਆਂ ਨੂੰ ਇਹ ਲੱਗਦਾ ਵੀ ਨਾ ਲਓ ਤੇ ਲੱਥ ਜਾਂਦੀ ਆ ਵਾਰ ਵਾਰ ਪਾਣੀ ਪਿਆ ਵਾ
2: ਉਹ ਬੇਸਿਕਲੀ ਤੁਹਾਡੀ ਸੁਰਤ ਠੀਕ ਹੋ ਸਕਦੀ ਹੈ ਮੇਰੇ ਖਿਆਲ ਨਾਲ ਹੈ ਨਾ ਐਂਡ ਪਲੇਸੀਬੋ ਇਫੈਕਟ ਵਾਲੀ ਗੱਲ ਹੈ ਕਿ ਯਾਰ ਚਲੋ ਮੈਂ ਚਾਰ ਕੁ ਖਾ ਲਈਆਂ ਚੁਇੰਗਮ ਮੈਂ ਲੈਚੀ ਲੁਚੀ ਖਾ ਲਈ ਸ਼ਾਇਦ ਬੰਦਾ ਆਪਣੇ ਆਪ 'ਚ ਥੋੜ੍ਹਾ ਠੀਕ ਹੋ ਜਾਂਦਾ ਹੋ ਸਕਦਾ
1: ਲਿਵਰ 'ਚ ਜਿਹੜੀ ਚੀਜ਼ ਗਈ ਆ
2: ਪਰ ਉਹ ਅੰਦਰ
1: ਪਾਣੀ ਪਾਉਣ ਨਾਲ ਕਿੱਦਾਂ ਠੀਕ ਹੋ ਜੂਗੀ
2: ਉਹਨੇ ਨਹੀਂ ਠੀਕ ਹੋਣਾ ਉਹ ਜਦੋਂ ਫੂਕ ਵੱਜੀ ਆ ਤਾਂ ਯੂ ਆਰ ਗੋਨ ਐਂਡ ਉਸ ਤੋਂ ਇਲਾਵਾ ਵੀ ਤੁਹਾਨੂੰ ਐਲਕੋਹਲ ਦੀ ਪ੍ਰੋਬਲਮ ਹੈ ਨਾ ਨਸ਼ੇ ਕੋਈ ਵੀ ਨਸ਼ਾ ਹੋਵੇ ਉਹਦੀ ਇਸ਼ੂ ਤਾਂ ਇਹੀ ਆ ਕਿ ਤੁਹਾਨੂੰ ਤਾਂ ਹਮੇਸ਼ਾ ਕਿਸੇ ਵੀ ਤੁਸੀਂ ਬੇਸ ਤੇ ਹੋਵੋ ਤੁਹਾਨੂੰ ਹਮੇਸ਼ਾ ਇਹ ਲੱਗੀ ਜਾਣਾ ਕਿ ਯਾਰ ਮੈਂ ਤਾਂ ਠੀਕ ਹਾਂ ਆਪਨੂੰ ਤਾਂ ਬੰਦਾ ਕਦੇ ਗਲਤ ਲੱਗਦਾ ਨਹੀਂ ਤੁਹਾਡੀ ਸਪੀਚ ਸਲਰ ਕਰਨਾ ਸ਼ੁਰੂ ਹੋ ਗਈ ਹੈ ਤੁਸੀਂ ਖੜੇ ਸਹੀ ਤਰ੍ਹਾਂ ਨਹੀਂ ਹੋ ਪਾ ਰਹੇ ਚੱਲ ਨਹੀਂ ਰਹੇ ਪਰ ਤੁਹਾਨੂੰ ਉਹ ਨਹੀਂ ਲੱਗਦਾ ਤੁਹਾਡੀ ਈਗੋ ਜਿਹੜੀ ਉਹ ਪ੍ਰੋਪਰ ਬੂਸਟਡ ਹੈ ਕਿ ਯਾਰ ਮੈਂ ਤਾਂ
1: ਠੀਕ ਉਹ ਸਗੋਂ ਹੋਰ ਵੱਧ ਗਿਆ ਨਾ ਹੌਸਲੇ ਹੋਰ ਵੱਧ ਗਏ ਤੁਹਾਡੇ
2: ਹੋਰ ਵੱਧ ਗਏ ਸਹੀ ਹੈ
1: ਹੁਣ ਕਈਆਂ ਨੂੰ ਇਹ ਲੱਗਦਾ ਵਾ ਵੀ ਕਈ ਇਹ ਵੀ ਕਹਿੰਦੇ ਆ ਵੀ ਬਲੈਕ ਕਾਫੀ ਪੀ ਲਓ ਨਾ ਇੱਕ ਸ਼ਾਟ ਤੇ ਉਹਦੇ ਨਾਲ ਲੱਥ ਜਾਂਦੀ ਆ ਉਹਦੇ ਨਾਲ ਵੀ ਨਹੀਂ ਲੱਥਣੀ ਕਿਉਂਕਿ ਉਹ ਤੁਸੀਂ ਕਫੀਨ ਤੁਸੀਂ ਪੀ ਲਈ ਉਹਦੇ ਨਾਲ ਹੋ ਸਕਦਾ ਤੁਹਾਨੂੰ ਲੱਗ ਰਿਹਾ ਵਾ ਤੁਸੀਂ ਐਕਟਿਵ ਹੋ ਗਏ ਮੰਨ ਲਓ ਪਰ ਜੋ ਤੁਹਾਡੇ ਅੰਦਰ ਗਿਆ ਵਾ ਉਹ ਤੇ ਅੰਦਰ ਹੀ ਆ ਨਾ ਅੰਦਰ ਦੇ ਉੱਤੇ ਤੁਸੀਂ ਹੋਰ ਉਹ ਨਿਕਲੂ ਟਾਈਮ ਦੇ ਨਾਲ ਹੀ ਉਹ ਨਿਕਲਣੀ ਆ ਜਦੋਂ ਉਹਦਾ ਟਾਈਮ ਪੂਰਾ ਹੋਇਆ
2: ਬਿਲਕੁਲ
1: ਜਿੰਨੀ ਵੀ ਤੁਸੀਂ ਪੀਤੀ ਉਸ ਹਿਸਾਬ ਦੇ ਨਾਲ ਕੋਈ 24 ਘੰਟੇ ਕੋਈ 20 ਘੰਟੇ 18 ਘੰਟੇ ਜੋ ਵੀ ਉਹਦੀ ਉਹ ਆ ਉਸ ਹਿਸਾਬ ਦੇ ਨਾਲ ਹੌਲੀ ਹੌਲੀ ਉਹ ਤੁਹਾਡੀ ਬਾਹਰ ਆਉਣੀ ਜੋ ਅੰਦਰ ਗਿਆ ਵਾ ਉਹ ਤੁਹਾਡਾ ਉੱਥੇ ਦਾ ਉੱਥੇ ਹੀ ਬੈਠਾ ਵਾ ਉਹ ਕਿਤੇ ਨਹੀਂ ਗਿਆ ਉਹ ਸੋ ਬਹੁਤ ਵਾਰੀ ਇਹ ਵੀ ਹੁੰਦਾ ਵਾ ਸਾਨੂੰ ਕਈਆਂ ਨੂੰ ਇਹ ਵੀ ਕਹਿੰਦੇ ਆਪਾਂ ਸੁਣੀਦਾ ਵਾ ਵੀ ਆਹ ਆਹ ਗਲੀ 'ਚ 5 ਮਿੰਟ ਦੀ ਦੂਰੀ ਵਾ ਆਹ 5 ਮਿੰਟਾਂ 'ਤੇ ਜਾਣਾ ਅਤੇ ਉਹ ਵੀ ਕਈ ਵਾਰੀ ਤੁਹਾਡੇ ਲਈ ਮਹਿੰਗਾ ਪੈ ਜਾਂਦਾ ਵਾ ਕਿਉਂਕਿ ਕਦੀ ਵੀ ਕਿਤੇ ਵੀ ਤੁਹਾਡੇ ਨਾਲ ਕੁਛ ਵੀ ਵਾਪਰ ਸਕਦਾ ਕਿਉਂਕਿ ਬੜੇ ਬੜੇ ਇੱਦਾਂ ਦੇ ਕੇਸ ਆਪਾਂ ਵੇਖਿਆ ਘਰ ਦੀ ਆਪਣੀ ਗਲੀ 'ਚ ਹੀ ਫੜੇ ਗਏ
2: ਹਾਂ ਭਾਈ ਵੈਸੇ ਜ਼ਿਆਦਾਤਰ ਇੱਦਾਂ ਦਾ ਹੀ ਫਸਦਾ ਬੰਦਾ ਜੋ ਮੈਂ ਫੀਲ ਕੀਤਾ। ਇੱਕ ਹੋਰ ਕਈ ਵਾਰੀ ਚੀਜ਼ ਮਾਇੰਡ 'ਚ ਆਉਂਦੀ ਹੈ ਅਚਾਨਕ ਮਿਸ ਨਾ ਹੋ ਜਾਵੇ ਕਿ ਆਪਾਂ ਬਹੁਤ ਸਾਰੇ ਮੈਪਸ ਆ ਗਏ ਹੋਏ ਹੁਣ, ਹੈ ਨਾ, ਗੂਗਲ ਮੈਪ ਉਹ ਦੱਸ ਦਿੰਦਾ ਪੁਲਿਸ ਹੈ ਤੁਹਾਡੇ ਅੱਗੇ ਨਹੀਂ ਹੈ, ਹੈ ਨਾ, ਐਪਲ ਦੱਸ ਦਿੰਦਾ। ਫਿਰ ਇੱਕ ਹੋਰ ਕੰਪਨੀ ਆ, ਉਹ ਤਾਂ ਮਸ਼ਹੂਰ ਹੀ ਇਸ ਕਰਕੇ ਹੋਈ ਕਿਉਂਕਿ ਉਹ ਤੁਹਾਨੂੰ ਲਾਈਵ ਲੋਕੇਸ਼ਨ ਦੱਸ ਦਿੰਦਾ ਪੁਲਿਸ ਦੀ। ਤੁਸੀਂ ਆਪਾਂ ਵਿਕਟੋਰੀਆ ਦੀ ਹੀ ਜੇ ਗੱਲ ਕਰੀਏ ਤਾਂ ਵਿਕਟੋਰੀਆ ਪੁਲਿਸ ਦਾ ਜਿਹੜਾ ਟਿਕਟੋਕ ਅਕਾਊਂਟ ਹੈ, ਉਹਨਾਂ ਦਾ ਜਿਹੜਾ ਟਵਿੱਟਰ ਵਗੈਰਾ ਅਕਾਊਂਟ ਹੈ, ਉਹਦੇ 'ਤੇ ਉਹਨਾਂ ਨੇ ਸਪੈਸ਼ਲੀ ਨਾ ਰੀਲਾਂ ਬਣਾ ਬਣਾ ਕੇ ਪਾਈਆਂ ਫਨ ਵੇ 'ਚ ਕਿ ਸਾਨੂੰ ਵੀ ਪਤਾ ਸਾਡੇ ਕੋਲ ਗੂਗਲ ਮੈਪ ਹੈ, ਅਤੇ ਉਹਦੇ 'ਤੇ ਰਿਪੋਰਟ ਖੁਦ ਕਰਦੇ ਕਿ ਨੋਟ ਦੇਅਰ, ਕਿ ਹੈਗੇ ਨਹੀਂ ਹੈ। ਤਾਂ ਹੁਣ ਮੈਂ ਦੇਖਿਆ ਵੀ ਕਿੰਨੀ ਵਾਰੀ, ਮੈਂ ਪਿਛਲੇ ਇੱਕ ਡੇਢ ਮਹੀਨੇ 'ਚ ਐਟਲੀਸਟ ਨਹੀਂ ਤਾਂ 5-6 ਵਾਰੀ ਆ ਹੈ ਬਲੋਨ, ਅਤੇ ਮੇਰਾ ਹਮੇਸ਼ਾ GPS ਔਨ ਰਹਿੰਦਾ, ਭਾਵੇਂ ਮੈਨੂੰ ਪਤਾ ਮੈਂ ਕਿੱਥੇ ਜਾ ਰਿਹਾ, ਮੈਂ ਹਮੇਸ਼ਾ ਹੀ ਔਨ ਰੱਖਦਾ, ਅਤੇ ਨਹੀਂ ਆਇਆ ਸਾਹਮਣੇ ਕਿ ਪੁਲਿਸ ਹੈ, ਕਿਉਂਕਿ ਹੁਣ ਪੁਲਿਸ ਵਾਲਿਆਂ ਨੂੰ ਵੀ ਅਕਲ ਆ ਗਈ ਉਸ ਹਿਸਾਬ ਦੀ ਕਿ ਰਿਪੋਰਟ ਹੋ ਜਾਂਦੀ ਹੈ।
1: ਸਾਰੀਆਂ ਮਿਥ ਨੇ। ਹੁਣ ਸਾਡਾ ਇੱਕ ਬੰਦਾ ਸੀ, ਉਹ ਮਤਲਬ ਉਹਨੂੰ ਵੀ ਬੜਾ ਤਾਂ ਕੌਨਫੀਡੈਂਸ ਸੀ ਵੀ ਮੇਰੇ ਕੋਲ ਤਾਂ ਇਹੋ ਜਿਹੀਆਂ ਐਪ ਨੇ, ਮੇਰੇ ਕੋਲ ਇਹੋ ਜਿਹੇ ਸੋਰਸ ਨੇ, ਬਹੁਤ ਹੀ ਮੈਂ ਲੈ ਕੇ ਜਾਂਦਾ ਤੁਹਾਨੂੰ, ਹੈ ਨਾ। ਪਰ ਆਲਵੇਜ਼ ਨਹੀਂ, ਅਸਲ 'ਚ ਹੁੰਦਾ ਕੀ ਆ, ਚਲੋ ਮੰਨ ਲਓ ਹੋਊਗਾ ਵੀ, ਪਰ ਰੈਂਡਮ ਵੀ ਤਾਂ ਚੈੱਕਅਪ ਹੁੰਦਾ ਨਾ,
2: ਹੈ ਨਾ।
1: ਤੁਸੀਂ ਕਿਉਂਕਿ ਜਦੋਂ ਤੁਸੀਂ ਦਾਰੂ ਪੀ ਕੇ ਤੁਸੀਂ ਗੱਡੀ ਚਲਾਉਂਦੇ ਹੋ, ਤੁਸੀਂ ਹੌਸਲਾ ਤੁਹਾਡੇ ਵਧੇ ਹੁੰਦੇ ਆ, ਹੈ ਨਾ। ਤੁਸੀਂ ਉਸ ਹਿਸਾਬ ਦੇ ਨਾਲ ਤੁਸੀਂ ਮਿਊਜ਼ਿਕ ਮੈਜ਼ਿਕ ਵਿੱਚ ਹੀ ਤੁਸੀਂ ਲਾਓਗੇ, ਕੋਈ ਨਾ ਕੋਈ ਗਲਤੀ ਕਰੋਗੇ, ਜਾਂ ਫਿਰ ਬਹੁਤ ਜ਼ਿਆਦਾ ਕੇਅਰਫੁਲ ਚੱਲਣ ਦੀ ਕੋਸ਼ਿਸ਼ ਕਰੋਗੇ, ਉਹ ਵੀ ਇੱਕ ਗਲਤੀ ਆ।
2: ਹਾਂ, ਉਹ ਵੀ ਆ।
1: ਹੁਣ ਇੱਕ ਫੈਕਟ ਆ, ਸਟੈਟਸ ਇਹ ਕਹਿੰਦੇ ਆ ਵੀ ਸਭ ਤੋਂ ਵੱਡੇ ਹਾਦਸੇ ਜਿਹੜੇ ਨੇ ਅਲਕੋਹਲ ਤੋਂ ਲੈ ਕੇ ਅਤੇ ਬਾਕੀ ਵੀ, ਉਹ ਤੁਹਾਡੇ ਘਰ ਦੇ 10 ਕਿਲੋਮੀਟਰ ਦੇ ਰੇਡੀਅਸ 'ਚ ਵਾਪਰਦੇ ਆ। ਉਹ ਕਿਉਂ? ਕਿਉਂਕਿ ਇਹ ਉਹ ਵਾਲਾ ਦਾਇਰਾ ਆ ਜਾਂਦਾ ਵਾ ਜਿੱਥੇ ਤੁਸੀਂ ਜ਼ਿਆਦਾ ਕੰਫਰਟੇਬਲ ਫੀਲ ਕਰਦੇ ਹੋ, ਜਿੱਥੇ ਤੁਹਾਨੂੰ ਲੱਗਦਾ ਕੋਈ ਚੱਕਰ ਹੀ ਨਹੀਂ, ਇੱਥੋਂ ਤਾਂ ਮੈਂ ਰੋਜ਼ ਲੰਘਦਾ, ਉੱਥੇ ਤੁਸੀਂ ਓਬੀਅਸਲੀ ਹੋ ਕੇ ਗੱਡੀ ਚਲਾਉਂਦੇ ਹੋ, ਪੀ ਕੇ ਹੋਰ ਜ਼ਿਆਦਾ, ਨਾ ਪੀਤੀ ਹੋਵੇ ਤਾਂ ਵੀ। ਸੋ ਜ਼ਿਆਦਾਤਰ ਹਾਦਸੇ ਤੁਹਾਡੇ ਉਦੋਂ ਵਾਪਰਦੇ ਜਦੋਂ ਤੁਸੀਂ ਉੱਪਰਲੇ ਕਿਸੇ ਉੱਪਰੇ ਤੁਸੀਂ ਰਾਹ ਦੇ ਵਿੱਚ ਹੋ, ਤੁਸੀਂ ਬਹੁਤ ਸਤਰਕ ਹੋ, ਤੁਹਾਡੇ ਦੋਵੇਂ ਹੱਥ ਸਟੇਅਰਿੰਗ ਦੇ ਉੱਤੇ ਨੇ। ਤੁਸੀਂ ਵੇਖੋ ਜਿੱਦਾਂ ਜਿੱਦਾਂ ਘਰ ਦੇ ਲਾਗੇ ਆਓਗੇ, ਤੁਸੀਂ ਐਵੇਂ ਹੀ ਫੋਨ ਕਰਨ ਲੱਗ ਪਓਗੇ ਘਰ, ਹੈ ਨਾ, ਵੀ ਹੋਰ ਨਹੀਂ ਕੁਛ, ਤਾਂ ਐਵੇਂ ਨਹੀਂ ਜਾਇਆ ਜੀ, ਚਾਹ ਬਣਾ ਦਿਉ, ਆ ਗਿਆ ਜੀ, ਹੈ ਨਾ, ਤੁਸੀਂ ਰੋਟੀ ਗਰਮ ਕਰ ਦਿਉ, ਆ ਗਿਆ ਜੀ, ਤੁਸੀਂ ਉੱਦਾਂ ਦੇ ਕੰਮ ਕਰੋਗੇ, ਇੱਕ ਹੱਥ ਛੱਡ ਦਿਉਗੇ ਸਟੇਅਰਿੰਗ ਤੋਂ, ਹੈ ਨਾ, ਇੱਧਰ ਉੱਧਰ ਹੱਥ ਪਾਰ ਮਾਰਨ ਲੱਗ ਪਓਗੇ, ਕੋਈ ਵੀਡੀਓ ਔਨ ਕਰ ਲਓ। ਸੋ ਇੱਦਾਂ ਦੀਆਂ ਗਲਤੀਆਂ ਤੁਸੀਂ ਲਾਗੇ ਆ ਕੇ ਕਰ ਦਿਓ। 656 ਤੁਸੀਂ ਆਉਣੇ ਰਹੋ।
2: ਬਾਕੀਆਂ
1: ਨੂੰ ਉੱਲੀ ਲੱਗਣ ਪਈ ਆ,
2: ਮੇਰੇ ਵੱਲ ਦੇਖ ਕੇ ਬੋਲੇ ਤੁਸੀਂ, ਹੈ ਮਾੜੀ ਗੱਲ ਆ, ਪੂਰਾ ਟਾਈਮ ਇੱਧਰ ਉੱਧਰ ਵੇਖ ਰਹੇ ਸੀ, ਉਰਲੀ ਵਾਲੀ ਗੱਲ ਸਪੈਸ਼ਲੀ ਅੱਖਾਂ 'ਚ ਅੱਖਾਂ ਪਾ ਕੇ ਬੋਲੇ।
1: ਨਹੀਂ ਉੱਦਾਂ ਗੱਲ ਕੀਤੀ, ਬਾਕੀਆਂ ਸਾਰੇ ਗੱਲ ਕੀਤੀ ਵੀ ਯਾਰੇ,
3: ਜੀ ਤੁਸੀਂ ਅੱਜ ਆ ਕੇ ਧੁੱਪੇ ਪਿਓ ਬਾਹਰ।
2: ਹਾਂ, ਮੈਂ ਹੁਣੇ ਬਾਹਰ ਨਾ
1: ਧੁੱਪ ਸੁੱਕਣੇ ਪੈ ਜਾਂਦੇ ਯਾਰ, ਉਹ ਕੱਚੇ ਪਿੱਲੇ ਜੇ ਹੋਈ ਜਾਂਦੇ, ਬੱਗੇ ਭੂਰੇ ਜੇ, ਉਹਨਾਂ ਨੂੰ ਇਹ ਲੱਗਦਾ ਅਸੀਂ ਸਗੋਂ ਗੋਰੇ ਹੋਣ ਨੇ, ਗੋਰੇ ਨਹੀਂ ਹੁੰਦੇ,
2: ਯਾ ਟੈਨਿੰਗ, ਯਾ ਟੈਨਿੰਗ, ਇਹ
3: ਧੁੱਪ ਧੁੱਪ ਨਹੀਂ, ਵਿਟਾਮਿਨ ਡੀ ਘਟ ਗਈ ਹੈ।
1: ਹਾਂਜੀ, ਘਟ ਘਟ ਘਟੀ ਜਾਂਦੀ
2: ਹੈ, ਆ ਵੀ ਗੱਲ ਸਹੀ ਹੈ, ਵਿਟਾਮਿਨ ਡੀ ਦਾ ਇੱਕ ਬੜਾ ਪੰਗਾ ਹੈ।
3: ਹਾਂਜੀ, ਮੈਂ ਭਾਜੀ ਜਿੱਥੇ ਰੈਸਟੋਰੈਂਟ ਕੰਮ ਕਰਦੀ ਸੀ, ਤੇ ਉਹ ਬੰਦੇ ਨੂੰ ਆਦਤ ਸੀਗੀ ਵੀ ਰੋਜ਼ ਪੀ ਕੇ ਤੇ ਡਰਾਈਵ ਕਰਨੀ ਨਾ ਡੇਲੀ, ਤੇ ਰੋਜ਼ ਨੇ ਕੰਮ ਤੋਂ ਘਰੇ ਜਾਣਾ ਏਦਾਂ ਹੀ, ਹਨਾ, ਤੇ ਉਹਦੇ ਘਰ ਵਾਲੇ ਨੇ ਮੈਨੂੰ ਬਥੇਰਾ ਕਹਿਣਾ ਵੀ ਤੂੰ ਕਿਸੇ ਦਿਨ ਫੜਿਆ ਜਾਣਾ, ਹਨਾ, ਪਰ ਉਹ ਕਹਿੰਦਾ ਨਹੀਂ ਕੋਈ ਚੱਕਰ ਨੀ ਹੈਗਾ,
1: ਇਹੋ ਜਿਹੇ ਫੜੇ ਜਾਣ ਤੇ ਕਹਿੰਦੇ ਹੁੰਦੇ ਤੂੰ ਕਲੈਣੀ ਹੈ, ਆਪਣਾ ਮੇਰ ਕੋਈ ਕਸੂਰ ਨਹੀਂ,
2: ਤੂੰ ਕਿਹਾ ਸੀ ਨਾ, ਤੇਰੀ ਜਵਾਨ ਪਿਆ,
1: ਜਵਾਨ ਨਹੀਂ ਕਾਲੀ, ਤੇਰੀ
3: ਤੇਰੀ ਜਵਾਨ ਹੀ ਕਲੈਣੀ
1: ਕਰ ਲਾ, ਹੁਣ
3: ਚਾਹੀਦੀ ਗੱਲ ਨਹੀਂ ਕਰਦੀ। ਗੱਡੀ ਵਿੱਚ ਉਹਦੇ ਉਹ ਮਸ਼ੀਨ ਜੀ ਲਾਤੀ ਜਿਹੜੇ ਫੂਕ ਮਾਰ ਕੇ ਚਲਾਉਣੀ ਹੁੰਦੀ ਨਾ, ਤੇ ਉਹ ਵੀ ਭਾਜੀ ਏਦਾਂ ਨੀ ਸੀ ਵੀ ਤੂੰ ਇੱਕ ਵਾਰੀ ਫੂਕ ਮਾਰਤੀ ਤੇ ਜਿੱਥੇ ਤੁਸੀਂ ਜਾਣਾ ਉੱਥੇ ਬੰਦ ਹੋਣੀ ਨੀ, ਉਹ ਵਿੱਚ ਵਿੱਚ ਰੁਕਣਾ ਪੈਂਦਾ ਸੀ ਉਹਨੂੰ, ਗੱਡੀ ਰੁਕ ਜਾਂਦੀ ਸੀਗੀ, ਤੇ ਇਹਦੇ ਚੱਕਰ ਚ ਉਹ ਸਵੇਰੇ ਕੰਮ ਤੇ ਉਹਨੂੰ ਜਾਣਾ ਔਖਾ ਲੱਗਣ ਲੱਗ ਗਿਆ, ਹਨਾ, ਤੇ ਦੋਵਾਂ ਜੀਆਂ ਚ ਵਾਹਵਾ ਕਲੇਸ਼ ਜਾਂ ਵੀ ਲੜਾਈ, ਬਹੁਤ ਫਰਸਟ੍ਰੇਸ਼ਨ ਵੱਧ ਗਈ ਕਿਉਂਕਿ ਉੱਥੇ ਕੰਮ ਕਰਦੀ ਸੀ ਦੇਖਦੀ ਸੀ, ਹੌਲੀ ਹੌਲੀ ਉਹਦਾ ਕੰਮ ਭਾਜੀ ਬੰਦ ਹੋ ਗਿਆ, ਹਨਾ, ਜਿੱਥੇ ਜਾਂਦਾ ਸੀ ਕਰਦਾ ਸੀ, ਤੇ ਫਿਰ ਦੋਵਾਂ ਜੀਆਂ ਚ ਇੰਨਾ ਕਿ ਲੜਾਈ ਝਗੜਾ ਵੱਧ ਗਿਆ ਵੀ ਉਹ ਉਹਨੂੰ ਛੱਡ ਕੇ ਚਲੇ ਗਈ ਤੇ ਨਿਆਣੇ ਵੀ ਉਹ ਨਾਲ ਲੈ ਗਈ, ਤੇ ਜਿਹੜਾ ਉਹ ਘਰ, ਹਾਂਜੀ, ਉਹ ਛੱਡ ਗਈ ਉਹਨੂੰ ਵੀ, ਬਹੁਤ ਜ਼ਿਆਦਾ ਕਲੇਸ਼ ਰਹਿਣ ਲੱਗ ਗਿਆ ਸੀ ਜਸ ਗੱਡੀ ਤੋਂ ਵੀ ਮੈਨੂੰ ਫੂਕ ਮਾਰਨੀ, ਮੈਨੂੰ ਛੱਡ ਕੇ ਆ, ਉਹਨੇ ਕਹਿਣਾ ਮੈਂ ਤੈਨੂੰ ਛੱਡ ਕੇ ਨਹੀਂ ਆਉਣਾ ਸਵੇਰੇ, ਹੈ ਨਾ, ਇਸ ਚੱਕਰ 'ਚ ਕਾਫੀ ਕਲੇਸ਼ ਵੱਧ ਗਿਆ, ਘਰ ਵੀ ਜਿਹੜਾ ਸੀਗਾ ਉਹ ਵੀ ਚਲਾ ਗਿਆ, ਉਹ ਮੈਂ ਉਹਨੂੰ ਦੇਖਿਆ ਮੁੜ ਕੇ ਉਹ ਰੈਸਟੋਰੈਂਟ 'ਚ ਸੌਂਦਾ ਰਿਹਾ, ਬਹੁਤ ਟਾਈਮ ਸੁੱਤਾ, 1.5 ਸਾਲ ਸੌਂਦਾ ਰਿਹਾ, ਪਰ ਉਹ ਹੁਣ ਜਿਵੇਂ ਬਿਲਕੁਲ ਇਕੱਲਾ ਜਿਹਾ ਹੋ ਗਿਆ ਸੀ, ਤੇ ਇਕੱਲੀ ਦਾਰੂ ਹੀ ਨਹੀਂ, ਹੋਰ ਚੀਜ਼ਾਂ ਵੀ ਉਹਨੇ ਬਹੁਤ ਲੈਣੀਆਂ ਸ਼ੁਰੂ ਕਰਤੀਆਂ,
5: ਹੌਲੀ ਹੌਲੀ ਜਿਹੜਾ ਦੂਜਾ ਰੈਸਟੋਰੈਂਟ ਸੀ ਉਹ ਵੀ ਨਿਕਲ ਗਿਆ ਉਹਦੇ ਹੱਥੋਂ, ਹੈ ਨਾ
1: ਜੀ,
5: ਤੇ ਬਿਲਕੁਲ ਉਹ ਇਕੱਲਾ ਹੋ ਗਿਆ ਤੇ ਐਟ ਦੀ ਐਂਡ ਉਹ ਸਭ ਕੁਛ ਜੋ ਵੀ ਹੈ ਨਿਕਲ ਗਿਆ ਸੀ ਉਹਦੇ ਹੱਥੋਂ ਤੇ ਉਹ ਵਾਪਸ ਚਲਾ ਗਿਆ ਇੰਡੀਆ।
1: ਰੋਜ਼
5: ਕਰਦਾ ਸੀ ਤੇ ਉਹ ਇੰਨਾ ਕੁ ਜਿਵੇਂ ਕਹਿ ਲੋ ਓਵਰ ਕੋਨਫੀਡੈਂਟ ਹੋ ਗਿਆ ਕਿ ਨਹੀਂ ਮੈਂ ਤਾਂ ਰੋਜ਼ ਦੇਖਾਂ, ਕਿਉਂਕਿ ਰੂਟ ਸੇਮ ਸੀਗਾ ਤੇ ਉਹਨੂੰ ਕੋਈ ਲੱਗਦਾ ਸੀ ਕੋਈ ਚੱਕਰ ਹੀ ਨੀ ਹੈਗਾ, ਬਟ ਕਿਤੇ ਨਾ ਕਿਤੇ ਬਹੁਤ ਲਾਈਕ ਮੈਂ ਦੇਖਿਆ ਉਹਨੂੰ ਕਿਵੇਂ ਉਹ ਗਿਆ, ਉਹਨੇ ਉਹਦੀ ਮਤਲਬ ਪਛਾਣੇ ਨਹੀਂ ਸੀ ਆਉਂਦਾ, ਇੰਨੇ ਹਾਲਾਤ ਖਰਾਬ ਹੋ ਗਏ ਸੀ ਉਹਦੇ।
2: That is sad.
1: ਨਹੀਂ ਔਖਾ ਇਹਦੇ, ਬੜੇ ਤਰ੍ਹਾਂ ਦੇ ਸਾਨੂੰ ਵਹਿਮ ਭਰਮ ਨੇ, ਛੇਤੀ ਦੂਰ ਕਰ ਲੈਣੇ ਚਾਹੀਦੇ ਆ। ਥੈਂਕ ਯੂ ਭੈਣ ਜੀ, ਥੈਂਕ ਯੂ, ਤੁਸੀਂ ਅੱਜ ਦੋ ਕੋਈ ਗੱਲ ਇੱਦਾਂ ਦੀ ਕੋਈ ਦੱਸ ਦਿਓ ਤੇ ਦੂਸਰਿਆਂ ਨੂੰ, ਬਾਕੀਆਂ ਨੂੰ ਵੀ ਪਤਾ ਲੱਗਦਾ, ਬਾਕੀਆਂ ਨੂੰ ਵੀ ਕੰਨ ਹੁੰਦੇ ਨੇ, ਕੋਈ ਨਿੱਕੀ ਚੀਜ਼ ਨਹੀਂ ਆ ਜੇ ਹਾਲੇ ਤੱਕ ਤੁਸੀਂ ਬਚਦੇ ਆ ਰਹੇ ਹੋ ਤੇ ਬਹੁਤ ਵਧੀਆ ਗੱਲ ਆ, ਪਰ ਇਹ ਨਹੀਂ ਆ ਕਿ ਹਮੇਸ਼ਾ।
2: ਐਕਚੁਅਲੀ ਗੱਲ ਇਹ ਹੈ ਨਾ ਕਿ ਇਹ ਚੀਜ਼ਾਂ ਦੇ ਅੰਦਰ ਇਹ ਹੈ ਕਿ ਇਹ ਸਾਰੇ ਬੜੇ ਰੇਅਰ ਸਿਨੈਰੀਓ ਹੁੰਦੇ ਹਰ ਕਿਸੇ ਦੀ ਲਾਈਫ ਦੇ ਅੰਦਰ, ਪਰ ਅਸੀਂ ਇਹਨਾਂ ਚੀਜ਼ਾਂ ਐਂਡ ਇਹ ਆਲਮੋਸਟ ਹਰ ਚੀਜ਼ ਤਾਂ ਢੁੱਕਦੀ ਜਿਹੜੀ ਰੇਅਰ ਹੁੰਦੀ ਆ, ਪਰ ਇਹ ਭੁੱਲਣਾ ਨਹੀਂ ਚਾਹੀਦਾ ਕਿ ਤੁਸੀਂ ਉਸ ਚੀਜ਼ ਲਈ ਕੁਆਲੀਫਾਈ ਹੋ ਚੁੱਕੇ ਹੋ ਕਿ ਨਹੀਂ, ਐਟਲੀਸਟ ਇਹ ਤਾਂ ਪਤਾ ਹੋਵੇ, ਹੈ ਨਾ। ਜੇ ਮੈਂ ਕੁਆਲੀਫਾਈਡ ਹੈ ਤਾਂ ਉਹ ਰੇਅਰਿਟੀ ਕਦੀ ਨਾ ਕਦੀ ਮੈਨੂੰ ਆ ਕੇ ਮਿਲੇਗੀ ਜ਼ਰੂਰ, ਭਾਵੇਂ ਉਹ ਪੋਜ਼ਿਟਿਵ ਹੋਵੇ ਭਾਵੇਂ ਨੈਗੇਟਿਵ ਹੋਵੇ, ਤੇ ਆਪਾਂ ਨੈਗੇਟਿਵ ਚੀਜ਼ਾਂ ਨੂੰ ਓਬਵੀਅਸ ਹੈ ਮੈਗਨੇਟ ਹੈ, ਛੇਤੀ ਕਰਦੇ।
1: ਗਲਤੀ ਨਾ ਇੱਦਾਂ ਦੀ ਚੀਜ਼ ਆ ਕ੍ਰਿਸ਼ਨਾ ਜੀ, ਜਿਹੜੀ ਜਿੱਦਾਂ ਜਿੱਦਾਂ ਪੁਰਾਣੀ ਹੁੰਦੀ ਜਾਂਦੀ ਆ,
2: ਹਾਂ,
1: ਉਦਾਂ ਉਹਦਾ ਦਿਲ ਵਧੀ ਜਾਂਦਾ, ਆਪਾਂ ਉਦਾਂ ਉਦਾਂ ਹੋਰ ਉਹਦੇ ਉੱਤੇ ਯਕੀਨ ਕਰਨ ਲੱਗ ਪੈਂਦੇ ਹਾਂ, ਕੁਛ ਨਹੀਂ ਹੋਣਾ ਕੁਛ ਨਹੀਂ ਹੋਣਾ ਕੁਛ ਨਹੀਂ ਹੋਣਾ, ਪਰ ਇਹਨੂੰ ਇੱਦਾਂ ਮੰਨ ਕੇ ਚੱਲੋ ਵੀ ਗਲਤੀ ਪਲੱਸ ਗਲਤੀ ਪਲੱਸ ਗਲਤੀ ਪਲੱਸ ਫਿਰ ਉਹ ਗਲਤਾਨ ਹੋ ਚੁੱਕਾ ਹੁੰਦਾ, ਉਨੀਆਂ ਤੈਅ ਉਹਦੀਆਂ ਵੱਧਦੀਆਂ ਜਾਂਦੀਆਂ, ਇਹਦਾ ਮਤਲਬ ਵੀ ਉਨੀ ਵੱਡੀ ਆਪਾਂ ਕਿਤੇ ਨਾ ਕਿਤੇ ਨੁਕਸਾਨ ਖਾਵਾਂਗੇ ਆਪਾਂ ਉਹਦਾ। ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਆ ਕੇ ਤਾਂ ਆਪਾਂ ਇੰਟਰਲੋਕ ਜਿਹੜਾ ਉਹ ਲਾਉਂਦੇ ਆ ਸਿਸਟਮ, ਉਹਦੇ ਉੱਤੇ ਵੀ ਗੱਲ ਕਰਾਂਗੇ, ਉਹ ਵੀ ਕੋਈ ਐਡਾ ਸਿੱਧ ਪੱਧਰਾ ਨਹੀਂ ਗਾ ਕੰਮ, ਜੇ ਤੁਸੀਂ ਕਹੋ ਵੀ ਹਾਂ ਚਲੋ ਕੋਈ ਗੱਲ ਨਹੀਂ ਕੱਲ ਨੂੰ ਫੂਕ ਮਾਰ ਕੇ ਚੱਲ ਪਿਆ ਕਰਾਂਗੇ। ਜਿਨ੍ਹਾਂ ਦੇ ਲੱਗੇ ਨੇ ਉਹ ਬੁਰੀ ਤਰ੍ਹਾਂ ਪਛਤਾਉਂਦੇ ਆ, ਕਿਉਂ ਪਛਤਾਉਂਦੇ ਆ, ਆਪਾਂ ਆ ਕੇ ਉਹਦੇ ਬਾਰੇ ਵੀ ਤੁਹਾਨੂੰ ਥੋੜ੍ਹੀ ਜਿਹੀ ਜਾਣਕਾਰੀ ਦਿੰਦੇ ਹਾਂ ਜਿਹਦੀ ਉਹਨੇ ਗੱਲ ਕੀਤੀ ਹੈ ਭੈਣ ਜੀ ਨੇ, ਅਤੇ ਨਹੀਂ ਸ਼ਾਇਦ ਇਹਨਾਂ ਨੇ ਨਹੀਂ ਕੀਤੀ ਪਹਿਲਾਂ,
2: ਆਪਾਂ ਕਰਾਂਗੇ,
1: ਆਪਾਂ ਕਰਦੇ ਹਾਂ ਆ ਕੇ, ਅਤੇ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ। ਰੇਡੀਓ ਹਾਂਜੀ 1674 AM।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਇੰਸ਼ੋਰੈਂਸ ਸ਼ਰਤਾਂ ਲਾਗੂ
1: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
2: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ
0: ਬਿਜ਼ਨਸ ਚਲਾਉਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ ਸੇਵੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ ATO ਆਡਿਟਸ ਟੈਕਸ ਡਿਸਪਿਊਟਸ ATO ਡੈਕਸ ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ ਅੱਜ ਹੀ ਵਿਜ਼ਿਟ ਕਰੋ ਸੇਵੀ ਪਾਰਟਨਰਸ ਡੋਟ AU ਸੇਵੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
5: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ ਮੋਰਟਗੇਜ ਰੀਫਾਈਨਾਂਸ ਕਰਵਾਣੀ ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ ਤਾਂ ਟੈਨਸ਼ਨ ਕਿਉਂ ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ ਲੋ ਕ੍ਰੈਡਿਟ ਸਕੋਰ ਵੈਲਕਮ ਕਾਲ ਰਾਜ 0494-763-700 ਔਰ ਵਟਸਐਪ
6: $15,000 ਡਿਸਕਾਊਂਟ ਮਿਲ ਸਕਦਾ ਹੈ ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ ਆਫਰ 15 ਸਤੰਬਰ 2026 ਨੂੰ ਖਤਮ
7: On Roads Honor Campaign, sirf seemit samay layi. Hun nava BYD kar le aao, shandar drive away offers de naal. BYD C-Line 7 Premium, sirf $54,990. BYD C-Line 8 Dynamic FWD, sirf $56,990. Te BYD Shark 6 Premium, sirf $57,900. Ek khas offer 1 August to 30 September 2026 tak order karan walyan layi hai. Delivery 31 October 2026 tak. Hor jankari layi, aaj hi BYD Caroline Springs naal sampark karo and mention Radio Hanji. BYD On Roads Honor. Conditions apply.
8: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੌਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਅੱਜ ਕਿਉਂਕਿ ਗੱਲਾਂ ਬਾਤਾਂ ਆਪਾਂ ਸ਼ਰਾਬ ਦੀਆਂ ਕਰ ਰਹੇ ਹਾਂ, ਡਰਿੰਕ ਡਰਾਈਵਿੰਗ ਦੀਆਂ ਕਰ ਰਹੇ ਹਾਂ, ਅਤੇ ਇਸੇ ਕਰਕੇ ਤੁਹਾਨੂੰ ਗਾਣਾ ਸੁਣਾ ਰਹੇ ਹਾਂ ਆਪਾਂ। ਹਲੇ ਫੜ ਲਾ ਗੱਡੀ ਦੀ ਚਾਬੀ,
1: ਜੱਟ ਹੋ ਗਿਆ ਸ਼ਰਾਬੀ,
0: ਜੱਟ ਹੋ ਗਿਆ ਸ਼ਰਾਬੀ।
1: ਜੀ ਜੀ ਬਿਲਕੁਲ,
0: ਇਹ ਹੁੰਦਾ ਜੱਟ ਹੀ ਹੈ ਜਦੋਂ ਵੀ।
1: ਸਹੀ ਗੱਲ, ਜੱਟਾਂ ਨੂੰ ਬਦਨਾਮ ਕੀਤਾ ਪਿਆ।
0: ਅਤੇ ਉਸੇ ਸਿਲਸਿਲੇ ਨੂੰ ਆਪਾਂ ਅੱਗੇ ਤੋਰਦੇ ਹਾਂ। ਅੱਛਾ, ਬ੍ਰੇਕ 'ਚ ਜਾਣ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜਾ ਉਹ ਲੱਗਦਾ ਵਾ ਯੰਤਰ ਜਿਹਾ ਲੱਗਦਾ ਇੱਕ,
1: ਇੰਟਰਲੋਕ ਸਿਸਟਮ।
0: ਹਾਂ, ਮੰਨ ਲਓ ਤੁਸੀਂ ਸ਼ਰਾਬ ਪੀ ਲਈ, ਤੁਸੀਂ ਇੱਕ ਮਾਤਰਾ ਤੋਂ ਉੱਤੇ ਫੜੇ ਗਏ ਤੁਸੀਂ। ਅੱਛਾ, ਉਹ ਮਾਤਰਾ ਦੀ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਜਾਂ ਤੂਰ ਸਾਹਿਬ ਵੀ ਸ਼ਾਇਦ ਕਰਕੇ ਗਏ ਸੀ, ਉਹ ਤੁਸੀਂ ਕੋਈ ਵੀ ਮਤਲਬ ਉਬਰ ਚਲਾਉਂਦੇ ਹੋ, ਡੀਡੀ ਚਲਾਉਂਦੇ ਹੋ, ਜਾਂ ਤੁਸੀਂ ਕੋਈ ਵੀ ਕਮਰਸ਼ੀਅਲ ਕੋਈ ਵੀ ਐਕਟੀਵਿਟੀ, ਅਤੇ ਉਹਦੇ 'ਚ ਤੁਹਾਨੂੰ ਜ਼ੀਰੋ ਮਾਤਰਾ ਹੀ ਆ। ਤੁਸੀਂ ਇਹ ਵੀ ਭਰਮ ਭੁਲੇਖੇ ਹੁਣ ਜਿਹੜੇ ਉਹ ਤੁਸੀਂ
1: ਬਿਲਕੁਲ ਸਹੀ
0: ਕੱਢ ਕੇ ਤੁਸੀਂ ਚਲੋ। ਇਹ ਵੀ ਵੱਡੀ ਇੱਕ ਗਲਤ ਫਹਿਮੀ ਆ ਕਿ ਇਸ ਤਰੀਕੇ ਦੇ ਨਾਲ ਇੰਨੀ ਕੁ ਹੋਵੇ ਤਾਂ ਕੋਈ ਗੱਲ ਨਹੀਂ, ਉਹ ਹੁਣ ਚੀਜ਼ਾਂ ਸਾਰੀਆਂ ਗਈਆਂ। ਬਾਕੀ ਇਹ ਤੁਹਾਡੇ ਸਟੇਟ ਟੂ ਸਟੇਟ ਆਪਾਂ ਬਹੁਤੀ ਬਰੀਕ 'ਚ ਤਾਂ ਨਹੀਂ ਜਾ ਰਹੇ, ਕਿਉਂਕਿ ਸਟੇਟ ਟੂ ਸਟੇਟ ਇਹ ਚੀਜ਼ਾਂ ਵਰੀ ਕਰਦੀਆਂ ਨੇ, ਠੀਕ ਹੈ। ਸੋ ਇਸ ਕਰਕੇ ਤੁਸੀਂ ਜੇ ਲਰਨਰ ਹੋ ਤਾਂ ਵੀ ਤੁਹਾਨੂੰ ਉਹ ਲੋੜ ਨਹੀਂ ਆ ਬਿਲਕੁਲ ਵੀ, ਇੱਕ ਤੁਬਕਾ ਵੀ। ਜੇ ਤੁਹਾਡੇ ਕੋਲ ਪੀ ਪਲੇਟ ਆ, ਪੀ ਵਨ ਆ ਜਾਂ ਫਿਰ ਪੀ ਟੂ ਆ, ਤਾਂ ਵੀ ਤੁਹਾਡੇ ਮਤਲਬ ਇੱਕ ਵੀ ਤੁਬਕਾ ਤੁਸੀਂ ਨਹੀਂ,
1: ਨੋਟ ਅਲਾਊਡ।
0: ਤੁਸੀਂ ਡਰਾਈਵਰ ਹੋ, ਕਿਸੇ ਵੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਤੁਸੀਂ ਜਿਹੜੀ ਕਮਰਸ਼ੀਅਲ ਐਕਟੀਵਿਟੀ ਦੇ ਵਿੱਚ ਇਨਵੋਲਵ ਹੋ, ਚਾਹੇ ਤੁਸੀਂ ਉਹ ਬੱਸ ਚਲਾਉਂਦੇ ਹੋ, ਟਰੱਕ ਚਲਾਉਂਦੇ ਹੋ, ਟੈਕਸੀ ਚਲਾਉਂਦੇ ਹੋ, ਉਬਰ ਡੀਡੀ ਜੋ ਵੀ ਜਿੰਨੀਆਂ ਵੀ ਇਹ ਸੇਵਾਵਾਂ ਨੇ, ਸੋ ਉਹਦੇ ਵਿੱਚ ਅਲਕੋਹਲ ਦੀ ਮਾਤਰਾ ਤੁਹਾਡੀ ਜ਼ੀਰੋ ਹੋਣੀ ਚਾਹੀਦੀ ਆ। ਹੁਣ ਮੰਨ ਲਓ ਜੇ ਜ਼ੀਰੋ ਨਹੀਂ ਆ ਤੁਹਾਡੀ, ਜੇ ਟੱਪ ਗਈ ਆ, ਹੈ ਨਾ, 0.05 ਤੋਂ ਟੱਪ ਗਈ ਆ ਜੇ ਤੁਹਾਡੀ, ਅਤੇ ਡਿਪੈਂਡ ਕਰਦਾ ਵਾ ਵੀ ਕੀ ਕਿਹੜੀ ਸਟੇਟ ਦੇ ਵਿੱਚ ਹੋ ਤੁਸੀਂ। ਆਪਾਂ ਓਵਰਆਲ ਇੱਕ ਸਨੈਰੀਓ ਲੈ ਲੈਂਦੇ ਹਾਂ ਕਿ ਤੁਸੀਂ, ਹੋ ਸਕਦਾ ਸਾਰੀਆਂ ਸਟੇਟਾਂ 'ਚ ਇੱਕ ਵੀ ਹੋਵੇ, ਆਪਾਂ ਉੱਧਰ ਵੀ ਨਹੀਂ ਜਾਂਦੇ। ਜਦੋਂ ਤੁਸੀਂ ਮਾਤਰਾ ਤੋਂ ਟੱਪਦੇ ਹੋ ਅਤੇ ਉਹਦੇ ਵਿੱਚ ਤੁਹਾਡਾ ਲਾਇਸੈਂਸ ਮੰਨ ਲਓ ਰੱਦ ਹੋ ਜਾਂਦਾ ਜਾਂ ਤੁਹਾਡੀ ਗੱਡੀ ਜਿਹੜੀ ਆ ਉਹ ਜ਼ਬਤ ਹੋ ਜਾਂਦੀ ਆ, ਇਹ ਅਲੱਗ ਅਲੱਗ ਤਰ੍ਹਾਂ ਦੇ ਜੁਰਮਾਨੇ, ਅਲੱਗ ਅਲੱਗ ਤਰ੍ਹਾਂ ਦੇ ਖਮਿਆਜੇ ਤੁਹਾਨੂੰ ਭੁਗਤਣੇ ਪੈ ਸਕਦੇ, ਤੁਹਾਨੂੰ ਫਾਈਨ ਲੱਗ ਸਕਦਾ, ਅਦਾਲਤ ਤੱਕ ਤੁਹਾਨੂੰ ਪਹੁੰਚਣਾ ਪੈ ਸਕਦਾ। ਅੱਛਾ, ਉਹਦੇ ਦਰਮਿਆਨ ਅੱਜ ਕੱਲ੍ਹ ਰੂਲ ਆ ਕਿ ਤੁਹਾਡੀ ਗੱਡੀ ਦੇ ਵਿੱਚ ਫੂਕ ਵਾਲਾ ਸਿਸਟਮ ਲੱਗੂਗਾ, ਜਿਹਨੂੰ ਅਲਕੋਹਲ ਇੰਟਰਲੋਕ ਆਰਡਰ ਕਹਿ ਦਿੰਦੇ ਆ। ਸੋ ਉਹ ਜੇਕਰ ਤੁਹਾਨੂੰ ਹੋ ਜਾਂਦਾ ਆ ਤਾਂ ਉਹਦੇ ਕੀ ਖਮਿਆਜੇ ਨੇ ਉਹ ਆਪਾਂ ਇਸ ਸੈਕਸ਼ਨ 'ਚ ਤੁਹਾਡੇ ਨਾਲ ਸਾਂਝੇ ਕਰ ਲੈਂਦੇ ਹਾਂ।
1: ਜੀ ਜੀ ਜੀ, ਇੱਕ ਰੀਅਲ ਕੇਸ ਸਿਨੈਰੀਓ ਆ, ਆਪਾਂ ਓਬਵੀਅਸਲੀ ਕਿਸੇ ਦਾ ਵੀ ਨਾਮ ਨਾ ਲੈਂਦੇ ਹੋਏ ਉਹੀ ਡਿਸਕਸ ਕਰ ਲੈਂਦੇ ਹਾਂ, ਹੈ ਨਾ, ਕਿ 0.05 ਤੋਂ ਉੱਪਰ ਜਦੋਂ ਤੁਹਾਡਾ ਆ ਜਾਂਦਾ ਅਲਕੋਹਲ ਦੀ ਰੀਡਿੰਗ ਆ ਜਾਂਦੀ ਆ, ਅਤੇ ਤੂਰ ਸਾਹਿਬ ਨੇ ਤੁਹਾਨੂੰ ਹਲਕਾ ਦੱਸ ਦਿੱਤਾ, ਉਹੀ ਬੱਸ 'ਚ ਲੈ ਕੇ ਜਾਂਦੇ ਆ, ਤੁਹਾਡੀ ਜਿਹੜੀ ਕਾਰ ਦੀ ਚਾਬੀ ਉਹ ਸੀਲ ਹੋ ਜਾਂਦੀ ਆ, ਸੋ ਤੁਹਾਡਾ ਜਿਹੜਾ ਲਾਇਸੈਂਸ ਹੈ ਉਹ ਕੈਂਸਲ ਹੁੰਦਾ ਸਿੱਧੇ, ਠੀਕ ਹੈ। ਐਂਡ ਉਹ ਮਿਨੀਮਮ ਟੂ ਮਿਨੀਮਮ 6 ਮਹੀਨੇ ਤੋਂ 2 ਸਾਲ, ਪਰ ਯੂਜੁਅਲ ਤੁਸੀਂ ਯੂਜੁਅਲ ਸਿਨੈਰੀਓ ਲਓ ਕਿ 2 ਸਾਲ ਲਈ ਜਾਂਦਾ ਹੀ ਜਾਂਦਾ। ਹੁਣ ਜਦੋਂ 2 ਸਾਲ ਲਈ ਚਲਾ ਗਿਆ ਨਾ ਤੁਹਾਡਾ ਲਾਇਸੈਂਸ, ਤਾਂ ਇੱਕ ਗੱਲ ਇਹ ਵੀ ਯਾਦ ਰੱਖਣਾ ਕਿ ਜਿਹੜਾ ਹੈਫਟੀ ਫਾਈਨ ਆ ਉਹ ਵੀ 800 ਤੋਂ 1000 ਦੇ ਗੇਟ 'ਚ ਆ। ਫਿਰ ਉਸ ਤੋਂ ਬਾਅਦ ਜਦੋਂ ਤੁਹਾਡੇ 2 ਸਾਲ ਪੂਰੇ ਹੋਏ, ਤਾਂ ਵੀ ਬੰਦਾ ਇਹ ਨਹੀਂ ਕਿ ਜੀ ਸਿੱਧੇ ਗਏ ਉੱਥੇ ਆਫਿਸ ਤੋਂ ਆਪਣਾ ਲੈ ਆਉਂਦਾ, ਉਹ ਨਹੀਂ ਹੋਏਗਾ। ਤੁਸੀਂ ਕੋਰਟ 'ਚ ਅਪੀਅਰ ਕਰੋਗੇ, ਜੱਜ ਆਰਡਰ ਦੇਗਾ ਤੁਹਾਨੂੰ ਬਿਹੇਵੀਅਰਲ ਕਲਾਸਿਸ, ਤੁਹਾਨੂੰ ਕੁਛ ਘੰਟੇ ਦੀਆਂ ਬਿਹੇਵੀਅਰਲ ਕਲਾਸਿਸ ਲਾਣੀਆਂ ਪੈਣਗੀਆਂ,
0: ਇੱਕ ਕੋਰਸ ਯਾਨੀ ਕਿ ਅਲੱਗ ਤੋਂ ਕਰਨਾ ਪਊਗਾ, ਉਹ ਵੀ ਤੁਸੀਂ ਪੇ ਕਰਨਾ।
1: ਹਾਂ, ਐਂਡ
0: ਆਈ ਥਿੰਕ 1100 ਉਹਦੀ ਵੀ,
1: 1100-1100 ਉਹਦੀ ਵੀ ਫੀਸ ਆ ਜੀ। ਫਿਰ ਤੁਹਾਨੂੰ ਵਲੰਟਰੀ ਸਪੋਰਟ ਗਰੁੱਪ ਜਿਹੜੇ ਹੁੰਦੇ ਆ, ਜਿਹੜੇ ਲੋਕਾਂ ਨੂੰ ਅਲਕੋਹਲ ਤੋਂ ਰਿਲੇਟਡ ਹੁੰਦੇ ਕਿ ਅਲਕੋਹਲ ਨੇ ਕੀ ਕੀ ਖਰਾਬ ਕੀਤਾ, ਇੱਕ ਸਪੋਰਟ ਗਰੁੱਪਸ ਹੁੰਦੇ ਆ, ਉੱਥੇ ਵੀ ਜਾਣਾ ਪੈਂਦਾ ਤੁਹਾਨੂੂੰ, ਉੱਥੇ ਆਪਣੀ ਕਹਾਣੀ
0: ਕਰਨੀ
1: ਪੈਂਦੀ ਆ। ਉੱਥੇ ਵੀ ਤੁਹਾਨੂੰ ਕੁਛ ਮੇਰੇ ਖਿਆਲ ਨਾਲ ਨਹੀਂ ਤਾਂ 20-40 ਘੰਟੇ ਉੱਥੇ ਵੀ ਦੇਣੇ ਪੈਂਦੇ ਆ, ਉਹਦੀ ਵੀ ਐਂਟਰੀ ਦੀ ਫੀਸ ਆ, ਵਿਚ ਇਜ਼ ਅਰਾਊਂਡ $500-600। ਫਿਰ ਉਸ ਤੋਂ ਬਾਅਦ ਤੁਸੀਂ ਕਾਰ ਜਦੋਂ ਤੁਹਾਡੀ ਤੁਹਾਨੂੰ ਮਿਲੇਗੀ, ਉਹ ਭੋਪੂ ਜਿਹਾ ਲੱਗੇਗਾ ਜਿਹਨੂੰ ਇੰਟਰਲੋਕ ਸਿਸਟਮ ਕਹਿੰਦੇ ਨੇ ਜੀ, ਉਹਦੀ ਵੀ ਇੰਸਟਾਲੇਸ਼ਨ ਚਾਰਜਸ ਆ, ਉਹ ਵੀ 1000+ ਨੇ ਮੇਰੇ ਖਿਆਲ ਨਾਲ, 1200-1300 ਤੋਂ ਉੱਪਰ ਚਲਾ ਜਾਂਦਾ। ਅਗੇਨ ਸਟੇਟ ਟੂ ਸਟੇਟ ਵੱਖਰਾ ਹੋ ਸਕਦਾ,
0: ਉਹ ਡਿਪੈਂਡ ਕਰਦਾ ਤੁਹਾਨੂੰ ਕਿੰਨੇ ਕੁੱਲ ਮਿਲਾ ਕੇ। ਆਈ ਥਿੰਕ ਉਹ ਜਿਹੜਾ 2-3 ਹਜ਼ਾਰ ਦਾ ਖਰਚਾ ਮਾਮੂਲੀ ਜੀ ਗੱਲ ਹੈ।
1: ਹਾਂ, ਮਤਲਬ ਉਹਦਾ, ਹਾਂ, ਉਹਦੇ ਅੰਦਰ ਉਹ ਵੀ ਹੈ, ਉਹਦਾ ਔਨ ਸਿਸਟਮ ਆਫ ਸਿਸਟਮ ਸਾਰਾ,
0: ਉਹਨੂੰ ਫਿੱਟ ਕਰਨ ਦਾ ਖਰਚਾ,
1: ਫਿਰ ਬਾਅਦ ਚੋਂ ਉਤਾਰਨਾ, ਉਹਦਾ ਵੀ ਖਰਚਾ,
0: ਉਤਾਰਨ ਦਾ ਵੱਖਰਾ ਖਰਚਾ, ਫਿਰ ਉਹ ਗੱਡੀ ਜਿਹੜੀ ਤੁਸੀਂ ਜਿਹਦੇ ਉੱਤੇ ਲਵਾਇਆ ਵਾ, ਉਸ ਗੱਡੀ ਦੇ ਵਿੱਚ ਵੀ ਉਹ ਮੰਨ ਲਓ ਪੈ ਗਏ ਸ਼ੇਕ ਸ਼ੂਕ 'ਚ।
1: ਹਾਂ ਹਾਂ ਹਾਂ,
0: ਹੈ ਨਾ, ਉਹ ਤੁਸੀਂ ਨਵੀਂ ਗੱਡੀ ਹੈ ਤੁਹਾਡੀ, ਇਹ ਨਹੀਂ ਤੁਸੀਂ ਕਹੋਗੇ ਵੀ ਹੁਣ ਨਵੀਂ ਗੱਡੀ ਦੇ ਵਿੱਚ ਤੁਸੀਂ ਉਹ ਫਿੱਟ ਕਰਾ ਲਓਗੇ।
1: ਬਿਲਕੁਲ ਬਿਲਕੁਲ,
0: ਐਂਡ ਉਹ ਗੱਡੀ ਫਿਰ ਕਿਸੇ ਨੇ ਵੀ ਚਲਾਉਣੀ ਹੋ ਸਕਦੀ ਹੈ,
1: ਬਿਲਕੁਲ,
0: ਮਤਲਬ ਤੁਹਾਡੇ ਪਾਰਟਨਰ ਨੇ ਵੀ ਲੈ ਕੇ ਜਾਣੀ ਹੋ ਸਕਦੀ ਹੈ, ਉਹਦੇ ਲਈ ਫਿਰ ਸਮੱਸਿਆ।
1: ਅਤੇ ਉਹਦੇ ਅੰਦਰ ਇੱਕ ਹੋਰ ਬਹੁਤ ਵੱਡਾ ਇਸ਼ੂ ਆ, ਕਿ ਪਹਿਲੇ ਹੀ ਕਹਿੰਦੇ ਸੀਗੇ ਕਿ ਜਦੋਂ ਸਟਾਰਟ ਕਰਨੀ ਹੈ ਕਾਰ ਤਾਂ ਸਟਾਰਟ ਹੀ ਇਸ ਤਰ੍ਹਾਂ ਹੋਣੀ ਕਿ ਫੂਕ ਮਾਰੀ, ਉਹਨੇ ਪੜ੍ਹ ਲਿੱਤਾ, ਰੀਡਿੰਗ ਸਹੀ ਹੈ ਤਾਂ ਫਿਰ ਹੈ ਨਾ ਯੂ ਆਰ ਗੁੱਡ ਟੂ ਗੋ। ਪਰ ਹੁਣ ਕਿਉਂਕਿ ਅਗਲਿਆਂ ਨੂੰ ਵੀ ਪਤਾ ਲੱਗ ਗਿਆ ਕਿ ਲੋਕ ਕਿਸ ਤਰੀਕੇ ਨਾਲ ਸਿਸਟਮ ਨੂੰ ਖਰਾਬ ਕਰਦੇ, ਹੋ ਸਕਦਾ ਵੀ ਕੋਈ ਬੰਦਾ ਐਲਕੋਹਲਿਕ ਹੋਵੇ, ਆਪਣੇ ਕਿਸੇ ਨੋਨ ਸਾਥੀ ਨੂੰ ਕਹਿ ਦੇ ਕਿ ਤੂੰ ਫੂਕ ਮਾਰ ਦੇ, ਮੇਰੀ ਕਾਰ ਸਟਾਰਟ ਹੋ ਜਾਏਗੀ, ਅੱਗੇ ਦੀ ਅੱਗੇ ਦੇਖ ਲਵਾਂਗਾ। ਹੁਣ ਗੱਡੀਆਂ ਰੈਂਡਮਲੀ ਵੀ ਸਮਝੋ ਸਟੋਪ 'ਤੇ ਖੜ੍ਹੀ ਹੈ ਤਾਂ ਉਹ ਬੰਦ ਕਰ ਦਿੰਦੇ ਆ ਕਾਰ ਨੂੰ,
0: ਹੋ ਜਾਂਦੀ
1: ਹਾਂ ਹਾਂ ਹਾਂ ਕਿ ਬਈ ਤੂੰ ਹੁਣ ਫੂਕ ਮਾਰ, ਤੂੰ ਸੈਂਟਰ 'ਚ ਖੜਾ ਕਿਤੇ, ਤੂੰ ਹੁਣ ਫੂਕ ਮਾਰ ਤੇ ਸਟਾਰਟ ਕਰ।
0: ਤੁਸੀਂ ਮੰਨ ਲਓ ਜਾ ਰਹੇ ਹੋ ਤੁਹਾਡੀ ਫ੍ਰੀਵੇ ਤੇ ਗੱਡੀ ਬੰਦ ਹੋ ਗਈ, ਉਹ ਹੁਣ ਤੁਸੀਂ ਫੂਕ, ਤੁਸੀਂ ਘਰੋਂ ਤੇ ਮਰਵਾ ਕੇ ਤੁਰ ਪਏ, ਕਈ ਏਦਾਂ ਦੀਆਂ ਵੀ ਸਲਾਹਾਂ ਦੇ ਦਿੰਦੇ ਆ ਘਰੋਂ ਘਰ ਵਾਲੀ ਕੋਈ ਫੂਕ ਮਰਾ ਕੇ ਮੈਂ ਆ ਗਿਆ ਹਾਂ, ਹੁਣ ਨਹੀਂ ਏਦਾਂ ਦਾ,
1: ਹੁਣ ਏਦਾਂ ਨਹੀਂ ਹੁੰਦਾ
0: ਹੈ ਨਾ। ਪਲੱਸ ਆਈ ਥਿੰਕ ਉਹਦਾ ਜਿਹੜਾ ਡਾਊਨਲੋਡ ਦਾ ਖਰਚਾ ਮਹੀਨੇ ਦਾ ਜਾਂ ਉਹਦੀ ਜਿਹੜੀ ਸਰਵਿਸ ਸੁਰਵਿਸ ਆ,
1: ਹਾਂ ਕੁਛ 250 ਤੋਂ 300 ਦਾ ਉਹਦਾ ਵੀ ਖਰਚਾ ਆਉਂਦਾ,
0: 150 ਤੋਂ ਮੈਂ ਆ ਵੇਖ ਰਿਹਾ ਵਾਂ ਵੀ 150 ਤੋਂ ਸ਼ੁਰੂ ਹੋ ਕੇ 250 ਤੱਕ ਜਾਂਦਾ ਉਹ ਹਰ ਮਹੀਨੇ ਤੁਹਾਡਾ ਲੱਗਣਾ,
1: ਐਂਡ ਐਟ ਲੀਸਟ ਫੋਰ 6 ਮੰਥ ਹੈ ਜੀ। ਐਂਡ ਉਹ 6 ਮਹੀਨੇ ਉਹ ਜਿਹੜੀ ਮਹਿਫਲਾਂ 'ਚ ਜਾਂਦੇ ਹੋ, ਜਿਹੜੇ ਕੰਮ 'ਤੇ ਜਾਂਦੇ ਹੋ, ਕਿਤੇ ਵੀ ਜਾਂਦੇ ਹੋ, ਇੱਕ ਅੰਬੈਰਸਮੈਂਟ ਹੈ ਨਾ ਕਿ ਕੋਈ ਨਾਲ ਬੈਠਾ ਹੈ ਕੁਛ ਹੈ, ਜਾਂ ਫਿਰ ਆਪਣੇ ਆਪ ਨੂੰ ਵੀ ਬੰਦੇ ਨੂੰ ਕਿੰਨੀ ਨਮੋਸ਼ੀ ਹੁੰਦੀ ਹੈ ਇੱਧਰ ਇਹ ਚੀਜ਼ ਵੇਖ ਵੇਖ ਕੇ ਨਾ ਕਿ ਯਾਰ ਕਾਸ਼ ਮੈਂ ਉਸ ਰਾਤ ਨਾ ਪੀਤੀ ਹੁੰਦੀ ਹੈ ਨਾ, ਇੰਨਾ ਲੰਮਾ ਕੰਮ ਨਾ ਪਿਆ ਹੁੰਦਾ। ਸੋ ਇਹ ਇੰਨਾ ਵੱਡਾ ਪ੍ਰੋਸੈਸ ਹੈ ਜੀ 2 ਸਾਲ ਬਾਅਦ ਦਾ, ਜੋ ਮੈਂ ਤੁਹਾਨੂੰ ਦੱਸਦਾ ਪਿਆ ਕਿ ਐਟਲੀਸਟ 2 ਮਹੀਨੇ ਤੁਹਾਡੇ ਬਰਬਾਦ ਹੋਣਗੇ ਆ ਕਲਾਸਾਂ ਵਗੈਰਾ ਲਗਾਉਣ 'ਚ, ਹੈ ਨਾ, ਤੁਸੀਂ ਅਲਕੋਹਲਿਕ 'ਚ ਵਿੱਚ ਬੈਠੋਗੇ, ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣੋਗੇ ਕਿ ਉਹ ਕਿਉਂ ਅਲਕੋਹਲਿਕ ਬਣੇ, ਤੁਹਾਨੂੰ ਵੀ ਉੱਥੇ ਤੁਹਾਨੂੰ ਵੀ ਪਾਰਟੀਸਪੇਟ ਕਰਨਾ ਪੈਣਾ ਕਿ ਮੈਂ ਕਿਉਂ ਪੀਤੀ, ਮੈਂ ਕੀ ਗਲਤੀ ਕੀਤੀ, ਐਂਡ ਦਿਸ ਵਿਲ ਗੋ ਔਨ ਫੋਰ 2 or 3 weeks, ਹੈ ਨਾ, 3-3, 4-4 ਘੰਟੇ ਦੀ ਕਲਾਸ ਕਰਕੇ, ਫਿਰ ਬਾਅਦ 'ਚੋਂ ਵੱਖਰੀ ਬਿਹੇਵੀਅਰਲ ਕਲਾਸ ਲਗਾਉਂਗੇ, ਉਹਦੇ ਵੀ ਪੈਸੇ ਦਊਂਗੇ, ਫਿਰ ਜਾ ਕੇ ਆਹ ਭੋਪੂ ਵਾਲਾ ਸਿਸਟਮ ਆਉਂਦਾ। ਐਂਡ ਦੈਨ ਇਹ ਆਪਣੇ ਆਪ 'ਚ ਕਿੰਨਾ ਟਾਇਰਿੰਗ ਹੈ ਕਿ ਕਾਰ ਕਿਤੇ ਵੀ ਰੁਕ ਰਹੀ ਹੈ, ਤੁਹਾਡੀ ਕਾਰ ਵੀ ਖਰਾਬ ਹੋ ਰਹੀ ਹੈ ਬਿਨਾਂ ਗੱਲੋਂ ਕਿ ਛੇਕ ਛੂਕ ਹੋ ਗਏ, ਕਦੇ ਠੀਕ ਨਹੀਂ ਹੋਣਾ,
0: ਉਹ ਵਾਧੂ ਦਾ ਤੁਹਾਡਾ ਖਰਚਾ ਹੋ ਗਿਆ ਇੱਕ ਤਰ੍ਹਾਂ ਦਾ। ਮੰਨ ਲਓ ਤੁਸੀਂ ਡੇਲੀ ਦਾ ਸ਼ਰਾਬ ਦਾ ਤੁਹਾਡਾ ਮੰਨ ਲਓ $50 ਦਾ ਤੁਸੀਂ ਖਰਚਾ ਆਪਣੇ ਗੱਲ ਪਾਇਆ, 25 ਦਾ ਪਾਇਆ, 20 ਦਾ ਪਾਇਆ, ਜਿੰਨੇ ਵੀ ਤੁਸੀਂ ਪੀਂਦੇ ਹੋ, ਅਤੇ ਇਹ ਤਾਂ ਪਲੱਸ ਹੁਣ ਪੱਕਾ ਹੀ ਤੁਹਾਡੇ ਪੈ ਗਿਆ, ਹੈ ਨਾ, ਉਹ ਤੁਹਾਡੀ ਆਮਦਨ ਨੂੰ ਵੀ ਖੋਰਾ ਵਾ
1: ਬਿਲਕੁਲ,
0: ਪਲੱਸ ਤੁਸੀਂ ਹੋਰ ਵੀ ਕੋਈ ਗੱਡੀ ਨਹੀਂ ਚਲਾ ਸਕਦੇ।
1: ਐਬਸੋਲੂਟਲੀ
0: ਹਾਂ, ਕੰਡੀਸ਼ਨ ਇਹ ਆ ਕਿ ਤੁਹਾਡਾ ਜਿਹੜਾ ਲਾਇਸੈਂਸ ਆ ਉਹ ਜਦੋਂ ਤੁਹਾਨੂੰ ਹੁਣ ਵਾਪਸ ਮਿਲੂਗਾ ਉਦੋਂ ਉਹਦੇ ਉੱਤੇ ਨਿਸ਼ਾਨ ਲਾ ਦਿੱਤਾ ਜਾਂਦਾ, ਆਈ ਦਾ ਨਿਸ਼ਾਨ ਹੁੰਦਾ ਵਾ, ਉਹ ਨਿਸ਼ਾਨ ਜਿਹੜਾ ਉਹ ਜੇ ਤੁਸੀਂ ਕਿਤੇ ਮੰਨ ਲਓ ਫੜੇ ਕੇ ਚੈੱਕ ਹੋਇਆ, ਅਤੇ ਜੇ ਤੁਸੀਂ ਹੋਰ ਕੋਈ ਗੱਡੀ ਚਲਾ ਰਹੇ ਹੋਏ ਜਿਹਦੇ ਵਿੱਚ ਇੰਟਰਲੋਕ ਸਿਸਟਮ ਨਹੀਂ ਆ, ਅਤੇ ਤਾਂ ਵੀ ਤੁਹਾਨੂੰ ਫਿਰ ਦੁਬਾਰਾ ਤੋਂ ਉਸ ਸਿਸਟਮ ਦੇ ਵਿੱਚ ਤੁਹਾਨੂੰ ਪੈਣਾ। ਇਹ ਨਹੀਂ ਆ ਵੀ ਤੁਸੀਂ ਕਹੇ ਯਾਰ ਦੋਸਤ ਦੀ ਗੱਡੀ ਚਲਾ ਰਹੇ ਹੋ ਅਤੇ ਤੁਸੀਂ ਕੰਮ ਚਲਾਈ ਜਾਓਗੇ ਤਾਂ ਤੁਹਾਡਾ ਸਰਦਾ ਜਾਊਗਾ। ਹੁਣ ਲਾਸਟ ਜਦੋਂ ਕਹਿੰਦੇ ਵੀ ਇਹ ਉਤਾਰਨਾ ਹੁੰਦਾ ਵਾ ਇੰਟਰਲੋਕ, 5-6 ਮਹੀਨੇ ਦਾ ਪਿਛਲਾ ਸਾਰਾ ਡਾਟਾ ਚੈੱਕ ਕੀਤਾ ਜਾਂਦਾ, ਅਤੇ ਜੇ ਉਹਦੇ ਦਰਮਿਆਨ ਕੋਈ ਇੱਦਾਂ ਦੀ ਕੋਤਾਹੀ ਤੁਸੀਂ ਇੱਦਾਂ ਦੀ ਕੀਤੀ ਆ ਜਾਂ ਕੁਛ ਵੀ ਤੁਹਾਡਾ ਇੱਦਾਂ ਦਾ ਫੇਰ ਨਿਕਲਦਾ, ਕੋਈ ਛੇੜਛਾੜ ਵੀ ਤੁਸੀਂ ਕੀਤੀ ਆ ਜੇ ਸਿਸਟਮ ਦੇ ਨਾਲ, ਅਤੇ ਫਿਰ ਦੁਬਾਰਾ ਤੋਂ ਉਹਦੀ ਮਿਆਦ ਹੋਰ ਵਧਾ ਦਿੱਤੀ ਜਾਊ।
1: ਹਾਂ, ਉਹ ਫਿਰ ਸਿੱਧੇ 18 ਮਹੀਨੇ ਪਹੁੰਚ ਜਾਂਦਾ।
0: ਸੋ 6 ਤੋਂ ਸਿੱਧਾ 18, ਅਤੇ ਅੱਛਾ ਜਿਹੜੀ ਆਪਾਂ 6 ਮਹੀਨੇ ਤੋਂ 2 ਸਾਲ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਮੈਂ ਵੇਖ ਰਿਹਾ ਉਹ ਕਹਿੰਦੇ ਵੀ ਇਹ ਵੀ ਤੈਅ ਨਹੀਂ ਆ, ਵੱਧ ਵੀ ਹੋ ਸਕਦਾ।
1: ਹਾਂ, ਵੱਧ ਵੀ
0: ਡਿਪੈਂਡ ਕਰਦਾ ਨੁਕਸਾਨ ਕੀ ਹੋਇਆ, ਪੀਤੀ ਤੁਸੀਂ ਕਿੰਨੀ ਆ, ਅਪਰਾਧ ਕਿੱਡਾ ਕੁ ਵੱਡਾ।
1: ਹਾਂ, ਇਹ ਗੱਲ ਠੀਕ।
0: ਸੋ ਇੱਥੋਂ ਇਹ ਹਿਸਾਬ ਲਾ ਲਓ ਤੁਸੀਂ ਵੀ ਇਹ ਕੋਈ ਨਿੱਕੀ ਮੋਟੀ ਚੀਜ਼ ਨਹੀਂ ਆ, ਕਿੰਨਾ ਵੱਡਾ ਕਿੰਨਾ ਤਗੜਾ ਖਮਿਆਜ਼ਾ ਭੁਗਤਣਾ ਪੈਂਦਾ।
1: ਬਿਲਕੁਲ ਠੀਕ, ਬਿਲਕੁਲ ਠੀਕ। ਇਹ ਤਾਂ ਚਲੋ ਆਪਾਂ ਨਾ ਮਤਲਬ ਉਹ ਵਾਲੀ ਇੱਕ ਨੈਗੇਟਿਵ ਮੋਟੀਵੇਸ਼ਨ ਕਹਿੰਦੇ ਨਾ ਕਿ ਕਿਸੇ ਨੂੰ ਇਹ ਦੱਸ ਦਿਓ ਬਈ ਕੀ ਗਲਤ ਕੀ ਹੋ ਸਕਦਾ, ਹੈ ਨਾ, ਸਰਕਾਰੀ ਤੌਰ 'ਤੇ। ਪਰ ਆਪਾਂ ਇਨ ਜਨਰਲ ਜੇ ਦੇਖੀਏ ਅਤੇ ਜਿਸ ਤਰ੍ਹਾਂ ਹੁਣੇ ਹੈ ਨਾ ਸਾਡੀ ਪ੍ਰੀਵੀਅਸ ਕਾਲ 'ਤੇ ਗੱਲਬਾਤ ਹੋਈ ਹੈ ਭੈਣ ਜੀ ਹੋਰਾਂ ਨੇ ਦੱਸਿਆ, ਮੈਂ ਇੱਧਰ ਰੀਅਲ ਕੇਸ ਸਿਨੈਰੀਓ ਜਾਣਦਾ ਕਿ ਮੁੰਡੇ ਨੂੰ ਬਸ ਇਸ ਤਰ੍ਹਾਂ ਸੀਗਾ ਕਿ ਆਹ ਚੱਲ ਰਿਹਾ ਸ਼ਰਾਬ ਸ਼ਰੂਬ ਚੱਲਦੀ ਪਈ ਹੈ, ਹੈ ਨਾ, ਕਿ ਯਾਰ ਨਾਲ ਹੀ ਹੈ ਮੈਕਡੋਨਲਡ,
0: ਚਿਪਸ ਹੀ ਫੜ ਕੇ ਲਿਆਉਣਾ,
1: ਹੈ ਨਾ, ਉਹ ਗਿਆ ਉੱਥੇ ਹੀ ਫੜਿਆ ਗਿਆ। ਐਂਡ ਕਿਤੇ ਤੋਂ ਸੀਗਾ? ਟਰੱਕ ਡਰਾਈਵਰ, ਠੀਕ ਹੈ। ਐਂਡ ਕਹਿ ਲਓ ਜਿਸ ਕੁੜੀ ਨਾਲ ਰਹਿੰਦਾ ਸੀਗਾ ਛੇਤੀ ਵਿਆਹ ਹੋਣ ਵਾਲਾ ਹੀ ਸਿਨੈਰੀਓ ਸੀਗਾ, ਪਰ ਕਲੇਸ਼ ਕਲਾ ਕਲੇਸ਼ ਪੈਣਾ ਸ਼ੁਰੂ ਹੋ ਗਿਆ, ਕਮਾਈ ਨਹੀਂ ਹੋਈ, ਕੁਛ ਨਹੀਂ ਹੋ ਰਿਹਾ, ਉਹ ਵੀ ਛੱਡ ਗਈ। 2 ਮਹੀਨੇ ਬਾਅਦ ਇਵਿਕਟ ਕਰਤਾ, ਰੈਂਟ ਨਹੀਂ ਪੇ ਹੋ ਰਿਹਾ, ਉਹ ਬੰਦੇ ਨੇ ਵੀ ਇਵਿਕਟ ਕਰਤਾ ਜਿਹੜਾ ਆਪਣਾ ਲੈਂਡਲੋਰਡ ਸੀਗਾ, ਪਹਿਲੇ ਕੋਈ ਕੰਮ ਕਰਦਾ ਰਿਹਾ ਹੋਣਾ ਜਿਸ ਤਰ੍ਹਾਂ ਕਹਿ ਲਓ ਪੀਜ਼ਾ ਵਗੈਰਾ ਦਾ ਜਾਂ ਕੁਛ ਹੋਰ, ਹੈ ਨਾ, ਉਸ ਕੰਮ ਲਈ ਪਹੁੰਚਿਆ, ਉਹ ਵਾਲਾ ਕੰਮ ਕਰਨਾ ਸ਼ੁਰੂ ਕੀਤਾ, ਪਰ ਇੰਨਾ ਜ਼ਿਆਦਾ ਆਪਣੇ ਅੰਦਰ ਬੰਦਾ ਗਮ ਖਾ ਚੁੱਕਾ ਕਿ ਉਹ ਸ਼ਰਾਬ ਹੁਣ ਛੁੱਟਦੀ ਨਹੀਂ, ਕਿਉਂਕਿ ਇੰਨਾ ਟਾਈਮ 2-3 ਮਹੀਨੇ ਵਿਹਲੇ ਰਹਿ ਗਏ ਆ, ਪੀ ਜਾਂਦੇ ਉੱਥੋਂ ਵੀ ਨਿਕਲ ਗਏ। ਉਹ 8-10 ਮਹੀਨੇ ਦਾ ਜਿਹੜਾ ਬੈਨ ਸੀਗਾ ਉਹ ਤਾਂ ਬਿਲਕੁਲ ਸਾਈਡ ਲਾਈਨ ਹੋ ਗਿਆ ਨਾ, ਕਿਉਂਕਿ ਆਪਾਂ ਉਸ ਤੋਂ ਪਹਿਲਾਂ ਹੀ ਲਾਈਫ ਇੰਨੀ ਖਰਾਬ ਕਰ ਲਈ, ਇੰਨੀ ਨਮੋਸ਼ੀ 'ਚ ਚੱਲ ਗਏ, ਇੰਨੇ ਸਟ੍ਰੈਸ ਹੋ ਗਏ ਆਪਾਂ, ਹੈ ਨਾ, ਕਿਉਂਕਿ ਇੱਕ ਇਹ ਵੀ ਮੇਰੇ ਖਿਆਲ ਨਾਲ ਸਾਡਾ ਹਿਊਮਨ ਮਾਇੰਡ ਇਸ ਤਰ੍ਹਾਂ ਦਾ, ਸਾਨੂੰ ਤਾਂ ਇੱਕ ਬਹਾਨਾ ਚਾਹੀਦਾ ਆਪਣੇ ਉੱਪਰ ਹੋਰ ਬੁਰਾ ਫੀਲ ਕਰਨ ਦਾ, ਕਿੰਨੀ ਵਧੀਆ ਲਾਈਫ ਚੱਲ ਰਹੀ ਹੋਵੇ ਪਰ ਸਿੰਪਥੀ ਆਪਣੇ ਆਪ ਨੂੰ ਦੇਣ ਲਈ ਜਾਂ ਕਿਸੇ ਹੋਰ ਤੋਂ ਸਿੰਪਥੀ ਲੈਣ ਲਈ, ਉਹ ਮਤਲਬ ਉਹ ਉਹਦੇ ਨਾਲ ਦਾ ਨਸ਼ਾ ਕੋਈ ਹੋਰ ਹੈ ਨਹੀਂ।
0: ਅੱਛਾ, ਇਹ 'ਚ ਸਮੱਸਿਆ ਇੱਕ ਹੋਰ ਵੀ ਹੁੰਦੀ ਆ, ਜਦੋਂ ਇੱਦਾਂ ਦੇ ਹਾਲਾਤ ਬਣਦੇ ਨੇ ਕਹਿੰਦੇ ਬੰਦਾ ਘਰ ਬਹਿ ਕੇ ਹੋਰ ਵੱਧ ਪੀਣ ਲੱਗ ਪੈਂਦਾ, ਕਿਉਂਕਿ ਲੱਤ ਤਾਂ ਪਹਿਲਾਂ ਹੀ ਹੁੰਦੀ ਆ, ਉਹ ਚੀਜ਼ ਉਹ ਜਿਹੜਾ ਪ੍ਰੈਸ਼ਰ ਆ, ਉਹ ਜਿਹੜਾ ਦਿਮਾਗ ਦੇ ਉੱਤੇ ਬੋਝ ਆ, ਉਹ ਤੁਹਾਨੂੰ ਹੋਰ ਨਸ਼ੇ ਵੱਲ ਧੱਕ ਦਿੰਦਾ। ਅੱਛਾ, ਮਤਲਬ ਹਾਸੋਹੀਣੀ ਗੱਲ ਇਹ ਆ ਕਿ ਜਿਹੜੀ ਆਪਾਂ ਉਹ ਸਿਸਟਮ ਦੀ ਗੱਲ ਕਰ ਰਹੇ ਹਾਂ ਜਿਹੜਾ ਉਹ ਲੱਗਦਾ ਵਾ ਫੂਕ ਮਾਰਨ ਵਾਲਾ, ਉਹ ਜੇ ਤੁਸੀਂ ਸ਼ਰਾਬ ਪੀ ਰਹੇ ਹੋ ਉਹਦੇ 'ਤੇ ਤੁਹਾਡੀਆਂ ਇਹ ਵਾਲੀਆਂ ਕੰਡੀਸ਼ਨਾਂ ਨੇ ਉਹਦੇ ਉੱਤੇ ਉਹ ਲੱਗਦਾ ਭੂਪੂ ਜਿਹਾ। ਅੱਛਾ, ਜੇ ਕੋਈ ਦੂਸਰੇ ਕਿਸੇ ਨਸ਼ੇ 'ਚ ਫੜਿਆ ਜਾਂਦਾ ਤਾਂ ਉਹਦਾ ਭੂਪੂ ਹੀ ਨਹੀਂ ਹੈਗਾ ਹਲੇ,
1: ਇਹ ਵੀ ਬੰਦਾ ਕਹਿੰਦਾ ਯਾਰ ਇਹ ਤਾਂ ਗਲਤ ਪਾਸੇ ਹੀ ਪੈ ਗਏ। ਹਾਂ, ਸਹੀ ਗੱਲ ਆ, ਉਹਨਾਂ ਦੀ ਕਲਾਸਿਸ ਬਸ ਕਹਿ ਲਓ 2-4 ਘੰਟੇ ਐਕਸਟਰਾ, ਮਤਲਬ ਕਹਿ ਲਓ ਸਮਝੋ ਆਮ ਬੰਦੇ ਨੇ 6 ਦਿਨ ਜਾਣਾ, ਉਹ 8 ਦਿਨ ਜਾਏਗਾ,
0: ਪਰ ਫਿਰ ਉਹਨਾਂ ਦੇ ਰੈਂਡਮ ਟੈਸਟ ਵੀ ਘੱਟ ਨੇ।
1: ਹਾਂ, ਟੈਸਟ ਵੀ ਘੱਟ,
0: ਇਹ ਵੀ ਇੱਕ ਚੀਜ਼ ਜਿਹੜੀ ਆ, ਮੰਨ ਲਓ
1: ਇਹ ਵੀ ਗੱਲ ਸਹੀ ਹੈ,
0: ਪ੍ਰੋਤਸਾਹਿਤ ਕਰਦੀ ਕੀ।
1: ਹਾਂ ਹਾਂ, ਪ੍ਰੋਤਸਾਹਿਤ ਕਰਦੀ
0: ਹੈ। ਯੈਸ ਯੈਸ ਯੈਸ, ਥੈਂਕ ਯੂ
1: ਐਂਡ ਵੈਲ ਡਨ ਵੈਲ ਡਨ। ਕੀ ਕੀ ਬਾਤ ਹੈ, ਕੀ ਮਤਲਬ

0: ਇਹ ਨਾ ਕਰਿਓ ਕਿ ਸਾਈਡ ਤੇ ਡੀਲਰ ਨੀਅਰ ਮੀ ਸਰਚ ਕਰਨਾ ਸ਼ੁਰੂ ਕਰ ਦੋ ਸਾਡੀ ਗੱਲ ਸੁਣ ਕੇ। ਨਹੀਂ ਉਹ ਕੰਮ ਨਹੀਂ ਕਹਿ ਰਹੇ,
1: ਪਰ ਜਿਹਨੂੰ ਜਿਹੜੀ ਲੱਤ ਹੈ ਉਹਨੂੰ ਉਹੀ ਆ। 175 ਤੁਸੀਂ ਓਨਰ ਹੋ ਜੀ, 175।
2: ਹਾਂਜੀ ਭਾਈ ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ।
2: ਮੈਂ ਕਹਿਣਾ ਕਿ ਪਹਿਲੇ ਤਾਂ ਮੈਂ ਕਹਿਵਾਂ ਕਿ
1: ਮੇਰਾ ਨਾਂ ਕੀ ਆ, ਪਹਿਲੇ ਤਾਂ ਮੈਂ ਕਹਿਣਾ ਵੀ ਮੇਰਾ ਨਾਂ ਆ ਆ,
2: ਨਾਂ ਨੂੰ ਦੇ ਕੀ ਲੋੜ ਆ।
1: ਹਾਂਜੀ
2: ਮੈਂ ਕਹਿਣਾ ਕਿ ਡਰਿੰਕ ਕਰਕੇ ਡਰਾਈਵ ਕਰਨਾ ਬਹੁਤ ਮਾੜਾ ਵਾ, ਮੈਂ ਬਹੁਤ ਔਖਾ ਨਿਕਲਿਆ ਇਹਦੇ ਚੋਂ
1: ਜੀ।
2: ਇਹ ਮੇਰੀ ਪਰਸਨਲ ਕੀ ਕਹਿੰਦੇ ਐਕਸਪੀਰੀਅੰਸ ਆ। ਆਪਾਂ ਜਦੋਂ 2014-15 ਦੇ ਵਿੱਚ ਨਾ ਆਪਾਂ 3-4 ਦੋਸਤ ਸੀਗੇ, ਆਪਾਂ ਪੂਰੇ ਮੀਨਸ ਕਿ ਦੋ ਬੋਤਲਾਂ ਡੱਕ ਕੇ ਤੇ ਗੱਡੀ ਚ ਬਹਿ ਜਾਂਦੇ ਸੀ, ਸਾਨੂੰ ਆਦਤ ਸੀਗੀ,
1: ਪੂਰੇ ਸ਼ਰਾਬ ਮਿਸਤਰੀ ਗਏ। ਅੱਛਾ ਜੀ।
2: ਤੇ ਆਪਾਂ ਨੂੰ ਪਤਾ ਨੀ ਕੀ ਆਦਤ ਸੀ, ਆਪਾਂ ਬਹਿ ਕੇ ਤੇ ਘੁੰਮਣਾ ਵਾ ਗੱਡੀ ਚ, ਆਪਾਂ ਨੂੰ 2014-15 ਦੀ ਗੱਲ ਆ।
1: ਅੱਛਾ, ਪੀ ਕੇ ਤੇ ਬਸ ਘੁੰਮਣਾ ਆ।
2: ਹਾਂਜੀ, ਬਾਗਾਂ ਨੇ ਲਾ ਕੇ ਵਿੱਚ ਪੂਰਾ ਆਇਆ
1: ਗੱਡੀ ਦੀ ਕਢਾਉਣੀ ਚੀ,
2: ਕਦੀ ਨੀ ਫੜੇਗੇ ਕਦੀ ਵੀ ਨੀ, ਪੂਰੇ ਡੱਕੇ ਹੁੰਦੇ ਸੀ ਚਾਰੋਂ ਦੇ ਚਾਰੋ। ਤੇ ਹੁਣ ਮੈਂ ਦੱਸਦਾ ਫੜੇ ਕਦੋਂ ਗਏ, ਜਦੋਂ ਮੇਰੀ ਆਪਾਂ ਛੱਡ ਛੁੱਟ ਦਿੱਤੀ ਤੇ ਇੱਕ ਵਾਰੀ ਨਾ ਆਪਾਂ ਕਰਾਊਨ ਕਸੀਨੋ ਗਏ, ਮੈਨੂੰ ਮੇਰੀ ਪੀ ਆਰ ਦੇ ਵਿੱਚ ਵੀ ਉਸ ਕਰਕੇ ਪ੍ਰੋਬਲਮ ਆਈ, ਚਲੋ ਨਿਕਲ ਗਈ ਉਹ। ਤਾਂ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਪੀ ਕੇ ਬਿਲਕੁਲ ਨੀ ਚਲਾਉਣੀ ਚਾਹੀਦੀ, ਘੜੀ ਦਾ ਖੁੰਜਿਆ ਕੋਹਾਂ ਤੱਕ ਜਾ ਪੈਂਦਾ ਬਾਅਦ ਚ
1: ਬਿਲਕੁਲ।
2: ਤੇ ਤੁਸੀਂ ਸੋਚੋ ਕਿ ਵੈਸੇ ਤੇ ਕਦੀ ਫੜੇ ਹੀ ਨੀ ਗਏ ਜਦੋਂ ਡੱਕ ਕੇ ਚਲਾਉਂਦੇ ਸੀ, ਤੇ ਆਪਾਂ ਕਰਾਉਣ ਗਏ ਉੱਥੇ ਪੀਣ ਪੂਣ ਦੇ, ਖੇਡਣ ਖੂਡਣ ਦੇ, ਹਾਰ ਹੂਰ ਗਏ, ਤੇ ਸਟ੍ਰੈਸ ਜਿਹਾ ਆ ਜਾਂਦਾ ਨਾ ਦਿਮਾਗ ਚ। ਉੱਥੇ ਇਹੀ ਗੱਲ ਸਕੂਲ ਕਿ 400-500 ਖਰਚ ਕਰੋ ਤੇ ਤੁਹਾਨੂੰ ਫ੍ਰੀ ਪਾਰਕਿੰਗ ਮਿਲੂਗੀ,
3: ਪਾਰਕਿੰਗ
2: ਦੇ ਪੈਸੇ ਨੀ ਦੇਣੇ ਪਊਗੇ। ਆਪਾਂ ਥੱਲੇ 2-2.5 ਹਜ਼ਾਰ ਹਾਰ ਗਏ ਆ, ਆਪਾਂ ਉੱਪਰ ਆਏ ਸ਼ਾਮ ਜੇ ਨੂੰ, ਉਹ ਸਾਨੂੰ ਕਹਿੰਦੇ ਕਿ ਤੁਸੀਂ ਲੌਗ ਇਨ ਨੀ ਕੀਤਾ ਤੇ ਇਸ ਕਰਕੇ ਤੁਹਾਨੂੰ ਨੀ ਮਿਲਣੀ। ਆਪਾਂ ਉੱਥੋਂ ਹੀ ਲੜ ਪਏ, ਪੂਰਾ ਪ੍ਰੋਟੈਕਟ ਕਰੂਗੇ ਸਾਨੂੰ ਰੇਸਿਜ਼ਮ ਕਰਨ ਦੇ। ਉਹਨਾਂ ਨੇ ਆਉਂਦਿਆਂ ਸਾਰ ਹੀ ਸਭ ਤੋਂ ਪਹਿਲਾਂ ਵੇਖਿਆ ਕਿ ਪੀਤੀ ਤੁਸੀਂ ਕਿ ਨਹੀਂ ਪੀਤੀ, ਤੇ ਆਪਾਂ ਪੂਰੇ ਓਵਰਲੋਡਿਡ ਹੋਏ ਹੋਏ।
1: ਇਹ ਕਰਾਉਣ ਦੀ ਗੱਲ ਹੈ?
2: ਹਾਂਜੀ, ਕਰਾਉਣ ਦੀ ਗੱਲ ਹੈ,
1: ਕਿਉਂਕਿ
2: ਆਪ ਲਾਈ ਪੁਲਿਸ, ਆਪ ਐਲ ਮੁਝੇ ਮਾਰ ਵਾਲਾ ਕੰਮ ਕੀਤਾ।
1: ਆਹੋ, ਵਿਆਹ ਵੀ ਤਾਂ ਬੰਦਾ ਆਪੇ ਕਰਾਉਂਦਾ।
2: ਹਾਂ, ਇਹ ਵੀ ਗੱਲ ਸਹੀ ਹੈ, ਇਹ ਤੁਹਾਡਾ ਐਕਸਪੀਰੀਅੰਸ ਹੈ।
1: ਸ਼ੁਕਰ ਹੈ ਮੇਰਾ ਕਿਹੜਾ ਕੁਛ ਵਿਗੜਿਆ।
2: ਉਹ ਫਿਰ ਉਹਨਾਂ ਨਾਲ ਲੜੇ ਸੀ ਆਪਾਂ ਸਿਕਿਉਰਿਟੀ ਗਾਰਡਾਂ ਨਾਲ, ਤੇ ਉਹਨਾਂ ਨੇ ਕੀ ਕੀਤਾ ਜੀ, ਕਹਿੰਦੇ ਨਹੀਂ ਆਹ ਨੀ ਬੰਦਾ ਸੀ, ਆਹ ਬੰਦਾ ਸੀਗਾ ਡਰਾਈਵਿੰਗ ਸੀਟ ਤੇ ਜਦੋਂ ਇਹ ਐਂਟਰ ਕੀਤੇ ਆ।
3: ਓਕੇ,
1: ਅੱਛਾ ਤੁਸੀਂ ਹੋ?
2: ਹਾਂਜੀ, ਮੈਂ ਹੀਗਾ ਤੇ ਮੇਰਾ ਸਸਪੈਂਡ।
1: ਓਕੇ,
2: ਉਹ ਭਾਜੀ ਉਹ ਗੱਲ ਕਿਤੇ ਕਿਤੇ ਕਿਤੇ ਕਿਤੇ ਬੜੀ ਦੂਰ ਲੈ ਗਏ ਗੱਲ, ਮੈਂ ਫਿਰ ਪੀ ਆਰ ਚ ਮਹਾਂ ਕਿਤੇ ਜਸਟੀਫਿਕੇਸ਼ਨਾਂ ਦੇ ਕੇ
3: ਮਾਈ ਗੋਡ,
2: ਬਹੁਤ ਔਖਾ। ਮੈਂ ਇਹੀ ਕਹੂੰਗਾ ਕਿ ਕਦੀ ਇਹ ਪੰਗੇ ਚ ਪਾਓ ਹੀ ਨਾ, ਜੇ ਪੀ ਲਈ ਆ ਬਸ ਸਮਝ ਲਓ ਕਿ ਖਤਮ ਹੋ ਗਈ ਦੁਨੀਆ, ਹੁਣ ਗੱਡੀ ਹੈ ਹੀ ਨੀ ਆਪਣੇ ਕੋਲ।
1: ਨਹੀਂ ਸਹੀ, ਇਹ
3: ਗੱਲ ਸਹੀ ਹੈ।
1: ਇਹ ਜਿਹਦੇ ਜਿਹਦੇ ਤੇ ਵੇਖੋ ਕੰਨਾਂ ਨੂੰ ਹੱਥ ਲੱਗੇ ਆ ਨਾ, ਉਹ ਤੇ ਭਾਈ ਬੰਦਾ ਸਮਝਦਾ
2: ਪਾਣੀ ਫੜਾ ਦਿੰਦੇ ਆ ਹੱਥ। ਮੈਂ ਤੁਹਾਨੂੰ ਦੱਸਦਾ ਉਹ ਜਸਟੀਫਿਕੇਸ਼ਨਾਂ ਮੰਗਦੇ, ਮੇਰੀ ਨਾ ਪੁਲਿਸ ਚੈੱਕ ਚ ਆਉਣ ਲੱਗ ਪਈ ਕਨਵਿਕਟ।
1: ਓਕੇ,
2: ਆਪਾਂ ਕਿਹੜਾ ਬੰਦਾ ਮਾਰਿਆ ਸੀ, ਪਰ ਉਹ ਕੀ ਕਹਿੰਦੇ ਤੁਹਾਨੂੰ ਪਤਾ ਛੋਟੀ ਜਿਹੀ ਗੱਲ ਹੀ ਚੱਕ ਲੈਂਦੇ ਬੜੀ ਜ਼ਿਆਦਾ। ਲੜਾਈ ਦਾ ਕੇਸ ਵੀ ਪਾ ਤਾ ਉੱਤੇ, ਉਹ ਵੀ ਪਾ ਤਾ, ਕੀਤਾ ਕੁਛ ਵੀ ਨੀ ਆਪਾਂ
1: ਜੀ,
2: ਤੇ ਜਿੰਨੇ ਮਾਂ ਹੀ ਪੁਲਿਸ ਬੁਲਾਈ ਉਹ ਡਿਪੋਰਟ ਹੋ ਗਿਆ।
3: ਓ,
2: ਮੈਂ ਕਿਹਾ ਤੇਰਾ ਸਿਆਪਾ ਮੈਂ ਹਜੇ ਤੱਕ ਭੁਗਤਿਆ, ਪਰ ਚਲੋ ਮਾਤਾ ਰਾਣੀ ਦੀ ਮਿਹਰ ਸੀਗੀ ਕਿ ਨਿਕਲ ਗਿਆ, ਪੀ ਆਰ ਮਿਲ ਗਈ, ਹੁਣ ਤੇ ਚਲੋ ਸਿਟੀਜ਼ਨ ਵੀ ਹੋ ਗਏ
1: ਜੀ।
2: ਮੀਨਸ ਕਿ ਔਖਾ ਬਹੁਤ ਆ, ਜੇ ਬੱਚੇ ਮੀਨਸ ਕਿ ਆਪਾਂ ਉਦੋਂ ਨਵੇਂ ਨਵੇਂ ਆਏ ਸ਼ਲਾਰੂ, ਤੁਹਾਨੂੰ ਪਤਾ ਵਾ ਕੁਛ ਨੀ ਪਤਾ ਹੁੰਦਾ, ਦੁਨੀਆਂ ਦੇਖੀ ਨੀ, ਇਸ ਕਰਕੇ ਮੈਂ ਕਹਿੰਦਾ ਕਿ ਦਾਰੂ ਪੀ ਕੇ ਤੇ ਕਦੀ ਗੱਡੀ ਨਾ ਚਲਾਵੇ, ਇੱਕ ਤੇ ਜਾਣ ਦਾ ਵੀ ਖਤਰਾ ਹੁੰਦਾ ਵਾ ਤੇ ਦੂਸਰਾ ਪੰਗੇ ਤੇ ਬਾਹਰੇ ਹੀ ਆ।
3: ਥੈਂਕ ਯੂ ਬਾਈ, ਤੁਸੀਂ ਬੜੀ ਬੇਬਾਕੀ ਨਾਲ ਆਪਣਾ ਸਾਂਝਾ ਕੀਤਾ,
1: ਕਿਉਂਕਿ ਤੁਹਾਡੀ ਸੁਣ ਕੇ ਤੇ ਹੋਰ ਵੀ ਕਿਸੇ ਨੂੰ ਪਤਾ ਲੱਗੂਗਾ।
2: ਭਾਜੀ ਤੁਸੀਂ

0: ਪੱਤਾ ਥਾਣੀ ਫਰਾਂਦੇ ਕੰਨ ਬਸ ਤੂੰ ਕੀਤਾ ਤੇ ਕੀਤਾ ਕਿਉਂ
1: ਜੀ ਨਹੀਂ ਹਰ ਦਿਨ ਤੁਹਾਨੂੰ ਸਫੋਕੇਟ ਹੋਣਾ ਪੈਂਦਾ ਮੈਂ ਤੇ ਵੇਖਿਆ ਵਾ ਕਈ ਬੰਦੇ ਜਿਹੜੇ ਮਤਲਬ ਰਿਜ ਦੇ ਅੰਦਰੋਂ ਅੰਦਰ ਹੀ ਵੀ ਇਹ ਹੋ ਕੇ ਗਿਆ ਵਾ
0: ਜਦੋਂ ਪੀਆਰ ਚ ਉਹਨਾਂ ਨੇ ਭੇਜਿਆ ਕਿ ਆ ਤੁਹਾਡੇ ਆਇਆ ਵਾ ਤੇ ਇਹਦੀ ਜਸਟੀਫਿਕੇਸ਼ਨ ਦੋ ਜੇ ਤੁਸੀਂ ਨਹੀਂ ਕਰ ਸਕੋਗੇ ਤੇ ਤੁਸੀਂ ਡੈਡ ਸੈਟ ਬੜਾ ਔਖਾ ਬਹੁਤ
1: ਨਹੀਂ ਥੈਂਕ ਯੂ ਤੁਹਾਡਾ ਕਾਲ ਕਰਨ ਦੇ ਲਈ ਤੇ ਦੱਸਣ ਦੇ ਲਈ ਹੋ ਸਕਦਾ ਕਿਸੇ ਨਾ ਕਿਸੇ ਦੇ ਖਾਣੇ ਪਵੇ
2: ਬਿਲਕੁਲ ਠੀਕ ਥੈਂਕ ਯੂ ਜੀ ਥੈਂਕ ਯੂ ਪਾਪਾ
1: ਥੈਂਕ ਯੂ ਮਿਹਰਬਾਨੀ ਵੀਰ ਜੀ ਹਾਂਜੀ ਜਗਰੂਪ ਜੀ ਤੁਸੀਂ ਆਉਂਦੇ ਰਹੋ ਹੈਲੋ ਹਾਂਜੀ ਜਗਰੂਪ ਜੀ ਤੁਸੀਂ ਆਉਂਦੇ ਰਹੋ 248
3: ਜਿਨ੍ਹਾਂ ਨਾਲ ਮੈਂ ਕੰਮ ਕਰਦਾ ਉਹਨਾਂ ਨਾਲ ਹੀ ਕਰਦਾ ਸੀ ਤੇ ਉਹਨਾਂ ਨਾਲ ਜਿੱਦਾਂ ਪੰਪ ਪੁੰਪ ਦਵਾਏ ਉਹਨੂੰ ਰੀਜਨ ਚ ਮਤਲਬ ਚੰਗਾ ਭਲਾ ਬੰਦੇ ਦਾ ਕੰਮ ਮਤਲਬ ਤੁਸੀਂ 40 to 50,000 ਨੈਟ ਇਨਕਮ ਬੰਦੇ ਦੀ ਪ੍ਰੋਫਿਟ ਜੇਬ ਚ ਆਉਂਦਾ ਹੁੰਦਾ ਸੀ ਉਹਦੇ ਦਾਰੂ ਜ਼ਿਆਦਾ ਪੀਣ ਲੱਗ ਪਿਆ ਪੈਸੇ ਜ਼ਿਆਦਾ ਆ ਗਏ ਦਾਰੂ ਨਸ਼ੇ ਹੋਰ ਸਾਰਾ ਕੁਛ ਕਸੀਨੋ ਕਸੂਨੋ ਹਨਾ ਏਦਾਂ ਕਰਨ ਲੱਗ ਪਿਆ ਸਾਰਾ ਕੁਛ ਤੇ ਬਹੁਤ ਜ਼ਿਆਦਾ ਆਦਤ ਪੈ ਗਈ ਫਿਰ ਉਹਨੂੰ ਕੀ ਹੁੰਦਾ ਸੀ ਚੁੱਲ ਹੁੰਦੀ ਸੀ ਰਾਤ ਨੂੰ ਕਿ ਦਾਰੂ ਪੀਤੀ ਆ ਤੇ ਮੈਂ ਹੁਣ ਪੋਕੀ ਖੇਡਣ ਜਾਵਾਂ
1: ਓਕੇ
3: ਉਹ ਕੀ ਕਰਦਾ ਸੀ ਉਹ ਘਰੇ ਬੈਠੇ ਸੀ ਏਦਾਂ ਹੀ ਕਿਸੇ ਦਿਨ ਤੇ ਉਹ ਸਾਰੇ ਜਣੇ ਵਾਹਵਾ ਜਣੇ ਆਏ ਤੇ ਉਹਨੇ ਪੀਤੀ ਪੂਤੀ ਤੇ ਮਤਲਬ ਬਾਕੀ ਸਾਰੇ ਜਣੇ ਸੌਂ ਗਏ 2-3 ਵਜੇ ਨੂੰ ਸਾਰੇ ਜਣੇ ਸੌਂ ਗਏ
1: ਜੀ
3: ਉਹਦੇ ਪਤਾ ਨੀ ਕੀ ਦਿਮਾਗ ਚ ਆਇਆ ਉਹ ਰਾਤ ਨੂੰ ਨਿਕਲ ਗਿਆ ਉੱਥੋਂ ਪੋਕੀ ਖੇਡਣ
1: ਓਕੇ
3: ਉਹ ਨਿਕਲ ਗਿਆ ਪੋਕੀ ਖੇਡਣ ਤੇ ਪੋਕੀ ਖੇਡ ਕੇ ਉਸ ਤੋਂ ਬਾਅਦ ਚ ਘਰੇ ਆਉਣ ਦੀ ਬਜਾਏ ਉਹ ਅਪੋਜ਼ਿਟ ਡਾਇਰੈਕਸ਼ਨ ਚ ਸਾਡੇ ਉੱਥੇ ਪੰਪ ਸੀ ਉਧਰ ਨੂੰ ਚੱਲ ਪਿਆ
1: ਓਕੇ
3: ਉਹ ਜਾਣਦਿਆ ਪੰਪ ਤੇ ਪੰਪ ਖੁੱਲਣਾ ਸੀ 5 ਵਜੇ ਹਨਾ ਤੇ ਉਹ ਜਾਣਦਿਆ ਤੇ ਮਤਲਬ ਪੰਪ ਦੇ ਤੁਸੀਂ ਮੰਨਣਾ ਨੀ ਕਿ ਬਿਲਕੁਲ ਹੀ ਸਾਹਮਣੇ ਨਾ ਰਾਊਂਡ ਅਬਾਊਟ ਹੈ ਕੋ ਪੰਪ ਇੱਦਾਂ ਢਲਾਨ ਜੀ ਉੱਤਰ ਕੇ ਥੱਲੇ ਜਾ ਕੇ ਆ ਬਿਲਕੁਲ ਜੋ ਰਾਊਂਡ ਅਬਾਊਟ ਆ ਉੱਥੇ ਸਾਰੇ ਰਸਤੇ ਘੁੰਮ ਆਇਆ ਸਾਰੀ ਮਤਲਬ ਆਪਣੇ ਜਿੱਦਾਂ ਸਿਟੀ ਦੇ ਵਿੱਚ ਘੁੰਮ ਲਿਆ ਤੇ ਬੰਦੇ ਨੇ ਆ ਕੇ ਉਹ ਰਾਊਂਡ ਅਬਾਊਟ ਦੇ ਵਿਚਕਾਰ ਲਿਆ ਕੇ ਗੱਡੀ ਦੀ ਬ੍ਰੇਕ ਮਾਰ ਲਈ ਤੇ ਉੱਥੇ ਹੀ ਸੌ ਗਿਆ ਉਹਨੂੰ ਪਤਾ ਹੀ ਨੀ ਕੁਛ
1: ਓ ਸੜਕ ਤੇ
3: ਰਾਊਂਡ ਅਬਾਊਟ ਦੇ ਵਿਚਕਾਰ ਗੱਡੀ
1: ਓਕੇ
3: ਉੱਥੇ ਸੌ ਗਿਆ ਤੇ 4:15 ਦਾ ਟਾਈਮ ਸੀ ਤੇ ਉਹ ਕਹਿੰਦੇ ਲੋਕੀ ਤੁਹਾਨੂੰ ਪਤਾ ਵਾਕ ਕਰਨ ਨਿਕਲ ਜਾਂਦੇ ਉਸ ਟਾਈਮ ਹਨਾ ਇੱਕ ਜਨਾਨੀ ਨਿਕਲੀ ਤੇ ਜਨਾਨੀ ਨੇ ਵੇਖਿਆ ਕਿ ਗੱਡੀ ਸਟਾਰਟ ਉੱਤੋਂ
1: ਓਕੇ
3: ਕੈਮਰੀ ਸੀ ਉਹਦੇ ਕੋਲ ਗੱਡੀ ਸਟਾਰਟ ਬਸ ਇਹੀ ਸੀ ਕਿ ਉਹਦਾ ਬ੍ਰੇਕ ਤੇ ਪੈਰ ਸੀ ਤੇ ਬ੍ਰੇਕ ਨੱਪੀ ਹੋਈ ਸੀ ਕਿ ਜੇ ਬ੍ਰੇਕ ਤੋਂ ਚੁੱਕ ਲਿਆ ਤੇ ਉਹਨੇ ਹੋਰ ਥੱਲੇ ਜਾਣਾ ਸੀ ਤੇ ਉਹਨੇ ਜਾਂ ਕਿਸੇ ਦੇ ਘਰ ਚ ਵੱਜਦਾ ਜਾਂ ਕਿਤੇ ਵੀ ਕੁਛ ਹੁੰਦਾ
1: ਓਕੇ
3: ਹਨਾ ਉਹ ਉੱਥੇ ਸੁੱਤਾ ਤੇ ਉਹਨੂੰ ਮਤਲਬ ਅਸੀਂ ਕੈਮਰੇ ਵੇਖੇ ਬਾਅਦ ਚ 35 to 40 minutes ਸੁੱਤਾ ਰਿਹਾ ਉੱਦਾਂ ਹੀ ਜਨਾਨੀ ਇਹ ਜਨਾਨੀ ਨੇ ਵੇਖਿਆ ਤੇ ਉਹਨੂੰ ਸ਼ੀਸ਼ੇ ਤਾਣੀ ਵੇਖਿਆ ਤੇ ਉਹ ਸੁੱਤਾ ਹਨਾ ਜਨਾਨੀ ਹੁਣ ਆਵਾਜ਼ ਕੀ ਆਉਣੀ ਜਨਾਨੀ ਨੂੰ ਏਦਾਂ ਲੱਗਾ ਕਿ ਉਹ ਮਰ ਗਿਆ ਕਿਉਂਕਿ ਹਿੱਲਣ ਤੇ ਦਿਆ ਨੀ ਸੀ ਉਹ ਸੀਟ ਤੇ ਬੈਠਾ ਸੀ ਜਨਾਨੀ ਨੇ ਪੁਲਿਸ ਕਾਲ ਕਰ ਲਈ ਤੇ ਜਦੋਂ ਪੁਲਿਸ ਆਈ ਤੇ ਪੁਲਿਸ ਨੇ ਆ ਕੇ ਉਹਨੂੰ ਆਇਆ ਜਦੋਂ ਪੁਲਿਸ ਆਈ ਤੇ ਪੁਲਿਸ ਨੇ ਆ ਕੇ ਉਹਨੂੰ ਛੀਏ ਛੂਛੇ ਖੜਕਾਏ ਹਨਾ ਤੇ ਉਹ ਕਿਤੇ ਖੋਲੇ ਉਹਨੂੰ ਪਤਾ ਨਾ ਲੱਗੇ ਉਹਨਾਂ ਨੇ ਮੁੜ ਕੇ ਚੰਗੀ ਜਿੱਦਾਂ ਉਹਨੂੰ ਪਤਾ ਬਾਰੀ ਬੁਰੀ ਖਿੱਚਦੇ ਹੁੰਦੇ ਆ ਉਹਨਾਂ ਬਾਰੀ ਬੁਰੀਆਂ ਖਿੱਚੀਆਂ ਖੁੱਚੀਆਂ ਉਹਨਾਂ ਨੇ ਚੰਗਾ ਖੜਕਾਇਆ ਫਿਰ ਉੱਠਿਆ ਤੇ ਉੱਠ ਕੇ ਤੇ ਉਹਨੇ ਸ਼ੀਸ਼ਾ ਖੋਲਿਆ ਤੇ ਪੁਲਿਸ ਵਾਲੇ ਉਹਨੂੰ ਕਹਿੰਦੇ ਕਮ ਆਊਟਸਾਈਡ ਤੇ ਉਹਨੇ ਵੇਖਿਆ ਨੀ ਉਹ ਰੱਜਿਆ ਇੰਨਾ ਜ਼ਿਆਦਾ ਸੀ ਉਹਨਾਂ ਨੂੰ ਕਰੀ ਜਾਵੇ ਹੂ ਆਰ ਯੂ ਕਾਲ ਪੁਲਿਸ ਉਹਨੂੰ ਕਰੀ ਜਾਵੇ ਕਹਿੰਦਾ ਹੂ ਆਰ ਯੂ ਕਹਿੰਦਾ ਕਾਲ ਪੁਲਿਸ ਉਹਨੂੰ ਕਰੀ ਜਾਵੇ ਹਨਾ ਉਹਨਾਂ ਨੇ ਬਾਅਦ ਚ ਉਹਨੇ ਜਦੋਂ ਸ਼ੀਸ਼ਾ ਖੋਲਿਆ ਉਹਨਾਂ ਖੋਲ ਕੇ ਬਾਰੀ ਬੁਰੀ ਤੇ ਉਹਨਾਂ ਬਾਹਰ ਕੱਢਿਆ ਤੇ ਉਹੀ ਉਹਨਾਂ ਬ੍ਰੈਥ ਟੈਸਟ ਕੀਤਾ ਤੇ ਉਹ ਚੰਗੀ ਹਾਈ ਆਈ ਉਹਦੀ ਰੇਂਜ ਹਨਾ 0. ਆਈ ਥਿੰਕ 1-2-0 ਸਮਥਿੰਗ ਏਦਾਂ ਕੁਛ ਆਈ ਤੇ ਉਹ ਕਹਿੰਦੇ ਕਿ ਚੱਲ ਕਹਿੰਦੇ ਨਾਲ ਸਾਡੇ ਤੋਂ ਫਿਰ ਬਲੱਡ ਟੈਸਟ ਕਰਦੇ ਹੁੰਦੇ ਹਨਾ ਤੇ ਉਹ ਲਾਗੇ ਹੋਸਪਿਟਲ ਸੀ ਉਹਨੂੰ ਲੈ ਗਏ ਬਲੱਡ ਟੈਸਟ ਉਹਨੂੰ ਕਰਾਉਣ ਖੜਿਆ ਉਹਨਾਂ ਨੇ ਉੱਥੇ ਜਾਂਦਾ ਜਾਂਦਾ ਨੂੰ ਥੋੜ੍ਹੀ ਜਿਹੀ ਲੱਥੀ ਤੇ ਆਈ ਫਿਰ ਵੀ ਉਹਦੀ ਆਈ ਤੇ ਫਿਰ ਉਹੀ 6 ਮਹੀਨੇ ਹੱਥ ਲਾਇਸੈਂਸ ਕੈਂਸਲ ਤੇ ਬਾਅਦ ਚ ਨਾਲੇ ਡਿਵਾਈਸ ਲਾਤੀ 1 ਸਾਲ ਵਾਸਤੇ ਤੇ ਉਹ ਬੰਦਾ ਉਸ ਟਾਈਮ ਤੇ ਏਦਾਂ ਹੋ ਗਿਆ ਸੀ ਕਿ ਉਹ ਨਸ਼ੇ ਕਰਕੇ ਉਹਨੇ ਸਾਰੇ ਪੰਪ ਹੀ ਉਹਦੇ 3 ਪੰਪ ਸੀ ਤਿੰਨੇ ਹੀ ਵੜ ਗਏ ਭਾਜੀ ਨਸ਼ੇ 'ਚ ਉਹ ਇੰਨਾ ਕਰਜ਼ਾਈ ਹੋ ਗਿਆ $6,00,000 ਦੇਣਾ ਸੀ ਉਹਨੇ ਕੰਪਨੀ ਦਾ
1: ਓਕੇ
3: ਸਾਰੇ ਏਦਾਂ ਹੀ ਵਾੜਤੇ ਪੈਸੇ ਉਸ ਤੋਂ ਬਾਅਦ ਉਹ ਉਬਰ ਕਰਦਾ ਹੁੰਦਾ ਸੀ ਉਹਦੇ ਵਿੱਚ ਉਹ ਕੈਮਰੀ ਦੇ ਵਿੱਚ ਤੇ ਉਸ ਦਿਨ ਜਦੋਂ ਲਾਇਸੈਂਸ ਕੈਂਸਲ ਹੋਇਆ ਉਬਰ ਵੀ ਖਤਮ ਨਾਲ ਹੀ ਤੇ ਉਹ ਬੰਦਾ 6 ਮਹੀਨੇ ਸੈਂਟਰ ਲਿੰਕ ਦੇ ਪੈਸਿਆਂ ਤੇ ਰਿਹਾ ਤੇ ਰੋਟੀ ਵੀ ਕਦੀ ਕਿਤਿਓਂ ਖਾਂਦਾ ਸੀ ਤੇ ਕਦੀ ਕਿਤਿਓਂ ਖਾਂਦਾ ਹੁੰਦਾ ਸੀ
2: ਮਾਈ ਗੋਡ
3: ਤੇ ਪਰ ਉਹ ਬੰਦੇ ਨੇ ਦਾਰੂ ਦੇ ਪੋਕੀ ਨਹੀਂ ਛੱਡੀ
1: ਉਹ ਚੱਲਦਾ ਹੀ ਰਿਹਾ
3: ਉਹ ਚੱਲਦਾ ਹੀ ਰਿਹਾ ਹਜੇ ਤੱਕ ਚੱਲਦਾ ਮਤਲਬ ਹੁਣ ਉਹਦਾ ਵਿਆਹ ਹੋ ਗਿਆ ਹੁਣ ਇੰਨਾ ਕਿ ਹੁਣ ਉਹ ਘੱਟ ਗਿਆ ਉਹਦੀ ਕਰਦੀ ਆ ਕਿ ਜਿੱਦਾਂ ਹਨਾ ਹੁਣ ਉਹ ਘੱਟ ਗਿਆ ਹੁਣ ਆਹ ਕੰਮ ਇੰਨੇ ਜ਼ਿਆਦਾ ਕਰਦਾ ਨੀ ਬਟ ਉਹ ਬੰਦੇ ਨੇ ਹਜੇ ਤੱਕ ਨਹੀਂ ਛੱਡੀ ਇਹੀ ਕੰਮ ਹੀ ਉਹਦਾ ਚੱਲਦਾ ਹੁੰਦਾ ਤੇ ਇੱਕ ਸਾਡਾ ਹੋਰ ਬੰਦਾ ਸੀ ਉਹਦਾ ਵੀ ਗਰਾਰੀ ਸਾਹਿਬ ਦੀ ਕਿ ਦਾਰੂ ਪੀ ਕੇ ਤੇ ਅਸੀਂ ਖੁਦ ਜਾਣਾ ਗੱਡੀ ਚਲਾ ਕੇ ਜੀ
1: ਆਪ ਵੀ ਚਲਾਉਣੀ
3: ਉਹਨੇ ਉਹਨੇ ਵੀ ਇੱਦਾਂ ਹੀ ਕੀਤੀ, ਉਹਨੇ ਰੱਜਿਆ ਬਹੁਤ ਜ਼ਿਆਦਾ, ਤੇ ਉਹ ਮਤਲਬ ਉਹੀ ਗੱਡੀ ਚਲਾ ਕੇ ਜਾਣ ਦਿਆ ਤੇ ਉਹੀ ਫੜਿਆ ਗਿਆ ਟੈਸਟ, ਤੇ ਉਹਦਾ ਲਾਇਸੈਂਸ ਕੈਂਸਲ ਹੋ ਗਿਆ, ਤੇ ਉਦੋਂ ਜੇ ਪੀ ਆਰ ਨਹੀਂ ਸੀ ਉਹ।
1: ਓਕੇ,
3: ਤੇ ਉਸ ਤੋਂ ਬਾਅਦ ਜਦੋਂ ਹੁਣ ਪੀ ਆਰ ਦੀ ਫਾਈਲ ਲਾਈ, ਉਹਨਾਂ ਨੇ ਉਹੀ ਸਾਰਾ ਕੁਛ ਮੰਗਿਆ ਵੀ ਹਾਂ ਇੱਦਾਂ ਤੂੰ ਫੜਿਆ ਗਿਆ ਵੀ ਸਾਰਾ ਕੁਛ ਦੱਸ, ਫਿਰ ਪਤਾ ਨਹੀਂ ਕਿਹੜੇ ਕਿਹੜੇ ਗੁਰਦੁਆਰਿਆਂ 'ਚ ਉਹਨੇ ਲੈਟਰਾਂ ਲਿਖਾਈਆਂ, ਬਾਬਿਆਂ ਤੋਂ ਲੈਟਰਾਂ ਲਿਖਾ ਕੇ ਦੱਸਿਆ ਕਿ ਮੈਂ ਪੀਂਦਾ ਨਹੀਂ, ਹੁਣ ਮੈਂ ਧਾਰਮਿਕ ਹੋ ਗਿਆ, ਆਹ ਸਾਰਾ ਕੁਛ ਹੋ ਗਿਆ, ਤੇ ਆਹ ਆਪਣਾ 6 ਮਹੀਨੇ ਪਹਿਲਾਂ ਦੀ ਗੱਲ, ਫੇਰ ਆ ਫੇਰ ਫੜਿਆ ਗਿਆ।
1: ਅੱਛਾ,
3: ਫੇਰ ਕੈਂਸਲ ਕਰਤਾ, ਤੇ ਹੁਣ ਉਹਦੇ ਨਵਾਂ ਨਵਾਂ ਬੱਚਾ ਆਇਆ ਜੇ, ਹੁਣ ਜਵਾਕ ਦੀਆਂ ਲੈਟਰਾਂ ਲਾਈਆਂ, ਤੇ ਉੱਤੋਂ ਹੋਰ ਸ਼ਰਮ ਵਾਲੀ ਗੱਲ ਸੀ ਜਿਹੜੀ ਉਹਨੂੰ ਬੇਇੱਜ਼ਤੀ ਮਹਿਸੂਸ ਹੋਈ, ਉਹਦੇ ਸਹੁਰੇ ਆਏ ਸੀ ਇੱਥੇ ਪਹਿਲੀ ਵਾਰੀ ਬੱਚਾ ਆਉਣ ਤੋਂ ਬਾਅਦ।
1: ਓਕੇ,
3: ਤੇ ਹੁਣ ਸਹੁਰੇ ਆਏ, ਉਧਰੋਂ ਗੱਡੀ ਨੀ ਚਲਾ ਸਕਦਾ, ਉਧਰੋਂ ਬੱਚਾ ਆਇਆ, ਉਧਰੋਂ ਭਾਬੀ ਨੂੰ ਪਤਾ ਜਿਹੜੀ ਛੇਤੀ ਚਲਾ ਸਕਣਗੇ ਹਨਾ ਇੰਨੀ ਗੱਡੀ, ਉਧਰੋਂ ਉਹ ਹੋਏ ਵਿਚਾਰੇ 3 ਮਹੀਨੇ ਵਾਸਤੇ, ਮਤਲਬ ਇੰਨੀ ਕੰਸਲਟ ਹੋਈ, ਤੇ ਉਹ ਬੰਦੇ ਨੂੰ ਅਜੇ ਵੀ ਕੋਈ ਲੈਣ ਦੇਣ ਨੀ, ਅਜੇ ਵੀ ਫੁੱਲ ਦਾਰੂ ਪੀਂਦਾ। ਜਿਹਨੂੰ ਉਹ ਗੱਲ ਆ ਕਿ ਆਦਤ ਪੈ ਜਾਂਦੀ ਨਾ ਭਾਜੀ, ਜਿਹਦੇ ਹੱਡਾਂ ਚ ਪੈ ਗਈ ਨਾ, ਉਹ ਜਿਹਨੇ ਨਹੀਂ ਸੁਧਰਨਾ ਉਹ ਨਹੀਂ ਸੁਧਰ ਸਕਦਾ। ਮਤਲਬ ਇਹੋ ਜਿਹੇ ਕੇਸ ਹੈਗੇ ਉਹ ਦੋਵੇਂ ਜਣੇ, ਤੇ ਇਹੋ ਜਿਹੇ ਬੰਦੇ ਹੁਣ ਮੈਂ ਵੇਖਦਾ ਜਿਹੜੇ ਦਾਰੂ ਪੀਂਦੇ ਸੀ, ਹੁਣ ਨਸ਼ੇ ਕਰਦੇ, ਸਾਰਾ ਕੁਛ ਕਰਦੇ ਆ, ਤੇ ਪਰ ਉਹਨਾਂ ਨੇ ਗੱਡੀ ਚਲਾਉਣੀ ਹੀ ਚਲਾਉਣੀ ਆ, ਰਾਤ ਨੂੰ 1-1 ਵਜੇ 2-2 ਵਜੇ ਉਹਨਾਂ ਨੇ ਸਿਟੀ ਤੋਂ ਆਉਣਾ ਗੱਡੀ ਚਲਾ ਕੇ, ਇੰਨੀ ਨਸ਼ੇ ਦੇ ਹਾਲਾਤ ਚ, ਠੀਕ ਆ, ਕਈ ਆਪਦੇ ਜਵਾਕ ਬਿਠਾ ਕੇ ਨਾਲ ਚਲਾਉਂਦੇ ਰਹਿੰਦੇ ਆ, ਕਈ ਆ ਕਹਿੰਦੇ ਆ ਜਿਹੜੀ ਗੱਲ ਤੁਸੀਂ ਜਿੱਥੋਂ ਤੁਸੀਂ ਸਟਾਰਟ ਕੀਤੀ ਸੀ, ਦਾਰੂ ਪੀ ਕੇ ਕਹਿੰਦੇ ਆ ਕਿ ਅਸੀਂ ਹੁਣ ਸੈੱਟ ਆ, ਅਸੀਂ ਹੁਣ ਗੱਡੀ ਚਲਾ ਸਕਦੇ, ਦਾਰੂ ਤੋਂ ਬਿਨਾਂ ਨਹੀਂ ਚਲਾ ਸਕਦੇ, ਅਸੀਂ ਪੀਂਦੇ ਨਹੀਂ ਹੁਣ, ਅਸੀਂ ਜਿੱਦਾਂ ਵਾ ਕਿ ਵੱਧ ਤੋਂ ਵੱਧ 1 ਡਰਿੰਕ ਕਰ ਲਈ ਹਨਾ, ਤੇ ਜੇ ਉਹਨਾਂ ਸਾਹਮਣੇ 1 ਡਰਿੰਕ ਕਰਨ ਤੋਂ ਬਾਅਦ ਵੀ ਗੱਡੀ ਉਹਨਾਂ ਨੇ ਕਿਹਾ ਤੁਸੀਂ ਚਲਾਓ ਜਾਂ ਨਹੀਂ ਚਲਾਉਣੀ, ਉਹਨਾਂ ਕਹਿਣਾ ਲੈ ਆਪ ਬੰਦੇ ਨੂੰ ਮੂੰਹ ਹੀ ਨੀ ਲਾਉਣਾ, ਜਿੱਦਾਂ ਕ੍ਰਿਸ਼ਨਾ ਜੀ ਕਹਿੰਦੇ ਕਿ ਆਹ ਬੰਦਾ ਹੀ ਮਾੜਾ, ਇਹਨੂੰ ਤਾਂ ਮੂੰਹ ਹੀ ਨੀ ਲਾਉਣਾ, ਗੱਡੀ ਨੀ ਚਲਾਉਂਦਾ ਜੀ, ਇੱਦਾਂ ਨੀ ਕਰਦਾ ਜੀ, ਉੱਦਾਂ ਨੀ ਕਰਦਾ, ਨਹੀਂ ਉਹ ਟੌਰ ਸਮਝਦੇ ਆਪਣੇ ਵਾਲੇ
1: ਅਸਲ ਦੇ ਵਿੱਚ ਨਾ। ਥੈਂਕ ਯੂ ਤੁਹਾਡਾ,
3: ਹਾਂਜੀ ਥੈਂਕ ਯੂ,
1: ਥੈਂਕ ਯੂ। ਅਸਲ ਜੀ ਕਹਿੰਦੇ ਨੇ ਕਿ ਸ਼ਰਾਬ ਜਦੋਂ ਤੁਸੀਂ ਪੀਂਦੇ ਹੋ ਨਾ, ਤਾਂ ਸ਼ਰਾਬ ਜਿਹੜੀ ਆ ਤੁਹਾਡੇ ਦਿਮਾਗ ਦੇ ਉਹ ਵਾਲੇ ਸੈੱਲਾਂ ਦੇ ਉੱਤੇ ਅਸਰ ਕਰਦੀ ਆ, ਜਾਂ ਜਿਹੜਾ ਵੀ ਪਾਰਟ ਆ ਉਹ ਵਾਲੇ ਪਾਰਟ 'ਤੇ ਅਸਰ ਕਰਦੀ ਆ, ਜਿਹੜਾ ਸਰੀਰ ਨੂੰ ਇਹ ਅਲਾਰਮ ਦਿੰਦਾ ਵੀ ਖਤਰਾ ਹੀ।
2: ਐਬਸੋਲੂਟਲੀ ਰਾਈਟ,
1: ਅਤੇ ਇਸ ਕਰਕੇ ਕਿਉਂਕਿ ਸਰੀਰ ਨੂੰ ਅਲਾਰਮ ਨਹੀਂ ਮਿਲਦਾ ਜਦੋਂ ਤੁਸੀਂ ਪੀਤੀ ਹੁੰਦੀ ਆ, ਜ਼ਿਆਦਾਤਰ ਇਹ ਵੀ ਸੋਚ ਲਿਆ ਜਾਂਦਾ ਕਿ ਜਿਹੜੀ ਆਪਾਂ ਥੋੜ੍ਹੀ ਜਿਹੀ ਪੀਤੀ ਆ, ਇਹ ਵੀ ਮੰਨਿਆ ਜਾਂਦਾ ਕਿ ਜਿਹੜੀ ਥੋੜ੍ਹੀ ਜਿਹੀ ਪੀਤੀ ਉਹ ਹੋਰ ਵੱਧ ਨੁਕਸਾਨ ਕਰਦੀ ਹੈ, ਕਿਉਂਕਿ ਤੁਸੀਂ ਮੰਨ ਕੇ ਬੈਠੇ ਦਿਮਾਗ 'ਚ ਵੀ
2: ਮੈਂ ਥੋੜ੍ਹੀ ਪੀਤੀ,
1: ਮੈਂ ਥੋੜ੍ਹੀ ਜਿਹੀ, ਥੋੜ੍ਹੀ ਵਾਲੇ ਦਾ ਵੱਧ ਨੁਕਸਾਨ ਕਈ ਵਾਰੀ ਹੋ ਜਾਂਦਾ। ਜੇ ਆਪਾਂ ਹੈਰਾਨੀ ਦੀ ਗੱਲ ਇਹ ਆ ਵੀ ਆਪਾਂ ਕਿਉਂਕਿ ਕੁੱਲ ਮਿਲਾ ਕੇ ਜਦੋਂ ਇੱਥੇ ਕੁਛ ਕਰਾਂਗੇ ਤਾਂ ਇਹੋ ਹੀ ਗੱਲ ਆਉਣੀ ਆ ਵੀ ਤੁਹਾਡੇ ਉੱਥੇ ਚੱਲ ਜਾਂਦਾ ਹੋਊਗਾ, ਭਾਰਤ ਦੇ ਵਿੱਚ ਚੱਲ ਜਾਂਦਾ, ਇੱਥੇ ਨਹੀਂ ਚੱਲਣਾ, ਇੰਡੀਆ 'ਚ ਚੱਲਦਾ ਹੋਊਗਾ, ਉੱਥੋਂ ਦੇ ਗਿੱਜੇ ਗਿੱਜੇ ਇੱਥੇ ਵੀ ਆਪਾਂ ਗਲਤੀਆਂ ਕਰਦੇ ਹਾਂ। ਹੈਰਾਨੀ ਦੀ ਗੱਲ ਇਹ ਆ ਕਿ ਇੰਡੀਆ ਜਿੱਥੇ ਆਪਣੇ ਇੱਥੇ 0.05 BAC ਆ, ਯਾਨੀ ਕਿ ਇਹਦਾ ਮਤਲਬ ਕੀ ਆ ਕਿ 100 ਮਿਲੀਲੀਟਰ ਖੂਨ ਜੇਕਰ ਬੰਦੇ ਦਾ ਕੱਢ ਕੇ ਮਾਪਿਆ ਜਾਵੇ ਤਾਂ ਉਹਦੇ ਵਿੱਚ 30 ਮਿਲੀਗ੍ਰਾਮ ਅਲਕੋਹਲ, ਸੋਰੀ 50 ਮਿਲੀਗ੍ਰਾਮ ਅਲਕੋਹਲ। ਹੈਰਾਨੀ ਦੀ ਗੱਲ ਇਹ ਆ ਕਿ ਭਾਰਤ ਦੇ ਵਿੱਚ ਇਹ 0.03 ਆ।
2: ਅੱਛਾ,
1: ਮਤਲਬ ਇੱਥੇ 0.05 ਆ, ਉੱਥੇ 3 ਆ, ਹੋਰ ਘੱਟ ਦਾ ਵਾ, ਪਰ ਉਹ ਵੱਖਰੀ ਗੱਲ ਹੈ, ਆਬਾਦੀ ਇੰਨੀ ਜ਼ਿਆਦਾ ਵਾ, ਬਾਕੀ ਸਾਨੂੰ ਪਤਾ ਹੀ ਆ ਵੀ ਕੀ ਆ ਕਾਨੂੰਨਾਂ ਦੀ ਗੱਲ ਕਰੀਏ ਤੇ ਕਾਨੂੰਨ ਉੱਥੇ ਹੋਰ ਵੀ ਜ਼ਿਆਦਾ ਸਖਤ ਨੇ, 10,000 ਦਾ ਜੁਰਮਾਨਾ ਵਾ, 6 ਮਹੀਨੇ ਦੀ ਕੈਦ ਆ, ਜੇ ਫਿਰ ਤੁਸੀਂ ਫੜੇ ਜਾਂਦੇ ਦੂਸਰੀ ਵਾਰ ਦਰਜ ਜੁਰਮਾਨਾ 15,000 ਦਾ ਕਰ ਦਿੱਤਾ ਜਾਂਦਾ, ਸਜ਼ਾ ਜਿਹੜੀ ਆ ਉਹ 2 ਸਾਲ ਦੀ ਕਰ ਦਿੱਤੀ ਜਾਂਦੀ ਆ। ਸਜ਼ਾਵਾਂ ਜਿਹੜੀਆਂ ਨੇ ਉਹ ਦੁਨੀਆਂ ਦੇ ਮੈਨੂੰ ਲੱਗਦਾ ਹਰ ਇੱਕ ਦੇਸ਼ ਦੇ ਵਿੱਚ ਇਸੇ ਤਰ੍ਹਾਂ ਨੇ, ਨਾਲ ਹੀ ਨੇ, ਪਰ ਡਿਪੈਂਡ ਕਰਦਾ ਵੀ ਉਹਨੂੰ ਰੋਕਦੇ ਕਿੱਦਾਂ ਤੁਸੀਂ। ਵਿਕਟੋਰੀਆ ਦੀ ਹਿਸਟਰੀ ਦੇ ਉੱਤੇ ਝਾਤੀ ਮਾਰੀਏ ਅਤੇ 1960 ਅਤੇ 70 ਦੇ ਜਿਹੜਾ ਦਰਮਿਆਨ ਦਾ ਇਹ ਦਹਾਕਾ ਸੀ, ਇਹਦੇ ਵਿੱਚ ਸੜਕ ਹਾਦਸਿਆਂ 'ਚ ਕਹਿੰਦੇ ਬਹੁਤ ਮੌਤਾਂ ਹੋਈਆਂ, ਸਿੱਖਰਾਂ ਦੇ ਉੱਤੇ ਪਹੁੰਚ ਗਈਆਂ। ਉਸ ਤੋਂ ਬਾਅਦ ਫਿਰ ਸਰਕਾਰ ਨੂੰ, ਪੁਲਿਸ ਨੂੰ ਇਹ ਅਧਿਕਾਰ ਦੇ ਦਿੱਤੇ ਗਏ ਕਿ ਤੁਸੀਂ ਬਿਨਾਂ ਕਿਸੇ ਵਾਰੰਟ ਦੇ, ਬਿਨਾਂ ਕਿਸੇ ਕਾਰਨ ਦੇ ਰੈਂਡਮ ਚੈਕਿੰਗ ਕਰ ਸਕਦੇ ਹੋ। ਇਹ 1976 ਦੇ ਵਿੱਚ ਇਹਨਾਂ ਨੂੰ ਮਿਲਿਆ ਅਤੇ ਵਿਕਟੋਰੀਆ ਦੇ ਵਿੱਚ ਇਹ ਪਹਿਲਾ ਸੀਗਾ ਵਿਕਟੋਰੀਆ ਜਿਹਨੇ ਇਸ ਤਰੀਕੇ ਦੇ ਨਾਲ ਇੰਨੇ ਸਖ਼ਤ ਕਾਨੂੰਨ ਜਿਹੜੇ ਉਹ ਜਿਹੜੇ ਲਾਗੂ ਕੀਤੇ। ਇਸ ਤੋਂ ਪਹਿਲਾਂ ਤੱਕ ਕਹਿੰਦੇ ਵਿਕਟੋਰੀਆ ਦੇ ਵਿੱਚ ਕੀ ਹੁੰਦਾ ਸੀ ਕਿ ਪੁਲਿਸ ਦੇ ਚੈੱਕ ਕਰਨ ਦੇ ਤਰੀਕੇ ਜਿਹੜੇ ਉਹ ਬੂਜ਼ ਟੈਸਟ ਨਹੀਂ ਹੁੰਦਾ, ਪੁਲਿਸ ਕੀ ਕਰਦੀ ਇਹਨੂੰ ਕਹਿੰਦੇ ਸੀ ਫੀਲਡ ਸੋਬਰਿਟੀ ਟੈਸਟ। ਉਹਦੇ ਵਿੱਚ ਕੀ ਕਰਦੇ ਸੀ ਵੀ ਇੱਕ ਸਿੱਧੀ ਸੜਕ ਦੇ ਸਾਈਡ ਦੇ ਉੱਤੇ ਜਿਹੜੀ ਲਾਈਨ ਹੁੰਦੀ ਸੀ ਉਹ ਸਿੱਧੀ ਲਾਈਨ ਦੇ ਉੱਤੇ ਤੁਰ ਕੇ ਵਿਖਾਓ, ਅਤੇ ਜਾਂ ਫਿਰ ਤੁਸੀਂ ਆਪਣੇ ਨੱਕ ਨੂੰ ਉਂਗਲ ਲਾ ਕੇ ਵਿਖਾਓ, ਚੈੱਕ ਕਰਨ ਦੇ ਲਈ ਇਹ ਤਰੀਕੇ ਵਰਤੇ ਜਾਂਦੇ ਸੀ। ਬਹੁਤ ਪਹਿਲਾਂ ਤੱਕ ਕਹਿੰਦੇ ਨੇ ਕਿ ਇੱਥੋਂ ਤੱਕ ਵੀ ਹੁੰਦਾ ਕਿ ਡਾਕਟਰ ਇਹ ਡਾਕਟਰਾਂ ਨੇ ਜਿਹੜਾ 20ਵੀਂ ਸਦੀ ਦੇ ਵਿੱਚ ਇਹ ਚੀਜ਼ ਜਿਹੜੀ ਐਕਸੈਪਟ ਕੀਤੀ ਜਾਂ ਫਿਰ ਇਹ ਸਾਹਮਣੇ ਆਈ ਇਸ ਲਿਹਾਜ਼ ਦੇ ਨਾਲ ਕਿ ਖੂਨ ਦੇ ਵਿੱਚੋਂ ਚੈੱਕ ਕੀਤਾ ਜਾ ਸਕਦਾ, ਫੂਕ ਦੇ ਨਾਲ ਚੈੱਕ ਕੀਤਾ ਜਾ ਸਕਦਾ। ਇਸ ਤੋਂ ਪਹਿਲਾਂ ਤੱਕ ਕੀ ਕਰਦੇ ਸੀ, ਬਹੁਤੀਆਂ ਥਾਵਾਂ ਦੇ ਉੱਤੇ ਦੁਨੀਆ ਭਰ ਦੇ ਵਿੱਚ ਅੱਖਾਂ ਦਾ ਰੰਗ ਵੇਖ ਕੇ ਚੈੱਕ ਕਰਦੇ ਸੀ।
2: ਹਾਂ,
1: ਇਹਨੇ ਪੀਤੀ ਕਿ ਨਹੀਂ ਪੀਤੀ, ਉਹ ਹੁਣ ਐਕੂਰੇਸੀ ਹੋ ਨਹੀਂ ਸਕਦੀ, ਨਾਲੇ ਅਗਲਾ ਮੰਨੇ ਨਾ ਮੰਨੇ, ਅਦਾਲਤ ਚੋਂ ਠਹਿਰੇ ਨਾ ਠਹਿਰੇ। ਸੋ ਇਸੇ ਵਜ੍ਹਾ ਕਰਕੇ
2: ਮੇਰੇ ਤਾਂ ਅੱਖਾਂ ਉਦਾਂ ਹੀ ਨਸ਼ੀਲੀਆਂ ਨੇ,
1: ਇਸੇ ਵਜ੍ਹਾ ਕਰਕੇ ਕੋਈ ਐਡਾ ਕੋਈ ਖਾਸ ਉਹ ਨਹੀਂ। ਹੁਣ ਐਲਰਜੀ ਹੈ ਕਿਸੇ ਨੂੰ ਉਹਦੀਆਂ ਤਾਂ ਲਾ ਨਹੀਂ ਰਹਿਣੀਆਂ, ਪਰ ਡਿਪੈਂਡ ਕਰਦਾ ਪਿਓ ਹੁਣ। ਸੋ 1976 ਦੇ ਵਿੱਚ ਵਿਕਟੋਰੀਆ ਦੇ ਵਿੱਚ ਇਹ ਪਹਿਲ ਹੋਈ, ਦੁਨੀਆ ਭਰ ਦੇ ਵਿੱਚੋਂ ਸਭ ਤੋਂ ਮੋਹਰੀ ਸੂਬਾ ਵਿਕਟੋਰੀਆ ਬਣਿਆ, ਜਿਨ੍ਹਾਂ ਨੇ ਕਿ ਰੈਂਡਮ ਬ੍ਰੈਥ ਟੈਸਟਿੰਗ ਸ਼ੁਰੂ ਕੀਤੀ। ਹੁਣ ਲਾਗੂ ਹੋਣ ਤੋਂ ਬਾਅਦ ਵਿਕਟੋਰੀਆ ਦੇ ਵਿੱਚ 30% ਕਹਿੰਦੇ ਮੌਤਾਂ ਦੇ ਵਿੱਚ ਗਿਰਾਵਟ ਆਈ ਅਗਲੇ ਸਾਲ।
2: ਓਕੇ,
1: ਇੰਨਾ ਵੱਡਾ ਫਰਕ ਪਿਆ ਜਦੋਂ ਆਪਾਂ ਇਹ ਕਹਿੰਦੇ ਨੇ ਕਿ ਇਹਦੇ ਨਾਲ ਕੀ ਫਰਕ ਆ। ਉਸ ਤੋਂ ਇਲਾਵਾ 1999 ਦੇ ਵਿੱਚ ਜਿਹੜਾ ਵਿਕਟੋਰੀਆ ਦਾ ਜਿਹੜਾ ਟਰਾਂਸਪੋਰਟ ਐਕਸੀਡੈਂਟ ਕਮਿਸ਼ਨ ਹੈ, ਯਾਨੀ ਕਿ TAC, ਦੁਨੀਆ ਦੇ ਵਿੱਚ ਸਾਰੀਆਂ ਜਿਹੜੀਆਂ ਰੋਡ ਸੇਫਟੀ ਮੁਹਿੰਮਾਂ ਸੀ ਉਹਨਾਂ ਦੇ ਵਿੱਚੋਂ ਅਸਰਦਾਰ ਕਹਿੰਦੇ ਨੇ ਕਿ ਸਾਬਤ ਹੋਏ ਨੇ ਇਸ ਤਰੀਕੇ ਦੇ ਸਾਰੇ ਕਾਨੂੰਨ ਰੈਗੂਲੇਸ਼ਨ ਕੀਤੇ। ਆਸਟ੍ਰੇਲੀਆ ਦੇ ਵਿੱਚ ਕਹਿੰਦੇ ਨੇ ਕਿ ਐਡ ਚੱਲੀ 1990 ਦੇ ਦਹਾਕੇ ਦੇ ਸਾਲਾਂ ਦੇ ਵਿੱਚ, ਇਫ ਯੂ ਡਰਿੰਕ ਦੈਨ ਡਰਾਈਵ ਯੂ ਆਰ ਏ ਬਲੱਡੀ ਈਡੀਅਟ। ਇਹ ਕਹਿੰਦੇ ਇੰਨੀ ਕੁ ਜ਼ਿਆਦਾ ਰੇਡੀਓਜ਼ ਦੇ ਉੱਤੇ TV ਦੇ ਉੱਤੇ ਚਲਾਈ ਗਈ ਵੀ ਹਰ ਇੱਕ ਨੂੰ ਸ਼ਰਮ ਮਹਿਸੂਸ ਹੋਣ ਲੱਗ ਪਈ। ਇਹਦੇ ਨਾਲ ਵੀ ਕਹਿੰਦੇ ਕਿ ਬਹੁਤ ਜ਼ਿਆਦਾ ਫਰਕ ਪਿਆ।
2: ਵੈਸੇ ਤਰੀਕਾ ਇਹੀ ਆ,
1: ਲਾਂਤਾਂ ਪਾਉਣ ਵਾਲਾ,
2: ਲਾਂਤਾਂ ਵਾਲਾ। ਹੁਣ ਥੋੜ੍ਹਾ ਸੌਫਟ ਹੋ ਗਿਆ ਨਾ ਕੰਮ, ਆਪਕੇ ਬੱਚੇ ਇੰਤਜ਼ਾਰ ਕਰ ਰਹੇ ਹੈ, ਆਪਕੇ ਯੇ ਹੈ ਵੋ ਹੈ, ਆਹ ਹੋ ਨਾ, ਤੂੰ ਲਾਂਤੀ ਹੈ, ਤੂੰ ਈਡੀਅਟ ਹੈ ਜਦੋਂ ਕਰੇ।
1: ਇੱਕ ਨਾ ਪਿੱਛੇ ਜੇ ਬੜੀ ਜ਼ਬਰਦਸਤ ਐਡ ਬਣੀ ਸੀ, ਮੈਨੂੰ ਹੁਣ ਐਗਜੈਕਟਲੀ ਯਾਦ ਨਹੀਂ, ਹਾਲੇ ਵੀ ਹੋਊਗੀ ਉਹ ਸੌਟ ਆਫ ਇੱਦਾਂ ਸੀ ਕਿ ਉਹਨਾਂ ਨੇ ਨਾ ਆਈ ਥਿੰਕ TAC ਦੀ ਐਡ ਸੀ ਉਹ, ਉਹਨਾਂ ਨੇ ਕਿਹਾ ਵੀ ਜਿੱਦਾਂ ਇੱਕ ਬੰਦਾ ਵਾ ਅਤੇ ਉਹਨਾਂ ਨੇ ਪੁੱਛਿਆ ਵੀ ਇੱਦਾਂ ਸਾਲ ਦੇ ਵਿੱਚ ਇੱਦਾਂ ਇੰਨੇ ਬੰਦੇ ਜਿਹੜੇ ਆ ਉਹ ਐਕਸੀਡੈਂਟ ਦੇ ਵਿੱਚ ਮਾਰੇ ਜਾਂਦੇ ਆ, ਵਟ ਯੂ ਥਿੰਕ ਵੀ ਜੇ ਮੰਨ ਲਓ ਫੋਰ ਐਗਜ਼ਾਮਪਲ, ਮੈਨੂੰ ਹੁਣ ਐਗਜੈਕਟ ਯਾਦ ਨਹੀਂ ਹੁੰਦਾ, ਉਹ ਕਹਿੰਦੇ ਵੀ ਜੇ ਜੇ 20 ਹੈ ਨਾ, ਵੀ ਜੇ 20 ਮਾਰੇ ਜਾਂਦੇ ਆ ਅਤੇ ਤੁਹਾਨੂੰ ਕੀ ਲੱਗਦਾ ਕੀ ਮਤਲਬ ਕੀ ਆਈਡੀਆ ਲੈ, ਕਿੰਨੇ ਕੁ ਨੰਬਰ ਆ, ਕਿੱਥੋਂ ਤੱਕ ਲੈ ਕੇ ਆਉਣਾ ਚਾਹੀਦਾ? ਅਤੇ ਉਹਨੇ ਮੰਨ ਲਓ ਫੋਰ ਐਗਜ਼ਾਮਪਲ ਉਹਨੇ ਕਿਹਾ ਵੀ 1-2, ਅਤੇ ਉਹਨੇ ਕਿਹਾ ਨੈਕਸਟ ਸਵਾਲ ਹੀ ਉਹਦਾ ਵੀ ਜੇ ਮੰਨ ਲਓ ਇਹਨਾਂ 20 ਦੇ ਵਿੱਚ ਤੁਹਾਡਾ ਕੋਈ ਧੀ ਪੁੱਤ ਆ ਫਿਰ ਕਿੰਨੇ? ਬੋਲੋ, ਬੜੀ ਜ਼ਬਰਦਸਤ ਐਡ ਹੀ ਸਿੱਧੀ ਦਿਮਾਗ 'ਚ ਫਟਾਕ ਵੱਜਦੀ ਸੀ। ਜਦੋਂ ਤੁਹਾਡਾ ਆਪਣਾ ਤੁਸੀਂ ਕਿਸੇ ਨੂੰ ਸੋਚੋਗੇ ਤਾਂ ਤੁਸੀਂ ਫਿਰ ਉਹ ਸੀਗਾ ਵੀ 0 ਵੀ ਆਪਾਂ ਵਿਕਟੋਰੀਆ ਦੀਆਂ ਸੜਕਾਂ ਦੇ ਉੱਤੇ 0 ਮੌਤਾਂ 'ਚ ਆਉਂਦੇ ਹਾਂ। ਸੋ ਇਸ ਤਰੀਕੇ ਦੇ ਨਾਲ ਐਡਾਂ ਦੇ ਨਾਲ ਵੀ ਕਈ ਵਾਰੀ ਲਾਂਤਾਂ ਪਾ ਪਾ ਕੇ ਰੋਕਿਆ ਜਾਂਦਾ, ਪਰ ਡਿਪੈਂਡ ਕਰਦਾ ਵੀ ਕਿੰਨਾ ਕਿਹਦੇ ਉੱਤੇ ਅਸਰ ਆ। ਪਰ ਆਪਾਂ ਇਹੋ ਹੀ ਕਹਾਂਗੇ ਕਿ ਤੁਹਾਡੇ ਆਪ ਮਤਲਬ ਚਾਰ ਸ਼ਫੀਰੋਂ ਹੀ ਆਪਾਂ ਤਾਂ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਆ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਕਿੱਥੋਂ ਕਿੱਥੋਂ ਕਿੱਦਾਂ ਕਿੱਦਾਂ ਦਾ ਨੁਕਸਾਨ ਹੈ। 8-9-7 ਤੁਸੀਂ ਆਉਣੇ ਰਹੋ ਜੀ, 8-9-7
4: ਜੀ। ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ ਕੇ ਨਜੋਤ ਵੀਰ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਦੋਨਾਂ ਨੂੰ
1: ਜੀ। ਸਤਿ ਸ਼੍ਰੀ ਅਕਾਲ ਜੀ।
4: ਸੋਰੀ, ਮੈਂ ਥੋੜ੍ਹਾ ਕੰਟਰੀ ਸਾਈਡ ਫਿਰਦਾ, ਸ਼ਾਇਦ ਆਵਾਜ਼ ਅਪ ਡਾਊਨ ਹੋਈ ਤਾਂ ਰੀਲੀ ਸੋਰੀ, ਬਟ ਜਿਹੜਾ ਤੁਹਾਡਾ ਵਿਸ਼ਾ ਨਾ ਤੇ ਬਹੁਤ ਹੀ ਜ਼ਰੂਰੀ ਵਿਸ਼ਾ, ਖਾਸ ਕਰਕੇ ਆਪਣੀ ਕਮਿਊਨਿਟੀ ਵਾਸਤੇ
2: ਜੀ।
4: ਵੀਰ ਜੀ, ਇੱਕ ਮੈਂ ਤੁਹਾਡਾ ਐਡ ਕਰਦੇ, ਬਾਕੀ ਤੁਸੀਂ ਬਹੁਤ ਐਕਸਪਲੇਨ ਕਰਤਾ ਇੰਟਰਲੋਕ ਐਵਰੀਥਿੰਗ। ਮੇਰਾ ਕਹਿੰਦਾ ਭਾਵੀ ਕਿਤੇ 2-3 ਵਜੇ ਐਕਸੀਡੈਂਟ ਹੋਇਆ ਕੋਵਿਡ ਦੇ ਵਿੱਚ।
1: ਓਕੇ,
4: ਕੋਵਿਡ ਦੇ ਵਿੱਚ ਐਕਸੀਡੈਂਟ ਹੋ ਗਿਆ, ਉਹ ਬੰਦੇ ਨੇ ਮਤਲਬ ਪੁਲਿਸ ਨੂੰ ਦੱਸਤਾ ਮੈਂ ਜੋ ਵੀ ਹੋਇਆ, ਠੀਕ ਹੈ ਜੀ। 2:30 to 3 hours ਬਾਅਦ ਉਹਦੇ ਘਰੇ ਪੁਲਿਸ ਗਈ, ਮਤਲਬ ਜਿਵੇਂ ਐਕਸੀਡੈਂਟ ਹੋਇਆ ਅਰਾਊਂਡ 3:00 ਐਂਡ ਪੁਲਿਸ ਗਈ ਕੋਵਿਡ ਦੇ 5:30 ਉਹਨੇ ਉਸ ਸਮੇਂ ਤੱਕ ਬੰਦੇ ਨੇ 2-3 ਡਰਿੰਕਾਂ ਪੀ ਲੀਆਂ ਸੀਗੀਆਂ।
1: ਓਕੇ,
4: ਜੇ ਤਾਂ ਉਹਨੂੰ ਪਤਾ ਹੁੰਦਾ ਵੀ ਮੇਰੇ ਐਕਸੀਡੈਂਟ ਤੋਂ ਬਾਅਦ ਤੁਸੀਂ 3 hours ਡਰਿੰਕ ਨਹੀਂ ਕਰ ਸਕਦੇ, ਇਹ ਆਪਣੀ ਸਾਰਿਆਂ ਵਾਸਤੇ ਇਨਫੋਰਮੇਸ਼ਨ ਆ, ਮੈਨੂੰ ਵੀ ਨਹੀਂ ਪਤਾ ਸੀਗਾ।
1: ਓਕੇ,
4: ਜਦੋਂ ਤੁਹਾਡਾ ਕੋਈ ਐਕਸੀਡੈਂਟ ਹੋ ਗਿਆ ਤੁਸੀਂ 3 hours ਡਰਿੰਕ ਨਹੀਂ ਕਰ ਸਕਦੇ, ਡਜ਼ਨ ਮੈਟਰ ਸਮਾਲ ਬਿਗ ਡਜ਼ਨ ਮੈਟਰ। ਉਹ ਬੰਦੇ ਨੂੰ ਵੀਰ ਜੀ 2.5 hours ਬਾਅਦ ਪੁਲਿਸ ਆਈ, ਉਹ ਸ਼ੇਰ ਬਣਿਆ ਬੰਦਾ, ਮੈਂ ਕਹਿ ਲਾ ਜਾਂ ਮੇਰਾ ਦੋਸਤ ਕਹਿ ਲਾ, ਉਹ ਬੰਦੇ ਨੂੰ ਉਹਨਾਂ ਨੇ ਉਹ ਕਹਿੰਦਾ ਵੀ ਮੈਂ ਤਾਂ ਐਕਸਟ੍ਰੀਮ ਐਕਸੀਡੈਂਟ ਆ, ਤੁਸੀਂ ਚੈੱਕ ਕਰ ਲਓ ਆਹ ਸਾਰੇ ਕੈਮਰੇ ਆ। ਕਹਿੰਦੇ ਹਾਂ ਸਾਨੂੰ ਪਤਾ ਵਾ, ਪਰ ਤੂੰ ਫੂਕ ਮਾਰ। ਫੂਕ ਮਾਰੀ ਜੀ, ਉਹਦਾ ਆ ਗਿਆ ਜਿਵੇਂ ਤੁਸੀਂ ਦੱਸਦੇ ਆ 1.5-2, ਮਤਲਬ ਉਹ ਬੰਦੇ ਦਾ ਵੀਰ ਜੀ ਐਕਚੁਅਲੀ ਕੁਦਰਤੀ ਉਹਨਾਂ ਦਾ ਪੇਂਟ ਦਾ ਕੰਮ ਸੀਗਾ, ਬੰਦੇ ਦਾ ਉਹਦਾ ਪੇਂਟ ਦਾ ਕੰਮ ਸੀ। ਤੁਸੀਂ ਸੋਚਣਾ, ਤੁਸੀਂ ਮੰਨਣਾ ਨੀ, ਉਹਦਾ 2 years ਵਾਸਤੇ ਲਾਇਸੈਂਸ ਕੈਂਸਲ ਕੀਤਾ ਘਰੇ ਬੈਠੇ ਬੰਦੇ ਦਾ, ਮਤਲਬ ਆਪਾਂ ਕਹਿ ਦਿੰਦੇ ਯਾਰ ਮੇਰੇ ਤਾਂ ਐਕਸੀਡੈਂਟ ਹੋਇਆ ਸੀ 9:00 ਤੇ ਮੈਂ ਪੁਲਿਸ 9:00 ਆਈ। ਜੱਜ ਕਹਿੰਦੀ ਵੀ ਤੈਨੂੰ ਇੱਥੇ ਰਹਿੰਦੇ ਨੂੰ 18-20 years ਹੋ ਗਏ, ਤੈਨੂੰ ਇਹ ਨਹੀਂ ਪਤਾ ਵੀ ਇੱਥੋਂ ਦਾ ਲਾਅ ਕੀ ਆ। ਮੈਂ ਇਹ ਵਿਸ਼ੇ ਤੇ ਵੀਰ ਜੀ ਬਹੁਤ ਬੰਦਿਆਂ ਨਾਲ, ਕਿਉਂਕਿ ਮੇਰਾ ਖਾਸ ਮਿੱਤਰ ਆ ਸਾਡੇ ਮਤਲਬ ਪਿੰਡੋਂ ਹੀ ਆ, ਇਕੱਠੇ ਗਰੋਹ ਆ, ਉਹ ਬੰਦਾ ਕਹਿੰਦਾ ਮੈਨੂੰ ਵੀਰ ਜੀ ਇਹ ਚੀਜ਼ ਦਾ ਪਤਾ ਹੀ ਨਹੀਂ ਕਹਿੰਦਾ ਮੈਂ ਦਸਾਂ ਬੰਦੇ ਨੂੰ ਪੁੱਛਦਾ ਉਹ ਚੋਂ ਇੱਕ ਨੂੰ ਪਤਾ ਹੁੰਦਾ ਨੌਵਾਂ ਨੂੰ ਨਹੀਂ ਪਤਾ ਹੁੰਦਾ ਇਹ ਆਹ ਵੀ ਆ ਉਹ ਬੰਦੇ ਦੀ ਜ਼ਿੰਦਗੀ ਦਾ ਚਲੋ ਪੇਂਟ ਦਾ ਕੰਮ ਸੀ ਬਚ ਗਿਆ ਇੱਕ ਕੋਈ ਹੋਰ ਹੋਵੇ ਜਿਹਦਾ ਕੰਮ ਹੀ ਡਰਾਈਵਰੀ ਤੇ ਆ ਉਹ ਕੀ ਕਰੂ ਵੀਰ ਜੀ ਆ ਜਿਹੜੀਆਂ ਤੁਸੀਂ ਸਾਰੀਆਂ ਦੱਸੀਆਂ ਨਾ ਕਲਾਸਾਂ $800 ਫਾਈਨ ਤੁਹਾਨੂੰ ਡਰਿੰਕ ਉਹ ਜਿਹੜੇ ਡਰੱਗੀ ਉਹਨਾਂ ਦੇ ਵਿੱਚ ਬਹਿ ਕੇ ਕਲਾਸਾਂ ਲਾਉਣੀਆਂ ਪੈਂਦੀਆਂ ਉਹਨੇ ਵੀ ਮਤਲਬ ਲਾਈਆਂ ਵਾ ਸਾਰਾ ਕੁਛ ਕੀਤਾ ਤੇ ਮਿੰਟ ਜਿਹੜਾ ਆ ਇੰਟਰਲੋਕ ਲੱਗਦਾ ਨਾ ਇਹਦੀ ਹਰ ਮਹੀਨੇ ਸਰਵਿਸ ਹੁੰਦੀ ਹੈ ਵੀਰ ਜੀ $160 ਜੇ ਤੁਹਾਡੀ ਇੰਟਰਲੋਕ ਜਿਵੇਂ ਤੁਸੀਂ ਸ਼ਰਾਬ ਪੀਤੀ ਆ ਅਬਲ ਤਾਂ ਮਾਰਦਾ ਨੀ ਬੰਦਾ ਪਰ ਜੇ ਆ ਗਈ ਉਹ ਤੁਹਾਡੀ ਫੇਰ ਵਧਾ ਦਿੰਦੇ ਆ ਤਿੰਨਾਂ ਤਿੰਨ ਮਹੀਨਿਆਂ ਵਾਸਤੇ ਇਹ ਬੜਾ ਅਨੋਇੰਗ ਆ ਇਹ ਤਾਂ ਬੇਨਤੀ ਆ ਜਿਹੜਾ ਇਹ ਚੱਕਰ ਚ ਨਹੀਂ ਪਿਆ ਨਾ ਉਹਨੂੰ ਲੱਗਦਾ ਵੀ ਕੋਈ ਨੀ ਪਰ ਜਿਹੜਾ ਪਿਆ ਨਾ ਇਟ ਵੈਰੀ ਹਾਰਡ ਡਰਿੰਕ ਡਰਾਈਵਿੰਗ ਕਦੇ ਨਾ ਮੇਰੇ ਕੋਲੋਂ ਖਾਸ ਕਰਕੇ ਕਿਤੇ ਵੀ ਨੀ ਕਰਨੀ ਚਾਹੀਦੀ ਡਜ਼ਨਟ ਮੈਟਰ ਇੰਡੀਆ ਚ ਵੀ ਇੱਥੇ ਇਹ ਤਾਂ ਬਹੁਤ ਡੇਂਜਰ ਹੈ ਵੀਰ ਜੀ ਇਹ ਤਾਂ ਬਹੁਤ ਵਧੀਆ ਵਾ ਮੈਂ ਤੁਹਾਨੂੰ ਸ਼ੇਅਰ ਕਰਨਾ ਵੀ ਆ ਐਕਸੀਡੈਂਟ ਤੋਂ ਬਾਅਦ ਵੀ ਤੁਸੀਂ 3 ਘੰਟੇ ਡਰਿੰਕ ਨਹੀਂ ਕਰ ਸਕਦੇ ਜੇ ਕੀਤੀ ਸੇਮ ਥਿੰਗ 2 ਸਾਲ ਦਾ ਸੇਮ ਫਾਈਨ ਪੈਂਦਾ ਵੀਰ ਜੀ ਜਿਵੇਂ ਤੁਸੀਂ ਰੋਡ ਤੇ ਫੜੇ ਗਏ ਨਾ ਜਰਾ ਪੀਤੀ ਚ ਸੇਮ ਕਹਾਣੀ ਆ ਜੱਜ ਸਖ਼ਤ ਉਹ ਮੁਸਲਮਾਨ ਨੀ ਸੀ ਬੰਨੇ ਸਹਿਰ ਵਾਲੀ ਬੀਬੀ ਉਹਨੇ ਇੰਨਾ ਸਖ਼ਤ ਨੀ ਸੀਗਾ ਆਈਵਨ ਆਫ ਹੋਣਾ ਚਾਹੀਦਾ 6 ਮਹੀਨੇ ਸਾਲ ਵੀ ਉਹਨੂੰ ਵਾਰਨਿੰਗ ਦੇ ਕੇ ਵੀ ਛੱਡਤਾ 6 ਮਹੀਨੇ ਪਰ ਉਹ ਕਹਿੰਦੀ ਨਾ ਮੈਂ ਨਹੀਂ ਛੱਡਣਾ ਮਤਲਬ ਤੂੰ
5: ਬਹੁਤ ਗੰਦਾ ਕੇਸ ਪਿਆ ਸੀਗਾ ਉਹ ਪਿਆ ਸੀਗਾ ਕ੍ਰਾਈਸਟ ਦੇ ਵਿਚ ਆਪਣਾ ਭਾਈਚਾਰੇ ਦਾ ਬੰਦਾ ਆ ਤੇ ਓਹਨੇ ਰਾਤੀ ਨਿਊ ਈਅਰ ਵਾਲੇ ਦਿਨ ਰਾਤੀ ਪੀ ਕੇ ਤੇ ਜਿਹੜੀ ਉਹਨਾਂ ਦੀ ਕੈਥੇਡ੍ਰਲ ਹੈਗੀ ਆ ਨਾ ਜਿਹੜੀ ਮੇਨ ਜਿਹੜੀ ਬਸ ਹੈਗੀ ਸੀਗੀ ਆਪਣਾ ਅਰਥਕੁਇਕ ਦੇ ਵਿੱਚ ਉਹ ਮੇਨ ਜਿਹੜਾ ਉਹਨਾਂ ਦਾ ਲੈਂਡਮਾਰਕ ਹੈਗਾ ਉੱਤੇ ਉਹਦੇ ਉੱਪਰ ਉਹਨੇ ਤੁਸੂ ਕਰਤਾ ਉਹਨੂੰ
1: ਓ ਅੱਛਾ
5: ਹਾਂਜੀ ਉਹਨੇ ਪੀਤੀ ਦੇ ਵਿੱਚ ਉਹਨੂੰ ਪਤਾ ਹੀ ਨੀ ਕੀ ਹੋਇਆ ਤੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਕਿਉਂਕਿ ਉੱਥੇ ਪੁਲਿਸ ਬਹੁਤ ਨਿਊ ਈਅਰ ਦਾ ਪ੍ਰੋਗਰਾਮ ਹੋ ਰਿਹਾ ਸੀਗਾ ਤੇ ਉਹਨੇ ਉਹਨੂੰ ਪਤਾ ਹੀ ਨੀ ਕੀ ਉਹ ਕੀ ਕਰ ਰਿਹਾ ਬਸ ਉਹੀ ਜਿੱਦਾਂ ਆਪਣੇ ਬੰਦੇ ਦੀ ਆਦਤ ਹੈਗੀ ਆ ਕਿ ਕੁਛ ਵੀ ਕਰ ਲੈਣ ਕਿ ਤਾਂ ਮੇਰੇ ਘਰ ਦੀ ਜ਼ਮੀਨ ਆ ਤੇ ਉਹਨੇ ਕਰ ਦਿੱਤਾ ਤੇ ਉਹ ਪੁਲਿਸ ਵਾਲੇ ਬਿਲਕੁਲ ਲਾਗੇ ਖੜੇ ਸੀ ਉਹਨਾਂ ਨੇ ਚੱਕੇ ਬੁੱਕ ਕਰ ਲਿਆ ਉਹਨਾਂ ਸੇਮ ਟਾਈਮ ਬਿਠਾਇਆ ਉਹਨੂੰ ਤੇ ਉਹਨੂੰ ਲੈ ਗਏ ਬਾਅਦ ਵਿੱਚ ਉਹਦੇ ਉੱਪਰ ਇੰਨੇ ਜ਼ਿਆਦਾ ਕੇਸ ਪਏ ਸਟੂਡੈਂਟ ਸੀਗਾ ਤੇ ਉਹਦੇ ਉੱਪਰ ਕੇਸ ਪਏ ਉਹ ਕਹਿੰਦੇ ਕਿ ਤੂੰ ਸਾਡੇ ਲੈਂਡਮਾਰਕ ਦੇ ਉੱਪਰ ਤੂੰ ਕੀਤਾ ਆ ਤੇ ਇਹਨੂੰ ਅਬਿਊਜ਼ ਕੀਤਾ ਤੇ ਇੱਦਾਂ ਕੀਤਾ ਬਾਅਦ ਚ ਬਹੁਤ ਮਾਫੀਆਂ ਮੁਫੀਆਂ ਮੰਗੀਆਂ ਉਹਨੇ ਬਟ ਉਹਦਾ ਕੇਸ ਨਹੀਂ ਚੱਲਿਆ ਉਹਦੇ ਉੱਪਰ ਕੇਸ ਚੱਲਿਆ ਤੇ ਉਹਨੂੰ ਡਿਪੋਰਟ ਕਰ ਦਿੱਤਾ ਗਿਆ ਉਸ ਟਾਈਮ ਤੇ ਨਾਲੇ ਉਹਨੂੰ ਫਾਈਨ ਜਿਹੜਾ ਸੀਗਾ ਉਹ ਅਲੱਗ ਤੋਂ ਉਹਨੂੰ ਲੱਗਿਆ ਤੇ ਉਹਦੀ ਪੂਰੀ ਲਾਈਫ ਜਿਹੜੀ ਚੇਂਜ ਹੋ ਗਈ ਕਿਉਂਕਿ ਉਹ ਬਹੁਤ ਜਾਣਕਾਰ ਸੀਗਾ ਤੇ ਉਹਨੇ ਲਾਈਕ ਪੀ ਆਰ ਵੀ ਉਹਦੀ ਜਿਹੜੀ ਸੀਗੀ ਨਾ ਲਾਈਨ ਅਪ ਸੀਗੀ ਉਹਨੇ ਬਿਲਕੁਲ ਲਾਈਕ ਨੀਅਰਲੀ ਸੀਗੀ ਉਹਦੀ ਪੀ ਆਰ ਤੇ ਉਹ ਪੀ ਆਰ ਤੋਂ ਵੀ ਗਿਆ ਸਾਰੀਆਂ ਚੀਜ਼ਾਂ ਤੋਂ ਗਿਆ ਤੇ ਬਸ ਉਹੀ ਸੀ ਹੋਸ਼ਾ ਹੋ ਕੇ ਉਹਨੇ ਕੁਛ ਉਹਨੇ ਦੇਖਿਆ ਨੀ ਕੀ ਕਰ ਰਿਹਾ ਬਸ ਦਾਰੂ ਪੀਤੀ ਆ ਤੇ ਸ਼ਦਾਈ ਬਣ ਕੇ ਤੇ ਉਹਨੇ ਇਹ ਕੰਮ ਕਰ ਦਿੱਤਾ ਹੁਣ ਵੀ ਜਦੋਂ ਪੁੱਛਦੇ ਬਾਅਦ ਵਿੱਚ ਵੀ ਤੇ ਉਹ ਕਹਿੰਦਾ ਕਿ ਦੈਟ ਵਾਜ ਲਾਈਕ ਮਾਈ ਬਿਗੇਸਟ ਐਵਰ ਮਿਸਟੇਕ ਜਿਹੜੀ ਕਿ ਮੈਂ ਕੀਤੀ ਕਹਿੰਦਾ ਹੁਣ ਮੈਂ ਦਾਰੂ ਵੀ ਨੀ ਪੀਂਦਾ ਤੇ ਏਦਾਂ ਦੇ ਵੀ ਕਈ ਵਾਰ ਗਲਤਾਂ ਕਰ ਦਿੰਦਾ ਵਾ ਬੰਦਾ ਜਿਹੜਾ ਕਿ ਸਿਲੀ ਮਿਸਟੇਕਸ ਹੁੰਦੀਆਂ ਵਾ ਬਟ ਇੱਥੇ ਕੋਈ ਵੀ ਨੀ ਛੱਡਦਾ ਕਿਉਂਕਿ ਇੱਥੇ ਰੂਲ ਰੈਗੂਲੇਸ਼ਨ ਦੇ ਅੱਗੇ ਆ ਇੱਥੇ ਕਿਹੜਾ ਕਿਸੇ ਨੂੰ $50 ਦੇ ਕੇ ਜਾਂ ਤੁਸੀਂ ਕਹੋਗੇ ਵੀ ਮੈਂ ਬਚ ਜਾਊਂਗਾ
6: ਬਿਲਕੁਲ ਸਹੀ
5: ਤੇ ਇੱਕ ਸੈਕਿੰਡ ਮੇਰਾ ਰੂਮਮੇਟ ਹੁੰਦਾ ਸੀਗਾ ਤੇ ਉਹਨੇ ਵੀ ਏਦਾਂ ਹੀ ਕਰਨਾ ਕਿ ਦਾਰੂ ਪੀ ਲੈਣੀ ਰਾਤ ਨੂੰ ਵਾਈਨ ਵੂਨ ਪੀ ਕੇ ਤੇ ਉਹਨੇ ਕਹਿਣਾ ਮੈਨੂੰ ਕੋਈ ਚੱਕਰ ਨੀ ਮੈਨੂੰ ਤਾਂ ਕੋਈ ਫਰਕ ਹੀ ਨੀ ਪੈਂਦਾ ਤੇ ਸਵੇਰੇ 3 ਵਜੇ ਉਹ ਡਿਲੀਵਰੀ ਕਰਨ ਜਾਂਦਾ ਹੁੰਦਾ ਸੀਗਾ ਬ੍ਰੈਡ ਦੀ ਤੇ ਬ੍ਰੈਡ ਤੇ ਵਿਨਰ ਹਿੱਲ ਵੱਲ ਤੁਹਾਨੂੰ ਪਤਾ ਉਧਰ ਕਿੱਦਾਂ ਦਾ ਏਰੀਆ ਹੈਗਾ ਪਹਾੜੀ ਏਰੀਆ ਤੇ ਉਹਨੇ ਰਾਤ ਨੂੰ ਪੀ ਕੇ ਤੇ ਨੀਂਦ ਪੂਰੀ ਨੀ ਹੋਣੀ ਤੇ ਬਾਅਦ ਵਿੱਚ ਉੱਥੇ ਡਿਲੀਵਰੀ ਕਰਨ ਜਾਣਾ ਤੇ 1-2 ਵਾਰੀ ਉਹਨੂੰ ਲਾਈਕ ਝੋਕੇ ਝੱਕੇ ਆਏ ਉਹਨੇ ਆ ਕੇ ਦੱਸਣਾ ਕਿ ਮੈਨੂੰ ਤਾਂ ਅੱਜ ਝੋਕੇ ਆਉਂਦੇ ਰਹੇ ਏਦਾਂ ਤੇ ਉਹਨੂੰ ਬੜੀ ਵਾਰ ਸਮਝਾਇਆ ਕਿ ਤੂੰ ਨਾ ਕਰ ਤੂੰ ਵੀ ਸਟੂਡੈਂਟ ਆ ਤੇ ਤੂੰ ਨਾ ਕਰ ਏਦਾਂ ਦੇ ਕੰਮ ਤੇ ਉਹਨੇ ਕਹਿਣਾ ਕੁਛ ਨੀ ਹੁੰਦਾ, ਮੈਂ ਅੱਜ ਨੀਂਦ ਨੀ ਪੂਰੀ ਕੀਤੀ, ਰਾਤੀ ਮੈਂ ਫਿਲਮ ਦੇਖਦਾ ਰਿਹਾ, ਜਾਂ ਐਕਸਕਿਊਜ਼ ਬਣਾ ਕੇ ਉਹਨੇ ਕਹਿ ਦੇਣਾ। ਬਟ ਲੇਟਰ ਔਨ ਕੀ ਹੋਇਆ ਕਿ ਇੱਕ ਦਿਨ ਉਹ ਥੋੜੀ ਜਿਹੀ ਪੀਤੀ ਸੀਗੀ, ਐਂਡ ਉਹ ਗਿਆ ਆਪਣਾ 3 ਵਜੇ ਡਿਲੀਵਰੀ ਕਰਨ ਗਿਆ ਵਾ, ਤੇ 4:30 ਵਜੇ ਵਿੱਚ ਫੋਨ ਆਉਂਦਾ ਆ ਕਿ ਉਹਨੇ ਗੱਡੀ ਪਲਟਾ ਦਿੱਤੀ, ਉਹਦੀ ਵੈਨ ਬਿਲਕੁਲ ਲਾਈਕ ਉਹ ਕਹਿੰਦੇ ਕਿ ਆਪਣਾ ਜਿੰਨੇ ਕੁ ਲਾਈਕ 100-200 meters ਲਾਈਕ ਉਸ ਰਗੜਦੀ ਗਈ ਇੱਕ ਸਾਈਡ ਤੋਂ, ਲਾਈਕ ਉਹ ਬਚ ਗਿਆ ਤੇ ਉਹਦੀ ਗੱਡੀ ਥੱਲੇ ਖੱਡ ਤਾਂ ਨਹੀਂ ਸੀਗੀ, ਬਟ ਉਹ ਥੋੜਾ ਜਿਹਾ ਸਲਾਈਡ ਹੀ ਸੀਗੀ, ਬਟ ਉਹ ਕਹਿੰਦੇ ਕਿ ਜੇ ਗੱਡੀ ਰਿੜ ਜਾਂਦੀ ਤੇ ਕੁੱਡ ਵੀ ਫੈਟਲ। ਤੇ ਉੱਥੋਂ ਗਿਆ ਤੇ ਉਹਨੇ ਫਾਈਨ ਕੀਤਾ, ਉਹਨੂੰ ਉਹਦਾ ਲਾਇਸੈਂਸ ਸਸਪੈਂਡ ਹੋਇਆ, ਉਹਨੂੰ ਫਾਈਨ ਵੱਖਰਾ ਮਿਲਿਆ, ਤੇ ਹੀ ਗੋਟ ਇਨ ਟੂ ਡਿਪਰੈਸ਼ਨ ਆਫਟਰ ਦੈਟ, ਕਿਉਂਕਿ ਉਹਦਾ ਜੋਬ ਨਹੀਂ ਸੀ ਹੈਗੀ, ਘਰ ਦੇ ਵਿੱਚ ਵੀ ਉਹ ਬੈਠਾ ਰਹਿੰਦਾ ਸੀਗਾ, ਤੇ ਐਂਡ ਤੇ ਲੇਟਰ ਔਨ ਲਾਈਕ ਉਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਆਈ ਐਮ ਅ ਫੇਲੀਅਰ, ਮੈਂ ਫੇਲ ਹੋ ਗਿਆ ਇੱਥੇ, ਆਈ ਐਮ ਨੋਟ ਲਾਈਕ ਆਸਟ੍ਰੇਲੀਆ ਦੇ ਵਿੱਚ ਮੇਰਾ ਰਹਿਣ ਦਾ ਨਹੀਂ ਹੈਗਾ। ਅਲਟੀਮੇਟਲੀ ਉਹ ਛੱਡ ਕੇ ਚਲ ਗਿਆ ਆਸਟ੍ਰੇਲੀਆ।
1: ਲਾਈਕ
5: ਇੰਨਾ ਜ਼ਿਆਦਾ ਅਸਰ ਹੋਇਆ ਉਹਦੇ ਉੱਪਰ, ਐਂਡ ਹੀ ਇਜ਼ ਰੀਅਲੀ ਬ੍ਰਾਈਟ ਸਟੂਡੈਂਟ, ਬਹੁਤ ਵਧੀਆ ਸੀ, ਲਾਈਕ ਵਨ ਆਫ ਦਾ ਬ੍ਰਾਈਟੈਸਟ ਸਟੂਡੈਂਟ ਇਨ ਦਾ ਕਲਾਸ, ਤੇ ਸਾਰੇ ਜਾਣਦੇ ਆ, ਬਟ ਉਹਨੇ ਜੋ ਉਹਦੇ ਨਾਲ ਹੋਇਆ ਬਿਹਾਇੰਡ ਦਾ ਸਟੋਰੀ ਬਹੁਤ ਘੱਟ ਲੋਕਾਂ ਨੂੰ ਪਤਾ ਕੀ ਹੋਇਆ, ਕਿਉਂਕਿ ਮੇਰੇ ਨਾਲ ਰਹਿੰਦਾ ਸੀ ਉਹ, ਅਸੀਂ ਇਕੱਠੇ ਰਹੇ ਆਪਣਾ 6-6 ਸਾਲ ਇਕੱਠੇ ਰਹੇ ਸੀ, ਮੈਨੂੰ ਪਤਾ ਉਹਦਾ ਸਾਰੀਆਂ ਆਦਤਾਂ ਕੀ ਕਰਦਾ ਸੀਗਾ, ਬਟ ਸਮਝਦਾ ਨੀ ਸੀਗਾ। ਤੇ ਏਦਾਂ ਦੇ ਵੀ ਕੰਮ ਹੋ ਜਾਂਦੇ ਨੇ ਕਦੀ, ਬਟ ਇਟਸ ਨੋਟ ਕਿ ਫਾਈਨ ਲੱਗ ਕੇ ਬੰਦੇ ਦੀ ਵਾਪਸ ਹੋ ਜਾਂਦੀ ਆ, ਬਟ ਉਹ ਤੇ ਵਿੱਚ ਤਾਂ ਫਿਰ ਵੀ ਬੰਦਾ ਵਾਪਸ ਆ ਜਾਊਗਾ, ਚਲੋ ਠੀਕ ਹੈ ਕੋਈ ਨੀ ਹਨਾ, ਬਟ ਉਹ ਵੀ ਇੱਕ ਲੈਸਨ ਹੈਗਾ ਵਾ ਕਿ ਏਦਾਂ ਵੀ ਹੋ ਸਕਦਾ ਵਾ।
1: ਥੈਂਕ ਯੂ ਤੁਹਾਡਾ, ਇਹ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕਰ ਰਹੇ ਹੋ, ਕਿਸੇ ਦੇ ਕੰਮ ਆਉਣ, ਕਿਸੇ ਦੇ ਦਿਮਾਗ ਵਿੱਚ ਰਜਿਸਟਰ ਹੋਣ।
2: ਫਾਈਨ ਮਿਲਣਾ ਹੀ ਅਲਟੀਮੇਟਲੀ, ਇਹ ਤਾਂ ਮੈਂ ਕਹੂੰਗਾ ਫਿਰ ਵੀ ਬੰਦਾ ਬਚ ਗਿਆ, ਇਹ ਡਿਪਰੈਸ਼ਨ, ਸਟ੍ਰੈਸ, ਐਂਗਜ਼ਾਇਟੀ ਆਪਣੇ ਆਪ ਨੂੰ
1: ਨਹੀਂ, ਪਰਿਵਾਰ ਆਪਾਂ ਹੁਣ ਕਿੰਨੇ ਕੇਸ
2: ਖਰਾਬ ਹੋ ਜਾਂਦੇ,
1: ਪਰਿਵਾਰ ਹੀ ਖਰਾਬ ਹੋ ਜਾਂਦੇ ਆ। ਵੇਖੋ ਜੋ ਪਰਿਵਾਰ ਤਾਂ ਹੀ ਚੱਲਦੇ ਆ ਜੇ ਘਰ ਦੇ ਖਰਚੇ ਚੱਲ ਰਹੇ ਆ, ਠੀਕ ਆ, ਬੜੇ ਬੜੇ ਬੜੇ ਮਸਲੇ ਹੋ ਜਾਂਦੇ। ਇੱਕ ਅਖਬਾਰਾਂ ਦੇ ਵਿੱਚ ਵੀ ਇੱਕ ਖਬਰ ਜਿਹੜੀ ਉਹ ਛਪੀ ਸੀ, ਉਦੋਂ ਸ਼ਾਇਦ ਇੰਨਾ ਔਖਾ ਤਾਂ ਨਹੀਂ ਸੀ, ਪਰ ਇੱਕ ਆਪਣਾ ਹੀ ਮੁੰਡਾ ਸੀ, 23 ਸਾਲਾਂ ਦੀ ਉਮਰ ਸੀ ਉਹਦੀ, ਅਤੇ ਡਿਗਰੀ ਜਦੋਂ ਉਹਨੇ ਆਪਣੀ ਲਾਸਟ ਮਾਸਟਰਸ ਮੇਰੇ ਖਿਆਲ ਕਰ ਰਿਹਾ ਸੀ ਉਹ ਕੋਈ ਗ੍ਰੈਜੂਏਸ਼ਨ, ਅਤੇ ਜਿੱਦਣ ਉਹਨੇ ਲਾਸਟ ਆਪਣੀ ਅਸਾਈਨਮੈਂਟ ਜਮ੍ਹਾਂ ਕਰਾਈ, ਪ੍ਰੋਜੈਕਟ ਸਬਮਿਟ ਕਰਾਇਆ, ਉੱਦਣ ਪਾਰਟੀ ਕਰਨ ਚੱਲ ਗਏ ਮੁੰਡਿਆਂ ਦੇ ਨਾਲ, ਉੱਦਣ ਪਾਰਟੀ ਕਰਕੇ ਅਤੇ ਮੈਲਬਨ ਦੀ ਗੱਲ ਆ, ਉੱਥੇ ਉਹਨੇ ਯਾਰਾਂ ਦੋਸਤਾਂ ਨੇ ਖਾਣਾ ਖੁਣਾ ਖਾਧਾ, ਸ਼ਰਾਬ ਸ਼ਰੂਬ ਪੀਤੀ, ਅਤੇ ਮੁੜ ਕੇ ਗੱਡੀਓ ਮੈਂ ਚਲਾਊਂਗਾ ਉਹੀ ਕੰਮ, ਅਤੇ ਉੱਥੋਂ ਜਦੋਂ ਵਾਪਸ ਆਉਂਦੇ ਸੀ ਅਤੇ ਪੁਲਿਸ ਨੇ ਘੇਰ ਕੇ, ਅਤੇ ਜਦੋਂ ਵੇਖਿਆ ਅਤੇ 0.091 ਉਹਦੀ ਜਿਹੜੀ ਉਹ ਆਉਂਦੀ ਆ ਰੇਟਿੰਗ, ਅਤੇ ਉਸ ਤੋਂ ਬਾਅਦ ਇਹ ਮਸਲਾ ਜਿਹੜਾ ਵਾ ਕਾਫੀ ਵਧਿਆ। ਬਾਕੀ ਤਾਂ ਆਪਾਂ ਸਾਰੀਆਂ ਕਰ ਹੀ ਚੁੱਕੇ ਹਾਂ ਡਿਸਕਸ, ਵੀ ਉਹਦਾ ਜੁਰਮਾਨਾ ਵੀ ਹੋਇਆ ਉਹਨੂੰ, ਮਤਲਬ ਉਹ ਵੀ ਲੱਗ ਗਿਆ, ਭੂਪੂ ਵੀ ਲੱਗ ਗਿਆ, ਅਤੇ ਸਾਰਾ ਕੁਛ ਬਿਹੇਵੀਅਰ ਚੈਲੇਂਜ ਸਾਰਾ ਕੁਛ ਹੋ ਗਿਆ, ਪਰ ਵੱਡਾ ਜਿਹੜਾ ਸੀਗਾ ਉਹ ਪੀ ਆਰ ਦੇ ਵਿੱਚ ਮੁੜ ਕੇ, ਹੁਣ ਇਹ ਚੀਜ਼ ਜਿਹੜੀ ਹੈ ਇਹ ਵੀ ਧਿਆਨ ਦੇ ਵਿੱਚ ਰੱਖਿਆ ਜਾਵੇ ਕਿ ਜੇਕਰ ਤੁਸੀਂ ਸਟੂਡੈਂਟ ਹੋ ਜਾਂ ਤੁਸੀਂ ਆਰਜ਼ੀ ਵੀਜ਼ੇ ਦੇ ਉੱਤੇ ਹੋ, ਅਤੇ ਇਹ ਸਿਰਫ ਇੱਕ ਅਪਰਾਧ ਨਹੀਂ ਆ, ਇਹਦੇ ਕਰਕੇ ਤੁਹਾਡਾ ਵੀਜ਼ਾ ਵੀ ਕੈਂਸਲ ਹੋ ਗਿਆ, ਤੁਸੀਂ ਡਿਪੋਰਟ ਕੀਤੇ ਜਾ ਸਕਦੇ ਹੋ, ਵਾਪਸ ਭੇਜੇ ਜਾ ਸਕਦੇ ਹੋ। ਸੋ ਉਹ ਤੋਂ ਬਾਅਦ 'ਚ ਬਹੁਤ ਕੁਛ ਹੋਇਆ ਜਿਹਦੇ ਵਿੱਚ ਕਿ ਉਹਨੂੰ ਈਵਨ ਹੋਮ ਫੇਅਰ ਡਿਪਾਰਟਮੈਂਟ ਦੇ ਵੱਲੋਂ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ,
2: ਤੁਹਾਡਾ
1: ਹਾਂ ਵੀ ਤੇਰਾ ਵੀਜ਼ਾ ਕੈਂਸਲ ਕਰ ਰਹੇ ਹਾਂ, ਤੂੰ ਸਾਨੂੰ ਰੀਜ਼ਨ ਬਣਾ ਕੇ ਦੇ ਕਿ ਕਿਉਂ ਤੇਰਾ ਵੀਜ਼ਾ ਕੈਂਸਲ ਨਾ ਕੀਤਾ ਜਾਵੇ। ਫਿਰ ਜਦੋਂ ਪੀ ਆਰ ਲੈਣੀ ਉਦੋਂ ਫਿਰ, ਕਿਉਂਕਿ ਕ੍ਰਿਮੀਨਲ ਰਿਕਾਰਡ ਦੇ ਉੱਤੇ ਚੜ੍ਹ ਗਿਆ ਸਾਰਾ ਕੁਛ, ਹੈ ਨਾ, ਉਹ ਤੁਸੀਂ ਜਦੋਂ ਵੀ ਤੁਸੀਂ ਪੁਲਿਸ ਰਿਕਾਰਡ ਕਢਾਓਗੇ ਤਾਂ ਉਹਦੇ ਵਿੱਚ ਉਹ ਇੱਦਾਂ ਹੀ ਆਉਣਾ। ਕੁੱਲ ਮਿਲਾ ਕੇ ਵਿਆਹ ਦੇ ਵਿੱਚ ਵੀ ਮੁੜ ਕੇ ਰੁਕਾਵਟਾਂ ਆਈਆਂ, ਕਿਉਂਕਿ ਪਿੱਛੇ ਵੀ ਉਹ ਸਾਰਾ ਕੁਛ ਚਾਹੁੰਦੇ ਆ ਕੰਮ, ਜਿੱਦਾਂ ਆਪਾਂ ਡਰਾਈਵਰੀ ਦੇ ਨਾਲ ਰਿਲੇਟਿਡ ਕੰਮ ਹੀ, ਅਤੇ ਕੰਮ ਵੀ ਪ੍ਰਭਾਵਿਤ ਹੋਇਆ। ਸੋ ਸਾਰਾ ਕੁਛ ਛੱਡ ਛਡਾ ਕੇ ਇੱਕ ਮਤਲਬ ਬੰਦਾ ਇਹ ਸੋਚਦਾ ਵੀ ਮੇਰਾ ਹੁਣ ਸਾਰਾ ਕੁਛ ਨਿਬੜ ਗਿਆ ਅਤੇ ਮੈਂ ਹੁਣ ਨੇਪਰੇ ਚੜ੍ਹਨ ਵਾਲੀ ਹਾਂ, ਮੇਰੀਆਂ ਜਿਹੜੀ ਗੱਡੀ ਪਾਰ ਲੱਗਣ ਵਾਲੀ ਆ, ਪਰ ਉੱਥੋਂ ਫਿਰ ਤੁਸੀਂ ਧੜਾਮ ਥੱਲੇ ਮੂਧੜੇ ਮੂੰਹ ਤੁਸੀਂ ਡਿੱਗੇ। ਸੋ ਇੱਦਾਂ ਦੇ ਪਤਾ ਨਹੀਂ ਕਿੰਨੇ ਕੁ ਕੇਸ ਨੇ ਜਿਹੜੇ ਤੁਹਾਡੇ ਤੱਕ ਨਹੀਂ ਪਹੁੰਚਦੇ, ਇੱਦਾਂ ਦੀਆਂ ਕਿੰਨੀਆਂ ਕੁ ਸਟੱਡੀਜ਼ ਨੇ ਜਿਹੜੀਆਂ ਤੁਹਾਡੇ ਤੱਕ ਸ਼ੇਅਰ ਨਹੀਂ ਕੀਤੀਆਂ ਜਾਂਦੀਆਂ। ਇੱਕ ਹੋਰ ਸਿਡਨੀ ਦਾ ਇੱਕ ਕੇਸ ਸੀ ਜਿਹੜਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਿਹਾ, ਉਹਨੇ ਗੱਡੀ ਪੀ ਕੇ ਚਲਾਈ, ਮੈਨੂੰ ਸਬਰਬ ਦਾ ਨਾਂ ਯਾਦ ਭੁੱਲ ਗਿਆ, 4 ਬੱਚੇ, 3 ਤੇ ਭੈਣ ਭਰਾ ਸੀ, ਇੱਕ ਉਹਨਾਂ ਦੇ ਚਾਚੇ ਤਾਏ ਦਾ ਮੁੰਡਾ ਸੀ ਬਾਹਰੋਂ, ਫੁੱਟਪਾਥ ਦੇ ਉੱਤੇ ਜਾਂ ਖੇਡ ਰਹੇ ਜਾਂ ਉਹਨਾਂ ਨੇ ਉਹਨੇ ਗੱਡੀ ਜਿਹੜੀ ਆ ਉੱਧਰ ਨੂੰ ਚਾੜ ਦਿੱਤੀ, ਚਾਰੇ ਦੇ ਚਾਰੇ ਪੂਰੇ ਹੋ ਗਏ। ਸੋ ਇੰਨੀ ਕੁ ਡਿਪਰੈਸਿੰਗ ਹੀ, ਮਤਲਬ ਇਹ ਤੁਹਾਨੂੰ ਮਤਲਬ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਲੱਗਦਾ ਹੋਊਗਾ ਹਰ ਇੱਕ ਨੂੰ ਕਿ ਨਹੀਂ ਮੈਂ ਕੰਟਰੋਲ ਰੱਖ ਸਕਦਾ ਵਾਂ, ਮੈਂ ਰੱਖ ਸਕਦੀ ਹਾਂ, ਮੇਰੇ ਮੈਂ ਨਹੀਂ ਇੱਦਾਂ ਕਰੂੰਗਾ, ਹੈ ਨਾ। ਪਰ ਹੋ ਜਾਂਦਾ ਤੁਹਾਡੇ ਦਿਮਾਗ ਦੇ ਨੂੰ ਲੱਗਦਾ ਆ ਵੀ ਤੁਸੀਂ ਠੀਕ ਹੋ, ਕਿਉਂਕਿ ਜਿੱਦਾਂ ਆਪਾਂ ਗੱਲ ਕੀਤੀ ਹੈ ਤੁਹਾਡੇ ਉਹ ਵਾਲੇ ਜਿਹੜੇ ਸੈੱਲ ਨੇ ਉਹ ਤੁਹਾਨੂੰ ਸਾਈਨ ਦੇਣਾ ਹੀ ਬੋਡੀ ਨੂੰ ਬੰਦ ਕਰ ਗਏ,
2: ਅਲਰਟਨੈਸ ਖਤਮ,
1: ਹਾਂ ਤੁਹਾਡੀ ਦਿਲਬਤ ਵੀ ਤੁਹਾਡੀ ਹੋ ਗਈ। ਉਸ
2: ਮੇਰੇ ਖਿਆਲ ਨਾਲ ਨਾ ਇਹ ਸੋਚਣਾ ਜਦੋਂ ਫੜੇ ਜਾਓ ਅਤੇ ਕਹਿਣਾ ਕਿ ਯਾਰ ਮਾੜੀ ਕਿਸਮਤ ਸੀ, ਜਿਸ ਦਿਨ ਨਹੀਂ ਫੜੇ ਜਾਂਦੇ, ਜਿਸ ਦਿਨ ਤੁਹਾਡੇ ਨਾਲ ਕੁਛ ਇੱਦਾਂ ਦਾ ਨਹੀਂ ਹੁੰਦਾ ਕਿ ਕਿਸੇ ਹੋਰ ਦੀ ਡਰਾਈਵਰਿੰਗ ਕਾਰਨ ਹੈ, ਉਹ ਚੰਗੀ ਕਿਸਮਤ ਗਿਣਿਆ ਕਰੋ। ਜਦੋਂ ਆਪਾਂ ਪੀ ਕੇ ਹੀ ਨਿਕਲ ਪਏ ਹਾਂ, ਤੁਹਾਡੇ ਪਹਿਲੇ ਲਈ ਗੱਲ ਹੈ ਕਿ ਆਪਾਂ ਤਾਂ ਆਪ ਹਥਿਆਰ ਬਣ ਕੇ ਨਿਕਲੇ ਹੋਏ ਹਾਂ,
1: ਆਪ ਅਸੀਂ ਬੰਬ ਬਣ ਕੇ, ਮਿਜ਼ਾਈਲ ਬਣ ਕੇ ਆਪਾਂ ਨਿਕਲੇ ਹਾਂ,
2: ਉਹ ਫਿਰ ਕਿਤਨਾ ਇੱਦਾਂ ਫਟੇਗਾ।
1: ਹੁਣ ਇਹ ਆਸਟ੍ਰੇਲੀਆ ਵਾ, ਇੱਥੇ ਆਪਾਂ ਵੇਖਦੇ ਹਾਂ ਵੀ ਕਈ ਮੰਤਰੀ ਸੰਤਰੀ ਵੀ ਜਿਹੜੇ ਆ ਉਹ ਵੀ ਸਾਵਾਂ ਭੁਗਤੇ ਨੇ, ਠੀਕ ਆ, ਉਹਨਾਂ ਦੇ ਕੈਰੀਅਰ ਤਬਾਹ ਹੋ ਗਏ, ਇਹ ਨਹੀਂ ਕਿ ਉਹਨਾਂ ਨੂੰ ਬਖਸ਼ਿਆ ਗਿਆ। ਈਵਨ ਪਿਛਲੇ ਦਿਨ ਡੇਵਿਡ ਵਾਰਨਰ ਦੇ ਨਾਲ ਕੀ ਹੋਇਆ,
2: ਡੇਵਿਡ ਵਾਰਨਰ
1: ਰੀਸੈਂਟ ਐਗਜ਼ਾਮਪਲ ਹੈ,
2: ਬਿਲਕੁਲ ਸਹੀ ਗੱਲ ਹੈ।
1: ਤੇ ਹੋਰ ਪਤਾ ਨਹੀਂ ਕਿੰਨੇ AFL ਵਾਲੇ ਕਿੰਨੇ ਪਲੇਅਰ ਆ ਜਿਹੜੇ ਭੁਗਤ ਰਹੇ ਆ, ਇਹ ਖਮਿਆਜ਼ਾ ਭੁਗਤ ਰਹੇ ਆ। ਸੋ ਜਿੰਨੇ ਜਿਨ੍ਹਾਂ ਨੂੰ ਵੀ ਉਸ ਚੀਜ਼ ਦਾ ਥੋੜਾ ਥੋੜਾ ਵੀ ਅਹਿਸਾਸ ਹੈ ਤੇ ਇੱਦਾਂ ਦੀ ਗਲਤੀ ਕਰ ਰਹੇ ਨੇ, ਸਾਡੇ ਵੱਲੋਂ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਇੱਦਾਂ ਨਾ ਕਰੋ। ਕੋਈ ਤੁਹਾਡਾ ਪਰਿਵਾਰ ਦਾ ਜੀਅ ਵੀ ਹੋ ਸਕਦਾ, ਤੁਸੀਂ ਆਪ ਵੀ ਹੋ ਸਕਦੇ ਹੋ, ਨੁਕਸਾਨ ਜ਼ਰੂਰੀ ਥੋੜ੍ਹੀ ਆ ਕਿ ਕਿਸੇ ਦਾ ਤੁਸੀਂ ਕਰਨਾ, ਤੁਹਾਡਾ ਆਪਣਾ ਵੀ ਨੁਕਸਾਨ ਹੋ ਸਕਦਾ, ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋ ਸਕਦਾ। ਸੋ ਆਪਾਂ ਤੁਹਾਨੂੰ ਫਾਈਨੈਂਸ਼ੀਅਲੀ ਵੀ ਨੁਕਸਾਨ ਦੱਸਤੇ, ਤੁਹਾਡੀ ਜੋਬ ਦੇ ਨੁਕਸਾਨ ਦੱਸਤੇ, ਤੁਹਾਡੇ ਮਾਪਿਆਂ ਦੇ ਉੱਤੇ ਕੀ ਬੀਤਦੀ ਆ ਜਦੋਂ ਅਖਬਾਰਾਂ ਦੇ ਵਿੱਚ ਖਬਰਾਂ ਲੱਗਦੀਆਂ ਅਤੇ ਜਦੋਂ ਤੁਹਾਡੇ ਪੈਸੇ ਭੇਜਣੇ ਪਿੱਛੋਂ ਬੰਦ ਹੋ ਜਾਂਦੇ ਆ, ਤੁਹਾਡਾ ਇੱਥੇ ਰਿਲੇਸ਼ਨ ਦੇ ਉੱਤੇ ਕੀ ਅਸਰ ਪੈਂਦਾ ਵਾ ਜਦੋਂ ਤੁਸੀਂ ਵੋਟੀ ਨੂੰ ਇਸ ਚੀਜ਼ ਦੇ ਲਈ ਮੁੜ ਕੇ ਸਫੋਕੇਟ ਕਰ ਦਿੰਦੇ ਹੋ, ਤੰਗ ਪਰੇਸ਼ਾਨ ਕਰਦੇ ਹੋ, ਜਾਂ ਘਰ ਵਾਲੇ ਨੂੰ ਆਪਾਂ ਉੱਧਰੋਂ ਵੀ ਇੱਧਰ ਨੂੰ ਕਹਿ ਸਕਦੇ ਹਾਂ।
2: ਬਿਲਕੁਲ,
1: ਇੱਕੋ ਜੀਅ ਦੇ ਉੱਤੇ ਸਾਰੇ ਦਾ ਸਾਰਾ ਭਾਰ ਆ ਕੇ ਪੈ ਗਿਆ, ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਇੱਕੋ ਜਾਣੇ ਦੇ ਉੱਤੇ ਆ ਗਏ। ਤੁਸੀਂ ਸੋਚੋ ਵੀ ਦੋਵਾਂ ਜਾਣਿਆਂ ਕੋਈ ਨਹੀਂ ਸਰਨ ਡਿਆ,
2: ਬਿਲਕੁਲ ਠੀਕ ਗੱਲ ਆ,
1: ਇੱਕ ਜਾਣਾ ਸਾਰੀ ਦਿਹਾੜੀ ਘਰ ਬੈਠਾ ਰਹੂਗਾ ਜਾਂ ਉੱਦਾਂ ਦੀ ਕੋਈ ਜੋਬ ਕਰੂਗਾ ਜਿਹੜੀ ਉਹਨੂੰ ਫਿਰ ਮਜਬੂਰੀ 'ਚ ਕਰਨੀ ਪਊਗੀ, ਘਰਾਂ ਦੇ ਗੁਜ਼ਾਰੇ ਕਿੱਦਾਂ ਚੱਲਣਗੇ, ਹੋ ਸਕਦਾ ਤੁਹਾਡੇ ਘਰ ਦੀ ਕਿਸ਼ਤ ਨਾ ਦਿੱਤੀ ਜਾਵੇ। ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਅਤੇ ਤੁਹਾਡੇ ਆਸ ਪਾਸ ਹੀ ਬਹੁਤ ਸਾਰੀਆਂ ਐਗਜ਼ਾਮਪਲਸ ਨੇ।
2: ਬਿਲਕੁਲ ਠੀਕ, ਬਿਲਕੁਲ ਠੀਕ। ਐਂਡ ਇੱਧਰ ਹੀ ਜਿਸ ਸਿਚੁਏਸ਼ਨ 'ਚ ਜਿੱਦਾਂ ਦੀ ਇਕੋਨਮੀ 'ਚ ਆਪਾਂ ਰਹਿੰਦੇ ਹਾਂ, ਜਿੱਦਾਂ ਦੇ ਸਟਰਕਚਰ 'ਚ ਆਪਾਂ ਰਹਿੰਦੇ ਹਾਂ, ਇੱਕ ਛੋਟੀ ਜਿਹੀ ਇਹ ਚੀਜ਼ ਕਰਕੇ ਆਪਾਂ ਉਹ ਅਗੇਨ ਮੈਂ ਉਹਦੇ 'ਤੇ ਇਹ ਜਾਂਦਾ ਹੀ ਨਹੀਂ, ਮੈਂ ਅਜ਼ਿਊਮ ਕਰਦਾ ਪਕੜੇ ਗਏ ਅਤੇ ਕਹਿਤਾ ਯਾਰ ਮੈਂ ਅੱਗੇ ਤੋਂ ਪੀਆ ਵੀ ਨਹੀਂ ਕਰਨੀ, ਕੋਈ ਕਿਸੇ ਦਾ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ, ਕੁਛ ਨਹੀਂ ਹੋਇਆ, ਉਸ ਤੋਂ ਬਾਅਦ ਵੀ ਤੁਹਾਡੀ ਲਾਈਫ ਡੀਰੇਲ ਹੀ ਹੈ। ਆਪਣਾ ਸਾਰੇ ਦਾ ਚਲੋ ਮਾਈਨਸ ਦੱਸਦੇ, ਜੇ ਪੋਜ਼ਿਟਿਵ ਟੂ ਪੋਜ਼ਿਟਿਵ ਆਦਮੀ ਦੀ ਵੀ ਮੈਂ ਗੱਲ ਲਵਾਂ ਕਿ ਯਾਰ ਓਕੇਜ਼ਨਲ ਡਰਿੰਕਰ ਸੀਗਾ, ਫੜਿਆ ਗਿਆ, ਚਲੋ ਉਸ ਤੋਂ ਬਾਅਦ ਵੀ ਉਹ ਕੋਈ ਡਿਪਰੈਸ਼ਨ 'ਚ ਕੁਛ ਨਹੀਂ ਗਿਆ, ਫਿਰ ਵੀ ਲਾਈਫ ਥੋੜ੍ਹੀ ਡੀਰੇਲ ਹੋਣੀ ਹੈ, ਕਿਉਂਕਿ ਸਟਰਕਚਰ ਇਸ ਤਰ੍ਹਾਂ ਦਾ ਕਿ ਤੁਸੀਂ ਬਿਨਾਂ ਗੱਡੀ ਦੇ ਇੱਥੇ ਨਹੀਂ ਰਹਿ,
1: ਇੱਥੇ ਨਹੀਂ ਸਰਵਾਈਵ ਕਰ ਸਕਦੇ,
2: ਤੁਸੀਂ ਹੈਂਡੀਕੈਪਡ
1: ਹੋ ਗਏ। ਦੂਰ ਨੇੜੇ ਤੁਸੀਂ ਜਾਣਾ, ਮੰਨ ਲਓ ਨੇੜੇ ਨੇੜੇ ਤੁਸੀਂ ਕਰੀ ਜਾਓਗੇ, ਹੈ ਨਾ, ਚਲਾ ਲਓ ਤੁਸੀਂ ਟੈਕਸੀ ਕਰ ਲਓਗੇ, ਉਬਰ ਕਰ ਲਓਗੇ। ਮੰਨ ਲਓ ਜੇ ਤੁਸੀਂ ਦੂਰ ਜਾਣਾ, ਤੁਹਾਨੂੰ ਵਾਰਾ ਹੀ ਨਹੀਂ ਖਾਣੀ,
2: ਬਿਲਕੁਲ ਨਹੀਂ ਖਾਣੀ,
1: ਕਿੱਦਾਂ ਕਰੋਗੇ, ਕਿਸੇ ਦਾ ਤਰਲਾ ਮਾਰੋਗੇ, ਇੱਥੇ ਹਰ ਕੋਈ ਬਿਜ਼ੀ ਆ, ਕਿੱਦਾਂ ਤੁਸੀਂ ਉਹ ਚੀਜ਼ਾਂ।
2: ਸੋਸ਼ਲ ਐਂਬੈਰਸਮੈਂਟ ਇੱਦਾਂ ਦੀ, ਬੰਦਾ ਆਪ ਨਹੀਂ ਬਾਹਰ ਨਿਕਲਦਾ ਕਿ ਲੋਕ ਕਹਿਣਗੇ ਅੱਛਾ ਉਹ।
1: ਐਗਜੈਕਟ, ਹੁਣ ਮੈਂ ਬੜੇ, ਮੈਂ ਇੱਕ ਦੋ ਜਾਣੇ ਉਹਨਾਂ ਨੂੰ ਵੀ ਜਾਣਦਾ ਜਿਹੜੇ ਸ਼ਰਮ ਦੇ ਮਾਰੇ ਉਹ ਨਹੀਂ ਲਵਾਉਣ ਡੇ ਵੀ ਲੋਕ ਕੀ ਕਹਿਣਗੇ।
2: ਐਬਸੋਲੂਟਲੀ, ਬਿਲਕੁਲ,
1: ਸਾਡੀ ਗੱਡੀ 'ਚੋਂ ਲੱਗਾ ਹੋਊਗਾ ਲੋਕ ਕੀ ਕਹਿਣਗੇ। ਪਰ ਹੈਰਾਨੀ ਦੀ ਗੱਲ ਇਹ ਆ ਵੀ ਉਹਦੀ ਕੋਈ ਮਿਆਦ ਨਹੀਂ ਆ, ਭਾਵੇਂ ਉਹ 10 ਸਾਲ ਬਾਅਦ ਵੀ, ਜੇ ਮੈਂ ਗਲਤ ਨਹੀਂ ਹਾਂ, ਅਤੇ ਉਹ 10 ਸਾਲ ਬਾਅਦ ਵੀ ਜੇ ਡਿਸਾਈਡ ਕਰਨਗੇ ਕਿ ਹੁਣ ਆਪਾਂ,
2: ਹਾਂ ਹਾਂ,
1: ਉਦੋਂ ਵੀ ਉਹਨਾਂ ਨੂੰ ਲਵਾਉਣਾ ਹੀ ਪੈਣਾ,
2: ਰੂਲ ਬੁੱਕ ਹੈ ਬਈ, ਇਹ ਰੂਲ ਦੇ ਹਿਸਾਬ ਨਾਲ ਚੱਲਣਾ,
1: ਇਦਾਂ ਹੀ ਚੱਲਣਾ। ਇਹ ਨਹੀਂ ਹੈ ਕਿ ਇੰਨਾ ਚਿਰ ਤੁਸੀਂ ਛੱਡ ਛੱਡਿਆ ਅਤੇ ਹੁਣ ਤੁਹਾਡਾ ਠੀਕ ਆ, ਉਹ ਬਿਹੇਵੀਅਰ ਤੁਹਾਨੂੰ ਦੱਸਣਾ ਪੈਣਾ। ਖੈਰ, ਹੁਣ ਤੁਹਾਡੇ ਕੋਲ ਇਜਾਜ਼ਤ ਲੈਂਦੇ, ਬਹੁਤ ਸਾਰੇ ਤੁਹਾਡੇ ਮੈਸੇਜ ਨੇ, ਹੋ ਸਕਦਾ ਮੈਂ ਸਾਰੇ ਨਾ ਪੜ੍ਹ ਪਾਵਾਂ। ਕਹਿੰਦੇ ਕਿ ਰਿਪੀਟ ਕਦੋਂ ਆਊਗਾ? ਇਹ ਵੀਰ ਜੀ, ਰਿਪੀਟ ਆਊਗਾ 1 ਵਜੇ ਤੇ ਸਿਡਨੀ ਸਟੇਸ਼ਨ ਤੋਂ ਤੁਸੀਂ ਸੁਣ ਸਕਦੇ ਹੋ, ਅਤੇ ਉਸ ਤੋਂ ਬਾਅਦ ਸ਼ਾਮੀ 8 ਵਜੇ ਤੁਸੀਂ ਮੈਲਬਰਨ ਸਟੇਸ਼ਨ ਤੋਂ ਸੁਣ ਸਕਦੇ ਹੋ, ਅਤੇ ਆਪਾਂ ਕੋਸ਼ਿਸ਼ ਕਰਦੇ ਹਾਂ ਇਹਨੂੰ ਆਪਾਂ ਪੌਡਕਾਸਟ ਦੇ ਉੱਤੇ ਪਾ ਕੇ, ਆਪਣੀ ਐਪਲੀਕੇਸ਼ਨ ਰੇਡੀਓ ਹਾਂਜੀ ਦੀ ਤੁਸੀਂ ਡਾਊਨਲੋਡ ਕਰੋਗੇ ਅਤੇ ਉਹਦੀ ਪੌਡਕਾਸਟ ਦੇ ਵਿੱਚ ਆਪਾਂ ਇਹਦੀ ਆਡੀਓ ਪਾ ਦਿਆਂਗੇ। ਬਾਕੀ ਤੁਸੀਂ ਰੇਡੀਓ ਹਾਂਜੀ ਦਾ ਜਿਹੜਾ ਚੈਨਲ ਆ ਉਹਦੇ ਉੱਤੇ ਜਾ ਕੇ ਜੇ ਤੁਸੀਂ ਐਪਲ ਪੌਡਕਾਸਟ ਸੁਣਦੇ ਹੋ ਜਾਂ ਤੁਸੀਂ ਕਿਹੜੀ ਹੁੰਦੀ ਆ
2: ਸਪੋਟੀਫਾਈ
1: ਵਗੈਰਾ ਸੁਣਦੇ ਹੋ, ਜਿਹੜੀ ਵੀ ਸੁਣਦੇ ਹੋ ਉਹਦੇ ਉੱਤੇ ਤੁਹਾਨੂੰ ਮਿਲ ਜੂਗਾ। ਪਰ ਉਹ ਜਿਹੜਾ ਉਹ 2-3 ਦਿਨ
2: ਠਹਿਰ ਕੇ
1: ਆਊਗਾ। ਕੋਸ਼ਿਸ਼ ਕਰਾਂਗੇ ਆਪਾਂ ਕਿ ਜਲਦ ਤੋਂ ਜਲਦ ਪਵਾ ਦਈਏ, ਪਰ ਅੱਜ ਦੀ ਅੱਜ ਤੁਸੀਂ ਦੁਬਾਰਾ ਇਹ 2 ਟਾਈਮ ਸੁਣ ਸਕਦੇ ਹੋ। ਥੈਂਕ ਯੂ ਕਹਿੰਦੇ ਕਿ ਇਸ ਗੱਲ ਤੋਂ ਮੈਂ ਹੈਰਾਨ ਹੈ ਕਿ ਆਪਣੇ ਲੋਕ ਪੀਂਦੇ ਆ ਦਾਰੂ ਪੀਂਦੇ ਆ। ਅੱਛਾ ਮਤਲਬ ਸੱਚੀ ਗੱਲ ਕਰ
2: ਰਹੇ ਹੋ, ਕਹਿ ਰਹੀ ਆਪਣੇ।
1: ਥੈਂਕ ਯੂ, ਨਾਈਸ ਟੋਪਿਕ। ਬਿਗੇਸਟ ਮਿਸਟੇਕ ਆਲਸੋ ਕਹਿੰਦੇ ਹਿੱਟ ਐਂਡ ਰਨ ਮਾਈ ਰਨ। ਹਾਂ, ਉਹ ਇੱਕ ਅਲੱਗ ਮਸਲਾ, ਉਹਦੇ ਤਾਂ ਆਪਾਂ ਫਿਰ ਕਿਸੇ ਦਿਨ ਕਰਾਂਗੇ। ਉਹ ਤਾਂ ਹੈ ਹੀ ਬਲੰਡਰ ਹੈ ਨਾ,
2: ਬਹੁਤ ਵੱਡਾ ਬਲੰਡਰ।
1: ਉਹ ਤਾਂ ਇੱਕ ਅਲੱਗ ਹੋ ਗਿਆ, ਫਿਰ ਵੱਡਾ ਚੈਪਟਰ ਹੈ ਇੱਕ। ਸੇਠੀ ਸਾਹਿਬ ਧੰਨਵਾਦ ਜੀ, ਤੁਹਾਡਾ ਬਹੁਤ ਮਿਹਰਬਾਨੀ। ਅਤੇ ਧੰਨਵਾਦ ਭਾਅ ਜੀ, ਕਹਿੰਦੇ ਕਿ ਦੂਸਰੇ ਨਸ਼ਿਆਂ ਵਾਸਤੇ ਹੋਈ ਭੋਪੂ ਪਰ ਬਹੁਤ ਬਹੁਤ ਘੱਟ ਹੈ। ਹਾਂ ਨਹੀਂ, ਉਹ ਅਸੀਂ ਇਹ ਨਹੀਂ ਕਿਹਾ ਵੀ ਭੋਪੂ ਨਹੀਂ ਹੈਗੇ, ਅਸੀਂ ਇਹ ਕਿਹਾ ਵੀ ਜਿਹੜੀ ਗੱਡੀ 'ਚ ਇੰਟਰਲੋਕ
2: ਸਿਸਟਮ
1: ਉਹਦੀ ਗੱਲ ਕਰ ਰਹੇ ਹਾਂ ਆਪਾਂ ਵੀਰ ਜੀ। ਉਹਦੇ ਉੱਤੇ ਵੀ ਫਿਰ ਕਿਸੇ ਦਿਨ ਕਰ ਲਵਾਂਗੇ। ਕੋਈ ਇਹਦਾ ਮਤਲਬ ਇਹ ਨਹੀਂ ਆ ਵੀ ਅਸੀਂ ਤੁਹਾਨੂੰ ਇਹ ਕਹਿ ਰਹੇ ਹਾਂ ਵੀ ਉਹਦੇ 'ਚ ਬੰਦਾ ਬਚ ਜਾਂਦਾ, ਉਹਦੇ ਹੋਰ ਉਹਦੇ 'ਚ ਹੋਰ ਓਬਲੀਗੇਸ਼ਨ ਬਹੁਤ ਤਕੜੀਆਂ
2: ਨੇ। ਖੈਰ ਵੈਸੇ ਕੰਮ ਹੀ,
1: ਹਾਂ ਸੋ ਇੱਕ ਜਸਟ ਇੱਕ ਫੈਕਟ ਆਪਾਂ ਤੁਹਾਡੇ ਨਾਲ ਸਾਂਝਾ ਕਰਕੇ ਕੀਤਾ ਵਾ ਵੀ ਉਹ ਇਹਦਾ ਇਹ ਆ ਅਤੇ ਉਹਦਾ ਉਹ ਆ। ਸੋ ਇਹਨੂੰ ਵੀ ਤੁਸੀਂ ਇਸ ਤਰੀਕੇ ਆਪਣੀ ਨਾ ਇੱਕ ਪ੍ਰੋਬਲਮ ਆਪਾਂ ਕਨਵਰਸੇਸ਼ਨ 'ਚੋਂ, ਮੈਂ ਤੁਹਾਡੇ 'ਤੇ ਨਹੀਂ ਮੈਂ ਕਹਿ ਰਿਹਾ, ਮੈਂ ਉੱਦਾਂ ਓਵਰਆਲ ਕਹਿ ਰਿਹਾ ਵੀਰ ਜੀ, ਤੁਸੀਂ ਨਹੀਂ ਇਸ ਚੀਜ਼ ਦਾ ਬੁਰਾ ਬਣਾਉਣਾ। ਆਪਣੇ ਨਾ ਓਵਰਆਲ ਹੀ ਆ ਇੱਕ ਚੀਜ਼ ਕਿ ਆਪਾਂ ਜਿਹੜੀ ਚੀਜ਼ ਉਹਦੇ 'ਚ ਕਿਤੇ ਉਹ ਆ ਨਾ ਗੁੰਜਾਇਸ਼ ਆ, ਉਹ ਛੇਤੀ ਪਿੱਕ ਹੋ ਜਾਂਦੀ ਆ ਪਰ ਉਹਦੇ ਖਮਿਆਜ਼ੇ ਨਹੀਂ ਪਿੱਕ ਹੁੰਦੇ।
2: ਹਾਂ ਉਹ ਤਾਂ ਐਬਸੋਲੂਟਲੀ
1: ਨਹੀਂ, ਕਈ ਵਾਰੀ ਧਿਆਨ ਤੇ ਆਪਾਂ ਇਹ ਦਵਾਉਣ ਦੇ ਹੁੰਦੇ ਹਾਂ ਵੀ ਉਹਦੇ ਖਮਿਆਜ਼ੇ।
2: ਮੈਂ ਤਾਂ ਹੀ ਉਦੋਂ ਕਹਿਤਾ ਡੀਲਰ ਨੀਅਰ ਵੀ ਨਹੀਂ ਕਰਨਾ ਸਰਚ ਬਾਈ।
1: ਅਤੇ ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਮੈਨੂੰ ਲੱਗਦਾ ਸਾਰੇ ਮੈਸੇਜ ਜਿਹੜੇ ਨੇ ਉਹ ਆਪਾਂ ਤੁਹਾਡੇ ਨਹੀਂ ਪੜ੍ਹ ਪਾਵਾਂਗੇ ਕਿਉਂਕਿ ਮੈਂ ਹੁਣੇ ਵੇਖਿਆ ਵੀ ਮੇਰੇ ਸੱਜਣ ਵੇਖ ਰਹੇ ਨੇ ਫੋਨ 'ਤੇ, ਇਹਦਾ ਮਤਲਬ ਕਿ ਸਮਾਂ ਹੋ ਗਿਆ ਕਾਫੀ। ਅਤੇ ਮੈਂ ਬ੍ਰੇਕ ਦੇ ਦਰਮਿਆਨ ਪੜ੍ਹ ਲੈਣਾ ਮੈਸੇਜ, ਜਿਹਦਾ ਕੋਈ ਹੋਊਗਾ ਇੰਪੋਰਟੈਂਟ ਉਹ ਆਪਾਂ ਅਗਲੇ ਕੇਸਾਂ ਦੇ ਵਿੱਚ ਜ਼ਰੂਰ ਆਪਾਂ ਸਾਂਝਾ ਕਰਾਂਗੇ। ਆਪਾਂ ਮਾਫ਼ੀ ਚਾਹੁੰਦੇ, ਤੁਹਾਡੇ ਮੈਸੇਜ ਨਹੀਂ ਪੜ੍ਹ ਪਾਵਾਂਗੇ ਕਿਉਂਕਿ ਸਮਾਂ ਹੋ ਗਿਆ ਜ਼ਿਆਦਾ। ਅਤੇ ਆਪਾਂ ਇਜਾਜ਼ਤ ਲੈਂਦੇ ਤੁਹਾਡੇ ਕੋਲੋਂ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ।
2: ਹਾਂਜੀ, 1674 AM।

0: ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ। ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਚਰਚਾ ਕਰਨ ਦਾ ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਹਾਂਜੀ ਸਰ ਤੁਸੀਂ ਆਨਰ ਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਖਾਸ ਖਬਰਾਂ ਚ ਬੀਜੇਪੀ ਪੰਜਾਬ ਚ ਨਸ਼ਿਆਂ ਖਿਲਾਫ਼ ਹੁਣ ਰੱਥ ਯਾਤਰਾ ਕੱਢੇਗੀ ਤੇ ਸੂਬੇ ਦਾ ਭਗਵਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 18 ਸਤੰਬਰ ਤੋਂ ਜਿਹੜੀ ਹੈ ਇਹ ਰੱਥ ਯਾਤਰਾ ਸ਼ੁਰੂ ਹੋਏਗੀ ਜਿਹਦੇ ਚ ਕਿਹਾ ਜਾ ਰਿਹਾ ਕਿ 5 ਥਾਵਾਂ ਤੋਂ ਜਿਹੜੇ ਰੱਥ ਹੈ ਉਹ ਚੱਲਣਗੇ ਉਧਰ ਜਦੋਂ ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ ਪੰਜਾਬ ਮਾਮਲਿਆਂ ਬਾਰੇ ਕਾਂਗਰਸ ਦੇ ਨਵੇਂ ਇੰਚਾਰਜ ਜੋ ਹੈ ਮਿਸਟਰ ਸਚਿਨ ਪਾਇਲਟ ਉਹਨੇ ਸੂਬੇ ਚ ਮੁੱਖ ਮੰਤਰੀ ਦੇ ਚਿਹਰੇ ਦਾ ਖੁਲਾਸਾ ਕਰਨ ਤੋਂ ਟਾਲਾ ਵੱਟਿਆ ਤੇ ਜੋ ਚੰਨੀ ਧੜਾ ਹੁਣ ਨੇੜੇ ਲੱਗਣ ਦੀ ਜੋ ਇੰਚਾਰਜ ਕੋਸ਼ਿਸ਼ ਕਰ ਰਿਹਾ ਤੇ ਚੰਡੀਗੜ੍ਹ ਦੀ ਇੱਕ ਅਦਾਲਤ ਨੇ ਸਾਬਕਾ ਜੱਜ ਜਸਟਿਸ ਰਣਜੀਤ ਸਿੰਘ ਅਕਾਲੀ ਨੇਤਾ ਵਿਕਰਮ ਮਜੀਠੀਆ ਤੇ ਕਾਂਗਰਸ ਨੇਤਾ ਸੁਖਪਾਲ ਖਹਿਰਾ ਨੂੰ ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਖਿਲਾਫ਼ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣ ਤੋਂ ਰੋਕ ਦਿੱਤਾ ਤੇ ਉਧਰ ਪੰਜਾਬ ਦੇ ਮੁਲਾਜ਼ਮਾਂ ਦੀ ਹੜਤਾਲ ਖਤਮ ਹੋਈ ਹੈ ਸਰਕਾਰ ਨੇ ਨੋਟਿਸ ਵਾਪਸ ਲੈਣ ਅਤੇ ਮੰਗਾਂ ਮੰਨਣ ਦਾ ਜਿਹੜਾ ਹੈ ਭਰੋਸਾ ਦਿੱਤਾ ਤੇ ਨਵੀਂ ਦਿੱਲੀ ਚ ਦੋ ਰੋਜ਼ਾ ਬ੍ਰਿਕਸ ਸੰਮੇਲਨ ਦੀਆਂ ਤਿਆਰੀਆਂ ਜ਼ੋਰਾਂ ਤੇ ਨੇ ਰੂਸ ਯੂਕਰੇਨ ਜੰਗ ਤੇ ਈਰਾਨ ਤੇ ਅਮਰੀਕੀ ਸੰਕਟ ਜਿਹੜੇ ਹੈ ਇਸ ਦੇ ਦੌਰਾਨ ਤਣਾਅ ਵਾਲੇ ਮੁੱਦੇ ਬਣੇ ਰਹਿਣਗੇ ਇਹ ਖਾਸ ਖ਼ਬਰਾਂ ਨੇ ਹਾਂਜੀ
0: ਜੀ ਬਹੁਤ ਸ਼ੁਕਰੀਆ ਸਭ ਤੋਂ ਪਹਿਲੀ ਖ਼ਬਰ ਜਿਹੜੀ ਤੁਸੀਂ ਸਾਂਝੀ ਕੀਤੀ ਹੈ ਨਸ਼ਿਆਂ ਦੇ ਉੱਤੇ ਹੁਣ ਪੰਜਾਬ ਦੇ ਵਿੱਚ ਸਿਆਸਤ ਆਪਾਂ ਵੇਖਦੇ ਹਾਂ ਕਿ ਹਰ ਇੱਕ ਇਲੈਕਸ਼ਨ ਦੇ ਵਿੱਚ ਖੁੱਲ੍ਹ ਕੇ ਸਾਹਮਣੇ ਆ ਜਾਂਦੀ ਹੈ ਸੋ ਸ਼ਾਇਦ ਜਿਹੜੀ ਪਾਰਟੀ ਸਹੀ ਤਰੀਕੇ ਦੇ ਨਾਲ ਨਬਜ਼ ਫੜਨ 'ਚ ਕਹਿੰਦੇ ਨੇ ਕਿ ਕਾਮਯਾਬ ਹੋ ਜਾਂਦੀ ਹੈ ਉਸ ਪਾਰਟੀ ਨੂੰ ਥੋੜ੍ਹਾ ਜਿਹਾ ਫਾਇਦਾ ਵੀ ਮਿਲਦਾ ਬੀਜੇਪੀ ਨੇ ਹੁਣ ਇਹ ਨਬਜ਼ ਫੜਨ ਦੀ ਕੋਸ਼ਿਸ਼ ਕੀਤੀ ਹੈ ਸੋ ਹੋ ਸਕਦਾ ਬਹੁਤ ਸਾਰੇ ਮੁੱਦਿਆਂ ਦੇ ਵਿੱਚੋਂ ਇੱਕ ਜਾਂ ਫਿਰ ਇਸੇ ਮੁੱਦੇ ਦੇ ਉੱਤੇ ਵੱਡੀ ਟੇਕ ਧਰੀ ਜਾਵੇ ਕਿ ਇਹ ਇੱਕ ਵਾਜਬ ਟੇਕ ਕਿਉਂਕਿ ਹਰ ਵਾਰੀ ਆਪਾਂ ਕੱਲ੍ਹ ਵੀ ਗੱਲ ਕਰਦੇ ਹਾਂ ਕੋਈ ਵੀ ਪਾਰਟੀ ਆਉਂਦੀ ਹੈ ਉਹਦੇ ਵੱਲੋਂ ਇਹੋ ਭਰੋਸਾ ਦਿੱਤਾ ਜਾਂਦਾ ਕੋਈ ਕਹਿੰਦਾ ਸੀ ਮੈਂ ਹਫ਼ਤੇ 'ਚ ਬੰਦ ਕਰ ਦੂੰ ਨਸ਼ੇ ਕੋਈ ਕਹਿੰਦਾ ਸੀ ਵੀ ਬੰਦ ਹੋਏ ਲਓ ਮੈਂ ਕੁਰਸੀ 'ਤੇ ਬਹਿ ਜਾਂ ਸਹੀ ਕੋਈ ਕਹਿੰਦਾ ਸੀ ਵੀ ਫਲਾਣੇ ਨੇ ਕੀਤੇ ਆ ਜਦੋਂ ਉਹ ਬਦਲ ਗਿਆ ਤਾਂ ਫਿਰ ਨਸ਼ੇ 'ਤੇ ਆਪੇ ਹੀ ਹਟ ਜਾਣੇ ਆ ਪਰ ਨਸ਼ੇ ਕੱਲ੍ਹ ਵੀ ਆਪਾਂ ਗੱਲ ਕਰਦੇ ਹਾਂ ਕਿ ਉਸੇ ਤਰ੍ਹਾਂ ਦੇ ਉਸੇ ਤਰ੍ਹਾਂ ਚੱਲ ਰਹੇ ਆ ਹੁਣ ਵਾਰੀ ਬੀਜੇਪੀ ਦੀ ਆ ਬੀਜੇਪੀ ਇਹੋ ਜਿਹਾ ਕੀ ਕਰੂ
1: ਨਹੀਂ ਦੇਖੋ ਬੀਜੇਪੀ ਪਹਿਲਾਂ ਤਾਂ ਚਲੋ ਜਿਹੜਾ ਬੀਜੇਪੀ ਬਾਰੇ ਇੱਕ ਨਾ ਭੁਲੇਖਾ ਥੋੜਾ ਜਿਹਾ ਜੇ ਰਹਿੰਦਾ ਲੋਕਾਂ ਨੂੰ ਬੀਜੇਪੀ ਦੀ ਸਰਕਾਰ ਪਹਿਲਾਂ ਵੀ ਇੱਥੇ ਰਹੀ ਹੈ ਅਕਾਲੀਆਂ ਨਾਲ ਮਿਲ ਕੇ ਰਹੀ ਹੈ ਜਦੋਂ ਨਸ਼ਿਆਂ ਦੀ ਸ਼ੁਰੂਆਤ ਹੋਈ ਹੈ ਇਹ ਇਲਜ਼ਾਮ ਲਾਇਆ ਜਾਂਦਾ ਖਾਸ ਕਰਕੇ ਕੁਛ ਇੱਕ ਲੀਡਰਾਂ ਦੇ ਉੱਤੇ ਉਦੋਂ ਬੀਜੇਪੀ ਸਰਕਾਰ ਚ ਭਾਈਵਾਲ ਸੀ ਕਿ ਉਦੋਂ ਬੀਜੇਪੀ ਨੂੰ ਇਹ ਦਿਸ ਨਹੀਂ ਸੀ ਰਿਹਾ ਕਿ ਜਿਹੜਾ ਹੈਗਾ ਨਸ਼ਾ ਇੱਥੇ ਵਿਕ ਰਿਹਾ ਜਾਂ ਨਸ਼ਿਆਂ ਦਾ ਵਪਾਰ ਸ਼ੁਰੂ ਹੋ ਰਿਹਾ ਜਾਂ ਹੈਰੋਇਨ ਆ ਰਹੀ ਹੈ ਤੇ ਉਦੋਂ ਕਿਸੇ ਵੀ ਬੀਜੇਪੀ ਦੇ ਕਿਸੇ ਆਗੂ ਦਾ ਕਿਸੇ ਲੀਡਰ ਦਾ ਮੰਤਰੀ ਵੀ ਸੀ ਇਸ ਸਰਕਾਰ ਦੇ ਵਿੱਚ ਬੀਜੇਪੀ ਦੇ ਕਿਸੇ ਨੇ ਜਿਹੜਾ ਹੈ ਨਾ ਕਦੇ ਬਿਆਨ ਤੱਕ ਦਿੱਤਾ ਨਾ ਕਦੇ ਇਹ ਗੱਲ ਮੰਨੀ ਕਿ ਇੱਥੇ ਕੋਈ ਨਸ਼ਿਆਂ ਦੀ ਵਰਗੀ ਪ੍ਰੋਬਲਮ ਵੀ ਹੈਗੀ ਹੈ ਹੁਣ ਜਿਹੜਾ ਹੈ ਪਿਛਲੇ ਸਮੇਂ ਤੋਂ ਬੀਜੇਪੀ ਖਾਸ ਕਰਕੇ ਇਸ ਮੁੱਦੇ ਨੂੰ ਜਿਹੜਾ ਹੈਗਾ ਮੁੱਖ ਤੌਰ ਤੇ ਜਿਹੜੀ ਆ ਉਹ ਉਠਾ ਰਹੀ ਹੈ ਜਿਹਦੇ ਤੇ ਹੁਣ ਪਿੱਛੇ ਜੀ ਜਿਹੜੀਆਂ ਦੋ ਘਟਨਾਵਾਂ ਵਾਪਰੀਆਂ ਨੇ ਇੱਕ ਗੁਲਜ਼ਾਰ ਸਿੰਘ ਵਾਲੀ ਤੇ ਇੱਕ ਉਦੋਂ ਪਹਿਲਾਂ ਮੋਹਨਜੀਤ ਵਾਲੀ ਤੇ ਉਹਨਾਂ ਨੂੰ ਹੁਣ ਮੁੱਖ ਤੌਰ ਤੇ ਚੁੱਕਿਆ ਜਾ ਰਿਹਾ ਇੱਥੋਂ ਤੱਕ ਕਿ ਜੋ ਨਿਤਿਨ ਨਵੀਨ ਜੋ ਬੀਜੇਪੀ ਦਾ ਜਿਹੜਾ ਹੈਗਾ ਉਹ ਪ੍ਰਧਾਨ ਹੈ ਸੰਗਠਨ ਦਾ ਰਾਸ਼ਟਰੀ ਪ੍ਰਧਾਨ ਹੈ ਤੇ ਉਹਨੇ ਵੀ ਜਿਹੜਾ ਹੈ ਇਹ ਮੁੱਦਾ ਚੱਕਿਆ ਕਿ ਪੰਜਾਬ ਦੇ ਵਿੱਚ ਆਹ ਹਾਲ ਹੋ ਗਿਆ ਤੇ ਉਧਰੋਂ ਜਿਹੜਾ ਹੈਗਾ ਉਹਨਾਂ ਨੇ ਹੁਣ ਇੱਕ 18 ਸਤੰਬਰ ਤੋਂ ਸ਼ੁਰੂ ਕੀਤਾ ਹੈ ਕਿ ਅਸੀਂ ਜਿਹੜਾ ਹੈ ਉਹ ਰੱਥ ਯਾਤਰਾ ਜਿਹੜੀ ਆ ਉਹ ਕੱਢਾਂਗੇ ਤੇ ਜਿਹੜੀ ਰੱਥ ਯਾਤਰਾ ਪਠਾਨਕੋਟ ਤੋਂ ਜਿਹੜੀ ਹੈ ਉਹ ਸ਼ੁਰੂ ਹੋਏਗੀ ਸ਼ਿਆਮਾ ਪ੍ਰਸ਼ਾਦ ਮੁਖਰਜੀ ਦੀ ਜਿਹੜੀ ਹੈਗੀ ਹੈ ਬੁੱਤ ਆ ਜਿਹੜਾ ਤੇ ਉੱਥੋਂ ਸ਼ੁਰੂ ਹੋ ਕੇ ਤੇ ਇਹ ਜਿਹੜੀ ਜਲੰਧਰ ਚ ਆ ਕੇ ਜਿਹੜੀ ਖਤਮ ਹੋਏਗੀ ਤੇ ਇਹਨਾਂ ਨੇ ਨਾਲ ਹੀ ਇਹ ਕਿਹਾ ਕਿ ਜਿਹੜੀਆਂ 4-5 ਥਾਵਾਂ ਤੋਂ ਜਿਹੜੇ ਇਹ 5 ਜਿਹੜੇ ਆ ਉਹ ਰੱਥ ਜਿਹੜੇ ਆ ਉਹ ਚੱਲਣੇ ਨੇ ਤੇ ਜਿਹਦੇ ਚ ਇੱਕ ਫਤਿਹਗੜ੍ਹ ਸਾਹਿਬ ਤੋਂ ਇਸੇ ਤਰ੍ਹਾਂ ਜਿਹੜਾ ਹੈਗਾ ਸਾਦਕੀ ਬਾਰਡਰ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਤੇ ਉੱਥੋਂ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਤੇ ਕਿਹਾ ਜਾ ਰਿਹਾ ਕਿ ਸਾਰੇ 117 ਵਿਧਾਨ ਸਭਾ ਜਿਹੜੇ ਹੈਗੇ ਹਲਕੇ ਉੱਥੇ ਇਹ ਜਾਏਗੀ ਤੇ ਮੇਨ ਤਾਂ ਉਹਨਾਂ ਦਾ ਅਸਲ ਮਕਸਦ ਤਾਂ ਜਿਹੜਾ ਹੈਗਾ ਉਹ ਅਗਲੀ ਇਲੈਕਸ਼ਨ ਹੀ ਹੈ ਤੇ ਜਿਹੜਾ ਹੈਗਾ ਸੂਬਾ ਪ੍ਰਧਾਨ ਕੇਵਲ ਢਿੱਲ ਉਹਨੇ ਵੀ ਕਿਹਾ ਕਿ ਨਸ਼ਿਆਂ ਦੇ ਖਿਲਾਫ਼ ਅਸੀਂ ਜਨ ਅੰਦੋਲਨ ਜਿਹੜਾ ਹੈਗਾ ਉਹ ਖੜਾ ਕਰਾਂਗੇ ਤੇ ਪਰ ਲੋਕ ਤਾਂ ਇਹ ਸਵਾਲ ਪੁੱਛਦੇ ਆ ਨਾ ਜੀ ਕਿ ਉਦੋਂ ਤੁਸੀਂ ਜਦੋਂ ਨਸ਼ੇ ਸ਼ੁਰੂ ਹੋਏ ਉਦੋਂ ਕਿਉਂ ਨਾ ਬੋਲੇ ਤੇ ਜਾਂ ਹੁਣ ਜਿਹੜਾ ਤੇ ਉਦੋਂ ਨਸ਼ਿਆਂ ਦਾ ਕੀ ਕਿੰਨਾ ਕੁ ਜਿਹੜਾ ਹੈਗਾ ਇਹਦਾ ਕੁਆਂਟਮ ਜਾਂ ਇਹਦਾ ਕੀ ਅਸਰ ਹੈ? ਤੇ ਕਿਉਂਕਿ ਜਦੋਂ ਪਹਿਲੀ ਵਾਰੀ ਬੀਜੇਪੀ ਤੇ ਬਾਦਲ ਸਾਹਿਬ ਦੀ ਸਾਂਝੀ ਸਰਕਾਰ ਬਣੀ ਆ ਅਕਾਲੀ ਦਲ ਦੀ 1997 ਦੇ ਵਿੱਚ, ਤੇ ਫਿਰ ਉਸ ਤੋਂ ਬਾਅਦ ਫਿਰ ਲਗਾਤਾਰ ਜਿਹੜੀ ਹੈ 2007 ਤੋਂ ਲੈ ਕੇ 2000 ਜਿਹੜੀ ਹੈ ਉਹ 14 ਤੱਕ 10 ਸਾਲ ਜਿਹੜੀ ਹੈ ਉਹ 2000 ਜੋ ਹੈ ਉਹ ਮਾਫ ਕਰਨਾ ਜਿਹੜੀ ਹੈ ਦੋ ਹਾਂ 2007 ਤੋਂ ਲੈ ਕੇ ਫਿਰ ਲਗਾਤਾਰ 2000 ਜਿਹੜੀ ਹੈ ਉਹ 12 ਤੱਕ ਤੇ ਉਹ ਸਰਕਾਰ ਇਹ ਇਹਨਾਂ ਦੀ ਰਹੀ ਹੈਗੀ। ਤੇ ਉਸ ਸਮੇਂ ਦੇ ਦੌਰਾਨ ਵੀ ਜਿਹੜਾ ਕੋਈ ਨਸ਼ਾ ਇਹ ਘੱਟ ਨਹੀਂ ਸੀ, ਕਿਉਂਕਿ ਅਸੀਂ ਜਦੋਂ ਪਿਛਲੀਆਂ ਸਾਰੀਆਂ ਨਿਊਜ਼ ਵਗੈਰਾ ਤੇ ਝਾਤ ਮਾਰਦਿਆਂ ਦੇਖਦਿਆਂ ਤੇ ਫਿਰ ਪਤਾ ਲੱਗਦਾ ਉਹਨਾਂ ਦਿਨਾਂ ਦੇ ਵਿੱਚ ਅਖਬਾਰ ਕਿ ਕਿਸ ਤਰੀਕੇ ਨਾਲ ਜਿਹੜਾ ਹੈ ਉਹ ਜਿਹੜਾ ਨਸ਼ੇ ਦਾ ਚੱਲਣ ਚੱਲ ਰਿਹਾ ਸੀ, ਉਦੋਂ ਜਿਹੜਾ ਨਵਾਂ ਨਵਾਂ ਇਹ ਸ਼ੁਰੂ ਹੋਇਆ ਸੀ। ਤੇ ਪਰ ਇਹ ਹੈ ਕਿ ਜਦੋਂ ਅਸੀਂ ਵਿਰੋਧੀ ਧਿਰ ਚ ਹੁੰਦੇ ਹਾਂ ਉਦੋਂ ਸਾਨੂੰ ਜਿਹੜਾ ਹੈਗਾ ਇਹ ਗੱਲ ਕਹਿਣੀ ਬਹੁਤ ਸੌਖੀ ਲੱਗਦੀ ਹੈ ਕਿ ਆਹ ਦੇਖੋ ਜੀ ਇੰਨਾ ਫੈਲ ਗਿਆ ਜੀ, ਹੁਣ ਤਾਂ ਹਰ ਪਿੰਡ ਗ੍ਰਸਤ ਹੋ ਗਿਆ ਜੀ, ਇਹ ਹੋ ਗਿਆ ਜੀ। ਤੇ ਜਦੋਂ ਅਸੀਂ ਸੱਤਾ ਦੇ ਵਿੱਚ ਹੁੰਦੇ ਹਾਂ ਉਦੋਂ ਸਾਨੂੰ ਲੱਗਦਾ ਕਿ ਨਹੀਂ ਅਸੀਂ ਤਾਂ ਕਰ ਰਹੇ ਹਾਂ, ਕਾਬੂ ਪਾ ਰਹੇ ਹਾਂ, ਜਿਵੇਂ ਹੁਣ ਆਮ ਆਦਮੀ ਪਾਰਟੀ ਲਗਾਤਾਰ ਕਹਿ ਰਹੀ ਹੈ ਉਹਨਾਂ ਨੇ ਯੁੱਧ ਨਸ਼ਿਆਂ ਵਿਰੁੱਧ ਏਦਾਂ ਦੀ ਗੱਲ ਛੇੜੀ ਹੋਈ ਹੈ, ਤੇ ਉਹ ਫਿਰ ਕਹਿੰਦੇ ਵੀ ਨਹੀਂ ਅਸੀਂ ਤਾਂ ਇੰਨਾ ਕਾਬੂ ਪਾ ਲਿਆ। ਤੇ ਜੇ ਹੁਣ ਇਹ ਸਾਰਾ ਇਸ਼ੂ ਹੀ ਸਿਰਫ ਤੇ ਸਿਰਫ ਨਸ਼ਾ ਹੈ ਜਾਂ ਬੀਜੇਪੀ ਜੇ ਇਹਨੂੰ ਆਪਣਾ ਚੋਣ ਦਾ ਏਜੰਡਾ ਬਣਾਉਂਦੀ ਹੈ ਤੇ ਫਿਰ ਬਾਕੀ ਜਿਹੜਾ ਹੈਗਾ ਉਹ ਏਜੰਡਾ ਕਿੱਥੇ ਹੈ? ਪੰਜਾਬ ਦੇ ਲੋਕਾਂ ਨੇ ਜਿਹੜਾ ਹੈਗਾ ਕਿਸਾਨ ਅੰਦੋਲਨ ਲੜਿਆ, ਅਗਵਾਈ ਕੀਤੀ, ਉਹਦਾ ਅਜੇ ਤੱਕ ਕੁਛ ਨੀ ਹੋਇਆ। ਹੁਣ ਵੀ ਬੀਜੇਪੀ ਦੀ ਸਰਕਾਰ ਹੈ, ਉਦੋਂ ਵੀ ਬੀਜੇਪੀ ਦੀ ਕੇਂਦਰ ਦੀ ਵੀ ਸਰਕਾਰ ਸੀ। ਕੀ ਇਹ ਬੀਜੇਪੀ ਨੂੰ ਭੁਲੇਖ ਹੈ ਕਿ ਲੋਕ ਇਹ ਸਵਾਲ ਨੀ ਪੁੱਛਣਗੇ ਜਾਂ ਕਿਸਾਨ ਇਹ ਸਵਾਲ ਜਿਹੜੇ ਨਹੀਂ ਪੁੱਛਣਗੇ ਜਦੋਂ ਪਿੰਡਾਂ ਦੇ ਵਿੱਚ ਜਾਣਗੇ? ਠੀਕ ਹੈ ਨਸ਼ਿਆਂ ਦੇ ਖਿਲਾਫ ਪ੍ਰਚਾਰ ਕਰਨ, ਚੰਗੀ ਗੱਲ ਹੈ, ਹਰ ਪਾਰਟੀ ਨੂੰ ਪ੍ਰਚਾਰ ਕਰਨਾ ਚਾਹੀਦਾ ਤੇ ਅੱਗੇ ਹੋ ਕੇ ਨਸ਼ਿਆਂ ਦੇ ਖਿਲਾਫ ਲੜਾਈ ਵੀ ਲੜਨੀ ਚਾਹੀਦੀ ਹੈ, ਪਰ ਇਕੱਲੇ ਨਸ਼ੇ ਜਿਹੜਾ ਹੈ ਉਹ ਮੁੱਦਾ ਨਹੀਂ। ਮੁੱਦਾ ਇਹ ਪੰਜਾਬ ਦੇ ਜਿਹੜੇ ਆ ਬਹੁਤ ਸਾਰੇ ਆ, ਪੰਜਾਬ ਨਾਲ ਇਨਸਾਫ਼ ਹੋ ਹੀ ਨਹੀਂ ਰਿਹਾ ਤੇ ਹੁਣ ਸਿਰਫ ਇਸ ਬਹਾਨੇ ਪੰਜਾਬ ਨਾਲ ਇਨਸਾਫ਼ ਨਹੀਂ ਕੀਤਾ ਜਾ ਰਿਹਾ ਕਿਉਂਕਿ ਇੱਥੇ ਬੀਜੇਪੀ ਦੀ ਸਰਕਾਰ ਨਹੀਂ, ਨਾ ਹੀ ਇੱਥੇ ਬੀਜੇਪੀ ਦੇ ਭਾਈਵਾਲਾਂ ਦੀ ਸਰਕਾਰ ਹੈ, ਇੱਥੇ ਵਿਰੋਧੀ ਧਿਰ ਦੀ ਸਰਕਾਰ ਹੈ। ਲਗਾਤਾਰ ਜਿਹੜਾ ਹੈਗਾ ਪ੍ਰਧਾਨ ਮੰਤਰੀ ਤੋਂ ਲੈ ਕੇ ਹੇਠਲੇ ਤੱਕ ਉਹ ਕਹਿੰਦੇ ਕਿ ਡਬਲ ਇੰਜਨ ਸਰਕਾਰ ਹੋਣੀ ਚਾਹੀਦੀ ਹੈ। ਇਹਦਾ ਮਤਲਬ ਕਿ ਜੇ ਬੀਜੇਪੀ ਦੀ ਸਰਕਾਰ ਹੈ ਤਾਂ ਹੀ ਉੱਥੇ ਡਿਵੈਲਪਮੈਂਟ ਹੋਏਗੀ ਤੇ ਫਿਰ ਇੱਥੇ ਡੈਮੋਕ੍ਰੇਸੀ ਦਾ ਜਾਂ ਇੱਕ ਜਿਹੜਾ ਇਸ ਸਾਡਾ ਫੈਡਰਲ ਸਿਸਟਮ ਹੈ ਉਹਦਾ ਅਰਥ ਕੀ ਜਿਹੜਾ ਹੈ ਰਹਿ ਜਾਂਦਾ? ਕੀ ਹੋਰ ਸਵਾਲ ਜਾਂ ਹੋਰ ਮੁੱਦੇ ਹੈ ਨੀ? ਇਹ ਹੈ ਜਿਹੜੀ ਵੱਡੀ ਗੱਲ। ਹੁਣ ਬੀਜੇਪੀ ਨੂੰ ਇਹ ਲੱਗਦਾ ਹੈ ਕਿ ਨਸ਼ਿਆਂ ਵਾਲਾ ਮੁੱਦਾ ਉਠਾ ਕੇ 2027 ਦੀ ਇਲੈਕਸ਼ਨ ਦੇ ਵਿੱਚ ਅਸੀਂ ਆਰਾਮ ਦੇ ਨਾਲ ਜਿਹੜਾ ਹੈ ਉਹ ਉਤਰ ਸਕਦੇ ਹਾਂ, ਕਿਉਂਕਿ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਲੋਕਾਂ ਨੇ ਪਿੰਡਾਂ ਦੇ ਆਨੇ ਬੀਜੇਪੀ ਦਾ ਬਾਈਕਆਟ ਕਰਤਾ ਸੀ, ਇਹਨਾਂ ਨੂੰ ਪਿੰਡਾਂ ਚ ਵੜਨ ਨਹੀਂ ਸੀ ਦਿੱਤਾ। ਤੇ ਹੁਣ ਇਹ ਇੱਕ ਤਰੀਕੇ ਦਾ ਜਿਵੇਂ ਉਹ ਕਹਿੰਦੇ ਨਾ ਕਿ ਕਪਲਾ ਗਊ ਦੀ ਪੂਛ ਫੜ ਕੇ ਜਿਹੜਾ ਹੈਗਾ ਭਵ ਸਾਗਰ ਪਾਰ ਹੋ ਜਾਂਦਾ ਹੈ, ਇਹ ਹੁਣ ਨਸ਼ਿਆਂ ਵਾਲਾ ਮੁੱਦਾ ਫੜ ਕੇ ਜਿਹੜਾ ਹੈ ਦੁਬਾਰਾ ਐਂਟਰੀ ਜਿਹੜੀ ਹੈ ਅਸਲ ਦੇ ਵਿੱਚ ਉਹ ਕਰਨੀ ਚਾਹੁੰਦੇ ਆ, ਜਿੱਦਾਂ ਉਹਨਾਂ ਨੇ ਕਿਹਾ ਕਿ ਸਾਰੇ 117 ਜਿਹੜੇ ਵਿਧਾਨ ਸਭਾ ਹਲਕਿਆਂ ਤੱਕ ਅਪਰੋਚ ਕੀਤੀ ਜਾਏਗੀ। ਤੇ ਪਰ ਹੁਣ ਉਹਨੂੰ ਹੇਠਲੇ ਲੈਵਲ ਤੇ ਜਾਂ ਲੋਕ ਉਹਨੂੰ ਕਿੱਦਾਂ ਲੈਂਦੇ ਆ ਜਾਂ ਉਹਦੇ ਤੇ ਕਿਸ ਤਰੀਕੇ ਨਾਲ ਰਿਐਕਟ ਕਰਦੇ ਆ ਜਾਂ ਉਹਨਾਂ ਦੀ ਇਸ ਗੱਲ ਦੇ ਨਾਲ ਸਹਿਮਤ ਹੋ ਕੇ ਉਹਨਾਂ ਦੇ ਨਾਲ ਤੁਰਦੇ ਆ, ਇਹ ਸਾਰਾ ਮਾਮਲਾ ਜਿਹੜਾ ਹੈਗਾ ਇਹ ਪੋਲੀਟੀਕਲ ਹੈ। ਤੇ ਹੁਣ ਇਹਦੇ ਤੇ ਕਿੰਨੀ ਕੁ ਇਹਨਾਂ ਨੂੰ ਕਾਮਯਾਬੀ ਮਿਲਦੀ ਹੈ ਇਹ ਅਗਲੀ ਗੱਲ ਹੈ। ਦੂਜੀ ਗੱਲ ਜਿਹੜੀ ਬਹੁਤ ਮਹੱਤਵਪੂਰਨ ਉਹ ਇਹ ਹੈ ਕਿ ਠੀਕ ਹੈ ਉਹ ਰੱਥ ਯਾਤਰਾ ਕਿਉਂਕਿ ਉਹਨਾਂ ਦਾ ਸਟਾਈਲ ਹੈ ਤੇ ਇਹ ਨਾਲ ਨਾਲ ਜਿਹੜਾ ਹੈਗਾ ਇੱਕ ਭਗਵਾਂ ਕਰਨ ਕਰਨ ਦਾ ਵੀ ਸਟਾਈਲ ਹੈ, ਕਿਉਂਕਿ ਰੱਥ ਪੰਜਾਬ ਦਾ ਸਿੰਬਲ ਤਾਂ ਹੈ ਨਹੀਂ, ਨਾ ਪੰਜਾਬ ਦਾ ਕੋਈ ਵਾਰੀਅਰ ਸਿੰਬਲ ਹੈ ਰੱਥ, ਨਾ ਹੀ ਪੰਜਾਬ ਦੇ ਕਲਚਰ ਦਾ ਸਿੰਬਲ ਹੈ, ਤੇ ਨਾ ਹੀ ਇੱਥੇ ਕਿਤੇ ਕੋਈ ਯੁੱਧਾਂ ਜੰਗਾਂ ਦੇ ਦੌਰਾਨ ਕਿਤੇ ਇਹਦੀ ਗੱਲ ਜਿਹੜੀ ਹੈ ਇਸ ਤਰ੍ਹਾਂ ਦੀ ਉਹ ਰਹੀ ਹੈ, ਕਿਉਂਕਿ ਉਹ ਇੱਕ ਜਿਹੜਾ ਹੈਗਾ ਭਾਵੇਂ ਉਹ ਮਹਾਭਾਰਤ ਦੀ ਗੱਲ ਹੋਵੇ, ਭਾਵੇਂ ਉਹ ਜਿਹੜੀ ਹੈਗੀ ਆ ਹੋਰ ਜਿਹੜੀਆਂ ਪੁਰਾਣੀਆਂ ਮਿੱਥਾਂ ਨੇ ਉਹਨਾਂ ਦੀ ਗੱਲ ਹੋਵੇ ਜਿੱਥੇ ਰੱਥ ਦੀ ਗੱਲ ਆਉਂਦੀ ਹੈ ਵਾਰ ਵਾਰ, ਕਿਉਂਕਿ ਬੀਜੇਪੀ ਦਾ ਜਿਹੜਾ ਹੈਗਾ ਇਹ ਇੱਕ ਫੰਡਾ ਹੈ, ਸ਼ੁਰੂ ਤੋਂ ਹੀ ਰੱਥ ਨੂੰ ਇਹ ਨਾਲ ਲੈ ਕੇ ਚੱਲਦੇ ਆਪਣੇ ਰੱਥ ਯਾਤਰਾ, ਭਾਵੇਂ ਅਡਵਾਨੀ ਕੱਢਣ, ਭਾਵੇਂ ਵਾਜਪੇਈ ਕੱਢਣ, ਭਾਵੇਂ ਹੁਣ ਜਿਹੜੇ ਨਵੇਂ ਪ੍ਰਧਾਨ ਹੈ ਇਹ ਰੱਥ ਯਾਤਰਾ ਕੱਢ ਰਹੇ ਹੈ। ਤੇ ਇੱਕ ਜਿਹੜਾ ਹੈਗਾ ਤੁਹਾਡੇ ਸਟੇਟ ਦਾ ਤੁਹਾਡੇ ਕਲਚਰ ਦੇ ਜਿਹੜੇ ਸਿੰਬਲ ਆ ਉਹਨਾਂ ਲਈ ਇੱਕ ਚੈਲੰਜ ਵਾਲੀ ਗੱਲ ਵੀ ਜਿਹੜੀ ਉਹ ਹੁੰਦੀ ਹੈ। ਹੁਣ ਇੱਥੇ ਜਿਹੜੀਆਂ ਹੈਗੀਆਂ ਨੇ ਜਦੋਂ ਵੀ ਕੋਈ ਨਗਰ ਕੀਰਤਨ ਹੁੰਦੇ ਆ ਜਾਂ ਹੋਰ ਇੱਥੇ ਪੰਜ ਪੈਰਾਂ ਦੀ ਅਗਵਾਈ ਦੇ ਵਿੱਚ ਜਾਇਆ ਜਾਂਦਾ, ਇੱਕ ਕਲਚਰ ਦੇ ਮੁਤਾਬਕ। ਹੁਣ ਜਦੋਂ ਉਹ ਰੱਥ ਲੈ ਕੇ ਆ ਰਹੇ ਹੈ, ਦੋ ਇਤਿਹਾਸਕ ਥਾਵਾਂ ਇਹੋ ਜਿਹੀਆਂ ਨੇ ਜਿਵੇਂ ਫਤਿਹਗੜ੍ਹ ਸਾਹਿਬ, ਜਿਹੜੀ ਇੱਕ ਸ਼ਹੀਦਾਂ ਦੀ ਧਰਤੀ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਜਿੱਥੇ ਛੋਟੇ ਦੋਨੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਦੀ ਸ਼ਹਾਦਤ ਹੋਈ ਹੈ, ਤੇ ਉਥੋਂ ਜੇ ਹੁਣ ਉਹ ਰੱਥ ਚਲਾਉਂਦੇ ਆ, ਇਹ ਇਹਦਾ ਕੀ ਇਹਦਾ ਰਿਐਕਸ਼ਨ ਹੁੰਦਾ ਹੈ ਜਾਂ ਕਿਸ ਤਰੀਕੇ ਦੇ ਨਾਲ ਅੱਗੋਂ ਇਹਨੂੰ ਲੋਕ ਲੈਂਦੇ ਆ। ਇਸੇ ਤਰ੍ਹਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਜਿਹੜੀ 10ਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਤੇ 9ਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਫਿਰ ਬਾਬਾ ਦੀਪ ਸਿੰਘ ਤੇ ਇਹੋ ਜਿਹੇ ਜਿਹੜੇ ਜਿਹੜੇ ਖੰਡੇ ਦੇ ਜਿਹਨਾਂ ਨੂੰ ਆਪਾਂ ਸਮਝਦੇ ਸੀ ਕਿ ਧਨੀ ਸੀਗੇ, ਤੇ ਹੁਣ ਉੱਥੇ ਜੇ ਹੁਣ ਬੀਜੇਪੀ ਰੱਥ ਲੈ ਕੇ ਜਾਂਦੀ ਹੈ, ਮੈਨੂੰ ਸਮਝ ਨਹੀਂ ਹੁੰਦਾ ਕਿ ਇਹ ਕਿਸ ਤਰ੍ਹਾਂ ਦਾ ਸਿੰਬੋਲਾਈਜ਼ ਕਰਨਾ ਚਾਹੁੰਦੀ ਹੈ ਜਾਂ ਪੰਜਾਬ ਨੂੰ ਕਿਸ ਪਾਸੇ ਤੋਰਨਾ ਚਾਹੁੰਦੀ ਹੈ, ਪੰਜਾਬ ਦੇ ਕਲਚਰ ਨੂੰ ਜਾਂ ਪੰਜਾਬ ਦੀ ਜਿਹੜੀ ਇੱਕ ਨਾਬਰੀ ਦੀ ਪ੍ਰਥਾ ਹੈ ਉਸ ਨੂੰ ਇੱਕ ਆਪਣਾ ਜਿਹੜਾ ਸੈਂਟਰਲ ਇੰਡੀਆ ਦਾ ਜਾਂ ਜਿਹੜਾ ਮੱਧ ਭਾਰਤ ਦਾ ਇੱਕ ਰੱਥ ਦਾ ਜਿਹੜਾ ਹੈਗਾ ਸਿੰਬਲ ਆ ਉਹਦੇ ਨਾਲ ਜੋੜ ਕੇ ਕਿਵੇਂ ਤੋਰਨਾ ਚਾਹੁੰਦੀ ਹੈ, ਇਹ ਥੋੜੀ ਜਿਹੀ ਗੱਲ ਸਮਝ ਤੋਂ ਬਾਹਰ ਹੈ। ਤੇ ਜਾਂ ਪੰਜਾਬ ਦੇ ਜਿਹੜੇ ਆਗੂ ਨੇ ਬੀਜੇਪੀ ਦੇ, ਉਹਨਾਂ ਨੂੰ ਸ਼ਾਇਦ ਇਸ ਗੱਲ ਦੀ ਪੰਜਾਬ ਦੇ ਸੱਭਿਆਚਾਰ ਦੀ ਸਮਝ ਨਹੀਂ ਹੈ, ਤੇ ਚਲੋ ਕੇਂਦਰ ਵਾਲਿਆਂ ਨੂੰ ਤਾਂ ਸਮਝ ਕੀ ਹੋਣੀ ਹੈ, ਤੇ ਪੰਜਾਬ ਦੇ ਇਤਿਹਾਸ ਦਾ ਪਤਾ ਨਹੀਂ ਹੈ, ਤੇ ਇਹ ਜਿਹੜੀ ਗੱਲ ਹੈ ਇਹ ਹੁਣ ਕਿੰਨੀ ਕੁ ਹਜ਼ਮ ਆਊਗੀ ਲੋਕਾਂ ਨੂੰ ਇਹਦੇ ਤੇ ਜਿਹੜਾ ਨਿਰਭਰ ਕਰਦਾ। ਤੇ ਕਿਉਂਕਿ ਜਦੋਂ ਚਲੋ ਤੁਸੀਂ ਆਪਾਂ ਦੇਵੀ ਦੇਵਤਿਆਂ ਦੀ ਵੀ ਗੱਲ ਕਰਦੇ ਹਾਂ, ਕਿਉਂਕਿ ਪੰਜਾਬ ਦੀ ਧਰਤੀ ਤਾਂ ਇੱਕ ਹੋਰ ਤਰ੍ਹਾਂ ਦੀ ਹੈ, ਇੱਥੇ ਜਿਹੜਾ ਸੈਕੂਲਰਿਜ਼ਮ ਹੈ ਲੋਕਾਂ ਦੇ ਅੰਦਰ ਹੀ ਹੈ, ਭਾਵੇਂ ਉਹ ਸਿੱਖ ਨੇ, ਭਾਵੇਂ ਹਿੰਦੂ ਨੇ, ਭਾਵੇਂ ਹੋਰ ਮਜ਼ਹਬਾਂ ਦੇ ਨਾਲ ਮੁਸਲਿਮ ਨੇ ਉਹਨਾਂ ਨਾਲ, ਪਰ ਉਹਨਾਂ ਦੇ ਵਿੱਚ ਇੱਕ ਇਹ ਕੁਦਰਤੀ ਤੌਰ ਤੇ ਹੈ, ਇਹ ਤਾਂ ਸਿੱਖੀ ਕਰਕੇ ਹੀ ਹੈ ਕਿਉਂਕਿ ਸਿੱਖੀ ਇੱਥੇ ਵਧੀ ਫੁੱਲੀ, ਤੇ ਗੁਰੂ ਗ੍ਰੰਥ ਸਾਹਿਬ ਏਦਾਂ ਦੇ ਸਕ੍ਰਿਪਚਰ ਨੇ ਜਿਹਦੇ ਚ ਸਭ ਨੂੰ ਜਗ੍ਹਾ ਦਿੱਤੀ ਗਈ ਹੈ, ਉੱਥੇ ਕੋਈ ਇਹ ਨਹੀਂ ਰੱਖਿਆ ਗਿਆ। ਆਪਣਾ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਉਹਨਾਂ ਬਾਰੇ ਤਾਂ ਕਹਿ ਹੀ ਜਾਂਦਾ ਕਿ 4 ਵਰਨਾਂ ਨੂੰ ਸਾਂਝਾ ਜਿਹੜਾ ਹੈਗਾ ਸਥਾਨ ਹੈ, ਜਿੱਥੇ 4 ਦਰਵਾਜ਼ੇ ਰੱਖੇ ਗਏ ਆ। ਫਿਰ ਉੱਥੇ ਜਦੋਂ ਹੁਣ ਇਹੋ ਜਿਹੀਆਂ ਗੱਲਾਂ ਜਿਹੜੀਆਂ ਚੱਲਣਗੀਆਂ, ਇੱਕ ਪਰਟੀਕੁਲਰ ਉਹਨੂੰ ਸਿੰਬੋਲਾਈਜ਼ ਕੀਤਾ ਜਾਏਗਾ ਇੱਕ ਰਿਲੀਜਨ ਨਾਲ, ਇੱਕ ਧਰਮ ਦੇ ਜਿਹੜੇ ਹੈਗੇ ਐਥੋਸ ਦੇ ਨਾਲ, ਤੇ ਫਿਰ ਉਹਨੂੰ ਲੋਕ ਕਿੱਦਾਂ ਲੈਣਗੇ ਜਾਂ ਕਿਵੇਂ ਉਹਦਾ ਰਿਐਕਸ਼ਨ ਹੋਏਗਾ, ਇਹ ਜਿਹੜੀਆਂ ਨੇ ਇਹ ਕਾਫੀ ਗੱਲਾਂ ਨੇ। ਤੇ ਪਰ ਉਹ ਹੈ ਕਿ ਉਹ ਕੋਸ਼ਿਸ਼ ਪੂਰੀ ਕਰ ਰਹੇ ਆ। ਤੇ ਅਗਲੀ ਗੱਲ ਇਹ ਕਿ ਨਿਤਿਨ ਨਵੀਨ ਨੇ ਜਦੋਂ ਕੱਲ ਜਿਹੜੀ ਆ ਉੱਥੇ ਨਵੀਂ ਦਿੱਲੀ ਚ ਜਦੋਂ ਗੱਲਬਾਤ ਕੀਤੀ ਹੈ, ਤੇ ਉੱਥੇ ਪੁੱਛਿਆ ਵੀ ਗਿਆ ਉਹਨਾਂ ਨੂੰ ਕਿ ਤੁਹਾਡਾ ਅਕਾਲੀਆਂ ਨਾਲ ਸਮਝੌਤਾ ਹੋ ਰਿਹਾ ਕਿ ਨਹੀਂ ਹੋ ਰਿਹਾ, ਉਹ ਉਹਦੇ ਤੇ ਟਾਲਾ ਪੱਟ ਗਏ, ਨਾ ਉਹਨਾਂ ਨੇ ਕਿਹਾ ਕਿ ਨਹੀਂ ਹੋ ਰਿਹਾ ਨਾ ਉਹਨਾਂ ਨੇ ਕਿਹਾ ਕਿ ਹੋ ਰਿਹਾ। ਹਾਲਾਂਕਿ ਮੈਨੂੰ ਪਤਾ ਲੱਗਾ ਅੰਦਰ ਖਾਤੇ ਇਹਨਾਂ ਦੀ ਗੱਲਬਾਤ ਸਾਰੀ ਹੋ ਗਈ ਹੈ, ਤੇ ਕਿਤੇ ਕਿਸੇ ਸੀਨੀਅਰ ਅਕਾਲੀ ਲੀਡਰ ਨੇ ਕਿਹਾ ਵੀ ਹੈ ਕਿ ਉਹਨਾਂ ਦੇ 70 ਤੇ 47 ਸੀਟਾਂ ਦੇ ਤੇ ਉਹਨਾਂ ਦੀ ਗੱਲ ਤੈਅ ਹੋ ਗਈ ਹੈ, ਬੀਜੇਪੀ ਨੂੰ 47 ਸੀਟਾਂ ਛੱਡੀਆਂ ਜਾਣਗੀਆਂ ਤੇ ਅਕਾਲੀ ਦਲ 70 ਸੀਟਾਂ ਤੇ ਚੋਣ ਲੜੇਗਾ। ਤੇ ਹੁਣ ਇਹ ਵੀ ਇੰਤਜ਼ਾਰ ਇਹ ਹੈ ਕਿ ਚੋਣਾਂ ਦਾ ਐਲਾਨ ਕਦੋਂ ਹੁੰਦਾ ਹੈ, ਤੇ ਉਦੋਂ ਤੱਕ ਮੇਰਾ ਖਿਆਲ ਹੈ ਬੀਜੇਪੀ ਇਸੇ ਗੱਲ ਤੇ ਰਹੂਗੀ ਕਿ ਸਾਰੀਆਂ 117 ਤੇ ਤਿਆਰੀ ਕਰੋ ਆਪਣੇ ਵਰਕਰਾਂ ਨੂੰ ਹੋਰ, ਤੇ ਉਹ ਸਾਰਾ ਕੁਛ ਕੀਤਾ ਜਾ ਰਿਹਾ, ਤੇ ਨੇੜੇ ਜਾ ਕੇ ਫਿਰ ਸ਼ਾਇਦ ਉਦਾਂ ਦੀ ਜਿਹੜੀ ਗੱਲ ਹੈ ਤੇ ਉਹ ਜਿੱਦਾਂ ਲੱਗਦਾ ਜਾਂ ਜਿੱਦਾਂ ਖਬਰਾਂ ਆ ਰਹੀਆਂ ਨੇ ਜਾਂ ਜਿੱਦਾਂ ਅੰਦਰੋਂ ਜਿਹੜੀਆਂ ਗੱਲਾਂ ਪੋਲੀਟੀਕਲ ਪਾਰਟੀਆਂ ਚੋਂ ਆ ਰਹੀਆਂ, ਇਹੀ ਕਾਰਨ ਹੈ ਕਿ ਅਕਾਲੀ ਦਲ ਦੇ ਖਿਲਾਫ ਤੇ ਇੱਕ ਵੀ ਜਿਹੜਾ ਬੀਜੇਪੀ ਦਾ ਲੀਡਰ ਕੋਈ ਬੋਲਣ ਲਈ ਤਿਆਰ ਨਹੀਂ ਹੈ ਕਿ ਇਹਨਾਂ ਦੇ ਰਾਜ ਭਾਗ ਦੇ ਦੌਰਾਨ ਇਹ ਹੋਇਆ ਇਹ ਹੋਇਆ, ਤੇ ਜਾਂ ਜਿਹੜੀ ਹੁਣ ਜਿਹੜੀਆਂ ਨੀਤੀਆਂ ਤੇ ਅਕਾਲੀ ਦਲ ਚੱਲ ਰਿਹਾ ਹੈ ਇਹਦੇ ਤੇ ਕੋਈ ਬੋਲਣ ਲਈ ਤਿਆਰ ਨਹੀਂ। ਇਸੇ ਤਰ੍ਹਾਂ ਅਕਾਲੀ ਖਾਸ ਕਰਕੇ ਬਾਦਲ ਧੜਾ ਤੇ ਦੂਜੇ ਨਾਲ ਹੀ ਜਿਹੜਾ ਹੈਗਾ ਪੁਨਰ ਸੁਰਜੀਤ ਵਾਲਾ, ਉਹ ਵੀ ਕਿਸੇ ਵੀ ਲੀਡਰ ਦੇ ਖਿਲਾਫ, ਪ੍ਰਧਾਨ ਮੰਤਰੀ ਦੀਆਂ ਨੀਤੀਆਂ ਦੇ ਖਿਲਾਫ ਜਾਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਇੱਕ ਵੀ ਸ਼ਬਦ ਜਿਹੜਾ ਮੂੰਹੋਂ, ਨਾ ਆਪਣੀਆਂ ਰੈਲੀਆਂ ਚ ਨਾ ਕਿਤੇ ਪ੍ਰੈਸ ਕਾਨਫਰੰਸਾਂ ਚ ਕਿਤੇ ਬੋਲਣ ਲਈ ਤਿਆਰ ਨਹੀਂ ਹੈ, ਜਿੱਥੋਂ ਇਹ ਲੱਗਦਾ ਕਿ ਚਲੋ ਅਲਟੀਮੇਟਲੀ ਤਾਂ ਫਿਰ ਇਹਨਾਂ ਨੇ ਇਕੱਠਾ ਹੋਣਾ ਹੀ ਹੈ। ਤੇ ਪਰ ਇਹ ਕਿ ਹੁਣ ਇਹ ਲੱਗਦਾ ਕਿ ਸਾਰਾ ਕੁਛ ਤਾਂ ਕਾਮਯਾਬ ਹੋਣਗੇ ਜੇ ਜਿਹੜੀ ਮੌਜੂਦਾ ਸਰਕਾਰ ਹੈ ਤੇ ਉਹਦੀਆਂ ਜਿਹੜੀਆਂ ਨੀਤੀਆਂ ਨੇ ਜਾਂ ਜੋ ਕੁਛ ਹੋ ਰਿਹਾ ਉਹਦਾ ਵੱਧ ਤੋਂ ਵੱਧ ਭੰਡੀ ਪ੍ਰਚਾਰ ਕਰਨਗੇ ਜਾਂ ਉਹਦੇ ਖਿਲਾਫ ਜਿਹੜੀਆਂ ਕੋਈ ਗੱਲਾਂ ਲੋਕਾਂ ਚ ਉਛਾਲਣਗੇ ਤੇ ਤਾਂ ਕਿ ਉਹਨਾਂ ਨੂੰ ਫਾਇਦਾ ਹੋ ਸਕੇ। ਤੇ ਇਸ ਤਰੀਕੇ ਦਾ ਜਿਹੜਾ ਹੈਗਾ ਹੁਣ ਇਹ ਬੀਜੇਪੀ ਕਰਨ ਜਾ ਰਹੀ ਹੈ। ਦੇਖੋ ਹੁਣ ਉਸ ਤੋਂ ਬਾਅਦ ਇਹ ਰੱਥ ਯਾਤਰਾ ਦੇ ਦੌਰਾਨ ਕਿੰਨਾ ਕੁ ਰਿਸਪੋਂਸ ਮਿਲਦਾ ਜਾਂ ਕਿੰਨੇ ਕੁ ਲੋਕ ਜੁੜਦੇ ਹੈ। ਇੱਕ ਕਾਰਨ ਮੈਨੂੰ ਇਹ ਲੱਗਦਾ ਹੈ ਰਣਜੋਤ ਜੀ ਇਹ ਵੀ ਹੈ ਕਿ ਭਾਵੇਂ ਸਾਰੇ 117 ਹਲਕੇ ਕਵਰ ਕਰਨ ਦੀ ਇਹਨਾਂ ਦੀ ਗੱਲ ਹੈ, ਪਰ ਮੇਰਾ ਖਿਆਲ ਹੈ ਕਿ ਸ਼ਹਿਰੀ ਵੋਟਰਾਂ ਤੇ ਹੀ ਜ਼ਿਆਦਾ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹੈ, ਤੇ ਜੇ ਇਹਨਾਂ ਦਾ ਅੰਦਰ ਖਾਤੇ ਗੱਲ ਹੋ ਗਈ ਹੈ ਫਿਰ ਕੁਦਰਤੀ ਹੈ ਕਿ ਜਿਹੜੀ ਹਿੰਦੂ ਵੋਟ ਹੈ ਜਾਂ ਜਿਹੜੀ ਉਹਨਾਂ ਦੀ ਪਰਮਾਨੈਂਟ ਪੋਕਿਟ ਰਹੀ ਹੈ ਸ਼ੁਰੂ ਤੋਂ, ਤੇ ਉੱਥੇ ਫਿਰ ਉਹ ਵੱਧ ਧਿਆਨ ਕੇਂਦਰਿਤ ਕਰਨਗੇ। ਇਹੀ ਕਾਰਨ ਹੈ ਕਿ ਇਹਨਾਂ ਨੇ ਸਾਰਾ ਰੱਥ ਯਾਤਰਾ ਇੱਦਾਂ ਦਾ ਜਿਹੜਾ ਆਡੰਬਰ ਉਹ ਕੀਤਾ।
0: ਬਿਲਕੁਲ, ਹੁਣ ਵੇਖਣ ਵਾਲੀ ਚੀਜ਼ ਇਹ ਹੈ, ਇਹਨੂੰ ਆਪਾਂ ਇੱਕ ਤਰ੍ਹਾਂ ਦੇ ਨਾਲ ਐਕਸਪੈਰੀਮੈਂਟਲ ਦੌਰ ਆਪਾਂ ਕਹਾਂਗੇ ਕਿ ਹੌਲੀ ਹੌਲੀ ਐਕਸਪੈਰੀਮੈਂਟ ਕਰਕੇ

0: ਇਹ ਹਿੱਟ ਰਿਹਾ ਵਾ ਅਤੇ ਇੱਥੇ ਵੀ ਅਜਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੋਰ ਵੀ ਹੋ ਸਕਦਾ ਹੈ ਕਿ ਬਾਕੀ ਫਾਰਮੂਲੇ ਜਿਹੜੇ ਆਪਾਂ ਜਾਣਦੇ ਹੀ ਹਾਂ ਕਿਹੜੇ ਕਿਹੜੇ ਪੋਲੀਟੀਕਲ ਪਾਰਟੀਆਂ ਦੇ, ਖਾਸ ਤੌਰ ਦੇ ਉੱਤੇ BJP ਦੇ, ਪਰ ਇਹ ਸਭ ਕੁਝ ਦੇ ਦਰਮਿਆਨ ਆਪਾਂ ਜਿੱਥੇ ਇੱਕ ਪਾਸੇ ਵੇਖ ਰਹੇ ਹਾਂ ਕਿ ਕਾਂਗਰਸ ਦਾ ਆਪਸ ਦੇ ਵਿੱਚ ਹਾਲੇ ਤੱਕ ਕਲੇਸ਼ ਨਹੀਂ ਮੁੱਕ ਰਿਹਾ, ਉੱਧਰ ਜੇ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹ ਹਾਲੇ ਤੱਕ ਇਹੋ ਹੀ ਨਹੀਂ ਵਿਚਾਰੇ ਤੈਅ ਕਰ ਪਾ ਰਹੇ ਵੀ ਉਹਨਾਂ ਨੇ ਕਿੱਥੇ ਜਾਣਾ ਵਾ, ਇਕੱਲੇ ਰਹਿਣਾ ਵਾ, ਇਹੋ ਹੀ ਨਹੀਂ ਹਾਲੇ ਤੱਕ ਉਹਨਾਂ ਨੂੰ ਪਤਾ ਲੱਗ ਰਿਹਾ। ਯਾਨੀ ਕਿ ਸਟੇਬਿਲਿਟੀ ਜੀ ਹਾਲੇ ਕਲੀਅਰ, ਇੱਕ ਸੋਚ ਕਲੀਅਰ ਵਿਜ਼ਨ ਹਾਲੇ ਕਿਸੇ ਦਾ ਵੀ ਸਾਹਮਣੇ ਨਹੀਂ ਆ ਰਿਹਾ, ਪਰ ਇਹਨਾਂ ਸਭ ਕੁਛ ਦੇ ਵਿੱਚੋਂ ਆਪਾਂ ਇਹ ਕਹਿ ਲਈਏ ਕਿ BJP ਉਸ ਸਫ਼ਰ ਦੇ ਵਿੱਚ ਕੀ ਟਰੈਕ 'ਤੇ ਆ?
1: ਨਹੀਂ ਦੇਖੋ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਐਕਸਪੈਰੀਮੈਂਟ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ। ਮੇਰਾ ਖਿਆਲ ਹੈ ਕਿ ਉਹ ਜਿਹੜਾ ਨੈਣ ਸਿੰਘ ਸੈਣੀ ਨੂੰ ਇੱਥੇ ਵਾਰ ਵਾਰ ਲਿਆਉਣ ਵਾਲਾ ਉਹ ਦਸਤਾਰ ਸਜਾ ਕੇ ਪੱਗ ਬੰਨ੍ਹ ਕੇ ਆਉਂਦੇ ਸੀ, ਤੇ ਉਹ ਵੀ ਇਹਨਾਂ ਨੂੰ ਲੱਗਿਆ ਵੀ ਇਹ ਸ਼ਾਇਦ ਗੱਲ ਉਵੇਂ ਚੱਲ ਨਾ ਸਕੇ, ਕਿਉਂਕਿ ਇੱਕ ਤਾਂ ਉਹਦਾ ਇਹ ਹੈ ਕਿ ਵੱਡੀ ਗੱਲ ਕਿ ਜਿਹੜਾ ਸੈਣੀ ਭਾਈਚਾਰਾ ਪੰਜਾਬ ਦੇ ਵਿੱਚ ਕਾਫੀ ਹੈ, ਖਾਸ ਕਰਕੇ ਜਿਹੜੀ ਬੈਲਟ ਹਰਿਆਣਾ ਦੇ ਨਾਲ ਲੱਗਦੀ ਹੈ ਜਾਂ ਇੱਧਰੋਂ ਅੱਗੇ ਹੁਸ਼ਿਆਰਪੁਰ ਜਲੰਧਰ ਪਠਾਨਕੋਟ ਤੱਕ, ਤੇ ਉਹਨਾਂ ਨੂੰ ਇਹ ਸੀ ਕਿ ਜੇ ਇਹ ਵੱਧ ਤੋਂ ਵੱਧ ਆਉਣਗੇ ਜਾਂ ਜ਼ਿਆਦਾ ਇੱਕ ਭਾਈਚਾਰੇ ਦੀ ਜਾਂ ਇੱਕ ਕਾਸਟ ਦੀ ਜਿਹੜੀ ਹੈ ਜਾਂ ਇੱਕ ਉਹ ਗੱਲ ਜ਼ਿਆਦਾ ਚੱਲੇਗੀ, ਕਿਉਂਕਿ ਇੱਕ ਫਿਦਰਤ ਹੈ ਸਾਰੇ ਲੋਕਾਂ ਦੀ, ਇਕੱਲੇ ਪੰਜਾਬੀਆਂ ਦੀ ਨਹੀਂ, ਪੂਰੇ ਦੇਸ਼ 'ਚ ਹੀ ਹੈ ਜਾਂ ਆਪਾਂ ਕਹਿ ਲਓ ਕਿ ਖਿੱਤੇ ਦੇ ਵਿੱਚ ਹੀ ਹੈ, ਸਾਊਥ ਏਸ਼ੀਆ ਜਿਹੜਾ ਖਿੱਤਾ ਹੈ, ਕਿ ਅਸੀਂ ਜੁੜੇ ਹੋਏ ਹਾਂ ਇਹਨਾਂ ਭਾਈਚਾਰਿਆਂ ਦੇ ਤੌਰ ਤੇ, ਜਾਤੀਆਂ ਦੇ ਤੌਰ ਤੇ ਅਜੇ ਵੀ ਇੱਕ ਦੂਜੇ ਦੇ ਨਾਲ, ਤੇ ਸਾਨੂੰ ਉਧਰੋਂ ਫਿਰ ਥੋੜਾ ਜਿਹਾ ਨੇੜਤਾ ਲੱਗਣ ਲੱਗ ਜਾਂਦੀ ਹੈ। ਇਹ ਇੱਕ ਜਿਹੜਾ ਸੀਗਾ ਇਹ ਕਾਰਨ ਮੈਨੂੰ ਲੱਗਿਆ। ਹਰਿਆਣੇ ਦੇ ਵਿੱਚ ਕਾਮਯਾਬ ਇੱਦਾਂ ਹੀ ਹੋਏ ਕਿ ਕਿਉਂਕਿ ਹਰਿਆਣੇ ਦੇ ਵਿੱਚ ਇੱਕ ਜਿਹੜਾ ਇੱਕ ਆਮ ਤੌਰ ਤੇ ਜੋ ਪਹਿਲਾਂ ਇੱਕ ਵਿਖਿਆਨ ਇਹ ਚੱਲਦਾ ਸੀ ਜਾਂ ਆਪਾਂ ਕਹਿ ਲਈਏ ਕਿ ਇੱਕ ਨੈਰੇਟਿਵ ਸੀ ਕਿ ਇੱਥੇ ਜਿਹੜਾ ਹੈਗਾ ਜਾਟ ਹੀ ਜਿਹੜਾ ਹੈਗਾ ਪਾਰਟੀ ਦਾ ਪ੍ਰਧਾਨ ਹੋਏਗਾ, ਜਾਟ ਹੀ ਇੱਥੇ ਮੁੱਖ ਮੰਤਰੀ ਬਣ ਸਕਦਾ, ਹੋਰ ਕੋਈ ਨੌਨ ਜਾਟ ਬਣ ਨਹੀਂ ਸਕਦਾ। ਪਹਿਲਾਂ BJP ਨੇ ਉਹ ਗੱਲ ਤੋੜੀ ਇੱਕ ਪੰਜਾਬੀ ਖੱਤਰੀ ਨੂੰ ਉੱਥੇ ਮੁੱਖ ਮੰਤਰੀ ਬਣਾ ਕੇ, ਤੇ ਮਨੋਹਰ ਲਾਲ ਨੂੰ, ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਹ ਤਜਰਬਾ ਦੂਜਾ ਵੀ ਇਹ ਕੀਤਾ ਕਿਉਂਕਿ ਹਰਿਆਣੇ ਦੇ ਵਿੱਚ ਵੀ ਜਿਹੜਾ ਸੈਣੀ ਭਾਈਚਾਰਾ ਕਾਫੀ ਹੈ, ਤੇ ਉਹ ਸੈਣੀ ਭਾਈਚਾਰੇ ਦੇ ਨਾਲ ਜਿਹੜੀਆਂ ਹੋਰ ਅਦਰ ਬੈਕਵਰਡ ਕਲਾਸ ਸੀ ਫਿਰ ਉਹ ਵੀ ਜੁੜ ਗਈਆਂ, ਤੇ ਦੂਜੇ ਪਾਸੇ ਇਹ ਕੁਦਰਤੀ ਹੋਇਆ ਕਿ ਕਾਂਗਰਸ ਦੀ ਉੱਥੇ ਆਪਸ ਦੇ ਵਿੱਚ ਅੱਡੋ ਪਾਟ ਹੋ ਗਈ, ਤੇ INLD ਜਿਹੜਾ ਸੀ ਉਹ ਕੁਛ ਚੌਟਾਲਾ ਸਾਹਿਬ ਦੇ ਇੱਕ ਕੇਸ 'ਚ ਫਸਣ ਕਰਕੇ ਉਹ ਵੀ ਪਰਿਵਾਰ ਜਿਹੜਾ ਸੀਗਾ ਪੋਲੀਟੀਕਲੀ ਖੇਰੂੰ ਖੇਰੂੰ ਹੋ ਗਿਆ, ਤੇ ਉੱਥੇ ਇਹ ਫਿੱਟ ਬੈਠ ਗਿਆ। ਪਰ ਹੁਣ ਪੰਜਾਬ ਦੇ ਵਿੱਚ ਇਹ ਗੱਲ ਐਵੇਂ ਨਹੀਂ ਚੱਲਣੀ, ਇੱਥੇ ਜਿਹੜੀ ਇੱਕ ਜਿਹੜੀ ਹੈ ਭਾਈਚਾਰੇ ਨੂੰ ਲੈ ਕੇ ਵੋਟ ਕੰਸੋਲੀਡੇਟ ਨਹੀਂ ਹੁੰਦੀ, ਨਾ ਅੱਜ ਤੱਕ ਕਦੇ ਹੋਈ ਹੈ, ਤੇ ਭਾਵੇਂ ਉਦੋਂ ਬਾਅਦ ਹਾਲਾਂਕਿ ਪੰਜਾਬ ਦੀ ਚਲੋ ਤਕਸੀਮ ਵੀ ਹੋ ਗਈ ਹੈ, ਪਰ ਇਹਦੇ ਬਾਵਜੂਦ ਵੀ ਕੋਈ ਇੱਥੇ ਇਹ ਨਹੀਂ ਦੇਖਿਆ ਜਾਂਦਾ ਕਿ ਇਹ ਕੈਂਡੀਡੇਟ ਜੱਟ ਹੈ, ਇਹ ਕੈਂਡੀਡੇਟ ਹਿੰਦੂ ਹੈ, ਇਹ ਜਿਹੜਾ ਹੈਗਾ ਇਹ ਸਿੱਖ ਹੈ ਜਾਂ ਇਹ ਕੌਣ, ਤੇ ਇਹ ਸਾਰੀਆਂ ਪਾਰਟੀਆਂ ਦਾ ਇਹ ਰਿਹਾ ਹੀ ਹੈ, ਇੱਥੋਂ ਤੱਕ ਕਿ ਅਕਾਲੀ ਦਲ ਲਈ ਚਲੋ ਬਾਅਦ ਤਾਂ BJP ਨਾਲ ਇੱਕ ਸਮਝੌਤਾ ਹੀ ਹੋ ਗਿਆ ਸੀ ਪੱਕੇ ਤੌਰ ਤੇ, ਜਦੋਂ ਅਕਾਲੀ ਦਲ ਦੀਆਂ ਪਹਿਲਾਂ ਆਪਣੀਆਂ ਸਰਕਾਰਾਂ ਬਣਦੀਆਂ ਰਹੀਆਂ ਉਦੋਂ ਅਕਾਲੀ ਸੀਟ ਤੋਂ ਜਿੱਤੇ ਹੋਏ ਜਿਹੜੇ ਹੈਗੇ ਆ ਕਿੰਨੇ ਹਿੰਦੂ ਕੈਂਡੀਡੇਟ ਮੰਤਰੀ ਬਣੇ ਆ, ਕਸਤੂਰੀ ਲਾਲ ਮੰਤਰੀ ਰਹੇ, ਚਰਨਜੀਤ ਲਾਲ ਮੰਤਰੀ ਰਹੇ, ਤੇ ਹੋਰ ਇੱਦਾਂ ਦੇ ਜਿਹੜੇ ਹੈ ਅਕਾਲੀ ਸਰਕਾਰ ਦੇ ਵਿੱਚ। ਸੋ ਇੱਥੇ ਇਹ ਫਾਰਮੂਲਾ ਜਿਹੜਾ ਹੈ ਉਵੇਂ ਚੱਲਦਾ ਨਹੀਂ, ਤੇ ਫੇਰ ਹੀ ਮੈਨੂੰ ਲੱਗਦਾ ਉਹਨਾਂ ਨੂੰ ਹੁਣ ਇਹ ਲੱਗਿਆ ਹੋਣਾ ਕਿ ਜਾਂ ਜਿਸ ਤਰ੍ਹਾਂ ਦੀ ਫੀਡਬੈਕ ਮਿਲੀ ਹੋਣੀ ਹੈ ਕਿ ਆਹ ਜਿਹੜਾ ਹੈ ਇਸ ਤਰੀਕੇ ਦੀ ਗੱਲ ਜਿਹੜੀ ਉਹ ਚਲਾਈ ਜਾਵੇ। ਤੇ ਇੱਕ ਗੱਲ ਪੱਕੀ ਹੈ ਕਿ ਜਿਹੜੀ BJP ਦਾ ਜਿਹੜਾ ਜ਼ਿਆਦਾ ਪਕੜ ਹੈ ਉਹ ਪਠਾਨਕੋਟ, ਜਲੰਧਰ ਤੇ ਹੁਸ਼ਿਆਰਪੁਰ ਦਾ ਇਲਾਕਾ, ਇਹ ਗੜਸ਼ੰਕਰ ਵਗੈਰਾ ਇੱਧਰ ਵੀ, ਤੇ ਜਾਂ ਕੁਛ ਪੋਕਟਾਂ ਲੁਧਿਆਣੇ ਦੇ ਵਿੱਚ ਉੱਥੇ ਹੈ ਜਿੱਥੇ ਵਪਾਰੀ ਵੋਟ ਹੈ ਜਾਂ ਹਿੰਦੂ ਵੋਟ ਹੈ ਜਾਂ ਮਾਈਗ੍ਰੈਂਟ ਲੇਬਰ ਦੀ ਵੋਟ ਹੈ, ਉੱਥੇ ਉਹਨਾਂ ਦਾ ਕਿਤੇ ਨਾ ਕਿਤੇ ਆਧਾਰ ਹੈਗਾ, ਜਦੋਂ ਇਹ ਸਮਝੌਤਾ ਹੁੰਦਾ ਉੱਥੋਂ ਫਿਰ ਇਹ ਜਿਹੜਾ ਹੈਗਾ ਜਿੱਤਣ ਦੇ ਵਿੱਚ ਕਾਮਯਾਬ ਵੀ ਹੋ ਜਾਂਦੇ ਆ, ਇਹਨਾਂ ਦੇ MLA ਪਹਿਲਾਂ ਬਣਦੇ ਰਹੇ ਸਮਝੌਤੇ ਦੇ ਦੌਰਾਨ। ਪਰ ਜਿਹੜਾ ਇਹ ਗੱਲ ਹੈ ਕਿ ਇਹ ਸਿਰ ਤੇ ਸਿਰਫ ਇਕੱਲੀ ਰੱਥ ਯਾਤਰਾ ਜਾਂ ਹੋਰ ਇਹਦੇ ਸਿਰ ਤੇ ਕਾਮਯਾਬ ਹੋ ਜਾਏਗੀ, ਇਹ ਮੇਰਾ ਖਿਆਲ ਹੈ ਕਿ ਸ਼ਾਇਦ ਭੁਲੇਖਾ ਹੋਵੇ
0: ਜੀ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ।
1: ਹਾਂਜੀ, ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਇਮੇਜਿਨ ਕਰੋ ਅੱਖਾਂ ਤੁਹਾਡੀਆਂ ਬੰਦ ਨੇ, ਇਮੇਜਿਨ ਕਰੋ, ਇਮੇਜਿਨ ਅੱਖਾਂ ਬੰਦ ਨੇ, ਹੱਥ ਚ ਸ਼ੈਂਪੇਨ ਫੜੀ ਹੋਈ ਹੈ, ਤੁਸੀਂ ਕਿਸੇ ਫੈਸ਼ਨ ਸ਼ੋਅ ਚ ਬੈਠੇ
1: ਹੋ। ਇਹ ਭਾਜੀ ਇਹ ਉਹ ਵੀ ਮਿਊਜ਼ਿਕ ਹੀ ਜਿਹੜਾ ਤੁਸੀਂ ਲਾਤਾ ਨਾ ਹੁਣ, ਭਈ ਉਹ ਮੈਂ ਜਹਾਜ਼ ਕਰੂਜ਼ ਵਾਲਾ ਜਹਾਜ਼ ਆ ਉਹ ਐ ਕਰਕੇ ਚੱਲਣ ਡਿਆ ਤੇ ਪਿੱਛੇ ਮਿਊਜ਼ਿਕ ਚੱਲਣ ਡਿਆ, ਅੱਗੇ ਅੱਗੇ ਬੰਦਾ ਨਾ ਵਧੀ ਜਾ ਰਿਹਾ।
0: ਪਾਰਟੀ ਆਲ ਦੀ ਨਾਈਟ
1: ਯਾਰ, ਇਹ ਮਿਊਜ਼ਿਕ ਵੇਖੋ, ਮੈਂ ਨਾ ਹਮੇਸ਼ਾ ਇਹ ਕਹਿੰਦਾ ਹੁਣਾ ਮਿਊਜ਼ਿਕ ਇਜ਼ ਮਾਈ ਲਾਈਫ,
0: ਬਹੁਤ ਵੱਡਾ ਰੋਲ ਅਦਾ ਕਰਦਾ
1: ਯਾਰ। ਭਾਜੀ ਮਿਊਜ਼ਿਕ ਨਾਲ ਇੰਨੀਆਂ ਟੈਨਸ਼ਨਾਂ ਦੂਰ ਹੁੰਦੀਆਂ। ਹੁਣ ਵੇਖੋ ਨਾ ਆਪਾਂ ਜਦੋਂ ਛੋਟੇ ਹੁੰਦੇ ਹਾਂ ਆਪਾਂ ਕੀਰਤਨ ਸੁਣਦੇ ਹੁੰਦੇ ਹਾਂ, ਕੀਰਤਨ ਵੀ ਕਿੱਦਾਂ ਸਾਡਾ ਟੈਨਸ਼ਨ ਦੂਰ ਹੁੰਦੀ ਸੀ ਹਨਾ। ਮਤਲਬ ਹੁਣ ਅੱਜ ਕੱਲ ਮਿਊਜ਼ਿਕ ਜਿਹੜਾ ਹੈ ਨਾ, ਕੋਈ ਵੀ ਮਿਊਜ਼ਿਕ ਆ ਜਿਹੜਾ ਤੁਹਾਡੀ ਟੈਨਸ਼ਨ ਦੂਰ ਕਰਦਾ,
0: ਟੈਨਸ਼ਨ ਦੂਰ ਕਰ ਦਵੇ,
1: ਮੈਂ ਕਹਿੰਦਾ ਉਹ ਕੀਰਤਨ ਤੋਂ ਘੱਟ।
0: ਦੇਖੋ ਅਸੀਂ ਬੈਲੈਂਸ ਕਰਕੇ ਰੱਖਦੇ ਹਾਂ, ਮਿਊਜ਼ਿਕ ਨੇ ਤੁਹਾਡਾ ਟੈਨਸ਼ਨ ਦੂਰ ਕਰਨਾ ਤੇ ਸਾਡੀਆਂ ਗੱਲਾਂ ਨੇ ਟੈਨਸ਼ਨ ਦੇਣੀ। ਬੈਲੈਂਸ ਲਾਈਫ ਦੇ ਵਿੱਚ ਬੈਲੈਂਸ ਬਹੁਤ ਜ਼ਰੂਰੀ ਹੈ,
1: ਜਿਹੜਾ ਜਿੱਦਾਂ ਕਹਿੰਦੇ ਨਾ ਹਾਂ ਸਹੀ ਗੱਲ ਆ। ਤੇ ਤੁਹਾਡੇ ਜਿਹੜੇ ਮਤਲਬ ਦੋਵੇਂ ਪੈਰ ਆ ਨਾ ਅਸੀਂ ਕਿਸ਼ਤੀ ਵਿੱਚ ਹੀ ਰੱਖਣੇ, ਤੁਹਾਨੂੰ ਡੁੱਬਣ ਨਹੀਂ ਦੇਣਾ ਭਾਈ, ਪੂਰੇ ਮਤਲਬ ਟੈਨਸ਼ਨ ਦੇਣੀ ਵੀ ਆ ਲਈ ਵੀ ਦੇਣੀ ਤੇ ਇੰਜੋਇਮੈਂਟ ਵੀ ਕਰੋ।
0: ਆਹੀ ਬਾਤ ਆ,
1: ਇਹ ਹੈ ਕੀ ਆਪਣਾ ਅੱਜ
0: ਪ੍ਰੋਗਰਾਮ
1: ਕੀ ਕੁਝ ਘਟਾਰੀਏ ਤੇ ਖਤਮ ਹੋ ਗਿਆ।
0: ਆਹੋ ਤਾਂ ਆਪਾਂ ਕੜੇ ਨਾਮ ਹੀ ਕਿੰਨੇ ਚੇਂਜ ਕੀਤੇ ਨੇ, ਬੰਦੇ ਉਹੀ ਨੇ, ਰੇਡੀਓ ਉਹੀ ਹੈ, ਗੱਲਾਂ ਉਹ ਜਿਹੀਆਂ ਹੀ ਨੇ, ਬਸ ਨਾਮ
1: ਬਦਲਦੇ।
0: ਕੁਝ ਘਟਾਰੀਆਂ ਤੋਂ ਪਹਿਲਾਂ ਵੀ ਕੀ ਹੁੰਦਾ ਸੀਗਾ,
1: ਉਹ ਮੇਰਾ ਚਾਚਾ ਪੀਜੇ,
0: ਚਾਚਾ ਪੀਜੇ, ਹਾਂ
1: ਚਾਚਾ ਪੀਜੇ, ਤੁਸੀਂ ਉਦੋਂ ਸਾਡੇ ਹੁੰਦੇ ਸੀ। ਮੈਂ ਨਾ ਦੱਸਾਂ ਕੀ ਕਹਿੰਦਾ ਨਾ ਪੀਜੇ ਦਾ ਮਤਲਬ ਬਈ ਖਾਜੇ ਪੀਜੇ, ਤੁਸੀਂ ਤਾਂ ਬਾਅਦ ਚ ਦੱਸਿਆ ਪੀਜੇ ਦਾ ਮਤਲਬ ਪੂਰ ਜੋਗ, ਮੈਂ ਕਿਹਾ ਯਾਰ ਹੱਦ ਹੋ ਗਈ ਭਾਜੀ, ਇਹ ਕਿਉਂ ਜਿਹਾ ਲਾਉਣਾ
0: ਆਰਜੇ ਤੋਂ ਪੀਜੇ ਬਣਾਇਆ। ਤੇ ਹੁਣ ਹੈਗਾ ਸਾਡਾ ਖਬਰ ਬੜੀ ਬੇਕਾਰ, ਅੰਬਰਸਰ ਵਾਲੇ ਮੁੰਡੇ ਦਾ ਜਨਮ ਦਿਨ। ਉਹ ਮੁੰਡਾ ਪੰਜਾਬ ਚ ਨੀ, ਇੰਡੀਆ ਚ ਨੀ,
1: ਇੰਡੀਆ ਚ ਨੀ,
0: ਵਰਲਡ ਚ ਨੀ,
1: ਓਏ
0: ਸਾਰੇ ਕਿਤੇ ਮਸ਼ਹੂਰ ਹੈਗਾ।
1: ਮੈਂ
0: ਉਹਦਾ ਨਾਂ ਹੈ ਰਾਜੀਵ ਭਾਟੀਆ,
1: ਰਾਜੀਵ ਭਾਟੀਆ ਭਾਜੀ,
0: ਮੈਂ ਉਹਦਾ ਗਾਣਾ ਚਲਾਉਂਗਾ ਤੇ ਅੱਜ ਸਾਰੇ ਗਾਣੇ ਉਹਦੇ ਹੀ ਚੱਲਣਗੇ।
1: ਆਹੋ ਹੋਏ, ਅੱਛਾ
0: ਤੁਸੀਂ ਗੈਸ ਕਰਨਾ ਵੀ ਉਹ ਮੁੰਡਾ ਕੌਣ ਹੈ।
1: ਅੱਛਾ
0: ਰਾਜੀਵ ਭਾਟੀਆ,

0: ਅੱਛਾ ਭਾਈ, ਤੁਸੀਂ ਪਹਿਲਾਂ ਦੱਸਿਆ ਸੀ ਨਾਮ, ਜਦੋਂ ਤੁਸੀਂ ਨਾਮ ਲਿਆ ਨਾ ਉਹ ਕੀ ਨਾਮ ਦੱਸਿਆ ਸੀ ਦੱਸਿਓ ਫਿਰ?
1: ਰਾਜੀਵ ਭਾਟੀਆ।
0: ਰਾਜੀਵ ਭਾਟੀਆ, ਮਤਲਬ ਅਕਸ਼ੇ ਕੁਮਾਰ ਦਾ ਨਾਂ ਰਾਜੀਵ ਭਾਟੀਆ।
1: ਤੇ ਤੁਹਾਨੂੰ ਪਤਾ ਨੀ?
0: ਮੈਂ ਨਾ ਰਿਕਾਰਡ ਕਰਦਾ ਪਿਆ ਵਾ ਕਿਉਂਕਿ ਸਾਡਾ ਗੁਆਂਢੀ ਉਹਦਾ ਨਾਮ ਵੀ ਰਾਜੀਵ ਭਾਟੀਆ।
1: ਜਨਮ ਦਿਨ ਕਿਤੇ ਅੱਜ ਤਾਂ ਨਹੀਂ?
0: ਨਹੀਂ, ਮੈਂ ਜਾ ਕੇ ਪੁੱਛਾਂਗਾ ਰਾਜੀਵ ਭਾਈ ਨੂੰ, ਸੇਮ ਰਾਜੀਵ ਭਾਟੀਆ। ਮੈਂ ਯਾਰ ਹੱਦ ਹੋ ਗਈ, ਤੇ ਮੈਂ ਨਾ ਰਿਕਾਰਡ ਕਰਕੇ
1: ਪੂਰਾ ਨਾਮ ਜੇ ਪੁੱਛਣਾ ਤਾਂ ਰਾਜੀਵ ਹਰੀਓਮ ਭਾਟੀਆ।
0: ਅੱਛਾ ਅੱਛਾ ਹਰੀਓਮ। ਲੋ ਜੀ, ਅਕਸ਼ੇ ਕੁਮਾਰ ਦਾ ਨਾਮ ਪੂਰਾ ਹੈ ਰਾਜੀਵ ਹਰੀਓਮ ਭਾਟੀਆ।
1: ਜੇ ਲੱਗਦਾ ਉਹ ਵਿੱਚ ਡੈਡੀਆਂ ਦਾ ਨਾਮ ਅੱਗੇ ਪੈਂਦਾ ਹੁੰਦਾ ਸੀ ਨਾ ਪੁਰਾਣਾ।
0: ਅੱਛਾ, ਠੀਕ ਹੈ। ਨਹੀਂ ਨਹੀਂ, ਮੈਂ ਇਸ ਕਰਕੇ ਸਪੈਸ਼ਲ ਤੁਹਾਡੇ ਕੋਲ ਨਾਮ ਪੁੱਛਿਆ ਵੀ ਜਾ ਕੇ ਨਾ ਰਿਕਾਰਡਿੰਗ ਭਾਜੀ ਨੂੰ ਸੈਂਡ ਕਰਾਂਗਾ। ਭਾਜੀ, ਅਸੀਂ ਤੁਹਾਡਾ ਰੇਡੀਓ ਦੇ ਨਾਲ ਆਇਆ ਸੀ ਅੱਜ,
1: ਦੇਖ ਲਓ।
0: ਤੇ ਏਦਾਂ ਹੀ ਹੈ ਭਾਜੀ ਨੂੰ ਮਸ਼ਹੂਰ।
1: ਅੱਜ ਖਿਲਾੜੀਓ ਕੇ ਖਿਲਾੜੀ ਅਕਸ਼ੇ ਕੁਮਾਰ ਦੀ ਆਪਾਂ ਕੀ ਗੱਲਾਂ ਕਰਨੀਆਂ?
0: ਇੰਟਰਨੈਸ਼ਨਲ ਖਿਲਾੜੀ
1: ਕੀ ਉਹ ਗੱਲ ਕਰੀਏ? ਤੁਹਾਡੀ ਫੇਵਰੇਟ ਫਿਲਮ ਕਿਹੜੀ ਅਕਸ਼ੇ ਕੁਮਾਰ ਦੀ?
0: ਭਾਜੀ, ਮੇਰੀ ਫੇਵਰੇਟ ਹੈਗੀ ਹੈ ਫਿਲਮ ਇੱਕ ਮੋਹਰਾ ਜਿਹੜੀ ਆਈ ਸੀ।
1: ਮੋਹਰਾ
0: ਤੋਂ ਬਾਅਦ ਇੱਕ ਉਹ ਵੀ ਆਈ ਸੀ ਨਾ ਲੰਡਨ, ਨਮਸਤੇ ਲੰਡਨ, ਜਦੋਂ ਉਹ ਵਿੱਚ ਮੇਰੇ ਖਿਆਲ ਵਿੱਚ ਇੰਗਲਿਸ਼ ਵੀ ਬੋਲਦੇ ਸੀ ਕੁਝ ਨਾ ਕੁਝ, ਵਿੱਚ ਡਾਇਲੋਗ ਬੜਾ ਹਿੱਟ ਹੋਇਆ ਸੀ ਉਹਨਾਂ ਦਾ।
1: ਹਾਂ, ਉਦੋਂ ਉਹ ਵਧੀਆ ਸੀ,
0: ਉਹਨਾਂ ਦੇ ਗਾਣੇ ਵੀ ਬੜੇ।
1: ਪਰ ਆਪਾਂ ਜਦੋਂ ਬਚਪਨ ਚ ਹੁੰਦੇ ਸੀਗੇ ਉਦੋਂ ਅਕਸ਼ੇ ਕੁਮਾਰ ਦੀਆਂ ਖਿਲਾੜੀ ਸੀਰੀਜ਼ ਹੀ ਵਧੀਆ ਲੱਗਦੀ।
0: ਖਿਲਾੜੀ, ਹਾਂ,
1: ਖਿਲਾੜੀ ਸਭ ਤੋਂ ਬੜਾ ਖਿਲਾੜੀ, ਖਿਲਾੜੀਓ ਕਾ ਖਿਲਾੜੀ, ਖਿਲਾੜੀ ਨੰਬਰ 1, ਮੈਂ ਖਿਲਾੜੀ ਤੂੰ ਅਨਾੜੀ।
0: ਭਾਜੀ, ਇਸ ਤੋਂ ਬਾਅਦ ਨਾ ਜਦੋਂ ਤੁਹਾਨੂੰ ਮੌਕਾ ਮਿਲੇ ਨਾ ਉਹ ਗਾਣਾ ਲਾ ਦਿਓ, ਮੈਂ ਖਿਲਾੜੀ, ਮੇਰਾ ਇੰਨਾ ਫੇਵਰਟ ਗਾਣਾ ਹੈ ਨਾ।
1: ਮੈਂ ਕਿਹਾ ਤੁਸੀਂ ਅੱਜ ਫਰਮਾਇਸ਼ ਨਹੀਂ ਕਰਨੀ, ਅੱਜ ਤੁਹਾਨੂੰ ਗਾਣੇ ਚਲਾਵਾਂਗੇ ਯਾਰ, ਘੈਂਟ ਘੈਂਟ ਅਕਸ਼ੇ ਕੁਮਾਰ ਦੇ ਹੀ ਚੱਲਣਗੇ। ਪਰ ਆਹ ਲੇਟ, ਮਤਲਬ ਹੁਣ ਜਿਹੜੀ, ਮਤਲਬ ਹੁਣ ਜਿਹੜਾ ਹੇਰਾ ਫੇਰੀ ਵਾਲਾ ਅਕਸ਼ੇ ਕੁਮਾਰ ਆਇਆ ਨਾ ਉਹ 2.0 ਸੀ। ਰੋਡੀ ਰਾਠੌਰ, ਮੁਝਸੇ ਸ਼ਾਦੀ ਕਰੋਗੀ, ਕਿੰਨਾ
0: ਕਹਿਣਾ
1: ਮਾਮਾ ਕਿਸੇ ਵੀ ਸੀਮਤ ਕੇ, ਉਹ ਸਹੀ, ਉਹ ਵੀ ਕਿਹੜੀ ਸੀਗੀ? ਉਹ ਮਾਮਾ ਕਿਹਦੇ ਚ? ਕਾਦਰ ਖਾਨ ਨੂੰ ਕਹਿੰਦੇ। ਹੁਣ ਵੀ ਵਧੀਆ ਆਈਆਂ, ਫਿਰ ਹਾਊਸਫੁਲ ਸੀਰੀਜ਼,
0: ਹਾਊਸਫੁਲ
1: ਪਹਿਲੀ ਫਿਲਮ, ਫਿਰ ਤਾਂ ਕਬਾੜਾ ਹੀ ਸੀਗਾ।
0: ਸਹੀ ਗੱਲ, ਸਹੀ।
1: ਪਰ ਫਿਰ ਉਹ, ਫਿਰ ਜੌਲੀ LLB,
0: ਮੇਰੇ
1: ਖਿਆਲ ਦੇ ਨਾਲ ਉਹਨੀ ਦਿਨੀ ਦੇ ਵਿੱਚ ਇਹ ਚਾਂਦਨੀ ਚੌਂਕ ਰਹਿੰਦੇ ਹੁੰਦੇ ਸੀ।
0: ਅੱਛਾ ਜੀ,
1: ਅੰਮ੍ਰਿਤਸਰ ਦੀ
0: ਚਾਂਦਨੀ
1: ਚੌਂਕ ਤੇ ਚਾਈਨਾ, ਚਾਂਦਨੀ ਚੌਂਕ ਤੇ ਚਾਈਨਾ ਚ ਇਹਦੀ ਆਪਣੀ ਰੀਅਲ ਸਟੋਰੀ ਵੀ ਹੈ, ਜਿਵੇਂ ਉਹ ਚ ਕੁੱਕ ਦਿਖਾਇਆ ਹੋਇਆ ਨਾ। ਇਹ ਦਿੱਲੀ ਤੋਂ ਫਿਰ ਬਾਅਦ ਚ ਇਹ ਮਾਰਸ਼ਲ ਆਰਟ ਦੀ ਟ੍ਰੇਨਿੰਗ ਲੈਣ ਤੇ ਕੰਮ ਕਰਨ ਥਾਈਲੈਂਡ ਚਲੇ ਗਈ ਸੀ।
0: ਅੱਛਾ,
1: ਥਾਈਲੈਂਡ ਚ ਲੈ ਕੇ ਇਹਨਾਂ ਨੇ ਮਾਰਸ਼ਲ, ਕਿਉਂਕਿ ਉੱਥੇ ਬੈਸਟ ਮਾਰਸ਼ਲ ਆਰਟਿਸਟ ਉਹਨਾਂ ਤੋਂ ਟ੍ਰੇਨਿੰਗ ਲਈ, ਪਲੱਸ ਉੱਥੇ ਕੁੱਕ ਬਣੇ। ਉਹ ਸਟੋਰੀ ਚਾਂਦਨੀ ਚੌਂਕ ਤੋਂ ਚਾਈਨਾ ਚ ਦਿਖਾਈ ਹੋਈ ਹੈਗੀ,
0: ਰੀਅਲ ਸਟੋਰੀ ਹੈ,
1: ਰੀਅਲ ਹਲਕੀ ਜੀ ਰੀਅਲ ਸਟੋਰੀ
0: ਥੋੜੀ ਆਪਣੀ।
1: ਐਗਜੈਕਟਲੀ, ਉਹਨੇ ਬਲੈਕ ਬੈਲਟ ਲਈ ਹੋਈ ਹੈ ਤਾਇਕਵਾਂਡੋ ਬੇਸਿਕਲੀ ਜ਼ਿਆਦਾ ਸੀ ਹਨਾ, ਉਹ ਸਿੱਖ ਕੇ ਆਏ ਸੀ।
0: ਅੱਛਾ, ਮੈਂ ਨਾ ਉਹ ਵੇਖਿਆ ਸੀ ਕਪਿਲ ਸ਼ਰਮਾ ਦਾ ਸ਼ੋਅ ਜਦੋਂ ਆ ਰਿਹਾ ਸੀ ਨਾ, ਉਦੋਂ ਅਕਸ਼ੇ ਕੁਮਾਰ ਤੇ ਉਹਨਾਂ ਦੀ ਟੀਮ ਆਈ ਸੀ ਜਿਹੜੇ ਉਹਨਾਂ ਦੇ ਨਾਲ ਲੜਾਈਆਂ ਲੜੂਈਆਂ ਵਾਲੇ ਹੁੰਦੇ ਆ ਨਾ ਯਾਰ, ਉਹ ਮਤਲਬ ਅਕਸ਼ੇ ਕੁਮਾਰ ਭਾਜੀ ਇੰਨਾ ਮਤਲਬ ਉਹਨਾਂ ਦੀ ਹੈਲਪ ਕਰਦੇ ਪਏ ਆ ਨਾ ਸਾਰਿਆਂ ਦੀ, ਕਹਿੰਦੇ ਮੈਂ ਜਿੰਨੀ ਮੇਰੀ ਟੀਮ ਆ ਨਾ ਮੈਂ ਹਾਲੇ ਤੱਕ ਸਾਂਭ ਕੇ ਰੱਖੀ ਹੈ, ਤੇ ਸਾਰੇ ਉੱਥੇ ਇੰਨੇ ਰੋਲ ਲਾ ਪਏ ਸੀ, ਇੰਨੇ ਭਾਵੁਕ ਹੋ ਗਏ ਸੀ ਵੀ ਯਾਰ ਤੁਸੀਂ ਹਲੇ ਵੀ ਮਤਲਬ ਏਦਾਂ ਸਾਡੀ ਸਪੋਰਟ ਕਰਦੇ ਪਏ ਹੋ, ਏਦਾਂ ਨਾਲ ਚੱਲਦੇ ਪਏ ਹੋ। ਔਰ ਇੱਕ ਉਹਨਾਂ ਨੇ ਉਦੋਂ ਸੀਨ ਦਿਖਾਇਆ ਸੀ, ਉਹ ਕਹਿੰਦੇ ਰੀਅਲ ਉਹਨਾਂ ਨੇ ਕੀਤਾ ਸੀ, ਉਹ ਜ਼ਿਆਦਾਤਰ ਵੈਸੇ ਰੀਅਲ ਹੀ ਭਾਜੀ ਕਰਦੇ ਹੁੰਦੇ,
1: ਰੀਅਲ ਹੀ ਆਪ ਹੀ ਆਪਣੇ ਬੇਸਿਕਲੀ ਇਹ ਚ ਕਹਿੰਦੇ ਹੁੰਦੇ ਬੋਡੀ ਡਬਲ, ਉਹ ਜਿਹਨਾਂ ਦੀ ਤੁਸੀਂ ਗੱਲ ਕਰਦੇ ਹੋ ਉਹ ਬੋਡੀ ਡਬਲ ਹੁੰਦੇ ਨੇ, ਉਹ ਇਸ ਕਰਕੇ ਹੁੰਦੇ ਨੇ ਕਿ ਜੇ 60-65 ਬਲ ਲੱਗ ਗਈ
0: ਤੇ ਦੂਜੇ ਨੂੰ ਲੱਗੇ
1: ਤੇ, ਹਾਂ, ਕਿਉਂਕਿ ਫਿਰ ਹੀਰੋ ਦੇ ਨਾਲ ਤਾਂ ਫਿਲਮ
0: ਪੂਰੀ ਚੱਲਦੀ
1: ਰੱਖਣੀ ਹੈ, ਕੰਟੀਨਿਊਟੀ ਰੱਖਣੀ ਹੁੰਦੀ ਹੈ,
0: ਸਹੀ ਗੱਲ।
1: ਸੋ ਕਰਕੇ ਐਨੀਵੇਜ਼, ਤੁਹਾਨੂੰ ਕਿਹੜੀ ਫਿਲਮ ਵਧੀਆ ਲੱਗਦੀ ਹੈਗੀ ਹੈ? ਸਿੰਘ ਇਜ਼ ਕਿੰਗ, ਭੂਲ ਭੁਲੱਈਆ, ਹੇ ਬੇਬੀ, ਹਨਾ, ਹੋਰ ਕਿਹੜੀ ਕੋਈ ਦੱਸੋ ਕੋਈ
0: ਫੇਮਸ? ਹਾਂ, ਇਹ ਹੋ ਗਿਆ
1: ਤੇ ਰੋਡੀ ਰਾਠੌਰ,
0: ਰੋਡੀ ਰਾਠੌਰ ਵੀ ਮੈਂ ਦੇਖੀ, ਉਹ ਵੀ ਬੜੀ ਘੈਂਟ ਸੀ,
1: ਵਧੀਆ ਫਿਲਮ ਸੀਗੀਆਂ ਇਹ ਸਾਰੀਆਂ, ਵਧੀਆ ਸੀਗੀਆਂ। ਤੇ ਹੁਣ ਆ ਹਾਊਸਫੁਲ ਸੀਰੀਜ਼ ਤੇ ਜੌਲੀ LLB ਸੀਰੀਜ਼ ਅੱਜ ਕੱਲ ਬਹੁਤ ਚੱਲ ਰਹੀ ਹੈ।
0: ਅੱਛਾ ਮੈਂ ਜੌਲੀ LLB ਉਹ ਵਾਲੀ ਨਹੀਂ ਹਲੇ ਦੇਖੀ, ਉਹ ਤੁਸੀਂ ਦੇਖੀ ਹੈ ਕਿ ਨਹੀਂ
1: ਜਿਹੜੀ ਨਵੀਂ ਰੀਸੈਂਟ ਆਈ?
0: ਮੈਂ ਤਾਂ ਪੁਰਾਣੀ ਵੀ ਨਹੀਂ ਵੇਖੀ, ਮੈਂ ਪੁਰਾਣੀ ਵੀ ਨਹੀਂ ਦੇਖੀ ਹਲੇ।
1: ਹੁਣ ਤਾਂ ਮੈਂ ਕਾਫੀ ਫਿਲਮਾਂ ਦੇਖ ਰਿਹਾ ਹੈਗਾ ਤੇ ਇਸ ਕਰਕੇ ਯਾਦ ਨਹੀਂ ਰਹਿੰਦੀ।
0: ਲਓ ਅੱਜ ਅਸੀਂ ਨਾਲ ਨਾਲ ਆਪਣਾ
1: ਨਹੀਂ ਨਾਲ ਨਾਲ ਨਹੀਂ ਬਸ ਹੋ ਗਿਆ।
0: ਅੱਛਾ ਹੋ ਗਿਆ
1: ਪ੍ਰੋਗਰਾਮ ਆਪਣਾ, ਖਬਰ ਬੜੀ ਬੇਕਾਰੀ ਹੈ। ਸੋ ਅੰਮ੍ਰਿਤਸਰ ਦੀ ਗੱਲ ਕੀਤੀ ਹੈ, ਅੰਮ੍ਰਿਤਸਰ ਭਾਜੀ 34ਵੇਂ ਨੰਬਰ ਤੇ ਆਉਂਦਾ
0: ਕਿਹਦੇ ਵਿੱਚ?
1: ਪਿਛਲੇ ਹਫਤੇ ਸਵੱਛ ਵਾਯੂ ਸਰਵੇਖਣ ਹੋਇਆ, ਕਿਹੜੇ ਸ਼ਹਿਰ ਦੀ ਸਾਫ ਹਵਾ ਇੰਡੀਆ?
0: ਨਹੀਂ ਇਹ ਸਾਡੀ ਨਿਊਜ਼ ਆ,
1: ਇਹ ਨਿਊਜ਼ ਆ
0: ਭਾਜੀ। ਉਹ ਡੂਡੂ ਡੂਡੂ ਤੇ ਥੋੜਾ ਸ਼ਗਨ ਹੁੰਦਾ ਭਾਜੀ ਆਪਣਾ, ਇਹ ਥੋੜਾ ਜਿਹਾ ਸ਼ਗਨ ਹੁੰਦਾ। ਅੱਛਾ ਹੁਣ ਮੈਨੂੰ ਯਾਦ ਆਇਆ, ਤੁਸੀਂ ਅੰਮ੍ਰਿਤਸਰ ਵਾਲੀ ਨਿਊਜ਼ ਰੱਖਣੀ ਸੀ, ਇਸ ਕਰਕੇ ਦੇਖੋ
1: ਖਬਰ ਬੜੀ ਬੇਕਾਰ ਚੀਜ਼ਾਂ ਲਿੰਕ ਨੇ
0: ਇੱਧਰ ਉੱਧਰ ਪਾ ਕੇ ਕਰ ਦਿੰਦੇ ਹੋ ਤੁਸੀਂ। ਕਿੰਨੇ ਨੰਬਰ ਤੇ ਦੱਸਿਆ ਜੀ?
1: ਸੋ ਇੰਡੀਆ ਚ ਜਿਹੜੇ ਸ਼ਹਿਰਾਂ ਦੀ, ਪਹਿਲਾਂ ਤਾਂ ਇਹ ਦੇਖੋ ਕਿ ਇੰਡੀਅਨ ਗਵਰਨਮੈਂਟ ਇਹ ਹਰ ਸਾਲ ਕਰਵਾਉਂਦੀ ਹੈ ਇਹ।
0: ਅੱਛਾ ਜੀ,
1: ਜਿਹੜਾ ਮਿਨਿਸਟਰੀ ਆਫ ਐਨਵਾਇਰਮੈਂਟ ਹੈ ਉਹ ਕਰਦੇ ਨੇ ਇਹ ਸਰਵੇਖਣ ਜਿਹੜਾ।
0: ਇਹ ਵੀ ਮਿਨਿਸਟਰ ਹੁੰਦਾ ਹੈ,
1: ਮਿਲੀਅਨ ਪਲੱਸ ਜਿਹਨੂੰ ਕਹਿ ਲੈਂਦੇ।
0: ਠੀਕ ਹੈ ਜੀ।
1: ਦੂਜੀ ਕੈਟਾਗਰੀ ਹੈਗੀ ਹੈ ਟੀਅਰ 2, ਜਿਹਨਾਂ ਦੇ 3 ਲੱਖ ਤੋਂ 10 ਲੱਖ ਦੇ ਵਿੱਚ ਆਬਾਦੀ।
0: ਠੀਕ ਹੈ, 10 ਲੱਖ।
1: ਤੇ ਤੀਜੀ ਕੈਟਾਗਰੀ ਹੈਗੀ ਹੈ ਟੀਅਰ 3, 3 ਲੱਖ ਜਾਂ ਤੋਂ ਘੱਟ
0: ਥੱਲੇ। ਹਾਂ ਠੀਕ ਹੈ, 3 ਤੋਂ 10 ਤੇ 10 ਤੋਂ ਉੱਤੇ,
1: 10 ਤੋਂ ਉੱਤੇ।
0: ਠੀਕ ਹੈ।
1: ਸੋ ਇਸ ਕੈਟਾਗਰੀ ਦੇ ਵਿੱਚ ਪੰਜਾਬ ਦੇ ਕਿਹੜੇ ਕਿਹੜੇ ਸ਼ਹਿਰ ਆਏ ਅੱਜ ਤੁਹਾਨੂੰ ਸਾਰੇ ਦੱਸ ਦਿੰਦੇ ਹਾਂ ਵੀ ਕਿਹਨਾਂ ਦੀ ਹਵਾ ਸਾਫ ਹੈ, ਕਿਹਨਾਂ ਦੀ ਖਰਾਬ ਹੈ।
0: ਪੰਜਾਬ ਵਾਸੀਓ।
1: ਅੱਛਾ ਵੈਸੇ ਇਹਦੇ ਚ ਪੰਜਾਬ ਦੇ ਬਹੁਤ ਘੱਟ ਸ਼ਹਿਰ ਨੇ ਜਿਹਨਾਂ ਦੀ ਸਾਫ ਹਵਾ ਹੈ, ਪਰ ਮੈਨੂੰ ਇਸ ਸਰਵੇਖਣ ਤੇ ਯਕੀਨ ਜਿਹਾ ਨਹੀਂ ਹੁੰਦਾ, ਕਿਉਂਕਿ ਜਦੋਂ ਮੈਂ ਤੁਹਾਨੂੰ ਸਰਵੇਖਣ ਪੂਰਾ ਦੱਸੂਗਾ ਤੇ ਤੁਸੀਂ ਕਹਿਣਾ ਵੀ ਭਾਜੀ ਇਹਦਾ ਜਾਲੀ ਹੈ।
0: ਅੱਛਾ ਜੀ,
1: ਹਨਾ, ਕਿਉਂਕਿ ਇਹ ਚ ਲਖਨਊ ਪਹਿਲੇ ਨੰਬਰ ਤੇ ਹੈ ਭਾਜੀ। ਲਖਨਊ ਪਹਿਲੇ ਨੰਬਰ ਤੇ ਸਭ ਤੋਂ ਸਾਫ ਹਵਾ ਚ, ਜਿਹੜੀ ਮਿਲੀਅਨ ਪਲੱਸ ਕੈਟਾਗਰੀ ਵਾਲੇ ਨੇ।
0: ਅੱਛਾ ਜੀ।
1: ਉਹ ਚ ਇੰਦੌਰ ਦੂਜੇ ਨੰਬਰ ਤੇ, ਨਾਰਮਲੀ ਇੰਦੌਰ ਪਹਿਲੇ ਨੰਬਰ ਤੇ ਆਉਂਦਾ ਸੀਗਾ, ਪਰ ਹੁਣ ਇੰਦੌਰ ਕਹਿੰਦਾ ਵੀ ਇਹਨਾਂ ਨੇ PM2, PM10, ਪਹਿਲਾਂ PM ਉਹ ਨਹੀਂ ਹੁੰਦੇ ਪਾਰਟੀਕੁਲਰ ਮੈਟਰਸ, ਹਵਾ ਚ ਨਹੀਂ ਹੁੰਦੇ ਹੈਗੇ PM2.5, PM10,
0: ਡਸਟ
1: ਪਾਰਟੀਕਲ ਹੁੰਦੇ। ਤੇ ਉਹ ਕਹਿੰਦੇ ਵੀ ਐਤਕੀ ਇਹਨਾਂ ਨੇ PM10 ਵੀ ਕਾਊਂਟ ਕਰਨ ਲੱਗੇ, ਅੱਗੇ ਜੇ PM2.5 ਕਰਦੇ ਸੀ ਤਾਂ ਇੰਦੌਰ ਪਹਿਲੇ ਨੰਬਰ ਤੇ ਹੁੰਦਾ ਸੀ, ਵਿਚ ਇਜ਼ ਰਾਈਟ ਮੇਰੇ ਖਿਆਲ ਦੇ ਨਾਲ, ਦੋਵੇਂ ਕਰਨੇ ਚਾਹੀਦੇ ਨੇ, ਪੋਲਿਊਸ਼ਨ ਦਾ ਪੋਲਿਊਸ਼ਨ ਹੀ ਆ ਨਾ। ਸੋ ਲਖਨਊ ਪਹਿਲੇ ਨੰਬਰ ਤੇ, ਇੰਦੌਰ ਦੂਜੇ ਤੇ, ਜਬਲਪੁਰ ਤੀਜੇ ਤੇ, ਭੋਪਾਲ ਚੌਥੇ ਤੇ, ਫਿਰ 5ਵੇਂ, 6ਵੇਂ, 7ਵੇਂ, 8ਵੇਂ, 9ਵੇਂ, 10ਵੇਂ ਦੇ ਉੱਤੇ ਜਿਹੜੇ ਸ਼ਹਿਰ ਆ ਉਹ ਚੋਂ ਇੱਕ ਪੰਜਾਬ ਦਾ, ਭੋਪਾਲ ਤੋਂ ਬਾਅਦ ਆਗਰਾ, ਸੂਰਤ, ਰਾਏਪੁਰ, ਥਾਣੇ, ਚੰਡੀਗੜ੍ਹ ਤੇ ਰਾਜਕੋਟ। ਸੋ ਚੰਡੀਗੜ੍ਹ 9ਵੇਂ ਨੰਬਰ ਦੇ ਉੱਤੇ ਆਉਂਦਾ ਹੈ ਇਸ ਸੂਚੀ ਦੇ ਵਿੱਚ। ਪਰ ਜੇ ਪੰਜਾਬ ਦੇ ਸ਼ਹਿਰਾਂ ਦੀ ਗੱਲ ਕਰੀਏ ਜਿਹੜੀਆਂ ਮਿਲੀਅਨ ਪਲੱਸ ਸਿਟੀਜ਼ ਹੈ, ਵੈਸੇ ਪੰਜਾਬ ਕੋਲ ਹੈਗੇ ਹੀ 2 ਸ਼ਹਿਰ ਨੇ
0: ਜਿਹੜੇ ਮਿਲੀਅਨ ਪਲੱਸ ਵਾਲੇ,
1: ਜਿਹੜੇ ਮਿਲੀਅਨ ਪਲੱਸ ਹੈ, ਉਹ ਚੋਂ ਅੰਮ੍ਰਿਤਸਰ 34ਵੇਂ ਨੰਬਰ ਤੇ ਹੈ।
0: ਅੱਛਾ, ਠੀਕ ਹੈ, 34ਵੇਂ ਨੰਬਰ
1: ਤੇ। ਤੇ ਲੁਧਿਆਣਾ 42ਵੇਂ ਨੰਬਰ ਤੇ ਹੈ।
0: ਓ ਅੱਛਾ, ਠੀਕ ਹੈ ਠੀਕ ਹੈ।
1: ਸੋ ਇਹ ਰੈਂਕ ਹੈਗਾ ਇਹਨਾਂ ਦਾ।
0: ਤੇ ਭਾਈ ਯਾਰ ਇਹ ਮੇਰੇ ਖਿਆਲ ਨਾਲ ਜੇ ਉਧਰ ਜਿਹੜਾ ਸਾਊਥ ਸੂਥ ਵਾਲੀ ਚੀਜ਼ਾਂ, ਉੱਥੇ ਸਗੋਂ ਜ਼ਿਆਦਾ ਗ੍ਰੀਨਰੀ ਹੈ, ਉੱਥੇ ਪੋਲਿਊਸ਼ਨ ਉੱਥੇ।
1: ਇਹੀ ਤਾਂ ਮੈਨੂੰ ਸਮਝ ਨਹੀਂ ਆਇਆ ਹੈਗਾ, ਇਹ ਇਸੇ ਹੀ ਕਰਕੇ ਤਾਂ ਮੈਂ ਕਹਿ ਰਿਹਾ। ਮੈਨੂੰ ਲੱਗਦਾ ਕਿ ਕੇਰਲਾ ਦੇ ਜਾਂ ਆਸਾਮ ਵਗੈਰਾ ਦੇ
0: ਯਾਰ ਉਹ ਕਿੰਨੀ ਗ੍ਰੀਨ
1: ਉੱਥੇ, ਪਰ ਇਹ ਮਿਲੀਅਨ ਪਲੱਸ ਹੈ, ਹੋ ਸਕਦਾ ਕੇਰਲਾ ਦਾ ਕੋਈ, ਪਰ ਹੈਗਾ ਕੇਰਲਾ ਦਾ ਤ੍ਰਿਵੇਂਦਰਪੁਰਮ ਤਾਂ ਹੈਗਾ ਹੀ ਹੈ,
0: ਪਰ
1: ਕੋਚੀ ਤਾਂ ਹੈਗਾ ਹੀ ਹੈ, ਵੱਡਾ ਸ਼ਹਿਰ, ਇਹ ਵੱਡੇ ਸ਼ਹਿਰ ਨੇ,
0: ਕਿਉਂਕਿ ਅਸੀਂ
1: ਐਨੀਵੇਜ਼ ਆਪਾਂ ਉਹ ਲਿਸਟ ਵੱਲ ਵੀ ਆ ਜਾਂਦੇ ਹਾਂ ਜਿਹੜੇ 3 ਤੋਂ 10 ਲੱਖ ਦੇ ਹੈਗੇ ਨੇ।
0: ਅੱਛਾ ਅੱਛਾ, ਹਾਂ।
1: ਉਹਦੇ ਵਿੱਚ ਪਹਿਲੇ ਨੰਬਰ ਤੇ ਆਉਂਦਾ ਹੈ ਰੁੜਕੇਲਾ।
0: ਰੁੜਕੇਲਾ
1: ਚ IIT ਹੈ ਨਾ?
0: ਅੱਛਾ, ਰੁੜਕੀ, IIT ਰੁੜਕੀ
1: ਨਹੀਂ, ਰੁੜਕੇਲਾ।
0: ਅੱਛਾ, ਰੁੜਕੇਲਾ ਵੀ ਹੈ।
1: ਰੁੜਕੇਲਾ ਵੱਡਾ ਸ਼ਹਿਰ ਹੈ, ਇੰਡਸਟਰੀਅਲ ਸਿਟੀ ਹੈ ਵੈਸੇ, ਪਰ ਮੈਨੂੰ ਸਮਝ ਨਹੀਂ ਆਇਆ ਵੀ ਇੰਡਸਟਰੀਅਲ ਸਿਟੀ ਹੈ ਕਿਵੇਂ। ਦੂਜੇ ਨੰਬਰ ਤੇ ਫਿਰੋਜ਼ਾਬਾਦ ਉਹ UP ਵਾਲਾ, ਫਿਰ ਗੁੰਟੂਰ, ਫਿਰ ਅਮਰਾਵਤੀ, ਫਿਰ ਭੁਵਨੇਸ਼ਵਰ, ਇਹ ਟੌਪ 5 ਸ਼ਹਿਰ ਹੈਗੇ ਨੇ। ਫਿਰ ਏਦਾਂ ਹੀ ਝਾਂਸੀ, ਅਲਵਰ, ਮੁਰਾਦਾਬਾਦ, ਨੋਇਡਾ, ਉਦੈਪੁਰ,
0: ਇਹ ਸਾਰੇ ਅੱਗੇ ਅੱਗੇ
1: ਇਹ ਸਾਰੇ ਹੈਗੇ ਨੇ ਸ਼ਹਿਰ। ਦੇਹਰਾਦੂਨ 15ਵੇਂ ਨੰਬਰ ਤੇ, ਵਿੱਚ ਆਈ ਐਮ ਸਰਪ੍ਰਾਈਜ਼। ਇੰਡਸਟਰੀਅਲ ਸਿਟੀ ਪਹਿਲੇ ਨੰਬਰ ਤੇ ਅਤੇ ਦੇਹਰਾਦੂਨ ਜਿਹੜਾ ਪਹਾੜਾਂ ਚ ਘਿਰਿਆ ਹੋਇਆ ਸ਼ਹਿਰ ਹੈ,
0: ਇੱਥੇ ਲੋਕੀ ਇੰਨੇ ਜਾਂਦੇ ਆ ਦੇਹਰਾਦੂਨ,
1: ਕਮਾਲ ਦੀ ਗੱਲ ਹੈਗੀ ਉਹ। ਤੇ ਫਿਰ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਵੀ ਉਧਰਲੇ ਪਾਸੇ ਆਸਾਮ ਵਾਲੇ ਪਾਸੇ, ਗੁਹਾਟੀ, ਗੁਹਾਟੀ ਹੈਗਾ 18ਵੇਂ ਨੰਬਰ ਤੇ। ਸੋ ਮੈਨੂੰ ਥੋੜਾ ਜਿਹਾ ਇਹ ਝੋਲ ਹੈ। ਜੰਮੂ 23ਵੇਂ ਨੰਬਰ ਤੇ,
0: ਭਾਈ ਪੈਸੇ ਦਿੱਤੇ ਆ ਭਾਜੀ, ਦੱਸੋ ਤੇਰੇ, ਕਿਉਂਕਿ ਉਧਰਲੇ ਬੰਦੇ ਪੈਸੇ ਨਹੀਂ ਖਰਚ ਕੇ ਦਿੰਦੇ ਹੋਣੇ ਵਿਚਾਰੇ।
1: ਨੈਚੁਰਲ ਸ਼ਹਿਰ ਨੇ ਜੰਮੂ ਭਾਜੀ, ਜੰਮੂ ਅੱਛਾ ਇਸ ਸੂਚੀ ਚ ਪਟਿਆਲਾ 28ਵੇਂ ਨੰਬਰ ਤੇ ਹੈਗਾ ਜਿਹੜੇ 3 ਤੋਂ 10 ਲੱਖ ਚ ਤੇ ਉਹ ਆਪਾਂ ਮੰਨਦੇ ਵੀ ਆ ਪੰਜਾਬ ਚ ਮੈਨੂੰ ਲੱਗਦਾ ਨੀ ਲੁਧਿਆਣਾ ਤੇ ਅੰਮ੍ਰਿਤਸਰ ਪਟਿਆਲਾ ਸਟਿਲ ਕੰਪੈਰੀਟਿਵਲੀ ਸਾਫ ਹਵਾ ਹੈਗੀ ਆ ਪਟਿਆਲੇ ਦੇ ਵਿੱਚ ਤੁਹਾਨੂੰ ਆਸਮਾਨ ਦਿਖ ਜਾਂਦਾ
0: ਭਾਈ ਦਿੱਲੀ ਦਿੱਲੀ ਕਿਲੋ ਨੰਬਰ ਤੇ
1: ਦਿੱਲੀ ਹੈ ਹੀ ਨੀ ਤੇ ਇਸੇ ਲਿਸਟ ਦੇ ਵਿੱਚ 28ਵੇਂ ਨੰਬਰ ਤੇ ਪਟਿਆਲਾ ਤੇ 42ਵੇਂ ਨੰਬਰ ਦੇ ਉੱਤੇ ਜਲੰਧਰ ਆ ਜਾਂਦਾ ਆਪਣਾ ਸ਼ਹਿਰ
0: ਚਲੋ ਚਲੋ ਠੀਕ ਹੈ
1: ਤੇ ਦਿੱਲੀ ਵੈਸੇ ਤੁਸੀਂ ਗੱਲ ਸਹੀ ਕਹੀ ਹੈ ਮਿਲੀਅਨ ਪਲੱਸ ਦੇ ਵਿੱਚ ਦਿੱਲੀ ਹੈਗਾ ਭਾਜੀ 30ਵੇਂ ਨੰਬਰ ਤੇ ਆ ਦਿੱਲੀ
0: ਅੱਛਾ 30ਵੇਂ ਨੰਬਰ ਇਹਨੂੰ ਤਾਂ ਲਾਸਟ ਤੇ ਹੋਣਾ ਚਾਹੀਦਾ ਕਿਤੇ ਉਧਰ
1: ਪਰ ਤੁਸੀਂ ਇਹ ਦੇਖੋ ਵੀ ਦਿੱਲੀ ਦੇ ਨਾਲੋਂ ਵੱਧ ਹਵਾ ਖਰਾਬ ਅੰਮ੍ਰਿਤਸਰ ਦੀ ਹੋ ਗਈ ਫਿਰ ਅੰਮ੍ਰਿਤਸਰ 34ਵੇਂ ਤੇ
0: ਆ ਅਸੀਂ ਤੇ ਵੈਸੇ ਨਹੀਂ ਹਵਾ ਖਰਾਬ ਕਰਦੇ ਆਪਣੀ ਦੱਸ
1: ਹਾਲੇ ਕਰਤੀ ਦੱਸ ਹੈ
0: ਭਾਜੀ ਇੱਦਾਂ ਨਹੀਂ ਆ
1: ਅੱਛਾ ਇੱਕ ਹੋਰ ਗੱਲ ਖਾਸ ਗੱਲ
0: ਹਾਂਜੀ
1: ਮੈਂ ਮੇਰਾ ਧਿਆਨ ਸੀਗਾ 3 ਲੱਖ ਤੋਂ ਥੱਲੇ ਵਾਲੇ ਸ਼ਹਿਰ ਕਿਉਂਕਿ ਉਹਨਾਂ ਦੇ ਤਾਂ ਫਿਰ ਆਪਣੇ ਛੋਟੇ ਸ਼ਹਿਰ ਆਉਂਦੇ ਹੈਗੇ ਨੇ ਵੀ ਉਹ 'ਚ ਕੋਈ ਪੰਜਾਬ ਦਾ ਸ਼ਹਿਰ ਆਉਂਦਾ ਕਿ ਨਹੀਂ ਆਉਂਦਾ
0: ਠੀਕ ਹੈ
1: ਉਹ 'ਚ ਪਹਿਲੇ ਨੰਬਰ ਤੇ ਕੋਈ ਕਲਿੰਗਾ ਨਗਰ ਹੈ ਆਈ ਡੋਂਟ ਨੋ ਸ਼ਾਇਦ ਤੁਹਾਨੂੰ ਵੀ ਪਤਾ ਹੋਣਾ
0: ਕਲਿੰਗਾ ਨਗਰ ਉਹ ਮਲਿੰਗਾ ਦੇ ਲੱਗੇ ਹੋਣਾ
1: ਇਹਦੇ 'ਚ ਸ਼ਾਇਦ ਕਿਸੇ ਵੀ ਸ਼ਹਿਰ ਦੇ ਬਾਰੇ ਤੁਸੀਂ ਨਾ ਸੁਣਿਆ ਹੋਵੇ ਜਿਹੜੇ ਜੇ ਮੈਂ ਟੋਪ 10 ਤੁਹਾਨੂੰ ਦੱਸ ਵੀ ਦਿੱਤੇ ਸੋ ਮੈਂ ਇਹਦੇ ਟੋਪ 10 ਨਹੀਂ ਦੱਸਣੇ ਹੈਗੇ ਪਰ ਜਿਹੜੇ 3 ਲੱਖ ਤੋਂ ਘੱਟ ਆਬਾਦੀ ਜਾਂ 3 ਲੱਖ ਦੀ ਆਬਾਦੀ ਵਾਲੇ ਸ਼ਹਿਰ ਨੇ ਉਹਨਾਂ 'ਚ ਪੰਜਾਬ ਦੇ ਕਿਹੜੇ ਕਿਹੜੇ ਆਉਂਦੇ ਨੇ ਸੁਣ ਕੇ ਤੁਸੀਂ ਕਹੋਗੇ ਆਹ ਥੂ 19ਵੇਂ ਨੰਬਰ ਤੇ ਗੋਬਿੰਦਗੜ੍ਹ ਕਮਾਲ ਦੀ ਗੱਲ ਹੈ ਯਾਰ ਗੋਬਿੰਦਗੜ੍ਹ
0: ਆਪਾਂ ਗੋਬਿੰਦਗੜ੍ਹ
1: ਵੱਧ ਪੋਲਿਊਸ਼ਨ ਇੱਥੇ ਹੀ ਹੁੰਦਾ ਮਤਲਬ ਗੋਬਿੰਦਗੜ੍ਹ ਭਾਜੀ ਲਿਟਰਲੀ ਤੁਸੀਂ ਚਿੱਟਾ ਰੁਮਾਲ ਬੰਨ ਕੇ ਜਾਓ ਸਵੇਰੇ 10 ਵਜੇ ਤੇ ਸ਼ਾਮ ਨੂੰ ਨੀ ਤੁਸੀਂ ਦੁਪਹਿਰੀ 2 ਵਜੇ ਵਾਪਸ ਆ
0: ਜਾਓ
1: ਕਾਲਾ ਹੋਊਗਾ ਤੁਹਾਡਾ ਰੁਮਾਲ ਕਮਾਲ ਦੀ ਗੱਲ ਹੈ ਇਹਦੇ ਚ ਫੇਰ ਹੋਰ ਇੰਡਸਟਰੀਅਲ ਸਿਟੀਜ਼ ਆ ਜਿਹੜੇ ਆਪਣਾ ਬੱਦੀ ਹੈ 24 ਨੰਬਰ ਹਿਮਾਚਲ ਵਾਲਾ ਹੈ ਕਮਾਲ ਹੀ ਕਰਤੀ ਅੱਛਾ ਪੰਜਾਬ ਦੇ ਇਹਦੇ ਚ 2 ਸ਼ਹਿਰ ਨੇ 2 ਜਾਂ 3 ਨੇ 3 ਨੇ 4 ਨੇ ਪਠਾਨਕੋਟ
0: ਅੱਛਾ
1: ਤੇ ਫੇਰ ਉਹ ਚ 39ਵੇਂ ਨੰਬਰ ਤੇ ਡੇਰਾ ਬਸੀ
0: ਓ ਅੱਛਾ
1: ਆਪਣੇ ਚੰਡੀਗੜ੍ਹ ਦੇ
0: ਡੇਰਾ ਬਸੀ
1: ਜਿੱਥੇ ਹੇਵਰਡ 5000 ਇੰਡਸਟਰੀਅਲ ਸਿਟੀਜ਼ ਹੈਗੀਆਂ ਨੇ ਜਿਹੜੀਆਂ ਇਹਦੇ ਚ ਸਾਫ ਹਵਾ ਵਾਲੀਆਂ ਨੇ ਪੰਜਾਬ ਦਾ ਹੋਰ ਕੋਈ ਸ਼ਹਿਰ ਹੀ ਨੀ ਬਚਿਆ ਹੈਗਾ
0: ਸਹੀ ਗੱਲ ਹੈ ਮਤਲਬ ਇਹ ਮੈਨੂੰ ਲੱਗਣ ਡਿਆ ਵਾ ਇਹ ਸੱਚੀ ਖਬਰ ਬੇਕਾਰ
1: ਅੱਛਾ ਇਹ ਖਬਰ ਬੇਕਾਰ ਹੈ ਪਰ ਤੁਹਾਡੀ ਫੇਵਰੇਟ ਫਿਲਮ ਦਾ ਗਾਣਾ ਬੇਕਾਰ ਨਹੀਂ ਹੋ
0: ਕਿਹੜਾ ਸੀ
1: ਭਾਜੀ ਆਡੀਓ ਕੁਆਲਿਟੀ ਦੇਖਿਓ ਕਿੱਡੀ ਖਤਰਨਾਕ ਹੈ ਸੁਣਿਓ

0: ਦੇ ਕੋ ਮੈਂ ਗਾਣੇ ਪੂਰੇ ਚਲਾ ਦਿੰਦਾ ਪਰ ਸੈਮੀ ਸਾਹਿਬ ਨਾਰਾਜ਼ ਹੋਣਗੇ ਵੀ ਪੂਰੇ ਪੂਰੇ ਗਾਣੇ ਕਾਹਤੇ ਨਹੀਂ ਚਲਾਉਂਦੇ ਹੈਗੇ ਫਿਰ।
1: ਅੱਛਾ,
0: ਪਰ ਚੱਕਰ ਇਹ ਹੈ ਕਿ ਗਾਣੇ ਵਾਲਾ ਸ਼ੋ ਹੈ ਹੀ ਨਹੀਂ ਨਾ, ਇਹ ਤਾਂ ਖਬਰਾਂ ਵਾਲਾ ਸ਼ੋ ਹੈ।
1: ਹਾਂਜੀ,
0: ਸੋ ਸੁਣਾਈਏ ਫਿਰ ਅੱਜ ਦੀਆਂ ਖਬਰਾਂ,
1: ਤਾਜ਼ਾ ਤਰੀਨ ਖਬਰਾਂ।
0: ਭਾਜੀ ਤੁਹਾਨੂੰ ਮੈਂ ਦੋ ਐਂਟਰਪ੍ਰੈਨਰ ਆਈਡੀਆ, ਤੁਸੀਂ ਬਿਜ਼ਨਸਮੈਨ ਬਣਨ ਨੂੰ ਫਿਰਦੇ ਹੋ ਨਾ, ਤੁਹਾਨੂੰ ਮੈਂ ਦੋ ਆਈਡੀਆ ਦੇਣੇ ਜਿਹਦੇ ਨਾਲ ਤੁਸੀਂ ਲੱਖਪਤੀ ਕਰੋੜਪਤੀ ਹੋਏ ਨਾ, ਔਰ ਵਾਕਈ ਇਹ ਪ੍ਰੈਕਟੀਕਲ ਨੇ। ਵਾ ਚੋ ਉਹ ਨਹੀਂ ਹੈਗਾ ਵੀ ਹਵਾ 'ਚ ਗੱਲ ਕਰ ਰਿਹਾ ਮੈਂ,
1: ਲੈ
0: ਤੇ ਵਾਕਈ ਤੁਹਾਨੂੰ ਮੈਂ ਦੋ ਆਈਡੀਆ ਦੇਣ ਲੱਗਿਆ, ਨਾਲੇ ਅੱਜ ਦੀਆਂ ਖਬਰਾਂ ਹੋ ਗਈਆਂ, ਨਾਲੇ ਐਂਟਰਪ੍ਰੈਨਰ ਬਣਨ ਦੇ ਲਈ ਦੋ ਆਈਡੀਆ।
1: ਆਹ ਤੇ ਬਹੁਤ ਹੀ ਘੈਂਟ ਖਬਰ ਹੋਏਗੀ।
0: ਸੋ ਆਈਡੀਆ ਇਹ ਹੈਗਾ ਭਾਜੀ ਕਿ ਪਹਿਲੀ ਖਬਰ ਤਾਂ ਹੈਗੀ ਹੈ ਕੋਲੰਬੀਆ ਤੋਂ। ਯੂ ਨੋ ਆਈ ਲਾਈਕ ਵੈਨਜ਼ੂਏਲਾ, ਹਾਊ ਮਚ ਆਈ ਲਾਈਕ ਵੈਨਜ਼ੂਏਲਾ।
1: ਓ ਯੈਸ,
0: ਵੈਨਜ਼ੂਏਲਾ ਦੇ ਨਾਲ ਇਹ ਗੁਆਂਢ ਦੇ ਵਿੱਚ ਪੈਂਦੀ ਹੈ ਕੰਟਰੀ ਕੋਲੰਬੀਆ,
1: ਠੀਕ ਹੈ,
0: ਸਾਊਥ ਅਮਰੀਕਾ ਦੇ। ਤੁਹਾਨੂੰ ਪਤਾ ਵੈਸੇ ਦੁਨੀਆ ਦਾ ਨਕਸ਼ਾ ਬਦਲ ਰਿਹਾ?
1: ਅੱਛਾ ਜੀ, ਦੱਸਿਆ ਨੀ ਕਿਸੇ ਨੇ ਮੈਨੂੰ।
0: ਤੁਸੀਂ ਸੁਣਿਓ ਫਿਰ ਸਾਡਾ ਪ੍ਰੋਗਰਾਮ ਕੱਲ ਜਿਹੜਾ ਹੋ ਕੇ ਹਟਿਆ।
1: ਅੱਛਾ,
0: ਉਹ ਚ ਤੁਹਾਨੂੰ ਦੱਸਿਆ ਸਾਰਿਆਂ ਨੂੰ ਵੀ ਅਸੀਂ ਦੁਨੀਆ ਦਾ ਨਕਸ਼ਾ ਬਦਲ ਰਿਹਾ।
1: ਮਤਲਬ ਕੌਣ ਬਦਲਦਾ ਪਿਆ? ਆਪਾਂ ਬਦਲਦੇ ਪਏ ਜਾਂ ਆਟੋਮੈਟਿਕ ਹੀ? ਮਤਲਬ ਧਰਤੀ ਇਧਰ
0: ਪਹਿਲਾਂ ਜਿਨ੍ਹਾਂ ਨੇ ਬਣਾਇਆ ਸੀ ਉਹਦਾ ਤਾਂ ਪੁੱਛਿਆ ਨੀ ਤੁਸੀਂ, ਮੈਂ ਕਿਹਨੇ ਬਣਾਇਆ?
1: ਉਹ ਤਾਂ ਗੱਲਾਂ ਲੰਘ ਗਈਆਂ ਨਾ, ਜਿਹੜਾ ਹੁਣ ਫਿਊਚਰ ਹੋ ਰਿਹਾ।
0: ਦੋਏ ਦੱਸੀਆਂ ਵੀ ਪਹਿਲਾਂ ਕਿਹਨੇ ਬਣਾਇਆ ਸੀ ਤੇ ਹੁਣ ਕਿਉਂ ਬਦਲ ਰਿਹਾ।
1: ਉਹ ਅੱਛਾ, ਮੈਂ ਨਿਊਜ਼ ਪੜ੍ਹੀ ਸੀ ਜਦੋਂ, ਪਤਾ ਨਹੀਂ ਰੇਡੀਓ ਤੇ ਕਿਤਾ,
0: ਤੁਸੀਂ ਇਨਸਾਈਟ ਰਿਪੋਰਟ ਸੁਣੀ?
1: ਨਹੀਂ ਨਹੀਂ, ਪਤਾ ਨਹੀਂ ਮੈਨੂੰ ਨਹੀਂ ਪਤਾ ਸੀ ਵੀ ਇੱਥੇ ਤੁਸੀਂ ਦੱਸੇ ਜਾਂ ਕਿੱਥੇ ਮੈਂ ਕੀਤਾ। ਉਹ ਜਦੋਂ ਇੰਡੀਆ ਦਾ ਜਦੋਂ ਆਪਣਾ ਬਟਵਾਰਾ ਆਇਆ ਸੀ ਤੇ ਜਦੋਂ ਗੋਰਾ ਆ ਕੇ ਇਦਾਂ ਲਾਈਨ ਲੂਨ ਮਾਰ ਕੇ ਚਲਾ ਗਿਆ,
0: ਉਹ ਆਪਣਾ ਉਹ ਪੁਰਾਣਾ ਸ਼ੋਅ ਸੀ,
1: ਕੋਈ ਹੈਗਾ ਸੀ ਨਾ ਵੀ ਇਦਾਂ ਹੀ ਲਾਈਨ ਲੂਨ ਮਾਰ ਕੇ ਚਲਾ ਗਿਆ।
0: ਉਹ ਸੀਗੀ ਉਹ ਮੈਕਮੋਹਨ ਤਾਂ ਚਾਈਨਾ ਲਈ ਸੀ, ਰੈਡ ਕਲਿਫ
1: ਲਾ, ਹਾਂ
0: ਮਿਸਟਰ ਰੈਡ ਕਲਿਫ ਆਏ ਸੀਗੇ ਤੇ ਉਹ ਕਹਿੰਦੇ ਕਿ ਆ ਚਾਈਨਾ ਹੈ। ਇਹ ਉਹ ਕਿਹੜੀ ਫਿਲਮ ਹੈ ਅੱਜ ਕੱਲ ਉਹ ਬੜੇ ਹਾਸੇ ਮਜ਼ਾਕ ਦੇ ਵਿੱਚ ਉਹਨੇ ਦਿਲਜੀਤ ਦੋਸਾਂਝ ਨੇ ਸਟੈਂਡ ਅਪ ਵੀ ਕੀਤਾ, ਉਹ ਮੈਂ ਵਾਪਸ ਆਊਂਗਾ।
1: ਅੱਛਾ,
0: ਉਹਨੇ ਰੈਡ ਕਲਿਫ ਦੀ ਉਹ ਲੈ ਪੈ ਵੀ ਕੀਤੀ ਹੈਗੀ ਆ।
1: ਉੱਥੇ ਵੀ ਉੱਥੇ ਦੇਖਿਆ ਸੀ ਮੈਂ, ਹਾਂ
0: ਬਈ ਰੈਡ ਕਲਿਫ ਨੂੰ ਕਹਿੰਦੇ ਬਈ ਕੰਟਰੀ ਵੰਡਣੀ ਆ, ਉਹ ਕਹਿੰਦੇ ਅੱਛਾ ਸਰ ਕਿੰਨੇ ਮਹੀਨਿਆਂ 'ਚ ਕਿੰਨੇ ਸਾਲ ਲੱਗਣਗੇ? ਸਾਲ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ, ਮੈਂ ਤਾਂ 5 ਹਫ਼ਤਿਆਂ ਦੇ ਵਿੱਚ ਕਰ ਦੇਣਾ ਹੈਗਾ।
1: ਹਾਂ ਸਹੀ ਗੱਲ,
0: 5 ਹਫ਼ਤੇ ਬੈਠਦਾ ਦਿੱਲੀ, ਬਹਿੰਦਾ ਉਹ ਤਾਂ ਜਾਂਦਾ ਵੀ ਨਹੀਂ ਅੰਮ੍ਰਿਤਸਰ ਲਾਹੌਰ, ਕਹਿੰਦਾ ਇਹਨਾਂ ਨੂੰ ਇਹਨੂੰ ਇੱਧਰ ਕਰ ਦਿਓ, ਇਹਨੂੰ ਇੱਧਰ ਕਰ ਦਿਓ।
1: ਸਹੀ ਗੱਲ,
0: ਹੁਣ ਪਹਿਲਾਂ ਲਾਹੌਰ ਇੱਧਰ ਕਰਤਾ ਸੀ, ਫਿਰ ਬਾਅਦ 'ਚ ਕਹਿੰਦੇ ਜਿਨ੍ਹਾਂ ਨੇ ਸਟੈਂਡ ਲੈ ਲਿਆ, ਜਿਨ੍ਹਾਂ ਕਹਿੰਦਾ ਜੀ ਸਾਰੇ ਹੀ ਤੁਸੀਂ ਵੱਡੇ ਵੱਡੇ ਸ਼ਹਿਰ ਇੰਡੀਆ ਨੂੰ ਦੇਤੇ, ਦਿੱਲੀ ਦੇਤਾ ਹਨਾ ਤੇ ਬੰਬੇ ਦੇਤਾ, ਸਾਡੇ ਕੋਲ ਤਾਂ ਸਿਰਫ ਕਰਾਚੀ ਵੀ ਐਡਾ ਡੈਵਲਪ ਨਹੀਂ ਸੀਗਾ, ਲਾਹੌਰ ਸੀਗਾ, ਲਾਹੌਰ ਵੀ ਲੈ ਗਏ, ਫਿਰ ਉਹਨਾਂ ਨੇ ਲਾਹੌਰ ਦੇ ਇੱਧਰ ਦਿੱਤਾ ਤੇ ਫਿਰੋਜ਼ਪੁਰ ਇੱਧਰ ਕਰ ਲਿਆ।
1: ਅੱਛਾ, ਇੱਦਾਂ ਹੋਇਆ? ਇਹ ਤਾਂ ਜਦੋਂ ਆਪਾਂ ਮਿੱਟੀ 'ਚ ਨਹੀਂ ਖਿਡਾਉਂਦੇ ਖਿਡਾਉਣੇ ਹੁੰਦੇ, ਅੱਜ ਦਿੱਲੀ ਮਿੱਟੀ ਤੇਰੀ ਆ, ਢੇਰੀ ਤੇਰੀ ਆ ਮੇਰੀ,
0: ਉਹ ਕੰਮ ਹੈ। ਐਨੀਵੇ, ਸੋ ਆਪਾਂ ਨਕਸ਼ੇ ਵਾਲੀ ਗੱਲ ਨਹੀਂ ਹੈਗੀ, ਨਕਸ਼ੇ ਵਾਲੀ ਦੇ ਲਈ ਤੁਸੀਂ ਇਨਸਾਈਟ ਰਿਪੋਰਟ ਪ੍ਰੋਗਰਾਮ ਸੁਣ ਲਿਓ, ਸਾਡਾ ਕੱਲ੍ਹ ਦੇ ਦਿਨ ਹੋਇਆ ਸੀ, ਪੋਡਕਾਸਟ ਪੈ ਗਿਆ ਹੁਣ। ਪਰ ਇਹ ਖਬਰ ਜਿਹੜੀ ਹੈਗੀ ਹੈ ਗਲਫ ਟੂਡੇ ਨਾਮ ਦਾ ਨਿਊਜ਼ ਪੇਪਰ, ਉਹਨਾਂ ਨੇ ਲਗਾਈ ਹੈ।
1: ਓਕੇ,
0: ਤੇ ਉਹ ਕਹਿੰਦੇ ਕੋਲੰਬੀਆ ਦੇ ਵਿੱਚ,
1: ਹਾਂਜੀ
0: ਕੋਲੰਬੀਆ ਦਾ ਆਰਮੇਨੀਆ ਕਰਕੇ ਇੱਕ ਸ਼ਹਿਰ ਹੈ, ਉੱਥੇ ਦੀ 67 ਸਾਲਾ ਇੱਕ ਜਨਾਨੀ ਹੈ ਜਿਹੜੀ ਹੁਣ ਦੋ ਦੋ ਪ੍ਰੋਪਰਟੀਆਂ ਲਈ ਬੈਠੀ ਹੈ, ਲੱਖਪਤੀ ਕਰੋੜਪਤੀ ਹੋਈ ਬੈਠੀ ਹੈ। ਡੂ ਵਾਂਟ ਟੂ ਨੋ ਦੀ ਐਂਟਰਪ੍ਰੀਨਰ ਆਈਡੀਆ? ਉਹਨੇ ਐਂਟਰਪ੍ਰੀਨਰ ਉਹ ਬਣ ਗਈ, ਉਹਨੇ ਇੱਕ ਬਿਜ਼ਨਸ ਸਟਾਰਟ ਕੀਤਾ। ਡੂ ਵਾਂਟ ਟੂ ਨੋ ਦੈਟ ਬਿਜ਼ਨਸ?
1: ਯੈਸ,
0: ਉਹ ਕਰਦੀ ਹੈ ਚੁਗਲੀਆਂ।
1: ਇਹ ਤਾਂ
0: ਨਹੀਂ, ਮਜ਼ਾਕ ਨਹੀਂ ਕਰ ਰਹੇ ਭਾਜੀ,
1: ਇਹ ਨਾ ਬੰਦਾ ਨਹੀਂ ਕਰ ਸਕਦਾ, ਇਹ ਸਿਰਫ ਲੇਡੀ ਕਰ ਸਕਦੀ ਹੈ, ਕਿਉਂਕਿ ਹਾਂ
0: ਨਹੀਂ ਉਹ ਐਕਚੁਅਲੀ ਠੀਕ ਹੈ। ਇਹਦਾ ਨਾਮ ਹੈ ਮਿਰੀਅਮ, ਵੈਸੇ ਉੱਥੇ ਪੂਰੇ ਕੋਲੰਬੀਆ 'ਚ ਉਹਨੂੰ ਗੋਸਿਪ ਕੁਈਨ ਕਹਿ ਕੇ ਜਾਣਦੇ ਨੇ ਸਾਰੇ।
1: ਅੱਛਾ,
0: ਤੇ ਉਹਨੇ ਕੰਮ ਕਿੱਦਾਂ, ਕੰਮ ਕੀ ਸ਼ੁਰੂ ਕੀਤਾ ਸੀ ਉਹਨੇ ਨਾ, ਉੱਦਾਂ ਹੀ ਘਰ ਦੇ ਬਾਹਰ ਜਿਵੇਂ ਮੰਜੀ ਡਾ ਕੇ ਬਹਿ ਜਾਣੀ ਹੈ ਨਾ,
1: ਠੀਕ ਹੈ,
0: ਤੇ ਇੱਦਾਂ ਹੀ ਫਿਰ ਜਨਾਨੀਆਂ ਆ ਕੇ ਬੈਠ ਕੇ ਉਹਦੇ ਕੋਲ ਗੱਲਾਂ ਕਰੀ ਜਾਣੀਆਂ। ਉਹਨੂੰ ਲੱਗਿਆ ਵੀ ਲੋਕੀ ਤਾਂ ਬਹੁਤ ਭਰੇ ਭਰੇ ਪਏ ਨੇ,
1: ਹਨਾ,
0: ਉਹਨੇ ਮਹੱਲੇ ਤੋਂ ਇਹ ਗੱਲ ਫਿਰ ਸਾਰੇ ਮਹੱਲਿਆਂ 'ਚ ਫੈਲਾਤੀ ਵੀ ਮਿਰੀਅਮ ਦੇ ਕੋਲ ਗੱਲ ਕਰਿਓ ਜਾ ਕੇ, ਤੇ ਉਹਦੇ ਕੋਲ ਰਹੂਗੀ ਤਾਂ ਉਹਦੇ ਕੋਲ, ਪਰ ਤੁਸੀਂ ਜੇ ਕਿਸੇ ਦੀ ਚੁਗਲੀ ਕਰਨੀ ਹੈ ਤਾਂ ਮਿਰੀਅਮ ਕੋਲ ਜਾ ਕੇ ਕਰਿਓ।
1: ਅੱਛਾ, ਠੀਕ ਹੈ,
0: ਨਾਲੇ ਤਾਂ ਤੁਸੀਂ ਹਲਕੇ ਹੋ ਜਾਓਗੇ। ਸੋ ਉੱਥੇ ਵੈਸੇ ਆਪਾਂ ਇੱਥੇ ਗੋਸਿਪ ਜਾਂ ਗੱਪ ਕਹਿ ਲੈਂਦੇ ਹਾਂ, ਚੁਗਲੀ ਕਹਿ ਲੈਂਦੇ ਹਾਂ, ਗੱਪ ਨਹੀਂ ਚੁਗਲੀ ਕਹਿ ਲੈਂਦੇ ਹਾਂ। ਉੱਥੇ ਕਹਿੰਦੇ ਨੇ ਕੋਲੰਬੀਅਨ ਲੈਂਗੁਏਜ 'ਚ ਚਿਸਮੋਸਾ,
1: ਚਿਸਮੋਸਾ,
0: ਚਿਸਮੋਸਾ
1: ਖਾਦਾ ਤੁਸੀਂ ਸਮੋਸਾ?
0: ਸੋ ਉੱਥੇ ਕਹਿੰਦੇ ਨੇ ਕਿ ਜੀਵਨ 'ਚ ਚਿਸਮੋਸਾ ਯਾ ਚਟਪਟੀ ਖਬਰ ਸੁਣੀ ਹੋਵੇ ਉਹ ਵੀ ਉਹ ਦੱਸ ਦਿੰਦੀ ਹੈ। ਤੁਹਾਨੂੰ ਪਤਾ ਸ਼ਰਮਾ ਜੀ ਦੀ ਕੁੜੀ, ਹਾਂ ਹਾਂ ਕੀ ਹੋਇਆ? ਉਹ ਤੁਹਾਨੂੰ ਪਤਾ ਨੀ ਵਰਮਾ ਜੀ ਦਾ ਮੁੰਡਾ,
1: ਉਹ
0: ਬਸ ਮੈਂ ਨਹੀਂ ਦੱਸ ਸਕਦੀ। ਨਜ਼ਾਰੇ ਲੈ ਗਏ ਹੁਣ ਮਿਰੀਅਮ ਨੇ ਇਹ ਕੰਮ ਐਡੇ ਕ ਲੈਵਲ ਤੇ ਸ਼ੁਰੂ ਕਰਤਾ। ਛੋਟੀਆਂ ਮੋਟੀਆਂ ਖਬਰਾਂ ਉਹ 5,000 ਕੋਲੰਬੀਅਨ ਪੈਸੋ, ਪੈਸੋ ਉੱਥੇ ਦੀ ਕਰੰਸੀ ਹੈ,
1: ਪੈਸਿਆਂ ਦਾ ਸੁਣਾਉਂਦੀ ਹੈ।
0: ਹਾਂ ਹਾਂ ਸਰ, ਐਵੇਂ ਐਂਟਰਪ੍ਰੀਨਰ ਕਿਵੇਂ ਬਣ ਗਈ? ਛੋਟੀ ਮੋਟੀ ਖਬਰ ਲੈਣੀ ਹੈ ਤਾਂ 5,000 ਪੈਸੋ, ਤੇ ਵੱਡੀ ਖਬਰ ਲੈਣੀ ਹੈ ਤਾਂ 10,000 ਪੈਸੋ, ਤੇ ਤੁਸੀਂ ਇਹ ਪੈਸੋ ਨੂੰ ਜੇ ਡਾਲਰ 'ਚ ਕਨਵਰਟ ਕਰੋਗੇ ਤਾਂ ਕੁਛ ਨਹੀਂ ਬਣਨਾ ਹੈਗਾ, ਪਰ ਤੁਸੀਂ 10,000 ਪੈਸੋ ਨੂੰ ਕਨਵਰਟ ਕਰੋਗੇ ਇੰਡੀਅਨ ਰੂਪੀ 'ਚ ਤਾਂ 250-300 ਰੁਪਈਆ ਬਣਦਾ।
1: ਪਰ ਉੱਥੇ 10
0: ਉੱਥੇ ਇੱਕ ਚੁਗਲੀ ਦਾ ਉਹ 300 ਰੁਪਈਆ ਲੈ ਲੈਂਦੀ ਹੈ।
1: ਅੱਛਾ ਇਹ ਹੁਣ ਉਹਨੇ ਆਪਣਾ ਉਹ ਬਣਾ ਲਿਆ ਬਿਜ਼ਨਸ ਕਰ ਲਿਆ।
0: ਹੁਣ ਮਿਰੀਅਮ ਨੇ ਐਡਾ ਵੱਡਾ ਬਿਜ਼ਨਸ ਕਰ ਲਿਆ ਕਿ ਮਿਰੀਅਮ ਨੂੰ ਇੱਕ ਰਾਜ ਰੱਖਣ ਦੇ ਬਦਲੇ 7 ਲੱਖ ਕੋਲੰਬੀਅਨ ਪੈਸੋ ਤੱਕ ਮਿਲੇ ਹੋਏ ਨੇ। ਉਹ ਕਿਹਨੇ ਦਿੱਤੇ? ਉਹ ਕਹਿੰਦੇ ਕਿ ਇੱਕ ਬੰਦਾ ਜਾ ਕੇ ਦੱਸਿਆ ਕਿ ਆਪਣੀ ਘਰਵਾਲੀ ਨੂੰ, ਮਤਲਬ ਵੱਡਾ ਸੀਗਾ ਐਂਟਰਪ੍ਰਨਰ, ਤੇ ਉਹਦੀ ਘਰਵਾਲੀ ਨੇ ਮਿਰੀਅਮ ਤੋਂ ਜਾ ਕੇ ਪੁੱਛਿਆ ਵੀ ਮੈਨੂੰ ਕੋਈ ਚੁਗਲੀ ਦੱਸ।
1: ਠੀਕ ਹੈ।
0: ਉਹ ਕਹਿੰਦੀ ਏਦਾਂ ਏਦਾਂ ਕਰਕੇ ਵੀ ਇੱਕ ਫਲਾਣੀ ਕੰਪਨੀ ਹੈ। ਉਹਨੂੰ ਲੱਗਿਆ ਵੀ ਉਹ ਤਾਂ ਮੇਰੇ ਘਰਵਾਲੇ ਦੀ ਕੰਪਨੀ ਹੈ। ਉਹ ਕਹਿੰਦੀ ਵੀ ਤੂੰ ਮੈਨੂੰ ਪੂਰੀ ਗੱਲ ਦੱਸਣੀ ਹੈ। ਤੇ ਏਦਾਂ ਕਰਕੇ ਉਹਨੇ ਦੱਸਤਾ ਵੀ ਏਦਾਂ ਏਦਾਂ ਕਰਕੇ ਵੀ ਮੇਰਾ ਰਿਲੇਸ਼ਨਸ਼ਿਪ ਸਟੇਕ ਤੇ ਹੈ। ਤੇ ਉਹ ਕਹਿੰਦੀ ਵੀ ਫਿਰ ਜੇ ਇਹ ਗੱਲ ਆ ਵੀ ਫਿਰ ਮੈਂ 7 ਲੱਖ ਪੈਸੋ ਲਊਂਗੀ।
1: ਅੱਛਾ।
0: ਉਹ ਜਨਾਨੀ ਤੋਂ, ਉਹ ਅੱਜ ਤੱਕ ਦੀ ਸਭ ਤੋਂ ਵੱਡੀ ਰਕਮ ਹੈ ਉਹਦੀ।
1: ਮਤਲਬ ਜਨਾਨੀ ਆਈ, ਉਹਨੇ ਉਹਨੂੰ ਲੇਡੀ ਨੂੰ,
0: ਉਹਨੂੰ ਪੁੱਛਣਾ ਸੀਗਾ ਵੀ ਚੁਗਲੀ ਦੱਸ,
1: ਕੋਈ ਵੈਸੇ ਕੁਝ
0: ਦੱਸਣ ਲੱਗ ਗਈ ਵੀ ਹੁਣ ਐਡੀ ਵੱਡੀ ਕੰਪਨੀ ਜਿਵੇਂ ਸ਼ਹਿਰ ਚ ਮਸ਼ਹੂਰ ਹੋਵੇ। ਮੈਂ ਤੁਹਾਨੂੰ ਦੱਸਾਂ, ਤੁਹਾਨੂੰ ਪਤਾ ਰਿਲਾਇੰਸ ਦਾ ਵਾਲਾ ਅੰਬਾਨੀ, ਉਧਰੋਂ ਨੀਤਾ ਅੰਬਾਨੀ ਤੁਹਾਡੇ ਕੋਲ ਬੈਠੀ, ਉਹ ਕਹਿੰਦੇ ਮੈਨੂੰ ਪੂਰੀ ਗੱਲ ਦੱਸ, ਤੈਨੂੰ ਮੈਂ ਇੰਨੇ ਪੈਸੇ ਦਊਂਗੀ ਇਹਦੇ। ਉਹ ਕਹਿੰਦੀ ਫਿਰ ਇਹਦੇ ਇੰਨੇ ਪੈਸੇ ਲੱਗਣਗੇ। ਫਿਰ ਪਤਾ ਲੱਗਿਆ ਵੀ ਉਹ ਘਰਵਾਲੀ ਨੂੰ ਵੀ ਮੇਰਾ ਘਰਵਾਲਾ ਮੇਰੇ ਤੇ ਚੀਟ ਕਰ ਰਿਹਾ।
1: ਪਰ ਵੇਖੋ ਨਾ,
0: ਇਨਫੈਕਟ ਇਹ ਐਡੇ ਲੈਵਲ ਤੱਕ ਜਾ ਚੁੱਕਿਆ ਕੰਮ ਕਿ ਹੁਣ ਕੋਲੰਬੀਆ ਦੇ ਵਿੱਚ ਜਿਹੜੇ ਜਰਨਲਿਸਟ ਨੇ ਉਹ ਮਿਰੀਅਮ ਤੋਂ ਜਾ ਕੇ ਪੁੱਛਦੇ ਨੇ ਕੋਈ ਖਬਰ ਹੈ।
1: ਅੱਛਾ।
0: ਸੋ ਹੁਣ ਪੇਡ ਖਬਰਾਂ ਚੱਲ ਰਹੀਆਂ ਨੇ। ਫੇਸਬੁੱਕ ਸੁਣਿਆ? ਫੇਸਬੁੱਕ ਮਿਰੀਅਮ ਬੁੱਕ ਹੈ
1: ਯਾਰ। ਇਹ ਵੈਸੇ ਦੱਸਾਂ ਕੀ ਆ, ਇਹ ਕਿਸਮਤ ਵੱਲੋਂ ਹੀ ਦੇਖੋ ਬਿਜ਼ਨਸ ਚੱਲ ਗਿਆ, ਉਹਨੂੰ ਲੱਗਾ ਵੀ ਉਹ ਦੱਸਾਂ ਕੀ ਆ। ਤਾਂਹੀਓ ਕਹਿੰਦੇ ਆ ਵੀ ਜਦੋਂ ਤੁਸੀਂ ਬਿਜ਼ਨਸ ਕਰਨਾ ਨਾ,
0: ਆਈਡੀਆ ਹੋਣਾ ਚਾਹੀਦਾ,
1: ਬਸ ਚੁੱਪ ਚਪੀਤੇ ਕਰੋ, ਕਿਸੇ ਨੂੰ ਪਤਾ ਨਾ ਲੱਗੇ।
0: ਨਹੀਂ ਨਹੀਂ, ਇਹਨੇ ਕੋਲ ਆਈਡੀਆ ਭਾਜੀ, ਇਹਨੇ ਸਿਰਫ ਚੁਗਲੀਆਂ ਨਹੀਂ ਕੀਤੀਆਂ, ਇਹਨੇ ਆਪਣੇ ਬਿਜ਼ਨਸ ਆਈਡੀਆ ਨੂੰ ਵਧਾਇਆ। ਮਤਲਬ ਮੈਂ ਤਾਂ ਤੁਹਾਨੂੰ ਸਿਰਫ ਹਲੇ ਛੋਟੀ ਮੋਟੀ ਐਗਜ਼ਾਮਪਲ ਦਿੱਤੀ ਹੈ ਵੀ ਜਰਨਲਿਸਟ ਜਾਂਦੇ ਨੇ, ਰਿਚੈਸਟ ਪਰਸਨ ਦੀ ਘਰ ਵਾਲੀ ਚਲੀ ਗਈ, ਤਲਾਕ ਕਰਵਾਤਾ ਉਹਨੇ, ਫਲਾਣਾ ਧਮਕਾ, ਬਟ ਸ਼ੀ ਹੈਜ਼ ਟੇਕਨ ਇਟ ਟੂ ਅਨਦਰ ਲੈਵਲ। ਤੁਸੀਂ ਉਹਦੇ ਘਰ ਦੇ, ਮਤਲਬ ਜਿੱਥੇ ਜਿਸ ਏਰੀਆ ਤੋਂ ਕਰਦੀ ਹੈ ਬਿਜ਼ਨਸ, ਉੱਥੇ ਜਾਓਗੇ ਉੱਥੇ ਗੋਸਿਪ ਬੋਰਡ ਲੱਗਿਆ ਹੋਇਆ, ਤੁਸੀਂ ਚੂਜ਼ ਕਰਨਾ, ਪੁੱਛਣਾ ਉਹਦੇ ਤੋਂ ਵੀ ਮੈਨੂੰ ਨੰਬਰ 2 ਵਾਲੀ ਗੋਸਿਪ ਦੱਸ, ਮੈਨੂੰ ਨੰਬਰ 10 ਵਾਲੀ ਦੱਸ, ਫਿਰ ਫੋਟੋਆਂ ਵੀ ਲੱਗੀਆਂ ਹੋਈਆਂ ਨੇ, ਮੈਨੂੰ ਆਹ ਬੰਦੇ ਦਾ ਗੋਸਿਪ ਦੱਸ।
1: ਅੱਛਾ, ਬੰਦਿਆਂ ਦੀ ਫੋਟੋ ਵੀ ਲਾਤੀ ਹੈ
0: ਬੰਦਿਆਂ ਦੀ, ਮਤਲਬ ਉਹ ਡਾਇਰੈਕਟਲੀ ਉਹਨਾਂ ਦੇ ਬਾਰੇ ਨਹੀਂ ਹੈਗੀਆਂ ਵੀ ਜਿਵੇਂ ਮੈਂ ਲਗਾ ਦਾਂ ਮੋਦੀ ਦੇ ਬਾਰੇ, ਹਨਾ ਮੈਂ ਦੱਸਾਂ ਤੁਹਾਨੂੰ ਮੋਦੀ ਦੀ ਖਬਰ, ਹਨਾ ਤਾਂ ਇੱਦਾਂ ਕਰਕੇ, ਜਾਂ ਮੈਂ ਪੌਲਿਨ ਹੈਨਸਨ ਦੀ ਟੰਗ ਲਵਾਂ,
1: ਜਿੱਦਾਂ ਤੁਸੀਂ ਮੈਨੂੰ ਮੋਦੀ ਦਾ ਕਿਹਾ, ਜਿੱਦਾਂ ਮੋਦੀ ਦੀ ਅੰਦਰੂਨੀ ਖਬਰ ਜਿਹੜੀ ਹਲੇ,
0: ਮਤਲਬ ਉਹਦੇ ਨਾਲ ਜੁੜੀ ਹੋਈ ਸ਼ਾਇਦ ਕਿਸੇ ਦੀ ਹੋ ਸਕਦੀ ਹੈ,
1: ਮਤਲਬ ਕਿਸੇ ਨੂੰ ਜਾਂ ਲੈਟਸ ਐਗਜ਼ਾਮਪਲ। ਅੱਛਾ,
0: ਮੋਦੀ ਨੇ ਤਾਂ ਕੀ ਚੀਟ ਕਰਨਾ ਵਿਚਾਰੇ।
1: ਜੇ
0: ਬਾਤ ਸੀ ਸਰ, ਤੇ ਕੈਸੀ ਲੱਗੀ
1: ਯਾਰ? ਪਰ
0: ਘੈਂਟ ਲੱਗੀ,
1: ਮੈਨੂੰ ਲੱਗਣ ਡਿਆ ਵਾ ਵੀ ਇਹ ਕੋਈ ਆਪਾਂ ਕਰ ਸਕਦੇ ਆ, ਇਹ ਇਹਦੇ ਲਈ ਜਿਗਰਾ ਵੀ ਚਾਹੀਦਾ।
0: ਤੁਹਾਨੂੰ ਇੱਕ ਹੋਰ ਬਿਜ਼ਨਸ ਆਈਡੀਆ ਦਊਂਗਾ ਮੈਂ, ਇਹ ਤਾਂ ਵੀ ਘੈਂਟ।
1: ਅੱਛਾ, ਲੈ ਚੱਕੋ,
0: ਉਹ ਤੁਸੀਂ ਕਰ ਸਕਦੇ।
1: ਅੱਛਾ,
0: ਅਕਸ਼ੇ ਕੁਮਾਰ ਦਾ ਇੱਕ ਹੋਰ ਗਾਣਾ।

0: ਅੱਜ ਕਿਥੇ ਬੋਲੀ ਬਾਲੀ ਲੜਕੀ ਆ ਅੱਜ ਤੇ ਕਹਿੰਦੀ ਆ ਇਧਰ ਜਾਓ ਇਧਰ ਜਾਓ
1: ਤੇ ਜਿਹੜੇ ਤੇ ਇਹ ਗਾਣਾ ਸੀਗਾ ਮਮਤਾ ਕੁਲਕਰਨੀ ਉਹ ਕਿਹੜਾ ਭੋਲੀ ਭਾਲੀ ਸੀ
0: ਅੱਛਾ ਭਾਜੀ ਅੱਜ ਮੈਨੂੰ ਦੱਸਿਆ ਕੀ ਫੀਲਿੰਗ ਹੁੰਦੀ ਪਈ ਹੈ
1: ਹਾਂਜੀ
0: ਮਤਲਬ ਮੈਂ ਅੱਜ ਤੋਂ 20 ਸਾਲ ਪਿੱਛੇ ਚਲਾ ਗਿਆ
1: ਹਾਂ
0: ਤੇ ਉਹ ਨਾ ਪਤਾ ਨੀ ਐਤਵਾਰ ਆਉਂਦਾ ਹੁੰਦਾ ਸੀ 1-10 ਨੰਬਰ ਜਿਹੜੇ ਸੌਂਗ ਆਉਂਦੇ ਹੁੰਦੇ ਸੀ
1: ਮੈਨੂੰ
0: ਅੱਜ ਉਹ ਜਿਹੀ ਫੀਲਿੰਗ ਬੋਲਾ ਵੀ ਭਾਈ ਤੁਸੀਂ ਉਹ ਲਾਈ ਆ ਕਦੀ ਏਦਾਂ
1: ਬਹੁਤ ਅੱਛੇ ਪਕੜੇ
0: ਸੇਮ ਇਹੋ ਜਿਹੇ ਗਾਣੇ ਆਉਂਦੇ ਹੁੰਦੇ ਸੀ ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ
1: ਅਮੀਰ ਬਣਨਾ
0: ਯਾਰ ਭਾਜੀ ਕੌਣ ਨੀ ਚਾਹੁੰਦਾ
1: ਸੁਪਰ ਰਿਚ ਬਣਨਾ ਕਿ ਅਲਟਰਾ ਰਿਚ ਬਣਨਾ
0: ਨਹੀਂ ਨਹੀਂ ਨਹੀਂ ਬਾਈ ਇੰਨਾ
1: ਜ਼ਿਆਦਾ ਇਹ ਖਬਰ ਜਿਹੜੀ ਆ ਰਹੀ ਹੈਗੀ ਇਹ ਚਾਈਨਾ ਤੋਂ ਆ ਰਹੀ ਹੈ ਸਿੱਧੀ ਕਿੱਥੋਂ ਆ ਰਹੀ ਹੈ
0: ਚਾਈਨਾ
1: ਚਾਈਨਾ ਤੋਂ ਤੁਹਾਨੂੰ ਪਤਾ ਕਿ ਚਾਈਨਾ ਦੇ ਲੋਕ ਤਾਂ ਕਿੰਨੇ ਅਮੀਰ ਹੈਗੇ ਨੇ ਚਾਈਨਾ ਦਾ ਇਹ ਐਂਟਰਪ੍ਰੀਨਿਓਰ $10-12 lakh ਤਾਂ ਬਣ ਹੀ ਗਿਆ ਮੈਨੂੰ ਲੱਗਦਾ
0: $6,000
1: ਬਣਦਾ ਹਰੇਕ ਚੀਜ਼ ਤੁਸੀਂ ਤੁਹਾਡੇ ਵਰਗੇ ਲੋਕ ਨੇ ਜਿਹੜੀ ਸਾਡੀ ਆਉਣ ਵਾਲੀ ਨਸਲ ਨੂੰ ਖਰਾਬ ਕਰ ਰਹੇ ਹੋ ਤੁਹਾਨੂੰ ਪਤਾ ਕੈਲਕੂਲੇਟਰ ਨਾਮ ਦੀ ਵੀ ਚੀਜ਼ ਹੁੰਦੀ ਹੁੰਦੀ
0: ਕੈਲਕੂਲੇਟਰ ਚ ਵੀ ਹੋ ਜਾਂਦਾ
1: ਤੇ ਹੋਰ ਸਰ
0: ਉਹ ਯਾਰ ਦੱਸਿਓ ਭਾਜੀ
1: ਕਮਾਲ ਦੀ ਗੱਲ ਹੈ ਭਾਜੀ
0: ਨਹੀਂ ਨਹੀਂ ਕੈਲਕੂਲੇਟਰ ਜਿਹੜਾ ਅੰਦਰ ਹੁੰਦਾ ਮੋਬਾਈਲ ਚ ਕੈਲਕੂਲੇਟਰ ਉਹ ਤੇ ਆਪਾਂ ਗੂਗਲ ਤੇ ਸਰਚ ਕਰਦੇ ਆ ਨਾ ਵੀ ਇੰਨੇ ਤੋਂ ਇੰਨੇ ਲੱਗਦਾ
1: ਉਹ ਯਾਰ ਭਾਜੀ $15,000 ਬਣਦਾ ਬਿਜ਼ਨਸ ਆਈਡੀਆ ਕੀ ਹੈਗਾ ਚਾਈਨਾ ਦਾ ਇਹ ਬੰਦੇ ਨੇ ਬਿਜ਼ਨਸ ਜਿਹੜਾ ਸ਼ੁਰੂ ਕੀਤਾ ਉਹਦਾ ਨਾਮ ਹੈਗਾ ਪ੍ਰੋਫੈਸ਼ਨਲ
0: ਬੈਕ
1: ਸਕ੍ਰੈਚਿੰਗ ਬਿਜ਼ਨਸ
0: ਘੰਟੇ
1: ਦੀ ਸਰਵਿਸ ਦੇ ਬਿਆਲੀ ਸੋ ਯੈਨ ਸਮਥਿੰਗ ਕੁਛ ਚਾਰਜ ਕਰਦਾ
0: ਸਿਰਫ ਖੁਰਕਦਾ ਹੀ ਹੈ
1: ਸੈਲੂਨ ਖੋਲਿਆ ਹੋਇਆ
0: ਹਨਾ
1: ਉਹਨੇ ਫਿਰ ਅੱਗੇ ਲਿਖਿਆ ਵੀ ਹੋਇਆ ਰਿਲੀਫ ਹੈ ਮੈਡੀਟੇਸ਼ਨ ਹੈ ਕੇ ਇੱਕ ਪਤਾ ਕੀ ਹੈਪੀਨੈਸ ਹੈ ਇਦਾਂ ਸਮਥਿੰਗ
0: ਮਤਲਬ ਤੇਰੇ ਚੀਜ਼ਾਂ ਤੁਸੀਂ ਕੀ ਪੈਕੇਜ ਲੈਣਾ
1: ਤੁਸੀਂ ਕਿਹੜਾ ਪੈਕੇਜ ਲੈਣਾ ਹਨਾ ਹਾਫ ਆਵਰ ਲਈ ਲੈਣਾ ਹੈ ਇੱਕ ਘੰਟੇ ਲਈ ਲੈਣਾ ਹੈ ਫਿਰ ਉਹ ਪ੍ਰੋਪਰ ਉਦਾਂ ਦਾ ਪ੍ਰੋਪਰ ਟੋਵਲ ਦਿੰਦਾ ਹੈ ਮਾਹੌਲ ਉਦਾਂ ਦਾ ਪੂਰਾ ਬਣਾਉਂਦਾ ਹੈ ਵੀ ਹਨਾ ਏਦਾਂ ਤੁਸੀਂ ਬੈਠੋ ਤੇ ਚੇਅਰ ਉਦਾਂ ਦੀ ਹੈਗੀ ਹੈ ਡਿਜ਼ਾਈਨਰ ਤੇ ਬਸ ਉਹਨੇ ਐਂ ਹਲਕਾ ਹਲਕਾ ਜਿਹਾ ਕਰੀ ਜਾਣਾ ਤੁਹਾਨੂੰ ਨੀਂਦ ਹੀ ਆ ਜਾਣੀ ਪਿੱਠ ਖੁਰਚ ਖੁਰਚ ਕੇ ਬੰਦਾ ਦੱਸੋ ਲੱਖਪਤੀ ਬਣ ਗਿਆ ਚਾਈਨਾ ਚ ਤੁਸੀਂ ਕਦੋਂ ਕੁਛ ਕਰੋਗੇ ਭਾਈ
0: ਯਾਰ ਆਹ ਤੇ ਬਹੁਤ ਹੀ ਵਧੀਆ ਆਈਡੀਆ ਚੱਲ ਚੁਗਲੀਆਂ ਵਾਲਾ ਤੇ ਚੱਲ ਠੀਕ ਹੈ ਤੇ ਆਹ ਜਿਹੜਾ ਪਿੱਠ ਹੀ ਖੁਰਚੀ ਜਾਣੀ ਬਸ ਬੰਦਾ ਆਈਡੀਆ ਕਿੱਥੋਂ ਆਉਂਦਾ ਦੇਖੋ ਨਾ ਔਰ ਦੇਖੋ ਜੇ ਹੁਣ ਮੈਂ ਤੁਹਾਨੂੰ ਕਵਾਂ ਕਿ ਭਾਜੀ ਯਾਰ ਪਿੱਠ ਹੀ ਖੁਰਕਣੀ ਆ ਅਸੀਂ ਇੰਨੇ ਪੈਸੇ ਕਮਾਵਾਂਗੇ ਆਹ ਵੀ ਸੋਚ ਨੀ ਸਕਦੇ ਵੀ ਯਾਰ ਪਿੱਠ ਖੁਰਕੇ ਕੌਣ ਆਊਗਾ ਸਾਡੇ ਕੋਲ
1: ਤੁਸੀਂ ਉਹ ਤਾਂ ਬਾਕੀ ਤਾਂ ਗੱਲ ਛੱਡੋ ਭਾਬੀ ਜੀ ਕੀ ਕਹਿਣਗੇ ਨਿਤ ਜੀ ਭਾਜੀ ਕੀ ਕਰਦੇ ਨੇ ਪਿੱਠ ਖੁਰਚਦੇ ਨੇ
0: ਕਹਿੰਦੀ ਆਪਣੇ ਨੀ ਕਿਸੇ ਹੋਰ ਦੀ ਅੱਛਾ ਦੱਸਾਂ ਕੀ ਉਹਨੂੰ ਆਈਡੀਆ ਕਿੱਦਾਂ ਆਇਆ ਹੈਗਾ ਉਹਨੇ ਹੋ ਸਕਦਾ ਉਹਨੇ ਪਹਿਲਾਂ ਆਪਣੀ ਵੇਖੀ ਹੋਵੇ ਖੁਰਕ ਕੇ ਨਾ ਉਹਨੂੰ ਕਹੀ ਯਾਰ ਇਹ ਤੇ ਨਜ਼ਾਰੇ
1: ਹਨਾ
0: ਫਿਰ ਉਹਨੇ ਕਿਸੇ ਆਪਣੇ ਫੈਮਿਲੀ ਮੈਂਬਰ ਨਾਲ ਕੋਈ ਟਰਾਈ ਕੀਤਾ ਹੋਵੇ ਵੀ ਹਾਂ ਯਾਰ ਗੁੱਡ ਆਈਡੀਆ
1: ਤੇਰੀਆਂ ਅੱਖਾਂ 'ਚ ਤਾਂ ਜਾਦੂ ਹੱਥਾਂ 'ਚ ਤਾਂ ਜਾਦੂ ਹੈ
0: ਵੀ ਤੂੰ ਕਰ ਸਕਦਾ ਵਾ ਸਾਡੇ ਇੱਦਾਂ ਨਹੀਂ ਹੁੰਦੀ ਹੌਲੀ ਹੌਲੀ ਕਰਕੇ ਜਿਹੜਾ ਇੱਕ ਵਾਰੀ ਲੋਕ ਗਿਆ ਵਾ

0: ਸਿਟੀ ਕੌਂਸਲ ਦੀ ਇੱਕ ਨਿਊਜ਼ ਹੈਗੀ ਹੈ।
1: ਅੱਛਾ ਜੀ,
0: ਮੈਲਬਰਨ 'ਚ ਇੱਕ ਗਲੀ ਦਾ ਨਾਮ ਬਦਲਣਾ ਪੈ ਰਿਹਾ। ਪਹਿਲਾਂ ਮੈਨੂੰ ਇਹ ਨਹੀਂ ਸਮਝ ਆਇਆ ਵੀ ਉਹਨਾਂ ਨੇ ਆਹ ਨਾਮ ਰੱਖਿਆ ਹੀ ਕਿਉਂ ਹੈ।
1: ਅੱਛਾ, ਪਹਿਲਾਂ ਰੱਖਿਆ ਸੀ, ਹੁਣ ਚੇਂਜ ਕਰ
0: ਦਿੱਤਾ। ਕ੍ਰੇਮੋਨ ਉੱਥੇ ਸਬਬ ਹੈਗਾ,
1: ਕ੍ਰੇਮੋਨ ਅੱਛਾ ਠੀਕ ਹੈ।
0: ਤੇ ਉਹਦੇ 'ਚ ਇੱਕ ਸਟਰੀਟ ਹੈ, ਉਹਦਾ ਨਾਮ ਹੈ ਐਡੋਲਫ ਸਟਰੀਟ।
1: ਐਡੋਲਫ,
0: ਲੋਕੀ ਕਹਿੰਦੇ ਉੱਥੇ ਯਹੂਦੀ ਬਹੁਤ ਰਹਿੰਦੇ ਨੇ, ਉਹ ਕਹਿੰਦੇ ਸਾਨੂੰ ਐਡੋਲਫ ਹਿਟਲਰ ਦੀ ਯਾਦ ਆਉਂਦੀ। ਬਦਲੋ ਨਾ।
1: ਅੱਛਾ,
0: ਫਿਰ ਨਾਲ ਦੀ ਨਾਲ ਇਹ ਨਾਲ ਹੀ ਉਹਦੇ ਚਰਚ ਸਟਰੀਟ ਪੈਂਦੀ ਹੈ, ਉਹ ਕਹਿੰਦੇ ਚਰਚ ਸਟਰੀਟ ਤੇ ਐਡੋਲਫ ਸਟਰੀਟ ਇਕੱਠੀਆਂ ਨਹੀਂ ਰਹਿ ਸਕਦੀਆਂ।
1: ਅੱਛਾ,
0: ਸੋ ਹੁਣ ਕੌਂਸਲ ਨੇ ਕੰਸਲਟੇਸ਼ਨ ਮੰਗੀਆਂ ਨੇ ਵੀ ਦੱਸੋ ਫਿਰ ਕੀ ਨਾਂ ਰੱਖੀਏ ਜੇ ਤੁਸੀਂ ਕਹਿੰਦੇ ਹੋ ਵੀ ਹਟਾ ਦਈਏ। ਸੋ ਹੁਣ ਉਹਦਾ ਨਾਮ ਕ੍ਰੇਮੋਨ ਕੌਂਸਲ ਜਿਹੜੀ ਉਹ ਬਦਲਣ ਜਾ ਰਹੀ ਹੈ,
1: ਐਡੋਲਫ ਤੋਂ ਕੁਝ ਹੋਰ ਚੇਂਜ ਕਰ,
0: ਕੁਝ ਹੋਰ ਨਾਮ ਰੱਖਣ ਜਾ ਰਹੀ ਹੈ।
1: ਚਲੋ, ਉਹਨੂੰ ਕਹਿ ਦਿਓ ਮੌਂਟੀ ਸਟਰੀਟ ਰੱਖ ਦਿਓ ਫਿਰ।
0: ਹਾਂ, ਤੁਸੀਂ ਆਪਣਾ ਨਾਮ ਪਵਾ ਦੋ, ਕਹਿ ਦੋ ਵੀ ਇੱਥੇ ਜਿਹੜੀ ਗਲੀ ਚ ਮੈਂ ਰਹਿਣਾ ਉਹਦਾ ਮੌਂਟੀ ਸਟਰੀਟ ਹੋਣਾ ਚਾਹੀਦਾ। ਬੇਸਿਕਲੀ ਵਿਕਟੋਰੀਆ ਚ ਜੀ ਐਨ ਵੀ ਇਹ ਡਿਸੀਜਨ ਲੈਂਦੀ ਹੈ। ਜੀ ਐਨ ਵੀ ਹੁੰਦੀ ਹੈ ਜੀਓਗ੍ਰਾਫਿਕ ਨੇਮਸ ਵਿਕਟੋਰੀਆ। ਉਹਨਾਂ ਨੂੰ ਉਹ ਦੇਖਦੇ ਨੇ ਕਿ ਪੋਲਾਂ ਪੁਲਾਂ ਦੇ ਉੱਤੇ ਜਿਹੜੇ ਨਾਮ ਲਿਖਣੇ ਨੇ ਕੀ ਕਰਨਾ, ਕੌਣ ਡਿਸੀਜਨ ਲਊਗਾ।
1: ਆਪਣੇ ਮੇਰੇ ਖਿਆਲ ਨਾਲ ਪੰਜਾਬ ਦੀਆਂ ਵੀ ਸਟਰੀਟਾਂ ਕਈ ਨਾਮ ਤੇ ਹੈਗੀਆਂ ਨਾ ਥੋੜੀਆਂ, ਬਈ ਮੈਂ ਵੇਖਿਆ ਤੇ ਹੈਗਾ ਸੀ ਕਿਤੇ ਕਿ ਇਹਦਾ ਆਪਣੇ
0: ਪੰਜਾਬ ਦੀ, ਹਾਂ ਪੰਜਾਬ ਦੇ ਨਾਮ ਤੇ ਹੈਗੀਆਂ ਨੇ ਸਟਰੀਟਾਂ, ਉਹ ਵੀ ਵਿਕਟੋਰੀਆ ਜੀ ਹੈਗੀ।
1: ਹਾਂ, ਉਹ ਵੀ ਰੱਖੀ ਹੈ, ਕਿੰਨਾ ਵਧੀਆ ਯਾਰ, ਦੇਖੋ ਆਪਣੇ ਪੰਜਾਬ ਦੇ ਨਾਮ ਤੇ ਇੱਥੇ ਸਟਰੀਟਾਂ ਵਾ। ਹਾਂ,
0: ਆਪਾਂ ਫਿਰ ਤੁਹਾਡੇ ਵਾਲਾ ਪਸੰਦ ਦਾ ਗਾਣਾ ਚਲਾਵਾਂਗੇ, ਪਰ ਉਹ ਤੋਂ ਪਹਿਲਾਂ ਲਾਸਟ ਦੇ ਵਿੱਚ ਜਾਣ ਲੱਗੇ ਇੱਕ ਹੋਰ ਖਬਰ ਦੱਸ ਕੇ ਜਾਣੀ ਹੈ ਤੁਹਾਡੀ।
1: ਓਕੇ, ਚੱਕ ਲਓ ਫਿਰ।
0: ਆ ਵੀ ਗਾਣਾ ਅਕਸ਼ੇ ਕੁਮਾਰ ਦਾ ਹੀ ਹੈ
1: ਲੱਗਦਾ,
0: ਯਾਦ ਹੈ।

0: ਇੱਕ ਖਬਰ ਦੇ ਦੀਏ ਤੇ ਨਾਲ ਦੀ ਨਾਲ ਦੱਸ ਦੀਏ ਵੀ ਆਉਣ ਵਾਲੇ ਦਿਨਾਂ ਚ ਇਵੈਂਟ ਕਿਹੜੇ ਹੋਣੇ ਨੇ।
1: ਬਿਲਕੁਲ
0: ਤੇ ਹੁਣ ਕੰਟੈਂਟ ਕ੍ਰੀਏਟ ਕਰਦੇ ਨੇ ਸਾਰੇ ਲੋਕ ਅੱਜ ਕੱਲ ਤਾਂ ਜੁੜੇ ਆ ਕੇ ਕਰਦੇ ਹੈਗੇ ਨੇ ਹਨਾ, ਕੰਟੈਂਟ ਕ੍ਰੀਏਸ਼ਨ ਹੁੰਦੀ ਹੈ, ਰੀਲਾਂ ਰੂਲਾਂ ਬਣਦੀਆਂ ਨੇ। ਇੱਕ ਦੰਦਾਂ ਦੀ ਸਫਾਈ ਦੇ ਨਾਲ ਜੁੜਿਆ ਹੋਇਆ ਕੰਟੈਂਟ ਕ੍ਰੀਏਸ਼ਨ ਹੋਈ ਹੈਗੀ। ਹੁਣ ਬ੍ਰਸ਼ ਕਿਸ ਕਿਸਮ ਦੀ ਟੈਕਨੋਲੋਜੀ ਦੇ ਆ ਰਹੇ ਨੇ, ਅੱਗੇ ਬ੍ਰਸ਼ ਹੁੰਦੇ ਸੀ ਨੋਰਮਲ ਹਨਾ, ਸਾਡੇ ਘਰਦਿਆਂ ਨੇ ਜਿਹੜਾ ਨੇ ਆਹੋ ਪਹਿਲਾਂ ਤਾਂ ਦਾਤ ਨਹੀਂ ਹੁੰਦੀ ਸੀ,
1: ਦਾਤ ਲਾ ਫਿਰ ਨਹੀਂ ਦਾਤ ਫਿਰ ਉਂਗਲ ਹੀ ਫੇਰ ਲਓ ਬਸ,
0: ਉਂਗਲ ਤਾਂ
1: ਨਹੀਂ, ਉਂਗਲ ਉਦੋਂ ਹੁੰਦੀ ਸੀ ਜਦੋਂ ਆਪਾਂ ਕਿਤੇ ਘਰ ਜਾਂਦੇ ਹੁੰਦੇ ਆ,
0: ਕਿਸੇ ਦੇ ਘਰ ਜਾਂਦੇ
1: ਉੱਥੇ ਤੇ ਬ੍ਰਸ਼ ਨਹੀਂ ਹੈਗਾ,
0: ਪੇਸਟ ਹੈਗਾ ਤੇ
1: ਸਵੇਰੇ ਉਂਗਲ
0: ਅੱਛਾ ਪੇਸਟ ਵੀ ਆਪਾਂ ਆਏ ਮਣ ਮਣ ਮਣ ਕਰਦੇ, ਹੁਣ ਪਤਾ ਚੱਲਿਆ ਵੀ ਮਟਰ ਦੇ ਦਾਣੇ ਜਿੰਨਾ ਪੇਸਟ ਲੈਣਾ ਹੁੰਦਾ,
1: ਥੋੜੀ ਲਾਣੀ ਹੁੰਦੀ ਆ।
0: ਤੇ ਅੱਛਾ ਉਹਦੇ ਤੋਂ ਬਾਅਦ ਫਿਰ ਹੁਣ ਤਰ੍ਹਾਂ ਤਰ੍ਹਾਂ ਦੀਆਂ, ਮੈਂ ਪਿੱਛੇ ਜੇ ਇੱਕ ਡਾਕਟਰ ਸਾਹਿਬ ਨੂੰ ਮਿਲਣ ਗਿਆ, ਉਹ ਕਹਿੰਦੇ ਇਹ ਨਿੰਮ ਦੇ ਹੈਂਡਲ ਵਾਲੀ ਬ੍ਰਸ਼ ਹੈ। ਮੈਂ ਕਿਹਾ ਨਿੰਮ ਇਹਦੇ ਵਿੱਚ ਤਾਂ ਨਹੀਂ ਲੱਗੀ ਹੋਈ,
1: ਅੱਛਾ ਨਿੰਮ ਦਾ ਸਿਰਫ
0: ਹੈਂਡਲ ਹੈ ਨਿੰਮ ਦਾ, ਉਹ ਵਿਕ ਰਹੀ ਹੈ ਇੱਥੇ ਆਸਟ੍ਰੇਲੀਆ ਚ, ਲੋਕੀ ਖਰੀਦ ਰਹੇ ਨੇ ਨਿੰਮ ਸੁਣ ਸੁਣ ਕੇ ਗੋਰੇ, ਕੋਈ ਦੇਸੀ ਆ ਜਿਹੜਾ ਵੇਚਣ ਲੱਗਿਆ ਹੋਇਆ ਪਰ ਗੋਰੇ ਲੈਣ ਲੱਗੇ ਹੋਏ। ਟੰਗ ਕਲੀਨਰ ਉਹ ਚ ਵੀ ਹੈਂਡਲ ਨਿੰਮ ਦੇ ਨੇ, ਪਰ ਜਿਹੜੀ ਟੰਗ ਕਲੀਨ ਕਰਨੀ ਆ ਉਹ ਤਾਂਬੇ ਦਾ ਹੀ ਹੋਈ ਮੈਟਰ ਹੁੰਦਾ।
1: ਸਹੀ ਗੱਲ,
0: ਮੈਂ ਕਿਹਾ ਇਹ ਵੀ ਅੱਛੀ ਬਾਤ ਹੈ। ਫਿਰ ਅੱਜ ਕੱਲ ਬ੍ਰਸ਼ ਬੱਚਿਆਂ ਦੇ ਕਿੰਨੇ ਤਰ੍ਹਾਂ ਤਰ੍ਹਾਂ ਦੇ ਹੈਗੇ ਨੇ ਹਨਾ, ਮੇਰੇ ਜਵਾਕ ਨੇ ਬ੍ਰਸ਼ ਲਿਆ, ਉਹ ਕਹਿੰਦਾ ਡੈਡੀ ਇਹ ਚ ਟੰਗ ਕਲੀਨਰ ਵੀ ਆ, ਉਹ ਤੇ ਲਿਖਿਆ ਹੁੰਦਾ ਨਾ ਵੀ ਟੰਗ ਕਲੀਨ, ਉਹ ਮੈਂ ਕਿਹਾ ਕੁਛ ਨੀ ਆਏ ਉਹ ਬ੍ਰਸ਼ ਦੇ ਪਿੱਛੇ ਜਿਹੜੇ ਬਣੇ ਹੁੰਦੇ ਨੇ
1: ਡਿਜ਼ਾਈਨ ਜੇ,
0: ਨਹੀਂ ਹੈ ਵੀ ਨੀ ਉਹ ਵੀ ਨੀ ਹੈ, ਉਹ ਡਿਜ਼ਾਈਨ ਜੇ ਬਣੇ ਹੁੰਦੇ ਨੇ ਉਹ ਟੰਗ ਕਲੀਨ ਕਰਦੇ ਨੇ। ਮੈਂ ਕਿਹਾ ਤੂੰ ਬ੍ਰਸ਼ ਦੰਦਾਂ ਤੇ ਫੇਰਨਾ ਕਿ ਜੀਭ ਤੇ ਫੇਰਨਾ, ਅੱਜ ਕੱਲ ਜੀਭ ਤੇ ਵੀ ਫੇਰਦੇ ਨੇ ਨਾ ਬਹੁਤ ਸਾਰੇ ਬੱਚੇ, ਬੜੇ ਸਾਰਿਆਂ ਨੂੰ ਦੱਸਦੇ ਹੈਗੇ ਨੇ ਲੋਕੀ। ਤੇ ਫਿਰ ਬੈਟਰੀ ਵਾਲੇ ਆ ਗਏ, ਦੱਬੋ ਬਟਨ ਤੇ ਆਏ ਹੁਣ। ਹੁਣ ਆ ਜਿਹੜੇ ਇੱਕ ਕੰਟੈਂਟ ਕ੍ਰੀਏਟਰ ਹੈਗਾ, ਇਹਨਾਂ ਦਾ ਨਾਮ ਹੈ ਦੀ ਓਲਿਵ ਟ੍ਰੀ ਫੈਮਿਲੀ।
1: ਅੱਛਾ ਜੀ,
0: ਇਹਨਾਂ ਨੇ ਨਵਾਂ ਟੂਥ ਬ੍ਰਸ਼ ਖਰੀਦਿਆ,

0: ਡਾਇਸਨ ਦਾ ਡਾਇਸਨ ਜਿਹੜੇ ਉਹ ਵੈਕਿਊਮ ਕਲੀਨਰ ਬਣਾਉਂਦੀ ਹੈ
1: ਡਾਇਸਨ ਹਾਂਜੀ ਹਾਂਜੀ ਠੀਕ ਹੈ
0: ਉਹ ਡਾਇਸਨ ਦਾ ਟੂਥਬ੍ਰਸ਼ ਹੈਗਾ ਲਗਭਗ $500 ਦਾ ਆਪਣਾ 600 ਯੂ ਆਸਟ੍ਰੇਲੀਅਨ ਡਾਲਰ ਹੋ ਗਏ 600-650 ਦਾ ਹਨਾ ਤੇ ਉਹ ਟੂਥਬ੍ਰਸ਼ ਕੀ ਹੈ ਕਿ ਉਹ ਟੂਥਬ੍ਰਸ਼ ਤੁਸੀਂ ਕਰੋਗੇ
1: ਹਾਂਜੀ
0: ਤੇ ਉਹਨੇ ਸਿਰਫ ਤੁਹਾਡੇ ਦੰਦ ਨਹੀਂ ਸਾਫ਼ ਕਰਨੇ ਬਲਕਿ ਉਹਨੇ ਤੁਹਾਡੇ ਅੰਦਰ ਦੀ ਫਿਲਮ ਬਣਾ ਦੇਣੀ ਹੈ ਪੂਰੇ
1: ਤੁਹਾਡੇ
0: ਕੋਲ ਆ ਵੀ ਦਿਖਾਈ ਦਿੰਦੇ ਨੇ ਜਦੋਂ ਤੁਸੀਂ ਏ ਐਨ ਟੀ ਡਾਕਟਰਾਂ ਦੇ ਜਾਂਦੇ
1: ਹੋ
0: ਤਾਰ ਜੀ ਪਾ ਕੇ ਦਿਖਾ ਦਿੰਦੇ ਡੈਂਟਿਸਟ ਦੇ ਜਾਂਦੇ ਹੋ ਡੈਂਟਿਸਟ ਵੀ ਦਿਖਾ ਦਿੰਦੇ
1: ਚਲੋ ਇੱਥੇ ਡੈਂਟਿਸਟ ਵੀ ਇੰਨੇ ਮਹਿੰਗੇ ਆ ਚਲੋ ਬਰਸ਼ ਭਰਾਵਾ ਬਰਸ਼ ਕਿਹੜਾ ਸਸਤਾ
0: ਦੇਖ ਲਓ
1: ਇਹਨਾਂ ਦਾ ਬਰਸ਼ ਵੀ 500 ਇੱਥੇ ਆ ਕੇ 600 ਹੋ ਗਿਆ 600 ਵਿੱਚ ਤੇ
0: ਇਹ ਖਬਰ ਸੀਗੀ ਸਾਡੀ ਅੱਜ ਦੀ ਸੋ ਜਾਣ ਤੋਂ ਪਹਿਲਾਂ ਕੁਛ ਕੁ ਜਾਣਕਾਰੀਆਂ ਦੇ ਦਈਏ ਭਾਜੀ ਕੀ ਕੁਛ ਹੋਣ ਜਾ ਰਿਹਾ ਹੈਗਾ
1: ਬਿਲਕੁਲ
0: ਇੱਕ ਤਾਂ ਤੁਸੀਂ ਦੱਸੋ ਜਿਹੜਾ ਰਾਣੀ ਜਿੰਦਾ ਦਾ
1: ਹਾਂਜੀ
0: ਮਹਾਰਾਣੀ ਜਿੰਦਾ ਦਾ ਸ਼ੋਅ ਹੋ ਰਿਹਾ
1: 24 ਅਕਤੂਬਰ ਨੂੰ ਹੋ ਰਿਹਾ
0: ਹਾਂਜੀ
1: ਤੇ ਪਲੰਪਟਨ ਸਕੂਲ ਆ ਉੱਥੇ ਆਡੀਟੋਰੀਅਮ ਆ 24 ਅਕਤੂਬਰ ਨੂੰ ਸ਼ਾਮ ਨੂੰ ਹੋ ਰਿਹਾ ਭਾਜੀ 5 ਵਜੇ ਮਹਾਰਾਣੀ ਜਿੰਦਾ ਲਾਸਟ ਕੁਈਨ ਆਫ ਪੰਜਾਬ ਮਤਲਬ ਇਹ ਹਿਸਟੋਰੀਕਲ ਪਲੇ ਹੈਗਾ ਵਾ ਮੈਂ ਕਹਿੰਦਾ ਵਾ ਤੁਸੀਂ ਆਪਣੇ ਬੱਚਿਆਂ ਨੂੰ ਵੀ ਦਿਖਾਓ
0: ਬੱਚਿਆਂ ਨੂੰ ਦਿਖਾਓ
1: ਤਾਂ ਕਿ ਸਾਡੀ ਹਿਸਟਰੀ ਜਿਹੜੀ ਆ ਪਤਾ ਲੱਗੇ ਮਤਲਬ ਬਾਕੀ ਆਪਣੇ ਵੱਡਿਆਂ ਨੂੰ ਲੈ ਕੇ ਆਓ ਆਪਣੇ ਜਿਹੜੇ ਬੱਚਿਆਂ ਦੇ ਦਾਦੇ ਦਾਦੀ ਆ ਉਹ ਵੀ ਆਉਣ ਪੇਰੈਂਟਸ ਵੀ ਆਉਣ ਮਤਲਬ ਇਹ ਪੂਰਾ ਫੈਮਿਲੀ ਡਰਾਮਾ ਹੈ ਇਹਦੇ ਵਿੱਚ ਪੂਰਾ ਆਪਾਂ ਹਿਸਟਰੀ ਨੂੰ ਦੱਸਿਆ ਗਿਆ ਵੀ ਕਿੱਦਾਂ ਮਹਾਰਾਜਾ ਰਣਜੀਤ ਸਿੰਘ ਦੀ ਹਿਸਟਰੀ ਆ ਫਿਰ ਮਹਾਰਾਣੀ ਭਾਜੀ ਹਾਂ ਸੱਚ ਮੈਨੂੰ ਯਾਦ ਆਇਆ ਮੈਂ ਨਾ ਇਸ ਟਾਈਮ ਲਾਸਟ ਵੀਕ ਗੁਰਦੁਆਰੇ ਗਿਆ ਸੀ
0: ਹਾਂਜੀ
1: ਉੱਥੇ ਇੱਕ ਮਤਲਬ ਫੈਮਿਲੀ ਨੇ ਨਾ ਆਪਣੀ ਧੀ ਦਾ ਨਾਮ ਡਾਟਰ ਦਾ ਨਾਮ ਜਿੰਦ ਕੌਰ ਰੱਖਿਆ
0: ਅਰੇ ਵਾਹ
1: ਮੈਂ ਨਾ ਜਦੋਂ ਨਾਮ ਸੁਣਿਆ ਨਾ ਮੈਂ ਕਿਹਾ ਜਿੰਦ ਕੌਰ ਮੈਂ ਫਿਰ ਉਹਨਾਂ ਨੂੰ ਕਿਹਾ ਮੈਂ ਕਿਹਾ ਅਸੀਂ ਤਾਂ ਪਲੇ ਕਰ ਰਹੇ ਹਾਂ ਮਹਾਰਾਣੀ ਜਿੰਦ ਦੇ
0: ਤੁਸੀਂ
1: ਠੀਕ ਹੈ ਤੇ ਉਹ ਕਹਿੰਦੇ ਆ ਵੀ ਅਸੀਂ ਤੇ ਨਾਮ ਹੀ ਉਹਨਾਂ ਦੇ ਨਾਮ ਤੇ ਰੱਖਿਆ ਵੀ ਅਸੀਂ ਇੰਨੇ ਪ੍ਰਭਾਵਿਤ ਆ ਉਹਨਾਂ ਦੀ ਮਤਲਬ ਕਹਾਣੀ ਤੋਂ ਸਟੋਰੀ ਤੋਂ
0: ਬੱਚਿਆਂ ਨੂੰ ਦਿਖਾਉਣ ਵਾਲੀ ਦੱਸਣ ਵਾਲੀ
1: ਮੈਨੂੰ ਇੰਨਾ ਮਤਲਬ ਹੋਇਆ ਨਾ ਮੈਂ ਕਿਹਾ ਅੱਛਾ ਮਤਲਬ ਦੇਖੋ ਉਸ ਮਹਾਰਾਣੀ ਦੇ ਨਾਮ ਤੇ ਲੋਕਾਂ ਦੇ ਬੱਚਿਆਂ ਦੇ ਨਾਮ ਵੀ ਰੱਖੇ ਜਾ ਰਹੇ ਆ ਮੈਂ ਤੇ ਸਪੈਸ਼ਲ ਉਹਨਾਂ ਨੂੰ ਉਹ ਕਹਿੰਦੇ ਨਹੀਂ ਅਸੀਂ ਤੇ ਸਪੈਸ਼ਲ ਆਵਾਂਗੇ ਤੇ ਮੈਂ ਕਿਹਾ ਨਹੀਂ ਨਹੀਂ ਤੁਹਾਨੂੰ ਤੇ ਆਉਣਾ ਹੀ ਪੈਣਾ ਵਾ ਤੁਹਾਡੇ ਦੇ ਬੱਚੇ ਦਾ ਨਾਂ ਹੀ ਜਿੰਦ ਕੌਰ ਹੈ
0: ਇਹ ਜਿਹੜਾ ਪਲੇ ਹੈ ਇਹਦੀਆਂ ਟਿਕਟਾਂ ਤੁਸੀਂ ਲੈਣੀਆਂ ਤਾਂ ਸਾਨੂੰ ਦੱਸ ਦਿਓ ਰੇਡੀਓ ਹਾਂਜੀ ਤੋਂ ਅਸੀਂ ਤੁਹਾਨੂੰ ਦੇ ਦਿਆਂਗੇ ਬਲਕਿ ਡਿਸਕਾਊਂਟ ਟਿਕਟ ਵੀ ਹੈਗੀਆਂ ਸੀ ਕੁਛ ਕੁ ਦਿਨਾਂ ਲਈ ਅਸੀਂ ਚੈੱਕ ਕਰ ਲੈਂਦੇ ਹਾਂ ਕਦੋਂ ਤੱਕ ਨੇ ਤੇ ਦੂਜਾ ਭਾਜੀ ਇਸ ਹਫਤੇ ਦੇ ਦਰਮਿਆਨ ਕੀ ਕੁਛ ਹੋ ਰਿਹਾ ਅੱਛਾ ਇੱਕ ਤਾਂ ਇਹ ਚੀਜ਼ ਹੈ ਕਿ 11 ਸਪਤੰਬਰ ਤੋਂ ਫੇਰੀਜ਼ ਮੁਫ਼ਤ ਹੋ ਜਾਣੀਆਂ ਨੇ ਆਪਣੀਆਂ ਸਿਡਨੀ ਦੀਆਂ ਤੁਸੀਂ ਪੈਰਾਮੈਟਾ ਤੋਂ ਫੇਰੀ ਫੜ ਕੇ ਸਿਟੀ ਤੱਕ ਚਲ ਜਾਓ ਸਿਟੀ ਤੋਂ ਮੇਨਲੀ ਚਲ ਜਾਓ ਮੇਨਲੀ ਤੋਂ ਟਰੋਂਗਾ ਜ਼ੂ ਚਲ ਜਾਓ ਜਿੱਧਰ ਮਰਜ਼ੀ ਚਲ ਫ੍ਰੀ ਨੇ
1: 11 ਸਪਤੰਬਰ
0: ਤੋਂ ਅਕਤੂਬਰ ਤੱਕ ਦਾ ਇੱਕ ਮਹੀਨਾ ਮੇਰੇ ਖਿਆਲ ਦੇ ਨਾਲ ਫਸਟ ਵੀਕ ਆਫ ਅਕਤੂਬਰ ਸੋ ਇਸ ਵੀਕਐਂਡ ਦੇ ਦਰਮਿਆਨ ਅਸਲ ਚ ਹੜਤਾਲ ਹੋ ਗਈ ਉੱਥੇ ਫੇਰੀ ਵਰਕਰਸ ਦੀ ਤੇ ਉਹ ਕਹਿੰਦੇ ਵੀ ਅਸੀਂ ਚਾਰਜ ਨਹੀਂ ਕਰਾਂਗੇ ਕਿਸੇ ਵੀ ਗੈਸਟ ਤੋਂ ਹੜਤਾਲ ਚੱਲ ਰਹੀ ਹੈ ਸੋ ਇੰਜੋਏ ਕਰੋ ਜੇ ਹੁਣ ਫੇਰੀਜ਼ ਇੰਜੋਏ ਕਰਨੀਆਂ ਨੇ
1: ਡੰਡੇ
0: ਵਾਲਾ ਨੀ ਰਿਹਾ ਤੁਸੀਂ ਮੈਨੂੰ ਲੱਗਦਾ ਫੇਰੀ ਚ ਨੀ ਗਏ ਗੇਟ ਲੱਗੇ ਹੋਏ ਨੇ ਵਾਰਫ ਦੇ ਉੱਤੇ ਤੇ ਚਲੋ ਉਹ ਫੇਰੀ ਫ੍ਰੀ ਹੈਗੀ ਉਸ ਤੋਂ ਬਾਅਦ ਫਿਰ ਅਕਤੂਬਰ ਮਹੀਨੇ ਦੇ ਵਿੱਚ 3-5 ਅਕਤੂਬਰ ਦੇ ਦਰਮਿਆਨ ਟਰਾਂਸਪੋਰਟ ਹੈਰੀਟੇਜ ਐਕਸਪੋ ਆ ਰਿਹਾ ਸੋ ਆਪਣੇ ਬੱਚਿਆਂ ਨੂੰ ਲੈ ਕੇ ਜਾਇਓ ਵੈਸੇ ਤਾਂ ਟਿਕਟਾਂ ਇਹਨਾਂ ਦੀਆਂ ਜ਼ਿਆਦਾਤਰ ਸੋਲਡ ਆਊਟ ਹੋ ਗਈਆਂ ਤੁਹਾਨੂੰ ਕਨਸੈਪਟ ਕੀ ਹੈ ਮੈਂ ਦੱਸ ਦਿੰਦਾ ਮੋਟਾ ਮੋਟਾ ਜਿਹਾ ਅੱਜ ਕੱਲ੍ਹ ਬਿਜਲੀ 'ਤੇ ਟ੍ਰੇਨਾਂ ਚੱਲਦੀਆਂ ਉਹ ਤੋਂ ਪਹਿਲਾਂ ਡੀਜ਼ਲ 'ਤੇ ਚੱਲਦੀਆਂ ਸੀ ਉਹ ਤੋਂ ਪਹਿਲਾਂ ਕੋਲੇ 'ਤੇ ਚੱਲਦੀਆਂ
1: ਸੀ
0: ਕੋਲੇ ਵਾਲੀਆਂ ਟ੍ਰੇਨਾਂ ਆ ਰਹੀਆਂ ਨੇ ਸੋ ਆਪਣੇ ਬੱਚਿਆਂ ਨੂੰ ਕੋਲੇ ਵਾਲੇ ਟ੍ਰੇਨ 'ਚ ਲੈ ਕੇ ਜਾਓ ਕੋਲੇ ਦੀ ਟ੍ਰੇਨ ਦਾ ਇੰਜਨ ਰੂਮ ਦਿਖਾਓ ਉਹਦੇ 'ਚ ਟਰੈਵਲ ਕਰੋ 1 ਘੰਟੇ ਦਾ ਟਰੈਵਲ ਹੈ ਸਿਡਨੀ ਤੋਂ ਜਾਊਗੀ ਟ੍ਰੇਨ ਕਿਸੇ ਕਿਸੇ ਇਲਾਕੇ ਤੱਕ ਫਿਰ ਵਾਪਸ ਆਊਗੀ ਕੋਲੇ ਦੀ ਹੈ ਇਸ ਕਰਕੇ ਹੌਲੀ ਹੈ ਸੋ ਯਕੀਨ ਮੰਨਿਓ ਕਿ ਟਰੈਵਲਿੰਗ ਨਜ਼ਾਰੇਦਾਰ ਹੋਣ ਜਾ ਰਹੀ ਹੈ ਤੁਹਾਡੀ
1: ਨਹੀਂ ਤੇ ਇਹ ਟਰੈਕ ਟਰੂਕ ਆਲਰੇਡੀ ਮਤਲਬ ਜਿਹੜਾ
0: ਟਰੈਕ ਤਾਂ ਉਹੀ ਨੇ
1: ਅੱਛਾ ਉਹੀ ਟਰੈਕ ਹੈ
0: ਟਰੈਕ ਉਹੀ ਨੇ ਇੰਜਨ ਉਹੀ ਨੇ ਟਰੈਕ ਤਾਂ ਸ਼ੁਰੂ ਤੋਂ ਹੀ ਇਦਾਂ ਦੇ ਹੀ ਰਹੇ ਨੇ ਟਰੈਕ ਥੋੜੇ ਬਦਲਦੇ
1: ਮੈਂ ਉਹੀ ਕਹਿ ਰਿਹਾ ਮੈਂ
0: ਬ੍ਰੌਡ ਗੇਜ ਟਰੈਕ ਕਹਿੰਦੇ ਹੁੰਦੇ ਅੱਗੇ ਵੀ ਤੁਹਾਨੂੰ ਦੱਸਿਆ ਸੀ ਇਹ ਪੂਰੇ ਆਸਟ੍ਰੇਲੀਆ 'ਚ ਬ੍ਰੌਡ ਗੇਜ ਹੀ ਨੇ
1: ਓਕੇ ਅੱਛਾ ਅੱਛਾ
0: ਤੇ ਉਹਦੇ 'ਚ ਸਾਰੀਆਂ ਪੁਰਾਣੀਆਂ ਟ੍ਰੇਨਾਂ ਪੁਰਾਣੀਆਂ ਫੇਰੀਜ਼ ਜਿਹੜੀਆਂ ਕੋਲੇ ਦੇ ਚੱਲਦੀਆਂ ਉਹ ਜਿਹੜੇ ਝੰਡੇ ਵੱਡੇ ਵੱਡੇ ਐ ਥੱਲੇ ਡਿੱਗਦੇ ਹੁੰਦੇ ਉਹ ਵੀ ਆ ਗਈਆਂ ਨੇ ਉੱਥੇ ਸਿਟੀ 'ਚ ਹੁਣ ਨੀ 3-5 ਅਕਤੂਬਰ ਦੇ ਵਿੱਚ ਪਲੱਸ ਪੁਰਾਣੀਆਂ ਬੱਸਾਂ ਡਬਲ ਡੈਕਰ ਪੁਰਾਣੀਆਂ ਬੱਸਾਂ ਜਿਹੜੀਆਂ ਹੁੰਦੀਆਂ ਸੀਗੀਆਂ ਹਨਾ, ਤੇ ਉਹ ਜਿਨ੍ਹਾਂ ਚ ਐ ਖਿੱਚ ਕੇ ਹੋਰਨ ਵੱਜਦਾ ਹੁੰਦਾ ਸੀ ਉਹ ਵਾਲੀਆਂ ਬੱਸਾਂ ਉੱਥੇ ਹੈਗੀਆਂ ਨੇ। ਸੋ ਜਾਇਓ ਤੇ ਫ੍ਰੀ ਰਾਈਡਸ ਹੈਗੀਆਂ ਨੇ ਕੁਛ ਇੱਕ ਟ੍ਰੇਨਾਂ ਦੇ, ਹਾਂ ਕੁਛ ਇੱਕ ਟ੍ਰੇਨਾਂ ਦੇ ਵਿੱਚ ਜਿਹੜਾ ਹੈਗਾ ਉਹ ਪੇਡ ਟੂਰ ਹੈਗੇ ਨੇ, ਪਰ ਬਾਕੀ ਉਹ ਇਨਫੈਕਟ ਜਿਹੜਾ ਸੈਂਟਰਲ ਸਟੇਸ਼ਨ ਤੇ ਉਹ ਘੜੀ ਜੀ ਨਹੀਂ ਲੱਗੀ ਹੋਈ ਬਾਹਰ
1: ਕਲੋਕ ਟਾਵਰ
0: ਉਹਦੇ ਚ ਵੀ ਜਾਣ ਦਾ ਮੌਕਾ ਹੈਗਾ। 270 ਪੌੜੀਆਂ ਨੇ ਜੇ ਤੁਸੀਂ ਚੜ ਸਕਦੇ ਹੋ, ਪਰ ਉਹਦੀ ਟਿਕਟ ਹੋਏਗੀ ਸ਼ਾਇਦ
1: 3-5 ਅਕਤੂਬਰ ਦੇ ਵਿੱਚ।
0: 3-5 ਅਕਤੂਬਰ ਦੇ ਵਿੱਚ, ਬਾਕੀ ਸੈਂਟਰਲ ਸਟੇਸ਼ਨ ਤੁਸੀਂ ਜਾਓਗੇ ਉਹ ਤਾਂ ਵੈਸੇ ਹੀ ਤੁਸੀਂ ਖੋਜੋਗੇ ਉੱਥੇ ਤਰ੍ਹਾਂ ਤਰ੍ਹਾਂ, ਕਿਤੇ ਕੋਨੇ ਚ ਕਿਤੇ ਕੁਛ ਹੋ ਰਿਹਾ ਕਿਤੇ ਕੁਛ ਹੋ ਰਿਹਾ। ਸੈਂਟਰਲ ਸਟੇਸ਼ਨ ਆਪਣੇ ਆਪ ਚ ਇੱਕ ਸ਼ਹਿਰ ਹੈ, ਮਤਲਬ ਸਾਡੇ ਉਧਰ ਪੰਜਾਬ ਚ ਆਪਣੇ ਛੋਟੇ ਛੋਟੇ ਪਿੰਡ ਐਡੇ ਹੁੰਦੇ ਨੇ ਜਿੱਦਾਂ ਇੱਥੇ ਸੈਂਟਰਲ ਸਟੇਸ਼ਨ ਹੈ। ਤੇ ਉੱਥੇ ਇੰਨੀਆਂ ਐਕਟੀਵਿਟੀਜ਼ ਹੋ ਰਹੀਆਂ ਨੇ ਸੈਂਟਰਲ ਸਟੇਸ਼ਨ ਤੇ, ਹਰ ਕਿਤੇ ਹਰ ਕਨਕੋਰਸ ਦੇ ਉੱਤੇ ਕਿਤੇ ਬੱਚਿਆਂ ਦੀਆਂ ਐਕਟੀਵਿਟੀਜ਼ ਹੋ ਰਹੀਆਂ ਨੇ, ਕਿਤੇ ਸਪਾਈਡਰਮੈਨ ਹੈ, ਕਿਤੇ ਡਾਇਨਾਸੌਰ ਚੱਲ ਰਹੇ ਨੇ। ਸੋ ਮੈਂ ਤੁਹਾਨੂੰ ਦੱਸ ਰਿਹਾ ਤਰੀਕੇ ਦੇ ਨਾਲ, ਤੁਸੀਂ ਜਾ ਸਕਦੇ ਹੋ 3-5 ਅਕਤੂਬਰ, ਯਾਦ ਜ਼ਰੂਰ ਰੱਖਿਓ
1: 3-5 ਅਕਤੂਬਰ,
0: ਬਹੁਤ ਸਾਰੀਆਂ ਐਕਟੀਵਿਟੀਜ਼ ਹੋ ਰਹੀਆਂ ਨੇ। ਸੋ ਇਹ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਖਬਰਾਂ ਸੀਗੀਆਂ ਜੀ ਸਾਡੀਆਂ, ਕਿਵੇਂ ਲੱਗੀ ਖਬਰ? ਬੜੀ
1: ਬੇਕਾਰ। ਹਾਂਜੀ, ਤੇ ਚਲੋ ਫਿਰ ਨੈਕਸਟ ਵੈਡਨਸਡੇ ਫਿਰ ਮਿਲਦੇ ਆ, ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੇ ਸਾਰੇ ਹੱਸਦੇ ਰਹੋ ਤੇ ਵੱਜਦੇ ਰਹੋ ਤੇ ਸਾਡਾ ਸ਼ੋਅ ਸੁਣਦੇ ਰਹੋ। ਖਬਰ ਬੜੀ ਬੇਕਾਰ, ਉਹ ਮੇਰਾ ਗਾਣਾ ਫੇਵਰੇਟ
0: ਚੱਕ ਦੋ, ਫਿਰ ਚੱਕ ਦੋ ਘੜੇ ਤੋਂ ਦਿਓ ਜੀ ਇਜਾਜ਼ਤ। ਖਬਰ ਬੜੀ ਬੇਕਾਰ ਹੈ ਦੇ ਵਿੱਚ ਇੰਨਾ ਹੀ, ਸੁਣਦੇ ਰੋਡੀ। ਹਾਂਜੀ 1674।

0: टेंशन टेंशन निरी टेंशन
1: की होया
0: अथे इमिग्रेशन दे इन्ने पंगे ने यार मुकदे ही नहीं
1: काका जी टेंशन छड़ो फोन चको कॉल करो वीवा इमिग्रेशन नू जिथे इमिग्रेशन एक्सपर्ट हरपाल सिंह बाजवा इम्प्लॉय स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने हुणे अपॉइंटमेंट ली कॉल करो 0410-530-530
0: या 90-77-93
1: या ईमेल info@vivaimmigration.com.au
0: याद रखो 9077-9733
1: वीवा इमिग्रेशन एंड एजुकेशन कंसल्टेंट
0: हर कदम तुहाडे नाल
2: ओपाजी एक पासे मॉर्गेज उते ग्रोसरी ते हुण इलेक्ट्रिसिटी बिल्स भी रॉकेट बन गए ने
3: हुण टेंशन छड्डो जी गवर्नमेंट दी नवी बैटरी रिबेट नाल हुण सोलर ते बैटरी लगवाना हो गया होर भी आसान बिजली दा बिल घट टेंशन भी घट
2: फिर लवाइए कित्थों
3: सन करंट वालिया कोलों 2012 तो मेलबर्न दी एक भरोसेमंद अते अवार्ड विनिंग सोलर कंपनी
2: आज ही सन करंट नो कॉल करो ते अपना फ्री असेसमेंट बुक करो 0406-021-246 ते
4: मेरा देश इनक्रेडिबल इंडिया त्रुगनिना विच अपने हर भैण भरा नू उनां दे देश दा स्वाद अते मसाले ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਈਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
5: ਸਮਿਥਸ ਲੇਨ ਬਾਏ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ ਆਫਰ 15 ਸਤੰਬਰ 2026

0: ਰੇਡੀਓ। ਹਾਂਜੀ, 1674 ਐਮ ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 10 ਤਰੀਕ ਆ ਸਤੰਬਰ ਦਾ ਮਹੀਨਾ, ਵੀਰਵਾਰ ਦਾ ਦਿਨ, ਤੇ ਸਾਡੇ ਨਾਲ ਗੌਤਮ ਕਪਿਲ ਜੁੜ ਚੁੱਕੇ ਨੇ ਫੋਨ ਲਾਈਨ ਦੇ ਉੱਤੇ। ਗੌਤਮ ਜੀ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਹਾਂਜੀ, ਬਹੁਤ ਧੰਨਵਾਦ ਰਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਸਟ੍ਰੇਲੀਆ ਦੇ ਵਿੱਚ ਤਾਂ ਪੌਲਿਨ ਹੈਨਸਨ ਤੇ ਨੈਸ਼ਨਲ ਲਿਬਰਲ ਪਾਰਟੀ ਦੇ ਨੇਤਾ ਐਂਡਰਿਊ ਹੈਸਟੀ ਇੱਕ ਦੂਜੇ ਦੇ ਆਹਮੋ ਸਾਹਮਣੇ ਹੋਏ ਹੋਏ ਨੇ ਔਰ ਇੱਕ ਦੂਜੇ ਨੂੰ ਗੱਦਾਰ ਕਹਿ ਰਿਹਾ ਤੇ ਦੂਜਾ ਦੂਸਰੇ ਨੂੰ ਕਾਇਰ ਕਹਿ ਰਿਹਾ ਔਰ ਇਸ ਦਰਮਿਆਨ ਵਿੱਚ ਬਚਾਅ ਕਰ ਰਹੇ ਨੇ। ਕਿਸੇ ਸਮੇਂ ਐਂਡਰਿਊ ਹੈਸਟੀ ਦੇ ਪੁਰਾਣੇ ਦੋਸਤ ਰਹੇ ਬਾਨਬੀ ਜੋਇਸ, ਜਿਨ੍ਹਾਂ ਦੀ ਅੱਜ ਕੱਲ੍ਹ ਅੜੀ ਪੌਲਿਨ ਹੈਨਸਨ ਦੇ ਨਾਲ ਹੈ। ਖੈਰ, ਹੋਰ ਵੀ ਬਹੁਤ ਕੁਝ ਹੋ ਰਿਹਾ ਆਸਟ੍ਰੇਲੀਆ ਦੇ ਵਿੱਚ, ਸਿਰਫ ਇਹੀ ਖ਼ਬਰਾਂ ਨਹੀਂ ਨਾ, ਬਲਕਿ ਅੱਜ ਦੇ ਦਿਨ ਟਬੈਕੋ ਲਾਜ਼ ਨੂੰ ਲੈ ਕੇ ਵੀ ਪਾਰਲੀਮੈਂਟ ਦੇ ਵਿੱਚ ਇੱਕ ਬਿੱਲ ਜਿਹੜਾ ਉਹ ਲਿਆਤਾ ਜਾਣਾ। ਕੀ ਨੇ ਇਹ ਸਾਰੀਆਂ ਖ਼ਬਰਾਂ ਆਸਟ੍ਰੇਲੀਆ ਦੀਆਂ ਤੇ ਭਾਰਤ ਦੇ ਵਿੱਚ ਵੀ ਖ਼ਬਰਾਂ ਦੀ ਸਾਂਝ ਪਾਵਾਂਗੇ। ਐਮੀ ਵਿਰਕ ਦੇ ਤੇ ਕੈਨੇਡਾ ਦੇ ਵਿੱਚ ਗੋਲੀ ਉਹਨਾਂ ਦੇ ਘਰ ਦੇ ਉੱਤੇ ਚੱਲੀ ਹੈ ਤੇ ਇਸ ਬਾਰੇ ਵੀ ਖ਼ਬਰਾਂ ਸਾਹਮਣੇ ਆਈਆਂ ਨੇ। ਸੈਰ ਦੁਨੀਆ ਭਰ ਦੀਆਂ ਕੀ ਖ਼ਬਰਾਂ ਨੇ ਉਹਨਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਸਭ ਤੋਂ ਪਹਿਲੀ ਖ਼ਬਰ ਨਾ ਦੁਨੀਆ ਦੇ ਨਾਲ ਕਿਸੇ ਇੱਕ ਖਿੱਤੇ ਦੇ ਨਾਲ ਜੁੜਦੀ ਹੈ, ਬਲਕਿ ਹਰ ਇੱਕ ਦੇ ਨਾਲ ਜੁੜਦੀ ਹੈ, ਤੁਹਾਡੇ ਸਾਡੇ ਨਾਲ ਜੁੜਦੀ ਹੈ। ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਇਨਸਾਨੀਅਤ ਦੇ ਖਤਮ ਹੋਣ ਦਾ ਖ਼ਤਰਾ ਹੈ। ਦੁਨੀਆ ਦੀਆਂ ਸਭ ਤੋਂ ਵੱਡੀਆਂ AI ਕੰਪਨੀਆਂ ਐਂਥਰੋਪਿਕ ਦੇ ਰਿਸਰਚਰ ਦੀ ਤਰਫ ਤੋਂ ਇਹ ਇੱਕ ਦਾਅਵਾ ਕੀਤਾ ਗਿਆ। ਐਂਥਰੋਪਿਕ ਦੇ ਇੱਕ ਸੀਨੀਅਰ ਜਿਹੜੇ ਸੋਧ ਕਰਨ ਵਾਲੇ ਆ ਵਿਗਿਆਨੀ ਕਹਿ ਸਕਦੇ ਹਾਂ, ਰਿਸਰਚਰ ਕਹਿ ਸਕਦੇ ਹਾਂ, ਜਿਨ੍ਹਾਂ ਨੇ AI ਦੇ ਉੱਤੇ ਬੜੇ ਸਾਰੇ ਮਾਡਲ ਦੇ ਵਿੱਚ ਰਿਸਰਚ ਕੀਤੀ, ਉਹਨਾਂ ਦੇ ਮੁਤਾਬਕ AI ਇੰਨੀ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈ ਕਿ ਉਹਨਾਂ ਦੇ ਹਿਸਾਬ ਦੇ ਨਾਲ ਅਗਲੇ 10 ਸਾਲਾਂ ਦੇ ਅੰਦਰ ਅੰਦਰ ਇਨਸਾਨ ਦੀ ਮੌਤ ਦਾ ਕਾਰਨ ਬਣਨ ਦੀ ਸੰਭਾਵਨਾ 10% ਹੋਰ ਵਧਾ ਦਿੱਤੀ ਹੈ। ਸਿਰਫ AI ਦੀ ਵਜ੍ਹਾ ਦੇ ਚੱਲਦਿਆਂ ਹਾਦਸੇ ਕਿਵੇਂ ਹੋਣਗੇ? ਇਵਾਨ ਹਿਊਬਿੰਗਰ ਨਾਮ ਦੇ ਇਸ ਸ਼ਖਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਕਿਹਾ ਕਿ ਮੌਜੂਦਾ AI ਮਾਡਲਸ ਦੇ ਨਾਲ ਹਾਲੇ ਖਤਰਾ ਘੱਟ ਹੈ, ਪਰ ਉਹਨਾਂ ਨੂੰ ਚਿੰਤਾ ਇਹ ਹੈ ਕਿ ਜਲਦੀ ਇਹ ਤਕਨੀਕ ਖੁਦ ਨੂੰ ਬਿਹਤਰ ਬਣਾਉਣ ਦੇ ਵਿੱਚ ਸਫਲ ਹੋ ਸਕੇਗੀ ਤੇ ਜੇ ਉਸ ਪੱਧਰ ਤੱਕ ਪਹੁੰਚ ਜਾਂਦੀ ਹੈ ਜਿੱਥੋਂ ਇਹ ਮਨੁੱਖਤਾ ਦੀ ਹੋਂਦ ਦੇ ਲਈ ਹੀ ਖਤਰਾ ਬਣ ਜਾਏ ਤਾਂ ਫਿਰ ਇਨਸਾਨ ਦੇ ਲਈ ਕੋਈ ਹੋਰ ਵਿਕਲਪ ਨਹੀਂ ਬਚੇਗਾ। ਇਹ ਟਿੱਪਣੀ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ ਜਦੋਂ ਫਾਈਨੈਂਸ਼ੀਅਲ ਟਾਈਮਸ ਦੇ ਨੇ ਰਿਪੋਰਟ ਕੀਤਾ ਹੈ ਕਿ ਐਂਥਰੋਪਿਕ ਨੇ ਆਪਣੇ ਨਵੇਂ ਮਾਡਲ ਨੂੰ ਬ੍ਰਿਟੇਨ ਦੇ AI ਸੇਫਟੀ ਇੰਸਟੀਚਿਊਟ ਦੇ ਨਾਲ ਸਾਂਝਾ ਨਹੀਂ ਕੀਤਾ। ਇਹ ਸੰਸਥਾਵਾਂ AI ਦੇ ਨਾਲ ਜੁੜੇ ਹੋਏ ਖਤਰਿਆਂ ਦਾ ਅੰਦਾਜ਼ਾ ਲਗਾਉਣ ਵਾਲੀਆਂ ਦੁਨੀਆ ਦੀਆਂ ਪ੍ਰਮੁੱਖ ਸੰਸਥਾਵਾਂ ਦੇ ਵਿੱਚੋਂ ਇੱਕ ਹੈ, ਬਰਤਾਨੀਆ ਦੀ ਸੰਸਥਾ AI ਸੇਫਟੀ ਇੰਸਟੀਚਿਊਟ ਔਰ ਅਦਾਰੇ BBC ਨੇ ਵੀ ਇਸ ਮਾਮਲੇ ਦੇ ਉੱਤੇ ਐਂਥਰੋਪਿਕ ਦੇ ਨਾਲ ਸੰਪਰਕ ਕੀਤਾ ਸੀ, ਹਾਲਾਂਕਿ ਕੋਈ ਜਵਾਬ ਸਾਹਮਣੇ ਨਹੀਂ ਆਇਆ। ਹਿਊਬਿੰਗਰ ਦੀ ਇਹ ਟਿੱਪਣੀ ਐਂਥਰੋਪਿਕ ਦੇ ਰਿਸਰਚ ਦੇ ਨਾਲ ਜੁੜੇ ਹੋਏ ਜਵਾਬ ਦੇ ਵਿੱਚ ਹੀ ਸਾਹਮਣੇ ਆਈ ਹੈ। ਉਧਰ ਅਮਰੀਕੀ ਅਖਬਾਰ ਵਾਲ ਸਟਰੀਟ ਜਰਨਲ ਦੇ ਮੁਤਾਬਕ ਉਸ ਰਿਸਰਚ ਕਰਨ ਤੋਂ ਬਾਅਦ ਹਿਊਬਿੰਗਰ ਨੇ ਆਪਣੀ ਨੌਕਰੀ ਵੀ ਛੱਡ ਦਿੱਤੀ ਸੀ ਔਰ ਇਸ ਦੀ ਵਜ੍ਹਾ AI ਦੇ ਕੰਟਰੋਲ ਤੋਂ ਬਾਹਰ ਹੋਣ ਲਈ ਇੱਕ ਚਿੰਤਾ ਦੱਸੀ ਸੀ, ਜਿਸ ਦੇ ਉੱਤੇ ਐਂਥਰੋਪਿਕ ਨੇ ਉਹਨਾਂ ਦੀ ਗੱਲ ਨਹੀਂ ਸੁਣੀ। ਉਧਰ ਕੈਬਨਿਟ ਆਫਿਸ ਨੇ ਇਸ ਇੱਕ ਬੁਲਾਰੇ ਦੀ ਤਰਫ ਤੋਂ ਦੱਸਿਆ ਹੈ ਕਿ ਇਸ ਨਵੇਂ ਮਾਡਲ ਦੇ ਬਾਰੇ ਅਮਰੀਕਾ ਦੇ ਵਿੱਚ ਸਰਕਾਰ ਨੂੰ ਸੂਚਿਤ ਨਹੀਂ ਕਰਵਾਇਆ ਗਿਆ। ਉਹਨਾਂ ਕਿਹਾ ਗਿਆ ਕਿ ਨਵੇਂ ਮਾਡਲ ਜਿਹੜੇ ਨੇ, ਚਾਹੇ ਉਹ ਐਂਥਰੋਪਿਕ ਬਣਾ ਰਹੇ ਆ ਚਾਹੇ ਦੁਨੀਆ 'ਚ ਕੋਈ ਵੀ ਹੋਰ AI ਦੇ ਨਵੇਂ ਮਾਡਲ ਬਣਾਉਣ ਵੇਲੇ ਸਥਾਨਕ ਸਰਕਾਰਾਂ ਨੂੰ ਸੂਚਿਤ ਕਰਨਾ ਜ਼ਰੂਰੀ ਹੈ। ਉਧਰ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਮਸ਼ੀਨ ਲਰਨਿੰਗ ਦੇ ਪ੍ਰੋਫੈਸਰ ਨੀਲ ਲਾਰੈਂਸ ਨੇ BBC ਰੇਡੀਓ ਦੇ ਇੱਕ ਕੱਲ੍ਹ ਦੇ ਦਿਨ ਹੋਏ ਪ੍ਰੋਗਰਾਮ ਦੇ ਵਿੱਚ ਦੱਸਿਆ ਕਿ ਇਹ ਰਿਪੋਰਟ ਵਾਕਈ ਸਹੀ ਲੱਗਦੀ ਹੈ। ਉਹਨਾਂ ਕਿਹਾ ਕਿ ਮੈਨੂੰ ਇਸ ਦੇ ਵਿੱਚ ਕੋਈ ਹੈਰਾਨੀ ਨਹੀਂ ਲੱਗਦੀ ਕਿ ਅਮਰੀਕਾ AI ਨੂੰ ਖੁਦ ਤੇ ਚੀਨ ਦੇ ਦਰਮਿਆਨ ਇੱਕ ਦੌੜ ਦੇ ਰੂਪ ਦੇ ਵਿੱਚ ਦੇਖ ਰਿਹਾ ਔਰ ਅਮਰੀਕਾ ਲਗਾਤਾਰ ਇੱਕ ਐਸਾ ਰੁੱਖ ਅਪਣਾਉਂਦਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਉਹ ਆਪਣੇ ਸਹਿਯੋਗੀ ਦੇਸ਼ਾਂ ਤੋਂ ਵੀ ਦੂਰ ਹੋ ਰਿਹਾ ਔਰ AI ਦੇ ਹਰ ਇੱਕ ਸਾਮਦਾਮ ਦੰਡਭੇਦ ਵਾਲੇ ਤਰੀਕੇ ਜਿਹੜੇ ਨੇ ਅਪਣਾਏ ਜਾ ਰਹੇ ਨੇ। ਹਿਊਬਿੰਗਰ ਨੇ ਕਿਹਾ ਸੀ ਐਕਸ ਦੇ ਵਿੱਚ ਆਪਣੀ ਪੋਸਟ ਦੇ ਅੰਦਰ ਕਿ ਅਸੀਂ ਸੱਚੀ ਇਹ ਮੰਨਦੇ ਹਾਂ ਕਿ AI ਇਨਸਾਨੀ ਜਾਤ ਦੇ ਲਈ ਇੱਕ ਖਤਰਾ ਬਣ ਸਕਦਾ ਹੈ, ਪਰ ਇਸ ਪੋਸਟ ਨੂੰ 1 ਕਰੋੜ ਤੋਂ ਵੀ ਜ਼ਿਆਦਾ ਵਾਰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਦੇਖਿਆ ਜਾ ਚੁੱਕਿਆ ਹੈ। ਉਹਨਾਂ ਲਿਖਿਆ ਕਿ ਮੇਰਾ ਮੰਨਣਾ ਹੈ ਕਿ ਐਂਥਰੋਪਿਕ ਆਪਣੀ ਤਰਫ ਤੋਂ ਪੂਰੀ ਤਰ੍ਹਾਂ ਦੇ ਨਾਲ ਕੋਸ਼ਿਸ਼ ਕਰ ਰਿਹਾ, ਪਰ ਸਾਡੇ ਕੋਲ ਹਾਲੇ ਵੀ ਸੁਪਰ ਇੰਟੈਲੀਜੈਂਸ ਦੇ ਲਈ AI ਅਲਾਈਨਮੈਂਟ ਦੀ ਸਮੱਸਿਆ ਦਾ ਹੱਲ ਕਰਨ ਦੀ ਕੋਈ ਯੋਜਨਾ ਨਹੀਂ ਹੈ ਤੇ ਨਾ ਹੀ ਅਸੀਂ ਉਸ ਦਿਸ਼ਾ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਅੱਗੇ ਵੱਧ ਰਹੇ ਹਾਂ। ਹਿਊਬਿੰਗਰ AI ਅਲਾਈਨਮੈਂਟ ਦੇ ਖੇਤਰ ਦੇ ਵਿੱਚ ਕੰਮ ਕਰਦੇ ਸੀ। ਉਹਨਾਂ ਦਾ ਮਕਸਦ ਇਨਸਾਨ ਦੇ ਨੈਤਿਕ ਮੁੱਲਾਂ ਤੇ ਸਿਧਾਂਤਾਂ ਦੇ ਜ਼ਰੀਏ ਹੀ AI ਤਕਨੀਕ ਦੇ ਵਿੱਚ ਸੁਧਾਰ ਕਿਵੇਂ ਕੀਤੇ ਜਾਣ ਇਹ ਕਰਨਾ ਸੀ। ਪਰ ਦੂਸਰੇ ਸ਼ਬਦਾਂ ਦੇ ਵਿੱਚ ਜੇਕਰ ਉਹਨਾਂ ਦਾ ਟੀਚਾ ਕਿ AI ਇਨਸਾਨ ਦੇ ਹੱਕ ਦੇ ਵਿੱਚ ਇਨਸਾਨ ਦੇ ਪ੍ਰਿੰਸੀਪਲਸ ਦੇ ਨਾਲ ਸਹਿਮਤ ਹੁੰਦਿਆਂ ਹੋਇਆਂ ਕਿਵੇਂ ਅੱਗੇ ਵੱਧ ਸਕਦੀ ਹੈ, ਇਸ ਮਸਲੇ ਦੇ ਉੱਤੇ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਗਿਆ। ਵੈਸੇ ਉਹਨਾਂ ਦੀ ਚਿੰਤਾ ਇਹ ਵੀ ਹੈ ਕਿ AI ਖੁਦ ਨੂੰ ਬਿਹਤਰ ਬਣਾ ਕੇ ਆਪਣੇ ਹੀ ਜਿਹੜਾ ਮੌਜੂਦਾ ਰੂਪ ਹੈ ਉਸ ਤੋਂ ਜ਼ਿਆਦਾ ਤਾਕਤਵਰ ਹੋ ਸਕਦੀ ਹੈ। ਇਸ ਵਿਚਾਰ ਨੂੰ ਸਾਇੰਸ ਫਿਕਸ਼ਨ ਦੀਆਂ ਕਈ ਰਚਨਾਵਾਂ ਦੇ ਵਿੱਚ ਵੀ ਦਿਖਾਇਆ ਗਿਆ ਹੈ, ਟਰਮੀਨੇਟਰ ਤੋਂ ਲੈ ਕੇ ਹੋਰਾਇਜ਼ਨ ਤੱਕ, ਹੋਰਾਇਜ਼ਨ ਫੋਰਬਿਡਨ ਵਰਗੀਆਂ ਬਹੁਤ ਸਾਰੀਆਂ ਫਿਲਮਾਂ ਜਾਂ ਡਾਕੂਮੈਂਟਰੀਜ਼ ਦੇ ਵਿੱਚ ਤੁਸੀਂ ਇਸ ਕਿਸਮ ਦੀ ਥਿਊਰੀਜ਼ ਜਿਹੜੀਆਂ ਦੇਖੀਆਂ ਹੋਣਗੀਆਂ। ਵੈਸੇ ਅਗਸਤ ਮਹੀਨੇ 'ਚ ਐਂਥਰੋਪਿਕ ਨੇ ਇੱਕ ਆਪਣੀ ਸੁਰੱਖਿਆ ਰਿਪੋਰਟ ਵੀ ਜਾਰੀ ਕੀਤੀ ਸੀ, ਜਿਸ ਦੇ ਵਿੱਚ ਉਹਨਾਂ ਨੇ ਆਪਣੇ ਕਿਸੇ ਵੀ ਮਾਡਲ ਦੇ ਵਿੱਚ ਜਿਹੜੀ ਇਹ ਇਮੈਜਿਨਰੀ ਪਾਵਰ ਹੈ, ਇਹ ਕਿਵੇਂ ਇਸ ਦੇ ਨਾਲ AI ਮਾਡਲਸ ਗਲਤ ਦਿਸ਼ਾ ਦੇ ਵਿੱਚ ਜਾ ਸਕਦੇ ਨੇ, ਉਸ ਦੇ ਬਾਰੇ ਗੱਲ ਕੀਤੀ ਸੀ। ਰਿਪੋਰਟ 'ਚ ਕਿਹਾ ਗਿਆ ਸੀ ਕਿ ਅਜਿਹੇ ਹਾਲਾਤ ਦੇ ਵਿੱਚ ਮਾਡਲ ਉਹਨਾਂ ਦੇ ਸਿਸਟਮ ਦਾ ਦੁਰਉਪਯੋਗ ਕਰ ਸਕਦੇ ਨੇ, ਉਹਨਾਂ ਦੇ ਨਾਲ ਛੇੜਛਾੜ ਕਰ ਸਕਦੇ ਨੇ। ਇਸ ਗੱਲ ਨੂੰ ਤਾਂ ਐਂਥਰੋਪਿਕ ਵੀ ਮੰਨ ਚੁੱਕਿਆ ਹੈ। ਖੈਰ, ਹੁਣ ਦੁਨੀਆ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਪਾਈਏ। ਫਿਲੀਪੀਨਸ ਦੇ ਰੱਖਿਆ ਮੰਤਰੀ ਇੱਕ ਸਟੇਜ ਤੋਂ ਬੋਲ ਰਹੇ ਸੀ ਕਿ ਅਚਾਨਕ ਇੱਕ ਵੀਡੀਓ ਜਿਹੜੀ ਖਾਸੀ ਵਾਇਰਲ ਹੋ ਰਹੀ ਹੈ ਕਿ ਉਹਨਾਂ ਦੇ ਸਾਹਮਣੇ ਇੱਕ ਪਰਚਾ ਧਰ ਦਿੱਤਾ ਜਾਂਦਾ ਤੇ ਫਿਰ ਉਹ ਚੀਨ ਦੇ ਖਿਲਾਫ ਐਵੇਂ ਅੰਗਾਰ ਉਬਲਦੇ ਨੇ ਕਿ ਜਿਵੇਂ ਕੋਈ ਉਹਨਾਂ ਨੂੰ ਪਿੱਛੋਂ ਜਿਹੜਾ ਇਹ ਗੱਲ ਕਹਿ ਗਿਆ ਹੋਵੇ, ਸਿਖਾ ਗਿਆ ਹੋਵੇ। ਦੱਖਣੀ ਚੀਨ ਸਾਗਰ ਦਾ ਮੁੱਦਾ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆ ਗਿਆ ਔਰ ਇਸ ਦੀ ਵਜ੍ਹਾ ਫਿਲੀਪੀਨਸ ਦੇ ਰੱਖਿਆ ਮੰਤਰੀ ਦਾ ਇਹ ਬਿਆਨ ਹੈ। ਇਸ ਸਾਗਰ ਜਾਂ ਇਸ ਪਾਣੀਆਂ ਦੇ ਵਿਵਾਦ ਦੇ ਉੱਤੇ ਚੀਨ, ਫਿਲੀਪੀਨਸ, ਵੀਅਤਨਾਮ, ਮਲੇਸ਼ੀਆ, ਤਾਈਵਾਨ, ਬਰੁਨੇਈ ਅਕਸਰ ਆਪੋ ਆਪਣਾ ਦਾਅਵਾ ਕਰਦੇ ਨੇ। ਇਸ ਮੁੱਦੇ ਨੂੰ ਲੈ ਕੇ ਚੀਨ ਵੀ ਹੁਣ ਕਾਫੀ ਗੰਭੀਰ ਨਜ਼ਰ ਆ ਰਿਹਾ ਤੇ ਉਹਨਾਂ ਨੇ ਦੱਖਣੀ ਚੀਨ ਸਾਗਰ ਦੇ ਵਿੱਚ ਜਿਹੜੇ ਨਕਲੀ ਟਾਪੂ ਬਣਾ ਕੇ ਰੱਖੇ ਹੋਏ ਨੇ, ਆਰਟੀਫਿਸ਼ੀਅਲ ਆਈਲੈਂਡਸ, ਉਹਦੇ ਉੱਤੇ ਹੀ ਹੁਣ ਫਿਲੀਪੀਨਸ ਦੀ ਤਰਫ ਤੋਂ ਇੱਕ ਵਾਰ ਫਿਰ ਤੋਂ ਘੇੜਿਆ ਗਿਆ ਹੈ। ਹਰ ਮੰਚ ਦੇ ਉੱਤੇ ਚੀਨ ਦੱਖਣੀ ਚੀਨ ਸਾਗਰ ਦੇ ਉੱਤੇ ਪੁਰਜ਼ੋਰ ਤਰੀਕੇ ਦੇ ਨਾਲ ਆਪਣਾ ਦਾਅਵਾ ਕਰਦਾ ਹੈ, ਪਰ ਹਾਲੀਆ ਮੁੱਦਾ ਇਸ ਤਰੀਕੇ ਇਸ ਤਰ੍ਹਾਂ ਦਾ ਹੈ ਕਿ ਜਦੋਂ ਫਿਲੀਪੀਨਸ ਦੇ ਰੱਖਿਆ ਮੰਤਰੀ ਨੇ ਚੀਨ ਦੀ ਧੌਂਸ ਜਮਾਨ ਦਾ ਚੀਨ ਦੇ ਉੱਤੇ ਇੱਕ ਇਲਜ਼ਾਮ ਮੜਿਆ, ਉਹਨਾਂ ਦਾਅਵਾ ਕੀਤਾ ਕਿ ਇੰਟਰਨੈਸ਼ਨਲ ਫੋਰਮ ਦੇ ਇੱਕ ਇੰਟਰਨੈਸ਼ਨਲ ਫੋਰਮ ਜਿੱਥੇ ਉਹਨਾਂ ਨੂੰ ਇਹ ਪਰਚਾ ਫੜਾਇਆ ਗਿਆ ਸੀ, ਹਾਲਾਂਕਿ ਚੀਨ ਨੇ ਉਹਨਾਂ ਦੇ ਦਾਅਵਿਆਂ ਦੇ ਉੱਤੇ ਕੋਈ ਵੀ ਸਪਸ਼ਟੀਕਰਨ ਨਹੀਂ ਦਿੱਤਾ। ਅਸਲ 'ਚ ਸਾਊਥ ਕੋਰੀਆ ਦੇ ਰਾਜਧਾਨੀ ਸ਼ਹਿਰ ਸਿਓਲ ਦੇ ਵਿੱਚ ਸਿਓਲ ਡਿਫੈਂਸ ਡਾਇਲੋਗ 2026 ਆਯੋਜਿਤ ਕੀਤਾ ਜਾ ਰਿਹਾ ਸੀ, ਜਿੱਥੇ ਮੰਗਲਵਾਰ ਦੇ ਦਿਨ ਫਿਲੀਪੀਨਸ ਦੇ ਰੱਖਿਆ ਮੰਤਰੀ ਗਿਲਬਰਟੋ ਸੀ ਥਿਓਡੋਰੋ ਜੂਨੀਅਰ ਨੇ ਭਾਗ ਲਿਆ। ਇਸ ਦੌਰਾਨ ਚਰਚਾ ਦੇ ਦਰਮਿਆਨ ਗਿਲਬਰਟੋ ਥਿਓਡੋਰੋ ਮੰਚ ਦੇ ਉੱਤੇ ਹੀ ਮੌਜੂਦ ਸੀ ਜਦੋਂ ਪ੍ਰੋਗਰਾਮ ਦੇ ਦਰਮਿਆਨ ਇੱਕ ਕਰਮਚਾਰੀ ਜਾਂ ਉਹਨਾਂ ਦੇ ਸਟਾਫਰ ਦਿਖਣ ਵਰਗੇ ਇੱਕ ਵਿਅਕਤੀ ਨੇ ਉਹਨਾਂ ਦੇ ਸਾਹਮਣੇ ਟੇਬਲ ਦੇ ਉੱਤੇ ਇੱਕ ਪਰਚਾ ਧਰ ਦਿੱਤਾ। ਫਿਲੀਪੀਨਸ ਦੇ ਰੱਖਿਆ ਕੌਮੀ ਸੁਰੱਖਿਆ ਵਿਭਾਗ ਦੀ ਤਰਫ ਤੋਂ ਸੋਸ਼ਲ ਮੀਡੀਆ ਐਕਸ ਦੇ ਉੱਤੇ ਇਸ ਘਟਨਾ ਦੀ ਪੂਰੀ ਵੀਡੀਓ ਵੀ ਸਾਂਝੀ ਕੀਤੀ ਗਈ ਹੈ। ਪਰਚਾ ਪੜ੍ਹਨ ਤੋਂ ਬਾਅਦ ਗਿਲਬਰਟੋ ਰੁਕਦੇ ਨੇ ਤੇ ਫਿਰ ਕਹਿੰਦੇ ਨੇ, ਮੇਰੇ ਕੋਲ ਇੱਕ ਪਰਚਾ ਆਇਆ, ਮੈਨੂੰ ਲੱਗਦਾ ਹੈ ਕਿ ਇਹ ਚੀਨ ਦੀ ਤਰਫ ਤੋਂ ਹੈ। ਇਸ ਤੋਂ ਬਾਅਦ ਉਹਨਾਂ ਨੇ ਉਸ ਪਰਚੇ ਦੇ ਵਿੱਚ ਲਿਖੀਆਂ ਗੱਲਾਂ ਪੜ੍ਹ ਕੇ ਸੁਣਾਈਆਂ। ਇਸ ਪਰਚੇ ਨੂੰ ਪੜ੍ਹਦੇ ਹੋਏ ਉਹਨਾਂ ਕਿਹਾ ਕਿ ਸਾਊਥ ਕੋਰੀਆ ਜਿਹੜਾ ਹੈ, ਸਾਊਥ ਦੱਖਣ ਚੀਨ ਜਿਹੜਾ ਸਾਗਰ ਹੈ ਉਸ ਦੇ ਵਿੱਚ ਵਿਚੋਲਗੀ ਦੇ ਉੱਤੇ ਚੀਨ ਦਾ ਰੁੱਖ ਸਾਫ਼ ਤੇ ਪੱਕਾ ਨਜ਼ਰ ਆਉਂਦਾ ਹੈ। ਚੀਨ ਕੌਮਾਂਤਰੀ ਨਿਯਮਾਂ ਦੇ ਉਲੰਘਣਾ ਕਰ ਰਿਹਾ ਹੈ ਔਰ ਇਹ ਫੈਸਲਾ ਫਿਲੀਪੀਨਸ ਦੇ ਪੱਖ ਦੇ ਵਿੱਚ ਨਹੀਂ ਹੈ ਔਰ ਫਿਲੀਪੀਨਸ ਇਸ ਨੂੰ ਮੰਨਣ ਲਈ ਤਿਆਰ ਨਹੀਂ ਹੈ ਕਿ ਚੀਨ ਜਿਹੜੀਆਂ ਗੱਲਾਂ ਉਹਨਾਂ ਨੂੰ ਕਹਿਣਾ ਚਾਹੁੰਦਾ ਹੈ, ਚਾਹੇ ਉਹ ਇਹ ਪਰਚੇ ਦੇ ਵਿੱਚ ਦਰਜ ਨੇ ਚਾਹੇ ਆਪਣੇ ਅਲੱਗ ਅਲੱਗ ਬਿਆਨਾਂ ਦੇ ਵਿੱਚ। ਚੀਨ ਦੇ ਫੈਸਲੇ ਨੂੰ ਨਾ ਤਾਂ ਅਸੀਂ ਸਵੀਕਾਰ ਕਰਦੇ ਹਾਂ ਤੇ ਨਾ ਹੀ ਉਸ ਨੂੰ ਮੰਨਣ ਦੇ ਲਈ ਅਸੀਂ ਮਜਬੂਰ ਹਾਂ। ਚੀਨ ਇਸ ਫੈਸਲੇ ਨੂੰ ਸਵੀਕਾਰ ਕਰੇਗਾ ਕਿ ਫਿਲੀਪੀਨਸ ਆਪਣੇ ਦਾਅਵੇ ਜਿਸ ਤਰੀਕੇ ਦੇ ਨਾਲ ਜਤਾਵੇ ਦੱਖਣ ਚੀਨ ਸਾਗਰ ਦੇ ਵਿੱਚ, ਤੁਸੀਂ ਉਹਨਾਂ ਨੇ ਚੀਨ ਨੂੰ ਇਹ ਕਹਿੰਦਿਆਂ ਹੋਇਆ ਕਿਹਾ ਕਿ ਤੁਸੀਂ ਹੁਣ ਹਾਰ ਗਏ ਹੋ। ਅਜਿਹਾ ਅੰਦਾਜ਼ਾ ਹੈ ਕਿ ਨੋਟ ਫਿਲੀਪੀਨਸ ਦੇ ਉਸ ਕਾਨੂੰਨੀ ਮਾਮਲੇ ਦਾ ਜ਼ਿਕਰ ਸੀ ਜਿਸ ਦੇ ਵਿੱਚ ਸਾਲ 2016 ਦੇ ਅੰਦਰ ਚੀਨ ਦੇ ਖਿਲਾਫ ਯੂਨਾਈਟਿਡ ਨੇਸ਼ਨਸ ਕਨਵੈਨਸ਼ਨ ਔਨ ਦੀ ਲਾਅ ਆਫ ਦੀ ਸੀ ਦੇ ਤਹਿਤ ਫਿਲੀਪੀਨਸ ਦੀ ਤਰਫ ਤੋਂ ਉਹਨਾਂ ਦੇ ਖਿਲਾਫ ਇਹ ਦਾਇਰ ਕੀਤਾ ਗਿਆ ਸੀ। ਇਸ ਮਾਮਲੇ ਦਾ ਫੈਸਲਾ ਪੂਰੀ ਤਰ੍ਹਾਂ ਦੇ ਨਾਲ ਫਿਲੀਪੀਨਸ ਦੇ ਪੱਖ ਦੇ ਵਿੱਚ ਆਇਆ ਸੀ। ਫੈਸਲੇ 'ਚ ਕਿਹਾ ਗਿਆ ਸੀ ਕਿ ਚੀਨ ਦੇ ਦਾਅਵੇ ਦੇ ਮੁੱਖ ਹਿੱਸੇ ਜਿਨ੍ਹਾਂ 'ਚ 9-line ਜ਼ਮੀਨ ਨੂੰ ਫਿਰ ਤੋਂ ਹਾਸਲ ਕਰਨ ਦੀ ਹਾਲੀਆ ਗਤੀਵਿਧੀਆਂ ਤੇ ਫਿਲੀਪੀਨਸ ਦੇ ਸਮੁੰਦਰੀ ਇਲਾਕੇ ਦੇ ਵਿੱਚ ਹੋਰਨਾਂ ਗਤੀਵਿਧੀਆਂ ਸ਼ਾਮਲ ਨੇ, ਉਹ ਚੀਨ ਦੀ ਤਰਫ ਤੋਂ ਕੀਤੀਆਂ ਜਾ ਰਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੇ। ਚੀਨ ਲੰਬੇ ਸਮੇਂ ਤੱਕ ਇਸ ਫੈਸਲੇ ਦਾ ਵਿਰੋਧ ਕਰਦਾ ਰਿਹਾ ਤੇ ਫਿਲੀਪੀਨਸ ਦੇ ਉੱਤੇ ਇਸ ਵਿਵਾਦਤ ਸਮੁੰਦਰੀ ਇਲਾਕੇ ਦੀ ਉਲੰਘਣਾ ਜਾਂ ਇੰਜ ਕਹਿ ਲਈਏ ਕਿ ਸੋਵਰੈਨਿਟੀ ਦੀ ਉਲੰਘਣਾ, ਚੀਨ ਦੀ ਸੋਵਰੈਨਿਟੀ ਦੀ ਉਲੰਘਣਾ ਕਰਨ ਦਾ ਫਿਲੀਪੀਨਸ ਤੇ ਦੋਸ਼ ਮਾਰਦਾ ਰਿਹਾ, ਜਿਸ ਦੇ ਕਾਰਨ ਦੋਹਾਂ ਦੇਸ਼ਾਂ ਦੀਆਂ ਨਵਲ ਫੋਰਸਿਸ ਦੇ ਦਰਮਿਆਨ ਵਿਵਾਦ ਵੀ ਲੰਮੇ ਸਮੇਂ ਤੱਕ ਰਿਹਾ। ਉੱਥੇ ਮੱਧ ਪੂਰਬ ਸੁਰੱਖਿਅਤ ਨਹੀਂ ਹੈ, ਇਹ ਗੱਲ ਇੱਕ ਚੰਗੀ ਤਰ੍ਹਾਂ ਦੇ ਨਾਲ ਸਮਝ ਲਵੋ। ਜੇਕਰ ਤੁਸੀਂ ਆਸਟ੍ਰੇਲੀਆ ਤੋਂ ਸਫ਼ਰ ਕਰਕੇ ਮੱਧ ਪੂਰਬ ਦੇ ਵੱਲ ਜਾਣਾ, ਦੋਹਾ, ਕਤਰ, ਰਿਆਦ, ਦੁਬਈ, ਤਾਂ ਕਿਰਪਾ ਕਰਕੇ ਨਾ ਜਾਓ, ਕਿਉਂਕਿ ਕੁੱਝ ਨਹੀਂ ਪਤਾ ਕਿ ਮੱਧ ਪੂਰਬ ਦੇ ਵਿੱਚ ਕਿਸ ਵੇਲੇ, ਕਿਸ ਦਿਨ, ਕਿਸ ਸਮੇਂ ਕੀ ਹਾਲਾਤ ਬਣ ਜਾਣ। ਇਸ ਵਕਤ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਨੇ ਔਰ ਇਹਨਾਂ ਦਾ ਪੂਰਾ ਬਿਓਰਾ ਤੁਹਾਨੂੰ ਅਗਲੇ 5 ਮਿੰਟ ਦੀਆਂ ਖਬਰਾਂ ਦੇ ਦਰਮਿਆਨ ਦੱਸਦੇ ਹਾਂ। ਵੈਸੇ ਕੱਲ ਦੇ ਦਿਨ ਤੱਕ ਤੁਹਾਡੇ ਨਾਲ ਇਹ ਖਬਰਾਂ ਸਾਂਝੀਆਂ ਕੀਤੀਆਂ ਸੀ ਕਿ ਈਰਾਨ ਦੀ ਹਮਾਇਤ ਦੇ ਨਾਲ, ਈਰਾਨ ਦੀ ਮਦਦ ਦੇ ਨਾਲ ਯਮਨ ਜਿਹੜਾ ਇੱਕ ਗੁਆਂਢੀ ਦੇਸ਼ ਹੈ ਮੱਧ ਪੂਰਬ ਦੇ ਵਿੱਚ, ਸਾਊਦੀ ਅਰਬ ਦਾ ਖਾਸ ਤੌਰ ਦੇ ਉੱਤੇ, ਯਮਨ ਦੇ ਵਿੱਚ ਹੁਤੀ ਬਾਗੀ ਆਪਣੀ ਇੱਕ ਪੈਡਲਰ ਸਰਕਾਰ ਚਲਾਉਂਦੇ ਨੇ। ਹੁਤੀ ਬਾਗੀਆਂ ਨੂੰ ਪੈਸਾ, ਹੁਤੀ ਬਾਗੀਆਂ ਨੂੰ ਹਥਿਆਰ ਈਰਾਨ ਦੀ ਤਰਫ ਤੋਂ ਦਿੱਤੇ ਜਾਂਦੇ ਨੇ। ਈਰਾਨ ਹਾਲਾਂਕਿ ਖੁੱਲ੍ਹ ਕੇ ਕਦੇ ਨਹੀਂ ਮੰਨਦਾ, ਪਰ ਈਰਾਨ ਕਦੇ ਹੁਤੀਆਂ ਦਾ ਵਿਰੋਧ ਵੀ ਨਹੀਂ ਕਰਦਾ। ਇਸੇ ਕਰਕੇ ਹੁਤੀ ਬਾਗੀ ਜਿਹੜੇ ਯਮਨ ਦੀ ਸਥਾਨਕ ਫੌਜ ਦੇ ਖਿਲਾਫ ਅਕਸਰ ਆਪਣਾ ਝੰਡਾ ਚੁੱਕਦੇ ਨੇ, ਔਰ ਉਹ ਫੌਜ ਜਿਹਨੂੰ ਸਾਊਦੀ ਅਰਬ ਤੇ ਅਮਰੀਕਾ ਦੀ ਹਮਾਇਤ ਹਾਸਲ ਹੈ, ਅਕਸਰ ਲੜਾਈਆਂ ਹੁੰਦੀਆਂ ਰਹਿੰਦੀਆਂ। ਯਮਨ ਤੱਕ ਇਹ ਲੜਾਈ ਸੀਮਤ ਰਹਿੰਦੀ ਤਾਂ ਠੀਕ ਸੀ, ਪਰ ਹੁਤੀਆਂ ਨੇ ਇਸ ਲੜਾਈ ਨੂੰ ਸਾਊਦੀ ਅਰਬ ਤੱਕ ਲੈ ਕੇ ਗਏ। ਸਾਊਦੀ ਅਰਬ ਦੇ ਵਿੱਚ ਵੱਡਾ ਨੁਕਸਾਨ ਹੋਇਆ, 70 ਤੋਂ ਵਧੇਰੇ ਲੋਕ ਜ਼ਖਮੀ ਹੋਏ ਹੁਤੀਆਂ ਦੇ ਡਰੋਨ ਤੇ ਮਿਜ਼ਾਈਲ ਹਮਲਿਆਂ 'ਚ। ਹੋਰ ਤਾਂ ਹੋਰ, ਸਾਊਦੀ ਅਰਬ ਦੀ ਰੀੜ ਦੀ ਹੱਡੀ ਮੰਨੀ ਜਾਂਦੀਆਂ ਵੱਡੀਆਂ ਤੇਲ ਰਿਫਾਇਨਰੀਜ਼ ਦੇ ਉੱਤੇ ਹਮਲੇ ਹੋਏ, ਜਿਸ ਦੇ ਨਾਲ ਨਾ ਕੇਵਲ ਸਾਊਦੀ ਅਰਬ ਬਲਕਿ ਪੂਰੀ ਦੁਨੀਆ ਦੀ ਆਰਥਿਕਤਾ ਚਰਮਰਾ ਸਕਦੀ ਹੈ, ਔਰ ਸਾਊਦੀ ਅਰਬ ਤਾਂ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਸਕਦਾ ਇਸ ਦੇ ਨਾਲ। ਹੁਣ ਨਵੀਂ ਖਬਰ ਸੁਣੋ ਅੱਜ ਦੇ ਦਿਨ ਦੀ। ਖਬਰ ਏਜੰਸੀ AFP ਦੇ ਮੁਤਾਬਕ ਯਮਨ ਦੇ ਵਿੱਚ ਹੁਣ ਹੁਤੀ ਬਾਗੀਆਂ ਦੇ ਕੰਟਰੋਲ ਵਾਲੇ ਖੇਤਰਾਂ ਦੇ ਉੱਤੇ 40 ਤੋਂ ਵੱਧ ਹਵਾਈ ਹਮਲੇ ਹੋਏ ਨੇ। ਇਹ ਹਮਲੇ ਅਮਰੀਕਾ ਨੇ ਕੀਤੇ ਨੇ, ਸਾਊਦੀ ਅਰਬ ਨੇ ਕੀਤੇ ਨੇ, ਕੋਈ ਵੀ ਕ੍ਰੈਡਿਟ ਲੈ ਸਕਦਾ, ਪਰ ਇਹਨਾਂ ਹਮਲਿਆਂ ਦੇ ਵਿੱਚ ਯਮਨ ਦੇ ਮਹੱਤਵਪੂਰਨ ਕਈ ਖੇਤਰਾਂ ਦੇ ਵਿੱਚ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਖਬਰਾਂ ਇਹ ਨੇ ਕਿ ਇਹ ਇਲਾਕੇ ਹੁਤੀ ਬਾਗੀਆਂ ਦੇ ਪੱਕੇ ਗੜ੍ਹ ਨੇ, ਔਰ ਸਾਊਦੀ ਅਰਬ ਦੀ ਸਰਕਾਰੀ ਜਿਹੜੀ ਫੌਜ ਆ ਉਸਦੀ ਤਰਫ ਤੋਂ ਇਹ ਲੜਾਈ ਸ਼ੁਰੂ ਕੀਤੀ ਗਈ ਹੋਏਗੀ। ਇਹ ਵੀ ਖਬਰ ਪਹਿਲਾਂ ਸਾਹਮਣੇ ਆਈ ਸੀ ਕਿ ਯਮਨ ਦੇ ਵਿੱਚ ਹੁਤੀ ਤੇ ਸਾਊਦੀ ਅਗਵਾਈ ਵਾਲੇ ਜਿਹੜੇ ਫੌਜੀ ਸੰਗਠਨ ਨੇ ਉਹ ਇੱਕ ਦੂਸਰੇ ਦੇ ਨਾਲ ਇੱਕ ਦੂਜੇ ਦੇ ਖਿਲਾਫ ਇੱਕ ਦੂਜੇ ਨੂੰ ਨਿਸ਼ਾਨਾ ਬਣਾ ਰਹੇ ਨੇ, ਔਰ ਇਸ ਦਰਮਿਆਨ ਫਾਰਸ ਦੀ ਖਾੜੀ, ਹੋਰਮੁਜ਼ ਸਟ੍ਰੇਟ, ਇਹਨਾਂ ਦੇ ਕੋਲ ਕਈ ਜਹਾਜ਼ਾਂ ਦੇ ਵਿੱਚ ਅੱਗ ਲੱਗਣ ਦੀਆਂ, ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਖਬਰਾਂ ਸਾਹਮਣੇ ਆਈਆਂ ਨੇ। ਬਲਕਿ ਸਮੁੰਦਰੀ ਵਪਾਰ ਦੇ ਉੱਤੇ ਨਿਗਾਹ ਰੱਖਣ ਵਾਲੀ ਬ੍ਰਿਟਿਸ਼ ਏਜੰਸੀ ਦੇ ਮੁਤਾਬਕ ਸੰਯੁਕਤ ਅਰਬ ਅਮੀਰਾਤ ਯਾਨੀ UAE ਦੇ ਵਿੱਚ ਰਾਸ਼ਿਦ ਬੰਦਰਗਾਹ ਤੋਂ 24 ਸਮੁੰਦਰੀ ਮੀਲ ਉੱਤਰ ਪੱਛਮ ਦੇ ਵੱਲ ਲੰਗਰ ਪਾਏ ਹੋਏ ਇੱਕ ਜਹਾਜ਼ ਦੇ ਉੱਤੇ ਵੀ ਹਮਲਾ ਹੋਇਆ। ਜ਼ਾਹਰ ਜੀ ਗੱਲ ਹੈ ਕਿ ਇਸ ਜਹਾਜ਼ ਦੇ ਉੱਤੇ ਜਾਂ ਤਾਂ ਸਾਊਦੀ ਅਰਬ ਨੇ ਹਮਲਾ ਕੀਤਾ ਹੋਣਾ ਜਾਂ ਫਿਰ ਹੁਤੀਆਂ ਨੇ ਹਮਲਾ ਕੀਤਾ ਹੋਣਾ, ਪਰ ਜਹਾਜ਼ ਖਾਸ ਤੌਰ ਦੇ ਉੱਤੇ ਵਣਜ ਜਹਾਜ਼, ਇਹਨਾਂ ਨੂੰ ਵਪਾਰਕ ਜਹਾਜ਼ ਜਾਂ ਕਮਰਸ਼ੀਅਲ ਕਾਰਗੋ ਸ਼ਿਪਸ ਵੀ ਕਹਿ ਲਿਆ ਜਾਂਦਾ, ਉਹਨਾਂ ਦੇ ਉੱਤੇ ਹਮਲੇ ਕੌਣ ਕਰੇ, ਕਿਉਂਕਿ ਉਹਨਾਂ ਨੂੰ ਅਕਸਰ ਕਿਸੇ ਵੀ ਬੈਟਲ ਫੀਲਡ ਤੋਂ ਬਾਹਰ ਰੱਖਿਆ ਜਾਂਦਾ ਹੈ। ਵਪਾਰਕ ਜਹਾਜ਼ ਆਉਣ ਜਾਣ ਦੇ ਲਈ ਕਿਸੇ ਪਾਬੰਦੀ ਦੇ ਦਾਇਰੇ ਦੇ ਵਿੱਚ ਨਹੀਂ ਹੁੰਦੇ। ਉਹ ਵੱਖਰੀ ਗੱਲ ਹੈ ਕਿ ਹੋਰਮੋ ਸਟ੍ਰੇਟ 'ਚ ਅੱਜ ਕੱਲ੍ਹ ਈਰਾਨ ਦੀ ਤਰਫ ਤੋਂ ਵੀ ਪਾਬੰਦੀਆਂ ਲਗਾ ਕੇ ਰੱਖੀਆਂ ਗਈਆਂ ਨੇ ਕਿ ਲੰਘਣ ਨਹੀਂ ਦੇਵਾਂਗੇ, ਘੱਟੋ ਘੱਟ ਉਹ ਜਹਾਜ਼ ਤਾਂ ਨਹੀਂ ਲੰਘਣ ਦੇਵਾਂਗੇ ਜਿਨ੍ਹਾਂ ਤੇ ਅਮਰੀਕਾ ਦੇ ਝੰਡੇ ਲੱਗੇ ਹੋਣ। ਪਰ ਇਸ ਦਰਮਿਆਨ ਹੁਣ ਇਹ ਖਬਰ ਪਹਿਲਾਂ ਆਈ ਸੀ ਕਿ ਜਹਾਜ਼ ਨੂੰ ਨਿਸ਼ਾਨਾ ਬਣਾਇਆ ਗਿਆ, ਹਾਲਾਂਕਿ ਇੱਕ ਬ੍ਰਿਟਿਸ਼ ਏਜੰਸੀ ਨੇ ਕਿਹਾ ਕਿ ਇਸ ਦੀ ਸੂਚਨਾ ਕਿਸੇ ਤੀਸਰੀ ਧਿਰ ਨੇ ਦਿੱਤੀ ਹੈ, ਯਾਨੀ ਕਿ ਬ੍ਰਿਟਿਸ਼ ਏਜੰਸੀ ਦੇ ਕੋਲ ਆਪਣੀ ਵੀ ਕੋਈ ਸੂਚਨਾ ਨਹੀਂ ਸੀ। ਜਹਾਜ਼ਾਂ ਤੇ ਨਿਗਰਾਨੀ ਰੱਖਣ ਵਾਲੀ ਇੱਕ ਹੋਰ ਬ੍ਰਿਟਿਸ਼ ਸਮੁੰਦਰੀ ਸੰਸਥਾ ਨੇ ਦੱਸਿਆ ਕਿ ਫਾਰਸ ਦੀ ਖਾੜੀ ਦੇ ਵਿੱਚ ਕਈ ਹਮਲੇ ਹੋਏ ਨੇ, ਕਈ ਜਹਾਜ਼ਾਂ ਦੇ ਉੱਤੇ ਹੋਏ ਨੇ, ਨਹੀਂ ਪਤਾ ਕਿਹਨੇ ਕਿਹਦੇ ਵੱਲ ਕਿਹੜਾ ਡਰੋਨ, ਕਿਹੜੀ ਮਿਜ਼ਾਈਲ, ਕਿਹੜਾ ਪ੍ਰੋਜੈਕਟ ਆਦਿ ਸਿੱਟਿਆ। ਰਿਪੋਰਟ ਈਰਾਨ ਦੀ ਤਰਫ ਤੋਂ ਵੀ ਸਪਸ਼ਟ ਕਰ ਦਿੱਤੀ ਗਈ ਹੈ ਕਿ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰਨ ਦੀ ਕੋਸ਼ਿਸ਼ ਕਰਦੇ 20 ਜਹਾਜ਼ਾਂ ਦੇ ਉੱਤੇ ਹਮਲੇ ਦੀ ਖਬਰ ਸਾਹਮਣੇ ਆਈ ਹੈ। ਇਸ ਦਰਮਿਆਨ ਦੁਬਈ ਦੇ ਸਮੁੰਦਰੀ ਖੇਤਰ ਦੇ ਵਿੱਚ ਇੱਕ ਤੇਲ ਟੈਂਕਰ ਦੁਰਘਟਨਾ ਦੇ ਵਿੱਚ ਜਹਾਜ਼ ਦੇ ਚਾਲਕ ਦਲ ਸਣੇ ਇੱਕ ਹੋਰ ਮੈਂਬਰ ਦੀ ਮੌਤ ਹੋ ਗਈ ਹੈ। ਪੈਨਿਨਸੂਲਾ ਸ਼ਿਪਿੰਗ ਕੰਪਨੀ ਨੇ ਐਲਾਨ ਕੀਤਾ ਹੈ ਕਿ ਦੁਬਈ ਦੇ ਜਲ ਖੇਤਰ ਦੇ ਵਿੱਚ ਜਿਬਰਾਲਟਰ ਦੇ ਝੰਡੇ ਵਾਲੇ ਇੱਕ ਟੈਂਕਰ ਦੇ ਉੱਤੇ ਹਮਲਾ ਹੋਇਆ ਸੀ। ਉਧਰ ਇਰਾਕ ਤੋਂ ਮਿਲੀ ਰਿਪੋਰਟ ਦੇ ਮੁਤਾਬਕ ਬੁੱਧਵਾਰ ਦੇ ਦਿਨ ਇਰਾਕ ਦੇ ਖੇਤਰੀ ਇਲਾਕੇ ਜਿਹੜਾ ਜਲ ਖੇਤਰ ਹੈ ਉਹਨਾਂ ਦਾ, ਉੱਥੇ ਪਨਾਮਾ ਦੇ ਝੰਡੇ ਵਾਲਾ ਇੱਕ ਜਲ ਟੈਂਕਰ ਜਿਹੜਾ ਉਸਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਧਰ ਰਿਊਟਰਸ ਦੀ ਖਬਰ ਦੇ ਮੁਤਾਬਕ ਇਰਾਕੀ ਬੰਦਰਗਾਹ ਦੇ ਉੱਤੇ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੇ ਜਿਹੜੀਆਂ ਉਹ ਕਿਸ਼ਤੀਆਂ ਜਿਨ੍ਹਾਂ ਨੂੰ ਇੱਕ ਕਿਸਮ ਦੇ ਨਾਲ ਸਮੁੰਦਰੀ ਫੌਜ ਦੀਆਂ ਕਿਸ਼ਤੀਆਂ ਕਹਿ ਲਿਆ ਜਾਂਦਾ ਹੈ ਜਾਂ ਨੇਵੀ ਦੀਆਂ ਕਿਸ਼ਤੀਆਂ ਕਹਿ ਲਿਆ ਜਾਂਦਾ, ਉਹਨਾਂ ਦੇ ਵਿੱਚ ਉਹ ਕਿਸ਼ਤੀਆਂ ਇੱਕ ਨਿਊ ਐਂਡਰੀਜ਼ ਟੈਂਕਰ ਨਾਮ ਦੇ ਇੱਕ ਕਾਰਗੋ ਨੂੰ ਐਸਕੋਰਟ ਕਰਕੇ ਲੈ ਕੇ ਜਾ ਰਹੀਆਂ ਸੀ, ਉਹਨਾਂ ਕਿਸ਼ਤੀਆਂ ਦੇ ਉੱਤੇ ਹੀ ਅੱਗ ਲੱਗ ਗਈ। ਸੋ ਅਜੇ ਇਹਦੇ ਵਿੱਚ ਰੱਖਿਆ ਕਰਨ ਵਾਲੇ ਖੁਦ ਹੀ ਖਤਰੇ ਦੇ ਵਿੱਚ ਨੇ। ਈਰਾਨ ਨੇ ਓਮਾਨ ਦੀ ਖਾੜੀ ਤੇ ਅਰਬ ਸਾਗਰ ਦੇ ਬਾਰੇ ਇੱਕ ਅਹਿਮ ਬਿਆਨ ਦਿੱਤਾ ਅਜਿਹੇ ਸਮੇਂ ਦੇ ਵਿੱਚ। ਈਰਾਨ ਨੇ ਪਾਬੰਦੀਸ਼ੁਦਾ ਸਮੁੰਦਰੀ ਖੇਤਰ ਦਾ ਵਿਸਤਾਰ ਕੀਤਾ ਹੈ ਤੇ ਕਿਹਾ ਹੈ ਕਿ ਹੁਣ ਇਸ ਦੇ ਵਿੱਚ ਓਮਾਨ ਦੀ ਖਾੜੀ ਤੇ ਅਰਬ ਸਾਗਰ ਦੇ ਕੁਝ ਹਿੱਸੇ ਵੀ ਸ਼ਾਮਲ ਨੇ। ਅਰਬ ਸਾਗਰ ਦਾ ਇੱਕ ਹਿੱਸਾ ਤਾਂ ਭਾਰਤ ਦੇ ਨਾਲ ਵੀ ਜਾ ਜੁੜਦਾ ਵੈਸੇ, ਪਰ ਰੈਵੋਲਿਊਸ਼ਨਰੀ ਗਾਰਡ ਦੇ ਬੁਲਾਰੇ ਹੁਸੈਨ ਮੋਹੀਬੀ ਦਾ ਕਹਿਣਾ ਹੈ ਕਿ ਬਿਨਾਂ ਇਜਾਜ਼ਤ ਦੇ ਇਹਨਾਂ ਖੇਤਰਾਂ ਦੇ ਵਿੱਚੋਂ ਸਮੁੰਦਰੀ ਜਹਾਜ਼ ਨਾ ਗੁਜ਼ਰਨ। ਇਜਾਜ਼ਤ ਕਿਹਦੀ? ਈਰਾਨ ਦੀ। ਹੁਸੈਨ ਮੋਹੀਬੀ ਨੇ ਕਿਹਾ ਕਿ ਈਰਾਨ ਇਹਨਾਂ ਇਲਾਕਿਆਂ ਦੀਆਂ ਭੂਗੋਲਿਕ ਸਰਹੱਦਾਂ ਦੀ ਖੁਦ ਹੀ ਰਾਖੀ ਕਰੇਗਾ, ਅਮਰੀਕਾ ਦੇ ਹੱਥ ਬਸ ਇਹ ਨਹੀਂ ਹੈ, ਕਿਉਂਕਿ ਜੇਕਰ ਹੁੰਦਾ ਤਾਂ ਅਮਰੀਕਾ ਹੁਣ ਤੱਕ ਇਹਨਾਂ ਦੀ ਰਾਖੀ ਕਰ ਲੈਂਦਾ। ਵੈਸੇ ਈਰਾਨ ਨੇ ਸਮੁੰਦਰੀ ਬਾਰੂਦੀ ਜਿਹੜੀਆਂ ਸੁਰੰਗਾਂ ਨੇ ਉਹ ਬਿਛਾ ਰੱਖੀਆਂ ਨੇ, ਔਰ ਇਸ ਦਾ ਸਾਰੇ ਦਾ ਅਸਰ ਹੁਣ ਲੈ ਦੇ ਕੇ ਖਬਰ ਦਾ ਨਿਚੋੜ ਇਹ ਹੈ ਕਿ ਤੁਹਾਡੀ ਸਾਡੀ ਜੇਬ ਦੇ ਉੱਤੇ ਪਏਗਾ ਹਮਲੇ, ਚਾਹੇ ਅਮਰੀਕਾ ਕਰ ਰਿਹਾ, ਚਾਹੇ ਸਾਊਦੀ ਅਰਬ ਕਰ ਰਿਹਾ, ਚਾਹੇ ਉਸਦੇ ਜਵਾਬ ਚ ਈਰਾਨ ਕਰ ਰਿਹਾ ਜਾਂ ਉਤੀ ਬਾਗੀ ਕਰ ਰਹੇ ਨੇ। ਅਸਰ ਕਿਸ ਦੇ ਉੱਤੇ ਪੈ ਰਹੇ? ਅਸਰ ਪੈ ਰਿਹਾ ਸਮਾਨ ਦੀ ਢੋਆ ਢੁਆਈ ਦੇ ਉੱਤੇ, ਔਰ ਇਸ ਤੋਂ ਇਲਾਵਾ ਸਭ ਤੋਂ ਵੱਡਾ ਅਸਰ ਪੈ ਰਿਹਾ ਹੈ ਕੱਚੇ ਤੇਲ ਦੇ ਉੱਤੇ। ਅਮਰੀਕਾ ਤੇ ਈਰਾਨ ਦੇ ਦਰਮਿਆਨ ਜਾਰੀ ਸੰਘਰਸ਼ ਦੇ ਵਿੱਚ ਹੁਣ ਸਾਊਦੀ ਅਰਬ ਤੇ ਹੂਤੀ ਵੀ ਕੁੱਦ ਪਏ ਨੇ, ਔਰ ਇਸੇ ਦੇ ਚੱਲਦਿਆਂ ਕੱਚੇ ਤੇਲ ਦੀਆਂ ਕੀਮਤਾਂ $100 ਪ੍ਰਤੀ ਬੈਰਲ ਤੋਂ ਉੱਪਰ ਚਲੀਆਂ ਗਈਆਂ ਨੇ। ਬੇਸ਼ੱਕ ਈਰਾਨ, ਅਮਰੀਕਾ, ਸਾਊਦੀ ਅਰਬ ਇਹਨਾਂ ਤਿੰਨਾਂ ਦੇ ਕੋਲ ਕੱਚਾ ਤੇਲ ਭਰ ਭਰ ਕੇ ਹੈ, ਇਹਨਾਂ ਤਿੰਨਾਂ ਨੂੰ ਕੋਈ ਫਰਕ ਨਾ ਵੀ ਪੈਂਦਾ ਹੋਵੇ, ਪਰ ਇਹਨਾਂ ਤਿੰਨਾਂ ਨੂੰ ਇਹ ਕੱਚੇ ਤੇਲ ਦੀਆਂ ਕੀਮਤਾਂ ਵਧਾਉਣ ਦਾ ਅਸਰ ਦੁਨੀਆਂ ਦੇ ਉੱਤੇ ਪਵਾ ਕੇ ਆਪਣੀ ਜੇਬਾਂ ਭਰਨ ਦਾ ਮੌਕਾ ਜ਼ਰੂਰ ਮਿਲ ਜਾਏਗਾ। ਆਸਟ੍ਰੇਲੀਆ ਦੇ ਕੋਲ ਤਾਂ ਕੱਚਾ ਤੇਲ ਨਹੀਂ ਹੈ, ਘੱਟੋ ਘੱਟ ਆਸਟ੍ਰੇਲੀਆ ਨੂੰ ਤਾਂ ਇਹ ਸੋਚਣਾ ਹੋਏਗਾ। ਖੈਰ, ਬ੍ਰੈਂਟ ਕਰੂਡ ਆਇਲ ਜਿਹੜਾ ਜੁਲਾਈ ਮਹੀਨੇ ਤੋਂ ਬਾਅਦ ਇੰਨਾ ਮਹਿੰਗਾ ਕਦੇ ਨਹੀਂ ਹੋਇਆ, ਹਾਲਾਂਕਿ ਬ੍ਰੈਂਟ ਕਰੂਡ ਦੀ ਕੀਮਤ ਜਿਹੜੀ ਹੈ ਉਹ ਕੁਝ ਸਮੇਂ ਦੇ ਲਈ ਘੱਟ ਕੇ $99.90 ਪ੍ਰਤੀ ਡਾਲਰ ਰਹਿ ਗਈ ਸੀ, ਪ੍ਰਤੀ ਬੈਰਲ ਰਹਿ ਗਈ ਸੀ। ਔਰ ਇਹ ਜਿਹੜੀ ਡਾਲਰ ਦੀ ਗੱਲ ਕਰ ਰਹੇ ਹਾਂ, ਇਹ ਅਸੀਂ ਅਮਰੀਕੀ ਡਾਲਰ ਦੇ ਵਿੱਚ ਗੱਲ ਕਰ ਰਹੇ ਹਾਂ। ਅਕਸਰ ਕੱਚੇ ਤੇਲ ਦੀਆਂ ਕੀਮਤਾਂ ਅਮਰੀਕੀ ਡਾ ਬਲਕਿ ਕੱਚੇ ਤੇਲ ਦੀਆਂ ਕੀ ਦੁਨੀਆ ਭਰ ਦੀਆਂ ਜਿਹੜੀਆਂ ਕੀਮਤਾਂ ਦਾ ਇੱਕ ਪੈਮਾਨਾ ਉਹ ਅਮਰੀਕੀ ਡਾਲਰ ਹੀ ਹੁੰਦਾ। ਹੁਣ ਮੱਧ ਪੂਰਬ ਦੇ ਵਿੱਚ ਨਵੇਂ ਸਿਰੇ ਤੋਂ ਜਿਹੜਾ ਤਣਾਅ ਵਧਿਆ ਉਸ ਦੇ ਚੱਲਦਿਆਂ ਅਮਰੀਕਾ ਦੇ ਹਮਲਿਆਂ ਦੇ ਵਿੱਚ ਈਰਾਨ ਦੇ 5 ਤੇਲ ਟੈਂਕਰ ਨਿਸ਼ਾਨੇ 'ਚ ਆਏ ਨੇ। ਇਸ ਤੋਂ ਇਲਾਵਾ 4 ਤੇਲ ਟੈਂਕਰ ਓਮਾਨ ਦੀ ਖਾੜੀ ਦੇ ਵਿੱਚ ਨੇ, ਉਹਨਾਂ ਦਾ ਸੰਬੰਧ IRGC ਦੇ ਨਾਲ ਸੀ। ਇੱਕ ਹੋਰ ਤੇਲ ਟੈਂਕਰ ਜਿਹੜਾ ਖਾਰਕ ਟਾਪੂ ਦੇ ਕੋਲ ਹਮਲੇ ਦੇ ਵਿੱਚ ਆਇਆ। ਤਹਿਰਾਨ ਨੇ ਜਵਾਬ ਦੇ ਵਿੱਚ ਜਾਰਡਨ ਦੇ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਮਿਜ਼ਾਈਲਾਂ ਦਾਗੀਆਂ ਨੇ। ਈਰਾਨ ਨੇ ਕਿਹਾ ਕਿ ਹੌਰਮੁਜ਼ ਸਟ੍ਰੇਟ ਦੇ ਵਿੱਚ ਉਹਨਾਂ ਨੇ 2 ਅਮਰੀਕੀ ਜਹਾਜ਼ਾਂ ਤੇ 8 ਤੇਲ ਟੈਂਕਰਾਂ ਦੇ ਉੱਤੇ ਹਮਲਾ ਕੀਤਾ ਹੈ। ਅਮਰੀਕਾ ਨੇ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ, ਅਮਰੀਕਾ ਨਹੀਂ ਮੰਨਣਾ ਚਾਹੇਗਾ ਕਿ ਉਹਨਾਂ ਤੇ ਕੋਈ ਹਮਲਾ ਹੋਇਆ। ਪਰ ਜੁਲਾਈ ਮਹੀਨੇ ਤੋਂ ਬਾਅਦ ਈਰਾਨ ਦੀ ਹਮਾਇਤੀ ਹੂਤੀ ਬਾਗੀ ਸਾਊਦੀ ਅਰਬ ਵੀ ਜਦੋਂ ਇਸ ਲੜਾਈ ਦੇ ਵਿੱਚ ਆਪਸ ਦੇ ਵਿੱਚ ਕੁੱਦ ਪਏ ਨੇ, ਤਾਂ ਪਿਛਲੇ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਬ੍ਰੈਂਟ ਕਰੂਡ ਆਇਲ ਦੀਆਂ ਜਿਹੜੀਆਂ ਕੀਮਤਾਂ ਸੀ ਤੇ ਹੁਣ ਅੱਜ ਦੀ ਤਰੀਕ ਦੇ ਵਿੱਚ ਜਿਹੜੀਆਂ ਕੀਮਤਾਂ, ਉਹਨਾਂ ਚ 25% ਦਾ ਇਜ਼ਾਫਾ ਹੋ ਚੁੱਕਿਆ। ਵੈਸੇ ਫਰਵਰੀ ਮਹੀਨੇ ਚ ਜਦੋਂ ਬਿਨਾਂ ਕਿਸੇ ਗੱਲ ਦੇ ਈਰਾਨ ਤੇ ਉੱਤੇ ਹਮਲਾ ਬੋਲਿਆ ਸੀ ਇਜ਼ਰਾਈਲ ਅਤੇ ਅਮਰੀਕਾ ਨੇ, ਉਦੋਂ ਵੀ ਬ੍ਰੈਂਟ ਕਰੂਡ ਆਇਲ ਦੀਆਂ ਕੀਮਤਾਂ ਆਸਮਾਨੀ ਚਲੀਆਂ ਗਈਆਂ ਸੀ। ਉਦੋਂ ਤਾਂ ਆਸਟ੍ਰੇਲੀਆ ਦੇ ਵਿੱਚ ਸਰਕਾਰ ਨੇ ਇੱਕ ਐਕਸਾਈਜ਼ ਕੱਟ ਦੇ ਦਿੱਤਾ ਸੀ ਤੇ ਉਸਦੇ ਚੱਲਦਿਆਂ ਲਗਭਗ 30-32 ਸੈਂਟ ਪ੍ਰਤੀ ਲੀਟਰ ਦੀ ਛੋਟ ਮਿਲ ਰਹੀ ਸੀ ਆਸਟ੍ਰੇਲੀਆ ਦੇ ਵਿੱਚ, ਪਰ ਹੁਣ ਤਾਂ ਕੋਈ ਛੋਟ ਵੀ ਨਹੀਂ ਹੈ। ਔਰ ਉਦੋਂ ਕੱਚੇ ਤੇਲ ਦੀਆਂ ਕੀਮਤਾਂ $126 $41 ਪ੍ਰਤੀ ਬੈਰਲ ਹੋ ਗਈਆਂ ਸੀ, ਲਗਭਗ $126 ਤੱਕ ਚਲੀਆਂ ਗਈਆਂ ਸੀ, ਜੋ ਕਿ ਅੱਜ ਤੱਕ ਇਤਿਹਾਸ ਦੇ ਵਿੱਚ ਕਦੇ ਦੇਖਣ ਨੂੰ ਨਹੀਂ ਮਿਲਿਆ। ਵੈਸੇ ਦੱਸ ਦਈਏ ਕਿ ਫਰਵਰੀ ਮਹੀਨੇ ਤੋਂ ਪਹਿਲਾਂ ਜਦੋਂ ਤੱਕ ਇਹ ਲੜਾਈ ਨਹੀਂ ਸੀ ਛਿੜੀ, ਉਦੋਂ $70-75 ਪ੍ਰਤੀ ਬੈਰਲ ਕੀਮਤਾਂ ਹੁੰਦੀਆਂ ਸੀ। ਸੋ ਹੁਣ ਤੁਸੀਂ ਫਰਕ ਦੇਖ ਸਕਦੇ ਹੋ ਕਿ ਕੱਚੇ ਤੇਲ ਦੀ ਕੀਮਤਾਂ ਵਧਣਗੀਆਂ ਤਾਂ ਰਿਫਾਇਨਰੀਆਂ ਦੇ ਵਿੱਚ ਪਹੁੰਚ ਕੇ ਇਹ ਕੱਚੇ ਤੇਲ ਨੂੰ ਸੋਧਣ ਤੋਂ ਬਾਅਦ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣਗੀਆਂ, ਤੇ ਜਦੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣਗੀਆਂ ਤਾਂ ਫਿਰ ਸਪਲਾਈ ਚੇਨ ਪ੍ਰਭਾਵਿਤ ਹੋਏਗੀ ਤੇ ਇਸ ਤਰੀਕੇ ਦੇ ਨਾਲ ਪੂਰੀ ਦੁਨੀਆਂ ਦੇ ਵਿੱਚ ਮਹਿੰਗਾਈ ਆਏਗੀ। ਖੈਰ, ਉੱਧਰ ਦੁਨੀਆਂ ਭਰ ਦੇ ਵਿੱਚ ਲੱਗ ਰਹੇ ਇਹਨਾਂ ਝਟਕਿਆਂ ਦੇ ਦਰਮਿਆਨ ਪੈਟਰੋਲ ਦੀ ਖਬਰ ਤਾਂ ਇੱਕ ਸਾਂਝੀ ਕਰਾਂਗੇ ਹੀ ਭਾਰਤ ਦੇ ਵਿੱਚ, ਪਰ ਇਹਨਾਂ ਭੂ ਰਾਜਸੀ ਝਟਕੇ ਜਿਨ੍ਹਾਂ ਨੂੰ ਕਹਿ ਲਿਆ ਜਾਂਦਾ, ਯਾਨੀ ਜੀਓ ਪੋਲੀਟੀਕਲ ਜਿਹੜੇ ਇਹ ਸ਼ੌਕਸ ਲੱਗ ਰਹੇ ਨੇ ਜਾਂ ਲਗਵਾਏ ਜਾ ਰਹੇ ਨੇ, ਇਹਨਾਂ ਦੇ ਤਹਿਤ ਭਾਰਤ ਦੇ ਵਿੱਚ ਆਉਂਦੇ ਸ਼ਨੀਵਾਰ ਯਾਨੀ 2 ਦਿਨਾਂ ਦੇ ਅੰਦਰ ਅੰਦਰ ਬ੍ਰਿਕਸ ਸਮਿਟ ਸ਼ੁਰੂ ਹੋਣ ਜਾ ਰਿਹਾ ਹੈ। ਭਾਰਤ ਦੀ ਮੇਜ਼ਬਾਨੀ ਦੇ ਵਿੱਚ ਜਿਹੜਾ ਇਹ 2 ਰੋਜ਼ਾ ਬ੍ਰਿਕਸ ਸਮਿਟ, ਇਸ ਦੇ ਵਿੱਚ ਭੋਜਨ, ਊਰਜਾ, ਸਿਹਤ, ਆਫਤ ਪ੍ਰਬੰਧਨ, ਨਾਜ਼ੁਕ ਸਪਲਾਈ ਚੇਨ ਤੇ ਹੋਰਨਾਂ ਕਈ ਮੁੱਦਿਆਂ ਦੇ ਉੱਤੇ ਚਰਚਾ ਹੋਏਗੀ। ਦੇਖਣਾ ਇਹ ਹੋਏਗਾ ਕਿ ਕਿਹੜੀ ਧਿਰ ਕਿਸ ਦਾ ਪੱਖ ਪੂਰਦੀ ਹੈ। ਵੈਸੇ ਤਾਂ ਇਸ ਦੇ ਵਿੱਚ ਰੂਸ, ਚੀਨ, ਭਾਰਤ, ਬ੍ਰਾਜ਼ੀਲ ਤੇ ਸਾਊਥ ਅਫਰੀਕਾ ਤੇ ਹੁਣ ਦੂਸਰੇ ਮੁਲਕ ਵੀ ਆਣ ਜੁੜੇ ਨੇ, ਤੇ ਉਹਨਾਂ ਦੂਸਰੇ ਮੁਲਕਾਂ ਦੇ ਵਿੱਚ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਿਸ਼ਕੀਆਨ ਵੀ ਮੌਜੂਦ ਹੋਣਗੇ, ਸਾਊਥ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ। ਪਰ ਸਭ ਤੋਂ ਅਹਿਮ ਇਸ ਮੀਟਿੰਗ ਦੇ ਵਿੱਚ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਕਿਉਂਕਿ ਉਹ ਵੀ ਇੱਥੇ ਮੌਜੂਦ ਹੋਣਗੇ। ਹਾਲਾਂਕਿ ਚੀਨ ਦੀ ਤਰਫ ਤੋਂ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਆਈ ਹੈ, ਸੰਮੇਲਨ ਦੇ ਵਿੱਚ ਸਿਰਫ 3 ਦਿਨ ਬਾਕੀ ਨੇ। ਪਰ ਇਹ ਵੀ ਸਪਸ਼ਟ ਨਹੀਂ ਹੈ ਕਿ ਪੱਛਮੀ ਏਸ਼ੀਆ ਸੰਕਟ ਦੇ ਬਾਰੇ ਈਰਾਨ ਤੇ UAE ਦੇ ਵਿਚਕਾਰ ਮਤਭੇਦ ਬਰਕਰਾਰ ਰਹਿਣ ਦੇ ਕਾਰਨ, ਕਿਉਂਕਿ ਦੋਵੇਂ ਮੈਂਬਰ ਦੇਸ਼ ਨੇ ਬ੍ਰਿਕਸ ਦੇ, ਈਰਾਨ UAE ਦੇ ਉੱਤੇ ਹਮਲੇ ਬੋਲ ਰਿਹਾ, ਕਦੇ ਦੁਬਈ ਦੇ ਪਾਣੀਆਂ ਤੇ ਹਮਲੇ ਹੁੰਦੇ ਨੇ, ਕਦੇ ਦੁਬਈ ਦੇ ਉੱਤੇ ਜ਼ਮੀਨੀ ਹਮਲੇ ਹੁੰਦੇ ਨੇ, ਕਦੇ ਉੱਥੋਂ ਦੇ ਏਅਰਪੋਰਟ ਬੰਦ ਕਰਨੇ ਪੈਂਦੇ ਨੇ। ਦੁਬਈ ਦਾ ਪੂਰਾ ਢਾਂਚਾ ਇਸ ਵਕਤ ਚਰਮਰਾ ਕੇ ਰਹਿ ਗਿਆ, ਤੇ ਦੋਵੇਂ ਇਸ ਵਕਤ ਬ੍ਰਿਕਸ ਮੈਂਬਰ ਵੀ ਨੇ, ਈਰਾਨ ਵੀ ਬ੍ਰਿਕਸ ਮੈਂਬਰ ਹੈ, UAE ਵੀ ਬ੍ਰਿਕਸ ਮੈਂਬਰ ਹੈ, ਤੇ ਇਹ ਸਮੂਹ ਜਿਹੜਾ ਸਰਬਸੰਮਤੀ ਦੇ ਨਾਲ ਕਿਸੇ ਨਤੀਜੇ ਦੇ ਉੱਤੇ ਪਹੁੰਚ ਸਕੇਗਾ ਕਿ ਨਹੀਂ, ਕਿ ਇੱਕ ਦੂਸਰੇ ਦੇ ਨਾਲ ਇੱਟ ਖੜਾਕਾ ਹੋਏਗਾ, ਇਹ ਵੀ ਦੇਖਣ ਨੂੰ ਮਿਲੇਗਾ। ਖੈਰ ਕਾਫੀ ਜ਼ਿਆਦਾ ਇਸ ਕਿਸਮ ਦਾ ਬ੍ਰਿਕਸ ਸਮਿਟ ਅੱਜ ਤੱਕ ਇਤਿਹਾਸ 'ਚ ਨਹੀਂ ਹੋਇਆ, ਤੇ ਇਹ ਵੀ ਭਾਰਤ ਦੇ ਨਸੀਬ ਦੇ ਵਿੱਚ ਹੀ ਹੋਣਾ ਸੀ। ਇਸ ਦਰਮਿਆਨ ਦਿੱਲੀ ਹਵਾਈ ਅੱਡੇ ਦੇ ਉੱਤੇ ਜਿਹੜਾ ਸੁਰੱਖਿਆ ਵਧਾ ਦਿੱਤੀ ਗਈ ਹੈ, ਦਿੱਲੀ ਦੇ ਵਿੱਚ ਕੌਮੀ ਰਾਜਧਾਨੀ ਦਿੱਲੀ ਦੇ ਵਿੱਚ ਇਹ ਸਮਾਗਮ ਹੋ ਰਿਹਾ, ਸਮਿਟ ਹੋ ਰਿਹਾ, ਤੇ ਦਿੱਲੀ ਦੇ ਵਿੱਚ ਸੁਰੱਖਿਆ ਜਿਹੜੀ ਹੈ ਉਹ ਚਾਰ ਚੁਕੰਨੀ ਕਰ ਦਿੱਤੀ ਗਈ ਹੈ। ਉੱਥੇ ਪੈਟਰੋਲ ਦੀ ਕੀ ਖਬਰ ਦੱਸਣ ਲੱਗੇ ਸੀ, ਤੇ ਭਾਰਤ ਸਰਕਾਰ ਨੇ ਪੈਟਰੋਲ ਦੇ ਵਿੱਚ ਇਥਾਨੋਲ ਮਿਲਾਉਣ ਦੀ ਫੀਸਦ ਵਧਾਉਣ ਦੀ ਇਜਾਜ਼ਤ ਦੇਣ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਯਾਨੀ ਕਿ ਜੋ ਮਰਜ਼ੀ ਕਰ ਲਵੋ, ਹੁਣ ਭਾਰਤ ਦੇ ਵਿੱਚ E20 ਪੈਟਰੋਲ ਤੁਹਾਨੂੰ ਭਰਵਾਉਣਾ ਹੀ ਪਏਗਾ, ਸਰਕਾਰ ਡੰਡਾ ਦੇ ਕੇ ਭਰਵਾਏਗੀ। ਪ੍ਰਧਾਨ ਮੰਤਰੀ ਦੇ ਸਲਾਹਕਾਰ ਤਰੁਣ ਕਪੂਰ ਦੀ ਤਰਫ ਤੋਂ ਬੁੱਧਵਾਰ ਦੇ ਦਿਨ ਕਿਹਾ ਗਿਆ ਕਿ ਫਲੈਕਸੀ ਫਿਊਲ ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਏਗਾ। ਦੀ ਇੰਡੀਆ ਸ਼ੂਗਰ ਐਂਡ ਬਾਇਓ ਐਨਰਜੀ ਕਾਨਫਰੰਸ 2026 ਨੂੰ ਸੰਬੋਧਨ ਕਰਦਿਆਂ ਹੋਇਆਂ ਇਹ ਗੱਲ ਦੱਸੀ ਗਈ ਕਿ ਭਾਰਤ ਦੇ ਵਿੱਚ E20 ਪ੍ਰੋਗਰਾਮ ਹੁਣ ਤੱਕ ਜਿੰਨਾ ਕੁ ਵੀ ਰਿਹਾ ਉਹ ਸਫਲ ਰਿਹਾ, ਤੇ ਹੁਣ ਭਾਰਤ ਭਰ ਦੇ ਵਿੱਚ ਬਾਜ਼ਾਰ ਦੇ ਅੰਦਰ ਇਸ ਨੂੰ ਲਾਗੂ ਕੀਤਾ ਜਾਏਗਾ। ਜਬਰਨ ਤਾਂ ਸ਼ਬਦ ਨਹੀਂ ਵਰਤਿਆ ਜਾ ਰਿਹਾ, ਪਰ ਇੱਕ ਕਿਸਮ ਦਾ ਇਹ ਜਬਰੀ ਹੀ ਹੋ ਗਿਆ। ਜਰਮਨੀ ਜਾਂ ਦੂਸਰੇ ਮੁਲਕਾਂ ਦੀ ਤਰ੍ਹਾਂ ਜਾਂ ਆਸਟ੍ਰੇਲੀਆ ਵਰਗੇ ਮੁਲਕਾਂ ਦੀ ਤਰ੍ਹਾਂ E10 ਤੋਂ ਇਲਾਵਾ ਦੂਸਰੇ ਵਿਕਲਪ ਵੀ ਦਿੱਤੇ ਜਾਂਦੇ ਨੇ। ਭਾਰਤ ਦੇ ਕੁਝ ਇੱਕ ਫਿਊਲ ਸਟੇਸ਼ਨ, ਖਾਸ ਤੌਰ ਦੇ ਉੱਤੇ ਦੂਰ ਦੁਰਾਡੇ ਦੇ ਫਿਊਲ ਸਟੇਸ਼ਨ, ਇਹ ਵਿਕਲਪ ਵੀ ਨਹੀਂ ਦੇਣਗੇ। ਇਹ ਵੀ ਗੱਲ ਸਾਹਮਣੇ ਆ ਰਹੀ ਹੈ, ਪਰ ਸਰਕਾਰ ਦਾ ਕਹਿਣਾ ਹੈ ਕਿ ਫਲੈਕਸੀ ਫਿਊਲ ਵਾਹਨਾਂ ਦੇ ਵੱਲ ਉਹਨਾਂ ਦਾ ਧਿਆਨ ਹੈ, ਤੇ ਪੈਟਰੋਲ ਦੇ ਵਿੱਚ 20% ਤੋਂ ਵੱਧ ਇਥਾਨੋਲ ਮਿਲਾਉਣ ਦੀ ਸੰਭਾਵਨਾ ਦੇ ਉੱਤੇ ਕੰਮ ਕੀਤਾ ਜਾ ਰਿਹਾ। ਐਸੇ ਵਾਹਨ ਤਿਆਰ ਕੀਤੇ ਜਾ ਰਹੇ ਨੇ, ਕਿਉਂਕਿ ਪਿੱਛੇ ਜੇ ਖਬਰਾਂ ਬੜੀਆਂ ਆਈਆਂ ਨੇ ਕਿ E20 ਰਲੇ ਹੋਏ ਪੈਟਰੋਲ ਨੂੰ ਗੱਡੀਆਂ ਦੇ ਵਿੱਚ ਪਾਉਣ ਦੇ ਚੱਲਦਿਆਂ ਗੱਡੀਆਂ ਦਾ ਕਬਾੜਾ ਹੋ ਗਿਆ। ਉੱਥੇ ਹੀ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ, ਤੇ ਇਹ ਖਬਰ ਜਿਹੜੀ ਇਹ ਐਮੀ ਵਿਰਕ ਦੇ ਨਾਲ ਜੁੜੀ ਹੋਈ, ਜਿੱਥੇ ਪਤਾ ਚੱਲਿਆ ਹੈ ਕਿ ਐਮੀ ਵਿਰਕ ਦੇ ਉੱਤੇ ਕੈਨੇਡਾ ਦੇ ਵਿੱਚ ਜਿਹੜਾ ਵੈਨਕੂਵਰ ਦੇ ਲਾਗੇ ਐਬਟਸਫੋਰਡ ਸ਼ਹਿਰ ਪੈਂਦਾ, ਐਬਟਸਫੋਰਡ, ਉੱਥੇ ਐਮੀ ਵਿਰਕ ਦੀ ਕਾਰ ਦੇ ਉੱਤੇ ਗੋਲੀਆਂ ਦਾਗੀਆਂ ਗਈਆਂ ਨੇ, ਪਰ ਉਹਨਾਂ ਦੇ ਸਣੇ ਕਾਰ ਦੇ ਵਿੱਚ ਸਵਾਰ ਚਾਰੇ ਜਣੇ ਵਾਲ ਵਾਲ ਬਚ ਗਏ ਨੇ। ਗੋਲੀਆਂ ਦੇ ਨਿਸ਼ਾਨ ਸ਼ੀਸ਼ੇ ਦੇ ਉੱਤੇ ਦਿਖਾਈ ਦਿੱਤੇ ਨੇ। ਐਮੀ ਵਿਰਕ ਤੇ ਦੁਬਈ 'ਚ ਵੀ ਹਮਲਾ ਹੋਇਆ ਸੀ, ਕੈਨੇਡਾ 'ਚ ਵੀ ਹੋਇਆ ਹੈ, ਹੁਣ ਆਖਿਰਕਾਰ ਕਿਹੜਾ ਮੁਲਕ ਸੇਫ ਬਚਦਾ ਹੈ। ਪਰ ਕਾਰ ਰੋਲਸ ਰਾਇਸ ਕੰਪਨੀ ਦੀ ਹੋਣ ਕਾਰਨ ਗੋਲੀਆਂ ਅੰਦਰ ਨਹੀਂ ਲੰਘ ਸਕੀਆਂ। ਐਮੀ ਵਿਰਕ ਉੱਥੋਂ ਥੋੜੀ ਦੂਰੀ ਤੋਂ ਆਪਣਾ ਸ਼ੋਅ ਕਰਕੇ ਦੋਸਤਾਂ ਦੇ ਨਾਲ ਰੁਕੇ ਹੋਏ ਸੀ। ਫਿਲਹਾਲ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਜਿਹੜੀ ਹੈ ਉਸਦੀ ਉਡੀਕ ਕੀਤੀ ਜਾਏਗੀ। ਉਧਰ ਪੰਜਾਬ ਤੋਂ ਇੱਕ ਵੱਡੀ ਖਬਰ ਸਾਹਮਣੇ ਆਉਂਦੀ ਹੈ, ਜਿੱਥੇ ਪੰਜਾਬ ਦੇ ਵਿੱਚ ਜਿਹੜਾ ਮੁਲਾਜ਼ਮਾਂ ਦੀ ਤਰਫ ਤੋਂ ਧਰਨੇ ਦਿੱਤੇ ਜਾ ਰਹੇ ਨੇ। ਇਹਨਾਂ ਧਰਨਿਆਂ ਦੇ ਵਿੱਚ ਹੁਣ ਆਖਿਰਕਾਰ ਸਰਕਾਰ ਦੇ ਨਾਲ ਸਹਿਮਤੀ ਬਣੇਗੀ, ਮੁਲਾਜ਼ਮਾਂ ਦੀ ਸਰਕਾਰ, ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਦਾਇਰ ਕੀਤਾ ਹੋਇਆ। ਜਿਹੜਾ ਪੈਂਡਿੰਗ DA ਪੇ ਹੈ, ਜਿਹੜਾ ਪੰਜਾਬ ਦੇ ਮੁਲਾਜ਼ਮਾਂ ਦੀ ਤਨਖਾਹਾਂ ਦੇ ਵਿੱਚੋਂ DNS ਅਲਾਉਂਸ ਕੱਟ ਲਿਆ ਜਾਂਦਾ, ਪਰ ਬਾਅਦ ਦੇ ਵਿੱਚ ਸਰਕਾਰ ਨੇ ਉਹ ਮੋੜਨਾ ਹੁੰਦਾ, ਉਹ ਹਾਲੇ ਤੱਕ ਨਹੀਂ ਸੀ ਮੋੜਿਆ ਸਰਕਾਰ ਨੇ। ਤੇ ਇਸੇ ਮੁੱਦੇ ਦੇ ਉੱਤੇ DA ਨੂੰ ਫੌਰੀ ਜਾਰੀ ਕਰਨ ਤੇ ਹੋਰਨਾਂ ਮੰਗਾਂ ਨੂੰ ਲੈ ਕੇ ਜਿਹੜੇ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ ਪੰਜਾਬ ਭਰ ਦੇ ਮੁਲਾਜ਼ਮ, ਔਰ ਇਸ ਦੇ ਵਿੱਚ ਕਿਰਕਿਰੀ ਵੀ ਹੋ ਰਹੀ ਸੀ, ਕਿਉਂਕਿ ਹੁਣ ਇਹ ਮੁੱਦਾ ਇਹ ਵੀ ਪਤਾ ਚੱਲ ਰਿਹਾ ਸੀ ਕਿ ਵਿਰੋਧੀ ਧਿਰ ਨੇਤਾ ਨੇ ਜਿਹੜੇ ਭਾਰਤ ਦੇ ਵਿੱਚ ਰਾਹੁਲ ਗਾਂਧੀ, ਉਹ ਵੀ ਚੁੱਕਣ ਜਾ ਰਹੇ ਸੀ। ਤੇ ਰਾਹੁਲ ਗਾਂਧੀ ਜਦੋਂ ਇਸ ਮੁੱਦੇ ਨੂੰ ਚੱਕਦੇ ਤਾਂ ਪੰਜਾਬ ਦੇ ਵਿੱਚ ਕਾਂਗਰਸ ਨੇ ਵੀ ਇਕੱਠੇ ਹੋ ਕੇ ਆਉਣਾ ਸੀ, ਤੇ ਆਮ ਆਦਮੀ ਪਾਰਟੀ ਦੀ ਇੱਕ ਚੰਗੀ ਫਜੀਹਤ ਹੋਣੀ ਸੀ। ਔਰ ਐਸੇ ਮੁੱਦੇ ਦੇ ਕਰਕੇ ਪੰਜਾਬ ਸਰਕਾਰ ਦੇ ਹਜ਼ਾਰਾਂ ਲੱਖਾਂ ਮੁਲਾਜ਼ਮ ਜਿਹੜੇ ਨੇ ਸੂਬਾਈ ਸਰਕਾਰ ਦੇ ਅੱਗੇ ਪਹਿਲਾਂ ਤਾਂ ਹੱਥ ਸੁੱਟ ਕੇ ਬੈਠੇ ਸੀ, ਫਿਰ ਕਲਮ ਛੱਡ ਕੇ ਵੀ ਬੈਠ ਗਏ ਕਿ ਸਰਕਾਰ ਮੰਨ ਲਵੇ ਉਹਨਾਂ ਦੀ ਤਨਖਾਹ ਦੇ ਬਣਦਾ ਹਿੱਸਾ ਜਿਹੜਾ ਹੈ DA ਦਾ ਉਹ ਦਿੱਤਾ ਜਾਵੇ। ਪਰ ਹੁਣ ਇਹ ਹੜਤਾਲ ਖਤਮ ਕਰ ਦਿੱਤੀ ਗਈ ਹੈ, ਜਿਹੜੀ ਕਲਮ ਛੱਡੋ ਹੜਤਾਲ ਹੈ। ਮੁੱਖ ਸਕੱਤਰ KP ਸੈਨਾ ਦੀ ਤਰਫ ਤੋਂ ਮੁਲਾਜ਼ਮਾਂ ਦੇ ਨਾਲ ਅਨੁਸ਼ਾਸਨੀ ਕਾਰਵਾਈ ਦੇ ਲਈ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਸੀ, ਉਹ ਵਾਪਸ ਲੈਣ ਤੋਂ ਬਾਅਦ ਮੁਲਾਜ਼ਮ ਜਥੇਬੰਦੀਆਂ ਵੀ ਨਰਮ ਪੈ ਗਈਆਂ। ਪਹਿਲਾਂ ਪੰਜਾਬ ਸਰਕਾਰ ਨੇ ਧਮਕੀ ਦੇ ਦਿੱਤੀ ਸੀ ਕਿ ਕਲਮ ਛੱਡੋ ਹੜਤਾਲ ਦੇ ਦਰਮਿਆਨ ਜੇ ਕੰਮ ਨਹੀਂ ਤਾਂ ਤਨਖਾਹ ਨਹੀਂ, ਬਲਕਿ ਇਸ ਤੋਂ ਇਲਾਵਾ ਉਹਨਾਂ ਮੁਲਾਜ਼ਮਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਜਿਨ੍ਹਾਂ ਨੇ ਹੜਤਾਲ 'ਚ ਹਿੱਸਾ ਲਿਆ। ਇਹ ਤੋਂ ਬਾਅਦ ਮੁਲਾਜ਼ਮ ਜਥੇਬੰਦੀਆਂ ਹੋਰ ਥੋੜੀਆਂ ਤਗੜੀਆਂ ਹੋ ਕੇ ਆਈਆਂ ਸੀ, ਤੇ ਚਾਹੇ ਕੋਈ ਵੀ ਜਿਹੜੀ ਸੰਸਥਾ ਹੋਵੇ ਪੰਜਾਬ ਸਰਕਾਰ ਦੀ, ਪੰਜਾਬ ਦੀ ਸਰਕਾਰ ਦੇ ਅਧੀਨ ਕੰਮ ਕਰਦੀ, ਜਿਹੜੇ ਪੰਜਾਬ ਸਰਕਾਰ ਤੋਂ ਤਨਖਾਹ ਹਾਸਲ ਕਰਦੇ ਨੇ, ਸਾਰੇ ਹੀ ਪੰਜਾਬ ਸਰਕਾਰ ਦੇ ਖਿਲਾਫ ਹੋ ਗਏ ਸੀ। ਪੰਜਾਬ ਦੀਆਂ ਸਾਂਝਾ ਮੁਲਾਜ਼ਮ ਜਥੇਬੰਦੀਆਂ ਨੇ ਇਸ ਦਰਮਿਆਨ ਜਿਹੜਾ ਇੱਕ ਹੜਤਾਲ ਕੀਤੀ ਹੋਈ ਸੀ, ਉਸ ਨੂੰ ਪੰਜਾਬ ਸਰਕਾਰ ਦੇ ਭਰੋਸੇ ਤੋਂ ਬਾਅਦ ਫਿਲਹਾਲ ਅਗਲੇ ਨੋਟਿਸ ਤੱਕ ਜਿਹੜਾ ਹੈ ਬੰਦ ਕਰ ਦਿੱਤਾ। ਵੈਸੇ ਹੜਤਾਲ 11 ਸਪਤੰਬਰ ਤੱਕ ਵਧਾਉਣ ਦਾ ਐਲਾਨ ਕੀਤਾ ਸੀ, ਪਰ ਹੁਣ ਇਸ ਹੜਤਾਲ ਨੂੰ ਅੱਗੇ ਨਹੀਂ ਵਧਾਇਆ ਜਾਏਗਾ। ਉੱਥੇ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਆਓ ਹੁਣ ਸਾਂਝ ਪਾਉਂਦੇ ਚੱਲਦੇ ਹਾਂ। ਸਭ ਤੋਂ ਪਹਿਲਾਂ ਤਾਂ ਵਿਕਟੋਰੀਆ ਦੇ ਵਨ ਨੇਸ਼ਨ ਪਾਰਟੀ ਦੇ ਜਿਹੜੇ ਨਵੇਂ ਨੇਤਾ ਬਣਾਏ ਗਏ ਨੇ, ਜੇ ਵਿਕਟੋਰੀਆ ਚ ਜੇ ਤਾਂ ਕੀ ਚੋਣਾਂ ਤਾਂ ਹੋਣੀਆਂ ਹੀ ਨੇ ਵਿਕਟੋਰੀਆ ਦੇ ਵਿੱਚ, ਪਰ ਜੇ ਉਹਨਾਂ ਚੋਣਾਂ ਚ ਵਨ ਨੇਸ਼ਨ ਪਾਰਟੀ ਦੇ ਨੇਤਾ ਜਿੱਤ ਜਾਂਦੇ ਨੇ ਤਾਂ ਉਹਨਾਂ ਦੇ ਬਾਰੇ ਅੱਜ ਕੱਲ੍ਹ ਮੀਡੀਆ ਕੀ ਕਹਿ ਰਿਹਾ, ਖਾਸ ਤੌਰ ਦੇ ਉੱਤੇ ਪੌਲਿਨ ਹੈਨਸਨ ਦਾ ਚਹੇਤਾ ਮੀਡੀਆ ਕੀ ਕਹਿ ਰਿਹਾ, ਕਦੇ ਇਸ ਨਸ਼ੇ ਚ ਕਦੇ ਉਸ ਨਸ਼ੇ ਚ, ਯਾਰ ਮੇਰਾ ਅਮਲੀਆਂ ਵਰਗਾ, ਇਹ ਗੀਤ ਪੌਲਿਨ ਹੈਨਸਨ ਸ਼ਾਇਦ ਗਾਉਂਦੇ ਹੋਣਗੇ, ਕਿਉਂਕਿ ਵਿਕਟੋਰੀਆ ਦੇ ਨੇਤਾ ਵਾਰਨ ਪਿਕਰਿੰਗ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਨਸ਼ੇ ਕੀਤੇ ਨੇ, ਉਹਨਾਂ ਨੇ ਇਸ ਕਿਸਮ ਦੀਆਂ ਹਰਕਤਾਂ ਵੀ ਕੀਤੀਆਂ ਨੇ ਜਿਹੜੀਆਂ ਕਿਸੇ ਸੂਬਾਈ ਲੀਡਰ ਨੂੰ ਸੋਭਦੀਆਂ ਨਹੀਂ ਨੇ, ਬਲਕਿ ਮਹਿਲਾਵਾਂ ਦੇ ਉੱਤੇ ਹਮਲੇ ਤੱਕ ਦੇ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਸੀ, ਆਪਣੀ ਸਾਬਕਾ ਇੱਕ ਪਾਰਟਨਰ ਦੇ ਉੱਤੇ ਉਹਨਾਂ ਨੇ ਨਸ਼ੇ ਕਰਕੇ ਕੁੱਟਮਾਰ ਕੀਤੀ ਸੀ। ਤੇ ਹੁਣ News24 ਦੇ ਉੱਤੇ ਗੱਲਬਾਤ ਕਰਦਿਆਂ ਹੋਇਆਂ ਸੈਨੇਟਰ ਹੈਨਸਨ ਨੇ ਕਹਿ ਦਿੱਤਾ ਕਿ ਫਿਰ ਕੀ ਹੋ ਗਿਆ ਜੇ ਵਾਰਨ ਪਿਕਰਿੰਗ ਨੇ ਨਸ਼ਾ ਕੀਤਾ, ਕਿਹਨੇ ਨਹੀਂ ਕੀਤਾ, ਐਸਾ ਹੀ ਕਿਸੇ ਵਿਅਕਤੀ ਦਾ ਪਾਸ ਦਿਖਾਓ ਜਿਹਨੇ ਨਸ਼ਾ ਨਾ ਕੀਤਾ ਹੋਵੇ। ਖੈਰ ਪੌਲਿਨ ਹੈਨਸਨ ਸ਼ਾਇਦ ਅਜਿਹੇ ਹੀ ਵਿਅਕਤੀਆਂ ਚ ਘਿਰੇ ਰਹਿੰਦੇ ਹੋਣ ਜਿਹਨਾਂ ਨੇ ਨਸ਼ੇ ਕਰਕੇ ਆਪਣੇ ਪਾਰਟਨਰ ਨੂੰ ਕੁੱਟਿਆ ਹੋਵੇ, ਪਰ ਉਹਨਾਂ ਕਿਹਾ ਕਿ ਇਹ 20 ਸਾਲ ਪੁਰਾਣੀ ਗੱਲ ਹੈ ਤੇ ਮੈਨੂੰ ਲੱਗਦਾ ਹੈ ਕਿ ਵਾਰਨ ਪਿਕਰਿੰਗ ਹੁਣ ਰਿਡੈਮਸ਼ਨ ਚ ਚਲੇ ਗਏ ਨੇ, ਹੁਣ ਉਹ ਗੱਲ ਨਹੀਂ ਹੈ, ਮੁੰਡੇ ਖੁੰਡੇ ਹੁੰਦੇ ਹੋਏ ਜਵਾਨੀ ਦੇ ਵਿੱਚ ਉਹਨਾਂ ਨੇ ਐਸੇ ਕੰਮ ਕਰ ਦਿੱਤੇ ਹੋਣੇ ਨੇ। ਖੈਰ ਇਸ ਮਾਮਲੇ ਦੇ ਉੱਤੇ ਰਾਲਸਨ ਦੀ ਤਰਫ ਤੋਂ ਵੀ ਕੱਲ ਕਾਫੀ ਪਿਛਲੇ ਕਈ ਦਿਨਾਂ ਤੋਂ ਖਬਰਾਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਸੀ। 28 ਨਵੰਬਰ ਨੂੰ ਚੋਣਾਂ ਹੋਣੀਆਂ ਨੇ, ਉਹ ਤੋਂ ਪਹਿਲਾਂ ਫੈਸਲਾ ਜ਼ਰੂਰ ਲਿਓ ਕਿ ਤੁਸੀਂ ਕਿਹੜੀ ਪਾਰਟੀ ਦੇ ਹੱਥ 'ਚ ਜਾਣਾ ਹੈ, ਕਿਹੜੇ ਨੇਤਾ ਨੂੰ ਆਪਣਾ ਪ੍ਰੀਮੀਅਰ ਬਣਦਾ ਦੇਖਣਾ ਚਾਹੁੰਦੇ ਹੋ, ਕਿਹੜੀ ਪਾਰਟੀਆਂ ਦੇ ਕੋਲ ਕਿਹੜੀਆਂ ਰਣਨੀਤੀਆਂ ਨੇ। ਵੈਸੇ ਇਸ ਦਰਮਿਆਨ ਰਾਲਸਨ ਨੇ ਆਪਣੀ ਖਬਰ ਦੇ ਵਿੱਚ ਇਹ ਵੀ ਦੱਸਿਆ ਸੀ ਕਿ ਪਿਕਰਿੰਗ ਨੇ ਮੰਗਲਵਾਰ ਦੇ ਦਿਨ ਇਹ ਗੱਲ ਮੰਨੀ ਸੀ ਕਿ ਉਹਨਾਂ ਨੇ ਉਤਸ਼ਾਹਿਤ ਕਰਨ ਵਾਲੀਆਂ ਜਿਹੜੀਆਂ ਦਵਾਈਆਂ, ਜਿਨ੍ਹਾਂ ਨੂੰ ਅੰਗਰੇਜ਼ੀ 'ਚ ਐਕੈਸਟੇਸੀ ਕਹਿ ਲਿਆ ਜਾਂਦਾ ਹੈ, ਮਾਰੀਜੁਆਨਾ, ਇੱਥੋਂ ਤੱਕ ਕਿ ਐਂਫੇਟਾਮਾਈਨਸ ਵਰਗੀਆਂ ਡਰੱਗਸ ਦਾ ਇਸਤੇਮਾਲ ਵੀ ਕੀਤਾ ਹੈ ਜਦੋਂ ਉਹਨਾਂ ਦੇ ਬੱਚੇ ਉਹਨਾਂ ਦੇ ਆਲੇ ਦੁਆਲੇ ਹੁੰਦੇ ਸੀ ਬਾਵਜੂਦ ਇਸ ਦੇ। ਔਰ ਉਹਨਾਂ ਨੇ ਆਪਣੇ ਬਾਇਸੈਕਸ਼ੂਅਲ 3-ਵੇ ਰਿਲੇਸ਼ਨਸ਼ਿਪ ਦੇ ਉੱਤੇ ਵੀ ਉਹਨਾਂ ਨੇ ਇਹ ਗੱਲ ਮੰਨੀ ਸੀ ਕਿ ਆਪਣੇ ਪਾਰਟਨਰ ਨੂੰ ਉਹਨਾਂ ਨੇ ਰਾਜ਼ੀ ਕੀਤਾ ਸੀ। ਅਜਿਹੇ ਇਲਜ਼ਾਮਾਂ ਵਾਲੇ ਸ਼ਖਸ ਨੂੰ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਹੁਣ ਸੂਬੇ ਦੇ ਪ੍ਰੀਮੀਅਰ ਦੇ ਤੌਰ ਦੇ ਉੱਤੇ ਮੂਹਰੇ ਲਿਆਂਦਾ ਗਿਆ। ਖੈਰ ਇਸ ਖਬਰ ਦੇ ਉੱਤੇ ਵਧੇਰੇ ਗੱਲ ਨਾ ਕਰਕੇ ਅਗਲੀਆਂ ਹੋਰ ਵੀ ਕੁਝ ਖਬਰਾਂ ਨੇ ਵਨ ਨੇਸ਼ਨ ਪਾਰਟੀ ਦੇ ਨਾਲ ਜੁੜੀਆਂ ਹੋਈਆਂ ਨੇ, ਲਿਬਰਲ ਪਾਰਟੀ ਦੇ ਨਾਲ ਜੁੜੀਆਂ ਹੋਈਆਂ ਨੇ, ਪਰ ਇਹ ਖਬਰਾਂ ਦੇ ਵਿੱਚ ਐਂਡਰਿਊ ਹੇਸਟੀ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ। ਲਿਬਰਲ ਪਾਰਟੀ ਦੇ ਫਰੰਟ ਬੈਂਚਰ ਐਂਡਰਿਊ ਹੇਸਟੀ ਨੇ ਪੌਲਿਨ ਹੈਨਸਨ ਦੇ ਉੱਤੇ ਹੁਣ ਸਿੱਧੇ ਸਿੱਧੇ ਹਮਲੇ ਸ਼ੁਰੂ ਕਰ ਦਿੱਤੇ ਨੇ ਤੇ ਕਿਹਾ ਹੈ ਕਿ ਪੂਰੇ ਦੇਸ਼ ਨੂੰ ਦੇਖਣਾ ਚਾਹੀਦਾ ਹੈ ਕਿ ਐਸੀ ਇੱਕ ਕਮਜ਼ੋਰ ਨੇਤਾ ਨੂੰ ਉਹ ਕਿਉਂ ਚੁਣਨਗੇ। ਅਸਲ ਦੇ ਵਿੱਚ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਆਪਣੇ ਸੋਸ਼ਲ ਮੀਡੀਆ ਖਾਤੇ ਤੋਂ ਇੱਕ ਕਾਰਟੂਨ ਵੀਡੀਓ ਜਾਰੀ ਕੀਤੀ ਗਈ ਸੀ। ਵੈਸੇ ਤਾਂ ਉਸ ਕਾਰਟੂਨ ਵੀਡੀਓ ਦੇ ਬਾਰੇ ਜ਼ਿਕਰ ਕਰਨਾ ਵੀ ਅਸੀਂ ਮੁਨਾਸਬ ਨਹੀਂ ਸਮਝਾਂਗੇ, ਕਿਉਂਕਿ ਇਸ ਨੂੰ ਕਿਸੇ ਵੀ ਪੱਧਰ ਦੇ ਉੱਤੇ ਕੋਈ ਮਿਆਰੀ ਵੀਡੀਓ ਨਹੀਂ ਕਿਹਾ ਜਾ ਸਕਦਾ, ਪਰ ਉਸ ਕਾਰਟੂਨ ਵੀਡੀਓ ਦੇ ਵਿੱਚ ਐਂਡਰਿਊ ਹੇਸਟੀ ਨੂੰ ਟ੍ਰੇਟਰ ਦਿਖਾਇਆ ਗਿਆ ਸੀ। ਇੱਕ ਸਿਆਸੀ ਪਾਰਟੀ ਜਦੋਂ ਆਪਣੇ ਸੋਸ਼ਲ ਮੀਡੀਆ ਖਾਤੇ ਤੋਂ ਖੂਨ ਖਰਾਬੇ ਭਰੀਆਂ ਇਹੋ ਜਿਹੀਆਂ ਵੀਡੀਓਜ਼ ਪਾਉਂਦੀ ਹੈ, ਭਾਵੇਂ ਕਿ ਉਹ ਕਾਰਟੂਨ ਵਾਲੀਆਂ ਹੀ ਕਿਉਂ ਨਾ ਹੋਣ, ਉਸ ਦੇ ਵਿੱਚ ਐਂਡਰਿਊ ਹੇਸਟੀ ਜਿਹੜੇ ਕਿ ਲਿਬਰਲ ਪਾਰਟੀ ਦੇ ਫਰੰਟ ਬੈਂਚਰ ਨੇ ਉਹਨਾਂ ਨੂੰ ਕਾਵਰਡ, ਲਾਇੰਗ ਕਾਵਰਡ, ਯਾਨੀ ਕਿ ਝੂਠਾ ਤੇ ਕਾਇਰ ਇਨਸਾਨ ਦੱਸਿਆ ਗਿਆ ਸੀ। ਹੁਣ ਵਨ ਨੇਸ਼ਨ ਪਾਰਟੀ ਦੇ ਦੂਜੇ ਨੇਤਾ ਨੇ ਬਾਨਬੀ ਜੋਇਸ, ਜਿਹੜੇ ਕਦੇ ਨੈਸ਼ਨਲ ਪਾਰਟੀ ਚ ਹੁੰਦੇ ਸੀ ਤੇ ਐਂਡਰਿਊ ਹੇਸਟੀ ਦੇ ਨਾਲ ਹੱਥ ਚ ਹੱਥ ਪਾ ਕੇ ਪਾਰਲੀਮੈਂਟ ਚ ਦਾਖਲ ਹੁੰਦੇ ਸੀ, ਉਹਨਾਂ ਦੇ ਚੰਗੇ ਆੜੀ ਸੀ, ਉਹਨਾਂ ਨੇ ਹੁਣ ਵਿੱਚ ਬਚਾਅ ਕਰਨਾ ਸ਼ੁਰੂ ਕੀਤਾ। ਇੱਕ ਪਾਸੇ ਪੌਲਿਨ ਹੈਨਸਨ ਨੇ, ਜਿਨ੍ਹਾਂ ਨੇ ਇਸ ਗੱਲ ਤੋਂ ਮਨਾ ਕਰ ਦਿੱਤਾ ਹੈ ਕਿ ਮੈਂ ਵੀਡੀਓ ਡਿਲੀਟ ਨਹੀਂ ਕਰਵਾਵਾਂਗੀ ਤੇ ਮੈਂ ਆਪਣੇ ਸਟੈਂਡ ਤੇ ਖੜੀ ਹਾਂ, ਤੇ ਦੂਸਰੇ ਪਾਸੇ ਬਾਨਬੀ ਜੋਇਸ ਨੇ ਜਿਹੜੇ ਕਹਿੰਦੇ ਨੇ ਕੋਈ ਨੀ ਮਿੱਟੀ ਪਾਓ, ਗੱਲ ਜਾਣ ਦਿਓ, ਮੈਂ ਐਂਡਰਿਊ ਹੇਸਟੀ ਨੂੰ ਜਾਣਦਾ, ਚੰਗਾ ਬੰਦਾ ਹੈ, ਹੋ ਸਕਦਾ ਭਵਿੱਖ ਚ ਸਾਡੀ ਪਾਰਟੀ ਚ ਸ਼ਾਮਲ ਹੋ ਜਾਏ। ਬਾਨਬੀ ਜੋਇਸ ਨੇ ਮੁਆਫੀ ਤਾਂ ਨਹੀਂ ਮੰਗੀ, ਪਰ ਇਸ ਜਿਹੜਾ ਇੱਕ ਧੂੜ ਜੀ ਉੱਡੀ ਹੈ ਇਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਅਸਲ ਦੇ ਵਿੱਚ ਪੌਲਿਨ ਹੈਨਸਨ ਨੇ ਟ੍ਰੇਟਰ ਦਾ ਇਲਜ਼ਾਮ ਕਿਉਂ ਲਗਾਇਆ ਹੈ ਐਂਡਰਿਊ ਹੈਸਟੀ ਦੇ ਉੱਤੇ, ਇਸ ਦਾ ਥੋੜਾ ਜਿਹਾ ਪਿਛੋਕੜ ਤੁਹਾਨੂੰ ਦੱਸਦੇ ਚੱਲਦੇ ਹਾਂ। ਬੈਨ ਰਾਬਰਟਸ ਸਮਿਥ, ਜਿਨ੍ਹਾਂ ਨੂੰ ਵਿਕਟੋਰੀਆ ਕ੍ਰਾਸ ਦੇ ਨਾਲ ਜਾਂ ਆਸਟ੍ਰੇਲੀਆ ਦੇ ਮੋਸਟ ਡੈਕੋਰੇਟਿਡ ਫੌਜੀ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਸੀਗਾ, ਜਾਣਿਆ ਜਾਂਦਾ ਹੈ, ਹੁਣ ਵੀ ਜਾਣਿਆ ਜਾਂਦਾ ਹੈ, ਪਰ ਉਹਨਾਂ ਦੇ ਉੱਤੇ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਦੇ ਨਾਲ ਰਲ ਕੇ ਜਦੋਂ ਆਸਟ੍ਰੇਲੀਆ ਨੇ ਜੰਗ ਛੇੜੀ ਸੀ ਉਦੋਂ ਜੰਗੀ ਅਪਰਾਧ, ਜਿਨ੍ਹਾਂ ਨੂੰ ਵਾਰ ਕ੍ਰਾਈਮਸ ਕਹਿ ਲਿਆ ਜਾਂਦਾ, ਉਹ ਕਰਨ ਦਾ ਇਲਜ਼ਾਮ ਲੱਗਿਆ ਸੀ। ਅਦਾਲਤ ਦੇ ਵਿੱਚ ਇਹ ਮਾਮਲਾ ਵੀ ਗਿਆ ਸੀ ਔਰ ਬੈਨ ਰਾਬਰਟਸ ਦੇ ਉੱਤੇ ਕਈ ਇਲਜ਼ਾਮ ਸਾਬਤ ਵੀ ਹੋਏ ਸੀ, ਕਈ ਬੜੇ ਘਿਨੌਣੇ ਇਲਜ਼ਾਮ ਸੀ, ਪਰ ਖੈਰ ਇਸ ਸਾਰੇ ਦੇ ਦਰਮਿਆਨ ਬੇਸ਼ੱਕ ਅਦਾਲਤੀ ਕਾਰਵਾਈਆਂ ਜਾਂ ਮੀਡੀਆ ਜਿਹੜਾ ਬੈਨ ਰਾਬਰਟਸ ਨੂੰ ਵਾਰ ਕ੍ਰਿਮੀਨਲ ਘੋਸ਼ਿਤ ਕਰਦਾ ਰਿਹਾ ਹੋਵੇ, ਪਰ ਪੌਲਿਨ ਹੈਨਸਨ ਉਹਨਾਂ ਨੂੰ ਇੱਕ ਹੀਰੋ ਦੇ ਤੌਰ ਤੇ ਦੇਖਦੇ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਬੈਨ ਰਾਬਰਟ ਸਮਿਥ ਦੇ ਖਿਲਾਫ ਬੋਲਣ ਵਾਲਾ ਜਾਂ ਉਹਨਾਂ ਦੇ ਨਾਲ ਨਾ ਖੜਨ ਵਾਲਾ ਦੋਸ਼ੀ ਹੈ, ਦੇਸ਼ ਦਾ ਦੋਸ਼ੀ ਹੈ। ਔਰ ਐਸੇ ਦੇ ਵਿੱਚ ਉਹਨਾਂ ਨੇ ਐਂਡਰਿਊ ਹੈਸਟੀ ਦੇ ਉੱਤੇ ਵੀ ਦੋਸ਼ ਮੜੇ ਸੀ ਕਿ ਉਹਨਾਂ ਦੀ ਅਦਾਲਤੀ ਸੁਣਵਾਈ ਦੇ ਦਰਮਿਆਨ ਐਂਡਰਿਊ ਹੈਸਟੀ ਵੀ ਆਪਣੀ ਗੱਲ ਦੇ ਉੱਤੇ ਨਹੀਂ ਟਿਕ ਪਕੇ ਸਕੇ, ਪਰ ਐਂਡਰਿਊ ਹੈਸਟੀ ਨੇ ਹੁਣ ਮੋਰਚਾ ਪੂਰੀ ਤਰ੍ਹਾਂ ਦੇ ਨਾਲ ਖੋਲ ਦਿੱਤਾ। ਉਹਨਾਂ ਕਿਹਾ ਕਿ ਪਹਿਲਾਂ ਤਾਂ ਟਵਿੱਟਰ ਵਾਲੀ ਗੱਲ ਤੇ ਮਾਫੀ ਮੰਗੋ, ਇਹ ਵੀਡੀਓ ਨੂੰ ਡਿਲੀਟ ਕਰੋ, ਨਹੀਂ ਤੇ ਅਹਿਦੀ ਤਹੀ। ਅਜਿਹੇ ਦੇ ਵਿੱਚ ਹੁਣ ਐਂਡਰਿਊ ਹੈਸਟੀ ਦਾ ਸਾਥ ਦੇਣ ਦੇ ਲਈ ਲਿਬਰਲ ਜਾਂ ਨੈਸ਼ਨਲ ਪਾਰਟੀ ਦੇ ਕਿਸੇ ਹੋਰ ਨੇਤਾ ਨੇ ਤਾਂ ਕੀ ਆਉਣਾ ਸੀ, ਬਲਕਿ ਜੈਕੀ ਲੈਂਬੀ ਵਿਚਕਾਰ ਕੁੱਦ ਪਏ ਨੇ। ਜੈਕੀ ਲੈਂਬੀ ਇੱਕ ਇੰਡੀਪੈਂਡੈਂਟ ਸੈਨੇਟਰ ਨੇ ਔਰ ਉਹਨਾਂ ਨੇ ਇਸ ਵਕਤ, ਵੈਸੇ ਉਹ ਖੁਦ ਡਿਫੈਂਸ ਵੈਟਰਨ ਰਹੇ ਨੇ, ਫੌਜ ਦੇ ਵਿੱਚ ਸੇਵਾਵਾਂ ਨਿਭਾ ਚੁੱਕੇ ਨੇ, ਤੇ ਉਹਨਾਂ ਨੇ ਪੌਲਿਨ ਹੈਂਸਨ ਦੇ ਖਿਲਾਫ ਹੁਣ ਮੋਰਚਾ ਖੋਲ੍ਹ ਦਿੱਤਾ। ਉਹਨਾਂ ਕਿਹਾ ਕਿ ਐਂਡਰਿਊ ਹੈਸਟੀ ਜਿਹੜੇ ਕਿ ਖੁਦ ਫੌਜ ਦਾ ਇੱਕ ਹਿੱਸਾ ਰਹੇ ਸੀਗੇ, ਤੇ ਉਹਨਾਂ ਨੂੰ ਤਹਿਜ਼ੀਬ ਹੋਣੀ ਚਾਹੀਦੀ ਹੈ। ਪੌਲਿਨ ਹੈਂਸਨ ਨੇ ਤਾਂ ਫੌਜ ਦਾ ਫੱਫਾ ਵੀ ਨਹੀਂ ਦੇਖਿਆ ਕਦੇ, ਤੇ ਉਹਨਾਂ ਨੂੰ ਇਹ ਤਹਿਜ਼ੀਬ ਹੋਣੀ ਚਾਹੀਦੀ ਹੈ, ਤਮੀਜ਼ ਹੋਣੀ ਚਾਹੀਦੀ ਹੈ ਕਿ ਐਂਡਰਿਊ ਹੈਸਟੀ ਵਰਗੇ ਵੈਟਰਨ, ਸਾਬਕਾ ਵੈਟਰਨ ਦੇ ਖਿਲਾਫ ਕਿਸ ਕਿਸਮ ਦੇ ਸ਼ਬਦਾਂ ਦਾ ਇਸਤੇਮਾਲ ਕਰ ਰਹੇ ਨੇ। ਉਹਨਾਂ ਕਿਹਾ ਕਿ ਪੂਰੇ ਦੇਸ਼ ਨੂੰ ਦੇਖ ਲੈਣੇ ਚਾਹੀਦੇ ਨੇ ਕਿ ਇਸ ਮਹਿਲਾ ਦੇ ਅਸਲੀ ਰੰਗ ਕੀ ਨੇ, ਇੱਕ ਇੱਕ ਕਰਕੇ ਹੁਣ ਉਹਨਾਂ ਦੇ ਰੰਗ ਸਾਰੀ ਦੁਨੀਆਂ ਦੇ ਸਾਹਮਣੇ ਸਾਹਮਣੇ ਆਣਗੇ, ਜਦੋਂ ਆਪਣੇ ਸਾਬਕਾ ਫੌਜੀਆਂ ਦੀ ਜਿਹੜੇ ਲੋਕ ਇੱਜ਼ਤ ਨਹੀਂ ਕਰ ਪਾਉਂਦੇ, ਤੇ ਉਲਟਾ ਐਂਡਰਿਊ ਹੈਸਟੀ ਇੱਕ ਚੰਗੇ ਡੈਕੋਰੇਟਿਡ ਜਿਹੜੇ ਫੌਜੀ ਰਹਿ ਚੁੱਕੇ ਨੇ। ਐਸੀ ਗੱਲ ਨਹੀਂ ਹੈ ਕਿ ਉਹ ਸਿਰਫ ਉਹਨਾਂ ਨੇ ਫੌਜ 'ਚ ਕੰਮ ਕੀਤਾ ਤੇ ਲਿਬਰਲ ਪਾਰਟੀ ਦੇ ਵਿੱਚ ਆ ਗਏ। ਐਂਡਰਿਊ ਹੈਸਟੀ ਵਰਗੀ ਸ਼ਖਸੀਅਤ ਦੇ ਉੱਤੇ ਸਵਾਲ ਚੁੱਕਦਿਆਂ ਹੋਇਆਂ, ਉਹ ਇਤਰਾਜ਼ ਜਤਾਉਂਦਿਆਂ ਹੋਇਆਂ, ਵਨ ਨੇਸ਼ਨ ਪਾਰਟੀ ਨੂੰ ਬਗੈਰ ਕਿਸੇ ਗੱਲ ਦੇ ਮਾਫੀ ਮੰਗ ਲੈਣੀ ਚਾਹੀਦੀ ਹੈ। ਉਧਰ ਦੂਸਰੇ ਪਾਸੇ ਕੁਝ ਹੋਰਨਾਂ ਖਬਰਾਂ ਵੀ ਨੇ, ਜਿਵੇਂ ਅੱਜ ਦੇ ਦਿਨ ਪਾਰਲੀਮੈਂਟ ਦੇ ਵਿੱਚ ਜਿਹੜਾ ਬਿੱਲ ਵੀ ਪਾਸ ਕੀਤਾ ਜਾਣਾ, ਪੇਸ਼ ਕੀਤਾ ਜਾਣਾ, ਪਾਸ ਤਾਂ ਨਹੀਂ ਕਹਿ ਸਕਦੇ, ਪੇਸ਼ ਕੀਤਾ ਜਾਣਾ, ਜਿਸ ਦੇ ਵਿੱਚ ਸਰਕਾਰ ਆਪਣਾ ਜਿਹੜਾ ਟਬੈਕੋ ਨੀਤੀ ਹੈ ਉਸ ਦੇ ਉੱਤੇ ਆਪਣੀਆਂ ਰਣਨੀਤੀਆਂ ਸਪਸ਼ਟ ਕਰੇਗੀ। ਪਿਛਲੇ ਦਿਨਾਂ ਦੇ ਵਿੱਚ ਚਾਹੇ ਲਿਬਰਲ ਨੈਸ਼ਨਲ ਗਠਜੋੜ ਹੋਵੇ ਤੇ ਚਾਹੇ ਵਨ ਨੇਸ਼ਨ ਪਾਰਟੀ, ਉਹਨਾਂ ਦੀ ਤਰਫ ਤੋਂ ਸਰਕਾਰ ਨੂੰ ਇਹ ਗੱਲ ਕਹੀ ਗਈ ਸੀ ਕਿ ਐਕਸਾਈਜ਼ ਡਿਊਟੀ ਜਿਹੜੀ ਹੈ 80% ਤੱਕ ਘੱਟ ਕੀਤੀ ਜਾਵੇ। ਹਾਲਾਂਕਿ ਲਿਬਰਲ ਨੈਸ਼ਨਲ ਨੇ ਆਪਣੀ ਰਣਨੀਤੀ ਨਹੀਂ ਦੱਸੀ, ਪਰ ਉਹ ਵੀ ਇੱਕ ਮੋਟਾ ਜਿਹੜਾ ਐਕਸਾਈਜ਼ ਕੱਟ ਹੈ ਉਸ ਨੂੰ ਲਗਾਉਣ ਦਾ ਦਬਾਅ ਜਿਹੜਾ ਸਰਕਾਰ ਤੇ ਬਣਾਉਂਦੇ ਰਹੇ ਨੇ। ਅੱਜ ਦੇ ਦਿਨ ਇਲੀਗਲ ਟਬੈਕੋ ਜਿਹੜਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਿਗਰਟਾਂ ਤੇ ਵੇਪਸ ਆਸਟ੍ਰੇਲੀਆ ਦੇ ਬਾਜ਼ਾਰ 'ਚ ਵਿਕਦੀਆਂ ਨੇ, ਉਹਨਾਂ ਨੂੰ ਰੋਕਣ ਦੇ ਲਈ ਇੱਕ ਬਿੱਲ ਲਿਆਂਦਾ ਜਾਏਗਾ। ਅਸਿਸਟੈਂਟ ਕਸਟਮ ਮਨਿਸਟਰ ਨੇ ਜਿਹੜੇ ਜੂਲੀਅਨ ਹਿਲਸ, ਉਹਨਾਂ ਨੇ ਕਿਹਾ ਕਿ ਅਥਾਰਟੀਜ਼ ਨੂੰ ਕੀ ਕੀ ਤਾਕੀਦ ਦਿੱਤੀਆਂ ਜਾਣਗੀਆਂ, ਕੀ ਕੀ ਹਦਾਇਤਾਂ ਦਿੱਤੀਆਂ ਜਾਣਗੀਆਂ ਇਸ ਬਿੱਲ ਦੇ ਵਿੱਚ ਸ਼ਾਮਲ ਹੋਏਗਾ। ਪਰ ਇਹ ਬਿਲਕੁਲ ਨਹੀਂ ਹੋਏਗਾ ਕਿ ਕੀਮਤਾਂ ਬਹੁਤ ਜ਼ਿਆਦਾ ਘੱਟ ਕਰ ਲਈਆਂ ਜਾਣ, ਕਿਉਂਕਿ ਇਸ ਦੇ ਨਾਲ ਤਾਂ ਬਾਜ਼ਾਰ ਪੂਰੀ ਤਰ੍ਹਾਂ ਦੇ ਨਾਲ ਖੁੱਲ੍ਹ ਜਾਏਗਾ। ਅਸਲ 'ਚ ਜਿਹੜੀਆਂ ਵਿਰੋਧੀ ਧਿਰਾਂ ਬਾਰ ਬਾਰ ਸਰਕਾਰ ਨੂੰ ਇਹ ਕਹਿ ਰਹੀਆਂ ਨੇ ਕਿ ਐਕਸਾਈਜ਼ ਕੱਟ ਪੂਰੀ ਤਰ੍ਹਾਂ ਦੇ ਨਾਲ ਲਗਾ ਦਿੱਤਾ ਜਾਵੇ, ਜਿਸ ਦੇ ਚੱਲਦਿਆਂ ਲੋਕ ਗੈਰ ਕਾਨੂੰਨੀ ਸਿਗਰਟਾਂ ਨਹੀਂ ਖਰੀਦਣਗੇ ਤੇ ਕਾਨੂੰਨ ਤਰੀਕੇ ਦੇ ਨਾਲ ਜਿਹੜੀਆਂ ਵਿਕਦੀਆਂ ਸਿਗਰਟਸ ਨੇ ਉਹ ਸਿਗਰਟਾਂ ਜਾਂ ਉਹ ਵੇਪਸ ਜਿਹੜੇ ਸਰਕਾਰ ਨੂੰ ਟੈਕਸ ਦੇ ਵਿੱਚ ਆਪਣਾ ਬਣਦਾ ਹਿੱਸਾ ਪਾਉਂਦੇ ਨੇ, ਉਹ ਜਦੋਂ ਸਸਤੀਆਂ ਹੋਣਗੀਆਂ ਤਾਂ ਲੋਕ ਉਹਨਾਂ ਕਾਨੂੰਨ ਸਿਗਰਟਾਂ ਦੇ ਵੱਲ ਹੀ ਜਾਣਗੇ। ਜਦਕਿ ਸਰਕਾਰ ਦਾ ਕਹਿਣਾ ਹੈ ਕਿ ਨਾ ਹੀ ਕਾਨੂੰਨ ਤੇ ਨਾ ਹੀ ਗੈਰ ਕਾਨੂੰਨ ਕਿਸੇ ਵੀ ਸਿਗਰਟ ਜਾਂ ਤੰਬਾਕੂ ਦੇ ਕਿਸੇ ਵੀ ਪ੍ਰੋਡਕਟ ਨੂੰ ਸਸਤਾ ਕਰਨ ਦੀ ਕੋਈ ਲੋੜ ਮਹਿਸੂਸ ਨਹੀਂ ਹੁੰਦੀ। ਇਸ ਤਰੀਕੇ ਦੇ ਨਾਲ ਪ੍ਰੋਡਕਟ ਸਸਤੇ ਕਰ ਦੇਣ ਦੇ ਨਾਲ ਤੰਬਾਕੂ ਦੀ ਮਿਕਦਾਦ ਬਾਜ਼ਾਰ ਦੇ ਵਿੱਚ ਵੱਧ ਜਾਏਗੀ। ਅੱਜ ਦੀ ਤਰੀਕ 'ਚ $20 ਦੀ ਇੱਕ ਗੈਰ ਕਾਨੂੰਨੀ ਸਿਗਰਟ ਤਾਂ ਬਾਜ਼ਾਰ 'ਚ ਵਿਕੀ ਰਹੀ ਹੈ, ਪਰ ਕੱਲ ਨੂੰ ਜੇ ਕਾਨੂੰਨ ਤੌਰ ਦੇ ਉੱਤੇ ਕਾਨੂੰਨ ਸਿਗਰਟ ਵੀ $26-30 ਦੀ ਵਿਕਣ ਲੱਗ ਪਈ ਤੇ ਉਹ ਵੀ ਸਸਤੀ ਹੋ ਗਈ, ਜਿਹੜੀ ਕਿ ਅੱਜ ਦੀ ਤਰੀਕ ਦੇ ਵਿੱਚ $20 ਦੀ ਸਿਗਰਟ ਦਾ ਇੱਕ ਆਮ ਪੈਕਟ ਵੀ $40-45 ਦਾ, ਤੇ ਫਿਰ ਤਾਂ ਲੋਕ ਸਿਗਰਟਾਂ ਫੂਕਣ ਦੇ ਉੱਤੇ ਹੀ ਰਹਿ ਜਾਣਗੇ ਔਰ ਇਹ ਆਸਟ੍ਰੇਲੀਆ ਦੇ ਬਾਜ਼ਾਰ ਦੇ ਵਿੱਚ ਨਹੀਂ ਹੋਣ ਦੇਣਾ ਚਾਹੁੰਦੇ। ਉਧਰ ਹਮੇ ਤੋ ਅਪਨੋ ਨੇ ਲੂਟਾ ਗੈਰੋ ਮੇ ਕਹਾ ਦਮ ਤਾ, ਇਹ ਗੱਲ ਕਹਿ ਕੇ ਪੀਟਰ ਮੈਲਿਨਸਕਸ ਜਿਹੜੇ ਕਿ ਸਾਊਥ ਆਸਟ੍ਰੇਲੀਆ ਸੂਬੇ ਦੇ ਪ੍ਰੀਮੀਅਰ ਨੇ, ਲੇਬਰ ਪਾਰਟੀ ਦੇ ਨੇਤਾ ਨੇ, ਉਹਨਾਂ ਨੇ ਆਪਣੇ ਹੀ ਪ੍ਰਧਾਨ ਮੰਤਰੀ ਦੇ ਏਜੰਡੇ ਨੂੰ ਚੈਲੰਜ ਕਰ ਦਿੱਤਾ। ਬਲਕਿ ਆਪਣੇ ਹੀ ਪ੍ਰਧਾਨ ਮੰਤਰੀ ਤਾਂ ਛੱਡੋ, ਉਹਨਾਂ ਨੇ ਵਿਰੋਧੀਆਂ ਦੇ ਵੀ ਏਜੰਡੇ ਨੂੰ ਚੈਲੰਜ ਕਰ ਦਿੱਤਾ। ਦੇਸ਼ ਦੇ ਵਿੱਚ ਪਹਿਲੀ ਵਾਰ ਕੋਈ ਪ੍ਰੀਮੀਅਰ ਖੁੱਲ੍ਹ ਕੇ ਇਮੀਗ੍ਰੇਸ਼ਨ ਮੁੱਦੇ ਦੇ ਉੱਤੇ ਇੰਨਾ ਗਰਜ ਕੇ ਬੋਲਿਆ, ਔਰ ਉਹ ਵੀ ਆਪਣੇ ਗੜ੍ਹ ਦੇ ਵਿੱਚ ਨਹੀਂ ਬਲਕਿ ਸਿਡਨੀ ਦੇ ਵਿੱਚ ਆ ਕੇ, ਸਿਡਨੀ ਇੰਸਟੀਚਿਊਟ ਐਨੂਅਲ ਲੈਕਚਰ ਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਹੈ। ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਪੀਟਰ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਇਮੀਗ੍ਰੇਸ਼ਨ ਨੂੰ ਇਸ ਕਿਸਮ ਦਾ ਮਸਲਾ ਕਿਵੇਂ ਬਣਾ ਕੇ ਰੱਖਿਆ, ਖਾਸ ਤੌਰ ਦੇ ਉੱਤੇ ਫਾਰ ਲੈਫਟ ਪਾਰਟੀਆਂ ਨੇ ਜਿਹੜੀਆਂ ਧੁਰ ਦੱਖਣਪੰਥੀ ਪਾਰਟੀਆਂ ਨੇ, ਉਹ ਕਿਵੇਂ ਇਸ ਮਸਲੇ ਨੂੰ ਆਸਟ੍ਰੇਲੀਅਨ ਲੋਕਾਂ ਦੇ ਸਾਹਮਣੇ ਇਸ ਕਿਸਮ ਦੇ ਨਾਲ ਜਚਾਤੀ ਕਹਿ ਸਕਦੇ ਨੇ ਕਿ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਮੁੱਕ ਜਾਣਗੀਆਂ ਜੇਕਰ ਇਮੀਗ੍ਰੇਸ਼ਨ ਨੂੰ ਖਤਮ ਕਰ ਦਿਓਗੇ। ਇਹ ਬਿਲਕੁਲ ਵੀ ਸਹੀ ਗੱਲ ਨਹੀਂ ਹੈ। ਉਹਨਾਂ ਐਂਥਨੀ ਅਲਬਨੀ ਸਰਕਾਰ ਦੇ 3 ਲੱਖ ਤੋਂ 2.25 ਲੱਖ ਤੱਕ ਦੀ ਸਾਲਾਨਾ ਪ੍ਰਵਾਸ ਦਾਖਲੇ ਦੀ ਰਣਨੀਤੀ ਦੀ ਵੀ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਆਸਟ੍ਰੇਲੀਆ ਇੱਕ ਮਜ਼ਬੂਤ ਮਾਈਗ੍ਰੇਸ਼ਨ ਪ੍ਰੋਗਰਾਮ ਦਾ ਹਮੇਸ਼ਾ ਤੋਂ ਹਾਮੀ ਰਿਹਾ ਔਰ ਇਹੀ ਦੇਸ਼ ਦੀਆਂ ਆਰਥਿਕ ਤੇ ਦੂਸਰੀਆਂ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਨੂੰ ਦੂਰ ਕਰਨ ਦਾ ਇੱਕ ਵਧੀਆ ਹੱਲ ਵੀ ਹੈ। ਦੇਸ਼ ਦੇ ਕਈ ਹਿੱਸੇ ਇਹੋ ਜਿਹੇ ਨੇ ਜਿੱਥੇ ਹਾਲੇ ਮਜ਼ਬੂਤ ਇਮੀਗ੍ਰੇਸ਼ਨ ਪਹੁੰਚ ਵੀ ਨਹੀਂ ਸਕੀ। ਕੱਲ ਦੇ ਦਿਨ ਇੱਕ ਖਬਰ ਸਾਹਮਣੇ ਆਈ ਸੀ ਕਿ ਖੇਤਰੀ ਆਸਟ੍ਰੇਲੀਆ ਦੇ ਵਿੱਚ ਖਾਸ ਤੌਰ ਦੇ ਉੱਤੇ 26% ਗਰੋਥ ਰੇਟ ਦੇਖਣ ਨੂੰ ਮਿਲੀ ਹੈ ਜਦੋਂ ਤੋਂ ਖੇਤਰੀ ਆਸਟ੍ਰੇਲੀਆ ਦੇ ਵਿੱਚ ਪ੍ਰਵਾਸ ਵਧਿਆ। ਇਸ ਕਿਸਮ ਦੀਆਂ ਖਬਰਾਂ ਵੀ ਜਿਹੜੀਆਂ ਨੇ ਪੀਟਰ ਮੈਲਿਸਕਾਸ ਨੇ ਆਪਣੇ ਭਾਸ਼ਣ ਦਾ ਹਿੱਸਾ ਬਣਾਈਆਂ। ਦੱਸਿਆ ਕਿ ਬਹੁਤ ਸਾਰੇ ਦੱਖਣਪੰਥੀ ਨੇਤਾ ਜਾਂ ਐਸੀਆਂ ਐਕਸਟ੍ਰੀਮਿਸਟ ਪਾਰਟੀਆਂ ਤੁਹਾਨੂੰ ਇਹ ਜਚਾਰੀਆਂ ਹੋਣਗੀਆਂ ਕਿ ਆਸਟ੍ਰੇਲੀਆ ਦੇ ਬੱਚਿਆਂ ਦੇ ਅੱਗੇ, ਆਸਟ੍ਰੇਲੀਆ ਦੇ ਲੋਕਾਂ ਦੇ ਅੱਗੇ ਬਹੁਤ ਸਾਰੀਆਂ ਸਮੱਸਿਆਵਾਂ ਨੇ। ਉਹ ਸਮੱਸਿਆਵਾਂ ਕੋਸਟ ਆਫ ਲਿਵਿੰਗ ਦੀਆਂ ਨੇ, ਉਹ ਸਮੱਸਿਆਵਾਂ ਬਿਹਤਰ ਐਜੂਕੇਸ਼ਨ ਦੀਆਂ ਨੇ, ਪਰ ਉਹਨਾਂ ਦਾ ਹੱਲ ਕੀ ਹੈ ਉਹਦੇ ਬਾਰੇ ਗੱਲ ਨਹੀਂ ਕਰਨਗੇ। ਉਹਦਾ ਹੱਲ ਇਹੀ ਦੱਸਣਗੇ ਕਿ ਮਾਈਗ੍ਰੇਸ਼ਨ ਖਤਮ ਕਰ ਦਿਓ, ਪ੍ਰਵਾਸ ਖਤਮ ਕਰ ਦਿਓ, ਤੇ ਸਾਰੀਆਂ ਸਮੱਸਿਆਵਾਂ ਦਾ ਇੱਕ ਤੀਰ ਦੇ ਨਾਲ ਹੱਲ ਨਿਕਲ ਆਏਗਾ। ਇਸ ਦਰਮਿਆਨ ਉਹਨਾਂ ਨੇ ਸਾਊਥ ਆਸਟ੍ਰੇਲੀਆ ਦੇ ਆਰਥਿਕ ਹਾਲਾਤਾਂ ਦਾ ਹਵਾਲਾ ਵੀ ਦਿੱਤਾ ਕਿ ਕਿਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਦੇ ਚਲਦਿਆਂ ਆਸਟ੍ਰੇਲੀਆ ਦੇ ਛੋਟੇ ਸੂਬੇ, ਖਾਸ ਤੌਰ ਤੇ ਸਾਊਥ ਆਸਟ੍ਰੇਲੀਆ ਵਰਗੇ ਸੂਬੇ ਜਿਹੜੇ ਨੇ ਉਹ ਬਚੇ ਰਹਿੰਦੇ ਨੇ, ਬਣੇ ਰਹਿੰਦੇ ਨੇ। ਖੈਰ ਇਸ ਦਰਮਿਆਨ ਉਹਨਾਂ ਨੇ ਆਸਟ੍ਰੇਲੀਆ ਦੀ ਸਾਊਥ ਆਸਟ੍ਰੇਲੀਆ ਸੂਬੇ ਦੇ ਵਿੱਚ ਜਿਹੜੀਆਂ ਦਰਪੇਸ਼ ਚੁਣੌਤੀਆਂ ਨੇ, ਖਾਸ ਤੌਰ ਦੇ ਉੱਤੇ ਬੇਰੁਜ਼ਗਾਰੀ ਦਰ ਜਿਹੜੀ ਹੈ ਉਸ ਨੂੰ ਲੈ ਕੇ ਉਹਨਾਂ ਨੇ ਗੱਲ ਕਹੀ। ਉਹਨਾਂ ਕਿਹਾ ਕਿ ਇਸ ਵਕਤ ਦੇਸ਼ ਦੇ ਵਿੱਚ ਸਭ ਤੋਂ ਘੱਟ ਬੇਰੁਜ਼ਗਾਰੀ ਜਿਹੜੀ ਅਨਪਲਾਇਮੈਂਟ ਹੈ ਉਹ ਸਾਊਥ ਆਸਟ੍ਰੇਲੀਆ ਦੇ ਵਿੱਚ ਹੈ। ਔਰ ਔਕਸ ਵਰਗੇ ਸਮਝੌਤੇ ਜਿਹੜੇ ਨੇ, ਆਰਟੀਫਿਸ਼ੀਅਲ ਇੰਟੈਲੀਜੈਂਸ ਡੇਟਾ ਸੈਂਟਰਸ ਦਾ ਨਿਰਮਾਣ ਸਾਊਥ ਆਸਟ੍ਰੇਲੀਆ ਵੈਸੇ ਉਹਨਾਂ ਕੁਝ ਸੂਬਿਆਂ ਚੋਂ ਹੈ ਜਿਨ੍ਹਾਂ ਨੇ ਸਭ ਤੋਂ ਵਧੇਰੇ ਡੇਟਾ ਸੈਂਟਰ, ਖਾਸ ਤੌਰ ਦੇ ਉੱਤੇ 11 ਡੇਟਾ ਸੈਂਟਰ ਅਗਲੇ ਇੱਕ ਦਹਾਕੇ ਦੇ ਦਰਮਿਆਨ ਆਪਣੇ ਸੂਬੇ 'ਚ ਨਿਰਮਾਣ ਕਰਨ ਦੀ ਗੱਲ ਕਹੀ ਹੈ। ਔਰ ਐਸੇ ਸਮਝੌਤੇ ਜਿਹੜੇ ਨੇ ਸਾਊਥ ਆਸਟ੍ਰੇਲੀਆ ਨੂੰ ਉਸ ਨਕਸ਼ੇ ਦੇ ਉੱਤੇ ਲੈ ਕੇ ਆਣਗੇ ਜਿੱਥੇ ਬੇਰੁਜ਼ਗਾਰੀ ਦੀ ਗੱਲ ਹੁੰਦੀ ਹੈ ਔਰ ਉਸ ਮਾਮਲੇ ਦੇ ਵਿੱਚ ਸਾਊਥ ਆਸਟ੍ਰੇਲੀਆ ਸਭ ਤੋਂ ਹੇਠਾਂ ਰੈਂਕ ਕਰਦਾ ਹੈ, ਯਾਨੀ ਕਿ ਘੱਟ ਹੈ, ਉੱਥੇ ਬੇਰੁਜ਼ਗਾਰੀ ਘੱਟ ਹੈ, ਚੰਗੀ ਗੱਲ ਹੈ। ਪਰ ਇੱਕ ਰੈਂਕਿੰਗ ਹੋਰ ਜਿਸ ਦੀ ਹੁਣ ਸਰਕਾਰ ਦੀ ਤਰਫ ਤੋਂ ਬਚਾਅ ਵੀ ਕੀਤਾ ਜਾ ਰਿਹਾ, ਜਿਸ ਦੀ ਆਲੋਚਨਾ ਵੀ ਹੋ ਰਹੀ ਹੈ, ਕੱਲ ਦੇ ਦਿਨ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਦੁਨੀਆਂ ਭਰ ਦੇ ਵਿੱਚ ਪਹਿਲਾਂ ਤਾਂ ਵਿਕਸਿਤ ਮੁਲਕ ਦੇਖ ਲਵੋ, ਫਿਰ ਉਹਦੇ ਚ ਅਲਪ ਵਿਕਸਿਤ ਮੁਲਕ ਵੀ ਦੇਖ ਲਵੋ, ਐਸੇ 90 ਤੋਂ ਵੀ ਵਧੇਰੇ ਮੁਲਕਾਂ ਦੀ ਇੱਕ ਸੂਚੀ ਤਿਆਰ ਹੁੰਦੀ ਹੈ। ਔਰ ਉਹਦੇ ਚ ਇੱਕ ਪੀਸਾ ਨਾਮ ਦਾ ਇੱਕ ਰਿਸਰਚ ਸਾਹਮਣੇ ਆਉਂਦੀ ਹੈ ਜਿਹਨੂੰ PISA ਯਾਨੀ ਪ੍ਰੋਗਰਾਮ ਫਾਰ ਇੰਟਰਨੈਸ਼ਨਲ ਸਟੂਡੈਂਟ ਅਸੈਸਮੈਂਟ ਕਹਿ ਲਿਆ ਜਾਂਦਾ, ਜਿਹਦੇ ਚ ਆਸਟ੍ਰੇਲੀਆ ਬਹੁਤ ਪਛੜਦਾ, ਖਾਸ ਤੌਰ ਦੇ ਉੱਤੇ ਨਿਊ ਸਾਊਥ ਵੇਲਸ ਤਾਂ ਇੰਨਾ ਪਛੜ ਜਾਂਦਾ ਕਿ 2009 ਚ ਇੱਥੇ ਦੇ ਬੱਚਿਆਂ ਦੀ ਹਿਸਾਬ ਦੇ ਵਿੱਚ ਕਾਬਲੀਅਤ ਕਿੰਨੀ ਹੈ ਉਹ 63% ਦੱਸੀ ਗਈ ਸੀ, ਯਾਨੀ ਕਿ

ਕਰ ਸਕਦੇ ਹਾਂ, ਪਰ ਖੈਰ ਇੱਕ ਸਿਆਸੀ ਜੁਮਲਾ ਹੁੰਦਾ ਕਿ ਸੱਤਾਧਾਰੀ ਧਿਰ ਨੂੰ ਹੀ ਘਿਰਨਾ ਹੁੰਦਾ, ਪਰ ਇਸ ਦਰਮਿਆਨ NSW ਦੀ ਐਜੂਕੇਸ਼ਨ ਮਿਨਿਸਟਰ ਪ੍ਰੂਵ ਕਾਰ ਨੇ ਕਿਹਾ ਕਿ ਮੌਜੂਦਾ ਸਮੇਂ ਦੇ ਵਿੱਚ ਅਸੀਂ ਬੜੇ ਐਸੇ ਬਦਲਾਅ ਕੀਤੇ ਨੇ, ਖਾਸ ਤੌਰ ਦੇ ਉੱਤੇ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ, ਉਹਨਾਂ ਦੀ ਗਿਣਤੀ ਵਧਾਈ ਹੈ, ਅਕੈਡੈਮਿਕ ਰਿਜ਼ਲਟਸ ਇੰਪਰੂਵ ਹੋਏ ਨੇ, ਅਗਲੇ ਆਉਣ ਵਾਲੇ ਸਮੇਂ ਦੇ ਦਰਮਿਆਨ ਇਸ ਦੇ ਰਿਜ਼ਲਟ ਦਿਖਣਗੇ। ਪਰ ਇਹ ਸਿਰਫ NSW ਦੀ ਗੱਲ ਨਹੀਂ ਹੈ, ਪੀਸਾ ਦੇ ਵਿੱਚ ਜਿਹੜੇ ਨਤੀਜੇ ਸਾਹਮਣੇ ਆਏ ਨੇ, ਆਸਟ੍ਰੇਲੀਅਨ ਵਿਦਿਆਰਥੀਆਂ ਦਾ ਬਿਹੇਵੀਅਰ ਦੁਨੀਆ ਦੇ ਵਿੱਚ ਸਭ ਤੋਂ ਗੰਦਾ, ਸਭ ਤੋਂ ਭੈੜਾ। ਜਦੋਂ ਬੁਲਿੰਗ ਦੀ ਗੱਲ ਆਉਂਦੀ ਹੈ, ਕਲਾਸਰੂਮ ਡਿਸਰਪਸ਼ਨ ਦੀ ਗੱਲ ਆਉਂਦੀ ਹੈ, ਵਿਦਿਆਰਥੀ ਜਿਹੜੇ ਨੇ ਆਸਟ੍ਰੇਲੀਆ ਦੇ ਸਕੂਲਾਂ ਦੇ ਵਿੱਚ ਕੁਝ ਇਸ ਤਰੀਕੇ ਦੇ ਨਾਲ ਵਿਵਹਾਰ ਕਰਦੇ ਨੇ ਕਿ ਅਧਿਆਪਕ ਜਿਹੜੇ ਨੇ ਉਹਨਾਂ ਨੂੰ ਐਂਗਜ਼ਾਇਟੀ ਪੈਦਾ ਕਰ ਦਿੱਤੀ ਜਾਂਦੀ ਹੈ। ਹੁਣ 91 ਦੇਸ਼ਾਂ ਦਾ ਇਹ ਇੱਕ ਸਰਵੇਖਣ ਸਾਹਮਣੇ ਆਇਆ ਸੀ, ਜਿਸ ਦੇ ਵਿੱਚ ਆਸਟ੍ਰੇਲੀਆ ਹੇਠਲੇ ਨੰਬਰ ਦੇ ਉੱਤੇ ਹੈ। 91 ਦੇਸ਼ਾਂ ਦੇ ਵਿੱਚ ਸਭ ਤੋਂ ਜ਼ਿਆਦਾ ਬੁਲਿੰਗ ਜਿੱਥੇ ਕਲਾਸਰੂਮਸ ਦੇ ਵਿੱਚ ਹੁੰਦੀ ਹੈ, ਉਹ ਆਸਟ੍ਰੇਲੀਆ। ਸਭ 91 ਦੇਸ਼ਾਂ ਦੇ ਵਿੱਚ ਜਿਹੜੇ ਕਲਾਸਰੂਮ ਦੇ ਵਿੱਚ ਸਾਇੰਸ ਦੇ ਅੰਦਰ ਜਿਹੜੇ ਵਿਦਿਆਰਥੀ ਕਿੰਨਾ ਕੁ ਵਧੀਆ ਕਰਦੇ ਨੇ, ਕਿੰਨਾ ਕੁ ਮਾੜਾ ਕਰਦੇ ਨੇ, ਉਹਦੇ ਚ ਵੀ ਆਸਟ੍ਰੇਲੀਆ 67ਵੇਂ ਨੰਬਰ ਦੇ ਉੱਤੇ ਨਜ਼ਰ ਆਉਂਦਾ ਹੈ। OECD ਚ ਤਾਂ ਸਭ ਤੋਂ ਮਾੜਾ, ਯਾਨੀ ਕਿ ਦੁਨੀਆ ਦੇ ਜਿੰਨੇ ਵਿਕਸਿਤ ਦੇਸ਼ ਨੇ, ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਫਰਾਂਸ, ਜਰਮਨੀ, ਜਪਾਨ, ਸਾਊਥ ਕੋਰੀਆ ਵਰਗੇ, ਉਹਨਾਂ ਦਾ ਸਭ ਤੋਂ ਪਛੜਿਆ ਹੋਇਆ ਮੁਲਕ ਆਸਟ੍ਰੇਲੀਆ ਬਣ ਜਾਂਦਾ ਹੈ। ਅਜਿਹੇ ਦੇ ਵਿੱਚ ਆਸਟ੍ਰੇਲੀਅਨ ਸਕੂਲਾਂ ਦੇ ਅੰਦਰ ਹਿਸਾਬ ਦਾ, ਰੀਡਿੰਗ ਦਾ ਤੇ ਸਾਇੰਸ ਦਾ, ਇਹਨਾਂ ਤਿੰਨਾਂ ਸਬਜੈਕਟਸ ਦਾ ਮਿਆਰ ਕਿਵੇਂ, ਕਿੱਥੇ ਜਾ ਚੁੱਕਿਆ, ਇਹਦਾ ਇੱਕ ਅੰਦਾਜ਼ਾ ਇਹ ਰਿਪੋਰਟ ਦਿੰਦੀ ਹੈ। ਹੋਰ ਤਾਂ ਹੋਰ, ਸੈਂਟਰ ਫਾਰ ਇੰਡੀਪੈਂਡੈਂਟ ਸਟੱਡੀਜ਼ ਦੀ ਤਰਫ ਤੋਂ ਇਹ ਦੱਸਿਆ ਗਿਆ ਕਿ ਸਾਲ 2006 ਦੇ ਵਿੱਚ ਜਿੱਥੇ ਹਿਸਾਬ ਦੇ ਅੰਦਰ ਆਸਟ੍ਰੇਲੀਅਨ ਵਿਦਿਆਰਥੀਆਂ ਦਾ ਜਿਹੜਾ ਰੈਂਕ ਸੀ, ਰੈਂਕ ਨਾ ਕਹਿ ਕੇ ਇੱਕ ਨੰਬਰ ਆਸਟ੍ਰੇਲੀਆ ਦੇ ਵਿੱਚ ਦਿੱਤੇ ਜਾਂਦੇ ਨੇ, ਇਹ ਦੂਸਰੇ ਦੇਸ਼ਾਂ ਦੇ ਨਾਲ ਤੁਲਨਾ ਕਰਨ ਵਾਲਾ ਰੈਂਕ ਨਹੀਂ ਹੈ, ਬਲਕਿ ਆਸਟ੍ਰੇਲੀਆ ਦਾ ਆਪਣਾ ਰੈਂਕ ਹੈ, ਕਿ ਜੇ ਮੈਥਸ ਦੇ ਵਿੱਚ ਉਹਨਾਂ ਦੇ 520 ਅੰਕ ਸੀ, ਟੋਟਲ 520 ਦੇ ਆਸ ਪਾਸ ਉਹ ਹਾਸਲ ਕਰ ਰਹੇ ਸੀ, ਤਾਂ 2025 ਚ ਜਾਂਦਿਆਂ ਜਾਂਦਿਆਂ ਉਹ ਅੰਕ 478 ਰਹਿ ਗਏ ਨੇ। ਸਾਇੰਸ ਦੇ ਵਿੱਚ 525 ਦੇ ਆਸ ਪਾਸ ਸਕੋਰ ਕਰ ਪਾ ਰਹੇ ਸੀਗੇ ਆਸਟ੍ਰੇਲੀਅਨ ਵਿਦਿਆਰਥੀ, ਉਹ ਹੁਣ 509 ਹੀ ਸਕੋਰ ਕਰ ਪਾ ਰਹੇ ਨੇ। ਰੀਡਿੰਗ ਦੇ ਵਿੱਚ 510 ਸਕੋਰ ਕਰ ਪਾ ਰਹੇ ਸੀ, ਉਹ 491 ਕਰ ਪਾ ਰਹੇ ਨੇ। ਇਸ ਤਰੀਕੇ ਦੇ ਨਾਲ ਜਿਹੜੀ ਰੈਂਕਿੰਗ ਹੈ ਆਸਟ੍ਰੇਲੀਆ ਦੀ, ਉਹ ਆਪਣੇ ਹੀ ਦੇਸ਼ ਦੇ ਵਿੱਚ ਗਿਰਦੀ ਜਾ ਰਹੀ ਹੈ, ਦੂਜੇ ਦੇਸ਼ਾਂ ਦੇ ਨਾਲ ਤਾਂ ਕੀ ਉਹ ਮੁਕਾਬਲਾ ਕਰਾਂਗੇ। ਇਧਰ ਇੱਕ ਹੋਰ ਖਬਰ ਵੀ ਸਾਹਮਣੇ ਆਉਂਦੀ ਹੈ, ਜਿੱਥੇ ਟ੍ਰੈਜਰਰ ਜਿਮ ਚਾਮਸ ਦੇ ਉੱਤੇ ਇਲਜ਼ਾਮ ਮੜੇ ਗਏ ਨੇ, ਪਰ ਇਹ ਇਲਜ਼ਾਮ ਸਿਰਫ ਦੇਸ਼ ਦੇ ਟ੍ਰੈਜਰਰ ਦੇ ਉੱਤੇ ਨਹੀਂ ਨੇ, ਬਲਕਿ ਇਹ ਦੇਸ਼ ਦੇ ਪੋਲੀਟੀਕਲ ਢਾਂਚੇ ਦੇ ਉੱਤੇ ਵੀ ਥੋਪੇ ਜਾ ਸਕਦੇ ਨੇ। ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਤਨਖਾਹਾਂ ਦੇ ਵਿੱਚ ਵਾਧੇ ਦਾ ਵਿਰੋਧ ਤਾਂ ਕੀਤਾ ਗਿਆ, ਪਰ ਇਹ ਜ਼ਰੂਰ ਕਹਿ ਦਿੱਤਾ ਗਿਆ ਕਿ ਸੁਪਰਐਨੂਏਸ਼ਨ ਦੇ ਵਿੱਚ 3-3.5% ਜਿਹੜਾ ਉਹ ਲੋਕਾਂ ਨੂੰ ਮੋੜ ਕੇ ਦਿੱਤਾ ਜਾਏਗਾ, ਜੇਕਰ ਉਹਨਾਂ ਦੀ ਸਰਕਾਰ ਜਿੱਤ ਕੇ ਸੱਤਾ ਦੇ ਵਿੱਚ ਆ ਗਈ ਤਾਂ, ਫੈਡਰਲ ਚੋਣਾਂ ਜਿੱਤ ਕੇ। ਤੇ ਕਿਉਂਕਿ ਸੁਪਰਐਨੂਏਸ਼ਨ ਰਣਨੀਤੀ ਜਿਹੜੀ ਹੈ ਉਹ ਤਾਂ ਫੈਡਰਲ ਰਣਨੀਤੀ ਹੈ। ਇਸ ਤਰੀਕੇ ਦੇ ਨਾਲ ਹੁਣ ਖਬਰ ਡੇਲੀ ਟੈਲੀਗ੍ਰਾਫ ਨੇ ਪ੍ਰਕਾਸ਼ਿਤ ਕੀਤੀ ਹੈ ਕਿ ਛੱਡੋ ਆਮ ਲੋਕ, ਆਸਟ੍ਰੇਲੀਆ ਦੇ ਵਿੱਚ ਤਾਂ ਜਿਹੜੇ ਪੋਲੀਟੀਕਲ ਲੋਕ ਨੇ, ਉਹਨਾਂ ਦੇ ਖਾਸ ਲੋਕ ਜਿਨ੍ਹਾਂ ਨੂੰ ਪੋਲੀਟੀਕਲ ਸਟਾਫਰ ਕਹਿ ਲਿਆ ਜਾਂਦਾ, ਉਹ ਆਲਰੇਡੀ ਇਹ ਸਕੀਮ ਹਾਸਲ ਕਰ ਰਹੇ ਨੇ। ਪੌਲਿਨ ਹੈਨਸਨ ਨੇ ਕਦੇ ਇਸ ਦਾ ਜ਼ਿਕਰ ਨਹੀਂ ਕੀਤਾ, ਜਿਮ ਚਾਮਸ ਨੇ ਵੀ ਨਹੀਂ ਕੀਤਾ, ਕਿਸੇ ਹੋਰ ਨੇਤਾ ਨੇ ਵੀ ਨਹੀਂ ਕੀਤਾ। ਪਰ ਦੱਸ ਦਈਏ ਕਿ ਸਾਲ 2024 ਤੋਂ 2027 ਦੇ ਦਰਮਿਆਨ ਜਿਹੜਾ ਕਾਮਨਵੈਲਥ ਮੈਂਬਰਸ ਆਫ ਪਾਰਲੀਮੈਂਟ ਸਟਾਫ ਐਂਟਰਪ੍ਰਾਈਜ਼ ਅਗਰੀਮੈਂਟ ਹੈ, ਉਸ ਦੇ ਤਹਿਤ ਇਹਨਾਂ ਸਟਾਫਰਸ ਨੂੰ, ਜਿਹੜੇ ਅਲੱਗ ਅਲੱਗ ਮੰਤਰੀਆਂ, MLAs, MPs ਦੇ ਜਿਹੜੇ ਸਟਾਫਰ ਹੁੰਦੇ ਨੇ, ਉਹਨਾਂ ਨੂੰ ਇਹ ਛੋਟ ਦਿੱਤੀ ਜਾਂਦੀ ਹੈ ਕਿ ਉਹ 3.5% ਸੁਪਰ ਐਨੂਏਸ਼ਨ ਆਪਣੇ ਭੱਤੇ ਦੇ ਵਿੱਚੋਂ ਕਢਾ ਸਕਦੇ ਨੇ ਔਰ ਇਸ ਨੂੰ ਉਹ ਵਰਤ ਸਕਦੇ ਨੇ। ਹੁਣ ਇਸੇ ਭੱਤੇ ਨੂੰ ਵਰਤਣ ਦੇ ਉੱਤੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼, ਫੈਡਰਲ ਜਿਮ ਚਾਮਸ ਜਿਹੜੇ ਨੇ ਟ੍ਰੈਜਰ, ਉਹ ਮਨਾ ਕਰ ਚੁੱਕੇ ਨੇ, ਇਨਕਾਰ ਕਰ ਚੁੱਕੇ ਨੇ ਕਿ ਏਦਾਂ ਨਹੀਂ ਕਰਨਾ ਚਾਹੀਦਾ। ਰਿਟਾਇਰਮੈਂਟ ਦੇ ਵੇਲੇ ਤਾਂ ਤੁਸੀਂ ਠਣ ਠਣ ਗੋਪਾਲ ਹੋ ਜਾਵੋਗੇ, ਉਦੋਂ ਤੱਕ ਤਾਂ ਤੁਹਾਡੀ ਜੇਬ ਦੇ ਵਿੱਚ ਪੈਸਾ ਨਹੀਂ ਬਚਣਾ। ਬਲਕਿ ਕੱਲ ਦੇ ਦਿਨ ਇਹ ਵੀ ਅੰਦਾਜ਼ੇ ਦਿੱਤੇ ਗਏ ਕਿ $25,000 ਤੱਕ ਦਾ ਨੁਕਸਾਨ ਤੁਹਾਨੂੰ ਹੋਣ ਲੱਗ ਪਏਗਾ ਜਦੋਂ ਤੁਸੀਂ ਰਿਟਾਇਰ ਹੋਵੋਗੇ, ਜੇ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਐ 3-3% ਘਟਾਉਣ ਲੱਗ ਜਾਂਦੇ ਹੋ। ਪਰ ਇਹ ਜਿਹੜਾ ਮੈਜਰ ਹੈ, ਇਹ ਮੌਜੂਦਾ ਸਰਕਾਰ ਨੇ ਲਾਗੂ ਨਹੀਂ ਕੀਤਾ, ਹੁਣ ਇਹਦਾ ਥੋੜਾ ਜਿਹਾ ਪਿਛੋਕੜ ਵੀ ਸੁਣ ਲਓ। 2017 ਦੇ ਵਿੱਚ ਇਹ ਨਿਯਮ ਲਿਆਂਦਾ ਗਿਆ ਸੀ, ਉਦੋਂ ਤਾਂ ਲਿਬਰਲ ਪਾਰਟੀ ਦੀ ਸਰਕਾਰ ਸੀ, ਮੈਲਕਮ ਟਰਨਬੁਲ ਉਦੋਂ ਪ੍ਰਧਾਨ ਮੰਤਰੀ ਹੁੰਦੇ ਸੀ, ਉਦੋਂ ਇਹ ਨਿਯਮ ਲਿਆ ਦਿੱਤਾ ਗਿਆ ਸੀ ਕਿ ਆਸਟ੍ਰੇਲੀਅਨ ਲੋਕਾਂ ਨੂੰ ਛੱਡੋ, ਨਾ ਹੀ ਉਹਨਾਂ ਨੂੰ ਦੱਸਣ ਦੀ ਲੋੜ ਹੈ ਕਿ ਨਾ ਹੀ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆਈਆਂ, ਪਰ ਪੋਲੀਟੀਕਲ ਸਟਾਫਰਸ ਨੂੰ ਆਪਣੇ ਸੁਪਰ ਐਨੂਏਸ਼ਨ ਦੇ ਵਿੱਚੋਂ ਵਰਤਣ ਦੀ ਇਜਾਜ਼ਤ ਹੈ, ਤੁਸੀਂ ਵਰਤੀ ਚਲੋ, ਕੋਈ ਚੱਕਰ ਹੀ ਨਹੀਂ। ਔਰ ਇਹ ਵੀ ਮੰਨਿਆ ਗਿਆ ਹੈ ਕਿ ਉਸ ਵਕਤ ਤੋਂ ਹੁਣ ਤੱਕ ਸੁਪਰ ਐਨੂਏਸ਼ਨ ਵਰਤ ਵੀ ਲਿਆ ਗਿਆ ਹੈ, ਯਾਨੀ ਕਿ ਆਸਟ੍ਰੇਲੀਆ ਦਾ ਸੁਪਰ ਐਨੂਏਸ਼ਨ ਜਿਹੜਾ ਟ੍ਰਿਲੀਅਨਸ ਆਫ ਡਾਲਰ ਦਾ ਕਿਹਾ ਜਾਂਦਾ, ਉਹ ਇੰਨਾ ਭਰਿਆ ਭਰਿਆ ਵੀ ਨਹੀਂ ਹੈ।
ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤਾਂ ਇੱਕ

0: ਖਬਰਾਂ ਮਾਪਿਆਂ ਦੇ ਲਈ ਬਹੁਤ ਜ਼ਰੂਰੀ ਨੇ। ਸਮਾਂ ਥੋੜਾ ਬਚਦਾ ਹੈ, ਪਰ ਇਸ ਖਬਰ ਦੀ ਅਹਿਮੀਅਤ ਜ਼ਰੂਰ ਸਮਝ ਕੇ ਚੱਲਿਓ। ਗਰਮੀਆਂ ਦੇ ਦਿਨ ਆ ਰਹੇ ਨੇ, ਮਾਪੇ ਖਾਸ ਤੌਰ ਦੇ ਉੱਤੇ ਆਪਣੇ ਬੱਚਿਆਂ ਦੇ ਉੱਤੇ ਮੱਥ ਮੱਥ ਕੇ ਪੋਤ ਪੋਤ ਕੇ ਜਿਹੜੀਆਂ ਸਨਸਕ੍ਰੀਨ ਲਗਾ ਦਿੰਦੇ ਨੇ, ਪਰ ਕਿਹੜੀ ਸਨਸਕ੍ਰੀਨ, ਕਿਸ ਕਿਸਮ ਦੀ ਸਨਸਕ੍ਰੀਨ ਠੀਕ ਹੈ, ਇਹ ਜਾਣਨਾ, ਇਹ ਸਮਝਣਾ ਬਹੁਤ ਜ਼ਰੂਰੀ ਹੈ। ਤੁਹਾਡੇ ਘਰਾਂ ਦੀਆਂ ਸ਼ੈਲਫਾਂ ਦੇ ਉੱਤੇ ਪਈਆਂ ਸਾਰੀਆਂ ਹੀ ਕਿਸਮ ਦੀਆਂ ਸਨਸਕ੍ਰੀਨ ਚੰਗੀਆਂ ਨਹੀਂ ਨੇ। ਸਨਸਕ੍ਰੀਨਸ ਦੇ ਵਿੱਚ ਹੋਮੋਸਲੇਟ ਨਾਮ ਦਾ ਇੱਕ ਐਸਾ ਪੋਟੈਂਸ਼ੀਅਲ ਹਾਰਮੋਨ ਡਿਸਰਪਟਰ ਵੀ ਹੁੰਦਾ ਹੈ, ਜਿਹੜਾ ਬੱਚਿਆਂ ਦੀ ਗਰੋਥ, ਉਹਨਾਂ ਦੀ ਸਿਹਤ ਦੇ ਉੱਤੇ ਮਾੜੇ ਅਸਰ ਪਾਉਂਦਾ ਹੈ। ਔਰ ਇਹ ਇੱਕ ਤਾਜ਼ਾ ਸਟੱਡੀ ਦੇ ਵਿੱਚ ਸਾਹਮਣੇ ਆਇਆ, ਖਾਸ ਤੌਰ ਦੇ ਉੱਤੇ ਕੁਇਨਜ਼ਲੈਂਡ, ਜਿਹਨੂੰ ਸਨਸ਼ਾਈਨ ਸਟੇਟ ਕਹਿ ਦਿੱਤਾ ਜਾਂਦਾ। ਸੂਰਜ ਇੱਥੇ ਚਮਕਦਾ ਜ਼ਰੂਰ ਹੈ, ਔਰ ਇੱਥੇ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਦੇ ਉੱਤੇ ਸਨਸਕ੍ਰੀਨਾਂ ਪੋਤ ਪੋਤ ਕੇ ਲਗਾ ਵੀ ਦਿੰਦੇ ਨੇ। ਵੈਸੇ ਇਹ ਪੂਰੇ ਆਸਟ੍ਰੇਲੀਆ ਦੀ ਗੱਲ ਹੈ, ਔਰ ਇਹ ਖਬਰ ਜਿਹੜੀ ਹੈ ACS, ਅਮੈਰੀਕਨ ਕੈਮੀਕਲ ਸੋਸਾਇਟੀ, ਇੱਕ ਅਮਰੀਕੀ ਰਸਾਲਾ ਹੈ, ਉਹਦੇ ਚ ਪ੍ਰਕਾਸ਼ਿਤ ਕੀਤੀ ਗਈ ਹੈ, ਪਰ ਜਰਮਨ ਰਿਸਰਚਰਸ ਨੇ ਪ੍ਰਕਾਸ਼ਿਤ ਕੀਤੀ ਹੈ, ਔਰ ਇਹ ਰਿਸਰਚ ਆਸਟ੍ਰੇਲੀਅਨ ਬੱਚਿਆਂ ਦੇ ਉੱਤੇ ਹੋਈ ਹੈ। ਖਾਸ ਗੱਲ ਇਹ ਹੈ ਕਿ ਹੁਣ TGA ਵੀ ਇਸ ਗੱਲ ਦੇ ਵੱਲ, ਇਸ ਪਾਸੇ ਗੰਭੀਰ ਹੋਇਆ, ਆਸਟ੍ਰੇਲੀਆ ਦੀ ਥੈਰਾਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ। ਸਰਵੇਖਣ ਚ 18,700 ਬੱਚਿਆਂ ਦੇ ਯੂਰੀਨ ਸੈਂਪਲਸ ਜਿਹੜੇ ਸੀ ਲਏ ਗਏ ਸੀ, 90% ਸਿਰਫ ਕੁਇਨਜ਼ਲੈਂਡ ਸੂਬੇ ਤੋਂ ਸੀ, ਇਸ ਕਰਕੇ ਇਸ ਨੂੰ ਸਿਰਫ ਕੁਇਨਜ਼ਲੈਂਡ ਤੱਕ ਹੀ ਜਿਹੜਾ ਖਬਰ ਨੂੰ ਰੱਖਿਆ ਜਾ ਰਿਹਾ, ਪਰ ਤੁਸੀਂ ਪੂਰੇ ਦੇਸ਼ ਦੀ ਇਹ ਖਬਰ ਮੰਨ ਕੇ ਚੱਲਿਓ। ਬਾਕੀ ਦੇ 10% ਜਿਹੜੇ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚੋਂ ਬੱਚੇ ਸੀ, ਉਹਨਾਂ ਦੇ ਯੂਰੀਨ ਸੈਂਪਲ ਲਏ ਗਏ ਸੀ, ਔਰ ਇਹਨਾਂ ਬੱਚਿਆਂ ਦੇ ਸੈਂਪਲਸ ਦੇ ਵਿੱਚ ਇਸ ਹੋਮੋਸਲੇਟ ਦੀ ਮਿਕਦਾਦ ਪਾਈ ਗਈ ਹੈ, ਭਰਮਾਰ ਪਾਈ ਗਈ ਹੈ। ਥਰਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਇਸ ਮਾਮਲੇ 'ਚ ਆਪਣੀ ਵੱਖਰੀ ਜਾਂਚ ਕਰ ਰਿਹਾ। ਹੋਮੋਸਲੇਟ ਦਾ ਮਤਲਬ ਜਿਹੜੇ ਸਨਸਕ੍ਰੀਨਸ ਦੇ ਰਾਹੀਂ ਸਿੱਧੇ ਤੌਰ ਤੇ ਤੁਹਾਡੀ ਚਮੜੀ ਤੋਂ ਤੁਹਾਡੇ ਸਰੀਰ ਦੇ ਅੰਦਰ ਦਾਖਲ ਹੁੰਦੇ ਨੇ, ਕੋਈ ਚੰਗੇ ਨਹੀਂ ਨੇ, ਪਰ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਤੁਸੀਂ ਸਨਸਕ੍ਰੀਨ ਨਾ ਵਰਤੋ। ਆਸਟ੍ਰੇਲੀਆ 'ਚ ਅਕਸਰ ਇੱਕ ਨਾਰਾ ਦਿੱਤਾ ਜਾਂਦਾ, ਸਲਿਪ ਸਲੋਪ ਸਲੈਪ, ਯਾਨੀ ਕਿ ਇਸ ਕਿਸਮ ਦਾ ਇੱਕ ਕੈਂਪੇਨ ਚਲਾਇਆ ਜਾਂਦਾ ਕਿ ਸਨਸਕ੍ਰੀਨ ਵਰਤੋ, ਆਪਣੇ ਬੈਗ ਦੇ ਵਿੱਚ ਰੱਖੋ। ਛੋਟੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਵੀ ਦੇ ਦਿੱਤੀਆਂ ਜਾਂਦੀਆਂ ਨੇ ਕਿ UV ਪ੍ਰੋਟੈਕਸ਼ਨ ਤੋਂ ਬਚ ਕੇ ਰਹੋ। ਆਸਟ੍ਰੇਲੀਆ ਦੇ ਵਿੱਚ ਚਮੜੀ ਰੋਗ ਦਾ ਖਤਰਾ, ਚਮੜੀ ਕੈਂਸਰ ਦਾ ਖਤਰਾ ਖਾਸ ਤੌਰ ਤੇ ਬਣਿਆ ਰਹਿੰਦਾ, ਔਰ ਉਸ ਤੋਂ ਬਚਾਅ ਦਾ ਇੱਕੋ ਇੱਕ ਤਰੀਕਾ, ਸਿੱਧਾ ਤਰੀਕਾ ਇਹ ਹੁੰਦਾ ਹੈ ਕਿ ਘੱਟ ਤੋਂ ਘੱਟ ਸਨ ਐਕਸਪੋਜ਼ਰ ਹੋਵੇ, ਗਰਮੀਆਂ 'ਚ ਢੱਕ ਕੇ ਰੱਖਿਆ ਜਾਵੇ ਸਰੀਰ ਨੂੰ, ਔਰ ਜਿਹੜੇ ਹਿੱਸੇ ਐਕਸਪੋਜ਼ ਹੁੰਦੇ ਨੇ, ਗਰਦਨ ਦੇ ਹਿੱਸੇ, ਬਾਂਹ, ਹਥੇਲੀਆਂ, ਜਾਂ ਜੇਕਰ ਬੀਚ ਤੇ ਜਾਣ ਵੇਲੇ ਲੱਤਾਂ, ਤਾਂ ਸਨਸਕ੍ਰੀਨ ਮੱਥ ਲਈ ਜਾਵੇ। ਹੁਣ ਸਨਸਕ੍ਰੀਨ ਦੇ ਨਾਲ ਜੁੜੀ ਇੱਕ ਹੋਰ ਖਬਰ ਵੀ ਸਾਹਮਣੇ ਆ ਰਹੀ ਹੈ, ਵਾਈਲਡ ਚਾਈਲਡ ਲੈਬੋਰਟਰੀਜ਼ ਨਾਮ ਦੀ 20 ਦੇ ਕਰੀਬ ਸਨਸਕ੍ਰੀਨ ਜਿਹੜੀਆਂ ਆਸਟ੍ਰੇਲੀਆ 'ਚ ਵੇਚੀਆਂ ਜਾ ਰਹੀਆਂ ਸੀ। ਇਸ ਕੰਪਨੀ ਨੂੰ ਫੈਡਰਲ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਹੈ, ਚੁਣੌਤੀ ਕਿਸੇ ਹੋਰ ਨੇ ਨਹੀਂ ਬਲਕਿ ਮੁਕਾਬਲੇਬਾਜ਼ੀ ਦੇ ਵਿੱਚ ਦੂਸਰੀਆਂ ਕੰਪਨੀਆਂ ਦੀ ਤਰਫ ਤੋਂ ਚੁਣੌਤੀ ਦਿੱਤੀ ਗਈ। ਕਿਹਾ ਗਿਆ ਹੈ ਕਿ SPF ਦੇ ਜਿਹੜੇ ਜਿਹੜੇ ਦਾਅਵੇ ਕਰਦੇ ਸੀ ਕਿ SPF 50 ਹੈ ਸਾਡੀ ਸਨਸਕ੍ਰੀਨ 'ਚ, SPF 35 ਹੈ, ਸਾਰੇ ਦਾਅਵੇ ਝੂਠੇ ਨੇ। SPF 50 ਵਾਲੀਆਂ ਤਾਂ ਸਾਰੀਆਂ ਸਨਸਕ੍ਰੀਨ ਜਾਲੀ ਨਿਕਲੀਆਂ ਇਸ ਕੰਪਨੀ ਦੀਆਂ, ਵਾਈਲਡ ਚਾਈਲਡ ਲੈਬੋਰਟਰੀਜ਼ ਦੀਆਂ, ਔਰ ਇਹਨਾਂ ਦੇ ਖਿਲਾਫ ਜਿਹੜਾ ਦਾਅਵਾ ਕੀਤਾ ਉਹ ਕੀਤਾ ਗਿਆ ਇੱਕ ਹੋਰ ਕੰਪਨੀ ਦੀ ਤਰਫ ਤੋਂ, ਜਿਸਦਾ ਅਲਟਰਾ ਵਾਇਲਟ ਨਾਮ ਦਿੱਤਾ ਗਿਆ। ਇਹ ਹਾਈ ਪ੍ਰੋਫਾਈਲ ਇੱਕ ਬ੍ਰਾਂਡ ਅਲਟਰਾ ਵਾਇਲਟ, ਇਹਨਾਂ ਦੇ ਕੋਲ ਇਹ ਟ੍ਰੇਡਮਾਰਕ ਵੀ ਰਜਿਸਟਰਡ ਹੈ। ਵੈਸੇ ਤਾਂ ਅਲਟਰਾ ਵਾਇਲਟ ਸੂਰਜ ਦੀਆਂ ਕਿਰਨਾਂ ਨੂੰ ਵੀ ਮੰਨ ਲਿਆ ਜਾਂਦਾ, ਇਸ ਕਰਕੇ ਹਾਈ ਪ੍ਰੋਫਾਈਲ ਬ੍ਰਾਂਡ ਵੀ ਹੈ, ਜਿਹਨਾਂ ਨੇ ਆਪਣੇ ਬ੍ਰਾਂਡ ਦਾ ਨਾਮ ਹੀ ਇਸ ਤਰੀਕੇ ਦੇ ਨਾਲ ਰੱਖਿਆ। ਜਦੋਂ ਅਦਾਲਤ ਦੇ ਵਿੱਚ ਲੈ ਕੇ ਗਏ ਤੇ ਹੁਣ ਕਹਿ ਦਿੱਤਾ ਗਿਆ ਕਿ ਵਾਈਲਡ ਚਾਈਲਡ ਲਿਕੁਇਡੇਸ਼ਨ 'ਚ ਚਲੀ ਗਈ ਹੈ। ਪੈਸੇ ਤਾਂ ਉਹ ਨਹੀਂ ਦੇ ਸਕਦੇ, ਉਹ ਤਾਂ ਕਰਜ਼ੇ 'ਚ ਨੇ, ਆਲਰੇਡੀ $20 million ਦੇ ਕਰਜ਼ਾ ਉਹਨਾਂ ਦੇ ਉੱਤੇ ਚੜਿਆ ਹੋਇਆ। ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਦਾ ਹਵਾਲਾ ਵੀ ਦਿੱਤਾ ਗਿਆ ਰਿਕਾਰਡਾਂ ਦਾ। ਬਲਕਿ ਇਹੀ ਨਹੀਂ, ਅਲਟਰਾ ਵਾਇਲਟ ਤੋਂ ਇਲਾਵਾ ਇੱਕ ਹੋਰ ਕੰਪਨੀ ਨੂੰ ਵੀ ਵਾਈਲਡ ਚਾਈਲਡ ਨੇ ਅਦਾਲਤ ਦੇ ਵਿੱਚ ਘੜੀਸਿਆ। ਸੋ ਜਿਹਦਾ ਨਾਮ ਜਿਹੜਾ ਐਸਪੈਕਟ ਸਕਿਨ ਕੇਅਰ ਬ੍ਰਾਂਡ ਦੱਸਿਆ ਜਾਂਦਾ, ਇਹ ਦੱਸ ਕਿਹਾ ਗਿਆ ਕਿ ਐਸਪੈਕਟ ਨੇ ਵਾਈਲਡ ਚਾਈਲਡ ਦੇ ਇੱਕ ਪਰਟੀਕੁਲਰ ਬ੍ਰਾਂਡ ਜਿਹਨੂੰ ਨੇਕਡ ਸੰਡੇਜ਼ ਕਰਕੇ ਬਾਜ਼ਾਰ ਦੇ ਵਿੱਚ ਵੇਚਿਆ ਜਾਂਦਾ, ਪ੍ਰਾਈਸ ਲਾਈਨ ਤੋਂ ਲੈ ਕੇ ਦੂਸਰੀਆਂ ਫਾਰਮੇਸੀ ਸਟੋਰ ਤੱਕ ਇਹ ਬੜੇ ਧੜੱਲੇ ਦੇ ਨਾਲ ਇਹ ਸਨਸਕ੍ਰੀਨ ਵਿਕਦੀ ਹੈ। ਕਿਹਾ ਗਿਆ ਕਿ ਇਹ ਇਕਲੌਤਾ ਬ੍ਰਾਂਡ ਹੀ ਸਾਰੇ ਨਿਯਮ, ਸਾਰੇ ਮਾਨਕ ਨੂੰ, ਜਿੰਨੇ ਵੀ ਪੈਮਾਨੇ ਨੇ, ਉਹਨਾਂ ਨੂੰ ਛਿੱਕੇ ਟੰਗ ਰਿਹਾ, ਇਸ ਕਰਕੇ ਇਸ ਬ੍ਰਾਂਡ ਦੇ ਖਿਲਾਫ ਸ਼ਿਕਾਇਤ ਕਰ ਦਿੱਤੀ ਗਈ। ਖੈਰ, ਹੋਰ ਵੀ ਬਾਕੀ ਦੀਆਂ ਖਬਰਾਂ ਨੇ, ਪਰ ਉਹ ਖਬਰਾਂ ਹੁਣ ਸ਼ਾਮ ਨੂੰ ਸੁਣਾਵਾਂਗੇ ਸਿਡਨੀ ਸਟੂਡੀਓ ਤੋਂ, ਜਦੋਂ 4 ਵਜੇ ਲਾਈਵ ਖਬਰਾਂ ਦਾ ਬੁਲੇਟਿਨ ਲੈ ਕੇ ਆਵਾਂਗੇ। ਫਿਲਹਾਲ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ 'ਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
7: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
9: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Line 7 ਪ੍ਰੀਮੀਅਮ ਸਿਰਫ $54,990, BYD C-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨ ਅਸ, ਕੰਡੀਸ਼ਨਸ ਅਪਲਾਈ।
10: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
11: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੌਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2FOLD LENDING।
12: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
13: ਸੋਨਾ ਚਾਹੀਦਾ,
14: ਭਰੋਸਾ ਚਾਹੀਦਾ,
13: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536

0: ब्रोकर्स अपने इंश्योरेंस से हर लोड ले। याद रखो बस अमरिंदर गिद्दा, कॉल 0491-999-555। शर्ता लागू।
1: किथे वज गई तेरी गड्डी?
2: गड्डी ता ठीक हो जू पर इंश्योरेंस वालियां नू लीगल वालियां नू इत्थे प्रदेस विच समझाऊंगा किवें।
1: तेरे वांग किन्ने ही अपने भैन भरावां दी टेंशन मिंटां च दूर कीती है सिंक स्मैश रिपेयर वालियां ने। इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम, ऑल मेजर एंड माइनर एक्सीडेंटल लाइफ टाइम वारंटी नाल वर्क एंड पेंट, फ्री लोन कार दी सर्विस मिलदी है, ऑल प्राइवेट एंड इंश्योरेंस ऑथराइज काम ते। फ्री लीगल एडवाइस लई कॉल करो 0383857748 ते। सिंक स्मैश रिपेयर, 8 ग्रेस वे, रेवन हॉल।
3: चलदी दा नाम गड्डी, आ ते सुनिया ही होना। ते तुहाडी गड्डी कोई भी होवे, उनु चलाउन ले ऑल मेजर ब्रांड्स दे टायर्स, अलॉय व्हील्स ले। याद रखो टायर फोर्स, जिन्हां कोल लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप। टायर फोर्स, यूनिट 1, 19-25 सोमर्टन रोड, कैंपलफील्ड। कॉल 0390866655 और विजिट tireforce.com.au।
4: जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
5: किचन दा स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, फाडे घर नु बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड, मेल्टन।
6: की चाहिदा? ऑस्ट्रेलिया दा वीजा लोना जा वीजे ले मशवरा चाहिदा? मिल जुगा, सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490-054-596। गरेवाल वीजा सॉल्यूशंस.com.au ते जाओ। आओ थोड़ा कोई हल करिए।
7: स्वागत है थोड़ा आज दी कहानी, आज दे विचार दे विच। बापू जी दे मुताबिक जिंदगी ख्वाहिशां ते औकातां दरम्यान हुंदी ता एक लगातार खिचो तान दे नाम है कि जिथे एक पासे तो तुहाडियां ख्वाहिशां ने तो दूजे पासे औकात आ। उसे खिचो तान नूं बंदा सारी उम्र हड़ाउंदा रहिंदा। कुछ थावां ते तां ख्वाहिशां दी जित हो जांदी ते किते किते औकात अपना जोर पा दिंदी है। इदां ही पिता जी दे दसण मुताबक जां जिहड़ा अखां सामणे हुंदा देखिया, एक अंकल हुंदे सन साडे जाण पछाण दे, सोहणे सुनखे, उच्चे लम्मे, हमेशा उन्होंने बड़ी सोहणी पग बन के रखनी, किसे हीरो दा भुलेखा पाउंदे सन। पर उन्हां दी जिंदगी दा दूजा पक्ष इह वी कि सारी उम्र बस किन्नियां खिचो ताणां दे विच उलझदे रहे। पहलों दो धीआं होईआं, उन्हां मगरों एक पुत होया जिहड़ा कि ख्वाहिशां वाली पंड नूं भरी गया ते उह वी हास हास बर्दाश्त करदे गए। पुत ने जो कहना पूरा कर देना कि जिवें बंदा बस डरिया जिहा रहिंदा, जे नाल दी ने कहना भी इन्ना क्यों करते हो, हर एक ख्वाहिश क्यों पूरी करनी। अंकल होना अगों जवाब होंदा कि यह सब कुछ सहना पैंदा, नहीं तो जिहड़ी अगली पीढ़ी हुंदी है ना रुस के दूजे दे पलड़े बह जांदी है। बस इसे दूजे पलड़े दे डर दे खातर ਜ਼ਿੰਦਗੀ ਕਰਦੇ ਕਰਦੇ ਅੰਕਲ ਜੀ ਬਿਮਾਰ ਰਹਿਣ ਲੱਗ ਗਏ। ਬਿਮਾਰ ਸੋਚਾਂ ਪ੍ਰਤੀ ਕਿ ਮੈਂ ਆਹ ਚੀਜ਼ ਪੂਰੀ ਕਰ ਦੇਵਾਂ, ਮੈਥੋਂ ਇਹ ਚੀਜ਼ ਮੰਗੀ ਗਈ ਹੈ ਮੈਂ ਪੂਰੀ ਕਰ ਦੇਵਾਂ, ਆਹ ਖਵਾਹਿਸ਼ਾਂ ਪੂਰੀਆਂ ਕਰ ਦੇਵਾਂ, ਪਰ ਆਪਣੇ ਆਪ ਬਾਰੇ ਸੋਚਿਆ ਨਹੀਂ। ਗੱਲ ਇੰਨੀ ਵੱਧ ਗਈ ਕਿ ਗੱਲਾਂ ਕਰਦੇ ਅਕਸਰ ਹੱਥ ਕੰਬਦੇ ਉਹਨਾਂ ਦੇ। ਫਿਰ ਅੰਕਲ ਹੁਣਾਂ ਨੇ ਇੱਕ ਵਪਾਰ ਸ਼ੁਰੂ ਕੀਤਾ, ਪਰ ਰੱਬ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ, ਵਪਾਰ 'ਚ ਵੀ ਘਾਟਾ ਪੈ ਗਿਆ। ਡਾਵਾਂ ਡੋਲ ਹੋਈ ਜਾਂਦੀ ਔਕਾਤ ਨੂੰ ਪੈਰਾਂ ਭਾਰਨ ਖਰ ਖਾਤਰ ਸਾਰੀ ਜ਼ਮੀਨ ਵੀ ਵੇਚਦੀ ਕਿ ਬਸ ਜਿਹੜੀ ਇਹ ਔਕਾਤ ਹੈ ਬਚੀ ਰਹੇ, ਜਿਹੜੀ ਇਹ ਮੈਂ ਰੁਤਬਾ ਕਮਾਇਆ ਇਹ ਬਣਿਆ ਰਹੇ। ਇਸ ਖਾਤਰ ਜੇ ਜ਼ਮੀਨ ਵੀ ਜਾਂਦੀ ਹੈ ਤਾਂ ਜਾਵੇ, ਬੈਂਕਾਂ ਦੀਆਂ ਲਿਮਟਾਂ, ਕਰਜ਼ੇ, ਮੌਰਗੇਜਾਂ, ਉਧਾਰ, ਫਾਈਨੈਂਸ, ਇਹ ਸਾਰਾ ਕੁਝ ਬਸ ਇੱਕ ਡਾਵਾਡੋਲ ਹੋਈ ਜਾਂਦੀ ਹੈ ਕਾਤ ਨੂੰ ਪੈਰਾਂ ਭਾਰ ਕਰਨ ਲਈ। ਊਠਾਂ ਵਾਲੇ ਨਾਲ ਪਈ ਸਾਂਝ ਨੇ ਵਾਰ ਵਾਰ ਘਰ ਦੀ ਬਾਰੀ ਸਰਦਲ ਉੱਚੀ ਮਜਬੂਰ ਕਰਨ ਨੂੰ ਕਰ ਹੀ ਦਿੱਤਾ ਸੀ। ਕਈ ਵਾਰੀ ਦੋਸਤ ਮਿੱਤਰ ਆਉਂਦੇ ਤੇ ਕਹਿੰਦੇ ਜਾਂ ਹਮਦਰਦੀ ਦਿੰਦੇ ਜਾਂ ਕੋਈ ਸਲਾਹ ਦੇਣ ਆਉਂਦੇ ਤਾਂ ਅੱਗਿਓਂ ਅੰਕਲ ਵੀ ਹੱਸ ਪੈਂਦੇ, ਪਰ ਅੰਦਰੋਂ ਅੰਦਰ ਹੀ ਸ਼ਾਇਦ ਦੁਖੀ ਸਨ। ਅਖੀਰ ਉਸ ਦਿਨ ਰੋਏ ਜਿੱਦਣ ਲਾਡਾਂ ਨਾਲ ਪਾਲੇ ਹੋਏ ਗੱਭਰੂ ਪੁੱਤ ਨੇ ਬਾਹਰੋਂ ਫੋਨ ਦੇ ਉੱਪਰ ਜਦੋਂ ਗੱਲ ਕਰਨੀ ਚਾਹੀ ਤਾਂ ਅੱਗੋਂ ਝਿੜਕਾਂ ਮਾਰਤੀਆਂ। ਉਹ ਗੱਲ ਸ਼ਾਇਦ ਅੰਕਲ ਦੇ ਦਿਲ ਨੂੰ ਬਹੁਤ ਜ਼ਿਆਦਾ ਚੁੱਭ ਗਈ, ਪਰ ਕਿਸੇ ਨੂੰ ਵੀ ਅਸਲ ਗੱਲ ਦਾ ਪਤਾ ਨਾ ਲੱਗਣ ਦਿੱਤਾ। ਬਸ ਅਖੀਰ ਤੱਕ ਇਹੋ ਆਖਦੇ ਰਹੇ ਕਿ ਮੈਥੋਂ ਕੋਈ ਗਲਤੀ ਹੋ ਗਈ ਹੋਣੀ ਆ। ਬਸ ਇਹ ਅੰਦਰ ਦੀਆਂ ਸੋਚਾਂ ਇੱਕ ਦਿਨ ਮਾਰੂ ਸਾਬਤ ਹੋਈਆਂ ਤੇ ਅੰਕਲ ਨੂੰ ਰਵਾਨਗੀ ਪਾ ਕੇ ਸਾਰੇ ਜਾਣੇ ਬੜੇ ਹੈਰਾਨ ਸੀਗੇ ਕਿ ਇੰਨੀ ਛੇਤੀ ਜਾਣ ਵਾਲਾ ਇਨਸਾਨ ਤੇ ਨਹੀਂ ਸੀ ਅੰਕਲ, ਪਰ ਚਲੇ ਗਏ। ਇੰਜ ਤੁਸੀਂ ਵੀ ਹਜ਼ਾਰਾਂ ਹੋਰ ਵੇਖੀਆਂ ਹੋਣੀਆਂ ਚੀਜ਼ਾਂ, ਸੋ ਆਪਣੀ ਸਿਹਤ ਤੇ ਸਮਰੱਥਾ ਨਾਲ ਚੜ੍ਹਦੀ ਕਲਾ ਨਾਲ ਕਦੀ ਵੀ ਸਮਝੌਤਾ ਨਾ ਕੀਤਾ ਜਾਵੇ, ਬਸ ਇਹੋ ਖਾਤਰ ਕਿ ਇੱਕ ਰੁਤਬਾ ਬਣਿਆ ਬਣਿਆ ਰਹੇ, ਸਾਰਿਆਂ ਨੂੰ ਪਤਾ ਕਿ ਮੇਰੇ ਕੋਲ ਇੰਨਾ ਕੁਝ ਆ ਤੇ ਇੰਨਾ ਕੁਝ ਹੀ ਰਹੇ, ਉਸ ਖਾਤਰ ਬੰਦਾ ਭੱਜ ਨੱਠ ਕਰੀ ਜਾਵੇ, ਰੋਟੀ ਪਾਣੀ ਨੂੰ ਸਮਾਂ ਨਾ ਦੇਵੇ, ਆਪਣੀ ਸਿਹਤ ਨੂੰ ਸਮਾਂ ਨਾ ਦੇਵੇ ਤੇ ਬਸ ਭੱਜਾ ਫਿਰਦਾ ਰਹੇ ਇਸ ਭੁਲੇਖੇ 'ਚ ਕਿ ਜਿਹੜੀ ਮੈਂ ਔਕਾਤ ਦੀ ਕੰਧ ਖੜੀ ਕੀਤੀ ਹੈ ਕਿਤੇ ਇਹ ਨਾ ਡਿੱਗ ਜੇ। ਸਿਹਤ ਤਾਂ ਹੀ ਬਰਕਰਾਰ ਰਹਿ ਸਕਦੀ ਜਦੋਂ ਭੁੱਖ ਪਿਆਸ ਲੱਗਣ ਤੇ ਸੱਤ ਕੰਮ ਛੱਡ ਕੇ ਵੀ ਰੋਟੀ ਖਾਧੀ ਜਾਵੇ। ਇਹ ਸਾਰਾ ਕੁਝ ਇਹ ਸਾਰਾ ਕੰਮ ਕਰ ਤਾਂ ਹੈ ਕਿਉਂਕਿ ਤੁਸੀਂ ਹਾਫ ਤੁਰੇ ਫਿਰਦੇ ਹੋ, ਤੇ ਰਹੀ ਗੱਲ ਚੜ੍ਹਦੀ ਕਲਾ ਦੀ, ਤੇ ਜੇ ਨਿਤਨੇਮ ਦਾ ਤੇ ਤੁਰਕੀ ਬਾਣੀ ਦਾ ਲੜ ਫੜਿਆ ਰਹੇ ਨਾ ਤੇ ਸਭ ਕੁਝ ਕਾਇਮ ਹੋ ਜਾਂਦਾ। ਉਦਾਂ ਹੀ ਜਿੱਦਾਂ ਦਸਮ ਪਿਤਾ ਨੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਕੰਢਿਆਂ ਦੀ ਸੇਜ ਤੇ ਇਸ ਚੜ੍ਹਦੀ ਕਲਾ ਨੂੰ ਕੰਮ ਕਰਕੇ ਵਿਖਾਇਆ ਸੀ। ਸੋ ਚੜ੍ਹਦੀਆਂ ਕਲਾਵਾਂ 'ਚ ਰਹੋ, ਇਹ ਸਾਰਾ ਕੁਛ ਇਹ ਸਾਰੇ ਰਿਸ਼ਤਿਆਂ ਨੂੰ ਤਾਂ ਸਮਾਂ ਦਿਓ, ਪਰ ਆਪਣੇ ਸਰੀਰ ਨੂੰ, ਆਪਣੀ ਸਮੇਂ ਦੀ ਖੁਰਾਕ ਨੂੰ, ਆਪਣੀ ਚੜ੍ਹਦੀ ਕਲਾ ਨੂੰ, ਉਹਨੂੰ ਵੀ ਤਜ਼ਵੀਜ਼ ਦਿਓ। ਭੁੱਲ ਚੁੱਕ ਲਈ ਮਾਫ਼ੀ, ਜਿਉਂਦੇ ਵਾਸਤੇ ਰਹੋ। ਅੱਜ ਦੀ ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਨੇ, ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਊਗੀ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਚਰਚਾ ਕਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ, ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਨਰ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਖਾਸ ਖਬਰਾਂ ਚ ਬੀਜੇਪੀ ਪੰਜਾਬ ਚ ਨਸ਼ਿਆਂ ਖਿਲਾਫ ਹੁਣ ਰੱਥ ਯਾਤਰਾ ਕੱਢੇਗੀ ਤੇ ਸੂਬੇ ਦਾ ਭਗਵਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 18 ਸਤੰਬਰ ਤੋਂ ਜਿਹੜੀ ਹੈ ਇਹ ਰੱਥ ਯਾਤਰਾ ਸ਼ੁਰੂ ਹੋਏਗੀ, ਜਿਹਦੇ ਚ ਕਿਹਾ ਜਾ ਰਿਹਾ ਕਿ 5 ਥਾਵਾਂ ਤੋਂ ਜਿਹੜੇ ਰੱਥ ਹੈ ਉਹ ਚੱਲਣਗੇ। ਉਧਰ ਜਦੋਂ ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ, ਪੰਜਾਬ ਮਾਮਲਿਆਂ ਬਾਰੇ ਕਾਂਗਰਸ ਦੇ ਨਵੇਂ ਇੰਚਾਰਜ ਜੋ ਹੈ ਮਿਸਟਰ ਸਚਿਨ ਪਾਇਲਟ, ਉਹਨੇ ਸੂਬੇ ਚ ਮੁੱਖ ਮੰਤਰੀ ਦੇ ਚਿਹਰੇ ਦਾ ਖੁਲਾਸਾ ਕਰਨ ਤੋਂ ਟਾਲਾ ਵੱਟਿਆ ਤੇ ਜੋ ਚੰਨੀ ਧੜਾ ਹੁਣ ਨੇੜੇ ਲੱਗਣ ਦੀ ਜੋ ਇੰਚਾਰਜ ਕੋਸ਼ਿਸ਼ ਕਰ ਰਿਹਾ। ਤੇ ਚੰਡੀਗੜ੍ਹ ਦੀ ਇੱਕ ਅਦਾਲਤ ਨੇ ਸਾਬਕਾ ਜੱਜ ਜਸਟਿਸ ਰਣਜੀਤ ਸਿੰਘ, ਅਕਾਲੀ ਨੇਤਾ ਵਿਕਰਮ ਮਜੀਠੀਆ ਤੇ ਕਾਂਗਰਸ ਨੇਤਾ ਸੁਖਪਾਲ ਖਹਿਰਾ ਨੂੰ ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਖਿਲਾਫ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣ ਤੋਂ ਰੋਕ ਦਿੱਤਾ। ਤੇ ਉਧਰ ਪੰਜਾਬ ਦੇ ਮੁਲਾਜ਼ਮਾਂ ਦੀ ਹੜਤਾਲ ਖਤਮ ਹੋਈ ਹੈ, ਸਰਕਾਰ ਨੇ ਨੋਟਿਸ ਵਾਪਸ ਲੈਣ ਅਤੇ ਮੰਗਾਂ ਮੰਨਣ ਦਾ ਜਿਹੜਾ ਹੈ ਭਰੋਸਾ ਦਿੱਤਾ। ਤੇ ਨਵੀਂ ਦਿੱਲੀ ਚ 2 ਰੋਜ਼ਾ ਬ੍ਰਿਕਸ ਸੰਮੇਲਨ ਦੀਆਂ ਤਿਆਰੀਆਂ ਜ਼ੋਰਾਂ ਤੇ ਨੇ। ਰੂਸ ਯੂਕਰੇਨ ਜੰਗ ਤੇ ਈਰਾਨ ਤੇ ਅਮਰੀਕੀ ਸੰਕਟ ਜਿਹੜੇ ਹੈ ਇਸ ਦੇ ਦੌਰਾਨ ਤਣਾਅ ਵਾਲੇ ਮੁੱਦੇ ਬਣੇ ਰਹਿਣਗੇ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਸਭ ਤੋਂ ਪਹਿਲੀ ਖਬਰ ਜਿਹੜੀ ਤੁਸੀਂ ਸਾਂਝੀ ਕੀਤੀ ਹੈ ਨਸ਼ਿਆਂ ਦੇ ਉੱਤੇ, ਹੁਣ ਪੰਜਾਬ ਦੇ ਵਿੱਚ ਸਿਆਸਤ ਆਪਾਂ ਵੇਖਦੇ ਹਾਂ ਕਿ ਹਰ ਇੱਕ ਇਲੈਕਸ਼ਨ ਦੇ ਵਿੱਚ ਖੁੱਲ੍ਹ ਕੇ ਸਾਹਮਣੇ ਆ ਜਾਂਦੀ ਹੈ। ਸੋ ਸ਼ਾਇਦ ਜਿਹੜੀ ਪਾਰਟੀ ਸਹੀ ਤਰੀਕੇ ਦੇ ਨਾਲ ਨਬਜ਼ ਫੜਨ 'ਚ ਕਹਿੰਦੇ ਨੇ ਕਿ ਕਾਮਯਾਬ ਹੋ ਜਾਂਦੀ ਹੈ, ਉਸ ਪਾਰਟੀ ਨੂੰ ਥੋੜ੍ਹਾ ਜਿਹਾ ਫਾਇਦਾ ਵੀ ਮਿਲਦਾ। ਬੀਜੇਪੀ ਨੇ ਹੁਣ ਇਹ ਨਬਜ਼ ਫੜਨ ਦੀ ਕੋਸ਼ਿਸ਼ ਕੀਤੀ ਹੈ। ਸੋ ਹੋ ਸਕਦਾ ਬਹੁਤ ਸਾਰੇ ਮੁੱਦਿਆਂ ਦੇ ਵਿੱਚੋਂ ਇੱਕ ਜਾਂ ਫਿਰ ਇਸੇ ਮੁੱਦੇ ਦੇ ਉੱਤੇ ਵੱਡੀ ਟੇਕ ਧਰੀ ਜਾਵੇ ਕਿ ਇਹ ਇੱਕ ਵਾਜਬ ਟੇਕ, ਕਿਉਂਕਿ ਹਰ ਵਾਰੀ ਆਪਾਂ ਕੱਲ੍ਹ ਵੀ ਗੱਲ ਕਰਦੇ ਹਾਂ, ਕੋਈ ਵੀ ਪਾਰਟੀ ਆਉਂਦੀ ਹੈ ਉਹਦੇ ਵੱਲੋਂ ਇਹੋ ਭਰੋਸਾ ਦਿੱਤਾ ਜਾਂਦਾ, ਕੋਈ ਕਹਿੰਦਾ ਸੀ ਮੈਂ ਹਫ਼ਤੇ 'ਚ ਬੰਦ ਕਰ ਦੂੰ ਨਸ਼ੇ, ਕੋਈ ਕਹਿੰਦਾ ਸੀ ਵੀ ਬੰਦ ਹੋਏ ਲਓ ਮੈਂ ਕੁਰਸੀ 'ਤੇ ਬਹਿ ਜਾਂ ਸਹੀ, ਕੋਈ ਕਹਿੰਦਾ ਸੀ ਵੀ ਫਲਾਣੇ ਨੇ ਕੀਤੇ ਆ, ਜਦੋਂ ਉਹ ਬਦਲ ਗਿਆ ਤਾਂ ਫਿਰ ਨਸ਼ੇ 'ਤੇ ਆਪੇ ਹੀ ਹਟ ਜਾਣੇ ਆ। ਪਰ ਨਸ਼ੇ ਕੱਲ੍ਹ ਵੀ ਆਪਾਂ ਗੱਲ ਕਰਦੇ ਹਾਂ ਕਿ ਉਸੇ ਤਰ੍ਹਾਂ ਦੇ ਉਸੇ ਤਰ੍ਹਾਂ ਚੱਲ ਰਹੇ ਆ, ਹੁਣ ਵਾਰੀ ਬੀਜੇਪੀ ਦੀ ਆ, ਬੀਜੇਪੀ ਇਹੋ ਜਿਹਾ ਕੀ ਕਰੂ?
1: ਨਹੀਂ ਦੇਖੋ, ਬੀਜੇਪੀ ਪਹਿਲਾਂ ਤਾਂ ਚਲੋ ਜਿਹੜਾ ਬੀਜੇਪੀ ਬਾਰੇ ਇੱਕ ਨਾ ਭੁਲੇਖਾ ਥੋੜਾ ਜਿਹਾ ਜੇ ਰਹਿੰਦਾ ਲੋਕਾਂ ਨੂੰ, ਬੀਜੇਪੀ ਦੀ ਸਰਕਾਰ ਪਹਿਲਾਂ ਵੀ ਇੱਥੇ ਰਹੀ ਹੈ, ਅਕਾਲੀਆਂ ਨਾਲ ਮਿਲ ਕੇ ਰਹੀ ਹੈ। ਜਦੋਂ ਨਸ਼ਿਆਂ ਦੀ ਸ਼ੁਰੂਆਤ ਹੋਈ ਹੈ, ਇਹ ਇਲਜ਼ਾਮ ਲਾਇਆ ਜਾਂਦਾ ਖਾਸ ਕਰਕੇ ਕੁਛ ਇੱਕ ਲੀਡਰਾਂ ਦੇ ਉੱਤੇ, ਉਦੋਂ ਬੀਜੇਪੀ ਸਰਕਾਰ ਚ ਭਾਈਵਾਲ ਸੀ ਕਿ ਉਦੋਂ ਬੀਜੇਪੀ ਨੂੰ ਇਹ ਦਿਸ ਨਹੀਂ ਸੀ ਰਿਹਾ ਕਿ ਜਿਹੜਾ ਹੈਗਾ ਨਸ਼ਾ ਇੱਥੇ ਵਿਕ ਰਿਹਾ ਹੈ ਜਾਂ ਨਸ਼ਿਆਂ ਦਾ ਵਪਾਰ ਸ਼ੁਰੂ ਹੋ ਰਿਹਾ ਹੈ ਜਾਂ ਹੈਰੋਇਨ ਆ ਰਹੀ ਹੈ। ਤੇ ਉਦੋਂ ਕਿਸੇ ਵੀ ਬੀਜੇਪੀ ਦੇ ਕਿਸੇ ਆਗੂ ਦਾ, ਕਿਸੇ ਲੀਡਰ ਦਾ, ਮੰਤਰੀ ਵੀ ਸੀ ਇਸ ਸਰਕਾਰ ਦੇ ਵਿੱਚ ਬੀਜੇਪੀ ਦੇ, ਕਿਸੇ ਨੇ ਜਿਹੜਾ ਹੈ ਨਾ ਕਦੇ ਬਿਆਨ ਤੱਕ ਦਿੱਤਾ ਨਾ ਕਦੇ ਇਹ ਗੱਲ ਮੰਨੀ ਕਿ ਇੱਥੇ ਕੋਈ ਨਸ਼ਿਆਂ ਦੀ ਵਰਗੀ ਪ੍ਰੋਬਲਮ ਵੀ ਹੈਗੀ ਹੈ। ਹੁਣ ਜਿਹੜਾ ਹੈ ਪਿਛਲੇ ਸਮੇਂ ਤੋਂ ਬੀਜੇਪੀ ਖਾਸ ਕਰਕੇ ਇਸ ਮੁੱਦੇ ਨੂੰ ਜਿਹੜਾ ਹੈਗਾ ਮੁੱਖ ਤੌਰ ਤੇ ਜਿਹੜੀ ਆ ਉਹ ਉਠਾ ਰਹੀ ਹੈ, ਜਿਹਦੇ ਤੇ ਹੁਣ ਪਿੱਛੇ ਜੀ ਜਿਹੜੀਆਂ 2 ਘਟਨਾਵਾਂ ਵਾਪਰੀਆਂ ਨੇ, ਇੱਕ ਗੁਲਜ਼ਾਰ ਸਿੰਘ ਵਾਲੀ ਤੇ ਇੱਕ ਉਦੋਂ ਪਹਿਲਾਂ ਮੋਹਨਜੀਤ ਵਾਲੀ, ਤੇ ਉਹਨਾਂ ਨੂੰ ਹੁਣ ਮੁੱਖ ਤੌਰ ਤੇ ਚੁੱਕਿਆ ਜਾ ਰਿਹਾ। ਇੱਥੋਂ ਤੱਕ ਕਿ ਜੋ ਨਿਤਿਨ ਨਵੀਨ ਜੋ ਬੀਜੇਪੀ ਦਾ ਜਿਹੜਾ ਹੈਗਾ ਉਹ ਪ੍ਰਧਾਨ ਹੈ, ਸੰਗਠਨ ਦਾ ਰਾਸ਼ਟਰੀ ਪ੍ਰਧਾਨ ਹੈ, ਤੇ ਉਹਨੇ ਵੀ ਜਿਹੜਾ ਹੈ ਇਹ ਮੁੱਦਾ ਚੁੱਕਿਆ ਕਿ ਪੰਜਾਬ ਦੇ ਵਿੱਚ ਆਹ ਹਾਲ ਹੋ ਗਿਆ। ਤੇ ਉਧਰੋਂ ਜਿਹੜਾ ਹੈਗਾ ਉਹਨਾਂ ਨੇ ਹੁਣ ਇੱਕ 18 ਸਤੰਬਰ ਤੋਂ ਸ਼ੁਰੂ ਕੀਤਾ ਕਿ ਅਸੀਂ ਜਿਹੜਾ ਹੈ ਉਹ ਰੱਥ ਯਾਤਰਾ ਜਿਹੜੀ ਆ ਉਹ ਕੱਢਾਂਗੇ, ਤੇ ਜਿਹੜੀ ਰੱਥ ਯਾਤਰਾ ਪਠਾਨਕੋਟ ਤੋਂ ਜਿਹੜੀ ਹੈ ਉਹ ਸ਼ੁਰੂ ਹੋਏਗੀ, ਸ਼ਿਆਮਾ ਪ੍ਰਸ਼ਾਦ ਮੁਖਰਜੀ ਦੀ ਜਿਹੜੀ ਹੈਗੀ ਹੈ ਬੁੱਤ ਆ ਜਿਹੜਾ, ਤੇ ਉੱਥੋਂ ਸ਼ੁਰੂ ਹੋ ਕੇ ਤੇ ਇਹ ਜਿਹੜੀ ਜਲੰਧਰ ਚ ਆ ਕੇ ਜਿਹੜੀ ਆ ਖਤਮ ਹੋਏਗੀ। ਤੇ ਇਹਨਾਂ ਨੇ ਨਾਲ ਹੀ ਇਹ ਕਿਹਾ ਕਿ ਜਿਹੜੀਆਂ 4-5 ਥਾਵਾਂ ਤੋਂ ਜਿਹੜੇ ਇਹ 5 ਜਿਹੜੇ ਆ ਉਹ ਰੱਥ ਜਿਹੜੇ ਆ ਉਹ ਚੱਲਣੇ ਨੇ, ਤੇ ਜਿਹਦੇ ਚ ਇੱਕ ਫਤਿਹਗੜ੍ਹ ਸਾਹਿਬ ਤੋਂ ਇਸੇ ਤਰ੍ਹਾਂ ਜਿਹੜਾ ਹੈਗਾ ਸਾਦਕੀ ਬਾਰਡਰ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ, ਤੇ ਉੱਥੋਂ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ, ਤੇ ਕਿਹਾ ਜਾ ਰਿਹਾ ਕਿ ਸਾਰੇ 117 ਵਿਧਾਨ ਸਭਾ ਜਿਹੜੇ ਹੈਗੇ ਹਲਕੇ ਉੱਥੇ ਇਹ ਜਾਏਗੀ। ਤੇ ਮੇਨ ਤਾਂ ਉਹਨਾਂ ਦਾ ਅਸਲ ਮਕਸਦ ਤਾਂ ਜਿਹੜਾ ਹੈਗਾ ਉਹ ਅਗਲੀ ਇਲੈਕਸ਼ਨ ਹੀ ਹੈ। ਤੇ ਜਿਹੜਾ ਹੈਗਾ ਸੂਬਾ ਪ੍ਰਧਾਨ ਕੇਵਲ ਢਿੱਲੋਂ ਨੇ ਵੀ ਕਿਹਾ ਕਿ ਨਸ਼ਿਆਂ ਦੇ ਖਿਲਾਫ਼ ਅਸੀਂ ਜਨ ਅੰਦੋਲਨ ਜਿਹੜਾ ਹੈਗਾ ਉਹ ਖੜਾ ਕਰਾਂਗੇ। ਤੇ ਪਰ ਲੋਕ ਤਾਂ ਇਹ ਸਵਾਲ ਪੁੱਛਦੇ ਆ ਨਾ ਜੀ ਕਿ ਉਦੋਂ ਤੁਸੀਂ ਜਦੋਂ ਨਸ਼ੇ ਸ਼ੁਰੂ ਹੋਏ ਉਦੋਂ ਕਿਉਂ ਨਾ ਬੋਲੇ, ਤੇ ਜਾਂ ਹੁਣ ਜਿਹੜਾ ਤੇ ਉਦੋਂ ਨਸ਼ਿਆਂ ਦਾ ਕੀ ਕਿੰਨਾ ਕੁ ਜਿਹੜਾ ਹੈਗਾ ਇਹਦਾ ਕੁਆਂਟਮ ਜਾਂ ਇਹਦਾ ਕੀ ਅਸਰ ਹੈ। ਤੇ ਕਿਉਂਕਿ ਜਦੋਂ ਪਹਿਲੀ ਵਾਰੀ ਬੀਜੇਪੀ ਤੇ ਬਾਦਲ ਸਾਹਿਬ ਦੀ ਸਾਂਝੀ ਸਰਕਾਰ ਬਣੀ ਆ ਅਕਾਲੀ ਦਲ ਦੀ 1997 ਦੇ ਵਿੱਚ, ਤੇ ਫਿਰ ਉਸ ਤੋਂ ਬਾਅਦ ਫਿਰ ਲਗਾਤਾਰ ਜਿਹੜੀ ਹੈ 2007 ਤੋਂ ਲੈ ਕੇ 2000 ਜਿਹੜੀ ਹੈ ਉਹ 14 ਤੱਕ 10 ਸਾਲ ਜਿਹੜੀ ਹੈ ਉਹ 2000 ਜੋ ਹੈ ਉਹ ਮਾਫ ਕਰਨਾ ਜਿਹੜੀ ਹੈ ਦੋ ਹਾਂ 2007 ਤੋਂ ਲੈ ਕੇ ਫਿਰ ਲਗਾਤਾਰ 2000 ਜਿਹੜੀ ਹੈ ਉਹ 12 ਤੱਕ ਤੇ ਉਹ ਸਰਕਾਰ ਇਹ ਇਹਨਾਂ ਦੀ ਰਹੀ ਹੈਗੀ। ਤੇ ਉਸ ਸਮੇਂ ਦੇ ਦੌਰਾਨ ਵੀ ਜਿਹੜਾ ਕੋਈ ਨਸ਼ਾ ਇਹ ਘੱਟ ਨਹੀਂ ਸੀ, ਕਿਉਂਕਿ ਅਸੀਂ ਜਦੋਂ ਪਿਛਲੀਆਂ ਸਾਰੀਆਂ ਨਿਊਜ਼ ਵਗੈਰਾ ਤੇ ਝਾਤ ਮਾਰਦਿਆਂ ਦੇਖਦਿਆਂ ਤੇ ਫਿਰ ਪਤਾ ਲੱਗਦਾ ਉਹਨਾਂ ਦਿਨਾਂ ਦੇ ਵਿੱਚ ਅਖਬਾਰ ਕਿ ਕਿਸ ਕਿਸ ਤਰੀਕੇ ਨਾਲ ਜਿਹੜਾ ਹੈ ਉਹ ਜਿਹੜਾ ਨਸ਼ੇ ਦਾ ਚਲਨ ਚੱਲ ਰਿਹਾ ਸੀ ਉਦੋਂ ਜਿਹੜਾ ਨਵਾਂ ਨਵਾਂ ਇਹ ਸ਼ੁਰੂ ਹੋਇਆ ਸੀ। ਤੇ ਪਰ ਇਹ ਹੈ ਕਿ ਜਦੋਂ ਅਸੀਂ ਵਿਰੋਧੀ ਧਿਰ ਚ ਹੁੰਦੇ ਹਾਂ ਉਦੋਂ ਸਾਨੂੰ ਜਿਹੜਾ ਹੈਗਾ ਇਹ ਗੱਲ ਕਹਿਣੀ ਬਹੁਤ ਸੌਖੀ ਲੱਗਦੀ ਹੈ ਕਿ ਆਹ ਦੇਖੋ ਜੀ ਇੰਨਾ ਫੈਲ ਗਿਆ ਜੀ, ਹੁਣ ਤਾਂ ਹਰ ਪਿੰਡ ਗ੍ਰਸਤ ਹੋ ਗਿਆ ਜੀ, ਇਹ ਹੋ ਗਿਆ ਜੀ। ਤੇ ਜਦੋਂ ਅਸੀਂ ਸੱਤਾ ਦੇ ਵਿੱਚ ਹੁੰਦੇ ਹਾਂ ਉਦੋਂ ਸਾਨੂੰ ਲੱਗਦਾ ਕਿ ਨਹੀਂ ਅਸੀਂ ਤਾਂ ਕਰ ਰਹੇ ਹਾਂ, ਕਾਬੂ ਪਾ ਰਹੇ ਹਾਂ, ਜਿਵੇਂ ਹੁਣ ਆਮ ਆਦਮੀ ਪਾਰਟੀ ਲਗਾਤਾਰ ਕਹਿ ਰਹੀ ਹੈ ਉਹਨਾਂ ਨੇ ਯੁੱਧ ਨਸ਼ਿਆਂ ਵਿਰੁੱਧ ਏਦਾਂ ਦੀ ਗੱਲ ਛੇੜੀ ਹੋਈ ਹੈ, ਤੇ ਉਹ ਫਿਰ ਕਹਿੰਦੇ ਵੀ ਨਹੀਂ ਅਸੀਂ ਤਾਂ ਇੰਨਾ ਕਾਬੂ ਪਾ ਲਿਆ। ਤੇ ਜੇ ਹੁਣ ਇਹ ਸਾਰਾ ਇਸ਼ੂ ਹੀ ਸਿਰਫ ਤੇ ਸਿਰਫ ਨਸ਼ਾ ਹੈ ਜਾਂ ਬੀਜੇਪੀ ਜੇ ਇਹਨੂੰ ਆਪਣਾ ਚੋਣ ਦਾ ਏਜੰਡਾ ਬਣਾਉਂਦੀ ਹੈ ਤੇ ਫਿਰ ਬਾਕੀ ਜਿਹੜਾ ਹੈਗਾ ਉਹ ਏਜੰਡਾ ਕਿੱਥੇ ਹੈ। ਪੰਜਾਬ ਦੇ ਲੋਕਾਂ ਨੇ ਜਿਹੜਾ ਹੈਗਾ ਕਿਸਾਨ ਅੰਦੋਲਨ ਲੜਿਆ, ਅਗਵਾਈ ਕੀਤੀ, ਉਹਦਾ ਅਜੇ ਤੱਕ ਕੁਛ ਨੀ ਹੋਇਆ। ਹੁਣ ਵੀ ਬੀਜੇਪੀ ਦੀ ਸਰਕਾਰ ਹੈ, ਉਦੋਂ ਵੀ ਬੀਜੇਪੀ ਦੀ ਕੇਂਦਰ ਦੀ ਸਰਕਾਰ ਸੀ। ਕੀ ਇਹ ਬੀਜੇਪੀ ਨੂੰ ਭੁਲੇਖਾ ਹੈ ਕਿ ਲੋਕ ਇਹ ਸਵਾਲ ਨੀ ਪੁੱਛਣਗੇ ਜਾਂ ਕਿਸਾਨ ਇਹ ਸਵਾਲ ਜਿਹੜੇ ਨਹੀਂ ਪੁੱਛਣਗੇ ਜਦੋਂ ਪਿੰਡਾਂ ਦੇ ਵਿੱਚ ਜਾਣਗੇ? ਠੀਕ ਹੈ ਨਸ਼ਿਆਂ ਦੇ ਖਿਲਾਫ਼ ਪ੍ਰਚਾਰ ਕਰਨ, ਚੰਗੀ ਗੱਲ ਹੈ, ਹਰ ਪਾਰਟੀ ਨੂੰ ਪ੍ਰਚਾਰ ਕਰਨਾ ਚਾਹੀਦਾ ਤੇ ਅੱਗੇ ਹੋ ਕੇ ਨਸ਼ਿਆਂ ਦੇ ਖਿਲਾਫ਼ ਲੜਾਈ ਵੀ ਲੜਨੀ ਚਾਹੀਦੀ ਹੈ, ਪਰ ਇਕੱਲੇ ਨਸ਼ੇ ਜਿਹੜਾ ਹੈ ਉਹ ਮੁੱਦਾ ਨਹੀਂ। ਮੁੱਦਾ ਇਹ ਪੰਜਾਬ ਦੇ ਜਿਹੜੇ ਆ ਬਹੁਤ ਸਾਰੇ ਆ, ਪੰਜਾਬ ਨਾਲ ਇਨਸਾਫ਼ ਹੋ ਹੀ ਨਹੀਂ ਰਿਹਾ ਤੇ ਹੁਣ ਸਿਰਫ ਇਸ ਬਹਾਨੇ ਪੰਜਾਬ ਨਾਲ ਇਨਸਾਫ਼ ਨਹੀਂ ਕੀਤਾ ਜਾ ਰਿਹਾ ਕਿਉਂਕਿ ਇੱਥੇ ਬੀਜੇਪੀ ਦੀ ਸਰਕਾਰ ਨਹੀਂ, ਨਾ ਹੀ ਇੱਥੇ ਬੀਜੇਪੀ ਦੇ ਭਾਈਵਾਲਾਂ ਦੀ ਸਰਕਾਰ ਹੈ, ਇੱਥੇ ਵਿਰੋਧੀ ਧਿਰ ਦੀ ਸਰਕਾਰ ਹੈ। ਲਗਾਤਾਰ ਜਿਹੜਾ ਹੈਗਾ ਪ੍ਰਧਾਨ ਮੰਤਰੀ ਤੋਂ ਲੈ ਕੇ ਹੇਠਲੇ ਤੱਕ ਉਹ ਕਹਿੰਦੇ ਕਿ ਡਬਲ ਇੰਜਨ ਸਰਕਾਰ ਹੋਣੀ ਚਾਹੀਦੀ ਹੈ। ਇਹਦਾ ਮਤਲਬ ਕਿ ਜੇ ਬੀਜੇਪੀ ਦੀ ਸਰਕਾਰ ਹੈ ਤਾਂ ਹੀ ਉੱਥੇ ਡਿਵੈਲਪਮੈਂਟ ਹੋਏਗੀ ਤੇ ਫਿਰ ਇੱਥੇ ਡੈਮੋਕ੍ਰੇਸੀ ਦਾ ਜਾਂ ਇੱਕ ਜਿਹੜਾ ਇਸ ਸਾਡਾ ਫੈਡਰਲ ਸਿਸਟਮ ਹੈ ਉਹਦਾ ਅਰਥ ਕੀ ਜਿਹੜਾ ਹੈ ਰਹਿ ਜਾਂਦਾ। ਕੀ ਹੋਰ ਸਵਾਲ ਜਾਂ ਹੋਰ ਮੁੱਦੇ ਹੈ ਨੀ? ਇਹ ਹੈ ਜਿਹੜੀ ਵੱਡੀ ਗੱਲ। ਹੁਣ ਬੀਜੇਪੀ ਨੂੰ ਇਹ ਲੱਗਦਾ ਹੈ ਕਿ ਨਸ਼ਿਆਂ ਵਾਲਾ ਮੁੱਦਾ ਉਠਾ ਕੇ 2027 ਦੀ ਇਲੈਕਸ਼ਨ ਦੇ ਵਿੱਚ ਅਸੀਂ ਆਰਾਮ ਦੇ ਨਾਲ ਜਿਹੜਾ ਹੈ ਉਹ ਉਤਰ ਸਕਦੇ ਹਾਂ, ਕਿਉਂਕਿ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਲੋਕਾਂ ਨੇ ਪਿੰਡਾਂ ਦੇ ਆਨੇ ਬੀਜੇਪੀ ਦਾ ਬਾਈਕਆਟ ਕਰਤਾ ਸੀ, ਇਹਨਾਂ ਨੂੰ ਪਿੰਡਾਂ ਚ ਵੜਨ ਨਹੀਂ ਸੀ ਦਿੱਤਾ। ਤੇ ਹੁਣ ਇਹ ਇੱਕ ਤਰੀਕੇ ਦਾ ਜਿਵੇਂ ਉਹ ਕਹਿੰਦੇ ਨਾ ਕਿ ਕਪਲਾ ਗਊ ਦੀ ਪੂਛ ਫੜ ਕੇ ਜਿਹੜਾ ਹੈਗਾ ਭਵ ਸਾਗਰ ਪਾਰ ਹੋ ਜਾਂਦਾ, ਇਹ ਹੁਣ ਨਸ਼ਿਆਂ ਵਾਲਾ ਮੁੱਦਾ ਫੜ ਕੇ ਜਿਹੜਾ ਹੈ ਦੁਬਾਰਾ ਐਂਟਰੀ ਜਿਹੜੀ ਹੈ ਅਸਲ ਦੇ ਵਿੱਚ ਉਹ ਕਰਨੀ ਚਾਹੁੰਦੇ ਆ, ਜਿੱਦਾਂ ਉਹਨਾਂ ਨੇ ਕਿਹਾ ਕਿ ਸਾਰੇ 117 ਜਿਹੜੇ ਵਿਧਾਨ ਸਭਾ ਹਲਕਿਆਂ ਤੱਕ ਅਪਰੋਚ ਕੀਤੀ ਜਾਏਗੀ। ਤੇ ਪਰ ਹੁਣ ਉਹਨੂੰ ਹੇਠਲੇ ਲੈਵਲ ਤੇ ਜਾਂ ਲੋਕ ਉਹਨੂੰ ਕਿੱਦਾਂ ਲੈਂਦੇ ਆ ਜਾਂ ਉਹਦੇ ਤੇ ਕਿਸ ਤਰੀਕੇ ਨਾਲ ਰਿਐਕਟ ਕਰਦੇ ਆ ਜਾਂ ਉਹਨਾਂ ਦੀ ਇਸ ਗੱਲ ਦੇ ਨਾਲ ਸਹਿਮਤ ਹੋ ਕੇ ਉਹਨਾਂ ਦੇ ਨਾਲ ਤੁਰਦੇ ਆ, ਇਹ ਸਾਰਾ ਮਾਮਲਾ ਜਿਹੜਾ ਹੈਗਾ ਇਹ ਪੋਲੀਟੀਕਲ ਹੈ। ਤੇ ਹੁਣ ਇਹਦੇ ਤੇ ਕਿੰਨੀ ਕੁ ਇਹਨਾਂ ਨੂੰ ਕਾਮਯਾਬੀ ਮਿਲਦੀ ਹੈ ਇਹ ਅਗਲੀ ਗੱਲ ਹੈ। ਦੂਜੀ ਗੱਲ ਜਿਹੜੀ ਬਹੁਤ ਮਹੱਤਵਪੂਰਨ ਉਹ ਇਹ ਹੈ ਕਿ ਠੀਕ ਹੈ ਉਹ ਰੱਥ ਯਾਤਰਾ ਕਿਉਂਕਿ ਉਹਨਾਂ ਦਾ ਸਟਾਈਲ ਹੈ ਤੇ ਇਹ ਨਾਲ ਨਾਲ ਜਿਹੜਾ ਹੈਗਾ ਇੱਕ ਭਗਵਾਂ ਕਰਨ ਦਾ ਵੀ ਸਟਾਈਲ ਹੈ, ਕਿਉਂਕਿ ਰੱਥ ਪੰਜਾਬ ਦਾ ਸਿੰਬਲ ਤਾਂ ਹੈ ਨਹੀਂ, ਨਾ ਪੰਜਾਬ ਦਾ ਕੋਈ ਵਾਰੀਅਰ ਸਿੰਬਲ ਹੈ ਰੱਥ, ਨਾ ਹੀ ਪੰਜਾਬ ਦੇ ਕਲਚਰ ਦਾ ਸਿੰਬਲ ਹੈ, ਤੇ ਨਾ ਹੀ ਇੱਥੇ ਕਿਤੇ ਕੋਈ ਯੁੱਧਾਂ ਜੰਗਾਂ ਦੇ ਦੌਰਾਨ ਕਿਤੇ ਇਹਦੀ ਗੱਲ ਜਿਹੜੀ ਹੈ ਇਸ ਤਰ੍ਹਾਂ ਦੀ ਉਹ ਰਹੀ ਹੈ, ਕਿਉਂਕਿ ਉਹ ਇੱਕ ਜਿਹੜਾ ਹੈਗਾ ਭਾਵੇਂ ਉਹ ਮਹਾਭਾਰਤ ਦੀ ਗੱਲ ਹੋਵੇ, ਭਾਵੇਂ ਉਹ ਜਿਹੜੀ ਹੈਗੀ ਆ ਹੋਰ ਜਿਹੜੀਆਂ ਪੁਰਾਣੀਆਂ ਮਿੱਥਾਂ ਨੇ ਉਹਨਾਂ ਦੀ ਗੱਲ ਹੋਵੇ ਜਿੱਥੇ ਰੱਥ ਦੀ ਗੱਲ ਆਉਂਦੀ ਹੈ ਵਾਰ ਵਾਰ, ਕਿਉਂਕਿ ਬੀਜੇਪੀ ਦਾ ਜਿਹੜਾ ਹੈਗਾ ਇਹ ਇੱਕ ਫੰਡਾ ਹੈ ਸ਼ੁਰੂ ਤੋਂ ਹੀ, ਰੱਥ ਨੂੰ ਇਹ ਨਾਲ ਲੈ ਕੇ ਚੱਲਦੇ ਆਪਣੇ ਰੱਥ ਯਾਤਰਾ, ਭਾਵੇਂ ਅਡਵਾਨੀ ਕੱਢਣ, ਭਾਵੇਂ ਵਾਜਪੇਈ ਕੱਢਣ, ਭਾਵੇਂ ਹੁਣ ਜਿਹੜੇ ਨਵੇਂ ਪ੍ਰਧਾਨ ਹੈ ਇਹ ਰੱਥ ਯਾਤਰਾ ਕੱਢ ਰਹੇ ਹੈ। ਤੇ ਇੱਕ ਇਹ ਇੱਕ ਜਿਹੜਾ ਹੈਗਾ ਤੁਹਾਡੇ ਸਟੇਟ ਦਾ ਤੁਹਾਡੇ ਕਲਚਰ ਦੇ ਜਿਹੜੇ ਸਿੰਬਲ ਹੈ ਉਹਨਾਂ ਲਈ ਇੱਕ ਚੈਲੰਜ ਵਾਲੀ ਗੱਲ ਵੀ ਜਿਹੜੀ ਉਹ ਹੁੰਦੀ ਹੈ। ਹੁਣ ਇੱਥੇ ਜਿਹੜੀਆਂ ਹੈਗੀਆਂ ਨੇ ਜਦੋਂ ਵੀ ਕੋਈ ਨਗਰ ਕੀਰਤਨ ਹੁੰਦੇ ਆ ਜਾਂ ਹੋਰ ਆਏ, ਇੱਥੇ ਪੰਜ ਪੈਰਾਂ ਦੀ ਅਗਵਾਈ ਦੇ ਵਿੱਚ ਜਾਇਆ ਜਾਂਦਾ ਇੱਕ ਕਲਚਰ ਦੇ ਮੁਤਾਬਕ। ਹੁਣ ਜਦੋਂ ਉਹ ਰੱਥ ਲੈ ਕੇ ਆ ਰਹੇ ਹੈ, ਦੋ ਇਤਿਹਾਸਕ ਥਾਵਾਂ ਇਹੋ ਜਿਹੀਆਂ ਨੇ ਜਿਵੇਂ ਫਤਿਹਗੜ੍ਹ ਸਾਹਿਬ ਜਿਹੜੀ ਇੱਕ ਸ਼ਹੀਦਾਂ ਦੀ ਧਰਤੀ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਜਿੱਥੇ ਛੋਟੇ ਦੋਨੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਦੀ ਸ਼ਹਾਦਤ ਹੋਈ ਹੈ, ਤੇ ਉੱਥੋਂ ਜੇ ਹੁਣ ਉਹ ਰੱਥ ਚਲਾਉਂਦੇ ਆ, ਇਹ ਇਹਦਾ ਕੀ ਇਹਦਾ ਰਿਐਕਸ਼ਨ ਹੁੰਦਾ ਹੈ ਜਾਂ ਕਿਸ ਤਰੀਕੇ ਦੇ ਨਾਲ ਅੱਗੋਂ ਇਹਨੂੰ ਲੋਕ ਲੈਂਦੇ ਆ। ਇਸੇ ਤਰ੍ਹਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਜਿਹੜੀ 10ਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਤੇ 9ਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਫਿਰ ਬਾਬਾ ਦੀਪ ਸਿੰਘ ਤੇ ਇਹੋ ਜਿਹੇ ਜਿਹੜੇ ਜਿਹੜੇ ਖੰਡੇ ਦੇ ਜਿਹਨਾਂ ਨੂੰ ਆਪਾਂ ਸਮਝਦੇ ਸੀ ਕਿ ਧਨੀ ਸੀਗੇ, ਤੇ ਹੁਣ ਉੱਥੇ ਜੇ ਹੁਣ ਬੀਜੇਪੀ ਰੱਥ ਲੈ ਕੇ ਜਾਂਦੀ ਹੈ, ਮੈਨੂੰ ਸਮਝ ਨਹੀਂ ਹੁੰਦਾ ਕਿ ਇਹ ਕਿਸ ਤਰ੍ਹਾਂ ਦਾ ਸਿੰਬੋਲਾਈਜ਼ ਕਰਨਾ ਚਾਹੁੰਦੀ ਹੈ ਜਾਂ ਪੰਜਾਬ ਨੂੰ ਕਿਸ ਪਾਸੇ ਤੋਰਨਾ ਚਾਹੁੰਦੀ ਹੈ, ਪੰਜਾਬ ਦੇ ਕਲਚਰ ਨੂੰ ਜਾਂ ਪੰਜਾਬ ਦੀ ਜਿਹੜੀ ਇੱਕ ਨਾਬਰੀ ਦੀ ਪ੍ਰਥਾ ਹੈ ਉਸ ਨੂੰ ਇੱਕ ਆਪਣਾ ਜਿਹੜਾ ਸੈਂਟਰਲ ਇੰਡੀਆ ਦਾ ਜਾਂ ਜਿਹੜਾ ਮੱਧ ਭਾਰਤ ਦਾ ਇੱਕ ਰੱਥ ਦਾ ਜਿਹੜਾ ਹੈਗਾ ਸਿੰਬਲ ਆ ਉਹਦੇ ਨਾਲ ਜੋੜ ਕੇ ਕਿਵੇਂ ਤੋਰਨਾ ਚਾਹੁੰਦੀ ਹੈ, ਇਹ ਥੋੜੀ ਜਿਹੀ ਗੱਲ ਸਮਝ ਤੋਂ ਬਾਹਰ ਹੈ। ਤੇ ਜਾਂ ਪੰਜਾਬ ਦੇ ਜਿਹੜੇ ਆਗੂ ਨੇ ਬੀਜੇਪੀ ਦੇ ਉਹਨਾਂ ਨੂੰ ਸ਼ਾਇਦ ਇਸ ਗੱਲ ਦੀ ਪੰਜਾਬ ਦੇ ਸੱਭਿਆਚਾਰ ਦੀ ਸਮਝ ਨਹੀਂ ਹੈ, ਤੇ ਚਲੋ ਕੇਂਦਰ ਵਾਲਿਆਂ ਨੂੰ ਤਾਂ ਸਮਝ ਕੀ ਹੋਣੀ ਹੈ ਤੇ ਪੰਜਾਬ ਦੇ ਇਤਿਹਾਸ ਦਾ ਪਤਾ ਨਹੀਂ ਹੈ, ਤੇ ਇਹ ਜਿਹੜੀ ਗੱਲ ਹੈ ਇਹ ਹੁਣ ਕਿੰਨੀ ਕੁ ਹਜ਼ਮ ਆਊਗੀ ਲੋਕਾਂ ਨੂੰ ਇਹਦੇ ਤੇ ਜਿਹੜਾ ਨਿਰਭਰ ਕਰਦਾ। ਤੇ ਕਿਉਂਕਿ ਜਦੋਂ ਚਲੋ ਤੁਸੀਂ ਆਪਾਂ ਦੇਵੀ ਦੇਵਤਿਆਂ ਦੀ ਵੀ ਗੱਲ ਕਰਦੇ ਹਾਂ, ਕਿਉਂਕਿ ਪੰਜਾਬ ਦੀ ਧਰਤੀ ਤਾਂ ਇੱਕ ਹੋਰ ਤਰ੍ਹਾਂ ਦੀ ਹੈ, ਇੱਥੇ ਜਿਹੜਾ ਸੈਕੂਲਰਿਜ਼ਮ ਹੈ ਲੋਕਾਂ ਦੇ ਅੰਦਰ ਹੀ ਹੈ, ਭਾਵੇਂ ਉਹ ਸਿੱਖ ਨੇ ਭਾਵੇਂ ਹਿੰਦੂ ਨੇ ਭਾਵੇਂ ਹੋਰ ਮਜ਼ਹਬਾਂ ਦੇ ਨਾਲ ਮੁਸਲਿਮ ਨੇ ਉਹਨਾਂ ਨਾਲ, ਪਰ ਉਹਨਾਂ ਦੇ ਵਿੱਚ ਇੱਕ ਇਹ ਕੁਦਰਤੀ ਤੌਰ ਤੇ ਇਹ ਤਾਂ ਸਿੱਖੀ ਕਰਕੇ ਹੀ ਹੈ, ਕਿਉਂਕਿ ਸਿੱਖੀ ਇੱਥੇ ਵਧੀ ਫੁੱਲੀ ਤੇ ਗੁਰੂ ਗ੍ਰੰਥ ਸਾਹਿਬ ਏਦਾਂ ਦੇ ਸਕ੍ਰਿਪਚਰ ਨੇ ਜਿਹਦੇ ਚ ਸਭ ਨੂੰ ਜਗ੍ਹਾ ਦਿੱਤੀ ਗਈ ਹੈ, ਉੱਥੇ ਕੋਈ ਇਹ ਨਹੀਂ ਰੱਖਿਆ ਗਿਆ। ਆਪਣਾ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਉਹਨਾਂ ਬਾਰੇ ਤਾਂ ਕਹਿ ਇਹ ਜਾਂਦਾ ਕਿ 4 ਵਰਨਾਂ ਨੂੰ ਸਾਂਝਾ ਜਿਹੜਾ ਹੈਗਾ ਸਥਾਨ ਹੈ ਜਿੱਥੇ 4 ਦਰਵਾਜ਼ੇ ਰੱਖੇ ਗਏ। ਫਿਰ ਉੱਥੇ ਜਦੋਂ ਹੁਣ ਇਹੋ ਜਿਹੀਆਂ ਗੱਲਾਂ ਜਿਹੜੀਆਂ ਚੱਲਣਗੀਆਂ, ਇੱਕ ਪਰਟੀਕੁਲਰ ਉਹਨੂੰ ਸਿੰਬੋਲਾਈਜ਼ ਕੀਤਾ ਜਾਏਗਾ ਇੱਕ ਰਿਲੀਜਨ ਨਾਲ, ਇੱਕ ਧਰਮ ਦੇ ਜਿਹੜੇ ਹੈਗੇ ਐਥੋਸ ਦੇ ਨਾਲ, ਤੇ ਫਿਰ ਉਹਨੂੰ ਲੋਕ ਕਿੱਦਾਂ ਲੈਣਗੇ ਜਾਂ ਕਿਵੇਂ ਉਹਦਾ ਰਿਐਕਸ਼ਨ ਹੋਏਗਾ, ਇਹ ਜਿਹੜੀਆਂ ਨੇ ਇਹ ਕਾਫੀ ਗੱਲਾਂ ਨੇ। ਤੇ ਪਰ ਉਹ ਹੈ ਕਿ ਉਹ ਕੋਸ਼ਿਸ਼ ਪੂਰੀ ਕਰ ਰਹੇ ਹੈ। ਤੇ ਅਗਲੀ ਗੱਲ ਇਹ ਕਿ ਨਿਤਿਨ ਨਵੀਨ ਨੇ ਜਦੋਂ ਕੱਲ ਜਿਹੜੀ ਆ ਉੱਥੇ ਨਵੀਂ ਦਿੱਲੀ ਚ ਜਦੋਂ ਗੱਲਬਾਤ ਕੀਤੀ ਹੈ, ਤੇ ਉੱਥੇ ਪੁੱਛਿਆ ਵੀ ਗਿਆ ਉਹਨਾਂ ਨੂੰ ਕਿ ਤੁਹਾਡਾ ਅਕਾਲੀਆਂ ਨਾਲ ਸਮਝੌਤਾ ਹੋ ਰਿਹਾ ਕਿ ਨਹੀਂ ਹੋ ਰਿਹਾ, ਉਹ ਉਹਦੇ ਤੇ ਟਾਲਾ ਪੱਟ ਗਏ, ਨਾ ਉਹਨਾਂ ਨੇ ਕਿਹਾ ਕਿ ਨਹੀਂ ਹੋ ਰਿਹਾ ਨਾ ਉਹਨਾਂ ਨੇ ਕਿਹਾ ਕਿ ਹੋ ਰਿਹਾ। ਹਾਲਾਂਕਿ ਮੈਨੂੰ ਪਤਾ ਲੱਗਾ ਅੰਦਰ ਖਾਤੇ ਇਹਨਾਂ ਦੀ ਗੱਲਬਾਤ ਸਾਰੀ ਹੋ ਗਈ ਹੈ, ਤੇ ਕਿਤੇ ਕਿਸੇ ਸੀਨੀਅਰ ਅਕਾਲੀ ਲੀਡਰ ਨੇ ਕਿਹਾ ਵੀ ਹੈ ਕਿ ਉਹਨਾਂ ਦੇ 70 ਤੇ 47 ਸੀਟਾਂ ਦੇ ਤੇ ਉਹਨਾਂ ਦੀ ਗੱਲ ਤੈਅ ਹੋ ਗਈ ਹੈ, ਬੀਜੇਪੀ ਨੂੰ 47 ਸੀਟਾਂ ਛੱਡੀਆਂ ਜਾਣਗੀਆਂ ਤੇ ਅਕਾਲੀ ਦਲ 70 ਸੀਟਾਂ ਤੇ ਚੋਣ ਲੜੇਗਾ। ਤੇ ਹੁਣ ਇਹ ਵੀ ਇੰਤਜ਼ਾਰ ਇਹ ਹੈ ਕਿ ਚੋਣਾਂ ਦਾ ਐਲਾਨ ਕਦੋਂ ਹੁੰਦਾ, ਤੇ ਉਦੋਂ ਤੱਕ ਮੇਰਾ ਖਿਆਲ ਹੈ ਬੀਜੇਪੀ ਇਸੇ ਗੱਲ ਤੇ ਰਹੂਗੀ ਕਿ ਸਾਰੀਆਂ 117 ਤੇ ਤਿਆਰੀ ਕਰੋ ਆਪਣੇ ਵਰਕਰਾਂ ਨੂੰ ਹੋਰ, ਤੇ ਉਹ ਸਾਰਾ ਕੁਛ ਕੀਤਾ ਜਾ ਰਿਹਾ, ਤੇ ਨੇੜੇ ਜਾ ਕੇ ਫਿਰ ਸ਼ਾਇਦ ਉਦਾਂ ਦੀ ਜਿਹੜੀ ਗੱਲ ਹੈ ਤੇ ਉਹ ਜਿੱਦਾਂ ਲੱਗਦਾ ਜਾਂ ਜਿੱਦਾਂ ਖਬਰਾਂ ਆ ਰਹੀਆਂ ਨੇ ਜਾਂ ਜਿੱਦਾਂ ਅੰਦਰੋਂ ਜਿਹੜੀਆਂ ਗੱਲਾਂ ਪੋਲੀਟੀਕਲ ਪਾਰਟੀਆਂ ਚੋਂ ਆ ਰਹੀਆਂ, ਇਹੀ ਕਾਰਨ ਹੈ ਕਿ ਅਕਾਲੀ ਦਲ ਦੇ ਖਿਲਾਫ਼ ਤੇ ਇੱਕ ਵੀ ਜਿਹੜਾ ਬੀਜੇਪੀ ਦਾ ਲੀਡਰ ਕੋਈ ਬੋਲਣ ਲਈ ਤਿਆਰ ਨਹੀਂ ਹੈ ਕਿ ਇਹਨਾਂ ਦੇ ਰਾਜ ਭਾਗ ਦੇ ਦੌਰਾਨ ਇਹ ਹੋਇਆ ਇਹ ਹੋਇਆ, ਤੇ ਜਾਂ ਜਿਹੜੀ ਹੁਣ ਜਿਹੜੀਆਂ ਨੀਤੀਆਂ ਤੇ ਅਕਾਲੀ ਦਲ ਚੱਲ ਰਿਹਾ ਇਹਦੇ ਤੇ ਕੋਈ ਬੋਲਣ ਲਈ ਤਿਆਰ ਨਹੀਂ। ਇਸੇ ਤਰ੍ਹਾਂ ਅਕਾਲੀ ਖਾਸ ਕਰਕੇ ਬਾਦਲ ਧੜਾ ਤੇ ਦੂਜੇ ਨਾਲ ਹੀ ਜਿਹੜਾ ਹੈਗਾ ਪੁਨਰ ਸੁਰਜੀਤ ਵਾਲਾ, ਉਹ ਵੀ ਕਿਸੇ ਵੀ ਲੀਡਰ ਦੇ ਖਿਲਾਫ਼ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਦੇ ਖਿਲਾਫ਼ ਜਾਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ਼ ਇੱਕ ਵੀ ਸ਼ਬਦ ਜਿਹੜਾ ਮੂੰਹੋਂ ਨਾ ਆਪਣੀਆਂ ਰੈਲੀਆਂ ਚ ਨਾ ਕਿਤੇ ਪ੍ਰੈਸ ਕਾਨਫਰੰਸਾਂ ਚ ਕਿਤੇ ਬੋਲਣ ਲਈ ਤਿਆਰ ਨਹੀਂ ਹੈ, ਜਿੱਥੋਂ ਲੱਗਦਾ ਕਿ ਚਲੋ ਅਲਟੀਮੇਟਲੀ ਤਾਂ ਫਿਰ ਇਹਨਾਂ ਨੇ ਇਕੱਠਾ ਹੋਣਾ ਹੀ ਹੈ। ਤੇ ਪਰ ਇਹ ਕਿ ਹੁਣ ਇਹ ਲੱਗਦਾ ਕਿ ਸਾਰਾ ਕੁਛ ਤਾਂ ਕਾਮਯਾਬ ਹੋਣਗੇ ਜੇ ਜਿਹੜੀ ਮੌਜੂਦਾ ਸਰਕਾਰ ਹੈ ਤੇ ਉਹਦੀਆਂ ਜਿਹੜੀਆਂ ਨੀਤੀਆਂ ਨੇ ਜਾਂ ਜੋ ਕੁਛ ਹੋ ਰਿਹਾ ਉਹਦਾ ਵੱਧ ਤੋਂ ਵੱਧ ਭੰਡੀ ਪ੍ਰਚਾਰ ਕਰਨਗੇ ਜਾਂ ਉਹਦੇ ਖਿਲਾਫ਼ ਜਿਹੜੀਆਂ ਕੋਈ ਗੱਲਾਂ ਲੋਕਾਂ ਚ ਉਛਾਲਣਗੇ ਤੇ ਤਾਂ ਕਿ ਉਹਨਾਂ ਨੂੰ ਜਿਹੜਾ ਫਾਇਦਾ ਹੋ ਸਕੇ। ਤੇ ਇਸ ਤਰੀਕੇ ਦਾ ਜਿਹੜਾ ਹੈਗਾ ਹੁਣ ਇਹ ਬੀਜੇਪੀ ਕਰਨ ਜਾ ਰਹੀ ਹੈ। ਦੇਖੋ ਹੁਣ ਉਸ ਤੋਂ ਬਾਅਦ ਰੱਥ ਯਾਤਰਾ ਦੇ ਦੌਰਾਨ ਕਿੰਨਾ ਕੁ ਰਿਸਪੋਂਸ ਮਿਲਦਾ ਜਾਂ ਕਿੰਨੇ ਕੁ ਲੋਕ ਜੁੜਦੇ ਆ। ਇੱਕ ਕਾਰਨ ਮੈਨੂੰ ਇਹ ਲੱਗਦਾ ਹੈ ਰਣਜੋਤ ਜੀ, ਇਹ ਵੀ ਹੈ ਕਿ ਭਾਵੇਂ ਸਾਰੇ 117 ਹਲਕੇ ਕਵਰ ਕਰਨ ਦੀ ਇਹਨਾਂ ਦੀ ਗੱਲ ਹੈ, ਪਰ ਮੇਰਾ ਖਿਆਲ ਹੈ ਕਿ ਸ਼ਹਿਰੀ ਵੋਟਰਾਂ ਤੇ ਹੀ ਜ਼ਿਆਦਾ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਤੇ ਜੇ ਇਹਨਾਂ ਦਾ ਅੰਦਰ ਖਾਤੇ ਗੱਲ ਹੋ ਗਈ ਹੈ ਫਿਰ ਕੁਦਰਤੀ ਹੈ ਕਿ ਜਿਹੜੀ ਹਿੰਦੂ ਵੋਟ ਹੈ ਜਾਂ ਜਿਹੜੀ ਉਹਨਾਂ ਦੀ ਪਰਮਾਨੈਂਟ ਪੋਕਿਟ ਰਹੀ ਹੈ ਸ਼ੁਰੂ ਤੋਂ, ਤੇ ਉੱਥੇ ਫਿਰ ਉਹ ਵੱਧ ਧਿਆਨ ਕੇਂਦਰਿਤ ਕਰਨਗੇ। ਇਹੀ ਕਾਰਨ ਹੈ ਕਿ ਇਹਨਾਂ ਨੇ ਸਾਰਾ ਰੱਥ ਯਾਤਰਾ ਇੱਦਾਂ ਦਾ ਜਿਹੜਾ ਆਡੰਬਰ ਉਹ ਕੀਤਾ।
0: ਬਿਲਕੁਲ, ਹੁਣ ਵੇਖਣ ਵਾਲੀ ਚੀਜ਼ ਇਹ ਹੈ, ਇਹਨੂੰ ਆਪਾਂ ਇੱਕ ਤਰ੍ਹਾਂ ਦੇ ਨਾਲ ਐਕਸਪੈਰੀਮੈਂਟਲ ਦੌਰ ਆਪਾਂ ਕਹਾਂਗੇ ਕਿ ਹੌਲੀ ਹੌਲੀ ਐਕਸਪੈਰੀਮੈਂਟ ਕਰਕੇ ਵੇਖੇ ਜਾਣਗੇ ਕਿਹੜੇ ਤਰੀਕੇ ਦੇ ਨਾਲ ਹੋਈ ਵੀ ਹੋ ਸਕਦਾ ਵਾ ਕਿ ਬਾਕੀ ਥਾਵਾਂ ਵਾਲੇ ਜਿਹੜੇ ਐਕਸਪੈਰੀਮੈਂਟ ਨੇ ਉਹ ਇੱਥੇ ਕਰਕੇ ਸ਼ਾਇਦ ਵੇਖੇ ਜਾ ਰਹੇ ਨੇ। ਜਿਹਦਾ ਇੱਕ ਨਮੂਨਾ ਸ਼ਾਇਦ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਨਾਇਬ ਸੈਣੀ ਨੇ ਉਹਨਾਂ ਨੂੰ ਵਾਰ ਵਾਰ ਪੰਜਾਬ ਦੇ ਵਿੱਚ ਲਿਆ ਕੇ ਉਸ ਤਰੀਕੇ ਦੇ ਨਾਲ ਪ੍ਰਜੈਂਟ ਕੀਤਾ ਜਾ ਰਿਹਾ, ਕਿਉਂਕਿ ਹਰਿਆਣੇ 'ਚ ਉਹ ਫਾਰਮੂਲਾ ਜਾਂ ਉਹ ਚਿਹਰਾ ਕਾਫੀ ਜ਼ਿਆਦਾ ਹਿੱਟ ਰਿਹਾ, ਅਤੇ ਫਿਰ ਆਪਾਂ ਪੰਜਾਬ 'ਚ ਵੀ ਵੇਖ ਲਿਆ। ਹੁਣ ਇਹ ਵੀ ਆਪਾਂ ਜੇ ਵੇਖੀਏ ਤਾਂ ਇਹ ਵੀ ਫਾਰਮੂਲਾ ਬਾਕੀ ਥਾਵਾਂ ਦੇ ਉੱਤੇ ਹਿੱਟ ਰਿਹਾ ਵਾ, ਅਤੇ ਇੱਥੇ ਵੀ ਅਜਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੋਰ ਵੀ ਹੋ ਸਕਦਾ ਹੈ ਕਿ ਬਾਕੀ ਫਾਰਮੂਲੇ ਜਿਹੜੇ ਆਪਾਂ ਜਾਣਦੇ ਹੀ ਹਾਂ ਕਿਹੜੇ ਕਿਹੜੇ ਪੋਲੀਟੀਕਲ ਪਾਰਟੀਆਂ ਦੇ, ਖਾਸ ਤੌਰ ਦੇ ਉੱਤੇ ਬੀਜੇਪੀ ਦੇ, ਪਰ ਇਹ ਸਭ ਕੁਝ ਦੇ ਦਰਮਿਆਨ ਆਪਾਂ ਜਿੱਥੇ ਇੱਕ ਪਾਸੇ ਵੇਖ ਰਹੇ ਹਾਂ ਕਿ ਕਾਂਗਰਸ ਦਾ ਆਪਸ ਦੇ ਵਿੱਚ ਹਾਲੇ ਤੱਕ ਕਲੇਸ਼ ਨਹੀਂ ਮੁੱਕ ਰਿਹਾ, ਉੱਧਰ ਜੇ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹ ਹਾਲੇ ਤੱਕ ਇਹੋ ਹੀ ਨਹੀਂ ਵਿਚਾਰੇ ਤੈਅ ਕਰ ਪਾ ਰਹੇ ਵੀ ਉਹਨਾਂ ਨੇ ਕਿੱਥੇ ਜਾਣਾ ਵਾ, ਇਕੱਲੇ ਰਹਿਣਾ ਵਾ, ਇਹੋ ਹੀ ਨਹੀਂ ਹਾਲੇ ਤੱਕ ਉਹਨਾਂ ਨੂੰ ਪਤਾ ਲੱਗ ਰਿਹਾ। ਯਾਨੀ ਕਿ ਸਟੇਬਿਲਿਟੀ ਜੀ ਹਾਲੇ ਕਲੀਅਰ, ਇੱਕ ਸੋਚ ਕਲੀਅਰ ਵਿਜ਼ਨ ਹਾਲੇ ਕਿਸੇ ਦਾ ਵੀ ਸਾਹਮਣੇ ਨਹੀਂ ਆ ਰਿਹਾ, ਪਰ ਇਹਨਾਂ ਸਭ ਕੁਛ ਦੇ ਵਿੱਚੋਂ ਆਪਾਂ ਇਹ ਕਹਿ ਲਈਏ ਕਿ ਬੀਜੇਪੀ ਉਸ ਸਫ਼ਰ ਦੇ ਵਿੱਚ ਕੀ ਟਰੈਕ 'ਤੇ ਆ।
1: ਨਹੀਂ ਦੇਖੋ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਐਕਸਪੈਰੀਮੈਂਟ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ। ਮੇਰਾ ਖਿਆਲ ਹੈ ਕਿ ਉਹ ਜਿਹੜਾ ਨੈਬ ਸਿੰਘ ਸੈਣੀ ਨੂੰ ਇੱਥੇ ਵਾਰ ਵਾਰ ਲਿਆਉਣ ਵਾਲਾ ਉਹ ਦਸਤਾਰ ਸਜਾ ਕੇ ਪੱਗ ਬੰਨ ਕੇ ਆਉਂਦੇ ਸੀ, ਤੇ ਉਹ ਵੀ ਇਹਨਾਂ ਨੂੰ ਇਹ ਲੱਗਿਆ ਵੀ ਇਹ ਸ਼ਾਇਦ ਗੱਲ ਉਵੇਂ ਚੱਲ ਨਾ ਸਕੇ, ਕਿਉਂਕਿ ਇੱਕ ਤਾਂ ਉਹਦਾ ਇਹ ਹੈ ਕਿ ਵੱਡੀ ਗੱਲ ਕਿ ਜਿਹੜਾ ਸੈਣੀ ਭਾਈਚਾਰਾ ਪੰਜਾਬ ਦੇ ਵਿੱਚ ਕਾਫੀ ਹੈ, ਖਾਸ ਕਰਕੇ ਜਿਹੜੀ ਬੈਲਟ ਹਰਿਆਣਾ ਦੇ ਨਾਲ ਲੱਗਦੀ ਹੈ ਜਾਂ ਇੱਧਰੋਂ ਅੱਗੇ ਹੁਸ਼ਿਆਰਪੁਰ ਜਲੰਧਰ ਪਠਾਨਕੋਟ ਤੱਕ, ਤੇ ਉਹਨਾਂ ਨੂੰ ਇਹ ਸੀ ਕਿ ਜੇ ਇਹ ਵੱਧ ਤੋਂ ਵੱਧ ਆਉਣਗੇ ਜਾਂ ਜ਼ਿਆਦਾ ਇੱਕ ਇੱਕ ਭਾਈਚਾਰੇ ਦੀ ਜਾਂ ਇੱਕ ਕਾਸਟ ਦੀ ਜਿਹੜੀ ਹੈ ਜਾਂ ਇੱਕ ਉਹ ਗੱਲ ਜ਼ਿਆਦਾ ਚੱਲੇਗੀ, ਕਿਉਂਕਿ ਇਹ ਇੱਕ ਫਿਦਰਤ ਹੈ ਸਾਰੇ ਲੋਕਾਂ ਦੀ, ਇਕੱਲੇ ਪੰਜਾਬੀਆਂ ਦੀ ਨਹੀਂ, ਪੂਰੇ ਦੇਸ਼ 'ਚ ਹੀ ਹੈ ਜਾਂ ਆਪਾਂ ਕਹਿ ਲਓ ਕਿ ਖਿੱਤੇ ਦੇ ਵਿੱਚ ਹੀ ਹੈ, ਸਾਊਥ ਏਸ਼ੀਆ ਜਿਹੜਾ ਖਿੱਤਾ ਹੈ, ਕਿ ਅਸੀਂ ਜੁੜੇ ਹੋਏ ਹਾਂ ਇਹਨਾਂ ਭਾਈਚਾਰਿਆਂ ਦੇ ਤੌਰ ਤੇ, ਜਾਤੀਆਂ ਦੇ ਤੌਰ ਤੇ ਅਜੇ ਵੀ ਇੱਕ ਦੂਜੇ ਦੇ ਨਾਲ, ਤੇ ਸਾਨੂੰ ਉਧਰੋਂ ਫਿਰ ਥੋੜਾ ਜਿਹਾ ਨੇੜਤਾ ਲੱਗਣ ਲੱਗ ਜਾਂਦੀ ਹੈ। ਇਹ ਇੱਕ ਜਿਹੜਾ ਸੀਗਾ ਇਹ ਕਾਰਨ ਮੈਨੂੰ ਲੱਗਿਆ। ਹਰਿਆਣੇ ਦੇ ਵਿੱਚ ਕਾਮਯਾਬ ਇੱਦਾਂ ਹੀ ਹੋਏ ਕਿ ਕਿਉਂਕਿ ਹਰਿਆਣੇ ਦੇ ਵਿੱਚ ਇੱਕ ਜਿਹੜਾ ਇੱਕ ਆਮ ਤੌਰ ਤੇ ਜੋ ਪਹਿਲਾਂ ਇੱਕ ਵਿਖਿਆਨ ਇਹ ਚੱਲਦਾ ਸੀ ਜਾਂ ਆਪਾਂ ਕਹਿ ਲਈਏ ਕਿ ਇੱਕ ਨੈਰੇਟਿਵ ਸੀ ਕਿ ਇੱਥੇ ਜਿਹੜਾ ਹੈਗਾ ਜਾਟ ਹੀ ਜਿਹੜਾ ਹੈਗਾ ਪਾਰਟੀ ਦਾ ਪ੍ਰਧਾਨ ਹੋਏਗਾ, ਜਾਟ ਹੀ ਇੱਥੇ ਮੁੱਖ ਮੰਤਰੀ ਬਣ ਸਕਦਾ, ਹੋਰ ਕੋਈ ਨੌਨ ਜਾਟ ਬਣ ਨਹੀਂ ਸਕਦਾ। ਪਹਿਲਾਂ ਬੀਜੇਪੀ ਨੇ ਉਹ ਗੱਲ ਤੋੜੀ ਇੱਕ ਪੰਜਾਬੀ ਖੱਤਰੀ ਨੂੰ ਉੱਥੇ ਮੁੱਖ ਮੰਤਰੀ ਬਣਾ ਕੇ, ਤੇ ਮਨੋਹਰ ਲਾਲ ਨੂੰ, ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਹ ਤਜਰਬਾ ਦੂਜਾ ਵੀ ਇਹ ਕੀਤਾ ਕਿਉਂਕਿ ਹਰਿਆਣੇ ਦੇ ਵਿੱਚ ਵੀ ਜਿਹੜਾ ਸੈਣੀ ਭਾਈਚਾਰਾ ਕਾਫੀ ਹੈ, ਤੇ ਉਹ ਸੈਣੀ ਭਾਈਚਾਰੇ ਦੇ ਨਾਲ ਜਿਹੜੀਆਂ ਹੋਰ ਅਦਰ ਬੈਕਵਰਡ ਕਲਾਸ ਸੀ ਫਿਰ ਉਹ ਵੀ ਜੁੜ ਗਈਆਂ, ਤੇ ਦੂਜੇ ਪਾਸੇ ਇਹ ਕੁਦਰਤੀ ਹੋਇਆ ਕਿ ਕਾਂਗਰਸ ਦੀ ਉੱਥੇ ਆਪਸ ਦੇ ਵਿੱਚ ਅੱਡੋ ਪਾਟ ਹੋ ਗਈ, ਤੇ INLD ਜਿਹੜਾ ਸੀ ਉਹ ਕੁਛ ਚੌਟਾਲਾ ਸਾਹਿਬ ਦੇ ਇੱਕ ਕੇਸ 'ਚ ਫਸਣ ਕਰਕੇ ਉਹ ਵੀ ਪਰਿਵਾਰ ਜਿਹੜਾ ਸੀਗਾ ਪੋਲੀਟੀਕਲੀ ਖੇਰੂੰ ਖੇਰੂੰ ਹੋ ਗਿਆ, ਤੇ ਉੱਥੇ ਇਹ ਫਿੱਟ ਬੈਠ ਗਿਆ। ਪਰ ਹੁਣ ਪੰਜਾਬ ਦੇ ਵਿੱਚ ਇਹ ਗੱਲ ਐਵੇਂ ਨਹੀਂ ਚੱਲਣੀ, ਇੱਥੇ ਜਿਹੜੀ ਇੱਕ ਜਿਹੜੀ ਹੈ ਭਾਈਚਾਰੇ ਨੂੰ ਲੈ ਕੇ ਵੋਟ ਕੰਸੋਲੀਡੇਟ ਨਹੀਂ ਹੁੰਦੀ, ਨਾ ਅੱਜ ਤੱਕ ਕਦੇ ਹੋਈ ਹੈ, ਤੇ ਭਾਵੇਂ ਉਦੋਂ ਬਾਅਦ ਹਾਲਾਂਕਿ ਪੰਜਾਬ ਦੀ ਚਲੋ ਤਕਸੀਮ ਵੀ ਹੋ ਗਈ ਹੈ, ਪਰ ਇਹਦੇ ਬਾਵਜੂਦ ਵੀ ਕੋਈ ਇੱਥੇ ਇਹ ਨਹੀਂ ਦੇਖਿਆ ਜਾਂਦਾ ਕਿ ਇਹ ਕੈਂਡੀਡੇਟ ਜੱਟ ਹੈ, ਇਹ ਕੈਂਡੀਡੇਟ ਹਿੰਦੂ ਹੈ, ਇਹ ਜਿਹੜਾ ਹੈਗਾ ਇਹ ਸਿੱਖ ਹੈ ਜਾਂ ਇਹ ਕੌਣ, ਤੇ ਇਹ ਸਾਰੀਆਂ ਪਾਰਟੀਆਂ ਦਾ ਇਹ ਰਿਹਾ ਹੀ ਹੈ। ਇੱਥੋਂ ਤੱਕ ਕਿ ਅਕਾਲੀ ਦਲ ਲਈ ਚਲੋ ਬਾਅਦ ਤਾਂ ਬੀਜੇਪੀ ਨਾਲ ਇੱਕ ਸਮਝੌਤਾ ਹੀ ਹੋ ਗਿਆ ਸੀ ਪੱਕੇ ਤੌਰ ਤੇ, ਜਦੋਂ ਅਕਾਲੀ ਦਲ ਦੀਆਂ ਪਹਿਲਾਂ ਆਪਣੀਆਂ ਸਰਕਾਰਾਂ ਬਣਦੀਆਂ ਰਹੀਆਂ ਉਦੋਂ ਅਕਾਲੀ ਸੀਟ ਤੋਂ ਜਿੱਤੇ ਹੋਏ ਜਿਹੜੇ ਹੈਗੇ ਆ ਕਿੰਨੇ ਹਿੰਦੂ ਕੈਂਡੀਡੇਟ ਮੰਤਰੀ ਬਣੇ ਆ, ਕਸਤੂਰੀ ਲਾਲ ਮੰਤਰੀ ਰਹੇ, ਚਰਨਜੀ ਲਾਲ ਮੰਤਰੀ ਰਹੇ, ਤੇ ਹੋਰ ਇੱਦਾਂ ਦੇ ਜਿਹੜੇ ਹੈ ਅਕਾਲੀ ਸਰਕਾਰ ਦੇ ਵਿੱਚ। ਸੋ ਇੱਥੇ ਇਹ ਫਾਰਮੂਲਾ ਜਿਹੜਾ ਹੈ ਉਵੇਂ ਚੱਲਦਾ ਨਹੀਂ, ਤੇ ਫੇਰ ਹੀ ਮੈਨੂੰ ਲੱਗਦਾ ਉਹਨਾਂ ਨੂੰ ਹੁਣ ਇਹ ਲੱਗਿਆ ਹੋਣਾ ਹੈ ਕਿ ਜਾਂ ਜਿਸ ਤਰ੍ਹਾਂ ਦੀ ਫੀਡਬੈਕ ਮਿਲੀ ਹੋਣੀ ਹੈ ਕਿ ਆਹ ਜਿਹੜਾ ਹੈ ਇਸ ਤਰੀਕੇ ਦੀ ਗੱਲ ਜਿਹੜੀ ਉਹ ਚਲਾਈ ਜਾਵੇ। ਤੇ ਇੱਕ ਗੱਲ ਪੱਕੀ ਹੈ ਕਿ ਜਿਹੜੀ ਬੀਜੇਪੀ ਦਾ ਜਿਹੜਾ ਜ਼ਿਆਦਾ ਪਕੜ ਹੈ ਉਹ ਪਠਾਨਕੋਟ, ਜਲੰਧਰ ਤੇ ਹੁਸ਼ਿਆਰਪੁਰ ਦਾ ਇਲਾਕਾ, ਇਹ ਗੜਸ਼ੰਕਰ ਵਗੈਰਾ ਇੱਧਰ ਵੀ, ਤੇ ਜਾਂ ਕੁਛ ਪੋਕਟਾਂ ਲੁਧਿਆਣੇ ਦੇ ਵਿੱਚ ਉੱਥੇ ਹੈ ਜਿੱਥੇ ਵਪਾਰੀ ਵੋਟ ਹੈ ਜਾਂ ਹਿੰਦੂ ਵੋਟ ਹੈ ਜਾਂ ਮਾਈਗ੍ਰੈਂਟ ਲੇਬਰ ਦੀ ਵੋਟ ਹੈ, ਉੱਥੇ ਉਹਨਾਂ ਦਾ ਕਿਤੇ ਨਾ ਕਿਤੇ ਆਧਾਰ ਹੈਗਾ। ਜਦੋਂ ਇਹ ਸਮਝੌਤਾ ਹੁੰਦਾ ਉੱਥੋਂ ਫਿਰ ਇਹ ਜਿਹੜਾ ਹੈਗਾ ਜਿੱਤਣ ਦੇ ਵਿੱਚ ਕਾਮਯਾਬ ਵੀ ਹੋ ਜਾਂਦੇ ਆ, ਇਹਨਾਂ ਦੇ MLA ਪਹਿਲਾਂ ਬਣਦੇ ਰਹੇ ਸਮਝੌਤੇ ਦੇ ਦੌਰਾਨ। ਪਰ ਜਿਹੜਾ ਇਹ ਗੱਲ ਹੈ ਕਿ ਇਹ ਸਿਰਫ ਤੇ ਸਿਰਫ ਇਕੱਲੀ ਰੱਥ ਯਾਤਰਾ ਜਾਂ ਹੋਰ ਇਹਦੇ ਸਿਰ ਤੇ ਕਾਮਯਾਬ ਹੋ ਜਾਏਗੀ, ਇਹ ਮੇਰਾ ਖਿਆਲ ਹੈ ਕਿ ਸ਼ਾਇਦ ਭੁਲੇਖਾ ਹੋਵੇ।
0: ਜੀ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ।
1: ਹਾਂਜੀ, ਧੰਨਵਾਦ ਜੀ।
0: ਜੀ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
4: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
5: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
6: ਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
7: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
7: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
8: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
9: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
10: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
11: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
10: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
11: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।
1: ਟੈਨਸ਼ਨ ਟੈਨਸ਼ਨ ਨੀ ਟੈਨਸ਼ਨ,
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077973।
2: VY Immigration and Education Consultant,
1: ਹਰ ਕਦਮ ਤੁਹਾਡੇ ਨਾਲ।
0: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2FOLD LENDING।
3: ਹਾਂਜੀ

0: ultimate power in the universe.
1: Radio Haji 1674.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 10 ਸਪਤੰਬਰ 2026 ਵੀਰਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਾਂਗੇ। ਆਸਟ੍ਰੇਲੀਆ ਦੇ ਵਿੱਚ ਬੇਸ਼ੱਕ ਪੌਲਿਨ ਹੈਂਸਨ ਜਾਂ ਦੂਸਰੀਆਂ ਵਿਰੋਧੀ ਪਾਰਟੀਆਂ ਸਰਕਾਰ ਨੂੰ ਸਿਗਰਟ ਸਸਤੀ ਕਰਨ ਦੀ ਗੱਲ ਕਹਿ ਰਹੀਆਂ ਹੋਣ, ਪਰ ਸਿਗਰਟ ਕਿਸੇ ਪਾਸਿਓਂ ਵੀ ਕੋਈ ਚੰਗੀ ਗੱਲ ਤਾਂ ਨਹੀਂ ਹੋ ਸਕਦੀ। ਸਿਗਰਟ ਪੀਣ ਵਾਲਾ ਵਿਅਕਤੀ ਇਕੱਲਾ ਆਪ ਹੀ ਇਸ ਜ਼ਹਿਰੀਲੇ ਧੂੰਏ ਦਾ ਸ਼ਿਕਾਰ ਨਹੀਂ ਹੁੰਦਾ, ਸਗੋਂ ਉਸਦੇ ਆਲੇ ਦੁਆਲੇ ਰਹਿਣ ਵਾਲੇ ਲੋਕ ਵੀ ਇਸ ਦੀ ਕੀਮਤ ਚੁਕਾਉਂਦੇ ਨੇ। ਪੈਸਿਵ ਸਮੋਕਿੰਗ ਇਸ ਨੂੰ ਅੰਗਰੇਜ਼ੀ ਦੇ ਵਿੱਚ ਕਹਿ ਲਿਆ ਜਾਂਦਾ। ਖਾਸ ਤੌਰ ਦੇ ਉੱਤੇ ਬੱਚਿਆਂ ਤੇ ਪੈਸਿਵ ਸਮੋਕਿੰਗ ਦੇ ਕੀ ਅਸਰ ਪੈ ਰਹੇ ਨੇ? ਅਮਰੀਕਾ ਦੀ ਕੌਮੀ ਸਿਹਤ ਸੰਸਥਾ ਦੇ ਦੁਆਰਾ ਮਾਹਰਾਂ ਦੇ ਅਧਿਐਨ ਦੇ ਮੁਤਾਬਕ ਸਾਲ 2023 ਦੇ ਵਿੱਚ ਦੁਨੀਆ ਭਰ ਦੇ ਅੰਦਰ ਕਰੀਬ 2.7 ਅਰਬ ਲੋਕ ਪੈਸਿਵ ਸਮੋਕਿੰਗ ਦੇ ਸੰਪਰਕ ਦੇ ਵਿੱਚ ਆਏ। ਇਸ ਦੇ ਚੱਲਦਿਆਂ ਕਰੀਬ 17 ਲੱਖ ਲੋਕ ਸਮੇਂ ਤੋਂ ਪਹਿਲਾਂ ਹੀ ਦਮ ਤੋੜਦੇ ਗਏ। ਮੈਡੀਕਲ ਜਰਨਲ ਦੀ ਲਿਸੈਂਟ ਦੀ ਪ੍ਰਕਾਸ਼ਿਤ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ 1900 ਤੋਂ ਲੈ ਕੇ 2023 ਤੱਕ 204 ਦੇਸ਼ਾਂ ਤੇ ਅਲੱਗ ਅਲੱਗ ਟੈਰੀਟਰੀਜ਼ ਦੇ ਵਿੱਚ ਪੈਸਿਵ ਸਮੋਕਿੰਗ ਦਾ ਅਸਰ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਦਰਮਿਆਨ ਸਾਲ 2023 ਦੇ ਵਿੱਚ ਸਿਗਰਟ ਨੋਸ਼ੀ ਦੇ ਕਾਰਨ ਇਸ ਦੇ ਸੰਪਰਕ ਦੇ ਵਿੱਚ ਆਉਣ ਵਾਲੇ 76 ਕਰੋੜ ਬੱਚੇ ਹੀ ਸ਼ਾਮਲ ਸੀ। ਇਹਨਾਂ ਦੇ ਵਿੱਚ 0 ਤੋਂ ਲੈ ਕੇ 14 ਸਾਲ ਤੱਕ ਦੀ ਉਮਰ ਦੇ ਬੱਚੇ ਸੀ। ਅਧਿਐਨ ਦੇ ਮੁਤਾਬਕ ਇਨੀ ਇਸੇ ਉਮਰ ਵਰਗ ਦੇ ਬੱਚਿਆਂ ਦੇ ਵਿੱਚ ਸਿਗਰਟ ਨੋਸ਼ੀ ਦੇ ਧੂੰਏ ਦੇ ਸੰਪਰਕ ਦੇ ਵਿੱਚ ਆਉਣ ਦੇ ਚੱਲਦਿਆਂ ਸਾਹ ਦੀਆਂ ਜੁੜੀਆਂ ਬਿਮਾਰੀਆਂ 52 ਲੱਖ ਬੱਚਿਆਂ ਦੇ ਵਿੱਚ ਪਸਰੀਆਂ। ਅਧਿਐਨ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ 2023 ਦੇ ਵਿੱਚ ਪੈਸਿਵ ਸਮੋਕਿੰਗ ਦੇ ਕਾਰਨ 16 ਲੱਖ ਲੋਕ ਸਮੇਂ ਤੋਂ ਪਹਿਲਾਂ ਹੀ ਦਮ ਤੋੜ ਗਏ, ਉਹ ਜਿਹੜੇ ਕਿ ਸਿਗਰਟ ਪੀ ਵੀ ਨਹੀਂ ਸੀ ਰਹੇ। ਇਸ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਲੋਕ ਲੰਮੇ ਸਮੇਂ ਤੱਕ ਬਿਮਾਰੀਆਂ ਤੇ ਸਿਹਤ ਸੰਬੰਧੀ ਪਰੇਸ਼ਾਨੀਆਂ ਦੇ ਨਾਲ ਜੂਝਦੇ ਰਹਿੰਦੇ ਨੇ। ਅਜਿਹੇ ਦੇ ਵਿੱਚ ਸਿਗਰਟ ਨੂੰ ਸਸਤਾ ਕਰ ਦਿੱਤਾ ਜਾਣਾ ਕਿੱਧਰ ਦਾ ਵਿਕਲਪ ਹੋਇਆ? ਖੈਰ ਇਹ ਆਸਟ੍ਰੇਲੀਆ ਦੀ ਖਬਰ ਨਹੀਂ ਹੈ, ਦੁਨੀਆ ਭਰ ਦੇ ਨਾਲ ਜੁੜਦੀ ਹੈ ਖਬਰ ਹੈ। ਦੂਜੀਆਂ ਹੋਰ ਖਬਰਾਂ ਦੇ ਵੱਲ ਚੱਲੀਏ। ਫਿਲੀਪੀਨਸ ਤੋਂ ਜਿੱਥੇ ਇੱਕ ਕਿਸ਼ਤੀ ਦੇ ਵਿੱਚ ਅੱਗ ਲੱਗਣ ਦੇ ਚੱਲਦਿਆਂ ਵੱਡਾ ਹਾਦਸਾ ਵਾਪਰਿਆ। ਹਾਦਸੇ ਦੇ ਵਿੱਚ ਹੁਣ ਤੱਕ 5 ਲੋਕਾਂ ਦੀ ਮੌਤ ਹੋਈ ਦੱਸੀ ਗਈ ਹੈ, 80 ਤੋਂ ਵਧੇਰੇ ਲੋਕ ਲਾਪਤਾ ਦੱਸੇ ਜਾ ਰਹੇ ਨੇ। ਰੋਇਟਰਸ ਦੀ ਖਬਰ ਦੇ ਮੁਤਾਬਕ ਫਿਲੀਪੀਨਸ ਕੋਸਟ ਗਾਰਡ ਨੇ ਵੀਰਵਾਰ ਦੇ ਦਿਨ ਦੱਸਿਆ ਕਿ ਬੁੱਧਵਾਰ ਰਾਤ ਪੱਛਮੀ ਫਿਲੀਪੀਨਸ ਦੇ ਪਲਾਵਨ ਟਾਪੂ ਦੇ ਕੋਲ ਇੱਕ ਫੇਰੀ ਦੇ ਵਿੱਚ ਅੱਗ ਲੱਗਣ ਦੇ ਚੱਲਦਿਆਂ 5 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। 43 ਲੋਕਾਂ ਨੂੰ ਹਾਲਾਂਕਿ ਬਚਾਇਆ ਵੀ ਜਾ ਚੁੱਕਿਆ ਹੈ। AFP ਦੀ ਖਬਰ ਦੇ ਮੁਤਾਬਕ ਕੋਸਟ ਗਾਰਡ ਨੇ ਦੱਸਿਆ ਹੈ ਕਿ MV ਜੂਨ ਐਸਟਰ ਨਾਮ ਦੀ ਇਸ ਕਿਸ਼ਤੀ ਜਿਹੜੀ ਕਿ ਬੁੱਧਵਾਰ ਸ਼ਾਮ ਤੱਟ ਤੋਂ ਕਰੀਬ 2.25 ਕਿਲੋਮੀਟਰ ਦੂਰ ਹੀ ਪਹੁੰਚੀ ਸੀ, ਜਿਸ ਦੇ ਵਿੱਚ ਅੱਗ ਲੱਗ ਗਈ। ਕੋਸਟ ਗਾਰਡ ਦੇ ਦੁਆਰਾ ਫੇਸਬੁੱਕ ਦੇ ਉੱਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹ ਇਸ ਕਿਸ਼ਤੀ ਦੇ ਉੱਤੇ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇੱਧਰ ਦੁਨੀਆ ਭਰ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਦੀ ਡੇਰੀ ਵਸਤਾਂ, ਸ਼ਰਾਬ, ਮੋਟਰਸਾਈਕਲ ਦੇ ਉੱਤੇ ਪਾਬੰਦੀ ਲਗਾਉਣ ਦਾ ਹੁਣ ਫੈਸਲਾ ਕੀਤਾ ਹੈ। ਪਾਬੰਦੀ 29 ਸਪਤੰਬਰ ਤੋਂ ਲਾਗੂ ਹੋਏਗੀ। ਟਰੰਪ ਦਾ ਇਹ ਫੈਸਲਾ ਕੈਨੇਡਾ ਦੇ ਵੱਲੋਂ ਅਮਰੀਕੀ ਸਮਾਨ ਦੇ ਉੱਤੇ 50% ਜਵਾਬੀ ਟੈਰਿਫ ਲਗਾਉਣ ਤੋਂ ਬਾਅਦ ਆਇਆ। ਟਰੰਪ ਦੇ ਹੁਕਮ ਦੇ ਮੁਤਾਬਕ ਕੈਨੇਡਾ ਤੋਂ ਆਉਣ ਵਾਲੀ ਸ਼ਰਾਬ, ਵਾਈਨ, ਅਲਕੋਹਲ ਮੁਕਤ ਬੀਅਰ ਦੇ ਉੱਤੇ ਵੀ ਪਾਬੰਦੀ ਲੱਗੇਗੀ। ਕੁਝ ਡੇਰੀ ਵਸਤਾਂ ਨੂੰ ਅਮਰੀਕਾ 'ਚ ਦਾਖਲ ਹੋਣ ਤੋਂ ਰੋਕਿਆ ਤੱਕ ਜਾਏਗਾ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਬੰਦੀਆਂ ਸੀਮਤ ਸਮੇਂ ਦੇ ਲਈ ਲੱਗਣਗੀਆਂ, ਪਰ ਇਹਨਾਂ ਦੇ ਵਿੱਚ ਵਾਧਾ ਵੀ ਕਰ ਸਕਦੇ ਨੇ। ਟਰੰਪ ਦੀ ਨਵੀਂ ਪਾਬੰਦੀ ਕੁਝ ਘੰਟੇ ਪਹਿਲਾਂ ਕੈਨੇਡਾ ਨੇ ਅਮਰੀਕੀ ਸਮਾਨ ਦੇ ਉੱਤੇ 50% ਜਵਾਬੀ ਟੈਰਿਫ ਲਗਾਏ ਸੀ। ਸ਼ਾਇਦ ਇਸੇ ਦੇ ਗੁੱਸੇ ਵਜੋਂ ਅਮਰੀਕਾ ਨੇ ਇਹ ਫੈਸਲਾ ਲਾਗੂ ਕੀਤਾ ਹੈ। ਦੁਨੀਆ ਭਰ ਦੇ ਵਿੱਚ ਜੰਗ ਦੇ ਨਾਲ ਜੁੜੀਆਂ ਖਬਰਾਂ, ਜਿੱਥੇ ਜਾਰਡਨ ਦੇ ਮੁਵਾਕਫ ਅਸਲਤੀ ਏਅਰਬੇਸ ਦੇ ਉੱਤੇ ਬੁੱਧਵਾਰ ਸਵੇਰੇ ਈਰਾਨ ਨੇ ਮਿਜ਼ਾਈਲ ਹਮਲਾ ਕੀਤਾ। BBC ਦੇ ਅਮਰੀਕੀ ਨਿਊਜ਼ ਪਾਰਟਨਰ CBS ਨਿਊਜ਼ ਦੇ ਮੁਤਾਬਕ ਇਸ ਹਮਲੇ ਦੇ ਵਿੱਚ ਕਈ ਅਮਰੀਕੀ ਜਹਾਜ਼ ਹਾਦਸਾਗ੍ਰਸਤ ਹੋਣ ਦੀ ਖਬਰ ਸਾਹਮਣੇ ਆਈ ਹੈ। ਰਿਪੋਰਟ ਦੇ ਮੁਤਾਬਕ ਹਮਲੇ 'ਚ 8 F-15 ਲੜਾਕੂ ਜਹਾਜ਼, ਜਿਸ ਦੇ ਉੱਤੇ ਅਮਰੀਕਾ ਬੜਾ ਮਾਣ ਕਰਦਾ, ਮਾਮੂਲੀ ਰੂਪ ਦੇ ਵਿੱਚ ਨੁਕਸਾਨੇ ਗਏ ਨੇ। ਖਬਰਾਂ ਇਹ ਵੀ ਨੇ ਕਿ ਮੁਰੰਮਤ ਤੋਂ ਬਾਅਦ ਇਹਨਾਂ ਜਹਾਜ਼ਾਂ ਨੂੰ ਤਾਂ ਦੁਬਾਰਾ ਅਮਰੀਕੀ ਹਵਾਈ ਬੇੜੇ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ, ਪਰ ਅਮਰੀਕਾ ਦੀ ਹਵਾਈ ਟਿਕਾਣੇ ਕਿੰਨੇ ਕੁ ਸੁਰੱਖਿਅਤ ਨੇ, ਸਿਰਫ ਇਸ ਦੀ ਇੱਕ ਝਲਕ ਜਿਹੜੀ ਉਹ ਈਰਾਨ ਨੇ ਦਿਖਾਈ ਹੈ। ਇਸ ਮੁਤਾਬਕ ਹਮਲੇ ਦੇ ਵਿੱਚ F-10 ਥੰਡਰਬੋਲਟ ਜਹਾਜ਼ ਨੂੰ ਵੀ ਇਸ ਮਿਜ਼ਾਈਲ ਦੀ ਚਪੇਟ ਦੇ ਵਿੱਚ ਆਇਆ ਦੱਸਿਆ ਗਿਆ। ਜਹਾਜ਼ ਦਾ ਇੱਕ ਖੰਭ ਪੂਰੀ ਤਰ੍ਹਾਂ ਦੇ ਨਾਲ ਉੱਡ ਗਿਆ। A-10 ਨੂੰ ਆਮ ਤੌਰ ਦੇ ਉੱਤੇ ਵਾਰਤੰਗ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ, ਯਾਨੀ ਕਿ ਲੜਾਈ ਦੇ ਵਿੱਚ ਜਿਹੜਾ ਇੱਕ ਸਭ ਤੋਂ ਤਗੜਾ ਇੱਕ ਹਮਲਾ ਬਣ ਕੇ ਸਾਬਤ ਹੁੰਦਾ। CBS ਨਿਊਜ਼ ਦੇ ਮੁਤਾਬਕ ਇਹ ਵੀ ਖਬਰਾਂ ਸਾਹਮਣੇ ਆਈਆਂ ਕਿ ਅਮਰੀਕੀ ਫੌਜੀ ਦੀ ਮੌਤ
ਹੋਈ ਖਬਰ ਨਹੀਂ ਸਾਹਮਣੇ ਆਈ, ਪਰ ਇਹ ਚੰਗੀ ਗੱਲ ਹੈ, ਪਰ ਜ਼ਖਮੀ ਹੋਣ ਦੀਆਂ ਖਬਰਾਂ ਜ਼ਰੂਰ ਸਾਹਮਣੇ ਆ ਰਹੀਆਂ। ਹਾਲਾਂਕਿ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਹੋਇਆਂ ਉਸ ਉਹਨਾਂ ਫੌਜੀਆਂ ਦੀ ਜਾਣਕਾਰੀ ਜਿਹੜੀ ਉਹ ਸਾਂਝੀ ਨਹੀਂ ਕੀਤੀ ਗਈ ਹੈ। ਰਿਪੋਰਟ ਦੇ ਮੁਤਾਬਕ ਇਰਾਨੀ ਹਮਲੇ ਦਾ ਜਵਾਬ ਦੇਣ ਦੇ ਲਈ ਜਾਰਡਨ ਦੇ ਵਿੱਚ ਤੈਨਾਤ ਅਮਰੀਕੀ ਬਲਾਂ ਨੇ 30 ਤੋਂ ਵਧੇਰੇ ਪੈਟਰੀਅਟ ਮਿਜ਼ਾਈਲਾਂ ਜਵਾਬ ਦੇ ਵਿੱਚ ਦਾਗ ਛੱਡੀਆਂ ਨੇ। ਉੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਰਾਨ ਦੇ ਨਾਲ ਚੱਲ ਰਹੀ ਜੰਗ ਨਵੰਬਰ ਮਹੀਨੇ ਦੇ ਵਿੱਚ ਹੋਣ ਵਾਲੀ ਮਿਡਟਰਮ ਚੋਣਾਂ ਤੋਂ ਤੁਰੰਤ ਬਾਅਦ ਖਤਮ ਹੋ ਸਕਦੀ ਹੈ। ਟਰੰਪ ਨੇ ਵੀਰਵਾਰ ਦੇ ਦਿਨ ਯਾਨੀ ਅੱਜ ਦੇ ਦਿਨ ਰਾਤ ਵੇਲੇ ਅਮਰੀਕਾ ਦੇ ਵਿੱਚ ਰਾਤ ਦਾ ਸਮਾਂ ਪਰ ਵੀਰਵਾਰ ਆਸਟ੍ਰੇਲੀਆ ਦੀ ਦੱਸ ਰਹੇ ਜਦੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਰਾਨ ਦੇ ਵਿੱਚ ਹੁਣ ਜ਼ਿਆਦਾ ਸਮੇਂ ਤੱਕ ਜੰਗ ਜਾਰੀ ਰਹਿਣ ਦੀ ਸਥਿਤੀ ਦੇ ਵਿੱਚ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਤੱਕ ਤੇਲ ਦੀ ਕੀਮਤਾਂ 'ਚ ਗਿਰਾਵਟ ਆ ਚੁੱਕੀ ਹੈ ਜਿਸ ਦੀ ਉਮੀਦ ਨਹੀਂ ਸੀ। ਟਰੰਪ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਚੋਣਾਂ ਤੋਂ ਤੁਰੰਤ ਬਾਅਦ ਜੰਗ ਖਤਮ ਹੋ ਜਾਏਗੀ ਕਿਉਂਕਿ ਇਰਾਨ ਜ਼ਿਆਦਾਤਰ ਟਿਕ ਹੀ ਨਹੀਂ ਸਕੇਗਾ। ਡੋਨਲਡ ਟਰੰਪ ਦਾ ਬਿਆਨ ਟੈਕਸਾਸ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਪਹਿਲੇ ਮਿਡਟਰਮ ਕਨਵੈਨਸ਼ਨ ਤੋਂ ਠੀਕ ਪਹਿਲਾਂ ਸਾਹਮਣੇ ਆਇਆ। ਇਸ ਪ੍ਰੋਗਰਾਮ ਦੇ ਜ਼ਰੀਏ ਟਰੰਪ ਦਾ ਮਕਸਦ ਨਵੰਬਰ ਮਹੀਨੇ 'ਚ ਹੋਣ ਵਾਲੀਆਂ ਮਿਡਟਰਮ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਨੇਤਾਵਾਂ ਨੂੰ ਇਕਜੁੱਟ ਕਰਨਾ, ਉਨ੍ਹਾਂ 'ਚ ਚੁਣਾਵੀ ਉਤਸ਼ਾਹ ਭਰਨਾ ਜੋ ਕਿ ਫਿਲਹਾਲ ਤਾਂ ਗਾਇਬ ਹੀ ਨਜ਼ਰ ਆ ਰਿਹਾ। ਜ਼ਿਕਰਯੋਗ ਹੈ ਕਿ ਇਰਾਨ ਦੇ ਖਿਲਾਫ ਜੰਗ ਨੂੰ ਲੈ ਕੇ ਟਰੰਪ ਆਪਣੀ ਹੀ ਰਿਪਬਲਿਕਨ ਪਾਰਟੀ ਦੇ ਅੰਦਰ ਦਬਾਅ ਦਾ ਸਾਹਮਣਾ ਕਰ ਸਕਦੇ ਨੇ। ਆਹ ਖਬਰ ਅਗਲੀ ਦੱਸਣ ਲੱਗੇ ਹਾਂ, ਪਰ ਇਸ ਖਬਰ ਦੇ ਉੱਤੇ ਯਕੀਨ ਕਿਵੇਂ ਕਰੀਏ। ਹੁਣ ਇਹ ਹੈ ਤਾਂ ਅਸਲ ਦੇ ਵਿੱਚ ਇਜ਼ਰਾਈਲੀ ਅਖਬਾਰ ਹਾਰਤੇਜ਼ ਦੀ ਨਿਊਜ਼ ਹੈ। ਹਾਰਤੇਜ਼ ਨੇ ਇੱਕ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ 7 ਅਕਤੂਬਰ 2023 ਨੂੰ ਹਮਾਸ ਨੇ ਜਦੋਂ ਇਜ਼ਰਾਈਲ ਦੇ ਉੱਤੇ ਹਮਲਾ ਕੀਤਾ ਸੀ, ਉਹ ਹਮਲਾ ਜਿਸ ਦੇ ਜਵਾਬ 'ਚ ਇਜ਼ਰਾਈਲ ਨੇ ਦੁਨੀਆ ਭਰ ਦੇ ਅੰਦਰ ਸਭ ਤੋਂ ਵੱਡਾ ਨੁਕਸਾਨ ਕਰਕੇ ਦਿਖਾਇਆ, ਗਜ਼ਾ ਪੱਟੀ ਨੂੰ ਪੂਰੀ ਤਰ੍ਹਾਂ ਦੇ ਨਾਲ ਤਬਾਹ ਕਰ ਛੱਡਿਆ, 76,000 ਤੋਂ ਵਧੇਰੇ ਲੋਕਾਂ ਦੀ ਮੌਤ ਕਰ ਛੱਡੀ ਹੈ। ਉਹ ਹਮਲੇ ਦੇ ਬਾਰੇ ਇਜ਼ਰਾਈਲ ਦੇ ਉਸ ਵਕਤ ਪ੍ਰਧਾਨ ਮੰਤਰੀ ਹੁਣ ਵੀ ਨੇ ਬੇਂਜਾਮਿਨ ਨੇਤਨਯਾਹੂ ਨੂੰ ਪਹਿਲਾਂ ਹੀ ਪਤਾ ਚੱਲ ਚੁੱਕਿਆ ਸੀ, 1-2-5 ਨਹੀਂ ਬਲਕਿ 10 ਦਿਨ ਪਹਿਲਾਂ। ਬਾਵਜੂਦ ਇਸ ਦੇ ਨੇਤਨਯਾਹੂ ਨੇ ਪ੍ਰਬੰਧ ਕਿਉਂ ਨਹੀਂ ਕੀਤੇ, ਹਮਾਸ ਦਾ ਇਹ ਹਮਲਾ ਕਿਉਂ ਹੋਣ ਦਿੱਤਾ, ਇਜ਼ਰਾਈਲੀਆਂ ਦੀ ਮੌਤ ਕਿਉਂ ਹੋਣ ਦਿੱਤੀ, 1200 ਇਜ਼ਰਾਈਲੀ ਨਾਗਰਿਕ ਵੀ ਤਾਂ ਇਸ ਹਮਲੇ ਦੇ ਵਿੱਚ ਮਾਰੇ ਗਏ ਸੀ। ਹੁਣ ਇਜ਼ਰਾਈਲ ਦੇ ਇਸ ਸਿਖਰਲੇ ਅਖਬਾਰ ਹਾਰਤੇਜ਼ ਦੀ ਇਸ ਨਿਊਜ਼ ਦੇ ਉੱਤੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਇਲਜ਼ਾਮ ਸਾਧੇ ਨੇ। ਉਹਨਾਂ ਕਿਹਾ ਹੈ ਕਿ ਉਹਨਾਂ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਦੇ ਤਰੀਕੇ ਦੇ ਨਾਲ ਇਹ ਖਬਰ ਲਿਆਂਦੀ ਗਈ ਹੈ। ਇਜ਼ਰਾਈਲ ਦੇ ਵਿੱਚ ਵੀ ਤਾਂ ਚੋਣਾਂ ਹੋਣੀਆਂ ਨੇ, ਅਕਤੂਬਰ ਮਹੀਨੇ 'ਚ ਇਜ਼ਰਾਈਲ ਦੀਆਂ ਚੋਣਾਂ ਹੋਣੀਆਂ, ਠੀਕ ਉਸ ਤੋਂ ਪਹਿਲਾਂ ਇਜ਼ਰਾਈਲ ਦੇ ਵੱਡੇ ਅਖਬਾਰ ਦੇ ਦੁਆਰਾ ਜੇਕਰ ਇਹ ਦਾਅਵਾ ਕੀਤਾ ਜਾਂਦਾ ਹੈ ਔਰ ਇਸ ਦੇ ਸਬੂਤ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਉਂਦੇ ਨੇ, ਤਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੀ ਇਸ ਤੋਂ ਵੱਡੀ ਬੇਇੱਜ਼ਤੀ ਤਾਂ ਕਿਉਂ ਹੋਏਗੀ। ਪਰ ਖੈਰ, ਇਹ ਬੇਇੱਜ਼ਤੀ ਦੇ ਨਾਲੋਂ ਜ਼ਿਆਦਾ ਵੱਡਾ ਸਵਾਲ ਇਹ ਹੋਏਗਾ ਕਿ ਜਿਹੜੇ 76,000 ਤੋਂ ਵਧੇਰੇ ਲੋਕਾਂ ਦੀ ਜਾਨ ਚਲੀ ਗਈ, ਕਿ ਉਸ ਨੂੰ ਬਚਾਇਆ ਜਾ ਸਕਦਾ ਸੀ, ਕਿ ਇਹ ਇਜ਼ਰਾਈਲ ਦੀ ਇੱਕ ਮਹਿਜ਼ ਸਾਜਿਸ਼ ਹੀ ਨਜ਼ਰ ਆਉਂਦੀ ਹੈ। ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਲੰਡਨ 'ਚ ਰਹਿ ਰਹੇ ਭਾਰਤੀ ਮੂਲ ਦੇ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੇ ਕਿਹਾ ਹੈ ਕਿ ਉਹਨਾਂ ਦੇ ਨਾਲ ਜਿਸ ਕਿਸਮ ਦਾ ਵਿਵਹਾਰ ਹੋਇਆ ਉਸ ਨੂੰ ਦੇਖ ਕੇ ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਕਾਕਰੇਜ ਹੁੰਦੇ ਤਾਂ ਸ਼ਾਇਦ ਉਹਨਾਂ ਦੀ ਜ਼ਿੰਦਗੀ ਬਿਹਤਰ ਹੁੰਦੀ। ਕਾਕਰੇਜ ਉਹ ਨਹੀਂ ਜਿਹੜੇ ਜਨਤਾ ਪਾਰਟੀ ਵਾਲੇ ਨੌਜਵਾਨ ਸਰਕਾਰ ਦੇ ਨਾਲ ਅੱਡਾ ਲਾਈ ਬੈਠੇ ਨੇ, ਉਹ ਕਾਕਰੇਜ ਜਿਸ ਨੂੰ ਕੁਚਲ ਦਿੱਤਾ ਜਾਂਦਾ ਹੈ। ਮਾਲਿਆ ਨੇ ਵੀਰਵਾਰ ਦੇ ਦਿਨ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਲਿਖਿਆ ਕਿ ਮੇਰੇ ਨਾਲ ਜਿੰਨੀ ਨਾ ਇਨਸਾਫੀ ਹੋਈ ਹੈ ਉਹ ਹੁਣ ਵੀ ਹੋ ਰਹੀ ਹੈ ਔਰ ਉਸਨੂੰ ਮੈਂ ਦੇਖ ਕੇ ਸੋਚਦੇ ਹਾਂ ਕਿ ਸ਼ਾਇਦ ਮੈਨੂੰ ਕਾਕਰੇਜ ਬਣ ਜਾਣਾ ਚਾਹੀਦਾ ਸੀ, ਮੇਰੀ ਦੁਨੀਆ ਕਾਕਰੇਜ ਤੋਂ ਬਿਹਤਰ ਹੁੰਦੀ ਹੈ। ਇਸ ਤੋਂ ਪਹਿਲਾਂ ਮਾਲਿਆ ਨੇ ਦਾਅਵਾ ਕੀਤਾ ਸੀ ਕਿ ਈਡੀ ਨੇ ਬੰਬੇ ਹਾਈ ਕੋਰਟ ਦੇ ਵਿੱਚ ਦਾਖਲ ਇੱਕ ਹਲਫਨਾਮੇ 'ਚ ਉਹਨਾਂ ਤੋਂ 14,000 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਵਸੂਲੀ ਕੀਤੀ ਹੈ। ਉਹਨਾਂ ਦੇ ਮੁਤਾਬਕ ਇਹ ਰਕਮ ਉਹਨਾਂ ਨੇ ਬੈਂਕਾਂ ਨੂੰ ਦਿੱਤੀ ਹੈ ਜਿਨ੍ਹਾਂ ਦਾ ਪੈਸਾ ਉਹਨਾਂ ਦੇ ਵੱਲ ਬਕਾਇਆ ਪਿਆ ਸੀ ਔਰ ਈਡੀ ਨੇ ਇਸ ਗੱਲ ਨੂੰ ਮੰਨਿਆ। ਮਾਲਿਆ ਨੇ ਬੁੱਧਵਾਰ ਦੇ ਦਿਨ ਇੱਕ ਹੋਰ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਆਪਣੇ ਬ੍ਰਿਟੇਨ ਦੇ ਅੰਦਰ ਰਹਿਣ ਦੀ ਸਥਿਤੀ ਨੂੰ ਲੈ ਕੇ ਵੀ ਸਫਾਈ ਦਿੱਤੀ। ਉਹਨਾਂ ਲਿਖਿਆ ਕਿ ਜਿਹੜੇ ਲੋਕ ਮੈਨੂੰ ਭਾਰਤ ਆਉਣ ਤੋਂ ਇਨਕਾਰ ਕਰਨ ਵਾਲਾ ਭਗੌੜਾ ਕਹਿ ਰਹੇ ਨੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ 1992 ਤੋਂ ਹੀ ਯੂਨਾਈਟਿਡ ਕਿੰਗਡਮ ਦਾ ਪਰਮਾਨੈਂਟ ਰੈਜ਼ੀਡੈਂਟ ਹਾਂ। ਫਿਲਹਾਲ ਮੈਨੂੰ ਕਾਨੂੰਨੀ ਤੌਰ ਦੇ ਉੱਤੇ ਇਹ ਦੇਸ਼ ਛੱਡਣ ਤੋਂ ਮਨ੍ਹਾ ਕੀਤਾ ਗਿਆ। ਮਾਲਿਆ ਨੇ ਕਿਹਾ ਕਿ ਉਹਨਾਂ ਦੇ ਮਾਮਲੇ 'ਚ ਭਾਰਤ ਸਰਕਾਰ ਦੀ ਪੋਸਟਰ ਬੁਆਏ ਕਾਰਵਾਈ ਤੋਂ ਇਹ ਸਭ ਕੁਝ ਸ਼ੁਰੂ ਹੋਇਆ ਸੀ। ਉਹਨਾਂ ਸਰਕਾਰ ਦੇ ਖਿਲਾਫ ਬੇਹੱਦ ਅਨਿਆਂਪੂਰਨ ਰਵੱਈਆ ਅਪਣਾਉਣ ਦੇ ਦੋਸ਼ ਮੜੇ। ਇਧਰ ਗੁਜਰਾਤ ਦੇ ਗਾਂਧੀ ਨਗਰ ਦੇ ਕੁਡਾਸਨ ਇਲਾਕੇ ਦੇ ਵਿੱਚ ਬੁੱਧਵਾਰ ਰਾਤ ਨਿਰਮਾਣ ਅਧੀਨ ਇੱਕ ਇਮਾਰਤ ਦੇ ਲੋਹੇ ਦਾ ਵੱਡਾ ਸਲੈਬ ਡਿੱਗਣ ਦੇ ਚੱਲਦਿਆਂ ਕਈ ਮਜ਼ਦੂਰ ਮਲਬੇ ਥੱਲੇ ਦੱਬ ਗਏ। ਹਾਦਸੇ ਤੋਂ ਬਾਅਦ ਰਾਹਤ ਤੇ ਬਚਾਅ ਮੁਹਿੰਮ ਦੇ ਚੱਲਦਿਆਂ ਹੁਣ ਤੱਕ 15 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਗੁਜਰਾਤ ਦੇ ਉਪ ਮੁੱਖ ਮੰਤਰੀ ਹਰਸ਼ ਸੰਘਵੀ ਨੇ ਘਟਨਾ ਵਾਲੀ ਥਾਂ ਦੇ ਉੱਤੇ ਪਹੁੰਚ ਕੇ ਰਾਹਤ ਕੰਮਾਂ ਦਾ ਜਾਇਜ਼ਾ ਲਿਆ। ਸੰਘਵੀ ਨੇ ਦੱਸਿਆ ਕਿ 15 ਮਜ਼ਦੂਰਾਂ ਨੂੰ ਬਚਾਇਆ ਜਾ ਚੁੱਕਿਆ, 12 ਹੋਰਾਂ ਨੂੰ ਗਾਂਧੀ ਨਗਰ ਸਿਵਲ ਹਸਪਤਾਲ ਦੇ ਵਿੱਚ ਭਰਤੀ ਵੀ ਕਰਵਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਕਈਆਂ ਨੂੰ ਗੰਭੀਰ ਸੱਟਾਂ ਆਈਆਂ ਨੇ ਪਰ ਕਈਆਂ ਨੂੰ ਤਾਂ ਛੁੱਟੀ ਵੀ ਦੇ ਦਿੱਤੀ ਗਈ ਹੈ।
ਉੱਥੇ ਭਾਰਤ ਦੇ ਵਿੱਚ ਬ੍ਰਿਕਸ ਸਮਿਟ ਹੋ ਰਿਹਾ ਐਸ਼ ਸ਼ਨੀਵਾਰ ਦੇ ਦਿਨ ਦੁਨੀਆ ਭਰ ਦੇ ਨੇਤਾ ਪਹੁੰਚਣਗੇ ਨਵੀਂ ਦਿੱਲੀ ਚ ਹੋਣ ਵਾਲੇ 18ਵੇਂ ਬ੍ਰਿਕਸ ਸਮਿਟ ਦੇ ਦਰਮਿਆਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਭਾਰਤ ਦੌਰੇ ਦੀ ਤਿਆਰੀਆਂ ਸੰਬੰਧੀ ਨੋਇਡਾ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਰੂਸੀ ਫੌਜ ਦੇ 3 ਏਅਰਕ੍ਰਾਫਟ ਉਤਰੇ ਇਸ ਨਵੇਂ ਹਵਾਈ ਅੱਡੇ ਦੇ ਉੱਤੇ ਕਿਸੇ ਵੀ ਵਿਦੇਸ਼ੀ ਫੌਰਨ ਜਹਾਜ਼ ਦੀ ਇਹ ਫੌਜੀ ਜਹਾਜ਼ ਦੀ ਪਹਿਲੀ ਲੈਂਡਿੰਗ ਸੀ ਤਿੰਨੋਂ ਰੂਸੀ ਫੌਜੀ ਜਹਾਜ਼ ਮੰਗਲਵਾਰ ਲਗਭਗ 5:30 ਸ਼ਾਮ ਨੂੰ ਹਾਈਵੇ ਦੇ ਹਵਾਈ ਅੱਡੇ ਦੇ ਰਨਵੇ ਦੇ ਉੱਤੇ ਉਤਰੇ ਜਿਸ ਦੇ ਵਿੱਚ ਰੂਸੀ ਮਿਲਟਰੀ ਟਰਾਂਸਪੋਰਟ ਏਅਰਕ੍ਰਾਫਟ IL-76 ਵੀ ਸ਼ਾਮਲ ਸੀ ਇਹਨਾਂ ਜਹਾਜ਼ਾਂ ਦੇ ਰਾਹੀਂ ਰੂਸੀ ਫੌਜ ਐਡਵਾਂਸ ਟੀਮ ਅਤੇ ਉੱਚ ਫੌਜੀ ਅਧਿਕਾਰੀ ਭਾਰਤ ਦੇ ਵਿੱਚ ਪਹੁੰਚੇ ਨੇ ਇਹ ਜਹਾਜ਼ ਬੁੱਧਵਾਰ ਦੇ ਦਿਨ ਵੀ ਰਨਵੇ ਦੇ ਉੱਤੇ ਹੀ ਖੜੇ ਰਹੇ ਇਸ ਤੋਂ ਪਹਿਲਾਂ ਵਿਦੇਸ਼ੀ ਫੌਜੀ ਜਹਾਜ਼ਾਂ ਦੀ ਲੈਂਡਿੰਗ ਜ਼ਿਆਦਾਤਰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਹੁੰਦੀ ਰਹੀ ਹੈ ਫਿਲਹਾਲ ਹਵਾਈ ਅੱਡੇ ਦੀ ਸੁਰੱਖਿਆ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸੀ ਟੀਮ ਇਹਨਾਂ ਜਹਾਜ਼ਾਂ ਦੀ ਨਿਗਰਾਨੀ ਤੇ ਸੁਰੱਖਿਆ ਦੇ ਵਿੱਚ ਜੁਟੀ ਹੋਈ ਹੈ ਦੱਸ ਦਈਏ ਕਿ 18ਵਾਂ ਬ੍ਰਿਕਸ ਸਮਿਟ 12 ਤੇ 13 ਸਪਤੰਬਰ ਨੂੰ ਨਵੀਂ ਦਿੱਲੀ ਦੇ ਵਿੱਚ ਭਾਰਤ ਮੰਡਪਮ ਦੇ ਅੰਦਰ ਆਯੋਜਿਤ ਕੀਤਾ ਜਾ ਰਿਹਾ ਜਿੱਥੇ ਮੈਂਬਰ ਦੇਸ਼ਾਂ ਦੇ ਰਾਸ਼ਟਰਪਤੀ ਰਾਸ਼ਟਰ ਪ੍ਰਮੁੱਖ ਤੇ ਸੱਦੇ ਗਏ ਮਹਿਮਾਨ ਸ਼ਾਮਲ ਹੋਣਗੇ ਇਹਨਾਂ ਦੇ ਵਿੱਚ ਗਲੋਬਲ ਸ਼ਾਸਨ ਬਹੁਪੱਖਵਾਦ ਨਵੀਨਤਾ ਤੇ ਸਮਾਵੇਸ਼ੀ ਗਲੋਬਲ ਦੇ ਵਿਕਾਸ ਵਰਗੇ ਕਈ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਹੋਣੀ ਹੈ 12 ਸਤੰਬਰ ਦਾ ਸ਼ੈਡਿਊਲ ਇਹ ਹੈ ਕਿ ਦੁਪਹਿਰ 2 ਤੋਂ ਨੇਤਾਵਾਂ ਦੇ ਭਾਰਤ ਮੰਡਪਮ ਚ ਪੁੱਜਣ ਦਾ ਸਿਲਸਿਲਾ ਸ਼ੁਰੂ ਹੋ ਜਾਏਗਾ 2:30 ਗਲੋਬਲ ਸ਼ਾਸਨ ਬਹੁਪੱਖਵਾਦ ਨੂੰ ਮਜ਼ਬੂਤ ਕਰਨ ਦੇ ਵਿਸ਼ੇ ਦੇ ਉੱਤੇ ਇੱਕ ਬੰਦ ਕਮਰਾ ਬੈਠਕ ਹੋਏਗੀ ਪੱਤਰਕਾਰਾਂ ਨੂੰ ਦੂਰ ਰੱਖਿਆ ਜਾਏਗਾ ਪਰ ਦੁਨੀਆ ਭਰ ਦਾ ਮੀਡੀਆ ਇੱਥੇ ਪਹੁੰਚ ਰਿਹਾ ਇਸ ਤੋਂ ਇਲਾਵਾ ਭਾਰਤ ਇਨੋਵੇਟਿਵ ਪ੍ਰਦਰਸ਼ਨੀ ਫੋਟੋਸ਼ੂਟ ਵੀ ਹੋਣਾ ਹੈ ਸਾਂਝੇ ਤੌਰ ਦੇ ਉੱਤੇ ਅਲੱਗ ਅਲੱਗ ਦੇਸ਼ਾਂ ਦੇ ਨਾਲ ਭਾਰਤ ਦੇ ਅਲੱਗ ਅਲੱਗ ਮੰਤਰੀ ਪੌਦੇ ਲਗਾਉਣ ਦਾ ਪ੍ਰੋਗਰਾਮ ਕਰਨਗੇ ਦਿਨ ਦੀ ਸਮਾਪਤੀ ਦੇ ਨਾਲ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਜਾਣ ਵਾਲੇ ਗਾਲਾ ਡਿਨਰ ਦੇ ਉੱਤੇ ਸਾਰੇ ਨੇਤਾ ਮੌਜੂਦ ਹੋਣਗੇ 13 ਸਤੰਬਰ ਦਾ ਸ਼ੈਡਿਊਲ ਇਹ ਹੋਣਾ ਹੈ ਕਿ ਸੰਮੇਲਨ ਦੇ ਦੂਜੇ ਦਿਨ ਸਵੇਰੇ 10 ਸਾਰੇ ਸਹਿਯੋਗੀ ਤੇ ਸੱਦੇ ਗਏ ਦੇਸ਼ਾਂ ਦੇ ਪ੍ਰਮੁੱਖ ਭਾਰਤ ਮੰਡਪਮ ਪਹੁੰਚਣਗੇ ਗਰੁੱਪ ਫੋਟੋ ਤੋਂ ਬਾਅਦ 11:15 ਸੰਮੇਲਨ ਦਾ ਓਪਨ ਸੈਸ਼ਨ ਸ਼ੁਰੂ ਹੋਏਗਾ ਤੇ ਦੁਪਹਿਰ ਹੁੰਦਿਆਂ ਸੈਸ਼ਨ ਦੀ ਸਮਾਪਤੀ ਤੋਂ ਬਾਅਦ ਇੱਕ ਸਾਂਝਾ ਏਜੰਡਾ ਜੇਕਰ ਜਾਰੀ ਹੋ ਸਕਿਆ ਤਾਂ ਜਾਰੀ ਕੀਤਾ ਜਾਏਗਾ ਤੇ ਜੋ ਕਿ ਇਸ ਬ੍ਰਿਕਸ ਸਮਿਟ ਦੀ ਕਾਮਯਾਬੀ ਵੀ ਮੰਨੀ ਜਾਏਗੀ ਉੱਥੇ ਰਾਜਧਾਨੀ ਦਿੱਲੀ ਦੇ ਵਿੱਚ 2 ਚੱਲਣ ਵਾਲੇ ਇਸ ਬ੍ਰਿਕਸ ਸਮਿਟ ਦੇ ਦਰਮਿਆਨ ਦੁਨੀਆ ਭਰ ਦੇ ਸਿਆਸਤਦਾਨ ਹੀ ਨਹੀਂ ਬਲਕਿ ਅਲੱਗ ਅਲੱਗ ਕਾਰੋਬਾਰੀ ਵੀ ਪਹੁੰਚ ਰਹੇ ਨੇ ਸੰਮੇਲਨ ਦੇ ਦਰਮਿਆਨ ਨਵੀਂ ਦਿੱਲੀ ਦੇ ਲਗਜ਼ਰੀ ਹੋਟਲਾਂ ਦੇ ਵਿੱਚ ਕਿਰਾਇਆਂ ਦੇ ਅੰਦਰ ਵਾਧੇ ਕਰ ਦਿੱਤੇ ਗਏ ਨੇ ਹੋਟਲਾਂ ਦੇ ਕਮਰਿਆਂ 'ਚ ਰੇਟ 2 ਰੁਪਏ ਤੋਂ 2.5 ਰੁਪਏ ਪ੍ਰਤੀ ਰਾਤ ਤੱਕ ਦੇ ਹੋ ਚੁੱਕੇ ਨੇ ਦੱਸ ਦਈਏ ਕਿ 12-13 ਸਪਤੰਬਰ ਨੂੰ ਚੱਲ ਰਹੇ ਇਸ ਬ੍ਰਿਕਸ ਸਮਿਟ ਦੇ ਚੱਲਦਿਆਂ ਮਹਿੰਗੇ ਲਗਜ਼ਰੀ ਹੋਟਲ ਧੜਾਧੜ ਬੁੱਕ ਹੋ ਰਹੇ ਨੇ ਬ੍ਰਾਜ਼ੀਲ ਚੀਨ ਰਸ਼ੀਆ ਮਿਸਰ ਇਥੋਪੀਆ ਇੰਡੋਨੇਸ਼ੀਆ ਇਰਾਨ ਸਣੇ 20 ਤੋਂ ਵੱਧ ਦੇਸ਼ਾਂ ਦੇ ਸੈਲਾਨੀ ਕਾਰੋਬਾਰੀ ਡੈਲੀਗੇਟਸ ਜਿਹੜੇ ਅਲੱਗ ਅਲੱਗ ਪੋਲੀਟੀਕਲ ਮੈਂਬਰਸ ਨੇ ਉਹਨਾਂ ਦੇ ਨਾਲ ਜੁੜੇ ਹੋਏ ਸਟਾਫਰ ਔਰ ਅਲੱਗ ਅਲੱਗ ਖਿੱਤੇ ਦੇ ਨਾਲ ਜੁੜੇ ਹੋਏ ਲੋਕ ਇੱਥੇ ਪਹੁੰਚ ਰਹੇ ਨੇ ਔਰ ਇਸ ਦੇ ਚੱਲਦਿਆਂ ਦਿੱਲੀ ਦੇ ਵਿੱਚ ਹੋਟਲਾਂ ਦੇ ਅੰਦਰ ਕਮਰਿਆਂ ਦੀ ਉਪਲਬਧਤਾ ਘੱਟ ਰਹੀ ਹੈ ਉਧਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅਮ੍ਰਿਤਾ ਫੜਨਵੀਸ ਨੇ ਗਰਬਾ ਤੇ ਨਰਾਤਿਆਂ ਦੇ ਆਯੋਜਨਾਂ ਦੇ ਉੱਤੇ ਧਾਰਮਿਕ ਆਧਾਰ ਦੇ ਉੱਤੇ ਐਂਟਰੀ ਨੂੰ ਲੈ ਕੇ ਜਿਹੜਾ ਇੱਕ ਬਿਆਨ ਦਿੱਤਾ ਸੀ ਉਸ ਦੀ ਹੁਣ ਆਲੋਚਨਾ ਹੋ ਰਹੀ ਹੈ ਉਹਨਾਂ ਨੇ ਬੁੱਧਵਾਰ ਦੇ ਦਿਨ ਕਿਹਾ ਸੀ ਕਿ ਗੜਬਾ ਵਰਗੇ ਆਯੋਜਨਾ ਦੇ ਵਿੱਚ ਸੁਰੱਖਿਆ ਦੇ ਲਿਹਾਜ਼ ਦੇ ਨਾਲ ਆਈ ਕਾਰਡ ਜਾਂਚਣਾ ਚਾਹੀਦਾ ਧਰਮ ਦੇ ਆਧਾਰ ਦੇ ਉੱਤੇ ਲੋਕਾਂ ਨੂੰ ਜਾਂਚਣਾ ਸਹੀ ਨਹੀਂ ਹੈ ਅਮ੍ਰਿਤਾ ਫੜਨਵੀਸ ਨੇ ਕਿਹਾ ਕਿ ਚਾਹੇ ਗੜਬਾ ਹੋਵੇ ਨਰਾਤਾ ਹੋਵੇ ਆਪਣੀ ਬੇਹੱਦ ਹੀ ਸੁੰਦਰ ਫੈਸਟੀਵਲ ਆਪਣੀ ਜਗਤ ਪ੍ਰਸਿੱਧ ਔਰ ਅਲੱਗ ਅਲੱਗ ਲੋਕ ਪਹਿਰਾਵਿਆਂ ਤੇ ਅੰਦਾਜ਼ ਦੇ ਕਰਕੇ ਦੁਨੀਆ ਭਰ 'ਚ ਪ੍ਰਸਿੱਧ ਨੇ ਲੋਕ ਇਹਨਾਂ ਨੂੰ ਪਸੰਦ ਕਰਦੇ ਨੇ ਆਸਥਾ ਸ਼ਰਧਾ ਦੇ ਨਾਲ ਜੇਕਰ ਕੋਈ ਆਉਂਦਾ ਆਪਣੀ ਫੈਮਿਲੀਜ਼ ਨੂੰ ਲੈ ਕੇ ਆਉਣਾ ਚਾਹੁੰਦਾ ਤਾਂ ਮੈਨੂੰ ਲੱਗਦਾ ਕਿ ਜਾਤੀ ਤੇ ਧਰਮ ਦੇ ਆਧਾਰ ਦੇ ਉੱਤੇ ਉਸ ਦੇ ਨਾਲ ਭੇਦਭਾਵ ਨਹੀਂ ਹੋਣਾ ਚਾਹੀਦਾ ਗੜਬਾ ਇੰਨਾ ਹਾਈ ਇੰਟੈਂਸਿਟੀ ਇਵੈਂਟ ਰਹਿੰਦਾ ਕਿ ਆਈ ਕਾਰਡ ਦੇਖਣਾ ਕਾਫੀ ਹੋਏਗਾ ਧਰਮ ਦੇ ਬੇਸਿਸ ਦੇ ਉੱਤੇ ਦੇਖਣਾ ਸਹੀ ਨਹੀਂ ਹੈ ਦਰਅਸਲ ਨਰਾਤਿਆਂ ਦੇ ਦਰਮਿਆਨ ਮਹਾਰਾਸ਼ਟਰ ਦੇ ਵਿੱਚ ਹੋਣ ਵਾਲੇ ਗਰਬਾ ਡਾਂਡੀਆ ਆਯੋਜਨਾ ਦੇ ਲੈ ਕੇ ਵਿਸ਼ਵ ਹਿੰਦੂ ਪਰਿਸ਼ਦ ਯਾਨੀ VHP ਨੇ ਮੁਸਲਮਾਨਾਂ ਦੀ ਐਂਟਰੀ ਦੇ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ VHP ਨੇ ਆਪਣੇ ਆਯੋਜਨਾ ਦੇ ਵਿੱਚ ਪ੍ਰਵੇਸ਼ ਤੋਂ ਪਹਿਲਾਂ ਪਛਾਣ ਪੱਤਰ ਦੀ ਜਾਂਚ ਤੇ ਮੁਸਲਮਾਨਾਂ ਦੇ ਦਾਖਲੇ ਦੇ ਉੱਤੇ ਰੋਕ ਲਗਾਉਣ ਦੀ ਗੱਲ ਕਹਿ ਕੇ ਇੱਕ ਚੰਗੀ ਚਰਚਾ ਜਿਹੜੀ ਹੈ ਮਹਾਰਾਸ਼ਟਰ ਦੇ ਵਿੱਚ ਛੇੜ ਦਿੱਤੀ ਸੀ ਉੱਥੇ ਭਾਜਪਾ ਦੇ ਨਵੇਂ ਤਾਂ ਹੁਣ ਕੀ ਉਹ ਕਹਾਂਗੇ ਪੁਰਾਣੇ ਹੋ ਚੁੱਕੇ ਨੇ ਪ੍ਰਧਾਨ ਨਿਤਿਨ ਨਵੀਨ ਦੀ ਟੀਮ ਦੇ 8 ਜਨਰਲ ਸਕੱਤਰਾਂ ਦੇ ਵਿੱਚੋਂ 2 ਇਸ ਸਾਲ ਨਵੰਬਰ ਮਹੀਨੇ 'ਚ ਹੋਣ ਜਾ ਰਹੀਆਂ ਰਾਜ ਸਭਾ ਚੋਣਾਂ ਦੀਆਂ ਦੇ ਵਿੱਚ ਆਪਣੀ ਦਾਅਵੇਦਾਰੀ ਜਤਾ ਸਕਦੇ ਨੇ ਚਰਚਾ ਹੈ ਕਿ ਸਮ੍ਰਿਤੀ ਇਰਾਨੀ ਤੇ ਹਰੀਸ਼ ਦਿਵੇਦੀ ਨੂੰ ਰਾਜ ਸਭਾ ਦੀਆਂ 2 ਸੀਟਾਂ ਦੇ ਵਿੱਚ ਭਾਜਪਾ ਦੀ ਤਰਫ ਤੋਂ ਪੇਸ਼ਕਸ਼ ਦਿੱਤੀ ਜਾ ਸਕਦੀ ਹੈ ਭਾਜਪਾ ਰਾਜ ਸਭਾ ਦੀਆਂ 10 ਸੀਟਾਂ ਜਿੱਤਣ ਦੀ ਸਥਿਤੀ ਦੇ ਵਿੱਚ ਨਜ਼ਰ ਆ ਰਹੀ ਹੈ ਸਮ੍ਰਿਤੀ ਇਰਾਨੀ ਜੋ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਦਰਮਿਆਨ ਅਮੇਠੀ ਤੋਂ ਹਾਰ ਗਈ ਸੀ ਹੁਣ ਤੱਕ ਸਿਆਸੀ ਪੱਖੋਂ ਗੈਰ ਹਾਜ਼ਰ ਹੀ ਰਹੀ ਹੈ
ਪਰ ਬਾਵਜੂਦ ਇਸ ਦੇ ਉਹਨਾਂ ਦੇ ਰਵੱਈਏ ਨੂੰ ਦੇਖਦੇ ਹੋਏ ਭਾਜਪਾ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੀ ਹੈ। ਵੈਸੇ ਵੀ ਭਾਜਪਾ ਆਪਣੇ ਮਹਿਲਾ ਰਾਖਵੇਂ ਕਰਨ ਦੇ ਬਿਆਨ ਤੋਂ ਪਿੱਛੇ ਨਹੀਂ ਹਟ ਸਕਦੀ। ਇਸ ਤੋਂ ਇਲਾਵਾ ਹਰੀਸ਼ ਦਿਵੇਦੀ ਜੋ ਕਿ 2024 'ਚ ਬਸਤੀ ਦੀ ਆਪਣੀ ਹੀ ਲੋਕ ਸਭਾ ਸੀਟ ਹਾਰ ਗਏ ਸੀ, ਉਹਨਾਂ ਨੂੰ ਵੀ ਰਾਜ ਸਭਾ 'ਚ ਲਿਆਂਦਾ ਜਾ ਸਕਦਾ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਬਾਕੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ, ਬਿਪਲਸ ਕੁਮਾਰ ਦੇਵ, ਸਤੀਸ਼ ਪੁਨੀਆ, ਗਜੇਂਦਰ ਪਟੇਲ, ਸੰਜੇ ਭਾਟੀਆ ਪਹਿਲਾਂ ਤੋਂ ਹੀ ਲੋਕ ਸਭਾ ਜਾਂ ਰਾਜ ਸਭਾ ਮੈਂਬਰ ਨੇ। ਸਿਰਫ ਇਹੀ ਦੋ ਸਕੱਤਰ ਨੇ ਜਿਨ੍ਹਾਂ ਦੇ ਕੋਲ ਫਿਲਹਾਲ ਕਿਸੇ ਵੀ ਭਾਰਤ ਦੀ ਸੰਸਦ ਦੀ ਮੈਂਬਰਸ਼ਿਪ ਨਹੀਂ ਹੈ। ਸੁਨੀਲ ਬਾਂਸਲ ਇੱਕੋ ਇੱਕ ਅਜਿਹੇ ਜਨਰਲ ਸਕੱਤਰ ਨੇ ਜਿਨ੍ਹਾਂ ਨੂੰ ਸੰਸਦ ਮੈਂਬਰ ਬਣਨ 'ਚ ਕੋਈ ਦਿਲਚਸਪੀ ਨਹੀਂ ਹੈ। ਉਹ ਸਿਰਫ ਸੰਗਠਨ 'ਚ ਰਹਿਣਾ ਚਾਹੁੰਦੇ ਨੇ ਕਿਉਂਕਿ ਉਹ ਵੀ ਬੀਐਲ ਸੰਤੋਸ਼ ਵਾਂਗੂ ਆਰਐਸਐਸ ਤੋਂ ਆਉਂਦੇ ਨੇ। ਇਸ ਕਰਕੇ ਉਹ ਉੱਤਰ ਪ੍ਰਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਨੇਤਾਵਾਂ ਦੇ ਵਿੱਚੋਂ ਇੱਕ ਵੀ ਮੰਨੇ ਜਾਂਦੇ ਨੇ। ਕਿਹਾ ਜਾ ਰਿਹਾ ਕਿ 2 ਸਾਲ ਬਾਅਦ ਨਵੰਬਰ ਮਹੀਨੇ 'ਚ ਹੁਣ 2 ਮਹੀਨਿਆਂ ਬਾਅਦ ਨਵੰਬਰ ਮਹੀਨੇ 'ਚ ਹੋਣ ਵਾਲੀਆਂ ਰਾਜ ਸਭਾ ਦੀਆਂ ਚੋਣਾਂ ਦੇ ਲਈ ਰਾਜ ਸਭਾ ਦੀਆਂ 8 ਸੀਟਾਂ ਦੇ ਵਿੱਚੋਂ ਘੱਟੋ ਘੱਟ 6 ਨਵੇਂ ਚਿਹਰੇ ਸ਼ਾਮਲ ਹੋ ਸਕਦੇ ਨੇ। ਰਾਜ ਸਭਾ ਦੇ ਇੱਕ ਮੈਂਬਰ ਦਿਨੇਸ਼ ਸ਼ਰਮਾ ਨੂੰ ਪਹਿਲਾਂ ਹੀ ਅੰਡੇਮਾਨ ਨਿਕੋਬਾਰ ਦਾ ਐਲਜੀ ਨਿਯੁਕਤ ਕੀਤਾ ਜਾ ਚੁੱਕਿਆ ਹੈ। ਉੱਥੇ ਭਾਰਤ ਦੀਆਂ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਤੇ ਵੀ ਸਾਂਝ ਪਾਈਏ। ਜੈਕੀ ਲੈਂਬੀ, ਪੌਲਿਨ ਹੈਂਸਨ, ਐਂਡਰਿਊ ਹੇਸਟੀ, ਹੁਣ ਤ੍ਰਿਕੋਣਾ ਮੁਕਾਬਲਾ ਹੋ ਗਿਆ। ਐਂਡਰਿਊ ਹੇਸਟੀ ਦਾ ਕਿਸੇ ਹੋਰ ਨੇ ਸਾਥ ਦਿੱਤਾ ਹੋਵੇ ਨਾ ਹੋਵੇ, ਪਰ ਸਭ ਤੋਂ ਪਹਿਲਾਂ ਇੰਡੀਪੈਂਡੈਂਟ ਸੈਨੇਟਰ ਜੈਕੀ ਲੈਂਬੀ ਦੇ ਇਸ ਮਾਮਲੇ ਦੇ ਵਿੱਚ ਕੁੱਦ ਪੈਣ ਦੇ ਚੱਲਦਿਆਂ ਮਾਮਲਾ ਹੋਰ ਵੀ ਵਧੇਰੇ ਹਾਈ ਪ੍ਰੋਫਾਈਲ ਹੋ ਗਿਆ। ਦੱਸ ਦਈਏ ਕਿ ਪੌਲਿਨ ਹੈਂਸਨ ਦੀ ਕਾਰਟੂਨ ਵਾਲੀ ਵੀਡੀਓ ਜਿਹੜੀ ਉਹਨਾਂ ਦੀ ਪਾਰਟੀ ਦੇ ਸੋਸ਼ਲ ਮੀਡੀਆ ਖਾਤੇ ਤੋਂ ਸਾਂਝੀ ਕੀਤੀ ਗਈ ਸੀ, ਜਿਸ 'ਚ ਐਂਡਰਿਊ ਹੇਸਟੀ ਨੂੰ ਇੱਕ ਟ੍ਰੇਟਰ ਬਲਕਿ ਇੱਕ ਕਾਇਰ ਟ੍ਰੇਟਰ ਯਾਨੀ ਕਿ ਇੱਕ ਕਾਇਰ ਗੱਦਾਰ ਕਰਾਰ ਦਿੱਤਾ ਗਿਆ। ਉਸ ਵੀਡੀਓ ਦੇ ਉੱਤੇ ਐਂਡਰਿਊ ਹੇਸਟੀ ਪੌਲਿਨ ਹੈਂਸਨ ਦੇ ਸਾਹਮਣੇ ਡਟ ਗਏ ਨੇ। ਹਾਲਾਂਕਿ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਬਾਨਬੀ ਜੋਇਸ ਨੂੰ ਵੀ ਘੇਰਿਆ ਸੀ, ਪਰ ਬਾਨਬੀ ਜੋਇਸ ਇੱਕ ਤਰੀਕੇ ਦੇ ਨਾਲ ਨਰਮ ਅੰਦਾਜ਼ ਅਪਣਾਉਂਦੇ ਨਜ਼ਰ ਆਏ। ਉਹਨਾਂ ਦਾ ਕਹਿਣਾ ਸੀ ਕਿ ਐਂਡਰਿਊ ਹੇਸਟੀ ਮੇਰੇ ਮਿੱਤਰ ਨੇ, ਉਹਨਾਂ ਨੂੰ ਕਿਸੇ ਕਿਸਮ ਦੀ ਗਲਤ ਫਹਿਮੀ ਹੋਈ ਹੈ, ਜੇਕਰ ਚਾਹਣ ਤਾਂ ਸਾਡੀ ਪਾਰਟੀ ਦੇ ਦਰਵਾਜ਼ੇ ਖੁੱਲ੍ਹੇ ਨੇ। ਐਂਡਰਿਊ ਹੇਸਟੀ ਵਨ ਨੇਸ਼ਨ 'ਚ ਤਾਂ ਫਿਲਹਾਲ ਨਹੀਂ ਜਾਂਦੇ, ਪਰ SAS ਸੋਲਜਰਸ ਦੀ ਖਾਸ ਤੌਰ ਦੇ ਉੱਤੇ ਰੋਬਰਟ ਸਮਿਥ ਦੇ ਕੇਸ ਦੇ ਵਿੱਚ ਜਿਹੜਾ ਡੈਫੇਮੇਸ਼ਨ ਦਾ ਕੇਸ ਸੀ ਉਸ ਦੇ ਵਿੱਚ ਗਵਾਹੀ ਦੇਣ ਤੋਂ ਬਾਅਦ ਐਂਡਰਿਊ ਹੇਸਟੀ ਦਾ ਨਾਮ ਜਿਹੜਾ ਆਇਆ ਸੀ ਉਸੇ ਨੂੰ ਲੈ ਕੇ ਪੌਲਿਨ ਹੈਂਸਨ ਨੇ ਉਹਨਾਂ ਦੀ ਇਹ ਨਿਖੇਧੀ ਕੀਤੀ ਹੈ। ਜੈਕੀ ਲੈਂਬੀ ਨੇ ਇਸ ਮਾਮਲੇ ਦੇ ਵਿੱਚ ਕਮੈਂਟ ਦਿੱਤਾ ਹੈ ਕਿ ਐਂਡਰਿਊ ਹੇਸਟੀ ਖੁਦ ਫੌਜ ਦੇ ਵਿੱਚ ਰਹਿ ਚੁੱਕੇ ਨੇ, ਪੌਲਿਨ ਹੈਂਸਨ ਕਿਹੜੀ ਫੌਜ 'ਚ ਰਹੇ ਨੇ ਜਿਹੜੇ ਕਿ ਉਹ ਸਾਬਕਾ ਫੌਜੀਆਂ ਦੀ ਇਸ ਕਿਸਮ ਦੇ ਨਾਲ ਬੇਇੱਜ਼ਤੀ ਕਰ ਰਹੇ ਹੋਣ। ਨਿਊਜ਼ 24 ਨੂੰ ਦਿੱਤੀ ਇੱਕ ਇੰਟਰਵਿਊ ਦੇ ਵਿੱਚ ਪੌਲਿਨ ਹੈਂਸਨ ਨੇ ਰੱਜ ਕੇ ਜਿਹੜੀ ਐਂਡਰਿਊ ਹੇਸਟੀ ਦੀ ਮੁਖਾਲਫਤ ਕੀਤੀ ਸੀ। ਇਸ ਦਰਮਿਆਨ ਦੂਜੀਆਂ ਪਾਰਟੀਆਂ ਦੀ ਤਰਫ ਤੋਂ ਵੀ ਹੁਣ ਆਵਾਜ਼ ਉੱਠਣ ਲੱਗ ਪਈ ਹੈ। ਖਾਸ ਤੌਰ ਦੇ ਉੱਤੇ ਲਿਬਰਲ ਪਾਰਟੀ ਦੇ ਨੇਤਾ ਐਂਗਸ ਟੇਲਰ ਆਪਣੇ ਨੇਤਾ ਦੇ ਹੱਕ ਦੇ ਵਿੱਚ ਆਖਿਰਕਾਰ ਉੱਤਰ ਆਏ ਨੇ, ਕਿਉਂਕਿ ਕਦੋਂ ਤੱਕ ਪਰਾਏ ਉਹਨਾਂ ਦੇ ਲੀਡਰਾਂ ਦੇ ਹੱਕ 'ਚ ਖੜ੍ਹੇ ਰਹਿਣਗੇ। ਜੈਕੀ ਲੈਂਬੀ ਤੋਂ ਬਾਅਦ ਐਂਗਸ ਟੇਲਰ ਅਤੇ ਫਿਰ ਮੈਟ ਕੈਨਾਵੇਨ ਨੂੰ ਵੀ ਬਿਆਨ ਦੇਣਾ ਪਿਆ। ਉਹਨਾਂ ਕਿਹਾ ਕਿ ਪੌਲਿਨ ਹੈਂਸਨ ਜਿਸ ਕਿਸਮ ਦੀ ਸਿਆਸਤ ਕਰ ਰਹੇ ਨੇ ਖਾਸ ਤੌਰ ਦੇ ਉੱਤੇ ਐਂਡਰਿਊ ਹੇਸਟੀ ਦੇ ਖਿਲਾਫ, ਉਸ ਦਾ ਉਹਨਾਂ ਨੂੰ ਖਾਮਿਆਜ਼ਾ ਭੁਗਤਣਾ ਪਏਗਾ। ਇਸ ਦਰਮਿਆਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਐਂਗਸ ਟੇਲਰ ਦੀ ਤਰਫ ਤੋਂ ਖੁੱਲ੍ਹ ਕੇ ਇਸ ਵੀਡੀਓ ਦਾ ਵਿਰੋਧ ਕੀਤਾ ਗਿਆ ਹੈ। ਉੱਥੇ ਹੀ ਅੱਜ ਦੇ ਦਿਨ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ ਵੀ ਕਾਰਵਾਈਆਂ ਚੱਲ ਰਹੀਆਂ ਨੇ। ਸੈਨੇਟ ਦੇ ਵਿੱਚ ਲੇਬਰ ਦਾ ਆਨਲਾਈਨ ਸੇਫਟੀ ਐਕਟ ਦਾ ਸੋਧ ਬਿੱਲ ਵੀ ਜਿਹੜਾ ਅੱਜ ਦੇ ਦਿਨ ਪਾਸ ਕਰ ਦਿੱਤਾ ਗਿਆ। ਇਸ ਦੇ ਵਿੱਚ ਕੁਝ ਸੋਧਾਂ ਈ ਸੇਫਟੀ ਕਮਿਸ਼ਨਰ ਦੀ ਤਰਫ ਤੋਂ ਸੁਝਾਈਆਂ ਗਈਆਂ ਸੀ। ਸੋਸ਼ਲ ਮੀਡੀਆ ਬੈਨ ਨੂੰ ਹੋਰ ਜਿਹੜਾ ਪ੍ਰਮੁੱਖਤਾ ਦੇ ਨਾਲ ਹੋਰ ਮਜ਼ਬੂਤੀ ਦੇ ਨਾਲ ਲਾਗੂ ਕਰਨ ਦੇ ਵਾਸਤੇ ਸੋਧਾਂ ਕੀਤੀਆਂ ਗਈਆਂ ਸੀ। ਦੱਸ ਦਈਏ ਕਿ ਸੋਸ਼ਲ ਮੀਡੀਆ ਬੈਨ ਲਾਗੂ ਕਰਨ ਵਾਲਾ ਆਸਟ੍ਰੇਲੀਆ ਦੁਨੀਆ ਦਾ ਪਹਿਲਾ ਐਸਾ ਮੁਲਕ ਸੀ ਜਿੱਥੇ 16 ਸਾਲ ਇਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਦੇ ਉੱਤੇ ਖਾਤੇ ਬਣਾਉਣ ਤੋਂ ਰੋਕਣ ਦੇ ਵਾਸਤੇ ਕੰਪਨੀਆਂ ਨੂੰ ਮਜਬੂਰ ਕੀਤਾ ਗਿਆ ਸੀ। ਇਸ ਦੇ ਵਿੱਚ ਮੈਕਸੀਮਮ ਪੈਨਲਟੀਜ਼ ਹੁਣ ਹੋਰ ਵਧਾਈਆਂ ਗਈਆਂ ਨੇ। ਪਹਿਲਾਂ ਤੋਂ ਹੀ ਇਹਨਾਂ ਦੇ ਵਿੱਚ ਪੈਨਲਟੀਜ਼ ਦਾ ਇੱਕ ਵੱਡਾ $50 million ਦੇ ਆਸ ਪਾਸ ਦਾ ਪੈਨਲਟੀ ਦਾ ਇੱਕ ਇੰਤਜ਼ਾਮ ਜਿਹੜਾ ਉਹ ਇਹਨਾਂ ਕੰਪਨੀਆਂ ਦੇ ਖਿਲਾਫ ਕੀਤਾ ਗਿਆ ਜੇਕਰ ਉਹ ਫੇਲ ਪਾਈਆਂ ਜਾਂਦੀਆਂ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਖਾਤੇ ਆਪਣੇ ਪਲੇਟਫਾਰਮਸ ਦੇ ਉੱਤੇ ਬਣਦੇ ਉਹ ਰੱਖਦੇ ਨੇ। ਤਾਂ ਉੱਥੇ ਕੈਵਿਨ ਰੱਡ ਕੈਨਬਰਾ ਦੇ ਵਿੱਚ ਵਾਪਸ ਆ ਗਏ ਨੇ। ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ, ਅਮਰੀਕਾ 'ਚ ਆਸਟ੍ਰੇਲੀਆ ਦੇ ਖਾਸ ਰਾਜਦੂਤ ਰਹਿ ਚੁੱਕੇ ਨੇ। ਹੁਣ ਉਹਨਾਂ ਨੇ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਬੋਲਣ ਤੋਂ ਪਹਿਲਾਂ ਇੱਕ ਆਸਟ੍ਰੇਲੀਅਨ ਇੰਸਟੀਚਿਊਟ ਆਫ ਇੰਟਰਨੈਸ਼ਨਲ ਅਫੇਅਰ ਦੇ ਇੱਕ ਸਮਿਟ ਨੂੰ ਸੰਬੋਧਨ ਕੀਤਾ, ਜਿਸ ਦਰਮਿਆਨ ਉਹਨਾਂ ਨੇ ਆਸਟ੍ਰੇਲੀਆ ਅਮਰੀਕਾ ਸੰਬੰਧਾਂ ਦੀ ਵਿਆਖਿਆ ਵੀ ਕੀਤੀ। ਉਹਨਾਂ ਕਿਹਾ ਕਿ ਆਸਟ੍ਰੇਲੀਆ ਅਮਰੀਕਾ ਸੰਬੰਧ ਜਿਹੜੇ ਨੇ ਉਹ ਮਲਟੀਕਲਚਰ ਬਾਡੀਜ਼ ਤੋਂ ਲੈ ਕੇ ਡਿਫੈਂਸ ਤੱਕ ਟਾਈਜ਼ ਦੇ ਵਿੱਚ ਆਪਸ 'ਚ ਬੱਝੇ ਹੋਏ ਨੇ। ਅਮਰੀਕਾ ਦੇ ਟਰੰਪ ਪ੍ਰਸ਼ਾਸਨ ਦੀ ਉਹਨਾਂ ਨੇ ਪਹਿਲਾਂ ਆਪਣੇ ਅਮਰੀਕਾ ਦੇ ਰਾਜਦੂਤ ਰਹਿੰਦਿਆਂ ਹੋਇਆਂ ਚੰਗੀ ਆਲੋਚਨਾ ਕੀਤੀ ਸੀ, ਜਿਸ ਦੀ ਟਰੰਪ ਨੇ ਉਹਨਾਂ ਦੀ ਇੱਕ ਮੀਟਿੰਗ ਦੇ ਵਿੱਚ ਖਿੱਲੀ ਵੀ ਉਡਾਈ ਸੀ। ਇਸ ਦਰਮਿਆਨ ਉਹਨਾਂ ਕਿਹਾ ਕਿ
ਆਸਟ੍ਰੇਲੀਆ ਤੇ ਅਮਰੀਕਾ ਦੇ ਇਲਾਵਾ ਇੱਕ ਮਿਡਲ ਪਾਵਰਸ ਵੀ ਆਸਟ੍ਰੇਲੀਆ ਦੇ ਕੋਲ ਹੋਣੀਆਂ ਚਾਹੀਦੀਆਂ ਨੇ। ਖੁੱਲ੍ਹ ਕੇ ਤਾਂ ਨਹੀਂ ਕਿਹਾ ਕੈਵਿਨ ਰੱਡ ਨੇ, ਪਰ ਉਹਨਾਂ ਦਾ ਇਸ਼ਾਰਾ ਅਸਲ ਦੇ ਵਿੱਚ ਬਰਤਾਨੀਆ ਜਾਂ ਦੂਸਰੇ ਐਸੇ ਦੇਸ਼ਾਂ ਦੇ ਵੱਲ ਸੀ। ਅਸਲ 'ਚ ਇਜ਼ਰਾਈਲ ਦੇ ਖਿਲਾਫ ਜਿਹੜਾ ਪਾਬੰਦੀਆਂ ਲਗਾਉਣ ਦਾ ਬਰਤਾਨੀਆ, ਫਰਾਂਸ, ਕੈਨੇਡਾ ਦਾ ਇੱਕ ਨਿਯਮ ਹੈ, ਉਸ ਦੇ ਵਿੱਚ ਆਸਟ੍ਰੇਲੀਆ ਖੜਾ ਨਹੀਂ ਹੋਇਆ। ਪਿਛਲੇ ਦਿਨਾਂ ਦੇ ਵਿੱਚ ਬਰਤਾਨੀਆ ਦੀ ਅਗਵਾਈ ਦੇ ਹੇਠ ਫਰਾਂਸ, ਕੈਨੇਡਾ ਵਰਗੇ ਕਈ ਮੁਲਕਾਂ ਨੇ ਇਜ਼ਰਾਈਲ ਦੀਆਂ ਜਿਹੜੀਆਂ ਕੰਟਰੋਲ ਵਾਲੀਆਂ ਬਸਤੀਆਂ ਨੇ, ਖਾਸ ਤੌਰ ਦੇ ਉੱਤੇ ਫਲਸਤੀਨੀ ਲੋਕਾਂ ਦੀਆਂ ਜਿਹੜੀਆਂ ਬਸਤੀਆਂ ਨੇ, ਜਿਨ੍ਹਾਂ ਦੇ ਵਿੱਚੋਂ ਵੈਸਟ ਬੈਂਕ ਆਦਿ ਬਸਤੀਆਂ ਨੇ, ਉੱਥੋਂ ਆਉਣ ਵਾਲੇ ਸਮਾਨ ਦੇ ਉੱਤੇ, ਖਾਸ ਤੌਰ ਦੇ ਉੱਤੇ ਸਮਾਨ ਦੇ ਇੰਪੋਰਟ ਦੇ ਉੱਤੇ ਪਾਬੰਦੀਆਂ ਲਗਾਉਣ ਦਾ ਜ਼ਿਕਰ ਕੀਤਾ ਸੀ। ਇਹਨਾਂ ਦੇਸ਼ਾਂ ਨੇ ਕਿਹਾ ਸੀ ਕਿ ਇਜ਼ਰਾਈਲ ਜਬਰਨ ਉਹਨਾਂ ਬਸਤੀਆਂ ਦੇ ਵਿੱਚ ਆਪਣੇ ਘਰ ਉਸਾਰ ਰਿਹਾ, ਆਪਣੀ ਦਖਲਅੰਦਾਜ਼ੀ ਵਧਾ ਰਿਹਾ, ਉੱਥੋਂ ਸਮਾਨ ਤਿਆਰ ਕਰਕੇ ਉਸ ਲੇਬਲ ਦੇ ਨਾਲ ਇਹਨਾਂ ਦੇਸ਼ਾਂ 'ਚ ਵੇਚ ਰਿਹਾ, ਔਰ ਉਸ ਸਮਾਨ ਨੂੰ ਬਿਲਕੁਲ ਵੀ ਆਨ ਨਹੀਂ ਦਿੱਤਾ ਜਾਏਗਾ। ਇਜ਼ਰਾਈਲ ਨੇ ਇਹਨਾਂ ਦੇਸ਼ਾਂ ਦੀ ਵਿਰੋਧਤਾ ਕੀਤੀ ਸੀ। ਆਸਟ੍ਰੇਲੀਆ ਹਾਲੇ ਤੱਕ ਉਸ ਸਾਂਝੇ ਬਿਆਨ ਦੇ ਵਿੱਚ ਸ਼ਾਮਲ ਨਹੀਂ ਹੋਇਆ ਜਿੱਥੇ ਵੈਸਟ ਬੈਂਕ ਜਾਂ ਇਜ਼ਰਾਈਲ ਦੇ ਕੰਟਰੋਲ ਵਾਲੀਆਂ ਬਸਤੀਆਂ ਦੇ ਵਿੱਚੋਂ ਆਉਣ ਵਾਲਾ ਆਸਟ੍ਰੇਲੀਆ 'ਚ ਸਮਾਨ ਜਿਹੜਾ ਆਪਾਂ ਬੰਦ ਕਰ ਦਿੱਤਾ ਜਾਵੇ। ਖੈਰ, ਇਸ ਮਸਲੇ ਦੇ ਉੱਤੇ ਆਸਟ੍ਰੇਲੀਆ ਦੀ ਤਰਫ ਤੋਂ ਇਹੀ ਬਿਆਨ ਸਾਹਮਣੇ ਆਏ ਨੇ ਕਿ ਹਾਲ ਫਿਲਹਾਲ ਇਜ਼ਰਾਈਲ ਦੇ ਉੱਤੇ ਕੋਈ ਵੱਖਰੀਆਂ ਪਾਬੰਦੀਆਂ ਨਹੀਂ ਲਗਾਈਆਂ ਜਾਣਗੀਆਂ। ਉੱਥੇ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਦੀ ਤਰਫ ਤੋਂ ਆਪਣੇ ਸਾਰੇ ਪੱਤੇ ਨਹੀਂ ਖੁੱਲ੍ਹੇ ਗਏ ਨੇ, ਸਾਰੇ ਪੱਤੇ ਗੈਰ ਕਾਨੂੰਨੀ ਤੰਬਾਕੂ ਦੇ ਖਿਲਾਫ ਛੇੜੀ ਗਈ ਲੜਾਈ ਦੇ ਬਾਰੇ। ਹੁਣ ਤੱਕ ਸਰਕਾਰ ਦੀ ਤਰਫ ਤੋਂ ਕਈ ਵਾਰ ਕਿਹਾ ਜਾ ਚੁੱਕਿਆ ਹੈ ਕਿ ਉਹ ਐਕਸਾਈਜ਼ ਡਿਊਟੀ ਦੇ ਵਿੱਚ 80% ਕਟੌਤੀ ਨਹੀਂ ਕਰਨਗੇ, ਜਿੱਦਾਂ ਕਿ ਵਿਰੋਧੀ ਧਿਰਾਂ, ਖਾਸ ਤੌਰ 'ਤੇ ਵਨ ਨੇਸ਼ਨ ਪਾਰਟੀ ਕਹਿ ਰਹੀ ਹੈ। ਪਰ ਗੱਠਜੋੜ ਦੀ ਤਰਫ ਤੋਂ ਆਪਣੀ ਰਣਨੀਤੀ ਵੀ ਜ਼ਾਹਰ ਨਹੀਂ ਕੀਤੀ ਗਈ ਹੈ। ਇਸ ਦਰਮਿਆਨ ਉਹਨਾਂ ਤੋਂ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਕੀ ਐਕਸਾਈਜ਼ ਕੱਟ ਦੇ ਉੱਤੇ ਉਹਨਾਂ ਦੀ ਕੋਈ ਇਸ ਕਿਸਮ ਦੀ ਰਣਨੀਤੀ ਹੈ, ਤਾਂ ਐਂਗਸ ਟੇਲਰ ਨੇ ਕਿਹਾ ਕਿ ਬਸ ਉਹ ਗੈਰ ਕਾਨੂੰਨੀ ਸਿਗਰਟਾਂ ਦੇ ਬਾਜ਼ਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਨੇ। ਉੱਥੇ ਹੋਰਨਾ ਕੁਝ ਖਬਰਾਂ ਦੀ ਸਾਂਝ ਪਾਈਏ ਤਾਂ ਵਿਕਟੋਰੀਆ ਦੇ ਵਿੱਚ ਸੜਕਾਂ ਦੀ ਖਸਤੀ ਹਾਲਤ ਨੂੰ ਲੈ ਕੇ ਵਿਕਟੋਰੀਆ ਦੇ ਆਡੀਟਰ ਜਨਰਲ ਦੀ ਤਰਫ ਤੋਂ ਇੱਕ ਰਿਪੋਰਟ ਸਾਂਝੀ ਕੀਤੀ ਗਈ ਹੈ, ਜਿੱਥੇ ਕਿਹਾ ਗਿਆ ਹੈ ਕਿ ਸੂਬੇ ਦੀਆਂ ਅੱਧੀਆਂ ਤੋਂ ਵਧੇਰੇ ਸੜਕਾਂ ਦੀ ਹਾਲਤ ਜਾਂ ਤਾਂ ਖਸਤਾ ਹੈ ਜਾਂ ਬੇਹੱਦ ਖਸਤਾ ਹੈ ਜਾਂ ਐਸੀ ਹੈ ਜਿਹੜੀ ਤੁਸੀਂ ਸੋਚ ਵੀ ਨਹੀਂ ਸਕਦੇ। ਟੋਇਆਂ ਦੇ ਵਿੱਚ ਸੜਕਾਂ ਫਸੀਆਂ ਹੋਈਆਂ ਨੇ। ਵਿਕਟੋਰੀਆ ਦੀਆਂ ਹੀ ਸੜਕਾਂ ਦੂਜੇ ਸੂਬਿਆਂ ਦੇ ਮੁਕਾਬਲੇ ਇੰਨੀਆਂ ਬਦਤਰ ਕਿਉਂ ਨੇ, ਇਸ ਨੂੰ ਲੈ ਕੇ ਇੱਕ ਰਿਪੋਰਟ ਜਿਹੜੀ ਉਹ ਜਾਰੀ ਕੀਤੀ ਜਾ ਰਹੀ ਹੈ। ਸਾਬਕਾ ਵਿਕ ਰੋਡ ਦੇ ਜਿਹੜੇ ਕੰਸਟਰਕਸ਼ਨ ਇੰਜੀਨੀਅਰ ਨੇ, ਉਹਨਾਂ ਦੀ ਤਰਫ ਤੋਂ ABC ਦੇ ਇੱਕ ਪ੍ਰੋਗਰਾਮ ਦੇ ਵਿੱਚ ਦੱਸਿਆ ਗਿਆ ਕਿ ਵਿਕਟੋਰੀਆ ਦੀਆਂ ਸੜਕਾਂ ਨੂੰ ਲੈ ਕੇ ਕਦੇ ਵੀ ਜਿਹੜੀਆਂ ਨੇ ਮੁਰੰਮਤਾਂ ਉਸ ਢੰਗ ਦੇ ਨਾਲ ਕੀਤੀਆਂ ਨਹੀਂ ਜਾ ਸਕੀਆਂ। ਸੜਕਾਂ ਬਹੁਤ ਹੀ ਜ਼ਿਆਦਾ ਫਲੈਕਸੀਬਲ ਬਣਾਈਆਂ ਜਾਂਦੀਆਂ ਨੇ। ਰਿਜਿਡ ਪੇਮੈਂਟ ਅਤੇ ਫਲੈਕਸੀਬਲ ਪੇਮੈਂਟ ਦੋ ਅਲੱਗ ਅਲੱਗ ਕਿਸਮ ਦੀਆਂ ਸੜਕਾਂ ਨੂੰ ਬਣਾਉਣ ਦੀਆਂ ਤਕਨੀਕਾਂ ਹੁੰਦੀਆਂ ਨੇ। ਅਜਿਹੇ ਦੇ ਵਿੱਚ ਕਿਹਾ ਗਿਆ ਕਿ ਫਲੈਕਸੀਬਲ ਪੇਮੈਂਟ ਜਿਹੜੀ ਉਹ ਆਮ ਤੌਰ ਦੇ ਉੱਤੇ ਚੀਪਰ ਯਾਨੀ ਕਿ ਸਸਤੀ ਹੁੰਦੀ ਹੈ, ਜੋ ਕਿ ਵਿਕਟੋਰੀਆ ਦੀਆਂ ਸੜਕਾਂ ਦੇ ਨਿਰਮਾਣ ਵੇਲੇ ਵਰਤੀ ਜਾਂਦੀ ਹੈ। ਖਾਸ ਤੌਰ ਦੇ ਉੱਤੇ ਪੈਚ ਵਰਕ ਜਾਂ ਇਹਨਾਂ ਨੂੰ ਭਰਨ ਦੇ ਵੇਲੇ ਵੀ ਕੋਈ ਬਹੁਤੀ ਵਧੀਆ ਕੁਆਲਿਟੀ ਦਾ ਜਿਹੜਾ ਇਸਤੇਮਾਲ ਉਹ ਨਹੀਂ ਕੀਤਾ ਜਾਂਦਾ। ਇਸ ਕਿਸਮ ਦੇ ਨਾਲ ਜਿਹੜੀਆਂ ਵਿਕਟੋਰੀਆ ਦੀਆਂ ਸੜਕਾਂ ਨੇ ਉਹ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਖਸਤਾ ਹਾਲਤ ਕਿਉਂ ਨੇ, ਔਰ ਇਹਨਾਂ ਦੀ ਕੀ ਕਦੇ ਕਾਇਆਕਲਪ ਹੋਏਗਾ, ਇਸ ਨੂੰ ਲੈ ਕੇ ਸਵਾਲ ਉੱਠਣ ਲੱਗ ਪਏ ਨੇ। ਲਿਬਰਲ ਨੈਸ਼ਨਲ ਗੱਠਜੋੜ ਨੇ ਪਹਿਲਾਂ ਹੀ ਕਿਹਾ ਸੀ ਕਿ ਜੇਕਰ ਉਹ ਜਿੱਤ ਕੇ ਨਵੰਬਰ ਮਹੀਨੇ ਦੀਆਂ ਚੋਣਾਂ 'ਚ ਸੱਤਾ 'ਚ ਆਉਂਦੇ ਨੇ ਤਾਂ $5 billion ਅਗਲੇ 4 ਸਾਲਾਂ ਦੇ ਦਰਮਿਆਨ ਇਹਨਾਂ ਸੜਕਾਂ ਦੀ ਰਿਪੇਅਰ ਦੇ ਵਾਸਤੇ ਉਹ ਖਰਚ ਕਰਨਾ ਚਾਹਣਗੇ। ਉੱਥੇ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ ਇੱਕ ਸਟੇਡੀਅਮ ਦੀ ਕੰਧ ਦੇ ਉੱਤੇ ਇੱਕ ਡਿਜੀਟਲ ਇਸ਼ਤਿਹਾਰ ਦੇ ਰਾਹੀਂ $30 million ਦੀ ਇਸ਼ਤਿਹਾਰਬਾਜ਼ੀ ਕਰ ਦੇਣਾ ਬੇਫਜ਼ੂਲ ਖਰਚੀ ਕਰਾਰ ਦਿੱਤਾ ਜਾ ਰਿਹਾ। ਅਸਲ 'ਚ ਸਟੇਟ ਆਫ ਐਨਰਜੀ ਵੈਸਟਰਨ ਆਸਟ੍ਰੇਲੀਆ ਨੂੰ ਕਰਾਰ ਦੇਣਾ ਅਤੇ ਇਹ ਕਹਿਣਾ ਕਿ ਬਿਜਲੀ ਦੀ ਭਰਮਾਰ ਹੈ, ਔਰ ਇਸ ਦੇ ਨਵੇਂ ਰਿਕਾਰਡ ਕਾਇਮ ਕੀਤੇ ਨੇ ਪ੍ਰੀਮੀਅਰ ਰੋਜਰ ਕੁੱਕ ਦੀ ਸਰਕਾਰ ਦੇ ਉੱਤੇ ਇਹ ਇਲਜ਼ਾਮ ਹੁਣ ਮੜੇ ਜਾ ਰਹੇ ਨੇ। ਇਸ ਦਰਮਿਆਨ ਵਿਰੋਧੀ ਧਿਰ ਦੇ ਜਿਹੜੇ ਸ਼ੈਡੋ ਐਨਰਜੀ ਮਿਨਿਸਟਰ ਨੇ ਸਟੀਵ ਥੋਮਸ, ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਜੇਕਰ ਵੈਸਟਰਨ ਆਸਟ੍ਰੇਲੀਆ ਕੋਲ ਸੂਬੇ ਦੇ ਵਿੱਚ ਜੇਕਰ ਐਨਰਜੀ ਦੇ ਭੰਡਾਰ ਨੇ ਤਾਂ ਪਹਿਲਾਂ ਤਾਂ $30 million ਖਰਚ ਕੇ ਇਸ਼ਤਿਹਾਰਬਾਜ਼ੀ ਕਰਨੀਆਂ ਚੰਗੀ ਗੱਲ ਨਹੀਂ, ਪਰ ਦੂਜੀ ਗੱਲ ਇਹ ਹੈ ਕਿ ਇਹ ਸੱਚਾਈ ਨਹੀਂ ਹੈ ਕਿ ਵੈਸਟਰਨ ਆਸਟ੍ਰੇਲੀਆ ਦੇ ਕੋਲ ਭਰਮਾਰ ਪਈ ਹੈ ਬਿਜਲੀ। ਅਸਲ ਦੇ ਵਿੱਚ ਕੋਲੇ ਦੀ ਜਿਹੜੀ ਐਕਸਟੈਂਸ਼ਨ ਹੈ ਉਸਨੂੰ ਦੇਖਿਆ ਜਾ ਰਿਹਾ, ਰਿਨਿਊਏਬਲ ਐਨਰਜੀ ਸਿਸਟਮ ਇੰਨੇ ਮੌਜੂਦ ਹੈ ਨਹੀਂ। 2029 ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਅਸਲ ਤਸਵੀਰ ਦਿਖਣ ਲੱਗ ਪਏਗੀ ਜਿਸ ਦਾ ਝੂਠ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਬਿਗ ਬਨਾਨਾ ਦੇ ਨਾਮ ਦੇ ਨਾਲ ਜਾਣੇ ਜਾਂਦੇ ਕੋਫਸ ਹਾਰਬਰ ਇਲਾਕਾ, ਜਿਹੜਾ ਕਿ NSW ਦਾ ਇਲਾਕਾ, ਜਿੱਥੇ ਆਸਟ੍ਰੇਲੀਆ ਦੇ ਵਿੱਚ ਖੇਤੀਬਾੜੀ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਕੇਲਿਆਂ ਦੀ ਖੇਤੀ
ਭਰਮਾਰ ਦੇ ਵਿੱਚ ਹੁੰਦੀ ਹੈ ਹੁਣ ਇਸ ਇਲਾਕੇ ਦੇ ਕਿਸਾਨਾਂ ਦਾ ਕੋਲਜ ਦੇ ਉੱਤੇ ਇਲਜ਼ਾਮ ਲੱਗਿਆ ਕਿ ਕੋਲਜ ਦੀ ਤਰਫ ਤੋਂ ਨਿਊ ਸਾਊਥ ਵੇਲਜ਼ ਦੇ ਕੋਫਸ ਹਾਰਬਰ ਇਲਾਕੇ ਨੂੰ ਛੱਡ ਕੇ ਕੁਇਨਜ਼ਲੈਂਡ ਦੇ ਉੱਤਰੀ ਇਲਾਕਿਆਂ ਦੇ ਵਿੱਚ ਜਾ ਕੇ ਅਲੱਗ ਅਲੱਗ ਥਾਵਾਂ ਤੋਂ ਕੇਲਿਆਂ ਨੂੰ ਖਰੀਦਿਆ ਜਾ ਰਿਹਾ NSW ਦੇ ਵਿੱਚ ਨੈਸ਼ਨਲ ਪਾਰਟੀ ਦੇ ਨੇਤਾ ਗੁਰਮੇਸ਼ ਸਿੰਘ ਜਿਹੜੇ ਕਿ ਕੋਫਸ ਹਾਰਬਰ ਇਲਾਕੇ ਤੋਂ ਆਉਂਦੇ ਵੀ ਨੇ ਉਹਨਾਂ ਦੀ ਤਰਫ ਤੋਂ ਡੇਲੀ ਟੈਲੀਗ੍ਰਾਫ ਨੂੰ ਦਿੱਤੀ ਇੱਕ ਇੰਟਰਵਿਊ ਦੇ ਵਿੱਚ ਕੋਲਜ਼ ਦੇ ਇਸ ਕਦਮ ਦੀ ਨਿਖੇਧੀ ਕੀਤੀ ਗਈ ਹੈ ਨਿੰਦਾ ਕੀਤੀ ਗਈ ਹੈ ਕਿਹਾ ਗਿਆ ਹੈ ਕਿ ਕੋਲਜ਼ ਹੁਣ ਤੱਕ ਇਸ ਇਲਾਕੇ ਦੇ ਕਿਸਾਨਾਂ ਦੇ ਨਾਲ ਇੱਕ ਅਗਰੀਮੈਂਟ ਦੇ ਵਿੱਚ ਬੱਝਿਆ ਹੋਇਆ ਚੱਲਦਾ ਆ ਰਿਹਾ ਸੀ ਪਰ ਹੁਣ ਇੱਕ ਤਰੀਕੇ ਦੇ ਨਾਲ 1990 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਕਿਸਮ ਦੇ ਨਾਲ ਕੋਲਜ਼ ਵਰਗੇ ਜਿਹੜੀਆਂ ਵੱਡੀਆਂ ਰਿਟੇਲ ਚੇਨਸ ਨੇ ਉਹਨਾਂ ਨੇ ਇਸ ਕਿਸਮ ਦਾ ਕਦਮ ਚੁੱਕਿਆ ਹੋਵੇ ਦੱਸ ਦਈਏ ਕਿ 1990 ਦੇ ਵਿੱਚ ਕੇਲੇ ਦੀ ਖੇਤੀ ਦੇ ਵੱਲ ਆਉਣ ਤੋਂ ਪਹਿਲਾਂ ਗੁਰਮੇਸ਼ ਸਿੰਘ ਹੋਣ ਉਹਨਾਂ ਦੇ ਪਰਿਵਾਰ ਹੋਣ ਜਾਂ ਇਸ ਇਲਾਕੇ ਦੇ ਵਿੱਚ ਰਹਿਣ ਵਾਲੇ ਕਿਸਾਨ ਹੋਣ ਉਹ ਬਲੂਬੇਰੀਜ਼ ਮੈਕੇਡੈਮੀਆਜ਼ ਆਦਿ ਦੀ ਖੇਤੀ ਕਰਦੇ ਸੀ ਪਰ ਹੁਣ ਕੇਲੇ ਦੀ ਖੇਤੀ ਉੱਥੇ ਪਿਛਲੇ ਲਗਭਗ 3 ਦਹਾਕਿਆਂ ਤੋਂ ਭਰਮਾਰ ਦੇ ਵਿੱਚ ਹੋ ਰਹੀ ਹੈ ਆਖਰੀ ਖਬਰ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਅਨ ਸਟਾਕ ਐਕਸਚੇਂਜ ਦੇ ਵਿੱਚੋਂ $50 billion ਗਾਇਬ ਹੋ ਗਏ ਦੱਸ ਦਈਏ ਕਿ ਮਾਰਚ ਮਹੀਨੇ ਤੋਂ ਬਾਅਦ ਇਹ ਹੁਣ ਤੱਕ ਦਾ ਸਭ ਤੋਂ ਮਾੜਾ ਸੈਸ਼ਨ ਦੱਸਿਆ ਗਿਆ ਹੋਏਗਾ ਜਦੋਂ ਆਸਟ੍ਰੇਲੀਅਨ ਸਟਾਕ ਐਕਸਚੇਂਜ ਦੇ ਵਿੱਚੋਂ ਇਕੱਠੀ ਹੋ ਇੰਨੀ ਵੱਡੀ ਰਕਮ ਗਾਇਬ ਹੋਈ ਹੋਵੇ ਅੱਜ ਦੇ ਦਿਨ ਕਾਰੋਬਾਰ ਦੀ ਸ਼ੁਰੂਆਤ ਵੀ ਨੈਗੇਟਿਵ ਹੀ ਹੋਈ ਲਗਭਗ 2% ਨੈਗੇਟਿਵ ਦੇ ਵਿੱਚ 8752 ਅੰਕ ਤੋਂ ASX 200 ਦਾ ਕਾਰੋਬਾਰ ਅੱਜ ਦੇ ਦਿਨ ਸ਼ੁਰੂ ਹੁੰਦਾ ਉੱਧਰ ਤੇਲ ਦੀਆਂ ਕੀਮਤਾਂ ਵੀ ਆਪਣੇ ਸਿਖਰਲੇ ਪੱਧਰ ਦੇ ਉੱਤੇ ਨੇ ਤੇਲ ਦੀਆਂ ਕੀਮਤਾਂ ਪ੍ਰਤੀ ਬੈਰਲ $101 ਤੋਂ ਵੀ ਪਾਰ ਜਾ ਚੁੱਕੀਆਂ ਨੇ ਵਾਲ ਸਟ੍ਰੀਟ ਡਾਓ ਜੋਨਸ ਜਿਹੜੀ ਉਹ ਲਗਭਗ 1% ਦੇ ਘਾਟੇ ਦੇ ਉੱਤੇ ਬੰਦ ਹੋਇਆ S&P 500 ਨੈਸਟੈਕ ਕੰਪੋਸਾਈਟ ਸਾਰੇ ਹੀ ਘਾਟੇ ਦੇ ਨਾਲ ਬੰਦ ਹੋਏ ਬਲਕਿ ਹੋਰ ਤਾਂ ਹੋਰ ਯੂਰਪ ਦੇ ਬਾਜ਼ਾਰ FTSE ਸਟਾਕਸ 600 ਤੇ ਡੈਕਸ ਵੀ ਘਾਟੇ ਦੇ ਨਾਲ ਹੀ ਬੰਦ ਹੋਏ ਇਸ ਦਾ ਅਸਰ ਏਸ਼ੀਆਈ ਬਾਜ਼ਾਰਾਂ ਤੇ ਵੀ ਪੈਣਾ ਸੀ ਨਿਕਈ KOSPI ਤੇ ਹੈਂਗਸੈਂਗ ਵੀ ਅੱਜ ਦੇ ਦਿਨ ਘਾਟੇ ਦੇ ਕਾਰੋਬਾਰ ਦੇ ਨਾਲ ਹੀ ਸ਼ੁਰੂ ਹੋਏ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674

ਚੱਕਵੇਂ ਜੇ ਮਿਊਜ਼ਿਕ ਦੇ ਨਾਲ ਰਿੱਕੀ ਖਾਨ ਦੀ ਗੀਤਕਾਰੀ ਤੇ ਸਵਰਾਜ ਦੇ ਮਿਊਜ਼ਿਕ ਦੇ ਵਿੱਚ ਹਸਤਿੰਦਰ ਦੀ ਆਵਾਜ਼ ਰੇਸ਼ਮੀ ਰੋਡ ਨਵੇਂ ਗਾਣੇ ਠਾ ਠਾ ਛੱਡਣ ਲੱਗੇ ਹੋਏ ਆ ਹਸਤਿੰਦਰ ਲੋ ਜੀ ਸਵਾਗਤ ਹੈ ਤੁਹਾਡਾ ਰੇਡੀਓ ਹਾਂਜੀ 1674 ਐਮ ਤੇ ਪ੍ਰੋਗਰਾਮ ਡਰਾਈਵ ਬੈਕ ਸ਼ੋਅ ਦੇ ਵਿੱਚ ਜਿੱਥੇ ਨਵੇਂ ਨਵੇਂ ਗਾਣੇ ਹੁੰਦੇ ਨੇ ਤੇ ਨਾਲੋਂ ਨਾਲ ਆਪਾਂ ਕਿਹੜੀਆਂ ਫਿਲਮਾਂ ਆ ਰਹੀਆਂ ਉਹਨਾਂ ਦੀ ਵੀ ਗੱਲ ਕਰਦੇ ਰਹਿੰਦੇ ਹੈਗੇ ਤੇ ਅੱਜ ਹੁਣ ਕਿਹੜੇ ਕਿਹੜੇ ਨਵੇਂ ਗਾਣੇ ਨੇ ਉਹ ਆਪਾਂ ਕੱਢ ਲੈਂਦੇ ਸ਼ੇਅਰ ਤੁਹਾਡੇ ਨਾਲ ਆ ਜਾਓ

ਜਦੋਂ ਗਾਣੇ ਚੱਲ ਜਾਣਗੇ ਤੇ ਫਿਰ ਪ੍ਰੋਪਰ ਵੀਡੀਓਜ਼ ਪਾ ਦਿੰਦੇ ਨੇ। ਅੱਜ ਕੱਲ ਵੈਸੇ ਸਿੰਗਰਸ ਦਾ ਇਹ ਕੰਮ ਜ਼ਰੂਰ ਚੱਲ ਰਿਹਾ ਹੈ, ਕਿਉਂਕਿ ਯੂਟਿਊਬ ਦੀ ਐਲਗੋਰਿਦਮ ਏਦਾਂ ਕੰਮ ਕਰਦੀ ਹੈ ਕਿ ਜੇ ਵੀਡੀਓ ਹੋਵੇ ਇਕੱਲੇ ਆਡੀਓ ਦੇ ਨਾਲੋਂ ਤਾਂ ਫਿਰ ਜ਼ਿਆਦਾ ਚੱਲ ਪੈਂਦਾ। ਸੋ AI ਵਾਲੀਆਂ ਵੀਡੀਓਜ਼ ਦੇ ਨਾਲ ਸਿੰਗਰ ਅੱਜ ਕੱਲ੍ਹ ਬਸ ਛੱਡ ਦਿੰਦੇ ਨੇ। ਵੈਸੇ ਸਿਰਫ ਸਿੰਗਰ ਹੀ ਆਪਣੇ ਚੈਨਲ ਤੋਂ ਨਹੀਂ ਛੱਡ ਰਹੇ ਹੈਗੇ, ਬਲਕਿ ਆਫਿਸ਼ੀਅਲ ਚੈਨਲਸ ਵੀ, ਜਿਵੇਂ ਅੱਗੇ ਟੀ ਸੀਰੀਜ਼ ਪੰਜਾਬੀ ਦੀ ਗੱਲ ਕੀਤੀ ਸੀ, ਸਪੀਡ ਰੈਕਰਡ ਦੀ ਗੱਲ ਕੀਤੀ ਸੀ, ਉਹ ਵੀ ਇਹੀ ਕੰਮ ਕਰ ਰਹੇ ਹੈਗੇ ਨੇ। ਐਨੀਵੇਜ਼, ਆਪਾਂ ਨੂੰ ਵੀਡੀਓ ਤੋਂ ਕੀ, ਆਪਾਂ ਤਾਂ ਰੇਡੀਓ ਵਾਲੇ ਬੰਦੇ ਹਾਂ ਨਾ। ਦੋ ਤਿੰਨ ਨਵੇਂ ਗਾਣੇ ਆਏ ਹੈਗੇ ਨੇ।

ਮੈਨੂੰ ਲੱਗਿਆ ਹਰਿਆਣਵੀ ਗਾਣੇ ਅੱਜ ਕੱਲ੍ਹ ਵਧੀਆ ਆ ਰਹੇ ਨੇ, ਮੈਨੂੰ ਲੱਗਿਆ ਕਿਤੇ ਇਹ ਉਹਨਾਂ ਦੇ ਵਿੱਚੋਂ ਇੱਕ ਹੋਵੇਗਾ, ਉਹ ਵਧੀਆ ਵਾਲਿਆਂ ਦੇ ਵਿੱਚੋਂ। ਐਨੀਵੇਜ਼ ਦਲਜੀਤ ਦੋਸਾਂਝ ਦਾ ਵੀ ਸੁਣ ਕੇ ਦੇਖ ਲੈਂਦੇ ਹੈਗੇ ਹਾਂ, ਜਿੱਥੇ ਇੰਨੇ ਸਾਰੇ ਹੁਣ ਗਾਣੇ ਇੱਧਰ ਉੱਧਰ ਦੇ ਸੁਣ ਲਏ ਨੇ। ਦਲਜੀਤ ਦੀ ਨਵੀਂ EP ਆਈ ਹੈਗੀ, ਉਹਦੇ 'ਚੋਂ ਇੱਕ ਦੋ ਗਾਣੇ ਹੁਣ ਵੀਡੀਓਜ਼ ਵੀ ਆ ਗਈਆਂ ਨੇ। ਡੈਵਿਲ ਇਹ ਗਾਣੇ ਦੀ ਵੀਡੀਓ ਆ ਗਈ ਹੈ।

ਠੀਕ ਠੀਕ ਹੀ ਹੈ ਇਹ ਗਾਣੇ ਵੀ, ਮਤਲਬ ਸਾਰੇ ਗਾਣੇ ਨਹੀਂ ਵਧੀਆ ਹੈਗੇ ਏ ਸੀ ਪੀ ਦੇ ਵਿੱਚ। ਇੱਕ ਨਾ ਉਹ ਜਿਹੜੀ ਦੁੱਲਾ ਦੀ ਆਈ ਸੀਗੀ ਵੀ, ਉਹਦੇ 'ਚ ਇੱਕ ਗਾਣਾ ਵਧੀਆ, ਪਰ ਮੈਂ ਉਹ ਰੇਡੀਓ 'ਤੇ ਨਹੀਂ ਚਲਾ ਸਕਦਾ ਖਾਸਾ, ਉਹ ਫੀਮ ਫੂਮ ਯੇ ਵੋ ਲਟਰਮ ਪਟਰਮ ਕਾਫੀ ਚੀਜ਼ਾਂ।

ਆਈਡੀ ਲੈਡ ਵਾਲੇ ਮੰਨ ਸਾਹਿਬ ਨੇ ਨਹੀਂ ਲਿਖਿਆ, ਮੰਨਾ ਮੰਨ ਦਾ ਲਿਖਿਆ ਹੋਇਆ ਗਾਣਾ, ਪਰ ਘੈਂਟ ਲਿਖਿਆ ਹੋਇਆ ਹੈਗਾ ਯਾਰ। ਮਤਲਬ ਹੁਣ ਮੈਂ ਸੋਚ ਰਿਹਾ ਸੀਗਾ ਵੀ ਇਹ ਤੋਂ ਬਾਅਦ ਹੁਣ ਕਿਹੜਾ ਗਾਣਾ ਉਹਦੀ ਟੱਕਰ ਦੇ ਵਿੱਚ ਹੋਵੇ। ਵੈਸੇ ਤਾਂ ਇਸੇ ਹੀ ਐਲਬਮ ਦੇ ਨੇ ਸਾਰੇ ਬੋਲ ਭਾਵੇਂ ਨਾ ਬੋਲਦੇ, ਪਰ ਫਿਰ ਜਸਟੀਫਾਈ ਨਹੀਂ ਰਹਿਣਾ ਹੈਗਾ, ਬਾਕੀ ਗਾਣੇ ਵੀ ਚਲਾਉਣੇ ਹੈਗੇ ਨੇ। ਸੋ ਪਿਛਲੇ ਦਿਨਾਂ ਦੇ ਵਿੱਚ ਇੱਕ ਮੇਰੀ ਆਪਣੀ ਉਹ ਖੋਜ ਸੀਗੀ, ਮਤਲਬ ਰੇਡੀਓ ਦੇ ਉੱਤੇ, ਵੈਸੇ ਤੁਸੀਂ ਤਾਂ ਸਾਰਿਆਂ ਨੇ ਸੁਣਿਆ ਹੋਣੇ, ਮੈਂ ਬੜਾ ਥੋੜ੍ਹਾ ਜਿਹਾ ਢਿੱਲਾ ਹੈਗਾ ਇਸ ਮਾਮਲੇ 'ਚ, ਲੇਟ ਹੀ ਸੁਣ ਪਾਉਂਦਾ ਹੈਗਾ ਚੱਜ ਦੇ ਗਾਣੇ, ਪਰ ਅਰਹਾਮ ਦੇ ਗਾਣੇ ਹੁਣ ਜਦੋਂ ਮੈਨੂੰ ਲੱਭ ਗਏ ਨੇ ਤਾਂ ਹੁਣ ਬੈਕ ਟੂ ਬੈਕ ਚੱਲ ਰਹੇ ਨੇ। ਅਜਨਬੀ ਮਤ ਹੋਣਾ, ਸਾਰੇ ਇੰਸਟਰੂਮੈਂਟ, ਅੱਠ ਇੰਸਟਰੂਮੈਂਟ, ਪਿਛਲੀ ਵਾਰ ਵੀ ਦੱਸੇ ਸ਼ਾਇਦ, ਅੱਠ ਇੰਸਟਰੂਮੈਂਟ ਪਛਾਣੋ ਕਿ

ਵਾਲੇ ਦਿਨਾਂ ਚ ਹੋਰ ਵੀ ਚਲਾਵਾਂਗੇ ਇਹਨਾਂ ਦੇ ਗਾਣੇ, ਬਟ ਇੱਕ ਆ ਮੇਰੇ ਖਿਆਲ ਦੇ ਨਾਲ ਕੋਈ ਇੰਡੀਪੈਂਡੈਂਟ ਐਲਬਮ ਪਈ ਸੀਗੀ ਤੇ ਮੈਂ ਸੋਚਿਆ ਕਿ ਸੁਣ ਕੇ ਦੇਖ ਲਈਏ, ਮੈਨੂੰ ਆਰਟਿਸਟ ਵੀ ਨਹੀਂ ਪਤਾ ਹੈਗਾ ਕੌਣ ਆ ਇਹ।

ਪ੍ਰੋਗਰਾਮ ਤੁਹਾਨੂੰ ਦੱਸ ਦਈਏ ਅੱਗੇ ਚੱਲ ਕੇ ਸ਼ਾਮ ਨੂੰ 5 ਵਜੇ ਸਿਡਨੀ ਸਟੂਡੀਓ ਤੋਂ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ ਤੇ ਹੋ ਸਕਦਾ ਹੈ ਕਿ ਅੱਜ ਇੱਕ ਕਹਾਣੀ ਵੀ ਤੁਹਾਨੂੰ ਸੁਣਾ ਦਈਏ ਉਹ ਕਿਉਂ ਕਰਕੇ ਉਹਦਾ ਵੀ ਕਾਰਨ ਤੁਹਾਨੂੰ ਦੱਸਦੇ ਹਾਂ ਤੇ ਸ਼ਾਇਦ ਸ਼ੋਅ ਦੇ ਵਿੱਚ ਹੀ ਪਤਾ ਲੱਗ ਜੂਗਾ ਤੁਹਾਨੂੰ ਵਾਈਬ ਫਿਲਮ ਆ ਰਹੀ ਹੈਗੀ ਅਤੇ ਮੈਂ ਤਾਂ ਕੁਨਾਲ ਖੇਮੂ ਦਾ ਘੈਂਟ ਫੈਨ ਹੈਗਾ ਮੈਂ ਤਾਂ ਦੇਖੂੰਗਾ ਥੀਏਟਰ 'ਚ ਨਾ ਸੀ ਪਰ ਫਿਲਮ ਵਧੀਆ

ਕਹਿਣ ਲੱਗੇ ਸੀ ਵਧੀਆ ਹੋਊਗਾ ਗਾਣਾ, ਪਰ ਵਾਈਬ ਫਿਲਮ ਹੈਗੀ ਹੈ ਸ਼ਾਇਦ, ਫਿਲਮ ਇਹੋ ਜਿਹੀ ਗਾਣੇ ਵਰਗੀ ਨਾ ਨਿਕਲੇ. ਓਕੇ, ਤੇ ਬੈਕ ਟੂ ਬੈਕ ਕੁਛ ਗਾਣੇ ਸੁਣ ਲਓ, ਅਤੇ ਫਿਰ ਉਸ ਤੋਂ ਬਾਅਦ ਆਪਾਂ ਸ਼ਾਮ ਨੂੰ 5 ਵਜੇ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਲਿਟਰੇਰੀ ਗੱਲਾਂ ਨੇ. ਸੋ ਇਹਦੇ ਤੋਂ ਬਿਲਕੁਲ ਅਲੱਗ ਫਲੇਵਰ ਦਾ ਇੱਕ ਸ਼ੋਅ ਹੈਗਾ. ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਹੋਣ.

ਸੱਚ ਫਿਲਮ ਜਿਹੜੀ ਅਕਸ਼ੇ ਕੁਮਾਰ ਤੇ ਸੈਫ ਅਲੀ ਖਾਨ ਦੀ ਆ ਰਹੀ ਹੈਗੀ ਹੈ, ਅਜੇ ਦੇਵਗਨ ਤੇ ਸੈਫ ਅਲੀ ਖਾਨ ਦੀ ਕਿਹੜੀ ਉਹ ਹੈਵਾਨ, ਹੁਣ ਉਹਦਾ ਟ੍ਰੇਲਰ ਆਪ ਬੋਲ ਭਾਵੇਂ ਨਾ ਬੋਲ ਦੇ ਵੇਲੇ ਚੱਲਿਆ, ਪਹਿਲਾਂ ਫਿਲਮ ਤੋਂ ਪਹਿਲਾਂ ਜਿਹੜਾ ਚੱਲਿਆ, ਮੈਨੂੰ ਸਮਝ ਨਹੀਂ ਲੱਗਿਆ ਕਿ ਟ੍ਰੇਲਰ 'ਚ ਕੀ ਕਹਿਣਾ ਚਾਹੁੰਦੇ, ਪਰ ਵੈਸੇ ਆਪਾਂ 11 ਤਰੀਕ ਨੂੰ ਯਾਨੀ ਕੱਲ੍ਹ ਨੂੰ ਉਹ ਫਿਲਮ ਰਿਲੀਜ਼ ਹੋ ਜਾਣੀ ਹੈ ਜੀ ਹੈਵਾਨ। ਸੈਫ ਅਲੀ ਖਾਨ ਦੀ ਐਕਟਿੰਗ ਵਧੀਆ ਹੋਏਗੀ, ਇੱਕ ਐਜ਼ ਆ ਬਲਾਈਂਡ ਕ੍ਰਿਮੀਨਲ ਹੈ ਕਿ ਨਹੀਂ ਹੈ, ਮੈਨੂੰ ਇਹ ਲੱਗ ਰਿਹਾ ਐਂਡ ਦੇ ਉੱਤੇ ਕ੍ਰਿਮੀਨਲ ਅਕਸ਼ੇ ਕੁਮਾਰ ਨਾ ਹੋ ਕੇ ਉਹੀ ਨਿਕਲੂ, ਇੱਦਾਂ ਦੇ ਸਮਥਿੰਗ ਕੁਛ, ਇੱਦਾਂ ਦਾ ਕੋਈ ਕ੍ਰਾਈਮ ਥ੍ਰਿਲਰ ਡਰਾਮਾ ਜਿਹਾ ਉਹ ਕਹਿ ਰਹੇ ਹੈਗੇ ਨੇ। ਐਨੀਵੇਜ਼ ਲੈਟਸ ਸੀ ਹੈਵਾਨ ਫਿਲਮ 11 ਸਪਤੰਬਰ ਨੂੰ ਰਿਲੀਜ਼ ਹੋ ਜਾਣੀ ਹੈ। 9/11

ਵੈਸੇ ਤਾਂ ਦੋ ਤਿੰਨ ਗਾਣੇ ਹੈਗੇ ਨੇ ਇਹ ਨਵਾਨ ਸੰਧੂ ਜਾਰਡਨ ਸੰਧੂ ਅਰਜਨ ਢਿੱਲੋਂ ਉਹਨਾਂ ਦੇ ਪਰ ਮੈਸ਼ਅਪ ਹੈਗਾ ਸੁਣ ਲਓ ਤੇ ਫਿਰ ਆਪਾਂ ਲੈਂਦੇ ਹਾਂ ਅਲਵਿਦਾ ਅਗਲੇ ਪ੍ਰੋਗਰਾਮ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
3: ਰੇਡੀਓ ਹਾਂਜੀ 1674 AM ਤੇ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ। ਆ ਬੋਲਿਆ ਕੁਝ ਗੱਲਾਂ ਕਰੀਏ ਤੂੰ ਪੁੱਛੇ ਮੈਂ ਦੱਸਾਂ ਕਦੀ ਤਾਂ ਉੱਚੀ ਉੱਚੀ ਰੋਵਾਂ ਕਦੀ ਮੈਂ ਖਿੜ ਖਿੜ ਹੱਸਾਂ ਮਸਜਿਦ ਟੈਗੀ ਮੰਦਰ ਢੱਠਾ ਹੋਰ ਵੀ ਕੁਝ ਰਹਿੰਦਾ ਬੰਦਿਆਂ ਦੇ ਦਿਲ ਮਲਬਾ ਹੋ ਗਏ ਰੱਬ ਉੱਥੇ ਨਹੀਂ ਰਹਿੰਦਾ। ਸੋ ਇਹ ਕਵਿਤਾ ਵੈਸੇ ਆ ਬੋਲਿਆ ਕੁਝ ਗੱਲਾਂ ਕਰੀਏ ਇਹ ਵਰਿਆਮ ਸਿੰਘ ਸੰਧੂ ਹੋਰਾਂ ਦੀ ਲਿਖੀ ਹੋਈ ਹੈ ਪਰ ਇੱਕ ਕਵਿਤਾ ਜਾਂ ਇੱਕ

0: ਕਹਾਣੀਕਾਰ ਦੇ ਤੌਰ ਦੇ ਉੱਤੇ ਹੀ ਨਹੀਂ, ਵਰਿਆਮ ਸਿੰਘ ਸੰਧੂ ਦੀ ਪਰਸਨੈਲਿਟੀ ਨੂੰ, ਉਹਨਾਂ ਦੀ ਜੀਵਨੀ ਨੂੰ ਇੱਕ ਸਮੁੱਚੇ ਸਾਹਿਤਕਾਰ ਦੇ ਤੌਰ ਦੇ ਉੱਤੇ ਸਮਝਣ ਦੇ ਲਈ ਹੀ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਆਇਆ ਤੁਹਾਡੇ ਤੱਕ। ਇਸ ਕਰਕੇ ਮੌਕਾ ਇਹ ਹੈ ਕਿ ਅੱਜ ਜਦੋਂ ਲਾਈਵ ਸ਼ੋਅ ਇਹ ਪੇਸ਼ ਕਰ ਰਹੇ, ਹੋ ਸਕਦਾ ਤੁਸੀਂ ਵੀਕਐਂਡ ਦੇ ਉੱਤੇ ਇਸ ਦਾ ਰਿਪੀਟ ਸੁਣ ਰਹੇ ਹੋਵੋ, ਕਿਸੇ ਹੋਰ ਦਿਨ ਇਸ ਨੂੰ ਸੁਣ ਰਹੇ ਹੋਵੋ, ਜਾਂ ਪੋਡਕਾਸਟ 'ਤੇ ਅੱਗੇ ਪਿੱਛੇ ਕਦੇ ਸੁਣ ਰਹੇ ਹੋਵੋ, ਰੈਲੇਵੈਂਸ ਨਹੀਂ ਘਟੇਗੀ ਕਿਉਂਕਿ ਅੱਜ ਤਰੀਕ ਜਿਸ ਦਿਨ 10 ਸਪਤੰਬਰ ਨੂੰ ਇਹ ਪੇਸ਼ ਕਰ ਰਹੇ, ਅੱਜ ਇਹਨਾਂ ਦੇ ਜਨਮ ਦਿਵਸ ਹੈ। ਅਤੇ ਇਸ ਤੋਂ ਵਧੀਆ ਕੀ ਹੋ ਸਕਦਾ ਹੈ ਕਿ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਇਸ ਸ਼ੋਅ ਦੇ ਪੇਸ਼ਕਰਤਾ ਨੇ, ਅਤੇ ਉਹੀ ਦੱਸਣਗੇ ਆਪਣੇ ਤਜਰਬੇ ਅਤੇ ਵਰਿਆਮ ਸਿੰਘ ਸੰਧੂ ਹੋਰਾਂ ਦੀ ਪਰਸਨੈਲਿਟੀ ਦੇ ਬਾਰੇ ਵਿਸਥਾਰ ਦੇ ਵਿੱਚ। ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਹਾਂ,
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਬਿਲਕੁਲ ਤੁਸੀਂ ਠੀਕ ਕਿਹਾ, ਅੱਜ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਵਰਿਆਮ ਸਿੰਘ ਸੰਧੂ ਹੋਰਾਂ ਨੂੰ ਉਹਨਾਂ ਦੇ ਜਨਮ ਦਿਨ ਦੇ ਉੱਪਰ, ਤੇ ਬੜੇ ਵੱਡੇ ਰਿਨਾਉਂਡ ਜਿਹੜੇ ਹੈਗੇ ਆ ਉਹ ਕਹਾਣੀਕਾਰ ਨੇ, ਗੱਦਕਾਰ ਨੇ, ਗਲਪਕਾਰ ਨੇ, ਤੇ ਆਪਾਂ ਉਹਨਾਂ ਬਾਰੇ ਕੀ ਗੱਲਾਂ ਕਰਨੀਆਂ ਨੇ, ਇਹਦੀ ਵੈਸੇ ਭੂਮਿਕਾ ਕੁਛ ਤਾਂ ਤੁਸੀਂ ਬੰਨ ਦਿੱਤੀ ਹੈ, ਚਲੋ ਫਿਰ ਵੀ ਅਸੀਂ ਗੱਲ ਕਿੱਥੋਂ ਸ਼ੁਰੂ ਕਰੀਏ ਇਹ ਤਾਂ ਤੁਸੀਂ ਦੱਸੋਗੇ।
0: ਦੇਖੋ, ਮੈਂ ਜਦੋਂ ਅਸੀਂ ਛੋਟੇ ਹੁੰਦੇ ਨਿੱਕੇ ਹੁੰਦੇ ਪੜ੍ਹਦੇ ਸੀ ਕਿਤਾਬਾਂ ਕਰੀਕੁਲਮ ਤੇ ਪੰਜਾਬ ਦੇ ਵਿੱਚ, ਤੇ ਅਕਸਰ ਵਰਿਆਮ ਸਿੰਘ ਸੰਧੂ ਹੋਰਾਂ ਦੀਆਂ ਜਿਹੜੀਆਂ ਕਹਾਣੀਆਂ ਸੀਗੀਆਂ, ਕਿਉਂਕਿ ਉਹਨਾਂ ਦੀਆਂ ਕਹਾਣੀਆਂ ਦਾ ਖਾਸ ਤੌਰ ਦੇ ਉੱਤੇ ਮੈਂ ਇੱਕ ਚੀਜ਼ ਦੇਖੀ ਹੈ ਕਿ ਉਹਨਾਂ ਦੀ ਕਹਾਣੀਆਂ ਕਿਸਾਨੀ ਦੇ ਨਾਲ ਜੁੜੀਆਂ ਹੋਈਆਂ ਸੀ, ਪਰ ਉਹ ਕਿਸਾਨੀ ਜਿਹੜੀ ਉਹ ਨਹੀਂ ਕਿ ਜਿਹੜੇ ਵੱਡੇ ਵੱਡੇ ਜ਼ਮੀਨਦਾਰ ਵਾਲਿਆਂ ਲਈ ਕਿਸਾਨੀ, ਛੋਟੀ ਕਿਸਾਨੀ ਜਿਹੜੀ ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਕਹਾਣੀਆਂ, ਜਿਵੇਂ ਉਹਨਾਂ ਦੇ ਟਾਈਟਲ ਵੀ ਇਸੇ ਕਿਸਮ ਦੇ ਹੁੰਦੇ ਸੀਗੇ, ਅਤੇ ਚੌਥੀ ਕੂਟ ਸਪੈਸ਼ਲੀ ਉਦੋਂ ਤੱਕ ਨਹੀਂ ਸੀ ਪੜ੍ਹੀ ਜਦੋਂ ਤੱਕ ਇਹ ਨਹੀਂ ਪਤਾ ਚੱਲਿਆ ਹੈਗਾ ਕਿ ਕਮਾਲ ਹੈ ਤਾਂ ਸਾਹਿਤ ਦੀ ਸਮਝ ਆ ਗਈ ਹੈ ਕਿ ਵਰਿਆਮ ਸਿੰਘ ਸੰਧੂ ਹੋਰਾਂ ਦੀ ਇਹ ਇਹੋ ਜਿਹੀਆਂ ਕਹਾਣੀਆਂ ਵੀ ਨੇ ਜਿਨ੍ਹਾਂ ਨੂੰ ਜਾਂ ਕਹਾਣੀਆਂ ਦਾ ਸੰਗ੍ਰਹਿ ਵੀ ਹੈ ਜਿਹਨੂੰ ਸਾਹਿਤ ਅਕੈਡਮੀ ਅਵਾਰਡ ਤੱਕ ਮਿਲ ਗਿਆ ਹੈਗਾ। ਅਤੇ ਇੱਥੋਂ ਤੱਕ ਕਿ ਉਹਨਾਂ ਦੀਆਂ ਇਹ ਕਹਾਣੀਆਂ ਹੋਰਨਾਂ ਭਾਸ਼ਾਵਾਂ ਦੇ ਵਿੱਚ ਵੀ ਟਰਾਂਸਲੇਟ ਹੋਈਆਂ, ਸੋ ਇਹ ਇਹ ਇੱਕ ਖਾਸੀਅਤ ਵੀ ਹੋ ਜਾਂਦੀ ਹੈ ਕਿਸੇ ਸਾਹਿਤਕਾਰ ਦੀ। ਸੋ ਮੈਂ ਇਹੀ ਸਮਝਣਾ ਚਾਹੂੰਗਾ ਕਿ ਕੀ ਵਰਿਆਮ ਸਿੰਘ ਸੰਧੂ ਹੋਰਾਂ ਦੀ ਜਿਹੜੀ ਕਹਾਣੀ ਰਚਨਾ ਹੈ ਖਾਸ ਤੌਰ 'ਤੇ, ਉੱਥੋਂ ਹੀ ਜੇ ਆਪਾਂ ਸ਼ੁਰੂ ਕਰ ਲਈਏ, ਅਤੇ ਉਹ ਕਿਸ ਤਰ੍ਹਾਂ ਸ਼ੁਰੂ ਹੁੰਦੀ ਹੈ, ਕਿਸ ਤਰ੍ਹਾਂ ਉਹ ਕਹਾਣੀਆਂ ਲਿਖਣ ਲੱਗਦੇ ਨੇ, ਕਿੱਦਾਂ ਉਹ ਸੋਚਦੇ ਸੀਗੇ, ਔਰ ਤੁਹਾਡੇ ਆਪਣੇ ਨਿੱਜੀ ਤਜਰਬੇ ਕੀ ਸੀ, ਸਪੈਸ਼ਲੀ ਉਹਨਾਂ ਦੇ ਸਫ਼ਰਨਾਮੇ ਵੀ ਰਹੇ ਹੈਗੇ ਨੇ, ਅੱਜ ਕੱਲ੍ਹ ਵੀ ਉਹ ਬਾਹਰ ਰਹਿੰਦੇ ਨੇ, ਉਹ ਸਾਰੀਆਂ ਗੱਲਾਂ ਜੇ ਤੁਸੀਂ ਦੱਸ ਸਕਦੇ ਹੋ ਉਹਨਾਂ ਦੇ ਜੀਵਨ ਦੇ ਬਾਰੇ।
1: ਅਸਲ ਦੇ ਵਿੱਚ ਸੰਧੂ ਸਾਹਿਬ ਨਾ ਇੱਕ ਜਿਵੇਂ ਆਪਾਂ ਕਹਿੰਦੇ ਨਾ ਕਿ ਮਲਟੀਫੇਸਡ ਜਿਹੜੇ ਉਹ ਰਾਈਟਰ ਨੇ, ਉਹ ਸਿਰਫ ਇਕੱਲੀ ਉਹਨਾਂ ਨੇ ਕਹਾਣੀ ਜਿਹੜੀਆਂ ਨਹੀਂ ਲਿਖੀ, ਕਦੇ ਕਦੇ ਕਵਿਤਾਵਾਂ ਵੀ ਲਿਖੀਆਂ, ਤੇ ਕਿਉਂਕਿ ਸ਼ੁਰੂਆਤ ਜ਼ਿਆਦਾਤਰ ਇਹ ਦੇਖਿਆ ਕਿ ਹਰੇਕ ਜਿਹੜਾ ਲੇਖਕ ਹੈ ਉਹ ਕਵਿਤਾ ਤੋਂ ਹੀ ਸ਼ੁਰੂ ਕਰਦਾ ਆਪਣੀ ਕਲਮ ਜਿਹੜੀ ਉਹ ਚਲਾਉਣੀ, ਤੇ ਫਿਰ ਵੀ ਜਿਹੜਾ ਹੈ ਉਹਨਾਂ ਦਾ ਜਿਹੜਾ ਸਭ ਤੋਂ ਵੱਧ ਜਿਹੜਾ ਹੈ ਕੰਮ ਉਹਨਾਂ ਦਾ ਗਲਪ ਤੇ, ਗਲਪ ਦੇ ਵਿੱਚ ਉਹ ਵੀ ਜਿਹੜੀ ਕਹਾਣੀ ਦੇ ਵਿੱਚ ਉਹਨਾਂ ਨੇ ਲੰਬੀਆਂ ਕਹਾਣੀਆਂ ਲਿਖੀਆਂ ਨੇ। ਆਮ ਤੌਰ ਤੇ ਆਪਾਂ ਇਹਨੂੰ ਛੋਟੀ ਕਹਾਣੀ ਕਹਿੰਦੇ ਹਾਂ, ਤੇ ਸ਼ਾਰਟ ਸਟੋਰੀ ਸ਼ਬਦ ਆਮ ਚੱਲਦਾ ਅੰਗਰੇਜ਼ੀ ਦੇ ਵਿੱਚ, ਤੇ ਪਰ ਉਹਨਾਂ ਦੀਆਂ ਕਹਾਣੀਆਂ ਲੰਬੀਆਂ ਨੇ। ਕਈ ਕਹਾਣੀਆਂ ਜਿੱਦਾਂ ਉਹਨਾਂ ਦੀ ਕਹਾਣੀ ਇੱਕ ਸੀ, ਮੈਂ ਰੋ ਨਾ ਲਵਾਂ ਇੱਕ ਵਾਰ, ਸਿਰਜਣਾ ਦਾ ਪੂਰਾ ਇੱਕ ਅੰਕ ਦੇ ਵਿੱਚ ਉਹ ਕਹਾਣੀ ਸੀ ਇਕੱਲੀ। ਤੇ ਸੋ ਇਸ ਤਰ੍ਹਾਂ ਜਿਹੜਾ ਹੈ ਵਰਿਆਮ ਸੰਧੂ ਨੇ ਜਿਹੜਾ ਹੈਗਾ ਉਹ ਦਾ ਜਿਹੜਾ ਆਪਣਾ ਇਹਦੇ ਵਿੱਚ ਗਲਪ ਦੇ ਵਿੱਚ ਜਿਹੜਾ ਹੈਗਾ ਉਹ ਇੱਕ ਵੱਖਰਾ ਤੌਰ ਤੇ ਇੱਕ ਲੀਹਾ ਪਾੜ ਕੇ ਜਿਵੇਂ ਆਪਾਂ ਕਹਿੰਦੇ ਉਹ ਲਿਖਿਆ, ਕਿਉਂਕਿ ਜਦੋਂ ਹਾਲਾਂਕਿ ਵਰਿਆਮ ਸੰਧੂ ਵੀ ਜਿਹੜੀ ਇਸ ਤੋਂ ਜਿਹੜੀ ਪਿਛਲੀ ਪੀੜ੍ਹੀ ਹੈ ਲੇਖਕਾਂ ਦੀ, ਤੇ ਉਹਦੇ ਲੇਖਕਾਂ ਚ ਉਹ ਸ਼ੁਮਾਰ ਹੁੰਦੇ ਨੇ ਆਉਂਦੇ ਨੇ, ਤੇ ਵਰਿਆਮ ਸੰਧੂ ਕਿਉਂਕਿ ਉਹਨਾਂ ਦਾ ਜਨਮ ਜਿਹੜਾ ਹੈ 1947 ਦੀ ਤਕਸੀਮ ਤੋਂ ਪਹਿਲਾਂ ਹੁੰਦਾ, ਤੇ ਉਹਨਾਂ ਦਾ ਪਿੰਡ ਆਪਣਾ ਅੰਮ੍ਰਿਤਸਰ ਜ਼ਿਲ੍ਹੇ ਚ ਹੀ ਚੁਰਿੰਡਾ ਕਲਾਂ ਆਪਣੇ ਨਾਨਕੇ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ 1945 ਦੇ ਵਿੱਚ। ਤੇ ਉਹ ਹੁਣ ਜਿਹੜਾ ਹੈ ਉਸ ਤੋਂ ਬਾਅਦ ਉਹ ਕਿਸ ਤਰ੍ਹਾਂ ਇੱਕ ਕਹਾਣੀਕਾਰ ਦੇ ਤੌਰ ਤੇ ਜਿਹੜਾ ਹੈ ਉਹ ਸਥਾਪਿਤ ਹੁੰਦੇ ਆ, ਤੇ ਇੱਕ ਤਾਂ ਇਹ ਕਿ ਜਿਹੜੇ ਸ਼ੁਰੂ ਦੇ ਸਾਡੇ ਲੇਖਕ ਨੇ ਜਾਂ ਕਹਾਣੀਕਾਰ ਨੇ ਤੇ ਉਹ ਲਗਭਗ ਉਹ ਸਾਰੇ ਹੀ ਜਿਹੜੇ ਹੈਗੇ ਆ ਉਹ ਇਸ ਖਿੱਤੇ ਨੂੰ ਜਿਹੜਾ ਹੈ ਉਹ ਬਿਲੋਂਗ ਕਰਦੇ ਜਾਂ ਇਧਰਲੇ ਖਿੱਤੇ ਨੂੰ ਜਿਹੜਾ ਹੈ ਉਹ ਬਿਲੋਂਗ ਕਰਦੇ, ਜਿਹੜੇ ਖਾਸ ਕਰਕੇ ਜਿਹੜੇ ਪਹਿਲੀ ਪੀੜ੍ਹੀ ਦੇ ਜਾਂ ਪੁਰਾਣੇ ਜਿਹੜੇ ਜਿਹਨੂੰ ਆਪਾਂ ਆਧੁਨਿਕ ਸਾਹਿਤ ਮਾਡਰਨ ਲਿਟਰੇਚਰ ਕਹਿੰਦੇ ਹਾਂ ਉਸ ਵੇਲੇ ਦੇ ਨੇ, ਭਾਵੇਂ ਉਹ ਨਾਵਲਕਾਰ ਨੇ, ਭਾਵੇਂ ਨਾਨਕ ਸਿੰਘ ਹੋਣ, ਸੁਰਿੰਦਰ ਨਰੂਲਾ ਹੋਣ, ਤੇ ਉਹਨਾਂ ਤੋਂ ਬਾਅਦ ਫਿਰ ਕੁਲਵੰਤ ਸਿੰਘ ਵਿਰਕ ਹੋਣ, ਤੇ ਉਹਨਾਂ ਦੇ ਕੰਟੈਂਪਰੇਰੀ ਵੀ ਰਹੇ ਕੁਛ ਚਲੋ, ਤੇ ਬ੍ਰਹਮ ਸੰਧੂ ਹੋਣ, ਤੇ ਇਹ ਇਹਨਾਂ ਦਾ ਇੱਕ ਜਿਹੜਾ ਸਟਾਈਲ ਹੈ ਉਹ ਹਾਲਾਂਕਿ ਬਿਲਕੁਲ ਜਿਹੜਾ ਇੱਕ ਮਾਝੀ ਡਾਇਲੈਕਟ ਹੈ ਉਹਦਾ ਅਸਰ ਹੈਗਾ ਉਹਨਾਂ ਦੀ ਲਿਖਤ ਦੇ ਉੱਪਰ, ਪਰ ਫਿਰ ਵੀ ਜਿਹੜਾ ਹੈ ਉਹ ਇੱਕ ਪੜ੍ਹਨ ਵਾਲੇ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਹਨਾਂ ਦਾ ਆਪਣੇ ਪਿੰਡ ਦੀ ਕਹਾਣੀ ਹੋਵੇ, ਉਹਨਾਂ ਦੀ ਆਪਣੇ ਘਰ ਦੀ ਕਹਾਣੀ ਹੋਵੇ, ਇਸ ਤਰ੍ਹਾਂ ਦੀ ਜਿਹੜੀ ਗੱਲ ਹੋਵੇ। ਜਦੋਂ ਆਪਾਂ ਪਹਿਲੀ ਗੱਲ ਤਾਂ ਉਹਨਾਂ ਦੀ ਜਿਹੜੀ ਆਪਣੀ ਪਰਸਨਲ ਜਿਹੜੀ ਜਾਤੀ ਜਿਹੜੀ ਜ਼ਿੰਦਗੀ ਹੈ, ਤੇ ਉਹਨਾਂ ਦਾ ਪਿੰਡ ਵੈਸੇ ਸੁਰ ਸਿੰਘ ਹੈ, ਤੇ ਜਿਹੜਾ ਹੁਣ ਤਰਨ ਤਾਰਨ ਜ਼ਿਲ੍ਹੇ ਚ ਪੈਂਦਾ ਪੱਟੀ ਦੇ ਲਾਗੇ, ਤੇ ਸੁਰ ਸਿੰਘ ਵੈਸੇ ਵੀ ਇਤਿਹਾਸਕ ਪਿੰਡ ਹੈ, ਤੇ ਉੱਥੋਂ ਦੇ ਪਹਿਲਵਾਨ ਕਰਤਾਰ ਸਿੰਘ ਦਾ ਪਿੰਡ ਵੀ ਜਿਹੜਾ ਇਹ ਹੈ, ਤੇ ਉਸ ਤੋਂ ਪਹਿਲਾਂ ਉੱਥੋਂ ਦੇ ਸਾਡੇ ਜਿਹੜੇ ਹੈਗੇ ਆ ਕੁਛ ਇਤਿਹਾਸਕ ਪਾਤਰ ਜਿਹੜੇ ਹੈਗੇ ਆ ਉਸ ਪਿੰਡ ਦੇ ਨਾਲ ਆਪਣੇ ਆਪ ਨੂੰ ਆਇਡੈਂਟੀਫਾਈ ਕਰਦੇ ਆ। ਤੇ ਬ੍ਰਹਮ ਸਿੰਘ ਸੰਧੂ ਹੋਰਾਂ ਨੇ ਜਦੋਂ ਉਹ ਅਧਿਆਪਕ ਸੀਗੇ ਤੇ ਉਦੋਂ ਉਹਨਾਂ ਨੇ ਆਪਣਾ ਕਹਾਣੀਆਂ ਦਾ ਸਫ਼ਰ ਸ਼ੁਰੂ ਕੀਤਾ, ਕਹਾਣੀਆਂ ਲਿਖਣੀਆਂ। ਤੇ ਬਿਲਕੁਲ ਤੁਹਾਡੀ ਤੁਸੀਂ ਚੌਥੀ ਕੂਟ ਦਾ ਜ਼ਿਕਰ ਕੀਤਾ, ਚੌਥੀ ਕੂਟ ਉਹਨਾਂ ਨੇ ਕਾਫੀ ਬਾਅਦ ਦੇ ਵਿੱਚ ਆ ਕੇ ਕਹਾਣੀ ਲਿਖੀ 1998 ਦੇ ਵਿੱਚ, ਕਿਉਂਕਿ 2000 ਦੇ ਵਿੱਚ ਜਿਹੜਾ ਸਾਹਿਤ ਅਕਾਡਮੀ ਅਵਾਰਡ ਹੈ ਜਿਹੜਾ ਨੈਸ਼ਨਲ ਅਕੈਡਮੀ ਹੈ ਜਿਹਨੂੰ ਵੱਡਾ ਅਵਾਰਡ ਵਕਾਰੀ ਇਨਾਮ ਮੰਨਿਆ ਜਾਂਦਾ, ਉਹ ਜਿਹੜਾ ਹੈ ਉਹ ਬ੍ਰਹਮ ਸੰਧੂ ਨੂੰ 2000 ਦੇ ਵਿੱਚ ਇਸ ਕਹਾਣੀ ਸੰਗ੍ਰਹਿ ਦੇ ਉੱਤੇ ਚੌਥੀ ਕੂਟ ਦੇ ਉੱਪਰ ਜਿਹੜਾ ਉਹ ਮਿਲਦਾ। ਤੇ ਪਰ ਇਹ ਅਵਾਰਡ ਉਹ ਫਿਰ ਜਦੋਂ ਇੱਕ ਖਾਸ ਤਰ੍ਹਾਂ ਦਾ ਜਿਹੜਾ ਹੈਗਾ ਜੀਐਨਯੂ ਵਾਲਾ ਮਸਲਾ ਚੱਲਦਾ ਹੈ, ਕੁਛ ਜਿਹੜੇ ਹੈਗੇ ਆ ਸਾਹਿਤਕਾਰਾਂ ਨੂੰ ਫੜ ਕੇ ਜੇਲ੍ਹਾਂ ਸੁੱਟਣ ਦਾ ਮਸਲਾ ਚੱਲਦਾ, ਇੱਦਾਂ ਦੀ ਇੱਕ ਮੂਵਮੈਂਟ ਚੱਲ ਰਹੀ ਆ, ਉਸ ਦੇ ਦੌਰਾਨ ਫਿਰ ਉਹ ਜਿਹੜੀ ਮੌਜੂਦਾ ਸਰਕਾਰ ਆ ਉਹਦੇ ਰੋਸ ਦੇ ਵਜੋਂ ਉਹ ਵਾਪਸ ਵੀ ਕਰ ਦਿੰਦੇ ਆ ਜਿਹੜਾ ਸਾਹਿਤ ਅਕੈਡਮੀ ਅਵਾਰਡ ਹੈ ਆਪਣਾ। ਤੇ ਪਰ ਇਹ ਕਿ ਉਹਨਾਂ ਦਾ ਜਿਹੜਾ ਹੈਗਾ ਉਹ ਕਾਫੀ ਜਿਹੜਾ ਹੈ ਸੀ ਉਹ ਪਹਿਲਾਂ ਸ਼ੁਰੂ ਹੋ ਗਿਆ ਸੀ ਉਹਨਾਂ ਦਾ ਜਿਹੜਾ ਕਹਾਣੀਆਂ ਲਿਖਣ ਦਾ, ਕਿ ਮੈਨੂੰ ਯਾਦ ਹੈ ਉਹਨਾਂ ਦੇ ਕਹਾਣੀ ਸੰਗ੍ਰਹਿ ਆ ਅੰਗ ਸੰਗ, ਤੇ ਉਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕਿਸੇ ਵੇਲੇ ਐਮ ਏ ਦੇ ਸਿਲੇਬਸ ਦੇ ਵਿੱਚ ਜਿਹੜਾ ਸੀ ਉਹ ਲੱਗਿਆ ਹੁੰਦਾ ਸੀਗਾ। ਤੇ ਇਸੇ ਤਰ੍ਹਾਂ ਹਾਲਾਂਕਿ ਉਹਨਾਂ ਦਾ ਜਿਹੜਾ ਹੈਗਾ ਪਹਿਲਾ ਕਹਾਣੀ ਸੰਗ੍ਰਹਿ ਤਾਂ 1971 ਦੇ ਵਿੱਚ ਛਪ ਗਿਆ ਸੀ ਲੋਹੇ ਦੇ ਹੱਥ, ਤੇ ਉਸ ਤੋਂ ਪਹਿਲਾਂ ਉਹ ਪ੍ਰੀਤਲੜੀ ਵਰਗੇ ਜਿਹੜੇ ਏਦਾਂ ਦੇ ਮੈਗਜ਼ੀਨ ਸੀ, ਆਰ ਸੀ, ਪ੍ਰੀਤਲੜੀ ਲਿਟਰੇਰੀ ਜਿਹੜੇ ਪੇਪਰ ਸੀ ਉਹਨਾਂ ਦੇ ਵਿੱਚ ਉਹ ਛਪਣਾ ਸ਼ੁਰੂ ਹੋ ਗਏ ਸੀ ਉਹਨਾਂ ਦੀਆਂ ਕਹਾਣੀਆਂ। ਤੇ ਕਈ ਵਾਰੀ ਉਡੀਕ ਰਹੇ ਸੀ ਕਿ ਬ੍ਰਹਮ ਸੰਧੂ ਦੀ ਕੋਈ ਕਹਾਣੀ ਜਿਹੜੀ ਉਹ ਛਪੀ ਹੋਵੇ। ਤੇ ਫਿਰ 1971 ਦੇ ਵਿੱਚ ਲੋਹੇ ਦੇ ਹੱਥ ਛਪ ਗਿਆ, ਤੇ 10 ਸਾਲ ਬਾਅਦ 1981 ਦੇ ਵਿੱਚ ਜਿਹੜਾ ਹੈ ਅੰਗ ਸੰਗ ਛਪ ਗਿਆ। ਤੇ ਫਿਰ 1987 ਦੇ ਵਿੱਚ ਜਿਹੜਾ ਹੈ ਭੱਜੀਆਂ ਬਾਹੀ ਉਹਨਾਂ ਦਾ, ਉਹ ਵੀ ਇੱਕ ਲੰਬੀ ਕਹਾਣੀ ਹੈ ਜਿਹੜੀ ਉਹ ਛਪਦੀ ਹੈ। ਤੇ ਫਿਰ ਇਸੇ ਤਰ੍ਹਾਂ ਚੌਥੀ ਕੂਟ ਮੈਂ ਦੱਸ ਹੀ ਚੁੱਕਿਆ, 1998 ਚ ਉਹ ਪਬਲਿਸ਼ ਹੁੰਦੀ ਹੈ, ਤੇ 2000 ਚ ਉਹਨੂੰ ਪੁਰਸਕਾਰ ਮਿਲਦਾ ਹੈ। ਤੇ ਫਿਰ ਉਸ ਤੋਂ ਬਾਅਦ ਫਿਰ ਉਹ ਕਹਾਣੀ ਸੰਗ੍ਰਹਿ ਨੂੰ ਆਉਂਦਾ ਤਿਲ ਫੁੱਲ, ਫਿਰ ਉਸ ਤੋਂ ਬਾਅਦ ਜਮਰੌਦ, ਤੇ ਜਿਹੜਾ ਹੈ ਆਪਣਾ ਆਪਣਾ ਹਿੱਸਾ, ਤੇ ਉਹ ਜਿਹੜਾ ਹੈਗਾ ਉਹ ਬਾਅਦ ਦੇ ਵਿੱਚ ਉਹਨਾਂ ਦੀਆਂ 15 ਕਹਾਣੀਆਂ ਦਾ ਸੰਗ੍ਰਹਿ ਹੈ ਤੇ ਜਿਹਦੇ ਚ ਉਹ ਆਉਂਦਾ। ਤੇ ਫਿਰ ਜਿੱਦਾਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ ਉਹਨਾਂ ਦੀ ਇੱਕ ਜਿਹੜੀ ਲੰਬੀ ਕਹਾਣੀ ਮੈਂ ਰੋ ਨਾ ਲਵਾਂ ਇੱਕ ਵਾਰ, ਤੇ ਉਹ ਜਿਹੜੀਆਂ ਚੋਣਵੀਆਂ ਕਹਾਣੀਆਂ ਦੇ ਵਿੱਚ ਜਿਹੜਾ ਹੈ ਉਹ ਆਉਂਦਾ। ਤੇ ਇਸ ਤਰ੍ਹਾਂ ਉਹਨਾਂ ਦਾ ਇਹ ਇੱਕ ਗਲਪ ਦਾ ਜਿਹੜਾ ਇੱਕ ਸੰਸਾਰ ਹੈ ਜਿਹਦੇ ਦੌਰਾਨ ਉਹ ਇੰਨੀਆਂ ਕਹਾਣੀਆਂ ਇੰਨੇ ਵਿਸ਼ਿਆਂ ਨੂੰ ਜਿਹੜੀਆਂ ਉਹ ਟੱਚ ਕਰਦੇ, ਇੰਨੇ ਵਿਸ਼ਿਆਂ ਨੂੰ ਲੈ ਕੇ ਲਿਖਦੇ ਆ। ਤੇ ਜਿਹੜੀ ਉਹਦੀਆਂ ਇੱਕ ਦੋ ਕਹਾਣੀਆਂ ਜਿਹੜੀ ਜ਼ਿਆਦਾ ਚਰਚਾ ਦੇ ਵਿੱਚ ਰਹੀਆਂ ਜਾਂ ਜਿਹੜੀ ਜਿਹਨਾਂ ਤੇ ਚਰਚਾ ਕਰਨਾ ਬਣਦਾ ਵੀ ਹੈ ਪੰਜਾਬੀ ਲਿਟਰੇਚਰ ਦੇ, ਦਾ ਜਿਹੜਾ ਆਪਾਂ ਪੰਜਾਬੀ ਸਾਹਿਤ ਦਾ ਇੱਕ ਹਾਸਲ ਕਹਿ ਸਕਦੇ ਹਾਂ, ਜੇ ਕੰਟੈਂਪਰੇਰੀ ਦੁਨੀਆ ਦੇ ਆਪਾਂ ਸਾਹਿਤ ਦੇ ਮੁਕਾਬਲੇ ਤੇ ਰੱਖਣਾ ਹੋਵੇ, ਤਾਂ ਉਹਨਾਂ ਨੂੰ ਜਿਹੜਾ ਆਪਾਂ ਨਾਲ ਰੱਖ ਸਕਦੇ ਹਾਂ, ਅੱਗੇ ਰੱਖ ਸਕਦੇ ਹਾਂ, ਜਿਹਦੇ ਚ ਇਹ ਹੈ ਇੱਕ ਤਾਂ ਚੌਥੀ ਕੂਟ, ਤੇ ਚੌਥੀ ਕੂਟ ਦੇ ਉੱਤੇ ਫਿਲਮ ਵੀ ਬਣੀ ਹੈ ਬਾਅਦ ਦੇ ਵਿੱਚ, ਨੌਜਵਾਨ ਡਾਇਰੈਕਟਰ ਨੇ ਸਾਡੇ ਤੇ ਉਹਨਾਂ ਨੇ ਜਿਹੜੀ ਉਹਦੇ ਉੱਤੇ ਫਿਲਮ ਬਣਾਈ ਹੈ। ਤੇ ਫਿਰ ਉਹਨਾਂ ਦੀ ਕਹਾਣੀ ਜਿਹੜੀ ਸੀਗੀ ਭੱਜੀਆਂ ਬਾਹੀਂ, ਜਿਹਦੀ ਅਡਾਪਟੇਸ਼ਨ ਕਰਕੇ ਅਜਮੇਰ ਔਲਖ ਨੇ ਨਾਟਕ ਲਿਖਿਆ ਭੱਜੀਆਂ ਬਾਹਾਂ। ਤੇ ਇਸੇ ਤਰ੍ਹਾਂ ਜਿਹੜੀ ਉਹਨਾਂ ਦੀ ਪਿੱਛੇ ਇੱਕ ਜਿਹੜੀ ਲੰਬੀ ਕਹਾਣੀ ਸੀ, ਮੈਂ ਰੋ ਨਾ ਲਵਾਂ ਇੱਕ ਵਾਰ। ਹਾਲਾਂਕਿ ਇਹਨਾਂ ਦਾ ਜਿਹੜਾ ਹੈਗਾ ਸਬਜੈਕਟ ਮੈਟਰ ਥੀਮ ਉਹ ਸਾਰੇ ਅਲੱਗ ਅਲੱਗ ਨੇ, ਪਰ ਉਹ ਮਨੁੱਖੀ ਮਨ ਨੂੰ ਕਿੰਨਾ ਨੇੜੋਂ ਜਿਹੜਾ ਹੈਗਾ ਫੜਦੀ ਹੈ, ਤੇ ਹਰ ਤਰ੍ਹਾਂ ਦਾ ਜਿਹੜਾ ਹੈਗਾ ਉਹਦੇ ਚ ਜਿਹੜੇ ਮੌਜੂਦਾ ਆਪਾਂ ਫਿਕਸ਼ਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਗੌਤਮ ਜੀ, ਉਹਦੇ ਚ ਇਹਨਾਂ ਕਹਾਣੀਆਂ ਵਿੱਚ ਉਹਨੂੰ ਹਰ ਜਿਹੜਾ ਹੈਗਾ ਉਹਦਾ ਅੰਸ਼ ਮਿਲਦਾ। ਤੇ ਫਿਰ ਇਨਸਾਨ ਕੀ ਹੈ, ਇਨਸਾਨ ਦਾ ਬਾਹਰੀ ਰੂਪ ਕੀ ਹੈ, ਅੰਦਰਲਾ ਰੂਪ ਕੀ ਹੈ, ਸਾਰੀਆਂ ਚੀਜ਼ਾਂ ਜਿਹੜੀਆਂ ਮਿਲਦੀਆਂ ਨੇ। ਭੱਜੀਆਂ ਬਾਹਾਂ ਜਿਹੜੇ ਭੱਜੀਆਂ ਬਾਹੀ ਕਹਾਣੀ ਆ ਉਹ ਇੱਕ ਹਿੰਦੂ ਪਰਿਵਾਰ ਦੀ ਕਹਾਣੀ ਆ। ਹਾਲਾਂਕਿ ਬ੍ਰਹਮ ਸੰਧੂ ਬਾਰੇ ਕਿਹਾ ਜਾਂਦਾ ਕਿ ਜ਼ਿਆਦਾ ਪਿੰਡਾਂ ਬਾਰੇ, ਕਿਸਾਨਾਂ ਬਾਰੇ, ਦਲਿਤਾਂ ਬਾਰੇ ਉਹਨਾਂ ਦਾ ਜਿਹੜਾ ਹੈਗਾ ਉਹ ਲਿਖਿਆ, ਤੇ ਪਰ ਉਹ ਉਸ ਵੇਲੇ ਦੀ ਕਹਾਣੀ ਜਦੋਂ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਬਹੁਤ ਜ਼ਿਆਦਾ ਖਰਾਬ ਨੇ, ਉਹਨਾਂ ਵੇਲੇ ਦੇ ਵਿੱਚ ਜਿਹੜੀ ਆ ਉਹ ਕਹਾਣੀ ਲਿਖੀ ਗਈ ਹੈ। ਤੇ ਕਹਾਣੀ ਉਦੋਂ ਲਿਖੀ ਗਈ ਜਦੋਂ 1987 ਦੇ ਵਿੱਚ, ਤੇ ਉਦੋਂ ਜਿਹੜੀ ਆ ਇਹ ਕਹਾਣੀ ਤੇ ਉਹ ਇਸ ਰੂਪ ਦੇ ਵਿੱਚ ਜਿਹੜੀ ਆ ਉਹ ਲਿਖੀ ਗਈ ਕਿ ਪੰਜਾਬ ਦੇ ਉਦੋਂ ਹਾਲਾਤ ਏਦਾਂ ਦੇ ਬਣ ਗਏ ਸੀ, ਸਮਝ ਨੀ ਸੀ ਆ ਰਹੀ ਕਿ ਪੰਜਾਬ ਦਾ ਹੋ ਕੀ ਰਿਹਾ ਹੈਗਾ, ਕਿਉਂਕਿ 1984 ਦੇ ਵਿੱਚ ਬਲੂ ਸਟਾਰ ਕਮਿਸ਼ਨ ਹੁੰਦਾ ਤੇ ਉਦੋਂ ਬਾਅਦ ਸਰਕਾਰ ਵੀ ਬਣ ਜਾਂਦੀ ਹੈ ਸੁਰਜੀਤ ਸਿੰਘ ਬਰਨਾਲਾ ਦੀ 1986 ਦੇ ਵਿੱਚ। ਤੇ ਪਰ ਉਸ ਦੇ ਦੌਰਾਨ ਪੰਜਾਬ ਦੇ ਵਿੱਚ ਜੋ ਹੁੰਦਾ ਪਤਾ ਨੀ ਲੱਗਦਾ, ਕੌਣ ਮਾਰ ਕੇ ਚਲਾ ਗਿਆ, ਕਿਹਨੂੰ ਮਾਰ ਗਿਆ, ਉਹ ਜਿਹੜੀ ਉਹ ਕਹਾਣੀ ਹੈ ਉਹ ਇੱਕ ਉਸ ਪਰਿਵਾਰ ਦੇ ਜਿਹਦੇ ਪਰਿਵਾਰ ਦਾ ਇੱਕ ਕਮਾਊ ਜੀ ਹੈ ਕੇਵਲ, ਤੇ ਉਹ ਮਾਰਿਆ ਜਾਂਦਾ ਜਿਹੜਾ ਟੈਰਿਸਟਾਂ ਦੇ ਹੱਥੋਂ ਮਾਰਿਆ ਜਾਂਦਾ। ਪਰ ਕਹਾਣੀ ਦਾ ਜਿਹੜਾ ਹੈਗਾ ਸਬਜੈਕਟ ਜਾਂ ਥੀਮ ਇਹ ਨਹੀਂ ਗਾ, ਟੈਰਿਜ਼ਮ ਨਹੀਂ ਹੈ ਉਸ ਕਹਾਣੀ ਦਾ ਥੀਮ ਹੈ ਕਿ ਉਹਨਾਂ ਦੇ ਪਰਿਵਾਰ ਦੇ ਅੰਦਰ ਜਿਹੜਾ ਟੈਰਿਜ਼ਮ ਹੈ ਉਹ ਕਿਸ ਕਿਸਮ ਦਾ, ਜਿਹਦੇ ਉਸ ਕਹਾਣੀ ਦੇ ਰਾਹੀਂ ਪੂਰੇ ਪੰਜਾਬ ਦੇ ਜਿਹੜੇ ਹਾਲਾਤ ਬ੍ਰਹਮ ਸੰਧੂ ਨੇ ਉਹਦੇ ਚ ਇਹ ਕੀਤੇ ਨੇ। ਪਰਿਵਾਰ ਦੇ ਵਿੱਚ ਆਪਸੀ ਲੜਾਈ ਹੈ, ਘਰ ਦੇ ਵਿੱਚ ਜਿਹੜਾ ਵੱਡਾ ਭਰਾ ਹੈ ਉਹਦੀ ਚੱਲ ਰਹੀ ਹੈ, ਤੇ ਫਿਰ ਉੱਥੇ ਉਹ ਚੁਬਾਰੇ ਚੁਬਾਰਾ ਕਿਹਨੂੰ ਮਿਲੇ ਪਰਿਵਾਰ ਦੇ ਵਿੱਚ, ਉਹ ਤਕਸੀਮ ਦੇ ਵਿੱਚ ਕਿਹਨੂੰ ਆਵੇ, ਤੇ ਉਹ ਆਪਸ ਦੇ ਵਿੱਚ ਭਰਾਵਾਂ ਦੀ ਤਿੰਨਾਂ ਦੀ, ਇੱਕ ਫੌਜੀ ਹੈ ਰਿਟਾਇਰ, ਤੇ ਉਹਨਾਂ ਦੀ ਇਸ ਗੱਲ ਪਿੱਛੇ ਘਰ ਚ ਕਸ਼ਮਕਸ਼ ਹੁੰਦੀ ਹੈ। ਉਹ ਪੰਚਾਇਤ ਕਹਿੰਦੇ ਆ ਯਾਰ ਵੀ ਚੁਬਾਰਾ ਨਹੀਂ, ਇਹ ਤਾਂ ਚੰਡੀਗੜ੍ਹ, ਤੁਸੀਂ ਇਹਨੂੰ ਚੰਡੀਗੜ੍ਹ ਬਣਾ ਲਿਆ। ਉਹ ਫਿਰ ਕੇਵਲ ਜਿਹੜਾ ਉਹਦਾ ਨਾਇਕ ਉਹ ਕਹਿੰਦਾ ਸਾਡੇ ਵਾਸਤੇ ਇਹ ਚੰਡੀਗੜ੍ਹ ਹੀ ਹੈ, ਕਿਉਂਕਿ ਉਹਨਾਂ ਦੇ ਵਿੱਚ ਇਹ ਮਸਲਾ ਵੀ ਮੇਨ ਚੱਲ ਰਿਹਾ ਵੀ ਪੰਜਾਬ ਨੂੰ ਮਿਲੇ ਜਾਂ ਹਰਿਆਣੇ ਨੂੰ ਮਿਲੇ। ਸੋ ਇਸ ਕਿਸਮ ਦਾ ਉਹਨੂੰ ਰਿਲੇਟ ਕਰਕੇ ਪੂਰੇ ਪੰਜਾਬ ਦੇ ਹਾਲਾਤ ਦੇ ਨਾਲ ਇਹ ਦੱਸਿਆ ਜਾਂਦਾ। ਤੇ ਕਹਾਣੀ ਦੀ ਜਿਹੜੀ ਸ਼ੁਰੂਆਤ ਬੜੀ ਕਮਾਲ ਹੈ ਸਾਰੀ, ਕਿਉਂਕਿ ਉਹ ਫਲੈਸ਼ਬੈਕ ਦੇ ਵਿੱਚ ਚੱਲਦੀ ਹੈ ਕਹਾਣੀ, ਕਿ ਉਹ ਜਿਹੜਾ ਪੁੱਤ ਉਹ ਮਾਰਿਆ ਗਿਆ ਟੈਰਿਸਟਾਂ ਦੇ ਹੱਥੋਂ, ਆਮ ਦੁਕਾਨ ਕਰਦਾ ਛੋਟੀ ਜੀ, ਤੇ ਉਹਨੂੰ ਸਰਕਾਰ ਵੱਲੋਂ ਜਿਹੜਾ ਹੈਗਾ ਉਹ ਮੁਆਵਜ਼ਾ ਜਿਹੜਾ ਦਿੱਤਾ ਜਾਣਾ, ਤੇ ਉਹ ਉੱਥੇ ਉਹ ਲੜਾਈ ਹੈ ਕਿ ਮੁਆਵਜ਼ਾ ਉਹਦੀ ਵਿਧਵਾ ਨੂੰ ਮਿਲੇ, ਪਰਿਵਾਰ ਉਹਦੇ ਜ਼ੋਰ ਪਾਉਂਦਾ, ਤੇ ਵੀ ਨਹੀਂ ਇਹ ਸਾਰਿਆਂ ਨੂੰ ਮਿਲਣਾ ਚਾਹੀਦਾ। ਉਹਦਾ ਪਿਓ ਕਹਿੰਦਾ ਕਿ ਮੈਂ ਬੈਠਾ ਉਦੋਂ ਮੈਨੂੰ ਮਿਲਣਾ ਚਾਹੀਦਾ, ਮੈਂ ਆਪਣੇ ਜਿਹੜਾ ਹੈਗਾ ਉਹ ਜਿਹੜਾ ਕੰਪਨਸੇਟ ਜਿਹੜਾ ਐਕਸਗ੍ਰੇਸ਼ੀਆ ਸਰਕਾਰ ਦਿੰਦੀ ਹੈ ਉਹਨੂੰ, ਜਦੋਂ ਏਦਾਂ ਦੀ ਘਟਨਾ ਵਾਪਰਦੀ ਸੀ ਸਰਕਾਰ ਦਿੰਦੀ ਸੀ। ਸੋ ਇੱਕ ਇਸ ਤਰ੍ਹਾਂ ਦੀ ਜਿਹੜੀ ਕਸ਼ਮਕਸ਼ ਉਹ ਬੱਲੇ ਹੁਣ ਪਰਿਵਾਰ ਨੂੰ ਕੰਪਨਸੇਟ ਕਰਨ ਦੀ ਨੀ, ਇੱਕ ਪੰਜਾਬ ਦਾ ਪੂਰਾ ਉਹਨੂੰ ਕਿੱਥੋਂ ਕੰਪਨਸੇਟ ਕਿਹਨੇ ਕਰਨਾ, ਉਹਦੇ ਚੋਂ ਫਿਰ ਕਿਹਨੂੰ ਦੇਣਾ ਹਿੱਸਾ। ਤੇ ਇਹ ਜਿਹੜਾ ਹੈ ਇਹਨੂੰ ਇਸ ਐਂਗਲ ਤੋਂ ਜਿਹੜਾ ਬ੍ਰਹਮ ਸੰਧੂ ਨੇ ਬੜਾ ਕਮਾਲ ਦਾ ਜਿਹੜਾ ਉਹਨੂੰ ਕ੍ਰੀਏਟ ਕੀਤਾ। ਹਾਲਾਂਕਿ ਬ੍ਰਹਮ ਸੰਧੂ ਉੱਦਾਂ ਆਪਣੇ ਥਾਟ ਦੇ ਪੱਖੋਂ ਜਾਂ ਹੋਰ ਮਾਰਕਸਵਾਦੀ ਲੇਖਕਾਂ ਵਜੋਂ ਜਾਣੇ ਜਾਂਦੇ ਆ ਜਾਂ ਉੱਦਾਂ ਦੀ ਸਮਝ ਰੱਖਦੇ ਆ, ਪਰ ਉਹਨਾਂ ਦੀ ਲਿਖਤ ਦੇ ਵਿੱਚੋਂ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਕਿਤੇ ਉਲਾਰ ਹੋਏ ਆ ਜਾਂ ਜਿੱਦਾਂ ਦੀ ਜਿਹੜੀ ਸਿਚੁਏਸ਼ਨ ਹੈ। ਇਸੇ ਕਹਾਣੀ ਦੇ ਵਿੱਚ ਇੱਕ ਗੱਲ ਉਹ ਕਹਿੰਦਾ, ਉਹਦੇ ਚ ਇੱਕ ਕਾਮਰੇਡ ਆਉਂਦਾ, ਉਹ ਦੱਸਦਾ ਵੀ ਇਸ ਤਰ੍ਹਾਂ ਹੋਣਾ ਚਾਹੀਦਾ, ਇਸ ਤਰ੍ਹਾਂ ਜਿਵੇਂ ਪ੍ਰਚਾਰ ਦੇ ਲੈਵਲ ਤੇ ਜਿਵੇਂ ਹੁੰਦਾ ਸੀ ਕਿ ਸਾਰਾ ਕੁਛ ਸਾਂਝਾ ਹੋਣਾ ਚਾਹੀਦਾ, ਤੇ ਉਹਦੇ ਵਿੱਚ ਜਿਹੜਾ ਹੈ ਉਹ ਉਹਨੂੰ ਉਹ ਕਹਿੰਦਾ ਵੀ ਉਹਨੂੰ ਵਿਅੰਗ ਦੇ ਵਿੱਚ ਕਹਿੰਦਾ ਤਾਰਾ ਉੱਤੇ ਇੱਕ ਜਿਹੜਾ ਟੇਲਰ ਮਾਸਟਰ ਹੈ, ਉਹ ਕਹਿੰਦਾ ਉਹ ਕਿਉਂਕਿ ਉਹ ਇਨਕਲਾਬ ਦੀ ਗੱਲ ਕਰਦਾ, ਉਹ ਕਹਿੰਦਾ ਵੀ ਤੁਹਾਡਾ ਜਿਹੜਾ ਇਨਕਲਾਬ ਹੈ ਨਾ ਉਹ ਤੋਂ ਉੱਠ ਦੇ ਬੁੱਲ ਵਾਂਗੂ ਲਟਕਦਾ ਪਿਆ ਵੀ ਪਤਾ ਨੀ ਕਦੋਂ ਡਿੱਗੂਗਾ। ਉਹ ਜਿਹੜੀ ਇੱਕ ਸਾਡੇ ਫੋਕ ਟੇਲ ਦੇ ਵਿੱਚ ਕਹਾਣੀ ਹੈ ਲੂੰਬੜੀ ਤੇ ਊਠ ਵਾਲੀ, ਕਿ ਲੂੰਬੜੀ ਥੱਲੇ ਖੜੀ ਹੈ ਇੰਤਜ਼ਾਰ ਚ ਕਿ ਇਹ ਮਾਸ ਦਾ ਟੁਕੜਾ ਜਿਹੜਾ ਡਿੱਗੂਗਾ ਫਿਰ ਅਸੀਂ ਚੱਕ ਕੇ ਛਕਾਂਗੇ। ਤੇ ਇਹ ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਉਹਦੇ ਚ ਉਹ ਕਹਾਣੀ ਦੇ ਵਿੱਚ ਆਪਣੇ ਆਪ ਦੇ ਵਿੱਚ ਕੰਪਲੀਟ ਇੰਨਾ ਵੱਡਾ ਉਸ ਕਹਾਣੀ ਦਾ ਪਲੋਟ ਹੈ ਤੇ ਪੂਰੇ ਪੰਜਾਬ ਨੂੰ ਇੱਕ ਪਰਿਵਾਰ ਦੇ ਰਾਹੀਂ ਜਿਹੜਾ ਉਹਦੇ ਚ ਪੇਸ਼ ਕੀਤਾ ਹੈ। ਇਸ ਤਰ੍ਹਾਂ ਜਿਹੜਾ ਹੈਗਾ ਇੱਕ ਜਿਹੜਾ ਜਿਹੜੀ ਲੇਟੈਸਟ ਉਹਦੀ ਕਹਾਣੀ ਉਹਦੇ ਤੇ ਵੀ ਕੇਵਲ ਧਾਲੀਵਾਲ ਨੇ ਨਾਟਕ ਖੇਡਿਆ, ਮੈਂ ਦੋ ਨਾਲ ਲਵਾਂ ਇੱਕ ਵਾਰ, ਉਹ ਇੱਕ ਦਲਿਤ ਪਰਿਵਾਰ ਦੀ ਕਹਾਣੀ ਹੈ, ਉਹ ਮੁੰਡੇ ਦੀ ਕਹਾਣੀ ਜਿਹੜਾ ਆਪਣੇ ਆਪ ਨੂੰ ਜਿਹੜਾ ਆਈਡੈਂਟੀਫਾਈ ਕਰਦਾ ਧਰਮਿੰਦਰ ਦੇ ਪਰਿਵਾਰ ਦੇ ਨਾਲ, ਫਿਲਮ ਐਕਟਰ ਕੌਣ ਦਾ ਹੋਰ, ਉਹਦਾ ਜਿਹੜਾ ਦੁਖਾਂਤ ਹੈ ਉਹ ਬੜੇ ਇੱਕ ਕਮਾਲ ਦੀ ਜਿਹੜੀ ਹੈ ਉਹ ਕਹਾਣੀ। ਸੋ ਇਹ ਜਿਹੜਾ ਹੈਗਾ ਫਿਕਸ਼ਨ ਤੋਂ ਇਲਾਵਾ, ਜਦੋਂ ਆਪਾਂ ਬ੍ਰਹਮ ਸੰਧੂ ਦੀ ਲਿਖਤ ਦੀ ਗੱਲ ਕਰਦੇ ਹਾਂ ਤੇ ਨੋਨ ਫਿਕਸ਼ਨਲ ਲਿਖਤਾਂ ਜਿਹੜੀਆਂ ਬ੍ਰਹਮ ਸੰਧੂ ਨੇ ਜ਼ਿਆਦਾ ਜਿਹੜੀਆਂ ਲਿਖੀਆਂ ਉਹ ਲਿਖੀਆਂ ਗਦਰ ਮੂਵਮੈਂਟ ਵਾਲੇ ਬਾਰੇ, ਤੇ ਕਿਉਂਕਿ ਗਦਰ ਲਹਿਰ ਨੂੰ ਜਿੰਨਾ ਕੁ ਜਿਹੜਾ ਸੀਗਾ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਹੈ ਜਿਹੜਾ, ਉੱਥੇ ਲਿਟਰੇਚਰ ਜਿਹੜਾ ਸਾਂਭਿਆ ਗਿਆ ਠੀਕ ਹੈ, ਪਰ ਉਹਨੂੰ ਬਾਅਦ ਚ ਰਿਵਿਊ ਨਹੀਂ ਕੀਤਾ ਕਿਸੇ ਨੇ, ਨਾ ਗਦਰੀ ਬਾਬਿਆਂ ਨੂੰ, ਗਦਰੀ ਬਾਬੇ ਕੌਣ ਸੀ ਤੇ ਕਿਸ ਤਰ੍ਹਾਂ ਸੀ। ਫਿਰ ਉਹ ਬ੍ਰਹਮ ਸੰਧੂ ਨੇ ਜਿਹੜਾ ਸੀ ਉਹ ਅਸਲ ਦੇ ਵਿੱਚ ਉਹ ਫਿਰ ਬਾਅਦ ਸ਼ੁਰੂ, ਪਹਿਲਾਂ ਉਹਨਾਂ ਨੇ ਕਰਤਾਰ ਸਿੰਘ ਸਰਾਭਾ ਤੇ ਲਿਖਿਆ ਤੇ ਫਿਰ ਉਹਨਾਂ ਨੇ ਜਿਹੜਾ ਅਲੱਗ ਅਲੱਗ ਜਿਹੜੇ ਗਦਰੀ ਸੀਗੇ ਉਹਨਾਂ ਬਾਰੇ, ਜਿਵੇਂ ਮੇਵਾ ਸਿੰਘ ਲੋਪੋਕੇ ਜਾਂ ਗਦਰੀ ਬਾਬੇ ਕੌਣ ਸਨ, ਇਹ ਕਿਤਾਬਾਂ ਜਿਹੜੀਆਂ ਆਈਆਂ, ਗਦਰ ਲਹਿਰ ਦਾ ਚੌਮੁਖਿਆ ਚਿਰਾਗ, ਅਲੱਗ ਅਲੱਗ ਜਿਹੜਾ ਸੀ ਉਹਨਾਂ ਨੂੰ ਲੈ ਕੇ। ਹਾਲਾਂਕਿ ਗਦਰ ਮੂਵਮੈਂਟ ਤੇ ਪਹਿਲਾਂ ਗਿਆਨੀ ਕੇਸਰ ਸਿੰਘ ਕੈਨੇਡਾ ਚ ਹੋਏ ਨੇ, ਉਹਨਾਂ ਨੇ ਕਾਫੀ ਫਿਕਸ਼ਨ ਜਿਹੜਾ ਹੈਗਾ ਉਹਨਾਂ ਦੇ ਨਾਵਲ ਨੇ ਕਾਫੀ, ਪਰ ਉਸ ਤੋਂ ਬਾਅਦ ਜੇ ਹੱਥ ਪਾਇਆ ਤਾਂ ਬ੍ਰਹਮ ਸੰਧੂ ਨੇ ਪਾਇਆ, ਬਿਲਕੁਲ ਨਵੇਂ ਤਰੀਕੇ ਦੇ ਨਾਲ ਇਹ ਸਾਰੇ ਇਸ ਨੂੰ ਲਿਖਿਆ। ਤੇ ਫਿਰ ਉਹਨਾਂ ਨੇ ਕੁਛ ਲਾਈਫ ਸਕੈਚ ਲਿਖੇ, ਜਿਵੇਂ ਉਹਨਾਂ ਦੇ ਪਿੰਡ ਦਾ ਹੀ ਪ੍ਰਧਾਨ ਕਰਤਾਰ ਸਿੰਘ, ਉਹਦੇ ਬਾਰੇ ਜਿਹੜਾ ਸੀ ਉਹ ਲਿਖਿਆ ਕੁਸ਼ਤੀ ਦਾ ਧਰੂ ਤਾਰਾ ਤੇ ਕਰਤਾਰ ਸਿੰਘ, ਇਸ ਤਰ੍ਹਾਂ ਕੁਲਵੰਤ ਸਿੰਘ ਵਿਰਕ ਦੀ, ਉਹ ਚਲੋ ਤਾਂ ਉਹਨਾਂ ਦਾ ਰਿਸਰਚ ਦਾ ਕੰਮ ਸੀਗਾ ਕਹਾਣੀਆਂ ਬਾਰੇ ਲਿਖਿਆ, ਤੇ ਇੱਕ ਉਹਨਾਂ ਦਾ ਸਫ਼ਰਨਾਮਾ ਪਰਦੇਸੀ ਪੰਜਾਬ, ਤੇ ਇਸੇ ਤਰ੍ਹਾਂ ਜਿਹੜਾ ਹੈਗਾ ਉਧਰਲੇ ਪੰਜਾਬ ਬਾਰੇ ਵਗਦੀ ਏਰਾ ਵੀ, ਇਸ ਤਰ੍ਹਾਂ ਦੀ ਜਿਹੜੀ ਹੈ ਉਹਨਾਂ ਦਾ ਲਿਟਰੇਚਰ ਦੇ ਵਿੱਚ ਕਾਫੀ ਜਿਹੜਾ ਹੈ ਉਹ ਵੱਡਾ ਯੋਗਦਾਨ ਹੈ। ਤੇ ਬ੍ਰਹਮ ਸੰਧੂ ਭਾਵੇਂ ਹੁਣ ਬਾਹਰ ਰਹਿਣ ਲੱਗ ਪਏ ਨੇ, ਪਰ ਉਹ ਜੁੜੇ ਹੋਏ ਨੇ ਅਜੇ ਵੀ ਪੰਜਾਬ ਦੇ ਨਾਲ, ਤੇ ਗਦਰੀ ਬਾਬਿਆਂ ਦੇ ਮੇਲੇ ਤੇ ਹਰ ਵਾਰੀ ਉਹ ਆਉਂਦੇ ਆ ਜਲੰਧਰ ਆ ਕੇ ਹਾਜ਼ਰੀ ਲਵਾਉਂਦੇ ਆ, ਤੇ ਉਧਰ ਵੀ ਉਹ ਆਰਗੇਨਾਈਜ਼ ਕਰਦੇ ਆ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਜਿਹੜਾ ਹੈਗਾ ਇਸ ਤਰ੍ਹਾਂ ਦੇ ਇਸੇ ਤਰ੍ਹਾਂ ਤੇ ਗਦਰੀ ਬਾਬਿਆਂ ਦਾ ਮੇਲਾ ਆਰਗੇਨਾਈਜ਼ ਕਰਦੇ ਆ। ਸੋ ਉਹ 81 ਸਾਲ ਦੇ ਹੋ ਗਏ ਨੇ, ਅਜੇ ਉਹਨਾਂ ਤੋਂ ਹੋਰ ਵੀ ਉਮੀਦ ਹੈ, ਐਕਟਿਵ ਨੇ ਕਿ ਇਸ ਤਰ੍ਹਾਂ ਜਿਹੜਾ ਹੈ ਹੋਰ ਉਹ ਲਿਖਦੇ ਰਹਿਣ।
0: ਜੀ, ਇੱਕ ਚੀਜ਼ ਜ਼ਰੂਰ ਹੈ, ਜਦੋਂ ਮੈਂ ਇੱਕ ਉਹਨਾਂ ਦੀ ਸਵੈ ਜੀਵਨੀਆਂ ਪੜ੍ਹ ਰਿਹਾ ਸੀ, ਇੱਕ ਤੱਤੇ ਲਹੂ ਦੀ ਗਾਥਾ ਹੈ ਜਿਹਦੇ 'ਚ ਉਹ ਦੱਸਦੇ ਨੇ ਕਿ 70ਵੇਂ ਦੇ ਦਹਾਕਿਆਂ ਦੇ ਵਿੱਚ ਉਦੋਂ ਜਿਹੜੀ ਨਕਸਲਵਾੜੀ ਲਹਿਰ ਚੱਲੀ ਸੀ, ਉਹਨੇ ਪੂਰੇ ਭਾਰਤ ਦੇ ਨੌਜਵਾਨਾਂ ਨੂੰ ਖਾਸ ਤੌਰ ਦੇ ਉੱਤੇ ਗੱਭਰੂਆਂ ਨੂੰ ਆਪਣੇ ਕਲਾਵੇ 'ਚ ਲਿਆ ਸੀਗਾ, ਔਰ ਆਜ਼ਾਦੀ ਦੇ ਨਾਲ ਜਿਹੜੇ ਜੁੜੇ ਹੋਏ ਸੁਪਨੇ ਸੀਗੇ ਉਹਦੇ ਤੋਂ ਹੁਣ ਮੋਹ ਭੰਗ ਹੋ ਚੁੱਕਿਆ ਸੀ। ਇਨਫੈਕਟ ਉਹ ਇੱਕ ਜਗ੍ਹਾ ਹੋਰ ਕਿਤੇ ਇਹ ਵੀ ਲਿਖਦੇ ਨੇ, ਜਦੋਂ ਸੋਚ ਤੇ ਅਮਲ ਦੇ ਰਾਹ ਦੇ ਪਹਿਲੇ ਕਦਮ ਦੀ ਗੱਲ ਕਰਦੇ ਨੇ ਕਿ ਬਚਪਨ ਦੇ ਵਿੱਚ ਤਾਂ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਮੇਲੇ ਲੱਗਦੇ ਸੀ ਉਦੋਂ ਤਾਂ ਮੈਂ ਜਿਹੜਾ ਸਿੱਖ ਗੁਰੂਆਂ ਦੀ ਕੁਰਬਾਨੀ, ਉਹਨਾਂ ਦੀਆਂ ਵਾਰਾਂ, ਇਤਿਹਾਸਕ ਯੋਧਿਆਂ ਦੇ ਪ੍ਰਸੰਗ ਉਹ ਸੁਣਦੇ ਹੋਏ ਵੱਡੇ ਹੋਏ, ਪਰ ਜਿਵੇਂ ਜਿਵੇਂ ਹੌਲੀ ਹੌਲੀ ਕਮਿਊਨਿਸਟ ਪਾਰਟੀਆਂ ਦੇ ਨਾਲ ਜੁੜਨੇ ਸ਼ੁਰੂ ਹੋਏ, ਫਿਰ ਉਹ ਗੀਤ ਸੁਣਨ ਲੱਗ ਗਏ ਕਿ ਸੁਣ ਨਹਿਰੂ ਸਰਕਾਰੇ ਤੈਨੂੰ ਰੋਵਣ ਲੋਕੀ ਸਾਰੇ, ਹਨਾ। ਸੋ ਏਦਾਂ ਦੀਆਂ, ਤੇ ਉਹ ਫਿਰ ਇੱਕ ਟਾਈਮ ਦੇ ਆ ਕੇ ਇਹ ਵੀ ਕਹਿ ਦਿੰਦੇ ਨੇ ਕਿ ਸੱਜੇ ਖੱਬੇ ਤਾਂ ਕੁਛ ਕਰ ਹੀ ਨਹੀਂ ਰਹੇ ਹੈਗੇ, ਇਨਫੈਕਟ ਕਮਿਊਨਿਸਟ ਵੀ ਲਹਿਰ ਜਿਹੜੀ ਹੈਗੀ ਉਹ ਵੀ ਮੈਨੂੰ ਹੁਣ ਮਰੀ ਹੋਈ ਲੱਗਦੀ ਹੈਗੀ। ਸੋ ਇਹ ਇੱਕ ਜਗ੍ਹਾ ਉਹ ਕਹਿੰਦੇ ਨੇ ਕਿ ਮੈਂ ਇਨਕਲਾਬ ਦੀ ਕਹਾਣੀ ਲਿਖਣਾ ਚਾਹੁੰਦਾ ਸੀਗਾ, ਪਰ ਉਹਨਾਂ ਦਿਨਾਂ 'ਚ ਪੁਲਿਸ ਜਿਹੜੀ ਸੀ ਉਹ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ 'ਚ ਮਾਰ ਦਿੰਦੀ ਸੀਗੀ, ਪਰ ਫਿਰ ਜਦੋਂ ਪ੍ਰੀਤਲੜੀ ਦੇ ਵਿੱਚ ਮੇਰੀ ਧਰਤੀ ਮੇਰੇ ਲੋਕ, ਜਦੋਂ ਮੈਂ ਉਹ ਸੋਰੀ ਇੱਕ ਹੋਰ ਲੋਹੇ ਦੇ ਹੱਥ ਉਹ ਜਦੋਂ ਮੈਂ ਛਾਪੀ, ਤੇ ਉਹਦੇ ਤੋਂ ਬਾਅਦ ਫਿਰ ਮੈਨੂੰ ਕਹਿਣ ਲੱਗ ਗਏ ਵੀ ਇਹੋ ਜਿਹੀ ਸਰਾਹਣਾ ਹੋਣ ਲੱਗ ਪਈ ਕਿ ਇਹੋ ਜਿਹੀਆਂ ਲਿਖਤਾਂ ਲਿਖਣੀਆਂ ਚਾਹੀਦੀਆਂ ਨੇ। ਸੋ ਸਰਕਾਰ ਉਸ ਵੇਲੇ ਦੇ ਜਿਹੜੇ ਹਾਲਾਤ ਸੀਗੇ, ਉਸ ਵੇਲੇ ਦੇ ਸਮਾਜਿਕ ਹਾਲਾਤ, ਉਹਦੇ ਬਾਰੇ ਉਹ ਲਿਖਣਾ ਚਾਹੁੰਦੇ ਸੀ, ਲਿਖ ਚੁੱਕੇ ਸੀ, ਜਾਂ ਉਹਨਾਂ ਦੀ ਵਿਚਾਰਧਾਰਾ ਕਿਸ ਕਿਸਮ ਦੀ ਸੀ, ਮੈਂ ਇਹ ਸਮਝਣਾ ਚਾਹੁੰਦਾ, ਕਿਉਂਕਿ ਤੁਸੀਂ ਵੀ ਨਿੱਜੀ ਤੌਰ 'ਤੇ ਪੱਤਰਕਾਰ ਦੇ ਤੌਰ ਦੇ ਉੱਤੇ ਬੜਾ ਸੁਣਿਆ ਸਮਝਿਆ ਦੇਖਿਆ ਉਹਨਾਂ ਨੂੰ ਨੇੜੇ, ਕਿ ਵਰਿਆਮ ਸਿੰਘ ਸੰਧੂ ਨੂੰ ਅਸੀਂ ਇੱਕ ਖੱਬੇ ਪੱਖੀ ਲੇਖਕ ਦੇ ਤੌਰ 'ਤੇ ਦੇਖ ਸਕਦੇ ਹਾਂ ਕਿ ਨਹੀਂ, ਜਿਵੇਂ ਬਹੁਤ ਸਾਰਿਆਂ ਦੀ ਗੱਲ ਕਰਦੇ ਹਾਂ। ਪਿਛਲੇ ਹਫ਼ਤੇ ਆਪਾਂ ਪਾਸ਼ ਦੀ ਗੱਲ ਕੀਤੀ ਸੀਗੀ, ਉਸ ਕਿਸਮ ਦੀਆਂ ਜਿਹੜੀਆਂ ਕਵਿਤਾਵਾਂ ਜਿਹੜੀਆਂ ਰਚਨਾਵਾਂ ਸੀਗੀਆਂ ਪਾਸ਼ ਦੀਆਂ, ਪਰ ਵਰਿਆਮ ਸਿੰਘ ਸੰਧੂ ਦੀ ਆਈਡੀਓਲੋਜੀ ਕਿਸ ਕਿਸਮ ਦੀ ਰਹੀ ਹੈਗੀ ਹੈ?
1: ਦੇਖੋ ਗੌਤਮ ਜੀ, ਜਿਹੜਾ ਇਹ ਸਵਾਲ ਹੈ ਨਾ, ਅਸਲ ਦੇ ਵਿੱਚ ਜਿਹੜਾ ਮਾਰਕਸਿਸਟ ਹੋਣਾ, ਲੈਫਟਿਸਟ ਹੋਣਾ ਜਾਂ ਨਾ ਹੋਣਾ, ਇਹ ਇੱਕ ਤਰ੍ਹਾਂ ਦਾ ਲਿਟਰੇਚਰ ਦੇ ਵਿੱਚ ਇੱਕ ਤਰ੍ਹਾਂ ਦੀ ਇਸ ਤਰ੍ਹਾਂ ਦੀ ਧਾਰਾ ਬਣ ਗਈ ਕਿ ਇਹਦੇ ਚ ਜਿਹੜਾ ਫਿਰ ਸਾਰਾ ਜਿਹੜਾ ਲਿਟਰੇਚਰ ਹੈ ਨਾ ਫਿਰ ਉਹ ਰੁਲ ਜਾਂਦਾ ਹੈ। ਤੇ ਪਹਿਲੀ ਗੱਲ ਤਾਂ ਇਹ ਕਿ ਬ੍ਰਹਮ ਸੰਧੂ ਦਾ ਜਿੰਨੀਆਂ ਵੀ ਕਹਾਣੀਆਂ ਨੇ, ਚਲੋ ਬਾਅਦ ਦੇ ਵਿੱਚ ਉਹਨਾਂ ਨੇ ਜਿਹੜੀਆਂ ਸ਼ਬਦ ਚਿੱਤਰ ਲਿਖੇ ਉਹ ਤਾਂ ਚਲੋ ਅਲੱਗ ਗੱਲ ਹੈ, ਤੇ ਜਾਂ ਜੋ ਇਤਿਹਾਸ ਲਿਖਿਆ ਗਦਰ ਮੂਵਮੈਂਟ ਬਾਰੇ ਲਿਖਿਆ, ਤੇ ਉਹ ਸਭ ਤੋਂ ਵੱਧ ਜਿਹੜਾ ਹੈ ਮਾਨਵਵਾਦੀ ਨੇ, ਮਨੁੱਖਤਾ ਦੇ ਨੇੜੇ ਨੇ। ਤੇ ਬਿਲਕੁਲ ਜਿੰਨੇ ਵੀ ਪੰਜਾਬ ਦੇ ਮਾਰਕਸਵਾਦੀ ਲੇਖਕ ਨੇ ਉਹ ਇਹਦੇ ਚ ਕੋਈ ਸ਼ੱਕ ਹੀ ਨਹੀਂ ਕਿ ਉਹ ਸਿੱਖ ਧਰਮ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਰਹੇ ਨੇ। ਇਹੀ ਕਾਰਨ ਹੈ ਕਿ ਇੱਥੇ ਜਿਹੜਾ ਸੀ ਜਿਹੜੇ ਮਾਰਕਸਵਾਦੀ ਲੇਖਕ ਵੀ, ਮਾਰਕਸਵਾਦੀ ਜਿਹੜੇ ਲੀਡਰ ਵੀ, ਉਹ ਉਹਨਾਂ ਪਰਿਵਾਰਾਂ ਚੋਂ ਆਏ ਜਿੱਥੇ ਸਿੱਖੀ ਦਾ ਅਸਰ ਸੀ ਜਾਂ ਜਿੱਥੇ ਗੁਰਬਾਣੀ ਦਾ ਅਸਰ ਸੀ। ਤੇ ਇਹ ਬ੍ਰਹਮ ਸੰਧੂ ਹੋਰਾਂ ਤੇ ਵੀ ਇਹ ਗੱਲ ਜਿਹੜੀ ਆ ਉਹ ਲਾਗੂ ਹੁੰਦੀ ਹੈ। ਪਰ ਇਹ ਹੈ ਕਿ ਇੱਕ ਹੁੰਦਾ ਕਿ ਜ਼ਾਹਰਾ ਤੌਰ ਤੇ ਹੱਥ ਖੜਾ ਕਰਕੇ ਕਹਿਣਾ ਕਿ ਮੈਂ ਮਾਰਕਸਵਾਦੀ ਹਾਂ, ਮੈਂ ਲੈਫਟਿਸਟ ਹਾਂ, ਏਦਾਂ ਦੀ ਗੱਲ ਉਹ ਬ੍ਰਹਮ ਸਿੰਘ ਐ ਨੀ ਸੀ ਕਰਦੇ, ਜਿਵੇਂ ਸੰਤੋਖ ਸਿੰਘ ਧੀਰ ਕਰਦੇ ਸੀ ਉਵੇਂ ਨੀ ਸੀ ਕਰਦੇ, ਤੇ ਜਾਂ ਹੋਰ ਬਹੁਤ ਸਾਰੇ ਕਰਦੇ, ਕਿਉਂਕਿ ਉਹ ਇੱਕ ਅਧਿਆਪਕ ਸੀ, ਟੀਚਰ ਸੀ, ਟੀਚਰ ਦੀਆਂ ਹੋਰ ਵੀ ਵੱਧ ਜ਼ਿੰਮੇਵਾਰੀਆਂ ਵੱਧ ਜਾਂਦੀਆਂ, ਕਿਉਂਕਿ ਉਹਨਾਂ ਨੇ ਜਿਹੜਾ ਯੂਥ ਯੰਗ ਜਿਹੜੇ ਅੱਗੋਂ ਬੱਚੇ ਆ ਜਾਂ ਉਹਨਾਂ ਨੂੰ ਪੜ੍ਹਾਉਣਾ ਹੈ, ਉਹਨਾਂ ਨੂੰ ਵੀ ਸਮਾਜ ਵੱਲ ਤੋਰਨਾ, ਪਰ ਫਿਰ ਉਹ ਕਿਸੇ ਇੱਕ ਧਾਰਾ ਨਾਲ ਜੇ ਜੁੜ ਜਾਂਦੇ ਆ ਤੇ ਉਵੇਂ ਉਹ ਬੱਚਿਆਂ ਨੂੰ ਸਹੀ ਨਹੀਂ ਪੜ੍ਹਾ ਸਕਦੇ, ਕਿਉਂਕਿ ਉਹਨਾਂ ਦੇ ਜਿਹੜਾ ਦਿਮਾਗ ਨੂੰ ਜਿਵੇਂ ਤੁਸੀਂ ਇੱਕ ਸੇਧ ਦੇਣੀ ਹੁੰਦੀ ਉਹ ਸੇਧ ਫਿਰ ਸਹੀ ਨਹੀਂ ਦੇ ਸਕਦੇ। ਇਹ ਚ ਕੋਈ ਸ਼ੱਕ ਹੀ ਨਹੀਂ, ਮੈਂ ਪਹਿਲਾਂ ਵੀ ਕਿਹਾ ਸੀ ਕਿ ਉਹ ਪੂਰੇ ਦੇ ਪੂਰੇ ਮਾਰਕਸਵਾਦ ਤੋਂ ਜਿਹੜਾ ਸੀ ਉਹ ਪ੍ਰਭਾਵਿਤ ਰਹੇ ਨੇ ਤੇ ਹੈਗੇ ਵੀ ਨੇ, ਤੇ ਉਹਨਾਂ ਨੂੰ ਲੱਗਦਾ ਵੀ ਇਹੀ ਹੈ ਕਿ ਜਿਹੜੀ ਉਹ ਇਜ਼ਮ ਹੈ ਜਾਂ ਜਿਹੜੀ ਉਹ ਧਾਰਾ ਸੀ ਮਾਰਕਸਵਾਦ ਦੀ, ਇੱਕ ਸਮਾਜਿਕ ਸੱਭਿਆਚਾਰਕ ਜਿਹੜੀ ਉਹ ਇੱਕ ਤਰੀਕੇ ਦੀ ਜਾਂ ਰਾਜਨੀਤਿਕ ਜਿਹੜੀ ਧਾਰਾ ਵਿਚਾਰਧਾਰਾ, ਤੇ ਉਹ ਸਹੀ ਮੰਨਦੇ ਆ ਉਹਨੂੰ, ਅੱਜ ਵੀ ਕੋਈ ਕਿਤੇ ਫੇਲ ਹੋਇਆ ਨੀ ਜਿਹੜਾ ਹੈ ਉਹ ਮੰਨਦੇ, ਜਿਵੇਂ ਬਹੁਤ ਸਾਰੇ ਕਹਿੰਦੇ ਵੀ ਇਹ ਤਾਂ ਹੁਣ ਫੇਲ ਹੋ ਗਿਆ ਜੀ। ਤੇ ਪਰ ਇਹ ਕਿ ਉਹ ਲੋਕਾਂ ਤੋਂ ਜਿਹੜੀ ਲੋਕਾਂ ਦੇ ਵਿੱਚ ਜਿਹੜੀ ਗੱਲ ਚੱਲਦੀ ਹੈ ਜਾਂ ਜਿਹੜੀ ਲੋਕਾਂ ਦੀ ਵਿਚਾਰਧਾਰਾ ਉਹ ਤੋਂ ਮੁਨਕਰ ਨਹੀਂ ਹੁੰਦੇ, ਜਿਵੇਂ ਭੱਜੀਆਂ ਬਾਣੀਆਂ ਦਾ ਮੈਂ ਜ਼ਿਕਰ ਕੀਤਾ ਸੀ, ਉਹ ਕਹਿੰਦਾ ਵੀ ਤੁਹਾਡਾ ਇਨਕਲਾਬ ਊਠ ਦੇ ਬੁੱਲ ਵਾਂਗੂ ਲਟਕਦੇ ਹੈ ਡਿੱਗਿਆ ਕਦੇ ਨਾ, ਤੇ ਉਹ ਏਦਾਂ ਦਾ ਸਟੈਰ ਵੀ ਕਰਦੇ ਆ ਉਸ ਗੱਲ ਤੇ। ਹੁਣ ਉਹਦੇ ਚ ਇਹ ਨੀ ਕਿ ਉਹ ਉੱਥੇ ਗੈਰ ਮਾਰਕਸਵਾਦੀ ਹੋ ਜਾਂਦੇ ਆ, ਤੇ ਪਰ ਉਹਨਾਂ ਨੇ ਇਹ ਨੀ ਕਦੇ ਵੀ ਏਦਾਂ ਨਾਰੇ ਦੇ ਲੈਵਲ ਤੇ ਕੀਤਾ ਹੋਵੇ ਜਾਂ ਆਪਣੀਆਂ ਕਹਾਣੀਆਂ ਕਿਤੇ ਏਦਾਂ ਨਾਰੇ ਦੇ ਲੈਵਲ ਤੇ ਲਿਖੇ ਹੋਣ, ਕਿਉਂਕਿ ਬਹੁਤ ਸਾਰੇ ਜਿਵੇਂ ਗੁਰਸ਼ਰਨ ਭਾਜੀ ਸੀ, ਗੁਰਸ਼ਰਨ ਭਾਜੀ ਦੇ ਜਿੰਨੇ ਵੀ ਨਾਟਕ ਨੇ ਸਾਰੇ ਨੇ ਲੋਕ ਪੱਖੀ ਨੇ ਸਾਰਾ ਕੁਛ ਹੈ, ਪਰ ਗੁਰਸ਼ਰਨ ਭਾਜੀ ਇੱਕ ਥਾਪੜ ਕੇ ਕਹਿੰਦੇ ਸੀ ਸਟੇਜਾਂ ਤੇ, ਲੈਕਚਰ ਵੀ ਦਿੰਦੇ ਸੀ ਕਿਵੇਂ ਮਾਰਕਸਵਾਦੀ ਆ, ਤੇ ਉਹ ਕਈ ਵਾਰੀ ਆਪਣੇ ਨਾਟਕ ਦੇ ਵਿੱਚ ਵੀ ਉਹ ਸਾਰੀ ਗੱਲ ਉਹ ਸਲੋਗਨ ਦੇ ਲੈਵਲ ਤੇ ਜਿਹੜੇ ਉਹ ਲੈ ਕੇ ਆਉਂਦੇ ਸੀ, ਪਰ ਬ੍ਰਹਮ ਸੰਧੂ ਚ ਇਹ ਗੱਲ ਹੈ ਨੀ। ਬ੍ਰਹਮ ਸੰਧੂ ਦੇ ਵਿੱਚ ਜਿਹੜਾ ਵਿਸ਼ਾ ਪੱਖ ਤੋਂ, ਥੀਮ ਦੇ ਪੱਖ ਤੋਂ ਤੇ ਬਾਕੀ ਪਾਤਰ ਉਸਾਰੀ ਦੇ ਪੱਖ ਤੋਂ ਜਿਹੜਾ ਮਾਨਵਵਾਦੀ ਜਿਹੜਾ ਅੰਸ਼ ਹੈ ਉਹ ਭਾਰੂ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜੀ ਉਹਦੀ ਲੇਟੈਸਟ ਕਹਾਣੀ ਸੀ ਮੈਂ ਰੋ ਨਾ ਲਵਾਂ ਇੱਕ ਵਾਰ, ਤੇ ਉਹਦੇ ਚ ਉਹ ਬੰਦੇ ਦੇ ਅੰਦਰਲੀ ਜਿਹੜੀ ਮਾਨਸਿਕਤਾ, ਬੰਦਾ ਕਿਵੇਂ ਬੁੱਝ ਜਾਂਦਾ ਇੱਕੋ ਦਮ ਫਿਰ ਇੱਕੋ ਦਮ ਰੋਸ਼ਨ ਹੁੰਦਾ ਤੇ ਕਿਵੇਂ ਟੁੱਟ ਰਿਹਾ ਬੰਦਾ ਅੰਦਰੋਂ, ਤੇ ਉਹਦੇ ਰਾਹੀਂ ਜਿਹੜੀ ਹੈ ਪੂਰੇ ਦਲਿਤ ਸਮਾਜ ਦੀ ਜਿਹੜੀ ਉਹ ਗੱਲ ਕੀਤੀ ਹੈ। ਸੋ ਇਹ ਬਹੁਤ ਵੱਡਾ ਗੁਣ ਜਿਹੜਾ ਹੈਗਾ ਉਹ ਹੈਗਾ ਬ੍ਰਹਮ ਸੰਧੂ ਦੀ ਲਿਖਤ ਦੇ ਵਿੱਚ ਤੇ ਉਹਦੀ ਚੇਤਨਾ ਦੇ ਵਿੱਚ।
0: ਵਾਕਈ ਅਰੇ ਬੜਾ ਸਹੀ ਵੀ ਬੜਾ ਜਵਾਬ ਵੀ ਕਾਫੀ ਵਾਜਬ ਲੱਗਦਾ ਹੈਗਾ ਕਿ ਕਿਸੇ ਇੱਕ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਤੇ ਫਿਰ ਤੁਸੀਂ ਕਿਸ ਤਰੀਕੇ ਦੇ ਨਾਲ ਸਾਹਿਤ ਸਿਰਜੋਗੇ। ਪਰ ਬਹੁਤ ਸ਼ੁਕਰੀਆ ਪ੍ਰੀਤਮ ਭਾਅ ਜੀ, ਧੰਨਵਾਦ ਤੁਹਾਡਾ। ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ, ਗੱਲ ਅੱਜ ਬ੍ਰਹਮ ਸਿੰਘ ਸੰਧੂ ਹੋਰਾਂ ਦੀ ਹੋਈ, ਕਹਾਣੀਕਾਰ ਦੇ ਤੌਰ ਤੇ, ਇੱਕ ਸਾਹਿਤਕਾਰ ਦੇ ਤੌਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਹਿਤ ਰਚਿਆ। ਪਰ ਕਿਉਂਕਿ ਸਮਾਂ ਵੀ ਬਚਦਾ ਹੈਗਾ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੰਨੀ ਕੁ ਲਿਬਰਟੀ ਲੈ ਵੀ ਸਕਦੇ ਹਾਂ ਕਿ ਹੁਣ ਜਦੋਂ ਅੱਜ ਸਾਹਿਤ ਦੀ ਗੱਲ ਹੋਈ ਹੋਵੇ ਤੇ ਬਾਰ ਬਾਰ ਚੌਥੀ ਕੂਟ ਦੀ ਗੱਲ ਜਦੋਂ ਹੋ ਰਹੀ ਹੈ ਤਾਂ ਕਿਉਂ ਨਾ ਫਿਰ ਚੌਥੀ ਕੂਟ ਕਹਾਣੀ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਜਾਵੇ। ਰੇਡੀਓ ਹਾਂਜੀ 1674 AM ਤੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ।

ਜਿਉਂ ਹੀ ਸੂਰਜ ਦੂਰ ਪੱਛਮ ਦੇ ਵਿੱਚ ਉੱਚੇ ਲੰਮੇ ਰੁੱਖਾਂ ਦੇ ਵਿੱਚੋਂ ਦੀ ਹੇਠਾਂ ਤੇ ਫਿਰ ਹੋਰ ਹੇਠਾਂ ਹੋਣ ਲੱਗਾ, ਮੇਰਾ ਦਿਲ ਵੀ ਜਿਵੇਂ ਧੱਕ ਕਰਕੇ ਬੈਠਣ ਲੱਗਾ। ਮੈਂ ਕਦੀ ਘੜੀ ਵੱਲ, ਕਦੀ ਬੱਸ ਦੀ ਚਾਲ ਤੇ ਬੱਸ ਦੇ ਡਰਾਈਵਰ ਦੇ ਵੱਲ ਤੇ ਫਿਰ ਬਾਹਰ ਪਸਰ ਰਹੇ ਸ਼ਾਮ ਦੇ ਹਨੇਰੇ ਵੱਲ ਦੇਖ ਰਿਹਾ ਸਾਂ। ਸਜੇ ਹੱਥ ਨਾਲ ਦੀ ਸੀਟ ਤੇ ਬੈਠੇ ਜੁਗਲ ਕਿਸ਼ੋਰ ਦੇ ਚਿਹਰੇ ਵੱਲ ਵੇਖ ਕੇ ਉਹਦੇ ਚਿਹਰੇ ਤੋਂ ਭੈ ਤੇ ਚਿੰਤਾ ਦੇ ਚਿੰਨ ਤਲਾਸ਼ ਕਰਨ ਲੱਗਾ ਤਾਂ ਅੱਗੋਂ ਮੁਸਕਰਾ ਪਿਆ ਸੀ। ਇਹ ਡਰਾਈਵਰ ਵੀ ਬੜੀ ਕੁੱਤੀ ਸ਼ੈ ਹੈ, ਅੱਗੋਂ ਕੋਈ ਚੀਜ਼ ਆਉਂਦੀ ਹੈ ਤੇ ਹੌਲੀ ਕੱਢ ਲੈਂਦਾ, ਜਿਵੇਂ ਅਗਲੇ ਨੂੰ ਆਖਦਾ ਹੋਵੇ ਮਹਾਰਾਜ ਪਹਿਲਾਂ ਤੁਸੀਂ ਲੰਘਾ ਲਓ, ਮੈਂ ਆਖੋ ਤਾਂ ਪਾਸੇ ਕਰਕੇ ਹੋ ਰੁਕ ਦਿੰਦਾ। ਕਿਸੇ ਬੱਕਰੀ ਦੀ ਔਲਾਦ। ਤੇ ਉਸਨੇ ਨਾ ਪਸੰਦਗੀ ਦੇ ਅੰਦਾਜ਼ ਦੇ ਵਿੱਚ ਸਿਰ ਪਾਸੇ ਨੂੰ ਮਾਰਿਆ। ਉਸਦੀ ਗੱਲ ਦਾ ਜਵਾਬ ਦੇਣ ਦੀ ਥਾਂ ਮੈਂ ਬੱਸ ਵਿਚਲੀਆਂ ਪੱਗਾਂ ਵਾਲੀਆਂ ਤੇ ਪਟਿਆਂ ਵਾਲੀਆਂ ਸਵਾਰੀਆਂ ਦੀ ਗਿਣਤੀ ਕਰਨ ਲੱਗਾ। ਪੱਗਾਂ ਵਾਲੀਆਂ ਸਵਾਰੀਆਂ ਦੀ ਗਿਣਤੀ ਦੇ ਵਿੱਚ ਦੋ ਵੱਧ ਸੀ। ਮੈਂ ਪਰੇਸ਼ਾਨ ਜਿਹਾ ਹੋ ਗਿਆ, ਇੰਝ ਲੱਗਾ ਜਿਵੇਂ ਕਾਲੀ ਤੇ ਭੁਲੇਖੇ 'ਚ ਸਵਾਲ ਗਲਤ ਨਿਕਲ ਗਿਆ ਹੋਵੇ। ਰਕਮ ਮੇਟ ਕੇ ਮੈਂ ਇੱਕ ਵਾਰ ਫਿਰ ਗਿਣਤੀ ਕੀਤੀ। ਹੁਣ ਦੋਵੇਂ ਤਰ੍ਹਾਂ ਦੀਆਂ ਸਵਾਰੀਆਂ ਬਰਾਬਰ ਬਰਾਬਰ ਸੀ। ਮੈਂ ਜਿਵੇਂ ਹਾਰਦਾ ਹਾਰਦਾ ਬਚ ਗਿਆ ਸੀ। ਸੁੱਖ ਦਾ ਸਾਹ ਲੈ ਕੇ ਇੱਕ ਪਲ ਸੀਟ ਦੇ ਨਾਲ ਢੋ ਲਾ ਲਈ, ਜੇਬ 'ਚੋਂ ਛੋਟੀ ਕੰਘੀ ਕੱਢ ਕੇ ਵਾਲਾਂ 'ਚ ਫੇਰਨ ਲੱਗਾ। ਫਿਰ ਕੰਘੀ ਜੇਬ 'ਚ ਪਾ ਕੇ ਬਾਰੀ ਵਿੱਚੋਂ ਬਾਹਰ ਫੈਲ ਰਹੇ ਸ਼ਾਮ ਦੇ ਘੁਸਮੁਸੇ ਦੇ ਵਿੱਚ ਨਜ਼ਰ ਗੱਢ ਦਿੱਤੀ। ਹਨੇਰੇ ਵੱਲ ਵੇਖਦਿਆਂ ਹੀ ਜਿਵੇਂ ਪਲ ਭਰ ਮਿਲੇ ਸੁੱਖ ਤੇ ਫਿਰ ਸਿਆਹੀ ਫੈਲ ਗਈ। ਸੂਰਜ ਡੁੱਬਣ ਤੋਂ ਬਾਅਦ ਬੱਸ ਵਿੱਚ ਸਫ਼ਰ ਕਰਨਾ ਤਾਂ ਮੌਤ ਦੇ ਨਾਲ ਤੁਰਨਾ ਹੁੰਦਾ, ਤੇ ਫਿਰ ਇਸ ਦਿਸ਼ਾ ਦੇ ਵਿੱਚ। ਪਿਛਲੇ ਦਿਨੀ ਦਿੱਲੀ ਰਹਿੰਦੀ ਮੇਰੀ ਭੂਆ ਦੇ ਪੁੱਤ ਰਾਕੇਸ਼ ਦੀ ਚਿੱਠੀ ਆਈ ਸੀ। ਉਹਨੇ ਲਿਖਿਆ ਸੀ, ਜੀਤਾ ਬੜਾ ਕਰਦਾ ਸੀ ਕਿ ਸ਼ੀਲਾ ਦੇ ਵਿਆਹ 'ਤੇ ਹਾਜ਼ਰ ਹੁੰਦਾ, ਪਰ ਭਰਾਵਾ ਸੱਚੀ ਪੁੱਛੋ ਤਾਂ ਪਹਿਲੀ ਗੱਲ ਪੰਜਾਬ ਆਉਂਦਿਆਂ ਹੀ ਡਰ ਲੱਗਦਾ, ਅਤੇ ਪੰਜਾਬ ਦੇ ਵਿੱਚ ਅੱਗੇ ਅੰਮ੍ਰਿਤਸਰ ਆਉਣਾ, ਛੋਟੇ ਹੁੰਦਿਆਂ ਨਾਨੀ ਕੋਲ ਸੁਣੀ ਚੌਥੀ ਕੂਟ ਵਾਲੀ ਉਸ ਬਾਤ ਦੀ ਯਾਦ ਦਵਾ ਦਿੰਦਾ। ਯਾਦ ਆ ਨਾ ਤੈਨੂੰ ਉਹ ਬਾਤ, ਆਪਾਂ ਇਕੱਠਿਆਂ ਰਜਾਈ ਦੀ ਬੁੱਕਲ 'ਚ ਬੈਠ ਕੇ ਉਹ ਤੋਂ ਕਈ ਵਾਰ ਸੁਣੀ ਸੀ। ਉਦੋਂ ਜਦੋਂ ਚੌਥੀ 'ਚ ਪੜ੍ਹਦੇ ਹਾਂ ਮੈਂ 3 ਮਹੀਨੇ ਤੁਹਾਡੇ ਕੋਲ ਅੰਮ੍ਰਿਤਸਰ ਰਿਹਾ ਸੀ, ਮੈਨੂੰ ਮਿਆਦੀ ਬੁਖਾਰ ਹੋ ਗਿਆ ਸੀ। ਸਿਰਾਜ਼ੀ ਹੋਣ 'ਤੇ ਮੈਨੂੰ ਨਾਨੀ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਲਿਆਈ ਸੀ। ਸਰੋਵਰ ਵਿੱਚ ਇਸ਼ਨਾਨ ਕਰਵਾ ਕੇ ਦੁੱਖ ਭੰਜਨੀ ਬੇਰੀ ਹੇਠਾਂ ਸ਼ਾਮੀ ਸੌਣ ਲੱਗਿਆਂ, ਦਿਨੇ ਉੱਠਣ ਲੱਗਿਆਂ, ਰੋਟੀ ਖਾਣ ਲੱਗਿਆਂ ਉਹ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਕਰਦੀ ਰਹਿੰਦੀ ਸੀ। ਜੀ ਤੇ ਕਰਦਾ ਉਸ ਦੈਵੀ ਸੂਰਤ ਦੇ ਦਰਸ਼ਨ ਕਰ ਜਾਵਾਂ। ਪਤਾ ਨਹੀਂ ਹੋਰ ਕਿੰਨੇ ਕੁ ਸਾਲ, 6 ਮਹੀਨੇ। ਬਸ ਭਰਾਵਾ ਡਰਦਾ ਨਹੀਂ ਆ ਰਿਹਾ, ਬਹਾਨਾ ਹੋਰ ਕੋਈ ਹੈ ਨਹੀਂ। ਇਹ 500 ਰੁਪਏ ਦਾ ਡਰਾਫਟ ਭੇਜ ਰਿਹਾ, ਭੈਣ ਨੂੰ ਮੇਰੇ ਵੱਲੋਂ ਕੋਈ ਚੀਜ਼ ਲੈ ਦੇਈਂ, ਅਤੇ ਮਾਮੇ ਮਾਮੀ ਕੋਲੋਂ ਮੇਰੇ ਵੱਲੋਂ ਮੁਆਫ਼ੀ ਮੰਗ ਲਈ। ਉਂਝ ਬੰਦਾ ਭਾਵੇਂ ਕਿੱਡਾ ਵੀ ਕਿਉਂ ਨਾ ਹੋ ਜਾਵੇ, ਨਾਨਕੇ ਆਉਣ ਨੂੰ ਭਲਾ ਕਿਹਦਾ ਜੀ ਨਹੀਂ ਕਰਦਾ। ਪਰ ਮੇਰੇ ਮਨ ਵਿੱਚ ਛੋਟੇ ਹੁੰਦਿਆਂ ਦਾਦੀ ਤੋਂ ਸੁਣੀ ਰਾਜਕੁਮਾਰ ਵਾਲੀ ਉਹ ਬਾਤ ਘੁੰਮ ਰਹੀ ਸੀ, ਜਿਸ ਅੱਗੇ ਇਹ ਸ਼ਰਤ ਲਾ ਦਿੱਤੀ ਸੀ ਕਿ ਉਹ 3 ਕੂਟਾਂ ਵੱਲ ਤਾਂ ਬੇਫਿਕਰੀ ਵੱਲ ਨਾਲ ਜਾ ਸਕਦਾ, ਪਰ ਚੌਥੀ ਕੂਟ ਵੱਲ ਨਹੀਂ, ਕਿਉਂਕਿ ਚੌਥੀ ਕੂਟ ਵੱਲ ਜਾਇਆ ਪੈਰ ਪੈਰ 'ਤੇ ਮੋੜ ਮੋੜ 'ਤੇ ਉਸਦੀ ਜਾਨ ਨੂੰ ਖਤਰਾ ਸੀ। ਚੌਥੀ ਕੂਟ ਵੱਲ ਗਿਆ ਤਾਂ ਉਹ ਜਿਉਂਦਾ ਵਾਪਸ ਨਹੀਂ ਸੀ ਆ ਸਕਦਾ, ਪਰ ਉਸ ਰਾਜਕੁਮਾਰ ਦੀ ਜਗਿਆਸਾ ਅਤੇ ਬਹਾਦਰੀ ਉਸਨੂੰ ਚੌਥੀ ਕੂਟ ਵੱਲ ਤਾਂ ਲੈ ਹੀ ਗਈ, ਅਤੇ ਉਹ ਸਭ ਖਤਰਿਆਂ ਦੇ ਨਾਲ ਇਕੱਲਾ ਹੀ ਜੂਝ ਕੇ ਸਿਰਫ ਜਿਉਂਦਾ ਹੀ ਵਾਪਸ ਨਹੀਂ ਸੀ ਪਰਤਿਆ, ਕਈ ਕੁਝ ਅਣਮੁੱਲਾ ਪ੍ਰਾਪਤ ਕਰਕੇ ਵੀ ਪਰਤਿਆ ਸੀ। ਨਾਂ ਨੂੰ ਤਾਂ ਮੇਰਾ ਨਾਂ ਵੀ ਰਾਜਕੁਮਾਰ ਸੀ, ਪਰ ਮੈਂ ਬਾਤਾਂ ਵਾਲਾ ਰਾਜਕੁਮਾਰ ਥੋੜ੍ਹਾ ਸੀ। ਮੈਂ ਤਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਦੂਰ ਦਰਾੜ ਦੇ ਬਾਰਡਰ ਦੇ ਇੱਕ ਪਿੰਡ ਦੇ ਹਾਈ ਸਕੂਲ ਦਾ ਕਲਰਕ ਸਾਂ, ਜਿਸਦੇ ਮਨ ਵਿੱਚ ਸਿਰਫ ਇੰਨੀ ਕੁ ਜਗਿਆਸਾ ਸੀ ਕਿ ਬਸ ਛੇਤੀ ਤੋਂ ਛੇਤੀ ਜਲੰਧਰ ਪਹੁੰਚੇ, ਘੱਟੋ ਘੱਟ ਆਖਰੀ ਗੱਡੀ ਤੋਂ ਪਹਿਲਾਂ ਜੋ ਜਲੰਧਰੋਂ ਅੰਮ੍ਰਿਤਸਰ ਨੂੰ ਚੱਲਦੀ ਹੈ। ਅਤੇ ਬਹਾਦਰੀ, ਉਂਝ ਜਿਹਨਾਂ ਪਿੰਡਾਂ ਵਿੱਚ ਜਾ ਕੇ ਮੈਂ ਡਿਊਟੀ ਦਿੰਦਾ, ਉੱਥੇ ਡਿਊਟੀ ਦੇਣਾ ਵੀ ਸਾਡੀ ਦਿੱਖ ਦੇ ਬੰਦਿਆਂ ਦੇ ਲਈ ਬਹਾਦਰੀ ਤੋਂ ਘੱਟ ਤਾਂ ਹੈ ਨਹੀਂ, ਨਾਲੇ ਕਾਹਦੀ ਬਹਾਦਰੀ ਹੋਣ।
ਪਤਾ ਨਹੀਂ ਤੁਹਾਡੇ ਸੱਜਿਓਂ ਖੱਬਿਓਂ ਕਦੋਂ ਕਿਸੇ ਨੇ ਕਿਸ ਨੂੰ ਗੋਲੀ ਮਾਰ ਦੇਣੀ ਹੈ। ਤੁਹਾਨੂੰ ਦੁਸ਼ਮਣ ਦਾ, ਉਹਦੀ ਦਾ, ਉਹਦੇ ਹਮਲੇ ਕਰਨ ਵੇਲੇ ਦਾ ਕੋਈ ਪਤਾ ਹੀ ਨਹੀਂ ਹੁੰਦਾ। ਮੇਰੇ ਐਨ ਸਿਰ ਦੇ ਉੱਤੇ ਬੱਸ ਦੀ ਬੱਤੀ ਜਗ ਪਈ ਅਤੇ ਉਸਦੇ ਨਾਲ ਹੀ ਛੱਤ 'ਤੇ ਲਿਖੀਆਂ ਲਾਈਨਾਂ ਉਗੜ ਆਈਆਂ। ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਦਾਰ ਹੋਏਗੀ। ਲਾਈਨਾਂ ਪੜ੍ਹ ਕੇ ਮੈਂ ਜੁਗਲ ਵੱਲ ਦੇਖ ਕੇ ਮੁਸਕਰਾਇਆ ਅਤੇ ਕਦਿਓਂ ਪੜ੍ਹੀ ਗੱਲ ਉਸਨੂੰ ਸੁਣਾਈ। ਇੱਥੇ ਹੁਣ ਇਹ ਵੀ ਲਿਖ ਛੱਡਣਾ ਚਾਹੀਦਾ, ਸਵਾਰੀ ਆਪਣੀ ਜਾਨ ਦੀ ਵੀ ਆਪ ਜ਼ਿੰਮੇਦਾਰ ਹੋਏਗੀ। ਜੁਗਲ ਹੱਸ ਪਿਆ ਅਤੇ ਉਸ ਛੱਤ ਦੇ ਦੂਜੇ ਪਾਸੇ ਲਿਖੀ ਇੱਕ ਹੋਰ ਸਤਰ ਵੱਲ ਇਸ਼ਾਰਾ ਕੀਤਾ ਅਤੇ ਫਿਰ ਪੜ੍ਹਨ ਲੱਗਾ। ਸਿਰ 'ਤੇ ਬਾਜ਼ੂ ਬਾਹਰ ਨਾ ਕੱਢੋ ਜੀ, ਅਤੇ ਫਿਰ ਬੱਸਾਂ ਦੇ ਵਿੱਚ ਆ ਵੜਨ ਵਾਲੇ ਪਿਸਤੌਲ ਧਾਰੀਆਂ ਅਤੇ ਹਵਾਲੇ ਦੇ ਨਾਲ ਆਪ ਹੀ ਆਖਣ ਲੱਗਾ, ਸਿਰ 'ਤੇ ਬਾਜ਼ੂ ਬਾਹਰ ਨਾ ਕੱਢੋ ਜੀ, ਅਸੀਂ ਅੰਦਰ ਹੀ ਆ ਰਹੇ ਹਾਂ। ਅਸੀਂ ਆਪਣੇ ਆਪ 'ਤੇ ਹੱਸਣ ਦਾ ਯਤਨ ਕੀਤਾ ਪਰ ਸਾਡੇ 'ਚ ਹਾਸਾ ਵੀ ਸਹਿਮ ਦੇ ਨਾਲ ਰਲਿਆ ਹੋਇਆ ਸੀ। ਚੰਡੀਗੜ੍ਹ DPI ਦੇ ਦਫ਼ਤਰੋਂ ਜੁਗਲ ਦਾ ਕੰਮ ਕਰਵਾ ਕੇ ਅੱਡੇ 'ਤੇ ਪਹੁੰਚੇ ਤਾਂ 5 ਮਿੰਟ ਪਹਿਲਾਂ ਅੰਮ੍ਰਿਤਸਰ ਨੂੰ ਜਾਣ ਵਾਲੀ ਆਖਰੀ ਬੱਸ ਚੱਲ ਚੁੱਕੀ ਸੀ। ਆਖਰੀ ਬੱਸ ਲੰਘ ਜਾਵੇ ਅਤੇ ਰਹਿਣ ਦੇ ਲਈ ਕੋਈ ਠਾੜ ਨਾ ਹੋਵੇ ਅਤੇ ਸਾਡੇ ਵਰਗੇ ਲੋਕਾਂ ਦੇ ਲਈ ਜੋ ਮੁਸ਼ਕਲ ਬਣਦੀ ਹੈ ਨਾ, ਉਹਦਾ ਅੰਦਾਜ਼ਾ ਨਹੀਂ ਲਾ ਸਕਦੇ। ਖਾਸ ਤੌਰ 'ਤੇ ਅਜੋਕੇ ਸਮਿਆਂ 'ਚ ਜਦੋਂ ਰਹਿਣ ਦੀ ਨਹੀਂ ਜਾਣ ਬਚਾਉਣ ਦੀ ਸਮੱਸਿਆ ਵੀ ਸਿਰ 'ਤੇ ਖੜ੍ਹੀ ਹੁੰਦੀ ਹੈ। ਰਾਤ ਨੂੰ ਅੰਮ੍ਰਿਤਸਰ ਪੁੱਜਣਾ ਲਾਜ਼ਮੀ ਸੀ। ਅੱਜ ਘਰ ਮੁੜ ਆਉਣ ਦੀ ਪੱਕੀ ਕਰਕੇ ਆਏ ਸੀ। ਰਾਤ ਘਰ ਨਾ ਪਹੁੰਚਣ ਦਾ ਮਤਲਬ ਦੋਹਾਂ ਘਰਾਂ ਦੇ ਜੀਆਂ ਨੂੰ ਸਾਰੀ ਰਾਤ ਭੈ ਅਤੇ ਚਿੰਤਾ ਦੀ ਸੂਲੀ 'ਤੇ ਟੰਗੀ ਰੱਖਣਾ। ਸ਼ਾਦੀ ਗਮੀ 'ਤੇ ਜਾਣ ਤੋਂ ਬਿਨਾਂ ਮੈਂ ਹੁਣ ਕਦੀਓ ਰਾਤ ਨੂੰ ਬਾਹਰ ਨਿਕਲਦਾ ਸੀ ਜਾਂ ਠਹਿਰਦਾ ਸੀ। ਸੂਰਜ ਡੁੱਬਣ 'ਤੇ ਅੰਦਰ ਵੜ ਕੇ ਘਰ ਦੇ ਦਰਵਾਜ਼ੇ ਬੰਦ ਕਰ ਲਈਦੇ ਸੀ। ਇੱਕ ਹੋਰ ਗੱਲ ਵੀ ਸੀ, ਸਵੇਰੇ ਹੀ ਮੇਰੇ ਕੁਲੀਗ ਮਾਸਟਰ ਹਰਚਰਨ ਸਿੰਘ ਦੀ ਕੁੜੀ ਦਾ ਵਿਆਹ ਵੀ ਸੀ। ਹਰਚਰਨ ਚੰਗਾ ਬੰਦਾ ਸੀ। ਮੇਰੀ ਭੈਣ ਸ਼ੀਲਾ ਦੇ ਵਿਆਹ 'ਤੇ ਉਹਨੇ 10,000 ਰੁਪਈਆ ਮੈਨੂੰ ਉਧਾਰ ਦਿੱਤਾ ਸੀ, ਜੋ ਮੈਂ ਅਜੇ ਵੀ ਉਸਨੂੰ ਮੋੜਨਾ। ਉਂਝ ਵੀ ਉਸ ਤੋਂ ਤੇਲ ਕਢਾਉਣ ਲਈ ਤੋਰੀਆਂ, ਬਾਸਮਤੀ ਦੇ ਚੌਲ, ਗੁੜ, ਗੰਨੇ ਲੋੜ ਅਨੁਸਾਰ ਲੈ ਆਈਦੇ ਸੀ। ਆਪਾਂ ਵੀ ਕਦੇ ਉਸ ਦੇ ਨਾਲ ਬਾਹਾਂ ਵਾਲੀ ਕੀਤੀ ਨਹੀਂ। ਕਦੇ FC ਬਾਰ ਦਾ ਕੇਸ ਹੋਵੇ ਜਾਂ DO ਦਫ਼ਤਰ ਦਾ ਕੋਈ ਕੰਮ ਹੋਵੇ, ਆਪਾਂ ਕਰਵਾ ਕੇ ਹੀ ਦੇਈਦਾ ਬਿਨਾਂ ਪੈਸਿਆਂ ਤੋਂ। ਹੁਣ ਜੇ ਸਵੇਰੇ ਨਾ ਪਹੁੰਚਦਾ ਤਾਂ ਉਹਨੇ ਆਖਣਾ ਸੀ, ਉਹਨੇ ਕੀ ਆਖਣਾ ਸੀ? ਮੇਰਾ ਮਨ ਹੀ ਨਹੀਂ ਸੀ ਮੰਨਦਾ ਕਿ ਇੱਕ ਧੀ ਧਿਆਣੀ ਨੂੰ ਸ਼ਗਨ ਪਾਉਣ ਵਾਲੇ ਨਾ ਪਹੁੰਚਾਂ। ਉਂਝ ਵੀ ਰਾਤ ਹੋਟਲਾਂ 'ਚ ਠਹਿਰਨ ਦੀ ਸਾਡੇ ਬਾਊ ਲੋਕਾਂ ਵਿੱਚ ਪਹੁੰਚ ਕਿੱਥੇ ਹੈ? ਰਾਜੂ ਵੇਖ ਲਾ, ਉਹ ਵੀ ਦਿਨ ਸੀ ਜਦੋਂ ਕੰਮ ਮੁਕਾ ਕੇ ਹਲਕਾ ਜਿਹਾ ਪੈਗ ਲਾ ਕੇ ਫਿਲਮ ਵੇਖ ਕੇ ਰਾਤ ਚੰਡੀਗੜ੍ਹ ਬੱਸ 'ਤੇ ਚੱਲ ਕੇ ਅੰਮ੍ਰਿਤਸਰ ਪਹੁੰਚ ਜਾਈਦਾ ਸੀ ਅਤੇ ਘੜੀ ਭਰ ਠੁੱਕਾ ਲਾ ਕੇ ਵੀ ਸਵੇਰੇ ਡਿਊਟੀ 'ਤੇ ਜਾਣ ਦੇ ਲਈ ਤਿਆਰ ਬਰ ਤਿਆਰ ਹੋਈਦਾ ਸੀ। ਮੈਨੂੰ ਜਾਪਿਆ ਉਹ ਪੰਜਾਬ ਤਾਂ ਹੁਣ ਬੀਤੇ ਦਿਨਾਂ ਦੀ ਕਹਾਣੀ ਹੋ ਕੇ ਰਹਿ ਗਿਆ, ਇੱਕ ਸੁਪਨੇ ਵਾਂਗ ਦੂਰ, ਬਹੁਤ ਦੂਰ ਕਿਧਰੇ ਪਿੱਛੇ ਵੱਲ। ਕਿਸੇ ਦੱਸਿਆ ਜਲੰਧਰ ਨੂੰ ਆਖਰੀ ਬੱਸ ਹਾਲੇ ਜਾਣੀ ਸੀ, ਜੇ ਅਸੀਂ ਉਸ 'ਤੇ ਚੜ੍ਹ ਜਾਈਏ ਤਾਂ ਜਲੰਧਰੋਂ ਅੰਮ੍ਰਿਤਸਰ ਨੂੰ ਜਾਣ ਵਾਲੀ ਆਖਰੀ ਗੱਡੀ ਵੀ ਮਿਲ ਸਕਦੀ ਹੈ। ਅਤੇ ਸਾਰਾ ਰਾਹ ਮੇਰਾ ਮਨ ਬੱਸ ਦੀ ਸਪੀਡ ਦੇ ਨਾਲ ਨਾਲ ਨਹੀਂ ਸਗੋਂ ਉਸ ਤੋਂ ਵੀ ਕਿਤੇ ਹੋਰ ਤੇਜ਼ ਦੌੜਦਾ ਰਿਹਾ। ਮੈਂ ਬਾਰ ਬਾਰ ਘੜੀ 'ਤੇ ਟਾਈਮ ਦੇਖਦਾ, ਬਾਰ ਬਾਰ ਗੱਡੀ ਚੱਲਣ ਦੇ ਸਮੇਂ ਤੱਕ ਬਾਕੀ ਬਚੇ ਸਮੇਂ ਨੂੰ ਤਕਸੀਮ ਕਰਕੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਖਰੜ, ਰੋਪੜ, ਨਵਾਂ ਸ਼ਹਿਰ, ਬੰਗਾ, ਫਗਵਾੜਾ, ਬੱਸ ਦੇ ਪਹੁੰਚਣ ਦਾ ਵਕਤ ਮਾਣੀ ਮਨ ਦੇ ਵਿੱਚ ਨਿਸ਼ਚਿਤ ਕਰਦਾ ਰਿਹਾ। ਪਰ ਹਰੇਕ ਥਾਂ 'ਤੇ ਬੱਸ ਮੇਰੇ ਅਨੁਮਾਨ ਤੋਂ ਪਛੜ ਕੇ ਹੀ ਪਹੁੰਚਦੀ ਰਹੀ। ਇੰਝ ਮੈਨੂੰ ਆਪਣੀ ਅਤੇ ਗੱਡੀ ਦੇ ਵਿੱਚ ਜਿਹੜੀ ਵਿਥ ਵੱਧਦੀ ਜਾਪੀ। ਮੈਨੂੰ ਘਬਰਾਹਟ ਜੀ ਹੋਣ ਲੱਗੀ, ਜੇ ਜਲੰਧਰ ਵੀ ਵੇਲੇ ਸਿਰ ਨਾ ਪਹੁੰਚ ਸਕੇ ਤਾਂ? ਮੇਰੇ ਮਨ ਦੇ ਵਿੱਚੋਂ ਹੀ ਜਲੰਧਰ ਵੇਲੇ ਸਿਰ ਨਹੀਂ ਸਗੋਂ ਸੁੱਖਾਂ ਸੁੱਖਾਂ ਦੇ ਨਾਲ ਪਹੁੰਚਣ ਦੀ ਗੱਲ ਤੁਰਨ ਲੱਗ ਪਈ। ਮੈਨੂੰ ਜਾਪਿਆ ਹੁਣੇ ਹੀ ਕੋਈ ਜਣਾ ਡਰਾਈਵਰ ਦੀ ਪੁੜਪੁੜੀ 'ਤੇ ਪਿਸਤੌਲ ਦੀ ਠੰਡੀ ਨਾਲੀ ਰੱਖੇਗਾ ਅਤੇ ਉਸਨੂੰ ਕਿਸੇ ਪਿੰਡ ਦੀ ਲਿੰਕ ਰੋਡ ਵੱਲ ਬੱਸ ਮੁੜਨ ਨੂੰ ਆਖੇਗਾ ਅਤੇ ਦੂਜੇ ਹੀ ਪਲ ਮੇਰੇ ਪਿੱਛੇ ਬੈਠਾ ਸਰਦਾਰ ਆਪਣਾ ਅੱਜ ਸ਼ਾਮ ਦਾ ਸਕੋਰ ਸ਼ੁਰੂ ਕਰਨ ਦੇ ਲਈ ਮੇਰੇ ਤੋਂ ਆਪਣਾ ਖਾਤਾ ਖੋਲ੍ਹੇਗਾ। ਜੁਗਲ ਫਿਰ ਦਿਨਾਂ ਦਾ ਰੋਣਾ ਲੈ ਬੈਠਾ। ਵੇਖ ਲਾ ਉਹ ਦਿਨ ਯਾਰ, ਉਹ ਵੀ ਦਿਨ ਸੀ ਜਦੋਂ ਬੱਸ ਲੰਘ ਜਾਵੇ ਤਾਂ ਲੋਕ ਜਿੱਥੇ ਜੀ ਕਰੇ ਸਰਾਣੇ ਬਾਂਹ ਦੇ ਕੇ ਸੌ ਜਾਂਦੇ ਸੀ। ਇਹਨਾਂ ਨੇ ਕੀ ਕਰਤਾ ਯਾਰ? ਮੈਂ ਉਹਦੀ ਹਾਂ ਦੇ ਵਿੱਚ ਹਾਂ ਮਿਲਾਈ। ਅਚਾਨਕ ਮੇਰੇ ਜ਼ਹਿਨ ਦੇ ਵਿੱਚ ਗਰਾਰੀ ਉਸਦੇ ਆਖਰੀ ਵਾਕ 'ਤੇ ਅੜ ਗਈ, ਇਹਨਾਂ ਨੇ ਕੀ ਕਰਤਾ।
ਮੈਂ ਆਪਣੇ ਮਨ ਨੂੰ ਪੁੱਛਿਆ ਇਹ ਕੌਣ ਸੀ ਜਿਨ੍ਹਾਂ ਨੇ ਇਹ ਸਭ ਕੁਝ ਕਰਤਾ। ਪਰ ਮੇਰੇ ਮਨ ਤੋਂ ਪਹਿਲਾਂ ਹੀ ਸਾਡੇ ਸਕੂਲ ਦਾ ਅੰਮ੍ਰਿਤਸਰੀ ਡੀ ਪੀ ਬੋਲ ਪਿਆ, ਬਾਹਮਣ ਹੋਰ ਕੌਣ, ਉਹ ਹਿੰਦੂ ਹੀ ਨਹੀਂ ਆਖੇਗਾ, ਬਾਹਮਣ ਆਖੇਗਾ। ਬੜਾ ਘਰੋੜ ਕੇ ਫਿਰ ਆਖੇਗਾ ਲੁਟੇਰਾ ਕੌਮ, ਝੂਠੀ ਅਤੇ ਬੇਈਮਾਨ, ਮਿਸਣੀ ਅਤੇ ਧੋਖੇਬਾਜ਼, ਇਹਨਾਂ ਦਾ ਵਸਾ ਨਹੀਂ ਕੀਤਾ ਜਾ ਸਕਦਾ। ਕਦੇ ਪਹਿਲਾਂ ਆਉਂਦੇ ਸੀ ਸਾਡੇ ਨਾਲ ਰਹੋ, ਆਜ਼ਾਦ ਹੋ ਲਈਏ, ਤੁਹਾਡੇ ਰਹਿਣ ਦੇ ਲਈ ਇੱਕ ਖਿੱਤਾ ਦਿਆਂਗੇ, ਆਜ਼ਾਦੀ ਦੇ ਨਿੱਘ ਮਾਣਨ ਦੇ ਲਈ ਆਜ਼ਾਦ ਹੁੰਦਿਆਂ ਹੀ। ਆਖੇ ਤੁਸੀਂ ਤਾਂ ਜਰੈਮ ਪੇਸ਼ਾ ਕੌਮ ਹੋ, ਅਤੇ ਨਿੱਘ ਦਿੱਤਾ ਅਤੇ ਬਲ ਦੇ ਟਾਇਰ ਗਲਾਂ 'ਚ ਪਾ ਅਤੇ ਫਿਰ ਸਮਝੌਤੇ ਕਰਦੇ ਨੇ, ਮੁੱਕਰ ਜਾਂਦੇ ਨੇ, ਅਤੇ ਜੇ ਸਿੰਘ ਖੜਕਾ ਦੜਕਾ ਕਰਦੇ ਨੇ ਤਾਂ ਚੀਕਦੇ ਨੇ ਸਾਰਾ ਹਿੰਦੁਸਤਾਨ ਸਿਰ 'ਤੇ ਚੁੱਕਣਾ ਲਿਆ। ਸੱਚੀ ਗੱਲ ਹੈ, ਆਪਾਂ ਤਾਂ ਕਦੀ ਅੱਗੋਂ ਬੋਲੇ ਹੀ ਨਹੀਂ, ਜਿਹੜਾ ਬੋਲੇ ਅੱਗੋਂ ਜੀ ਜੀ ਕਰ ਛੱਡੀਦਾ। ਗੁੱਸਾ ਤਾਂ ਆਉਂਦਾ ਜਦੋਂ ਸਾਰੀ ਕੌਮ ਨੂੰ ਬੇਈਮਾਨ ਆਖਦਾ ਕੋਈ, ਪਰ ਹੁਣ ਕੋਈ ਸਟਾਫ ਮੈਂਬਰ ਵੀ ਤਾਂ ਨਹੀਂ ਬੋਲਦਾ, ਸਾਰੇ ਉਸ ਦੀ ਗੱਲ ਨੂੰ ਟਾਲਦੇ ਹੀ ਨੇ। ਨਾਲੇ ਬੋਲ ਕੇ ਕੌਣ ਮੌਤ ਨੂੰ ਸਤਾ ਦੇਵੇ।

ਪੌੜੀਆਂ ਤੇ ਖੜੋਤੇ ਕਿਸੇ ਵਿਅਕਤੀ ਨੂੰ ਪੁੱਛਣ ਤੇ ਪਤਾ ਲੱਗਾ ਕਿ ਗੱਡੀ ਤਾਂ ਲੰਘ ਚੁੱਕੀ। ਉਹਨੇ ਕਿਹਾ ਥ੍ਰੀ ਵੀਲਰ ਲੈ ਲਓ, ਹਿੰਮਤ ਕਰੋ, ਤਾਂ ਜਲੰਧਰੋਂ ਗੱਡੀ ਮਿਲ ਸਕਦੀ ਹੈ, ਹਜੇ ਤਾਂ ਥੋੜਾ ਹੀ ਚਿਰ ਹੋਇਆ ਇੱਥੋਂ ਲੰਘੀ ਨੂੰ। ਬੱਸ ਦੇ ਡਰਾਈਵਰ ਨੂੰ ਗਾਲਾਂ ਕੱਢਦੇ ਕਾਲੀ ਕਾਲੀ ਥ੍ਰੀ ਵੀਲਰ ਲੈ ਕੇ ਜਲੰਧਰ ਰੇਲਵੇ ਸਟੇਸ਼ਨ ਤੇ ਪਹੁੰਚਣ ਲੱਗੇ ਤਾਂ ਪਤਾ ਲੱਗਾ ਉੱਥੋਂ ਵੀ ਗੱਡੀ ਤੁਰ ਚੁੱਕੀ ਸੀ। ਮੈਂ ਨਿਰਾਸ਼ਾ 'ਚ ਮੱਥੇ 'ਤੇ ਹੱਥ ਮਾਰਿਆ। ਹੁਣ ਫਿਰ ਜੁਗਲ ਦਾ ਇਹ ਸਹਿਮਿਆ ਹੋਇਆ ਸਵਾਲ ਪਹਿਲਾਂ ਹੀ ਮੇਰੇ ਅੰਦਰ ਬਰਛੇ ਵਾਂਗ ਖੁੱਭਿਆ ਪਿਆ ਸੀ, ਜਿਸ ਦਾ ਜਵਾਬ ਲੱਭਣ ਦੇ ਲਈ ਮੈਂ ਆਪਣੇ ਅੰਦਰ ਦੌੜ ਦੌੜ ਕੇ ਹੱਫ ਚੁੱਕਾ ਸਾਂ। ਹੁਣ ਤਾਂ ਇਹ ਹੋ ਸਕਦਾ ਕਿ ਬਾਤਾਂ ਵਾਲੇ ਪੌਵੇ ਹੋਣ ਪੈਰੀ, ਜਾਂ ਹੋਵੇ ਕੋਈ ਉੱਡਣ ਖਟੋਲਾ ਜਿਸ 'ਚ ਬਹਿ ਕੇ ਆਸਮਾਨ ਦੇ ਰਾਹੀਂ ਪਹੁੰਚ ਜਾਈਏ ਅੰਮ੍ਰਿਤਸਰ। ਪਲੈਟਫਾਰਮ ਉਤਲੇ ਲੱਕੜ ਦੇ ਬੈਂਚ 'ਤੇ ਬੈਠਦੇ ਹੀ ਮੈਂ ਮਹਿਸੂਸ ਕੀਤਾ ਕਿ ਮੇਰੇ ਬੋਲਾਂ ਦੇ ਵਿੱਚ ਬੇਮਲੂਮੀ ਜੀ ਖਿਜਵੀ ਸੀ। ਜੁਗਲ ਮੈਨੂੰ ਕਹਿਣ ਦੀ ਥਾਂ ਸਰਕਾਰ ਨੂੰ ਬੁਰਾ ਭਰਾ ਕਹਿਣ ਲੱਗਾ, ਜਿਸ ਨੇ ਹਨੇਰਾ ਹੋਣ ਤੋਂ ਬਾਅਦ ਬੱਸਾਂ ਦੇ ਨਾਲ ਨਾਲ ਅੰਮ੍ਰਿਤਸਰ ਨੂੰ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਗੱਡੀਆਂ ਦਾ ਜਾਣਾ ਵੀ ਬੰਦ ਕਰ ਦਿੱਤਾ ਹੋਇਆ ਸੀ। ਥੋੜ੍ਹੇ ਚਿਰ ਪਿੱਛੋਂ ਇੱਕ ਗੱਡੀ ਲੁਧਿਆਣੇ ਵੱਲੋਂ ਆਈ ਅਤੇ ਪਲੈਟਫਾਰਮ 'ਤੇ ਆ ਲੱਗੀ। ਮੈਂ ਆਸ ਜਿਹੀ 'ਚ ਬੈਂਚ ਤੋਂ ਉੱਠ ਕੇ ਖੜੋ ਗਿਆ, ਜਿਸ 'ਚੋਂ ਸਵਾਰੀਆਂ ਉਤਰਨੀਆਂ ਸ਼ੁਰੂ ਹੋਈਆਂ। ਮੇਰੇ ਤੋਂ ਪਹਿਲਾਂ ਹੀ ਜੁਗਲ ਨੇ ਇੱਕ ਸਵਾਰੀ ਨੂੰ ਅੱਗੇ ਹੋ ਕੇ ਪੁੱਛ ਲਿਆ, ਇਹ ਅੰਮ੍ਰਿਤਸਰ ਜਾਣੀ ਹੈ? ਨਹੀਂ ਜੀ, ਮੇਰਾ ਖਿਆਲ ਹੈ ਇਹ ਤਾਂ ਇੱਥੇ ਤੱਕ ਦੀ ਹੋਏ। ਸਵਾਰੀ ਵੀ ਇਹ ਕਹਿ ਕੇ ਅੱਗੇ ਨਿਕਲ ਗਈ। ਗੱਡੀ 'ਚੋਂ ਉਤਰੀਆਂ ਸਵਾਰੀਆਂ ਹੌਲੀ ਹੌਲੀ ਬਾਹਰ ਆ ਗਈਆਂ। ਅਸੀਂ ਨਿਰਾਸ਼, ਉਦਾਸ, ਘਬਰਾਏ ਹੋਏ ਪਲੈਟਫਾਰਮ 'ਤੇ ਖੜ੍ਹੇ ਸੀ। ਕੁਝ ਸੁਰੱਖਿਆ ਕਰਮਚਾਰੀ, ਜਿਨ੍ਹਾਂ 'ਚ ਰੇਲਵੇ ਪੁਲਿਸ, CRPF, ਪੰਜਾਬ ਪੁਲਿਸ ਦੇ ਬੰਦੇ ਵੀ ਸੀ, ਖਾਲੀ ਹੋ ਚੁੱਕੀ ਗੱਡੀ ਦੇ ਡੱਬਿਆਂ 'ਚ ਵੜ ਵੜ ਕੇ ਚੈਕਿੰਗ ਕਰ ਰਹੇ ਸੀ, ਕਿਧਰੇ ਕੋਈ ਸਮਾਜ ਦੁਸ਼ਮਣ ਅਨਸਰ ਵਿੱਚ ਵੜ ਕੇ ਨਾ ਬੈਠਾ ਹੋਵੇ। ਨਾਲ ਦੀ ਨਾਲ ਉਹ ਗੱਡੀ ਦੇ ਖਿੜਕੀਆਂ ਦਰਵਾਜ਼ੇ ਵੀ ਬੰਦ ਕਰਵਾ ਰਹੇ ਸੀ। ਅੰਬਰਜਾ ਜਾਣਾ ਚਾਹੀ ਬਾਊ ਜੀ, ਇੱਕ ਅੱਧ ਖੜ ਉਮਰ ਦਾ ਸਰਦਾਰ ਜਿਸ ਦੇ ਹੱਥ 'ਚ ਛੋਟਾ ਜਿਹਾ ਸੂਟਕੇਸ ਫੜਿਆ ਹੋਇਆ ਸੀ, ਸਾਡੇ ਕੋਲ ਆ ਕੇ ਖੜ ਗਿਆ। ਉਹ ਪਹਿਲਾਂ ਵੀ ਸਾਨੂੰ ਗੱਡੀ ਦੀ ਪੁੱਛ ਪੜਤਾਲ ਕਰਦਿਆਂ ਵੇਖ ਚੁੱਕਿਆ ਸੀ, ਮੈਂ ਨੋਟ ਕਰ ਰਿਹਾ ਸੀ। ਮੈਂ ਉਸ ਸਰਦਾਰ ਨੂੰ ਸਿਰ ਤੋਂ ਪੈਰਾਂ ਤੱਕ ਗੌਹ ਦੇ ਨਾਲ ਵੇਖਿਆ। ਸੱਚੀ ਗੱਲ ਤਾਂ ਇਹ ਹੈ ਕਿ ਸ਼ੱਕ ਨਾਲ ਵੇਖਿਆ, ਪਰ ਦੂਜੇ ਹੀ ਪਲ ਮੇਰਾ ਸ਼ੱਕ ਵੀ ਦੂਰ ਹੋ ਗਿਆ। ਮੈਂ ਵੀ ਅੰਮ੍ਰਿਤਸਰ ਜਾਣਾ ਜੀ। ਪਛੜ ਗਿਆ, ਵਾਹ ਗਲਤੀ ਹੋ ਗਈ, ਆਹ ਗੱਡੀ ਉਹ ਅੰਮ੍ਰਿਤਸਰ ਨੂੰ ਜਾਣੀ ਹੈ, ਇੱਥੋਂ ਅੱਗੇ ਖਾਲੀ ਹੋ ਕੇ ਜਾਂਦੀ ਹੈ, ਸਵਾਰੀ ਨਹੀਂ ਕੋਈ ਲਿਜਾਂਦੇ। ਜੇ ਭਲਾ ਤਰਲਾ ਮਿਹਨਤ ਕਰ ਲਿਓ, ਦੇਖੋ ਕਿਸੇ ਦਾ ਬਣ ਜੇ ਗੱਲ। ਉਹ ਕਿਸੇ ਹੋਰ ਪਾਸੇ ਆ ਰਹੇ ਪਾਣੀ ਦੇ ਵਹਿਣ ਵਾਂਗ ਸਾਡੇ ਮਨ ਦੇ ਵਹਿਣ ਦੇ ਵਿੱਚ ਸੁਭਾਵਕ ਹੀ ਸ਼ਾਮਲ ਹੋਇਆ, ਅਤੇ ਇੱਕ ਪਲ ਦੇ ਵਿੱਚ ਸਾਡੀ ਸਾਂਝੀ ਲੋੜ ਨੇ ਸਾਨੂੰ ਇੱਕ ਦੂਜੇ ਦੇ ਨੇੜੇ ਲਿਆਂਦਾ। ਕਿਹਨੂੰ ਪੁੱਛੀਏ ਫਿਰ, ਮੈਂ ਵੀ ਉਹਨੂੰ ਸਵਾਲ ਕੀਤਾ, ਜਿਹਦੀ ਗਾਰਡ ਗੱਡੀ ਦੇ ਨਾਲ ਜਾਂਦੀ ਹੈ, ਉਹਨਾਂ 'ਚੋਂ ਕਿਸੇ ਨੂੰ ਪੁੱਛ ਕੇ ਵੇਖੀਏ ਭਲਾ, ਕਿਸੇ ਦੇ ਮਨ 'ਚ ਮਿਹਰ ਪੈ ਜਾਵੇ। ਸਾਹਮਣੇ ਡੱਬੇ ਦੇ ਬਾਹਰ ਪੰਜਾਬ ਪੁਲਿਸ ਦਾ ਇੱਕ ਹੌਲਦਾਰ ਖੜੋਤਾ ਸੀ ਅਤੇ ਅੰਦਰ ਬੜੇ ਸਿਪਾਹੀ ਨੂੰ ਆਖ ਰਿਹਾ ਸੀ, ਛਿੰਦਿਆ ਸੀਟਾਂ ਦੇ ਹੇਠਾਂ ਚੰਗੀ ਤਰ੍ਹਾਂ ਵੇਖ ਲਈ ਹੋਈ। ਅਸੀਂ ਉਸ ਹੌਲਦਾਰ ਨਾਲ ਗੱਲ ਕਰਨ ਦੀ ਸੋਚੀ। ਮੈਂ ਅਤੇ ਜੁਗਲ ਦੋ ਕਦਮ ਪਿੱਛੇ ਖੜੋਤੇ ਰਹੇ। ਸਰਦਾਰ ਹਵਲਦਾਰ ਨੂੰ ਪੁੱਛਣ ਦੇ ਲਈ ਸਰਦਾਰ ਹੀ ਢੁਕਵਾਂ ਬੰਦਾ ਲੱਗਦਾ ਸੀ। ਉਹਨੂੰ ਅੱਗੇ ਕਰਤਾ, ਸਾਹਿਬ ਬਹਾਦਰ, ਅਸੀਂ 3 ਸਵਾਰੀਆਂ, ਅੰਬਰਜਰ ਜਾਣਾ ਹੀ, ਜਿਵੇਂ ਵੀ ਹੋਏ ਸਾਡੀ ਮਦਦ ਕਰੋ, ਤੁਹਾਡੀ ਸਰਦੀ ਬਣਦੀ ਸੇਵਾ ਵੀ ਕਰ ਦਿਆਂਗੇ। ਮੈਨੂੰ ਲੱਗਾ ਸੇਵਾ ਵਾਲੀ ਗੱਲ ਤਾਂ ਸਰਦਾਰ ਨੇ ਬਹੁਤ ਢੁਕਵੀਂ ਕੀਤੀ ਸੀ। ਅਸੀਂ ਹੌਲਦਾਰ ਦੇ ਮੂੰਹ ਵੱਲ ਵੇਖਣ ਲੱਗ ਪਏ, ਜਵਾਬ ਉਡੀਕਣ ਲੱਗ ਪਏ, ਨਾ ਉਹ ਨਾ ਭਾ, ਅਸੀਂ ਪੰਜਾਬ ਪੁਲਿਸ ਵਾਲੇ ਹਾਂ, ਅੱਗੇ ਹੀ ਬੜੇ ਬਦਨਾਮ ਆ, ਅਖੇ ਪੈਸੇ ਲੈ ਕੇ ਸਵਾਰੀਆਂ ਲੈ ਜਾਂਦੇ ਨੇ, ਕਿਸੇ ਹੋਰ ਨੂੰ ਪੁੱਛੋ ਜੀ। ਅਤੇ ਫਿਰ ਉਹ ਸਾਡੇ ਵੱਲ ਬਿਨਾਂ ਧਿਆਨ ਦਿੱਤਿਆਂ ਡੱਬੇ 'ਚ ਉਤਰਦੇ ਸਿਪਾਹੀ ਨੂੰ ਪੁੱਛਣ ਲੱਗਾ, ਠੀਕ ਠਾਕ ਹੈ ਨਾ ਸਭ? ਬਸ ਐ ਫੀ ਆਈ ਫਿੱਟ ਆਈ, ਸਿਪਾਹੀ ਨੇ ਮੋੜਵਾਂ ਜਵਾਬ ਦੇਤਾ। ਅਤੇ ਹੱਸਦੇ ਹੋਏ ਪੜਾਂ ਖੜੋਤੇ ਇੱਕ ਹੋਰ ਸਿਪਾਹੀ ਦੇ ਵੱਲ ਤੁਰ ਪਏ। ਅਸੀਂ ਤਿੰਨੋਂ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ। ਮੈਂ ਪਤਾ ਕਰਦਾ, ਇਹ ਕਹਿ ਕੇ ਜੁਗਲ ਰੇਲਵੇ ਪੁਲਿਸ ਦੇ ਇੱਕ ਕਰਮਚਾਰੀ ਵੱਲ ਗਿਆ। ਥੋੜ੍ਹੀ ਦੇਰ ਪਿੱਛੋਂ ਵਾਪਸ ਆਇਆ ਅਤੇ ਸਾਡੇ ਪੁੱਛਣ 'ਤੇ ਪਹਿਲਾਂ ਆਪ ਹੀ ਹੱਸਦਾ ਹੋਇਆ ਆਖਣ ਲੱਗਾ, ਸਭ ਕੰਜਰ ਦੀਨ ਨੇ, ਕੋਈ ਪੱਲਾ ਨਹੀਂ ਫੜਾਉਂਦਾ। ਬੁਰੇ ਫਸ ਗਏ ਯਾਰ। ਉਹ ਹਵਲਦਾਰ ਫਿਰ ਸਾਡੇ ਕੋਲ ਦੀ ਲੰਘਿਆ, ਐਤਕੀ ਮੈਂ ਤਰਲਾ ਜਿਹਾ ਲਿਆ। ਕਰੋ ਸਰਦਾਰ ਜੀ ਕਿਰਪਾ ਸਾਡੇ 'ਤੇ। ਕਿਰਪਾ ਨੂੰ ਬਾਊ ਜੀ, ਕਿਹੜੀ ਗੱਡੀ ਮੇਰੇ ਪਿਓ ਦੀ ਹੈ। ਉਹ ਥੋੜ੍ਹਾ ਜਿਹਾ ਖਿੱਚ ਗਿਆ ਸੀ।

0: ਪਰ ਮੈਂ ਥੋੜ੍ਹਾ ਜਿਹਾ ਅੱਗੇ ਜਾ ਕੇ ਉਹਨੂੰ ਆਖਿਆ, ਗਾਰਡ ਨਾਲ ਗੱਲ ਕਰਕੇ ਵੇਖ ਲਓ। ਅਸੀਂ ਆਸ ਦੇ ਨਾਲ ਗਾਰਡ ਦੇ ਡੱਬੇ ਦੇ ਵੱਲ ਤੁਰ ਪਏ। ਉਹ ਬਾਹਰ ਕਿਸੇ ਬੰਦੇ ਦੇ ਨਾਲ ਗੱਲੀ ਲੱਗਾ ਹੋਇਆ ਸੀ। ਅਸੀਂ ਕੁਝ ਕੁ ਕਦਮ ਖਲੋ ਗਏ ਅੱਗੇ ਚੱਲ ਕੇ ਸ਼ਿਸ਼ਟਾਚਾਰ ਵਜੋਂ। ਉਹ ਬੰਦਾ ਤਾਂ ਉਸ ਨਾਲ ਗੱਲਾਂ ਕਰਨੋਂ ਹਟ ਹੀ ਨਹੀਂ ਸੀ ਰਿਹਾ। ਇੰਜ ਕਿੰਨਾ ਕੁ ਚਿਰ ਖੜੁੱਤੇ ਰਹਾਂਗੇ? ਕਿਤੇ ਉਹੀ ਨਾ ਹੋਵੇ ਕਿ ਗੱਡੀ ਤੁਰਨ ਦਾ ਵੇਲਾ ਹੋ ਜਾਵੇ ਅਤੇ ਅਸੀਂ ਹਾਲੇ ਵੀ ਗੱਲ ਕਰਦੇ ਨਾ ਗੱਲ ਹੀ ਨਾ ਕਰ ਸਕੀਏ। ਬਾਬੂ ਜੀ ਤੁਸੀਂ ਕਰੋ ਗੱਲ। ਗਾਰਡ ਦੀ ਬਾਹਰੀ ਦਿੱਖ ਦੇਖ ਕੇ ਸ਼ਾਇਦ ਸਰਦਾਰ ਨੇ ਮੈਨੂੰ ਪ੍ਰੇਰਣਾ ਦਿੱਤੀ। ਮੈਂ ਅੱਗੇ ਵੱਧ ਕੇ ਝਿਜਕਦਿਆਂ ਗੱਲ ਸ਼ੁਰੂ ਕੀਤੀ। ਸਰ ਬੜੀ ਪ੍ਰੋਬਲਮ 'ਚ ਫਸੇ ਹਾਂ ਸਰ। ਚੰਡੀਗੜ੍ਹੋਂ ਆਏ ਸੀ, ਬੱਸ 'ਚ ਤੁਰੇ ਸੀ। ਸੋਚਿਆ ਜਲੰਧਰੋਂ ਗੱਡੀ ਫੜ ਲਾਂਗੇ, ਪਰ ਗੱਡੀ ਪਹਿਲਾਂ ਹੀ ਲੰਘ ਤੁਰੀ। ਅੰਮ੍ਰਿਤਸਰ ਲੈ ਜਾਓ, ਬੜੀ ਮਿਹਰਬਾਨੀ ਹੋਏਗੀ ਤੁਹਾਡੀ। ਮੁਸ਼ਕਲ 'ਚ ਬੰਦਾ ਬੰਦੇ ਹੀ ਦਾਰੂ ਹੁੰਦਾ। ਤੁਹਾਡੇ ਡੱਬੇ 'ਚ ਖੜੋ ਕੇ ਹੀ ਚਲੇ ਜਾਵਾਂਗੇ ਸਰ। ਵੇਖਣ ਨੂੰ ਤਾਂ ਗਾਰਡ ਚਿਹਰੇ ਤੋਂ ਸਾਊ ਬੰਦਾ ਜਾਪਦਾ ਸੀ। ਮੈਂ ਉਸਦੇ ਮਿਹਰਬਾਨ ਬੁੱਲ ਖੁੱਲ੍ਹਣ ਦੀ ਉਡੀਕ ਕਰ ਰਿਹਾ ਸੀ। ਸ਼੍ਰੀਮਾਨ ਜੀ ਉਤੋਂ ਮਾਹੌਲ ਤਾਂ ਵੇਖੋ, ਕਿਹੋ ਜਿਹਾ ਵਾਧੂ ਬੰਦਾ ਲਿਜਾਣਾ। ਆਪਣੀ ਨੌਕਰੀ ਖਤਰੇ 'ਚ ਪਾਉਣੀ ਹੈ, ਰਾਧਰ ਆਪਣੀ ਜਾਨ ਖਤਰੇ 'ਚ ਪਾਉਣੀ ਹੈ। ਪਤਾ ਨਹੀਂ ਕਿਹੜਾ ਬੰਦਾ ਕੌਣ ਹੈ, ਕਿਸੇ ਦਾ ਕੀ ਭਰੋਸਾ। ਜੇ ਮਾਹੌਲ ਠੀਕ ਹੁੰਦਾ ਤਾਂ ਗੱਡੀ ਖਾਲੀ ਕਿਉਂ ਲਿਜਾਣੀ ਪੈਂਦੀ? ਅਕਸਰ ਸੋਚ ਕੇ ਹੀ ਅਗਲਿਆਂ ਬੰਦਿਆਂ ਨੇ ਬੰਦ ਕੀਤੀ ਹੋਏਗੀ। ਮੈਂ ਤੁਹਾਡੀ ਤਕਲੀਫ ਸਮਝਦਾ, ਹਮਦਰਦੀ ਹੈ ਮੈਨੂੰ, ਪਰ ਮੈਂ ਜ਼ਿੰਮੇਵਾਰੀ ਨਹੀਂ ਲੈ ਸਕਦਾ ਮਾਹੌਲ ਕਰਕੇ, ਆਈ ਐਮ ਸੋਰੀ। ਹੁਣੇ ਕੋਲ ਖੜੋਤੇ ਬੰਦੇ ਦੇ ਨਾਲ ਹੱਥ ਮਿਲਾ ਕੇ ਹੁਣ ਸਾਨੂੰ ਇਹ ਗੱਲ ਕਹਿ ਕੇ ਡੱਬੇ ਦੇ ਅੰਦਰ ਵੜ ਗਿਆ। ਮਾਮਾ ਮਾਹੌਲ ਦਾ ਜੁਗਲ ਹੱਸਿਆ ਅਤੇ ਫਿਰ ਸਾਡੀ ਗਲੀ ਦੇ ਪੰਡਿਤ ਰਾਮਚੰਦ ਦੇ ਹਵਾਲੇ ਦੇ ਨਾਲ ਗੱਲ ਕਰਨ ਲੱਗਾ, ਜਿਹੜਾ ਅੱਜ ਕੱਲ੍ਹ ਅਕਸਰ ਕਹਿੰਦਾ ਸੀ ਮਾਹੌਲ ਬੜਾ ਖਰਾਬ ਹੈ ਜੀ, ਮਾਹੌਲ, ਇਸ ਮਾਹੌਲ 'ਚ ਤਾਂ ਸੋਚਵਾਨ ਬੰਦੇ ਦਾ ਜੀਣਾ ਮੁਸ਼ਕਲ ਹੋਇਆ ਪਿਆ ਜੀ। ਇਸ ਮਾਹੌਲ 'ਚ ਰਹਿ ਹੀ ਨਹੀਂ ਹੁੰਦਾ। ਜਦੋਂ ਕਈ ਲੋਕ ਭਰਾਵਾਂ ਵਾਂਗ ਇੱਕ ਦੂਜੇ ਦੇ ਕੰਮ ਆ ਕੇ ਗਲ ਮਿਲ ਕੇ ਖੁਸ਼ ਹੁੰਦੇ ਨੇ ਅਤੇ ਫਿਰ ਬਾਅਦ 'ਚ ਗਲ ਵੱਢ ਕੇ ਚਲੇ ਜਾਂਦੇ ਨੇ ਕੁਰਸੀ ਦੇ ਭੁੱਖਿਆਂ ਨੇ, ਇਹਦਾ ਮਾਹੌਲ ਦੇ ਵਿੱਚ ਜ਼ਹਿਰ ਘੋਲਤਾ ਜੀ। ਕੋਈ ਕਿਸੇ ਦਾ ਯਕੀਨ ਨਹੀਂ ਕਰਦਾ, ਬੰਦਾ ਬੰਦੇ ਦੇ ਲਹੂ ਦਾ ਤਿਆ ਫਿਰਦਾ ਜੀ, ਮਾਹੌਲ ਹੀ ਨਹੀਂ ਰਿਹਾ। ਲੋਕਾਂ ਨੇ ਪੰਡਿਤ ਰਾਮਚੰਦ ਦਾ ਨਾਂ ਵੀ ਪੰਡਿਤ ਮਾਹੌਲ ਹੀ ਰੱਖ ਦਿੱਤਾ ਸੀ। ਉਹ ਕਿਸੇ ਨੂੰ ਛੇੜਦੇ, ਪੰਡਿਤ ਮਾਹੌਲ ਜੀ ਇਹ ਮਾਹੌਲ ਕਦੋਂ ਬਦਲੂਗਾ ਹੁਣ? ਜੁਗਲ ਕਹਿਣ ਲੱਗਾ, ਇਹ ਗਾਰਡ ਮਾਹੌਲ ਕਿੱਥੋਂ ਆ ਗਿਆ? ਉਸਨੇ ਹਵਲਦਾਰ ਨੇ ਗਾਰਡ ਨੂੰ ਆ ਕੇ ਸੂਚਨਾ ਦਿੱਤੀ। ਓਕੇ ਸਰ, ਰੈਡੀ। ਬੰਦੇ ਬੈਠ ਗਏ ਜੀ ਤੁਹਾਡੇ? ਜੀ ਜੀ ਜੀ। ਹੌਲਦਾਰ ਨੇ ਵੀ ਸੁਭਾਵਕ ਹੀ ਸਲੂਟ ਅੰਦਾਜ਼ ਦੇ ਵਿੱਚ ਹੱਥ ਚੁੱਕਿਆ। ਗਾਰਡ ਨੇ ਬਾਰੀ 'ਚੋਂ ਖੜੋ ਕੇ ਹਰੀ ਬੱਤੀ ਹਿਲਾਈ, ਗੱਡੀ ਨੇ ਵਿਸਲ ਦਿੱਤੀ, ਫਿਰ ਗੱਡੀ ਹੁਜਕਾ ਮਾਰ ਕੇ ਹਿੱਲੀ। ਹੁਣ ਕੀ ਚਾਰਾ ਹੋ ਸਕਦਾ ਸੀ? ਮੈਂ ਫਟਾਫਟ ਬਾਰੀ ਨੂੰ ਹੱਥ ਪਾਇਆ। ਗਾਰਡ ਅੱਗੇ ਖੜੋਤਾ ਸੀ। ਉਹ ਕੀ ਕਰਦੇ ਹੋ ਬਾਬੂ ਜੀ, ਪਿੱਛੇ ਹਟੋ। ਮੈਂ ਦੋ ਕਦਮ ਨਾਲ ਤੁਰਦਿਆਂ ਤਰਲਾ ਪਾਇਆ, ਸਰ ਪਲੀਜ਼, ਤੁਹਾਡੇ ਹਿੰਦੂ ਭਰਾ ਤੁਸੀਂ ਨਾ ਕਰੋ ਹਮਦਰਦੀ, ਤਾਂ ਹੁਣ ਕੁਰ ਕਰੂਗਾ ਸਰ ਸਾਡੇ 'ਤੇ, ਪਲੀਜ਼। ਮੈਂ ਮਹਿਸੂਸ ਕੀਤਾ ਉਸਦੇ ਵਤੀਰੇ 'ਚ ਥੋੜ੍ਹੀ ਜਿਹੀ ਲਚਕ ਆ ਗਈ ਸੀ। ਹੁਣ ਮੈਂ ਪਾਏਦਾਨ 'ਤੇ ਪੈਰ ਧਰਿਆ ਅਤੇ ਡੱਬੇ ਦੇ ਅੰਦਰ ਹੋ ਗਿਆ। ਮੇਰੇ ਪਿੱਛੇ ਹੀ ਅੰਦਰ ਆ ਵੜਿਆ ਜੁਗਲ। ਗਾਰਡ ਨੂੰ ਹਰਕ ਕੇ ਆਖ ਰਿਹਾ ਸੀ, ਵੇਖੋ ਇਹ ਕੀ ਕਰਦੇ ਹੋ ਯਾਰ, ਅਕਲ ਕਰੋ ਕੋਈ। ਇੰਨੇ ਚਿਰ 'ਚ ਗੱਡੀ ਹੌਲੀ ਹੌਲੀ ਤੁਰ ਪਈ। ਸੂਟਕੇਸ ਵਾਲਾ ਅਧਖੜ ਸਰਦਾਰ ਨਾਲ ਨਾਲ ਦੌੜ ਰਿਹਾ ਸੀ, ਤਰਲੇ ਵੀ ਕਰ ਰਿਹਾ ਸੀ। ਗਾਰਡ ਨੇ ਬਾਰੀ ਰੋਕੀ ਹੋਈ ਸੀ। ਨਹੀਂ ਜੀ ਨਹੀਂ ਸਰਦਾਰ ਜੀ ਨਹੀਂ, ਰੱਬ ਦਾ ਵਾਸਤਾ ਹੀ, ਮੇਰੇ ਨਾਲ ਭਾਰਤਾ ਨਹੀਂ ਲੱਗਣ ਲੱਗਾ ਤੁਹਾਡਾ ਗੱਡੀ ਦਾ, ਤੁਹਾਡੇ ਬੱਚੇ ਜਿਉਣ, ਗਾਰਡ ਸਾਹਿਬ ਚੜਾ ਲਓ। ਪਹਿਲਾਂ ਤਾਂ ਮੈਂ ਡਰਦਾ ਚੁੱਪ ਰਿਹਾ ਕਿਤੇ ਗਾਰਡ ਸਾਨੂੰ ਵੀ ਨਾ ਉਤਾਰ ਦੇਵੇ, ਪਰ ਫਿਰ ਮੈਨੂੰ ਉਸ ਸਰਦਾਰ ਦੇ ਪ੍ਰਤੀ ਆਪਣਾ ਤਾਂ ਖਿਆਲ ਆਇਆ। ਕੋਈ ਨਹੀਂ ਜੀ, ਆਪਣਾ ਹੀ ਬੰਦਰ ਹੈ, ਲੈ ਲਓ ਅੰਦਰ ਨੂੰ। ਅੰਦਰ ਹੋ ਕੇ ਮੈਨੂੰ ਵੀ ਜਾਪਦਾ ਸੀ ਕਿ ਜਿਵੇਂ ਮੈਂ ਵੀ ਗੱਡੀ 'ਤੇ ਕੋਈ ਹੱਕ ਰੱਖਦਾ, ਮੈਂ ਵੀ ਕੋਈ ਗਾਰਡ ਹੋਵਾਂ। ਬਹੁਤ ਹੀ ਹਮਦਰਦੀ ਹੈ, ਤਾਂ ਤੁਸੀਂ ਥੱਲੇ ਹੋ ਜਾਓ, ਗਾਰਡ ਮੇਰੇ ਵੱਲ ਮੂੰਹ ਕਰਕੇ ਝਿੜਕ ਪਿਆ। ਇੰਨੇ ਚਿਰ 'ਚ ਸਰਦਾਰ ਉਹਦੀ ਬਾਂਹ ਹੇਠੋਂ ਧੌਣ ਕੱਢ ਕੇ ਬਦੋ ਬਦੀ ਅੰਦਰ ਆ ਵੜਿਆ। ਗਾਰਡ ਵਿਚਾਰਗੀ 'ਚ ਕਹਿ ਰਿਹਾ ਸੀ, ਹੱਦ ਹੋ ਗਈ ਯਾਰ, ਕਮਾਲ ਹੈ ਤੁਹਾਡੀ, ਇਹ ਕੋਈ ਤਰੀਕਾ ਹੈ? ਉਹ ਸਾਡੇ ਤਿੰਨਾਂ 'ਤੇ ਬੜਬੜਾ ਰਿਹਾ ਸੀ। ਇੰਨੇ ਚਿਰ 'ਚ ਗੱਡੀ ਪਲੈਟਫਾਰਮ ਤੋਂ ਅੱਗੇ ਨਿਕਲ ਚੁੱਕੀ ਸੀ। ਤਰੀਕਾ ਤਾਂ ਇਹ ਹੈ ਕਿ ਬਟਾਰੀ ਵਰਗੇ ਸਟੇਸ਼ਨ ਕੋਲ ਗੱਡੀ ਰੋਕ ਕੇ ਤੁਹਾਡੇ ਵਰਗਿਆਂ ਨੂੰ ਰਾਹ 'ਚ ਉਤਾਰ ਦਿੱਤਾ ਜਾਏ। ਆਪਣਾ ਤਾਂ ਇਹਨਾਂ ਨੂੰ ਹੈ ਹੀ ਨਹੀਂ ਤਾਂ ਕਿਸੇ ਦਾ ਕੋਈ ਖਿਆਲ ਹੋਵੇ, ਇੱਕ ਨੂੰ ਰਾਹ ਦਿੱਤਾ ਤਿੰਨੇ ਅੰਦਰ ਵੜ ਗਏ ਯਾਰ, ਲਿਹਾਜ਼ ਹੁੰਦਾ ਕੋਈ? चलो रता अगे वेखदे आ। उहदे चलो रता अगे वेखदे आ शब्दां च बड़ी भयानक चेतावनी सी। मैनू जापया कि जिवें हुण उह ब्यास दरिया दे कंडे ते गड्डी खड़ा करेगा, सानू धक्के दे के हेठां तार देगा। उच्चे लम्मे बुझियां दे विच जिथे अतवादी लुके हुंदे ने, जां जिथे पुलिस तों पेशाब करन दे बहाने बच के भज जांदे ने। कोई नहीं भापे, कोई नहीं, जुगल ने उहदे गोडियां नूं हथ लगाया। ਉਹ ਵੀ ਗੁੱਸੇ ਤੇ ਨਫ਼ਰਤ ਦੇ ਵਿੱਚ ਸਿਰ ਹਿਲਾ ਕੇ ਹਰਫਲਿਆ ਹੋਇਆ, ਘਬਰਾਇਆ ਹੋਇਆ। ਜਦੋਂ ਮੈਂ ਥੋੜ੍ਹਾ ਆਪਣੇ ਆਪ ਦੇ ਵਿੱਚ ਆਇਆ ਤਾਂ ਨਿੱਕੇ ਜਿਹੇ ਡੱਬੇ 'ਚ ਚਾਰ ਚੁਫੇਰੇ ਵੇਖਿਆ। ਚਾਰ ਜਾਣੇ ਡੱਬੇ 'ਚ ਹੋਰ ਸੀ, ਦੋ ਜਾਣੇ ਤਾਂ ਸਮਾਨ ਰੱਖਣ ਵਾਲੀ ਸੀਟ ਦੇ ਵਿੱਚ ਅੜਕੇ ਬੈਠੇ ਹੋਏ ਸੀ, ਦੋ ਜਾਣੇ ਪਰੇ ਇੱਕ ਲੱਕੜੀ ਦੀ ਪੇਟੀ ਦੇ ਉੱਤੇ। ਉਹਨਾਂ ਵਿੱਚੋਂ ਸਾਡੀ ਗੱਲਬਾਤ ਦੇ ਵਿੱਚ ਕੋਈ ਨਹੀਂ ਬੋਲਿਆ। ਸ਼ਾਇਦ ਉਹ ਵੀ ਸਾਡੇ ਵਰਗੇ ਹੀ ਸੀ। ਉਹਨਾਂ ਦੀ ਚੁੱਪ ਦੱਸਦੀ ਸੀ ਕਿ ਉਹ ਆਪਣੇ ਆਪ ਨੂੰ ਜਿਵੇਂ ਕਹਿ ਰਹੇ ਹੋਣ, ਤੂੰ ਆਪਣੀ ਨਿਬੇੜ ਕਿਸੇ ਦੇ ਨਾਲ ਕੀ। ਲੋਢੇ ਵੇਲੇ ਤੋਂ ਵੀ ਕਾਹਲੀ, ਹਫੜਾ ਦਫੜੀ, ਭੈ ਸਹਿਮ ਸੰਗ ਚੱਲਦੇ ਰਹਿਣ, ਮੇਰਾ ਸਿਰ ਸੁੰਨਾ ਜਿਹਾ ਹੋਇਆ ਪਿਆ ਸੀ। ਮੈਂ ਡੱਬੇ ਦੇ ਵਿੱਚ ਲੈ ਹਰੇਕ ਬੰਦੇ ਦੇ ਚਿਹਰੇ ਵੱਲ ਗੌਹ ਦੇ ਨਾਲ ਮੁੜ ਮੁੜ ਝਕਣਾ ਸ਼ੁਰੂ ਕੀਤਾ। ਸਮਾਨ ਵਾਲੀ ਸੀਟ ਦੇ ਵਿੱਚ ਧੌਣਾ ਨੀਵੀਆਂ ਕਰੀ ਬੈਠੇ ਦੋਵੇਂ ਹਿੰਦੂ ਸੱਜਣ ਸ਼ਾਇਦ ਰੇਲਵੇ ਦੇ ਹੀ ਕਰਮਚਾਰੀ ਸੀ। ਗਾਰਡ ਨਾਲ ਉਹਨਾਂ ਦੀ ਗੱਲਬਾਤ ਦੇ ਵਿੱਚੋਂ ਇਹੋ ਪ੍ਰਗਟ ਹੁੰਦਾ ਸੀ। ਪਰੇ ਲੱਕੜੀ ਦੀ ਪੇਟੀ ਦੇ ਉੱਤੇ ਜੁੜ ਕੇ ਬੈਠੇ ਦੋ ਸਿੱਖ ਨੌਜਵਾਨ, ਇੱਕ ਦੀ ਮੁੱਛ ਫੁੱਟਦੀ ਅਤੇ ਨਿੱਕੀ ਨਿੱਕੀ ਉੱਤਰ ਦੀ ਦਾੜੀ ਵੱਲ ਪਤਲਾ ਜਿਹਾ ਮੁੰਡਾ, ਜਿਸਦੇ ਸਿਰ 'ਤੇ ਪੋਚ ਕੇ ਬੱਝੀ ਹੋਈ ਉਣਾਬੀ ਪੱਗ, ਕਾਲਜੀਏਟ ਵਰਗੇ, ਦੂਸਰਾ ਉਹ ਤੋਂ 5-7 ਸਾਲ ਵੱਡਾ ਹੋਣਾ, ਭਾਰੇ ਜੁੱਸੇ ਦਾ, ਸਿਰ 'ਤੇ ਬੱਝੀ ਨੀਲੀ ਪੱਗ, ਭਰਵੀਂ ਖੁੱਲ੍ਹੀ ਦਾੜੀ। ਉਹ ਕੋਈ ਗੱਲਬਾਤ ਨਹੀਂ ਸੀ ਕਰ ਰਹੇ ਇੱਕ ਦੂਜੇ ਨਾਲ ਚੁੱਪ ਚਾਪ ਬੈਠੇ ਸੀ। ਮੈਨੂੰ ਉਹਨਾਂ ਦੀ ਚੁੱਪ ਵੀ ਸਾਜਿਸ਼ੀ ਜੀ ਜਾਪੀ। ਇੰਜ ਚੁੱਪ ਕਿਤੇ ਇਹੋ ਜਿਹੇ ਲੋਕ ਚਿੱਤੇ ਵਾਂਗ ਸ਼ਹਿ ਲਾ ਕੇ ਬੈਠੇ ਰਹਿੰਦੇ ਨੇ, ਫਿਰ ਯੋਗ ਮੌਕਾ ਦੇਖ ਕੇ ਘਾਤਕ ਹਮਲਾ ਕਰਨ ਦੇ ਲਈ ਝਪਟ ਪੈਂਦੇ ਨੇ। ਮੈਂ ਰਤਾ ਹੋਰ ਧਿਆਨ ਦੇ ਨਾਲ ਵੇਖਿਆ ਤਾਂ ਵੱਡਾ ਜਵਾਨ ਮੈਨੂੰ ਆਪਣੇ ਸਕੂਲ ਦੇ DP ਵਰਗਾ ਲੱਗਿਆ। ਉਹ ਵੀ ਮੇਰੇ ਵੱਲ ਘੂਰ ਘੂਰ ਵੇਖ ਰਿਹਾ ਸੀ, ਘੱਟੋ ਘੱਟ ਮੈਨੂੰ ਤਾਂ ਇੱਦਾਂ ਹੀ ਲੱਗ ਰਿਹਾ ਸੀ। ਉਹਦੇ ਚਿਹਰੇ ਵੱਲ ਵੇਖਿਆ ਮੈਨੂੰ ਜਾਪਿਆ ਜਿਵੇਂ ਉਹ ਕੋਈ ਗੱਲ ਕਰਨ ਲਈ ਔਲਦਾ ਹੋਵੇ। ਸ਼ਾਇਦ ਉਹ ਹੁਣੇ ਆਖੇਗਾ DP ਦੇ ਬੋਲਾਂ 'ਚ, ਆ ਗਈ ਗੰਗੂ ਬਾਹਮਣ ਦੀ ਔਲਾਦ ਕਾਬੂ ਅੱਜ, ਬਚ ਕੇ ਜਾਓਗੇ ਕਿੱਥੇ ਜੇ ਜਾਣਾ ਪੁੱਤ, ਹਰਿਮੰਦਰ ਦੀ ਵਾਰਤਾ ਸੀਣੇ 'ਚ ਰੜਕੇ, ਕੋਈ ਨਾ ਅੱਜ ਤੱਕ ਜਿੱਤਿਆ ਸਿੰਘਾਂ ਨਾਲ ਲੜਕੇ। ਮੈਂ ਤਾਂ ਇੱਕ ਵਾਰਗੀ ਕੰਬ ਹੀ ਗਿਆ ਸੀ ਜਦੋਂ ਉਸ ਨੌਜਵਾਨ ਨੇ ਮੈਨੂੰ ਉੱਚੀ ਆਵਾਜ਼ 'ਚ ਕਿਹਾ, ਬਾਊ ਜੀ। ਮੈਂ ਬੱਚਿਆਂ ਵਾਂਗ ਪੁੱਛਣ ਦੇ ਅੰਦਾਜ਼ 'ਚ ਸਿਰ ਹਿਲਾਇਆ, ਇੱਥੇ ਇੱਕ ਜਣਾ ਸਾਡੇ ਕੋਲ ਆ ਜਾਓ। ਅੜ ਉੜ ਕੇ ਬਹਿ ਜਾਂਦੇ ਹਾਂ, ਦੋ ਜਣੇ ਹਾਰ ਟਰੰਕ ਪਿਆ ਤੁਹਾਡੇ ਕੋਲ, ਉਹਦੇ 'ਤੇ ਬੈਠ ਜਾਓ। ਪੈਂਡਾ ਵਾਹਵਾ, ਘੰਟਾ ਸਵਾ ਘੰਟਾ ਲੱਗ ਜਾਣਾ, ਅਜੇ ਖਲੋਤੇ ਖਲੋਤੇ ਥੱਕ ਜਾਓਗੇ। ਇੱਕ ਪਲ ਤਾਂ ਮੈਨੂੰ ਜਾਪਿਆ ਮੈਂ ਐਵੇਂ ਡਰਿਆ ਹੋਇਆ, ਰੱਸੀਆਂ ਦੇ ਸੱਪ ਬਣਾਈ ਜਾ ਰਿਹਾ ਸੀ। ਉਹ ਨੌਜਵਾਨ ਦੇ ਬੋਲਾਂ 'ਚ ਤਾਂ ਅਪਨਤ ਸੀ, ਮੈਨੂੰ ਸ਼ਰਮ ਜੀ ਆਈ। ਪਰ ਫਿਰ ਵੀ ਮੇਰਾ ਉਸਦੇ ਕੋਲ ਜਾਣ ਨੂੰ ਜੀ ਨਾ ਕੀਤਾ। ਮੈਂ ਉਸ ਅਧਖੜ ਸਰਦਾਰ ਨੂੰ ਉਹਦੇ ਕੋਲ ਜਾਣ ਦੇ ਲਈ ਆਖਿਆ, ਤੁਸੀਂ ਜਾਓ, ਜਿਉਂਦੇ ਰਹੋ ਜਿਉਂਦੇ ਰਹੋ ਸ਼ਾਬਾਵੇ। ਸਰਦਾਰ ਨੇ ਉਹਨਾਂ ਦੇ ਨਾਲ ਅੜ ਕੇ ਉਣਾਬੀ ਪੱਗ ਵਾਲੇ ਨੌਜਵਾਨ ਦੀ ਪਿੱਠ ਥਾਪੜੀ। ਮੈਂ ਜੁਗਲ ਨੂੰ ਟਰੰਕ 'ਤੇ ਬੈਠਣ ਦਾ ਇਸ਼ਾਰਾ ਕੀਤਾ, ਇੱਧਰ। ਜੁਗਲ ਨੇ ਗਾਰਡ ਵੱਲ ਇਸ਼ਾਰਾ ਕੀਤਾ ਜਿਹੜਾ ਬਾਰੀ ਤੋਂ ਬਾਹਰ ਸੰਘਣੇ ਹੋ ਗਏ ਹਨੇਰੇ ਅਤੇ ਦੂਰ ਜਾਗਰੀਆਂ ਬੱਤੀਆਂ ਨੂੰ ਘੂਰ ਘੂਰ ਕੇ ਵੇਖ ਰਿਹਾ ਸੀ। ਮੈਂ ਉਹਨੂੰ ਬੈਠਣ ਲਈ ਅੱਖ ਦੱਬੀ। ਅਸੀਂ ਬੈਠੇ ਹੀ ਸਾਂ ਕਿ ਦੋਵਾਂ ਕਰਮਚਾਰੀ ਜਾਪਦੇ ਬੰਦਿਆਂ ਦੇ ਵਿੱਚੋਂ ਇੱਕ ਬੋਲ ਪਿਆ, ਵੇਖਿਓਗੇ ਤੇ ਭਾੜ ਨਾਲ ਟਰੰਕ ਨਾ ਤੋੜ ਦਿਓ। ਟਰੰਕ ਕਾਫ਼ੀ ਭਾਰੀ ਅਤੇ ਮਜ਼ਬੂਤ ਸੀ। ਉਸਨੇ ਸਾਡੇ ਪ੍ਰਤੀ ਗਾਰਡ ਦਾ ਰੁੱਖ ਵੇਖ ਕੇ ਉਹਨੂੰ ਖੁਸ਼ ਕਰਨਾ ਚਾਹਿਆ ਅਤੇ ਸਾਨੂੰ ਟਰੰਕ 'ਤੇ ਬੈਠਿਆਂ ਵੇਖ ਕੇ ਫਿਟਕਾਰਨ ਦੇ ਲਹਿਜੇ 'ਚ ਆਖਿਆ, ਤੋੜ ਦਿਓ ਕੋਈ ਨਹੀਂ, ਭਲਾ ਕਰਿਓ। ਜਿਵੇਂ ਅਧਿਆਪਕ ਦੇ ਦਬਕੇ ਤੋਂ ਸਹਿਮ ਕੇ ਵਿਦਿਆਰਥੀ ਖੜ੍ਹੇ ਹੋ ਜਾਂਦੇ ਨੇ, ਮੈਂ ਇੱਕਦਮ ਉੱਠ ਕੇ ਖੜੋ ਗਿਆ। ਉਹ ਬਹਿ ਜਾ ਹੁਣ, ਉਹਨੇ ਫੈਸਲਾ ਸੁਣਾਉਂਦੇ ਹੋਏ ਹੱਥ ਹੇਠਾਂ ਨੂੰ ਕੀਤਾ। ਮੈਂ ਸਿਖਾਏ ਹੋਏ ਪਾਲਤੂ ਵਾਂਗ ਫਿਰ ਚੁੱਪ ਚਾਪ ਜਿਹੇ ਤਰੀਕੇ ਦੇ ਨਾਲ ਟਰੰਕ 'ਤੇ ਜਾ ਬੈਠਿਆ। ਮੈਨੂੰ ਜਾਪਿਆ ਜਿਵੇਂ ਮੈਂ ਚਾਬੀ ਵਾਲਾ ਕੋਈ ਖਿਡੌਣਾ ਸੀ, ਦਿਲ ਦਿਮਾਗ ਤੋਂ ਬਿਨਾਂ, ਲਓ ਮਾਸ ਤੋਂ ਬਿਨਾਂ, ਰਬੜ ਦੀ ਇੱਕ ਮਸ਼ੀਨ। ਇਸ ਤਰ੍ਹਾਂ ਦੀਆਂ ਭਿਆਨਕ ਤੇ ਸਹਿਮ ਦੀ ਫਨ ਫਲਾਈ ਸਿਰ ਤੇ ਖੜੋਤੀਆਂ ਰਾਤਾਂ ਮੇਰੀ ਜ਼ਿੰਦਗੀ 'ਚ ਬਹੁਤ ਘੱਟ ਹੀ ਆਈਆਂ ਸੀ। ਲਾ ਪਾ ਕੇ ਇੱਕ ਰਾਤ ਮੇਰੇ ਚੇਤੇ ਉੱਤਰ ਆਈ ਸੀ, 10 ਕੁ ਸਾਲ ਪਹਿਲਾਂ। ਮੈਂ ਮੇਰੀ ਪਤਨੀ ਦੇ ਪੇਕੇ ਉਹਦੀ ਭੈਣ ਦੇ ਵਿਆਹ ਰਾਮਪੁਰ ਗਏ ਸੀ। ਉਸ ਦਿਨ ਹੈੱਡਮਾਸਟਰ ਦੇ ਨਾਲ ਤਨਖਾਹ ਕਢਾਉਣ ਵਾਲਾ ਵੀ ਚਲਾ ਗਿਆ ਸੀ। ਫਿਰ ਮਾਸਟਰਾਂ ਨੂੰ ਤਨਖਾਹ ਵੰਡਦਿਆਂ ਕਵੇਲਾ ਹੋ ਗਿਆ। ਮੈਨੂੰ ਵੀ ਤਾਂ ਤਨਖਾਹ ਚਾਹੀਦੀ ਸੀ, ਤਨਖਾਹ ਤੋਂ ਬਿਨਾਂ ਵਿਆਹ ਕਾਹਦਾ। ਜਦੋਂ ਸ਼ਹਿਰ ਪਹੁੰਚ ਕੇ ਪਤਨੀ ਅਤੇ ਛੋਟੇ ਨੀਟੂ ਨੂੰ ਨਾਲ ਲੈ ਕੇ ਬੱਸ 'ਤੇ ਚੜ੍ਹਿਆ ਤਾਂ 46 ਦਿਨਾਂ ਦੇ 5:30 ਵੱਜ ਚੁੱਕੇ ਹੋਣੇ। ਪਰ ਉਦੋਂ ਦਿਨ ਚੰਗੇ ਸੀ, ਅੱਡੇ 'ਤੇ ਉਤਰੇ ਸੂਰਜ ਤਾਂ ਕਾਫ਼ੀ ਦੇਰ ਹੋ ਚੁੱਕੀ ਸੀ, ਡੁੱਬ ਚੁੱਕਾ ਸੀ। ਰਾਮਪੁਰ ਨੂੰ ਜਾਣ ਵਾਲੀ ਸੜਕ ਮੀਲ ਕੁ ਦਾ ਫਰਕ ਪਾ ਕੇ ਕਿਸੇ ਹੋਰ ਪਿੰਡ ਦੇ ਵਿੱਚੋਂ ਦੀ ਵੱਲ ਦੀ ਲੰਘ ਪਾਉਂਦੀ ਹੋਈ ਜਾਂਦੀ ਸੀ। ਦੂਜਾ ਰਾਹ ਵੀ ਸੀ, ਇਸ ਦੂਜੇ ਪਿੰਡ ਦੇ ਖੇਤਾਂ ਦੇ ਵਿੱਚੋਂ 25-30 ਕਿੱਲੇ ਅੱਗੇ ਜਾ ਕੇ ਰਾਮਪੁਰ ਦੀ ਜ਼ਮੀਨ ਦੇ ਵਿੱਚੋਂ ਨਿਕਲਦੀ ਕੱਚੀ ਸੜਕ ਜੋ ਰਾਮਪੁਰ ਦੀ ਫਿਰਨੀ 'ਤੇ ਜਾ ਚੜ੍ਹਦੀ। ਇੱਧਰ ਪੈਂਡਾ ਘੱਟ ਹੋਣ ਕਰਕੇ ਮੈਂ ਨੀਟੂ ਨੂੰ ਚੁੱਕੀ ਪਤਨੀ ਨੂੰ ਪਿੱਛੇ ਆਉਣ ਦੇ ਲਈ ਆਖ ਕੇ ਖੇਤਾਂ ਵਿੱਚੋਂ ਦੀ ਵੱਟ ਵੱਟ ਹੋ ਤੁਰ ਪਿਆ। ਹਨੇਰੀ ਰਾਤ ਸੀ, ਵੱਟਾਂ 'ਤੇ ਤਿਲਕਦੇ ਡਿੱਗਦੇ ਅਸੀਂ ਇੱਕ ਸੇਧ ਦੇ ਵਿੱਚ ਤੁਰੇ ਜਾ ਰਹੇ ਸੀ। ਮੇਰੀ ਪਤਨੀ ਮੇਰੇ 'ਤੇ ਖਿੱਚ ਕੇ ਕਹਿ ਰਹੀ ਸੀ ਕਿ ਇੰਨਾ ਕਵੇਲਾ ਕਰਤਾ, ਉਹਦੇ ਗਲ ਗਾਣਾ ਸੀ, ਚਿੰਤਾ ਵੀ ਜਾਇਜ਼ ਸੀ। ਸਾਡੇ ਕੋਲ ਪੈਸੇ ਸਾਂਝੇ, ਕੋਈ ਉਹੋ ਜਿਹਾ ਬੰਦਾ ਟੱਕਰ ਜਾਏ ਤਾਂ ਜਾ ਜਾਂਦੇ ਹੋਈਏ। ਪਰ ਮੈਂ ਉਹਨੂੰ ਹੌਸਲਾ ਦੇ ਰਿਹਾ ਸੀ, ਮੇਰੇ ਮਨ ਦੇ ਵਿੱਚ ਸੀ ਕਿ ਸਾਹਮਣੇ ਜਿਹੜਾ ਬਲਬ ਜਗ ਰਿਹਾ ਸੀ ਉਹ ਉਸ ਬੈਕ ਦਾ ਸੀ ਜਿਸ ਦੇ ਐਨ ਕੋਲੋਂ ਰਾਮਪੁਰ ਦੀ ਕੱਚੀ ਸੜਕ ਨਿਕਲਦੀ ਸੀ। ਜਦੋਂ ਮੈਂ ਉਸ ਬਲਬ ਕੋਲ ਪਹੁੰਚਿਆ ਤਾਂ ਉੱਥੇ ਉਹ ਮਕਾਨ ਹੈ ਹੀ ਨਹੀਂ ਸੀ ਜਿਸ ਦੇ ਬਾਹਰ ਬਾਹਰ 2 ਵੱਡੀਆਂ ਕਿੱਕਰਾਂ ਸੀ ਜਿਨ੍ਹਾਂ ਦੇ ਕੋਲ ਰਾਮਪੁਰ ਨੂੰ ਕੱਚੀ ਸੜਕ ਸ਼ੁਰੂ ਹੁੰਦੀ ਸੀ। ਇਹ ਤਾਂ ਬੰਬੀ ਦਾ ਇੱਕੋ ਇੱਕ ਪੱਠਾ ਪੱਕਾ ਕੋਠਾ ਸੀ ਜਿਸਦੇ ਸਿਰ 'ਤੇ ਬਲਬ ਜਗ ਰਿਹਾ ਸੀ। ਕੋਠੇ ਵਿੱਚੋਂ ਗੱਲਾਂ ਕਰਨ ਦੀ ਆਵਾਜ਼ ਆ ਰਹੀ ਸੀ। ਬਲਬ ਦੀ ਮੱਧਮ ਰੌਸ਼ਨੀ ਦੇ ਵਿੱਚ ਸਲੇਟੀ ਧੂੰਆਂ ਹਵਾ ਦੇ ਵਿੱਚ ਉੱਡ ਰਿਹਾ ਸੀ ਅਤੇ ਤਾਜ਼ਾ ਨਿਕਲ ਰਹੀ ਸ਼ਰਾਬ ਦੀ ਬੂ ਸਾਰੇ ਮਾਹੌਲ 'ਚ ਫੈਲੀ ਹੋਈ ਸੀ। ਸ਼ਰਾਬੀ ਬੰਦੇ, ਮੇਰੇ ਨਿਹੱਥੇ ਦੇ ਨਾਲ ਇਕੱਲੀ ਜਨਾਨੀ, ਮੇਰੇ ਮਨ 'ਚ ਇੱਕਦਮ ਕਈ ਸੈਂਕੜੇ ਭੈੜੇ ਭੈੜੇ ਖਿਆਲ ਆਉਣ ਲੱਗ ਪਏ। ਮੈਂ ਕੰਬ ਗਿਆ, ਅਸੀਂ ਰਾਹ ਭੁੱਲ ਗਏ। ਮੈਂ ਪਤਨੀ ਦੇ ਬੁੱਲਾਂ 'ਤੇ ਉਂਗਲਾਂ ਰੱਖ ਕੇ ਉਹਨੂੰ ਚੁੱਪ ਕਰਨ ਦੇ ਲਈ ਕਿਹਾ। ਦੂਰ ਪਰੇ 8-10 ਕਿੱਲਿਆਂ 'ਚ ਇੱਕ ਵਿੱਥ ਦੇ ਉੱਤੇ ਸੱਜੇ ਹੱਥ ਅਤੇ ਇੱਕ ਖੱਬੇ ਹੱਥ ਬਲਬ ਜਗ ਰਹੇ ਸੀ। ਸ਼ਾਇਦ ਅਸਲੀ ਬੈਕ ਉਹਨਾਂ ਦੇ ਵਿੱਚੋਂ ਹੀ ਕੋਈ ਖੋਏਗੀ। ਮੈਂ ਪਿੱਛੇ ਬੱਸਾਂ ਦੇ ਅੱਡੇ ਵੱਲ ਫਿਰ ਸੱਜੇ ਅਨੁਮਾਨ ਲਗਾ ਕੇ ਸੋਚਿਆ ਕਿ ਖੱਬੇ ਹੱਥ ਵਾਲਾ ਬਲਬ ਤਾਂ ਉਸੇ ਬੈਕ ਦਾ ਹੋਣਾ ਚਾਹੀਦਾ। ਖੇਤਾਂ ਦੇ ਵੱਟੇ ਬੰਨਿਆਂ ਤੋਂ ਹੁੰਦਿਆਂ ਡਿੱਗਦੇ ਢਹਿੰਦੇ ਡਰੇ ਸਹਿਮੇ ਅਸੀਂ ਉਸ ਬਲਬ ਦੀ ਸੇਧ ਦੇ ਵਿੱਚ ਹੁਣ ਤੁਰੇ ਜਾ ਰਹੇ ਸੀ ਅਤੇ ਆਸੇ ਪਾਸੇ ਦਾ ਖੁੜਕ ਵੀ ਸੁਣਦੇ ਸੀ। ਸਾਨੂੰ ਹੌਲੀ ਹੌਲੀ ਹੌਲੀ ਡਰੀ ਆਵਾਜ਼ ਦੇ ਵਿੱਚ ਗੱਲਾਂ ਕਰਦਿਆਂ ਸੁਣ ਕੇ ਨੀਟੂ ਵੀ ਡਰ ਕੇ ਹਟਕੋਰੇ ਭਰਨ ਲੱਗ ਪਿਆ। ਉਸ ਬੈਗ 'ਤੇ ਪਹੁੰਚੇ
1: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: टेंशन टेंशन निरी टेंशन
1: की होया
0: थे इमिग्रेशन दे इन्ने पंगे ने यार मुकदे नहीं
1: काका जी टेंशन छड़ो फोन चको कॉल करो वीवा इमिग्रेशन नू जिथे इमिग्रेशन एक्सपर्ट हरपाल सिंह बाजवा इम्प्लॉय स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने हुणे ही अपॉइंटमेंट ली कॉल करो 0410-530-530
0: या 90-77-93
1: या ईमेल info@vivaimmigration.com.au
0: याद रखो 9077-9733
1: वीवा इमिग्रेशन एंड एजुकेशन कंसल्टेंट
0: हर कदम तुहाडे नाल
2: सोना चाहिदा
3: भरोसा चाहिदा
2: क्वालिटी ते बायबैक वी चाहिदा चले आओ दिल्ली ज्वेलर्स स्टॉकलैंड पॉइंट कुक विखे जिथे 22 कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बायबैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजिब रेट ते दिल्ली ज्वेलर्स 310/2 मेन स्ट्रीट पॉइंट कुक कॉल 0493-536-042
4: ऑस्ट्रेलिया च अपना घर लेना है या कंस्ट्रक्शन करवानी है मॉर्टगेज रीफाइनेंस करवानी नवी कार खरीदनी या बिजनेस नो आगे बढ़ाना है तो टेंशन क्यों टू फोल्ड लेंडिंग डैंडीनोंग है ना होम लोन तो रीफाइनेंसिंग तक कंस्ट्रक्शन लोन तो बिजनेस लोन या कार लोन हर लोन ले 40 तो वध लेंडर्स दे नाल तुहाडे लई बेस्ट डील लो क्रेडिट स्कोर वेलकम कॉल राज 0494-763-700 और व्हाट्सएप टू फोल्ड लेंडिंग मेरा देश इनक्रेडिबल इंडिया त्रुगनिना विच अपने हर भैन भरा नु उना दे देश दा स्वाद अते मसाले एथे दे रहा है तुसी एथे इंडियन मसाले दाला ग्रोसरी दा हर समान वाजिब रेट ते ले सकदे हो पाओ कॉस्मेटिक दी हर आइटम वी नाले घर विच होवे कोई फंक्शन या त्योहार मिठाई दी एथे मिलेगी तुहानू वैरायटी बेशुमार ग्रोसरी दी होम डिलीवरी लई नंबर लिख लो 0430-123-394 दियो रेडियो हांजी दा हवाला ते पाओ भारी डिस्काउंट हर शॉपिंग ते मेरा देश इनक्रेडिबल इंडिया त्रुगनिना विच
5: ऑन रोड्स ऑनर्स कैंपेन सिर्फ सीमित समय लई हुन नवा BYD कार ले आओ शानदार ड्राइव अवे ऑफर्स दे नाल BYD C-Line 7 प्रीमियम सिर्फ $54,990 BYD C-Line 8 डायनामिक FWD सिर्फ $56,990 ते BYD Shark 6 प्रीमियम सिर्फ $57,900 एक खास ऑफर 31-30 सितंबर 2026 तक ऑर्डर करने वाले लई है डिलीवरी 31 अक्टूबर 2026 तक हो जानकारी लई आज ही BYD कैरोलाइन स्प्रिंग्स नाल संपर्क करो एंड मेंशन रेडियो हांजी BYD On roads, on us. Conditions apply.
6: बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने ATO ऑडिट्स टैक्स डिस्प्यूट्स ATO डेट्स बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स
4: व्याह खुशी या किसी भी खास मौके लिए ज्वेलरी होनी चाहिए है खास तुन्ना ज्वेलर्स लेके आए ने लेटेस्ट गोल्ड डायमंड बुलियन सिल्वर ते ब्राइडल कलेक्शन हर स्टाइल ते हर ओकेजन ले जेन्युइन ज्वेलरी जेन्युइन प्राइसिंग ते वधिया कस्टमर सर्विस दे नाल गोल्ड ज्वेलरी ते फास्ट लोन फैसिलिटी भी अवेलेबल विजिट करो 5/150 फार्मर्स रोड त्रुगनिना अते 347 डॉनस्टेल स्ट्रीट डैंडीनोंग तुन्ना ज्वेलर्स भरोसे दी निशानी
7: ओ पाजी एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने
8: हुन टेंशन छड़ो जी गवर्नमेंट दी नवी बैटरी रिबेट नाल हुन सोलर ते बैटरी लगवाना हो गया होर भी आसान बिजली दा बिल घट टेंशन भी घट
9: फिर लवाईए किथों
8: सन करंट वालिया कोलों 2012 तो मेलबर्न दी एक भरोसेमंद अते अवार्ड विनिंग सोलर कंपनी
10: आज ही सन करंट नो कॉल करो ते अपना फ्री असेसमेंट बुक करो 0406-021-246 ते
11: चलदी दा नाम गड्डी आते सुनिया ही होना ते तुहाडी गड्डी कोई भी होवे उनु चलाउन ले ऑल मेजर ब्रांड्स दे टायर्स अलॉय व्हील्स ले याद रखो टायर फोर्स जिना को लॉगबुक सर्विसिंग मैकेनिकल रिपेयर्स इंटरेस्ट फ्री रीपेमेंट्स दी सुविधा नाल अवेलेबल ने तुहाडी सेवा विच पिछले 15 सालां तो ऑलवेज वन स्टॉप शॉप टायर फोर्स यूनिट 1 19-25 सोमर्टन रोड कैंपलफील्ड कॉल 0390-866-55 और विजिट tireforce.com.au
12: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ੍ਹ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ ਤੇ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਤੇ ਆਓ ਫਿਰ ਆਪਾਂ ਚੁਟਕਲੇ ਸੁਣਦੇ ਹਾਂ ਤੇ ਆਓ ਫਿਰ ਆਪਾਂ ਹੱਸਦੇ ਹਾਂ ਤੇ ਸਾਡੇ ਨਾਲ ਆ ਚੁੱਕੇ ਨੇ ਬੱਚੇ ਚੁਟਕਲੇ ਸੁਣਾਉਣ ਦੇ ਲਈ। ਤੁਸੀਂ ਤਿਆਰੀ ਖਿੱਚ ਕੇ ਰੱਖੋ ਹੱਸਣ ਦੇ ਲਈ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ।
3: ਗੁੱਡ ਮਾਰਨਿੰਗ ਟੂ ਆਲ। ਪਤਾ ਨੀ ਇਹ ਸੈਟਅਪ ਜਾਂ ਨਹੀਂ ਸੈੱਟ ਹੁੰਦਾ ਪਿਆ ਕਿ ਕਿੱਦਾਂ ਕਰੀਏ ਹੱਸੀ ਦਾ। ਨਾ ਮੈਂ ਕੋਸ਼ਿਸ਼ ਕਰਦਾ ਕਿ ਬਹੁਤ ਜ਼ਿਆਦਾ ਵਧੀਆ ਲਾਫਟਰ ਹੋਵੇ ਪਰ ਕਿਸੇ ਨਾ ਕਿਸੇ ਤਰੀਕੇ ਬੜੀ ਰਾਵਣ ਨੁਮਾ ਹੀ ਹੋ ਜਾਂਦੀ ਹੈ।
12: ਅਸਲ 'ਚ ਜਿਹੜਾ ਹਾਸਾ ਵਾ ਨਾ ਉਹ ਅਸੀਂ ਸਮ ਹੋ ਪਤਾ ਨਹੀਂ ਕਿਉਂ ਜਾਣੇ ਅਣਜਾਣੇ ਉਹ ਰਾਵਣ ਨਾਲ ਹੀ ਜੋੜ ਛੱਡਿਆ।
3: ਸਹੀ ਗੱਲ।
12: ਹਾਂ ਹਾਸਾ ਜਿਹੜਾ ਮਤਲਬ ਪਤਾ ਨਹੀਂ ਕਿੰਨੇ ਇਹ ਚੀਜ਼ ਜਿਹੜੀ ਉਹ ਸੋਚੀ ਹੋਊਗੀ,
3: ਆਈਡੈਂਟੀਫਾਈ ਕੀਤੀ ਨਹੀਂ।
12: ਹਾਂ ਵੀ ਜਦੋਂ ਰਾਕਸ਼ਸ਼ ਜਦੋਂ ਖੁਸ਼ ਹੁੰਦੇ ਆ ਜਾਂ ਉਹਨਾਂ ਨੇ ਕੋਈ ਗਲਤ ਕੰਮ ਕਰਨਾ ਤੇ ਉਹ ਹੱਸਦੇ ਆ।
3: ਸਹੀ ਗੱਲ।
12: ਪਤਾ ਨਹੀਂ ਮਤਲਬ ਇਹ ਵੀ
3: ਆਹ ਵੀ ਗੱਲ ਸਹੀ ਹੈ ਵੈਸੇ।
12: ਹੈਂ ਮੈਨੂੰ ਵੀ ਪਤਾ ਨਹੀਂ ਕਿੰਨੇ ਕਿਉਂ ਇਹਦੇ ਪਿੱਛੇ ਕੀ ਲੌਜਿਕ ਹਾਲੇ ਤੱਕ ਮੈਨੂੰ ਕਿ ਮੈਂ ਬਹੁਤ ਧਾਰਮਿਕ ਜਿਹੀਆਂ ਜਿਹੜੀਆਂ ਇੱਦਾਂ ਦੀਆਂ ਗੱਲਾਂ ਬਾਤਾਂ ਜਿਹੀਆਂ ਕਰਦੇ ਮੈਂ ਬਹੁਤ ਬਹੁਤਿਆਂ ਦੀਆਂ ਸੁਣਦਾ ਰਹਿੰਦਾ ਪਰ ਹਾਲੇ ਤੱਕ ਮੈਨੂੰ ਇਹਦਾ ਜਵਾਬ ਨਹੀਂ ਲੱਭਾ।
3: ਸਹੀ ਗੱਲ ਹੈ।
12: ਇਹਦਾ ਕੀ ਮਤਲਬ ਹੋਇਆ ਵੀ ਰਾਕਸ਼ਸ ਜਦੋਂ ਖੁਸ਼ ਹੋਇਆ ਤੇ ਉਹ ਵੀ ਹੱਸਦਾ ਹੀ ਆ।
3: ਉਹ ਹੱਸਦਾ ਹੀ ਆ
12: ਤੇ ਜਿਹੜਾ ਬੰਦਾ ਮਤਲਬ ਸਾਧ ਬੰਦਾ ਵਾ ਉਹ ਚੁੱਪ ਹੋ ਜਾਂਦਾ, ਉਹ ਸਿਰਫ ਮੁਸਕਰਾਉਂਦਾ,
3: ਉਹ ਅਮੋਲ ਪਾਲੇਕਰ ਬਣ ਜਾਂਦਾ
12: ਹੈ ਨਾ। ਹੁਣ ਸਾਨੂੰ ਵੀ ਤੇ ਮਤਲਬ ਇੱਕ ਸਮਾਂ ਸੀ ਜਦੋਂ ਇਹੋ ਚੀਜ਼ਾਂ ਦੱਸੀਆਂ ਜਾਂਦੀਆਂ, ਨਹੀਂ ਇੱਦਾਂ ਨਹੀਂ ਅਸੀਂ ਦਾ ਹੈ ਨਾ ਗਵਾਰ ਲੱਗੀ ਦਾ ਵਾ ਹੈ ਨਾ, ਕੋਈ ਪੇਂਡੂ ਹੱਸਦੇ ਇੱਦਾਂ ਤੇ ਜਿਹੜਾ ਸਿਆਣਾ ਬੰਦਾ ਉਹ ਕਰੂ
9: ਬੜੇ
12: ਦਿਨਾਂ ਬਾਅਦ ਆਯੋ।
9: ਮੈਂ ਠੀਕ ਆ, ਤੁਸੀਂ ਠੀਕ ਹੋ?
12: ਅਸੀਂ ਠੀਕ ਆ, ਤੁਸੀਂ ਸੁਣਾਓ?
9: ਮੈਂ ਵੀ ਵਧੀਆ। ਮੈਂ ਥੋੜੀ ਐਕਚੁਅਲੀ ਬਿਜ਼ੀ ਰਹੀ ਸੀ ਇਹ ਦੋ ਤਿੰਨ ਹਫ਼ਤੇ ਅੱਜ।
12: ਨਿਆਣਿਆਂ ਦੇ ਮੂੰਹੋਂ ਬਹੁਤ ਬੜੀਆਂ ਸਾਨੂੰ ਨਾ ਇਹ ਗੱਲਾਂ ਸੁਣ ਕੇ ਬੜਾ ਬੋਝ ਜਿਹਾ ਫੀਲ ਹੁੰਦਾ ਵੀ ਸਰ ਤੁਸੀਂ ਵੀ ਬਿਜ਼ੀ ਹੋ ਗਏ ਹੈ।
3: ਸਹੀ ਗੱਲ। ਅਸੀਂ ਤਾਂ ਫਸੇ ਹੀ, ਤੁਸੀਂ ਫਸੇ ਯਾਰ, ਮਾੜੀ ਗੱਲ।
9: ਜਦੋਂ ਹਾਈ ਸਕੂਲ ਜਾਣਾ ਪੈਂਦਾ ਨਾ ਫਿਰ ਤੁਹਾਡੀ ਮਜਬੂਰੀਆਂ ਵਗੈਰਾ ਜ਼ਿਆਦਾ
12: ਮਜਬੂਰੀਆਂ। ਇੱਦਾਂ ਦੀ ਸ਼ਬਦਾਵਲੀ ਸਿੱਖ ਲਈ ਮਰਜੇ ਮਜਬੂਰੀਆਂ, ਬਿਜ਼ੀ, ਉਹ ਵਰਕਲੋਡ,
3: ਮਾਈ ਗੋਡ,
12: ਉਹ ਰੁਝੇਵੇਂ, ਓ ਹੋ ਹੋ ਆਰਜ਼ਾ ਕੀ ਗੱਲ ਹੋ ਗਈ ਪੁੱਤ?
9: ਮੈਨੂੰ ਇੱਕ ਤਾਂ ਸਕੂਲ ਕਈ ਵਾਰੀ ਜਲਦੀ ਜਾਣਾ ਪੈਂਦਾ ਕਿਉਂਕਿ ਪਾਪਾ ਕਹਿੰਦੇ ਚਲੋ ਮੈਂ ਤੁਹਾਨੂੰ ਅਰਲੀ ਸਕੂਲ ਛੱਡ ਕੇ ਜਾਣਾ ਤੇ ਫਿਰ ਕਈ ਵਾਰੀ ਮੈਂ ਵੈਸੇ ਅਰਲੀ ਉੱਠ ਪੈਂਦੀ ਹਾਂ ਤੇ ਫਿਰ ਮੈਂ ਆਪੇ ਚੱਲ ਜਾਂਦੀ ਹਾਂ ਅਰਲੀ।
12: ਅੱਛਾ ਓਕੇ, ਨਹੀਂ ਆ ਤੇ ਠੀਕ ਆ, ਚਲੋ
3: ਟਾਈਮਿੰਗ ਕਰਕੇ।
9: ਹਾਂਜੀ, ਪਰ ਅਗਲੇ ਸਾਲ ਤੋਂ ਤਾਂ ਫਿਰ ਮੈਨੂੰ ਜ਼ਿਆਦਾ ਅਰਲੀ ਜਾਇਆ ਕਰਨਾ ਪੈਣਾ ਕਿਉਂਕਿ ਅਗਲੇ ਸਾਲ ਮੇਰਾ ਕੈਂਪਸ ਵੀ ਡਿਫਰੈਂਟ ਆ, ਮੈਂ ਸੀਨੀਅਰ ਕੈਂਪਸ ਜਾਵਾਂਗੀ ਆਪਣੇ ਸਕੂਲ ਦਾ ਤੇ ਫਿਰ ਉੱਥੇ ਮੈਨੂੰ ਜੇ ਮੈਂ 10ਵੀਂ ਚ ਹੋਣਾ ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਅਟੈਂਡੈਂਸ ਵੀ ਤੁਹਾਨੂੰ ਹਾਈ ਮੇਨਟੇਨ ਕਰਨੀ ਪੈਣੀ ਤੇ ਫਿਰ ਅਰਲੀ ਨਿਕਲਣਾ ਪੈਣਾ।
12: ਕੋਈ ਨੀ ਪੁੱਤ, ਗੁੱਡ ਗੁੱਡ ਹੋ ਜਾਂਦੀ ਹੁੰਦੀ ਆ, ਐਵੇਂ ਪਹਿਲਾਂ ਇੰਨੀ ਟੈਨਸ਼ਨਾਂ ਲਈ ਜਾਈਦੀਆਂ, ਹਲੇ ਤਾਂ ਬੜਾ ਕੁਛ ਹੋਣਾ।
3: ਸਹੀ ਗੱਲ।
9: ਹਾਂਜੀ,
12: ਕੀ ਸੁਣਾਓਗੇ?
9: ਅੱਜ ਮੈਂ ਚਟਕਲਾ ਸੁਣਾਵਾਂਗੀ। ਇੱਕ ਵਾਰੀ ਪੱਪੂ ਆਪਣੀ ਮੰਮੀ ਨੂੰ ਪੁੱਛਦਾ, ਮੰਮੀ ਕੁੜੀ ਵਾਲੇ ਮੈਨੂੰ ਦੇਖਣ ਆਏ ਸੀ ਤੇ ਪੱਪੂ ਦੀ ਮੰਮੀ ਕਹਿੰਦੀ ਆਹੋ ਦੇਖਣ ਆਏ ਸੀ ਤੇ ਪੱਪੂ ਕਹਿੰਦੇ ਕੀ ਜਵਾਬ ਦੇ ਕੇ ਗਏ ਤੇ ਪੱਪੂ ਦੀ ਮੰਮੀ ਕਹਿੰਦੀ ਉਹ ਕਹਿੰਦੇ ਸਾਨੂੰ ਮੁੰਡਾ ਨੀ ਪਸੰਦ ਆਇਆ ਤੇ ਪੱਪੂ ਕਹਿੰਦੇ ਤੁਸੀਂ ਕੀ ਕਿਹਾ ਫਿਰ ਤੇ ਪੱਪੂ ਦੀ ਮੰਮੀ ਕਹਿੰਦੀ ਮੈਂ ਕਿਹਾ ਮੁੰਡਾ ਤਾਂ ਸਾਨੂੰ ਵੀ ਨੀ ਪਸੰਦ, ਅਸੀਂ ਤਾਂ ਡੀਪੂ ਵਾਲੀ ਕਣਕ ਲੈਣ ਲਈ ਰੱਖਿਆ ਦਾ।
3: ਪੱਪੂ ਬੇਹੋਸ਼ ਨਾ ਵੀ ਇਹੋ ਜਿਹਾ ਇਹੋ ਕੰਮ ਲਈ ਯੂਜ਼ ਹੁੰਦਾ ਹੈ।
12: ਥੈਂਕ ਯੂ ਆਲਾ,
3: ਥੈਂਕ ਯੂ ਆਜ਼ਾ, ਥੈਂਕ ਯੂ ਸੋ ਮਚ,
9: ਥੈਂਕ ਯੂ, ਹੈਵ ਅ ਨਾਈਸ ਡੇ,
12: ਥੈਂਕ ਯੂ। ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ ਤੇ ਨੈਕਸਟ ਸਾਡੇ ਨਾਲ ਤੇਗ, ਉਸ ਤੋਂ ਬਾਅਦ ਫਿਰ ਮੰਨਤ ਫਤਿਹ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਤੇਗ।
13: ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ ਅੰਕਲ ਜੀ,
12: ਸਤਿ ਸ਼੍ਰੀ ਅਕਾਲ ਤੇਗ ਜੀ, ਕੀ ਹਾਲ ਹੈ?
3: ਤਿਆਰੀਆਂ ਸਕੂਲ ਦੀਆਂ?
13: ਹਾਂਜੀ ਮੈਂ ਤਿਆਰ ਆ।
3: ਓਏ ਵੈਰੀ ਗੁੱਡ ਗਰਲ ਹੈ ਯਾਰ।
12: ਕਿੰਨੇ ਚਿਰ ਚ ਤਿਆਰ ਹੋ ਜਾਂਦੇ ਹੋ?
13: 10 ਮਿੰਟ।
3: ਓਏ ਵੈਰੀ ਫਾਸਟ, ਵਾਹ,
12: ਗੁੱਡ ਗੁੱਡ ਗੁੱਡ ਗੁੱਡ ਗੁੱਡ।
3: ਮੈਂ ਤਾਂ ਜੋ ਉੱਠਦਾ ਨਾ ਤਾਂ ਮੈਂ 10 ਮਿੰਟ ਤਾਂ ਇਹੀ ਸੋਚਦਾ ਰਹਿੰਦਾ ਹੁਣ ਬੈੱਡ ਛੱਡਾਂ ਕਿ ਨਾ ਛੱਡਾਂ। ਤੁਸੀਂ ਬਹੁਤ ਫਾਸਟ ਹੋ।
12: ਜਦੋਂ ਮੰਮਾ ਆਵਾਜ਼ ਮਾਰਦੇ ਆ ਤੇ ਤੁਸੀਂ ਪਹਿਲੀ ਆਵਾਜ਼ ਤੇ ਉੱਠ ਜਾਂਦੇ ਹੋ? ਤੇ
13: ਡੈਡੀ ਨੇ ਬੁਲਾਇਆ ਸੀ ਤੇ ਫਿਰ ਮੈਂ ਉੱਠ ਗਈ ਤੇ ਫਿਰ ਮੈਂ ਕੁਛ ਚੀਕੀ ਕੀਤਾ ਸੀ। ਜਦੋਂ ਮੰਮਾ ਨਹੀਂ ਸੀ ਮੈਂ ਹੋਮਵਰਕ ਕਰਦੀ ਸੀ ਤੇ ਮੰਮਾ ਕਹਿੰਦੀ ਸੀ ਸੋ ਜਾਓ, ਪਰ ਮੈਂ ਕਹਿੰਦੇ ਸੀ ਸੋ ਜਾਓ ਪਰ ਮੈਂ ਲਿਸਨ ਨਹੀਂ ਕੀਤਾ।
12: ਸੋਹਣੇ ਤਰੀਕੇ ਨਾਲ ਲਵੇਟਿਆ ਕੁੜੀ ਨੇ। ਹੈ ਤੇ ਇਨ ਸ਼ੋਰਟ ਤੁਸੀਂ ਇਹ ਕਿਹਾ ਵੀ ਮੈਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਝੱਟ ਉੱਠ ਪੈਂਦੀ ਹਾਂ ਜਾਂ ਮੈਂ
3: ਬਸ ਮਤਲਬ ਕੁਛ ਹੋ ਰਿਹਾ
12: ਸਮਥਿੰਗ
3: ਇਜ਼ ਹੈਪਨਿੰਗ ਗੁੱਡ ਇਦਾਂ ਹੀ ਲਾਈਫ ਇਸ ਤਰ੍ਹਾਂ ਹੀ ਨਹੀਂ ਅੱਗੇ ਜਾ ਕੇ ਵੀ ਠੀਕ ਹੈ ਸਮਥਿੰਗ ਇਜ਼ ਹੈਪਨਿੰਗ
13: ਤੇ ਕੱਲ ਮੇਰੇ ਫਰੈਂਡ ਨਾਲ ਮੈਂ ਪਲੇ ਡੇਟ ਤੇ ਗਈ ਸੀ ਯੂ ਟੋਲੀ ਟਾਈਮ ਮੇਰੇ ਘਰ ਤੇ ਆਪਾਂ ਮੇਰੇ ਘਰ ਤੇ ਸੀ ਤੇ ਫਿਰ ਟੋਲੀ ਟਾਈਮ ਉਹਨੇ ਦੇ ਘਰ ਦੇ ਤੇ ਸੀ।
12: ਗੁੱਡ ਗੁੱਡ ਗੁੱਡ ਗੁੱਡ ਨਾਈਸ ਹੋ ਗਿਆ ਫਿਰ
13: ਆਪਾਂ ਉਹਨੇ ਪਹਿਲਾਂ ਆਏ ਸੀ ਆਪਣੇ ਘਰ ਆਪਾਂ ਨੂੰ ਪਤਾ ਸੀ ਆਉਣਾ ਸੀ ਪਰ ਥੋੜੀ ਅਰਲੀ ਆ ਗਏ ਤੇ ਫਿਰ ਉਹ ਸਵਿਮਿੰਗ ਕਲਾਸ ਲਈ ਗਏ ਸੀ ਤੇ ਫਿਰ ਬਾਅਦ ਚੋਂ ਥੋੜਾ ਟਾਈਮ ਲੱਗਿਆ ਸੀ ਥੋੜਾ ਟਾਈਮ ਸੀ ਤੇ ਫਿਰ ਉਹ ਪਹਿਲਾਂ ਆਪਣੇ ਘਰ ਤੇ ਗਏ ਸੀ ਤੇ ਫਿਰ ਮੈਂ ਕਿਹਾ ਤੁਹਾਡੇ ਘਰ ਤੇ ਆ ਸਕਦੇ ਹੋ? ਉਹ ਕਹਿੰਦੇ ਹਾਂਜੀ।
3: ਮੈਨੂੰ ਲਾਗੇ ਫਰੈਂਡ ਚਾਹੀਦਾ ਪਲੇ ਡੇਟ ਪਾਸ, ਮੈਂ ਵੀ ਲੱਭੂਗਾ ਆਪਣੀ ਗਲੀ ਤੇ।
12: ਹਾਂ ਲੱਭ ਜਾਣੇ ਲਾਗੇ, ਕੋਈ ਨੀ
3: ਕੋਈ ਨਾ ਮਿਲਾ ਦੇ
12: ਠੀਕ ਅੱਗੇ ਬਥੇਰੇ ਲੱਭ ਜਾਣੇ। ਕੀ ਸੁਣਾਓਗੇ ਤੇ?
3: ਕੀ ਸੁਣਾਓਗੇ ਤੇ?
13: ਅੱਜ ਮੈਂ ਸੁਣਾਉਂਗੀ ਇੱਕ ਬਜਾਰਤ।
12: ਓਕੇ ਹਾਂਜੀ
3: ਸਾਇਲੈਂਟ ਬਜਾਰਤ।
12: ਹਾਂਜੀ ਇਹਦਾ ਆਨਸਰ ਹੈ ਸਾਇਲੈਂਸ।
13: ਕਿਹੜੀ ਚੀਜ਼ ਹੈ ਜਿਹਦੇ ਕੋਲ ਦੰਦਾਂ ਨੇ ਪਰ ਖਾਂਦੀ ਨਹੀਂ?
12: ਅੱਛਾ ਜਿਹਦੇ ਕੋਲ ਦੰਦ ਨੇ ਪਰ ਖਾਂਦੀ ਨਹੀਂ ਹੈ।
3: ਖਾਂਦੀ ਨਹੀਂ
13: ਹਾਂਜੀ
12: ਉਹ ਬੋੜੀ ਕੁੜੀ
13: ਨਹੀਂ
3: ਕਰੀਨਾ ਕਪੂਰ।
12: ਪਰ ਬੋੜੀ ਕੋ ਤੇ ਦੰਦ ਨਹੀਂ ਹੋਣਗੇ ਹੈ?
3: ਕਰੀਨਾ ਕਪੂਰ।
12: ਕਰੀਨਾ ਕਪੂਰ
3: ਹਾਂ
12: ਉਹ ਕਿਦਾਂ?
3: ਉਹ ਖਾਂਦੀ ਨਹੀਂ ਨਾ, ਬਹੁਤ ਡਾਈਟ ਕਰਦੀ ਮੈਂ ਸੁਣਿਆ। ਨਹੀਂ
12: ਅੱਛਾ
3: ਨਹੀਂ ਅੱਛਾ ਮੈਨੂੰ ਤਾਂ ਆਹੀ ਪਤਾ ਬਈ।
12: ਅੱਛਾ ਕਮਾਲ ਹੋ ਗਈ ਆ।
13: ਬੰਦਾ ਨਹੀਂ ਆਏਗਾ।
3: ਅੱਛਾ ਬੰਦਾ ਨਹੀਂ।
12: ਅੱਛਾ ਇਹ ਵੀ ਬੰਦਾ ਨਹੀਂ ਕੀ ਵੀ ਜਨਾਨੀ?
3: ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੈਂ ਗੁੱਸਾ ਹੀ ਕੱਢਤਾ ਕਪੂਰ ਖਾਨਦਾਨ ਤੇ ਕੀ ਹੋਇਆ ਜੀ?
13: ਨਹੀਂ ਮੈਂ ਮੀਨ ਖਾਦਿਆ ਅੱਜ ਸਿਰਫ ਕੋਈ ਬੰਦਾ ਨਹੀਂ ਹੈਗਾ।
3: ਅੱਛਾ ਨਾਟ ਅ ਹਿਊਮਨ।
12: ਨਾਟ ਅ ਹਿਊਮਨ
3: ਓਕੇ
12: ਓਕੇ ਓਕੇ। ਮੈਂ ਤੇਗ ਦੇ ਨਾ ਗੱਲਾਂ ਚੋਂ ਮੈਂ ਸਾਫ਼ ਮੈਂ ਮਹਿਸੂਸ ਕਰਦਾ ਵੀ ਜਿੰਨੀ ਔਖੀ ਸਾਨੂੰ ਅੰਗਰੇਜ਼ੀ ਬੋਲਣੀ ਆ ਨਾ ਉਨੀ ਕਿਨੂੰ ਪੰਜਾਬੀ
3: ਵਿਚਾਰੀ
12: ਜਦੋਂ ਅੰਕਲ ਅੰਗਰੇਜ਼ੀ ਬੋਲਦੇ ਨਾ ਤੁਹਾਡੇ ਵਾਂਗੂ ਸਟਰਗਲ ਕਰਦੇ ਉਦੋਂ ਵੀ
3: ਮੈਂ ਕਿਆ ਹੀ ਬੋਲਾਂ ਹੁਣ
12: ਉਦੋਂ ਮੰਮੀ ਡੈਡੀ ਇੱਕ ਹੋਏ ਦਾ ਆਪਾਂ ਵੀ ਹੀਸ਼ ਹੀ ਮਤਲਬ ਕਰ ਦੀ ਦਾ ਮਿਕਸ ਟੈਨਸ਼ਨ ਨਹੀਂ ਲੈਣੀ ਤੁਸੀਂ ਇਹ ਕੀ ਆ ਫਿਰ ਜਿਹੜੀ ਦੰਦ ਨਹੀਂ ਹੈਗੇ ਤੇ ਫਿਰ ਵੀ ਖਾਈ ਜਾਂਦੀ ਆ ਦੰਦ ਵੀ ਨਹੀਂ ਹੈਗੇ ਤੇ ਖਾਈ ਜਾਂਦੀ ਹੈ ਯਾਰ, ਕਿਹੜੀ ਮੈਡਮ ਹੈ ਜਿਹੜੀ ਟਿਊਸ਼ਨ ਦੀਆਂ ਫੀਸਾਂ ਖਾਈ ਜਾਂਦੀ ਹੈ?
3: ਆਲਮੋਸਟ ਐਵਰੀਵਨ
12: ਹੈ, ਦੰਦ ਵੀ ਹੈਗੇ ਆ ਇਹਦੇ ਤੇ, ਪਰ ਖਾਂਦੀ ਵੀ ਨਹੀਂ ਆ। ਚਲ ਹਾਰ ਗਏ ਆਪਾਂ।
3: ਜਤਿੰਦਰ
12: ਅੰਕਲ ਕਹਿੰਦੇ ਬਲੂਟੂਥ, ਹਾਂ ਬਲੂਟੂਥ ਵੀ ਹੋ ਸਕਦਾ
3: ਹੈ। ਥੋੜਾ ਹਾਈਟੈਕ ਹੋ ਗਿਆ, ਬਟ ਵੈਰੀ ਨਾਈਸ ਟ੍ਰਿਕ, ਬਹੁਤ ਬਹੁਤ ਵਧੀਆ ਪਾਇਆ ਤੁਸੀਂ, ਟ੍ਰਿਕ ਕਰਤਾ ਸਾਨੂੰ।
12: ਗੁੱਡ ਗੁੱਡ ਗੁੱਡ,
3: ਵੈਲ ਡਨ,
12: ਥੈਂਕ ਯੂ,
9: ਥੈਂਕ ਯੂ, ਹੈਵ ਅ ਨਾਈਸ ਡੇ, ਬਾਏ,
12: ਥੈਂਕ ਯੂ, ਹੈਵ ਅ ਨਾਈਸ ਡੇ। ਤੇ ਹੁਣ ਬਾਕੀ ਜਿਹੜੇ ਬੱਚੇ ਵੀ ਟਰਾਈ ਕਰ ਰਹੇ ਸੀ ਸ਼ੁਰੂ ਸ਼ੁਰੂ ਦੇ ਵਿੱਚ, ਤੇ ਹੁਣ ਲਾਈਨਾਂ ਵਿਹਲੀਆਂ ਹੋ ਗਈਆਂ, ਹੁਣ ਤੁਸੀਂ ਕਰ ਸਕਦੇ ਹੋ। ਤੇ ਨੈਕਸਟ ਸਾਡੇ ਨਾਲ ਹੋਣਗੇ ਮੰਨਤ ਤੇ ਫਤਿਹ।
3: ਕਿਆ ਬਾਤ, ਅੱਜ ਪੂਰੀ ਮਿਕਸਿੰਗ ਸ਼ਿਕਸਿੰਗ ਚੱਲ ਰਹੀ ਹੈ।
12: ਅੱਜ ਪਾਪਾ ਨੂੰ ਇੱਕ
9: ਕੰਨ
12: ਸਾਫ ਕਰ ਲੈਂਦੇ ਆ ਮੇਰਾ ਬਰਡ ਤੇ ਆ ਮੇਰਾ ਘਮਾਉ ਤੇ ਹੁਣ ਦੱਸੋ।
9: ਅਸੀਂ ਨਾ ਬਾਹਰ ਹੁੰਦੇ ਆ, ਘਰੋਂ ਬਾਹਰ ਹੁੰਦੇ ਆ, ਤੇ ਪਾਪਾ ਨੂੰ ਨਾ ਫੋਨ ਦੇ ਉੱਤੇ ਮੋਸ਼ਨ ਡਿਟੈਕਟਰ ਜਿਹਾ ਸ਼ੋ ਹੁੰਦਾ ਕੈਮਰਿਆਂ ਦੇ ਵਿੱਚੋਂ, ਤੇ ਪਾਪਾ ਦੇਖਦੇ ਤੇ ਪਾਪਾ ਕਹਿੰਦੇ ਹੈ ਇਹ ਤਾਂ ਮੰਨਤ ਦੀ ਨਿੱਕੀ ਹੁੰਦੀ ਹੋਈ ਇਜ਼ਾ ਵਾ ਇਹ।
12: ਅੱਛਾ,
9: ਮੰਨਤ ਜਮਾ ਡਿਟੋ ਬੇਸਿਕਲੀ ਉਹ ਮੈਂ ਹੀ ਸੀਗੀ ਬੇਬੀ ਹੁੰਦੀ, ਤੇ ਪਰ ਮੈਂ ਤਾਂ ਗੱਡੀ ਚ ਬੈਠੀ ਹੁੰਦੀ ਆ ਪਾਪਾ, ਅਸੀਂ ਸਾਰੇ ਜਾਣੇ ਕਨਫਿਊਜ਼ ਹੋ ਜਾਂਦੇ ਆ, ਫਿਰ ਅਸੀਂ ਛੇਤੀ ਛੇਤੀ ਘਰੇ ਜਾਂਦੇ ਆ, ਤੇ ਉਹ ਸੱਚੀ ਚ ਮੈਨੂੰ ਨੀਂਦ ਨਹੀਂ ਨਿੱਕੀ ਹੁੰਦੀ, ਮੈਂ ਇੰਨਾ ਖੇਡਦੀ ਆ ਤੇ ਮੈਂ ਸਾਰੀ ਰਾਤ ਵੀ ਖੇਡੀ ਗਈ।
12: ਪਰ ਮੈਨੂੰ ਤਾਂ ਇਹ ਲੱਗਦਾ ਮਨ ਤੁਹਾਡੇ ਸਿਸਟਰ ਆਉਣ ਵਾਲੇ ਆ।
3: ਅੱਛਾ ਚਲੋ,
9: ਤਾਂ ਕਰਕੇ ਅਸੀਂ ਵੀ
3: ਚਾਹੁੰਦੇ ਆ ਚੱਕਰ ਪਾਰੇ ਆ ਗਏ ਫਿਰ ਹੈ,
12: ਬਸ ਵਧਾਈਆਂ ਹੋ
9: ਗਈਆਂ।
12: ਹਾਂ ਵੈਰੀ ਗੁੱਡ ਹੋ ਜਾਊਗਾ ਨਾ ਫਿਰ, ਮੰਨਤ ਨੇ ਵੱਡੀ ਹੋ ਜਾਣਾ ਫਿਰ, ਸਾਨੂੰ ਗੱਲਾਂ ਸੁਣਾਉਣ ਵਾਲਾ ਕੌਣ ਹੋਊਗਾ?
3: ਹਾਏ,
12: ਮੰਨਤ ਨੇ ਤੇ ਯੂਨੀ ਚੱਲ ਜਾਣਾ ਫਿਰ।
3: ਓਕੇ, ਹਾਂ ਹਾਂ ਹਾਂ ਹਾਂ,
12: ਤੇ ਸਾਨੂੰ ਬੈਕਅਪ ਚਾਹੀਦਾ ਨਾ ਪਿੱਛੋਂ।
3: ਕੀ ਬਾਤ ਹੈ, ਕਿੰਨਾ ਸੋਚ ਰਹੇ ਤੁਹਾਡੇ ਪੇਰੈਂਟਸ ਸਾਡੇ ਵਾਸਤੇ, ਥੈਂਕ ਯੂ ਸੋ ਮਚ। ਨਹੀਂ ਮੰਨਤ, ਤੁਸੀਂ ਨਾ ਕਰੀਨਾ ਕਪੂਰ, ਤੁਸੀਂ ਕਰੀਨਾ ਕਪੂਰ ਸਟਾਈਲ ਲਿਓ ਵੀ, ਕਹਿੰਦੀ ਹੈ ਮੈਂ ਆਪਣੀ ਫੇਵਰੇਟ ਹੂੰ, ਤੁਹਾਨੂੰ ਫਿਰ ਸੁਪਨੇ ਵੀ ਆਪਣੇ ਆਉਂਦੇ ਪਏ, ਆਪਣੇ ਆਪ ਨੂੰ ਖੜਾਉਣ ਦੇ ਆਉਂਦੇ ਪਏ। ਹਾਂ, ਵੈਰੀ ਗੁੱਡ ਯਾਰ, ਪਹਿਲੀ ਵਾਰੀ ਸੁਣਿਆ।
12: ਆ ਮੈਂ ਬੜਾ ਯੂਨੀਕ ਸੁਪਨਾ ਸੁਣਿਆ ਵੀ, ਜਿੱਦਾਂ ਆਪਣੇ ਆਪ ਨੂੰ ਤੁਸੀਂ ਨਿੱਕੇ ਹੁੰਦਿਆਂ ਦਾ ਆਪੇ ਸੁਪਨੇ ਚ ਵੇਖਿਆ ਹੋਵੇ।
3: ਗੁੱਡ ਯਾਰ,
12: ਮੈਨੂੰ ਨਹੀਂ ਲੱਗਦਾ ਕਦੀ ਕਿਸੇ ਨੇ ਇੱਦਾਂ ਆਪਣੇ ਆਪ ਨੂੰ ਵੇਖਿਆ ਹੋਊਗਾ।
3: ਹਾਂ,
12: ਵੈਰੀ ਯੂਨੀਕ ਮੰਨਤ। ਆ ਤਾਂ ਤੂੰ ਇਸ ਆਈਡੀਆ ਤੇ ਤੁਸੀਂ ਨਾ ਉਹ ਲਿਖ ਸਕਦੇ ਸਟੋਰੀ ਵੀ।
3: ਹਾਂ, ਬਾਅਦ ਚ ਫਿਰ ਉਹਨੂੰ ਵੇਚ ਦਿਓ ਜਿਹੜਾ ਇਨਸੈਪਸ਼ਨ ਵਾਲਾ ਨਾ, ਜਿਹਨੇ ਫਿਲਮ ਉਹ ਕ੍ਰਿਸਟੋਫਰ ਭਾਈ ਆਪਣੇ
12: ਡਿਟੇਲਿੰਗ ਥੋੜੀ ਜਿਹੀ ਪਾ ਕੇ ਨਾ ਇਹਦੀ ਸਟੋਰੀ ਬਣਾਓ ਇਹਦੀ। ਠੀਕ ਆ, ਤੇ ਕੀ ਸੁਣਾਓਗੇ ਫਿਰ?
9: ਸੁਣਾਓਗੇ ਇੱਕ ਚੁਟਕਲਾ।
12: ਹਾਂਜੀ।
9: ਸੰਤਾ, ਤੇਰੇ ਕੁੱਤੇ ਨੇ ਮੇਰੀ ਕਿਤਾਬ ਪਾੜਤੀ, ਬੱਬੂ ਮੈਂ ਹੁਣੀ ਆਪਾਂ ਸਜ਼ਾ ਦੇ ਦਿੰਨੇ ਆ। ਸੰਤਾ, ਮੈਂ ਤਾਂ ਸਜ਼ਾ ਆਪ ਦੇ ਵੀ ਦਿੱਤੀ। ਬੱਬੂ, ਅੱਛਾ ਉਹ ਕਿਹੜੇ? ਸੰਤਾ, ਮੈਂ ਉਹਦੀ ਕੌਲੀ ਚ ਦੁੱਧ ਸਾਰਾ ਪੀ ਗਿਆ।
12: ਖੂਨ ਕੇ ਬਦਲੇ ਖੂਨ।
3: ਆ ਵਧੀਆ, ਇੱਦਾਂ ਹੀ ਕਰਾ ਨੀ ਕੁੱਤੇ ਬਿੱਲੀਆਂ ਨੂੰ ਐਵੇਂ ਝਿੜਕ ਦੋ, ਓਏ ਟੌਮੀ ਨੋ, ਨਾ ਨਾ ਨਾ, ਇਹ ਬੈਸਟ ਹੈ,
12: ਪਤਾ ਲੱਗੇ ਅਗਲੇ ਨੂੰ,
3: ਸੋਚੇ ਅਗਲੀ ਵਾਰੀ ਖਾਣ ਲੱਗੇ ਕੁਛ, ਕਿਹੜਾ ਮਾਲਕ ਮਿਲਿਆ ਹੈ।
12: ਚੁਟਕਲੇ ਬੜੇ ਘੈਂਟ ਹੁੰਦੇ ਆ
14: ਕੁਛ
12: ਵੀ ਨੀ ਚੱਲਦਾ
3: ਲਿਆਂਦੀ ਨੀ ਗੱਡੀ ਗੁੱਡੀ ਅੱਜ ਸਾਡੇ ਵਾਸਤੇ
9: mid-size Ranger full size F-150 and F-150 Lightning Lada Electrica and the heavy duty super duty series this was pehla ute jehda va invented hoya si sabse tez ute invented hoya si 1934 de vich the fair the final falcon the last ever ford falcon ute rolled off the broad meadows assembly line on July 29th, 2016 it was a white v8 powered xr8 sprint style side marking the end of 82 years of continuous local unit utility production
3: oye balle balle balle saal lo hun mada hai yaar
12: oye hoye inni angrezi sore sore
3: ha ha ha main samjha pata nahi listening
9: to brand soch liya main kadi wale
3: haaye
9: sunona
12: oh bhra punjabi ch sunai ya ohnu dassa oh mainu bhi samajh lagge kuch punjabi ch dassya kar
9: you can translate kar lo
12: aho thank you
3: translate kar lo thank you
12: ki ki sunaoge phir
9: ਐਵਰੈਸਟ
3: ਨਾ ਪਹਿਲੇ ਇੰਡੀਆ ਆਉਂਦੀ ਹੁੰਦੀ ਸੀ ਨਾਂ ਤਾਂ ਉੱਥੋਂ ਹੁੰਦਾ ਸੀ ਐਂਡੇਵਰ
12: ਸਾਡੇ ਨਾਲ ਆਈ ਆ ਸ਼੍ਰੇਆ ਸਤਿ ਸ੍ਰੀ ਅਕਾਲ ਸ਼੍ਰੇਆ ਤੁਸੀਂ ਆਉਂਦੇ ਰਹੋ ਉਸ ਤੋਂ ਬਾਅਦ ਤਵਨੀਤ ਤੁਸੀਂ ਰੈਡੀ ਰਹੋ ਸਤਿ ਸ੍ਰੀ ਅਕਾਲ ਦੋ ਭੈਣ ਭਰਾ ਜੀ
3: ਸਤਿ ਸ੍ਰੀ ਅਕਾਲ
12: ਸ਼੍ਰੇਆ ਦਾ ਸਟਾਈਲ ਸਭ ਤੋਂ ਵਧੀਆ
3: ਸਭ ਤੋਂ ਵਧੀਆ ਇਹ ਮੇਰੀ ਤਰ੍ਹਾਂ ਕੰਮ ਕਰਦੀ ਹੈ
12: ਸਤਿ ਸ੍ਰੀ ਅਕਾਲ ਕੀ ਹਾਲ ਹੈ ਸ਼੍ਰੇਆ ਕੀ ਕਰਦੇ ਸੀ ਸਾਡਾ ਵੀ ਠੀਕ ਹੈ ਪੁੱਤ ਥੈਂਕ ਯੂ
3: ਕੀ ਚੱਲੀ ਜਾਂਦਾ ਜੀ ਹੋ ਗਿਆ ਤਿਆਰ ਸਕੂਲ ਲਈ
12: ਓਕੇ ਕੀ ਖਾਦਾ ਫਿਰ ਅੱਜ
9: ਅੱਜ ਅੱਜ ਆਪਾਂ ਨੇ ਆਇਓ ਓਕੇ
12: ਆਰ ਯੂ ਓਕੇ
9: ਅੱਜ ਅਗਲੇ ਯੈਲੋ ਅੱਜ ਅਗਲੇ ਯੈਲੋ ਕਲੋਥ ਪਾਣੇ ਮੈਂ ਪਾਇਆ ਯੈਲੋ ਕਲੋਥ
3: ਅੱਛਾ
12: ਅੱਛਾ ਅੱਜ ਆਰ ਯੂ ਓਕੇ ਡੇ ਆ
3: ਸਾਨੂੰ
12: ਤਾਂ ਪਤਾ ਹੀ ਨੀ ਲੱਗਾ
9: ਠੀਕ ਹੋ
12: ਹਾਂਜੀ
3: ਹਾਂ ਵੀ ਆਰ ਓਕੇ So sweet, thank bacha. you. Thank you so much for asking.
9: Thank you.
12: Thank you, Sanu Dasan Deli.
9: Chaa to pinke aayo.
12: Nahi, chaa nahi piti.
3: Chaa nahi piti, thodi garmi ho gi na.
12: Garmi ji ho gi ya.
3: Coke pi aange sabde.
12: Garmi pae gi andar.
3: Thandi thandi coke.
12: Ki kariye hun fir?
3: हेलो हेलो हेलो
12: हां जी
13: कोल्ड कॉफी
12: कोल्ड कॉफी ओके हां
3: ओ ये बढ़िया आईडिया
12: हां ठीक है वियतनामीज हां
3: ओए
12: बर्फ बर्फ दे विच कॉफी
3: हां क्या बात है
13: हां जी
12: ओनु एकदम पीना खिच के पीट पेना
13: हां हां जी
3: फ्लेवर भी होना चाहिए खुश हो गया
12: एक किन्ने कुतकुतारी कड़ी मम्मा ने
13: नहीं
12: चुटकले बुझारता भी बना लेंगे की सुनाओगे फिर अज
3: बोली
13: बारी बसी कत्यासी बारी बसी कत्यासी कत्य अंदर लड्डू कपड़े टोंडी नू अख मार गया डड्डू
12: कपड़े
13: टोंडी नू
12: अख मार गया डड्डू कपड़े टोंडी नू अख मार गया डड्डू बलबल बलबल बले
13: चक्कर फटे
3: ए डड्डू दा कुछ करना पैना हर हफ्ते किसी नू अख मार जांदा
12: मैं लगदा ए सब तों वध पसंद की जान वाली बोलियां चो एक
3: है ना
13: जी
12: जे कि पता हो किन्ने लिखी आ दुनिया की सब तो वध रॉयल्टी इस बंदे नू जावे
3: सही गल मैं कहना बेचारे डड्डू नू नहीं पता उहदी किन्नी इज्जत आ
12: वेख लो पहलियां च
3: बेचारा लाइव जी जा रहा अपनी ਇਦਾਂ ਕਰਕੇ ਤੁਰਦਾ ਫਿਰਦਾ ਪਿਆ ਚਲੋ ਮੀਂਹ ਕੜੇ ਨਿਕਲੀ ਮੈਂ ਬਾਹਰ ਨਿਕਲਾਂ
13: ਅਸੀਂ ਇਸ ਨਾਲ ਗੱਲ ਕਰ ਲਾਂ
12: ਹਾਂਜੀ ਹਾਂਜੀ
3: ਦੇਖ ਲਾ ਟੂ ਦਾ ਪੁਆਇੰਟ ਬੱਚਾ ਕਹਿੰਦਾ ਮੇਰੀ ਪਰਫਾਰਮੈਂਸ ਹੋ ਗਈ ਤੁਹਾਡਾ ਕੀ ਤੁਸੀਂ ਲੱਗੇ ਰਹਿਣਾ
12: ਡੱਡੂ ਤੋਂ ਕਹਿੰਦੇ ਦੁਨੀਆ ਦੀ ਵਨ ਆਫ ਦਾ ਮਹਿੰਗੀ ਦਵਾਈ ਬਣੀ ਆ
3: ਓਕੇ
12: ਡੱਡੂ ਦੀ ਅੱਖ ਤੋਂ
3: ਯਾਰ
12: ਨਹੀਂ ਅੱਖ ਤੋਂ ਨਹੀਂ ਸ਼ਾਇਦ ਡੱਡੂ ਤੋਂ
3: ਅੱਛਾ ਸਹੀ ਗੱਲ
13: ਕਰ ਮੰਨ ਲੂ ਬਿਲੀ
12: ਸਤਿ ਸ੍ਰੀ ਅਕਾਲ ਹਾਂਜੀ
3: ਅਸੀਂ ਠੀਕ
12: ਠੀਕ ਹਾਂ ਉਦਾਂ ਹੀ ਐ ਕਰਤਾ ਠੀਕ ਹੈ
3: ਠੀਕ ਹੀ ਹੈ
12: ਮੈਨੂੰ ਲੱਗਾ ਇੱਦਾਂ ਦੀਆਂ ਆਵਾਜ਼ਾਂ ਸੁਣ ਕੇ ਕਹਿ ਰਿਹਾ ਵੀ ਠੀਕ ਜੇ
3: ਠੀਕ ਹੈ ਡਾਕਟਰ ਨੇ ਕਿਹਾ ਫਰਕ ਹੈ ਪਹਿਲੇ ਨਾਲ
12: ਥੈਂਕ ਯੂ ਮਾਨੂ ਬਿੱਲੀ ਕੀ ਹਾਲ ਆ
3: ਕੀ ਚੱਲੀ ਜਾਂਦਾ ਜੀ
12: ਠੀਕ ਹੈ ਓਕੇ ਵੈਰੀ
3: ਗੁੱਡ ਯਾਰ ਠੀਕ ਹੀ ਰਹਿਣਾ ਚਾਹੀਦਾ
12: ਵੈਰੀ ਗੁੱਡ ਇਹ ਮਾਨੂ ਬਿੱਲੀ ਮੈਂ ਵੇਖਿਆ ਵੀ ਇਹਨਾਂ ਦਿਨਾਂ 'ਚ ਹੀ ਤੇਜ਼ ਹੋਈ ਹੈ ਮਾਨੂ ਬਿੱਲੀ
3: ਅੱਛਾ ਸਹੀ ਗੱਲ ਹੈ
12: ਮਾਨੂ ਬਿੱਲੀ ਵੱਡੀ ਹੁੰਦੀ ਜਾਂਦੀ ਰੋਜ਼
3: ਅੱਛਾ ਸਿੰਘ ਸਾਹਿਬ ਤੁਹਾਡਾ ਕੀ ਸੋਚ ਹੈ ਸਹੀ ਗੱਲ
12: ਹੋਰ ਉਹਦੇ ਕੋਲ ਯੂਟ ਹੈਗਾ ਪਤਾ
3: ਅੱਛਾ
12: ਗ੍ਰੀਨ ਕਲਰ ਤਾਂ ਮੈਨੂੰ ਵੀ ਦਿੱਤਾ
3: ਓਏ ਵੈਰੀ ਗੁੱਡ ਚਲਾਉਂਦੇ ਹੋ ਆਪ ਚਲਾਉਂਦੇ ਹੋ ਡਰਾਈਵਰ ਰੱਖਿਆ ਕੋਈ
12: ਨਹੀਂ ਆਪ ਚਲਾਉਂਦੇ
3: ਅੱਛਾ
12: ਡਰਾਈਵਰ ਆਪ ਚਲਾਉਂਦੇ ਮੈਂ ਵੀ ਕੱਲ ਚਲਾਇਆ ਸੀ ਮੈਂ ਖੇਡਿਆ ਸੀ ਬੜਾ ਮਜ਼ਾ ਆਇਆ
3: ਅੱਛਾ ਗੁੱਡ ਗੁੱਡ
12: ਥੈਂਕ ਯੂ ਅਸੀਸ ਮੈਂ ਬੜਾ ਭਜਾਇਆ ਮੈਂ
3: ਅੱਛਾ ਜ਼ਿਆਦਾ ਨਾ ਤੇਜ਼ ਚਲਾਇਆ ਕਰੋ ਪੁਆਇੰਟ ਪੁਆਇੰਟ ਮਿਲ ਜਾਂਦੇ ਚਲਾਨ ਹੋ ਜਾਂਦਾ
12: ਹਾਂਜੀ
13: ਕਿਤੇ ਡਰਾਈਵ ਕੀਤਾ ਸੀ
12: ਮੈਂ ਬਾਹਰ ਥੱਲੇ ਸੜਕ ਤੇ
3: ਹਾਂ
12: ਸੜਕ ਤੇ ਬੜਾ ਭਜਾਇਆ ਮੈਂ ਜ਼ੂਮ
3: ਅੱਛਾ ਤੁਸੀਂ ਸੀਗੇ ਆਹੋ ਆਵਾਜ਼ ਬਹੁਤ ਦੂਰ ਤੱਕ ਆਈ ਮੈਂ ਕਿਹਾ ਕੌਣ ਇੰਨੀ ਤੇਜ਼ ਚਲਾਈ ਜਾਂਦਾ ਹੋਵੇ ਗੱਡੀ
12: ਉਹਦੇ ਟਾਇਰਾਂ ਦਾ ਮੈਂ ਧੂੰਆਂ ਹੀ ਕਢਾਤਾ
13: ਤੁਸੀਂ
12: ਮਕੈਨਿਕ ਵੀ ਹੋ ਸਾਰਾ ਕੁਛ ਹੀ ਆ ਗਿਆ ਤੁਹਾਨੂੰ ਕੀ ਸੁਣਾਓਗੇ ਫਿਰ ਅੱਜ ਅੱਛਾ ਟੁੱਟ ਜਾਂਦੀ ਤੇ ਫਿਕਸ ਨੀ ਹੁੰਦੀ ਓਕੇ ਆ ਵਧੀਆ ਸਿੱਧੇ ਸਿੱਧੀ ਜੀ
3: ਇੱਕ ਸ਼ੀਸ਼ਾ ਤੇ ਦੂਜਾ ਦਿਲ ਦੋਵੇਂ ਟੁੱਟਦੇ ਜ਼ਰੂਰ ਨੇ
13: ਬੋਲੀ ਨਹੀਂ
3: ਅੱਛਾ
12: ਬੋਲੀ ਨਹੀਂ ਓ ਯਾਰ ਇੱਕ ਟੁੱਟ ਜਾਂਦੀ ਆ ਤੇ ਅੱਛਾ ਟੁੱਟ ਜਾਂਦੀ ਆ
15: ਪਰ ਫਿਕਸ ਨਹੀਂ ਹੁੰਦੀ
12: ਤੇ ਫਿਕਸ ਨਹੀਂ ਹੁੰਦੀ ਚੂਹੇ ਦੀ ਪੂਛ
3: ਓਏ ਨਹੀਂ ਚੂਹਿਆਂ ਦਾ ਵੀ ਡਾਕਟਰ ਹੁੰਦਾ ਹੋਏਗਾ ਫ੍ਰੈਕਚਰ ਲਾ ਦਿੰਦਾ ਹੋਊਗਾ
12: ਵੈਟ ਹੀ ਹੁੰਦੇ ਆ ਕੇ
9: ਹਾਂ
12: ਡਾਕਟਰ ਰੈਟ
9: ਫਿਕਸ ਨਹੀਂ ਹੁੰਦੇ
12: ਫਿਕਸ ਨਹੀਂ ਹੁੰਦੀ ਚੂਹੇ ਦੀ ਪੂਛ ਨਾ
3: ਅੱਛਾ ਓਕੇ ਬੜੀ ਗਹਿਰੀ
9: ਗੱਲ ਹੈ ਫਿਕਸ ਹੁੰਦੇ
12: ਅੱਛਾ ਉਹ ਫਿਕਸ ਹੁੰਦੀ ਆ
3: ਅੱਛਾ ਹੋ ਜਾਂਦੀ ਆ
12: ਓਕੇ ਯਾਰ ਮੈਨੂੰ ਦੱਸੋ ਕਿੱਥੋਂ ਫਿਕਸ ਹੁੰਦੀ ਆ ਤੁਹਾਨੂੰ ਪਤਾ ਉਹ ਫਤਿਹ ਵੀਰ ਦੀਆਂ ਜਿਹੜੀਆਂ ਚੂਹੀਆਂ ਸਾਰੀਆਂ ਲੰਡੀਆਂ ਹੋਈਆਂ ਪਈਆਂ ਉਹਨਾਂ ਦੀ ਉਹਨਾਂ ਦੀ ਪੂਛਾਂ ਫਿਕਸ ਕਰਾਈਏ
3: ਲੰਡੀਆਂ ਇਹ ਜੇ ਕਿਤੇ ਨਾ ਜਾਨਵਰ ਸਾਰੇ ਸੁਣਦੇ ਹੋ ਨਾ ਇਹ ਕੇਸ ਕਰਨ ਸਾਡੇ ਤੇ ਅੱਖ ਮਰਵਾਈ ਜਾਂਦੇ ਡੱਡੂ ਤੋਂ ਪੂਛਾਂ ਲੰਡੀਆਂ ਚੂਹਿਆਂ ਦੀਆਂ ਹੈ ਹੱਦ
12: ਹੈ ਸੀਸ
3: ਡਾਕਟਰ ਮਕੈਨਿਕ ਸੀ ਸਿੰਘ ਵੈਰੀ ਗੁੱਡ
12: ਵੈਰੀ ਨਾਈਸ ਸੀ ਓਹ ਵਾਹ ਵੈਰੀ ਨਾਈਸ
3: ਵਾਹ ਵਾਹ ਵਾਹ
12: ਦੂਜਾ ਯਾਰ ਆਪਾਂ ਹਾਰ ਗਏ ਉਹ ਨੀ ਸਾਨੂੰ ਪਤਾ ਯਾਰ ਉਹ ਔਖੀ ਆ
3: ਸਾਨੂੰ
12: ਏਦਾਂ ਦੀਆਂ ਪੁੱਛਿਆ ਕਰੋ
9: ਹੈਂ ਟ੍ਰੀ
3: ਟ੍ਰੀ
12: ਟ੍ਰੀ
9: ਹਾਂਜੀ
12: ਰੁੱਖ
3: ਰੁੱਖ ਉਹ ਕਿੱਦਾਂ ਅੱਛਾ ਟੁੱਟ ਜੇ ਤਾਂ ਫਿਕਸ ਹੋ ਸਕਦਾ ਓਕੇ ਕੱਟ ਜੇ ਨਾ ਫਿਰ ਟੁੱਟੇ ਨਹੀਂ ਨਾ
9: ਪੱਤੇ ਥੱਲੇ ਆਂਦੇ ਫਿਕਸ ਨਹੀਂ ਹੁੰਦੇ
12: ਵੈਰੀ ਨਾਈਸ
3: ਮੇਰੇ ਮੁਹੱਬਤੇ ਦੇ ਸ਼ਾਹਰੁਖ ਖਾਨ ਵੈਰੀ ਗੁੱਡ
12: ਅਸੀਸ ਵੈਰੀ ਗੁੱਡ
3: ਵੈਰੀ ਨਾਈਸ ਵੈਰੀ ਨਾਈਸ
12: ਥੈਂਕ ਯੂ ਥੈਂਕ ਯੂ ਥੈਂਕ ਯੂ
9: ਬਾਏ ਮਾ ਲੂਬੀਲੀ
12: ਬਾਏ
3: ਮਿਆ ਮਿਆ ਮਿਆ ਮਿਆ ਮਿਆ
12: ਥੈਂਕ ਯੂ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਤੇ ਨੈਕਸਟ ਮੈਨੂੰ ਲੱਗਦਾ ਵੀ ਸਾਡੇ ਨਾਲ ਜੈਜ਼ਲਿਨ ਆਈ ਹੈ ਬਾਬਾ ਚਿਰ ਬਾਅਦ ਤੇ ਇੱਧਰ ਅੰਮ੍ਰਿਤ ਭੈਣ ਜੀ ਕਹਿ ਰਹੇ ਨੇ ਪ੍ਰੋਮਿਸ ਦਿਲ ਭੈਣ ਜੀ ਮਤਲਬ ਕੀ ਮਤਲਬ
3: ਯਾਰ
12: ਕੋ ਮਤਲਬ
3: ਚਿਲ ਕਰੋ ਬੱਚਾ
12: ਛਿਆਂ ਕੁ ਸਾਲਾਂ ਦਾ ਬੱਚਾ ਹੈ ਉਹਨੂੰ ਪਤਾ ਵੀ ਦਿਲ ਵੀ ਟੁੱਟਦਾ
3: ਦੋ ਸਮਾਂ ਹਜੇ
12: ਪ੍ਰੋਮਿਸ
3: ਸਹੀ ਗੱਲ
12: ਆ ਮਤਲਬ ਗਾਣਿਆਂ ਦਾ ਸ਼ਾਇਰੀਆਂ ਦਾ ਇੰਨਾ ਕਸਰ ਹੋਇਆ ਨਾ ਅਡਲਟਸ ਦੇ ਉੱਤੇ ਦਿਲ ਟੁੱਟਦਾ ਤੇ ਮੁੜ ਕੇ ਜੁੜਦਾ ਨੀ ਆ ਪਤਾ ਨੀ ਕਿੱਥੋਂ ਮਤਲਬ
3: ਵੈਸੇ ਦਿਲ ਤਾਂ ਸਗੋਂ ਜੁੜ ਜਾਂਦਾ ਮੈਂ ਬਹੁਤ ਵਾਰੀ ਸੋਚਿਆ ਮੈਂ ਕਿਹਾ ਜੁੜਦੇ ਜਾਂਦੇ
12: ਅਗਲੇ ਸ਼ੇਕ ਵੀ ਪੂਰ ਦਿੰਦੇ ਅੱਜ ਕੱਲ੍ਹ ਦਿਲਾਂ ਦੇ ਦਿਲ ਦਿਲ ਟੁੱਟਿਆ ਜੁੜਦਾ ਨੀ ਉਹਨੂੰ ਪੁੱਛੋ ਹਾਂ ਆਪਣੀ ਨੂੰ ਕੀ ਆ ਉਹ ਆਪਣੀ ਜਿਹੜੀ
3: ਆਪਣੀ
12: ਜਿਹੜੀ ਕਿਹੜੀ ਆ ਉਹ ਜਿਹੜੀ ਉਹ ਡਾਂਸ ਕਰਨ ਆਉਂਦੀ ਕੰਪੀਟੀਸ਼ਨ ਦੇ ਇੱਥੇ ਜਿਹੜੀ ਉਹ ਬਹਿੰਦੀ ਹੁੰਦੀ ਮਲਾਇਕਾ ਅਰੋੜਾ ਨੂੰ ਪੁੱਛੋ
3: ਪੌਜ਼ ਘੱਟ ਦਿਆ ਕਰੋ ਤੁਸੀਂ ਟੈਨਸ਼ਨਾਂ ਚ ਪਾਤਾ ਸਾਰਾ ਸੁੱਚੀ ਪੈ ਗਈ ਕੀ ਗੱਲਾਂ ਚ ਕਿਹੜੀਆਂ ਚ ਪੈ ਗਈ ਉਹਦਾ ਦਿਲ ਨਾਲ ਕੀ ਲੈਣਾ ਦੇਣਾ ਬਈ
12: ਟੁੱਟਣਾ ਹੋਵੇ ਤੇ ਉਹਦਾ ਦੁਹਾੜ ਹੀ ਹੋਇਆ ਵਿੱਚ
3: ਹਾਂ ਹਾਂ ਨਹੀਂ
12: ਟੁੱਟਦਾ ਹੋਵੇ ਤੇ ਮਤਲਬ ਟੁੱਟਦਾ ਹੋਵੇ ਤੇ ਪਰਮੇਸ਼ ਵਰਮਾ ਦਾ ਨਾ ਤੁਹਾਨੂੰ ਦੇਖੇ ਕੋਈ ਟੁੱਟਦਾ ਟੁੱਟਦਾ ਨੀ
3: ਸਹੀ ਗੱਲ
12: ਕਿੱਡੇ ਮੈਂ ਕਹਿੰਦਾ ਬੱਚੇ ਨੀ ਸਗੋਂ ਵੱਡੇ ਭੋਲੇ ਆ ਨਾ ਕਿੱਦਾਂ ਮੰਨ ਜਾਂਦੇ ਗੱਲਾਂ ਸ਼ਾਇਰਾਂ ਦੀਆਂ ਗੱਲਾਂ ਮੰਨ ਜਾਂਦੇ ਤਾਰੇ ਟੁੱਟ ਰਹੇ ਆ ਦਿਲ ਟੁੱਟ ਰਿਹਾ ਹੈਲੋ ਸਤਿ ਸ਼੍ਰੀ ਅਕਾਲ ਜੈਜ਼ਲੀਨ ਸਤਿ ਸ਼੍ਰੀ ਅਕਾਲ ਪੁੱਤ ਕੀ ਹਾਲ ਆ ਅਸੀਂ ਵੀ ਠੀਕ ਆ ਪੁੱਤ ਆਵਾਜ਼ ਤੁਹਾਡੀ ਥੋੜੀ ਜਿਹੀ ਨਾ ਘੱਟ ਆ ਰਹੀ ਆ ਤੁਸੀਂ ਫੋਨ ਦੇ ਲਾਗੇ ਆ ਜਾਓ ਹੈ
3: ਉੱਚਾ ਉੱਚਾ ਬੋਲੋ
12: ਹਾਂਜੀ ਓਕੇ ਆ ਜਾਓ ਫਿਰ
3: ਗੁੱਡ ਗੁੱਡ ਗੁੱਡ
12: ਸਾਨੂੰ ਨਾ ਅੱਛਾ ਗੱਲ ਦੱਸਣਾ ਪਰ ਤੁਸੀਂ ਨਾ ਹਾਲੇ ਲਾਗੇ ਨੀ ਆਏ ਤੁਸੀਂ ਸਪੀਕਰ ਜਾਂ ਬੰਦ ਕਰ ਲਓ ਤੇ ਬਲੂਟੁੱਥ ਹੈ ਤੇ ਉਹ ਵੀ ਬੰਦ ਕਰ ਲਓ ਫਿਰ ਗੱਲ ਮਜ਼ਾ ਨੀ ਆਉਣਾ ਸਾਨੂੰ ਸੁਣਨ ਦਾ ਕੰਨ ਨੂੰ ਲਾ ਲਓ ਫੋਨ
9: ਕਬੂਤਰ ਤੇ ਮੂਵੀ ਚ ਬੋਲ ਪਾਵੇ ਨਾ ਬੋਲ
12: ਅੱਛਾ ਕਬੂਤਰ ਦਾ ਕੀ ਨਾਂ ਆ ਕਬੂਤਰ ਦਾ ਕੀ ਨਾਂ ਆ ਓਕੇ ਕਬੂਤਰ ਦਾ ਨਾਂ ਹੈਗਾ ਝੋਟਾ
3: ਕਬੂਤਰਾਂ ਝੋਟਾ ਵਾਹ
12: ਹੈ ਇਹੋ ਹੀ ਆ कबूतर आला ते बड़ा वधिया पार्ट है ना जैसलीन थैंक यू ते जेडी तुही इन्हें कुड़ी ने वो भी बना के भेजी सानू ड्राइंग बिल्कुल कैंट
3: अच्छा ओ एक्टर एक्ट्रेस दी जेडी सी
12: हां जैसलीन ने
3: ओ वेरी गुड जैसलीन मैं भी देखी सी बहुत बढ़िया
12: बहुत बढ़िया है तो तुही तो बहुत सोनी ड्राइंग करदे हो है
3: वेरी गुड
15: थैंक यू
3: वो तो एक्टर एक्ट्रेस नु भी बहुत बढ़िया लगी है ना जदों उन्हां नु दिखाई सी उन्हां
12: भी बहुत बढ़िया हां उन्होंने भी बहुत पसंद की थी हां
3: गुड गुड गुड गुड भाई
12: ठीक है जी जी हीरोइन है ना उन्हें थैंक यू भेजा है तुहाडे लिए नहीं ऑनेस्टली सीरियसली
15: थैंक यू
3: वाह भाई वाह सेलिब्रिटी पेंटर है साडे कोल इत्थे है सानू पता ही नहीं क्या बातें ने
12: थैंक यू पुत्र
15: थैंक यू फॉर टिकट
12: थैंक यू पुत्र थैंक यू हैव अ नाइस डे ते नेक्स्ट साडे नाल आ तवनी एंड सिबलिंग्स
3: एंड सिबलिंग्स यार आ बढ़िया लगदा
16: ना आज वीर इधर आ
12: ओए इधर आवे किथे गया
15: अंकल जी ते संता वी जी
12: सस्रीकाल ओ जी ओए यार तुही किथे चल जांदे हो जदों तुहाडी वारी आउंदी आ
3: एंट्री वधिया सी पर अगे तो इदा ही करया करियो
12: हां हां
3: आ मैं लाइक कीता मैं लाइक शेयर सब्सक्राइब कीता थोड़ी एंट्री
12: आ मैं जदा लाइक कर दी
3: वेरी नाइस है आज ता इट्स वेरी नाइस
12: हेल नहीं कर सकदे
3: ओए होए
12: की क्या
15: की क्या
12: तू ही की क्या हेल नहीं कर सकदे
3: हेल
15: नहीं
12: पगाटा जिते हो के धक्का कीता जे
15: मम्मा
12: ने पिक कीता
3: ओह गुड आ ठीक
12: हां नहीं वधिया
3: नहीं मैं नोटिस कीता सरदार जी दी लास्ट ही आंदी हर वारी वारी ना इस वारी आज पहली बार
15: हां जी ते मम्मा मेनू मार देते
3: हां ओ तो चलो डिजर्विंग होंगे
12: बच्चे तो चलो कोई नहीं हुन जदों पुत तेरी वारी आंदी तो दो नंबर चल जाना ते मारना ही है मम्मा ने मम्मा बेचारी की करे
15: जन्ना सिल वादे और मम्मा मेनू स्टिल मार दी कंगी नाल
12: ओ नहीं मम्मा मार दे नहीं
15: मम्मा मेरे बाल अमश
12: पुट दे वाल पुट दे
15: ओदो जो वाल कर दे मम्मा मेनू गद कर दे
12: ओ फिर जदों वाल मम्मा पुट दे ना ते ओदे नाल लम्मे हुंदे ना थोड़े थोड़े जे पुट के
3: स्ट्रेच कर दे थोड़ी हाइट भी इदा ही वड्डी होनी फिर
12: ਹੋਰ ਉਹਦੇ ਨਾਲ ਤੁਹਾਡੀ ਤੁਸੀਂ ਲੰਮੇ ਵੀ ਹੋ ਜਾਣਾ ਵਾਲ ਵੀ ਲੰਮੇ ਹੋ ਜਾਣੇ ਆ
3: ਸਟ੍ਰੈਚ ਕਰਦੇ ਨਾ ਤੁਹਾਨੂੰ
15: ਹਾਂਜੀ
12: ਹਾਂ ਸਟ੍ਰੈਸ ਫ੍ਰੀ ਲਾਈਫ ਰਹਿੰਦੀ ਪੁੱਤ ਜੇ ਕੋ ਵਾਲ ਵੂਲ ਪੁੱਟਦੇ ਰਵੇ ਤੇ
3: ਆ ਵੀ ਠੀਕ ਹੈ ਸਹੀ ਗੱਲ ਹੈ
12: ਥੈਰੇਪੀ ਹੁੰਦੀ
3: ਇਹ ਵੀ ਥੈਰੇਪਿਊਟਿਕ ਆ ਸਹੀ ਗੱਲ ਹੈ ਕੋਈ ਵੈਸੇ ਵੱਡੀ ਗੱਲ ਨਹੀਂ 10 ਸਾਲ ਬਾਅਦ ਇਹਦੀ ਵੀ ਕਿਤੇ ਨਾ ਕਿਤੇ ਚੱਲਦੀ ਹੋਏਗੀ ਥੈਰੇਪੀ ਕਿਤੇ ਨਾ ਕਿਤੇ 400 ਓਨਲੀ
12: ਹਾਂ ਹਾਂ
3: ਸਟ੍ਰੈਚਿੰਗ ਯੂਅਰ ਹੇਅਰ ਹਾਂਜੀ
15: ਤੁਸੀਂ ਕੀ ਖਾਦਾ
12: ਸੇਰੀ ਖਾਂਡੇ ਨਿਆਣਿਆਂ ਦਾ
15: ਹਾਂਜੀ
3: ਹਾਂ ਇਹ ਵੀ ਠੀਕ ਹੈ
12: ਮੈਂ ਖਾਦੀ ਪਿੰਨੀ
3: ਓਏ ਬੱਲੇ
15: ਅੱਕੇ
3: ਮੈਂ ਪੀਤੀ ਕਾਫੀ
15: ਤੇ ਅੰਮਾ ਟ੍ਰੇਨਾਂ ਬੰਦ ਨੇ
3: ਹਾਂ ਟ੍ਰੇਨਾਂ ਬੰਦ ਨੇ ਯਾਰ
12: ਟ੍ਰੇਨਾਂ ਬੰਦ ਆ ਓਹੋ ਕੀ ਗੱਲ ਹੋ ਗਈ
15: ਲੇਕਿਨ ਲੱਗਦਾ ਅੰਮਾ ਟ੍ਰੇਨ ਟਰੈਕ
12: कंजूस बड़े लोग
3: कोशिश करनी चाहिए ਤੁਸੀਂ ਟਰਾਈ ਕੀਤੀ ਕਿਤੇ ਪਾਣੀ ਪਾਣ ਦੀ ਗੱਡੀ ਚ ਪੈਟਰੋਲ ਦੀ ਥਾਂ?
15: ਤੇ ਮੈਂ ਇੱਕ ਬੁਝਾਲਤ ਸੁਣਾਉਂਗੀ।
3: ਚਲੋ ਠੀਕ,
12: ਹਾਂਜੀ ਹਾਂਜੀ,
3: ਮੈਂ ਚੜਨ ਤਾਂ ਨਹੀਂ ਰਚਦਾ।

0: अच्छा वो तो फिर तुसी होगे ताजवीर ए आंसर
1: हां जी
2: हाय सरदार जी जिंदाबाद
3: सरदार जी बल्ले बल्ले शाबाश शाबाश जिंदाबाद है जिंदाबाद रहेगा हमारा सरदार
1: रेडियो हांजी जिंदाबाद
3: बिल्कुल रेडियो हांजी भी जिंदाबाद
1: बल्ले बल्ले
3: बल्ले बल्ले अशरफ अली बल्ले बल्ले ब्यूटीफुल ब्यूटीफुल
1: मोती जी दी ना गल कर लो
2: हांजी हांजी करा दो करा दो जी थैंक यू
1: अज
2: वीर जी नू पहला वारी किता मिल गई
0: किन्नी मेहनत लगदी कि आई डी के कहना पिया तुसी जिहड़ी अपनी इन्नी एनर्जी बचानी है स्कूल वास्ते ओहदा करोंगे की मैनूं इह दस्सो
1: स्कूल जाके असीं पढ़ना
2: सही है भाई तुसीं ते पढ़ा भी सकदे हो
0: हां पढ़ा सकदे वैसे
2: ਤੁਸੀਂ ਤੇ ਇੰਨੇ ਤੇਜ਼ ਹੋ ਗਏ ਹੋ
1: ਹਾਂਜੀ
0: ਸੋਚਿਆ ਟੀਚਰ ਬਣਨਾ ਫਿਰ ਵੱਡੇ ਹੋ ਗਏ
2: ਨਹੀਂ ਨਹੀਂ
1: ਨਹੀਂ
2: ਮੇਕਅਪ ਆਰਟਿਸਟ ਬਣਨਾ
0: ਓਏ ਅੱਛਾ ਵੈਰੀ ਗੁੱਡ
2: ਹੈ
1: ਹਾਂਜੀ
2: ਤੁਸੀਂ ਵੀ ਇਦਾਂ ਮੁੜ ਕੇ ਫਿਰ ਟਿਕਟੌਕ ਤੇ ਦੱਸਿਆ ਕਰੋਗੇ ਵੀ ਆ ਵਿਦ ਇਨ 5 ਮਿੰਟਸ ਯੂ ਕੈਨ ਡੂ ਕੁਇਕ ਵਨ just a simple bass with the you know
0: ਓਏ ਕੀ ਬਾਤ ਹੈ ਕੰਪੀਟੀਸ਼ਨ ਤਿਆਰ ਹੋ ਰਿਹਾ ਤੁਹਾਡਾ ਸਾਈਡ ਤੇ ਤੁਸੀਂ ਤਿਆਰੀ ਰੱਖੋ
2: touch up this
1: nahi main tiktok nahi lena dada kol tiktok hai
2: acha ohne chenu hor bada kuch aa
0: jayega tad tak ta kuch na kuch aa jayega hor insta te vi ta chalda hi hai
2: ohne chenu te mainu lagda hai ohne chenu mainu
1: instagram te facebook hai ga mamma kol
2: ਉਹਨੇ ਚਿਰ ਮੈਨੂੰ ਲੱਗਦਾ ਇੱਦਾਂ ਦਾ ਕੁਛ ਹੋ ਜਾਣਾ ਵੀ ਤੁਸੀਂ ਮੂੰਹ ਪਾ ਦਿਓ ਵਿੱਚ ਕਿਸੇ ਸੋਸ਼ਲ ਮੀਡੀਆ ਦੇ ਤੇ ਉਹ ਦੂਸਰੇ ਪਾਸੇ ਆਂਟੀ ਉੱਤੇ ਬ੍ਰਸ਼ ਚਾਰ ਕੂਚੀਆਂ ਮਾਰ ਕੇ ਕਵੇ ਕੱਢ ਲਓ
0: ਓਏ ਓ ਬੱਲੇ
2: ਟੈਕਨੋਲੋਜੀ ਹੋ ਜਾਣੀ ਇੱਦਾਂ ਦੀ
0: ਗੁੱਡ ਇਹ ਤਿਆਰ ਕਰਨੀ ਚਾਹੀਦੀ ਹੈ ਸਾਨੂੰ
2: ਤੁਹਾਨੂੰ ਪਤਾ ਇੱਦਾਂ ਦੀ ਫਿਲਮ ਆਉਣ ਵਾਲੇ ਦਿਨਾਂ 'ਚ ਕਹਿੰਦੇ ਇੱਦਾਂ ਦਾ ਸਿਨੇਮਾ ਆ ਰਿਹਾ ਵਾ ਵੀ ਤੁਹਾਡਾ ਲਾਈਵ ਸੀਨ ਚੇਂਜ ਹੋ ਜਾਣਗੇ ਮੰਨ ਲਓ ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਫਿਲਮ ਵੇਖ ਰਹੇ ਹੋ 100 ਬੰਦਾ ਬੈਠਾ ਫਿਲਮ ਵੇਖ ਰਿਹਾ ਤੇ ਉਹਦੇ ਵਿੱਚ ਉਹਨਾਂ ਨੇ ਕੋਈ ਇਮੋਸ਼ਨਲ ਸੀਨ ਪਾਇਆ ਤੇ 100 ਦੇ ਵਿੱਚੋਂ ਮੰਨ ਲਓ 80 ਇਮੋਸ਼ਨਲ ਨਹੀਂ ਹੋਏ ਅਗਲਾ ਸੀਨ ਚੇਂਜ ਹੋ ਜਾਊਗਾ ਕਿ ਇਹ ਇਹਨਾਂ ਦੇ ਉੱਤੇ ਇਹ ਵਾਲੀ ਚੀਜ਼ ਅਸਰ ਨਹੀਂ ਕਰ ਰਹੀ
0: ਅੱਛਾ ਓਕੇ
2: ਹਾਂ ਤੇ ਜੇ ਮੰਨ ਲਓ ਇਮੋਸ਼ਨਲ ਹੋ ਗਏ ਤੇ ਇਹਦਾ ਮਤਲਬ ਕਿ ਉਹ ਇਦਾਂ ਦਾ ਹੀ ਵੇਖਣਾ ਚਾਹੁੰਦੇ ਆ ਫਿਰ ਉਹ ਕੰਟੀਨਿਊ ਸੋ ਇੱਕੋ ਦੇ ਲਈ ਮਲਟੀਪਲ ਜਿਹੜੇ ਆ ਉਹ AI ਨਾਲ ਦੀ ਨਾਲ ਸੀਨ ਕ੍ਰੀਏਟ ਕਰੂਗੀ ਤੇ ਤੁਹਾਨੂੰ ਵਿਖਾਊਗੀ ਮਤਲਬ ਤੁਹਾਨੂੰ ਉੱਠਣ ਹੀ ਨਹੀਂ ਦੇਣਾ
0: ਕੀ ਬਾਤ ਹੈ ਐਲਗੋਰਿਦਮ ਐਲਗੋਰਿਦਮ ਹੋਈ ਪਈ ਆ
2: ਤੁਹਾਨੂੰ ਮਤਲਬ ਉੱਥੇ ਹੀ ਮਤਲਬ ਇਹ ਵੀ ਮਤਲਬ ਇਹ ਉਦਾਂ ਦੀ ਟੈਕਨੋਲੋਜੀ ਮੈਨੂੰ ਲੱਗਦੀ ਵੀ ਜਿੱਦਾਂ ਮਤਲਬ ਇੱਕ ਸੋਫੇ ਤੇ ਬੰਦੇ ਨੇ ਜਨਮ ਲਿਆ ਉੱਥੇ ਹੀ ਮਰ ਜੂ ਤੁਹਾਨੂੰ ਨਾ ਲੱਗਣੀ
0: ਸਹੀ ਗੱਲ ਆ ਗਿਆ ਸਹੀ ਹੈ
1: ਪਾਰਟ 1 ਫਿਰ ਬੋਰ ਹੋ ਗਈ ਫਿਰ ਮੂਵੀ ਪਾਰਟ 2 ਵੀ ਕੱਢਤਾ ਹੁਣ
0: ਮੈਂ ਵੇਖੀ ਬਹੁਤ ਵਧੀਆ ਲੱਗਦੀ ਮੈਨੂੰ
2: ਅੱਛਾ ਉਹ ਤੁਹਾਡੇ ਸਕੂਲ ਆਇਆ ਸੀ ਉਹ
0: ਬੱਲੇ
1: ਹਾਂਜੀ ਤੇ ਫਿਰ ਜੋ ਅਸੀਂ ਕੈਂਪ ਗਏ ਸੀ ਅਸੀਂ ਉੱਥੇ ਦੇਖੀ ਜਮਾਂਜੀ ਵਾਲੀ ਮੂਵੀ
0: ਓਏ
2: ਗੁੱਡ ਨਾਈਸ ਹੈ ਨਾ ਮੈਨੂੰ ਬੜੀ ਵਧੀਆ ਲੱਗਦੀ
0: ਬਹੁਤ ਵਧੀਆ ਫਿਲਮ
1: ਤੇ ਦੱਸੋ ਕੀ ਹੈਗਾ ਉਹਦੇ ਵਿੱਚ ਦੱਸੋ ਪਾਰਟ
2: 1 ਇੰਨਾ ਨਹੀਂ ਇੰਟਰਸਟ
0: ਉਹਦੇ ਅੰਦਰ ਦਿਲਜੀਤ ਕਹਿੰਦਾ ਨੀਰੂ ਬਾਜਵਾ ਨੂੰ ਕਿ ਮੈਂ ਤੇ ਨਾ ਵਿਆਹ ਕਰਾਉਣਾ ਚਾਹੁੰਦਾ
2: ਤੇ ਉਹ ਕਹਿੰਦੀ ਨੀਰੂ ਬਾਜਵਾ ਕਹਿੰਦੀ ਵੀ ਤੇਰੀ ਉਂਗਲ ਵੱਡੀ ਆ ਉਹ ਨੱਕ 'ਚ ਨਹੀਂ ਆਉਂਦੀ ਉਹ ਨਹੀਂ ਗੀ ਇਹ ਵਾਲੀ ਜੇ ਚੋ ਕਹਿੰਦਾ ਵੀ ਨੱਕ 'ਚ ਉਂਗਲ ਨਹੀਂ ਆਉਂਦੀ ਹਾਂ
0: अंदर केट हडसन
1: ਜਿਹੜੀ ਦੋ ਕੁੜੀਆਂ ਸੇਮ ਹੁੰਦੇ ਬਸ ਦੋਨੋਂ ਸੈਪਰੇਟ ਹੋ ਜਾਂਦੇ ਬਿਕੋਜ਼ ਇੱਕ ਕੁੜੀ

0: Ik ben een visje. De vis. Ik kan Sita doen.
1: ए बेचारा रॉक कितने हेमा मालिनी नाल हो गया आज है
2: वेरी नाइस सुनील
1: वाह यार डूड
2: इधर लगता भी कुड़ी बटाले दिया ਉਹਦੇ ਤੁਸੀਂ ਸੀਤਾ ਗੀਤਾ ਵਾਲੇ ਚ ਦਫਾ ਹੋ
1: ਤੁਸੀਂ ਤੁਸੀਂ ਹੇਮਾ ਜੋਗੇ ਹੀ ਹੋ
2: ਤੁਹਾਨੂੰ ਪਤਾ ਜਮਾਂਜੀ ਦਾ ਥੈਂਕ ਯੂ ਬੁੱਤੋ ਥੈਂਕ ਯੂ ਮੈਨੂੰ ਲੱਗਦਾ ਅੱਜ ਇੱਥੇ ਖਤਮ ਕਰ ਦਈਏ ਅੱਜ ਨਾ ਇਹ ਬੈਸਟ ਹੋ ਗਿਆ
1: ਫੇਲ
2: ਹੋ ਗਿਆ ਧਾਗਾ ਨੀ ਗਿਆ ਨਹੀਂ ਹਾਰ ਗਿਆ
1: ਐਕਸਾਈਟਡ ਹੋ ਗਿਆ ਸੀ
0: ਠੀਕ
1: ਠਾਕ
0: ਹਾਂਜੀ ਦਾਦਾ ਕੀ ਹਾਲ ਹੈ
2: ਸਾਡਾ ਵੀ ਠੀਕ
1: ਓਕੇ ਰਿਪੋਰਟ ਤੁਸੀਂ ਵੇਖੀ ਸੀਤਾ ਗੀਤਾ ਕਿ ਨਹੀਂ
0: ਹਾਂਜੀ
2: ਗੁੱਡ ਗੁੱਡ ਗੁੱਡ ਤੇ ਕੁੜੀਆਂ ਬਹੁਤ ਫਿਲਮਾਂ ਵਧੀਆ ਨਾਈਸ ਨਾਈਸ ਹੈ
1: ਗੁੱਡ ਯਾਰ ਉਹਦਾ ਇੱਕ ਹੋਰ ਪਾਰਟ ਉਹ ਵੀ ਦੇਖਿਓ ਕੀ ਨਾਮ ਸੀਗਾ ਉਹਦਾ ਸ਼੍ਰੀ ਦੇਵੀ ਵਾਲੀ ਦਾ
2: ਕਿਹੜਾ
1: ਸ਼੍ਰੀ ਦੇਵੀ ਵਾਲੀ ਵੀ ਤਾਂ ਸੀ ਨਾ ਇੱਕ
2: ਡਬਲ ਰੋਲ ਚ
1: ਹਾਂ
2: ਪਤਾ ਨਹੀਂ ਉਹ ਜਿਹ ਚ ਇੱਕ ਬੜੀ ਲੱਲੀ ਜੀ ਹੁੰਦੀ ਆ
1: ਹਾਂ ਸ਼੍ਰੀ ਦੇਵੀ ਵਾਲਾ ਰਜਨੀਕਾਂਤ ਉਹਦੇ ਅੰਦਰ ਚਾਲਬਾਜ਼
2: ਅੰਕਲ
1: ਨੂੰ ਵਿਹਲਿਆ ਕੀਤਾ ਤੁਸੀਂ
2: ਮੋਮਬੱਤੀ
1: ਉੱਤੇ ਬੈਠੀ ਮੋਮਬੱਤੀ
2: ਹੱਸਦੀ ਥੋੜੀ ਮੋਮਬੱਤੀ
1: ਥੋੜੀ
2: ਗੱਲ ਕਰਿਆ ਕਰਨੀ
1: ਮੈਂ ਟਾਈਮਰ ਲਾ ਲਿਆ
2: ਕੱਲ ਆਪਾਂ ਐਸ਼ਲੀਨ ਨਾਲ ਵੱਧ ਗੱਲ ਕਰਾਂਗੇ ਥੈਂਕ ਯੂ ਐਸ਼ਲੀਨ
3: ਲਾਲ
2: ਜੀ ਠੀਕ ਠਾਕ ਹੋ
3: ਮੇਰੀ
1: ਪੇਂਟਿੰਗ ਵੀ ਦਿਖਾ ਦੇਣੀ ਤੁਹਾਡੀ ਪੇਂਟਿੰਗ ਵੀ ਮੈਂ ਵੇਖੀ ਕਿ ਬਾਅਦ ਚੋਂ ਜਿਹੜਾ ਤੁਹਾਨੂੰ ਬਾਅਦ ਚੋਂ ਗਿਫਟ ਮਿਲਿਆ ਨਾ ਉਹ ਤਾਂ ਮੈਨੂੰ ਬਹੁਤ ਹੀ ਮਤਲਬ ਫੀਲਸ ਸੀਗਾ ਫੀਲਸ ਸੈਡ ਸੀਗਾ ਮੇਰਾ ਨਾ
2: ਤੁਸੀਂ ਮਾਣ ਮਹਿਸੂਸ ਕਰੋ ਤੁਸੀਂ ਸਾਰਿਆਂ ਚੋਂ ਬੈਸਟ ਹੋ
1: ਅੱਛਾ
2: ਹੋਰ ਕੀ ਇਹ ਜਿੱਤੇ ਆ
1: ਅੱਛਾ
2: ਸੋਚੋ ਬਾਕੀ ਕਿੱਦਾਂ ਦੇ ਹੋਣਗੇ
1: ਓ ਯਾਰ
2: ਕਲੈਰਿਟੀ
1: ਆਫ ਥੋਟ ਵੈਰੀ ਨਾਈਸ
2: ਅਸਲ ਚ ਉਹਨਾਂ ਨੇ ਉੱਤੇ ਬੋਲਦੇ ਉਹਨੇ ਬੋਦੇ ਬਾਦੇ ਬਣਾਤੇ ਉੱਤੇ ਜਿੱਦਾਂ ਵਾਲ ਹੈ ਨਾ ਉਹ ਮੁੰਡਾ ਬਣਾਤਾ ਤੇ ਮੈਂ ਵੀ ਇਹ ਤੁਹਾਨੂੰ ਪਲਵੀਦਾਂ ਦੇ ਨਜ਼ਰ ਆ ਰਹੀ ਭਾਬੀ ਜੀ ਮੈਨੂੰ ਆਉਂਦਾ ਹੀ ਇਹੀ
1: ਮੈਂ ਲਾਲ ਜੀ ਸੱਚੀ ਤੁਹਾਡੀ ਵੈਸੇ ਪੇਂਟਿੰਗ ਦੇਖੀ ਸੀ ਇਹ ਤਾਂ ਧੱਕਾ ਕੀਤਾ ਨੇ ਤੁਹਾਨੂੰ ਜਿਤਾ ਕੇ ਵੈਸੇ ਬਹੁਤ ਖਤਰਨਾਕ ਸੀ
2: ਨਹੀਂ ਨਹੀਂ ਲਾਲ ਜੀ ਡਿਜ਼ਰਵ ਕਰਦੇ ਹੀ ਯਾਰ
1: ਅੱਛਾ ਮੈਂ ਫਿਰ ਦੁਬਾਰਾ ਜਾ ਕੇ ਰੀਲ ਦੇਖਾਂਗਾ ਮੈਂ ਕਿਸੇ ਹੋਰ ਦੀ ਸ਼ਾਇਦ ਵੇਖੀ ਹੈ ਫਿਰ ਮੈਨੂੰ ਲੱਗਦਾ
3: ਪਾਸਤਾ ਪੂਸਤਾ ਸਭ ਪਾ ਦਾ ਵਿੱਚ
2: ਭਾਬੀ ਨੇ ਉਹ ਏਦਾਂ ਦੇ ਬਣਾਏ ਲਾਲ ਜੀ ਦੇ ਨਾ ਸਿਰ ਜਿੱਦਾਂ ਮੰਨ ਲਓ ਉਹ ਦੂਸਰਾ ਨੀ ਹੁੰਦਾ ਕੀ ਉਹ ਜਿਹੜਾ
1: ਹਾਂਜੀ
2: ਲਾਲ ਜੀ ਕੀ ਲਿਆ ਤੁਸੀਂ
3: ਮਿਸਤਰੀ ਕੋਲ ਵੀ ਮੈਂ ਵੀ ਕੱਲਾ ਹੀ ਹੈ
1: ਵਾਹ ਬਾਈ ਵਾਹ
3: ਆਪਣੇ ਮੈਂ ਨਾ ਉਹਦਾ ਕੋਈ ਆਪਣਾ ਫਤਿਹ ਸਿੰਘ ਦੀ ਕੋਈ ਗਲਤੀ ਨਹੀਂ ਹੈ ਨਾ
2: ਅੱਛਾ ਗੱਡੀਆਂ ਚ ਗੱਡੀਆਂ ਚ
3: ਆਪਣੇ ਜਿਹੜਾ ਅੰਗਰੇਜ਼ੀ ਗੱਲ ਕਰ ਗਿਆ ਨਾ ਉਹਦੀ ਕੋਈ ਗਲਤੀ ਨਹੀਂ ਲੈ ਨਾ
2: ਉਹਨੂੰ
3: ਪਤਾ ਅੱਗੇ ਬੰਦੇ ਉਹ ਬੈਠੇ ਜਿਹੜੇ ਕੁੱਤੇ ਕੋਲ ਬਦਲਾ ਉਹਦੀ ਦੁੰਬ ਦੇ ਜੁਸਣ ਦੀ ਵੜ ਗਈ
2: ਤੁਹਾਨੂੰ ਪਤਾ ਡਾਬਰਮੈਨ ਉੱਥੋਂ ਸ਼ੁਰੂ ਹੋਏ ਇਹ ਕਿਸੇ ਬੰਦੇ ਨੂੰ ਬਹੁਤ ਗੁੱਸਾ ਆਇਆ ਉਹਨੇ ਕੁੱਤੇ ਦੀ ਪੂਛ ਤੇ ਦੰਦੀ ਵੱਢੀ ਉਹਨੂੰ ਆਖਿਰਕਾਰ ਉਹ ਵਢਵਾਉਣੀ ਪਈ ਕਿਉਂਕਿ ਉਹ ਗੱਲ ਸਕਦੀ ਸੀ ਫਿਰ ਉਸ ਤੋਂ ਬਾਅਦ ਰਿਵਾਜ ਸ਼ੁਰੂ ਹੋ
1: ਗਿਆ
2: ਡਾਬਰਮੈਨ ਦਾ ਯਾਦ ਹੋਇਆ ਫਿਰ
1: ਵਾਹ ਬਾਈ ਮੈਂ ਨਹੀਂ ਲਾਲ ਜੀ ਤੁਹਾਡੀ ਗੱਲ ਵੈਸੇ ਠੀਕ ਹੀ ਸੀ ਜੋ ਤੁਸੀਂ ਕਹੀ ਸੈਮੀ ਦਾ ਭਾਬੀ
3: ਕਹਿੰਦੇ ਮੈਨੂੰ ਤਿੰਨ ਚਾਰ ਸੌ ਡੋਲੋ ਜ਼ਿਆਦਾ
2: ਗਜ ਵਰਗੇ ਥੈਂਕ ਯੂ ਲਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਲਾਸਟ ਸਾਡੇ ਨਾਲ ਹੋਣਗੇ ਮਨਦੀਪ ਜੀ ਸਤਿ ਸ੍ਰੀ ਅਕਾਲ ਮਨਦੀਪ ਜੀ ਤੁਸੀਂ ਆਉਂਦੇ ਰਹੋ ਸਾਡੇ ਪੰਜਾਬੀਆਂ ਚ ਤੇ ਕਿਸੇ ਨੂੰ ਪੁੱਛ ਲੈ ਨਾ ਵੀ ਆਰ ਯੂ ਓਕੇ ਤੇ ਐਂ ਲੱਗਦਾ ਵੀ ਇਹਨੂੰ ਕਿਦਾਂ ਪਤਾ ਲੱਗ
1: ਗਿਆ
2: ਬਦੋ ਬਦੀ ਆਹ ਤੇ ਹੁਣ ਰੇਡੀਓ ਹੈ ਨਾ ਰਾਹ ਜਾਂਦੇ ਕਿਸੇ ਨੂੰ ਮਿਲ ਪਾਓ ਬਦੋ ਬਦੀ ਕੋਈ ਨਾ ਕੋਈ ਦੱਸ ਜਾਂਦਾ ਉਹਨੇ ਹੀ ਬਸ ਵੈਸੇ ਹੀ ਉਹ ਜੀ ਉਦਾਂ ਕੁਛ ਨੀ ਯਾਰ
4: ਮਨਦੀਪ ਨੂੰ ਇੱਕ ਘੰਟਾ ਕੰਮ ਲੇਟ ਸ਼ੁਰੂ ਕਰਨਾ ਹੋਵੇ ਕੋਈ ਅਪੋਇੰਟਮੈਂਟ ਹੋਵੇ ਬਸ ਇਹ ਦੇਖਦੀ ਹੁੰਦੀ ਆ ਵੀ ਫੋਨ ਹੋ ਜੂਗਾ ਰੇਡੀਓ ਤੇ ਹੋਰ ਕੁਛ ਨੀ
2: ਗੁੱਡ ਗੁੱਡ ਗੁੱਡ ਅੱਜ ਲੇਟ ਕਰ
4: ਹਾਂਜੀ ਹਾਂਜੀ ਭਾਜੀ ਇੱਕ ਅਪੋਇੰਟਮੈਂਟ ਸੀ ਅੱਜ ਬੱਚੇ ਦੀ ਬਸ ਉਹਨੂੰ ਕਰਕੇ ਫਿਰ ਦਸ ਕੁ ਵਜੇ ਜਾਊਂਗੀ ਮਾਲੀਆ ਵਰਗੇ ਪੈਸੇ ਲੈ ਕੇ ਭੱਜ ਗਏ ਦੇਸ਼ ਨੂੰ ਬਰਬਾਦ ਕਰ ਗਏ ਮੇਰੇ ਲਈ ਤੁਹਾਡੇ ਕੋਲ ਪੈਸੇ ਹੈ ਨਹੀਂ ਕੈਸ਼ੀਅਰ ਨਿਕਲਦਾ ਵਾ ਚਾਰ ਚਪੇੜਾ ਮਾਰ ਕੇ ਕਹਿੰਦਾ ਬੈਂਕ ਚ ਹੈਗੇ ਆ ਪਰ ਤੇਰੇ ਖਾਤੇ ਚ
1: ਆਰ ਯੂ ਓਕੇ
4: ਸਾਡੇ ਦਰਵਾਜੇ ਦੇ ਮੋਹਰੇ ਨਾ ਕੋਈ ਇੱਕ ਬੈਗ ਬਰਾਊਨ ਬੈਗ ਨਾ ਉੜ ਕੇ ਏਦਾਂ ਮਤਲਬ ਹੋ ਗਿਆ ਤੇ ਓਹਦੇ ਮੋਹਰੇ ਦਰਵਾਜੇ ਦੇ ਕਿ ਜਿਦਾਂ ਕੋਈ ਰੱਖ ਕੇ ਗਿਆ ਹੁੰਦਾ ਨਾ, ਅਸੀਂ ਮੈਂ ਗੱਡੀ ਲਾਈ
2: ਸਿੰਗਲ ਯੂਜ਼ ਬੈਗ,
4: ਹਾਂ ਬਰਾਊਨ ਬੈਗ ਜਿਹੜਾ ਕੋਲਸ ਵਾਲਾ ਹੁੰਦਾ, ਸਾਨੂੰ ਏਦਾਂ ਲੱਗਾ ਕਿ ਇਹ ਹਨਾ ਕੋਈ ਫੂਡ ਕੀ ਆਇਆ। ਮੈਂ ਕਿਹਾ ਮੈਂ ਤਾਂ ਕੁਛ, ਮੈਂ ਹਜੇ ਗੱਡੀ 'ਚ ਬੈਠੀ ਏਦਾਂ ਗੱਲਾਂ ਕਰਦੇ ਆ, ਗਰਾਜ ਖੁੱਲਿਆ ਤੇ ਮੇਰਾ ਛੋਟਾ ਬੇਟਾ ਕਹਿੰਦਾ ਮੈਨੂੰ ਲੱਗਦਾ ਪਾਪਾ ਨੇ ਫੂਡ ਆਰਡਰ ਕੀਤਾ, ਯੈਸ ਯੈਸ ਯੈਸ ਯੈਸ, ਸਾਰੇ ਜਣੇ ਅਸੀਂ ਵੀ ਲੱਗਾ ਸੀ ਸਰਪ੍ਰਾਈਜ਼ ਦੇ ਤਾ।
2: ਫਿਰ ਤੁਸੀਂ ਇਹ ਨੀ ਸੋਚਿਆ ਵੀ ਆਰਡਰ ਕੀਤਾ ਸੀ ਕੋਈ ਕੱਢ ਕੇ ਲੈ ਗਿਆ?
5: ਹਾਂ ਇਹ ਵੀ ਹੋ ਸਕਦਾ,
2: ਫਿਰ ਤੁਸੀਂ ਕੈਮਰੇ ਨੀ ਵੇਖੇ,
5: ਸਾਡੀ ਵਾਰੀ ਡੱਬਾ ਸੁੱਤਾ ਹੀ ਰਹਿ ਗਿਆ।
4: ਫਿਰ ਮੇਰੇ ਛੋਟੇ ਮੁੰਡੇ ਨੇ ਲਫਾਫਾ ਪਾੜਿਆ ਲੱਤਾਂ ਮਾਰ ਮਾਰ ਕੇ,
5: ਤੇਰੀ ਹਿੰਮਤ ਕੈਸੀ ਹੋਈ।
2: ਖੁਸ਼ੀਆਂ ਭਰਿਆ ਦਿਨ ਰਵੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਜਤਿੰਦਰ ਜੀ, ਧੰਨਵਾਦ ਤੁਹਾਡਾ। ਜਿਵੇਂ ਜੀ ਬਹੁਤ ਬਹੁਤ ਸ਼ੁਕਰੀਆ। ਰਕੇਸ਼ ਕੁਮਾਰ ਜੀ ਕਹਿੰਦੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ, ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ 'ਚ ਰਹਿਣ ਅਤੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ। ਇਕਬੈਲ ਸੈਣੀ ਜੀ ਐਡਲੇਟ ਤੋਂ, ਹਰਮਨ ਜੀ, ਸੁਖਵਿੰਦਰ ਕੌਰ ਜੀ, ਅਮਰਿਤ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅਤੇ ਨਰਿੰਦਰ ਸਿੰਘ ਸਹਿਮੀ ਜੀ ਕਿਆ ਕਹਿੰਦੇ ਹਨ, ਕਹਿੰਦੇ ਕਿ ਆਰਜ਼ਾ ਦਾ ਚੁਟਕਲਾ ਕੀ ਆਰਜ਼ਾ ਦਾ ਨਵਾਂ ਚੁਟਕਲਾ ਵਰਜਨ ਸੀ ਸੋਢੀ ਸਾਹਿਬ ਵਾਲੇ ਚੁਟਕਲੇ ਦਾ, ਮੁੰਡਾ ਅਤੇ ਸਾਨੂੰ ਵੀ ਨਹੀਂ ਪਸੰਦ ਆ। ਅੱਛਾ ਅੱਛਾ, ਹਾਂ ਓਕੇ ਓਕੇ, ਠੀਕ ਆ ਠੀਕ ਆ। ਅਤੇ ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਕ੍ਰਿਸ਼ਨਾ ਐਂਡ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ, ਅਤੇ ਆਪ ਸਭ ਕੋ ਇੱਕ ਅਤਿ ਉੱਤਮ ਦਿਨ ਕੀ ਸ਼ੁਭਕਾਮਨਾਏ।
5: ਵਾਹ ਵਾਹ ਵਾਹ,
2: ਧੰਨਵਾਦ। ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ, ਕਹਿੰਦੇ ਚੜ੍ਹਦੀ ਕਲਾ ਬਖਸ਼ੇ ਰੱਬ ਅਤੇ ਕਹਾਣੀ ਬੜੀ ਵਧੀਆ ਸੀ। ਜਸਪ੍ਰੀਤ ਜੀ ਕਹਿੰਦੇ ਕਹਾਣੀ ਬੜੀ ਵਧੀਆ ਸੀ। ਰਜਿੰਦਰ ਬਾਵਾ ਜੀ ਸਤਿ ਸ਼੍ਰੀ ਅਕਾਲ, ਵੀਰਵਾਰ ਦੇ ਦਿਨ ਦੀਆਂ ਵਧਾਈਆਂ ਭੇਜਦੇ ਨੇ, ਕਹਿੰਦੇ ਕਿ ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੀ ਜ਼ਿੰਦਗੀ ਜੀਵਨ। ਪਰਮ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਜਸਨ ਸਾਹਿਬ, ਜਤਿੰਦਰ ਨੰਦਾ ਜੀ ਕੋਲ ਕੱਲ੍ਹ ਤੋਂ, ਅਤੇ ਹਰਚੰਦ ਸਿੰਘ ਢਿੱਲੋਂ ਜੀ ਬੈਰਿਕ ਦੇ ਪਾਣੀਆਂ ਤੋਂ, ਅਤੇ ਸਤਿ ਸ਼੍ਰੀ ਅਕਾਲ ਇੱਧਰ ਰੋਹਿਤ ਕੁਮਾਰ ਜੀ ਭੇਜਦੇ ਨੇ। ਦਿੱਲੀ ਜੂਲਰ ਵਾਲੇ ਕਹਿੰਦੇ ਨੇ ਵੀ ਅੱਜ 187 ਰੇਟ ਹੋ ਗਿਆ 22 ਗ੍ਰਾਮ ਦਾ। ਅੰਮ੍ਰਿਤ ਜੀ ਧੰਨਵਾਦ, ਅਤੇ ਮਨਜੀਤ ਸਿੰਘ ਬਟਾਲਾ ਜੀ, ਨਰਿੰਦਰ ਸਿੰਘ ਸਹਿਮੀ ਜੀ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡਾ। ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਰੇਡੀਓ। ਹਾਂਜੀ 1674 AM।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 10 ਸਪਤੰਬਰ 2026 ਵੀਰਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਾਂਗੇ। ਆਸਟ੍ਰੇਲੀਆ ਦੇ ਵਿੱਚ ਬੇਸ਼ੱਕ ਪੌਲਿਨ ਹੈਨਸਨ ਜਾਂ ਦੂਸਰੀਆਂ ਵਿਰੋਧੀ ਪਾਰਟੀਆਂ ਸਰਕਾਰ ਨੂੰ ਸਿਗਰਟ ਸਸਤੀ ਕਰਨ ਦੀ ਗੱਲ ਕਹਿ ਰਹੀਆਂ ਹੋਣ, ਪਰ ਸਿਗਰਟ ਕਿਸੇ ਪਾਸਿਓਂ ਵੀ ਕੋਈ ਚੰਗੀ ਗੱਲ ਤਾਂ ਨਹੀਂ ਹੋ ਸਕਦੀ। ਸਿਗਰਟ ਪੀਣ ਵਾਲਾ ਵਿਅਕਤੀ ਇਕੱਲਾ ਆਪ ਹੀ ਇਸ ਜ਼ਹਿਰੀਲੇ ਧੂੰਏ ਦਾ ਸ਼ਿਕਾਰ ਨਹੀਂ ਹੁੰਦਾ, ਸਗੋਂ ਉਸਦੇ ਆਲੇ ਦੁਆਲੇ ਰਹਿਣ ਵਾਲੇ ਲੋਕ ਵੀ ਇਸ ਦੀ ਕੀਮਤ ਚੁਕਾਉਂਦੇ ਨੇ। ਪੈਸਿਵ ਸਮੋਕਿੰਗ ਇਸ ਨੂੰ ਅੰਗਰੇਜ਼ੀ ਦੇ ਵਿੱਚ ਕਹਿ ਲਿਆ ਜਾਂਦਾ। ਖਾਸ ਤੌਰ ਦੇ ਉੱਤੇ ਬੱਚਿਆਂ 'ਤੇ ਪੈਸਿਵ ਸਮੋਕਿੰਗ ਦੇ ਕੀ ਅਸਰ ਪੈ ਰਹੇ ਨੇ? ਅਮਰੀਕਾ ਦੀ ਕੌਮੀ ਸਿਹਤ ਸੰਸਥਾ ਦੇ ਦੁਆਰਾ ਮਾਹਰਾਂ ਦੇ ਅੱਧਿਆਂ ਦੇ ਮੁਤਾਬਕ ਸਾਲ 2023 ਦੇ ਵਿੱਚ ਦੁਨੀਆ ਭਰ ਦੇ ਅੰਦਰ ਕਰੀਬ 2.7 ਅਰਬ ਲੋਕ ਪੈਸਿਵ ਸਮੋਕਿੰਗ ਦੇ ਸੰਪਰਕ ਦੇ ਵਿੱਚ ਆਏ। ਇਸ ਦੇ ਚੱਲਦਿਆਂ ਕਰੀਬ 17 ਲੱਖ ਲੋਕ ਸਮੇਂ ਤੋਂ ਪਹਿਲਾਂ ਹੀ ਦਮ ਤੋੜਦੇ ਗਏ। ਮੈਡੀਕਲ ਜਰਨਲ ਦੀ ਲਿਸੈਂਟ ਦੀ ਪ੍ਰਕਾਸ਼ਿਤ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ 1900 ਤੋਂ ਲੈ ਕੇ 2023 ਤੱਕ 204 ਦੇਸ਼ਾਂ ਅਤੇ ਅਲੱਗ ਅਲੱਗ ਟੈਰੀਟਰੀਜ਼ ਦੇ ਵਿੱਚ ਪੈਸਿਵ ਸਮੋਕਿੰਗ ਦਾ ਅਸਰ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਦਰਮਿਆਨ ਸਾਲ 2023 ਦੇ ਵਿੱਚ ਸਿਗਰਟ ਨੋਸ਼ੀ ਦੇ ਕਾਰਨ ਇਸ ਦੇ ਸੰਪਰਕ ਦੇ ਵਿੱਚ ਆਉਣ ਵਾਲੇ 76 ਕਰੋੜ ਬੱਚੇ ਹੀ ਸ਼ਾਮਲ ਸੀ। ਇਹਨਾਂ ਦੇ ਵਿੱਚ 0 ਤੋਂ ਲੈ ਕੇ 14 ਸਾਲ ਤੱਕ ਦੀ ਉਮਰ ਦੇ ਬੱਚੇ ਸੀ। ਅੱਧਿਆਂ ਦੇ ਮੁਤਾਬਕ ਇਨੀ ਇਸੇ ਉਮਰ ਵਰਗ ਦੇ ਬੱਚਿਆਂ ਦੇ ਵਿੱਚ ਸਿਗਰਟ ਨੋਸ਼ੀ ਦੇ ਧੂੰਏ ਦੇ ਸੰਪਰਕ ਦੇ ਵਿੱਚ ਆਉਣ ਦੇ ਚੱਲਦਿਆਂ ਸਾਹ ਦੀਆਂ ਜੁੜੀਆਂ ਬਿਮਾਰੀਆਂ 52 ਲੱਖ ਬੱਚਿਆਂ ਦੇ ਵਿੱਚ ਪਸਰੀਆਂ। ਅੱਧਿਆਂ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ 2023 ਦੇ ਵਿੱਚ ਪੈਸਿਵ ਸਮੋਕਿੰਗ ਦੇ ਕਾਰਨ 16 ਲੱਖ ਲੋਕ ਸਮੇਂ ਤੋਂ ਪਹਿਲਾਂ ਹੀ ਦਮ ਤੋੜ ਗਏ, ਉਹ ਜਿਹੜੇ ਕਿ ਸਿਗਰਟ ਪੀ ਵੀ ਨਹੀਂ ਸੀ ਰਹੇ। ਇਸ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਲੋਕ ਲੰਮੇ ਸਮੇਂ ਤੱਕ ਬਿਮਾਰੀਆਂ ਅਤੇ ਸਿਹਤ ਸੰਬੰਧੀ ਪਰੇਸ਼ਾਨੀਆਂ ਦੇ ਨਾਲ ਜੂਝਦੇ ਰਹਿੰਦੇ ਨੇ। ਅਜਿਹੇ ਦੇ ਵਿੱਚ ਸਿਗਰਟ ਨੂੰ ਸਸਤਾ ਕਰ ਦਿੱਤਾ ਜਾਣਾ ਕਿੱਧਰ ਦਾ ਵਿਕਲਪ ਹੋਇਆ? ਖੈਰ ਇਹ ਆਸਟ੍ਰੇਲੀਆ ਦੀ ਖਬਰ ਨਹੀਂ ਹੈ, ਦੁਨੀਆ ਭਰ ਦੇ ਨਾਲ ਜੁੜਦੀ ਇਹ ਖਬਰ ਹੈ। ਦੂਜੀਆਂ ਹੋਰ ਖਬਰਾਂ ਦੇ ਵੱਲ ਚੱਲੀਏ। ਫਿਲੀਪੀਨਸ ਤੋਂ ਜਿੱਥੇ ਇੱਕ ਕਿਸ਼ਤੀ ਦੇ ਵਿੱਚ ਅੱਗ ਲੱਗਣ ਦੇ ਚੱਲਦਿਆਂ ਵੱਡਾ ਹਾਦਸਾ ਵਾਪਰਿਆ। ਹਾਦਸੇ ਦੇ ਵਿੱਚ ਹੁਣ ਤੱਕ 5 ਲੋਕਾਂ ਦੀ ਮੌਤ ਹੋਈ ਦੱਸੀ ਗਈ ਹੈ, 80 ਤੋਂ ਵਧੇਰੇ ਲੋਕ ਲਾਪਤਾ ਦੱਸੇ ਜਾ ਰਹੇ ਨੇ। ਰੋਇਟਰਸ ਦੀ ਖਬਰ ਦੇ ਮੁਤਾਬਕ ਫਿਲੀਪੀਨਸ ਕੋਸਟ ਗਾਰਡ ਨੇ ਵੀਰਵਾਰ ਦੇ ਦਿਨ ਦੱਸਿਆ ਕਿ ਬੁੱਧਵਾਰ ਰਾਤ ਪੱਛਮੀ ਫਿਲੀਪੀਨਸ ਦੇ ਪਲਾਵਨ ਟਾਪੂ ਦੇ ਕੋਲ ਇੱਕ ਫੇਰੀ ਦੇ ਵਿੱਚ ਅੱਗ ਲੱਗਣ ਦੇ ਚੱਲਦਿਆਂ 5 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। 43 ਲੋਕਾਂ ਨੂੰ ਹਾਲਾਂਕਿ ਬਚਾਇਆ ਵੀ ਜਾ ਚੁੱਕਿਆ ਹੈ। AFP ਦੀ ਖਬਰ ਦੇ ਮੁਤਾਬਕ ਕੋਸਟ ਗਾਰਡ ਨੇ ਦੱਸਿਆ ਹੈ ਕਿ MV ਜੂਨ ਐਸਟਰ ਨਾਮ ਦੀ ਇਸ ਕਿਸ਼ਤੀ ਜਿਹੜੀ ਕਿ ਬੁੱਧਵਾਰ ਸ਼ਾਮ ਤੱਟ ਤੋਂ ਕਰੀਬ 2.25 ਕਿਲੋਮੀਟਰ ਦੂਰ ਹੀ ਪਹੁੰਚੀ ਸੀ, ਜਿਸ ਦੇ ਵਿੱਚ ਅੱਗ ਲੱਗ ਗਈ। ਕੋਸਟ ਗਾਰਡ ਦੇ ਦੁਆਰਾ ਫੇਸਬੁੱਕ ਦੇ ਉੱਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹ ਇਸ ਕਿਸ਼ਤੀ ਦੇ ਉੱਤੇ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇੱਧਰ ਦੁਨੀਆ ਭਰ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਦੀ ਡੇਅਰੀ ਵਸਤਾਂ, ਸ਼ਰਾਬ, ਮੋਟਰਸਾਈਕਲ ਦੇ ਉੱਤੇ ਪਾਬੰਦੀ ਲਗਾਉਣ ਦਾ ਹੁਣ ਫੈਸਲਾ ਕੀਤਾ ਹੈ। ਪਾਬੰਦੀ 29 ਸਪਤੰਬਰ ਤੋਂ ਲਾਗੂ ਹੋਏਗੀ। ਟਰੰਪ ਦਾ ਇਹ ਫੈਸਲਾ ਕੈਨੇਡਾ ਦੇ ਵੱਲੋਂ ਅਮਰੀਕੀ ਸਮਾਨ ਦੇ ਉੱਤੇ 50% ਜਵਾਬੀ ਟੈਰਿਫ ਲਗਾਉਣ ਤੋਂ ਬਾਅਦ ਆਇਆ। ਟਰੰਪ ਦੇ ਹੁਕਮ ਦੇ ਮੁਤਾਬਕ ਕੈਨੇਡਾ ਤੋਂ ਆਉਣ ਵਾਲੀ ਸ਼ਰਾਬ, ਵਾਈਨ, ਅਲਕੋਹਲ ਮੁਕਤ ਬੀਅਰ ਦੇ ਉੱਤੇ ਵੀ ਪਾਬੰਦੀ ਲੱਗੇਗੀ। ਕੁਝ ਡੈਰੀ ਵਸਤਾਂ ਨੂੰ ਅਮਰੀਕਾ 'ਚ ਦਾਖਲ ਹੋਣ ਤੋਂ ਰੋਕਿਆ ਤੱਕ ਜਾਏਗਾ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਬੰਦੀਆਂ ਸੀਮਤ ਸਮੇਂ ਦੇ ਲਈ ਲੱਗਣਗੀਆਂ, ਪਰ ਇਹਨਾਂ ਦੇ ਵਿੱਚ ਵਾਧਾ ਵੀ ਕਰ ਸਕਦੇ ਨੇ। ਟਰੰਪ ਦੀ ਨਵੀਂ ਪਾਬੰਦੀ ਕੁਝ ਘੰਟੇ ਪਹਿਲਾਂ ਕੈਨੇਡਾ ਨੇ ਅਮਰੀਕੀ ਸਮਾਨ ਦੇ ਉੱਤੇ 50% ਜਵਾਬੀ ਟੈਰਿਫ ਲਗਾਏ ਸੀ। ਸ਼ਾਇਦ ਇਸੇ ਦੇ ਗੁੱਸੇ ਵਜੋਂ ਅਮਰੀਕਾ ਨੇ ਇਹ ਫੈਸਲਾ ਲਾਗੂ ਕੀਤਾ ਹੈ। ਦੁਨੀਆ ਭਰ ਦੇ ਵਿੱਚ ਜੰਗ ਦੇ ਨਾਲ ਜੁੜੀਆਂ ਖਬਰਾਂ, ਜਿੱਥੇ ਜਾਰਡਨ ਦੇ ਮੁਵਾਕਫ ਅਸਲਤੀ ਏਅਰਬੇਸ ਦੇ ਉੱਤੇ ਬੁੱਧਵਾਰ ਸਵੇਰੇ ਇਰਾਨ ਨੇ ਮਿਜ਼ਾਈਲ ਹਮਲਾ ਕੀਤਾ। BBC ਦੇ ਅਮਰੀਕੀ ਨਿਊਜ਼ ਪਾਰਟਨਰ CBS ਨਿਊਜ਼ ਦੇ ਮੁਤਾਬਕ ਇਸ ਹਮਲੇ ਦੇ ਵਿੱਚ ਕਈ ਅਮਰੀਕੀ ਜਹਾਜ਼ ਹਾਦਸਾਗ੍ਰਸਤ ਹੋਣ ਦੀ ਖਬਰ ਸਾਹਮਣੇ ਆਈ ਹੈ। ਰਿਪੋਰਟ ਦੇ ਮੁਤਾਬਕ ਹਮਲੇ 'ਚ 8 F-15 ਲੜਾਕੂ ਜਹਾਜ਼, ਜਿਸ ਦੇ ਉੱਤੇ ਅਮਰੀਕਾ ਬੜਾ ਮਾਣ ਕਰਦਾ, ਮਾਮੂਲੀ ਰੂਪ ਦੇ ਵਿੱਚ ਨੁਕਸਾਨੇ ਗਏ ਨੇ। ਖਬਰਾਂ ਇਹ ਵੀ ਨੇ ਕਿ ਮੁਰੰਮਤ ਤੋਂ ਬਾਅਦ ਇਹਨਾਂ ਜਹਾਜ਼ਾਂ ਨੂੰ ਤਾਂ ਦੁਬਾਰਾ ਅਮਰੀਕੀ ਹਵਾਈ ਬੇੜੇ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ, ਪਰ ਅਮਰੀਕਾ ਦੀ ਹਵਾਈ ਟਿਕਾਣੇ ਕਿੰਨੇ ਕੁ ਸੁਰੱਖਿਅਤ ਨੇ, ਸਿਰਫ ਇਸ ਦੀ ਇੱਕ ਝਲਕ ਜਿਹੜੀ ਉਹ ਇਰਾਨ ਨੇ ਦਿਖਾਈ ਹੈ। ਇਸ ਮੁਤਾਬਕ ਹਮਲੇ ਦੇ ਵਿੱਚ F-10 ਥੰਡਰਬੋਲਟ ਜਹਾਜ਼ ਨੂੰ ਵੀ ਇਸ ਮਿਜ਼ਾਈਲ ਦੀ ਚਪੇਟ ਦੇ ਵਿੱਚ ਆਇਆ ਦੱਸਿਆ ਗਿਆ। ਜਹਾਜ਼ ਦਾ ਇੱਕ ਖੰਭ ਪੂਰੀ ਤਰ੍ਹਾਂ ਦੇ ਨਾਲ ਉੱਡ ਗਿਆ। A-10 ਨੂੰ ਆਮ ਤੌਰ ਦੇ ਉੱਤੇ ਵਾਰਥੰਗ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ, ਯਾਨੀ ਕਿ ਲੜਾਈ ਦੇ ਵਿੱਚ ਜਿਹੜਾ ਇੱਕ ਸਭ ਤੋਂ ਤਗੜਾ ਇੱਕ ਹਮਲਾ ਬਣ ਕੇ ਸਾਬਤ ਹੁੰਦਾ ਹੈ। CBS ਨਿਊਜ਼ ਦੇ ਮੁਤਾਬਕ ਇਹ ਵੀ ਖਬਰਾਂ ਸਾਹਮਣੇ ਆਈਆਂ ਕਿ ਅਮਰੀਕੀ ਫੌਜੀ ਦੀ ਮੌਤ
ਹੋਈ ਖਬਰ ਨਹੀਂ ਸਾਹਮਣੇ ਆਈ, ਪਰ ਇਹ ਚੰਗੀ ਗੱਲ ਹੈ, ਪਰ ਜ਼ਖਮੀ ਹੋਣ ਦੀਆਂ ਖਬਰਾਂ ਜ਼ਰੂਰ ਸਾਹਮਣੇ ਆ ਰਹੀਆਂ। ਹਾਲਾਂਕਿ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਹੋਇਆਂ ਉਸ ਉਹਨਾਂ ਫੌਜੀਆਂ ਦੀ ਜਾਣਕਾਰੀ ਜਿਹੜੀ ਉਹ ਸਾਂਝੀ ਨਹੀਂ ਕੀਤੀ ਗਈ ਹੈ। ਰਿਪੋਰਟ ਦੇ ਮੁਤਾਬਕ ਇਰਾਨੀ ਹਮਲੇ ਦਾ ਜਵਾਬ ਦੇਣ ਦੇ ਲਈ ਜਾਰਡਨ ਦੇ ਵਿੱਚ ਤੈਨਾਤ ਅਮਰੀਕੀ ਬਲਾਂ ਨੇ 30 ਤੋਂ ਵਧੇਰੇ ਪੈਟਰੀਅਟ ਮਿਜ਼ਾਈਲਾਂ ਜਵਾਬ ਦੇ ਵਿੱਚ ਦਾਗ ਛੱਡੀਆਂ ਨੇ। ਮਾਫ ਕਰਨਾ, ਉੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਰਾਨ ਦੇ ਨਾਲ ਚੱਲ ਰਹੀ ਜੰਗ ਨਵੰਬਰ ਮਹੀਨੇ ਦੇ ਵਿੱਚ ਹੋਣ ਵਾਲੀ ਮਿਡਟਰਮ ਚੋਣਾਂ ਤੋਂ ਤੁਰੰਤ ਬਾਅਦ ਖਤਮ ਹੋ ਸਕਦੀ ਹੈ। ਟਰੰਪ ਨੇ ਵੀਰਵਾਰ ਦੇ ਦਿਨ ਯਾਨੀ ਅੱਜ ਦੇ ਦਿਨ ਰਾਤ ਵੇਲੇ ਅਮਰੀਕਾ ਦੇ ਵਿੱਚ ਰਾਤ ਦਾ ਸਮਾਂ ਪਰ ਵੀਰਵਾਰ ਆਸਟ੍ਰੇਲੀਆ ਦੀ ਦੱਸ ਰਹੇ ਜਦੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਇਆਂ ਕਿਹਾ ਕਿ ਇਰਾਨ ਦੇ ਵਿੱਚ ਹੁਣ ਜ਼ਿਆਦਾ ਸਮੇਂ ਤੱਕ ਜੰਗ ਜਾਰੀ ਰਹਿਣ ਦੀ ਸਥਿਤੀ ਦੇ ਵਿੱਚ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਤੱਕ ਤੇਲ ਦੀ ਕੀਮਤਾਂ 'ਚ ਗਿਰਾਵਟ ਆ ਚੁੱਕੀ ਹੈ ਜਿਸ ਦੀ ਉਮੀਦ ਨਹੀਂ ਸੀ। ਟਰੰਪ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਚੋਣਾਂ ਤੋਂ ਤੁਰੰਤ ਬਾਅਦ ਜੰਗ ਖਤਮ ਹੋ ਜਾਏਗੀ ਕਿਉਂਕਿ ਇਰਾਨ ਜ਼ਿਆਦਾ ਦੇਰ ਟਿਕ ਹੀ ਨਹੀਂ ਸਕੇਗਾ। ਡੋਨਲਡ ਟਰੰਪ ਦਾ ਬਿਆਨ ਟੈਕਸਾਸ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਪਹਿਲੇ ਮਿਡਟਰਮ ਕਨਵੈਨਸ਼ਨ ਤੋਂ ਠੀਕ ਪਹਿਲਾਂ ਸਾਹਮਣੇ ਆਇਆ। ਇਸ ਪ੍ਰੋਗਰਾਮ ਦੇ ਜ਼ਰੀਏ ਟਰੰਪ ਦਾ ਮਕਸਦ ਨਵੰਬਰ ਮਹੀਨੇ 'ਚ ਹੋਣ ਵਾਲੀਆਂ ਮਿਡਟਰਮ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਨੇਤਾਵਾਂ ਨੂੰ ਇਕਜੁੱਟ ਕਰਨਾ, ਉਨ੍ਹਾਂ 'ਚ ਚੁਣਾਵੀ ਉਤਸ਼ਾਹ ਭਰਨਾ ਜੋ ਕਿ ਫਿਲਹਾਲ ਤਾਂ ਗਾਇਬ ਹੀ ਨਜ਼ਰ ਆ ਰਿਹਾ। ਜ਼ਿਕਰਯੋਗ ਹੈ ਕਿ ਇਰਾਨ ਦੇ ਖਿਲਾਫ ਜੰਗ ਨੂੰ ਲੈ ਕੇ ਟਰੰਪ ਆਪਣੀ ਹੀ ਰਿਪਬਲਿਕਨ ਪਾਰਟੀ ਦੇ ਅੰਦਰ ਦਬਾਅ ਦਾ ਸਾਹਮਣਾ ਕਰ ਸਕਦੇ ਨੇ। ਆਹ ਖਬਰ ਅਗਲੀ ਦੱਸਣ ਲੱਗੇ ਹਾਂ, ਪਰ ਇਸ ਖਬਰ ਦੇ ਉੱਤੇ ਯਕੀਨ ਕਿਵੇਂ ਕਰੀਏ? ਹੁਣ ਇਹ ਹੈ ਤਾਂ ਅਸਲ ਦੇ ਵਿੱਚ ਇਜ਼ਰਾਈਲੀ ਅਖਬਾਰ ਹਾਰਤੇਜ਼ ਦੀ ਨਿਊਜ਼ ਹੈ। ਹਾਰਤੇਜ਼ ਨੇ ਇੱਕ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ 7 ਅਕਤੂਬਰ 2023 ਨੂੰ ਹਮਾਸ ਨੇ ਜਦੋਂ ਇਜ਼ਰਾਈਲ ਦੇ ਉੱਤੇ ਹਮਲਾ ਕੀਤਾ ਸੀ, ਉਹ ਹਮਲਾ ਜਿਸ ਦੇ ਜਵਾਬ 'ਚ ਇਜ਼ਰਾਈਲ ਨੇ ਦੁਨੀਆ ਭਰ ਦੇ ਅੰਦਰ ਸਭ ਤੋਂ ਵੱਡਾ ਨੁਕਸਾਨ ਕਰਕੇ ਦਿਖਾਇਆ, ਗਜ਼ਾ ਪੱਟੀ ਨੂੰ ਪੂਰੀ ਤਰ੍ਹਾਂ ਦੇ ਨਾਲ ਤਬਾਹ ਕਰ ਛੱਡਿਆ, 76,000 ਤੋਂ ਵਧੇਰੇ ਲੋਕਾਂ ਦੀ ਮੌਤ ਕਰ ਛੱਡੀ ਹੈ। ਉਹ ਹਮਲੇ ਦੇ ਬਾਰੇ ਇਜ਼ਰਾਈਲ ਦੇ ਉਸ ਵਕਤ ਪ੍ਰਧਾਨ ਮੰਤਰੀ ਹੁਣ ਵੀ ਨੇ ਬੈਂਜਾਮਿਨ ਨੇਤਨਯਾਹੂ ਨੂੰ ਪਹਿਲਾਂ ਹੀ ਪਤਾ ਚੱਲ ਚੁੱਕਿਆ ਸੀ, 1-2-5 ਨਹੀਂ ਬਲਕਿ 10 ਦਿਨ ਪਹਿਲਾਂ। ਬਾਵਜੂਦ ਇਸ ਦੇ ਨੇਤਨਯਾਹੂ ਨੇ ਪ੍ਰਬੰਧ ਕਿਉਂ ਨਹੀਂ ਕੀਤੇ, ਹਮਾਸ ਦਾ ਇਹ ਹਮਲਾ ਕਿਉਂ ਹੋਣ ਦਿੱਤਾ, ਇਜ਼ਰਾਈਲੀਆਂ ਦੀ ਮੌਤ ਕਿਉਂ ਹੋਣ ਦਿੱਤੀ, 1200 ਇਜ਼ਰਾਈਲੀ ਨਾਗਰਿਕ ਵੀ ਤਾਂ ਇਸ ਹਮਲੇ ਦੇ ਵਿੱਚ ਮਾਰੇ ਗਏ ਸੀ। ਹੁਣ ਇਜ਼ਰਾਈਲ ਦੇ ਇਸ ਸਿਖਰਲੇ ਅਖਬਾਰ ਹਾਰਤੇਜ਼ ਦੀ ਇਸ ਨਿਊਜ਼ ਦੇ ਉੱਤੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਲਜ਼ਾਮ ਸਾਧੇ ਨੇ। ਉਹਨਾਂ ਕਿਹਾ ਹੈ ਕਿ ਉਹਨਾਂ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਦੇ ਤਰੀਕੇ ਦੇ ਨਾਲ ਇਹ ਖਬਰ ਲਿਆਂਦੀ ਗਈ ਹੈ। ਇਜ਼ਰਾਈਲ ਦੇ ਵਿੱਚ ਵੀ ਤਾਂ ਚੋਣਾਂ ਹੋਣੀਆਂ ਨੇ, ਅਕਤੂਬਰ ਮਹੀਨੇ 'ਚ ਇਜ਼ਰਾਈਲ ਦੀਆਂ ਚੋਣਾਂ ਹੋਣੀਆਂ, ਠੀਕ ਉਸ ਤੋਂ ਪਹਿਲਾਂ ਇਜ਼ਰਾਈਲ ਦੇ ਵੱਡੇ ਅਖਬਾਰ ਦੇ ਦੁਆਰਾ ਜੇਕਰ ਇਹ ਦਾਅਵਾ ਕੀਤਾ ਜਾਂਦਾ ਹੈ ਔਰ ਇਸ ਦੇ ਸਬੂਤ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਉਂਦੇ ਨੇ, ਤਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੀ ਇਸ ਤੋਂ ਵੱਡੀ ਬੇਇੱਜ਼ਤੀ ਤਾਂ ਕੀ ਹੋਏਗੀ? ਪਰ ਖੈਰ, ਇਹ ਬੇਇੱਜ਼ਤੀ ਦੇ ਨਾਲੋਂ ਜ਼ਿਆਦਾ ਵੱਡਾ ਸਵਾਲ ਇਹ ਹੋਏਗਾ ਕਿ ਜਿਹੜੇ 76,000 ਤੋਂ ਵਧੇਰੇ ਲੋਕਾਂ ਦੀ ਜਾਨ ਚਲੀ ਗਈ, ਕਿ ਉਸ ਨੂੰ ਬਚਾਇਆ ਜਾ ਸਕਦਾ ਸੀ ਕਿ ਇਹ ਇਜ਼ਰਾਈਲ ਦੀ ਇੱਕ ਮਹਿਜ਼ ਸਾਜ਼ਿਸ਼ ਹੀ ਨਜ਼ਰ ਆਉਂਦੀ ਹੈ। ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਲੰਡਨ 'ਚ ਰਹਿ ਰਹੇ ਭਾਰਤੀ ਮੂਲ ਦੇ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੇ ਕਿਹਾ ਹੈ ਕਿ ਉਹਨਾਂ ਦੇ ਨਾਲ ਜਿਸ ਕਿਸਮ ਦਾ ਵਿਵਹਾਰ ਹੋਇਆ ਉਸ ਨੂੰ ਦੇਖ ਕੇ ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਕਾਕਰੇਜ ਹੁੰਦੇ ਤਾਂ ਸ਼ਾਇਦ ਉਹਨਾਂ ਦੀ ਜ਼ਿੰਦਗੀ ਬਿਹਤਰ ਹੁੰਦੀ। ਕਾਕਰੇਜ ਉਹ ਨਹੀਂ ਜਿਹੜੇ ਜਨਤਾ ਪਾਰਟੀ ਵਾਲੇ ਨੌਜਵਾਨ ਸਰਕਾਰ ਦੇ ਨਾਲ ਅੱਡਾ ਲਾਈ ਬੈਠੇ ਨੇ, ਉਹ ਕਾਕਰੇਜ ਜਿਸ ਨੂੰ ਕੁਚਲ ਦਿੱਤਾ ਜਾਂਦਾ ਹੈ। ਮਾਲਿਆ ਨੇ ਵੀਰਵਾਰ ਦੇ ਦਿਨ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ 'ਚ ਲਿਖਿਆ ਕਿ ਮੇਰੇ ਨਾਲ ਜਿੰਨੀ ਨਾ ਇਨਸਾਫ਼ੀ ਹੋਈ ਹੈ ਉਹ ਹੁਣ ਵੀ ਹੋ ਰਹੀ ਹੈ ਔਰ ਉਸਨੂੰ ਮੈਂ ਦੇਖ ਕੇ ਸੋਚਦੇ ਹਾਂ ਕਿ ਸ਼ਾਇਦ ਮੈਨੂੰ ਕਾਕਰੇਜ ਬਣ ਜਾਣਾ ਚਾਹੀਦਾ ਸੀ, ਮੇਰੀ ਦੁਨੀਆ ਕਾਕਰੇਜ ਤੋਂ ਬਿਹਤਰ ਹੁੰਦੀ ਹੈ। ਇਸ ਤੋਂ ਪਹਿਲਾਂ ਮਾਲਿਆ ਨੇ ਦਾਅਵਾ ਕੀਤਾ ਸੀ ਕਿ ਈਡੀ ਨੇ ਬੰਬੇ ਹਾਈਕੋਰਟ ਦੇ ਵਿੱਚ ਦਾਖਲ ਇੱਕ ਹਲਫਨਾਮੇ 'ਚ ਉਹਨਾਂ ਤੋਂ 14,000 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਵਸੂਲੀ ਕੀਤੀ ਹੈ। ਉਹਨਾਂ ਦੇ ਮੁਤਾਬਕ ਇਹ ਰਕਮ ਉਹਨਾਂ ਨੇ ਬੈਂਕਾਂ ਨੂੰ ਦਿੱਤੀ ਹੈ ਜਿਨ੍ਹਾਂ ਦਾ ਪੈਸਾ ਉਹਨਾਂ ਦੇ ਵੱਲ ਬਕਾਇਆ ਪਿਆ ਸੀ ਔਰ ਈਡੀ ਨੇ ਇਸ ਗੱਲ ਨੂੰ ਮੰਨਿਆ। ਮਾਲਿਆ ਨੇ ਬੁੱਧਵਾਰ ਦੇ ਦਿਨ ਇੱਕ ਹੋਰ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਆਪਣੇ ਬ੍ਰਿਟੇਨ ਦੇ ਅੰਦਰ ਰਹਿਣ ਦੀ ਸਥਿਤੀ ਨੂੰ ਲੈ ਕੇ ਵੀ ਸਫਾਈ ਦਿੱਤੀ। ਉਹਨਾਂ ਲਿਖਿਆ ਕਿ ਜਿਹੜੇ ਲੋਕ ਮੈਨੂੰ ਭਾਰਤ ਆਉਣ ਤੋਂ ਇਨਕਾਰ ਕਰਨ ਵਾਲਾ ਭਗੌੜਾ ਕਹਿ ਰਹੇ ਨੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ 1992 ਤੋਂ ਹੀ ਯੂਨਾਈਟਿਡ ਕਿੰਗਡਮ ਦਾ ਪਰਮਾਨੈਂਟ ਰੈਜ਼ੀਡੈਂਟ ਹਾਂ, ਫਿਲਹਾਲ ਮੈਨੂੰ ਕਾਨੂੰਨੀ ਤੌਰ ਦੇ ਉੱਤੇ ਇਹ ਦੇਸ਼ ਛੱਡਣ ਤੋਂ ਮਨ੍ਹਾ ਕੀਤਾ ਗਿਆ। ਮਾਲਿਆ ਨੇ ਕਿਹਾ ਕਿ ਉਹਨਾਂ ਦੇ ਮਾਮਲੇ 'ਚ ਭਾਰਤ ਸਰਕਾਰ ਦੀ ਪੋਸਟਰ ਬੁਆਏ ਕਾਰਵਾਈ ਤੋਂ ਇਹ ਸਭ ਕੁਝ ਸ਼ੁਰੂ ਹੋਇਆ ਸੀ। ਉਹਨਾਂ ਸਰਕਾਰ ਦੇ ਖਿਲਾਫ ਬੇਹੱਦ ਅਨਿਆਂਪੂਰਨ ਰਵੱਈਆ ਅਪਣਾਉਣ ਦੇ ਦੋਸ਼ ਮੜੇ। ਇੱਧਰ ਗੁਜਰਾਤ ਦੇ ਗਾਂਧੀ ਨਗਰ ਦੇ ਕੁਡਾਸਨ ਇਲਾਕੇ ਦੇ ਵਿੱਚ ਬੁੱਧਵਾਰ ਰਾਤ ਨਿਰਮਾਣ ਅਧੀਨ ਇੱਕ ਇਮਾਰਤ ਦੇ ਲੋਹੇ ਦਾ ਵੱਡਾ ਸਲੈਬ ਡਿੱਗਣ ਦੇ ਚੱਲਦਿਆਂ ਕਈ ਮਜ਼ਦੂਰ ਮਲਬੇ ਥੱਲੇ ਦੱਬ ਗਏ। ਹਾਦਸੇ ਤੋਂ ਬਾਅਦ ਰਾਹਤ ਤੇ ਬਚਾਅ ਮੁਹਿੰਮ ਦੇ ਚੱਲਦਿਆਂ ਹੁਣ ਤੱਕ 15 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਗੁਜਰਾਤ ਦੇ ਉਪ ਮੁੱਖ ਮੰਤਰੀ ਹਰਸ਼ ਸੰਘਵੀ ਨੇ ਘਟਨਾ ਵਾਲੀ ਥਾਂ ਦੇ ਉੱਤੇ ਪਹੁੰਚ ਕੇ ਰਾਹਤ ਕੰਮਾਂ ਦਾ ਜਾਇਜ਼ਾ ਲਿਆ। ਸੰਘਵੀ ਨੇ ਦੱਸਿਆ ਕਿ 15 ਮਜ਼ਦੂਰਾਂ ਨੂੰ ਬਚਾਇਆ ਜਾ ਚੁੱਕਿਆ, 12 ਹੋਰਾਂ ਨੂੰ ਗਾਂਧੀ ਨਗਰ ਸਿਵਲ ਹਸਪਤਾਲ ਦੇ ਵਿੱਚ ਭਰਤੀ ਵੀ ਕਰਵਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਕਈਆਂ ਨੂੰ ਗੰਭੀਰ ਸੱਟਾਂ ਆਈਆਂ ਨੇ ਪਰ ਕਈਆਂ ਨੂੰ ਤਾਂ ਛੁੱਟੀ ਵੀ ਦੇ ਦਿੱਤੀ ਗਈ ਹੈ।
ਉੱਥੇ ਭਾਰਤ ਦੇ ਵਿੱਚ ਬ੍ਰਿਕਸ ਸਮਿਟ ਹੋ ਰਿਹਾ ਐਸ਼ ਸ਼ਨੀਵਾਰ ਦੇ ਦਿਨ ਦੁਨੀਆ ਭਰ ਦੇ ਨੇਤਾ ਪਹੁੰਚਣਗੇ ਨਵੀਂ ਦਿੱਲੀ 'ਚ ਹੋਣ ਵਾਲੇ 18ਵੇਂ ਬ੍ਰਿਕਸ ਸਮਿਟ ਦੇ ਦਰਮਿਆਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਭਾਰਤ ਦੌਰੇ ਦੀ ਤਿਆਰੀਆਂ ਸੰਬੰਧੀ ਨੋਇਡਾ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਰੂਸੀ ਫੌਜ ਦੇ 3 ਏਅਰਕ੍ਰਾਫਟ ਉਤਰੇ ਇਸ ਨਵੇਂ ਹਵਾਈ ਅੱਡੇ ਦੇ ਉੱਤੇ ਕਿਸੇ ਵੀ ਵਿਦੇਸ਼ੀ ਫੌਰਨ ਜਹਾਜ਼ ਦੀ ਇਹ ਫੌਜੀ ਜਹਾਜ਼ ਦੀ ਪਹਿਲੀ ਲੈਂਡਿੰਗ ਸੀ ਤਿੰਨੋਂ ਰੂਸੀ ਫੌਜੀ ਜਹਾਜ਼ ਮੰਗਲਵਾਰ ਲਗਭਗ 5:30 ਸ਼ਾਮ ਨੂੰ ਹਾਈਵੇ ਦੇ ਹਵਾਈ ਅੱਡੇ ਦੇ ਰਨਵੇ ਦੇ ਉੱਤੇ ਉਤਰੇ ਜਿਸ ਦੇ ਵਿੱਚ ਰੂਸੀ ਮਿਲਟਰੀ ਟਰਾਂਸਪੋਰਟ ਏਅਰਕ੍ਰਾਫਟ IL-76 ਵੀ ਸ਼ਾਮਲ ਸੀ ਇਹਨਾਂ ਜਹਾਜ਼ਾਂ ਦੇ ਰਾਹੀਂ ਰੂਸੀ ਫੌਜ ਐਡਵਾਂਸ ਟੀਮ ਅਤੇ ਉੱਚ ਫੌਜੀ ਅਧਿਕਾਰੀ ਭਾਰਤ ਦੇ ਵਿੱਚ ਪਹੁੰਚੇ ਨੇ ਇਹ ਜਹਾਜ਼ ਬੁੱਧਵਾਰ ਦੇ ਦਿਨ ਵੀ ਰਨਵੇ ਦੇ ਉੱਤੇ ਹੀ ਖੜ੍ਹੇ ਰਹੇ ਇਸ ਤੋਂ ਪਹਿਲਾਂ ਵਿਦੇਸ਼ੀ ਫੌਜੀ ਜਹਾਜ਼ਾਂ ਦੀ ਲੈਂਡਿੰਗ ਜ਼ਿਆਦਾਤਰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਹੁੰਦੀ ਰਹੀ ਹੈ ਫਿਲਹਾਲ ਹਵਾਈ ਅੱਡੇ ਦੀ ਸੁਰੱਖਿਆ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸੀ ਟੀਮ ਇਹਨਾਂ ਜਹਾਜ਼ਾਂ ਦੀ ਨਿਗਰਾਨੀ ਅਤੇ ਸੁਰੱਖਿਆ ਦੇ ਵਿੱਚ ਜੁਟੀ ਹੋਈ ਹੈ ਦੱਸ ਦਈਏ ਕਿ 18ਵਾਂ ਬ੍ਰਿਕਸ ਸਮਿਟ 12 ਅਤੇ 13 ਸਪਤੰਬਰ ਨੂੰ ਨਵੀਂ ਦਿੱਲੀ ਦੇ ਵਿੱਚ ਭਾਰਤ ਮੰਡਪਮ ਦੇ ਅੰਦਰ ਆਯੋਜਿਤ ਕੀਤਾ ਜਾ ਰਿਹਾ ਜਿੱਥੇ ਮੈਂਬਰ ਦੇਸ਼ਾਂ ਦੇ ਰਾਸ਼ਟਰਪਤੀ ਰਾਸ਼ਟਰ ਪ੍ਰਮੁੱਖ ਅਤੇ ਸੱਦੇ ਗਏ ਮਹਿਮਾਨ ਸ਼ਾਮਲ ਹੋਣਗੇ ਇਹਨਾਂ ਦੇ ਵਿੱਚ ਗਲੋਬਲ ਸ਼ਾਸਨ ਬਹੁਪੱਖਵਾਦ ਨਵੀਨਤਾ ਅਤੇ ਸਮਾਵੇਸ਼ੀ ਗਲੋਬਲ ਦੇ ਵਿਕਾਸ ਵਰਗੇ ਕਈ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਹੋਣੀ ਹੈ 12 ਸਤੰਬਰ ਦਾ ਸ਼ੈਡਿਊਲ ਇਹ ਹੈ ਕਿ ਦੁਪਹਿਰ 2 ਤੋਂ ਨੇਤਾਵਾਂ ਦੇ ਭਾਰਤ ਮੰਡਪਮ 'ਚ ਪੁੱਜਣ ਦਾ ਸਿਲਸਿਲਾ ਸ਼ੁਰੂ ਹੋ ਜਾਏਗਾ 2:30 ਗਲੋਬਲ ਸ਼ਾਸਨ ਬਹੁਪੱਖਵਾਦ ਨੂੰ ਮਜ਼ਬੂਤ ਕਰਨ ਦੇ ਵਿਸ਼ੇ ਦੇ ਉੱਤੇ ਇੱਕ ਬੰਦ ਕਮਰਾ ਬੈਠਕ ਹੋਏਗੀ ਪੱਤਰਕਾਰਾਂ ਨੂੰ ਦੂਰ ਰੱਖਿਆ ਜਾਏਗਾ ਪਰ ਦੁਨੀਆ ਭਰ ਦਾ ਮੀਡੀਆ ਇੱਥੇ ਪਹੁੰਚ ਰਿਹਾ ਇਸ ਤੋਂ ਇਲਾਵਾ ਭਾਰਤ ਇਨੋਵੇਟਿਵਸ ਪ੍ਰਦਰਸ਼ਨੀ ਫੋਟੋਸ਼ੂਟ ਵੀ ਹੋਣਾ ਹੈ ਸਾਂਝੇ ਤੌਰ ਦੇ ਉੱਤੇ ਅਲੱਗ ਅਲੱਗ ਦੇਸ਼ਾਂ ਦੇ ਨਾਲ ਭਾਰਤ ਦੇ ਅਲੱਗ ਅਲੱਗ ਮੰਤਰੀ ਪੌਦੇ ਲਗਾਉਣ ਦਾ ਪ੍ਰੋਗਰਾਮ ਕਰਨਗੇ ਦਿਨ ਦੀ ਸਮਾਪਤੀ ਦੇ ਨਾਲ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਜਾਣ ਵਾਲੇ ਗਾਲਾ ਡਿਨਰ ਦੇ ਉੱਤੇ ਸਾਰੇ ਨੇਤਾ ਮੌਜੂਦ ਹੋਣਗੇ 13 ਸਤੰਬਰ ਦਾ ਸ਼ੈਡਿਊਲ ਇਹ ਹੋਣਾ ਹੈ ਕਿ ਸੰਮੇਲਨ ਦੇ ਦੂਜੇ ਦਿਨ ਸਵੇਰੇ 10:00 ਸਾਰੇ ਸਹਿਯੋਗੀ ਅਤੇ ਸੱਦੇ ਗਏ ਦੇਸ਼ਾਂ ਦੇ ਪ੍ਰਮੁੱਖ ਭਾਰਤ ਮੰਡਪਮ ਪਹੁੰਚਣਗੇ ਗਰੁੱਪ ਫੋਟੋ ਤੋਂ ਬਾਅਦ 11:15 ਸੰਮੇਲਨ ਦਾ ਓਪਨ ਸੈਸ਼ਨ ਸ਼ੁਰੂ ਹੋਏਗਾ ਅਤੇ ਦੁਪਹਿਰ ਹੁੰਦਿਆਂ ਸੈਸ਼ਨ ਦੀ ਸਮਾਪਤੀ ਤੋਂ ਬਾਅਦ ਇੱਕ ਸਾਂਝਾ ਏਜੰਡਾ ਜੇਕਰ ਜਾਰੀ ਹੋ ਸਕਿਆ ਤਾਂ ਜਾਰੀ ਕੀਤਾ ਜਾਏਗਾ ਅਤੇ ਜੋ ਕਿ ਇਸ ਬ੍ਰਿਕਸ ਸਮਿਟ ਦੀ ਕਾਮਯਾਬੀ ਵੀ ਮੰਨੀ ਜਾਏਗੀ ਉੱਥੇ ਰਾਜਧਾਨੀ ਦਿੱਲੀ ਦੇ ਵਿੱਚ 2 ਚੱਲਣ ਵਾਲੇ ਇਸ ਬ੍ਰਿਕਸ ਸਮਿਟ ਦੇ ਦਰਮਿਆਨ ਦੁਨੀਆ ਭਰ ਦੇ ਸਿਆਸਤਦਾਨ ਹੀ ਨਹੀਂ ਬਲਕਿ ਅਲੱਗ ਅਲੱਗ ਕਾਰੋਬਾਰੀ ਵੀ ਪਹੁੰਚ ਰਹੇ ਨੇ ਸੰਮੇਲਨ ਦੇ ਦਰਮਿਆਨ ਨਵੀਂ ਦਿੱਲੀ ਦੇ ਲਗਜ਼ਰੀ ਹੋਟਲਾਂ ਦੇ ਵਿੱਚ ਕਿਰਾਇਆਂ ਦੇ ਅੰਦਰ ਵਾਧੇ ਕਰ ਦਿੱਤੇ ਗਏ ਨੇ ਹੋਟਲਾਂ ਦੇ ਕਮਰਿਆਂ 'ਚ ਰੇਟ 2,00,000 ਰੁਪਏ ਤੋਂ 2,50,000 ਰੁਪਏ ਪ੍ਰਤੀ ਰਾਤ ਤੱਕ ਦੇ ਹੋ ਚੁੱਕੇ ਨੇ ਦੱਸ ਦਈਏ ਕਿ 12-13 ਸਪਤੰਬਰ ਨੂੰ ਚੱਲ ਰਹੇ ਇਸ ਬ੍ਰਿਕਸ ਸਮਿਟ ਦੇ ਚੱਲਦਿਆਂ ਮਹਿੰਗੇ ਲਗਜ਼ਰੀ ਹੋਟਲ ਧੜਾਧੜ ਬੁੱਕ ਹੋ ਰਹੇ ਨੇ ਬ੍ਰਾਜ਼ੀਲ ਚੀਨ ਰਸ਼ੀਆ ਮਿਸਰ ਇਥੋਪੀਆ ਇੰਡੋਨੇਸ਼ੀਆ ਇਰਾਨ ਸਣੇ 20 ਤੋਂ ਵੱਧ ਦੇਸ਼ਾਂ ਦੇ ਸੈਲਾਨੀ ਕਾਰੋਬਾਰੀ ਡੈਲੀਗੇਟਸ ਜਿਹੜੇ ਅਲੱਗ ਅਲੱਗ ਪੋਲੀਟੀਕਲ ਮੈਂਬਰਸ ਨੇ ਉਹਨਾਂ ਦੇ ਨਾਲ ਜੁੜੇ ਹੋਏ ਸਟਾਫਰ ਔਰ ਅਲੱਗ ਅਲੱਗ ਖਿੱਤੇ ਦੇ ਨਾਲ ਜੁੜੇ ਹੋਏ ਲੋਕ ਇੱਥੇ ਪਹੁੰਚ ਰਹੇ ਨੇ ਔਰ ਇਸ ਦੇ ਚੱਲਦਿਆਂ ਦਿੱਲੀ ਦੇ ਵਿੱਚ ਹੋਟਲਾਂ ਦੇ ਅੰਦਰ ਕਮਰਿਆਂ ਦੀ ਉਪਲਬਧਤਾ ਘੱਟ ਰਹੀ ਹੈ ਉਧਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵਿਸ ਦੀ ਪਤਨੀ ਅਮ੍ਰਿਤਾ ਫੜਨਵਿਸ ਨੇ ਗਰਬਾ ਅਤੇ ਨਰਾਤਿਆਂ ਦੇ ਆਯੋਜਨਾਂ ਦੇ ਉੱਤੇ ਧਾਰਮਿਕ ਆਧਾਰ ਦੇ ਉੱਤੇ ਐਂਟਰੀ ਨੂੰ ਲੈ ਕੇ ਜਿਹੜਾ ਇੱਕ ਬਿਆਨ ਦਿੱਤਾ ਸੀ ਉਸ ਦੀ ਹੁਣ ਆਲੋਚਨਾ ਹੋ ਰਹੀ ਹੈ ਉਹਨਾਂ ਨੇ ਬੁੱਧਵਾਰ ਦੇ ਦਿਨ ਕਿਹਾ ਸੀ ਕਿ ਗੜਬਾ ਵਰਗੇ ਆਯੋਜਨਾ ਦੇ ਵਿੱਚ ਸੁਰੱਖਿਆ ਦੇ ਲਿਹਾਜ਼ ਦੇ ਨਾਲ ਆਈ ਕਾਰਡ ਜਾਂਚਣਾ ਚਾਹੀਦਾ ਧਰਮ ਦੇ ਆਧਾਰ ਦੇ ਉੱਤੇ ਲੋਕਾਂ ਨੂੰ ਜਾਂਚਣਾ ਸਹੀ ਨਹੀਂ ਹੈ ਅਮ੍ਰਿਤਾ ਫੜਨਵਿਸ ਨੇ ਕਿਹਾ ਕਿ ਚਾਹੇ ਗੜਬਾ ਹੋਵੇ ਨਰਾਤਾ ਹੋਵੇ ਆਪਣੀ ਬੇਹੱਦ ਹੀ ਸੁੰਦਰ ਫੈਸਟੀਵਲ ਆਪਣੀ ਜਗਤ ਪ੍ਰਸਿੱਧ ਔਰ ਅਲੱਗ ਅਲੱਗ ਲੋਕ ਪਹਿਰਾਵਿਆਂ ਅਤੇ ਅੰਦਾਜ਼ ਦੇ ਕਰਕੇ ਦੁਨੀਆ ਭਰ 'ਚ ਪ੍ਰਸਿੱਧ ਨੇ ਲੋਕ ਇਹਨਾਂ ਨੂੰ ਪਸੰਦ ਕਰਦੇ ਨੇ ਆਸਥਾ ਸ਼ਰਧਾ ਦੇ ਨਾਲ ਜੇਕਰ ਕੋਈ ਆਉਂਦਾ ਆਪਣੀ ਫੈਮਿਲੀਜ਼ ਨੂੰ ਲੈ ਕੇ ਆਉਣਾ ਚਾਹੁੰਦਾ ਤਾਂ ਮੈਨੂੰ ਲੱਗਦਾ ਕਿ ਜਾਤੀ ਅਤੇ ਧਰਮ ਦੇ ਆਧਾਰ ਦੇ ਉੱਤੇ ਉਸ ਦੇ ਨਾਲ ਭੇਦਭਾਵ ਨਹੀਂ ਹੋਣਾ ਚਾਹੀਦਾ ਗੜਬਾ ਇੰਨਾ ਹਾਈ ਇੰਟੈਂਸਿਟੀ ਇਵੈਂਟ ਰਹਿੰਦਾ ਕਿ ਆਈ ਕਾਰਡ ਦੇਖਣਾ ਕਾਫੀ ਹੋਏਗਾ ਧਰਮ ਦੇ ਬੇਸਿਸ ਦੇ ਉੱਤੇ ਦੇਖਣਾ ਸਹੀ ਨਹੀਂ ਹੈ ਦਰਅਸਲ ਨਰਾਤਿਆਂ ਦੇ ਦਰਮਿਆਨ ਮਹਾਰਾਸ਼ਟਰ ਦੇ ਵਿੱਚ ਹੋਣ ਵਾਲੇ ਗਰਬਾ ਡਾਂਡੀਆ ਆਯੋਜਨਾ ਦੇ ਲੈ ਕੇ ਵਿਸ਼ਵ ਹਿੰਦੂ ਪਰਿਸ਼ਦ ਯਾਨੀ VHP ਨੇ ਮੁਸਲਮਾਨਾਂ ਦੀ ਐਂਟਰੀ ਦੇ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ VHP ਨੇ ਆਪਣੇ ਆਯੋਜਨਾ ਦੇ ਵਿੱਚ ਪ੍ਰਵੇਸ਼ ਤੋਂ ਪਹਿਲਾਂ ਪਛਾਣ ਪੱਤਰ ਦੀ ਜਾਂਚ ਅਤੇ ਮੁਸਲਮਾਨਾਂ ਦੇ ਦਾਖਲੇ ਦੇ ਉੱਤੇ ਰੋਕ ਲਗਾਉਣ ਦੀ ਗੱਲ ਕਹਿ ਕੇ ਇੱਕ ਚੰਗੀ ਚਰਚਾ ਜਿਹੜੀ ਹੈ ਮਹਾਰਾਸ਼ਟਰ ਦੇ ਵਿੱਚ ਛੇੜ ਦਿੱਤੀ ਸੀ ਉੱਥੇ ਭਾਜਪਾ ਦੇ ਨਵੇਂ ਤਾਂ ਹੁਣ ਕੀ ਉਹ ਕਹਾਂਗੇ ਪੁਰਾਣੇ ਹੋ ਚੁੱਕੇ ਨੇ ਪ੍ਰਧਾਨ ਨਿਤਿਨ ਨਵੀਨ ਦੀ ਟੀਮ ਦੇ 8 ਜਨਰਲ ਸਕੱਤਰਾਂ ਦੇ ਵਿੱਚੋਂ 2 ਇਸ ਸਾਲ ਨਵੰਬਰ ਮਹੀਨੇ 'ਚ ਹੋਣ ਜਾ ਰਹੀਆਂ ਰਾਜ ਸਭਾ ਚੋਣਾਂ ਦੀਆਂ ਦੇ ਵਿੱਚ ਆਪਣੀ ਦਾਅਵੇਦਾਰੀ ਜਤਾ ਸਕਦੇ ਨੇ ਚਰਚਾ ਹੈ ਕਿ ਸਮ੍ਰਿਤੀ ਇਰਾਨੀ ਅਤੇ ਹਰੀਸ਼ ਦਿਵੇਦੀ ਨੂੰ ਰਾਜ ਸਭਾ ਦੀਆਂ 2 ਸੀਟਾਂ ਦੇ ਵਿੱਚ ਭਾਜਪਾ ਦੀ ਤਰਫ ਤੋਂ ਪੇਸ਼ਕਸ਼ ਦਿੱਤੀ ਜਾ ਸਕਦੀ ਹੈ ਭਾਜਪਾ ਰਾਜ ਸਭਾ ਦੀਆਂ 10 ਸੀਟਾਂ ਜਿੱਤਣ ਦੀ ਸਥਿਤੀ ਦੇ ਵਿੱਚ ਨਜ਼ਰ ਆ ਰਹੀ ਹੈ ਸਮ੍ਰਿਤੀ ਇਰਾਨੀ ਜੋ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਦਰਮਿਆਨ ਅਮੇਠੀ ਤੋਂ ਹਾਰ ਗਈ ਸੀ ਹੁਣ ਤੱਕ ਸਿਆਸੀ ਪੱਖੋਂ ਗੈਰ ਹਾਜ਼ਰ ਹੀ ਰਹੀ ਹੈ
ਪਰ ਬਾਵਜੂਦ ਇਸ ਦੇ ਉਹਨਾਂ ਦੇ ਰਵੱਈਏ ਨੂੰ ਦੇਖਦੇ ਹੋਏ ਭਾਜਪਾ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੀ ਹੈ। ਵੈਸੇ ਵੀ ਭਾਜਪਾ ਆਪਣੇ ਮਹਿਲਾ ਰਾਖਵੇਂ ਕਰਨ ਦੇ ਬਿਆਨ ਤੋਂ ਪਿੱਛੇ ਨਹੀਂ ਹਟ ਸਕਦੀ। ਇਸ ਤੋਂ ਇਲਾਵਾ ਹਰੀਸ਼ ਦਿਵੇਦੀ ਜੋ ਕਿ 2024 'ਚ ਬਸਤੀ ਦੀ ਆਪਣੀ ਹੀ ਲੋਕ ਸਭਾ ਸੀਟ ਹਾਰ ਗਏ ਸੀ, ਉਹਨਾਂ ਨੂੰ ਵੀ ਰਾਜ ਸਭਾ 'ਚ ਲਿਆਂਦਾ ਜਾ ਸਕਦਾ ਹੈ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਬਾਕੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ, ਬਿਪਲਸ ਕੁਮਾਰ ਦੇਵ, ਸਤੀਸ਼ ਪੁਨੀਆ, ਗਜੇਂਦਰ ਪਟੇਲ, ਸੰਜੇ ਭਾਟੀਆ ਪਹਿਲਾਂ ਤੋਂ ਹੀ ਲੋਕ ਸਭਾ ਜਾਂ ਰਾਜ ਸਭਾ ਮੈਂਬਰ ਨੇ। ਸਿਰਫ ਇਹੀ ਦੋ ਸਕੱਤਰ ਨੇ ਜਿਨ੍ਹਾਂ ਦੇ ਕੋਲ ਫਿਲਹਾਲ ਕਿਸੇ ਵੀ ਭਾਰਤ ਦੀ ਸੰਸਦ ਦੀ ਮੈਂਬਰਸ਼ਿਪ ਨਹੀਂ ਹੈ। ਸੁਨੀਲ ਬਾਂਸਲ ਇੱਕੋ ਇੱਕ ਅਜਿਹੇ ਜਨਰਲ ਸਕੱਤਰ ਨੇ ਜਿਨ੍ਹਾਂ ਨੂੰ ਸੰਸਦ ਮੈਂਬਰ ਬਣਨ 'ਚ ਕੋਈ ਦਿਲਚਸਪੀ ਨਹੀਂ ਹੈ। ਉਹ ਸਿਰਫ ਸੰਗਠਨ 'ਚ ਰਹਿਣਾ ਚਾਹੁੰਦੇ ਨੇ ਕਿਉਂਕਿ ਉਹ ਵੀ ਬੀਐਲ ਸੰਤੋਸ਼ ਵਾਂਗੂ ਆਰਐਸਐਸ ਤੋਂ ਆਉਂਦੇ ਨੇ। ਇਸ ਕਰਕੇ ਉਹ ਉੱਤਰ ਪ੍ਰਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਨੇਤਾਵਾਂ ਦੇ ਵਿੱਚੋਂ ਇੱਕ ਵੀ ਮੰਨੇ ਜਾਂਦੇ ਨੇ। ਕਿਹਾ ਜਾ ਰਿਹਾ ਕਿ 2 ਸਾਲ ਬਾਅਦ ਨਵੰਬਰ ਮਹੀਨੇ 'ਚ ਹੁਣ 2 ਮਹੀਨਿਆਂ ਬਾਅਦ ਨਵੰਬਰ ਮਹੀਨੇ 'ਚ ਹੋਣ ਵਾਲੀਆਂ ਰਾਜ ਸਭਾ ਦੀਆਂ ਚੋਣਾਂ ਦੇ ਲਈ ਰਾਜ ਸਭਾ ਦੀਆਂ 8 ਸੀਟਾਂ ਦੇ ਵਿੱਚੋਂ ਘੱਟੋ ਘੱਟ 6 ਨਵੇਂ ਚਿਹਰੇ ਸ਼ਾਮਲ ਹੋ ਸਕਦੇ ਨੇ। ਰਾਜ ਸਭਾ ਦੇ ਇੱਕ ਮੈਂਬਰ ਦਿਨੇਸ਼ ਸ਼ਰਮਾ ਨੂੰ ਪਹਿਲਾਂ ਹੀ ਅੰਡੇਮਾਨ ਨਿਕੋਬਾਰ ਦਾ ਐਲਜੀ ਨਿਯੁਕਤ ਕੀਤਾ ਜਾ ਚੁੱਕਿਆ ਹੈ। ਉੱਥੇ ਭਾਰਤ ਦੀਆਂ ਖਬਰਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ 'ਤੇ ਵੀ ਸਾਂਝ ਪਾਈਏ। ਜੈਕੀ ਲੈਂਬੀ, ਪੌਲਿਨ ਹੈਂਸਨ, ਐਂਡਰਿਊ ਹੇਸਟੀ, ਹੁਣ ਤ੍ਰਿਕੋਣਾ ਮੁਕਾਬਲਾ ਹੋ ਗਿਆ। ਐਂਡਰਿਊ ਹੇਸਟੀ ਦਾ ਕਿਸੇ ਹੋਰ ਨੇ ਸਾਥ ਦਿੱਤਾ ਹੋਵੇ ਨਾ ਹੋਵੇ, ਪਰ ਸਭ ਤੋਂ ਪਹਿਲਾਂ ਇੰਡੀਪੈਂਡੈਂਟ ਸੈਨੇਟਰ ਜੈਕੀ ਲੈਂਬੀ ਦੇ ਇਸ ਮਾਮਲੇ ਦੇ ਵਿੱਚ ਕੁੱਦ ਪੈਣ ਦੇ ਚੱਲਦਿਆਂ ਮਾਮਲਾ ਹੋਰ ਵੀ ਵਧੇਰੇ ਹਾਈ ਪ੍ਰੋਫਾਈਲ ਹੋ ਗਿਆ। ਦੱਸ ਦਈਏ ਕਿ ਪੌਲਿਨ ਹੈਂਸਨ ਦੀ ਕਾਰਟੂਨ ਵਾਲੀ ਵੀਡੀਓ ਜਿਹੜੀ ਉਹਨਾਂ ਦੀ ਪਾਰਟੀ ਦੇ ਸੋਸ਼ਲ ਮੀਡੀਆ ਖਾਤੇ ਤੋਂ ਸਾਂਝੀ ਕੀਤੀ ਗਈ ਸੀ, ਜਿਸ 'ਚ ਐਂਡਰਿਊ ਹੇਸਟੀ ਨੂੰ ਇੱਕ ਟ੍ਰੇਟਰ ਬਲਕਿ ਇੱਕ ਕਾਇਰ ਟ੍ਰੇਟਰ ਯਾਨੀ ਕਿ ਇੱਕ ਕਾਇਰ ਗੱਦਾਰ ਕਰਾਰ ਦਿੱਤਾ ਗਿਆ। ਉਸ ਵੀਡੀਓ ਦੇ ਉੱਤੇ ਐਂਡਰਿਊ ਹੇਸਟੀ ਪੌਲਿਨ ਹੈਂਸਨ ਦੇ ਸਾਹਮਣੇ ਡਟ ਗਏ ਨੇ। ਹਾਲਾਂਕਿ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਬਾਨਬੀ ਜੋਇਸ ਨੂੰ ਵੀ ਘੇਰਿਆ ਸੀ, ਪਰ ਬਾਨਬੀ ਜੋਇਸ ਇੱਕ ਤਰੀਕੇ ਦੇ ਨਾਲ ਨਰਮ ਅੰਦਾਜ਼ ਅਪਣਾਉਂਦੇ ਨਜ਼ਰ ਆਏ। ਉਹਨਾਂ ਦਾ ਕਹਿਣਾ ਸੀ ਕਿ ਐਂਡਰਿਊ ਹੇਸਟੀ ਮੇਰੇ ਮਿੱਤਰ ਨੇ, ਉਹਨਾਂ ਨੂੰ ਕਿਸੇ ਕਿਸਮ ਦੀ ਗਲਤ ਫਹਿਮੀ ਹੋਈ ਹੈ, ਜੇਕਰ ਚਾਹਣ ਤਾਂ ਸਾਡੀ ਪਾਰਟੀ ਦੇ ਦਰਵਾਜ਼ੇ ਖੁੱਲ੍ਹੇ ਨੇ। ਐਂਡਰਿਊ ਹੇਸਟੀ ਵਨ ਨੇਸ਼ਨ 'ਚ ਤਾਂ ਫਿਲਹਾਲ ਨਹੀਂ ਜਾਂਦੇ, ਪਰ SAS ਸੋਲਜਰਸ ਦੀ ਖਾਸ ਤੌਰ ਦੇ ਉੱਤੇ ਰੋਬਰਟ ਸਮਿਥ ਦੇ ਕੇਸ ਦੇ ਵਿੱਚ ਜਿਹੜਾ ਡੈਫੇਮੇਸ਼ਨ ਦਾ ਕੇਸ ਸੀ ਉਸ ਦੇ ਵਿੱਚ ਗਵਾਹੀ ਦੇਣ ਤੋਂ ਬਾਅਦ ਐਂਡਰਿਊ ਹੇਸਟੀ ਦਾ ਨਾਮ ਜਿਹੜਾ ਆਇਆ ਸੀ ਉਸੇ ਨੂੰ ਲੈ ਕੇ ਪੌਲਿਨ ਹੈਂਸਨ ਨੇ ਉਹਨਾਂ ਦੀ ਇਹ ਨਿਖੇਧੀ ਕੀਤੀ ਹੈ। ਜੈਕੀ ਲੈਂਬੀ ਨੇ ਇਸ ਮਾਮਲੇ ਦੇ ਵਿੱਚ ਕਮੈਂਟ ਦਿੱਤਾ ਹੈ ਕਿ ਐਂਡਰਿਊ ਹੇਸਟੀ ਖੁਦ ਫੌਜ ਦੇ ਵਿੱਚ ਰਹਿ ਚੁੱਕੇ ਨੇ, ਪੌਲਿਨ ਹੈਂਸਨ ਕਿਹੜੀ ਫੌਜ 'ਚ ਰਹੇ ਨੇ ਜਿਹੜੇ ਕਿ ਉਹ ਸਾਬਕਾ ਫੌਜੀਆਂ ਦੀ ਇਸ ਕਿਸਮ ਦੇ ਨਾਲ ਬੇਇੱਜ਼ਤੀ ਕਰ ਰਹੇ ਹੋਣ। ਨਿਊਜ਼ 24 ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਪੌਲਿਨ ਹੈਂਸਨ ਨੇ ਰੱਜ ਕੇ ਜਿਹੜੀ ਐਂਡਰਿਊ ਹੇਸਟੀ ਦੀ ਮੁਖਾਲਫਤ ਕੀਤੀ ਸੀ। ਇਸ ਦਰਮਿਆਨ ਦੂਜੀਆਂ ਪਾਰਟੀਆਂ ਦੀ ਤਰਫ ਤੋਂ ਵੀ ਹੁਣ ਆਵਾਜ਼ ਉੱਠਣ ਲੱਗ ਪਈ ਹੈ। ਖਾਸ ਤੌਰ ਦੇ ਉੱਤੇ ਲਿਬਰਲ ਪਾਰਟੀ ਦੇ ਨੇਤਾ ਐਂਗਸ ਟੇਲਰ ਆਪਣੇ ਨੇਤਾ ਦੇ ਹੱਕ ਦੇ ਵਿੱਚ ਆਖਿਰਕਾਰ ਉੱਤਰ ਆਏ ਨੇ, ਕਿਉਂਕਿ ਕਦੋਂ ਤੱਕ ਪਰਾਏ ਉਹਨਾਂ ਦੇ ਲੀਡਰਾਂ ਦੇ ਹੱਕ 'ਚ ਖੜ੍ਹੇ ਰਹਿਣਗੇ। ਜੈਕੀ ਲੈਂਬੀ ਤੋਂ ਬਾਅਦ ਐਂਗਸ ਟੇਲਰ ਅਤੇ ਫਿਰ ਮੈਟ ਕੈਨਾਵੇਨ ਨੂੰ ਵੀ ਬਿਆਨ ਦੇਣਾ ਪਿਆ। ਉਹਨਾਂ ਕਿਹਾ ਕਿ ਪੌਲਿਨ ਹੈਂਸਨ ਜਿਸ ਕਿਸਮ ਦੀ ਸਿਆਸਤ ਕਰ ਰਹੇ ਨੇ ਖਾਸ ਤੌਰ ਦੇ ਉੱਤੇ ਐਂਡਰਿਊ ਹੇਸਟੀ ਦੇ ਖਿਲਾਫ, ਉਸ ਦਾ ਉਹਨਾਂ ਨੂੰ ਖਾਮਿਆਜ਼ਾ ਭੁਗਤਣਾ ਪਏਗਾ। ਇਸ ਦਰਮਿਆਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਐਂਗਸ ਟੇਲਰ ਦੀ ਤਰਫ ਤੋਂ ਖੁੱਲ੍ਹ ਕੇ ਇਸ ਵੀਡੀਓ ਦਾ ਵਿਰੋਧ ਕੀਤਾ ਗਿਆ ਹੈ। ਉੱਥੇ ਹੀ ਅੱਜ ਦੇ ਦਿਨ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ ਵੀ ਕਾਰਵਾਈਆਂ ਚੱਲ ਰਹੀਆਂ ਨੇ। ਸੈਨੇਟ ਦੇ ਵਿੱਚ ਲੇਬਰ ਦਾ ਆਨਲਾਈਨ ਸੇਫਟੀ ਐਕਟ ਦਾ ਸੋਧ ਬਿੱਲ ਵੀ ਜਿਹੜਾ ਅੱਜ ਦੇ ਦਿਨ ਪਾਸ ਕਰ ਦਿੱਤਾ ਗਿਆ। ਇਸ ਦੇ ਵਿੱਚ ਕੁਝ ਸੋਧਾਂ ਈ ਸੇਫਟੀ ਕਮਿਸ਼ਨਰ ਦੀ ਤਰਫ ਤੋਂ ਸੁਝਾਈਆਂ ਗਈਆਂ ਸੀ। ਸੋਸ਼ਲ ਮੀਡੀਆ ਬੈਨ ਨੂੰ ਹੋਰ ਜਿਹੜਾ ਪ੍ਰਮੁੱਖਤਾ ਦੇ ਨਾਲ ਹੋਰ ਮਜ਼ਬੂਤੀ ਦੇ ਨਾਲ ਲਾਗੂ ਕਰਨ ਦੇ ਵਾਸਤੇ ਸੋਧਾਂ ਕੀਤੀਆਂ ਗਈਆਂ ਸੀ। ਦੱਸ ਦਈਏ ਕਿ ਸੋਸ਼ਲ ਮੀਡੀਆ ਬੈਨ ਲਾਗੂ ਕਰਨ ਵਾਲਾ ਆਸਟ੍ਰੇਲੀਆ ਦੁਨੀਆ ਦਾ ਪਹਿਲਾ ਐਸਾ ਮੁਲਕ ਸੀ ਜਿੱਥੇ 16 ਸਾਲ ਇਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਦੇ ਉੱਤੇ ਖਾਤੇ ਬਣਾਉਣ ਤੋਂ ਰੋਕਣ ਦੇ ਵਾਸਤੇ ਕੰਪਨੀਆਂ ਨੂੰ ਮਜਬੂਰ ਕੀਤਾ ਗਿਆ ਸੀ। ਇਸ ਦੇ ਵਿੱਚ ਮੈਕਸੀਮਮ ਪੈਨਲਟੀਜ਼ ਹੁਣ ਹੋਰ ਵਧਾਈਆਂ ਗਈਆਂ ਨੇ। ਪਹਿਲਾਂ ਤੋਂ ਹੀ ਇਹਨਾਂ ਦੇ ਵਿੱਚ ਪੈਨਲਟੀਜ਼ ਦਾ ਇੱਕ ਵੱਡਾ $50 million ਦੇ ਆਸ ਪਾਸ ਦਾ ਪੈਨਲਟੀ ਦਾ ਇੱਕ ਇੰਤਜ਼ਾਮ ਜਿਹੜਾ ਉਹ ਇਹਨਾਂ ਕੰਪਨੀਆਂ ਦੇ ਖਿਲਾਫ ਕੀਤਾ ਗਿਆ ਜੇਕਰ ਉਹ ਫੇਲ ਪਾਈਆਂ ਜਾਂਦੀਆਂ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਖਾਤੇ ਆਪਣੇ ਪਲੇਟਫਾਰਮਸ ਦੇ ਉੱਤੇ ਬਣਦੇ ਉਹ ਰੱਖਦੇ ਨੇ। ਤਾਂ ਉੱਧਰ ਕੈਵਿਨ ਰੱਡ ਕੈਨਬਰਾ ਦੇ ਵਿੱਚ ਵਾਪਸ ਆ ਗਏ ਨੇ। ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ, ਅਮਰੀਕਾ 'ਚ ਆਸਟ੍ਰੇਲੀਆ ਦੇ ਖਾਸ ਰਾਜਦੂਤ ਰਹਿ ਚੁੱਕੇ ਨੇ। ਹੁਣ ਉਹਨਾਂ ਨੇ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਬੋਲਣ ਤੋਂ ਪਹਿਲਾਂ ਇੱਕ ਆਸਟ੍ਰੇਲੀਅਨ ਇੰਸਟੀਚਿਊਟ ਆਫ ਇੰਟਰਨੈਸ਼ਨਲ ਅਫੇਅਰ ਦੇ ਇੱਕ ਸਮਿਟ ਨੂੰ ਸੰਬੋਧਨ ਕੀਤਾ, ਜਿਸ ਦਰਮਿਆਨ ਉਹਨਾਂ ਨੇ ਆਸਟ੍ਰੇਲੀਆ ਅਮਰੀਕਾ ਸੰਬੰਧਾਂ ਦੀ ਵਿਆਖਿਆ ਵੀ ਕੀਤੀ। ਉਹਨਾਂ ਕਿਹਾ ਕਿ ਆਸਟ੍ਰੇਲੀਆ ਅਮਰੀਕਾ ਸੰਬੰਧ ਜਿਹੜੇ ਨੇ ਉਹ ਮਲਟੀਕਲਚਰਲ ਬਾਡੀਜ਼ ਤੋਂ ਲੈ ਕੇ ਡਿਫੈਂਸ ਤੱਕ ਟਾਈਜ਼ ਦੇ ਵਿੱਚ ਆਪਸ 'ਚ ਬੱਝੇ ਹੋਏ ਨੇ। ਅਮਰੀਕਾ ਦੇ ਟਰੰਪ ਪ੍ਰਸ਼ਾਸਨ ਦੀ ਉਹਨਾਂ ਨੇ ਪਹਿਲਾਂ ਆਪਣੇ ਅਮਰੀਕਾ ਦੇ ਰਾਜਦੂਤ ਰਹਿੰਦਿਆਂ ਹੋਇਆਂ ਚੰਗੀ ਆਲੋਚਨਾ ਕੀਤੀ ਸੀ, ਜਿਸ ਦੀ ਟਰੰਪ ਨੇ ਉਹਨਾਂ ਦੀ ਇੱਕ ਮੀਟਿੰਗ ਦੇ ਵਿੱਚ ਖਿੱਲੀ ਵੀ ਉਡਾਈ ਸੀ। ਇਸ ਦਰਮਿਆਨ ਉਹਨਾਂ ਕਿਹਾ ਕਿ ਆਸਟ੍ਰੇਲੀਆ ਅਤੇ ਅਮਰੀਕਾ ਦੇ ਇਲਾਵਾ
ਇੱਕ ਮਿਡਲ ਪਾਵਰਸ ਵੀ ਆਸਟ੍ਰੇਲੀਆ ਦੇ ਕੋਲ ਹੋਣੀਆਂ ਚਾਹੀਦੀਆਂ ਨੇ। ਖੁੱਲ੍ਹ ਕੇ ਤਾਂ ਨਹੀਂ ਕਿਹਾ ਕੈਵਿਨ ਰੱਡ ਨੇ, ਪਰ ਉਹਨਾਂ ਦਾ ਇਸ਼ਾਰਾ ਅਸਲ ਦੇ ਵਿੱਚ ਬਰਤਾਨੀਆ ਜਾਂ ਦੂਸਰੇ ਐਸੇ ਦੇਸ਼ਾਂ ਦੇ ਵੱਲ ਸੀ। ਅਸਲ 'ਚ ਇਜ਼ਰਾਈਲ ਦੇ ਖਿਲਾਫ ਜਿਹੜਾ ਪਾਬੰਦੀਆਂ ਲਗਾਉਣ ਦਾ ਬਰਤਾਨੀਆ, ਫਰਾਂਸ, ਕੈਨੇਡਾ ਦਾ ਇੱਕ ਨਿਯਮ ਹੈ, ਉਸ ਦੇ ਵਿੱਚ ਆਸਟ੍ਰੇਲੀਆ ਖੜ੍ਹਾ ਨਹੀਂ ਹੋਇਆ। ਪਿਛਲੇ ਦਿਨਾਂ ਦੇ ਵਿੱਚ ਬਰਤਾਨੀਆ ਦੀ ਅਗਵਾਈ ਦੇ ਹੇਠ ਫਰਾਂਸ, ਕੈਨੇਡਾ ਵਰਗੇ ਕਈ ਮੁਲਕਾਂ ਨੇ ਇਜ਼ਰਾਈਲ ਦੀਆਂ ਜਿਹੜੀਆਂ ਕੰਟਰੋਲ ਵਾਲੀਆਂ ਬਸਤੀਆਂ ਨੇ, ਖਾਸ ਤੌਰ ਦੇ ਉੱਤੇ ਫਲਸਤੀਨੀ ਲੋਕਾਂ ਦੀਆਂ ਜਿਹੜੀਆਂ ਬਸਤੀਆਂ ਨੇ, ਜਿਨ੍ਹਾਂ ਦੇ ਵਿੱਚੋਂ ਵੈਸਟ ਬੈਂਕ ਆਦਿ ਬਸਤੀਆਂ ਨੇ, ਉੱਥੋਂ ਆਉਣ ਵਾਲੇ ਸਮਾਨ ਦੇ ਉੱਤੇ, ਖਾਸ ਤੌਰ ਦੇ ਉੱਤੇ ਸਮਾਨ ਦੇ ਇੰਪੋਰਟ ਦੇ ਉੱਤੇ ਪਾਬੰਦੀਆਂ ਲਗਾਉਣ ਦਾ ਜ਼ਿਕਰ ਕੀਤਾ ਸੀ। ਇਹਨਾਂ ਦੇਸ਼ਾਂ ਨੇ ਕਿਹਾ ਸੀ ਕਿ ਇਜ਼ਰਾਈਲ ਜਬਰਨ ਉਹਨਾਂ ਬਸਤੀਆਂ ਦੇ ਵਿੱਚ ਆਪਣੇ ਘਰ ਉਸਾਰ ਰਿਹਾ, ਆਪਣੀ ਦਖਲਅੰਦਾਜ਼ੀ ਵਧਾ ਰਿਹਾ, ਉੱਥੋਂ ਸਮਾਨ ਤਿਆਰ ਕਰਕੇ ਉਸ ਲੇਬਲ ਦੇ ਨਾਲ ਇਹਨਾਂ ਦੇਸ਼ਾਂ 'ਚ ਵੇਚ ਰਿਹਾ, ਔਰ ਉਸ ਸਮਾਨ ਨੂੰ ਬਿਲਕੁਲ ਵੀ ਆਨ ਨਹੀਂ ਦਿੱਤਾ ਜਾਏਗਾ। ਇਜ਼ਰਾਈਲ ਨੇ ਇਹਨਾਂ ਦੇਸ਼ਾਂ ਦੀ ਵਿਰੋਧਤਾ ਕੀਤੀ ਸੀ। ਆਸਟ੍ਰੇਲੀਆ ਹਾਲੇ ਤੱਕ ਉਸ ਸਾਂਝੇ ਬਿਆਨ ਦੇ ਵਿੱਚ ਸ਼ਾਮਲ ਨਹੀਂ ਹੋਇਆ ਜਿੱਥੇ ਵੈਸਟ ਬੈਂਕ ਜਾਂ ਇਜ਼ਰਾਈਲ ਦੇ ਕੰਟਰੋਲ ਵਾਲੀਆਂ ਬਸਤੀਆਂ ਦੇ ਵਿੱਚੋਂ ਆਉਣ ਵਾਲਾ ਆਸਟ੍ਰੇਲੀਆ 'ਚ ਸਮਾਨ ਜਿਹੜਾ ਆਪਾਂ ਬੰਦ ਕਰ ਦਿੱਤਾ ਜਾਵੇ। ਖੈਰ, ਇਸ ਮਸਲੇ ਦੇ ਉੱਤੇ ਆਸਟ੍ਰੇਲੀਆ ਦੀ ਤਰਫ ਤੋਂ ਇਹੀ ਬਿਆਨ ਸਾਹਮਣੇ ਆਏ ਨੇ ਕਿ ਹਾਲ ਫਿਲਹਾਲ ਇਜ਼ਰਾਈਲ ਦੇ ਉੱਤੇ ਕੋਈ ਵੱਖਰੀਆਂ ਪਾਬੰਦੀਆਂ ਨਹੀਂ ਲਗਾਈਆਂ ਜਾਣਗੀਆਂ। ਉੱਥੇ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਦੀ ਤਰਫ ਤੋਂ ਆਪਣੇ ਸਾਰੇ ਪੱਤੇ ਨਹੀਂ ਖੁੱਲ੍ਹੇ ਗਏ ਨੇ, ਸਾਰੇ ਪੱਤੇ ਗੈਰ ਕਾਨੂੰਨੀ ਤੰਬਾਕੂ ਦੇ ਖਿਲਾਫ ਛੇੜੀ ਗਈ ਲੜਾਈ ਦੇ ਬਾਰੇ। ਹੁਣ ਤੱਕ ਸਰਕਾਰ ਦੀ ਤਰਫ ਤੋਂ ਕਈ ਵਾਰ ਕਿਹਾ ਜਾ ਚੁੱਕਿਆ ਹੈ ਕਿ ਉਹ ਐਕਸਾਈਜ਼ ਡਿਊਟੀ ਦੇ ਵਿੱਚ 80% ਕਟੌਤੀ ਨਹੀਂ ਕਰਨਗੇ, ਜਿੱਦਾਂ ਕਿ ਵਿਰੋਧੀ ਧਿਰਾਂ, ਖਾਸ ਤੌਰ 'ਤੇ ਵਨ ਨੇਸ਼ਨ ਪਾਰਟੀ ਕਹਿ ਰਹੀ ਹੈ। ਪਰ ਗੱਠਜੋੜ ਦੀ ਤਰਫ ਤੋਂ ਆਪਣੀ ਰਣਨੀਤੀ ਵੀ ਜ਼ਾਹਰ ਨਹੀਂ ਕੀਤੀ ਗਈ ਹੈ। ਇਸ ਦਰਮਿਆਨ ਉਹਨਾਂ ਤੋਂ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਕੀ ਐਕਸਾਈਜ਼ ਕੱਟ ਦੇ ਉੱਤੇ ਉਹਨਾਂ ਦੀ ਕੋਈ ਇਸ ਕਿਸਮ ਦੀ ਰਣਨੀਤੀ ਹੈ, ਤਾਂ ਐਂਗਸ ਟੇਲਰ ਨੇ ਕਿਹਾ ਕਿ ਬਸ ਉਹ ਗੈਰ ਕਾਨੂੰਨੀ ਸਿਗਰਟਾਂ ਦੇ ਬਾਜ਼ਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਨੇ। ਉੱਥੇ ਹੋਰ ਨਾ ਕੁਝ ਖਬਰਾਂ ਦੀ ਸਾਂਝ ਪਾਈਏ ਤਾਂ ਵਿਕਟੋਰੀਆ ਦੇ ਵਿੱਚ ਸੜਕਾਂ ਦੀ ਖਸਤੀ ਹਾਲਤ ਨੂੰ ਲੈ ਕੇ ਵਿਕਟੋਰੀਆ ਦੇ ਆਡੀਟਰ ਜਨਰਲ ਦੀ ਤਰਫ ਤੋਂ ਇੱਕ ਰਿਪੋਰਟ ਸਾਂਝੀ ਕੀਤੀ ਗਈ ਹੈ, ਜਿੱਥੇ ਕਿਹਾ ਗਿਆ ਹੈ ਕਿ ਸੂਬੇ ਦੀਆਂ ਅੱਧੀਆਂ ਤੋਂ ਵਧੇਰੇ ਸੜਕਾਂ ਦੀ ਹਾਲਤ ਜਾਂ ਤਾਂ ਖਸਤਾ ਹੈ ਜਾਂ ਬੇਹੱਦ ਖਸਤਾ ਹੈ ਜਾਂ ਐਸੀ ਹੈ ਜਿਹੜੀ ਤੁਸੀਂ ਸੋਚ ਵੀ ਨਹੀਂ ਸਕਦੇ। ਟੋਇਆਂ ਦੇ ਵਿੱਚ ਸੜਕਾਂ ਫਸੀਆਂ ਹੋਈਆਂ ਨੇ। ਵਿਕਟੋਰੀਆ ਦੀਆਂ ਹੀ ਸੜਕਾਂ ਦੂਜੇ ਸੂਬਿਆਂ ਦੇ ਮੁਕਾਬਲੇ ਇੰਨੀਆਂ ਬਦਤਰ ਕਿਉਂ ਨੇ, ਇਸ ਨੂੰ ਲੈ ਕੇ ਇੱਕ ਰਿਪੋਰਟ ਜਿਹੜੀ ਉਹ ਜਾਰੀ ਕੀਤੀ ਜਾ ਰਹੀ ਹੈ। ਸਾਬਕਾ ਵਿਕ ਰੋਡ ਦੇ ਜਿਹੜੇ ਕੰਸਟਰਕਸ਼ਨ ਇੰਜੀਨੀਅਰ ਨੇ, ਉਹਨਾਂ ਦੀ ਤਰਫ ਤੋਂ ABC ਦੇ ਇੱਕ ਪ੍ਰੋਗਰਾਮ ਦੇ ਵਿੱਚ ਦੱਸਿਆ ਗਿਆ ਕਿ ਵਿਕਟੋਰੀਆ ਦੀਆਂ ਸੜਕਾਂ ਨੂੰ ਲੈ ਕੇ ਕਦੇ ਵੀ ਜਿਹੜੀਆਂ ਨੇ ਮੁਰੰਮਤਾਂ ਉਸ ਢੰਗ ਦੇ ਨਾਲ ਕੀਤੀਆਂ ਨਹੀਂ ਜਾ ਸਕੀਆਂ। ਸੜਕਾਂ ਬਹੁਤ ਹੀ ਜ਼ਿਆਦਾ ਫਲੈਕਸੀਬਲ ਬਣਾਈਆਂ ਜਾਂਦੀਆਂ ਨੇ। ਰਿਜਿਡ ਪੇਮੈਂਟ ਅਤੇ ਫਲੈਕਸੀਬਲ ਪੇਮੈਂਟ ਦੋ ਅਲੱਗ ਅਲੱਗ ਕਿਸਮ ਦੀਆਂ ਸੜਕਾਂ ਨੂੰ ਬਣਾਉਣ ਦੀਆਂ ਤਕਨੀਕਾਂ ਹੁੰਦੀਆਂ ਨੇ। ਅਜਿਹੇ ਦੇ ਵਿੱਚ ਕਿਹਾ ਗਿਆ ਕਿ ਫਲੈਕਸੀਬਲ ਪੇਮੈਂਟ ਜਿਹੜੀ ਉਹ ਆਮ ਤੌਰ ਦੇ ਉੱਤੇ ਚੀਪਰ ਯਾਨੀ ਕਿ ਸਸਤੀ ਹੁੰਦੀ ਹੈ, ਜੋ ਕਿ ਵਿਕਟੋਰੀਆ ਦੀਆਂ ਸੜਕਾਂ ਦੇ ਨਿਰਮਾਣ ਵੇਲੇ ਵਰਤੀ ਜਾਂਦੀ ਹੈ। ਖਾਸ ਤੌਰ ਦੇ ਉੱਤੇ ਪੈਚ ਵਰਕ ਜਾਂ ਇਹਨਾਂ ਨੂੰ ਭਰਨ ਦੇ ਵੇਲੇ ਵੀ ਕੋਈ ਬਹੁਤੀ ਵਧੀਆ ਕੁਆਲਿਟੀ ਦਾ ਜਿਹੜਾ ਇਸਤੇਮਾਲ ਉਹ ਨਹੀਂ ਕੀਤਾ ਜਾਂਦਾ। ਇਸ ਕਿਸਮ ਦੇ ਨਾਲ ਜਿਹੜੀਆਂ ਵਿਕਟੋਰੀਆ ਦੀਆਂ ਸੜਕਾਂ ਨੇ ਉਹ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਖਸਤਾ ਹਾਲਤ ਕਿਉਂ ਨੇ, ਔਰ ਇਹਨਾਂ ਦੀ ਕੀ ਕਦੇ ਕਾਇਆਕਲਪ ਹੋਏਗਾ, ਇਸ ਨੂੰ ਲੈ ਕੇ ਸਵਾਲ ਉੱਠਣ ਲੱਗ ਪਏ ਨੇ। ਲਿਬਰਲ ਨੈਸ਼ਨਲ ਗੱਠਜੋੜ ਨੇ ਪਹਿਲਾਂ ਹੀ ਕਿਹਾ ਸੀ ਕਿ ਜੇਕਰ ਉਹ ਜਿੱਤ ਕੇ ਨਵੰਬਰ ਮਹੀਨੇ ਦੀਆਂ ਚੋਣਾਂ 'ਚ ਸੱਤਾ 'ਚ ਆਉਂਦੇ ਨੇ ਤਾਂ $5 billion ਅਗਲੇ 4 ਸਾਲਾਂ ਦੇ ਦਰਮਿਆਨ ਇਹਨਾਂ ਸੜਕਾਂ ਦੀ ਰਿਪੇਅਰ ਦੇ ਵਾਸਤੇ ਉਹ ਖਰਚ ਕਰਨਾ ਚਾਹਣਗੇ। ਉੱਥੇ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ ਇੱਕ ਸਟੇਡੀਅਮ ਦੀ ਕੰਧ ਦੇ ਉੱਤੇ ਇੱਕ ਡਿਜੀਟਲ ਇਸ਼ਤਿਹਾਰ ਦੇ ਰਾਹੀਂ $30 million ਦੀ ਇਸ਼ਤਿਹਾਰਬਾਜ਼ੀ ਕਰ ਦੇਣਾ ਬੇਫਜ਼ੂਲ ਖਰਚੀ ਕਰਾਰ ਦਿੱਤਾ ਜਾ ਰਿਹਾ। ਅਸਲ 'ਚ ਸਟੇਟ ਆਫ ਐਨਰਜੀ ਵੈਸਟਰਨ ਆਸਟ੍ਰੇਲੀਆ ਨੂੰ ਕਰਾਰ ਦੇਣਾ ਅਤੇ ਇਹ ਕਹਿਣਾ ਕਿ ਬਿਜਲੀ ਦੀ ਭਰਮਾਰ ਹੈ, ਔਰ ਇਸ ਦੇ ਨਵੇਂ ਰਿਕਾਰਡ ਕਾਇਮ ਕੀਤੇ ਨੇ ਪ੍ਰੀਮੀਅਰ ਰੋਜਰ ਕੁੱਕ ਦੀ ਸਰਕਾਰ ਦੇ ਉੱਤੇ, ਇਹ ਇਲਜ਼ਾਮ ਹੁਣ ਮੜੇ ਜਾ ਰਹੇ ਨੇ। ਇਸ ਦਰਮਿਆਨ ਵਿਰੋਧੀ ਧਿਰ ਦੇ ਜਿਹੜੇ ਸ਼ੈਡੋ ਐਨਰਜੀ ਮਿਨਿਸਟਰ ਨੇ ਸਟੀਵ ਥੋਮਸ, ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਜੇਕਰ ਵੈਸਟਰਨ ਆਸਟ੍ਰੇਲੀਆ ਕੋਲ ਸੂਬੇ ਦੇ ਵਿੱਚ ਜੇਕਰ ਐਨਰਜੀ ਦੇ ਭੰਡਾਰ ਨੇ ਤਾਂ ਪਹਿਲਾਂ ਤਾਂ $30 million ਖਰਚ ਕੇ ਇਸ਼ਤਿਹਾਰਬਾਜ਼ੀ ਕਰਨੀਆਂ ਚੰਗੀ ਗੱਲ ਨਹੀਂ, ਪਰ ਦੂਜੀ ਗੱਲ ਇਹ ਹੈ ਕਿ ਇਹ ਸੱਚਾਈ ਨਹੀਂ ਹੈ ਕਿ ਵੈਸਟਰਨ ਆਸਟ੍ਰੇਲੀਆ ਦੇ ਕੋਲ ਭਰਮਾਰ ਪਈ ਹੈ ਬਿਜਲੀ। ਅਸਲ ਦੇ ਵਿੱਚ ਕੋਲੇ ਦੀ ਜਿਹੜੀ ਐਕਸਟੈਂਸ਼ਨ ਹੈ ਉਸਨੂੰ ਦੇਖਿਆ ਜਾ ਰਿਹਾ, ਰਿਨਿਊਏਬਲ ਐਨਰਜੀ ਸਿਸਟਮ ਇੰਨੇ ਮੌਜੂਦ ਹੈ ਨਹੀਂ। 2029 ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਅਸਲ ਤਸਵੀਰ ਦਿਖਣ ਲੱਗ ਪਏਗੀ ਜਿਸ ਦਾ ਝੂਠ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਬਿਗ ਬਨਾਨਾ ਦੇ ਨਾਮ ਦੇ ਨਾਲ ਜਾਣੇ ਜਾਂਦੇ ਕੋਫਸ ਹਾਰਬਰ ਇਲਾਕਾ, ਜਿਹੜਾ ਕਿ NSW ਦਾ ਇਲਾਕਾ, ਜਿੱਥੇ ਆਸਟ੍ਰੇਲੀਆ ਦੇ ਵਿੱਚ ਖੇਤੀਬਾੜੀ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਕੇਲਿਆਂ ਦੀ ਖੇਤੀ ਭਰਮਾਰ ਦੇ ਵਿੱਚ ਹੁੰਦੀ ਹੈ, ਹੁਣ ਇਸ ਇਲਾਕੇ ਦੇ ਕਿਸਾਨਾਂ ਦਾ ਕੋਲਜ਼ ਦੇ ਉੱਤੇ ਇਲਜ਼ਾਮ ਲੱਗਿਆ।
ਕਿ ਕੋਲਜ ਦੀ ਤਰਫ ਤੋਂ ਨਿਊ ਸਾਊਥ ਵੇਲਜ਼ ਦੇ ਕੋਫਸ ਹਾਰਬਰ ਇਲਾਕੇ ਨੂੰ ਛੱਡ ਕੇ ਕੁਇਨਜ਼ਲੈਂਡ ਦੇ ਉੱਤਰੀ ਇਲਾਕਿਆਂ ਦੇ ਵਿੱਚ ਜਾ ਕੇ ਅਲੱਗ ਅਲੱਗ ਥਾਵਾਂ ਤੋਂ ਕੇਲਿਆਂ ਨੂੰ ਖਰੀਦਿਆ ਜਾ ਰਿਹਾ। NSW ਦੇ ਵਿੱਚ ਨੈਸ਼ਨਲ ਪਾਰਟੀ ਦੇ ਨੇਤਾ ਗੁਰਮੇਸ਼ ਸਿੰਘ ਜਿਹੜੇ ਕਿ ਕੋਫਸ ਹਾਰਬਰ ਇਲਾਕੇ ਤੋਂ ਆਉਂਦੇ ਵੀ ਨੇ, ਉਹਨਾਂ ਦੀ ਤਰਫ ਤੋਂ ਡੇਲੀ ਟੈਲੀਗ੍ਰਾਫ ਨੂੰ ਦਿੱਤੀ ਇੱਕ ਇੰਟਰਵਿਊ ਦੇ ਵਿੱਚ ਕੋਲਜ਼ ਦੇ ਇਸ ਕਦਮ ਦੀ ਨਿਖੇਧੀ ਕੀਤੀ ਗਈ ਹੈ, ਨਿੰਦਾ ਕੀਤੀ ਗਈ ਹੈ। ਕਿਹਾ ਗਿਆ ਹੈ ਕਿ ਕੋਲਜ਼ ਹੁਣ ਤੱਕ ਇਸ ਇਲਾਕੇ ਦੇ ਕਿਸਾਨਾਂ ਦੇ ਨਾਲ ਇੱਕ ਅਗਰੀਮੈਂਟ ਦੇ ਵਿੱਚ ਬੱਝਿਆ ਹੋਇਆ ਚੱਲਦਾ ਆ ਰਿਹਾ ਸੀ, ਪਰ ਹੁਣ ਇੱਕ ਤਰੀਕੇ ਦੇ ਨਾਲ 1990 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਕਿਸਮ ਦੇ ਨਾਲ ਕੋਲਜ਼ ਵਰਗੇ ਜਿਹੜੀਆਂ ਵੱਡੀਆਂ ਰਿਟੇਲ ਚੇਨਸ ਨੇ ਉਹਨਾਂ ਨੇ ਇਸ ਕਿਸਮ ਦਾ ਕਦਮ ਚੁੱਕਿਆ ਹੋਵੇ। ਦੱਸ ਦਈਏ ਕਿ 1990 ਦੇ ਵਿੱਚ ਕੇਲੇ ਦੀ ਖੇਤੀ ਦੇ ਵੱਲ ਆਉਣ ਤੋਂ ਪਹਿਲਾਂ ਗੁਰਮੇਸ਼ ਸਿੰਘ ਹੋਣ, ਉਹਨਾਂ ਦੇ ਪਰਿਵਾਰ ਹੋਣ ਜਾਂ ਇਸ ਇਲਾਕੇ ਦੇ ਵਿੱਚ ਰਹਿਣ ਵਾਲੇ ਕਿਸਾਨ ਹੋਣ, ਉਹ ਬਲੂਬੇਰੀਜ਼, ਮੈਕੇਡੈਮੀਆਜ਼ ਆਦਿ ਦੀ ਖੇਤੀ ਕਰਦੇ ਸੀ। ਪਰ ਹੁਣ ਕੇਲੇ ਦੀ ਖੇਤੀ ਉੱਥੇ ਪਿਛਲੇ ਲਗਭਗ 3 ਦਹਾਕਿਆਂ ਤੋਂ ਭਰਮਾਰ ਦੇ ਵਿੱਚ ਹੋ ਰਹੀ ਹੈ। ਆਖਰੀ ਖਬਰ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਅਨ ਸਟਾਕ ਐਕਸਚੇਂਜ ਦੇ ਵਿੱਚੋਂ $50 ਬਿਲੀਅਨ ਗਾਇਬ ਹੋ ਗਏ। ਦੱਸ ਦਈਏ ਕਿ ਮਾਰਚ ਮਹੀਨੇ ਤੋਂ ਬਾਅਦ ਇਹ ਹੁਣ ਤੱਕ ਦਾ ਸਭ ਤੋਂ ਮਾੜਾ ਸੈਸ਼ਨ ਦੱਸਿਆ ਗਿਆ ਹੋਏਗਾ ਜਦੋਂ ਆਸਟ੍ਰੇਲੀਅਨ ਸਟਾਕ ਐਕਸਚੇਂਜ ਦੇ ਵਿੱਚੋਂ ਇਕੱਠੀ ਹੋ ਇੰਨੀ ਵੱਡੀ ਰਕਮ ਗਾਇਬ ਹੋਈ ਹੋਵੇ। ਅੱਜ ਦੇ ਦਿਨ ਕਾਰੋਬਾਰ ਦੀ ਸ਼ੁਰੂਆਤ ਵੀ ਨੈਗੇਟਿਵ ਹੀ ਹੋਈ, ਲਗਭਗ 2% ਨੈਗੇਟਿਵ ਦੇ ਵਿੱਚ 8752 ਅੰਕ ਤੋਂ ASX 200 ਦਾ ਕਾਰੋਬਾਰ ਅੱਜ ਦੇ ਦਿਨ ਸ਼ੁਰੂ ਹੁੰਦਾ। ਉੱਧਰ ਤੇਲ ਦੀਆਂ ਕੀਮਤਾਂ ਵੀ ਆਪਣੇ ਸਿਖਰਲੇ ਪੱਧਰ ਦੇ ਉੱਤੇ ਨੇ। ਤੇਲ ਦੀਆਂ ਕੀਮਤਾਂ ਪ੍ਰਤੀ ਬੈਰਲ $101 ਤੋਂ ਵੀ ਪਾਰ ਜਾ ਚੁੱਕੀਆਂ ਨੇ। ਵਾਲ ਸਟ੍ਰੀਟ ਡਾਓ ਜੋਨਸ ਜਿਹੜੀ ਉਹ ਲਗਭਗ 1% ਦੇ ਘਾਟੇ ਦੇ ਉੱਤੇ ਬੰਦ ਹੋਇਆ। S&P 500, ਨੈਸਟੈਕ ਕੰਪੋਸਾਈਟ ਸਾਰੇ ਹੀ ਘਾਟੇ ਦੇ ਨਾਲ ਬੰਦ ਹੋਏ। ਬਲਕਿ ਹੋਰ ਤਾਂ ਹੋਰ ਯੂਰਪ ਦੇ ਬਾਜ਼ਾਰ FTSE ਸਟਾਕਸ 600 ਤੇ ਡੈਕਸ ਵੀ ਘਾਟੇ ਦੇ ਨਾਲ ਹੀ ਬੰਦ ਹੋਏ। ਇਸ ਦਾ ਅਸਰ ਏਸ਼ੀਆਈ ਬਾਜ਼ਾਰਾਂ ਤੇ ਵੀ ਪੈਣਾ ਸੀ। ਨਿਕਈ, KOSPI ਤੇ ਹੈਂਗਸੈਂਗ ਵੀ ਅੱਜ ਦੇ ਦਿਨ ਘਾਟੇ ਦੇ ਕਾਰੋਬਾਰ ਦੇ ਨਾਲ ਹੀ ਸ਼ੁਰੂ ਹੋਏ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ, ਦਿਓ ਇਜਾਜ਼ਤ। ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
4: Smith's Lane by Merwak ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜੇ ਇਹ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਸ਼ੁਕਰਾਨਾ ਕਰੀਏ, ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ, ਇਸ ਮੁਸਕਰਾਹਟ ਨੂੰ ਚਿਹਰੇ ਦੇ ਉੱਤੇ ਸਜਾ ਕੇ ਰੱਖਿਓ। ਕਹਿੰਦੇ ਨੇ ਸਵੇਰੇ ਸਵੇਰੇ ਦੇ ਸਮੇਂ ਜੇਕਰ ਆਪਾਂ ਖੁਸ਼ ਘਰੋਂ ਨਿਕਲਦੇ ਹਾਂ ਤਾਂ ਫਿਰ ਸਾਰਾ ਦਿਨ ਖੁਸ਼ ਰਹਿੰਦੇ ਹਾਂ। ਜੋ ਆਪਾਂ ਘਰੋਂ ਲੈ ਕੇ ਜਾਂਦੇ ਹਾਂ ਉਹੀ ਆਪਾਂ ਖੱਟ ਕਮਾ ਕੇ ਵਾਪਸ ਲੈ ਕੇ ਆਉਂਦੇ ਹਾਂ। ਅਤੇ ਜੇ ਸਵੇਰੇ ਸਵੇਰੇ ਦੇ ਸਮੇਂ ਕੋਈ ਚਿਹਰੇ 'ਤੇ ਖੁਸ਼ੀ ਨਹੀਂ, ਸ਼ੁਕਰਾਨਾ ਨਹੀਂ, ਤਾਂ ਫਿਰ ਆਪਾਂ ਆਸ ਨਹੀਂ ਲਾ ਸਕਦੇ ਕਿ ਸਾਨੂੰ ਇਹ ਬਾਹਰ ਖੁਸ਼ੀ ਦਊਗਾ। ਖੁਸ਼ੀ ਤੁਹਾਨੂੰ ਘਰੋਂ ਮਿਲਣੀ, ਤੁਹਾਡੇ ਅੰਦਰੋਂ ਮਿਲਣੀ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਨੌਜਵਾਨ ਜਿਹਨੂੰ ਘਰ ਦੇ ਵਿੱਚੋਂ ਕੋਈ ਇੱਜ਼ਤ ਮਾਣ ਸਨਮਾਨ ਨਹੀਂ ਸੀ ਮਿਲਦਾ, ਵਜ੍ਹਾ ਇਹ ਕਿ ਉਹ ਕੋਈ ਕੰਮ ਨਹੀਂ ਸੀ ਕਰਦਾ, ਪੈਸਾ ਨਹੀਂ ਸੀ ਕਮਾਉਂਦਾ। ਜਿੱਥੇ ਵੀ ਕਿਤੇ ਕੰਮ ਦੇ ਉੱਤੇ ਜਾਂਦਾ ਉੱਥੋਂ ਨੂੰ ਜਾਂ ਤਾਂ ਕੱਢ ਦਿੰਦੇ, ਜਾਂ ਫਿਰ ਇੱਦਾਂ ਕਹਿ ਲਓ ਕਿ ਉਹ ਕੰਮ ਇੰਨਾ ਮਿਹਨਤ ਦੇ ਨਾਲ ਕਰਦਾ। ਇਸੇ ਵਜ੍ਹਾ ਕਰਕੇ ਪਰਿਵਾਰ ਤੋਂ ਹੌਲੀ ਹੌਲੀ ਬਾਹਰ ਗਲੀ ਮੁਹੱਲੇ ਦੇ ਵਿੱਚ, ਪਿੰਡ ਦੇ ਵਿੱਚ, ਹਰ ਥਾਂ ਦੇ ਉੱਤੇ ਕੋਈ ਵੀ ਉਹਨੂੰ ਇੱਜ਼ਤ ਨਾ ਦਿੰਦਾ, ਮਾਨ ਸਨਮਾਨ ਨਾ ਦਿੰਦਾ। ਇੱਕ ਦਿਨ ਉਹਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਜੇਕਰ ਕੋਲ ਪੈਸਾ ਹੋਵੇ ਤਾਂ ਫਿਰ ਮਾਨ ਸਨਮਾਨ ਬਹੁਤ ਹੁੰਦਾ, ਕਿਸੇ ਨਾ ਕਿਸੇ ਢੰਗ ਦੇ ਨਾਲ ਕੋਈ ਪੁੱਠਾ ਸਿੱਧਾ ਕੋਈ ਕੰਮ ਕਾਰ ਕਰਕੇ ਥੋੜ੍ਹੇ ਪੈਸੇ ਕਮਾ ਲਏ। ਜਦੋਂ ਥੋੜ੍ਹੇ ਜਿਹੇ ਪੈਸੇ ਆਏ ਤਾਂ ਫਿਰ ਨਾਲ ਹੁਸਨ ਵੀ ਆ ਗਿਆ। ਥੋੜ੍ਹੇ ਪੈਸੇ ਬਹੁਤੇ ਪੈਸਿਆਂ ਨੂੰ ਖਿੱਚਦੇ ਨੇ। ਹੌਲੀ ਹੌਲੀ ਕਾਰੋਬਾਰ ਰੇੜ੍ਹ ਤੁਰਿਆ। ਉਹੀ ਲੋਕ ਜਿਹੜੇ ਪਹਿਲਾਂ ਮਾਨ ਸਨਮਾਨ ਨਹੀਂ ਸੀ ਕਰਦੇ ਉਹ ਹੁਣ ਇੱਜ਼ਤ ਦੇ ਨਾਲ ਬੁਲਾਉਣ ਲੱਗ ਪਏ। ਨੌਜਵਾਨ ਦੀ ਧਾਰਨਾ ਹੋਰ ਪੱਕੀ ਹੋ ਗਈ ਕਿ ਇੱਜ਼ਤ ਮਾਨ ਸਿਰਫ ਪੈਸੇ ਦੇ ਨਾਲ ਮਿਲਦਾ, ਇਹ ਦੁਨੀਆ ਸਿਰਫ ਪੈਸੇ ਨੂੰ ਜਾਣਦੀ ਹੈ, ਪੈਸੇ ਵਾਲੇ ਨੂੰ ਜਾਣਦੀ ਹੈ। ਇਸੇ ਵਜ੍ਹਾ ਕਰਕੇ ਉਹ ਦਿਨ ਰਾਤ ਹੋਰ ਪੈਸਾ ਕਮਾਉਣ ਦੇ ਵਿੱਚ ਲੱਗ ਗਿਆ। ਜਦੋਂ ਥੋੜ੍ਹਾ ਪੈਸਾ ਆਉਂਦਾ ਤਾਂ ਫਿਰ ਆਪਾਂ ਵੱਧ ਪੈਸੇ ਵੱਲ ਨੂੰ ਦੌੜਦੇ ਹਾਂ, ਜਦੋਂ ਵੱਧ ਆਉਂਦਾ ਤਾਂ ਫਿਰ ਆਪਾਂ ਹੋਰ ਵੱਧ ਵੱਲ ਨੂੰ ਦੌੜਦੇ ਹਾਂ। ਇਸੇ ਤਰ੍ਹਾਂ ਦੇ ਨਾਲ ਰਾਤ ਦਿਨ ਕੰਮ ਕਰਕੇ ਪੈਸੇ ਕਮਾਉਣ ਦੀ ਹੋੜ, ਜੋ ਸਾਡੀ ਤੁਹਾਡੀ ਸਾਰਿਆਂ ਦੀ, ਹੁਣ ਜ਼ਿੰਦਗੀ ਦੇ ਵਿੱਚ ਸਮਾਂ ਨਹੀਂ ਬਚਿਆ। ਉਹ ਇੱਜ਼ਤ ਮਾਣ ਮਿਲਦਾ ਜ਼ਰੂਰ ਆ, ਘਰ ਦੇ ਆਦਰ ਦੇ ਨਾਲ ਬੁਲਾਉਂਦੇ ਨੇ, ਬਾਹਰ ਦੇ ਆਦਰ ਦੇ ਨਾਲ ਬੁਲਾਉਣਾ ਚਾਹੁੰਦੇ ਨੇ, ਪਰ ਉਹਨਾਂ ਦੇ ਕੋਲ ਬਹਿਣ ਦਾ ਸਮਾਂ ਨਹੀਂ। ਉਹ ਜਿਹੜਾ ਆਪ ਤਰਸਦਾ ਸੀ ਕਿ ਮੇਰੇ ਕੋਲ ਕੋਈ ਬੈਠੇ, ਮੇਰੇ ਨਾਲ ਗੱਲਾਂ ਕਰੇ, ਜਿਹਦੇ ਤੋਂ ਲੋਕ ਕੰਨੀ ਕਤਰਾਉਂਦੇ ਸੀ, ਹੁਣ ਲੋਕ ਚਾਹੁੰਦੇ ਨੇ ਪਰ ਉਹਦੇ ਕੋਲ ਸਮਾਂ ਨਹੀਂ। ਹੌਲੀ ਹੌਲੀ ਲੋਕਾਂ ਨੂੰ ਲੱਗਾ ਕਿ ਇਹ ਆਕੜ ਖੋਰਾ ਹੋ ਗਿਆ, ਇਹਦੇ ਵਿੱਚ ਹੰਕਾਰ ਆ ਗਿਆ। ਅਤੇ ਕਹਿੰਦੇ ਨੇ ਜਦੋਂ ਲੋਕਾਂ ਦੇ ਦਿਲ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਤਾਂ ਫਿਰ ਹੌਲੀ ਹੌਲੀ ਉਹ ਤੁਹਾਡੇ ਮਨ 'ਚ ਵੀ ਪ੍ਰਵੇਸ਼ ਕਰ ਹੀ ਜਾਂਦੀ ਹੈ। ਇੱਕ ਸਮਾਂ ਆਉਂਦਾ ਵਾ ਜਦੋਂ ਪੈਸਾ ਆਉਣ 'ਤੇ ਬੰਦੇ ਨੂੰ ਇਹ ਅਹਿਸਾਸ ਹੁੰਦਾ ਕਿ ਹੁਣ ਉਹਨੂੰ ਕਿਸੇ ਦੀ ਜ਼ਰੂਰਤ ਨਹੀਂ। ਉਹ ਵੀ ਉਦੋਂ ਜਦੋਂ ਤੁਹਾਡੀ ਧਾਰਨਾ ਹੀ ਇਹ ਹੋਵੇ ਕਿ ਪੈਸੇ ਦੇ ਨਾਲ ਹੀ ਮਾਨ ਸਨਮਾਨ ਮਿਲਦਾ। ਪੈਸਾ ਮਿਲ ਗਿਆ, ਮਾਨ ਸਨਮਾਨ ਮਿਲ ਗਿਆ, ਫਿਰ ਇਨਸਾਨ ਨੂੰ ਇਹ ਅਹਿਸਾਸ ਹੁੰਦਾ ਇੱਕ ਸਮੇਂ 'ਤੇ ਜਾ ਕੇ ਕਿ ਪੈਸੇ ਕਰਕੇ ਹੀ ਮਾਨ ਸਨਮਾਨ ਹੈ, ਅਤੇ ਉਹ ਮੈਂ ਹੋਰ ਵੱਧ ਕਮਾ ਲੈਣਾ, ਕੀ ਲੋੜ ਆ ਇਹਨਾਂ ਲੋਕਾਂ ਨੂੰ ਮੂੰਹ ਲਾਉਣ ਦੀ, ਕੀ ਲੋੜ ਆ ਇਹਨਾਂ ਲੋਕਾਂ ਨੂੰ ਇੱਜ਼ਤ ਮਾਨ ਦੇਣ ਦੀ, ਇਹਨਾਂ ਦੇ ਨਾਲ ਸਮਾਂ ਬਿਤਾਉਣ ਦੀ। ਪਰ ਸਮਾਂ ਹਮੇਸ਼ਾ ਇਕਸਾਰ ਨਹੀਂ ਰਹਿੰਦਾ। ਉਸੇ ਨੌਜਵਾਨ ਨੂੰ ਵੇਖ ਕੇ ਉਹਦੀ ਤਰਜ਼ ਦੇ ਉੱਤੇ ਹੋਰ ਵੀ ਕਈਆਂ ਨੇ ਉਸੇ ਤਰ੍ਹਾਂ ਦੇ ਕੰਮ ਕਾਰ ਸ਼ੁਰੂ ਕੀਤੇ। ਉਹਨਾਂ ਨੇ ਵੱਧ ਮਿਹਨਤ ਕੀਤੀ, ਵੱਧ ਨੇਚਾ ਦੇ ਨਾਲ ਕੰਮ ਕੀਤਾ, ਇੱਕ ਤੋਂ ਬਾਅਦ ਦੋ, ਦੋ ਤੋਂ ਬਾਅਦ ਚਾਰ। ਕਈਆਂ ਨੇ ਉਹੀ ਉਸੇ ਤਰ੍ਹਾਂ ਦਾ ਕਾਰਜ ਕੀਤਾ ਅਤੇ ਹੌਲੀ ਹੌਲੀ ਇਹਦਾ ਕੰਮ ਕਾਰ, ਇਹਦਾ ਕਾਰੋਬਾਰ ਹੇਠਾਂ ਆਉਣ ਲੱਗ ਪਿਆ। ਇੱਕ ਸਮਾਂ ਉਹ ਆਇਆ ਜਦੋਂ ਇਹਦਾ ਕਾਰੋਬਾਰ ਬਿਲਕੁਲ ਠੱਪ ਹੋ ਗਿਆ ਅਤੇ ਉਹੀ ਲੋਕ ਫਿਰ ਦੁਬਾਰਾ ਤੋਂ ਉਹਨੂੰ ਟਿਚਰਾਂ ਕਰਨ ਲੱਗ ਪਏ। ਉਹੀ ਘਰ ਜਿੱਥੇ ਮਾਨ ਸਨਮਾਨ ਮਿਲਦਾ ਸੀ ਉੱਥੇ ਹੀ ਹੁਣ
ਰੋਟੀ ਦੇ ਪਿੱਛੇ ਵੀ ਗਾਲਾਂ ਪੈਣ ਲੱਗ ਪਈਆਂ। ਨੌਜਵਾਨ ਦੀ ਧਾਰਨਾ ਹੋਰ ਪੱਕੀ ਹੋ ਗਈ ਕਿ ਪੈਸਾ ਆਇਆ ਤਾਂ ਫਿਰ ਹੀ ਮਾਨ ਸਨਮਾਨ ਹੈ, ਪੈਸਾ ਆਇਆ ਤਾਂ ਫਿਰ ਹੀ ਇੱਜ਼ਤ ਹੈ। ਮਨ ਦੇ ਵਿੱਚ ਬਥੇਰਾ ਕੁਛ ਸੋਚਿਆ, ਕੁਛ ਪੁੱਠਾ ਸਿੱਧਾ ਕਰਨ ਦਾ, ਸਿਰਫ ਤੇ ਸਿਰਫ ਪੈਸਾ ਹੀ ਕਮਾਉਣ ਦਾ। ਪਰ ਇਹ ਸਭ ਦੇ ਦਰਮਿਆਨ ਉਹਨੂੰ ਇੱਕ ਵਾਰੀ ਖਿਆਲ ਆਇਆ ਕਿ ਜਦੋਂ ਆਪਣੇ ਵਪਾਰ ਦੇ ਲਈ ਇੱਕ ਜਗ੍ਹਾ 'ਤੇ ਜਾ ਰਿਹਾ ਸੀ ਤਾਂ ਕਿਸੇ ਫਕੀਰ ਨੇ ਆਵਾਜ਼ ਮਾਰ ਕੇ ਉਹਨੂੰ ਕੋਈ ਗੱਲ ਕਹੀ ਸੀ। ਫਕੀਰ ਨੇ ਕਿਹਾ ਸੀ, ਮੈਨੂੰ ਪਤਾ ਅੱਜ ਤੇਰੇ ਕੋਲ ਸਮਾਂ ਨਹੀਂ, ਪਰ ਜਿੱਦਣ ਤੇਰੇ ਕੋਲ ਸਮਾਂ ਹੋਇਆ ਉਸ ਦਿਨ ਤੈਨੂੰ ਮੇਰੀ ਜ਼ਰੂਰਤ ਸ਼ਾਇਦ ਪਵੇ, ਅਤੇ ਜੇ ਤੈਨੂੰ ਮੇਰੀ ਜ਼ਰੂਰਤ ਪਵੇ ਤਾਂ ਮੈਂ ਤੈਨੂੰ ਇੱਥੇ ਬੈਠਾ ਮਿਲੂੰਗਾ। ਉਦੋਂ ਤਾਂ ਉਹ ਕੋਈ ਗੱਲ ਖਾਸ ਲੱਗੀ ਨਹੀਂ, ਇੱਦਾਂ ਲੱਗਾ ਕਿ ਜਿੱਦਾਂ ਉਹ ਕੋਈ ਚਾਰ ਪੈਸੇ ਚਾਹੁੰਦਾ ਸ਼ਾਇਦ, ਇਸ ਕਰਕੇ ਇੱਦਾਂ ਦੀਆਂ ਗੱਲਾਂ ਕਰ ਰਿਹਾ। ਪਰ ਕਹਿੰਦੇ ਨੇ ਜਦੋਂ ਇਨਸਾਨ ਨੂੰ ਲੋੜ ਪੈਂਦੀ ਹੈ, ਜਦੋਂ ਇਨਸਾਨ ਡੋਲਦਾ ਤਾਂ ਫਿਰ ਉਹ ਹਰ ਇੱਕ ਪਾਸੇ ਕੋਖ ਪੜਤਾਲ ਕਰਕੇ ਵੇਂਦਾ, ਹਰ ਇੱਕ ਪਾਸੇ ਜਾਣ ਦੀ ਕੋਸ਼ਿਸ਼ ਕਰਦਾ। ਸੋ ਅੱਜ ਉੱਥੇ ਵੀ ਪਹੁੰਚ ਗਿਆ, ਜਾ ਕੇ ਸਾਰੀ ਫਕੀਰ ਦੇ ਨਾਲ ਗੱਲ ਕੀਤੀ, ਕਿਸੇ ਤਰ੍ਹਾਂ ਦੇ ਨਾਲ ਪੈਸਾ ਹੋਵੇ ਅਤੇ ਮਾਨ ਸਨਮਾਨ ਫਿਰ ਵਾਪਸ ਆ ਜਾਵੇ। ਇਹ ਦੁਨੀਆ ਬੜੀ ਮਤਲਬੀ ਆ। ਫਕੀਰ ਨੇ ਸਾਰੀ ਗੱਲ ਬੜੇ ਧਿਆਨ ਦੇ ਨਾਲ ਸੁਣੀ ਅਤੇ ਕਿਹਾ, ਉਹ ਸਾਹਮਣੇ ਜਿਹੜਾ ਆ ਇੱਕ ਰੁਲਿਆ ਖੁਲਿਆ ਜਿਹਾ ਬੰਦਾ ਬੈਠਾ ਨਾ, ਉਹਦੇ ਦਿਮਾਗੀ ਹਾਲਤ ਠੀਕ ਨਹੀਂ ਹੈ। ਮੈਂ ਇੱਥੇ ਬੈਠਾ ਰਹਿੰਦਾ, ਇਹ 10 ਕਦਮ ਹਟ ਕੇ ਉੱਥੇ ਬੈਠਾ ਰਹਿੰਦਾ, ਬੜੇ ਚਿਰਾਂ ਤੋਂ ਆਪਾਂ ਇੱਥੇ ਹੀ, ਉਹਦੀ ਵੀ ਜਗ੍ਹਾ ਏ, ਮੇਰੀ ਵੀ ਜਗ੍ਹਾ ਏ, ਮੈਂ ਬੜੇ ਚਿਰ ਤੋਂ ਇਹਨੂੰ ਵੇਖਦਾ। ਉਹਦੇ ਹੱਥ ਦੇ ਵਿੱਚ ਇੱਕ ਠੀਕਰਾਂ ਦੀ ਗੁੱਥਲੀ ਹੈ, ਹੋਰ ਜੋ ਮਰਜ਼ੀ ਉਹਦੇ ਕੋਈ ਲੈ ਜਾਵੇ ਪਰ ਉਸ ਗੁੱਥੀ ਨੂੰ ਹੱਥ ਨਹੀਂ ਲਾਉਣ ਦਿੰਦਾ। ਜਾ ਕੋਸ਼ਿਸ਼ ਕਰਕੇ ਉਹਦੇ ਕੋਲੋਂ ਉਹ ਝੋਲਾ, ਉਹ ਗੁੱਥਲੀ ਮੰਗ ਕੇ ਵੇਖ। ਪਰ ਉਹਦਾ ਮੈਂ ਕੀ ਕਰੂੰਗਾ, ਨੌਜਵਾਨ ਨੇ ਪੁੱਛਿਆ। ਤਾਂ ਫਕੀਰ ਕਹਿਣ ਲੱਗਾ, ਕਰਨਾ ਤਾਂ ਬਾਅਦ ਦੀ ਗੱਲ, ਪਹਿਲਾਂ ਪੁੱਛ ਕੇ ਵੇਖ ਉਹਦੇ ਲਈ ਉਹ ਮੈਨੇ ਕੀ ਰੱਖਦੀ ਹੈ। ਜਿੱਦਾਂ ਤੇਰੇ ਲਈ ਪੈਸਾ ਮੈਨੇ ਰੱਖਦਾ, ਤੂੰ ਨਹੀਂ ਛੱਡਣਾ ਚਾਹੁੰਦਾ ਪਰ ਚਲਾ ਗਿਆ, ਉਸੇ ਤਰ੍ਹਾਂ ਦੇ ਨਾਲ ਲੰਮੇ ਸਮੇਂ ਤੋਂ ਜੇਕਰ ਉਹਨੇ ਉਹ ਝੋਲਾ, ਉਹ ਗੁੱਥਲੀ ਨਹੀਂ ਜਾਣ ਦਿੱਤੀ ਤਾਂ ਉਹਦੇ ਵਿੱਚ ਕੋਈ ਤਾਂ ਗੁਰ ਹੋਊਗਾ। ਜਾ ਪੁੱਛ ਕੇ ਤਾਂ ਵੇਖ। ਜਾ ਕੇ ਕਹਿਣ ਲੱਗਾ, ਜੇ ਤੂੰ ਇਹ ਗੁੱਥਲੀ ਮੈਨੂੰ ਦੇ ਦੇ ਤਾਂ ਮੈਂ ਇਹਦੇ ਬਦਲੇ ਕੁਛ ਪੈਸੇ ਤੈਨੂੰ ਦੇ ਦੂੰਗਾ, ਇਹਦੇ ਵਿੱਚ ਠੀਕਰਾਂ ਨੇ, ਜੇ ਤੂੰ ਕਹੇ ਤਾਂ ਮੈਂ ਤੈਨੂੰ ਹੋਰ ਇਹ ਤੋਂ ਜ਼ਿਆਦਾ ਬਿਹਤਰ, ਹੋਰ ਵਧੇਰੇ ਠੀਕਰਾਂ ਇਕੱਠੀਆਂ ਕਰਕੇ ਦੇ ਦਿੰਦਾ। ਅਤੇ ਉਹ ਪਾਗਲ ਕਹਿਣ ਲੱਗਾ, ਤੇਰਾ ਦਿਮਾਗ ਖਰਾਬ ਹੈ, ਜਾ ਭੱਜਾ, ਮੈਂ ਰੋੜੇ ਮਾਰੂੰ, ਮੈਂ ਰੌਲਾ ਪਾਊਂ, ਲੋਕਾਂ ਨੂੰ ਦੱਸੂੰ ਤੂੰ ਮੇਰਾ ਪੈਸਾ ਚੋਰੀ ਕਰਨ ਲਾ, ਤੇਰਾ ਦਿਮਾਗ ਖਰਾਬ, ਤੈਨੂੰ ਇਹ ਠੀਕਰਾਂ ਲੱਗਦੀਆਂ ਨੇ, ਇਹਦੇ ਵਿੱਚ ਇੰਨੀ ਧਨ ਦੌਲਤ ਹੈ ਕਿ ਮੈਂ ਤੈਨੂੰ ਤੇਰੇ ਸਮੇਤ ਸਾਰੇ ਪਿੰਡ ਨੂੰ ਖਰੀਦ ਲਾਂ, ਵੱਡਾ ਆਇਆ ਮੈਨੂੰ ਦੱਸਣ ਵਾਲਾ, ਜਾ ਲੈ ਜਾ ਆਪਣੇ ਪੈਸੇ ਨਾਲ। ਨੌਜਵਾਨ ਨੇ ਬਥੇਰਾ ਜ਼ੋਰ ਲਾਇਆ ਪਰ ਉਹ ਝੋਲਾ ਦੇਣ ਦੇ ਲਈ ਤਿਆਰ ਨਹੀਂ ਸੀ, ਉਹਦੇ ਲਈ ਉਹ ਦੌਲਤ ਸੀ, ਉਹਦੇ ਲਈ ਉਹ ਪੈਸੇ ਸੀ। ਨੌਜਵਾਨ ਨੇ ਵਾਪਸ ਆ ਕੇ ਫਕੀਰ ਨੂੰ ਦੱਸਿਆ ਤਾਂ ਫਕੀਰ ਕਹਿਣ ਲੱਗਾ, ਤੈਨੂੰ ਉਹ ਪਾਗਲ ਲੱਗਦਾ ਪਰ ਜੇ ਤੂੰ ਆਪਣੇ ਆਪ ਨੂੰ ਗੌ ਦੇ ਨਾਲ ਵੇਖੇ ਤਾਂ ਸ਼ਾਇਦ ਤੂੰ ਵੀ ਤਾਂ ਇੱਦਾਂ ਹੀ ਕਰਦਾ, ਸ਼ਾਇਦ ਇਹ ਸਾਰੀ ਦੁਨੀਆ ਇੱਦਾਂ ਕਰਦੀ ਹੈ, ਜਿਹਨੂੰ ਆਪਾਂ ਦੌਲਤ ਸਮਝਦੇ ਹਾਂ, ਜਿਹਨੂੰ ਆਪਾਂ ਸਮਝਦੇ ਹਾਂ ਕਿ ਇਹਦੇ ਕਰਕੇ ਸਾਡਾ ਮਾਨ ਸਨਮਾਨ ਹੈ,
ਅਸਲ ਦੇ ਵਿੱਚ ਉਹ ਤਾਂ ਅਸਲ ਦੌਲਤ ਹੁੰਦੀ ਨਹੀਂ, ਇਹ ਤਾਂ ਸਿਰਫ ਮਨ ਦੀ ਤਸੱਲੀ ਆ। ਉਸ ਪਾਗਲ ਨੇ ਉਹਨਾਂ ਠੀਕਰਾਂ ਦੇ ਵਿੱਚੋਂ ਮਨ ਦੀ ਤਸੱਲੀ ਭਾਲ ਲਈ ਅਤੇ ਤੂੰ ਜੋ ਹੱਥ 'ਚ ਫੜੀ ਫਿਰਦਾ ਤੂੰ ਇਹਦੇ ਕਰਕੇ ਭਾਲ ਲਈ, ਮੇਰੇ ਲਈ ਦੌਲਤ ਕੁਛ ਹੋਰ ਆ। ਜੇ ਪੈਸੇ ਕਰਕੇ ਮਾਨ ਸਨਮਾਨ ਮਿਲਣਾ ਹੁੰਦਾ ਤਾਂ ਫਿਰ ਮੈਨੂੰ ਵੀ ਲੋਕ ਨਫ਼ਰਤ ਕਰਦੇ। ਤੂੰ ਸੋਚ, ਆ ਲੋਕ ਆਉਂਦੇ ਨੇ, ਲੰਘਦੇ ਨੇ, ਦੁਆ ਸਲਾਮ ਕਰਦੇ ਨੇ, ਮੈਨੂੰ ਤਾਂ ਲੱਗਦਾ ਹੈ ਮੇਰੀ ਇੱਜ਼ਤ ਕਰਦੇ ਨੇ। ਜੇ ਤੈਨੂੰ ਲੱਗਦਾ ਨਹੀਂ ਕਰਦੇ ਤਾਂ ਤੂੰ ਥੋੜ੍ਹੀ ਦੇਰ ਬੈਠ ਕੇ ਵੇਖ ਕਿ ਇਹਨਾਂ ਲੋਕਾਂ ਨੂੰ ਪਤਾ ਨਹੀਂ ਕਿ ਮੇਰੇ ਕੋਲ ਪੈਸਾ ਨਹੀਂ। ਉਲਟਾ ਇਹ ਪੈਸਾ ਜਿੰਨਾ ਕੁ ਚਾਹੀਦਾ ਹੁੰਦਾ ਉਹਨਾਂ ਮੈਨੂੰ ਦੇ ਕੇ ਜਾਂਦੇ ਨੇ, ਉਹ ਵੱਖਰੀ ਗੱਲ, ਮੇਰੇ ਕਿਸੇ ਕੰਮ ਦਾ ਨਹੀਂ, ਆ ਪਏ ਨੇ ਸਾਈਡ 'ਤੇ। ਜੇ ਤੈਨੂੰ ਚਾਹੀਦੇ ਹੋਣ ਤਾਂ ਤੂੰ ਲੈ ਕੇ ਜਾ ਸਕਦਾ। ਆਖਰ ਕੀ ਫਰਕ ਆ ਕਿ ਉਹ ਪਾਗਲ ਠੀਕਰਾਂ ਵੀ ਦੇਣ ਨੂੰ ਤਿਆਰ ਨਹੀਂ ਤਾਂ ਮੇਰੇ ਲਈ ਆ ਸਾਰਾ ਖੁੱਲ੍ਹਾ ਪਿਆ, ਜਿਹਨੂੰ ਜੋ ਚਾਹੀਦਾ ਉਹ ਲੈ ਕੇ ਜਾ ਸਕਦਾ। ਸਭ ਤੋਂ ਪਹਿਲਾਂ ਤਾਂ ਇਹ ਗੱਲ ਤੈਨੂੰ ਦਿਮਾਗ 'ਚੋਂ ਕੱਢਣੀ ਪਵੇਗੀ ਕਿ ਪੈਸੇ ਕਰਕੇ ਇੱਜ਼ਤ ਨਹੀਂ ਹੁੰਦੀ। ਸਾਰੀ ਦੁਨੀਆ ਨੂੰ ਇਸ ਚੀਜ਼ ਦਾ ਵਹਿਮ ਜ਼ਰੂਰ ਹੈ, ਦੁਨੀਆ ਦੇ ਹਰ ਇੱਕ ਇਨਸਾਨ ਨੂੰ ਇਸ ਚੀਜ਼ ਦਾ ਵਹਿਮ ਕਿ ਪੈਸੇ ਕਰਕੇ ਇੱਜ਼ਤ ਮਿਲਦੀ। ਜੇ ਪੈਸੇ ਕਰਕੇ ਇੱਜ਼ਤ ਮਿਲਣੀ ਹੁੰਦੀ ਤਾਂ ਫਿਰ ਸਿਰਫ ਉਹਨਾਂ ਲੋਕਾਂ ਦੀ ਇੱਜ਼ਤ ਹੁੰਦੀ ਜਿਨ੍ਹਾਂ ਕੋਲ ਪੈਸਾ ਵਾ। ਮੇਰੇ ਵਰਗੇ ਲੋਕ ਤਾਂ ਥਾਂ ਥਾਂ 'ਤੇ ਬੇਇੱਜ਼ਤ ਹੁੰਦੇ ਫਿਰਦੇ। ਤਾਂ ਫਿਰ ਫਕੀਰ ਜੀ ਇੱਜ਼ਤ ਮਿਲਦੀ ਕਿੱਦਾਂ? ਇੱਜ਼ਤ ਮਿਲਦੀ ਨੌਜਵਾਨਾਂ ਅਸੂਲਾਂ ਦੇ ਨਾਲ। ਜੇ ਤੇਰੇ ਅੰਦਰ ਸੱਚ ਹੋਵੇ, ਜੇ ਤੇਰੇ ਅੰਦਰ ਅਸੂਲ ਹੋਣ, ਜੇ ਤੂੰ ਜ਼ਬਾਨ ਦਾ ਪੱਕਾ ਹੋਵੇਂ, ਜੇ ਤੇਰੇ ਅੰਦਰ ਹਲੀਮੀ ਹੋਵੇ, ਮਿਠਾਸ ਹੋਵੇ, ਤਾਂ ਫਿਰ ਫਰਕ ਨਹੀਂ ਪੈਂਦਾ ਤੇਰੇ ਕੋਲ ਪੈਸੇ ਹੈਗੇ।

ਦੋਵਾਂ 'ਚ ਫਰਕ ਕੀ ਆ? ਉਹਨੂੰ ਲੋਕ ਪਾਗਲ ਕਿਉਂ ਕਹਿੰਦੇ ਨੇ? ਕਿਉਂ ਉਹਦਾ ਮਜ਼ਾਕ ਉਡਾਉਂਦੇ ਨੇ, ਉਹਦਾ ਮਾਨ ਸਨਮਾਨ ਨਹੀਂ ਕਰਦੇ, ਕਿਉਂ ਮੇਰਾ ਆਦਰ ਮਾਣ ਕਰਦੇ ਨੇ? ਸਿਰਫ ਇੰਨਾ ਕੁ ਫਰਕ। ਆਪਣੀ ਸ਼ਖਸੀਅਤ ਇਨਸਾਨ ਨੂੰ ਉੱਦਾਂ ਦੀ ਬਣਾਉਣੀ ਪੈਂਦੀ ਹੈ ਜਿੱਥੇ ਉਹਦਾ ਆਦਰ ਮਾਣ ਹੋ ਸਕੇ। ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਪੈਸਾ ਹੋਵੇ ਅਤੇ ਫਿਰ ਤੁਹਾਡਾ ਆਦਰ ਮਾਣ ਹੁੰਦਾ, ਇੱਜ਼ਤ ਹੁੰਦੀ ਹੈ। ਆਦਰ ਹੁੰਦਾ ਜੇਕਰ ਇਨਸਾਨ ਆਪਣੇ ਅੰਦਰ ਦੀ ਇਨਸਾਨੀਅਤ ਨੂੰ ਜਗਾ ਕੇ ਰੱਖੇ, ਵੱਡਿਆਂ ਦਾ ਸਤਿਕਾਰ ਕਰੇ, ਛੋਟਿਆਂ ਨੂੰ ਪਿਆਰ ਕਰੇ, ਸਾਰਿਆਂ ਦੇ ਨਾਲ ਜ਼ਬਾਨੋਂ ਮਿੱਠਾ ਬੋਲੇ, ਕਿਸੇ ਦਾ ਦਿਲ ਨਾ ਦਿਖਾਵੇ, ਹੋਰਾਂ ਪ੍ਰਤੀ ਆਪਣੇ ਫਰਜ਼ ਨੂੰ ਸਮਝੇ। ਪੈਸਾ ਨਹੀਂ ਤਾਂ ਕਿਸੇ ਦੀ ਉੱਦਾਂ ਹੀ ਮਦਦ ਕਰਦੇ। ਅਤੇ ਜੇ ਤੂੰ ਇਹ ਮੰਨ ਕੇ ਬੈਠਾ ਕਿ ਪੈਸੇ ਕਰਕੇ ਹੀ ਆਦਰ ਮਾਣ ਆ, ਅਤੇ ਪੈਸਾ ਇੱਕ ਸਮੇਂ ਤੇਰੇ ਕੋਲ ਰਿਹਾ ਵੀ ਆ, ਇਹ ਤੈਨੂੰ ਵਹਿਮ ਆ ਕਿ ਉਦੋਂ ਤੇਰਾ ਬਹੁਤ ਆਦਰ ਮਾਣ ਹੁੰਦਾ ਸੀ, ਉਹ ਦਿਲੋਂ ਲੋਕ ਤੇਰਾ ਆਦਰ ਮਾਣ ਨਹੀਂ ਸੀ ਕਰਦੇ, ਅਤੇ ਦੂਜੀ ਗੱਲ ਉਦੋਂ ਵੀ ਤੇਰੇ ਤੋਂ ਵੱਧ ਪੈਸੇ ਵਾਲੇ ਮੌਜੂਦ ਸੀ, ਕੀ ਉਹ ਤੇਰਾ ਆਦਰ ਮਾਣ ਕਰਦੇ? ਉਹ ਤੈਨੂੰ ਉਦੋਂ ਵੀ ਟਿੱਚ ਸਮਝਦੇ ਸੀ, ਤੂੰ ਹੋਰ ਕਮਾ ਲੈਂਦਾ ਅਤੇ ਫਿਰ ਵੀ ਦੁਨੀਆ 'ਤੇ ਇੱਕ ਲੋਕ ਮੌਜੂਦ ਹੁੰਦੇ ਜਿਹੜੇ ਤੈਨੂੰ ਉਦੋਂ ਵੀ ਟਿੱਚ ਸਮਝਦੇ। ਸਾਰੀ ਦੁਨੀਆ ਦਾ ਪੈਸਾ ਵੀ ਤੂੰ ਕਮਾ ਲਵੇਂ ਅਤੇ ਤਾਂ ਵੀ ਉਹ ਲੋਕ ਜਿਨ੍ਹਾਂ ਦੀ ਤੇਰੇ ਤੱਕ ਪਹੁੰਚ ਨਹੀਂ, ਉਹ ਤੇਰੀ ਇੱਜ਼ਤ ਨਹੀਂ ਕਰਨਗੇ। ਸੋ ਇਹ ਨੌਜਵਾਨ ਕੋਈ ਹੋਰ ਨਹੀਂ, ਆਪਾਂ ਸਾਰੇ ਹਾਂ। ਹਰ ਇੱਕ ਇਨਸਾਨ ਦੀ ਇੱਦਾਂ ਦੀ ਬਿਰਤੀ ਹੈ, ਸਾਡੇ 'ਚੋਂ ਬਹੁਤੇ ਇਹ ਮੰਨ ਕੇ ਚੱਲਦੇ ਆ ਕਿ ਪੈਸੇ ਕਰਕੇ ਇੱਜ਼ਤ ਹੈ ਅਤੇ ਪੈਸਾ ਕਮਾਉਂਦੇ ਕਮਾਉਂਦੇ ਉਸ ਪਾਗਲ ਵਰਗੀ ਹਾਲਤ ਹੋ ਜਾਂਦੀ ਹੈ। ਕਿਉਂਕਿ ਜਦੋਂ ਬਹੁਤੇ ਪੈਸੇ ਤੁਹਾਡੇ ਬੈਂਕਾਂ 'ਚ ਪਏ ਰਹਿੰਦੇ ਜਾਂ ਬਹੁਤ ਜ਼ਿਆਦਾ ਆਪਾਂ ਕਮਾ ਲੈਂਦੇ ਅਤੇ ਉਹ ਕਿਤੇ ਇੱਕ ਜਗ੍ਹਾ ਦੇ ਉੱਤੇ ਪਏ ਠੀਕਰਾਂ ਤੋਂ ਘੱਟ ਨਹੀਂ ਹੈ, ਸਾਰੀ ਉਮਰ ਉਹਨਾਂ ਦੀ ਰਾਖੀ ਕਰਦਿਆਂ ਇਸੇ ਤਰ੍ਹਾਂ ਦੇ ਨਾਲ ਇਨਸਾਨ ਕੱਢ ਦਿੰਦਾ। ਪਰ ਅਖੀਰ 'ਤੇ ਉਹਨੂੰ ਇਹ ਚੀਜ਼ ਮਹਿਸੂਸ ਹੋ ਜਾਂਦੀ ਹੈ ਕਿ ਇਹ ਠੀਕਰਾਂ ਨੇ, ਪਰ ਉਦੋਂ ਤੱਕ ਸ਼ਾਇਦ ਉਨੀ ਸੂਝ ਬੂਝ ਰਹਿੰਦੀ ਨਹੀਂ ਹੈ, ਸ਼ਾਇਦ ਬੰਦਾ ਪਾਗਲਾਂ ਵਾਲੇ ਹਾਲਾਤਾਂ 'ਚ ਹੀ ਆ ਜਾਂਦਾ। ਸੋ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਆਦਰ ਮਾਣ ਹੁੰਦਾ ਕਿੱਦਾਂ ਹੈ ਇਨਸਾਨ ਦਾ। ਹਰ ਇੱਕ ਨੂੰ ਆਦਰ ਮਾਣ ਸਨਮਾਨ ਚੰਗਾ ਲੱਗਦਾ, ਹਰ ਇੱਕ ਨੂੰ ਚੰਗਾ ਲੱਗਦਾ ਕਿ ਉਹਨੂੰ ਕੋਈ ਇੱਜ਼ਤ ਦੇ ਨਾਲ ਬੁਲਾਵੇ। ਕਿਉਂ ਬੁਲਾਊਗਾ? ਜਦੋਂ ਆਪਾਂ ਆਪਣੇ ਅਸੂਲਾਂ 'ਤੇ ਖੜ੍ਹੇ ਹੋਵਾਂਗੇ, ਜਦੋਂ ਆਪਣੇ ਇਨਸਾਨ ਹੋਣ ਦੇ ਆਪਾਂ ਫਰਜ਼ ਪੂਰੇ ਕਰ ਰਹੇ ਹੋਵਾਂਗੇ, ਜਦੋਂ ਆਪਾਂ ਜ਼ਬਾਨ ਦੇ ਪੱਕੇ ਹੋਵਾਂਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਤੁਹਾਡਾ ਦਿਨ ਵਧੀਆ ਰਹੇ। ਧੰਨਵਾਦ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
0: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ ਆਪਣੀ ਬਿਜ਼ਨਸ ਨੂੰ ਚਮਕਾਓ ਕਾਲ 1300-1516-16 quicksignage.com.au

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 AM ਤੇ ਸਤਿੰਦਰ ਸਾਹਿਬ ਕਹਿੰਦੇ ਨੇ ਕਿ ਗੱਡੀ ਰੋਕਣ ਨੂੰ ਜੀ ਨਹੀਂ ਕਰਦਾ, ਗੱਡੀ ਰੋਕਣ ਨੂੰ ਦਿਲ ਨਾ ਕਰੇ, ਤੇ ਗੱਡੀ ਜੇ ਰੋਕਣੀ ਨਹੀਂ ਹੈ ਤੇ ਫਿਰ ਗੱਡੀ 'ਚ ਤੇਲ ਕੇ ਰੱਖੂਗਾ ਗੱਡੀ। ਗੱਡੀ ਭਾਈ ਮਤਲਬ ਖਾ ਨਹੀਂ ਜਾਊਗੀ, ਸੇਕ ਨਹੀਂ ਖਾ ਜਾਊਗੀ ਗੱਡੀ, ਦੱਸ ਕਮਾਲ ਕਰੀ ਜਾਂਦੇ ਮਤਲਬ।
1: ਮੇਰੀ ਤਰ੍ਹਾਂ ਗੇੜੀ ਲਾ ਰਹੇ ਹੋਣੇ ਨਾ ਸਤਿੰਦਰ ਜੀ, ਕੱਲ ਮੈਂ ਸੀਗਾ ਆਪਣਾ ਡਰਾਈਵਿੰਗ ਵਾਲੇ ਕੰਮ ਤੇ ਬਹੁਤ ਆ, ਮਜ਼ੇ ਨਾਲ ਕਾਰ ਚਲਾ ਰਹੇ ਇੱਧਰ ਉੱਧਰ, ਰੇਟ ਠੀਕ ਹੋ ਗਿਆ ਕ੍ਰਿਸ਼ਨਾ ਹੁਣ ਹੈ ਤੇਲ ਦਾ, ਗੁੱਡ, ਆਪਣੇ ਆਪ ਨਾਲ ਗੱਲ ਕਰਦਾ ਪਿਆ
0: ਮਤਲਬ ਵੀ ਵੱਧ ਗਿਆ ਘੱਟ ਗਿਆ,
1: ਘੱਟ ਹੀ ਸੀਗਾ ਸ਼ਾਮ ਦੇ 5-6 ਮਤਲਬ ਉਹ ਵਾਲਾ ਘੱਟ ਕਿ ਚਲੋ ਦਿਲ ਨੂੰ ਸਮਝਾਉਣ ਵਾਲਾ ਕਿ ਚੱਲ 192-95 ਦੱਸਦਾ ਪਿਆ
0: ਉਸ ਹਿਸਾਬ ਦਾ।
1: ਪਰ 11 ਵਜੇ ਰਾਤ ਨੂੰ ਜਦੋਂ ਵਾਰੀ ਆਈ ਕਿ ਘਰ ਹੁਣ ਘਰ ਦੇ ਲੱਗ ਗਿਆ ਕਿ ਪਵਾ ਲਊਗਾ
0: ਪਾਉਣਾ ਸੀ,
1: ਹਾਂ ਤਾਂ 220 ਸੀ, ਤਾਂ ਕੋਈ ਗੱਲ ਨਾ ਹੀ ਸੱਜਣਾ,
0: ਮਤਲਬ ਵੱਧ ਗਿਆ ਰੇਟ,
1: ਵੱਧ ਗਿਆ
0: ਨਹੀਂ ਪਰ ਇਹਦਾ ਵੱਧ ਨਹੀਂ ਸਕਦਾ ਕਿਉਂਕਿ ਅਕੋਰਡਿੰਗ ਟੂ ਰੂਲ ਜਿੰਨਾ ਕੁ ਮੈਂ ਪੜਿਆ ਸੀ ਜਾਂ ਜੋ ਚੱਲ ਰਿਹਾ ਸੀ ਵੀ 2 ਵਜੇ ਲੋਕ ਹੋ ਜਾਂਦਾ ਰੇਟ, 2 ਵਜੇ ਤੋਂ ਬਾਅਦ ਨਹੀਂ ਕੋਈ ਵਧਾ ਸਕਦਾ, ਜਾਂ ਹੋ ਸਕਦਾ ਪੰਪ ਦਾ ਫਰਕ ਹੋਵੇ।
1: ਮੈਂ ਨਹੀਂ ਮੈਂ ਤੇ ਘੱਟੋ ਨਹੀਂ ਤਾਂ 10-12 ਪੰਪ ਪਾਰ ਕਰਕੇ ਆਇਆ।
0: ਅੱਛਾ,
1: ਵਧਿਆ ਪ੍ਰੋਪਰ 30-35 ਮਤਲਬ 20-22 ਸੈਂਟ ਹੋ ਹੀ ਗਿਆ, 192 ਤੋਂ 218 20 ਸੈਂਟ ਤਾਂ ਹੋ ਹੀ ਗਏ, 20-25 ਸੈਂਟ ਹਾਂ ਹਾਂ
0: ਲੋਕ ਨਹੀਂ ਕੀਤਾ
1: ਕੀਤਾ ਇਹ।
0: ਅੱਛਾ, ਫਿਰ ਉਹਨੇ ਤਾਂ ਮਿਲਿਆ
1: ਨਹੀਂ, ਹਾਂ ਨਹੀਂ ਲੋਕ ਤਾਂ ਕੀਤਾ ਹੋਇਆ ਸੀਗਾ, ਪਰ ਹੁਣ ਇੱਕ ਉਹ ਫੀਲ ਹੁੰਦਾ ਨਾ ਮਾੜਾ ਕਿ ਉਹ ਮੇਰੇ ਕੋਲ ਰਿਵਾਰਡ ਕਾਰਡ ਹੁੰਦਾ ਵੱਖਰਾ, ਉਹਦੇ ਤੇ ਜੋ ਰੇਟ ਆ ਯੂਜੁਅਲ ਉਹਦੇ ਤੇ 6 ਸੈਂਟ ਮਿਲ ਜਾਂਦੇ ਨਾ ਆਫ।
0: ਅੱਛਾ,
1: ਉਹ ਨਹੀਂ ਮਿਲਣਗੇ ਨਾ,
0: ਕਿਉਂ ਨਹੀਂ ਮਿਲਣਗੇ?
1: ਕਿਉਂਕਿ ਤੁਸੀਂ ਇੱਕੋ ਚੀਜ਼ ਯੂਜ਼ ਕਰ ਸਕਦੇ ਹੋ ਐਡਵਾਂਸ,
0: ਹਾਂ
1: ਇਧਰ ਯੂ ਕੈਨ ਗੋ ਫੋਰ ਫਿਊਲ ਲੋਕ ਜਾਂ ਫਿਰ ਉਹ ਉਹਨਾਂ ਨੂੰ ਜਾਂ ਫਿਰ ਉਹ ਕਹਿ ਦਿੰਦੇ ਕਿ ਦੋਨੋਂ ਕਰ ਲਓ, ਜਿਹੜਾ ਬੰਦਾ ਸਮਝੋ ਅੱਜ ਕੱਲ੍ਹ ਹੀ ਕੰਮ ਕਰਨਾ ਸ਼ੁਰੂ ਹੋਇਆ ਕਿ ਆਹ ਦੋਨੋਂ ਕਰ ਲਓ ਕੀ ਹੋਏਗਾ, ਫਿਰ ਮੈਨੂੰ ਪਤਾ ਲੱਗ ਗਿਆ ਹੁੰਦਾ ਇਹ ਹੈ ਕਿ ਜੋ ਹਾਈਐਸਟ ਹੈ ਉਹੀ ਵਾਲਾ ਸਿਸਟਮ,
0: ਉਹੀ ਕਾਊਂਟ ਹੁੰਦਾ ਜਿਹੜੀ ਚੀਜ਼ ਬੈਸਟ ਹੈ ਉਹ ਤੁਸੀਂ ਪਿਕ ਕਰ ਸਕਦੇ। ਪਰ ਇਹ ਵੀ ਐਵੇਂ ਨਾ ਨਜਾਇਜ਼ ਤੁਹਾਡੇ ਸ਼ੋਸ਼ੇ ਜੇ ਛਲਾਵੇ ਜੇ ਬਣਾ ਕੇ ਰੱਖੇ ਇਹਨਾਂ ਨੇ, ਹੈ ਨਾ, ਮਤਲਬ ਇੱਕ ਬੰਦੇ ਨੂੰ ਪੁੱਛ ਕਰਦੇ ਮੈਂ ਤਾਂ ਨਾ ਇਹ ਪੁਆਇੰਟ ਏਡੇ ਭੈੜੇ ਕਈ ਵਾਰੀ ਚੀਜ਼ ਬਣ ਜਾਂਦੀ ਆ ਵੀ ਤੁਸੀਂ ਪੁਆਇੰਟ ਦੇ ਚੱਕਰ 'ਚ ਨਵਾਂ ਮੰਨ ਲਓ ਤੁਸੀਂ ਫਲਾਈ ਬਾਏ ਜਾਂ ਜਿਹੜੇ ਪੁਆਇੰਟ ਨਵਾਂ ਰਿਵਾਰਡ ਤੁਸੀਂ ਜੁਆਇਨ ਕਰ ਲਿਆ ਅਤੇ ਮਤਲਬ ਐਡੀ ਇਹ ਖਤਰਨਾਕ ਚੀਜ਼ ਆ, ਬੰਦੇ ਤਾਂ ਜੀ ਕਰ ਜਾਂਦਾ ਮੈਂ ਪੈਸੇ ਖਰਚਾ ਸਿਰਫ ਇੱਕ ਰਿਵਾਰਡ ਦੇ ਕਰਕੇ, ਸਿਰਫ ਪੁਆਇੰਟਾਂ ਦੇ ਕਰਕੇ, ਮੰਨੂ ਕੋਈ ਨਾ ਹੀ ਮੰਨੂ ਪਰ ਸਾਈਕੋਲੋਜੀਕਲੀ ਉਹ ਚੀਜ਼ ਤੁਹਾਡੇ ਤੇ ਇਫੈਕਟ ਕਰਦੀ ਆ,
1: ਗੈਰੰਟੀਡ ਯੈਸ। ਐਂਡ ਮਤਲਬ ਮੇਜਰ ਇਹਦਾ ਪਤਾ ਕਿ ਇੱਕ ਹੋਰ ਪੁਆਇੰਟਰ ਆ ਜਾਂਦਾ ਭਾਅ ਜੀ ਕਿ ਦੇ ਵੈਰੀ ਸਮਾਰਟਲੀ ਮੇਕ ਯੂ ਗੋ ਟੂ ਸਰਟਨ ਪਲੇਸਿਸ ਓਨਲੀ, ਜਿਸ ਤਰ੍ਹਾਂ ਹੁਣ ਕਿਉਂਕਿ ਮੇਰਾ ਫਿਊਲ ਲੋਕ ਵਾਲਾ ਜਾਂ ਫਿਰ ਆਹ 6 ਸੈਂਟ ਵਾਲਾ ਮੈਨੂੰ ਪਤਾ ਇਹ ਇੱਕ ਆਹੀ ਵਾਲਾ ਪੈਟਰੋਲ ਸਟੇਸ਼ਨ ਜਿੱਥੇ ਚੱਲਣਾ, ਸੋ ਮੈਂ ਉਹਨਾਂ ਕੋਲ ਹੀ ਜਾਊਂਗਾ, ਬਾਕੀਆਂ ਕੋਲ ਮੈਂ ਧਿਆਨ ਨਹੀਂ ਦਊਂਗਾ।
0: ਇਹ ਉੱਦਾਂ ਦੀਆਂ ਚੀਜ਼ਾਂ ਨੇ ਕਿ ਉਹ ਤੁਹਾਨੂੰ ਪੁੱਛ ਕਰਕੇ ਬੰਦਾ 10 ਵੀ ਨਹੀਂ ਪਾਉਂਦਾ ਕਿਸੇ ਨੂੰ, ਹੈ ਨਾ, ਤੁਸੀਂ ਕਹੋਗੇ ਉੱਥੋਂ ਜਾ ਕੇ ਪਾਉਂਦੇ ਆ, ਉਹ ਕਿਉਂ ਯਾਰ ਇੱਥੋਂ ਪਾ ਲੈਣੇ, ਤੁਸੀਂ 10 ਵੀ ਨਹੀਂ ਪਾਓਗੇ ਵੀ ਯਾਰ ਆਹ ਕਿੱਡੀ ਬਲੂਟੁੱਚੀ ਜਿਹੀ ਗੱਲ ਆ, ਮੈਂ ਹੁਣ ਕੀ ਦੱਸਾਂ, ਪਰ ਅੰਦਰ ਤੁਹਾਡੇ ਉਹ ਚੱਲ ਰਿਹਾ ਹੁੰਦਾ ਵਾ ਵੀ ਉੱਥੋਂ ਮੈਨੂੰ ਪੁਆਇੰਟ ਮਿਲਣੇ, ਸੋ ਇਹ ਤੁਹਾਡੇ ਦਿਮਾਗਾਂ ਦੇ ਨਾਲ
1: ਗੇਮ ਹੈ ਨਾ, ਬੰਦਾ ਗੇਮ ਖੇਡਦਾ ਰਹਿੰਦਾ ਪੂਰਾ ਟਾਈਮ।
0: ਇਹ ਉਹੋ ਜਿਹੀ ਚੀਜ਼ ਆ ਵੀ ਜਿੱਦਾਂ ਕਿਸੇ ਸ਼ਾਇਰ ਨੇ ਕਿਤੇ ਕਿਸੇ ਵੇਲੇ ਕਿਹਾ ਹੋਊਗਾ ਵੀ ਦਿਲ ਟੁੱਟਿਆ, ਹੈ ਨਾ, ਤੂੰ ਚੰਨ ਵਰਗੀ ਲੱਗਦੀ, ਹੈ ਨਾ, ਮਤਲਬ ਉਹ ਸਾਰੀਆਂ ਚੀਜ਼ਾਂ ਵੀ ਉਹ ਤਸੱਵਰ 'ਚ ਹੀ ਆ।
1: ਵਾਹ, ਕਿਆ ਜੋੜਿਆ,
0: ਕੋਈ ਲੈਣਾ ਦੇਣਾ ਨਹੀਂ ਕਿਸੇ ਦਿਨ ਇਹਦੇ 'ਤੇ ਵੀ ਗੱਲ ਆਪਾਂ ਜ਼ਰੂਰ ਕਰਾਂਗੇ, ਜਾਂ ਫਿਰ ਕਿਸੇ ਨੂੰ ਪਤਾ ਹੋਵੇ ਜਾਂ ਫਿਰ ਕੋਈ ਇਹਦੇ ਉੱਤੇ ਕੋਈ ਰਿਸਰਚ ਕਰ ਰਿਹਾ ਹੋਵੇ, ਸੁਣਿਆ ਹੋਵੇ ਕਿਤੇ ਵੀ ਯਾਰ ਗੱਲਾਂ ਕਿੱਥੋਂ ਆਈਆਂ ਸੀ, ਮਤਲਬ ਕਿੰਨੇ ਇੱਦਾਂ ਦੀਆਂ ਗੱਲਾਂ ਇਸ ਪਾਸੇ ਨੂੰ ਤੋਰਤੀਆਂ ਜਦਕਿ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ, ਲੌਜਿਕ ਹੀ ਨਹੀਂ ਆ।
1: ਹਾਂ ਸਹੀ ਗੱਲ ਆ, ਦਿਲ ਹੀ ਕਿਉਂ, ਹੈ ਨਾ,
0: ਇਹਦਾ ਕੋਈ ਲੌਜਿਕ ਥੋੜ੍ਹੀ, ਮੇਰਾ ਤੇਰੇ 'ਤੇ ਦਿਲ ਆ ਗਿਆ, ਲੌਜਿਕ ਕੀ ਲੌਜਿਕ ਹੈ ਇਹਦੇ ਪਿੱਛੇ, ਦਿਲ ਕਿੱਦਾਂ ਆ ਗਿਆ, ਮਤਲਬ ਕਦੀ ਮਤਲਬ ਕੋਈ ਮਿਲੇ ਤੇ ਮਤਲਬ ਧੱਕ ਧੱਕ ਕਰਨ ਲੱਗ ਪੈਂਦਾ, ਮਤਲਬ ਇਹ ਜਾਂ ਤੇ ਫਿਰ ਉਹ ਦੁਨੀਆਂ ਦੇ ਕੋਈ ਮਤਲਬ ਸਿਰਫ ਹੀਰੋ ਹੀ ਨੇ ਜਿਨ੍ਹਾਂ ਨਾਲ ਇੱਦਾਂ ਹੁੰਦਾ ਵਾ।
1: ਵੈਲਕਮ ਟੂ ਚਟਪਟੀ ਬਾਤੇ ਵਿਦ ਰਣਜੋਤ ਸਿੰਘ,
0: ਵੀ ਉੱਦਾਂ ਹੋ ਸਕਦਾ, ਉੱਦਾਂ ਤੁਸੀਂ ਕਹੋ ਨਾ, ਮਤਲਬ ਸਿੰਪਲ ਚੀਜ਼ ਇਹ ਆ, ਵੈਰੀ ਸਿੰਪਲ ਅਤੇ ਓਨੈਸਟ ਚੀਜ਼ ਇਹ ਆ ਵੀ ਤੁਸੀਂ ਫਸਟ ਟਾਈਮ ਕਿਸੇ ਨੂੰ ਮਿਲਦੇ ਹੋ ਅਤੇ ਤੁਹਾਨੂੰ ਘਬਰਾਹਟ ਹੁੰਦੀ ਆ,
1: ਹਾਂ,
0: ਜਦੋਂ ਤੁਸੀਂ ਕੋਈ ਗੱਲ ਇਹੋ ਜਿਹੀ ਕਰਨੀ ਆ ਵੀ ਅਗਲੇ ਨੇ ਪਤਾ ਨਹੀਂ ਚਪੇੜ ਕੱਢ ਮਾਰਨੀ ਆ ਕਿ ਅਗਲੇ ਨੇ ਪਤਾ ਨਹੀਂ ਤੁਹਾਨੂੰ ਐਕਸੈਪਟ ਕਰ ਲੈਣਾ ਕਿ ਕੀ, ਬੇਸਿਕਲੀ ਤਾਂ ਤੁਹਾਨੂੰ ਘਬਰਾਹਟ ਹੁੰਦੀ ਆ, ਪਰ ਉਹਨੂੰ ਅਸੀਂ ਇੱਦਾਂ ਕਿਹਾ ਵਾ ਸਿਆਣੇ ਜੇ ਪਿਆਰੇ ਜੇ ਤਰੀਕੇ ਦੇ ਨਾਲ ਵੀ ਦਿਲ ਕੀ ਧੜਕਨੇ ਤੇਜ਼ ਹੋ ਜਾਂਦੀ
1: ਹੈ, ਤੁਮਕੋ ਦੇਖਾ ਤੋ ਯੇ ਖਿਆਲ ਆਇਆ,
0: ਦਿਲ ਦੀ ਧੜਕਣਾ ਤੇ ਉਦੋਂ ਵੀ ਤੇਜ਼ ਹੋ ਜਾਂਦੀਆਂ ਫਿਰ ਜਦੋਂ ਮੰਨ ਲਓ ਤੁਸੀਂ ਫਸਟ ਡੇ ਜੋਬ ਤੇ ਜਾ ਰਹੇ ਹੋ, ਤੁਹਾਡੀ ਉਦੋਂ ਵੀ ਧੜਕਣ ਤੇਜ਼ ਹੋ
1: ਗਈ ਬੇਸਿਕਲੀ ਐਡਰੇਨਲਿਨ ਰਸ਼ ਆ ਨਾ ਇਨ ਫੈਕਟ ਭਾਈ ਉਸ ਦਿਨ ਥੋੜੇ ਦਿਨ ਪਹਿਲਾਂ ਹੀ ਆਹ ਇੱਕ ਸਾਈਕੋਲੋਜਿਸਟ ਦਾ ਮੈਂ ਵੇਖਿਆ ਪੇਜ ਉਹਨੇ ਬਹੁਤ ਵਧੀਆ ਤਰੀਕੇ ਸਮਝਾਇਆ ਕਿ ਇਹ ਵੱਖਰੇ ਵੱਖਰੇ ਜਿਹੜੇ ਹੁੰਦੇ ਆ ਨਾ ਫੀਲਿੰਗਸ ਹੈਗੀਆਂ ਜੋ ਯੂਜੁਅਲ ਨਾਲੋਂ ਉੱਪਰ ਨੇ ਉਹ ਸਾਨੂੰ ਕਿੱਥੇ ਕਿੱਥੇ ਫੀਲ ਹੁੰਦੀਆਂ ਤਾਂ ਹੀ ਇਹ ਅਖਾਣ ਬਣੇ ਜਿਸ ਤਰ੍ਹਾਂ ਸਾਨੂੰ ਕਦੇ ਵੀ ਇਸ ਤਰ੍ਹਾਂ ਲੱਗਿਆ ਨਾ ਕਿ ਇੰਟਿਊਸ਼ਨ ਕਿ ਯਾਰ ਆ ਕੁਛ ਗਲਤ ਹੋਣ ਲੱਗਿਆ ਕੁਛ ਤਾਂ ਬੰਦਾ ਕਹਿੰਦਾ ਇਟਸ ਮਾਈ ਗੱਟ ਫੀਲਿੰਗ ਕਿਉਂਕਿ ਬਾਕੀ ਸਾਡੇ ਪੇਟ 'ਚ ਮਤਲਬ ਹਾਰਮੋਨ ਪੇਟ 'ਚ ਹੀ ਰਿਲੀਜ਼ ਹੁੰਦਾ ਐਂਗਜ਼ਾਇਟੀ ਹੈ ਉਹ ਹਮੇਸ਼ਾ ਹਾਰਟ 'ਤੇ ਐਡਰੀਨਲਿਨ ਆ ਉਹ ਹਾਰਟ 'ਤੇ ਤਾਂ ਹੀ ਬੰਦਾ ਜ਼ਿਆਦਾਤਰ ਚੀਜ਼ਾਂ ਦਿਲ ਨਾਲ ਜੋੜਦਾ ਅਤੇ ਸ਼ਰਮ ਜਿਹੜੀ ਉਹ ਬੰਦੇ ਦੇ ਚਿਹਰੇ 'ਤੇ ਆਉਂਦੀ ਆ ਬੰਦੇ ਨੂੰ ਆਪਣੇ ਚਿਹਰੇ 'ਤੇ ਕਹਿੰਦੇ ਝੰਝਨਾਹਟ ਮਹਿਸੂਸ ਹੁੰਦੀ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਮੈਂ ਅੱਖਾਂ ਨੀਵੀਆਂ ਕਰ ਲਾਂ ਕਿਸੇ ਤਰੀਕੇ
0: ਕਿਸੇ ਨੂੰ ਅੱਖ ਨਹੀਂ ਤੁਸੀਂ ਮਿਲਾ ਪਾਉਂਦੇ
1: ਤੇ ਉਹ ਮਤਲਬ ਕਹਿ ਲਓ ਕਹਿਣ 'ਚ ਵੀ ਗੱਲ ਆ ਜਾਂਦੀ ਪਰ ਮੇ ਬੀ ਬਾਡੀ ਦੇ ਅੰਦਰ ਜਿਹੜੇ ਹਾਰਮੋਨਸ ਆ ਉਹ ਸਿਕਰੀਟ ਹੀ ਉਸ ਹਿਸਾਬ ਨਾਲ ਹੁੰਦੇ ਆ ਤੇ ਫਿਰ ਮੀਰ ਤੱਕ ਹੀ ਮੀਰ ਵਰਗੇ ਤੇ ਗੱਲ ਵਰਗੇ ਸਭ ਚੀਜ਼ਾਂ ਲਿਖ ਲੈਂਦੇ
0: ਨਹੀਂ ਆਹ ਤੇ ਚਲੋ ਆਹ ਚੀਜ਼ ਨਾ ਇਹ ਤੇ ਸ਼ਾਇਦ ਕਦੀ ਨਾ ਕਦੀ ਕਿਸੇ ਨਾ ਕਿਸੇ ਨਾਲ ਜਾਂ ਆਮ ਜਿਹੜਾ ਵੱਖ ਵੱਖ ਸਮਿਆਂ ਦੇ ਉੱਤੇ ਤੁਸੀਂ ਫੀਲ ਕੀਤਾ ਹੋਊਗਾ ਵੀ ਵਾਕਈ ਕਈ ਜਿਹੜੇ ਘਬਰਾਹਟ ਵਾਲੇ ਜਿਹੜੇ ਇੱਦਾਂ ਦੇ ਹੁੰਦੇ ਅਸੀਂ ਨਾ ਜਦੋਂ ਤੁਹਾਡੇ ਢਿੱਡ 'ਚ ਕੁਤਕ ਧਰੀ ਜੀ ਟਾਈਪ ਕੁਛ ਹੁੰਦਾ ਹੈ ਨਾ ਇਹ ਤਾਂ ਚੀਜ਼ ਹੁੰਦੀ ਹੈ ਚਲੋ ਹਾਂ ਪਰ ਉਹ ਜਿਹੜਾ ਦੂਸਰਾ ਆ ਉਹ ਥੋੜ੍ਹਾ ਜਿਹਾ ਆਊਟ ਆਫ ਸਿਲੇਬਸ ਹੈ ਵੀ ਕਿੱਦਾਂ ਕਿੱਦਾਂ ਅਤੇ ਕੀ ਅਤੇ ਕਿਵੇਂ ਹੈ ਨਾ ਚਲੋ ਖੈਰ ਇਹ ਚੀਜ਼ਾਂ ਥੋੜ੍ਹੀ ਜਿਹੀ ਡੀਪਰ ਆਪਾਂ ਇਹ ਕਵਾਂਗੇ ਵੀ ਜੇ ਕਿਸੇ ਨੇ ਕਿਹਾ ਸਿਆਣੇ ਨੇ ਕਿਹਾ ਕਿਸੇ ਕ੍ਰੀਏਟਿਵ ਬੰਦੇ ਨੇ ਕਿਹਾ ਤੇ ਐਵੇਂ ਨੀ ਉਹ ਅੱਗੇ ਤੋਂ ਅੱਗੇ ਗੱਲ ਤੁਰ ਪੈਂਦੀ ਗੱਲ 'ਚ ਕੋਈ ਵਜਨ ਹੁੰਦਾ ਫਿਰ ਤੋਂ ਕੁਛ ਤੇ ਹੋਊਗਾ ਚਲੋ ਹੈ ਨਾ ਵੀ ਆਪਾਂ ਜਿਹਨੂੰ ਸਵਾਲ ਆਏ ਆ ਤੇ ਆਪਾਂ ਜਵਾਬ ਵੀ ਆਪਾਂ ਲੱਭਾਂਗੇ ਕਿਤੇ ਚਲੋ ਖੈਰ ਅੱਜ ਪਹਿਲਾਂ ਅੱਜ ਆਪਾਂ ਅੱਜ ਦੇ ਹਾਲਾਤਾਂ ਵੱਲੋਂ ਆਉਂਦੇ ਹਾਂ ਅੱਜ ਦੇ ਵਿਸ਼ੇ ਵੱਲੋਂ ਆਉਂਦੇ ਹਾਂ ਆਰ ਯੂ ਓਕੇ ਮੈਂਟਲ ਹੈਲਥ ਦਾ ਇਸ਼ੂ ਆ ਤੇ ਮੌਸਮ ਬਦਲ ਰਿਹਾ ਇਹਨਾਂ ਦਿਨਾਂ ਦੇ ਵਿੱਚ ਬੜਿਆਂ ਦੇ ਖਿਸਕਣੇ ਨੇ ਬੜੇ ਤੁਹਾਨੂੰ ਸਮਝ ਵੀ ਨਹੀਂ ਆਉਣੀ ਵੀ ਹਾਂ ਕਿਉਂ ਤੁਹਾਨੂੰ ਸੁਸਤੀ ਜੀ ਪਈ ਜਾਂਦੀ ਆ ਕਿਉਂ ਤੁਹਾਡਾ ਦਿਲ ਜਿਹਾ ਨਹੀਂ ਲੱਗਦਾ ਫਿਰ ਦਿਲ ਆ ਗਿਆ
1: ਫਿਰ ਇੱਕ ਇਹ ਵੀ ਹੈ ਪਰ ਇੱਕ ਗੱਲ ਹੈ ਕਿਉਂਕਿ ਹੁਣ ਧੁੱਪਾਂ ਜ਼ਿਆਦਾ ਲੱਗਣੀਆਂ ਐਂਡ ਆਲ ਕਿ ਉਹ ਗਲੂਮੀ ਦਿਨ ਵੀ ਵੱਖਰੇ ਹੋ ਜਾਂਦੇ ਨਾ ਸੋ ਕਹਿੰਦੇ ਕਈ ਲੋਕ ਬਹੁਤਾ ਗਲੂਮੀ ਵੈਦਰ ਦੇਖ ਕੇ ਉਦਾਸ ਫੀਲ ਕਰਦੇ ਡਿਪਰੈਸ ਫੀਲ ਕਰਦੇ ਸੋ ਮੇ ਬੀ ਉਹ ਜੇ ਲੋਕ ਜਿਹੜੇ ਫੀਲ ਕਰਦੇ ਉਹਨਾਂ ਲਈ ਥੋੜ੍ਹਾ ਈਜ਼ੀਅਰ ਦਿਨ ਆਉਣਗੇ ਅੱਗੇ ਜਾ ਕੇ
0: ਪਰ ਇੱਕ ਗੱਲ ਹੈ ਤਬਦੀਲੀ ਹੈ ਨਾ ਜਿੱਦਾਂ ਜੇ ਤੁਸੀਂ ਕਿਸੇ ਵੀ ਪਾਸਿਓਂ ਤੁਸੀਂ ਲੈ ਲਓ ਤੁਸੀਂ ਹੈ ਇੱਕ ਇੱਕ ਤਬਦੀਲੀ ਜਦੋਂ ਵੀ ਕਦੋਂ ਵੀ ਕਿਸੇ ਵੀ ਕਿਸਮ ਦੀ ਆਉਂਦੀ ਆ ਤੇ ਉਹ ਤੁਹਾਡੇ ਤੇ ਅਸਰ ਕਰਦੀ ਹੈ ਸੋ ਇੱਕ ਤਬਦੀਲੀ ਆ ਜਦੋਂ ਵੀ ਮੌਸਮ ਬਦਲੂਗਾ ਇਹ ਨਹੀਂ ਆ ਵੀ ਹੁਣ ਜਦੋਂ ਵੀ ਬਦਲੂਗਾ ਠੰਡ ਆਊਗੀ ਤਾਂ ਵੀ ਤੁਸੀਂ ਫੀਲ ਕਰੋਗੇ ਇੱਕਦਮ ਬਦਲਦੇ ਹੁਣ ਸਰੀਰ ਕਹਿ ਨਹੀਂ ਨਾ ਸਕਦਾ ਉਹ ਤੁਹਾਨੂੰ ਮਹਿਸੂਸ ਹੀ ਕਰਾਉਂਦਾ ਨਾ ਇਸ ਕਰਕੇ ਆਪਾਂ ਆਪਣੇ ਖਾਣੇ ਦਾਣੇ ਬਦਲਦੇ ਹਾਂ ਨਾ ਵੀ ਹੁਣ ਉਹਨੂੰ ਉਸ ਹਿਸਾਬ ਦਾ ਆਪਾਂ ਫੀਡ ਕਰੀਏ ਵੀ ਇਹ ਥੋੜ੍ਹਾ ਜਿਹਾ ਬਚ ਪਚਾ ਜਿਹਾ ਰਹੇ ਤੇ ਚਲੋ ਖੈਰ ਇਹ ਤੁਸੀਂ ਜ਼ਰੂਰ ਦੱਸਣਾ ਵੀ ਤੁਸੀਂ ਕਿੱਦਾਂ ਮਹਿਸੂਸ ਕਰ ਰਹੇ ਹੋ ਕੀ ਹਾਲ ਹੈ ਤੁਹਾਡਾ
1: ਕੀ ਹਾਲ ਹੈ ਤੁਹਾਡਾ
0: ਠੀਕ ਠਾਕ ਹੋ ਤੁਸੀਂ
1: ਆਰ ਯੂ ਗੁੱਡ ਮਾਈ ਫਰੈਂਡ
0: ਹਾਂ ਤੁਸੀਂ ਸਾਨੂੰ ਵੀ ਪੁੱਛੋ
1: ਹਾਂ ਸਾਨੂੰ ਵੀ ਪੁੱਛ ਲਓ ਯਾਰ ਕੋਈ ਪੁੱਛਦਾ ਹੀ ਨਹੀਂ
0: ਅਸੀਂ ਵੀ ਤੁਹਾਨੂੰ ਪੁੱਛੀਏ
1: ਅਸੀਂ ਮਾੜੇ
0: ਹਾਲ ਚਾਲ ਇੱਕ ਦੂਸਰੇ ਦਾ ਪੁੱਛੀਏ ਗਿਸ਼ੀਏ ਪੰਮੀ ਬਾਈ ਜੀ ਹੱਸੀ ਜਾਂਦੇ ਸਾਹਮਣੇ ਬਹਿ ਗਏ ਮੈਲਬਨ ਚ ਹੋਊਗੀ 26 ਸਤੰਬਰ ਨੂੰ
1: ਕਿਆ ਬਾਤ ਵੈਰੀ ਗੁੱਡ
0: ਸੋ ਇਹ ਭੰਗੜਾ ਡਾਊਨ ਅੰਡਰ ਵਾਲੇ ਕਰਾਉਂਦੇ ਹੁੰਦੇ ਆ 2026 ਦਾ ਜਿਹੜਾ ਕੰਪੀਟੀਸ਼ਨ ਹੈ ਉਹਦੇ ਵਿੱਚ ਹੋਊਗੀ
1: ਭੰਗੜੇ
0: ਦਾ ਉਹ ਕਰੇਜ਼ ਨਹੀਂ ਰਿਹਾ ਹੁਣ ਉਹ ਕਰੇਜ਼ ਇਨ ਦਾ ਸੈਂਸ ਭੰਗੜੇ ਕੰਪੀਟੀਸ਼ਨ ਵਗੈਰਾ ਵੇਖਣ ਦਾ ਮੈਂ ਵੇਖਣਾ ਬਹੁਤ ਵਿਹਲੇ ਪਏ ਹੁੰਦੇ ਹੁਣ ਪ੍ਰੋਗਰਾਮ ਪਹਿਲੀਆਂ ਦੇ ਵਿੱਚ ਜਿੱਥੇ ਟਿਕਟਾਂ ਨਹੀਂ ਮਿਲਦੀਆਂ ਹੁੰਦੀਆਂ ਮਾਰੋ ਮਾਰ ਹੁੰਦੀ ਹੁੰਦੀ ਸੀ
1: ਮੇਰੇ ਖਿਆਲ ਨਾਲ ਕਾਫੀ ਲੋਕ ਵੀ ਆ ਗਏ ਨਾ ਭਾਜੀ ਮੇਰੇ ਖਿਆਲ ਨਾਲ ਤਾਂ ਵੀ
0: ਉਹ ਵੀ ਫਿਰ ਲੰਮੀਆਂ ਗੱਲਾਂ ਨੇ ਵੀ ਕਾਹਦੇ ਤੋਂ ਕਿਉਂ ਕਿੱਦਾਂ ਕਈ ਚੀਜ਼ਾਂ ਜਦੋਂ ਬਹੁਤੀ ਮਾਤਰਾ 'ਚ ਮਿਲਦੀਆਂ ਰੁਝਾਨ ਮੁੱਕ ਜਾਂਦਾ ਤੁਹਾਡੇ ਜਦੋਂ ਬਹੁਤੀ ਮਾਤਰਾ 'ਚ ਮਿਲਦੀਆਂ ਫਿਰ ਮਿਆਰ ਵੀ ਟੁੱਟ ਜਾਂਦਾ ਬੜਾ ਕੁਛ ਆ ਚੀਜ਼ ਦੀ ਬਹੁਤਾਤ ਅਤੇ ਚੀਜ਼ ਦੀ ਕੁਆਲਿਟੀ ਬਹੁਤ ਮੈਟਰ ਕਰਦੀ ਹੈ
1: ਸਹੀ ਗੱਲ
0: ਉੱਥੇ ਹੈ ਨਾ ਮੰਨ ਲਓ ਤੁਸੀਂ ਹੁਣ ਜਿਹੜੇ ਆੜੀਆਂ ਫਿੱਗਾਂ ਨੇ ਜਦੋਂ ਮੰਨ ਲਓ ਉਹ ਚੀਜ਼ ਬਾਹਰੋਂ ਆਉਂਦੀ ਹੈ ਸੁੱਕੀ ਸਕਾਈ ਕਿਤੇ ਜਿੱਥੇ ਕਿਤੇ ਬਹੁਤੀਆਂ ਹੁੰਦੀਆਂ ਹੋਣਗੀਆਂ ਤੇ ਉਦੋਂ ਉਹੀ ਜਿਹੜੀ ਆ ਉਹ ਤੁਹਾਨੂੰ 14-15-16 ਦੀ ਕਿਲੋ ਵੀ ਮਿਲ ਜਾਏ ਸ਼ਾਇਦ ਆਈ ਡੋਂਟ ਨੋ ਮੈਂ ਰੇਟ ਨਹੀਂ ਐਗਜ਼ੈਕਟ ਪਤਾ ਹੁਣ ਕੋਈ ਇਹਦੇ ਤੇ ਇਤਰਾਜ ਨਾ ਕਰੇ ਪਰ ਉਦਾਂ
2: ਪਰ ਉਹੀ ਡਿਮਾਂਡ ਸਪਲਾਈ ਦੀ ਗੱਲ ਆ
0: ਸਪਲਾਈ ਜਦੋਂ ਚੀਜ਼ ਜਿਹੜੀ ਵੱਧ ਹੁੰਦੀ ਆ
2: ਸਪਲਾਈ ਆ ਉਹਨਾਂ ਘੱਟ ਰੇਟ
0: ਕੱਦੂ ਹੀ ਲਾ ਲਓ ਤੁਸੀਂ ਯਾਰ ਹੁਣ ਗਰਮੀਆਂ ਵਾ ਤੇ ਅੱਜ ਜਦੋਂ ਹੁਣ ਗਾਂ ਨਵੇਂ ਨਵੇਂ ਲੱਥਣੇ ਉਦੋਂ ਪਰਿਵਾਰ ਨੇ ਕਹਿਣਾ ਵਾਹ ਘਰ ਦੇ ਬਣੇ ਉਹ ਯਾਰ ਨਰੋਏ ਓ ਹੋ ਹੋ ਸਵਾਦ ਹੀ ਵੱਖਰਾ ਓਏ
2: ਕੌਣ ਹੈ ਇਹ ਲੋਕ
0: ਉਹ ਸਵਾਦ ਹੀ ਵੱਖਰਾ ਚੀਜ਼ ਹੀ ਵੱਖਰੀ ਹੈ ਨਾ ਉਹ ਕਮਾਲ ਕੱਲ ਫੇਰ ਬਣਾਇਓ ਹੈ ਪਰਸੋਂ ਦਾਲ ਚ ਪਾਇਓ ਹੈ ਓਏ ਇਹਦੇ ਕੋਫਤੇ ਕਿਤੇ ਬਣਨਾ ਹੋਏ ਓਏ ਕੱਦੂ ਆ ਤੁਸੀਂ ਮਹੀਨੇ ਕੁ ਬਾਅਦ ਦੋ ਮਹੀਨੇ ਬਾਅਦ ਮੁੜ ਕੇ ਗਾਲਾਂ ਕੱਢਣ ਦੇ ਯਾਰ ਗੁਆਂਢੀਆਂ ਨੂੰ ਦੇ ਦਿਓ ਕਿਤੇ ਦਫ਼ਾ ਕਰੋ ਇਹਨੂੰ ਹੈ ਨਾ ਉਹੀ ਕੱਦੂ ਆ ਹੋਰ ਮਹੀਨਾ ਲੰਘਦਾ ਗਵਾਂਢੀ ਵੀ ਗਾਲਾਂ ਕੱਢ ਰਹੇ ਹੁੰਦੇ
2: ਹਟਦੇ ਨਹੀਂ
0: ਗੁਆਂਢ ਤੋਂ ਗਾਂ ਅਗਲੇ ਗੁਆਂਢ ਤੱਕ ਪਹੁੰਚ ਜਾਂਦੀ ਹੈ ਗੱਲ ਗੱਲ ਆ ਵੀ ਜਦੋਂ ਚੀਜ਼ ਵੱਧ ਜਾਂਦੀ ਖੈਰ ਕੱਦੂ ਦਾ ਤੇ ਭੰਗੜੇ ਦਾ ਕੋਈ ਵਾਹ ਵਾਸਤਾ ਨਹੀਂ ਹੋਊਗਾ ਜਸਟ ਵੈਸੇ ਐਗਜ਼ਾਮਪਲ ਆ ਸੋ ਅੱਜ ਦੀ ਜਿਹੜਾ ਆਪਾਂ ਵਿਸ਼ਾ ਕਰਨਾ ਵਾ ਬਹੁਤ ਇੰਪੋਰਟੈਂਟ ਆ
2: ਜੀ
0: ਤੇ ਸਾਰੇ ਜਾਣੇ ਉਹਦੇ ਵੱਲ ਧਿਆਨ ਦੇਣ ਤੇ ਸਾਰੇ ਜਾਣਿਆਂ ਨੂੰ ਉਹਦੇ ਬਾਰੇ ਬਹੁਤ ਨੌਲੇਜ ਹੋਊਗੀ ਵੀ ਤੇ ਉਹਦੇ ਵਿੱਚ ਤੁਸੀਂ ਵੀ ਇਜ਼ਾਫਾ ਕਰਿਓ ਜਿੱਦਾਂ ਦਾ ਵੀ ਐਕਸਪੀਰੀਅੰਸ ਆ ਗੱਲ ਕਰਾਂਗੇ ਆਪਾਂ ਡਰਿੰਕ ਡਰਾਈਵਿੰਗ ਦੇ ਕਿਸੇ ਦੂਸਰੇ ਦੀ ਹੈਲਪ ਕਰਦੇ ਕਿਉਂਕਿ ਇਹ ਓਦਾਂ ਦਾ ਮੰਤਰ ਆ ਜਿਹੜਾ ਓਦਾਂ ਦਾ ਸੋਰੀ ਓਦਾਂ ਦਾ ਇਹ ਕਾਰਨਾਮਾ ਆ ਜਿਹੜਾ ਬੜੀ ਵਾਰ ਬੰਦਾ ਇਹ ਸੋਚਦਾ ਵੀ ਮੈਨੂੰ ਹੋ ਗਏ 5 ਸਾਲ ਮੈਨੂੰ 10 ਸਾਲ ਹੋ ਗਏ ਆਸਟ੍ਰੇਲੀਆ 'ਚ ਕਮਾਲ ਹੈ ਮਤਲਬ ਪਰ ਜਿੱਦਣ ਤੁਸੀਂ ਫੜੇ ਗਏ
2: ਫਿਰ ਫੜੇ
0: ਜਿੱਦਣ ਤੁਹਾਡੀ ਚੋਰੀ ਫੜੀ ਗਈ ਉੱਦਣ ਤੁਸੀਂ ਚੋਰ ਹੋ ਜਿੱਦਣ ਤੁਸੀਂ ਕਾਬੂ ਆ ਗਏ
2: ਉੱਦਣ ਆ ਗਏ
0: ਚੱਲੀ ਗਿਆ ਤਾਂ ਚੱਲੀ ਗਿਆ ਸੋ ਇਹ ਸਾਡੇ ਲਈ ਜਾਣ ਲੈਣਾ ਬਹੁਤ ਜ਼ਰੂਰੀ ਆ ਕਿ ਇਹ ਕਿੰਨਾ ਕੁ ਸੀਰੀਅਸ ਹੈ ਕੰਮ ਕਿੰਨੇ ਕੁ ਖਮਿਆਜ਼ੇ ਸਾਨੂੰ ਭੁਗਤਣੇ ਪੈਂਦੇ ਆ ਸੋ ਡਰਿੰਕ ਡਰਾਈਵਿੰਗ ਬਾਰੇ ਤੁਸੀਂ ਕੀ ਜਾਣਦੇ ਹੋ ਕੀ ਤੁਸੀਂ ਸੁਣਿਆ ਵਾ ਕੀ ਤੁਹਾਡੀਆਂ ਮਿਥਸ ਨੇ ਅੱਜ ਆਪਾਂ ਗੱਲ ਇਸ ਕਰਕੇ ਵੀ ਕਰ ਰਹੇ ਹਾਂ ਕਿਉਂਕਿ ਅੱਜ ਦੇ ਦਿਨ ਪਹਿਲਾ ਫਾਈਨ ਹੋਇਆ ਹੈ
2: ਯੈਸ ਅੱਜ ਦੇ ਦਿਨ 10 ਸਤੰਬਰ ਨੂੰ 10 ਸਤੰਬਰ 1897 ਨੂੰ ਸਭ ਤੋਂ ਪਹਿਲਾਂ ਡਰਿੰਕ ਐਂਡ ਡਰਾਈਵਿੰਗ ਫਾਈਨ ਹੋਇਆ ਇੱਕ ਇਲੈਕਟ੍ਰਿਕ ਵਹੀਕਲਸ ਆਏ ਸੀਗੇ ਇਲੈਕਟ੍ਰਿਕ ਕੈਬ ਫੈਸਿਲਿਟੀ ਆਈ ਸੀਗੀ ਨਾਮ ਰੱਖਿਆ ਸੀਗਾ ਜੀ ਉਹਦਾ ਹਮਿੰਗ ਬਰਡ ਅਤੇ ਉਹਦਾ ਇੱਕ ਡਰਾਈਵਰ ਸੀਗਾ ਨਾਮ ਸੀਗਾ ਜਾਰਜ ਸਮਿਥ ਰਹਿੰਦੀ ਦੁਨੀਆਂ ਤੱਕ ਨਾ ਰਹੇਗਾ ਜਾਰਜ ਸਮਿਥ ਭਰਾ ਦਾ ਕਿਉਂਕਿ ਉਹਨਾਂ ਨੇ ਕਿਹਾ ਬਈ ਦਿਹਾੜੀ ਲੱਗ ਗਈ ਬਹੁਤ ਵਧੀਆ ਆਈ ਐਮ ਫੀਲਿੰਗ ਵੈਰੀ ਵੈਲ ਅਤੇ 3-4 ਪੁਆਇੰਟ ਮਾਰਦੇ ਆ ਬੀਅਰ ਦੇ ਅਤੇ ਉਹ ਉਹਨਾਂ ਨੇ ਠੰਡੀ ਠੰਡੀ ਬੀਅਰ ਪੀਤੀ ਆ
0: ਉੱਧਰੋਂ ਜੋਬ ਆ ਗਈ
2: ਉਹਨਾਂ ਇੱਕ ਗੱਡੀ ਕੀਤੀ ਸਟਾਰਟ ਕੀਤੀ ਅਤੇ ਨਾਲ ਹੀ ਲਿਆ ਕੇ ਮਾਰੀ ਸਾਹਮਣੇ ਵਾਲੇ ਪੋਲ 'ਚ ਥੜਾਮ ਅਤੇ ਪੁਲਿਸ ਆਈ ਹੈ ਅਤੇ ਪੁਲਿਸ ਨੇ ਜਦੋਂ ਵੇਖਿਆ ਕਿ ਉਹ ਇੰਨਾ ਜ਼ਿਆਦਾ ਇੰਟੋਕਸੀਕੇਟਡ ਸੀਗਾ ਕਿ ਉਹ ਉੱਠ ਵੀ ਨਹੀਂ ਪਾ ਰਿਹਾ ਸੀਗਾ ਸੋ ਅਲਟੀਮੇਟਲੀ ਸਭ ਤੋਂ ਪਹਿਲਾਂ ਡਰਿੰਕ ਡਰਾਈਵਿੰਗ ਜਿਹੜਾ ਚਲਾਨ ਆ ਉਹ ਸਾਡੇ ਵੀਰ ਜਾਰਜ ਸਮਿਥ ਨੂੰ ਮਿਲਿਆ ਕਿ ਬਈ ਆਹ ਸਾਂਭੋ ਇੰਜੋਏ ਯੋਰ ਲਾਈਫ ਵਿਦ ਦਿਸ ਅਤੇ ਉਸ ਤੋਂ ਬਾਅਦ ਇਹ ਇੱਕ ਨੇਮ ਹੀ ਬਣ ਗਿਆ ਅਤੇ ਹਰ ਕੰਟਰੀ ਦੇ ਅੰਦਰ ਅਡੋਪਟ ਹੋਣਾ ਸ਼ੁਰੂ ਹੋ ਗਿਆ ਜਾਂ ਫਿਰ ਤੁਸੀਂ ਇਹ ਕਹਿ ਲਓ ਲੋਕਾਂ ਦੀ ਅੱਖ ਖੁੱਲ੍ਹ ਗਈ ਕਿ ਯਾਰ ਐਲਕੋਹਲ ਪੀ ਕੇ ਹੈ ਅਤੇ ਗਲਤ ਡਰਾਈਵ ਨਹੀਂ ਕਰਨਾ ਚਾਹੀਦਾ ਮੈਨੂੰ ਲੱਗਦਾ ਜਿਹੜੇ ਜਿੰਨੇ ਵੀ ਰੂਲਸ ਹੁੰਦੇ ਆ ਨਾ ਜਦੋਂ ਵੀ ਆਉਂਦੇ ਆ ਉਹ ਬੇਸਿਕਲੀ ਬੜੀ ਨਾ ਐਫੀਮੀਨੇਟ ਬੜੀ ਫੈਮਨਿਸਟਿਕ ਜਿਹੀ ਚੀਜ਼ ਆ ਰੂਲ ਕ੍ਰੀਏਟ ਕਰਨਾ ਕਿ ਰੋਕਥਾਮ ਲਾਣੀ ਆਦਮੀ ਪਿੱਤਰ ਸੱਤਾ ਪੇਟਰੀਆਰਕੀ ਤਾਂ ਸਭ ਕਰਦੀ ਰਹਿੰਦੀ ਆ ਸਾਰੇ ਹੀ ਪੀ ਰਹੇ ਆ ਉਹ ਕਹਿੰਦੇ ਕੁਛ ਨਹੀਂ ਹੁੰਦਾ ਜਦ ਤੱਕ ਕੋਈ ਕਾਂਡ ਨਾ ਹੋਵੇ ਤਦ ਤੱਕ ਰੂਲ ਨਹੀਂ ਬਣ ਕੇ ਆਉਂਦਾ ਕਿ ਓਏ ਗਲਤ ਕਰਦੇ ਪਏ
0: ਇੱਦਾਂ ਹੀ ਆ
2: ਉਹ ਪਹਿਲਾਂ ਇੱਕ ਟਾਈਮ ਤਾਂ ਕਹਿੰਦੇ ਕਿ ਏਅਰਪਲੇਨ 'ਚ ਲੋਕੀ ਸਮੋਕ ਕਰ ਲੈਂਦੇ ਸੀਗੇ
0: ਜੀ
2: ਹਨਾ ਤੇ ਹੁਣ ਤੇ ਏਅਰਪੋਰਟ ਤੋਂ ਵੀ ਕਹਿੰਦੇ ਕਿ ਹਨਾ ਐਂਟਰ ਕੀਤਾ ਹੀ ਤਾਂ ਸਾਰਾ ਨੋ ਸਮੋਕਿੰਗ ਏਰੀਆ ਕਿ ਇਟਸ ਅ ਹੈਜ਼ਰਡ ਐਂਡ ਵਾਟ ਐਵਰ ਆਈ ਡੋਂਟ ਨੋ ਹਾਊ ਵਾਟ ਇਜ਼ ਇਟ ਐਂਡ ਵਾਈ ਇਜ਼ ਇਟ ਪਰ ਗੱਲ ਇਹੀ ਹੈ ਕਿ ਰੂਲਸ ਬਣਦੇ ਤਾਂ ਆਦੀ ਹੈ ਜਦ ਤੱਕ ਕੋਈ ਕਾਂਡ ਨਾ ਹੋਵੇ
0: ਸੋ ਕੁੱਲ ਮਿਲਾ ਕੇ 130 ਸਾਲ ਪੁਰਾਣਾ ਇਹ ਵਾਕਿਆ ਵਾ ਜਿਸ ਤੋਂ ਬਾਅਦ ਫਿਰ ਹੌਲੀ ਹੌਲੀ ਸਾਰੀ ਦੁਨੀਆਂ ਦੇ ਵਿੱਚ ਇੰਗਲੈਂਡ ਤੋਂ ਬਾਅਦ ਸਾਰੀ ਦੁਨੀਆ ਦੇ ਵਿੱਚ ਇਹ ਤੈਅ ਕਰ ਲਿਆ ਗਿਆ ਵੀ ਨਹੀਂ ਯਾਰ ਸ਼ਰਾਬ ਪੀ ਕੇ ਗੱਡੀ ਨਹੀਂ ਚਲਾਉਣੀ ਚਾਹੀਦੀ। ਇਹ ਨਹੀਂ ਵੀ ਉਸ ਤੋਂ ਪਹਿਲਾਂ ਨਹੀਂ ਸੀ, ਉਸ ਤੋਂ ਪਹਿਲਾਂ ਕਹਿੰਦੇ ਜਿਹੜੇ ਟਾਂਗੇ ਟੂੰਗੇ ਵੀ ਚਲਾਉਂਦੇ ਸੀ ਨਾ ਉਹ ਚੱਲਦੇ ਸੀ ਉੱਥੇ ਇੰਗਲੈਂਡ 'ਚ ਵੀ, ਅਤੇ ਉਹਨਾਂ ਦੇ ਉੱਤੇ ਵੀ ਜਿਹੜੇ ਰੂਲ ਸੀਗੇ ਬੇਸਿਕਲੀ ਆਹ ਜਿਹੜੀ ਸਜ਼ਾ ਸੀ ਮੇਰੇ ਖਿਆਲ 20 ਸ਼ਿਲੌਂਗ ਦੀ ਸਜ਼ਾ ਹੋਈ
2: ਹੈ
0: ਨਾ, ਅਤੇ ਉਹ ਜਿਹੜੇ ਸੀ ਲਗਭਗ ਕਹਿ ਲਓ ਇੱਕ ਹਫ਼ਤੇ ਦੀ ਕਮਾਈ ਸੀ ਉਹਦੀ ਬੰਦੇ ਦੀ ਉਸ ਸਮੇਂ ਦੇ ਹਿਸਾਬ ਨਾਲ, ਇੱਕ ਪਾਉਂਡ ਬਣ ਗਿਆ, ਇੱਕ ਪਾਉਂਡ ਜਿਹੜੀ ਵੀ ਇੱਕ ਹਫ਼ਤੇ ਦੀ ਕਮਾਈ ਸੀ। ਇੰਨੀ ਕੁ ਜੱਜ ਨੇ ਸਜ਼ਾ ਦਿੱਤੀ ਅਤੇ ਉਹ ਇਸ ਵਿਹਾਵ ਦੇ ਉੱਤੇ, ਕਿਉਂਕਿ ਉਹਨੇ ਆਪ ਕਬੂਲ ਕਰ ਲਿਆ ਵੀ ਆਹ ਹੋਇਆ ਪੀਤੀ, ਮੁੱਕਰਦਾ ਵੀ ਕਿੱਦਾਂ ਚਲੋ, ਕਿਉਂਕਿ ਉਦੋਂ ਕੋਈ ਮਸ਼ੀਨਾਂ ਨਹੀਂ ਸੀ, ਚੈੱਕ ਕਰਨ ਵਾਲਾ ਨਹੀਂ ਸੀ, ਬੂਜ਼ ਟੈਸਟ ਨਹੀਂ, ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਉੱਤੇ ਧਾਰਾ ਜਿਹੜੀ ਆ ਜਾਂ ਜਿਹੜੀ ਸੁਣਵਾਈ ਆ ਉਹ ਜਿਹੜੇ ਟਾਂਗਿਆਂ ਟੂੰਗਿਆਂ ਵਾਲੇ ਜਿਹੜੇ ਰੂਲ ਰੈਗੂਲੇਸ਼ਨ ਸੀ ਉਹਨਾਂ ਦੇ ਹਿਸਾਬ ਦੇ ਨਾਲ ਹੋਈ, ਕਿਉਂਕਿ ਉਦੋਂ ਕੋਈ ਹੈ ਹੀ ਨਹੀਂ ਕੋਈ, ਹੈ ਨਾ। ਅਤੇ ਆਹ ਜਿਹੜੀਆਂ ਹਮਿੰਗ ਜਿਹੜਾ ਕਿਹਾ ਜਾਂਦਾ ਕਹਿੰਦੇ ਕੋਈ ਇਸ ਕਰਕੇ ਕਿਉਂਕਿ ਇਲੈਕਟ੍ਰੋਨਿਕ ਜਿਹੜੀਆਂ ਉਦੋਂ ਗੱਡੀਆਂ ਜਿਹੀਆਂ ਟੈਕਸੀਆਂ ਕੱਢੀਆਂ ਗਈਆਂ ਸੀ ਉਹ ਉਹਨਾਂ ਦੀ ਆਵਾਜ਼ ਬਹੁਤ ਘੱਟ ਸੀ ਅਤੇ ਲੋਕ ਕਹਿੰਦੇ ਸੀ ਲੋਕ ਫਿਰ ਤਾਂ ਕਰਕੇ ਉਹਨੂੰ
2: ਹਮਿੰਗ ਬਰਡ
0: ਹਮਿੰਗ ਬਰਡ ਕਹਿਣ ਲੱਗ ਪਏ। ਸੋ ਇਹ ਅੱਜ ਦੇ ਦਿਨ ਵਾਪਰਿਆ ਸੀ 10 ਸਤੰਬਰ ਨੂੰ, ਸੋ ਇਸ ਕਰਕੇ ਅੱਜ ਦੇ ਦਿਨ ਤੋਂ ਆਪਾਂ ਇਹ ਸੋਚਿਆ ਵੀ ਇਸੇ ਵਿਸ਼ੇ ਦੇ ਉੱਤੇ
2: ਗੱਲ ਕੀਤੀ
0: ਕਿਉਂ ਨਾ ਗੱਲ ਕੀਤੀ ਜਾਵੇ। ਸੋ ਅੱਜ ਆਪਾਂ ਇਸੇ ਕਰਕੇ ਇਸੇ ਵਿਸ਼ੇ ਦੇ ਉੱਤੇ ਆਪਾਂ ਗੱਲ ਕਰਾਂਗੇ। ਸੋ ਅੱਜ ਭਾਵੇਂ ਆਪਾਂ 2026 ਦੇ ਵਿੱਚ ਹਾਂ, ਅੱਜ ਭਾਵੇਂ 3600 ਸਾਡੇ ਕੋਲ ਨਵੀਆਂ ਤਕਨੀਕਾਂ ਆ ਗਈਆਂ ਵਾ, ਨਸ਼ਾ ਕਰਕੇ ਗੱਡੀ ਚਲਾਉਣ ਦੀ ਇਹ ਜਿਹੜੀ ਕਹਾਣੀ ਆ ਇਹ ਫਿਲਹਾਲ ਮਤਲਬ ਉਦੋਂ ਤੱਕ ਰਹੂਗੀ ਜਦੋਂ ਤੱਕ ਗੱਡੀ ਆ, ਅਤੇ ਆਪਾਂ ਇਹੋ ਹੀ ਕਹਾਂਗੇ ਵੀ ਗੱਡੀ ਪੀ ਕੇ ਕਦੀ ਨਾ ਚਲਾਈ ਜਾਵੇ, ਬੜੇ ਖਮਿਆਜ਼ੇ ਭੁਗਤਣੇ ਪੈਂਦੇ, ਕੀ ਭੁਗਤਣੇ ਪੈਂਦੇ ਇਹ ਵੀ ਆਪਾਂ ਸਾਂਝ ਪਾਵਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ, ਹੈ ਨਾ। ਇੰਡੀਆ ਦੀ ਕੋਈ ਕਹਾਣੀ ਤੁਹਾਨੂੰ ਯਾਦ ਹੋਵੇ, ਇੱਥੋਂ ਦੀ ਕੋਈ ਯਾਦ ਹੋਵੇ, ਹੈ ਨਾ, ਜਾਂ ਕਿਤੇ ਵੀ ਕੋਈ ਸੁਣੀ ਹੋਵੇ, ਸੋ ਉਹ ਸਾਰੀਆਂ ਚੀਜ਼ਾਂ ਤੁਹਾਡੀਆਂ ਵੀ ਸਾਂਝੀਆਂ ਕਰਨੀਆਂ ਬਣਦੀਆਂ, ਇੱਕ ਤਾਂ ਚਲੋ ਜਾਣਕਾਰੀ ਹੋ ਜੂਗੀ, ਹਾਸਾ ਠੱਠਾ ਹੋ ਜੂਗਾ, ਅਤੇ ਦੂਸਰਾ ਆਪਾਂ ਸਿੱਖ ਲਾਂਗੇ ਕੁਛ।
2: ਹਾਂ ਇਹ ਵੀ ਜ਼ਰੂਰੀ ਹੈ,
0: ਠੀਕ ਆ, ਕੁਛ ਸਿੱਖਣਾ ਹੋਵੇ। ਹਾਂ ਆਪਾਂ ਨਾਲੇ ਪੁੱਛ ਲਾਂਗੇ ਆਪਾਂ ਵੀ ਆਰ ਯੂ ਓਕੇ, ਜਿੱਦਾਂ ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਨੇ ਕਿ ਆਰ ਯੂ ਓਕੇ।
2: ਹਾਂ ਥੈਂਕ ਯੂ ਗੁਰਸੇਵਕ ਜੀ,
0: ਥੈਂਕ ਯੂ ਗੁਰਸੇਵਕ ਜੀ, ਥੈਂਕ ਯੂ। ਅਤੇ ਅੰਮ੍ਰਿਤ ਭੈਣ ਜੀ ਵੀ ਕਹਿੰਦੇ ਨੇ ਕਿ ਆਰ ਯੂ ਓਕੇ।
2: ਹਾਂਜੀ, ਨਹੀਂ ਮਤਲਬ ਇੱਦਾਂ ਨਹੀਂ ਸੀਗਾ ਕਿ ਬਸ ਉਹੀ ਗਾਂ ਸਾਨੂੰ ਬੋਲ ਦੇਣਾ, ਤੁਸੀਂ ਆਪਣੇ ਵੱਲੋਂ ਸੈਂਟੈਂਸ ਬਣਾ ਕੇ ਭੇਜੋ, ਇੱਦਾਂ ਥੋੜ੍ਹੀ ਆ।
0: ਹਾਂ ਉਹ ਗੱਲ ਸਹੀ ਹੈ,
2: ਫਾਹ ਵੱਡਣ ਵਾਲੀ ਗੱਲ ਹੀ ਹੋ ਗਈ।
0: ਨਹੀਂ ਅੱਜ ਤਾਂ ਬਲਜੀਤ ਕੌਰ ਜੀ ਨੇ ਭੇਜਿਆ ਵਾ, ਕਹਿੰਦੇ ਸਤਿ ਸ਼੍ਰੀ ਅਕਾਲ ਵੀਰ ਜੀ, ਕ੍ਰਿਸ਼ਨਾ ਜੀ, ਹਾਓ ਆਰ ਯੂ ਐਵਰੀਵਨ, ਆਰ ਯੂ ਓਕੇ। ਚਲੋ ਇਹਨਾਂ ਕੁਛ ਤਾਂ ਐਡ ਕੀਤਾ ਨਾਲ,
2: ਥੈਂਕ ਯੂ ਸੋ ਮਚ,
0: ਇਹਨਾਂ ਨੇ ਕੁਛ ਨਾ ਕੁਛ ਐਡ ਕੀਤਾ ਜ਼ਰੂਰ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ, ਧੰਨਵਾਦ ਤੁਹਾਡਾ। ਅਤੇ ਹਾਂਜੀ ਇਹ ਵੀ ਕਹਿੰਦੇ ਨੇ ਕਿ ਆਰ ਯੂ ਓਕੇ, ਹਾਂਜੀ ਵੀ ਆਰ ਓਕੇ ਜੀ, ਥੈਂਕ ਯੂ। ਹੁਣ ਆਪਾਂ ਇਹ ਜਿੱਦਾਂ ਕ੍ਰਿਸ਼ਨਾ ਜੀ ਨੇ ਕਿਹਾ ਥੋੜ੍ਹਾ ਜਿਹਾ ਕ੍ਰੀਏਟੀਵਿਟੀ ਕਰੋ ਨਾਲ, ਕਿਉਂਕਿ ਆਪਾਂ ਇੱਦਾਂ ਹੀ ਵਾਰ ਵਾਰ ਪੜ੍ਹੀ ਜਾਵਾਂਗੇ ਅਤੇ ਉਹ ਵੀ ਬੋਰ ਲੱਗਦਾ ਹੈ ਨਾ, ਜਦੋਂ ਬੰਦੇ ਨੂੰ ਵਾਰ ਵਾਰ ਪੁੱਛੀ ਜਾਓ ਨਾ ਯਾਰ ਕੀ ਹਾਲ ਹੀ ਤੇਰਾ, ਫਿਰ ਦੂਜਾ ਕੀ ਹਾਲ ਹੀ ਤੇਰਾ, ਫਿਰ ਉਹ ਸਗੋਂ ਕਲਪ ਜਾਂਦਾ ਪਹਿਲਾਂ ਠੀਕ ਹੀ ਹੁਣ ਮੈਂ ਖਿੱਚ ਗਿਆ,
2: ਬੰਦਾ ਕਲਪ ਜਾਂਦਾ, ਬੰਦਾ ਕਹਿੰਦਾ ਯਾਰ ਲੋਕਾਂ ਨਾਲ ਬੈਠਣਾ, ਫਿਰ ਬੰਦਾ 2 ਬੀਅਰਾਂ ਪੀਂਦਾ ਫਿਰ ਕਾਰ ਚਲਾਉਂਦਾ, ਸੋ ਤੁਸੀਂ ਉਹ ਕੰਮ ਨਹੀਂ ਕਰਨਾ, ਠੀਕ ਹੈ ਇਹ ਕੰਮ ਨਾ ਕਰੋ, ਠੀਕ ਹੈ। ਬਾਕੀ ਆਰ ਯੂ ਓਕੇ ਦੇ ਅੰਦਰ ਇੱਕ ਹੋਰ ਚੀਜ਼ ਐਡ ਹੋ ਜਾਏਗੀ, ਜਿਹੜੇ ਬਹੁਤ ਲੋਕ ਫੈਨ ਨੇ ਐਪਲ ਦੇ, ਅਤੇ ਬਈ ਕੱਲ੍ਹ ਤੁਹਾਡੇ ਨਵੇਂ ਨਵੇਂ ਜਿਹੜੇ ਆਈਫੋਨ ਨੇ ਉਹ ਰਿਲੀਜ਼ ਹੋ ਚੁੱਕੇ ਆ ਜੀ। ਜੀ ਹਾਂ, ਆਈਫੋਨ 18 ਪ੍ਰੋ ਮੈਕਸ, ਨਹੀਂ ਐਕਚੁਲੀ 18 ਨਹੀਂ ਹੋਇਆ, ਆਈਫੋਨ 18 ਪ੍ਰੋ ਅਤੇ ਪ੍ਰੋ ਮੈਕਸ ਕੀਤਾ ਸਿਰਫ ਇਹਨਾਂ ਨੇ, ਅਤੇ ਇੱਕ ਆਈਫੋਨ ਡਿਓ ਵੀ ਆ ਗਿਆ, ਸੋ ਬੇਸਿਕਲੀ ਫੋਲਡੇਬਲ ਆਈਫੋਨ ਵੀ ਹੁਣ ਰਿਲੀਜ਼ ਹੋ ਚੁੱਕਾ ਜੀ। ਵਧਾਈਆਂ ਜਿਹੜੇ ਬਹੁਤ ਜ਼ਿਆਦਾ ਟਾਈਮ ਤੋਂ ਵੇਟ ਕਰ,
0: ਜੋੜ ਕੇ ਅਲਮਾਰੀ ਚ ਰੱਖ ਸਕਦੇ
2: ਸੰਦੂਕੜੀ ਦੇ ਅੰਦਰ ਰੱਖ ਲਓ, ਸਰਦੀਆਂ ਦਾ ਟਾਈਮ ਕੱਢਿਓ ਜੀ, ਕਿਹੜੀ ਬਾਲਸ ਹੁੰਦੀ, ਨੈਥਲੀਨ ਬਾਲਸ ਆਸੇ ਪਾਸੇ ਰੱਖ ਦਿਓ, ਐਵੇਂ ਹੈ ਨਾ ਕੁਛ ਉਹ ਲੱਗਣ ਨਾ ਉਹਨਾਂ ਨੂੰ, ਕਿ ਕਿਹੜੇ ਹੁੰਦੇ ਤਿਮਕ ਤੁਮਕ ਜੇ, ਵਾਟ ਐਵਰ ਇਟ ਇਜ਼ ਕਾਲਡ,
0: ਸਲਾਬਾ ਨਾ ਹੋਵੇ,
2: ਸਲਾਬਾ ਨਾ ਹੋਵੇ, ਪਲੀਜ਼ ਉਹਦਾ ਧਿਆਨ ਰੱਖਿਓ
0: ਨਾਲ, ਉਹਦੇ ਇੱਕ ਗੋਲੀ ਰਾ ਪਰਨੈਲ ਦੀ ਗੋਲੀ ਰਾ ਉਹਦੇ ਨਾਲ।
2: ਜੀ ਜੀ ਬਿਲਕੁਲ, ਇਹ ਹੋਇਆ ਜੀ।
0: ਕੀ ਖਾਸੀਅਤ ਇਹਦੀ?
2: ਖਾਸੀਅਤ ਇਹ ਹੈ ਜੀ ਕਿ ਮੇਨ ਖਾਸੀਅਤ ਆਪਾਂ ਪਿਛਲੇ ਹਫ਼ਤੇ ਵੀ ਥੋੜ੍ਹੇ ਡਿਸਕਸ ਕੀਤੀ ਸੀ ਕਿ ਲੀਡਰਸ਼ਿਪ ਚੇਂਜ ਹੋਇਆ, 15 ਸਾਲ ਬਾਅਦ ਟਿਮ ਕੁੱਕ ਚੇਂਜ ਹੋ ਚੁੱਕੇ ਨੇ ਹੁਣ CEO, ਹੁਣ 15 ਸਾਲ ਬਾਅਦ ਲੀਡਰਸ਼ਿਪ ਚੇਂਜ ਹੈ। ਜੌਨ ਟਰਨਸ ਨਾਮ ਦਾ ਇੱਕ ਬਹੁਤ ਪੁਰਾਣਾ ਇੰਪਲੋਈ ਹੈ, 2001 ਸਾਲ ਤੋਂ ਜੁੜਿਆ ਹੋਇਆ ਐਪਲ ਦੇ ਨਾਲ, ਅਤੇ ਹੁਣ ਉਹ CEO ਹੈ। ਕਹਿੰਦੇ ਕਿ ਆਉਣ ਵਾਲੇ ਟਾਈਮ 'ਚ ਜੋ ਇਸ਼ੂਜ਼ ਆਉਂਦੇ ਸੀਗੇ ਆਈਫੋਨ ਦੇ ਹਾਰਡਵੇਅਰ ਰਿਲੇਟਡ ਅਤੇ AI ਰਿਲੇਟਡ, ਉਹ ਦੋਨਾਂ ਦੇ ਉੱਪਰ ਕੰਮ ਕਰਨ ਲਈ ਜੌਨ ਟਰਨਸ ਨੂੰ ਇਹਨਾਂ ਨੇ ਹੁਣ ਪ੍ਰਮੋਸ਼ਨ ਦਿੱਤੀ ਹੈ, ਟਿਮ ਕੁੱਕ ਨੂੰ ਪਰੇ ਕੀਤਾ, ਕਿਉਂਕਿ ਟਿਮ ਕੁੱਕ AI ਉੱਪਰ ਖਰਚਾ ਨਹੀਂ ਕਰ ਰਿਹਾ ਸੀਗਾ। ਜਸਟ ਟੂ ਗਿਵ ਯੂ ਐਨ ਐਗਜ਼ਾਮਪਲ, ਬਾਕੀ ਸਾਰੀ ਕੰਪਨੀਆਂ ਜੋ ਐਪਲ ਦੇ ਬਰਾਬਰ ਦੀਆਂ ਵੀ ਨਹੀਂ, ਕਿਉਂਕਿ ਐਪਲ ਸੈਕਿੰਡ ਲਾਰਜੈਸਟ ਕੰਪਨੀ ਹੈ ਨਾ, ਸੋ ਗੂਗਲ ਹੋ ਗਿਆ ਹੈ ਨਾ, ਚੈਟ GPT ਵਗੈਰਾ ਹੋ ਗਏ, ਇਹ ਕੁਛ 225 ਤੋਂ 200 ਬਿਲੀਅਨ ਡਾਲਰ ਖਰਚ ਕਰ ਰਹੇ ਹਰ ਸਾਲ AI ਆਪਣਾ ਬੈਟਰ ਕਰਨ ਲਈ, ਅਤੇ ਐਪਲ ਨੇ ਸਿਰਫ 13 ਬਿਲੀਅਨ
1: ਕੀਤਾ ਖਰਚ 13 billion ਇਜ਼ ਅ ਹਿਊਜ ਅਮਾਊਂਟ ਬਟ ਇਨ ਕੰਪੈਰੀਜ਼ਨ ਟੂ ਦੈਟ ਬਹੁਤ ਘੱਟ ਆ ਸੋ ਇੱਕ ਉਹਦੇ ਕਰਕੇ ਐਂਡ ਜੋਨ ਟਰਨਸ ਨੇ 2001 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਮੈਕ ਬੁੱਕ ਆਏ ਆ ਤੁਹਾਡੇ ਆਈਪੈਡ ਆਏ ਆ ਆਈਫੋਨਸ ਆਏ ਆ ਉਹਨਾਂ ਦਾ ਹਾਰਡਵੇਅਰ ਦੇ ਉੱਪਰ ਕੰਮ ਕੀਤਾ ਉਹਨੇ ਫਸਟ ਹੈਂਡ
0: ਓਕੇ
1: ਸੋ ਇਹ ਹੁਣ ਮੈਨੂੰ ਸ਼ੋਰਿਟੀ ਨਹੀਂ ਹੈ ਪਰ ਕਿਹਾ ਜਾ ਰਿਹਾ ਕਿ ਹੁਣ ਚਾਰਜਰ ਜਿਸ ਤਰ੍ਹਾਂ ਪਹਿਲੇ ਨਹੀਂ ਮਿਲਦਾ ਸੀਗਾ ਹੁਣ ਤੋਂ ਆਈਫੋਨ ਦੇ ਅੰਦਰ ਚਾਰਜਰ ਐਡ ਕਰ ਰਹੇ ਨੇ
0: ਅੱਛਾ ਕਰ ਰਹੇ ਨੇ
1: ਹਾਂਜੀ ਤੇ ਜਿਹੜਾ 18 Pro ਹੈ 18 Pro ਮੈਕਸ ਹੈ ਉਹਦੇ ਅੰਦਰ ਬਸ ਕਲਰ ਹੀ ਵੱਖਰੇ ਆਏ ਆ 17 ਦੇ ਹਿਸਾਬ ਨਾਲ ਸੋ ਇਫ ਯੂ ਵਾਂਟ ਟੂ ਬਾਏ 17 ਕਰ ਲਓ ਪਰ ਪ੍ਰਾਈਜ਼ ਹਾਈਕ ਹੋ ਗਿਆ ਹੁਣ
0: ਓਕੇ
1: ਹਾਂ ਸਾਰਿਆਂ ਦੇ ਪ੍ਰਾਈਜ਼ ਹਾਈਕ ਹੋ ਗਿਆ ਤੇ ਜਿਹੜਾ ਆਈਫੋਨ ਡੂਓ ਹੈ ਜਿਹੜਾ ਦੋ ਹੀ ਕਲਰਸ ਦੇ ਅੰਦਰ ਆਇਆ ਬਲੈਕ ਐਂਡ ਵਾਈਟ ਉਹਦੀ ਖਾਸੀਅਤ ਉਹ ਇਹ ਕਹਿੰਦੇ ਨੇ ਕਿ ਸੈਮਸੰਗ ਦਾ ਹੀ ਹੈ ਮੇਨ ਜਿਹੜਾ ਫੋਲਡ ਉਹਦੇ ਮੁਕਾਬਲੇ ਸੋ ਉਹਨਾਂ ਨੇ ਤਰੀਕੇ ਜਿਹੇ ਨਾਲ ਇਹ ਕਿਹਾ ਕਿ ਬਾਕੀ ਜਿੰਨੇ ਵੀ ਫੋਲਡ ਵਾਲੇ ਫੋਨ ਆਏ ਹੋਏ ਨੇ ਉਹਨਾਂ ਤੋਂ ਬੈਟਰ ਸਾਡਾ ਫੋਨ ਇਸ ਕਰਕੇ ਹੈ ਕਿਉਂਕਿ ਇਹਦੇ 'ਚ ਕਰੀਜ਼ ਨਹੀਂ ਦਿਸੇਗੀ ਸੈਂਟਰ ਜਦੋਂ ਤੁਸੀਂ ਉਹਨੂੰ ਪ੍ਰੋਪਰਲੀ
0: ਖੋਲ
1: ਲਓਗੇ ਹਾਂ ਖੋਲਣ ਤੇ ਜਿਹੜਾ ਆਈਪੈਡ ਮਿੰਨੀ ਆਈਪੈਡ ਏਅਰ ਹੁੰਦਾ ਜਿਹੜਾ ਉਸ ਸਾਈਜ਼ ਦਾ ਓਪਨ ਹੋਏ ਤਾਂ ਹੋਏਗਾ ਤੇ ਕਲੋਜ਼ਡ ਚ 5.5 inch ਦੀ ਸਕਰੀਨ ਆ ਅਮਰੀਕੀ $1200 ਤੋਂ ਆਈਫੋਨ 18 Pro ਸ਼ੁਰੂ ਹੈ ਜੀ ਤੇ ਜਿਹੜਾ ਆਹ ਵਾਲਾ ਫੋਨ ਆ ਫੋਲਡੇਬਲ ਉਹ $2000 ਤੋਂ ਸ਼ੁਰੂ ਹੈ ਮਤਲਬ ਕਿ 256 GB ਵਾਲਾ ਤੁਹਾਨੂੰ ਕਿੰਨਾ ਕੁ ਹੋ ਗਿਆ 3000 ਦੇ ਲਾਗੇ ਪੈ ਗਿਆ ਇੱਥੇ ਆਸਟ੍ਰੇਲੀਅਨ
0: ਚਾਈਨਾ ਤੋਂ ਚੀਜ਼ ਮੰਗਾਉਣੀ ਹੋਵੇ ਤਾਂ ਉੱਥੇ ਵੇਖੀਦਾ ਵਾ ਵੀ ਇੰਨੇ US$
1: ਗੱਲ ਠੀਕ
0: ਉੱਥੇ ਕਈ ਵਾਰੀ ਭੁਲੇਖਾ ਖਾ ਜੀਦਾ ਵੀ ਯਾਰ ਇੰਨੇ ਕਿਦਾ ਵਾ ਓਕੇ
1: ਲੈਣੇ
0: ਬਾਅਦ ਚੋਂ ਇਨਵੋਇਸ ਭੇਜਦੇ ਕਹਿੰਦਾ ਨਹੀਂ ਯਾਰ ਅਸੀਂ ਨਹੀਂ ਲੈਣੀ
1: ਇਹ ਗੁਨਾ 1.6 ਕਿੱਦਾਂ ਹੋ ਗਈ
0: ਯਾਰ ਇਹ ਔਖਾ ਕਰ ਰਹੇ ਚਲੋ ਖੈਰ ਹੁਣ ਤੇ ਆਸਟ੍ਰੇਲੀਆ ਦਾ ਵੀ ਡਾਲਰ ਵਧੀਆ ਜਾ ਰਿਹਾ
1: ਅੱਛਾ ਹਾਂ
0: ਹਾਂਜੀ ਆਸਟ੍ਰੇਲੀਆ ਦਾ ਡਾਲਰ ਕਦੋਂ ਇੰਨੀ ਇੰਨਾ ਕਦੋਂ ਹੁੰਦਾ ਹੁੰਦਾ ਸੀ ਜਿੱਦਾਂ ਹੁਣ ਹੋਇਆ
1: ਨਿਰਮਲਾ ਆਂਟੀ ਦੇ ਕਾਰਨ ਆ ਸਾਡੇ ਨਿਰਮਲਾ ਸੀਤਾਰਮਨ ਜੀ ਦੇ ਕਾਰਨ ਕਿਉਂਕਿ ਇੰਡੀਆ ਬੋਂਡਸ ਜਿਹੜੇ ਨੇ ਗੋਲਡ ਬੋਂਡ ਵਗੈਰਾ ਤਾਂ ਹੀ ਤਾਂ ਕਹਿ ਰਹੇ ਕਿ ਨਾ ਖਰੀਦੋ ਬਈ ਬਹੁਤਾ ਬਾਹਰ ਜਾ ਕੇ ਵਿਆਹ ਨਾ ਕਰੋ ਕੁਛ ਨਾ ਕਰੋ ਇੰਡੀਆ ਕੋਲ ਆਪਣੀ ਫੋਰੈਕਸ ਬਹੁਤ ਘੱਟ ਗਈ ਆ ਤਾਂ ਕਰਕੇ ਸਾਡੀ ਇਕਾਨਮੀ ਉੱਥੇ ਡਾਊਨ ਹੋਈ ਪਈ ਆ ਆਸਟ੍ਰੇਲੀਆ ਦੀ ਵੀ ਬੇਸਿਕਲੀ ਡਾਊਨ ਹੋਈ ਪਈ ਆ ਆਪਾਂ ਅਮੈਰੀਕਾ ਹੀ ਕਿਉਂਕਿ ਹਰ ਜਗ੍ਹਾ ਬੈਂਚ ਮਾਰਕ ਰਹਿੰਦਾ ਅਮੈਰੀਕਾ ਦੇ ਮੁਕਾਬਲੇ ਆਸਟ੍ਰੇਲੀਆ ਵੀ ਥੋੜ੍ਹਾ ਡਾਊਨ ਹੈ ਪਰ ਇੱਦਾਂ ਦਾ ਡਾਊਨ ਨਹੀਂ ਜਿਸ ਤਰ੍ਹਾਂ ਦਾ ਇੰਡੀਆ ਨੇ ਡਾਊਨਫਾਲ ਵੇਖਿਆ ਕਿਉਂਕਿ ਬਾਂਗਲਾਦੇਸ਼ ਹੋ ਗਿਆ ਇਨਫੈਕਟ ਪਾਕਿਸਤਾਨੀ ਰੁਪਈਆ ਵੀ ਥੋੜ੍ਹਾ ਬੈਟਰ ਹੋ ਰਿਹਾ ਬੰਗਲਾਦੇਸ਼ ਦੀ ਕਰੰਸੀ ਵੀ ਬੈਟਰ ਹੋਈ ਹੈ ਸ਼੍ਰੀਲੰਕਾ ਦੀ ਵੀ ਬੈਟਰ ਹੋਈ ਹੈ ਪਰ ਉਹਦੇ ਅੰਦਰ ਕਾਫੀ ਮਾਰਜਨ ਸੀਗਾ ਕਿਉਂਕਿ ਉਹ ਬੈਂਕਰਪਟ ਹੋ ਗਏ ਸੀਗੇ ਅੱਜ ਤੋਂ ਕੁਛ ਸਾਲ ਪਹਿਲਾਂ ਜਿੱਦਾਂ ਸਾਰਿਆਂ ਨੂੰ ਯਾਦ ਹੋਣਾ ਸੋ ਉਹ ਤਾਂ ਮਾਰਜਨ ਹੀ ਬਹੁਤ ਆ ਸੋ ਉਹਨਾਂ ਨੇ ਤਾਂ ਬੈਟਰ ਕਰਨਾ ਹੀ ਆ ਪਰ ਇੰਡੀਆ ਦੀ ਫਿਲਹਾਲ ਇਕਾਨਮੀ ਇਜ਼ ਵੈਰੀ ਸਲੋ ਦੈਟ ਇਜ਼ ਵਾਈ ਇੱਕ ਦਾ 68-69 ਰੇਟ ਹੈ ਮੇਰੇ ਖਿਆਲ ਨਾਲ ਹਨਾ 69 ਹੈ ਮੇਰੇ ਖਿਆਲ ਨਾਲ ਰੇਟ
0: ਇਸ ਟਾਈਮ ਅੱਜ ਦਾ ਹਾਂ 68-69 ਤਾਂ ਹੈ
1: ਜੀ ਇਸ ਰੇਂਜ 'ਤੇ ਪਹੁੰਚ ਗਿਆ
0: ਚਲੋ ਗੁੱਡ ਹੈ ਚਲੋ ਆਪਾਂ ਨੂੰ ਤਾਂ ਇੰਨੇ ਚੀਜ਼ ਆ ਚਲੋ ਇਹਨਾਂ ਵੇਖ ਕੇ ਬੰਦਾ ਖੁਸ਼ ਹੋ ਲੈਂਦਾ ਇਹ ਥੋੜ੍ਹੀ ਵੇਖੀਦਾ ਵੀ ਅਮਰੀਕਾ ਦੇ ਮੁਕਾਬਲੇ ਕਿਵੇਂ ਉਹ ਤਾਂ ਗੱਲ
1: ਉਹ ਟਰੰਪ ਜਾਂਦੇ ਸੀ ਲੈਣਾ ਉਹ ਟਰੰਪ ਜਾਂਦੇ
0: ਆਹੋ ਨਹੀਂ ਜਾ ਜਾਂਦੇ ਮੰਨ ਲਓ ਕੋਈ ਧੀ ਪੁੱਤ ਪੜ੍ਹਨ ਭੇਜਿਆ ਉਹਨੂੰ ਚੁਭਦੀ ਹੋਊਗੀ
1: ਹਾਂ ਇਹ ਵੀ ਗੱਲ ਹਾਂ ਮੈਂ ਸੋਚ ਨਾਲ ਨਹੀਂ ਸੋਚਿਆ
0: ਅਸਲ 'ਚ ਆਪਣੇ ਆਪਣੀ ਭਾਰ ਆ ਆਪਣੀ ਆਪਣੀ ਪੰਡ ਆ ਨਹੀਂ ਤੇ ਆਹ ਜਿਹੜੀਆਂ ਗੱਲਾਂ ਨੇ ਮੈਂ ਅੱਗੇ ਉਦਣ ਉਹਨਾਂ ਨੂੰ ਵੀ ਪੁੱਛ ਰਿਹਾ ਹਾਂ ਮੈਂ ਆਪਣਾ ਨਿਤਿਨ ਸੇਬੀ ਜੀ ਨੂੰ ਵੀ ਯਾਰ ਇਹ ਨਹੀਂ ਮੈਨੂੰ ਕਦੀ ਗੱਲਾਂ ਸਮਝ ਆਈਆਂ ਮੈਨੂੰ ਕੋਈ ਇਹ ਦੇਸ਼ ਦੱਸੋ ਵੀ ਹਾਂ ਵੀ ਆਪਾਂ ਕਹਿ ਦਿੰਦੇ ਵੀ ਆਸਟ੍ਰੇਲੀਆ ਦੀ ਅਰਥ ਵਿਵਸਥਾ ਡਾਊਨ ਆ ਤੇ ਇੰਡੀਆ ਦੀ ਤੇ ਸਾਨੂੰ ਪਤਾ ਹੀ ਆ ਵੀ ਉਹਦੀ ਧੌਣ ਭਰਨੇ ਵੱਜੀ ਹੈ ਇਹਦੇ ਮੁਕਾਬਲੇ ਫਿਰ ਤੇ ਮੈਨੂੰ ਇਹ ਦੱਸੋ ਵੀ ਦੇਸ਼ ਕਿਹੜਾ ਫਿਰ ਹਰ ਇੱਕ ਦੇਸ਼ ਕਹਿੰਦਾ ਵਾ ਵੀ ਅਸੀਂ ਕਰਜਾਈ ਹਾਂ ਕਿਹੜਾ ਦੇਸ਼ ਆ ਜਿਹੜਾ ਕਰਜਾਈ ਨਹੀਂ ਹੈ ਕੋਈ ਮਾਸਾ ਵੱਧ ਕੋਈ ਘੱਟ ਹਰ ਇੱਕ ਰੋਈ ਜਾਂਦਾ ਵਾ ਵੀ ਸਾਡਾ ਇੱਥੇ ਪਟਾਕਾ ਪੈਣ ਵਾਲਾ ਯੂਰਪ ਦੇ ਆਪਣੇ ਖਿਲਾਰੇ ਪਏ ਆ
1: ਉਹ ਤਾਂ ਮਤਲਬ ਆਲ ਟਾਈਮ ਲੋ ਤੇ ਨੇ ਆਪਣੀ
0: ਦੇਸ਼ ਛੱਡੋ ਮੈਨੂੰ ਬੰਦਾ ਦੱਸੋ ਕਿਹੜਾ ਵਾ ਸਟੇਟ ਦੱਸੋ ਕਿਹੜੀ ਹੈ ਜਿਹੜੀ ਕਵੇ ਵੀ ਹਾਂ ਸਾਡੇ ਕੋਲ ਸਰਪਲਸ ਹੈ ਜਾਂ ਹੈਗਾ
1: ਸਾਡੇ ਕੋਲ
0: ਸਾਰੀ ਦੀ ਸਾਰੀ ਦੁਨੀਆ ਕਰਜਾਈ ਆ ਤੇ ਇਹ ਪੈਸਾ ਹੈਗਾ ਕਿੱਥੇ ਆ ਫਿਰ ਤੇ ਗੁਜ਼ਾਰੇ ਫਿਰ ਵੀ ਚੱਲੀ ਜਾਂਦੇ ਆ ਅਸੀਂ ਤਾਂ ਹੀ ਤਾਂ ਆਪਾਂ ਕਹਿੰਦੇ ਵੀ ਰੱਬ ਹੈ ਜਿਹੜਾ ਚਲਾਈ ਜਾਂਦਾ
1: ਰੱਬ ਕਰਦਾ ਕਰਵਟ ਲੈ ਕੇ ਸੁੱਤਾ ਪੈ ਗਿਆ ਕੀ ਬਣਾਤਾ ਮੈਂ
0: ਮੰਨ ਲਓ ਸ਼੍ਰੀਲੰਕਾ ਹੋ ਗਿਆ ਬੈਂਕਰਪਟ ਕੀ ਫਰਕ ਪਿਆ ਰੋਟੀ ਤੇ ਉੱਥੇ ਵੀ ਖਾਣ ਦੇ ਚੰਗੇ ਭਲੇ ਆ ਕੀ ਹੋ ਗਿਆ ਕੀ ਹੋ ਗਿਆ ਜਿੰਦੇ ਜਾਗਦੇ ਆ ਮੈਂ ਕਈਆਂ ਨੂੰ ਮਿਲਦਾ ਵਰਦਾ ਵਾ ਇੱਥੇ ਕਈ ਜਾਣੇ ਮਿਲਦੇ ਆ ਉਹ ਸਾਡੇ ਨਾਲੋਂ ਤੇ ਉਹ ਖੁਸ਼ ਨੇ ਸਗੋਂ ਉਹਨਾਂ ਦੇ ਚਿਹਰੇ ਤੇ ਹਰਵਾਨ
1: ਕਮਿਊਨਿਟੀ ਤਾਂ ਕਾਫੀ ਮਤਲਬ ਦੇ ਆਰ ਵੈਰੀ ਵੈਲ ਆਫ
0: ਯਾਰ ਬੈਕ ਵੀ ਤੇ ਕਨੈਕਟਿਡ ਨੇ ਨਾ ਇਹ
1: ਗੱਲ ਵੀ ਠੀਕ ਹੈ
0: ਅਸੀਂ ਇੱਥੇ ਵੀ ਉਖੜੇ ਫਿਰਦੇ ਹਾਂ ਉੱਥੇ ਵੀ ਅਸੀਂ ਉਖੜੇ ਫਿਰਦੇ ਹਾਂ ਗੱਲ ਤੇ ਰੋਣੇ ਧੋਣੇ ਦੀ ਆ ਨਾ ਜਦੋਂ ਬੰਦਾ ਮੈਨੂੰ ਤਾਂ ਲੱਗਦਾ ਵੀ ਕਈ ਵਾਰੀ ਕਈ ਚੀਜ਼ ਜਿਹੜੀ ਉਹ ਮਤਲਬ ਪਟਾਕਾ ਜਿਹਾ ਪੈ ਜਾਵੇ ਤਾਂ ਬੰਦਾ ਸਗੋਂ ਸਬਰ ਕਰ ਲੈਂਦਾ ਜਿਹੜਾ ਵਿੱਚ ਵਿਚਾਲੇ ਜੇ ਵਾਲਾ ਕੰਮ ਆ ਨਾ,
1: ਹਾਂ ਅਪ ਡਾਊਨ, ਉਹ ਫਿਲਮੀ ਸਕਰੀਨ ਪਲੇ ਦੀ ਤਰ੍ਹਾਂ ਅਪ ਡਾਊਨ ਹੁੰਦੇ ਰਹਿਣਾ ਚਾਹੀਦਾ,
0: ਆ ਜਿਹੜਾ ਵਿੱਚ ਵਿਚਾਲੇ ਵਾਲਾ ਕੰਮ ਹੈ ਨਾ ਇਹ ਜ਼ਿਆਦਾ,
1: ਹਾਂ ਜਾਂ ਤਾਂ ਬਲੈਕ ਹੋਵੇ ਜਾਂ ਵਾਈਟ ਹੋਵੇ, ਗ੍ਰੇ ਜਾਂ ਤੰਗ ਕਰਦਾ,
0: ਇਹ ਤੁਹਾਨੂੰ ਹਮੇਸ਼ਾ ਹੀ ਮਤਲਬ ਉਹ ਉਹ 'ਚ ਤੁਹਾਨੂੰ ਇਹ ਰਹਿੰਦਾ ਵਾ ਵੀ ਹਾਏ ਕੱਲ੍ਹ ਡੁੱਬ ਗਿਆ, ਹਾਏ ਕੱਲ੍ਹ ਇੰਟਰਸਟ ਰੇਟ ਵੱਧ ਗਿਆ, ਹੋ ਗਿਆ ਨਹੀਂ, ਇਹੋ ਫੀਲਿੰਗ ਰਹਿੰਦੀ
1: ਸੀ।
0: ਖੈਰ ਅੱਜ ਆਪਾਂ ਗੱਲਾਂ ਬਾਤਾਂ ਡਰਿੰਕ ਡਰਾਈਵਿੰਗ ਤੇ ਕਰਨੇ ਸੀ, ਫਿਰ ਹੋਰ ਪਾਸੇ ਨਿਕਲ ਜਾਂਦੀਆਂ, ਕਿਉਂਕਿ ਹਰ ਇੱਕ ਦਾ ਜ਼ਖਮ ਤੇ ਜਿਹੜਾ ਵੀ ਜ਼ਖਮ ਤੇ ਹੱਥ ਧਰਦਾ ਵਾ ਤੇ ਹਾਏ ਪੀਕ ਨਿਕਲ,
1: ਸੋਰੀ ਯਾਰ, ਆਰ ਯੂ ਓਕੇ,
0: ਹਰ ਇੱਕ, ਹਾਂ ਇੱਥੇ ਬਣਦਾ ਪੁੱਛਣਾ ਇਸ ਤਰੀਕੇ ਨਾਲ, ਪੁੱਛੋ ਯਾਰ ਇਸ ਤਰੀਕੇ ਦੇ ਨਾਲ ਪੁੱਛਿਆ ਕਰੋ। ਸੋ ਗੱਲਾਂ ਬਾਤਾਂ ਆਪਾਂ ਡਰਿੰਕ ਡਰਾਈਵਿੰਗ ਦੇ ਉੱਤੇ ਕਰਨੀਆਂ ਨੇ ਭਾਈ, ਲਾਪਰਵਾਹੀ ਨਹੀਂ ਕਰਨੀ, ਪੂਰੀ ਜ਼ਿੰਦਗੀ ਤੁਹਾਡੀ ਬਦਲ ਜਾਂਦੀ ਆ, ਐਂ ਪੂਰਾ ਮਤਲਬ ਭੂ ਲਾ ਕੇ ਘੁੰਮਣਾ ਪੈਂਦਾ ਵਾ, ਅਤੇ ਉਹਦੇ 'ਚ ਵੀ ਤੁਹਾਡਾ ਗੁਜ਼ਾਰਾ ਨਹੀਂ ਹੁੰਦਾ, ਕਈ ਉਹਦੇ 'ਚ ਵੀ ਬੜੇ ਔਖੇ ਹੁੰਦੇ ਆ। ਸੋ ਬਹੁਤ ਪਹਿਲਾਂ ਤੋਂ ਆਪਾਂ ਇਹ ਗੱਲ ਕਰਦੇ ਹਾਂ ਕਿ ਮਹਿਫਲਾਂ ਦੇ ਵਿੱਚ ਬਹਿ ਕੇ ਐਵੇਂ ਮਤਲਬ ਹੈਂਕੜਬਾਜ਼ੀਆਂ ਮਾਰਨ ਦੀ ਜ਼ਰੂਰਤ ਨਹੀਂ, ਅਤੇ ਜਿਹੜੇ ਤੁਹਾਡੇ ਮਾਰਦੇ ਨੇ ਉਹਨਾਂ ਦੀਆਂ ਗੱਲਾਂ 'ਚ ਆਉਣ ਦੀ ਜ਼ਰੂਰਤ ਨਹੀਂ, ਅਤੇ ਜੇ ਤੁਸੀਂ ਮਾਰਦੇ ਹੋ ਤਾਂ ਬੀ ਕੇਅਰਫੁੱਲ, ਤੁਸੀਂ ਤੁਹਾਡੇ ਹਰ ਇੱਕ ਸਰਕਲ ਦੇ ਵਿੱਚ ਕੋਈ ਨਾ ਕੋਈ ਐਗਜ਼ਾਮਪਲ ਤੁਹਾਡੇ ਕੋਲ ਜ਼ਰੂਰ ਹੋਊਗੀ ਵੀ ਫਲਾਣਾ ਬੰਦਾ ਯਾਰ ਇਸ ਚੀਜ਼ ਕਰਕੇ ਮਾਰੇਗਾ, ਹੁਣ ਉਹਨੂੰ ਚੱਤੇ ਪੈਰ ਆਪਣੀ ਵੋਟੀ ਨੂੰ ਨਾਲ ਲੈ ਕੇ ਜਾਣਾ ਪੈਂਦਾ, ਹੈ ਨਾ,
1: ਐਬਸੋਲੂਟਲੀ ਰਾਈਟ।
0: ਹੁਣ ਉਹਨੂੰ ਚੱਤੇ ਪੈਰ ਇਹ ਰਹਿੰਦਾ ਵਾ ਵੀ ਮੇਰੇ ਬੱਚੇ ਨੂੰ ਸਕੂਲ ਤੋਂ ਕਿੰਨੇ ਪਿੱਕ ਕਰਨਾ, ਹੁਣ ਉਹਨੂੰ ਇਹ ਰਹਿੰਦਾ ਵੀ ਉਹ ਬੱਚੇ ਨਾ ਛੱਡ ਸਕਦਾ ਨਾ ਚੁੱਕ ਸਕਦਾ, ਹੁਣ ਉਹਨੂੰ ਉਬਰ ਕਰਕੇ ਦੇਣੀ ਪੈਂਦੀ ਆ।
1: ਬਿਲਕੁਲ ਠੀਕ।
0: ਹੁਣ ਵੋਟੀ ਦੀ ਜੌਬ ਛਡਵਾਈ ਆ ਜਾਂ ਲਾਗੇ ਘਰ ਦੇ ਲੱਭ ਕੇ ਦਿੱਤੀ ਆ, ਕਿਉਂਕਿ ਉਹ ਆਪ ਡਰਾਈਵ ਨਹੀਂ ਕਰ ਸਕਦਾ, ਪਿੱਕ ਨਹੀਂ ਕਰ ਸਕਦਾ, ਬੱਚੇ ਡਰੋਪ ਨਹੀਂ ਕਰ ਸਕਦਾ ਕੰਮ ਤੇ, ਆਪ ਉਹ ਕੰਮ ਤੇ ਨਹੀਂ ਜਾ ਸਕਦਾ, ਹੁਣ ਉਹਨੂੰ ਘਰੋਂ ਆ ਕੇ ਕੰਕਰੀਟ ਵਾਲੇ ਲੈ ਜਾਂਦੇ ਆ, ਜਦਕਿ ਪਹਿਲਾਂ ਉਹ ਆਪ ਡਰਾਈਵਿੰਗ ਦੀ ਜੌਬ ਕਰਦਾ ਹੈ। ਕਿੰਨੀ ਕਿੰਨੇ ਸਾਰੇ ਹਰਡਲ ਹੋ ਜਾਂਦੇ, ਤੁਸੀਂ ਸੋਚ ਕੇ ਵੇਖੋ ਵੀ ਆਪਾਂ ਗੱਡੀ ਦੇ ਨਾਲ ਡਰਾਈਵਿੰਗ ਦੇ ਨਾਲ ਕਿੱਦਾਂ ਜੁੜੇ ਹਾਂ ਆਪਾਂ।
1: ਬਿਲਕੁਲ। ਐਂਡ ਤੁਸੀਂ ਇਹ ਦੇਖੋ ਕਿ ਤੁਸੀਂ ਆਹ ਜਿੰਨੇ ਵੀ ਸਿਚੁਏਸ਼ਨਸ ਦੱਸੀਆਂ, ਦੀਜ਼ ਆਰ ਸੋ ਮੈਨੀ ਵਰਸਟ ਸਿਚੁਏਸ਼ਨ ਹੈ, ਫਿਰ ਵੀ ਪਰ ਜੇ ਤੁਸੀਂ ਫਸ ਗਏ ਹੋ ਇਹ ਫਿਰ ਵੀ ਬੈਸਟ ਆਫ ਦਾ ਲੋਟ ਆ, ਕਿਉਂਕਿ ਸਮਝੋ ਜੇ ਤੁਹਾਡਾ ਕੰਮ ਹੀ ਡਰਾਈਵਿੰਗ ਤੋਂ ਰਿਲੇਟਡ ਆ ਤਾਂ ਤੁਸੀਂ ਤਾਂ ਕੰਮ ਤੋਂ ਵੀ ਜਾ ਸਕਦੇ ਹੋ। ਮੈਂ ਪਰਸਨਲ ਤੌਰ 'ਤੇ ਆਪਾਂ ਅੱਗੇ ਜਾ ਕੇ ਹੈ ਨਾ ਡਿਸਕਸ ਕਰਾਂਗੇ ਜੀ ਕਿਹਦੇ ਨਾਲ ਕੀ ਕੀ ਹੁੰਦਾ, ਪਰ ਮੈਂ ਪਰਸਨਲ ਤੌਰ 'ਤੇ ਕਿੰਨੇ ਲੋਕਾਂ ਨੂੰ ਜਾਣਦਾ ਕਿ ਉਹ ਮਤਲਬ ਹੁੰਦਾ ਨਾ ਉਹ ਡੋਮੀਨੋ ਇਫੈਕਟ ਹੁੰਦਾ ਨਾ ਕਿ ਇੱਕ ਸੁੱਟੋ ਡੋਮੀਨੋ ਤੋਂ ਸਾਰੇ ਗੜਗੜਗੜ ਕਰਕੇ ਡਿੱਗਦੇ ਆ, ਉਹ ਵਾਲਾ ਕੰਮ ਹੀ ਹੈ ਕਿ ਬੰਦਾ ਦੁਖੀ ਸੀ, ਪੀ ਰਿਹਾ ਸੀ, ਫੜਿਆ ਗਿਆ ਅਤੇ ਲਾਇਸੈਂਸ ਗਿਆ ਅਤੇ ਟਰੱਕ ਦੀ ਜੋਬ ਵੀ ਗਈ, ਉਹ ਹੋਰ ਦੁਖੀ ਹੋਇਆ, ਉਹਨੇ ਹੋਰ ਪੀਣੀ ਸ਼ੁਰੂ ਕੀਤੀ, ਉਹਦਾ ਲਾਈਫ ਸਟਾਈਲ ਹੀ ਇਹ ਹੋ ਗਿਆ, ਕਿਉਂਕਿ ਤੁਹਾਡੇ ਕੋਲ ਫਿਰ ਕੁਛ ਹੋਰ ਕਰਨ ਨੂੰ ਹੈ ਵੀ ਨਹੀਂ, ਹੈ ਨਾ, ਮਤਲਬ ਇਹਨਾਂ ਚੀਜ਼ਾਂ ਦਾ ਕੋਈ ਐਂਡ ਨਹੀਂ ਹੈ। ਐਂਡ ਐਲਕੋਹਲ ਡਰਾਈਵਿੰਗ ਦਾ ਸਭ ਤੋਂ ਵੱਡਾ ਪੈਰਾਡੋਕਸ ਪਤਾ ਕੀ ਆ ਕਿ ਐਲਕੋਹਲ ਆਪਣੇ ਆਪ 'ਚ ਇਸ ਤਰ੍ਹਾਂ ਦੀ ਹੈ ਕਿ ਬੰਦਾ ਪੀਂਦਾ ਤਾਂ ਕਹਿੰਦਾ ਲੈ ਮੇਰੇ ਤੋਂ ਉੱਪਰ ਕੋਈ ਨਹੀਂ, 80-90% ਲੋਕਾਂ ਦੇ ਅੰਦਰ ਜਿਹੜਾ ਕੌਨਫੀਡੈਂਸ ਉਹੀ ਹੈ ਨਾ, ਉਹ ਢਿੱਡ ਦੇ ਅੰਦਰ ਪਤਾ ਨਹੀਂ ਬੇਚਾਰਾ ਕਿੱਥੇ ਮਰਿਆ ਹੁੰਦਾ, ਉਹ ਸਿੱਧੇ ਹਲਕ ਤੱਕ ਆ ਜਾਂਦਾ ਐਲਕੋਹਲ ਪੀ ਕੇ ਕਿ ਲੈ ਬਈ ਮੈਂ ਹੀ ਹਾਂ ਜੋ ਹਾਂ, ਹੈ ਨਾ। ਉਸ ਕੌਨਫੀਡੈਂਸ ਦੇ ਅੰਦਰ ਐਕਟੀਵਿਟੀ ਹਮੇਸ਼ਾ ਆਮ ਤੌਰ 'ਤੇ ਹਰ ਬੰਦੇ ਸਾਹਮਣੇ ਹੁੰਦੀ ਹੈ ਡਰਾਈਵਿੰਗ, ਕਿਉਂਕਿ ਕਿਸੇ ਨਾ ਕਿਸੇ ਦੇ ਵੱਲ ਗਏ ਹੋਏ ਹੋ ਜਾਂ ਫਿਰ ਕਿਤੇ ਬਾਹਰ ਬੈਠੇ ਹੋ, ਅਤੇ ਬਈ $40-50 ਦੀ ਉਬਰ ਕਰ ਲਓ, ਉਹ ਮੱਚ ਬੈਟਰ ਆ, ਕਿਉਂਕਿ ਸਬਰਬ ਹੋਵੇ। ਮੈਂ ਤਾਂ ਇੱਕ ਵਾਰੀ ਇੱਥੇ ਬੈਲਾਰਾਟ ਆਹ ਫ੍ਰੀਵੇ 'ਤੇ ਹੀ ਦੇਖੇ ਸੀਗੇ, ਕਿਉਂਕਿ ਹਾਂ ਅੱਜਕੱਲ੍ਹ ਨਹੀਂ, ਹਾਂ ਮਤਲਬ ਮੈਂ ਤੇ ਬੱਚੇ ਬਚ ਗਿਆ,
0: ਕੋਈ ਘੇਰੇ ਗਿਆ,
1: ਹਾਂ ਹਾਂ ਉਹ ਤਾਂ ਅਗਲੇ ਤਾਂ ਪੂਰੀ ਬੱਸ ਬੁਸ ਇੰਡੀਆ ਵਾਲਾ ਹਿਸਾਬ ਥੋੜ੍ਹੀ ਹੈ ਕਿ ਜਿੰਨੀ ਕੁ ਪੀਤੀ ਉਸ ਹਿਸਾਬ ਦੇ ਤੂੰ ਪੈਸੇ ਦੇ ਕੇ ਚਲਾ ਜਾ, ਇੰਡੀਆ ਵਾਲਾ ਸਿਸਟਮ ਥੋੜ੍ਹੀ ਹੈ ਨਾ। ਅਗਲਿਆਂ ਨੇ ਤੂਰ ਭਾਈ ਨੇ ਸਗੋਂ ਦੱਸੀ ਸੀਗੀ ਇੱਕ ਵਾਰੀ, ਮੈਂ ਉਹਨਾਂ ਜਦੋਂ ਸ਼ੋਅ ਕਰਦਾ ਪਿਆ ਸੀਗਾ ਕਿ ਕਹਿੰਦੇ ਕਿ ਮੈਂ ਇੱਕ ਪਾਇੰਟ ਪੀਤਾ ਸੀਗਾ 6-7 ਘੰਟੇ ਪਹਿਲਾਂ, ਅਤੇ ਮੈਨੂੰ ਰੋਕ ਲਿਆ ਅਤੇ ਬੱਸ 'ਚ ਲੈ ਜਾਂਦੇ, ਕਹਿੰਦਾ ਅੰਦਰੋਂ ਮੈਨੂੰ ਚਾਹ ਬੜਾ ਕਿ ਯਾਰ ਪਤਾ ਲੱਗੇਗਾ ਕੀ ਹੁੰਦਾ ਕੀ
0: ਆਉਂਦੀ ਹੈ ਕਿ ਨਹੀਂ ਆਉਂਦੀ।
1: ਚਲੋ ਉਹਨਾਂ ਨੇ ਉਹ ਫੂ ਫੂ ਫੂ ਫੂਕ ਮਾਰੀ, ਉਹ ਆ ਗਿਆ ਜੀ ਉਹਦੇ ਅੰਦਰ ਰੀਡਿੰਗ ਆ ਗਈ, ਫਿਰ ਕਹਿੰਦੇ ਕਿ ਹੁਣ ਮੈਨੂੰ ਇਹਦਾ ਚਾਹ ਚੜਿਆ ਕਿ ਮੈਨੂੰ ਬੱਸ 'ਚ ਲੈ ਕੇ ਜਾਂਦੇ ਪਏ, ਬੱਸ 'ਚ ਹੁੰਦਾ ਕੀ ਹਮੇਸ਼ਾ ਸੋਚਦਾ ਸੀ ਕੀ ਹੁੰਦਾ। ਮੈਂ ਕਿਹਾ ਵਾਹ ਬਈ ਵਾਹ ਮੂੰਗਲੀ, ਉਹ ਗਏ ਅੰਦਰ ਬੈਠੇ ਆ, ਕਹਿੰਦੇ ਅੰਦਰ ਬਹੁਤ ਵਧੀਆ ਸਿਸਟਮ ਸੀ, ਬੜਾ ਨਾਈਸ ਜਿਹਾ ਬੰਦਾ ਸੀਗਾ, ਉਹਨੇ ਪੁੱਛਿਆ ਹਾਊ ਆਰ ਯੂ ਮਾਈਟ, ਆਰ ਯੂ ਓਕੇ, ਮੈਂ ਕਿਹਾ ਮੈਂ ਓਕੇ ਠੀਕ ਹੈ
0: ਬਸੂਟਲੀ,
1: ਆਹਾ। ਉਹ ਕਹਿੰਦਾ ਉਹ ਬਸ ਕੁਛ ਨਹੀਂ ਕੀਤਾ ਉਹਨਾਂ ਨੇ, ਥੋੜ੍ਹੀ ਦੇਰ ਜਦੋਂ 4-5 ਬੰਦੇ ਇਕੱਠੇ ਕਰ ਲੈਣਾ, ਫਿਰ ਸਾਨੂੰ ਸਿੱਧੇ ਖੜੇ ਮਤਲਬ ਸਿੱਧੇ ਤੁਰ ਕੇ ਦਿਖਾ, ਹੈ ਨਾ, ਇਹ ਬੋਲ ਕੇ ਦਿਖਾ, ਮਤਲਬ ਗੇਮਾਂ ਜਿਹੀਆਂ ਖਿਡਾਈਆਂ ਆਪਣੇ ਵੱਲੋਂ। ਤਾਂ ਉਹਨੇ ਕਿਹਾ ਕਿ ਤੇਰੇ ਆ ਰਿਹਾ ਪਰ ਤੂੰ ਉੱਦਾਂ ਹੋਸ਼ 'ਚ, ਕਹਿੰਦਾ ਕਿ ਯਾਰ ਪਤਾ ਨਹੀਂ ਬਹੁਤ ਪਹਿਲੇ ਪੀਤੀ ਸੀਗੀ, ਮੇ ਬੀ ਮਤਲਬ ਓਰਲ ਹਾਈਜੀਨ ਇਸ਼ੂਸ ਕਹਿ ਕੇ ਨਾ, ਉਹ ਕਹਿੰਦੇ ਮੈਨੂੰ ਤੋਰਤਾ, ਪਰ ਇਹ ਚਲੋ ਆਪਾਂ ਹਾਸੇ ਮਜ਼ਾਕ 'ਚ ਗੱਲ ਤੋਰਤੀ ਹੈ, ਪਰ ਸਮਝੋ ਜੇ ਬੰਦਾ ਫੜਿਆ ਜਾਵੇ ਤੇ ਘੱਟ ਤੋਂ ਘੱਟ 2 ਸਾਲ ਲਈ ਤਾਂ ਯੂ ਕੈਨ ਨਾਟ ਸੇ ਹਾਈ ਟੂ ਡਰਾਈਵਿੰਗ,
0: ਤੁਸੀਂ ਲੰਮਾ ਸਫ਼ਰ ਕਰਦੇ ਹੋ, 2 ਸਾਲਾਂ 'ਚ ਛੁਟਕਾਰਾ ਨਹੀਂ ਹੁੰਦਾ। ਆਪਾਂ ਅੱਗੇ ਚੱਲ ਕੇ ਕੁਛ ਕੇਸ ਇੱਦਾਂ ਦੇ ਆਪਾਂ ਡਿਸਕਸ ਕਰਾਂਗੇ। ਦੋ ਸਾਲਾਂ 'ਚ ਵੀ ਛੁਟਕਾਰਾ ਨਹੀਂ ਤੁਹਾਡਾ ਹੁੰਦਾ। ਕੁਛ ਇੱਕ ਚੀਜ਼ਾਂ ਨਾ ਸਾਨੂੰ ਜ਼ਰੂਰ ਧਿਆਨ 'ਚ ਰੱਖਣੀਆਂ ਚਾਹੀਦੀਆਂ। ਆਪਣੀ ਕਮਿਊਨਿਟੀ 'ਚ ਬੜੇ ਇਹ ਇੱਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਆਮ ਪ੍ਰਚਾਰੀਆਂ ਜਾਂਦੀਆਂ, ਕਹੀਆਂ ਜਾਂਦੀਆਂ, ਡਿਸਕਸ ਕੀਤੀਆਂ ਜਾਂਦੀਆਂ। ਤੁਸੀਂ ਇੱਦਾਂ ਕਰਕੇ ਫੂਕ ਮਾਰ ਦਿਓ ਤਾਂ ਨਹੀਂ ਆਉਂਦਾ, ਤੁਸੀਂ ਇੰਨੀਆਂ ਚਿੰਗਮ ਖਾ ਲਓ ਤਾਂ ਉਹਦੇ ਵਿੱਚ ਨਹੀਂ ਆਉਂਦਾ, ਅਤੇ ਇੱਦਾਂ ਦਾ ਕੁਛ ਨਹੀਂ ਜੇ।
1: ਹਾਂ, ਇੱਧਰ ਕੁਛ ਨਹੀਂ।
0: ਜੋ ਤੁਹਾਡੇ ਅੰਦਰ ਆ, ਜੋ ਤੁਹਾਡੇ ਚਲੇ ਗਿਆ ਅੰਦਰ, ਉਹ ਅੰਦਰੋਂ ਨਿਕਲਣਾ ਹੀ ਨਿਕਲਣਾ ਵਾ। ਜੋ ਤੁਸੀਂ ਮਰਜ਼ੀ ਖਾ ਲਓ, ਜੋ ਤੁਸੀਂ ਮਰਜ਼ੀ ਕਰ ਲਓ।
1: ਉਹ ਬਹੁਤ ਮਸ਼ਹੂਰ ਹੈ ਨਾ ਕਿ ਪਾਣੀ ਪੀ ਲਓ,
0: ਪਾਣੀ ਰੱਜ ਕੇ
1: ਬੰਦਾ ਦੋ ਡਰਿੰਕ ਲਗਾਉਂਦਾ, ਬਾਅਦ ਚੋਂ ਚਾਰ ਜੱਗ ਪਾਣੀ ਦੇ ਪੀ ਲੈਂਦਾ, ਬਈ ਤੁਹਾਡੀ ਸਿਰਫ ਕਿਡਨੀ ਓਵਰਵਰਕ ਕਰਦੀ ਉਹਦੇ ਅੰਦਰ, ਕਿਉਂਕਿ ਉਹ ਬਲੱਡ ਦਾ ਬੇਸਿਕਲੀ ਬਲੱਡ ਦੇ ਅੰਦਰ ਕਿੰਨਾ ਐਲਕੋਹਲ ਲੈਵਲ ਆ ਉਹ ਪਿਕ ਕਰਦਾ।
0: ਤੁਹਾਡਾ ਜੋ ਅੰਦਰ ਆ ਗਿਆ ਉਹਦੇ 'ਚ ਜਿੰਨਾ ਮਰਜ਼ੀ ਤੁਸੀਂ ਮੈਂਥੋਲ ਚੱਬ ਲਓ, ਜੋ ਮਰਜ਼ੀ ਲਾਚੀਆਂ ਚੱਬ ਲਓ, ਉਹਦੇ ਨਾਲ ਇਹ ਹੋ ਸਕਦਾ ਵਾ ਵੀ ਉਹਨੂੰ ਤੁਹਾਡੇ ਮੂੰਹ 'ਚੋਂ ਹਮਕ ਨਹੀਂ ਆਊਗੀ ਕਿਸੇ ਹੱਦ ਤੱਕ, ਪਰ ਇਹ ਨਹੀਂ ਹੋ ਸਕਦਾ ਵੀ ਉਹ ਤੁਹਾਡੇ ਖੂਨ 'ਚੋਂ ਉਹ ਚੀਜ਼ ਕੱਢ ਦੂ, ਉਹ ਰਹਿਣਾ ਹੀ ਰਹਿਣਾ ਵਾ। ਸੋ ਇੱਦਾਂ ਦੇ ਤੁਸੀਂ ਉਹ ਕੀ ਕਹਿੰਦੇ ਹੁੰਦੇ ਪੰਜਾਬੀ 'ਚ, ਪੱਦਾਂ ਦੇ ਥੰਮਲਿਆਂ 'ਤੇ ਘਰ ਨਹੀਂ ਬਣਾ ਸਕਦੇ ਤੁਸੀਂ, ਕਿਉਂਕਿ ਇਹ ਬੜੇ ਬੜਿਆਂ ਜਾਣਿਆਂ ਨੂੰ ਇਹ ਚੀਜ਼ ਦਾ ਵਹਿਮ ਹੁੰਦਾ। ਅਤੇ ਮੈਂ ਤਾਂ ਕਹਿ ਰਿਹਾ ਵੀ ਸਾਡੇ ਇੱਕ ਦੋ ਬੰਦੇ ਇਸੇ ਚੀਜ਼ 'ਚ ਹੀ ਫਸੇ ਆ ਵੀ ਉਹ ਜੋ ਭਰ ਕੇ ਚਿੰਗਮ ਖਾਧੀ ਅਤੇ ਫੂਕ ਮਾਰੀ ਅਤੇ ਆਇਆ ਨਹੀਂ, ਹੈ ਨਾ। ਇਹ ਉੱਦਾਂ ਦੀਆਂ ਗੱਲਾਂ ਨੇ ਵੀ ਮੈਂ ਤੁਰਿਆ ਜਾਂਦਾ ਸੀ ਅੱਗੋਂ, ਭੂਤ ਦਿਖਿਆ ਅਤੇ ਉਰੇ ਆ ਉਹ ਅਤੇ ਉਹ ਭੱਜ ਗਿਆ, ਹੈ ਨਾ।
1: ਇਹ ਉੱਦਾਂ ਹੀ ਹੈ। ਅੱਛਾ ਅੱਛਾ, ਇਹ ਇੱਦਾਂ ਦੀ ਸਲਾਹ ਹੈ ਨਾ, ਜ਼ਿਆਦਾਤਰ ਜਿਹੜਾ ਬੰਦਾ ਦਿੰਦਾ ਅਤੇ ਜਿਹੜਾ ਲੈ ਕੇ ਜਾਂਦਾ ਇਹ ਵਾਲੀ ਸਲਾਹ, ਉਹ ਜਦੋਂ ਸ਼ੀਸ਼ਾ ਖੋਲਦਾ ਨਾ, ਉਹਨੇ ਭਾਵੇਂ ਲੈਚੀਆਂ ਮੇਰੇ ਖਿਆਲ ਨਾਲ ਕਿਲੋ ਚੱਬ ਲੀਆਂ ਹੋਣ, ਜਦੋਂ ਕਹਿੰਦਾ ਹਾਊ ਆਰ ਯੂ ਡੂਇੰਗ ਸਰ ਟੂਡੇ, ਉਹ ਕਹਿੰਦਾ ਆਈ ਐਮ ਗੁੱਡ, ਹਾਊ ਆਰ ਯੂ ਡੂਇੰਗ, ਉਹਨੂੰ ਫੂਕ ਮਾਰਨ ਦੀ ਵੀ ਲੋੜ ਨਹੀਂ। ਮੈਂ ਕਿਹਾ ਤੂੰ ਮਾਮਾ ਉੱਦਾਂ ਹੀ ਬਾਹਰ ਆ,
0: ਪਹਿਲੀ ਗੱਲ ਤਾਂ ਪਤਾ
1: ਨਹੀਂ ਖਰਾਬ ਕਰਨਾ,
0: ਪਹਿਲੀ ਗੱਲ ਤਾਂ ਸਿੱਧਾ ਪਤਾ ਜਿਹੜਾ ਉਹ ਲੱਗ ਜਾਂਦਾ। ਦੂਸਰੀ ਗੱਲ ਇਹ ਆ ਵੀ ਇੱਦਾਂ ਦੀਆਂ ਗੱਲਾਂ ਦਾ ਨਾ ਮਾਂ ਪਿਓ ਇਸ ਕਰਕੇ ਵੀ ਨਹੀਂ ਹੁੰਦਾ, ਜਿਹੜਾ ਵੀ ਬੰਦਾ ਸਾਨੂੰ ਇੱਦਾਂ ਦੀ ਗੱਲ ਦੱਸ ਰਿਹਾ ਹੁੰਦਾ ਨਾ, ਉਹਨੂੰ ਅੱਗੇ ਫਰਦਰ ਪੁੱਛੋ ਨਾ
1: ਕਿ ਆਪ ਕਦੀ ਫਸੇ ਹੋ,
0: ਇਹ ਤੇਰੇ ਨਾਲ, ਇਹ ਤੇਰੇ ਨਾਲ ਹੋਈ ਸੀ, ਕਿਸੇ ਜਾਣਕਾਰ ਨਾਲ ਹੋਈ, ਉਹ ਗਾਂ ਦੀ ਗਾਂ ਕਿਸੇ ਨਾਲ ਹੋਈ ਹੁੰਦੀ ਆ, ਤੇ ਉਹ ਗਾਂ ਦੀ ਗਾਂ ਵਾਲਾ ਕੋਈ ਤੁਹਾਨੂੰ ਕਦੀ ਐਂਡ ਨਹੀਂ ਲੱਭਦਾ। ਤੁਸੀਂ ਕਦੀ ਐਕਸਪੈਰੀਮੈਂਟ ਕਰਕੇ ਵੇਖ ਲਓ, ਉਹ ਗਾਂ ਫੋਨ ਕਰੂਗਾ, ਉਹ ਕਹੂਗਾ ਉਹ ਯਾਰ ਸੁਣੀ ਸੀ, ਹਾਂ ਉਹ ਸਾਡਾ ਇੱਕ ਯਾਰ ਸੀ ਉਹਦੇ ਨਾਲ ਹੋਈ ਸੀ, ਹੈ ਨਾ। ਉਹ ਯਾਰ ਹਰ ਵਾਰੀ ਵੱਖਰਾ ਹੁੰਦਾ ਵਾ, ਹਰ ਇੱਕ ਦਾ ਵੱਖਰਾ ਹੁੰਦਾ। ਸੋ ਇਹ ਚੀਜ਼ ਕਦੀ ਨਹੀਂ ਮੁੱਕਦੀ।
1: ਇਹ ਗੱਲ ਸਹੀ ਹੈ। ਇਹ ਜਿੰਨੀਆਂ ਵੀ ਦੁਨੀਆਂ ਦਾ ਨਾਇਆਬ ਚੀਜ਼ਾਂ, ਜਿੰਨੇ ਵੀ ਆਪਾਂ ਪੁੱਠੇ ਕੰਮਾਂ ਤੋਂ ਬਚਦੇ ਨਾ, ਉਹ ਇੱਕ ਆਦਮੀ ਹੈ ਕੋਈ, ਪਰ ਉਹ ਸਾਡੇ ਸਰਕਲ ਦਾ ਨਹੀਂ ਹੈ, ਉਹ ਅਗਲੇ ਦੇ ਅਗਲੇ ਸਰਕਲ ਦਾ, ਉਹ ਸਾਰੇ ਸਰਕਲਾਂ ਦਾ ਰਲਾ ਕੇ ਨਾ ਕਿਸੇ ਨੂੰ ਇੱਕੋ ਹੀ ਆਦਮੀ ਨਿਕਲਣਾ ਜੋ ਇੱਧਰ ਹੀ ਲਾਈਫ ਜੀ ਰਿਹਾ, ਜਿਹੜਾ ਸ਼ਰਾਬ ਪੀ ਕੇ ਵੀ ਬਚ ਰਿਹਾ, ਜਿਹੜਾ ਟੈਕਸ ਅਵੇਡ ਕਰਕੇ ਵੀ ਬਚ ਰਿਹਾ, ਜਿਹਨੇ 400,000 ਦਾ ਘਰ 2 million ਦਾ ਵੇਚਤਾ ਉਸ ਏਰੀਆ ਦੇ ਅੰਦਰ, ਜਿਹਨੇ ਏ ਬੀ ਸੀ ਸਭ ਜਿਹੜੀਆਂ ਅਫਵਾਹਾਂ ਆਪਾਂ ਬਣਾਉਣੀਆਂ ਹੁੰਦੀਆਂ ਆਪਣੇ ਮਨ ਤੋਂ ਕਿ ਯਾਰ ਆ ਜਿਹੜਾ ਯਾਰ ਮਿੱਤਰ ਬੈਠਾ ਪਿਆ ਇਹ ਇੱਕ ਹੋਰ ਲਾ ਲਵੇ ਮੇਰੇ ਨਾਲ ਪੈ ਗਿਆ, ਕੋਈ ਚੱਕਰ
0: ਐਵੇਂ ਉੱਡੀ ਉੱਡੀ ਹੁੰਦੀ ਹੈ ਕਿ ਉਹ ਨਹੀਂ ਪਤਾ ਨਹੀਂ ਕਿਉਂ। ਚਲੋ ਇਹ ਕਿਉਂ ਹੁੰਦਾ ਵਾ ਇੱਦਾਂ, ਇਹ ਵੀ ਆਪਾਂ ਅੱਜ ਕਰਾਂਗੇ ਗੱਲਬਾਤ,
1: ਇਹ ਵੀ ਕਰਦਾਂਗੇ
0: ਜੀ। ਪਰ ਫਿਲਹਾਲ ਆਪਾਂ ਇੱਕ ਬ੍ਰੇਕ ਲੈ ਲੈਂਦੇ, ਕਿਉਂਕਿ ਇਹਦਾ ਇਤਿਹਾਸ ਕੋਈ ਜਿਹੜਾ ਉਹ ਨਵਾਂ ਨਹੀਂ ਆ। ਅੱਜ ਤਾਂ ਚਲੋ ਜਿਹੜਾ ਗੱਡੀ ਦੇ ਉੱਤੇ ਪਹਿਲਾਂ ਹੋਇਆ, ਅਤੇ ਉੱਦਾਂ ਮੈਂ ਵੇਖ ਰਿਹਾ ਸੀ, ਕਹਿੰਦੇ ਕਿ ਇਹ ਜਿਹੜਾ ਸ਼ੁਰੂ ਹੋਇਆ ਸੀ ਇਹ ਰੋਮ ਤੋਂ, ਰੋਮ ਦੇ ਵਿੱਚ ਈਵਨ ਘੋੜੇ ਦੜਾਉਂਦੇ ਸੀ ਜਦੋਂ, ਜਾਂ ਘੋੜਿਆਂ 'ਤੇ ਜਾਣ ਆਉਣ ਸੀ, ਜਾਂ ਆਪਣੇ ਜਿੱਦਾਂ ਆਪਾਂ ਉਹਦੀ ਤਾਂਗਿਆਂ ਦੀ ਗੱਲ ਕੀਤੀ ਆ, ਰੱਥਾਂ ਦੀ ਗੱਲ ਕੀਤੀ ਆ। ਸੋ ਉਹਨਾਂ ਦੇ ਉੱਤੇ ਵੀ ਮੁੜ ਕੇ ਉਹਨੂੰ ਨਹੀਂ ਚਲਾਉਣ ਦਿੱਤਾ ਜਾਂਦਾ, ਉਹਨੂੰ ਵੀ ਫਾਈਨ ਲਾਇਆ ਜਾਂਦਾ ਸੀ। ਸੋ ਹੋਊਗਾ ਕੁਛ ਇੱਦਾਂ ਦਾ
1: ਸਿਸਟਮ,
0: ਹਾਂ ਵੀ ਤੁਸੀਂ ਨਹੀਂ ਚਲਾ ਸਕਦੇ, ਜਾਂ ਤੁਸੀਂ ਆਪ ਆਪਣੇ ਆਪ ਨੂੰ ਸੱਟ ਲਾ ਲਓਗੇ, ਜਾਂ ਕਿਸੇ ਦੇ ਮਾਰਿਆ ਹੋਊਗਾ ਨਾ, ਹੋ ਸਕਦਾ ਰੱਥ ਦਾ ਸਟੇਅਰਿੰਗ ਸਟੂਰਿੰਗ ਇੱਧਰ ਕਰ ਦਿੰਦੇ ਹੋਣ ਜਾਂ ਕੁਛ ਸਮਥਿੰਗ। ਸੋ ਉੱਥੋਂ ਮੁੜ ਕੇ ਹੁੰਦਾ ਹੁੰਦਾ, ਅਤੇ ਫਿਰ ਹੁਣ ਗੱਡੀ 'ਚ ਜ਼ਿਆਦਾ ਖਤਰਨਾਕ ਆ, ਕਿਉਂਕਿ ਤੁਸੀਂ ਸੋਚ ਕੇ ਵੇਖੋ ਵੀ ਗੱਡੀ ਇੱਕ ਤਰ੍ਹਾਂ ਦੇ ਨਾਲ ਤੁਸੀਂ, ਮਤਲਬ ਆਪਾਂ ਬਹੁਤੀ ਬਰੀਕੀ 'ਚ ਕਦੀ ਸੋਚਦੇ ਨਹੀਂ ਹਾਂ, ਪਰ ਇਹਨੂੰ ਇੱਦਾਂ ਤੁਹਾਨੂੰ ਸੋਚਣ ਦੇ ਲਈ ਕਿਹਾ ਜਾਂਦਾ ਵਾ ਵੀ ਮੰਨ ਲਓ ਤੁਸੀਂ ਇੱਕ ਗੱਡੀ ਲੈ ਕੇ ਜਾ ਰਹੇ ਹੋ, ਜਿਹ 'ਚ ਤੁਹਾਡੀ ਆਪਣੀ ਜ਼ਿੰਦਗੀ ਆ, ਹੋ ਸਕਦਾ ਤੁਹਾਡਾ ਪਰਿਵਾਰ ਪਿੱਛੇ ਬੈਠਾ ਹੋਵੇ, ਹੋ ਸਕਦਾ ਤੁਸੀਂ ਜਿਹਦੇ ਵਿੱਚ ਕਿਤੇ ਜਾ ਕੇ ਮਾਰ ਦਿਓ, ਕਿਸੇ ਘਰ 'ਚ ਮਾਰ ਦਿਓ, ਕਿਤੇ ਪਤਾ ਨਹੀਂ ਉੱਥੇ ਕੌਣ ਹੋਊਗਾ, ਕੋਈ ਬੱਚਾ ਹੋਊਗਾ, ਕੋਈ ਬਜ਼ੁਰਗ ਹੋਊਗਾ, ਕੋਈ ਪਰਿਵਾਰ ਹੋਊਗਾ, ਕੋਈ ਮਰੀਜ਼ ਹੋਊਗਾ। ਸੋ ਇੱਕ ਤਰ੍ਹਾਂ ਦੇ ਨਾਲ ਤੁਸੀਂ ਉਸ ਸਮੇਂ ਉਸ ਬੰਦੇ ਵਰਗੇ ਹੋ ਜਿਹੜਾ ਬੰਬ ਲੈ ਕੇ ਘੁੰਮ ਰਿਹਾ ਪਿੰਨ ਕੱਢ ਕੇ।
1: ਸਹੀ ਗੱਲ ਆ, ਵੈਰੀ ਵੈਲ ਪੁੱਟ।
0: ਪਤਾ ਨਹੀਂ ਕਿੱਥੇ ਫੜ ਜਾਣਾ। ਸੋ ਹਥਿਆਰ ਹੀ ਆ ਨਾ। ਆਪਾਂ ਇੱਕ ਦਿਨ ਕੋਈ ਵੀਰ ਗੱਲ ਕਰ ਰਿਹਾ ਸੀ ਵੀ ਜਿੱਦਾਂ ਮੰਨ ਲਓ ਆਪਾਂ ਸਿਰਫ ਬੰਦੂਕ ਨੂੰ ਜਾਂ ਬੰਬ ਨੂੰ ਹਥਿਆਰ ਮੰਨਦੇ ਹਾਂ, ਚਾਕੂ ਨੂੰ ਹਥਿਆਰ ਮੰਨਦੇ ਹਾਂ, ਪਰ ਹਰ ਇੱਕ ਚੀਜ਼ ਹਥਿਆਰ ਆ ਜੇ ਤੁਸੀਂ ਹਥਿਆਰ ਵਾਂਗੂ ਵਰਤਣ 'ਤੇ ਆ ਜਾਓ ਤੇ। ਇਨਸਾਨ ਇਹੋ ਜਿਹਾ,
1: ਬਿਲਕੁਲ ਠੀਕ ਆ,
0: ਕੁੱਤਾ ਬੰਦਾ ਵਾ, ਮਤਲਬ ਇਨਸਾਨ ਤਾਂ ਇਹੋ ਬੰਦਾ ਹੀ ਆ, ਕੁੱਤੀ ਸ਼ੈ ਆ, ਜੀਵ ਆ, ਪ੍ਰਾਣੀ ਆ, ਵੀ ਤੁਹਾਡੇ ਭਾਵੇਂ ਪਾਣੀ ਵਾਲੀ ਬੋਤਲ ਤੁਸੀਂ ਹੱਥ 'ਚ ਫੜੀ ਆ, ਉਹਨੂੰ ਵੀ ਹਥਿਆਰ ਵਾਂਗੂ ਵਰਤ ਲਓਗੇ ਤੁਸੀਂ।
1: ਬਿਲਕੁਲ ਠੀਕ ਗੱਲ ਆ।
0: ਤੁਸੀਂ ਗੱਡੀ ਚਲਾ ਰਹੇ ਹੋ, ਉਹ ਹੁਣ ਕਿੰਨੇ ਇੰਸੀਡੈਂਟ ਹੋਏ ਆ ਵੀ ਉਹ ਗੱਡੀ, ਕਿਸੇ ਨੇ ਟਰੱਕ ਲੋਕਾਂ 'ਤੇ ਚੜਾ ਤਾ, ਗੱਡੀ ਚੜਾ ਤੀ, ਉਹਨੇ ਗੱਡੀ ਹਥਿਆਰਾਂ ਵਾਂਗੂ ਵਰਤ ਲਈ।
1: ਬਿਲਕੁਲ ਠੀਕ, ਬਿਲਕੁਲ ਠੀਕ।
0: ਤੁਸੀਂ ਕੋਈ ਵੀ ਕਿੱਤਾ ਤੁਸੀਂ ਕਰਦੇ ਹੋ, ਹੁਣ ਮੰਨ ਲਓ ਤੁਸੀਂ ਤੁਸੀਂ ਕਿਸੇ ਵੀ ਕਿੱਤੇ ਦੇ ਵਿੱਚ ਤੁਸੀਂ ਇਨਵੋਲਵ ਹੋ, ਤੁਸੀਂ ਮੰਨ ਲਓ ਤੁਸੀਂ ਬ੍ਰਿਕ ਲੇਅਰਿੰਗ ਦਾ ਕੰਮ ਕਰਦੇ ਹੋ ਹੈ ਨਾ, ਤੁਸੀਂ ਬ੍ਰਿਕੀ ਹੋ ਅਤੇ ਤੁਹਾਡੇ ਕੋਲ ਕਿੰਨੇ ਹਥਿਆਰ ਨੇ?
1: ਬਿਲਕੁਲ,
0: ਤੁਹਾਡੇ ਕੋਲ ਕਾਂਡੀ ਆ, ਤੁਹਾਡੇ ਕੋਲ ਸ਼ਵਲ ਆ, ਤੁਸੀਂ ਕੰਕਰੀਟ ਪਾਉਂਦੇ ਹੋ, ਤੁਹਾਡੇ ਕੋਲ ਕਿੰਨੇ ਹਥਿਆਰ ਨੇ ਹੈ ਨਾ? ਤੁਸੀਂ ਕੁਛ ਵੀ ਕਰਦੇ, ਹੁਣ ਅਸੀਂ ਵੀ ਆਪਣਾ ਕੰਮ ਕਰ ਰਹੇ, ਸਾਡੇ ਕੋਲ ਜ਼ਬਾਨ, ਇਹ ਵੀ ਹਥਿਆਰ ਆ,
1: ਇਸ ਤੋਂ ਵੱਡਾ ਕੋਈ ਹੈ ਹੀ ਨਹੀਂ ਹਥਿਆਰ।
0: ਠੀਕ ਆ, ਸੋ ਹਰ ਇੱਕ ਚੀਜ਼ ਦੁਨੀਆ ਦੀ ਹਥਿਆਰ ਸਾਬਤ ਹੋ ਜਾਂਦੀ ਆ ਜਦੋਂ ਉਹਨੂੰ ਗਲਤ ਇਸਤੇਮਾਲ ਕਰਨ ਲੱਗ ਪਓ।
1: ਐਬਸੋਲੂਟਲੀ ਰਾਈਟ।
0: ਗੱਡੀ ਗੱਡੀ ਆ, ਪਰ ਜੇ ਤੁਸੀਂ ਪੀ ਕੇ ਚਲਾ ਰਹੇ ਹੋ ਤਾਂ ਉਹ ਹਥਿਆਰ ਆ। ਸੋ ਤੁਸੀਂ ਆਪਣੇ ਆਪ ਨੂੰ
1: ਵੱਡੀ ਗੱਲ
0: ਹਥਿਆਰਾ ਹੀ ਮੰਨ ਕੇ ਚੱਲੋ, ਤੁਸੀਂ ਉਹ ਵੱਖਰੀ ਗੱਲ ਆ ਵੀ ਤੁਹਾਨੂੰ ਕੋਈ ਸਾਹਮਣੇ ਨਹੀਂ ਕੋਈ ਟੱਕਰਿਆ ਤਾਂ ਤੁਸੀਂ ਗੋਲੀ ਨਹੀਂ ਮਾਰ ਦਿੱਤੀ, ਪਰ ਤੁਸੀਂ ਆਪਣੇ ਆਪ ਨੂੰ ਉਹੋ ਹੀ ਇੱਕ ਅਪਰਾਧੀ ਮੰਨ ਕੇ ਚੱਲੋ ਜਿਹੜਾ ਘਰੋਂ ਪਿਸਤੌਲ ਭਰ ਕੇ ਕੌਕ ਕਰਕੇ ਨਿਕਲਿਆ ਵੀ ਅੱਜ ਜੇ ਫਲਾਣਾ ਟੱਕਰ ਗਿਆ ਤਾਂ ਮੈਂ ਮਾਰ ਦੇਣਾ। ਹੁਣ ਫਲਾਣਾ ਕੌਣ ਆ, ਕਿਸੇ ਨਾਲ ਵੀ ਤੁਸੀਂ ਵੱਧ ਘੱਟ ਕਰ ਸਕਦੇ ਹੋ। ਸੋ ਇਸ ਕਰਕੇ ਬਹੁਤ ਹੀ ਲਾਈਟਲੀ ਲੈਣ ਵਾਲੀਆਂ ਨੇ ਆ। ਆਪਾਂ ਪਹਿਲਾਂ ਗੱਲ ਕੀਤੀ ਵੀ ਉਹ ਆਪਣੇ ਆਪ ਦਾ ਤੁਸੀਂ ਨੁਕਸਾਨ ਕਰ ਸਕਦੇ ਹੋ, ਆਪਣੇ ਕੰਮ ਕਾਰ ਦਾ, ਆਪਣੇ ਪਰਿਵਾਰ ਦਾ, ਕਿਸੇ ਦਾ, ਸਮਾਜ ਦਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਨੁਕਸਾਨਦੇਹ ਨੇ, ਸਿਰਫ ਇਸ ਕਰਕੇ ਕਿਉਂਕਿ ਤੁਸੀਂ ਹੋਸ਼ੋ ਹਵਾਸ ਦੇ ਵਿੱਚ ਨਹੀਂ ਚਲਾ ਰਹੇ। ਜੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਫਿਰ ਇਸੇ ਵਿਸ਼ੇ ਨੂੰ ਆਪਾਂ ਅੱਗੇ ਕੰਟੀਨਿਊ ਰੱਖਾਂਗੇ। ਰੇਡੀਓ ਹਾਂਜੀ 1674 AM।
3: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ, ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493-536-042। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੀਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੀਨਾ ਵਿੱਚ।
6: ਓ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
7: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
7: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
8: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au। ਔਨ ਰੋਡਸ ਓਨਰ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Line 7 ਪ੍ਰੀਮੀਅਮ ਸਿਰਫ $54,990, BYD C-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਓਨਰਸ, ਕੰਡੀਸ਼ਨ ਅਪਲਾਈ।
9: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 September 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 September 2026 ਨੂੰ ਖਤਮ ਹੈ।
10: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ,
5: डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
10: यार तू इत्थे इनी छेती आके पक्का भी हो गया, की जुगाड़ लाया है?
11: जुगाड़ नहीं, ए है 8 सालां तो भी वड्डा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
10: नंबर ता दे बंसल इमीग्रेशन वालियां दा।
11: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
12: चलदी दा नाम गड्डी, आ ते सुनिया ही होना, ते तुहाडी गड्डी कोई भी होवे उनु चलाउण लई ऑल मेजर ब्रांड्स दे टायर्स अलॉय व्हील्स ले। याद रखो टायर फोर्स, जिन्हां को लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स, यूनिट 1, 19-25 सुमर्टन रोड, कैंपलफील्ड। कॉल 03908-6655 और विजिट tireforce.com.au।
13: वाओ, तेरी सब्जी दी खुशबू अते टेस्ट विच कुछ ता कमाल है, मेनू भी दस दे सीक्रेट।
14: अमृत एक कमाल है गोल्ड लीफ।

0: ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com।
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: क्या पता ने
1: सो ये बारले मुल्कां दे उत्ते गाने भी बन गए जी बलजीत मालवा की आवाज़ के गाना सुन रहे थे जो कि अक्सर तुम विवाहों के उत्ते सुनते हो अज तुम इस टॉपिक के सुन रहे हो क्योंकि गल्लां बातां साडियां जिहड़ियां ड्रिंक ड्राइविंग के उत्ते अज चल रही ने तो उ गल्लां बातां आपां अगे वधावांगे तो इहो ही बेनती करांगे कि भाई ड्रिंक करके ड्राइव बिल्कुल नहीं करना
2: बिल्कुल
1: रब ने बथेरा कुछ दिता तो आप भी अज डीकोड करन दी कोशिश करांगे कि इदा क्यों आ कि एक पंजाबी बंदा जदों शराब पी लेंदा उदों कहिंदा भी गड्डी हुण मैं चलाउणी आ
2: गाड़ी जरा मैं चलाएगा
1: सोफी होऊगा तो फिर वो कहूगा नहीं मैनू सुस्ती पई है ना तू चला ला तो जदों मैं पी ली फिर उन्होंने ये लगता वा भी मैं ही चलाउणी आ मेरे वो इतने आके वो सोच हूँ जे आप कही भी पंजाबियों की ये आदत है जो पंजाबी इदा ही करते इन्हों के खून च बड़ा कुछ सुनने मिल जाता पर इतने किदा वो पंजाबी बदल जाते आके
2: इतने
1: किदा मालवा साहब कहें भी हाँ जी आ लो फड़ लो गड्डी
2: वैसे
1: भी आपां नूं ना इह लगदा कि गड्डी जिहड़ी आ उह आपां पी के चलावांगे तो पता नहीं कि शायद एक तो मैनूं लगदा पहिलां लगदा भी टोर जी आ शायद है ना एक फुकरपंती भी आ ਵੀ ਮੈਂ ਮਤਲਬ ਇਹ ਚੀਜ਼ ਐਕਸੈਪਟ ਨਹੀਂ ਕਰਨੀ ਵੀ ਮੈਂ ਹੁਣ ਹਾਈ ਹਾਂ
2: ਇੱਕ ਇੱਕ ਉਮਰ ਤੱਕ ਭਾਅ ਜੀ ਮੇਰੇ ਖਿਆਲ ਨਾਲ ਇਹ ਹਰ ਤਰ੍ਹਾਂ ਦੀ ਚੀਜ਼ ਜਿਹੜੀ ਹਲਕੀ ਜਿਹੀ ਇਲੀਗਲ ਆ 10, 5, 6, 7, 8, 9, 10 ਜਿੰਨੇ ਵੀ ਮੁੰਡੇ ਆ ਉਸ ਗਰੁੱਪ ਦੇ ਅੰਦਰ ਥੋੜ੍ਹੀ ਇਸ ਤਰ੍ਹਾਂ ਟੌਰ ਵਾਲੀ ਗੱਲ ਹੋ ਜਾਂਦੀ ਨਾ ਕਿ ਮੈਂ ਤਾਂ ਪੀ ਕੇ ਚਲਾ ਲਈ
1: ਨਹੀਂ ਉਮਰ ਦਾ ਨਹੀਂ ਕੋਈ ਇਹਦੇ 'ਚ ਮੈਂ ਤਾਂ ਹਾਂ ਮੈਂ ਤਾਂ ਬਜ਼ੁਰਗ ਵੀ ਵੇਖਿਆ ਕਿ ਮੈਂ
2: ਤਾਂ
1: ਪੈਲਸ 'ਚੋਂ ਨਿਕਲੇ ਮਤਲਬ ਬਜ਼ੁਰਗ ਨੇ ਕਹਿ ਲਓ ਚਲੋ ਤੁਸੀਂ ਲਾ ਲਓ 50 ਦੇ ਗੇਟ 'ਚ 55 ਦੇ ਗੇਟ 'ਚ ਇੰਨੇ ਕਿ ਨਿੱਕੇ ਨੇਹਾ ਵਿਆਹ ਤੋਂ ਨਿਕਲੇ ਪੈਲਸ 'ਚੋਂ ਅਤੇ ਉਹ ਕਹਿਣ ਵੀ ਮੈਂ ਚਲਾਉਣੀ ਅਤੇ ਉਹ ਕਹੇ ਵੀ ਸਾਰੇ ਜਣੇ ਤਰਲੇ ਮਾਰਨ ਹੈ ਨਾ ਸਾਰੇ ਜਣੇ ਚਾਰ ਚਫੇਰੇ ਜੀਪ ਹੀ ਹੈ ਨਾ ਸਾਰੇ ਜਣੇ ਚਾਰ ਚਫੇਰੇ ਸਭ ਰਿਸ਼ਤੇਦਾਰ ਉਹ ਵਿਆਹ ਦੇ ਵਿੱਚ ਸਾਰੇ ਫਿਰ ਆ ਜਾਂਦੇ ਇਕੱਠੇ ਹੈ ਨਾ ਨਾਲ ਉਹਨਾਂ ਨੇ ਤੀਲਾ ਜਿਹਾ ਮਰੀ ਜਾਣਾ ਦੰਦ 'ਚ ਨਹੀਂ ਫੁੱਫੜ ਜੀ ਨਹੀਂ ਚਲਾ ਲੈਂਦਾ ਭੂਆ ਨੂੰ ਭੂਆ ਤਾਂ ਚਲੋ ਉੱਥੇ ਕੀ ਚਲਾਉਂਦੀ
2: ਮਤਲਬ
1: ਮੈਂ ਚਲਾਉਣਾ ਹੈ ਨਾ ਅਤੇ ਉਹ ਵੱਖਰਾ ਜਿਹੜਾ ਘਰ ਦਾ ਨਿਆਣਾ ਹੁੰਦਾ ਉਹਨੇ ਵੱਖਰਾ ਕੋਟ ਲਾ ਕੇ ਪਿੱਛੇ ਟੰਗਿਆ ਹੁੰਦਾ ਵੀ ਮੈਂ ਚਲਾਉਣੀ ਉਹਨੂੰ ਵੀ ਚਾਹ ਹੁੰਦਾ ਉਹਨੂੰ ਕਦੇ ਮਿਲੀ ਨਹੀਂ ਹੁੰਦੀ ਗੱਡੀ
2: ਸਹੀ ਗੱਲ
1: ਉਹ ਕਹੇ ਮੈਂ ਹੀ ਚਲਾਉਣੀ ਆ ਬੜਾ ਚਿਰ ਉੱਥੇ ਬਹਿਸ ਬਸਈਆ ਹੁੰਦਾ ਰਿਹਾ ਇਵਨ ਭਕਾਨੇ ਵਾਲੇ ਵੀ ਚਲੇ ਗਏ ਫਿਰ ਚਲੋ ਡਿਸਾਈਡ ਹੋਇਆ ਵੀ ਹੁਣ ਇਹਦੀ ਚਲੋ ਲੱਥ ਕੇ ਹੋਣੀ ਆ ਉਹਨੂੰ ਪਾਣੀ ਪੂਣੀ ਲਿਆ ਕੇ ਪਿਆਈ ਜਾਣ ਹੈ ਨਾ ਲਿਮਕਾ ਪਿਆਓ ਇਹਦੀ ਲੱਥ ਜੇ ਚਲੋ ਫਿਰ ਹੀ ਲੈ ਜੂਗਾ ਅਤੇ ਉਹ ਉਹਨੇ ਕਰ ਕਰਾ ਕੇ ਅਤੇ ਉਹ ਕਹੇ ਵੀ ਨਹੀਂ ਜਾਂ ਇੱਥੇ ਰਵਾਂਗੇ ਅਤੇ ਜਾਂ ਫਿਰ ਜਾਵਾਂਗੇ ਉਹਨਾਂ ਵਾਹਵਾ ਪਾਣੀ ਪੂਣੀ ਪਿਆ ਕੇ ਲਿਮਕਾ ਲੁਮਕਾ ਪਿਆ ਕੇ ਅਤੇ ਉਹ ਕਹਿੰਦੇ ਵੀ ਚਲੋ ਠੀਕ ਹੈ ਡੈਡੀ ਹੁਣ ਤੁਸੀਂ ਚਲੋ ਫਿਰ ਚਲਾ ਲਓ ਫਿਰ ਹੋਰ ਕੀ ਲੇਟ ਹੋਣ ਡੇ ਮੱਝਾਂ ਚੋਣੀਆਂ ਜਾ ਕੇ ਚਾਚਾ ਮਾਮਾ ਤਾਇਆ ਜਾਂ ਇਧਰੋਂ ਉਧਰੋਂ ਰਿਸ਼ਤੇਦਾਰ ਉਹਨੂੰ ਇਹ ਚੀਜ਼ ਲੱਗ ਰਹੀ ਹੁੰਦੀ ਆ ਵੀ ਇਹ ਗੱਡੀ ਤੇਰੀ ਟੁੱਟਣੀ ਮੈਨੂੰ ਕੀ ਚਲੋ ਜਾਣ ਦੋ ਹਨਾ ਉਹਦੀ ਉਹਦੀ ਇਦਾਂ ਦੀ ਸੋਚ ਹੁੰਦੀ ਉਹਨੂੰ ਇਹ ਨੀ ਪਤਾ ਹੁੰਦਾ ਵੀ ਐਕਸੀਡੈਂਟ ਹੋਇਆ ਤੇ ਮੇਰੇ ਵਿੱਚ ਵਜੇ ਮੇਰੀ ਵੀ ਲੱਤ ਟੁੱਟਣੀ ਹੈ ਇਹ ਤਾਂ ਥੋਟ ਹੀ ਨਹੀਂ ਹੁੰਦਾ ਉਹਦੇ ਦਿਮਾਗ 'ਚ

0: ਉਹਨੂੰ ਇਹ ਹੁੰਦਾ ਵੀ ਇਹ ਚਲਾਉਣ ਡਿਆ ਨੁਕਸਾਨ ਹੋਣਾ ਜਾਂ ਇਹਨਾਂ ਦੀ ਗੱਡੀ ਦਾ ਹੋਣਾ, ਸਾਡਾ ਤੇ ਕੁਛ ਜਾਣਾ ਨੀ.
1: ਮਤਲਬ ਉਹ ਲਿਮਕਾ ਪੀ ਲਈ ਠੀਕ ਹੈ
0: ਉਹਨੇ ਚੱਲ ਕੱਢੀ ਉੱਥੋਂ. ਹਾਲੇ ਮੈਨੂੰ ਲੱਗਦਾ ਹਾਰ ਲਈ ਕੋਈ ਕਿਲੋ ਡੇਢ ਕਿਲੋਮੀਟਰ ਹੀ ਆਇਆ ਹੋਊਗਾ ਚੱਕਤਾ ਰਿਕਸ਼ੇ ਵਾਲਾ. ਉੱਥੋਂ ਹੀ ਪੈਲਸ ਚੋਂ ਹੀ ਉਹ ਵਿਚਾਰਾ ਤੰਦੂ ਉਹ ਜਿਹੜੇ ਭੱਠੀਆਂ ਪੁੱਠੀਆਂ ਜਿਹੀਆਂ ਲੈ ਕੇ ਉੱਥੋਂ ਹੀ ਤੁਰਿਆ
1: ਤੁਰਿਆ ਸੀ. ਤੂੰ ਨਾਲ ਅੱਜ ਤੂੰ ਸਾਡੇ ਨਾਲ ਹੀ ਆਏਗਾ.
0: ਭੱਠੀ ਚ ਬਾਂਹ ਫਸੀ ਬੁਰੇ ਹਾਲ, ਕੱਢੀ ਤੇ ਬਾਂਹ ਟੁੱਟੀ. ਸੋ ਮਤਲਬ ਫੇਰ ਉਹ ਲੱਥ ਗਈ ਸਾਰੀ ਉਸ ਵੇਲੇ.
1: ਹਾਂ ਇਹ ਗੱਲ ਹੈ, ਉਸੇ ਟਾਈਮ ਉੱਤਰ ਜਾਂਦੀ ਜੋ ਲਿਮਕਾ ਨਹੀਂ ਕਰ ਪਾਇਆ ਉਹ,
0: ਹੈ ਨਾ. ਫਿਰ ਉਹ ਬੰਦੇ ਫਿਰ ਉਹ ਹੌਲੀ ਜਿਹੀ ਪਾਸੇ ਜਿਹੇ ਹੋ ਕੇ ਕਹਿਣ ਦਿੰਦੇ ਉਹ ਕਰਿਓ ਫੋਨ ਅਜਮੇਰ ਨੂੰ, ਪੰਗਾ ਜਿਹਾ ਪੈ ਗਿਆ. ਅਜਮੇਰ ਕੋਈ ਹੁੰਦਾ ਵਾ ਕੋਈ, ਮਤਲਬ ਉਹਨਾਂ ਦਾ ਮੁੰਸ਼ੀ ਲੱਗਾ ਕੋਈ. ਫਿਰ ਉਹ ਬੰਦੇ ਕਹਿ ਰਹੇ ਹੁੰਦੇ ਉਹ ਹਲੇ ਨਿਕਲਿਆ ਹੀ ਹੋਣਾ ਵਿਆਹ ਤੋਂ. ਫਿਰ ਉਹਨਾਂ ਨੂੰ ਸਾਰੀ ਹੋਸ਼ ਆ ਜਾਂਦੀ ਹੈ.
1: ਸਹੀ ਹੈ.
0: ਪਰ ਕਿਉਂ ਮੈਨੂੰ ਲੱਗਦਾ ਸਿਰਫ ਫੁਕਰਪੰਥੀ ਆਪਾਂ ਨਾ ਐਕਸੈਪਟ ਨਹੀਂ ਕਰਨਾ ਚਾਹੁੰਦੇ ਵੀ ਮੈਂ ਹੁਣ ਸ਼ਰਾਬੀ ਹੋ ਗਿਆ. ਇਸੇ ਕਰਕੇ ਸ਼ਾਇਦ ਵੱਧ ਤੋਂ ਵੱਧ ਪੀ ਵੀ ਜਾਂਦੇ ਆ ਵੀ ਮੈਂ ਹੋਰ ਪੀਊਂਗਾ ਤੇ ਮੈਨੂੰ ਕੁਛ ਨਹੀਂ ਹੋਣਾ, ਲੈ ਚੱਕ ਲੈ ਡਿੱਗ ਪਿਆ ਹੋ ਗਿਆ ਬੇਹੋਸ਼, ਹੈ ਨਾ. ਹੋਰ ਪੀ ਜਾਂਦੇ ਸ਼ਾਇਦ. ਉਹ ਵੀ ਇਹੋ ਹੀ ਸਾਈਕੀ ਆ ਵੀ ਮੈਂ ਵੱਧ ਪੀ ਲੈਂਦਾ.
1: ਬੋਤਲ
0: ਕੁਛ ਨੀ ਹੁੰਦਾ, ਬੋਤਲ ਠੀਕ ਹੈ.
1: ਮਹਿਫਿਲ ਚ ਜਿਹੜਾ ਵੀ ਬੰਦਾ ਸਿਆਣੀ ਗੱਲ ਕਰ ਰਿਹਾ ਹੁੰਦਾ ਨਾ ਓਨਾ ਹੀ ਉਹ ਟੁੱਟ ਜਾਂਦਾ ਉਸ ਗਰੁੱਪ ਤੋਂ, ਓਨਾ ਹੀ ਪਰ ਯਾਰ ਆ ਕਿੱਦਾਂ ਦੀ ਗੱਲਾਂ ਕਰੀ ਜਾਂਦਾ. ਚਾਰ ਬੰਦਾ ਕਵੇ ਨਾ ਕਿ ਯਾਰ ਤੂੰ ਇੱਦਾਂ ਕਰਦੇ ਆਪਾਂ ਉਬਰ ਕਰਕੇ ਚੱਲ ਜਾਂਦੇ ਹਾਂ, ਯਾਰ ਇਹਨੂੰ ਅੱਗੇ ਤੋਂ ਨਹੀਂ ਬੁਲਾਇਆ ਕਰਨਾ ਯਾਰ, ਇਹ ਬੜਾ ਬੋਰ ਕਰਦਾ
0: ਆਪਾਂ. ਹਾਂ ਐਗਜੈਕਟਲੀ. ਜਿਹੜਾ ਬੰਦਾ ਇਹ ਕਹਿੰਦਾ ਨਾ ਵੀ ਮੈਂ ਹੁਣ ਗੱਡੀ ਕਾਲ ਕਰਨ ਲੱਗਾ, ਉਦੋਂ ਉਹਦਾ ਮਜ਼ਾਕ ਉਡਾਇਆ ਜਾਂਦਾ.
1: ਬਿਲਕੁਲ ਠੀਕ, ਬਿਲਕੁਲ ਠੀਕ.
0: ਮੈਂ ਛੱਡਾਂ
1: ਫਿਰ ਹੁੰਦਾ ਮੈਂ ਛੱਡ ਗਿਆ, ਨਹੀਂ ਯਾਰ ਛੱਡ ਯਾਰ.
0: ਜਦੋਂ ਇੱਕ ਅੱਧੀ ਵਾਰ ਕਿਸੇ ਨੂੰ ਹੱਥ ਲੱਗੇ ਹੁਣ ਉਹ ਚੁੱਪ ਕੀਤਾ ਰਹਿੰਦਾ. ਈਵਨ ਜਦੋਂ ਚਾਬੀ ਵੀ ਵਹੁਟੀ ਨੂੰ ਫੜਾਉਂਦੇ ਆ ਨਾ ਵੀ ਆ ਲੈ ਹੁਣ ਤੁਸੀਂ ਚਾਹੋ, ਤਾਂ ਉਹਨੂੰ ਵੀ ਟਿੱਚਰਾਂ ਕਰਨ ਦਿੰਦੇ.
1: ਬਿਲਕੁਲ ਸਹੀ ਗੱਲ ਆ, ਐਬਸੋਲੂਟਲੀ ਰਾਈਟ.
0: ਅਸੀਂ ਛੱਡਾਈਏ ਸੋ
1: ਸਹੀ ਗੱਲ ਆ.
0: ਕਹਿ ਆਪਾਂ ਦਿੰਦੇ ਹਾਂ ਇਹ ਚਲੋ ਚੀਜ਼ ਸ਼ਰਾਬੀਆਂ ਦੀ ਆ, ਇਹ ਚਲੋ ਮਰਦਾਂ ਦੀ ਆ, ਪਰ ਇਹ ਹਰ ਇੱਕ ਚੀਜ਼ ਹੈ, ਜਨਾਨੀਆਂ 'ਚ ਵੀ ਹੈਗੀ ਆ, ਉਹ ਕਿਸੇ ਹੋਰ ਹਿਸਾਬ ਦੇ ਨਾਲ ਆ.
1: ਹਾਂ ਹਾਂ ਹਾਂ.
0: ਪਰ ਹਰ ਇੱਕ ਹਿਊਮਨ ਬੀਂਗ 'ਚ ਇਹ ਗੱਲ ਹੈਗੀ ਆ ਵੀ ਆਹ ਗੱਲ ਕਰਕੇ ਆਹ ਗਲਤ ਕਰਕੇ ਜਾਂ ਸਹੀ ਕਰਕੇ ਮੇਰੇ ਨਾਲੋਂ ਵੱਧ ਨਹੀਂ ਆ ਕਰ ਸਕਦਾ ਕੋਈ.
1: ਬੇਸਿਕਲੀ ਆਪਣੀ ਈਗੋ ਨੂੰ ਆਪਾਂ ਸਹਿਲਾਨੇ ਰਹਿੰਦੇ ਨਾ ਕਿ ਲੈ ਤੇਰੇ ਤੋਂ ਉੱਪਰ ਕੋਈ ਨਹੀਂ, ਤੂੰ ਤਾਂ ਬੜਾ ਪਿਆਰਾ ਬੱਚਾ. ਮਾੜਾ ਜਿਹਾ ਕੋਈ ਈਗੋ ਨੂੰ ਕੁਐਸਚਨ ਕਰੇ ਤਾਂ ਆਪਾਂ ਕਹਿੰਦੇ ਲੈ ਤੂੰ ਹੁਣ ਨਾ.
0: ਅਸੀਂ ਆਪਣੇ ਆਪ ਉਹ ਆ ਨਾ ਰਾਜੇ ਆ ਨਾ ਆਪਣੇ ਆਪ ਦੇ. ਅਤੇ ਚੋ ਖੈਰ ਆਪਾਂ ਨਾਲ ਕਾਲਰ ਵੀ ਲਈ ਜੀ, ਗੱਲਾਂ ਬਾਤਾਂ ਅੱਜ ਸਾਡੀਆਂ ਡਰਿੰਕ ਡਾਈਵ ਦੀਆਂ ਚੱਲੀਆਂ. ਸਭ ਤੋਂ ਪਹਿਲਾਂ ਸਾਡੇ ਨਾਲ ਅੰਮ੍ਰਿਤ ਭੈਣ ਜੀ ਆਈ. ਸਤਿ ਸ਼੍ਰੀ ਅਕਾਲ ਅੰਮ੍ਰਿਤ ਜੀ, ਤੁਸੀਂ ਆਉਂਦੇ ਰਹੋ.
2: ਛੁੱਟੀ
0: ਕਰਨੀ ਪੈਂਦੀ ਜੋ ਹੋਇਆ ਹੋਵੇ ਨਾ, ਫਲੂ ਸੂਈ ਚ ਧਾਗਾ ਪਾਉਣਾ ਹੋਵੇ ਤੇ ਨੱਕ ਚੋ ਜਾਂਦਾ.
2: ਨੱਕ
0: ਤੇ ਦਵਾਈ ਖਾ ਲਈਏ ਤਾਂ ਉਹ ਤੇ ਜਾਮ ਹੋ ਜਾਂਦਾ. ਪਰ ਅੱਜ ਕੱਲ
2: ਨੱਕ ਦਾ ਪਤਾ ਕੀ ਹੈ, ਨੱਕ ਦੀ ਨਲੀ ਉਦਾਂ ਦੀ ਹੋਈ ਹੋਈ ਹੈ ਜੇ ਜਬਰਦਸਤੀ ਕੱਢੋ ਤਾਂ ਨਿਕਲਦੀ, ਅਦਰ ਦਵਾਈ ਨਿਕਲਦੀ ਨੀ ਪਈ.
0: ਨਹੀਂ ਅੱਜ ਕੱਲ ਨਾ ਇਹ ਵਾਕਈ ਜਿਹੜੇ ਆ ਨੇ ਜਿੰਨੇ ਵੀ ਤਰ੍ਹਾਂ ਦੇ ਹੁਣ ਵਾਇਰਸ ਜੇ ਨੇ, ਇਹ ਇੰਨੇ ਭੈੜੇ ਆ ਵੀ ਇੱਕ ਤੇ ਕੋਮਨ ਜੀ ਚੀਜ਼ ਆ ਵੀ ਜੇ ਕਿਸੇ ਨੂੰ ਹੋ ਰਹੀ ਆ ਤੇ ਤੁਸੀਂ ਉਹ ਨਹੀਂ ਕਰਿਓ ਵੀ ਇਹ ਸਾਰਿਆਂ ਦੇ ਲਈ ਹੋ ਰਹੀ ਆ ਵੀ ਲੱਤਾਂ ਤੁਹਾਡੀਆਂ ਖੁਸ਼ੀ ਟੁੱਟੀ ਜਾਂਦੀਆਂ, ਲੱਗਦਾ ਲੱਕ ਪੀੜ ਹੋਈ ਜਾਂਦਾ. ਫਿਰ ਤੁਹਾਡਾ ਜਿੱਦਾਂ ਗਲਾ ਤੁਸੀਂ ਐਂ ਲੱਗਦਾ ਜਿੱਦਾਂ ਛਿੱਲਿਆ ਹੁੰਦਾ ਅੰਦਰੋਂ.
2: ਚਲੋ
0: ਕੋਈ ਗੱਲ ਨੀ, ਦੋ ਖੁਰਾਕਾਂ ਖਾ ਕੇ ਫਿਰ ਦੱਸਿਓ. ਕੋਈ ਹਾਲ ਚਾਲ ਪੁੱਛ ਰਿਹਾ ਨਾ ਇਸ ਤਰੀਕੇ ਨਾਲ ਦੱਸਦੇ ਜਿੱਦਾਂ ਜੀ ਪੀ ਕੋ ਆਏ ਹੁੰਦੇ
1: ਸਾਰਿਆਂ ਨੇ ਡਿਗਰੀਆਂ ਕੀਤੀਆਂ.
2: ਆਪਣਾ ਨਾ ਦਿਲ ਓਦਾਂ ਹੁੰਦਾ ਕਿ ਹਾਏ ਕੋਈ ਸੁਣ ਲੇ, ਅਸੀਂ ਆਪਣੀ ਦਿਲ ਦੀ ਗੱਲ ਸੁਣਾ ਦਈਏ, ਬੜੇ ਤਕਲੀਫ ਚ ਹੈ,
0: ਕੋਈ ਦੱਸ ਦਵੇ ਵੀ ਸ਼ਾਇਦ ਦੇ ਵਿੱਚ ਤੂੰ ਕਿਤੇ ਅਦਰਕ ਨਿਚੋੜ ਚਾਰ ਤੁਪਕੇ, ਫਿਰ ਤੈਨੂੰ ਆਰਾਮ ਮਿਲ ਜੂ, ਤੂੰ ਠੀਕ ਹੋ ਜਾਏ, ਤੇ ਭਾਵੇਂ ਤੁਹਾਨੂੰ ਸਾਰਾ ਕੁਝ ਪਤਾ
2: ਦਣ ਦੇ ਆਈ ਨੁਸਕੇ ਚੱਲਦੇ ਪਏ ਮੇਰੇ, ਕੁਝ ਨਾ ਬੁੱਝੋ
0: ਨਹੀਂ ਇਹਨਾਂ ਸਭ ਦੇ ਨਾਲ ਨਾ ਭੈਣ ਜੀ ਮੈਂ ਇੱਕ ਚੀਜ਼ ਕਹਾਂ, ਪਾਣੀ ਵੱਧ ਤੋਂ ਵੱਧ ਪੀਓ, ਜਿੰਨਾ ਪਾਣੀ ਵੱਧ ਪੀਓਗੇ ਦੋ ਚੀਜ਼ਾਂ ਆ, ਜਿੰਨਾ ਪਾਣੀ ਵੱਧ ਤੋਂ ਵੱਧ ਪੀਓਗੇ, ਪਾਣੀ ਕਿਸੇ ਵੀ ਫਾਰਮ ਚ ਤੁਸੀਂ ਫਿੱਕਾ ਪੀਣ ਚ ਤੁਹਾਨੂੰ ਪ੍ਰੋਬਲਮ ਆ ਰਹੀ, ਤੁਹਾਨੂੰ ਨਹੀਂ ਲੱਗ ਰਿਹਾ, ਮਾੜਾ ਜਿਹਾ ਭਾਵੇਂ ਨਿੰਬੂ ਚਾਰ ਤੁਪਕੇ ਵਿੱਚ ਨਿਚੋੜ ਲਓ, ਭਾਵੇਂ ਥੋੜਾ ਜਿਹਾ ਲੂਣ ਪਾ ਲਓ, ਜਿੱਦਾਂ ਵੀ ਮਤਲਬ ਕਿਹੜੇ ਵੀ ਟੇਸਟ ਦੇ ਵਿੱਚ ਤੁਸੀਂ ਪਾਣੀ ਵੱਧ ਤੋਂ ਵੱਧ ਪੀਓ, ਤੇ ਦੂਸਰਾ ਰੈਸਟ ਕਰੋ ਵੱਧ ਤੋਂ ਵੱਧ, ਇਹ ਇਹੋ ਦੋ ਹੀ ਤਰੀਕੇ ਨੇ, ਦਵਾਈ ਸਿਰਫ ਤੁਹਾਡਾ ਬੁਖਾਰ ਬਖੂਰ ਮੱਠਾ ਕਰੂਗੀ, ਹੈ ਨਾ, ਤੁਹਾਨੂੰ ਅਹਿਸਾਸ ਕਰਾਊਗੀ ਕਿ ਤੁਸੀਂ ਹੁਣ ਓਕੇ ਹੋ, ਹੁੰਦਾ ਕੀ ਆ ਵੀ ਅਸੀਂ ਦਵਾਈ ਖਾਂਦੇ ਹਾਂ ਸਾਨੂੰ ਲੱਗਦਾ ਅਸੀਂ ਠੀਕ ਹੈ, ਅਸੀਂ ਫਿਰ ਵਾਹਵਾ ਹੀ ਸਾਰਾ ਕੰਮ ਕਰਕੇ ਫਿਰ ਬਿਮਾਰ ਹੋ ਜਾਂਦੇ ਹਾਂ।
1: ਹਾਂ ਹੁੰਦਾ ਹੀ ਆ, ਫਲੂ ਫਲੂ ਦੀ ਆ ਬੜਾ ਇਸ਼ੂ ਹੁੰਦਾ,
0: ਫਲੂ ਦੇ ਵਿੱਚ ਇਹੋ ਹੀ ਆ, ਤੁਸੀਂ ਫਲੂਡ ਪੀਓ ਵੱਧ ਤੋਂ ਵੱਧ,
2: ਹੋਇਆ ਨਹੀਂ ਇਦਾਂ ਦਾ ਕਿ ਅਜੀਬ ਜਿਹੀ ਪਤਾ ਨਹੀਂ ਕਿੱਧਰੋਂ ਆਇਆ ਕਿੱਧਰੋਂ ਨਹੀਂ ਹੋਈ ਨਹੀਂ ਪਤਾ ਨਹੀਂ ਕਾਤੇ ਹੁੰਦਾ ਪਿਆ, ਮਤਲਬ ਹੁਣ ਮੈਂ ਉਹੀ ਹੈ ਕਿ ਮੈਂ ਰੈਸਟੀ ਕਰਦੀ ਵੀ ਆਈ ਸੀ ਕਰਕੇ ਮੈਂ ਜੋਬ ਤੇ ਨਹੀਂ ਜਾਂਦੀ ਕਿ ਮੈਂ ਕਿਸੇ ਨੂੰ ਹੋਰ ਨੂੰ ਨਾ ਦਵਾਂ ਇਹ ਤੋਹਫਾ ਨਾ, ਜੋ ਮੇਰੇ ਨਾਲ
0: ਇਹੋ ਹੀ ਬੈਸਟ ਹੈ, ਇਹੋ ਹੀ ਬੈਸਟ ਹੈ। ਹਾਂਜੀ ਹਾਂਜੀ, ਮੰਨ ਲਓ ਤੁਸੀਂ ਹਨਾ ਧਾਗੇ ਧੁੱਗੇ ਤੇ ਲੱਗ ਕੇ ਕੋਈ ਕਿਸੇ ਦੇ ਲੋਗੋ ਲਾਗੋ ਤੇ ਲੱਗ ਕੇ ਗਾਂ ਚੱਲ ਜੇ,
2: ਨਹੀਂ ਵੀਰ ਜੀ ਜਿੱਥੇ ਕੰਮ ਕਰਦੇ ਨੇ ਉੱਥੇ ਗੋਰੇ ਜ਼ਿਆਦਾ ਨੇ, ਉਹ ਤੋਂ ਏਦਾਂ ਇਸ ਨਗਾਹ ਤੇ ਦੇਖਦੇ ਨੇ ਤੁਹਾਨੂੰ, ਆਪਣੇ ਆਪ ਤੋਂ ਇੰਬੈਰਸ ਫੀਲ ਹੁੰਦਾ ਕਿ ਤੁਸੀਂ ਕੰਮ ਤੇ ਕਿਉਂ ਆਏ ਹੋਏ ਹੋ, ਉਹ ਗੱਲਾਂ ਗੱਲਾਂ ਚ ਹੀ ਤੁਹਾਨੂੰ ਸੁਣਾਈ ਜਾਂਦੇ ਕਿ ਤੁਹਾਨੂੰ ਫਲੂ ਹੋਇਆ, ਸਟੇ ਅਵੇ ਫਰੋਮ ਅਸ, ਸਟੇ ਅਵੇ, ਏਦਾਂ ਆਪਣੇ ਆਪ ਤੋਂ ਇੰਬੈਰਸ ਜਿਹਾ ਫੀਲ ਹੁੰਦਾ ਇੱਥੇ,
1: ਅਗਲੇ ਕੋਰੇ ਜੇ
2: ਤਾਂ ਹੀ ਕਰਕੇ। ਹਾਂਜੀ ਹਾਂਜੀ, ਤੇ ਮੈਂ ਤਾਂ ਟੋਪਿਕ ਤੇ ਆਉਂਦੀ ਵੀਰ ਜੀ, ਜਿਹੜਾ ਤੁਸੀਂ ਦਾਰੂ ਦਾ ਗੱਲ ਕੀਤੀ ਹੈ ਨਾ ਲਾਇਸੈਂਸ ਦਾ
1: ਜੀ,
2: ਤੇ 28 December 2008 ਦੀ ਗੱਲ ਆ, ਮੈਨੂੰ ਕੋਈ ਯਾਦ ਹੈ ਕਿਉਂਕਿ 27 ਦਾ ਮੇਰੇ ਬੇਟਾ ਦਾ ਬਰਥਡੇ ਹੁੰਦਾ ਨਾ, ਅਸੀਂ ਫਸਟ ਬਰਥਡੇ ਸੈਲੀਬ੍ਰੇਟ ਕੀਤਾ ਤੇ ਘਰੇ ਫਸਟ ਪਾਰਟੀ ਸੀ ਤੇ ਉਹਦੇ ਕਰਕੇ ਡਰਿੰਕ ਡਰੁੰਕ ਹਸਬੈਂਡ ਉਹਨਾਂ ਨੇ ਕਰ ਲਈ ਨਾ, ਤੇ ਅਗਲੇ ਦਿਨ ਸਾਨੂੰ ਕੋਈ ਕੰਮ ਆ ਗਿਆ ਸੀ, 12-1 ਵਜੇ ਦਾ ਟਾਈਮ ਹੋਣਾ ਸੀ ਕਿਤੇ ਗਏ, ਤੇ ਹਸਬੈਂਡ ਕਹਿੰਦੇ ਮੈਂ ਡਰਾਈਵ ਕਰ ਲੂੰਗਾ ਮੈਨੂੰ ਠੀਕ ਲੱਗਦਾ ਪਿਆ, ਮੈਨੇ ਮਤਲਬ ਮੈਂ ਕਿਹਾ ਕਿ ਮੈਂ ਡਰਾਈਵ, ਤੁਸੀਂ ਡਰਿੰਕ ਕੀਤੀ ਸੀ ਰਾਤੀ ਤੁਹਾਨੂੰ ਤੁਸੀਂ ਜਾਓ, ਕਹਿੰਦੇ ਨਹੀਂ ਮੈਨੂੰ ਹੁਣ ਨੋਰਮਲ ਲੱਗਦਾ ਪਿਆ ਮੈਂ ਡਰਾਈਵ ਕਰ ਸਕਦਾ
0: ਜੀ,
2: ਤੇ ਸਾਡੇ ਨਾਲ ਇੱਕ ਹੋਰ ਮੁੰਡੇ ਰਹਿੰਦੇ ਸੀ ਤੇ ਮੁੰਡਾ ਕਹਿੰਦਾ ਵੀਰ ਜੀ ਮੈਨੂੰ ਵੀ ਡਰੋਪ ਕਰ ਦਿਓ ਤੇ ਮੈਂ ਵੀ ਤੁਹਾਡੇ ਨਾਲ ਚੱਲਦਾ, ਤੇ ਕਿਸੇ ਹੋਰ ਦੀ ਗੱਡੀ ਸੀ ਅਸੀਂ ਲੈ ਗਏ ਨਾ, ਮੁੰਡੇ ਨਾਲ ਰਹਿੰਦੇ ਸੀ ਉਹਨਾਂ ਦੀ ਗੱਡੀ ਸੀ, ਉਹ ਕੀ ਹੋਇਆ ਕਿ ਜਦ ਅਸੀਂ ਡੈਨੀ ਨੋਂਗ ਰੋਡ ਤੇ ਜਾਂਦੇ ਪਏ ਸੀ, ਗੱਡੀ ਦੇ ਪਿੱਛੇ ਨਾ ਕੋਈ ਫਲੈਪ ਜਿਹਾ ਲਟਕਦਾ ਸੀ
0: ਜੀ,
2: ਤੇ ਉੱਥੇ ਡੈਨੀ ਨੋਂਗ ਪੁਲਿਸ ਨੇ ਦੇਖ ਲਿਆ ਗੱਡੀ ਚ ਕੁਛ ਪ੍ਰੋਬਲਮ ਹੈ ਤੇ ਉਹਨਾਂ ਨੇ ਸਾਨੂੰ ਫੋਲੋ ਕਰ ਲਿਆ
0: ਜੀ,
2: ਤੇ ਅਸੀਂ ਮਤਲਬ ਹਸਬੈਂਡ ਕਹਿੰਦੇ ਕਿ ਸ਼ਾਇਦ ਕੁਛ ਪ੍ਰੋਬਲਮ ਹੈ, ਪੁਲਿਸ ਸਾਨੂੰ ਫੋਲੋ ਕਰਦੀ ਪਈ ਹੈ, ਤੇ ਮੁੰਡਾ ਡਰੇ ਕਹਿੰਦਾ ਭਾਜੀ ਤੁਸੀਂ ਪੀਤੀ ਹੋਈ ਹੈ ਕਿ ਤੁਹਾਡਾ ਕੋਈ ਜੋ ਨਾ, ਕਹਿੰਦੇ ਨਹੀਂ ਯਾਰ ਮੇਰੀ ਉਤਰ ਗਈ ਹੈ ਹੁਣ ਤਾਂ ਮੈਂ ਡਰਾਈਵ ਈਜ਼ੀ ਕਰਕੇ ਆਇਆ, ਕੋਈ ਡਰਾਈਵਿੰਗ ਚ ਗਲਤੀ ਨਹੀਂ ਕੀਤੀ, ਤਾਂ ਪਰ ਫੇਰ ਵੀ ਅਸੀਂ ਨਾ ਕਿਸੇ ਗਲੀ ਚ ਵਾੜ ਲਈ, ਪੁਲਿਸ ਸਾਡੇ ਪਿੱਛੇ ਪਿੱਛੇ ਆ ਗਈ, ਤੇ ਜਦ ਪੁਲਿਸ ਆਈ ਤੇ ਪਹਿਲੀ ਮਿਸਟੇਕ ਕੀ ਹੋਈ ਕਿ ਮੈਂ ਬੇਟੇ ਨੂੰ ਲੈ ਕੇ ਗੋਦੀ ਚ ਬੈਠੀ ਸੀ, ਉਹ ਮੈਨੂੰ ਘੱਟ ਥੱਲੇ ਤਾਰਿਆ, ਉਹ ਫਾਈਨ ਮਿਲਿਆ, ਫੇਰ ਹਸਬੈਂਡ ਨੂੰ ਥੱਲੇ ਤਾਰਿਆ, ਉਹਨਾਂ ਨੇ ਹੋਰ ਚੈੱਕ ਕੀਤਾ, ਬ੍ਰਸ਼ ਚੈੱਕ ਕੀਤਾ, ਇਹਨਾਂ ਦੀ ਡਿਟੈਕਟ ਹੋ ਗਈ ਅਲਕੋਹਲ, ਤੇ ਇਹਨਾਂ ਦਾ ਨਾਲ ਦੀ ਨਾਲ ਉਹਨਾਂ ਨੇ ਫਾਈਨ ਪਹਿਲਾਂ ਫਾਈਨ ਦਿੱਤਾ ਤੇ 6 ਮਹੀਨੇ ਵਾਸਤੇ ਲਾਇਸੈਂਸ ਕੈਂਸਲ ਕਰਤਾ, ਤੇ ਉਹ ਐਕਸਪੀਰੀਅੰਸ ਇੰਨਾ ਗੰਦਾ ਰਿਹਾ ਕਿ ਫੇਰ ਜਿੱਦਾਂ ਹੁਣ ਕਿਤੇ ਵੀ ਜਾਣਾ ਆਪਾਂ ਗੱਡੀ ਨਹੀਂ ਲਿਜਾ ਸਕਦੇ, ਅਸੀਂ ਨਾਲ ਮੁੰਡੇ ਰਹਿੰਦੇ ਉਹਨਾਂ ਦੀ ਵੇਟ ਕਰਦੇ ਸੀ ਕਿਤੇ ਜਾਣਾ, ਉਹਨਾਂ ਦੇ ਉੱਪਰ ਡਿਪੈਂਡ ਰਹਿਣਾ, ਮਤਲਬ ਉਹ 6 ਮਹੀਨੇ ਸਾਨੂੰ ਇੰਨਾ ਸਫ਼ਰ ਕੀਤਾ ਨਾ, ਅਸੀਂ ਸਾਨੂੰ ਇਹ ਰਿਅਲਾਈਜ਼ ਹੋਇਆ ਕਿ ਅਸੀਂ ਬਹੁਤ ਬੜੀ ਗਲਤੀ ਕੀਤੀ, ਕਿ ਆਪਾਂ ਉਹ ਇਹ ਚੀਜ਼ ਨੂੰ ਅਵਾਰਡ ਕਰ ਦਿੰਦੇ ਜ਼ਿਆਦਾ ਵਧੀਆ ਸੀ, ਆਪਾਂ ਬਸ 2 ਮਿੰਟ ਦੇ ਡਰਾਈਵਿੰਗ ਦੇ ਚੱਕਰ 'ਚ ਅਸੀਂ ਬਹੁਤ ਬੜੀ ਗਲਤੀ ਕਰੀ,
0: ਨਹੀਂ ਤਾਂ ਇਹ ਨਿੱਕੀਆਂ ਨਿੱਕੀਆਂ ਆਪਾਂ ਬਹੁਤ ਕਰਦੇ ਹਾਂ, ਫਿਰ ਆਪਾਂ ਨੂੰ ਇਹ ਹੁੰਦਾ ਵਾ ਵੀ ਲੈ ਇੱਦਾਂ ਹੀ ਹੋਣਾ ਸੀ ਸ਼ਾਇਦ, ਲਿਖਿਆ ਸੀ ਸ਼ਾਇਦ ਕਰਮਾਂ ਚ,
1: ਹਾਂ ਹਾਂ ਆਪਾਂ ਕਿਸਮਤ ਦਾ ਇੱਕ ਬਹੁਤ ਵੱਡਾ ਪ੍ਰੋਬਲਮ ਹੈ ਨਾ, ਲਾਈਫ ਕੁਝ ਵੀ ਖਰਾਬੀ ਹੁੰਦੀ ਹੈ ਆਪਾਂ ਕਿਸਮਤ ਨੂੰ ਕਹਿ ਦਿੰਦੇ ਹਾਂ,
0: ਜਾਂ ਭਾਈ ਵੀ ਕਹਿੰਦੇ
1: ਅਕਾਉਂਟੇਬਿਲਟੀ ਖਤਮ ਹੋ
0: ਜਾਂਦੀ, ਲੋ ਰੱਬ ਦਾ ਨਾਂ ਤੁਰੋ ਕੁਛ ਨਹੀਂ ਹੁੰਦਾ,
2: ਹਾਂਜੀ ਉਹ ਭਾਈ
0: ਵੀ ਕਈ ਇਦਾਂ ਕਰਨਗੇ ਕਈ ਪੀ ਕੇ ਉਹਨਾਂ
2: ਨੂੰ,
0: ਹਾਂ ਉਹ ਕਈ ਵਾਰੀ ਆਪਾਂ ਗਲਤੀ ਕਰ ਰਹੇ ਹੁੰਦੇ ਆ, ਸਾਨੂੰ ਇਹ ਲੱਗਦਾ ਕੋਈ ਨਹੀਂ ਲਾਓ ਤੇ ਸ਼ਬਦ ਕੀਰਤਨ ਲਾਓ ਜਾਂਦੇ ਆ, ਹੁਣ ਇੱਦਾਂ ਥੋੜੀ ਤੁਸੀਂ ਗਲਤੀ ਤੁਹਾਡੀ ਗਲਤੀ ਰਹਿਣੀ ਆ, ਤੁਸੀਂ ਜੋ ਮਰਜ਼ੀ ਕਰ ਲਓ,
2: ਜਿਹੜਾ ਲਾਇਸੈਂਸ ਦਾ ਹੋਇਆ ਉੱਪਰ ਫਾਈਨ ਅਲੱਗ ਦੇ ਭਰਿਆ। ਉਸ ਟਾਈਮ ਸਟੂਡੈਂਟ ਲਾਈਫ ਸੀ, ਤੁਹਾਨੂੰ ਪਤਾ ਕਿੰਨੇ ਹਾਰਡ ਹੈ ਪੈਸੇ ਕਮਾਉਣੇ, ਤੇ ਸਾਨੂੰ ਪਤਾ ਅਸੀਂ ਕਿੱਦਾਂ ਉਹ ਪੇ ਕੀਤੇ ਨੇ,
0: ਤੇ
2: ਬਹੁਤ ਐਕਸਪੀਰੀਅੰਸ। ਹਾਂਜੀ ਥੈਂਕ ਯੂ ਬੇਬੀ, ਥੈਂਕ ਯੂ ਰਸ਼ਾ ਜੀ।
0: ਛੇਤੀ ਛੇਤੀ ਠੀਕ ਹੋ ਤੁਸੀਂ, ਤੇ ਇਹੋ ਹੀ ਆਪ ਤੁਸੀਂ ਆਪਣਾ ਜਿਹੜਾ ਉਹ ਨਾ ਉਹਦੇ ਲਈ ਸਟੀਮ ਵਗੈਰਾ ਲੈਂਦੇ ਰਹੋ।
1: ਹਾਂ ਸਟੀਮ ਬੈਸਟ ਹੈ ਮੈਮ,
0: ਤੇ ਪਾਣੀ ਵੱਧ ਤੋਂ ਵੱਧ ਭੈਣ ਜੀ ਪੀਓ, ਤੇ ਰੈਸਟ ਕਰਿਓ, ਭਾਵੇਂ ਇੱਕ ਦਿਨ ਹੀ ਕੰਪਲੀਟ ਰੈਸਟ ਕਰ ਲਓ ਨਾ, ਦਵਾਈ ਖਾ ਕੇ ਰੈਸਟ, ਆਰਾਮ ਨਾਲ ਸੁੱਤੇ ਰਹੋ ਸਵੇਰੇ ਦੁਪਹਿਰੇ ਤੇ ਰਾਤ ਨੂੰ ਵੀ, ਤੇ ਤੁਸੀਂ ਅਗਲੇ ਦਿਨ ਠੀਕ ਹੋ ਜਾਓਗੇ। ਆਪਣੇ ਵੀ ਸਾਂਝੇ ਕਰ ਰਹੇ ਹੋ, ਤੂਰ ਸਾਹਿਬ ਦੇ ਐਕਸਪੀਰੀਅੰਸ ਲੈ ਲੈਣੇ ਤੁਸੀਂ, ਤੂਰ ਸਾਹਿਬ ਦਾ ਨਾਮ ਲਿਆ ਹੀ। ਹਾਂਜੀ ਤੂਰ ਕੀ ਤੇ ਦੂਰ ਕੀ। ਹਾਂਜੀ ਤੂਰ ਸਾਹਿਬ ਕੀ ਹਾਲ ਚਾਲ
3: ਭਾਈ? ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
3: ਸਤਿ ਸ਼੍ਰੀ ਅਕਾਲ।
1: ਰਾਮ ਰਾਮ ਸਾਰੇ ਭਾਈਆਂ ਨੇ,
0: ਉਹਨਾਂ ਦੀ ਲਗਾਈਆਂ ਨੇ।
3: ਮੈਂ ਲਾਇਆ ਸਾਹਿਬ ਨਾ, ਉਹ ਗਲੀ ਵਾਲੀ ਆਂਟੀ ਨੀ ਹੁੰਦੀਆਂ ਤੁਹਾਡਾ ਆਲੋ ਬੜਾ ਵੀ, ਅਮਰਤ ਭੈਣ ਜੀ ਆਏ ਆਪਣਾ ਟੋਪਿਕ ਸੁਣਾ, 5 ਮਿੰਟ ਤੁਸੀਂ ਉਹਦੇ ਸਿਹਤ ਤੇ ਲਾ ਦੇ, ਹੋਰ ਸੁਣਾ ਭੈਣ ਜੀ।
0: ਚਲੋ ਕਹਿਣਾ ਤੇ ਇਦਾਂ ਹੀ ਹੁੰਦਾ,
3: ਸਾਨੂੰ ਪਤਾ ਕਿੱਡਾ ਕੋਕੇ ਆ ਨਾ, ਸਾਨੂੰ ਪਤਾ ਕਿੱਡਾ ਕੋਕੇ ਆ ਨਾ। ਤੁਸੀਂ ਅੱਗੇ ਗੱਲ ਗਾਣਾ ਲਾਇਆ ਨਾ, ਆਹ ਲੈ ਫੜ ਲੈ ਗੱਡੀ ਦੀ ਚਾਬੀ, ਜੱਟ ਹੋ ਗਿਆ ਸ਼ਰਾਬੀ, ਤੇ ਸਮਾਂ ਬਦਲ ਗਿਆ ਭਾਜੀ ਹੁਣ। ਗਾਜਲਾਂ ਨੇ ਕਹਿੰਦੀ ਵੀ 2 ਗਲਾਸ ਮੈਂ ਵੀ ਵਾਈਨ ਦੇ ਲਾਇਆ, ਰੱਖ ਦੇ ਤੇ ਉਬਰ ਕਰ।
0: ਬੜੇ ਬੜੇ ਏਦਾਂ ਦੇ ਸਿਨੈਰੀਓ ਵੇਖੇ, ਹੁਣ ਉਹ ਕਹਿੰਦੇ ਤੂੰ ਤੂੰ ਤੂੰ ਚਲਾ ਗੱਡੀ। ਹੁਣ ਗਾਣਾ ਛੇਤੀ, ਹੁਣ ਆਪਣਾ ਕਿਹੜਾ ਸੀ ਉਹ ਮਨਜੀਤ ਕਿਹੜਾ ਵਾਜੇ ਨੇ ਲਿਖਿਆ ਸੀ ਗਾਣਾ, ਜੈਲੀ ਮਨਜੀਤਪੁਰੀ ਨੂੰ ਇਹ ਛੇਤੀ ਲਿਖਣਾ ਪੈਣਾ ਵਾ, ਤੂੰ ਤੂੰ ਫੜ ਲੈ ਗੱਡੀ ਦੀ ਚਾਬੀ।
3: ਕਹਿੰਦਾ ਉਬਰ ਦੀ ਰਾਈਡ ਬੁੱਕ ਕੀਤੀ ਤੇ ਉਬਰ ਵਾਲਾ ਵੀ ਉਸੇ ਪਾਰਟੀ ਚ ਆਇਆ ਸੀ, ਉਹ ਵੀ ਪੈਗ ਲਾਉਣ।
0: ਆਪਣੀ ਬੋਤਲ ਕੱਢ ਲਿਆ ਵਿੱਚੋਂ ਪਾਣੀ ਵਾਲੀ, ਪਾਣੀ ਰੋੜ ਕੇ ਕਹਿੰਦਾ ਇੱਛ ਭਾਈ ਮੈਂ ਘਰ ਜਾ ਕੇ ਪੀ ਲੂ।
1: ਪਾਰਟੀ ਆ, ਪਾਰਟੀ ਆ ਬਾਈ, ਥੋੜੀ ਲੇਟ ਕਰ ਲਾਂਗੇ,
0: ਛੱਡ ਲੈ ਲਈ ਯਾਰ। ਨਾਲ ਜਾਂਦਾ ਜਾਂਦਾ ਕਟਕਣ ਬੰਦ ਬੰਦ ਬੰਦ ਕਰਦਾ ਕਰਦਾ ਕਹੀ ਜਾਵੇ
3: ਰਾਜੇ ਨੇ ਪੁੱਛਿਆ ਸੀ ਵੀ ਕਿਸੇ ਮੰਤਰੀ ਨੂੰ ਵੀ ਸਭ ਤੋਂ ਵੱਡਾ ਹਥਿਆਰ ਦੁਨੀਆਂ ਦਾ ਕਿਹੜਾ, ਕਹਿੰਦਾ ਉਹ ਕਹਿੰਦਾ ਮਹਾਰਾਜ ਵੀ ਤੁਹਾਨੂੰ ਮੈਂ ਦਿਖਾ ਸਕਦਾ, ਏਦਾਂ ਨੀ ਦੱਸ ਸਕਦਾ। ਉਹ ਕਿਸੇ ਪਾਸੇ ਰੋਲਾ ਪੈ ਗਿਆ ਵੀ ਰਾਜ ਚ ਉਹਨਾਂ ਦੇ ਪਾਗਲ ਹਾਥੀ ਆ ਗਿਆ, ਉਹ ਕਹਿੰਦਾ ਮਹਾਰਾਜ ਆਓ ਤੁਹਾਨੂੰ ਦਿਖਾਈਏ ਸਭ ਤੋਂ ਹਥਿਆਰ ਵੱਡਾ ਕਿੱਥੇ ਆ। ਉਹ ਜਦੋਂ ਗਏ ਉੱਧਰ ਤੇ ਉਧਰੋਂ ਹਾਥੀ ਤੁਰਿਆ ਆਵੇ, ਇਹਨੇ ਰੋੜਾ ਚੁੱਕ ਲਿਆ ਮੰਤਰੀ ਨੇ, ਇਹਨੇ ਰੋੜਾ ਮਾਰਿਆ। ਉਹ ਕਹਿੰਦੇ ਹਾਥੀ ਵਿਚਾਰਾ ਮਸਤ ਸੀ, ਉਹਦੀ ਉਹਦਾ ਮੂੰਹ ਪਰਾਂ ਨੂੰ ਹੋ ਗਿਆ ਤੇ ਪਰਾਂ ਨੂੰ ਭੱਜ ਗਿਆ। ਕਹਿੰਦਾ ਦੇਖਿਆ ਮਹਾਰਾਜ ਕਿਹੜਾ ਤਗੜਾ ਹਥਿਆਰ ਸੀ, ਮੈਂ ਹਾਥੀ ਦਾ ਮੂੰਹ ਮੋੜਤਾ। ਕਹਿੰਦਾ ਇਹ ਹਥਿਆਰ ਥੋੜੀ ਤੁਹਾਡਾ ਪੱਥਰ ਸੀ। ਕਹਿੰਦਾ ਮੇਰਾ ਕਹਿਣ ਦਾ ਭਾਵ ਹੈ ਵੀ ਜਿਹੜਾ ਮੌਕੇ ਦੇ ਕੰਮ ਆ ਗਿਆ ਨਾ, ਉਹੀ ਸਭ ਤੁਹਾਡਾ ਹਥਿਆਰ ਜੇ
0: ਕੰਮ ਆ ਗਿਆ।
3: ਕੋਈ ਚਪੇਟ ਨਾਲ ਵੀ ਮਰ ਜਾਂਦਾ ਤੇ ਕੋਈ ਕੁੱਟ ਕੁੱਟ ਕੇ ਕਹਿੰਦੇ ਤੁਮਰਾ ਕਰਕੇ ਉਹ ਤਾਂ ਨੀ ਮਰਦਾ।
0: ਸਹੀ ਸਹੀ
1: ਸਹੀ
0: ਹਥਿਆਰ ਉਹ ਮੌਕੇ ਦਾ।
3: ਕ੍ਰਿਸ਼ਨਾ ਜੀ ਜਿਹੜੀ ਗੱਲ ਸੁਣਾਈ ਨਾ ਮੇਰੇ ਵਾਲੀ, ਉਹ ਭਾਜੀ ਗੱਲ ਹੈਗੀ 2009 ਦੀ, 2010 ਦੀ ਹੋਣੀ ਹੈ। ਉਦੋਂ 0.0 ਅਲਕੋਹਲ ਆਪਣੀ ਲਿਮਿਟ ਹੁੰਦੀ ਸੀਗੀ, ਹੁਣ ਤਾਂ ਬਿਲਕੁਲ 0.0 ਕਰਤੀ ਨਾ, 0.5 ਤੱਕ ਹੁੰਦੀ ਸੀ ਉਦੋਂ। ਤੇ ਉਦੋਂ ਮੈਲਟਨ ਚ ਐਂਟਰ ਕਰਦੇ ਹੀ ਨਾ, ਉਹ ਉੱਥੇ ਸਭ ਨੂੰ ਪਤਾ ਉਸ ਪਾਸੇ ਲੱਗਦਾ ਹੁੰਦਾ ਓਲਡ ਜਿਹੜਾ ਰੋਡ ਆ, ਇੱਧਰੋਂ ਵੱਟਗੜ ਬਸ, ਤੇ ਬੀਅਰ ਹਜੇ ਮੈਂ ਫਿਨਿਸ਼ ਕੀਤੀ ਨੂੰ ਸਿਰਫ 5-7 ਮਿੰਟ ਹੀ ਹੋਏ ਸੀ ਮੇਰੇ
0: ਜੀ।
3: ਅੱਗੇ ਮੈਨੂੰ ਵੇਖੀ ਸੀ ਬੋਲਣ ਦੀ ਵੈਨ ਬਸ ਖੜੀ ਆ ਤੇ ਨਾਲ ਮੇਰਾ ਕਜ਼ਨ ਵੀ ਸੀਗਾ ਤੇ ਮੈਨੂੰ ਕਹਿੰਦਾ ਵੀ ਗੱਡੀ ਪਿੱਛੇ ਲਾ ਦੇ ਆਪਾਂ ਅੰਦਰੋਂ ਸੀਟ ਚੇਂਜ ਕਰ ਲੈਣਾ, ਉਹ ਥੋੜੀ ਸ਼ਾਮ ਪੈਂਦੀ ਪੀ ਸੀ ਹਜੇ। ਮੈਂ ਕਿਹਾ ਯਾਰ ਕੋਈ ਨੀ ਵੇਖਦੇ ਹਜੇ, ਇੱਕ ਹੀ ਲਾਈ, ਇੱਕ ਦਾ ਕਿਹੜਾ ਕੋਈ ਇੱਥੇ ਪਾਰਟ ਟੁੱਟ ਚੱਲਿਆ, ਵੇਖਣਾ ਹੁੰਦਾ ਕੀ ਜਾ ਕੇ ਨਾ। ਬਸ ਉਹ ਬੁਲਾ ਕੇ ਮੈਂ ਗੱਡੀ ਦੀ ਸੀਟ ਥੱਲੇ ਰੱਖ ਦਿੱਤੀ ਬੀਅਰ ਦੀ ਉਹਦੀ, ਤੇ ਮੈਨੂੰ ਬੱਸ ਬੱਸ ਤਾਂ ਬੜਾ ਕਰੇਜ ਹੁੰਦਾ ਸੀ ਨਾ ਵੀ, ਬੱਸ ਬੜੀ ਲਗਜ਼ਰੀ ਹੁੰਦੀ ਸੀ, ਉਹਦਾ ਬੜਾ ਹੁੰਦਾ ਸੀ ਵੀ ਬੱਸ ਚ ਹੈਗਾ ਕੀ ਆ ਵੀ, ਇੰਨਾ ਵਧੀਆ ਉਹਨਾਂ ਨੇ ਬਣਾਈ ਵੀ ਐਡੀ ਬੱਸ ਭਰ ਕੇ
0: ਤੁਹਾਨੂੰ ਕੀ ਲੱਗਿਆ ਵੈਨਿਟੀ ਬੱਸ
3: ਮੇਰੀ ਵਾਰੀ ਆਈ ਤੇ ਮੈਨੂੰ ਕਹਿੰਦਾ ਵੀ ਰੈਂਡਮ ਮੈਂ ਮਾਰੀ ਫੂਕ ਤੇ ਉਹ ਆ ਗਈ ਉਹਦੇ ਵਿੱਚ, ਕਿਉਂਕਿ 5 ਮਿੰਟ ਪਹਿਲਾਂ ਰੱਖੀ ਸੀ ਬੋਤਲ। ਉਹ ਮੈਨੂੰ ਕਹਿੰਦਾ ਉਹਨੇ ਫਿਰ ਆਪਣੀ ਨਾ ਇੱਕ ਰੂਲ ਬੁੱਕ ਕੱਢੀ ਆਪਣੀ ਜੇਬ ਚ, ਉਹ ਰੂਲ ਬੁੱਕ ਪੜ੍ਹ ਕੇ ਤੇ ਮੈਨੂੰ ਕਹਿੰਦਾ ਵੀ ਮਾਈਟ ਵੀ, ਉਹਨੇ ਚਾਬੀ ਨਾਲ ਦੀ ਨਾਲ ਕੱਢ ਲਈ ਗੱਡੀ ਦੀ, ਕਹਿੰਦਾ ਵੀ ਅੰਦਰ ਬੱਸ ਲੈ ਗਿਆ ਮੈਨੂੰ, ਮੇਰੇ ਮਗਰ ਮਗਰ ਤੁਰਿਆ ਵੇ। ਉਹ ਮੇਰੀ ਚਾਲ ਵੇਖਦਾ ਸੀ ਵੀ ਬੰਦਾ ਸਿਰ, ਮੈਂ ਬੜੇ ਆਰਾਮ ਨਾਲ ਚੱਲ ਕੇ ਮੈਂ ਬੱਸ ਚ ਬੈਠਾ। ਅੱਗੋਂ ਇੱਕ ਜਿਹੜਾ ਅੰਦਰ ਬੈਠਾ ਸੀ ਉਹਨੇ ਫਿਰ ਮੈਨੂੰ ਇੱਕ ਪੈਨਸਲ ਪੇਪਰ ਦਿੱਤਾ ਡਰਾ ਕਰਨ ਵਾਸਤੇ, ਲੈਣਾ ਜੀ ਮਾਰਨ ਵਾਸਤੇ ਨਾ ਵੀ ਕਿੱਦਾਂ ਗੱਲ ਗੱਲਬਾਤ ਕੀਤੀ ਕਦੋਂ ਪੀਤੀ। ਮੈਂ ਫਿਰ ਮੈਂ ਉਹਨੂੰ ਉਵੇਂ ਕਹਿਤਾ, ਮੈਂ ਕਿਹਾ ਅੱਧਾ ਘੰਟਾ ਪਹਿਲਾਂ ਪੀਤੀ ਮੈਂ ਬੀਅਰ, ਇੱਕ ਹੀ ਪੀ ਗਿਆ ਮੈਂ। ਉਹਨੇ ਉੱਥੇ ਵੀ ਟੈਸਟ ਕੀਤਾ 0.7 ਤੱਕ ਆਵੇ ਨਾ, ਤੇ ਕਹਿੰਦਾ ਫਿਰ ਉਹਨੇ ਮੈਨੂੰ ਬਾਅਦ ਚ ਦੱਸਿਆ ਹੈ ਤਜਰਬੇਕਾਰ ਵਿਚਾਰਾ ਬੈਠਾ ਜੀ, ਮੈਨੂੰ ਕਹਿੰਦਾ ਵੀ ਮਿਸਟਰ ਸਿੰਘ ਵੀ ਤੇਰੀ ਸੈਂਸਿਸ ਬੜੀ ਓਕੇ, ਤੇਰੀ ਸੈਂਸ ਓਕੇ ਆ, ਆਈ ਥਿੰਕ ਸਟਿਲ ਯੂ ਹੈਵ ਏ ਫਲੇਵਰ ਇਨ ਯੂਅਰ ਮਾਊਥ, ਤੇ ਕਹਿੰਦਾ ਵੀ ਮੈਂ ਤੈਨੂੰ ਮਾਰ ਨਹੀਂ ਦੇ ਕੇ ਛੱਡਦਾ ਪਿਆ ਵੀ ਯੂ ਕੈਨ ਗੋ। ਔਰ ਭਾਜੀ ਜਦੋਂ ਮੈਂ ਬੱਸ ਚ ਉਤਰਿਆ ਨਾ, ਕਸਮ ਮੇਰੀ ਫੀਲਿੰਗ ਬਹੁਤ ਤਕੜੀ ਫੀਲਿੰਗ ਸੀ ਵੀ ਜਿਵੇਂ ਮੈਂ ਮੈਦਾਨ ਜਿੱਤ ਕੇ ਆਇਆ ਹੁੰਦਾ ਮੇਰਾ। ਉਦੋਂ ਮੇਰੇ ਵਾਸਤੇ ਹੁਣ ਸੋਚਦਾ ਵੀ ਨਹੀਂ ਯਾਰ ਬੜੀ ਵੱਡੀ ਗਲਤੀ ਸੀਗੀ ਵੀ ਮੈਂ ਐਵੇਂ ਚੋੜ ਚੋੜ ਚ ਕੀ ਪਤਾ ਮਤਲਬ ਫਾਈਨ ਦੇ ਹੀ ਦਿੰਦਾ ਵੀ ਡਜ਼ਨਟ ਮੈਟਰ ਇੱਕ ਪੀਤੀ ਦੋ ਪੀਤੀ ਤੇਰੀ, ਮੈਂ ਤਾਂ ਰੀਡਿੰਗ ਦੇ ਹਿਸਾਬ ਨਾਲ ਜਾਣਾ, ਮੇਰੀ ਰੀਡਿੰਗ ਜ਼ਿਆਦਾ ਆਈ ਤਾਂ ਮੈਂ ਤੈਨੂੰ ਫਾਈਨ ਦੇਣਾ ਦੇਣਾ, ਪਰ ਉਹਨੇ ਛੱਡ ਦਿੱਤਾ। ਮੈਂ ਜਦ ਨੂੰ ਆਇਆ ਦੱਤ ਤਾਂ ਉਹ ਚਾਬੀ ਉਹਨਾਂ ਨੇ ਸੀਲ ਕਰ ਦਿੱਤੀ ਸੀ ਲੋਹਾਫੇ ਚ ਪਾ ਕੇ, ਤੇ ਮੈਂ ਗੱਡੀ ਚ ਬੈਠਾ, ਮੈਂ ਚਾਬੀ ਹੈ ਨੀ। ਕਦੋਂ ਮੈਨੂੰ ਗਾਲਾਂ ਕੱਢੇ ਵੀ ਤੂੰ, ਮੈਂ ਤੈਨੂੰ ਕਿਹਾ
0: ਉਹਨਾਂ ਨੂੰ ਇਹ ਹੋਣਾ ਵੀ ਵਾਪਸ ਨਹੀਂ ਪਰਤਦਾ ਏ, ਆਪਣੀ ਵੱਲੋਂ ਨਾ ਪੱਕਾ ਇੰਤਜ਼ਾਮ ਕਰ ਲਾਂ।
3: ਰੀਡਿੰਗ ਕਾਫੀ ਆਈ ਆ, ਰੀਡਿੰਗ ਕਾਫੀ, ਤਾਂ ਹੀ ਮੈਨੂੰ
0: ਪਤਾ ਲੱਗਦਾ ਹੋਣਾ ਵਾਪਸ ਹੀ ਜਾਣੀ ਆ ਸ਼ਾਇਦ।
3: ਮੁੜ ਕੇ ਫਿਰ ਮੈਂ ਉਹਨੂੰ ਕਿਹਾ ਪੁਲਿਸ ਵਾਲੇ ਨੂੰ, ਵਿਚਾਰ ਨੂੰ ਮੈਂ ਕਿਹਾ ਕੀ ਮਾਂ ਉਹ ਵਿਚਾਰਾ ਲੈ ਕੇ ਆਇਆ ਉਹਨੇ ਸੀਲ ਜੀ ਤੋੜ ਕੇ ਮੈਨੂੰ ਕਾਰ ਕੀ ਫੜਿਆ, ਕਹਿੰਦਾ ਯੂ ਕੈਨ ਗੋ। ਉਹਨੂੰ ਪਤਾ ਲੱਗਾ ਬੱਸ ਜਿਹੜਾ ਉੱਤਰ ਆਇਆ ਇਹ ਠੀਕ ਹੀ ਹੋਣਾ ਵੀ ਜਿਹੜਾ ਛੱਡਿਆ ਬੱਸ ਉਹਨਾਂ ਨੇ, ਤੇ ਮੇਰਾ ਕਦਨ ਕਹਿੰਦਾ ਕਹਿ ਕੇ ਕੀ ਆਇਆ ਉਹਨੂੰ, ਮੈਂ ਕਿਹਾ ਪੁੱਛਦਾ ਭਰਾਵਾ ਇੱਥੋਂ ਨਿਕਲ ਜਾਣ।
0: ਉਹਨਾਂ ਫਿਰ ਗਾਂਹ ਕਿਸੇ ਮਹਿਫਲਾਂ ਚ ਦੱਸਣਾ ਹੁੰਦਾ ਨਾ ਵੀ ਇੱਦਾਂ ਬਚੀਦਾ,
3: ਇੱਦਾਂ ਨੀ ਬਚੀਦਾ।
0: ਅੱਛਾ ਇਹ ਵੀ ਇੱਕ ਮਿਥ ਆ ਕਿ ਇੱਕ ਬੀਅਰ ਪੀਲੋ ਕੁਛ ਨਹੀਂ ਹੁੰਦਾ, ਆਮ ਨਾ ਤੁਹਾਨੂੰ ਇਹ ਕਹਿ ਕੇ ਉੱਤੇ ਵਿਖਾ ਕੇ ਵੀ ਆਹ ਵੇਖ ਇਹਦੇ ਤੇ ਇੰਨੀ ਲਿਖੀ ਆ ਤੇ ਇਹਦਾ ਮਤਲਬ ਆ ਆ, ਤੇ ਇੱਕ ਬੀਅਰ ਨਾਲ ਕੁਛ ਨਹੀਂ ਹੁੰਦਾ, ਇੱਕ ਬੀਅਰ ਤੇ ਆ ਵੀ ਗਈ ਤਾਂ ਵੀ ਤੈਨੂੰ ਛੱਡ ਦੇਣਗੇ। ਅੱਛਾ ਇਹ ਵੀ ਇੱਕ ਮਿਥ ਆ,
1: ਬਿਲਕੁਲ
0: ਰੀਜ਼ਨ ਬੀਇੰਗ ਕਿਉਂਕਿ ਇਹ ਮੰਨਿਆ ਜਾਂਦਾ ਕਿ ਡਿਪੈਂਡ ਕਰਦਾ ਵਾ ਤੁਸੀਂ ਪਹਿਲਾਂ ਕੀ ਖਾਧਾ ਪੀਤਾ ਵਾ, ਤੇ ਅਲੱਗ ਅਲੱਗ ਸਰੀਰਾਂ ਦੇ ਉੱਤੇ ਅਲੱਗ ਅਲੱਗ ਅਸਰ ਕਰਦੀ ਆ,
1: ਬੋਡੀ ਕੰਪੋਜੀਸ਼ਨ ਦਾ ਵੀ ਤਾਂ ਫਰਕ ਹੈ ਨਾ ਮੇਜਰ।
0: ਹਾਂ ਜੇ ਤੁਸੀਂ ਸਵੇਰ ਤੋਂ ਨਹੀਂ ਕੁਛ ਖਾਧਾ ਤੇ ਮੰਨ ਲਓ ਤੁਸੀਂ ਬੀਅਰ ਪੀ ਲਈ, ਉਹ ਤੁਹਾਡੇ ਤੇ ਅਲੱਗ ਅਸਰ ਕਰੂਗੀ। ਜੇ ਤੁਸੀਂ ਜੀ
3: ਸੋਰੀ ਮੈਂ ਤੇਰੀ ਗੱਲ ਕੱਟ ਗਿਆ, ਮੈਂ ਮਹਿਫਲ ਚ ਇਹੋ ਜਿਹੇ ਬੰਦੇ ਵੇਖੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਵਾ ਵੀ ਜਿਹੜੀ ਫੂਕ ਮਾਰਨੀ ਆਪਣੇ ਜਿਹੜਾ ਫਲੇਵਰ ਰਹਿੰਦਾ ਉਹ ਦੰਦਾਂ ਚ ਤੇ ਜਿਭ ਤੇ ਫਸ ਜਾਂਦਾ, ਉਹ ਸਟਰੋਲਾਂ ਪੀਂਦੇ ਵੇਖੇ ਆ ਵੀ ਸਿੱਧੀ ਸੰਘ ਚ ਡਿੱਗੇ ਜਾ। ਉਹ ਪਹਿਲੀ ਉਹ ਸਾਹ ਨਾ ਮਤਲਬ ਤੁਹਾਡਾ ਉਹਦੇ ਸਾਹ ਫੜਨਾ ਵਾ ਅੰਦਰੋਂ ਹੀ ਆਉਣਾ ਸਾਹ,
0: ਚਲੋ ਆਪਾਂ ਤੇ ਕਹਾਂਗੇ ਵੇਖੋ ਰੱਬ ਨੇ ਸੋਹਣੀਆਂ ਕਮਾਈਆਂ ਦਿੱਤੀਆਂ ਸਾਰਿਆਂ ਨੂੰ, ਤੇ ਜੇ ਇੰਨੀਆਂ ਵੀ ਨੀ ਦਿੱਤੀਆਂ ਵੀ ਤੁਸੀਂ ਆਪਣਾ ਫੰਕਸ਼ਨ ਕਰਕੇ ਪਾਰਟੀ ਤੋਂ ਗੱਡੀ ਕਰਕੇ ਘਰ ਆ ਸਕੋ ਤੇ ਫਿਰ ਤੇ ਯਾਰ ਵੈਸੇ ਵੀ ਔਖਾ ਆ ਵੀ, ਇੰਨਾ ਕੁ ਤੇ ਸਾਨੂੰ ਚਾਹੀਦਾ ਵੀ ਆਪਾਂ ਇੰਨਾ ਕੁ ਇੰਤਜ਼ਾਮ ਕਰੀਏ ਜਾਂ ਸਾਡੀ ਇੰਨੀ ਕੁ ਬਣੀ ਬਣਾਈ ਹੋਵੇ ਵੀ ਨਾਲ ਕੋਈ ਇਹੋ ਜਿਹਾ ਲੈ ਜਾਓ ਜਿਹੜਾ ਨਾ ਪੀਂਦਾ ਖਾਂਦਾ ਹੋਵੇ, ਹੈ ਨਾ, ਜਾਂ ਕਿਸੇ ਦੇ ਨਾਲ ਬਹਿ ਕੇ ਚੱਲ ਜਾਓ ਆ ਜਾਓ, ਉਹਦੇ ਨਾਲ ਕੋਈ ਸੈਟਿੰਗ ਤੁਸੀਂ ਕਰ ਲਓ। ਇਹ ਕੁਛ ਇੱਕ ਮਿਥ ਨੇ ਜਿਹੜੀਆਂ ਉਹ ਵੀ ਸਾਨੂੰ ਪਾਸੇ ਰੱਖਣੀਆਂ ਚਾਹੀਦੀਆਂ, ਜਿੱਦਾਂ ਕਈਆਂ ਨੂੰ ਇਹ ਲੱਗਦਾ ਵੀ ਨਾ ਲਓ ਤੇ ਲੱਥ ਜਾਂਦੀ ਆ, ਬਾਰ ਬਾਰ ਪਾਣੀ ਪਿਆ ਵਾ,
1: ਉਹ ਬੇਸਿਕਲੀ ਤੁਹਾਡੀ ਸੁਰਤ ਠੀਕ ਹੋ ਸਕਦੀ ਹੈ ਮੇਰੇ ਖਿਆਲ ਨਾਲ, ਹੈ ਨਾ, ਐਂਡ ਪਲੇਸੀਬੋ ਇਫੈਕਟ ਵਾਲੀ ਗੱਲ ਹੈ ਕਿ ਯਾਰ ਚਲੋ ਮੈਂ ਚਾਰ ਕੁ ਖਾ ਲਈਆਂ ਚੁਇੰਗਮ, ਮੈਂ ਲੈਚੀ ਲੁਚੀ ਖਾ ਲਈ, ਸ਼ਾਇਦ ਬੰਦਾ ਆਪਣੇ ਆਪ 'ਚ ਥੋੜ੍ਹਾ ਠੀਕ ਹੋ ਜਾਂਦਾ, ਹੋ ਸਕਦਾ
0: ਲਿਵਰ 'ਚ ਜਿਹੜੀ ਚੀਜ਼ ਗਈ ਆ,
1: ਪਰ ਉਹ
0: ਅੰਦਰ ਨਹੀਂ ਹੋਣਾ ਕਿੱਦਾਂ ਠੀਕ ਹੋ
1: ਜਾਊਗਾ, ਉਹਨੇ ਨਹੀਂ ਠੀਕ ਹੋਣਾ, ਉਹ ਜਦੋਂ ਫੂਕ ਵੱਜੀ ਆ ਤਾਂ ਯੂ ਆਰ ਗੋਨ। ਐਂਡ ਉਸ ਤੋਂ ਇਲਾਵਾ ਵੀ ਤੁਹਾਨੂੰ ਐਲਕੋਹਲ ਦੀ ਪ੍ਰੋਬਲਮ ਹੈ ਨਾ, ਨਸ਼ੇ ਕੋਈ ਵੀ ਨਸ਼ਾ ਹੋਵੇ ਉਹਦੀ ਇਸ਼ੂ ਤਾਂ ਇਹੀ ਹੈ ਕਿ ਤੁਹਾਨੂੰ ਤਾਂ ਹਮੇਸ਼ਾ ਕਿਸੇ ਵੀ ਤੁਸੀਂ ਬੇਸ ਤੇ ਹੋਵੋ ਤੁਹਾਨੂੰ ਹਮੇਸ਼ਾ ਇਹ ਲੱਗੀ ਜਾਣਾ ਕਿ ਯਾਰ ਮੈਂ ਤਾਂ ਠੀਕ ਹਾਂ, ਆਪ ਨੂੰ ਤਾਂ ਬੰਦਾ ਕਦੀ ਗਲਤ ਲੱਗਦਾ ਨੀ, ਤੁਹਾਡੀ ਸਪੀਚ ਸਲਰ ਕਰਨਾ ਸ਼ੁਰੂ ਹੋ ਗਈ ਹੈ, ਤੁਸੀਂ ਖੜੇ ਸਹੀ ਤਰ੍ਹਾਂ ਨਹੀਂ ਹੋ ਪਾ ਰਹੇ, ਚੱਲ ਨਹੀਂ ਰਹੇ, ਪਰ ਤੁਹਾਨੂੰ ਉਹ ਨਹੀਂ ਲੱਗਦਾ, ਤੁਹਾਡੀ ਈਗੋ ਜਿਹੜੀ ਉਹ ਪ੍ਰੋਪਰ ਬੂਸਟਡ ਹੈ ਕਿ ਯਾਰ ਮੈਂ ਤਾਂ ਠੀਕ,
0: ਉਹ ਸਗੋਂ ਹੋਰ ਵੱਧ ਗਿਆ ਨਾ ਹੌਸਲੇ, ਹੋਰ ਵੱਧ ਗਏ ਤੁਹਾਡੇ,
1: ਹੋਰ ਵੱਧ ਗਏ ਸਹੀ ਯਾਰ।
0: ਹੁਣ ਕਈਆਂ ਨੂੰ ਇਹ ਲੱਗਦਾ ਵਾ ਵੀ ਕਈ ਇਹ ਵੀ ਕਹਿੰਦੇ ਆ ਵੀ ਬਲੈਕ ਕਾਫੀ ਪੀ ਲਓ ਨਾ ਇੱਕ ਸ਼ਾਟ ਤੇ ਉਹਦੇ ਨਾਲ ਲੱਥ ਜਾਂਦੀ ਹੈ, ਉਹਦੇ ਨਾਲ ਵੀ ਨਹੀਂ ਲੱਥਣੀ ਕਿਉਂਕਿ ਉਹ ਤੁਸੀਂ ਕਫੀਨ ਤੁਸੀਂ ਪੀ ਲਈ, ਉਹਦੇ ਨਾਲ ਹੋ ਸਕਦਾ ਤੁਹਾਨੂੰ ਲੱਗ ਰਿਹਾ ਵਾ ਤੁਸੀਂ ਐਕਟਿਵ ਹੋ ਗਏ ਮੰਨ ਲਓ, ਪਰ ਜੋ ਤੁਹਾਡੇ ਅੰਦਰ ਗਿਆ ਵਾ ਉਹ ਤੇ ਅੰਦਰ ਹੀ ਆ ਨਾ, ਅੰਦਰ ਦੇ ਉੱਤੇ ਤੁਸੀਂ ਹੋਰ ਉਹ ਨਿਕਲੂ ਟਾਈਮ ਦੇ ਨਾਲ ਹੀ ਨਿਕਲਣੀ ਆ, ਜਦੋਂ ਉਹਦਾ ਟਾਈਮ ਪੂਰਾ ਹੋਇਆ
1: ਬਿਲਕੁਲ
0: ਜਿੰਨੀ ਵੀ ਤੁਸੀਂ ਪੀਤੀ ਉਸ ਹਿਸਾਬ ਦੇ ਨਾਲ ਕੋਈ 24 ਘੰਟੇ ਕੋਈ 20 ਘੰਟੇ 18 ਘੰਟੇ ਜੋ ਵੀ ਉਹਦੀ ਉਹ ਆ ਉਸ ਹਿਸਾਬ ਦੇ ਨਾਲ ਹੌਲੀ ਹੌਲੀ ਉਹ ਤੁਹਾਡੀ ਬਾਹਰ ਆਉਣੀ, ਜੋ ਅੰਦਰ ਗਿਆ ਵਾ ਉਹ ਤੁਹਾਡਾ ਉੱਥੇ ਦਾ ਉੱਥੇ ਹੀ ਬੈਠਾ ਵਾ, ਉਹ ਕਿਤੇ ਨਹੀਂ ਗਿਆ ਉਹ। ਸੋ ਬਹੁਤ ਵਾਰੀ ਇਹ ਵੀ ਹੁੰਦਾ ਵਾ ਸਾਨੂੰ ਕਈਆਂ ਨੂੰ ਇਹ ਵੀ ਕਹਿੰਦੇ ਆਪਾਂ ਸੁਣੀ ਦਾ ਵਾ ਵੀ ਆਹ ਆਹ ਗਲੀ 'ਚ 5 ਮਿੰਟ ਦੀ ਦੂਰੀ ਵਾ, ਆਹ 5 ਮਿੰਟਾਂ 'ਤੇ ਜਾਣਾ, ਅਤੇ ਉਹ ਵੀ ਕਈ ਵਾਰੀ ਤੁਹਾਡੇ ਲਈ ਮਹਿੰਗਾ ਪੈ ਜਾਂਦਾ ਵਾ ਕਿਉਂਕਿ ਕਦੀ ਵੀ ਕਿਤੇ ਵੀ ਤੁਹਾਡੇ ਨਾਲ ਕੁਛ ਵੀ ਵਾਪਰ ਸਕਦਾ, ਕਿਉਂਕਿ ਬੜੇ ਬੜੇ ਇੱਦਾਂ ਦੇ ਕੇਸ ਆਪਾਂ ਵੇਖਿਆ ਘਰ ਦੀ ਆਪਣੀ ਗਲੀ 'ਚ ਹੀ ਫੜੇ ਗਏ।
1: ਹਾਂ ਭਾਈ, ਵੈਸੇ ਜ਼ਿਆਦਾਤਰ ਇੱਦਾਂ ਦਾ ਹੀ ਫਸਦਾ ਬੰਦਾ ਜੋ ਮੈਂ ਫੀਲ ਕੀਤਾ। ਇੱਕ ਹੋਰ ਕਈ ਵਾਰੀ ਚੀਜ਼ ਮਾਇੰਡ 'ਚ ਆਉਂਦੀ ਹੈ ਅਚਾਨਕ ਮਿਸ ਨਾ ਹੋ ਜਾਵੇ, ਕਿ ਆਪਾਂ ਬਹੁਤ ਸਾਰੇ ਮੈਪਸ ਆ ਗਏ ਹੋਏ ਹੁਣ, ਹੈ ਨਾ, ਗੂਗਲ ਮੈਪ ਉਹ ਦੱਸ ਦਿੰਦਾ ਪੁਲਿਸ ਹੈ ਤੁਹਾਡੇ ਅੱਗੇ ਨਹੀਂ ਹੈ, ਹੈ ਨਾ, ਐਪਲ ਦੱਸ ਦਿੰਦਾ, ਫਿਰ ਇੱਕ ਹੋਰ ਕੰਪਨੀ ਹੈ ਉਹ ਤਾਂ ਮਸ਼ਹੂਰ ਹੀ ਇਸ ਕਰਕੇ ਹੋਈ ਕਿਉਂਕਿ ਉਹ ਤੁਹਾਨੂੰ ਲਾਈਵ ਲੋਕੇਸ਼ਨ ਦੱਸ ਦਿੰਦਾ ਪੁਲਿਸ ਦੀ। ਤੁਸੀਂ ਆਪਾਂ ਵਿਕਟੋਰੀਆ ਦੀ ਹੀ ਜੇ ਗੱਲ ਕਰੀਏ ਤਾਂ ਵਿਕਟੋਰੀਆ ਪੁਲਿਸ ਦਾ ਜਿਹੜਾ ਟਿਕਟੋਕ ਅਕਾਊਂਟ ਹੈ, ਉਹਨਾਂ ਦਾ ਜਿਹੜਾ ਟਵਿੱਟਰ ਵਗੈਰਾ ਅਕਾਊਂਟ ਹੈ, ਉਹਦੇ 'ਤੇ ਉਹਨਾਂ ਨੇ ਸਪੈਸ਼ਲੀ ਨਾ ਰੀਲਾਂ ਬਣਾ ਕੇ ਪਾਈਆਂ ਫਨ ਵੇ 'ਚ, ਕਿ ਸਾਨੂੰ ਵੀ ਪਤਾ ਸਾਡੇ ਕੋਲ ਗੂਗਲ ਮੈਪ ਹੈ ਅਤੇ ਉਹ ਉਹਦੇ 'ਤੇ ਰਿਪੋਰਟ ਖੁਦ ਕਰਦੇ ਕਿ ਨੋਟ ਦੇਅਰ, ਕਿ ਹੈਗੇ ਨਹੀਂ ਹੈ। ਤਾਂ ਹੁਣ ਮੈਂ ਦੇਖਿਆ ਵੀ ਕਿੰਨੀ ਵਾਰੀ, ਮੈਂ ਪਿਛਲੇ 1-1.5 ਮਹੀਨੇ 'ਚ ਐਟਲੀਸਟ ਨਹੀਂ ਤਾਂ 5-6 ਵਾਰੀ ਆ ਹੈ ਬਲੋਨ, ਅਤੇ ਮੇਰਾ ਹਮੇਸ਼ਾ GPS ਔਨ ਰਹਿੰਦਾ, ਭਾਵੇਂ ਮੈਨੂੰ ਪਤਾ ਮੈਂ ਕਿੱਥੇ ਜਾ ਰਿਹਾ, ਮੈਂ ਹਮੇਸ਼ਾ ਹੀ ਔਨ ਰੱਖਦਾ, ਅਤੇ ਨਹੀਂ ਆਇਆ ਸਾਹਮਣੇ ਕਿ ਪੁਲਿਸ ਹੈ, ਕਿਉਂਕਿ ਹੁਣ ਪੁਲਿਸ ਵਾਲਿਆਂ ਨੂੰ ਵੀ ਅਕਲ ਆ ਗਈ ਉਸ ਹਿਸਾਬ ਦੀ ਕਿ ਰਿਪੋਰਟ ਹੋ ਜਾਂਦੀ
0: ਮਿਥ ਨੇ। ਹੁਣ ਸਾਡਾ ਇੱਕ ਬੰਦਾ ਸੀ, ਉਹ ਮਤਲਬ ਉਹਨੂੰ ਵੀ ਬਹੁਤ ਕੌਨਫੀਡੈਂਸ ਸੀ ਵੀ ਮੇਰੇ ਕੋਲ ਤਾਂ ਇਹੋ ਜਿਹੀਆਂ ਐਪ ਨੇ, ਮੇਰੇ ਕੋਲ ਇਹੋ ਜਿਹੇ ਸੋਰਸ ਨੇ, ਬਹੁਤ ਉਹੀ ਮੈਂ ਲੈ ਕੇ ਜਾਂਦਾ ਤੁਹਾਨੂੰ, ਹੈ ਨਾ, ਪਰ ਆਲਵੇਜ਼ ਨਹੀਂ। ਅਸਲ 'ਚ ਹੁੰਦਾ ਕੀ ਆ, ਚਲੋ ਮੰਨ ਲਓ ਹੋਊਗਾ ਵੀ, ਪਰ ਰੈਂਡਮ ਵੀ ਤਾਂ ਚੈੱਕਅਪ ਹੁੰਦਾ ਨਾ,
1: ਹੈ ਨਾ,
0: ਤੁਸੀਂ ਕਿਉਂਕਿ ਜਦੋਂ ਤੁਸੀਂ ਦਾਰੂ ਪੀ ਕੇ ਤੁਸੀਂ ਗੱਡੀ ਚਲਾਉਂਦੇ ਹੋ, ਤੁਸੀਂ ਹੌਸਲਾ ਤੁਹਾਡੇ ਵਧੇ ਹੁੰਦੇ ਆ, ਹੈ ਨਾ, ਤੁਸੀਂ ਉਸ ਹਿਸਾਬ ਦੇ ਨਾਲ ਤੁਸੀਂ ਮਿਊਜ਼ਿਕ ਮੈਜ਼ਿਕ ਵਿੱਚ ਹੀ ਤੁਸੀਂ ਲਾਓਗੇ, ਕੋਈ ਨਾ ਕੋਈ ਗਲਤੀ ਕਰੋਗੇ, ਜਾਂ ਫਿਰ ਬਹੁਤ ਜ਼ਿਆਦਾ ਕੇਅਰਫੁਲ ਚੱਲਣ ਦੀ ਕੋਸ਼ਿਸ਼ ਕਰੋਗੇ, ਉਹ ਵੀ ਇੱਕ ਗਲਤੀ ਆ।
1: ਹਾਂ, ਉਹ ਵੀ ਹੈ।
0: ਹੁਣ ਇੱਕ ਫੈਕਟ ਆ, ਸਟੈਟਸ ਇਹ ਕਹਿੰਦੇ ਆ ਵੀ ਸਭ ਤੋਂ ਵੱਡੇ ਹਾਦਸੇ ਜਿਹੜੇ ਨੇ ਅਲਕੋਹਲ ਤੋਂ ਲੈ ਕੇ ਅਤੇ ਬਾਕੀ ਵੀ, ਉਹ ਤੁਹਾਡੇ ਘਰ ਦੇ 10 ਕਿਲੋਮੀਟਰ ਦੇ ਰੇਡੀਅਸ 'ਚ ਵਾਪਰਦੇ ਆ। ਉਹ ਕਿਉਂ? ਕਿਉਂਕਿ ਇਹ ਉਹ ਵਾਲਾ ਦਾਇਰਾ ਆ ਜਾਂਦਾ ਵਾ ਜਿੱਥੇ ਤੁਸੀਂ ਜ਼ਿਆਦਾ ਕੰਫਰਟੇਬਲ ਫੀਲ ਕਰਦੇ ਹੋ, ਜਿੱਥੇ ਤੁਹਾਨੂੰ ਲੱਗਦਾ ਕੋਈ ਚੱਕਰ ਹੀ ਨਹੀਂ, ਇੱਥੋਂ ਤਾਂ ਮੈਂ ਰੋਜ਼ ਲੰਘਦਾ, ਉੱਥੇ ਤੁਸੀਂ ਓਬੀਅਸਲੀ ਹੋ ਕੇ ਗੱਡੀ ਚਲਾਉਂਦੇ ਹੋ, ਪੀ ਕੇ ਹੋਰ ਜ਼ਿਆਦਾ, ਨਾ ਪੀਤੀ ਹੋਵੇ ਤਾਂ ਵੀ। ਸੋ ਜ਼ਿਆਦਾਤਰ ਹਾਦਸੇ ਤੁਹਾਡੇ ਉਦੋਂ ਵਾਪਰਦੇ ਜਦੋਂ ਤੁਸੀਂ ਉੱਪਰਲੇ ਕਿਸੇ ਉੱਪਰੇ ਤੁਸੀਂ ਰਾਹ ਦੇ ਵਿੱਚ ਹੋ, ਤੁਸੀਂ ਬਹੁਤ ਸਤਰਕ ਹੋ, ਤੁਹਾਡੇ ਦੋਵੇਂ ਹੱਥ ਸਟੇਅਰਿੰਗ ਦੇ ਉੱਤੇ ਨੇ, ਤੁਸੀਂ ਵੇਖੋ ਜਿੱਦਾਂ ਜਿੱਦਾਂ ਘਰ ਦੇ ਲਾਗੇ ਆਓਗੇ ਤੁਸੀਂ ਐਵੇਂ ਫੋਨ ਕਰਨ ਲੱਗ ਪਓਗੇ ਘਰ, ਹੈ ਨਾ, ਵੀ ਹੋਰ ਨਹੀਂ ਕੁਛ, ਤਾਂ ਨਜਾਇਜ਼ ਜੀ ਚਾਹ ਬਣਾ ਦਿਓ ਆ ਗਿਆ ਜੀ, ਹੈ ਨਾ, ਤੁਸੀਂ ਰੋਟੀ ਗਰਮ ਕਰ ਦਿਓ ਆ ਗਿਆ ਜੀ, ਤੁਸੀਂ ਉਦਾਂ ਦੇ ਕੰਮ ਕਰੋਗੇ, ਇੱਕ ਹੱਥ ਛੱਡ ਦਿਓਗੇ ਸਟੇਅਰਿੰਗ ਤੋਂ, ਹੈ ਨਾ, ਇੱਧਰ ਉੱਧਰ ਹੱਥ ਪਾਰ ਮਾਰਨ ਲੱਗ ਪਓਗੇ, ਕੋਈ ਵੀਡੀਓ ਔਨ ਕਰ ਲਓਗੇ। ਸੋ ਇੱਦਾਂ ਦੀਆਂ ਗਲਤੀਆਂ ਤੁਸੀਂ ਲਾਗੇ ਆ ਕੇ ਕਰ ਦਿਓ। 656 ਤੁਸੀਂ ਆਉਣੇ ਰਹੋ।
1: ਨਿਆਣੇ
0: ਭੇਜ ਕੇ ਤੇ ਧੁੱਪ ਸੇਕਦੇ ਆ ਜਿਹੜੇ,
1: ਗੁੱਡ ਗੁੱਡ ਗੁੱਡ,
0: ਬਾਕੀਆਂ ਨੂੰ ਤਾਂ ਉੱਲੀ ਲੱਗਣ ਪਈ ਆ।
1: ਮੇਰੇ ਵੱਲ ਦੇਖ ਕੇ ਬੋਲੇ ਤੁਸੀਂ, ਹੈ ਮਾੜੀ ਗੱਲ ਆ, ਪੂਰਾ ਟਾਈਮ ਇੱਧਰ ਉੱਧਰ ਵੇਖ ਰਹੇ ਸੀ, ਉਰਲੀ ਵਾਲੀ ਗੱਲ ਸਪੈਸ਼ਲੀ ਅੱਖਾਂ 'ਚ ਅੱਖਾਂ ਪਾ ਕੇ ਬੋਲੇ।
0: ਨਹੀਂ ਉਦਾਂ ਗੱਲ ਕੀਤੀ, ਬਾਕੀਆਂ ਸਾਰਿਆਂ ਨੇ ਗੱਲ ਕੀਤੀ ਵੀ ਯਾਰ
1: ਮੈਂ ਹੁਣੇ ਬਾਹਰ ਸੁੱਕਣੇ ਪੈ ਜਾਂਦੇ ਯਾਰ,
0: ਉਹ ਕੱਚੇ ਪਿੱਲੇ ਜੇ ਹੋਈ ਜਾਂਦੇ, ਬੱਗੇ ਭੂਰੇ ਜੇ, ਉਹਨਾਂ ਨੂੰ ਇਹ ਲੱਗਦਾ ਅਸੀਂ ਸਗੋਂ ਗੋਰੇ ਹੋਣੇ, ਗੋਰੇ ਨਹੀਂ ਹੁੰਦੇ, ਘੱਟੀ ਘੱਟੀ ਜਾਂਦੀ।
1: ਹਾਂ ਵੀ ਗੱਲ ਸਹੀ ਆ, ਵਿਟਾਮਿਨ ਡੀ ਦਾ ਇੱਕ ਬੜਾ ਪੰਗਾ ਹੈ।
4: ਹਾਂਜੀ, ਮੈਂ ਭਾਜੀ ਜਿੱਥੇ ਰੈਸਟੋਰੈਂਟ ਕੰਮ ਕਰਦੀ ਸੀ ਤੇ ਉਹ ਬੰਦੇ ਨੂੰ ਆਦਤ ਸੀਗੀ ਵੀ ਰੋਜ਼ ਪੀ ਕੇ ਤੇ ਡਰਾਈਵ ਕਰਨੀ ਨਾ ਡੇਲੀ, ਤੇ ਰੋਜ਼ ਉਹਨੇ ਕੰਮ ਤੋਂ ਘਰੇ ਜਾਣਾ ਏਦਾਂ ਹੀ ਹਨਾ, ਤੇ ਉਹਦੀ ਘਰ ਵਾਲੇ ਨੇ ਉਹਨੂੰ ਬਥੇਰਾ ਕਹਿਣਾ ਵੀ ਤੂੰ ਕਿਸੇ ਦਿਨ ਫੜਿਆ ਜਾਣਾ ਹਨਾ, ਪਰ ਉਹ ਕਹਿੰਦਾ ਨਹੀਂ ਕੋਈ ਚੱਕਰ ਨੀ ਹੈਗਾ,
0: ਇਹੋ ਜਿਹੇ ਫੜੇ ਜਾਣ ਤੇ ਕਹਿੰਦੇ ਹੁੰਦੇ ਤੂੰ ਕਲੈਣੀ ਹੈ ਆਪਣਾ ਮੇਰ ਕੋਈ ਕਸੂਰ
1: ਨਹੀਂ ਜਬਾਨ ਪਿਆ
0: ਜਬਾਨ ਨੀ ਕਾਲੀ ਤੇਰੀ
4: ਜਬਾਨ ਕਲੈਣੀ
0: ਕਰਲਾ ਹੁਣ
4: ਚਾਹੀਦੀ ਗੱਲ ਨੀ ਕਰਦੀ ਗੱਡੀ ਵਿੱਚ ਉਹਦੇ ਉਹ ਮਸ਼ੀਨ ਜੀ ਲਾਤੀ ਜਿਹੜੀ ਫੂਕ ਮਾਰ ਕੇ ਚਲਾਉਣੀ ਹੁੰਦੀ ਨਾ, ਤੇ ਉਹ ਵੀ ਭਾਜੀ ਏਦਾਂ ਨੀ ਸੀ ਵੀ ਤੂੰ ਇੱਕ ਵਾਰੀ ਫੂਕ ਮਾਰਤੀ ਤੇ ਜਿੱਥੇ ਤੂੰ ਜਾਣਾ ਉੱਥੇ ਬੰਦ ਹੋਣੀ ਨੀ, ਹੋਰ ਵਿੱਚ ਵਿੱਚ ਰੁਕਣਾ ਪੈਂਦਾ ਸੀ ਉਹਨੂੰ, ਗੱਡੀ ਰੁਕ ਜਾਂਦੀ ਸੀਗੀ। ਤੇ ਇਹਦੇ ਚੱਕਰ ਚ ਉਹ ਸਵੇਰੇ ਕੰਮ ਤੇ ਉਹਨੂੰ ਜਾਣਾ ਔਖਾ ਲੱਗਣ ਲੱਗ ਗਿਆ ਹਨਾ, ਤੇ ਦੋਵਾਂ ਜੀਆਂ ਚ ਵਾਹਵਾ ਕਲੇਸ਼ ਜਾਂ ਵੀ ਲੜਾਈ ਬਹੁਤ ਫਰਸਟ੍ਰੇਸ਼ਨ ਵੱਧ ਗਈ, ਕਿਉਂਕਿ ਉੱਥੇ ਕੰਮ ਕਰਦੀ ਸੀ ਦੇਖਦੀ ਸੀ, ਹੌਲੀ ਹੌਲੀ ਉਹਦਾ ਕੰਮ ਭਾਜੀ ਬੰਦ ਹੋ ਗਿਆ ਹਨਾ, ਜਿੱਥੇ ਜਾਂਦਾ ਸੀ ਕਰਦਾ ਸੀ। ਤੇ ਫਿਰ ਦੋਵਾਂ ਜੀਆਂ ਚ ਇੰਨਾ ਕਿ ਲੜਾਈ ਝਗੜਾ ਵੱਧ ਗਿਆ ਵੀ ਉਹ ਉਹਨੂੰ ਛੱਡ ਕੇ ਚਲੇ ਗਈ ਤੇ ਨਿਆਣੇ ਵੀ ਉਹ ਨਾਲ ਲੈ ਗਈ। ਤੇ ਜਿਹੜਾ ਉਹ ਘਰ ਹਾਂਜੀ ਉਹ ਛੱਡ ਗਈ ਉਹਨੂੰ ਵੀ ਬਹੁਤ ਜ਼ਿਆਦਾ ਕਲੇਸ਼ ਰਹਿਣ ਲੱਗ ਗਿਆ ਸੀ, ਜਸ ਗੱਡੀ ਤੋਂ ਵੀ ਮੈਨੂੰ ਫੂਕ ਮਾਰਨੀ ਮੈਨੂੰ ਛੱਡ ਕੇ ਆ, ਉਹਨੇ ਕਹਿਣਾ ਮੈਂ ਤੈਨੂੰ ਛੱਡ ਕੇ ਨਹੀਂ ਆਉਣਾ ਸਵੇਰੇ। ਇਸ ਚੱਕਰ ਚ ਕਾਫੀ ਕਲੇਸ਼ ਵੱਧ ਗਿਆ, ਘਰ ਵੀ ਜਿਹੜਾ ਸੀਗਾ ਉਹ ਵੀ ਚਲਾ ਗਿਆ। ਉਹ ਮੈਂ ਉਹਨੂੰ ਦੇਖਿਆ ਮੁੜ ਕੇ ਉਹ ਰੈਸਟੋਰੈਂਟ ਚ ਸੌਂਦਾ ਰਿਹਾ, ਬਹੁਤ ਟਾਈਮ ਸੁੱਤਾ, ਸਾਲ ਡੇਢ ਸਾਲ ਸੌਂਦਾ ਰਿਹਾ, ਪਰ ਉਹ ਹੁਣ ਜਿਵੇਂ ਬਿਲਕੁਲ ਕੱਲਾ ਜਿਹਾ ਹੋ ਗਿਆ ਸੀ, ਤੇ ਕੱਲੀ ਦਾਰੂ ਹੀ ਨੀ, ਹੋਰ ਚੀਜ਼ਾਂ ਵੀ ਉਹਨੇ ਬਹੁਤ ਲੈਣੀਆਂ ਸ਼ੁਰੂ ਕਰਤੀਆਂ। ਹੌਲੀ ਹੌਲੀ ਜਿਹੜਾ ਦੂਜਾ ਰੈਸਟੋਰੈਂਟ ਸੀ ਉਹ ਵੀ ਨਿਕਲ ਗਿਆ ਉਹਦੇ ਹੱਥੋਂ ਹਨਾ, ਤੇ ਬਿਲਕੁਲ ਉਹ ਕੱਲਾ ਹੋ ਗਿਆ। ਤੇ ਐਟ ਦੀ ਐਂਡ ਉਹ ਸਭ ਕੁਛ ਜੋ ਵੀ ਹੈ ਨਿਕਲ ਗਿਆ ਸੀ ਉਹਦੇ ਹੱਥੋਂ, ਤੇ ਉਹ ਵਾਪਸ ਚਲਾ ਗਿਆ ਇੰਡੀਆ।
0: ਰੋਜ਼
4: ਕਰਦਾ ਸੀ ਤੇ ਉਹ ਇੰਨਾ ਕੁ ਜਿਵੇਂ ਕਹਿ ਲੋ ਓਵਰ ਕੋਨਫੀਡੈਂਟ ਹੋ ਗਿਆ ਕਿ ਨਹੀਂ ਮੈਂ ਤਾਂ ਰੋਜ਼ ਦੇਖਾਂ, ਰੂਟ ਸੇਮ ਸੀਗਾ ਤੇ ਉਹਨੂੰ ਕੋਈ ਲੱਗਦਾ ਸੀ ਕੋਈ ਚੱਕਰ ਹੀ ਨੀ ਹੈਗਾ, ਬਟ ਕਿਤੇ ਨਾ ਕਿਤੇ ਬਹੁਤ ਲਾਈਕ ਮੈਂ ਦੇਖਿਆ ਉਹਨੂੰ ਕਿਵੇਂ ਉਹ ਗਿਆ, ਉਹਨੇ ਉਹਦੀ ਮਤਲਬ ਪਛਾਣੇ ਨਹੀਂ ਸੀ ਆਉਂਦਾ, ਇੰਨੇ ਹਾਲਾਤ ਖਰਾਬ ਹੋ ਗਏ ਸੀ ਉਹਦੇ।
1: That is sad.
0: ਨਹੀਂ ਔਖਾ ਇਹਦੇ ਬੜੇ ਤਰ੍ਹਾਂ ਦੇ ਸਾਨੂੰ ਵਹਿਮ ਭਰਮ ਨੇ, ਛੇਤੀ ਦੂਰ ਕਰ ਲੈਣੇ ਚਾਹੀਦੇ ਆ। ਥੈਂਕ ਯੂ ਭੈਣ ਜੀ, ਥੈਂਕ ਯੂ ਤੁਸੀਂ ਆ ਜਦੋਂ ਕੋਈ ਗੱਲ ਇੱਦਾਂ ਦੀ ਕੋਈ ਦੱਸ ਦਿਓ ਤੇ ਦੂਜਿਆਂ ਨੂੰ ਬਾਕੀਆਂ ਨੂੰ ਵੀ ਪਤਾ ਲੱਗਦਾ, ਬਾਕੀਆਂ ਨੂੰ ਵੀ ਕੰਨ ਹੁੰਦੇ ਨੇ, ਕੋਈ ਨਿੱਕੀ ਚੀਜ਼ ਨਹੀਂ ਆ ਜੇ ਹਾਲੇ ਤੱਕ ਤੁਸੀਂ ਬਚਦੇ ਆ ਰਹੇ ਹੋ ਤੇ ਬਹੁਤ ਵਧੀਆ ਗੱਲ ਆ, ਪਰ ਇਹ ਨਹੀਂ ਆ ਕਿ ਹਮੇਸ਼ਾ।
1: ਐਕਚੁਅਲੀ ਗੱਲ ਇਹ ਹੈ ਨਾ ਕਿ ਇਹ ਚੀਜ਼ਾਂ ਦੇ ਅੰਦਰ ਇਹ ਹੈ ਕਿ ਇਹ ਸਾਰੇ ਬੜੇ ਰੇਅਰ ਸਿਨੈਰੀਓ ਹੁੰਦੇ ਹਰ ਕਿਸੇ ਦੀ ਲਾਈਫ ਦੇ ਅੰਦਰ, ਪਰ ਅਸੀਂ ਇਹਨਾਂ ਚੀਜ਼ਾਂ ਐਂਡ ਇਹ ਆਲਮੋਸਟ ਹਰ ਚੀਜ਼ ਤਾਂ ਢੁੱਕਦੀ ਜਿਹੜੀ ਰੇਅਰ ਹੁੰਦੀ ਆ, ਪਰ ਇਹ ਭੁੱਲਣਾ ਨਹੀਂ ਚਾਹੀਦਾ ਕਿ ਤੁਸੀਂ ਉਸ ਚੀਜ਼ ਲਈ ਕੁਆਲੀਫਾਈ ਹੋ ਚੁੱਕੇ ਹੋ ਕਿ ਨਹੀਂ, ਐਟਲੀਸਟ ਇਹ ਤਾਂ ਪਤਾ ਹੋਵੇ ਹਨਾ। ਜੇ ਮੈਂ ਕੁਆਲੀਫਾਈਡ ਹੈ ਤਾਂ ਉਹ ਰੇਅਰਿਟੀ ਕਦੀ ਨਾ ਕਦੀ ਮੈਨੂੰ ਆ ਕੇ ਮਿਲੇਗੀ ਜ਼ਰੂਰ, ਭਾਵੇਂ ਉਹ ਪੋਜ਼ਿਟਿਵ ਹੋਵੇ ਭਾਵੇਂ ਨੈਗੇਟਿਵ ਹੋਵੇ। ਤੇ ਆਪਾਂ ਨੈਗੇਟਿਵ ਚੀਜ਼ਾਂ ਨੂੰ ਓਬਵੀਅਸ ਹੈ ਮੈਗਨੈਟਿਕ ਛੇਤੀ ਕਰਦੇ
0: ਗਲਤੀ ਨਾ ਇੱਦਾਂ ਦੀ ਚੀਜ਼ ਆ ਕ੍ਰਿਸ਼ਨਾ ਜੀ, ਜਿਹੜੀ ਜਿੱਦਾਂ ਜਿੱਦਾਂ ਪੁਰਾਣੀ ਹੁੰਦੀ ਜਾਂਦੀ ਆ ਓਦਾਂ ਉਹਦਾ ਦਿਲ ਵਧੀ ਜਾਂਦਾ, ਆਪਾਂ ਓਦਾਂ ਓਦਾਂ ਹੋਰ ਉਹਦੇ ਉੱਤੇ ਯਕੀਨ ਕਰਨ ਲੱਗ ਪੈਂਦੇ ਵੀ ਨਹੀਂ ਕੁਛ ਨਹੀਂ ਹੋਣਾ ਕੁਛ ਨਹੀਂ ਹੋਣਾ ਕੁਛ ਨਹੀਂ ਹੋਣਾ। ਪਰ ਇਹਨੂੰ ਇੱਦਾਂ ਮੰਨ ਕੇ ਚੱਲੋ ਵੀ ਗਲਤੀ ਪਲੱਸ ਗਲਤੀ ਪਲੱਸ ਗਲਤੀ ਪਲੱਸ ਫਿਰ ਉਹ ਗਲਤਾਨ ਹੋ ਚੁੱਕਾ ਹੁੰਦਾ, ਓਨੀਆਂ ਤੈਅ ਉਹਦੀਆਂ ਵੱਧਦੀਆਂ ਜਾਂਦੀਆਂ, ਇਹਦਾ ਮਤਲਬ ਵੀ ਓਨੀ ਵੱਡੀ ਆਪਾਂ ਕਿਤੇ ਨਾ ਕਿਤੇ ਨੁਕਸਾਨ ਖਾਵਾਂਗੇ ਆਪਾਂ ਉਹਦਾ। ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਆ ਕੇ ਤਾਂ ਆਪਾਂ ਇੰਟਰਲੋਕ ਜਿਹੜਾ ਉਹ ਲਾਉਂਦੇ ਆ ਸਿਸਟਮ ਉਹਦੇ ਉੱਤੇ ਵੀ ਗੱਲ ਕਰਾਂਗੇ, ਉਹ ਵੀ ਕੋਈ ਏਡਾ ਸਿੱਧ ਪੱਧਰਾ ਨਹੀਂ ਗਾ ਕੰਮ ਜੇ ਤੁਸੀਂ ਕਹੋ ਵੀ ਹਾਂ ਚਲੋ ਕੋਈ ਗੱਲ ਨਹੀਂ ਕੱਲ ਨੂੰ ਫੂਕ ਮਾਰ ਕੇ ਚੱਲ ਪਿਆ ਕਰਾਂਗੇ। ਜਿਨ੍ਹਾਂ ਦੇ ਲੱਗੇ ਨੇ ਉਹ ਬੁਰੀ ਤਰ੍ਹਾਂ ਪਛਤਾਉਂਦੇ ਆ, ਕਿਉਂ ਪਛਤਾਉਂਦੇ ਆ ਆਪਾਂ ਆ ਕੇ ਉਹਦੇ ਬਾਰੇ ਵੀ ਤੁਹਾਨੂੰ ਥੋੜ੍ਹੀ ਜਿਹੀ ਜਾਣਕਾਰੀ ਦਿੰਦੇ ਹਾਂ ਜਿਹਦੀ ਉਹਨੇ ਗੱਲ ਕੀਤੀ ਹੈ ਭੈਣ ਜੀ ਨੇ, ਅਤੇ ਨਹੀਂ ਸ਼ਾਇਦ ਇਹਨਾਂ ਨੇ ਨਹੀਂ ਕੀਤੀ ਪਹਿਲਾਂ,
1: ਆਪਾਂ ਕਰਾਂਗੇ
0: ਆਪਾਂ ਕਰਦੇ ਹਾਂ ਆ ਕੇ। ਅਤੇ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ। ਰੇਡੀਓ ਹਾਂਜੀ 1674 ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਤੇ ਅੱਜ ਕਿਉਂਕਿ ਗੱਲਾਂ ਬਾਤਾਂ ਆਪਾਂ ਸ਼ਰਾਬ ਦੀਆਂ ਕਰ ਰਹੇ ਹਾਂ, ਡਰਿੰਕ ਡਰਾਈਵਿੰਗ ਦੀਆਂ ਕਰ ਰਹੇ ਹਾਂ, ਤੇ ਇਸੇ ਕਰਕੇ ਤੁਹਾਨੂੰ ਗਾਣਾ ਸੁਣਾਰੇ ਆਪਾਂ ਹਲੇ ਫੜ ਲਾ ਗੱਡੀ ਦੀ ਚਾਬੀ,
1: ਜੱਟ ਹੋ ਗਿਆ ਸ਼ਰਾਬੀ,
0: ਜੱਟ ਹੋ ਗਿਆ ਸ਼ਰਾਬੀ,
1: ਜੀ ਜੀ ਬਿਲਕੁਲ,
0: ਇਹ ਹੁੰਦਾ ਜੱਟ ਹੀ ਜਦੋਂ ਵੀ
1: ਸਹੀ ਗੱਲ, ਜੱਟਾਂ ਨੂੰ ਬਦਨਾਮ ਕੀਤਾ ਪਿਆ।
0: ਤੇ ਉਸੇ ਸਿਲਸਿਲੇ ਨੂੰ ਆਪਾਂ ਅੱਗੇ ਤੋਰਦੇ ਹਾਂ। ਅੱਛਾ, ਬ੍ਰੇਕ 'ਚ ਜਾਣ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜਾ ਉਹ ਲੱਗਦਾ ਵਾ ਯੰਤਰ ਜਿਹਾ ਲੱਗਦਾ ਇੱਕ
1: ਇੰਟਰਲੋਕ ਸਿਸਟਮ,
0: ਹਾਂ ਮੰਨ ਲਓ ਤੁਸੀਂ ਸ਼ਰਾਬ ਪੀ ਲਈ, ਤੁਸੀਂ ਇੱਕ ਮਾਤਰਾ ਤੋਂ ਉੱਤੇ ਫੜੇ ਗਏ ਤੁਸੀਂ। ਅੱਛਾ, ਉਹ ਮਾਤਰਾ ਦੀ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਜਾਂ ਤੂਰ ਸਾਹਿਬ ਵੀ ਸ਼ਾਇਦ ਕਰਕੇ ਗਏ ਸੀ, ਉਹ ਤੁਸੀਂ ਕੋਈ ਵੀ ਮਤਲਬ ਉਬਰ ਚਲਾਉਂਦੇ ਹੋ, ਡੀ ਡੀ ਚਲਾਉਂਦੇ ਹੋ, ਜਾਂ ਤੁਸੀਂ ਕੋਈ ਵੀ ਕਮਰਸ਼ੀਅਲ ਕੋਈ ਵੀ ਐਕਟੀਵਿਟੀ, ਅਤੇ ਉਹਦੇ 'ਚ ਤੁਹਾਨੂੰ ਜ਼ੀਰੋ ਮਾਤਰਾ ਹੀ ਆ, ਤੁਸੀਂ ਇਹ ਵੀ ਭਰਮ ਭੁਲੇਖੇ ਹੁਣ ਜਿਹੜੇ ਆ ਉਹ ਤੁਸੀਂ
1: ਬਿਲਕੁਲ ਸਹੀ
0: ਕੱਢ ਕੇ ਤੁਸੀਂ ਚਲੋ। ਇਹ ਵੀ ਵੱਡੀ ਇੱਕ ਗਲਤ ਫਹਿਮੀ ਆ ਕਿ ਇਸ ਤਰੀਕੇ ਦੇ ਨਾਲ ਇੰਨੀ ਕੁ ਹੋਵੇ ਤਾਂ ਕੋਈ ਗੱਲ ਨਹੀਂ, ਉਹ ਹੁਣ ਚੀਜ਼ਾਂ ਸਾਰੀਆਂ ਗਈਆਂ। ਬਾਕੀ ਇਹ ਤੁਹਾਡੇ ਸਟੇਟ ਟੂ ਸਟੇਟ ਆਪਾਂ ਬਹੁਤੀ ਬਰੀਕ 'ਚ ਤਾਂ ਨਹੀਂ ਜਾ ਰਹੇ, ਕਿਉਂਕਿ ਸਟੇਟ ਟੂ ਸਟੇਟ ਇਹ ਚੀਜ਼ਾਂ ਵਰੀ ਕਰਦੀਆਂ ਨੇ, ਠੀਕ ਹੈ। ਸੋ ਇਸ ਕਰਕੇ ਤੁਸੀਂ ਜੇ ਲਰਨਰ ਹੋ ਤਾਂ ਵੀ ਤੁਹਾਨੂੰ ਉਹ ਲੋੜ ਨਹੀਂ ਆ ਬਿਲਕੁਲ ਵੀ, ਇੱਕ ਤੁਬਕਾ ਵੀ। ਜੇ ਤੁਹਾਡੇ ਕੋਲ ਪੀ ਪਲੇਟ ਆ, ਪੀ ਵਨ ਆ ਜਾਂ ਫਿਰ ਪੀ ਟੂ ਆ, ਤਾਂ ਵੀ ਤੁਹਾਡੇ ਮਤਲਬ ਇੱਕ ਵੀ ਤੁਬਕਾ ਤੁਸੀਂ ਨਹੀਂ, ਤੁਸੀਂ ਡਰਾਈਵਰ ਹੋ, ਕਿਸੇ ਵੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਤੁਸੀਂ ਜਿਹੜੀ ਕਮਰਸ਼ੀਅਲ ਐਕਟੀਵਿਟੀ ਦੇ ਵਿੱਚ ਇਨਵੋਲਵ ਹੋ, ਚਾਹੇ ਤੁਸੀਂ ਉਹ ਬੱਸ ਚਲਾਉਂਦੇ ਹੋ, ਟਰੱਕ ਚਲਾਉਂਦੇ ਹੋ, ਟੈਕਸੀ ਚਲਾਉਂਦੇ ਹੋ, ਉਬਰ ਡੀ ਡੀ ਜੋ ਵੀ ਜਿੰਨੀਆਂ ਵੀ ਇਹ ਸੇਵਾਵਾਂ ਨੇ, ਸੋ ਉਹਦੇ ਵਿੱਚ ਅਲਕੋਹਲ ਦੀ ਮਾਤਰਾ ਤੁਹਾਡੀ ਜ਼ੀਰੋ ਹੋਣੀ ਚਾਹੀਦੀ ਆ। ਹੁਣ ਮੰਨ ਲਓ ਜੇ ਜ਼ੀਰੋ ਨਹੀਂ ਆ ਤੁਹਾਡੀ, ਜੇ ਟੱਪ ਗਈ ਆ, ਹੈ ਨਾ, 0.05 ਤੋਂ ਟੱਪ ਗਈ ਆ ਜੇ ਤੁਹਾਡੀ, ਅਤੇ ਡਿਪੈਂਡ ਕਰਦਾ ਵਾ ਵੀ ਕੀ ਕਿਹੜੀ ਸਟੇਟ ਦੇ ਵਿੱਚ ਹੋ ਤੁਸੀਂ। ਆਪਾਂ ਓਵਰਆਲ ਇੱਕ ਸਨੈਰੀਓ ਲੈ ਲੈਂਦੇ ਹਾਂ ਕਿ ਤੁਸੀਂ, ਹੋ ਸਕਦਾ ਸਾਰੀਆਂ ਸਟੇਟਾਂ 'ਚ ਇੱਕ ਵੀ ਹੋਵੇ, ਆਪਾਂ ਉੱਧਰ ਵੀ ਨਹੀਂ ਜਾਂਦੇ, ਜਦੋਂ ਤੁਸੀਂ ਮਾਤਰਾ ਤੋਂ ਟੱਪਦੇ ਹੋ ਅਤੇ ਉਹਦੇ ਵਿੱਚ ਤੁਹਾਡਾ ਲਾਇਸੈਂਸ ਮੰਨ ਲਓ ਰੱਦ ਹੋ ਜਾਂਦਾ ਜਾਂ ਤੁਹਾਡੀ ਗੱਡੀ ਜਿਹੜੀ ਆ ਉਹ ਜ਼ਬਤ ਹੋ ਜਾਂਦੀ ਆ, ਇਹ ਅਲੱਗ ਅਲੱਗ ਤਰ੍ਹਾਂ ਦੇ ਜੁਰਮਾਨੇ, ਅਲੱਗ ਅਲੱਗ ਤਰ੍ਹਾਂ ਦੇ ਖਮਿਆਜੇ ਤੁਹਾਨੂੰ ਭੁਗਤਣੇ ਪੈ ਸਕਦੇ, ਤੁਹਾਨੂੰ ਫਾਈਨ ਲੱਗ ਸਕਦਾ, ਅਦਾਲਤ ਤੱਕ ਤੁਹਾਨੂੰ ਪਹੁੰਚਣਾ ਪੈ ਸਕਦਾ। ਅੱਛਾ, ਉਹਦੇ ਦਰਮਿਆਨ ਅੱਜ ਕੱਲ੍ਹ ਰੂਲ ਆ ਕਿ ਤੁਹਾਡੀ ਗੱਡੀ ਦੇ ਵਿੱਚ ਫੂਕ ਵਾਲਾ ਸਿਸਟਮ ਲੱਗੂਗਾ, ਜਿਹਨੂੰ ਅਲਕੋਹਲ ਇੰਟਰਲੋਕ ਆਰਡਰ ਕਹਿ ਦਿੰਦੇ ਆ। ਸੋ ਉਹ ਜੇਕਰ ਤੁਹਾਨੂੰ ਹੋ ਜਾਂਦਾ ਆ ਤੇ ਉਹਦੇ ਕੀ ਕੀ ਖਮਿਆਜ਼ੇ ਨੇ ਉਹ ਆਪਾਂ ਇਸ ਸੈਕਸ਼ਨ 'ਚ ਤੁਹਾਡੇ ਨਾਲ ਸਾਂਝੇ ਕਰ ਲੈਂਦੇ ਹਾਂ।
1: ਜੀ ਜੀ ਜੀ, ਇੱਕ ਰੀਅਲ ਕੇਸ ਸਿਨੈਰੀਓ ਹੈ, ਆਪਾਂ ਓਬਵੀਅਸਲੀ ਕਿਸੇ ਦਾ ਵੀ ਨਾਮ ਨਾ ਲੈਂਦੇ ਹੋਏ ਉਹੀ ਡਿਸਕਸ ਕਰ ਲੈਂਦੇ ਹਾਂ, ਹੈ ਨਾ, ਕਿ 0.05 ਤੋਂ ਉੱਪਰ ਜਦੋਂ ਤੁਹਾਡਾ ਆ ਜਾਂਦਾ ਅਲਕੋਹਲ ਦੀ ਰੀਡਿੰਗ ਆ ਜਾਂਦੀ ਆ, ਅਤੇ ਤੂਰ ਸਾਹਿਬ ਨੇ ਤੁਹਾਨੂੰ ਹਲਕਾ ਦੱਸ ਦਿੱਤਾ, ਉਹੀ ਬੱਸ 'ਚ ਲੈ ਕੇ ਜਾਂਦੇ ਆ, ਤੁਹਾਡੀ ਜਿਹੜੀ ਕਾਰ ਦੀ ਚਾਬੀ ਉਹ ਸੀਲ ਹੋ ਜਾਂਦੀ ਆ, ਸੋ ਤੁਹਾਡਾ ਜਿਹੜਾ ਲਾਇਸੈਂਸ ਹੈ ਉਹ ਕੈਂਸਲ ਹੁੰਦਾ ਸਿੱਧੇ, ਠੀਕ ਹੈ। ਐਂਡ ਉਹ ਮਿਨੀਮਮ ਟੂ ਮਿਨੀਮਮ 6 ਮਹੀਨੇ ਤੋਂ 2 ਸਾਲ, ਪਰ ਯੂਜੁਅਲ ਤੁਸੀਂ ਇਹ ਯੂਜੁਅਲ ਸਿਨੈਰੀਓ ਲਓ ਕਿ 2 ਸਾਲ ਲਈ ਜਾਂਦਾ ਹੀ ਜਾਂਦਾ। ਹੁਣ ਜਦੋਂ 2 ਸਾਲ ਲਈ ਚਲਾ ਗਿਆ ਨਾ ਤੁਹਾਡਾ ਲਾਇਸੈਂਸ, ਤਾਂ ਇੱਕ ਗੱਲ ਇਹ ਵੀ ਯਾਦ ਰੱਖਣਾ ਕਿ ਜਿਹੜਾ ਹੈਫਟੀ ਫਾਈਨ ਆ ਉਹ ਵੀ 800 ਤੋਂ 1000 ਦੇ ਗੇਟ 'ਚ ਆ। ਫਿਰ ਉਸ ਤੋਂ ਬਾਅਦ ਜਦੋਂ ਤੁਹਾਡੇ 2 ਸਾਲ ਪੂਰੇ ਹੋਏ, ਤਾਂ ਵੀ ਬੰਦਾ ਇਹ ਨਹੀਂ ਕਿ ਜੀ ਸਿੱਧੇ ਗਏ ਉੱਥੇ ਆਫਿਸ ਤੋਂ ਆਪਣਾ ਲੈ ਆਉਂਦਾ, ਉਹ ਨਹੀਂ ਹੋਏਗਾ। ਤੁਸੀਂ ਕੋਰਟ 'ਚ ਅਪੀਅਰ ਕਰੋਗੇ, ਜੱਜ ਆਰਡਰ ਦੇਗਾ ਤੁਹਾਨੂੰ ਬਿਹੇਵੀਅਰਲ ਕਲਾਸਿਸ, ਤੁਹਾਨੂੰ ਕੁਛ ਘੰਟੇ ਦੀਆਂ ਬਿਹੇਵੀਅਰਲ ਕਲਾਸਿਸ ਲਾਣੀਆਂ ਪੈਣਗੀਆਂ,
0: ਇੱਕ ਕੋਰਸ ਯਾਨੀ ਕਿ ਅਲੱਗ ਤੋਂ ਕਰਨਾ ਪਊਗਾ, ਉਹ ਵੀ ਤੁਸੀਂ ਪੇ ਕਰਨਾ।
1: ਹਾਂ, ਐਂਡ ਆਈ ਥਿੰਕ
0: 1100 ਉਹਦੀ ਵੀ,
1: 1100-1100 ਉਹਦੀ ਵੀ ਫੀਸ ਆ ਜੀ। ਫਿਰ ਤੁਹਾਨੂੰ ਵਲੰਟਰੀ ਸਪੋਰਟ ਗਰੁੱਪ ਜਿਹੜੇ ਹੁੰਦੇ ਆ, ਜਿਹੜੇ ਲੋਕਾਂ ਨੂੰ ਐਲਕੋਹਲ ਤੋਂ ਰਿਲੇਟਡ ਹੁੰਦੇ ਕਿ ਐਲਕੋਹਲ ਨੇ ਕੀ ਕੀ ਖਰਾਬ ਕੀਤਾ, ਇੱਕ ਸਪੋਰਟ ਗਰੁੱਪਸ ਹੁੰਦੇ ਆ, ਉੱਥੇ ਵੀ ਜਾਣਾ ਪੈਂਦਾ ਤੁਹਾਨੂੂੰ, ਉੱਥੇ ਆਪਣੀ ਕਹਾਣੀ
0: ਕਰਨੀ ਪੈਂਦੀ ਆ,
1: ਉੱਥੇ ਵੀ ਤੁਹਾਨੂੰ ਕੁਛ ਮੇਰੇ ਖਿਆਲ ਨਾਲ ਨਹੀਂ ਤਾਂ 20-40 ਘੰਟੇ ਉੱਥੇ ਵੀ ਦੇਣੇ ਪੈਂਦੇ ਆ, ਉਹਦੀ ਵੀ ਐਂਟਰੀ ਦੀ ਫੀਸ ਆ, ਵਿਚ ਇਜ਼ ਅਰਾਊਂਡ $500-600। ਫਿਰ ਉਸ ਤੋਂ ਬਾਅਦ ਤੁਸੀਂ ਕਾਰ ਜਦੋਂ ਤੁਹਾਡੀ ਤੁਹਾਨੂੰ ਮਿਲੇਗੀ, ਉਹ ਭੋਪੂ ਜਿਹਾ ਲੱਗੇਗਾ ਜਿਹਨੂੰ ਇੰਟਰਲੋਕ ਸਿਸਟਮ ਕਹਿੰਦੇ ਨੇ ਜੀ, ਉਹਦੀ ਵੀ ਇੰਸਟਾਲੇਸ਼ਨ ਚਾਰਜਸ ਆ, ਉਹ ਵੀ 1000+ ਨੇ ਮੇਰੇ ਖਿਆਲ ਨਾਲ, 1200-1300 ਤੋਂ ਉੱਪਰ ਚਲਾ ਜਾਂਦਾ। ਅਗੇਨ ਸਟੇਟ ਟੂ ਸਟੇਟ ਵੱਖਰਾ ਹੋ ਸਕਦਾ,
0: ਉਹ ਡਿਪੈਂਡ ਕਰਦਾ ਤੁਹਾਨੂੰ ਕਿੰਨੇ ਕੁੱਲ ਮਿਲਾ ਕੇ। ਆਈ ਥਿੰਕ ਉਹ ਜਿਹੜਾ 2-3 ਹਜ਼ਾਰ ਦਾ ਖਰਚਾ ਮਾਮੂਲੀ ਜੀ ਗੱਲ ਹੈ।
1: ਹਾਂ, ਮਤਲਬ ਉਹਦਾ, ਹਾਂ, ਉਹਦੇ ਅੰਦਰ ਉਹ ਵੀ ਆ, ਉਹਦਾ ਔਨ ਸਿਸਟਮ, ਆਫ ਸਿਸਟਮ ਸਾਰਾ,
0: ਉਹਨੂੰ ਫਿੱਟ ਕਰਨ ਦਾ ਖਰਚਾ,
1: ਫਿਰ ਬਾਅਦ 'ਚ ਉਤਰਵਾਉਣਾ ਉਹਦਾ ਵੀ ਖਰਚਾ,
0: ਉਤਾਰਨ ਦਾ ਵੱਖਰਾ ਖਰਚਾ, ਫਿਰ ਉਹ ਗੱਡੀ ਜਿਹੜੀ ਤੁਸੀਂ ਜਿਹਦੇ ਉੱਤੇ ਲਵਾਇਆ ਵਾ ਉਸ ਗੱਡੀ ਦੇ ਵਿੱਚ ਵੀ ਉਹ ਮੰਨ ਲਓ ਪੈ ਗਏ ਸ਼ੇਕ ਸ਼ੂਕ 'ਚ।
1: ਹਾਂ ਹਾਂ ਹਾਂ,
0: ਹੈ ਨਾ, ਉਹ ਤੁਸੀਂ ਨਵੀਂ ਗੱਡੀ ਹੈ ਤੁਹਾਡੀ, ਇਹ ਨਹੀਂ ਤੁਸੀਂ ਕਹੋਗੇ ਵੀ ਹੁਣ ਨਵੀਂ ਗੱਡੀ ਦੇ ਵਿੱਚ ਤੁਸੀਂ ਉਹ ਫਿੱਟ ਕਰਾ ਲਓਗੇ।
1: ਬਿਲਕੁਲ ਬਿਲਕੁਲ,
0: ਉਹ ਗੱਡੀ ਫਿਰ ਕਿਸੇ ਨੇ ਵੀ ਚਲਾਉਣੀ ਹੋ ਸਕਦੀ ਹੈ,
1: ਬਿਲਕੁਲ,
0: ਮੰਨ ਲਓ ਤੁਹਾਡੇ ਪਾਰਟਨਰ ਨੇ ਵੀ ਲੈ ਕੇ ਜਾਣੀ ਹੋ ਸਕਦੀ ਹੈ, ਉਹਦੇ ਲਈ ਫੇਰ ਸਮੱਸਿਆ,
1: ਫੇਰ ਸਮੱਸਿਆ। ਅਤੇ ਉਹਦਾ ਉਹਦੇ ਅੰਦਰ ਇੱਕ ਹੋਰ ਬਹੁਤ ਵੱਡਾ ਇਸ਼ੂ ਆ ਕਿ ਪਹਿਲੇ ਹੀ ਕਹਿੰਦੇ ਸੀਗੇ ਕਿ ਜਦੋਂ ਸਟਾਰਟ ਕਰਨੀ ਹੈ ਕਾਰ ਤਾਂ ਸਟਾਰਟ ਹੀ ਇਸ ਤਰ੍ਹਾਂ ਹੋਣੀ ਕਿ ਫੂਕ ਮਾਰੀ, ਉਹਨੇ ਪੜ੍ਹ ਲਿੱਤਾ, ਰੀਡਿੰਗ ਸਹੀ ਹੈ ਤਾਂ ਫਿਰ ਹੈ ਨਾ ਯੂ ਆਰ ਗੁੱਡ ਟੂ ਗੋ। ਪਰ ਹੁਣ ਕਿਉਂਕਿ ਅਗਲਿਆਂ ਨੂੰ ਵੀ ਪਤਾ ਲੱਗ ਗਿਆ ਕਿ ਲੋਕ ਕਿਸ ਤਰੀਕੇ ਨਾਲ ਸਿਸਟਮ ਨੂੰ ਖਰਾਬ ਕਰਦੇ, ਹੋ ਸਕਦਾ ਵੀ ਕੋਈ ਬੰਦਾ ਐਲਕੋਹਲਿਕ ਹੋਵੇ, ਆਪਣੇ ਕਿਸੇ ਨੋਨ ਸਾਥੀ ਨੂੰ ਕਹਿ ਦੇ ਕਿ ਤੂੰ ਫੂਕ ਮਾਰ ਦੇ, ਮੇਰੀ ਕਾਰ ਸਟਾਰਟ ਹੋ ਜਾਏਗੀ, ਅੱਗੇ ਦੀ ਅੱਗੇ ਦੇਖ ਲਵਾਂਗਾ। ਹੁਣ ਗੱਡੀਆਂ ਰੈਂਡਮਲੀ ਵੀ ਸਮਝੋ ਸਟੋਪ 'ਤੇ ਖੜੀ ਹੈ ਤਾਂ ਉਹ ਬੰਦ ਕਰ ਦਿੰਦੇ ਆ ਕਾਰ ਨੂੰ,
0: ਹੋ ਜਾਂਦੀ
1: ਹਾਂ ਹਾਂ ਹਾਂ ਕਿ ਬਈ ਤੂੰ ਹੁਣ ਫੂਕ ਮਾਰ, ਤੂੰ ਸੈਂਟਰ 'ਚ ਖੜਾ ਕਿਤੇ, ਤੂੰ ਹੁਣ ਫੂਕ ਮਾਰ ਤੇ ਸਟਾਰਟ ਕਰ।
0: ਤੁਸੀਂ ਮੰਨ ਲਓ ਜਾ ਰਹੇ ਹੋ, ਤੁਹਾਡੀ ਫ੍ਰੀਵੇ 'ਤੇ ਗੱਡੀ ਬੰਦ ਹੋ ਗਈ, ਉਹ ਹੁਣ ਤੁਸੀਂ ਫੂਕ, ਤੁਸੀਂ ਘਰੋਂ ਤੇ ਮਰਵਾ ਕੇ ਤੁਰ ਪਏ, ਕਈ ਏਦਾਂ ਦੀਆਂ ਵੀ ਸਲਾਹਾਂ ਦੇ ਦਿੰਦੇ ਆ ਲੋ, ਘਰੋਂ ਘਰ ਵਾਲੀ ਕੋਈ ਫੂਕ ਮਰਾ ਕੇ ਮੈਂ ਆ ਗਿਆ ਹਾਂ, ਹੁਣ ਨਹੀਂ ਏਦਾਂ ਹੁੰਦਾ,
1: ਹੁਣ ਏਦਾਂ ਨਹੀਂ ਹੁੰਦਾ
0: ਹੈ ਨਾ। ਪਲੱਸ ਆਈ ਥਿੰਕ ਉਹਦਾ ਜਿਹੜਾ ਡਾਊਨਲੋਡ ਦਾ ਖਰਚਾ ਮਹੀਨੇ ਦਾ ਜਾਂ ਉਹਦੀ ਜਿਹੜੀ ਸਰਵਿਸ ਸੁਰਵਿਸ ਆ,
1: ਹਾਂ ਕੁਛ 250 ਤੋਂ 300 ਦਾ ਉਹਦਾ ਵੀ ਖਰਚਾ ਆਉਂਦਾ,
0: 150 ਤੋਂ ਮੈਂ ਆ ਵੇਖ ਰਿਹਾ ਵਾਂ ਵੀ 150 ਤੋਂ ਸ਼ੁਰੂ ਹੋ ਕੇ 250 ਤੱਕ ਜਾਂਦਾ, ਉਹ ਹਰ ਮਹੀਨੇ ਤੁਹਾਡਾ ਲੱਗਣਾ,
1: ਐਂਡ ਐਟ ਲੀਸਟ ਫੋਰ 6 ਮੰਥ ਹੈ ਜੀ। ਐਂਡ ਉਹ 6 ਮਹੀਨੇ ਉਹ ਜਿਹੜੀ ਮਹਿਫਲਾਂ 'ਚ ਜਾਂਦੇ ਹੋ, ਜਿਹੜੇ ਕੰਮ 'ਤੇ ਜਾਂਦੇ ਹੋ, ਕਿਤੇ ਵੀ ਜਾਂਦੇ ਹੋ, ਇੱਕ ਅੰਬੈਰਸਮੈਂਟ ਹੈ ਨਾ ਕਿ ਕੋਈ ਨਾਲ ਬੈਠਾ ਕੁਛ ਹੈ, ਜਾਂ ਫਿਰ ਆਪਣੇ ਆਪ ਨੂੰ ਵੀ ਬੰਦੇ ਨੂੰ ਕਿੰਨੀ ਨਮੋਸ਼ੀ ਹੁੰਦੀ ਹੈ ਇੱਧਰ ਇਹ ਚੀਜ਼ ਵੇਖ ਵੇਖ ਕੇ ਨਾ ਕਿ ਯਾਰ ਕਾਸ਼ ਮੈਂ ਉਸ ਰਾਤ ਨਾ ਪੀਤੀ ਹੁੰਦੀ, ਹੈ ਨਾ ਇੰਨਾ ਲੰਮਾ ਕੰਮ ਨਾ ਪਿਆ ਹੁੰਦਾ। ਸੋ ਇਹ ਇੰਨਾ ਵੱਡਾ ਪ੍ਰੋਸੈਸ ਹੈ ਜੀ, 2 ਸਾਲ ਬਾਅਦ ਦਾ ਜੋ ਮੈਂ ਤੁਹਾਨੂੰ ਦੱਸਦਾ ਪਿਆ ਕਿ ਐਟਲੀਸਟ 2 ਮਹੀਨੇ ਤੁਹਾਡੇ ਬਰਬਾਦ ਹੋਣਗੇ ਆ ਕਲਾਸਾਂ ਵਗੈਰਾ ਲਗਾਉਣ 'ਚ, ਹੈ ਨਾ, ਤੁਸੀਂ ਐਲਕੋਹਲਿਕ 'ਚ ਵਿੱਚ ਬੈਠੋਗੇ, ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣੋਗੇ ਕਿ ਉਹ ਕਿਉਂ ਐਲਕੋਹਲਿਕ ਬਣੇ, ਤੁਹਾਨੂੰ ਵੀ ਉੱਥੇ ਤੁਹਾਨੂੰ ਵੀ ਪਾਰਟੀਸਪੇਟ ਕਰਨਾ ਪੈਣਾ ਕਿ ਮੈਂ ਕਿਉਂ ਪੀਤੀ, ਮੈਂ ਕੀ ਗਲਤੀ ਕੀਤੀ, ਐਂਡ ਦਿਸ ਵਿਲ ਗੋ ਔਨ ਫੋਰ 2 or 3 weeks, ਹੈ ਨਾ, 3-3, 4-4 ਘੰਟੇ ਦੀ ਕਲਾਸ ਕਰਕੇ, ਫਿਰ ਬਾਅਦ 'ਚੋਂ ਵੱਖਰੀ ਬਿਹੇਵੀਅਰਲ ਕਲਾਸ ਲਗਾਉਂਗੇ, ਉਹਦੇ ਵੀ ਪੈਸੇ ਦਊਂਗੇ, ਫਿਰ ਜਾ ਕੇ ਆਹ ਭੋਪੂ ਵਾਲਾ ਸਿਸਟਮ ਆਉਂਦਾ। ਐਂਡ ਦੈਨ ਇਹ ਆਪਣੇ ਆਪ 'ਚ ਕਿੰਨਾ ਟਾਇਰਿੰਗ ਹੈ ਕਿ ਕਾਰ ਕਿਤੇ ਵੀ ਰੁਕ ਰਹੀ ਹੈ, ਤੁਹਾਡੀ ਕਾਰ ਵੀ ਖਰਾਬ ਹੋ ਰਹੀ ਹੈ ਬਿਨਾਂ ਗੱਲੋਂ ਕਿ ਛੇਕ ਛੂਕ ਹੋ ਗਏ, ਕਦੇ ਠੀਕ ਨਹੀਂ ਹੋਣਾ,
0: ਉਹ ਵਾਧੂ ਦਾ ਤੁਹਾਡਾ ਖਰਚਾ ਹੋ ਗਿਆ ਇੱਕ ਤਰ੍ਹਾਂ ਦਾ। ਮੰਨ ਲਓ ਤੁਸੀਂ ਡੇਲੀ ਦਾ ਸ਼ਰਾਬ ਦਾ ਤੁਹਾਡਾ ਮੰਨ ਲਓ $50 ਦਾ ਤੁਸੀਂ ਖਰਚਾ ਆਪਣੇ ਗੱਲ ਪਾਇਆ, 25 ਦਾ ਪਾਇਆ, 20 ਦਾ ਪਾਇਆ, ਜਿੰਨੇ ਵੀ ਤੁਸੀਂ ਪੀਂਦੇ ਹੋ, ਅਤੇ ਇਹ ਤਾਂ ਪਲੱਸ ਹੁਣ ਪੱਕਾ ਹੀ ਤੁਹਾਡੇ ਪੈ ਗਿਆ, ਹੈ ਨਾ, ਉਹ ਤੁਹਾਡੀ ਆਮਦਨ ਨੂੰ ਵੀ ਖੋਰਾ ਵਾ,
1: ਬਿਲਕੁਲ।
0: ਪਲੱਸ ਤੁਸੀਂ ਹੋਰ ਵੀ ਕੋਈ ਗੱਡੀ ਨਹੀਂ ਚਲਾ ਸਕਦੇ,
1: ਐਬਸੋਲੂਟਲੀ ਰਾਈਟ।
0: ਕੰਡੀਸ਼ਨ ਇਹ ਆ ਕਿ ਤੁਹਾਡਾ ਜਿਹੜਾ ਲਾਇਸੈਂਸ ਆ ਉਹ ਜਦੋਂ ਤੁਹਾਨੂੰ ਹੁਣ ਵਾਪਸ ਮਿਲੂਗਾ ਉਦੋਂ ਉਹਦੇ ਉੱਤੇ ਨਿਸ਼ਾਨ ਲਾ ਦਿੱਤਾ ਜਾਂਦਾ, ਆਈ ਦਾ ਨਿਸ਼ਾਨ ਹੁੰਦਾ ਵਾ, ਉਹ ਨਿਸ਼ਾਨ ਜਿਹੜਾ ਉਹ ਜੇ ਤੁਸੀਂ ਕਿਤੇ ਮੰਨ ਲਓ ਫੜੇ ਕੇ ਚੈੱਕ ਹੋਇਆ, ਅਤੇ ਜੇ ਤੁਸੀਂ ਹੋਰ ਕੋਈ ਗੱਡੀ ਚਲਾ ਰਹੇ ਹੋਏ ਜਿਹਦੇ ਵਿੱਚ ਇੰਟਰਲੋਕ ਸਿਸਟਮ ਨਹੀਂ ਆ, ਅਤੇ ਤਾਂ ਵੀ ਤੁਹਾਨੂੰ ਫਿਰ ਦੁਬਾਰਾ ਤੋਂ ਉਸ ਸਿਸਟਮ ਦੇ ਵਿੱਚ ਤੁਹਾਨੂੰ ਪੈਣਾ, ਇਹ ਨਹੀਂ ਆ ਵੀ ਤੁਸੀਂ ਕਿਸੇ ਯਾਰ ਦੋਸਤ ਦੀ ਗੱਡੀ ਚਲਾ ਰਹੇ ਹੋ ਅਤੇ ਤੁਸੀਂ ਕੰਮ ਚਲਾਈ ਜਾਓਗੇ ਅਤੇ ਤੁਹਾਡਾ ਸਰਦਾ ਜਾਊਗਾ। ਹੁਣ ਲਾਸਟ ਜਦੋਂ ਕਹਿੰਦੇ ਵੀ ਇਹ ਉਤਾਰਨਾ ਹੁੰਦਾ ਵਾ ਇੰਟਰਲੋਕ, 5-6 ਮਹੀਨੇ ਦਾ ਪਿਛਲਾ ਸਾਰਾ ਡਾਟਾ ਚੈੱਕ ਕੀਤਾ ਜਾਂਦਾ, ਅਤੇ ਜੇ ਉਹਦੇ ਦਰਮਿਆਨ ਕੋਈ ਇੱਦਾਂ ਦੀ ਕੋਤਾਹੀ ਤੁਸੀਂ ਇੱਦਾਂ ਦੀ ਕੀਤੀ ਆ ਜਾਂ ਕੁਛ ਵੀ ਤੁਹਾਡਾ ਇੱਦਾਂ ਦਾ ਫੇਰ ਨਿਕਲਦਾ, ਕੋਈ ਛੇੜਛਾੜ ਵੀ ਤੁਸੀਂ ਕੀਤੀ ਆ ਜੇ ਸਿਸਟਮ ਦੇ ਨਾਲ, ਅਤੇ ਫਿਰ ਦੁਬਾਰਾ ਤੋਂ ਉਹਦੀ ਮਿਆਦ ਹੋਰ ਵਧਾ ਦਿੱਤੀ ਜਾਊ,
1: ਹਾਂ, ਉਹ ਫਿਰ ਸਿੱਧੇ 18 ਮਹੀਨੇ ਪਹੁੰਚ ਜਾਂਦਾ।
0: ਸੋ 6 ਤੋਂ ਸਿੱਧਾ 18, ਅਤੇ ਅੱਛਾ ਜਿਹੜੀ ਆਪਾਂ 6 ਮਹੀਨੇ ਤੋਂ 2 ਸਾਲ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਮੈਂ ਵੇਖ ਰਿਹਾ ਉਹ ਕਹਿੰਦੇ ਵੀ ਇਹ ਵੀ ਤੈਅ ਨਹੀਂ ਆ, ਵੱਧ ਵੀ ਹੋ ਸਕਦਾ,
1: ਹਾਂ ਵੱਧ ਵੀ,
0: ਡਿਪੈਂਡ ਕਰਦਾ ਨੁਕਸਾਨ ਕੀ ਹੋਇਆ, ਪੀਤੀ ਤੁਸੀਂ ਕਿੰਨੀ ਆ, ਅਪਰਾਧ ਕਿੱਡਾ ਕੁ ਵੱਡਾ। ਸੋ ਇੱਥੋਂ ਇਹ ਹਿਸਾਬ ਲਾ ਲਓ ਤੁਸੀਂ ਵੀ ਇਹ ਕੋਈ ਨਿੱਕੀ ਮੋਟੀ ਚੀਜ਼ ਨਹੀਂ ਆ, ਕਿੰਨਾ ਵੱਡਾ ਕਿੰਨਾ ਤਗੜਾ ਖਮਿਆਜ਼ਾ ਭੁਗਤਣਾ ਪੈਂਦਾ।
1: ਬਿਲਕੁਲ ਠੀਕ, ਬਿਲਕੁਲ ਠੀਕ। ਇਹ ਤਾਂ ਚਲੋ ਆਪਾਂ ਨਾ ਮਤਲਬ ਉਹ ਵਾਲੀ ਇੱਕ ਨੈਗੇਟਿਵ ਮੋਟੀਵੇਸ਼ਨ ਕਹਿੰਦੇ ਨਾ ਕਿ ਕਿਸੇ ਨੂੰ ਇਹ ਦੱਸ ਦਿਓ ਬਈ ਕੀ ਗਲਤ ਕੀ ਹੋ ਸਕਦਾ, ਹੈ ਨਾ, ਸਰਕਾਰੀ ਤੌਰ 'ਤੇ। ਪਰ ਆਪਾਂ ਜਨਰਲ ਜੇ ਦੇਖੀਏ ਅਤੇ ਜਿਸ ਤਰ੍ਹਾਂ ਹੁਣੇ ਹੈ ਨਾ ਸਾਡੀ ਪ੍ਰੀਵੀਅਸ ਕਾਲ 'ਤੇ ਗੱਲਬਾਤ ਹੋਈ ਹੈ ਭੈਣ ਜੀ ਹੋਰਾਂ ਨੇ ਦੱਸਿਆ, ਮੈਂ ਇੱਧਰ ਰੀਅਲ ਕੇਸ ਸਿਨੈਰੀਓ ਜਾਣਦਾ ਕਿ ਮੁੰਡੇ ਨੂੰ ਬਸ ਇਸ ਤਰ੍ਹਾਂ ਸੀਗਾ ਕਿ ਆਹ ਚੱਲ ਰਿਹਾ ਸ਼ਰਾਬ ਸ਼ਰੂਬ ਚੱਲਦੀ ਪਈ ਹੈ, ਹੈ ਨਾ, ਕਿ ਯਾਰ ਨਾਲ ਹੀ ਹੈ ਮੈਕਡੋਨਲਡ,
0: ਚਿਪਸ ਹੀ ਫੜ ਕੇ ਲਿਆਉਣਾ,
1: ਉਹ ਗਿਆ ਉੱਥੇ ਹੀ ਫੜਿਆ ਗਿਆ, ਐਂਡ ਕਿਤੇ ਤੋਂ ਸੀਗਾ ਟਰੱਕ ਡਰਾਈਵਰ, ਠੀਕ ਹੈ, ਐਂਡ ਕਹਿ ਲਓ ਜਿਸ ਕੁੜੀ ਨਾਲ ਰਹਿੰਦਾ ਸੀਗਾ ਛੇਤੀ ਵਿਆਹ ਹੋਣ ਵਾਲਾ ਹੀ ਸਿਨੈਰੀਓ ਸੀਗਾ, ਪਰ ਕਲੇਸ਼ ਕਲਾ ਕਲੇਸ਼ ਪੈਣਾ ਸ਼ੁਰੂ ਹੋ ਗਿਆ, ਕਮਾਈ ਨਹੀਂ ਹੋਈ, ਕੁਛ ਨਹੀਂ ਹੋ ਰਿਹਾ, ਉਹ ਵੀ ਛੱਡ ਗਈ, 2 ਮਹੀਨੇ ਬਾਅਦ ਇਵਿਕਟ ਕਰਤਾ, ਰੈਂਟ ਨਹੀਂ ਪੇ ਹੋ ਰਿਹਾ, ਉਹ ਬੰਦੇ ਨੇ ਵੀ ਇਵਿਕਟ ਕਰਤਾ ਜਿਹੜਾ ਆਪਣਾ ਲੈਂਡਲੋਰਡ ਸੀਗਾ, ਪਹਿਲੇ ਕੋਈ ਕੰਮ ਕਰਦਾ ਰਿਹਾ ਹੋਣਾ ਜਿਸ ਤਰ੍ਹਾਂ ਕਹਿ ਲਓ ਪੀਜ਼ਾ ਵਗੈਰਾ ਦਾ ਜਾਂ ਕੁਛ ਹੋਰ, ਹੈ ਨਾ, ਉਸ ਕੰਮ ਲਈ ਪਹੁੰਚਿਆ, ਉਹ ਵਾਲਾ ਕੰਮ ਕਰਨਾ ਸ਼ੁਰੂ ਕੀਤਾ, ਪਰ ਇੰਨਾ ਜ਼ਿਆਦਾ ਆਪਣੇ ਅੰਦਰ ਬੰਦਾ ਗਮ ਖਾ ਚੁੱਕਾ ਕਿ ਉਹ ਸ਼ਰਾਬ ਹੁਣ ਛੁੱਟਦੀ ਨਹੀਂ, ਕਿਉਂਕਿ ਇੰਨਾ ਟਾਈਮ 2-3 ਮਹੀਨੇ ਵਿਹਲੇ ਰਹਿ ਗਏ ਆ, ਪੀ ਜਾਂਦੇ ਉੱਥੋਂ ਵੀ ਨਿਕਲ ਗਏ, ਉਹ 8-10 ਮਹੀਨੇ ਦਾ ਜਿਹੜਾ ਬੈਨ ਸੀਗਾ ਉਹ ਤਾਂ ਬਿਲਕੁਲ ਸਾਈਡ ਲਾਈਨ ਹੋ ਗਿਆ ਨਾ, ਕਿਉਂਕਿ ਆਪਾਂ ਉਸ ਤੋਂ ਪਹਿਲਾਂ ਹੀ ਲਾਈਫ ਇੰਨੀ ਖਰਾਬ ਕਰ ਲਈ, ਇੰਨੀ ਨਮੋਸ਼ੀ 'ਚ ਚੱਲ ਗਏ, ਇੰਨੇ ਸਟ੍ਰੈਸ ਹੋ ਗਏ ਆਪਾਂ, ਹੈ ਨਾ, ਕਿਉਂਕਿ ਇੱਕ ਇਹ ਵੀ ਮੇਰੇ ਖਿਆਲ ਨਾਲ ਸਾਡਾ ਹਿਊਮਨ ਮਾਇੰਡ ਇਸ ਤਰ੍ਹਾਂ ਦਾ, ਸਾਨੂੰ ਤਾਂ ਇੱਕ ਬਹਾਨਾ ਚਾਹੀਦਾ ਆਪਣੇ ਉੱਪਰ ਹੋਰ ਬੁਰਾ ਫੀਲ ਕਰਨ ਦਾ, ਕਿੰਨੀ ਵਧੀਆ ਲਾਈਫ ਚੱਲ ਰਹੀ ਹੋਵੇ ਪਰ ਸਿੰਪਥੀ ਆਪਣੇ ਆਪ ਨੂੰ ਦੇਣ ਲਈ ਜਾਂ ਕਿਸੇ ਹੋਰ ਤੋਂ ਸਿੰਪਥੀ ਲੈਣ ਲਈ, ਉਹ ਮਤਲਬ ਉਹ ਉਹਦੇ ਨਾਲ ਦਾ ਨਸ਼ਾ ਕੋਈ ਹੋਰ ਹੈ ਨਹੀਂ।
0: ਅੱਛਾ ਇਹ 'ਚ ਸਮੱਸਿਆ ਇੱਕ ਹੋਰ ਵੀ ਹੁੰਦੀ ਆ, ਜਦੋਂ ਇੱਦਾਂ ਦੇ ਹਾਲਾਤ ਬਣਦੇ ਨੇ ਕਹਿੰਦੇ ਬੰਦਾ ਘਰ ਬਹਿ ਕੇ ਹੋਰ ਵੱਧ ਪੀਣ ਲੱਗ ਪੈਂਦਾ ਕਿਉਂਕਿ ਲੱਤ ਤਾਂ ਪਹਿਲਾਂ ਹੀ ਹੁੰਦੀ ਆ, ਉਹ ਚੀਜ਼ ਉਹ ਜਿਹੜਾ ਪ੍ਰੈਸ਼ਰ ਆ ਉਹ ਜਿਹੜਾ ਦਿਮਾਗ ਦੇ ਉੱਤੇ ਬੋਝ ਆ ਉਹ ਤੁਹਾਨੂੰ ਹੋਰ ਨਸ਼ੇ ਵੱਲ ਧੱਕ ਦਿੰਦਾ। ਅੱਛਾ ਮਤਲਬ ਹਾਸੋਹੀਣੀ ਗੱਲ ਇਹ ਆ ਕਿ ਜਿਹੜੀ ਆਪਾਂ ਉਹ ਸਿਸਟਮ ਦੀ ਗੱਲ ਕਰ ਰਹੇ ਹਾਂ ਜਿਹੜਾ ਉਹ ਲੱਗਦਾ ਵਾ ਫੂਕ ਮਾਰਨ ਵਾਲਾ, ਉਹ ਜੇ ਤੁਸੀਂ ਸ਼ਰਾਬ ਪੀ ਰਹੇ ਹੋ ਤਾਂ ਉਹਦੇ 'ਤੇ ਤੁਹਾਡੀਆਂ ਇਹ ਵਾਲੀਆਂ ਕੰਡੀਸ਼ਨਾਂ ਨੇ ਉਹਦੇ ਉੱਤੇ ਉਹ ਲੱਗਦਾ ਭੂਪੂ ਜਿਹਾ। ਅੱਛਾ ਜੇ ਕੋਈ ਦੂਸਰੇ ਕਿਸੇ ਨਸ਼ੇ 'ਚ ਫੜਿਆ ਜਾਂਦਾ ਤਾਂ ਉਹਦਾ ਭੂਪੂ ਹੀ ਨਹੀਂ ਹੈਗਾ ਹਲੇ,
1: ਇਹ ਵੀ ਹੈ
0: ਉਹ
1: ਬੰਦਾ ਕਹਿੰਦਾ ਯਾਰ ਇਹ ਤਾਂ ਗਲਤ ਪਾਸੇ ਹੀ ਪੈ ਗਏ। ਹਾਂ ਸਹੀ ਗੱਲ ਆ, ਉਹਨਾਂ ਦੀ ਕਲਾਸਿਸ ਬਸ ਕਹਿ ਲਓ 2-4 ਘੰਟੇ ਐਕਸਟਰਾ, ਮਤਲਬ ਕਹਿ ਲਓ ਸਮਝੋ ਆਮ ਬੰਦੇ ਨੇ 6 ਦਿਨ ਜਾਣਾ ਉਹ 8 ਦਿਨ ਜਾਏਗਾ,
0: ਪਰ ਫਿਰ ਉਹਨਾਂ ਦੇ ਰੈਂਡਮ ਟੈਸਟ ਵੀ ਘੱਟ ਨੇ।
1: ਹਾਂ ਟੈਸਟ ਵੀ ਘੱਟ,
0: ਇਹ ਵੀ ਇੱਕ ਚੀਜ਼ ਜਿਹੜੀ ਆ ਮੰਨ ਲਓ
1: ਵੀ ਗੱਲ ਸਹੀ ਹੈ, ਬਸ
0: ਪ੍ਰੋਤਸਾਹਿਤ ਕਰਦੀ ਕੀ।
1: ਹਾਂ ਹਾਂ ਪ੍ਰੋਤਸਾਹਿਤ ਕਰਦੀ,
0: ਯੈਸ ਯੈਸ ਯੈਸ, ਥੈਂਕ ਯੂ
1: ਐਂਡ ਵੈਲ ਡਨ ਵੈਲ ਡਨ। ਕਿਆ ਕਿਆ ਕਿਆ ਬਾਤ ਹੈ, ਕਿਆ ਮਤਲਬ ਪ੍ਰਾਊਡ ਫੀਲ ਕੀਤਾ ਆਦਮੀ ਨੇ ਮੇਰੇ ਸਾਹਮਣੇ, ਵੈਰੀ ਨਾਈਸ। ਪਰ ਇੱਕ ਦੇਖੋ ਇਹਦੇ ਅੰਦਰ ਸ਼ਾਇਦ ਭਾਈ ਇੱਦਾਂ ਦੀ ਚੀਜ਼ਾਂ ਹੀ ਹੈ, ਪਰ ਇਹਦਾ ਵੀ ਨਾ ਭਾਈ ਐਂਡ ਨਿਕਲ ਆਉਣਾ ਕਿਉਂਕਿ ਯਾਦ ਹੋਣਾ ਆਪਾਂ ਕੀਤਾ ਇਹਦੇ ਉੱਪਰ ਵੀ ਪਹਿਲੇ ਵੀ ਡਿਸਕਸ,
0: ਉਹ ਫਿਰ ਇਹਦੇ ਨਾਲ ਆਪਾਂ ਕਰਾਂਗੇ ਕਿਉਂਕਿ ਉਹ ਵੀ ਸਿਨੈਰੀਓ ਬਹੁਤਾ ਵਧੀਆ ਨਹੀਂ ਹੈ, ਜਸਟ ਵੈਸੇ ਦੱਸ ਰਹੇ ਹਾਂ ਉੱਧਰ।
1: ਹਾਂ ਇਹ ਨਾ ਕਰਿਓ ਕਿ ਸਾਈਡ ਤੇ ਡੀਲਰ ਨੀਅਰ ਮੀ ਸਰਚ ਕਰਨਾ ਸ਼ੁਰੂ ਕਰਦਾ ਸਾਡੀ ਗੱਲ ਸੁਣ ਕੇ, ਨਹੀਂ ਉਹ ਕੰਮ ਨਹੀਂ ਕਹਿ ਰਹੇ,
0: ਪਰ ਜਿਹਨੂੰ ਜਿਹੜੀ ਲੱਤ ਹੈ ਉਹਨੂੰ ਉਹੀ ਆ। 175 ਤੁਸੀਂ ਓਨਰ ਹੋ, 175।
2: ਹਾਂਜੀ ਭਾਈ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ।
2: ਮੈਂ ਕਹਿਣਾ ਕਿ ਪਹਿਲੇ ਤਾਂ ਮੈਂ ਕਹਿਵਾਂ ਕਿ
0: ਮੇਰਾ ਨਾਂ ਕੀ ਆ, ਪਹਿਲੇ ਤਾਂ ਮੈਂ ਕਹਿਣਾ ਵੀ ਮੇਰਾ ਨਾਂ ਆ ਆ,
2: ਨਾਂ ਨੂੰ ਦੇ ਕੀ ਲੋੜ ਆ।
0: ਹਾਂਜੀ
2: ਮੈਂ ਕਹਿਣਾ ਕਿ ਡਰਿੰਕ ਕਰਕੇ ਡਰਾਈਵ ਕਰਨਾ ਬਹੁਤ ਮਾੜਾ ਵਾ, ਮੈਂ ਬਹੁਤ ਔਖਾ ਨਿਕਲਿਆ ਇਹਦੇ ਚੋਂ
0: ਜੀ।
2: ਇਹ ਮੇਰੀ ਪਰਸਨਲ ਕੀ ਕਹਿੰਦੇ ਐਕਸਪੀਰੀਅੰਸ ਆ। ਆਪਾਂ ਜਦੋਂ 2014-15 ਦੇ ਵਿੱਚ ਨਾ ਆਪਾਂ 3-4 ਦੋਸਤ ਸੀਗੇ, ਆਪਾਂ ਪੂਰੇ ਮਿਸਤਰੀ ਦੋ ਬੋਤਲਾਂ ਡੱਕ ਕੇ ਤੇ ਗੱਡੀ ਚ ਬਹਿ ਜਾਂਦੇ ਸੀ, ਸਾਨੂੰ ਆਦਤ ਸੀਗੀ
0: ਪੂਰੇ ਸ਼ਰਾਬ ਮਿਸਤਰੀ ਗਏ। ਅੱਛਾ ਜੀ,
2: ਤੇ ਆਪਾਂ ਨੂੰ ਪਤਾ ਨੀ ਕੀ ਆਦਤ ਸੀ, ਆਪਾਂ ਬਹਿ ਕੇ ਤੇ ਘੁੰਮਣਾ ਵਾ ਗੱਡੀ ਚ, ਆਪਾਂ ਨੂੰ 2014-15 ਦੀ ਗੱਲ ਆ।
0: ਅੱਛਾ, ਪੀ ਕੇ ਤੇ ਬਸ ਘੁੰਮਣਾ ਆ।
2: ਹਾਂਜੀ, ਬਾ ਗਾਣੇ ਲਾ ਕੇ ਵਿੱਚ ਪੂਰਾ ਆ,
0: ਗੱਡੀ ਦੀ ਕਢਾਉਣੀ ਝੀ,
2: ਕਦੀ ਨੀ ਫੜੇ ਗਏ ਵੀ ਨੀ, ਪੂਰੇ ਡੱਕੇ ਹੁੰਦੇ ਸੀ ਚਾਰੋ ਦੇ ਚਾਰੋ। ਤੇ ਹੁਣ ਮੈਂ ਦੱਸਦਾ ਫੜੇ ਕਦੋਂ ਗਏ, ਜਦੋਂ ਮੇਰੀ ਕੋਈ ਆਪਾਂ ਛੱਡ ਛੁੱਟ ਦਿੱਤੀ, ਤੇ ਇੱਕ ਵਾਰੀ ਨਾ ਆਪਾਂ ਕਰਾਊਨ ਕਸੀਨੋ ਗਏ, ਮੈਨੂੰ ਮੇਰੀ ਪੀ ਆਰ ਦੇ ਵਿੱਚ ਵੀ ਉਸ ਕਰਕੇ ਪ੍ਰੋਬਲਮ ਆਈ, ਚਲੋ ਨਿਕਲ ਗਈ ਉਹ। ਤਾਂ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਪੀ ਕੇ ਬਿਲਕੁਲ ਨੀ ਚਲਾਉਣੀ ਚਾਹੀਦੀ, ਘੜੀ ਦਾ ਖੁੰਜਿਆ ਕੋਹਾਂ ਤੱਕ ਜਾ ਪੈਂਦਾ ਬਾਅਦ ਚ
0: ਬਿਲਕੁਲ।
2: ਤੇ ਤੁਸੀਂ ਸੋਚੋ ਕਿ ਵੈਸੇ ਤੇ ਕਦੀ ਫੜੇ ਹੀ ਨੀ ਗਏ ਜਦੋਂ ਡੱਕ ਕੇ ਚਲਾਉਂਦੇ ਸੀ, ਤੇ ਆਪਾਂ ਕਰਾਊਨ ਗਏ ਉੱਥੇ ਪੀਣ ਪੂਣ ਦੇ, ਖੇਡਣ ਖੂਡਣ ਦੇ, ਹਾਰ ਹੂਰ ਗਏ, ਤੇ ਸਟ੍ਰੈਸ ਜਿਹਾ ਆ ਜਾਂਦਾ ਨਾ ਦਿਮਾਗ ਚ, ਤੇ ਉੱਥੇ ਇਹੀ ਗੱਲ ਸਕੂਲ ਕਿ 400-500 ਖਰਚ ਕਰੋ ਤੇ ਤੁਹਾਨੂੰ ਫ੍ਰੀ ਪਾਰਕਿੰਗ ਮਿਲੂਗੀ, ਪਾਰਕਿੰਗ ਦੇ ਪੈਸੇ ਨੀ ਦੇਣੇ ਪਊਗੇ। ਆਪਾਂ ਥੱਲੇ 2-2.5 ਹਜ਼ਾਰ ਹਾਰ ਗਏ ਆ, ਆਪਾਂ ਉੱਪਰ ਆਏ ਸ਼ਾਮ ਜੇ ਨੂੰ, ਉਹ ਸਾਨੂੰ ਕਹਿੰਦੇ ਕਿ ਤੁਸੀਂ ਲੌਗ ਇਨ ਨੀ ਕੀਤਾ ਤੇ ਇਸ ਕਰਕੇ ਤੁਹਾਨੂੰ ਨੀ ਮਿਲਣੀ, ਆਪਾਂ ਉੱਥੋਂ ਹੀ ਲੜ ਪਏ।
0: ਸ਼ੁਕਰ ਹੈ ਮੇਰਾ ਕਿਹੜਾ ਕੁਛ ਵਿਗੜਿਆ।
2: ਉਹ ਫਿਰ ਉਹਨਾਂ ਨਾਲ ਲੜੇ ਸੀ ਆਪਾਂ ਸਕਿਓਰਿਟੀ ਗਾਰਡਾਂ ਨਾਲ, ਤੇ ਉਹਨਾਂ ਨੇ ਕੀ ਕੀਤਾ ਜੀ, ਕਹਿੰਦੇ ਨਹੀਂ ਆਹ ਨੀ ਬੰਦਾ ਸੀ, ਆਹ ਬੰਦਾ ਸੀਗਾ ਡਰਾਈਵਿੰਗ ਸੀਟ ਤੇ ਜਦੋਂ ਇਹ ਐਂਟਰ ਕੀਤੇ ਆ।
1: ਓਕੇ,
0: ਅੱਛਾ ਤੁਸੀਂ ਹੋ।
2: ਹਾਂਜੀ ਮੈਂ ਹੀਗਾ, ਤੇ ਮੇਰਾ ਸਸਪੈਂਡ ਹੀ ਲਾਈਕ।
0: ਓਕੇ
2: ਉਹ ਭਾਜੀ ਉਹ ਗੱਲ ਕਿਤੇ ਕਿਤੇ ਕਿਤੇ ਕਿਤੇ ਬੜੀ ਦੂਰ ਲੈ ਕੇ ਗੱਲ ਮੈਂ ਫਿਰ ਪੀ ਆਰ ਚ ਮਹਾਂ ਕਿਤੇ ਜਸਟੀਫਿਕੇਸ਼ਨਾਂ ਦੇ ਬਹੁਤ ਔਖਾ ਮੈਂ ਇਹੀ ਕਹੂੰਗਾ ਕਿ ਕਦੀ ਇਹ ਪੰਗੇ ਚ ਪਹੁੰਚ ਹੀ ਨਾ ਜੇ ਪੀ ਲਈ ਆ ਬਸ ਸਮਝ ਲਓ ਕਿ ਖਤਮ ਹੋ ਗਈ ਦੁਨੀਆ ਹੁਣ ਗੱਡੀ ਹੈ ਹੀ ਨੀ ਆਪਣੇ ਕੋਲ
0: ਤੁਹਾਨੂੰ
2: ਪਤਾ ਛੋਟੀ ਜਿਹੀ ਗੱਲ ਹੀ ਚੱਕ ਲੈਂਦੇ ਬੜੀ ਜਿਆਦਾ ਲੜਾਈ ਦਾ ਕੇਸ ਵੀ ਪਾਤਾ ਉੱਤੇ ਉਹ ਵੀ ਪਾਤਾ ਕੀਤਾ ਕੁਛ ਵੀ ਨੀ ਆਪਾਂ ਤੇ ਜਿੰਨੇ ਮਾਂ ਹੀ ਪੁਲਿਸ ਬੁਲਾਈ ਉਹ ਡਿਪੋਰਟ ਹੋ ਗਿਆ ਮੈਂ ਕਿਹਾ ਤੇਰਾ ਸਿਆਪਾ ਮੈਂ ਹਜੇ ਤੱਕ ਭੁਗਤਿਆ ਪਰ ਚਲੋ ਮਾਤਾ ਰਾਣੀ ਦੀ ਮਿਹਰ ਸੀਗੀ ਕਿ ਨਿਕਲ ਗਿਆ ਪੀ ਆਰ ਮਿਲ ਗਈ ਹੁਣ ਤੇ ਚਲੋ ਸਿਟੀਜ਼ਨ ਵੀ ਹੋ ਗਏ ਮਿਲਕੀ ਔਖਾ ਬਹੁਤ ਆ ਜੇ ਜੇ ਬੱਚੇ ਮਿਲਕੀ ਆਪਾਂ ਉਦੋਂ ਨਵੇਂ ਨਵੇਂ ਆਏ ਸ਼ਲਾਰੂ ਤੁਹਾਨੂੰ ਪਤਾ ਵਾ ਕੁਛ ਨੀ ਪਤਾ ਹੁੰਦਾ ਦੁਨੀਆਂ ਦੇਖੀ ਨੀ ਇਸ ਕਰਕੇ ਮੈਂ ਕਹਿੰਦਾ ਕਿ ਦਾਰੂ ਪੀ ਕੇ ਤੇ ਕਦੀ ਗੱਡੀ ਨਾ ਚਲਾਵੇ ਇੱਕ ਤੇ ਜਾਣ ਦਾ ਵੀ ਖਤਰਾ ਹੁੰਦਾ ਵਾ ਤੇ ਦੂਸਰਾ ਪੰਗੇ ਤੇ ਬਾਹਲੇ ਹੀ ਆ
1: ਥੈਂਕ ਯੂ ਬਾਈ ਤੁਸੀਂ ਬੜੀ ਬੇਬਾਕੀ ਨਾਲ ਆਪਣਾ ਸਾਂਝਾ ਕੀਤਾ
0: ਕਿਉਂਕਿ ਇਹ ਤੁਹਾਡੀ ਸੁਣ ਕੇ ਤੇ ਹੋਰ ਵੀ ਕਿਸੇ ਨੂੰ ਪਤਾ ਲੱਗੂਗਾ
2: ਭਾਜੀ ਤੁਸੀਂ ਲਾਤਾਂ ਥਾਣੀ ਫਰਾਂਦੇ ਕੰਨ ਬਸ ਤੂੰ ਕੀਤਾ ਤੇ ਕੀਤਾ ਕਿਉਂ
0: ਜੀ ਨਹੀਂ ਹਰ ਦਿਨ ਤੁਹਾਨੂੰ ਸਫੋਕੇਟ ਹੋਣਾ ਪੈਂਦਾ ਮੈਂ ਤੇ ਵੇਖਿਆ ਵਾ ਕਈ ਬੰਦੇ ਜਿਹੜੇ ਮਤਲਬ ਰਿਜ ਦੇ ਅੰਦਰੋਂ ਅੰਦਰ ਹੀ ਵੀ ਇਹ ਹੋ ਕੇ ਗਿਆ ਵਾ
2: ਜਦੋਂ ਪੀਆਰ ਚ ਉਹਨਾਂ ਨੇ ਭੇਜਿਆ ਕਿ ਆ ਤੁਹਾਡੇ ਆਇਆ ਵਾ ਤੇ ਇਹਦੀ ਜਸਟੀਫਿਕੇਸ਼ਨ ਦੋ ਜੇ ਤੁਸੀਂ ਨਹੀਂ ਕਰ ਸਕੋਗੇ ਤੇ ਤੁਸੀਂ ਡੈਡ ਸੈਟ ਬੜਾ ਔਖਾ ਬਹੁਤ
0: ਨਹੀਂ ਥੈਂਕ ਯੂ ਤੁਹਾਡਾ ਕਾਲ ਕਰਨ ਦੇ ਲਈ ਤੇ ਦੱਸਣ ਦੇ ਲਈ ਹੋ ਸਕਦਾ ਕਿਸੇ ਨਾ ਕਿਸੇ ਦੇ ਖਾਣੇ ਪਵੇ
1: ਬਿਲਕੁਲ ਠੀਕ ਥੈਂਕ ਯੂ ਜੀ ਥੈਂਕ ਯੂ ਪਾਪਾ
0: ਥੈਂਕ ਯੂ ਵੀਰ ਮਿਹਰਬਾਨੀ ਵੀਰ ਜੀ ਹਾਂਜੀ ਜਗਰੂਪ ਜੀ ਤੁਸੀਂ ਆਉਂਦੇ ਰਹੋ ਹੈਲੋ ਹਾਂਜੀ ਜਗਰੂਪ ਜੀ ਤੁਸੀਂ ਆਉਂਦੇ ਰਹੋ 248
3: ਸਤਿ
1: ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ
3: ਹਾਂਜੀ ਭਾਜੀ ਮੈਂ ਸੁਣਾਉਣੀ ਸੀ ਗੱਲ ਦੋ ਕੁ ਬੰਦਿਆਂ ਦੀ
0: ਜੀ
3: ਇਹੀ ਦਾਰੂ ਵਾਲਾ ਚੱਕਰ ਆ ਚੰਗਾ ਭਲਾ ਬੰਦੇ ਦਾ ਕੰਮ ਤੁਸੀਂ 40-50,000 ਨੈਟ ਇਨਕਮ ਬੰਦੇ ਦੀ ਪ੍ਰੋਫਿਟ ਜੇਬ ਚ ਆਉਂਦਾ ਹੁੰਦਾ ਸੀ ਉਹਦੇ ਦਾਰੂ ਜ਼ਿਆਦਾ ਪੀਣ ਲੱਗ ਪਿਆ ਪੈਸੇ ਜ਼ਿਆਦਾ ਆ ਗਏ ਦਾਰੂ ਨਸ਼ੇ ਹੋਰ ਸਾਰਾ ਕੁਛ ਕਸੀਨੋ ਕਸੂਨੋ ਹਨਾ ਏਦਾਂ ਕਰਨ ਲੱਗ ਪਿਆ ਸਾਰਾ ਕੁਛ ਤੇ ਬਹੁਤ ਜ਼ਿਆਦਾ ਆਦਤ ਪੈ ਗਈ ਫਿਰ ਉਹਨੂੰ ਕੀ ਹੁੰਦਾ ਸੀ ਚੁੱਲ ਹੁੰਦੀ ਸੀ ਰਾਤ ਨੂੰ ਕਿ ਦਾਰੂ ਪੀਤੀ ਆ ਤੇ ਮੈਂ ਹੁਣ ਪੋਕੀ ਖੇਡਣ ਜਾਵਾਂ
0: ਓਕੇ
3: ਉਹ ਕੀ ਕਰਦਾ ਸੀ ਉਹ ਘਰੇ ਬੈਠੇ ਸੀ ਇੱਦਾਂ ਹੀ ਕਿਸੇ ਦਿਨ ਤੇ ਉਹ ਸਾਰੇ ਜਾਣੇ ਵਾਹਵਾ ਜਾਣੇ ਆਏ ਤੇ ਉਹਨੇ ਪੀਤੀ ਪੂਤੀ ਤੇ ਮਤਲਬ ਬਾਕੀ ਸਾਰੇ ਜਾਣੇ ਸੌਂ ਗਏ 2-3 ਵਜੇ ਨੂੰ ਸਾਰੇ ਜਾਣੇ ਸੌਂ ਗਏ
0: ਜੀ
3: ਉਹਦੇ ਪਤਾ ਨੀ ਕੀ ਦਿਮਾਗ ਚ ਆਇਆ ਉਹ ਰਾਤ ਨੂੰ ਨਿਕਲ ਗਿਆ ਉੱਥੋਂ ਪੋਕੀ ਖੇਡਣ
0: ਓਕੇ
3: ਉਹ ਨਿਕਲ ਗਿਆ ਪੋਕੀ ਖੇਡਣ ਤੇ ਪੋਕੀ ਖੇਡ ਕੇ ਉਸ ਤੋਂ ਬਾਅਦ ਚ ਘਰੇ ਆਉਣ ਦੀ ਬਜਾਏ ਉਹ ਅਪੋਜ਼ਿਟ ਡਾਇਰੈਕਸ਼ਨ ਚ ਸਾਡੇ ਉੱਥੇ ਪੰਪ ਸੀ ਉਧਰ ਨੂੰ ਚੱਲ ਪਿਆ
0: ਓਕੇ
3: ਉਹ ਜਾਣਦਿਆ ਪੰਪ ਤੇ ਪੰਪ ਖੁੱਲਣਾ ਸੀ 5 ਵਜੇ ਹਨਾ ਤੇ ਉਹ ਜਾਣਦਿਆ ਤੇ ਮਤਲਬ ਪੰਪ ਤੇ ਤੁਸੀਂ ਮੰਨਣਾ ਨੀ ਕਿ ਬਿਲਕੁਲ ਹੀ ਸਾਹਮਣੇ ਨਾ ਰਾਊਂਡ ਅਬਾਊਟ ਹੈ ਕੋ ਪੰਪ ਇੱਦਾਂ ਢਲਾਨ ਜੀ ਉੱਤਰ ਕੇ ਥੱਲੇ ਜਾ ਕੇ ਆ ਬਿਲਕੁਲ ਜੋ ਰਾਊਂਡ ਅਬਾਊਟ ਆ ਉੱਥੇ ਸਾਰੇ ਰਸਤੇ ਘੁੰਮ ਆਇਆ ਸਾਰੀ ਮਤਲਬ ਆਪਣੇ ਜਿੱਦਾਂ ਸਿਟੀ ਦੇ ਵਿੱਚ ਘੁੰਮ ਲਿਆ ਤੇ ਬੰਦੇ ਨੇ ਆ ਕੇ ਉਹ ਰਾਊਂਡ ਅਬਾਊਟ ਦੇ ਵਿਚਕਾਰ ਲਿਆ ਕੇ ਗੱਡੀ ਦੀ ਬ੍ਰੇਕ ਮਾਰ ਲਈ ਤੇ ਉੱਥੇ ਸੌਂ ਗਿਆ ਉਹਨੂੰ ਪਤਾ ਹੀ ਨੀ ਕੁਛ
0: ਓ ਸੜਕ ਤੇ
3: ਸੜਕ ਦੇ ਰਾਊਂਡ ਅਬਾਊਟ ਦੇ ਵਿਚਕਾਰ ਗੱਡੀ
0: ਓਕੇ
3: ਉੱਥੇ ਸੌਂ ਗਿਆ ਤੇ 4:15-4 ਵਜੇ ਦਾ ਟਾਈਮ ਸੀ ਤੇ ਉਹ ਕਹਿੰਦੇ ਲੋਕੀ ਤੁਹਾਨੂੰ ਪਤਾ ਵਾਕ ਕਰਨ ਨਿਕਲ ਜਾਂਦੇ ਉਸ ਟਾਈਮ ਹਨਾ ਇੱਕ ਜਨਾਨੀ ਨਿਕਲੀ ਤੇ ਜਨਾਨੀ ਨੇ ਵੇਖਿਆ ਕਿ ਗੱਡੀ ਸਟਾਰਟ ਉੱਤੋਂ
0: ਓਕੇ
3: ਕੈਮਰੀ ਸੀ ਉਹਦੇ ਕੋਲ ਗੱਡੀ ਸਟਾਰਟ ਬਸ ਇਹੀ ਸੀ ਕਿ ਉਹਦਾ ਬ੍ਰੇਕ ਤੇ ਪੈਰ ਸੀ ਤੇ ਬ੍ਰੇਕ ਨੱਪੀ ਹੋਈ ਸੀ ਕਿ ਜੇ ਬ੍ਰੇਕ ਤੋਂ ਚੁੱਕ ਲਿਆ ਤੇ ਉਹਨੇ ਹੋਰ ਥੱਲੇ ਜਾਣਾ ਸੀ ਤੇ ਉਹਨੇ ਜਾਂ ਕਿਸੇ ਦੇ ਘਰ ਚ ਵੱਜਦਾ ਜਾਂ ਕਿਤੇ ਵੀ ਕੁਛ ਹੁੰਦਾ
0: ਓਕੇ
3: ਹਨਾ ਉਹ ਉੱਥੇ ਸੁੱਤਾ ਤੇ ਉਹਨੂੰ ਮਤਲਬ ਅਸੀਂ ਕੈਮਰੇ ਵੇਖੇ ਬਾਅਦ ਚ 35-40 ਮਿੰਟ ਸੁੱਤਾ ਰਿਹਾ ਉਦਾਂ ਹੀ ਜਨਾਨੀ ਇਹ ਜਨਾਨੀ ਨੇ ਵੇਖਿਆ ਤੇ ਉਹਨੂੰ ਸ਼ੀਸ਼ੇ ਤਾਣੀ ਵੇਖਿਆ ਤੇ ਉਹ ਸੁੱਤਾ ਹਨਾ ਜਨਾਨੀ ਹੁਣ ਆਵਾਜ਼ ਕੀ ਆਉਣੀ ਜਨਾਨੀ ਨੂੰ ਏਦਾਂ ਲੱਗਾ ਕਿ ਮਰ ਗਿਆ ਕਿਉਂਕਿ ਹਿੱਲਣ ਤੇ ਦਿਆ ਨੀ ਸੀ ਉਹ ਸੀਟ ਤੇ ਬੈਠਾ ਸੀ ਜਨਾਨੀ ਨੇ ਪੁਲਿਸ ਕਾਲ ਕਰ ਲਈ ਤੇ ਜਦੋਂ ਪੁਲਿਸ ਆਈ ਤੇ ਪੁਲਿਸ ਨੇ ਆ ਕੇ ਉਹਨੂੰ ਆਇਆ ਜਦੋਂ ਪੁਲਿਸ ਆਈ ਤੇ ਪੁਲਿਸ ਨੇ ਆ ਕੇ ਉਹਨੂੰ ਛੀਏ ਛੂਛੇ ਖੜਕਾਏ ਹਨਾ ਤੇ ਉਹ ਕਿਤੇ ਖੋਲੇ ਉਹਨੂੰ ਪਤਾ ਨਾ ਲੱਗੇ ਉਹਨਾਂ ਨੇ ਮੁੜ ਕੇ ਚੰਗੀ ਜਿੱਦਾਂ ਉਹਨੂੰ ਪਤਾ ਬਾਰੀ ਬੁਰੀ ਖਿੱਚਦੇ ਹੁੰਦੇ ਆ ਉਹਨਾਂ ਬਾਰੀ ਬੁਰੀਆਂ ਖਿੱਚੀਆਂ ਖੁੱਚੀਆਂ ਉਹਨਾਂ ਨੇ ਚੰਗਾ ਖੜਕਾਇਆ ਫਿਰ ਉੱਠਿਆ ਤੇ ਉੱਠ ਕੇ ਤੇ ਉਹਨੇ ਸ਼ੀਸ਼ਾ ਖੋਲਿਆ ਤੇ ਪੁਲਿਸ ਵਾਲੇ ਉਹਨੂੰ ਕਹਿੰਦੇ ਕਮ ਆਊਟਸਾਈਡ ਤੇ ਉਹਨੇ ਵੇਖਿਆ ਨੀ ਉਹ ਰੱਜਿਆ ਇੰਨਾ ਜ਼ਿਆਦਾ ਸੀ ਉਹਨਾਂ ਨੂੰ ਕਰੀ ਜਾਵੇ ਹੂ ਆਰ ਯੂ ਕਾਲ ਪੁਲਿਸ ਉਹਨੂੰ ਕਰੀ ਜਾਵੇ, ਕਹਿੰਦਾ ਉਹ ਮਾਰ ਜੂ, ਕਹਿੰਦਾ ਕਾਲ ਪੁਲਿਸ ਉਹਨੂੰ ਕਰੀ ਜਾਵੇ ਹਨਾ। ਉਹਨਾਂ ਨੇ ਬਾਅਦ ਚ ਉਹਨੇ ਜਦੋਂ ਸ਼ੀਸ਼ਾ ਖੋਲਿਆ, ਉਹਨਾਂ ਖੋਲ ਕੇ ਬਾਰੀ ਪੂਰੀ ਤੇ ਉਹਨਾਂ ਬਾਹਰ ਕੱਢਿਆ ਤੇ ਉਹੀ ਉਹਨਾਂ ਬ੍ਰੈਥ ਟੈਸਟ ਕੀਤਾ ਤੇ ਉਹ ਚੰਗੀ ਹਾਈ ਆਈ ਉਹਦੀ ਰੇਂਜ ਹਨਾ, 0. ਆਈ ਥਿੰਕ 1-2-0 ਸਮਥਿੰਗ ਏਦਾਂ ਕੁਛ ਆਈ। ਤੇ ਉਹ ਕਹਿੰਦੇ ਕਿ ਚੱਲ ਕਹਿੰਦੇ ਨਾਲ ਸਾਡੇ ਤੋਂ, ਫਿਰ ਬਲੱਡ ਟੈਸਟ ਕਰਦੇ ਹੁੰਦੇ ਹਨਾ, ਤੇ ਉਹ ਲਾਗੇ ਹੀ ਹੋਸਪਿਟਲ ਸੀ, ਉਹਨੂੰ ਲੈ ਗਏ ਬਲੱਡ ਟੈਸਟ ਉਹਨੂੰ ਕਰਾਉਣ ਖੜਿਆ ਉਹਨਾਂ ਨੇ। ਉੱਥੇ ਜਾਂਦਾ ਜਾਂਦਾ ਨੂੰ ਥੋੜੀ ਜਿਹੀ ਲੱਥੀ ਤੇ ਆਈ ਫਿਰ ਵੀ ਉਹਦੀ ਹਾਈ, ਤੇ ਫਿਰ ਉਹੀ 6 ਮਹੀਨੇ ਹੱਥ ਲਾਇਸੈਂਸ ਕੈਂਸਲ। ਤੇ ਬਾਅਦ ਚ ਨਾਲ ਐਡਵਾਈਸ ਲਾਤੀ 1 ਸਾਲ ਵਾਸਤੇ। ਤੇ ਉਹ ਬੰਦਾ ਉਸ ਟਾਈਮ ਤੇ ਏਦਾਂ ਹੋ ਗਿਆ ਸੀ ਕਿ ਉਹ ਨਸ਼ੇ ਕਰਕੇ ਉਹਨੇ ਸਾਰੇ ਪੰਪ ਹੀ, ਉਹਦੇ 3 ਪੰਪ ਸੀ, 3 ਹੀ ਵੜ ਗਏ ਭਾਜੀ ਨਸ਼ੇ ਸੀ। ਉਹ ਇੰਨਾ ਕਰਜ਼ਾਈ ਹੋ ਗਿਆ, $6 ਲੱਖ ਦੇਣਾ ਸੀ ਉਹਨੇ ਕੰਪਨੀ ਦਾ,
0: ਓਕੇ,
3: ਸਾਰੇ ਏਦਾਂ ਹੀ ਵਾੜਤੇ ਪੈਸੇ। ਉਸ ਤੋਂ ਬਾਅਦ ਉਹ ਉਬਰ ਕਰਦਾ ਹੁੰਦਾ ਸੀ ਉਹਦੇ ਵਿੱਚ, ਉਹ ਕੈਮਰੀ ਦੇ ਵਿੱਚ। ਤੇ ਉਸ ਦਿਨ ਜਦੋਂ ਲਾਇਸੈਂਸ ਕੈਂਸਲ ਹੋਇਆ, ਉਬਰ ਵੀ ਖਤਮ ਨਾਲ ਹੀ। ਤੇ ਉਹ ਬੰਦਾ 6 ਮਹੀਨੇ ਸੈਂਟਰ ਲਿੰਕ ਦੇ ਪੈਸਿਆਂ ਤੇ ਰਿਹਾ, ਤੇ ਰੋਟੀ ਵੀ ਕਦੀ ਕਿਤਿਓਂ ਖਾਂਦਾ ਸੀ ਤੇ ਕਦੀ ਕਿਤਿਓਂ ਖਾਂਦਾ ਹੁੰਦਾ ਸੀ।
1: ਮਾਈ ਗੋਡ।
3: ਤੇ ਪਰ ਉਹ ਬੰਦੇ ਨੇ ਦਾਰੂ ਦੇ ਭੁੱਕੀ ਨੀ ਛੱਡੀ,
0: ਉਹ ਚੱਲਦਾ ਹੀ ਰਿਹਾ,
3: ਉਹ ਚੱਲਦਾ ਹੀ ਰਿਹਾ ਹਜੇ ਤੱਕ ਚੱਲਦਾ। ਮਤਲਬ ਹੁਣ ਉਹਦਾ, ਹੁਣ ਦਾ ਵਿਆਹ ਹੋ ਗਿਆ, ਹੁਣ ਇੰਨਾ ਕਿ ਹੁਣ ਉਹ ਘੱਟ ਗਿਆ ਉਹਦੀ ਘਰਦੀ ਆ ਕੇ ਜਿੱਦਾਂ ਹਨਾ, ਹੁਣ ਉਹ ਘੱਟ ਗਿਆ, ਹੁਣ ਆਹ ਕੰਮ ਇੰਨੇ ਜ਼ਿਆਦਾ ਕਰਦਾ ਨੀ, ਬਟ ਉਹ ਬੰਦੇ ਨੇ ਹਜੇ ਤੱਕ ਨੀ ਛੱਡੀ, ਇਹੀ ਕੰਮ ਹੀ ਉਹਦਾ ਚੱਲਦਾ ਹੁੰਦਾ। ਤੇ ਇੱਕ ਸਾਡਾ ਹੋਰ ਬੰਦਾ ਸੀ, ਉਹਦਾ ਵੀ ਗਰਾਰੀ ਸਾਹਿਬ ਦੀ ਕਿ ਦਾਰੂ ਪੀ ਕੇ ਤੇ ਅਸੀਂ ਖੁਦ ਜਾਣਾ ਗੱਡੀ ਚਲਾ ਕੇ ਜੀ,
0: ਆਪ ਵੀ ਚਲਾਉਣੀ।
3: ਉਹਨੇ ਵੀ ਇੱਦਾਂ ਹੀ ਕੀਤੀ, ਉਹਨੇ ਰੱਜਿਆ ਬਹੁਤ ਜ਼ਿਆਦਾ, ਤੇ ਉਹ ਮਤਲਬ ਉਹੀ ਗੱਡੀ ਚਲਾ ਕੇ ਜਾਣ ਦਿਆ, ਤੇ ਉਹੀ ਫੜਿਆ ਗਿਆ ਟੈਸਟ, ਤੇ ਉਹਦਾ ਲਾਇਸੈਂਸ ਕੈਂਸਲ ਹੋ ਗਿਆ, ਤੇ ਉਦੋਂ PR ਨਹੀਂ ਸੀ ਉਹ,
0: ਓਕੇ।
3: ਤੇ ਉਸ ਤੋਂ ਬਾਅਦ ਜਦੋਂ ਹੁਣ PR ਦੀ ਫਾਈਲ ਆਈ, ਉਹਨਾਂ ਨੇ ਉਹੀ ਸਾਰਾ ਕੁਛ ਮੰਗਿਆ ਵੀ ਹਾਂ ਇੱਦਾਂ ਤੂੰ ਫੜਿਆ ਗਿਆ ਵੀ ਸਾਰਾ ਕੁਛ ਦੱਸ। ਫਿਰ ਪਤਾ ਨੀ ਕਿਹੜੇ ਕਿਹੜੇ ਗੁਰਦੁਆਰਿਆਂ 'ਚ ਉਹਨੇ ਲੈਟਰਾਂ ਲਿਖਾਈਆਂ, ਬਾਬਿਆਂ ਤੋਂ ਲੈਟਰਾਂ ਲਿਖਾ ਕੇ ਦੱਸਿਆ ਕਿ ਮੈਂ ਪੀਂਦਾ ਨੀ, ਹੁਣ ਮੈਂ ਧਾਰਮਿਕ ਹੋ ਗਿਆ, ਆਹ ਸਾਰਾ ਕੁਛ ਹੋ ਗਿਆ। ਤੇ ਆਹ ਆਪਣਾ 6 ਮਹੀਨੇ ਪਹਿਲਾਂ ਦੀ ਗੱਲ ਆ, ਫੇਰ ਆ ਫੇਰ ਫੜਿਆ ਗਿਆ,
0: ਅੱਛਾ,
3: ਫੇਰ ਕੈਂਸਲ ਕਰਤਾ। ਤੇ ਹੁਣ ਉਹਦੇ ਨਵਾਂ ਨਵਾਂ ਬੱਚਾ ਆਇਆ ਜੇ, ਹੁਣ ਜਵਾਕ ਦੀਆਂ ਲੈਟਰਾਂ ਲਾਈਆਂ। ਤੇ ਉੱਤੋਂ ਹੋਰ ਸ਼ਰਮ ਵਾਲੀ ਗੱਲ ਸੀ ਜਿਹੜੀ, ਉਹਨੂੰ ਬੇਇੱਜ਼ਤੀ ਮਹਿਸੂਸ ਹੋਈ, ਉਹਦੇ ਸਹੁਰੇ ਆਏ ਸੀ ਇੱਥੇ ਪਹਿਲੀ ਵਾਰੀ ਬੱਚਾ ਆਉਣ ਤੋਂ ਬਾਅਦ,
0: ਓਕੇ।
3: ਤੇ ਹੁਣ ਸਹੁਰੇ ਆਏ, ਉਧਰੋਂ ਗੱਡੀ ਨੀ ਚਲਾ ਸਕਦਾ, ਉਧਰੋਂ ਬੱਚਾ ਆਇਆ, ਉਧਰੋਂ ਭਾਬੀ ਨੂੰ ਪਤਾ ਜਿਹੜੀ ਛੇਤੀ ਚਲਾ ਸਕਣਗੇ ਹਨਾ ਇੰਨੀ ਗੱਡੀ, ਉਧਰੋਂ ਉਹ ਹੋਏ ਵਿਚਾਰੇ 3 ਮਹੀਨੇ ਵਾਸਤੇ। ਮਤਲਬ ਇੰਨੀ ਕੁ ਇੰਸਲਟ ਹੋਈ, ਤੇ ਉਹ ਬੰਦੇ ਨੂੰ ਅਜੇ ਵੀ ਕੋਈ ਲੈਣ ਦੇਣ ਨੀ, ਅਜੇ ਵੀ ਫੁੱਲ ਦਾਰੂ ਪੀਂਦਾ। ਮਤਲਬ ਜਿਹਨੂੰ ਉਹ ਗੱਲ ਆ ਕਿ ਆਦਤ ਪੈ ਜਾਂਦੀ ਨਾ ਭਾਜੀ, ਜਿਹਦੇ ਹੱਡਾਂ ਚ ਪੈ ਗਈ ਨਾ, ਉਹ ਜਿਹਨੇ ਨਹੀਂ ਸੁਧਰਨਾ ਉਹ ਨਹੀਂ ਸੁਧਰ ਸਕਦਾ। ਮਤਲਬ ਇਹੋ ਜਿਹੇ ਕੇਸ ਹੈਗੇ ਉਹ ਦੋਵੇਂ ਜਾਣੇ, ਤੇ ਇਹੋ ਜਿਹੇ ਬੰਦੇ ਹੁਣ ਮੈਂ ਵੇਖਦਾ ਜਿਹੜੇ ਦਾਰੂ ਪੀਂਦੇ ਸੀ, ਹੁਣ ਨਸ਼ੇ ਕਰਦੇ, ਸਾਰਾ ਕੁਛ ਕਰਦੇ ਆ। ਤੇ ਪਰ ਉਹਨਾਂ ਨੇ ਗੱਡੀ ਚਲਾਉਣੀ ਹੀ ਚਲਾਉਣੀ ਆ, ਰਾਤ ਨੂੰ 1-1 ਵਜੇ 2-2 ਵਜੇ ਉਹਨਾਂ ਨੇ ਸਿਟੀ ਤੋਂ ਆਉਣਾ ਗੱਡੀ ਚਲਾ ਕੇ, ਇੰਨੀ ਨਸ਼ੇ ਦੇ ਹਾਲਾਤ ਚ, ਠੀਕ ਆ। ਕਈ ਆਪਦੇ ਜਵਾਕ ਬਿਠਾ ਕੇ ਨਾਲ ਚਲਾਉਂਦੇ ਰਹਿੰਦੇ ਆ, ਕਈ ਆਹ ਕਹਿੰਦੇ ਜਿਹੜੀ ਗੱਲ ਤੁਸੀਂ ਜਿੱਥੋਂ ਤੁਸੀਂ ਸਟਾਰਟ ਕੀਤੀ ਸੀ, ਦਾਰੂ ਪੀ ਕੇ ਕਹਿੰਦੇ ਆ ਕਿ ਅਸੀਂ ਹੁਣ ਸੈੱਟ ਆ, ਅਸੀਂ ਹੁਣ ਗੱਡੀ ਚਲਾ ਸਕਦੇ, ਦਾਰੂ ਤੋਂ ਬਿਨਾਂ ਨੀ ਚਲਾ ਸਕਦੇ।
0: ਹੁਣ ਜ਼ਿਆਦਾ
3: ਅਸੀਂ ਜੇ ਅਸੀਂ ਪੀਂਦੇ ਨੀ ਹੁਣ, ਅਸੀਂ ਜਿੱਦਾਂ ਵਾ ਕਿ ਵੱਧ ਤੋਂ ਵੱਧ 1 ਡਰਿੰਕ ਕਰ ਲਈ ਹਨਾ, ਤੇ ਜੇ ਉਹਨਾਂ ਸਾਹਮਣੇ 1 ਡਰਿੰਕ ਕਰਨ ਤੋਂ ਬਾਅਦ ਵੀ ਗੱਡੀ ਉਹਨਾਂ ਨੇ ਕਿਹਾ ਤੁਸੀਂ ਚਲਾਓ ਜਾਂ ਨਹੀਂ ਚਲਾਉਣੀ, ਉਹਨਾਂ ਕਹਿਣਾ ਲੈ ਆਹ ਬੰਦੇ ਨੂੰ ਮੂੰਹ ਹੀ ਨੀ ਲਾਉਣਾ, ਜਿੱਦਾਂ ਕ੍ਰਿਸ਼ਨਾ ਜੀ ਕਹਿੰਦੇ ਕਿ ਆਹ ਬੰਦਾ ਹੀ ਮਾੜਾ, ਇਹਨੂੰ ਤਾਂ ਮੂੰਹ ਹੀ ਨੀ ਲਾਉਣਾ, ਗੱਡੀ ਨੀ ਚਲਾਉਂਦਾ ਜੀ, ਏਦਾਂ ਨੀ ਕਰਦਾ ਜੀ, ਓਦਾਂ ਨੀ ਕਰਦਾ, ਨਹੀਂ ਉਹ ਟੌਰ ਸਮਝਦੇ ਆਪਣੇ ਵਾਲੇ।
0: ਅਸਲ ਦੇ ਵਿੱਚ ਨਾ, ਥੈਂਕ ਯੂ ਤੁਹਾਡਾ,
3: ਹਾਂਜੀ ਥੈਂਕ ਯੂ,
0: ਥੈਂਕ ਯੂ। ਅਸਲ ਜੀ ਕਹਿੰਦੇ ਨੇ ਕਿ ਸ਼ਰਾਬ ਜਦੋਂ ਤੁਸੀਂ ਪੀਂਦੇ ਹੋ ਨਾ, ਤੇ ਸ਼ਰਾਬ ਜਿਹੜੀ ਆ ਤੁਹਾਡੇ ਦਿਮਾਗ ਦੇ ਉਹ ਵਾਲੇ ਸੈੱਲਾਂ ਦੇ ਉੱਤੇ ਅਸਰ ਕਰਦੀ ਆ, ਜਾਂ ਜਿਹੜਾ ਵੀ ਪਾਰਟ ਆ ਉਹ ਵਾਲੇ ਪਾਰਟ 'ਤੇ ਅਸਰ ਕਰਦੀ ਆ, ਜਿਹੜਾ ਸਰੀਰ ਨੂੰ ਇਹ ਅਲਾਰਮ ਦਿੰਦਾ ਵੀ ਖਤਰਾ ਹੀ।
1: ਐਬਸੋਲੂਟਲੀ ਰਾਈਟ।
0: ਅਤੇ ਇਸ ਕਰਕੇ ਕਿਉਂਕਿ ਸਰੀਰ ਨੂੰ ਅਲਾਰਮ ਨਹੀਂ ਮਿਲਦਾ ਜਦੋਂ ਤੁਸੀਂ ਪੀਤੀ ਹੁੰਦੀ ਆ, ਜ਼ਿਆਦਾਤਰ ਇਹ ਵੀ ਸੋਚ ਲਿਆ ਜਾਂਦਾ ਕਿ ਜਿਹੜੀ ਆਪਾਂ ਥੋੜ੍ਹੀ ਜਿਹੀ ਪੀਤੀ ਆ, ਇਹ ਵੀ ਮੰਨਿਆ ਜਾਂਦਾ ਕਿ ਜਿਹੜੀ ਥੋੜ੍ਹੀ ਜਿਹੀ ਪੀਤੀ ਉਹ ਹੋਰ ਵੱਧ ਨੁਕਸਾਨ ਕਰਦੀ ਹੈ, ਕਿਉਂਕਿ ਤੁਸੀਂ ਮੰਨ ਕੇ ਬੈਠੇ ਦਿਮਾਗ 'ਚ ਵੀ ਮੈਂ ਥੋੜ੍ਹੀ ਪੀਤੀ ਹੈ। ਥੋੜ੍ਹੀ ਵਾਲੇ ਦਾ ਵੱਧ ਨੁਕਸਾਨ ਕਈ ਵਾਰੀ ਹੋ ਜਾਂਦਾ। ਜੇ ਆਪਾਂ ਹੈਰਾਨੀ ਦੀ ਗੱਲ ਇਹ ਆ ਵੀ ਆਪਾਂ, ਕਿਉਂਕਿ ਕੁੱਲ ਮਿਲਾ ਕੇ ਜਦੋਂ ਇੱਥੇ ਕੁਛ ਕਰਾਂਗੇ ਤਾਂ ਇਹੋ ਹੀ ਗੱਲ ਆਉਣੀ ਆ ਵੀ ਤੁਹਾਡੇ ਉੱਥੇ ਚੱਲ ਜਾਂਦਾ ਹੋਊਗਾ, ਭਾਰਤ ਦੇ ਵਿੱਚ ਚੱਲ ਜਾਂਦਾ, ਇੱਥੇ ਨਹੀਂ ਚੱਲਣਾ, ਇੰਡੀਆ 'ਚ ਚੱਲਦਾ ਹੋਊਗਾ, ਉੱਥੋਂ ਦੇ ਗਿੱਜੇ ਗਿੱਜੇ ਇੱਥੇ ਵੀ ਆਪਾਂ ਗਲਤੀਆਂ ਕਰਦੇ ਹਾਂ। ਹੈਰਾਨੀ ਦੀ ਗੱਲ ਇਹ ਆ ਕਿ ਇੰਡੀਆ ਜਿੱਥੇ ਆਪਣੇ ਇੱਥੇ 0.05 BAC ਆ, ਯਾਨੀ ਕਿ ਇਹਦਾ ਮਤਲਬ ਕੀ ਆ ਕਿ 100 ਮਿਲੀਲੀਟਰ ਖੂਨ ਜੇਕਰ ਬੰਦੇ ਦਾ ਕੱਢ ਕੇ ਮਾਪਿਆ ਜਾਵੇ ਤਾਂ ਉਹਦੇ ਵਿੱਚ 30 ਮਿਲੀਗ੍ਰਾਮ ਅਲਕੋਹਲ, ਸੋਰੀ 50 ਮਿਲੀਗ੍ਰਾਮ ਅਲਕੋਹਲ। ਹੈਰਾਨੀ ਦੀ ਗੱਲ ਇਹ ਆ ਕਿ ਭਾਰਤ ਦੇ ਵਿੱਚ ਇਹ 0.03 ਆ।
1: ਅੱਛਾ,
0: ਮਤਲਬ ਇੱਥੇ 0.05 ਆ, ਉੱਥੇ 3 ਆ,
1: ਉੱਥੇ 30 ਦਾ,
0: ਉੱਥੇ ਹੋਰ ਘੱਟ ਦਾ ਵਾ, ਪਰ ਉਹ ਵੱਖਰੀ ਗੱਲ ਹੈ, ਆਬਾਦੀ ਇੰਨੀ ਜ਼ਿਆਦਾ ਵਾ, ਬਾਕੀ ਸਾਨੂੰ ਪਤਾ ਹੀ ਆ ਵੀ ਕੀ ਆ ਕਾਨੂੰਨਾਂ ਦੀ ਗੱਲ ਕਰੀਏ ਤੇ ਕਾਨੂੰਨ ਉੱਥੇ ਹੋਰ ਵੀ ਜ਼ਿਆਦਾ ਸਖਤ ਨੇ।
1: ਸਹੀ ਗੱਲ,
0: 10,000 ਦਾ ਜੁਰਮਾਨਾ ਵਾ, 6 ਮਹੀਨੇ ਦੀ ਕੈਦ ਆ, ਜੇ ਫਿਰ ਤੁਸੀਂ ਫੜੇ ਜਾਂਦੇ ਦੂਸਰੀ ਵਾਰ ਦਰ ਜੁਰਮਾਨਾ 15,000 ਦਾ ਕਰ ਦਿੱਤਾ ਜਾਂਦਾ, ਸਜ਼ਾ ਜਿਹੜੀ ਆ ਉਹ 2 ਸਾਲ ਦੀ ਕਰ ਦਿੱਤੀ ਜਾਂਦੀ ਆ। ਸਜ਼ਾਵਾਂ ਜਿਹੜੀਆਂ ਨੇ ਉਹ ਦੁਨੀਆਂ ਦੇ ਮੈਨੂੰ ਲੱਗਦਾ ਹਰ ਇੱਕ ਦੇਸ਼ ਦੇ ਵਿੱਚ ਇਸੇ ਤਰ੍ਹਾਂ ਨੇ ਨਾਲ ਹੀ ਨੇ, ਪਰ ਡਿਪੈਂਡ ਕਰਦਾ ਵੀ ਉਹਨੂੰ ਰੋਕਦੇ ਕਿੱਦਾਂ ਤੁਸੀਂ। ਵਿਕਟੋਰੀਆ ਦੀ ਹਿਸਟਰੀ ਦੇ ਉੱਤੇ ਝਾਤੀ ਮਾਰੀਏ ਤੇ 1960 ਤੇ 70 ਦੇ ਜਿਹੜਾ ਦਰਮਿਆਨ ਦਾ ਇਹ ਦਹਾਕਾ ਸੀ, ਇਹਦੇ ਵਿੱਚ ਸੜਕ ਹਾਦਸਿਆਂ 'ਚ ਕਹਿੰਦੇ ਬਹੁਤ ਮੌਤਾਂ ਹੋਈਆਂ ਸਿੱਖਰਾਂ ਦੇ ਉੱਤੇ।

0: ਤੇ ਇਸ ਤੋਂ ਪਹਿਲਾਂ ਤੱਕ ਕਹਿੰਦੇ ਵਿਕਟੋਰੀਆ ਦੇ ਵਿੱਚ ਕੀ ਹੁੰਦਾ ਸੀ ਕਿ ਪੁਲਿਸ ਦੇ ਚੈੱਕ ਕਰਨ ਦੇ ਤਰੀਕੇ ਜਿਹੜੇ ਉਹ ਬੂਸ ਟੈਸਟ ਨਹੀਂ ਹੁੰਦਾ ਪੁਲਿਸ ਕੀ ਕਰਦੀ ਇਹਨੂੰ ਕਹਿੰਦੇ ਸੀ ਫੀਲਡ ਸੋਬਰਿਟੀ ਟੈਸਟ ਉਹਦੇ ਵਿੱਚ ਕੀ ਕਰਦੇ ਸੀ ਵੀ ਇੱਕ ਸਿੱਧੀ ਸੜਕ ਦੇ ਸਾਈਡ ਦੇ ਉੱਤੇ ਜਿਹੜੀ ਲਾਈਨ ਹੁੰਦੀ ਸੀ ਉਹ ਸਿੱਧੀ ਲਾਈਨ ਦੇ ਉੱਤੇ ਤੁਰ ਕੇ ਵਿਖਾਓ ਤੇ ਜਾਂ ਫਿਰ ਤੁਸੀਂ ਆਪਣੇ ਨੱਕ ਨੂੰ ਉਂਗਲ ਲਾ ਕੇ ਵਿਖਾਓ ਚੈੱਕ ਕਰਨ ਦੇ ਲਈ ਇਹ ਤਰੀਕੇ ਵਰਤੇ ਜਾਂਦੇ ਸੀ ਬਹੁਤ ਪਹਿਲਾਂ ਤੱਕ ਕਹਿੰਦੇ ਨੇ ਕਿ ਇੱਥੋਂ ਤੱਕ ਵੀ ਹੁੰਦਾ ਕਿ ਡਾਕਟਰ ਇਹ ਡਾਕਟਰਾਂ ਨੇ ਜਿਹੜਾ 20ਵੀਂ ਸਦੀ ਦੇ ਵਿੱਚ ਇਹ ਚੀਜ਼ ਜਿਹੜੀ ਐਕਸੈਪਟ ਕੀਤੀ ਜਾਂ ਫਿਰ ਇਹ ਸਾਹਮਣੇ ਆਈ ਇਸ ਲਿਹਾਜ਼ ਦੇ ਨਾਲ ਕਿ ਖੂਨ ਦੇ ਵਿੱਚੋਂ ਚੈੱਕ ਕੀਤਾ ਜਾ ਸਕਦਾ ਫੂਕ ਦੇ ਨਾਲ ਚੈੱਕ ਕੀਤਾ ਜਾ ਸਕਦਾ ਇਸ ਤੋਂ ਪਹਿਲਾਂ ਤੱਕ ਕੀ ਕਰਦੇ ਸੀ ਬਹੁਤੀਆਂ ਥਾਵਾਂ ਦੇ ਉੱਤੇ ਦੁਨੀਆਂ ਭਰ ਦੇ ਵਿੱਚ ਅੱਖਾਂ ਦਾ ਰੰਗ ਵੇਖ ਕੇ ਚੈੱਕ ਕਰਦੇ ਸੀ
1: ਇਸੇ
0: ਵਜ੍ਹਾ ਕਰਕੇ ਕੋਈ ਏਡਾ ਕੋਈ ਖਾਸ ਉਹ ਨਹੀਂ ਹੁਣ ਅਲਰਜੀ ਹੈ ਕਿਸੇ ਨੂੰ ਉਹਦੀਆਂ ਤੇ ਲਾ ਨਹੀਂ ਰਹਿਣੀਆਂ ਪਰ ਡਿਪੈਂਡ ਕਰਦਾ ਪਿਓ ਹੁਣ ਸੋ 1976 ਦੇ ਵਿੱਚ ਵਿਕਟੋਰੀਆ ਦੇ ਵਿੱਚ ਇਹ ਪਹਿਲ ਹੋਈ ਦੁਨੀਆਂ ਭਰ ਦੇ ਵਿੱਚੋਂ ਸਭ ਤੋਂ ਮੋਹਰੀ ਸੂਬਾ ਵਿਕਟੋਰੀਆ ਬਣਿਆ ਜਿਨ੍ਹਾਂ ਨੇ ਕਿ ਰੈਂਡਮ ਬ੍ਰੈਥ ਟੈਸਟਿੰਗ ਸ਼ੁਰੂ ਕੀਤੀ ਸੀ ਹੁਣ ਲਾਗੂ ਹੋਣ ਤੋਂ ਬਾਅਦ ਵਿਕਟੋਰੀਆ ਦੇ ਵਿੱਚ 30% ਕਹਿੰਦੇ ਮੌਤਾਂ ਦੇ ਵਿੱਚ ਗਿਰਾਵਟ ਆਈ ਅਗਲੇ ਸਾਲ ਇੰਨਾ ਵੱਡਾ ਫਰਕ ਪਿਆ ਜਦੋਂ ਆਪਾਂ ਇਹ ਕਹਿ ਦਿੰਦੇ ਕਿ ਇਹਦੇ ਨਾਲ ਕੀ ਫਰਕ ਆ ਉਸ ਤੋਂ ਇਲਾਵਾ 1999 ਦੇ ਵਿੱਚ ਜਿਹੜਾ ਵਿਕਟੋਰੀਆ ਦਾ ਜਿਹੜਾ ਟਰਾਂਸਪੋਰਟ ਐਕਸੀਡੈਂਟ ਕਮਿਸ਼ਨ ਹੈ ਯਾਨੀ ਕਿ TAC ਦੁਨੀਆਂ ਦੇ ਵਿੱਚ ਸਾਰੀਆਂ ਜਿਹੜੀਆਂ ਰੋਡ ਸੇਫਟੀ ਮੁਹਿੰਮਾਂ ਸੀ ਉਹਨਾਂ ਦੇ ਵਿੱਚੋਂ ਅਸਰਦਾਰ ਕਹਿੰਦੇ ਨੇ ਕਿ ਸਾਬਤ ਹੋਏ ਨੇ ਇਸ ਤਰੀਕੇ ਦੇ ਸਾਰੇ ਕਾਨੂੰਨ ਰੈਗੂਲੇਸ਼ਨ ਕੀਤੇ ਆਸਟ੍ਰੇਲੀਆ ਦੇ ਵਿੱਚ ਕਹਿੰਦੇ ਨੇ ਕਿ ਐਡ ਚੱਲੀ 1990 ਦੇ ਦਹਾਕੇ ਦੇ ਸਾਲਾਂ ਦੇ ਵਿੱਚ ਇਫ ਯੂ ਡਰਿੰਕ ਦੈਨ ਡਰਾਈਵ ਯੂ ਆਰ ਏ ਬਲੱਡੀ ਈਡੀਅਟ ਇਹ ਕਹਿੰਦੇ ਇੰਨੀ ਕੁ ਜ਼ਿਆਦਾ ਰੇਡੀਓਜ਼ ਦੇ ਉੱਤੇ TV ਦੇ ਉੱਤੇ ਚਲਾਈ ਗਈ ਵੀ ਹਰ ਇੱਕ ਨੂੰ ਸ਼ਰਮ ਮਹਿਸੂਸ ਹੋਣ ਲੱਗ ਪਈ ਇਹਦੇ ਨਾਲ ਵੀ ਕਹਿੰਦੇ ਕਿ ਬਹੁਤ ਜ਼ਿਆਦਾ ਫਰਕ ਪਿਆ
1: ਵੈਸੇ ਤਰੀਕਾ ਇਹੀ ਹੈ
0: ਲਾਂਤਾਂ ਪਾਉਣ ਵਾਲਾ
1: ਲਾਂਤਾਂ ਵਾਲਾ ਹੁਣ ਥੋੜ੍ਹਾ ਸੌਫਟ ਹੋ ਗਿਆ ਨਾ ਕੰਮ ਆਪਕੇ ਬੱਚੇ ਇੰਤਜ਼ਾਰ ਕਰ ਰਹੇ ਹੈ ਆਪਕੇ ਯੇ ਹੈ ਵੋ ਹੈ ਆਹ ਨਾ ਤੂੰ ਲਾਂਤੀ ਹੈ ਤੂੰ ਈਡੀਅਟ ਹੈ ਜਦੋਂ ਕਰੇ
0: ਇੱਕ ਨਾ ਪਿੱਛੇ ਜੇ ਬੜੀ ਜ਼ਬਰਦਸਤ ਐਡ ਬਣੀ ਸੀ ਮੈਨੂੰ ਹੁਣ ਐਗਜੈਕਟਲੀ ਯਾਦ ਨਹੀਂ ਹਾਲੇ ਵੀ ਹੋਊਗੀ ਉਹ ਸੌਰਟ ਆਫ ਇੱਦਾਂ ਸੀ ਕਿ ਉਹਨਾਂ ਨੇ ਨਾ ਆਈ ਥਿੰਕ TAC ਦੀ ਐਡ ਸੀ ਉਹਨਾਂ ਨੇ ਕਿਹਾ ਵੀ ਜਿੱਦਾਂ ਇੱਕ ਬੰਦਾ ਵਾ ਤੇ ਉਹਨਾਂ ਨੇ ਪੁੱਛਿਆ ਵੀ ਏਦਾਂ ਸਾਲ ਦੇ ਵਿੱਚ ਏਦਾਂ ਇੰਨੇ ਬੰਦੇ ਜਿਹੜੇ ਆ ਉਹ ਐਕਸੀਡੈਂਟ ਦੇ ਵਿੱਚ ਮਾਰੇ ਜਾਂਦੇ ਆ ਵਟ ਯੂ ਥਿੰਕ ਵੀ ਜੇ ਮੰਨ ਲਓ ਫੋਰ ਐਗਜ਼ਾਮਪਲ ਮੈਨੂੰ ਹੁਣ ਐਗਜੈਕਟ ਯਾਦ ਨਹੀਂ ਆਉਂਦਾ ਉਹ ਕਹਿੰਦੇ ਵੀ ਜੇ ਜੇ 20 ਹੈ ਨਾ ਵੀ ਜੇ 20 ਮਾਰੇ ਜਾਂਦੇ ਆ ਤੇ ਤੁਹਾਨੂੰ ਕੀ ਲੱਗਦਾ ਕੀ ਮਤਲਬ ਕੀ ਆਈਡੀਆ ਕਿੰਨੇ ਕੁ ਨੰਬਰ ਆ ਕਿੱਥੋਂ ਤੱਕ ਲੈ ਕੇ ਆਉਣਾ ਚਾਹੀਦਾ ਤੇ ਉਹਨੇ ਮੰਨ ਲਓ ਫੋਰ ਐਗਜ਼ਾਮਪਲ ਉਹਨੇ ਕਿਹਾ ਵੀ 1-2 ਤੇ ਉਹਨੇ ਕਿਹਾ ਨੈਕਸਟ ਸਵਾਲ ਹੀ ਉਹਦਾ ਵੀ ਜੇ ਮੰਨ ਲਓ ਇਹਨਾਂ 20 ਦੇ ਵਿੱਚ ਤੁਹਾਡਾ ਕੋਈ ਧੀ ਪੁੱਤ ਆ ਫਿਰ ਕਿੰਨੇ ਬੋਲੋ ਬੜੀ ਜ਼ਬਰਦਸਤ ਐਡ ਹੀ ਸਿੱਧੀ ਦਿਮਾਗ 'ਚ ਫਟਾਕ ਵੱਜਦੀ ਸੀ ਜਦੋਂ ਤੁਹਾਡਾ ਆਪਣਾ ਤੁਸੀਂ ਕਿਸੇ ਨੂੰ ਸੋਚੋਗੇ ਤੇ ਤੁਸੀਂ ਫਿਰ ਉਹ ਸੀਗਾ ਵੀ 0 ਵੀ ਆਪਾਂ ਵਿਕਟੋਰੀਆ ਦੀਆਂ ਸੜਕਾਂ ਦੇ ਉੱਤੇ 0 ਮੌਤਾਂ 'ਚ ਆਉਂਦੇ ਹਾਂ ਸੋ ਇਸ ਤਰੀਕੇ ਦੇ ਨਾਲ ਐਡਾਂ ਦੇ ਨਾਲ ਵੀ ਕਈ ਵਾਰੀ ਲਾਂਤਾਂ ਪਾ ਕੇ ਰੋਕਿਆ ਜਾਂਦਾ ਪਰ ਡਿਪੈਂਡ ਕਰਦਾ ਵੀ ਕਿੰਨਾ ਕਿਹਦੇ ਉੱਤੇ ਅਸਰ ਆ ਪਰ ਇਹ ਆਪਾਂ ਇਹੋ ਹੀ ਕਹਾਂਗੇ ਕਿ ਤੁਹਾਡੇ ਆਪ ਮਤਲਬ ਚਾਰ ਸ਼ਫੀਰੋਂ ਹੀ ਆਪਾਂ ਤੇ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਹੈ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਕਿੱਥੋਂ ਕਿੱਥੋਂ ਕਿੱਦਾਂ ਕਿੱਦਾਂ ਦਾ ਨੁਕਸਾਨ ਹੈ 8-9-7 ਤੁਸੀਂ ਆਉਂਦੇ ਰਹੋ ਜੀ 8-9-7
2: ਜੀ ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ ਕੇ ਨਜੋਤ ਵੀਰ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਦੋਨਾਂ ਨੂੰ
0: ਜੀ ਸਤਿ ਸ਼੍ਰੀ ਅਕਾਲ ਜੀ
2: ਸੋਰੀ ਮੈਂ ਥੋੜ੍ਹਾ ਕੰਟਰੀ ਸਾਈਡ ਫਿਰਦਾ ਸ਼ਾਇਦ ਆਵਾਜ਼ ਅਪ ਡਾਊਨ ਹੋਈ ਤਾਂ ਰੀਲੀ ਸੋਰੀ ਬਟ ਜਿਹੜਾ ਤੁਹਾਡਾ ਵਿਸ਼ਾ ਨਾ ਤੇ ਬਹੁਤ ਹੀ ਜ਼ਰੂਰੀ ਵਿਸ਼ਾ ਖਾਸ ਕਰਕੇ ਆਪਣੀ ਕਮਿਊਨਿਟੀ ਵਾਸਤੇ
3: ਜੀ
2: ਵੀਰ ਜੀ ਇੱਕ ਮੈਂ ਤੁਹਾਡਾ ਐਡ ਕਰਦੇ ਬਾਕੀ ਤੁਸੀਂ ਬਹੁਤ ਐਕਸਪਲੇਨ ਕਰਤਾ ਇੰਟਰਲੋਗ ਐਵਰੀਥਿੰਗ ਜਿਹੜਾ ਕਹਿੰਦਾ ਭਾਵੀ ਕਿਤੇ 2-3 ਵਜੇ ਐਕਸੀਡੈਂਟ ਹੋਇਆ ਕੋਵਿਡ ਦੇ ਵਿੱਚ ਕੋਵਿਡ ਦੇ ਵਿੱਚ ਐਕਸੀਡੈਂਟ ਹੋ ਗਿਆ ਉਹ ਬੰਦੇ ਨੇ ਮਤਲਬ ਪੁਲਿਸ ਨੂੰ ਦੱਸਦਾ ਮੈਂ ਜੋ ਵੀ ਹੋਇਆ ਠੀਕ ਹੈ ਜੀ 2:30 to 3 ਘੰਟਿਆਂ ਬਾਅਦ ਉਹਦੇ ਘਰੇ ਪੁਲਿਸ ਗਈ ਮਤਲਬ ਜਿਵੇਂ ਐਕਸੀਡੈਂਟ ਹੋਇਆ ਅਰਾਊਂਡ 3:00 ਐਂਡ ਪੁਲਿਸ ਗਈ ਕੋਵਿਡ ਦੇ 5:30 ਉਹਨੇ ਉਸ ਸਮੇਂ ਤੱਕ ਬੰਦੇ ਨੇ 2-3 ਡਰਿੰਕਾਂ ਪੀ ਲੀਆਂ ਸੀਗੀਆਂ ਜੇ ਤਾਂ ਉਹ ਪਤਾ ਹੁੰਦਾ ਵੀ ਮੇਰੇ ਐਕਸੀਡੈਂਟ ਤੋਂ ਬਾਅਦ ਤੁਸੀਂ 3 ਘੰਟੇ ਡਰਿੰਕ ਨਹੀਂ ਕਰ ਸਕਦੇ ਇਹ ਆਪਣੀ ਸਾਰਿਆਂ ਵਾਸਤੇ ਇਨਫੋਰਮੇਸ਼ਨ ਆ ਮੈਨੂੰ ਵੀ ਨਹੀਂ ਪਤਾ ਸੀਗਾ ਜਦੋਂ ਤੁਹਾਡਾ ਕੋਈ ਐਕਸੀਡੈਂਟ ਹੋ ਗਿਆ ਤੁਸੀਂ 3 ਘੰਟੇ ਡਰਿੰਕ ਨਹੀਂ ਕਰ ਸਕਦੇ ਡਜ਼ਨਟ ਮੈਟਰ ਸਮਾਲ ਬਿਗ ਡਜ਼ਨਟ ਮੈਟਰ ਉਹ ਬੰਦੇ ਨੂੰ ਵੀਰ ਜੀ 2.5 ਘੰਟੇ ਬਾਅਦ ਪੁਲਿਸ ਆਈ ਉਹ ਸ਼ੇਰ ਬਣਿਆ ਬੰਦਾ ਮੈਂ ਕਹਿ ਲਾ ਜਾਂ ਮੇਰਾ ਦੋਸਤ ਕਹਿ ਲਾ ਉਹ ਬੰਦੇ ਨੂੰ ਉਹਨਾਂ ਨੇ ਉਹ ਕਹਿੰਦਾ ਵੀ ਮੈਂ ਤਾਂ ਐਕਸਟ੍ਰੀਮ ਐਕਸੀਡੈਂਟ ਆ ਤੁਸੀਂ ਚੈੱਕ ਕਰ ਲਓ ਆਹ ਸਾਰੇ ਕੈਮਰੇ ਆ ਕਹਿੰਦੇ ਹਾਂ ਸਾਨੂੰ ਪਤਾ ਵਾ ਪਰ ਤੂੰ ਫੂਕ ਮਾਰ ਫੂਕ ਮਾਰੀ ਜੀ ਉਹਦਾ ਆ ਗਿਆ ਜਿਵੇਂ ਤੁਸੀਂ ਦੱਸਦੇ ਆ 1.5-2

0: ਮਤਲਬ ਉਹ ਬੰਦੇ ਦਾ ਵੀਰ ਜੀ ਐਕਚੁਅਲੀ ਕੁਦਰਤੀ ਉਹਨਾਂ ਦਾ ਪੇਂਟ ਦਾ ਕੰਮ ਸੀਗਾ ਬੰਦੇ ਦਾ, ਉਹਦਾ ਪੇਂਟ ਦਾ ਕੰਮ ਸੀ, ਤੁਸੀਂ ਸੋਚਣਾ ਤੁਸੀਂ ਮੰਨਣਾ ਨੀ, ਉਹਦਾ 2 ਸਾਲ ਵਾਸਤੇ ਲਾਇਸੈਂਸ ਕੈਂਸਲ ਕੀਤਾ ਘਰੇ ਬੈਠੇ ਬੰਦੇ ਦਾ, ਮਤਲਬ ਆਪਾਂ ਕਹਿ ਦਿੰਦੇ ਯਾਰ ਮੇਰੇ ਤਾਂ ਐਕਸੀਡੈਂਟ ਹੋਇਆ ਸੀ ਇੰਨੇ ਵਜੇ ਤੇ ਮੈਂ ਪੁਲਿਸ 8 ਵਜੇ ਆਈ, ਜੱਜ ਕਹਿੰਦੇ ਵੀ ਤੈਨੂੰ ਇੱਥੇ ਰਹਿੰਦੇ ਨੂੰ 18-20 ਸਾਲ ਹੋ ਗਏ, ਤੈਨੂੰ ਇਹ ਨੀ ਪਤਾ ਵੀ ਇੱਥੇ ਦਾ ਲਾਅ ਕੀ ਆ। ਮੈਂ ਇਹ ਵਿਸ਼ੇ ਤੇ ਵੀਰ ਜੀ ਬਹੁਤ ਬੰਦਿਆਂ ਦਾ, ਕਿਉਂਕਿ ਮੇਰਾ ਖਾਸ ਮਿੱਤਰ ਆ ਸਾਡੇ ਮਤਲਬ ਪਿੰਡ ਹੀ ਆ ਇਕੱਠੇ ਗਰੋਹ ਆ, ਉਹ ਬੰਦਾ ਕਹਿੰਦਾ ਮੈਨੂੰ ਵੀਰ ਜੀ ਇਹ ਚੀਜ਼ ਦਾ ਪਤਾ ਹੀ ਨੀ, ਕਹਿੰਦਾ ਮੈਂ 10 ਬੰਦਿਆਂ ਨੂੰ ਪੁੱਛਦਾ ਉਹ ਚੋਂ ਇੱਕ ਨੂੰ ਪਤਾ ਹੁੰਦਾ, 9 ਨੂੰ ਨਹੀਂ ਪਤਾ ਹੁੰਦਾ ਇਹ ਆ ਵੀ ਆ। ਉਹ ਬੰਦੇ ਦੀ ਜ਼ਿੰਦਗੀ ਦਾ ਚਲੋ ਪੇਂਟ ਦਾ ਕੰਮ ਸੀ ਬਚ ਗਿਆ, ਕੋਈ ਹੋਰ ਹੋਵੇ ਕੋਈ ਜਿਹਦਾ ਕੰਮ ਹੀ ਡਰਾਈਵਰੀ ਦੇ ਆ ਉਹ ਕੀ ਕਰੂ ਵੀਰ ਜੀ। ਆ ਜਿਹੜੀਆਂ ਤੁਸੀਂ ਸਾਰੀਆਂ ਦੱਸੀਆਂ ਨਾ ਕਲਾਸਾਂ, $800 ਫਾਈਨ, ਤੁਹਾਨੂੰ ਡਰਿੰਕ, ਉਹ ਜਿਹੜੇ ਡਰੱਗੀ ਉਹਨਾਂ ਦੇ ਵਿੱਚ ਬਹਿ ਕੇ ਕਲਾਸਾਂ ਲਾਉਣੀਆਂ ਪੈਂਦੀਆਂ, ਉਹਨੇ ਵੀ ਮਤਲਬ ਲਾਈਆਂ ਵਾ, ਸਾਰਾ ਕੁਛ ਕੀਤਾ ਤੇ ਮਿੰਟ ਜਿਹੜਾ ਆ ਇੰਟਰਲੋਕ ਲੱਗਦਾ ਨਾ ਇਹਦੀ ਹਰ ਮਹੀਨੇ ਸਰਵਿਸ ਹੁੰਦੀ ਹੈ ਵੀਰ ਜੀ $170। ਜੇ ਤੁਹਾਡੀ ਇੰਟਰਲੋਕ ਜਿਵੇਂ ਤੁਸੀਂ ਸ਼ਰਾਬ ਪੀਤੀ ਆ ਅਬਲ ਮਾਰਦਾ ਨੀ ਬੰਦਾ, ਪਰ ਜੇ ਆ ਗਈ ਉਹ ਤੁਹਾਡੀ ਫੇਰ ਵਧਾ ਦਿੰਦੇ ਆ 3-3 ਮਹੀਨੇ ਵਾਸਤੇ। ਇਹ ਬੜਾ ਅਨੋਇੰਗ ਆ, ਇਹ ਤਾਂ ਬੇਨਤੀ ਆ ਜਿਹੜਾ ਇਹ ਚੱਕਰ ਚ ਨਹੀਂ ਪਿਆ ਨਾ ਉਹਨੂੰ ਲੱਗਦਾ ਵੀ ਕੋਈ ਨੀ, ਪਰ ਜਿਹੜਾ ਪਿਆ ਨਾ ਇਟ ਵੈਰੀ ਹਾਰਡ। ਡਰਿੰਕ ਡਰਾਈਵਿੰਗ ਕਦੇ ਨਾ ਮੇਰੇ ਕੋਲ, ਖਾਸ ਕਰਕੇ ਕਿਤੇ ਵੀ ਨੀ ਕਰਨੀ ਚਾਹੀਦੀ, ਡਜ਼ਨ ਮੈਟਰ ਇੰਡੀਆ ਚ ਵੀ ਇੱਥੇ ਇਹ ਤਾਂ ਬਹੁਤ ਡੇਂਜਰ ਹੈ ਵੀਰ ਜੀ, ਇਹ ਤਾਂ ਤੁਹਾਡਾ ਬਹੁਤ ਵਧੀਆ ਵਾ। ਮੈਂ ਤੁਹਾਨੂੰ ਸ਼ੇਅਰ ਕਰਨਾ ਵੀ ਆ ਐਕਸੀਡੈਂਟ ਤੋਂ ਬਾਅਦ ਵੀ ਤੁਸੀਂ 3 ਘੰਟੇ ਡਰਿੰਕ ਨੀ ਕਰ ਸਕਦੇ, ਜੇ ਕੀਤੀ ਸੇਮ ਥਿੰਗ 2 ਸਾਲ ਦਾ ਸੇਮ ਫਾਈਨ ਪੈਂਦਾ ਵੀਰ ਜੀ, ਜਿਵੇਂ ਤੁਸੀਂ ਰੋਡ ਤੇ ਫੜੇ ਗਏ ਨਾ ਜਰਾ ਪੀਤੀ ਚ, ਸੇਮ ਕਹਾਣੀ ਆ। ਜੱਜ ਸਖ਼ਤ, ਉਹ ਮੁਸਲਮਾਨ ਨੀ ਸੀ ਬੰਨੇ ਸਹਿਰ ਵਾਲੀ ਬੀਬੀ, ਉਹਨੇ ਇੰਨਾ ਸਖ਼ਤ ਨੀ ਸੀਗਾ, ਈਵਨ ਆਫ ਹੋਣਾ ਚਾਹੀਦਾ 6 ਮਹੀਨੇ ਸਾਲ ਵੀ ਉਹਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ 6 ਮਹੀਨੇ, ਪਰ ਉਹ ਕਹਿੰਦੀ ਨਾ ਮੈਂ ਨਹੀਂ ਛੱਡਣਾ ਮਤਲਬ ਤੂੰ ਪੀਤੀ ਆ। ਸੋ ਇਹ ਤੁਹਾਡਾ ਵਿਸ਼ਾ ਬਹੁਤ ਵਧੀਆ ਵੀਰ ਜੀ, ਮੈਂ ਤੈਨੂੰ ਤਾਂ ਮੈਨੂੰ ਬੜੀ ਕੱਲ ਹੀ ਆਇਆ, ਮੈਂ ਤੁਹਾਨੂੰ ਦੱਸ ਦਿਆਂ।
1: ਡਰਿੰਕ ਡਰਾਈਵਿੰਗ ਦਾ ਤੇ ਜਿਹੜਾ ਹੈਗਾ ਉਹਦੇ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ, ਇੱਕ ਡਰਿੰਕ ਡਰਾਈਵਿੰਗ ਤੋਂ ਬਿਨਾਂ ਹੀ ਇੱਕ ਡਰਿੰਕ ਦਾ ਹੀ ਜਿਹੜਾ ਹੈਗਾ ਬਹੁਤ ਗੰਦਾ ਕੇਸ ਪਿਆ ਸੀਗਾ। ਉਹ ਪਿਆ ਸੀਗਾ ਕ੍ਰਾਈਸਟ ਦੇ ਵਿੱਚ, ਆਪਣਾ ਹੀ ਭਾਈਚਾਰੇ ਦਾ ਬੰਦਾ ਆ ਤੇ ਉਹਨੇ ਰਾਤੀ ਨਿਊ ਈਅਰ ਵਾਲੇ ਦਿਨ ਰਾਤੀ ਪੀ ਕੇ ਤੇ ਜਿਹੜੀ ਉਹਨਾਂ ਦੀ ਕੈਥੇਡ੍ਰਲ ਹੈਗੀ ਆ ਨਾ ਜਿਹੜੀ ਮੇਨ ਜਿਹੜੀ ਬੱਸ ਹੈਗੀ ਸੀਗੀ ਆਪਣਾ ਅਰਥਕੁਇਕ ਦੇ ਵਿੱਚ, ਉਹ ਮੇਨ ਜਿਹੜਾ ਉਹਨਾਂ ਦਾ ਲੈਂਡਮਾਰਕ ਹੈਗਾ ਉੱਥੇ, ਉਹਦੇ ਉੱਪਰ ਉਹਨੇ ਬੰਦੇ ਦੀ ਆਦਤ ਹੈਗੀ ਆ ਕਿ ਕੁਛ ਵੀ ਕਰ ਲੈਣ ਕਿ ਮੇਰੇ ਘਰ ਦੀ ਜ਼ਮੀਨ ਆ, ਉਹਨੇ ਕਰ ਦਿੱਤਾ ਤੇ ਉਹ ਪੁਲਿਸ ਵਾਲੇ ਬਿਲਕੁਲ ਲਾਗੇ ਖੜੇ ਸੀ, ਉਹਨਾਂ ਨੂੰ ਚੱਕ ਕੇ ਬੁੱਕ ਕਰ ਲਿਆ, ਉਹਨਾਂ ਸੇਮ ਟਾਈਮ ਬਿਠਾਇਆ ਉਹਨੂੰ ਤੇ ਉਹਨੂੰ ਲੈ ਗਏ। ਬਾਅਦ ਵਿੱਚ ਉਹਦੇ ਉੱਪਰ ਇੰਨੇ ਜ਼ਿਆਦਾ ਕੇਸ ਪਏ, ਸਟੂਡੈਂਟ ਸੀਗਾ ਤੇ ਉਹਦੇ ਉੱਪਰ ਕੇਸ ਪਏ, ਉਹ ਕਹਿੰਦੇ ਕਿ ਤੂੰ ਸਾਡੇ ਲੈਂਡਮਾਰਕ ਦੇ ਉੱਪਰ ਤੂੰ ਕੀਤਾ ਆ ਤੇ ਇਹਨੂੰ ਅਬਿਊਜ਼ ਕੀਤਾ ਤੇ ਇੱਦਾਂ ਕੀਤਾ। ਬਾਅਦ ਚ ਬਹੁਤ ਮਾਫੀਆਂ ਮੁਫੀਆਂ ਮੰਗੀਆਂ ਉਹਨੇ, ਬਟ ਉਹਦਾ ਕੇਸ ਨਹੀਂ ਚੱਲਿਆ, ਉਹਦੇ ਉੱਪਰ ਕੇਸ ਚੱਲਿਆ ਤੇ ਉਹਨੂੰ ਡਿਪੋਰਟ ਕਰ ਦਿੱਤਾ ਗਿਆ ਉਸ ਟਾਈਮ, ਤੇ ਨਾਲੇ ਉਹਨੂੰ ਫਾਈਨ ਜਿਹੜਾ ਸੀਗਾ ਉਹ ਅਲੱਗ ਤੋਂ ਉਹਨੂੰ ਲੱਗਿਆ ਤੇ ਉਹਦੀ ਪੂਰੀ ਲਾਈਫ ਜਿਹੜੀ ਚੇਂਜ ਹੋ ਗਈ, ਕਿਉਂਕਿ ਉਹ ਬਹੁਤ ਜਾਣਕਾਰ ਸੀਗਾ ਤੇ ਉਹਨੇ ਲਾਈਕ ਪੀ ਆਰ ਵੀ ਉਹਦੀ ਜਿਹੜੀ ਸੀਗੀ ਨਾ ਲਾਈਨ ਅਪ ਸੀਗੀ, ਉਹਨੇ ਬਿਲਕੁਲ ਲਾਈਕ ਨੀਅਰਲੀ ਸੀਗੀ ਉਹਦੀ ਪੀ ਆਰ, ਤੇ ਉਹ ਪੀ ਆਰ ਤੋਂ ਵੀ ਗਿਆ, ਸਾਰੀਆਂ ਚੀਜ਼ਾਂ ਤੋਂ ਗਿਆ ਤੇ ਬਸ ਉਹੀ ਸੀ ਖੁਸ਼ ਹੋ ਕੇ ਉਹਨੇ ਕੁਛ ਉਹਨੇ ਦੇਖਿਆ ਨੀ ਕੀ ਕਰ ਰਿਹਾ, ਬਸ ਦਾਰੂ ਪੀਤੀ ਆ ਤੇ ਛਦਾਈ ਬਣ ਕੇ ਤੇ ਉਹਨੇ ਇਹ ਕੰਮ ਕਰ ਦਿੱਤਾ। ਹੁਣ ਵੀ ਜਦੋਂ ਪੁੱਛਦੇ ਬਾਅਦ ਵਿੱਚ ਵੀ ਤੇ ਉਹ ਕਹਿੰਦਾ ਕਿ ਦੈਟ ਵਾਜ ਲਾਈਕ ਮਾਈ ਬਿਗੈਸਟ ਐਵਰ ਮਿਸਟੇਕ ਜਿਹੜੀ ਕਿ ਮੈਂ ਕੀਤੀ, ਕਹਿੰਦਾ ਹੁਣ ਮੈਂ ਦਾਰੂ ਵੀ ਨੀ ਪੀਂਦਾ।
2: ਬਿਲਕੁਲ
1: ਤੇ ਇੱਕ ਸੈਕਿੰਡ ਮੇਰਾ ਰੂਮਮੇਟ ਹੁੰਦਾ ਸੀਗਾ ਤੇ ਉਹਨੇ ਵੀ ਏਦਾਂ ਹੀ ਕਰਨਾ ਕਿ ਦਾਰੂ ਪੀ ਲੈਣੀ ਰਾਤ ਨੂੰ ਵਾਈਨ ਵੂਨ ਪੀ ਕੇ ਤੇ ਉਹਨੇ ਕਹਿਣਾ ਮੈਨੂੰ ਕੋਈ ਚੱਕਰ ਨੀ, ਮੈਨੂੰ ਤਾਂ ਕੋਈ ਫਰਕ ਹੀ ਨੀ ਪੈਂਦਾ। ਤੇ ਸਵੇਰੇ 3 ਵਜੇ ਉਹ ਡਿਲੀਵਰੀ ਕਰਨ ਜਾਂਦਾ ਹੁੰਦਾ ਸੀਗਾ ਬ੍ਰੈਡ ਦੀ, ਤੇ ਬ੍ਰੈਡ ਤੇ ਵਿਨਰਜ਼ ਹਿੱਲ ਵੱਲ ਤੁਹਾਨੂੰ ਪਤਾ ਉਧਰ ਕਿੱਦਾਂ ਦਾ ਏਰੀਆ ਹੈਗਾ, ਪਹਾੜੀ ਏਰੀਆ। ਤੇ ਉਹਨੇ ਰਾਤ ਨੂੰ ਪੀ ਕੇ ਤੇ ਨੀਂਦ ਪੂਰੀ ਨੀ ਹੋਣੀ, ਤੇ ਬਾਅਦ ਵਿੱਚ ਉੱਥੇ ਡਿਲੀਵਰੀ ਕਰਨ ਜਾਣਾ। ਤੇ ਇੱਕ ਦੋ ਵਾਰੀ ਉਹਨੂੰ ਲਾਈਕ ਝੋਕੇ ਝੱਕੇ ਆਏ, ਉਹਨੇ ਆ ਕੇ ਦੱਸਣਾ ਕਿ ਮੈਨੂੰ ਤਾਂ ਅੱਜ ਝੋਕੇ ਆਉਂਦੇ ਰਹੇ ਏਦਾਂ। ਤੇ ਉਹਨੂੰ ਬੜੀ ਵਾਰ ਸਮਝਾਇਆ ਕਿ ਤੂੰ ਨਾ ਕਰ, ਤੂੰ ਵੀ ਸਟੂਡੈਂਟ ਆ ਤੇ ਤੂੰ ਨਾ ਕਰ ਏਦਾਂ ਦੇ ਕੰਮ। ਤੇ ਉਹਨੇ ਕਹਿਣਾ ਕੁਛ ਨੀ ਹੁੰਦਾ, ਕੁਛ ਨੀ ਹੁੰਦਾ, ਮੈਂ ਅੱਜ ਨੀਂਦ ਨੀ ਪੂਰੀ ਕੀਤੀ, ਰਾਤੀ ਮੈਂ ਫਿਲਮ ਦੇਖਦਾ ਰਿਹਾ, ਜਾਂ ਐਕਸਕਿਊਜ਼ ਬਣਾ ਕੇ ਉਹਨੇ ਕਹਿ ਦੇਣਾ। ਬਟ ਲੇਟਰ ਆਨ ਕੀ ਹੋਇਆ ਕਿ ਇੱਕ ਦਿਨ ਉਹ ਥੋੜੀ ਜਿਹੀ ਪੀਤੀ ਸੀਗੀ, ਐਂਡ ਉਹ ਗਿਆ ਆਪਣਾ 3 ਵਜੇ ਡਿਲੀਵਰੀ ਕਰਨ ਗਿਆ ਵਾ, ਤੇ 4:30 ਵਜੇ ਵਿੱਚ ਫੋਨ ਆਉਂਦਾ ਆ ਕਿ ਉਹਨੇ ਗੱਡੀ ਪਲਟਾ ਦਿੱਤੀ। ਉਹਦੀ ਵੈਨ ਬਿਲਕੁਲ ਲਾਈਕ ਉਹ ਕਹਿੰਦੇ ਕਿ ਆਪਣਾ ਜਿੰਨੇ ਕ ਲਾਈਕ 100-200 ਮੀਟਰ ਲਾਈਕ ਉਸ ਰਗੜਦੀ ਗਈ ਇੱਕ ਸਾਈਡ ਤੋਂ, ਲਾਈਕ ਉਹ ਬਚ ਗਿਆ, ਉਹ ਬਚ ਗਿਆ। ਤੇ ਉਹਦੀ ਗੱਡੀ ਥੱਲੇ ਖੱਡ ਤਾਂ ਨਹੀਂ ਸੀਗੀ, ਬਟ ਉਹ ਥੋੜਾ ਜਿਹਾ ਸਲਾਈਡ ਹੀ ਸੀਗੀ, ਬਟ ਉਹ ਕਹਿੰਦੇ ਕਿ ਜੇ ਗੱਡੀ ਰਿੜ ਜਾਂਦੀ ਤੇ ਕੁੱਡ ਵੀ ਫੈਟਲ। ਤੇ ਉੱਥੋਂ ਗਿਆ ਤੇ ਉਹਨੇ ਫਾਈਨ ਕੀਤਾ, ਉਹਨੂੰ ਉਹਦਾ ਲਾਇਸੈਂਸ ਸਸਪੈਂਡ ਹੋਇਆ, ਉਹਨੂੰ ਫਾਈਨ ਵੱਖਰਾ ਮਿਲਿਆ। ਤੇ ਹੀ ਗੋਟ ਇਨ ਟੂ ਡਿਪਰੈਸ਼ਨ ਆਫਟਰ ਦੈਟ, ਕਿਉਂਕਿ ਉਹਦਾ ਜੋਬ ਨੀ ਸੀ ਹੈਗੀ, ਘਰ ਦੇ ਵਿੱਚ ਵੀ ਉਹ ਬੈਠਾ ਰਹਿੰਦਾ ਸੀਗਾ। ਤੇ ਐਂਡ ਦੇ ਲੇਟਰ ਔਨ ਲਾਈਕ ਉਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਆਈ ਐਮ ਅ ਫੇਲੀਅਰ, ਮੈਂ ਫੇਲ ਹੋ ਗਿਆ ਇੱਥੇ, ਆਈ ਐਮ ਨੋਟ ਲਾਈਕ ਆਸਟ੍ਰੇਲੀਆ ਦੇ ਵਿੱਚ ਮੇਰਾ ਰਹਿਣ ਦਾ ਨੀ ਹੈਗਾ। ਅਲਟੀਮੇਟਲੀ ਉਹ ਛੱਡ ਕੇ ਚਲ ਗਿਆ ਆਸਟ੍ਰੇਲੀਆ। ਸਾਰੇ ਜਾਣਦੇ ਆ, ਬਟ ਉਹਨੇ ਜੋ ਉਹਦੇ ਨਾਲ ਹੋਇਆ ਬਿਹਾਇੰਡ ਦ ਸਟੋਰੀ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਕੀ ਹੋਇਆ। ਕਿਉਂਕਿ ਮੇਰੇ ਨਾਲ ਰਹਿੰਦਾ ਸੀ ਉਹ, ਅਸੀਂ ਇਕੱਠੇ ਰਹੇ ਆਪਣਾ 6-6 ਸਾਲ ਇਕੱਠੇ ਰਹੇ ਸੀ, ਮੈਨੂੰ ਪਤਾ ਉਹਦਾ ਸਾਰੀਆਂ ਆਦਤਾਂ ਕੀ ਕਰਦਾ ਸੀਗਾ, ਬਟ ਸਮਝਦਾ ਨੀ ਸੀਗਾ। ਤੇ ਏਦਾਂ ਦੇ ਵੀ ਕੰਮ ਹੋ ਜਾਂਦੇ ਨੇ ਕਦੀ, ਬਟ ਇਟਸ ਨੋਟ ਕਿ ਫਾਈਨ ਲੱਗ ਕੇ ਬੰਦੇ ਦੀ ਵਾਪਸ ਹੋ ਜਾਂਦੀ ਹੈ, ਬਟ ਉਹਦੇ ਵਿੱਚ ਤਾਂ ਫਿਰ ਵੀ ਬੰਦਾ ਵਾਪਸ ਆ ਜਾਊਗਾ, ਚਲੋ ਠੀਕ ਹੈ ਕੋਈ ਨੀ ਹਨਾ। ਬਟ ਉਹ ਵੀ ਇੱਕ ਲੈਸਨ ਹੈਗਾ ਵਾ ਕਿ ਏਦਾਂ ਵੀ ਹੋ ਸਕਦਾ ਵਾ।
2: ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕਰ ਰਹੇ ਹੋ, ਕਿਸੇ ਦੇ ਕੰਮ ਆਉਣ, ਕਿਸੇ ਦੇ ਦਿਮਾਗ ਵਿੱਚ ਰਜਿਸਟਰ ਹੋਣ।
3: ਫਾਈਨ ਮਿਲਣਾ ਹੀ ਅਲਟੀਮੇਟਲੀ, ਇਹ ਤਾਂ ਮੈਂ ਕਹੂੰਗਾ ਫੇਰ ਵੀ ਬੰਦਾ ਬਚ ਗਿਆ। ਇਹ ਡਿਪਰੈਸ਼ਨ, ਸਟ੍ਰੈਸ, ਐਂਗਜ਼ਾਇਟੀ ਆਪਣੇ ਆਪ ਨੂੰ
2: ਨਹੀਂ, ਪਰਿਵਾਰ ਆਪਾਂ ਹੁਣ ਕਿੰਨੇ ਕੇਸ
3: ਵੇਖ
2: ਲਏ, ਪਰਿਵਾਰ ਹੀ ਖਰਾਬ ਹੋ ਜਾਂਦੇ ਆ। ਵੇਖੋ ਜੋ ਪਰਿਵਾਰ ਤਾਂ ਹੀ ਚੱਲਦੇ ਆ ਜੇ ਘਰ ਦੇ ਖਰਚੇ ਚੱਲ ਰਹੇ ਆ, ਠੀਕ ਆ। ਬੜੇ ਬੜੇ ਬੜੇ ਮਸਲੇ ਹੋ ਜਾਂਦੇ। ਇੱਕ ਅਖਬਾਰਾਂ ਦੇ ਵਿੱਚ ਵੀ ਇੱਕ ਖਬਰ ਜਿਹੜੀ ਉਹ ਛਪੀ ਸੀ, ਉਦੋਂ ਸ਼ਾਇਦ ਇੰਨਾ ਔਖਾ ਤਾਂ ਨਹੀਂ ਸੀ, ਪਰ ਇੱਕ ਆਪਣਾ ਹੀ ਮੁੰਡਾ ਸੀ, 23 ਸਾਲਾਂ ਦੀ ਉਮਰ ਸੀ ਉਹਦੀ, ਅਤੇ ਡਿਗਰੀ ਜਦੋਂ ਉਹਨੇ ਆਪਣੀ ਲਾਸਟ ਮਾਸਟਰਸ ਮੇਰੇ ਖਿਆਲ ਕਰ ਰਿਹਾ ਸੀ ਉਹ ਕੋਈ ਗ੍ਰੈਜੂਏਸ਼ਨ, ਅਤੇ ਜਿੱਦਣ ਉਹਨੇ ਲਾਸਟ ਆਪਣੀ ਅਸਾਈਨਮੈਂਟ ਜਮ੍ਹਾਂ ਕਰਾਈ, ਪ੍ਰੋਜੈਕਟ ਸਬਮਿਟ ਕਰਾਇਆ, ਉੱਦਣ ਪਾਰਟੀ ਕਰਨ ਚੱਲ ਗਏ ਮੁੰਡਿਆਂ ਦੇ ਨਾਲ। ਉੱਦਣ ਪਾਰਟੀ ਕਰਕੇ ਅਤੇ ਮੈਲਬਨ ਦੀ ਗੱਲ ਆ, ਉੱਥੇ ਉਹਨੇ ਯਾਰਾਂ ਦੋਸਤਾਂ ਨੇ ਖਾਣਾ ਖੁਣਾ ਖਾਧਾ, ਸ਼ਰਾਬ ਸ਼ਰੂਬ ਪੀਤੀ, ਅਤੇ ਮੁੜ ਕੇ ਗੱਡੀਓ ਮੈਂ ਚਲਾਊਂਗਾ ਉਹੀ ਕੰਮ, ਅਤੇ ਉੱਥੋਂ ਜਦੋਂ ਵਾਪਸ ਆਉਂਦੇ ਸੀ ਅਤੇ ਪੁਲਿਸ ਨੇ ਘੇਰ ਕੇ, ਅਤੇ ਜਦੋਂ ਵੇਖਿਆ ਅਤੇ 0.091 ਉਹਦੀ ਜਿਹੜੀ ਉਹ ਆਉਂਦੀ ਆ ਰੇਟਿੰਗ, ਅਤੇ ਉਸ ਤੋਂ ਬਾਅਦ ਇਹ ਮਸਲਾ ਜਿਹੜਾ ਵਾ ਕਾਫੀ ਵਧਿਆ। ਬਾਕੀ ਤਾਂ ਆਪਾਂ ਸਾਰੀਆਂ ਕਰ ਹੀ ਚੁੱਕੇ ਹਾਂ ਡਿਸਕਸ, ਵੀ ਉਹਦਾ ਜੁਰਮਾਨਾ ਵੀ ਹੋਇਆ ਉਹਨੂੰ, ਮਤਲਬ ਉਹ ਵੀ ਲੱਗ ਗਿਆ, ਭੂਪੂ ਵੀ ਲੱਗ ਗਿਆ, ਅਤੇ ਸਾਰਾ ਕੁਛ ਬਿਹੇਵੀਅਰ ਚੈਲੇਂਜ ਸਾਰਾ ਕੁਛ ਹੋ ਗਿਆ। ਪਰ ਵੱਡਾ ਜਿਹੜਾ ਸੀਗਾ ਉਹ ਪੀ ਆਰ ਦੇ ਵਿੱਚ ਮੁੜ ਕੇ, ਹੁਣ ਇਹ ਚੀਜ਼ ਜਿਹੜੀ ਹੈ ਇਹ ਵੀ ਧਿਆਨ ਦੇ ਵਿੱਚ ਰੱਖਿਆ ਜਾਵੇ ਕਿ ਜੇਕਰ ਤੁਸੀਂ ਸਟੂਡੈਂਟ ਹੋ ਜਾਂ ਤੁਸੀਂ ਆਰ ਜੀ ਵੀਜ਼ੇ ਦੇ ਉੱਤੇ ਹੋ, ਅਤੇ ਇਹ ਸਿਰਫ ਇੱਕ ਅਪਰਾਧ ਨਹੀਂ ਆ, ਇਹਦੇ ਕਰਕੇ ਤੁਹਾਡਾ ਵੀਜ਼ਾ ਵੀ ਕੈਂਸਲ ਹੋ ਗਿਆ, ਤੁਹਾਨੂੰ ਡਿਪੋਰਟ ਕੀਤੇ ਜਾ ਸਕਦੇ ਹੋ, ਵਾਪਸ ਭੇਜੇ ਜਾ ਸਕਦੇ ਹੋ। ਸੋ ਉਹ ਤੋਂ ਬਾਅਦ 'ਚ ਬਹੁਤ ਕੁਛ ਹੋਇਆ ਜਿਹਦੇ ਵਿੱਚ ਕਿ ਉਹਨੂੰ ਈਵਨ ਹੋਮ ਫੇਅਰ ਡਿਪਾਰਟਮੈਂਟ ਦੇ ਵੱਲੋਂ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ,
3: ਤੁਹਾਡਾ
2: ਹਾਂ ਵੀ ਤੇਰਾ ਵੀਜ਼ਾ ਕੈਂਸਲ ਕਰ ਰਹੇ ਹਾਂ, ਤੂੰ ਸਾਨੂੰ ਰੀਜ਼ਨ ਬਣਾ ਕੇ ਦੇ ਕਿ ਕਿਉਂ ਤੇਰਾ ਵੀਜ਼ਾ ਕੈਂਸਲ ਨਾ ਕੀਤਾ ਜਾਵੇ। ਫਿਰ ਜਦੋਂ ਪੀ ਆਰ ਲੈਣੀ ਸੀ ਉਦੋਂ ਫਿਰ, ਕਿਉਂਕਿ ਕ੍ਰਿਮੀਨਲ ਰਿਕਾਰਡ ਦੇ ਉੱਤੇ ਚੜ੍ਹ ਗਿਆ ਸਾਰਾ ਕੁਛ, ਹੈ ਨਾ, ਉਹ ਤੁਸੀਂ ਜਦੋਂ ਵੀ ਤੁਸੀਂ ਪੁਲਿਸ ਰਿਕਾਰਡ ਕਢਾਓਗੇ ਤਾਂ ਉਹਦੇ ਵਿੱਚ ਉਹ ਇੱਦਾਂ ਹੀ ਆਉਣਾ। ਕੁੱਲ ਮਿਲਾ ਕੇ ਵਿਆਹ ਦੇ ਵਿੱਚ ਵੀ ਮੁੜ ਕੇ ਰੁਕਾਵਟਾਂ ਆਈਆਂ, ਕਿਉਂਕਿ ਪਿੱਛੇ ਵੀ ਉਹ ਸਾਰਾ ਕੁਛ ਚਾਹੁੰਦੇ ਆ ਕੰਮ, ਜਿੱਦਾਂ ਆਪਾਂ ਡਰਾਈਵਰੀ ਦੇ ਨਾਲ ਰਿਲੇਟਿਡ ਕੰਮ ਹੀ, ਅਤੇ ਕੰਮ ਵੀ ਪ੍ਰਭਾਵਿਤ ਹੋਇਆ। ਸੋ ਸਾਰਾ ਕੁਛ ਛੱਡ ਛਡਾ ਕੇ ਇੱਕ ਮਤਲਬ ਬੰਦਾ ਇਹ ਸੋਚਦਾ ਵੀ ਮੇਰਾ ਹੁਣ ਸਾਰਾ ਕੁਛ ਨਿਬੜ ਗਿਆ ਅਤੇ ਮੈਂ ਹੁਣ ਨਿਪਰੇ ਚੜ੍ਹਨ ਵਾਲੀਆਂ ਮੇਰੀਆਂ ਜਿਹੜੀ ਗੱਡੀ ਪਾਰ ਲੱਗਣ ਵਾਲੀ ਆ, ਪਰ ਉੱਥੋਂ ਫਿਰ ਤੁਸੀਂ ਧੜਾਮ ਥੱਲੇ ਮੂਧੜੇ ਮੂੰਹ ਤੁਸੀਂ ਡਿੱਗੇ। ਸੋ ਇੱਦਾਂ ਦੇ ਪਤਾ ਨਹੀਂ ਕਿੰਨੇ ਕੁ ਕੇਸ ਨੇ ਜਿਹੜੇ ਤੁਹਾਡੇ ਤੱਕ ਨਹੀਂ ਪਹੁੰਚਦੇ, ਇੱਦਾਂ ਦੀਆਂ ਕਿੰਨੀਆਂ ਕੁ ਸਟੱਡੀਜ਼ ਨੇ ਜਿਹੜੀਆਂ ਤੁਹਾਡੇ ਤੱਕ ਸ਼ੇਅਰ ਨਹੀਂ ਕੀਤੀਆਂ ਜਾਂਦੀਆਂ। ਇੱਕ ਹੋਰ ਸਿਡਨੀ ਦਾ ਇੱਕ ਕੇਸ ਸੀ ਜਿਹੜਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਿਹਾ, ਉਹਨੇ ਗੱਡੀ ਪੀ ਕੇ ਚਲਾਈ, ਮੈਨੂੰ ਸਬਰਬ ਦਾ ਨਾਂ ਯਾਦ ਭੁੱਲ ਗਿਆ, ਚਾਰ ਬੱਚੇ ਤਿੰਨ ਤੇ ਭੈਣ ਭਰਾ ਸੀ, ਇੱਕ ਉਹਨਾਂ ਦੇ ਚਾਚੇ ਤਾਏ ਦਾ ਮੁੰਡਾ ਸੀ ਬਾਹਰੋਂ ਫੁੱਟਪਾਥ ਦੇ ਉੱਤੇ ਜਾਂ ਖੇਡ ਰਹੇ ਜਾਂ ਉਹਨਾਂ ਨੇ ਉਹਨੇ ਗੱਡੀ ਜਿਹੜੀ ਆ ਉਧਰ ਨੂੰ ਚਾੜ ਦਿੱਤੀ, ਚਾਰੇ ਦੇ ਚਾਰੇ ਪੂਰੇ ਹੋ ਗਏ। ਸੋ ਇੰਨੀ ਕੁ ਡਿਪਰੈਸਿੰਗ ਸੀ, ਮਤਲਬ ਇਹ ਤੁਹਾਨੂੰ ਮਤਲਬ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਲੱਗਦਾ ਹੋਊਗਾ ਹਰ ਇੱਕ ਨੂੰ ਕਿ ਨਹੀਂ ਮੈਂ ਕੰਟਰੋਲ ਰੱਖ ਸਕਦਾ ਵਾਂ, ਮੈਂ ਰੱਖ ਸਕਦੀ ਹਾਂ, ਮੇਰੇ ਮੈਂ ਨਹੀਂ ਇੱਦਾਂ ਕਰੂੰਗਾ, ਹੈ ਨਾ। ਪਰ ਹੋ ਜਾਂਦਾ ਤੁਹਾਡੇ ਦਿਮਾਗ ਦੇ ਨੂੰ ਲੱਗਦਾ ਆ ਵੀ ਤੁਸੀਂ ਠੀਕ ਹੋ, ਕਿਉਂਕਿ ਜਿੱਦਾਂ ਆਪਾਂ ਗੱਲ ਕੀਤੀ ਤੁਹਾਡੇ ਉਹ ਵਾਲੇ ਜਿਹੜੇ ਸੈੱਲ ਨੇ ਉਹ ਤੁਹਾਨੂੰ ਸਾਈਨ ਦੇਣਾ ਹੀ ਬੋਡੀ ਨੂੰ ਬੰਦ ਕਰ ਗਏ,
3: ਅਲਰਟਨੈਸ ਖਤਮ,
2: ਹਾਂ ਤੁਹਾਡੀ ਦਿਲਬਦਵੀ ਤੁਹਾਡੀ ਹੋ ਗਈ।
3: ਮੇਰੇ ਖਿਆਲ ਨਾਲ ਨਾ ਇਹ ਸੋਚਣਾ ਜਦੋਂ ਫੜੇ ਜਾਓ ਤੇ ਕਹਿਣਾ ਕਿ ਯਾਰ ਮਾੜੀ ਕਿਸਮਤ ਸੀ, ਜਿਸ ਦਿਨ ਨਹੀਂ ਫੜੇ ਜਾਂਦੇ, ਜਿਸ ਦਿਨ ਤੁਹਾਡੇ ਨਾਲ ਕੁਛ ਇੱਦਾਂ ਦਾ ਨਹੀਂ ਹੁੰਦਾ ਕਿ ਕਿਸੇ ਹੋਰ ਦੀ ਡਰਾਈਵਰਿੰਗ ਕਰਨ ਆ, ਉਹ ਚੰਗੀ ਕਿਸਮਤ ਗਿਣਿਆ ਕਰੋ। ਜਦੋਂ ਆਪਾਂ ਪੀ ਕੇ ਹੀ ਨਿਕਲ ਪਏ ਉਹ ਤੁਹਾਡੇ ਪਹਿਲੇ ਲਈ ਗੱਲ ਹੈ ਕਿ ਆਪਾਂ ਤਾਂ ਆਪ ਹਥਿਆਰ ਬਣ ਕੇ ਨਿਕਲੇ ਹੋਏ ਹਾਂ,
2: ਆਪ ਅਸੀਂ ਬੰਬ ਬਣ ਕੇ ਮਿਜ਼ਾਈਲ ਬਣ ਕੇ ਆਪਾਂ ਨਿਕਲੇ ਹਾਂ,
3: ਉਹ ਫਿਰ ਕਿਤਨਾ ਇਹਦਾ ਫਟੇਗਾ।
2: ਹੁਣ ਇਹ ਆਸਟ੍ਰੇਲੀਆ ਵਾ, ਇੱਥੇ ਆਪਾਂ ਵੇਖਦੇ ਹਾਂ ਵੀ ਕਈ ਮੰਤਰੀ ਸੰਤਰੀ ਵੀ ਜਿਹੜੇ ਆ ਉਹ ਵੀ ਸਾਵਾਂ ਭੁਗਤੇ ਨੇ, ਠੀਕ ਆ, ਉਹਨਾਂ ਦੇ ਕੈਰੀਅਰ ਤਬਾਹ ਹੋ ਗਏ, ਇਹ ਨਹੀਂ ਕਿ ਉਹਨਾਂ ਨੂੰ ਬਖਸ਼ਿਆ ਗਿਆ। ਈਵਨ ਪਿਛਲੇ ਦਿਨ ਡੇਵਿਡ ਵਾਰਨਰ ਦੇ ਨਾਲ ਕੀ ਹੋਇਆ,
3: ਡੇਵਿਡ ਵਾਰਨਰ
2: ਰੀਸੈਂਟ ਐਗਜ਼ਾਮਪਲ ਹੈ,
3: ਬਿਲਕੁਲ ਸਹੀ ਗੱਲ।
2: ਤੇ ਹੋਰ ਪਤਾ ਨਹੀਂ ਕਿੰਨੇ ਆਈਐਫਐਲ ਵਾਲੇ ਕਿੰਨੇ ਪਲੇਅਰ ਆ ਜਿਹੜੇ ਭੁਗਤ ਰਹੇ ਆ, ਇਹ ਖਮਿਆਜ਼ਾ ਭੁਗਤ ਰਹੇ ਆ। ਸੋ ਜਿਨ੍ਹਾਂ ਨੂੰ ਵੀ ਉਸ ਚੀਜ਼ ਦਾ ਥੋੜਾ ਥੋੜਾ ਵੀ ਅਹਿਸਾਸ ਆ ਤੇ ਇੱਦਾਂ ਦੀ ਗਲਤੀ ਕਰ ਰਹੇ ਨੇ, ਸਾਡੇ ਵੱਲੋਂ ਦੋਵੇਂ ਹੱਥ ਜੋੜ ਕੇ ਬੇਨਤੀ ਆ ਕਿ ਇੱਦਾਂ ਨਾ ਕਰੋ। ਕੋਈ ਤੁਹਾਡਾ ਪਰਿਵਾਰ ਦਾ ਜੀਅ ਵੀ ਹੋ ਸਕਦਾ, ਤੁਸੀਂ ਆਪ ਵੀ ਹੋ ਸਕਦੇ ਹੋ, ਨੁਕਸਾਨ ਜ਼ਰੂਰੀ ਥੋੜ੍ਹੀ ਆ ਕਿ ਕਿਸੇ ਦਾ ਤੁਸੀਂ ਕਰਨਾ, ਤੁਹਾਡਾ ਆਪਣਾ ਵੀ ਨੁਕਸਾਨ ਹੋ ਸਕਦਾ, ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋ ਸਕਦਾ। ਸੋ ਆਪਾਂ ਤੁਹਾਨੂੰ ਫਾਈਨੈਂਸ਼ੀਅਲੀ ਵੀ ਨੁਕਸਾਨ ਦੱਸਤੇ, ਤੁਹਾਡੀ ਜੋਬ ਦੇ ਨੁਕਸਾਨ ਦੱਸਤੇ, ਤੁਹਾਡੇ ਮਾਪਿਆਂ ਦੇ ਉੱਤੇ ਕੀ ਬੀਤਦੀ ਆ ਜਦੋਂ ਅਖਬਾਰਾਂ ਦੇ ਵਿੱਚ ਖਬਰਾਂ ਲੱਗਦੀਆਂ ਅਤੇ ਜਦੋਂ ਤੁਹਾਡੇ ਪੈਸੇ ਭੇਜਣੇ ਪਿੱਛੋਂ ਬੰਦ ਹੋ ਜਾਂਦੇ ਆ, ਤੁਹਾਡਾ ਇੱਥੇ ਰਿਲੇਸ਼ਨ ਦੇ ਉੱਤੇ ਕੀ ਅਸਰ ਪੈਂਦਾ ਵਾ ਜਦੋਂ ਤੁਸੀਂ ਵੋਟੀ ਨੂੰ ਇਸ ਚੀਜ਼ ਦੇ ਲਈ ਮੁੜ ਕੇ ਸਫੋਕੇਟ ਕਰ ਦਿੰਦੇ ਹੋ, ਤੰਗ ਪਰੇਸ਼ਾਨ ਕਰਦੇ ਹੋ, ਜਾਂ ਘਰ ਵਾਲੇ ਨੂੰ ਆਪਾਂ ਉੱਧਰੋਂ ਵੀ ਇੱਧਰ ਨੂੰ ਕਹਿ ਸਕਦੇ ਹਾਂ।
3: ਬਿਲਕੁਲ,
2: ਇੱਕੋ ਜੀਅ ਦੇ ਉੱਤੇ ਸਾਰੇ ਦਾ ਸਾਰਾ ਭਾਰ ਆ ਕੇ ਪੈ ਗਿਆ, ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਇੱਕੋ ਜਣੇ ਦੇ ਉੱਤੇ ਆ ਗਏ। ਤੁਸੀਂ ਸੋਚੋ ਵੀ ਦੋਵਾਂ ਜਾਣਿਆਂ ਕੋਈ ਨਹੀਂ ਸਰਨ ਡਿਆ,
3: ਬਿਲਕੁਲ ਠੀਕ ਗੱਲ ਆ,
2: ਇੱਕ ਜਣਾ ਸਾਰੀ ਦਿਹਾੜੀ ਘਰ ਬੈਠਾ ਰਹੂਗਾ ਜਾਂ ਉੱਦਾਂ ਦੀ ਕੋਈ ਜੋਬ ਕਰੂਗਾ ਜਿਹੜੀ ਉਹਨੂੰ ਫਿਰ ਮਜਬੂਰੀ 'ਚ ਕਰਨੀ ਪਊਗੀ, ਘਰਾਂ ਦੇ ਗੁਜ਼ਾਰੇ ਕਿੱਦਾਂ ਚੱਲਣਗੇ, ਹੋ ਸਕਦਾ ਤੁਹਾਡੇ ਘਰ ਦੀ ਕਿਸ਼ਤ ਨਾ ਦਿੱਤੀ ਜਾਵੇ। ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਅਤੇ ਤੁਹਾਡੇ ਆਸ ਪਾਸ ਹੀ ਬਹੁਤ ਸਾਰੀਆਂ ਐਗਜ਼ਾਮਪਲਸ ਨੇ।
3: ਬਿਲਕੁਲ ਠੀਕ, ਬਿਲਕੁਲ ਠੀਕ। ਐਂਡ ਇੱਦਾਂ ਦੀ ਜਿਸ ਸਿਚੁਏਸ਼ਨ 'ਚ ਜਿੱਦਾਂ ਦੀ ਇਕੋਨਮੀ 'ਚ ਆਪਾਂ ਰਹਿੰਦੇ ਹਾਂ, ਜਿੱਦਾਂ ਦੇ ਸਟਰਕਚਰ 'ਚ ਆਪਾਂ ਰਹਿੰਦੇ ਹਾਂ, ਇੱਕ ਛੋਟੀ ਜੀ ਇਹ ਚੀਜ਼ ਕਰਕੇ ਆਪਾਂ ਉਹ ਅਗੇਨ ਮੈਂ ਉਹਦੇ 'ਤੇ ਜਾਂਦਾ ਹੀ ਨਹੀਂ, ਮੈਂ ਅਜ਼ਿਊਮ ਕਰਦਾ ਪਕੜੇ ਗਏ ਅਤੇ ਕਹਿਤਾ ਯਾਰ ਮੈਂ ਅੱਗੇ ਤੋਂ ਪੀਆ ਵੀ ਨਹੀਂ ਕਰਨੀ, ਕੋਈ ਕਿਸੇ ਦਾ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ, ਕੁਛ ਨਹੀਂ ਹੋਇਆ, ਉਸ ਤੋਂ ਬਾਅਦ ਵੀ ਤੁਹਾਡੀ ਲਾਈਫ ਡੀਰੇਲ ਹੀ ਹੈ। ਆਪਾਂ ਸਾਰੇ ਦਾ ਚਲੋ ਮਾਈਨਸ ਦੱਸਦੇ, ਜੇ ਪੋਜ਼ਿਟਿਵ ਟੂ ਪੋਜ਼ਿਟਿਵ ਆਦਮੀ ਦੀ ਵੀ ਮੈਂ ਗੱਲ ਲਵਾਂ ਕਿ ਯਾਰ ਓਕੇਜ਼ਨਲ ਡਰਿੰਕਰ ਸੀਗਾ, ਫੜਿਆ ਗਿਆ, ਚਲੋ ਉਸ ਤੋਂ ਬਾਅਦ ਵੀ ਉਹ ਕੋਈ ਡਿਪਰੈਸ਼ਨ 'ਚ ਕੁਛ ਨਹੀਂ ਗਿਆ, ਫਿਰ ਵੀ ਲਾਈਫ ਥੋੜ੍ਹੀ ਡੀਰੇਲ ਹੋਣੀ ਹੈ, ਕਿਉਂਕਿ ਸਟਰਕਚਰ ਇਸ ਤਰ੍ਹਾਂ ਦਾ ਕਿ ਤੁਸੀਂ ਬਿਨਾਂ ਗੱਡੀ ਦੇ ਇੱਥੇ ਨਹੀਂ ਰਹਿ ਸਕਦੇ,
2: ਇੱਥੇ ਨਹੀਂ ਸਰਵਾਈਵ ਕਰ ਸਕਦੇ,
3: ਹੈਂਡੀਕੈਪ,
2: ਕਿਉਂਕਿ ਦੂਰ ਨੇੜੇ ਤੁਸੀਂ ਜਾਣਾ, ਮੰਨ ਲਓ ਨੇੜੇ ਨੇੜੇ ਤੁਸੀਂ ਕਰੀ ਜਾਓਗੇ, ਹੈ ਨਾ, ਚਲਾ ਲਓ ਤੁਸੀਂ ਟੈਕਸੀ ਕਰ ਲਓਗੇ, ਉਬਰ ਕਰ ਲਓਗੇ, ਮੰਨ ਲਓ ਜੇ ਤੁਸੀਂ ਦੂਰ ਜਾਣਾ ਤੁਹਾਨੂੰ ਵਾਰਾ ਹੀ ਨਹੀਂ ਖਾਣੀ,
3: ਬਿਲਕੁਲ ਨਹੀਂ ਖਾਣੀ,
2: ਕਿੱਦਾਂ ਕਰੋਗੇ, ਕਿਸੇ ਦਾ ਤਰਲਾ ਮਾਰੋਗੇ, ਇੱਥੇ ਹਰ ਕੋਈ ਬਿਜ਼ੀ ਆ, ਕਿੱਦਾਂ ਤੁਸੀਂ ਉਹ ਚੀਜ਼ਾਂ,
3: ਸੋਸ਼ਲ ਐਂਬੈਰਸਮੈਂਟ ਇੱਦਾਂ ਦੀ, ਬੰਦਾ ਆਪ ਨਹੀਂ ਬਾਹਰ ਨਿਕਲਦਾ ਕਿ ਲੋਕੀ ਕਹਿਣਗੇ ਅੱਛਾ ਉਹ,
2: ਐਗਜੈਕਟਲੀ। ਹੁਣ ਮੈਂ ਬੜੇ, ਮੈਂ ਇੱਕ ਦੋ ਜਾਣੇ ਉਹਨਾਂ ਨੂੰ ਵੀ ਜਾਣਦਾ ਜਿਹੜੇ ਸ਼ਰਮ ਦੇ ਮਾਰ੿ਓ ਉਹ ਨਹੀਂ ਲਵਾਉਣ ਡੇ ਵੀ ਲੋਕੀ ਕੀ ਕਹਿਣਗੇ,
3: ਐਬਸੋਲੂਟਲੀ ਬਿਲਕੁਲ,
2: ਸਾਡੀ ਗੱਡੀ 'ਚੋਂ ਲੱਗਾ ਹੋਊਗਾ ਲੋਕੀ ਕੀ ਕਹਿਣਗੇ। ਪਰ ਹੈਰਾਨੀ ਦੀ ਗੱਲ ਇਹ ਆ ਵੀ ਉਹਦੀ ਕੋਈ ਮਿਆਦ ਨਹੀਂ ਆ, ਭਾਵੇਂ ਉਹ 10 ਸਾਲ ਬਾਅਦ ਵੀ, ਜੇ ਮੈਂ ਗਲਤ ਨਹੀਂ ਹਾਂ, ਅਤੇ ਉਹ 10 ਸਾਲ ਬਾਅਦ ਵੀ ਜੇ ਡਿਸਾਈਡ ਕਰਨਗੇ ਕਿ ਹੁਣ ਆਪਾਂ, ਖੈਰ ਹੁਣ ਤੁਹਾਡੇ ਕੋਲ ਇਜਾਜ਼ਤ ਲੈਣੇ, ਬਹੁਤ ਸਾਰੇ ਤੁਹਾਡੇ ਮੈਸੇਜ ਨੇ, ਹੋ ਸਕਦਾ ਮੈਂ ਸਾਰੇ ਨਾ ਪੜ੍ਹ ਪਾਵਾਂ। ਕਹਿੰਦੇ ਕਿ ਰਿਪੀਟ ਕਦੋਂ ਆਊਗਾ? ਇਹ ਵੀਰ ਜੀ ਰਿਪੀਟ ਆਊਗਾ 1 ਵਜੇ ਤੇ ਸਿਡਨੀ ਸਟੇਸ਼ਨ ਤੋਂ ਤੁਸੀਂ ਸੁਣ ਸਕਦੇ ਹੋ, ਅਤੇ ਉਸ ਤੋਂ ਬਾਅਦ ਸ਼ਾਮੀ 8 ਵਜੇ ਤੁਸੀਂ ਮੈਲਬਰਨ ਸਟੇਸ਼ਨ ਤੋਂ ਸੁਣ ਸਕਦੇ ਹੋ, ਅਤੇ ਆਪਾਂ ਕੋਸ਼ਿਸ਼ ਕਰਦੇ ਹਾਂ ਇਹਨੂੰ ਆਪਾਂ ਪੌਡਕਾਸਟ ਦੇ ਉੱਤੇ ਪਾ ਕੇ ਆਪਣੀ ਐਪਲੀਕੇਸ਼ਨ ਰੇਡੀਓ ਹਾਂਜੀ ਦੀ ਤੁਸੀਂ ਡਾਊਨਲੋਡ ਕਰੋਗੇ ਅਤੇ ਉਹਦੀ ਪੌਡਕਾਸਟ ਦੇ ਵਿੱਚ ਆਪਾਂ ਇਹਦੀ ਆਡੀਓ ਪਾ ਦਿਆਂਗੇ। ਬਾਕੀ ਤੁਸੀਂ ਰੇਡੀਓ ਹਾਂਜੀ ਦਾ ਜਿਹੜਾ ਚੈਨਲ ਆ ਉਹਦੇ ਉੱਤੇ ਜਾ ਕੇ ਜੇ ਤੁਸੀਂ ਐਪਲ ਪੌਡਕਾਸਟ ਸੁਣਦੇ ਹੋ ਜਾਂ ਤੁਸੀਂ ਕਿਹੜੀ ਹੁੰਦੀ ਆ
3: ਸਪੋਟੀਫਾਈ
2: ਵਗੈਰਾ ਸੁਣਦੇ ਹੋ, ਜਿਹੜੀ ਵੀ ਸੁਣਦੇ ਹੋ ਉਹਦੇ ਉੱਤੇ ਤੁਹਾਨੂੰ ਮਿਲ ਜੂਗਾ। ਪਰ ਉਹ ਜਿਹੜਾ ਉਹ 2-3 ਦਿਨ ਠਹਿਰ ਕੇ ਆਊਗਾ। ਕੋਸ਼ਿਸ਼ ਕਰਾਂਗੇ ਆਪਾਂ ਕਿ ਜਲਦ ਤੋਂ ਜਲਦ ਪਵਾ ਦਈਏ, ਪਰ ਅੱਜ ਦੀ ਅੱਜ ਤੁਸੀਂ ਦੁਬਾਰਾ ਇਹ ਦੋ ਟਾਈਮ ਸੁਣ ਸਕਦੇ ਹੋ। ਥੈਂਕ ਯੂ। ਕਹਿੰਦੇ ਕਿ ਇਸ ਗੱਲ ਤੋਂ ਮੈਂ ਹੈਰਾਨ ਹਾਂ ਕਿ ਆਪਣੇ ਲੋਕ ਵੀ ਇਹਨੇ ਦਾਰੂ ਪੀਂਦੇ ਆ। ਅੱਛਾ ਮਤਲਬ ਸੱਚੀ ਗੱਲ ਕਰ
3: ਰਹੇ ਹੋ, ਕਹਿ ਦਈਏ ਆਪਣੇ।
2: ਥੈਂਕ ਯੂ। ਨਾਈਸ ਟੋਪਿਕ। ਬਿਗੇਸਟ ਮਿਸਟੇਕ ਆਲਸੋ ਕਹਿੰਦੇ ਹਿੱਟ ਐਂਡ ਰਨ ਮਾਈ ਰਨ। ਹਾਂ, ਉਹ ਇੱਕ ਅਲੱਗ ਮਸਲਾ, ਉਹਦੇ ਤੋਂ ਆਪਾਂ ਫਿਰ ਕਿਸੇ ਦਿਨ ਕਰਾਂਗੇ। ਉਹ ਤੇ ਹੈ ਹੀ ਬਲੰਡਰ ਹੈ ਨਾ,
3: ਬਹੁਤ ਵੱਡਾ ਬਲੰਡਰ।
2: ਉਹ ਤੇ ਇੱਕ ਅਲੱਗ ਹੋ ਗਿਆ, ਫਿਰ ਵੱਡਾ ਚੈਪਟਰ ਹੈ ਇੱਕ। ਸੇਠੀ ਸਾਹਿਬ ਧੰਨਵਾਦ ਜੀ, ਤੁਹਾਡਾ ਬਹੁਤ ਮਿਹਰਬਾਨੀ ਤੇ ਧੰਨਵਾਦ ਭਾਅ ਜੀ। ਕਹਿੰਦੇ ਕਿ ਦੂਸਰੇ ਨਸ਼ਿਆਂ ਵਾਸਤੇ ਹੋਈ ਭੋਪੂ ਪਰ ਬਹੁਤ ਬਹੁਤ ਘੱਟ ਹੈ। ਹਾਂ ਨਹੀਂ, ਉਹ ਅਸੀਂ ਇਹ ਨਹੀਂ ਕਿਹਾ ਵੀ ਭੋਪੂ ਨਹੀਂ ਹੈਗੇ, ਅਸੀਂ ਇਹ ਕਿਹਾ ਵੀ ਜਿਹੜੀ ਗੱਡੀ 'ਚ ਇੰਟਰਲੋਕ
3: ਸਿਸਟਮ
2: ਉਹਦੀ ਗੱਲ ਕਰ ਰਹੇ ਹਾਂ ਆਪਾਂ ਵੀਰ ਜੀ। ਉਹਦੇ ਉੱਤੇ ਵੀ ਫਿਰ ਕਿਸੇ ਦਿਨ ਕਰ ਲਵਾਂਗੇ। ਕੋਈ ਇਹਦਾ ਮਤਲਬ ਇਹ ਨਹੀਂ ਆ ਵੀ ਅਸੀਂ ਤੁਹਾਨੂੰ ਇਹ ਕਹਿ ਰਹੇ ਹਾਂ ਵੀ ਉਹਦੇ 'ਚ ਬੰਦਾ ਬਚ ਜਾਂਦਾ, ਉਹਦੇ ਹੋਰ ਉਹਦੇ 'ਚ ਹੋਰ ਓਬਲੀਗੇਸ਼ਨ ਬਹੁਤ ਤਕੜੀਆਂ।
3: ਖੈਰ ਵੈਸੇ ਕੰਮ ਹੀ,
2: ਹਾਂ ਸੋ ਇੱਕ ਜਸਟ ਇੱਕ ਫੈਕਟ ਆਪਾਂ ਤੁਹਾਡੇ ਨਾਲ ਸਾਂਝਾ ਕਰਕੇ ਕੀਤਾ ਵਾ ਵੀ ਉਹ ਇਹਦਾ ਇਹ ਆ ਅਤੇ ਉਹਦਾ ਉਹ ਆ। ਸੋ ਇਹਨੂੰ ਵੀ ਤੁਸੀਂ ਇਸ ਤਰੀਕੇ ਆਪਣੀ ਨਾ ਇੱਕ ਪ੍ਰੋਬਲਮ ਆਪਾਂ ਕਨਵਰਸੇਸ਼ਨ 'ਚੋਂ, ਮੈਂ ਤੁਹਾਡੇ 'ਤੇ ਨਹੀਂ ਮੈਂ ਕਹਿ ਰਿਹਾ, ਮੈਂ ਉੱਦਾਂ ਓਵਰਆਲ ਕਹਿ ਰਿਹਾ ਵੀਰ ਜੀ, ਤੁਸੀਂ ਨਹੀਂ ਇਸ ਚੀਜ਼ ਦਾ ਬੁਰਾ ਬਣਾਉਣਾ। ਆਪਣੇ ਨਾ ਓਵਰਆਲ ਹੀ ਆ ਇੱਕ ਚੀਜ਼ ਕਿ ਆਪਾਂ ਜਿਹੜੀ ਚੀਜ਼ ਉਹਦੇ 'ਚ ਕਿਤੇ ਉਹ ਆ ਨਾ ਗੁੰਜਾਇਸ਼ ਆ, ਉਹ ਛੇਤੀ ਪਿੱਕ ਹੋ ਜਾਂਦੀ ਆ, ਪਰ ਉਹਦੇ ਖਮਿਆਜ਼ੇ ਨਹੀਂ ਪਿੱਕ ਹੁੰਦੇ। ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਮੈਨੂੰ ਲੱਗਦਾ ਸਾਰੇ ਮੈਸੇਜ ਜਿਹੜੇ ਨੇ ਉਹ ਆਪਾਂ ਤੁਹਾਡੇ ਨਹੀਂ ਪੜ੍ਹ ਪਾਵਾਂਗੇ, ਕਿਉਂਕਿ ਮੈਂ ਹੁਣੇ ਵੇਖਿਆ ਵੀ ਮੇਰੇ ਸੱਜਣ ਵੇਖ ਰਹੇ ਨੇ ਫੋਨ 'ਤੇ, ਇਹਦਾ ਮਤਲਬ ਕਿ ਸਮਾਂ ਹੋ ਗਿਆ ਕਾਫੀ, ਤੇ ਮੈਂ ਬ੍ਰੇਕ ਦੇ ਦਰਮਿਆਨ ਪੜ੍ਹ ਲੈਣਾ ਮੈਸੇਜ, ਜਿਹਦਾ ਕੋਈ ਹੋਊਗਾ ਇੰਪੋਰਟੈਂਟ ਉਹ ਆਪਾਂ ਅਗਲੇ ਕੇਸਾਂ ਦੇ ਵਿੱਚ ਜ਼ਰੂਰ ਆਪਾਂ ਸਾਂਝਾ ਕਰਾਂਗੇ। ਆਪਾਂ ਮਾਫ਼ੀ ਚਾਹੁੰਦੇ ਤੁਹਾਡੇ ਮੈਸੇਜ ਨਹੀਂ ਪੜ੍ਹ ਪਾਵਾਂਗੇ ਕਿਉਂਕਿ ਸਮਾਂ ਹੋ ਗਿਆ ਜ਼ਿਆਦਾ, ਅਤੇ ਆਪਾਂ ਇਜਾਜ਼ਤ ਲੈਂਦੇ ਤੁਹਾਡੇ ਕੋਲੋਂ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ।
3: ਹਾਂਜੀ, 1674 AM।

0: ਜੀ ਬਿਲਕੁਲ ਜੀ, ਜਿਹੜੀ ਲਾਈਨ ਸੀ ਨਾ ਸਾਰੇ ਗਾਣੇ ਦੇ ਵਿੱਚ ਕਿ ਕੈਂਗਰੂ ਵਾਲਾ ਪਾਸਪੋਰਟ ਦਵਾ ਦੇਵਾਂ, ਉਹ ਲਾਈਨ ਭਾਅ ਜੀ ਮੈਨੂੰ ਸਭ ਤੋਂ ਘੈਂਟ ਲੱਗੀ। ਅਤੇ ਮੇਰੇ ਨਾਲ ਨਹੀਂ ਜੀ ਅੱਜ ਅਰੁਣ ਬੰਸਲ ਜੀ, ਬੰਸਲ ਇਮੀਗ੍ਰੇਸ਼ਨ ਤੋਂ ਉਹਨਾਂ ਦਾ ਸਵਾਗਤ ਕਰਦੇ ਹਾਂ। ਕੀ ਹਾਲ ਭਾਈ, ਠੀਕ ਠਾਕ ਜੀ?
1: ਬਲਕਿ ਵੀਰੇ ਬਹੁਤ ਵਧੀਆ, ਤੇ ਮੈਂ ਅਰਦਾਸ ਕਰਦਾ ਸਾਡੇ ਸਰੋਤੇ ਸੁਣਨ ਵਾਲੇ ਸਾਨੂੰ ਤੇ ਤੁਸੀਂ ਵੀ ਚੜ੍ਹਦੀ ਕਲਾ ਤੇ ਘੈਂਟ ਹੋਵੋਗੇ।
0: ਜੀ ਬਿਲਕੁਲ ਜੀ ਬਿਲਕੁਲ, ਪੂਰੇ ਘੈਂਟ ਘੈਂਟ, ਬਸ ਆ ਗਾਣਾ ਐਨਰਜੀ ਦੇ ਦਿੰਦਾ ਹੈ ਨਾ, ਟਿਊਨ ਦਾ ਕਈਆਂ ਦੀ ਗਾਣਿਆਂ ਦੀ ਟਿਊਨ ਹੀ ਏਦਾਂ ਦੀ ਹੁੰਦੀ।
1: ਅਤੇ ਭਰਾ ਭੈਣ ਭਰਾਵਾਂ ਦਾ ਜਿਹਨਾਂ ਸਾਡੇ ਤੇ ਯਕੀਨ ਕੀਤਾ, ਕਹਿੰਦੇ ਤੁਹਾਡੇ ਕਰਕੇ ਧੰਨਵਾਦ ਉਹਨਾਂ ਦਾ ਜਿਹਨਾਂ ਦੇ ਬੰਸਲ ਨੂੰ ਬੰਸਲ ਬਣਾਇਆ।
0: ਜੀ ਬਿਲਕੁਲ, ਨਹੀਂ ਇਹ ਵੀ ਵਧੀਆ ਗੱਲ ਹੈ। ਵੈਸੇ ਕਹਿੰਦੇ ਕਿ ਜਦੋਂ ਬੰਦਾ ਕੁਛ ਬਣ ਜਾਂਦਾ ਵਾ ਨਾ, ਤੇ ਫਿਰ ਉਹ ਜਿਨ੍ਹਾਂ ਨੇ ਬਣਾਇਆ ਹੁੰਦਾ ਵਾ ਤੇ ਉਹਨਾਂ ਨੂੰ ਜੇ ਯਾਦ ਕਰਦਾ ਰਹੇ, ਯਾਨੀ ਆਪਣੇ ਸਰੋਤਿਆਂ ਨੂੰ, ਤੇ ਫਿਰ ਸਮਝ ਲਓ ਵੀ ਬਹਿ ਜਾ ਹੀ ਆ ਕੰਮ। ਤੇ ਜੇ ਆਪਾਂ ਅੱਜ ਦਾ ਦਿਨ ਦੱਸ ਦਈਏ ਸਰੋਤਿਆਂ ਨੂੰ ਕਿ ਅੱਜ ਬੁੱਧਵਾਰ ਦਾ ਦਿਨ ਹੈ ਜੀ, ਸ਼ਾਮ ਦਾ ਸਮਾਂ ਹੋ ਚੁੱਕਾ। ਜੇ ਰਿਪੀਟ ਸੁਣ ਰਹੇ ਹੋ ਸਾਨੂੰ ਤੇ ਤੁਸੀਂ ਉਸ ਹਿਸਾਬ ਨਾਲ ਆਪਣਾ ਸਮਾਂ ਤੇ ਡੇਟ ਜਿਹੜੀ ਆ ਉਹ ਤੁਸੀਂ ਐਡਜਸਟ ਕਰ ਲਿਓ, ਅੱਗੇ ਪਿੱਛੇ ਹੋ ਸਕਦਾ। ਕੀ ਲੈ ਕੇ ਆਏ ਹੋ ਅੱਜ ਅਰੁਣ ਜੀ, ਕਿਹਦੇ ਉੱਤੇ ਆਪਾਂ ਅੱਜ ਗੱਲਬਾਤ ਕਰਾਂਗੇ?
1: ਉਹਨੇ ਗੱਲ ਕਹਿਤੀ ਕਿ ਵੀ ਬੁੱਧਵਾਰ ਦਾ ਸਮਾਂ, ਪਰ 2 ਸਤੰਬਰ ਵੀ ਡੇਟ ਆ।
0: ਹਾਏ,
1: ਡੇਟ ਦੱਸਣੀ ਭੁੱਲ ਗਏ ਸੀ,
0: ਮੈਂ ਤਾਂ ਹੀ ਤੁਹਾਨੂੰ ਅਨੇਰ ਕੀਤਾ ਵਾ ਜੀ ਸਾਰਾ ਕੁਝ ਮੈਂ ਦੱਸਦਾ ਤੇ ਨਾਲ ਵਾਲਾ ਬੰਦਾ ਕੀ ਦੱਸੂ।
1: ਬਿਲਕੁਲ ਬਿਲਕੁਲ ਅਗਰੀ। ਤੇ ਜਿਹੜਾ ਵੀਰੇ ਅੱਜ ਆਪਾਂ ਗੱਲ ਕਰਾਂਗੇ ਏਆਰਟੀ,
0: ਓਕੇ,
1: ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ।
0: ਰਿਵਿਊ ਟ੍ਰਿਬਿਊਨਲ, ਓਕੇ, ਇਹ ਉਹ ਜਿਹੜਾ ਨਾਮ ਚੇਂਜ ਹੋ ਗਿਆ ਭਾਜੀ ਜਿਹਦਾ, ਹਾਂ ਓਕੇ ਓਕੇ, ਐਮ ਆਰ ਟੀ,
1: ਕੋਈ ਐਮ ਆਰ ਟੀ ਕਹਿੰਦਾ ਇਹਨੂੰ, ਕੋਈ ਇਹਨੂੰ ਏ ਟੀ ਕਹਿੰਦਾ, ਕੋਈ ਅਪੀਲ ਕਹਿੰਦਾ, ਕੋਈ ਇਹਨੂੰ ਕਹਿੰਦਾ ਕਿ ਵੀ ਮਾਇਆ ਤੇਰੇ ਤੀਨਾ ਪਰਸੂ ਪਰਸਾ ਪਰਸਰਾਮ, ਉਹੀ ਚੀਜ਼ ਏ ਆਰ ਟੀ ਦਾ।
0: ਓਕੇ, ਇਹਦੇ ਬਾਰੇ ਜਾਣਕਾਰੀ ਦਿਓਗੇ ਫਿਰ? ਗੁੱਡ,
1: ਬਿਲਕੁਲ। ਅੱਜ ਆਪਾਂ ਇਹਦੇ ਬਾਰੇ ਕਹੋਗੇ, ਸਾਨੂੰ ਕਾਫੀ ਕੁਸ਼ਚਨ ਪੁੱਛਦੇ ਸਾਡੇ ਭੈਣ ਭਰਾ ਕਿ ਭਾਜੀ ਏ ਆਰ ਟੀ ਦਾ ਸੀਨ ਕੀ ਆ, ਕਿੰਨਾ ਟਾਈਮ ਲੱਗੂ, ਕਿਵੇਂ ਹੋ, ਕਿਉਂ ਹੋ, ਕਦੋਂ ਹੋ, ਕੀ ਕਰ ਸਕਦੇ ਹਾਂ, ਕੀ ਨਹੀਂ ਕਰਨਾ ਚਾਹੀਦਾ, ਕਿਵੇਂ ਕਰ ਸਕਦੇ ਹਾਂ, ਕਦੋਂ ਕਰ ਸਕਦੇ ਹਾਂ, ਕੀ ਤੋਂ ਕਰਾ ਸਕਦੇ ਹਾਂ, ਇਹ ਸਾਰੀਆਂ ਗੱਲਾਂ ਆਪਾਂ ਕਰਾਂਗੇ।
0: ਡਨ ਹੋ ਗਿਆ ਜੀ ਫਿਰ ਅੱਜ ਫਿਰ ਥੋੜਾ ਜਿਹਾ ਤੁਸੀਂ ਆਪ ਸੁਣ ਕੇ ਚੰਗੀ ਤਰ੍ਹਾਂ ਅਤੇ ਗਾਂਹ ਫਿਰ ਸਾਰਿਆਂ ਨੂੰ ਸ਼ੇਅਰ ਵੀ ਕਰ ਦਿਓ, ਕਿਉਂਕਿ ਇਹ ਜੇ ਆਪਾਂ ਹੁਣ ਪੱਕੇ ਹੋ ਵੀ ਚੁੱਕੇ, ਜੇ ਕੈਂਗਰੂ ਪਾਸਪੋਰਟ ਆ ਵੀ ਗਿਆ ਵਾ, ਅਤੇ ਉਹ ਸਾਦਾ ਗਾਂਹ ਆਪਣੇ ਕਿਸੇ ਰਿਸ਼ਤੇਦਾਰ ਕਿਸੇ ਯਾਰ ਮਿੱਤਰ ਨੂੰ ਕਦੀ ਲੋੜ ਪੈ ਜੇ, ਅਤੇ ਫਿਰ ਨੌਲੇਜ ਕਹਿੰਦੇ ਹੁੰਦੇ ਆ ਵੀ ਜਿੱਥੋਂ ਦੀ ਵੀ ਹੋਵੇ ਉਹ ਘੱਟ ਹੀ ਹੁੰਦੀ ਆ, ਅਤੇ ਜਿੰਨੀ ਮਿਲਦੀ ਹੋਵੇ ਲੈ ਲੈਣੀ ਚਾਹੀਦੀ ਆ।
1: ਬਿਲਕੁਲ ਭਾਜੀ
0: ਜੀ ਅਰੁਣ ਜੀ, ਅਤੇ ਜੇ ਏ ਆਰ ਟੀ ਦੀ ਤੁਸੀਂ ਗੱਲ ਕੀਤੀ, ਇਹਦਾ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਹੈ ਕੀ ਆ, ਚੀਜ਼ ਕੀ ਹੈ?
1: ਬਿਲਕੁਲ, ਬਲਕਿ ਜਿਹੜਾ ਸਭ ਤੋਂ ਬੇਸਿਕ ਕੁਸ਼ਚਨ ਕਿ ਵੀ ਏ ਆਰ ਟੀ ਹੁੰਦੀ ਕੀ ਹੈ, ਏ ਆਰ ਟੀ ਦਾ ਫੁੱਲ ਫਾਰਮ ਹੈਗਾ ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ, ਜਿਹੜਾ 2024 ਦੇ ਵਿੱਚ ਏ ਆਰ ਟੀ ਨੂੰ ਰਿਪਲੇਸ ਕਰਕੇ ਬਣਿਆ ਸੀਗਾ।
0: ਓਕੇ,
1: ਹੁਣ ਇਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਵੀ ਐਲੀਜੀਬਲ ਮਾਈਗ੍ਰੇਸ਼ਨ ਡਿਸੀਜ਼ਨ ਨੇ ਉਹਨਾਂ ਦੇ ਰਿਫਿਊਜ਼ਲ ਜਾਂ ਕੈਂਸਲੇਸ਼ਨ ਤੋਂ ਬਾਅਦ ਜਿਹੜੀ ਏ ਆਰ ਟੀ ਕੋਲ ਇੰਡੀਪੈਂਡੈਂਟ ਮੈਰਿਟਸ ਰਿਵਿਊ ਲਈ ਜਿਹੜੀ ਐਪਲੀਕੇਸ਼ਨ ਦਿੱਤੀ ਜਾਂਦੀ ਆ,
0: ਓਕੇ,
1: ਟੈਕਨੀਕਲੀ ਇਹਨੂੰ ਐਪਲੀਕੇਸ਼ਨ ਫੋਰ ਰਿਵਿਊ ਕਿਹਾ ਜਾਂਦਾ।
0: ਓਕੇ, ਯਾਨੀ ਆਪਣੀ ਜਿਹੜੀ ਤੁਹਾਡਾ ਡਿਸੀਜ਼ਨ ਆ ਗਿਆ ਉਹਨੂੰ ਰਿਵਿਊ ਕਰਾਉਣ ਦੇ ਲਈ ਇਹਨੂੰ ਯੂਜ਼ ਕੀਤਾ ਜਾਂਦਾ। ਓਕੇ, ਅਤੇ ਕਿਹੜੇ ਕਿਹੜੇ ਡਿਸੀਜ਼ਨਸ ਨੇ ਜਿਨ੍ਹਾਂ ਨੂੰ ਆਪਾਂ ਰਿਵਿਊ ਕਰਾ ਸਕਦੇ ਇਹਦੇ ਵਿੱਚ, ਯਾਨੀ ਵੀਜ਼ਾ ਕੰਡੀਸ਼ਨਸ?
1: ਹੁਣ ਇਹਦੇ ਹੁਣ ਸਭ ਤੋਂ ਪਹਿਲੀ ਗੱਲ ਇੱਕ ਨਾ ਹੋਰ ਇਹਦੇ ਵਿੱਚ ਐਡ ਔਨ ਕਰਦਾ, ਕਈ ਵਾਰ ਲੱਗਦਾ ਕਿ ਵੀ ਇਹ ਡਿਪਾਰਟਮੈਂਟ ਆਫ ਹੋਮ ਅਫੇਅਰ ਦਾ ਪਾਰਟ ਹੈ, ਕਈਆਂ ਨੂੰ ਲੱਗਦਾ। ਠੀਕ ਹੈ, ਇਹਦੇ ਵਿੱਚ ਨਾ ਯਾਨੀ ਕਿ ਕਈ ਨੂੰ ਸਾਡੇ ਭੈਣ ਭਰਾ ਨੂੰ ਲੱਗਦਾ ਕਿ ਵੀ ਇਹਦੇ ਵਿੱਚ ਕਿ ਵੀ ਇਹ ਇਸ ਆ ਪਾਰਟ ਆਫ ਹੋਮ ਅਫੇਅਰ, ਤਾਂ ਮੈਂ ਦੱਸਣਾ ਚਾਹੂੰਗਾ ਕਿ ਵੀ ਇਹ ਡਿਪਾਰਟਮੈਂਟ ਹੋਮ ਅਫੇਅਰ ਤੋਂ ਇੰਡੀਪੈਂਡੈਂਟ ਆ।
0: ਓਕੇ,
1: ਡਿਪਾਰਟਮੈਂਟ ਪਹਿਲਾਂ ਡਿਸੀਜ਼ਨ ਕਰਦਾ, ਏ ਆਰ ਟੀ ਮੈਂਬਰ ਐਵੀਡੈਂਸ ਤੇ ਐਪਲੀਕੇਬਲ ਲੋ ਦੇ ਆਧਾਰ ਤੇ
0: ਓਕੇ
1: ਉਸ ਡਿਸੀਜ਼ਨ ਨੂੰ ਇੰਡੀਪੈਂਡੈਂਟਲੀ ਰੀਕਨਸੀਡਰ ਕਰਦਾ।
0: ਓਕੇ ਓਕੇ,
1: ਹੁਣ ਜਿਹੜਾ ਏ ਆਰ ਟੀ ਮੈਂਡੇਟਰੀ ਵੀਜ਼ਾ ਕ੍ਰਾਈਟੀਰੀਆ ਇਗਨੋਰ ਕਰਕੇ ਸਿਰਫ ਸਿੰਪਤੀ ਦੇ ਆਧਾਰ ਤੇ ਵੀਜ਼ਾ ਨਹੀਂ ਦੇ ਸਕਦੀ। ਠੀਕ ਹੈ ਜੀ,
0: ਓਕੇ ਜੀ।
1: ਹੁਣ ਜਿਹੜਾ ਤੁਹਾਡਾ ਕੁਐਸਚਨ ਸੀਗਾ ਕਿ ਵੀ ਕਿਹੜੇ ਕਿਹੜੇ ਯਾਨੀ ਕਿ ਆਪਣਾ ਵੀਜ਼ਾ ਰਿਫਿਊਜ਼ ਜਿਹੜੇ ਹੈਗੇ ਨੇ ਉਹ ਅਪੀਲੇਬਲ ਨੇ, ਹੁਣ ਹਰੇਕ ਅਪੀਲ ਨਹੀਂ ਹੋ ਸਕਦਾ। ਉਹਦੇ ਵਿੱਚ ਕੀ ਹੁੰਦਾ ਕਿ ਵੀ ਜੇ ਹੁਣ ਕੋਈ ਰਿਫਿਊਜ਼ਲ ਆ ਜਾਂ ਕੈਂਸਲੇਸ਼ਨ ਆ, ਉਹ ਹਰੇਕ ਰਿਵਿਊ ਨਹੀਂ ਹੁੰਦੀ। ਰਿਵਿਊ ਰਾਈਟ ਵੀਜ਼ਾ ਸਬਕਾਸਟ ਐਪਲੀਕੈਂਟ ਦੀ ਲੋਕੇਸ਼ਨ, ਐਪਲੀਕੇਸ਼ਨ ਡੇਟ, ਡਿਸੀਜਨ ਮੇਕਰ, ਸਪੋਂਸਰ ਜਾਂ ਨੋਮੀਨੇਟਰ ਦੀ ਇਨਵੋਲਵਮੈਂਟ, ਡਿਟੈਂਸ਼ਨ ਸਟੇਟਸ ਅਤੇ ਹੋਰ ਫੈਕਟਰ ਉੱਤੇ ਡਿਪੈਂਡ ਕਰਦੇ ਨੇ।
0: ਓਕੇ,
1: ਹੁਣ ਐਗਜੈਕਟ ਰਿਵਿਊ ਰਾਈਟ ਜਿਹੜੇ ਰਾਈਟ ਹੁੰਦੇ ਨੇ ਉਹ ਐਲੀਜੀਬਲ ਐਪਲੀਕੈਂਟ ਉਹਦੇ ਨਾਲ ਡੈਡਲਾਈਨ ਡਿਪਾਰਟਮੈਂਟ ਦੀ ਡਿਸੀਜਨ ਦੇ ਲੈਟਰ ਤੇ ਲਿਖੀ ਹੁੰਦੀ ਆ
0: ਓਕੇ
1: ਉਦੋਂ ਮਿਲਦੇ ਨੇ ਅਦਰਵਾਈਜ਼ ਨਹੀਂ ਮਿਲਦੇ
0: ਤੇ ਜੇ ਮੰਨ ਲਓ ਨਹੀਂ ਹੈਗੇ ਤੇ ਉਹ ਲੈ ਵੀ ਸਕਦਾ ਵਾ ਆਪਣੇ ਰਾਈਟਸ ਕੇ
1: ਨਹੀਂ
0: ਜਿਹਨੂੰ ਮਿਲ ਗਏ
1: ਹੁਣ ਇਹ ਜੇ ਜਿਸ ਕੋਈ ਕਈ ਵਾਰ ਲੈਟਰ ਤੇ ਨਹੀਂ ਹੁੰਦੇ ਨਾ ਕਈ ਵਾਰ ਡਿਪਾਰਟਮੈਂਟ ਟੈਕਨੀਕਲੀ ਜਿਵੇਂ 407 ਨਾਲ ਨੂੰ ਕਈ ਵਾਰ ਲੈਟਰ ਸਿੰਪਲ ਇਸ਼ੂ ਕਰ ਦਿੰਦਾ ਜਿਹਦੇ ਉੱਤੇ ਨਹੀਂ ਲਿਖੇ ਹੁੰਦੇ ਬਟ ਤੁਹਾਡੇ ਮਾਈਗ੍ਰੇਸ਼ਨ ਏਜੰਟ ਨੂੰ ਪਤਾ ਲੱਗ ਜਾਂਦਾ ਕਿ ਵੀ ਜੇ ਰਿਵਿਊਏਬਲ ਹੈਗਾ ਦੈਨ ਯੂ ਕੈਨ ਅਪਲਾਈ
0: ਓਕੇ ਯਾਨੀ ਇਹਦਾ ਕੋਈ ਪੱਕਾ ਨਹੀਂ ਆ ਵੀ ਜੇ ਆ ਵਾ ਤੇ ਹੋਊਗਾ ਹੀ ਹੋਊਗਾ ਮਤਲਬ ਹਰ ਇੱਕ ਦਾ ਡਿਪੈਂਡ ਕਰਦਾ ਵਾ
1: ਕੋਈ ਤੁਹਾਨੂੰ ਚੈੱਕ ਕਰਨਾ ਪਊ ਨਾ ਸਪੋਜ਼ ਕਰੋ ਜੇ ਕੋਈ ਬਲੱਡ ਰਿਲੇਸ਼ਨਸ਼ਿਪ ਦੇ ਵਿੱਚ ਜਿਹੜਾ ਬੰਦਾ ਕੋਈ ਪੀਆਰ ਸਿਟੀਜ਼ਨ ਆਸਟ੍ਰੇਲੀਅਨ ਹੈਗਾ ਉਹਨੇ ਆਪਣੇ ਭੈਣ ਭਰਾ ਦਾ ਵੀਜ਼ਾ ਵਿਸਟ ਵੀਜ਼ਾ ਪਾਇਆ ਸੀ ਤੇ ਉਹ ਰਿਫਿਊਜ਼ ਹੋ ਗਿਆ ਜੇ ਉਹਦੇ ਰਿਵਿਊਅਰ ਨਹੀਂ ਵੀ ਲਿਖੇ ਈਵਨ ਦੋ ਦੇ ਕੈਨ ਹੀ ਕੈਨ ਚੈਲੰਜ ਇਟ ਠੀਕ ਹੈ
0: ਓਕੇ
1: ਤਾਂ ਇਹ ਯਾਨੀ ਤੁਹਾਨੂੰ ਆਪਣੇ ਏਜੰਟ ਨੂੰ ਚੈੱਕ ਕਰਾਉਣਾ ਪਊਗਾ ਕਿ ਦੇਖੋ ਜੀ ਮੈਂ ਆਹ ਮੇਰੀ ਸਿਚੁਏਸ਼ਨ ਆ ਤੇ ਆਹ ਮੇਰੀ ਲੋਕੇਸ਼ਨ ਆ ਦੱਸੋ ਕਿ ਮੈਂ ਰਿਵਿਊ ਕਰਾ ਸਕਦਾ ਨਹੀਂ ਕਰਾ ਸਕਦਾ
0: ਓਕੇ
1: ਦੈਨ ਏਜੰਟ ਕੈਨ ਚੈੱਕ ਉਹਦੀ ਸਾਰੀ ਹਿਸਟਰੀ ਚੈੱਕ ਕਰ ਲਓ ਐਂਡ ਹੀ ਵਿਲ ਹੀ ਵਿਲ ਨੋਟ ਡਿਸਾਈਡ ਹੀ ਵਿਲ ਟੈਲ ਯੂ ਐਡਵਾਈਜ਼ ਕਰੋ ਕਿ ਤੁਸੀਂ ਕਰ ਸਕਦੇ ਨਹੀਂ ਕਰ ਸਕਦੇ
0: ਓਕੇ ਤੇ ਇਹਦੀ ਕੋਈ ਇਦਾਂ ਦੀ ਡੈਡਲਾਈਨ ਵੀ ਹੁੰਦੀ ਹੈ ਕਿ ਤੁਸੀਂ ਹਲੋ ਡਿਸੀਜਨ ਤੋਂ ਇੰਨੇ ਕੁ ਦਿਨ ਬਾਅਦ ਚ ਹੀ ਲੌਜ ਕਰਨਾ ਜਾਂ ਇਸ ਤੋਂ ਬਾਅਦ ਵੀ ਕਰ ਸਕਦੇ ਹੋ
1: ਬਿਲਕੁਲ ਜਿਹੜਾ ਹੁਣ ਇਹਦੇ ਵਿੱਚ ਵੀਰੇ ਕੀ ਹੁੰਦਾ ਜਦੋਂ ਵੀ ਮਾਈਗ੍ਰੇਸ਼ਨ ਰਿਵਿਊ ਦੇ ਲਈ ਪਹਿਲਾਂ ਕਈ ਵਾਰੀ ਇੱਕ ਡੈਡਲਾਈਨ ਦਿੰਦੇ ਨੇ ਉਹ ਤੁਹਾਨੂੰ ਉਹ 'ਚ ਲਿਖਿਆ ਹੁੰਦਾ ਰਿਫਿਊਜ਼ਲ ਲੈਟਰ ਦੇ ਵਿੱਚ
0: ਜੀ
1: ਕਿ ਕਿੰਨੇ ਦਿਨਾਂ ਦੀ ਕਰ ਸਕਦੇ ਹੁਣ ਹਰੇਕ ਦੇ ਜਿਹੜੇ ਵੀਜ਼ਾ ਸਪਲਾਈਸ ਨੇ ਕਈ ਦੇ ਅਲੱਗ ਅਲੱਗ ਹੁੰਦੇ ਨੇ ਜੇ ਆਪਾਂ ਨੋਰਮਲ ਗੱਲ ਕਰੀਏ ਕਿਸੇ 28 ਦਿਨ ਹੁੰਦੇ ਨੇ ਕਈਆਂ ਐਪਲੀਕੇਸ਼ਨ ਦੇ ਵਿੱਚ 9 ਦਿਨ ਦੇ ਦਿੰਦੇ ਨੇ ਇਹ ਤੇ ਉਹ ਆਪਣੇ ਆਪ ਨਹੀਂ ਦਿੰਦੇ ਯਾਨੀ ਕਿ ਸਪੋਜ਼ ਡਿਪਾਰਟਮੈਂਟ ਖੁਦ ਆਪਣੇ ਕੋਲ ਨਹੀਂ ਲਗਾ ਸਕੇ ਉਹਨੂੰ ਅਸੀਂ 15 ਦਿਨ ਦੇ ਤੇ ਰਿਵਿਊ ਕਰਨ ਦੇ ਉਹ ਇੱਕ ਸੈੱਟ ਫਾਰਮ ਬਣਿਆ ਹੋਇਆ ਉਹਦੇ ਮੁਤਾਬਿਕ ਹੋਊਗਾ ਹੁਣ ਜੇ ਇੱਕ ਦਿਨ ਵੀ ਬੰਦਾ ਲੇਟ ਕਰ ਲਏ ਸਪੋਜ਼ ਕਿ ਤੁਹਾਡੇ 28 ਦਿਨ ਸੀ ਤੁਸੀਂ 29ਵੇਂ ਦਿਨ ਫਾਈਲ ਲੌਂਚ ਕੀਤੀ ਆ ਤਾਂ ਤੁਹਾਡੀ ਜਿਹੜੀ ਲੇਟ ਐਪਲੀਕੇਸ਼ਨ ਆ ਉਹ ਇਨਵੈਲਿਡ ਹੋ ਸਕਦੀ ਆ
0: ਓਕੇ ਤੇ ਵੈਸੇ ਜੇ ਮੰਨ ਲਓ ਆਪਣੀ ਡੇਟ ਲੰਘੀ ਆ ਤੇ ਸਟਿਲ ਆਪਾਂ ਉਹਨੂੰ ਲੌਂਚ ਕਰ ਸਕਦੇ ਹਾਂ
1: ਲੇਕਿਨ ਲੌਂਚ ਕਰੋਗੇ ਤਾਂ ਡਿਪਾਰਟਮੈਂਟ ਉਹਨੂੰ ਇੱਕ ਡਿਸੀਜਨ ਭੇਜ ਦੂਗਾ ਕਿ ਵੀ ਯੂ ਆਰ ਨਾਟ ਐਲੀਜੀਬਲ ਟੂ ਅਪਲਾਈ ਦੀ ਰਿਵਿਊ ਰਾਈਟ ਸੌਰੀ ਰਿਵਿਊ
0: ਓਕੇ ਕਿ ਤੁਸੀਂ ਆਪਣੇ ਟਾਈਮ ਫਰੇਮ ਦੇ ਵਿੱਚ ਅਪਲਾਈ ਨਹੀਂ ਕੀਤਾ
1: ਯੈਸ
0: ਯਾਨੀ ਇਹਦਾ ਵੀ ਫਿਰ ਕਰਨਾ ਵਾ ਤੇ ਤੁਸੀਂ ਜਾ ਕੇ ਤੇ ਚੈੱਕ ਕਰਾ ਕੇ ਤੇ ਫਿਰ ਉਹਦੀ ਡੇਟ ਵੀ ਵੇਖਣੀ ਪੈਣੀ ਆ ਵੀ ਕਦੋਂ ਦੀ ਡੈਡਲਾਈਨ ਆ ਤੇ ਜਿਹਦੀ ਆਪਾਂ ਕਿਉਂਕਿ ਪੈਸੇ ਹਰ ਚੀਜ਼ ਦੇ ਵਿੱਚ ਹੀ ਕਹਿੰਦੇ ਵੀ ਇਨਵੋਲਵ ਹੁੰਦੇ ਆ ਤੇ ਇਹਦੇ ਵਿੱਚ ਵੀ ਪੈਸੇ ਤੇ ਲੱਗਦੇ ਹੀ ਆ ਕਰਨ ਨੂੰ ਇਹਨੂੰ ਅਪਲਾਈ ਤੇ ਜੇ ਫੀਸ ਦੀ ਗੱਲ ਕਰੀਏ ਤੇ ਉਹ ਕਿੰਨਾ ਕੁ ਅੰਦਾਜ਼ਾ ਜੇ ਲਾ ਕੇ ਚੱਲੀਏ ਵੀ ਕਿੰਨੇ ਕੁ ਪੈਸੇ ਇਹਦੇ ਤੇ ਆਪਾਂ ਨੂੰ ਲਾਉਣੇ ਪੈ ਜਾਂਦੇ ਆ
1: ਬਿਲਕੁਲ ਰੀਸੈਂਟਲੀ ਫੀਸਾਂ ਵਧੀਆ ਨੇ ਤਾਂ ਇਹਦੀ $3727 ਦੇ ਕਰੀਬ ਇਹਦੀ ਫੀਸ ਆ
0: ਓਕੇ
1: ਤੇ ਜੇ ਤੁਸੀਂ ਚੈਲੰਜ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇੰਨੀ ਫੀਸ ਪੇ ਕਰਨੀ ਪਊਗੀ ਡਿਪਾਰਟਮੈਂਟ ਦੀ ਪਲੱਸ ਤੁਹਾਡੇ ਏਜੰਟ ਦੀ ਫੀਸ ਹੋਣੀ
0: ਓਕੇ
1: ਬਟ ਜੇ ਤੁਸੀਂ ਫਾਈਨੈਂਸ਼ੀਅਲ ਹਾਰਡਸ਼ਿਪ ਦੇ ਦਿਖਾ ਦਿੰਦੇ ਹੋ ਤਾਂ ਤੁਹਾਨੂੰ 50% ਫੀਸ ਰਿਡਕਸ਼ਨ ਰਿਕੁਐਸਟ ਕੀਤੀ ਜਾ ਸਕਦੀ ਆ ਬਟ ਉਹਦੇ ਵਾਸਤੇ ਸਪੋਰਟਿੰਗ ਫਾਈਨੈਂਸ਼ੀਅਲ ਇਨਫੋਰਮੇਸ਼ਨ ਦੇਣੀ ਪਊਗੀ
0: ਓਕੇ
1: ਹੁਣ ਜਿਹੜੇ ਇਹਦੇ ਵਿੱਚ ਇੱਕ ਹੋਰ ਚੀਜ਼ ਆ ਜਿਹੜੇ ਡਿਟੈਂਸ਼ਨ ਰਿਲੇਟਡ ਬਿਜ਼ੀ ਵੀਜ਼ਾ ਮੈਟਰ ਨੇ ਉਹ 'ਚ ਫੀਸ ਕੋਈ ਵੀ ਨਹੀਂ ਹੁੰਦੀ ਪ੍ਰੋਟੈਕਸ਼ਨ ਰਿਵਿਊ ਨੂੰ ਲੈ ਕੇ ਵੀ ਕੋਈ ਸੈਪਰੇਟ ਅਰੇਂਜਮੈਂਟ ਕੀਤੇ ਹੋਏ ਨੇ
0: ਓਕੇ
1: ਤਾਂ ਇੱਕ ਵਾਰ ਜਦੋਂ ਤੁਹਾਨੂੰ ਕਿਹੜੀ ਤੁਹਾਡੀ ਫਾਈਲ ਲੱਗ ਰਹੀ ਆ ਜਸਟ ਹੈਵ ਅ ਲੁੱਕ ਆਪਣੇ ਏਆਰਟੀ ਦੀ ਵੈਬਸਾਈਟ ਚੈੱਕ ਕਰ ਲਓ ਆਪਣੇ ਏਜੰਟ ਤੋਂ ਰਿਟਰਨ ਕਨਫਰਮੇਸ਼ਨ ਲੈ ਲਓ ਕਿ ਬਟ ਕਿ ਵੀ ਉਹ ਕਿਹੜੀ ਫਾਈਲ ਲੌਂਚ ਕਰ ਰਿਹਾ ਤੇ ਕਿੰਨੀ ਫੀਸ ਹੋਊਗੀ ਤਾਂ ਕਿ ਤੁਹਾਨੂੰ ਕਲੀਅਰਟੀ ਹੋ ਜਾਏ
0: ਓਕੇ ਤੇ ਜੇ ਮੰਨ ਲਓ ਇਹਦੇ ਉੱਤੇ ਆਪਣੇ ਨੈਗੇਟਿਵ ਹੋ ਜਾਂਦਾ ਵਾ ਮਤਲਬ ਸਾਡੇ ਹਿੱਸੇ ਦਾ ਨਹੀਂ ਉਹਨਾਂ ਦਾ ਜਿਹੜਾ ਡਿਸੀਜ਼ਨ ਹੈ ਉਹ ਨਹੀਂ ਸਾਡੇ ਪੱਖੀ ਆਉਂਦਾ ਤੇ ਫਿਰ ਉਹ ਮਤਲਬ ਫੀਸ ਗਈ ਆ ਮਤਲਬ ਉਹਦੇ ਵਿੱਚੋਂ ਫਿਰ ਕੁਛ ਰਿਫੰਡ ਰਿਫੁੰਡ ਦੀ ਪੋਸੀਬਿਲਟੀ ਨਹੀਂ ਹੈਗੀ
1: ਹਾਂ ਬਿਲਕੁਲ ਜੇ ਉਹ ਚੀਜ਼ ਗਈ ਫਿਰ ਉਹਦੇ ਵਿੱਚ ਜੇ ਤੁਹਾਨੂੰ ਜਿੱਤ ਗਏ ਤਾਂ ਤੁਹਾਨੂੰ ਅੱਧੇ ਪੈਸੇ ਮੁੜ ਜਾਣਗੇ ਜੇ ਨਹੀਂ ਜਿੱਤੇ ਫਿਰ ਤੁਹਾਨੂੰ ਕੁਛ ਨਹੀਂ ਮਿਲਣਾ
0: ਓਕੇ ਯਾਨੀ ਜਿੱਤੇ ਨੂੰ 50% ਵਾਪਸ ਹੋ ਜਾਂਦਾ ਵਾ
1: ਹਾਂਜੀ
0: ਗੁੱਡ ਤੇ ਜੇ ਇਹਨਾਂ ਦੇ ਕੇਸਿਸ ਦੀ ਗੱਲ ਕਰ ਲਈਏ ਤੇ ਇਸ ਟਾਈਮ ਕਿੰਨੇ ਕੁ ਕੇਸ ਨੇ ਜਿਹੜੇ ਉਹ ਪੈਂਡਿੰਗ ਨੇ
1: ਇਸ ਟਾਈਮ ਯਾਨੀ ਕਿ ਜੇ ਆਪਾਂ ਹੁਣ ਦੇਖੀਏ ਇਹਨਾਂ ਦੇ ਕਾਫੀ ਕੇਸਿਸ ਪੈਂਡਿੰਗ ਨੇ ਇਹਨਾਂ ਦੇ ਉਹਦੇ ਵਿੱਚ ਕੀ ਹੁੰਦਾ ਕਿਉਂਕਿ ਜਿਹੜਾ ਬੈਕਲੌਗ ਪਿਆ ਉਹ ਵੱਧ ਹੀ ਰਿਹਾ 30 June 2026 ਦੇ ਓਫੀਸ਼ੀਅਲ ਫਿਗਰ ਦੇ ਮੁਤਾਬਿਕ 80,855 ਐਕਟਿਵ ਮਾਈਗ੍ਰੇਸ਼ਨ ਕੇਸਿਸ ਪੈਂਡਿੰਗ ਨੇ ਏਆਰਟੀ ਕੋਲੇ
0: ਮੋਰ ਦੈਨ 80,000
1: ਜਿਹਦੇ ਵਿੱਚ 47,976 ਐਪਲੀਕੇਸ਼ਨ ਨਵੀਆਂ ਲਾਂਚ ਹੋਈਆਂ
0: ਓਕੇ
1: 23,830 ਮਾਈਗ੍ਰੇਸ਼ਨ ਜਿਹੜੀ ਮੈਟਰ ਸੀਗੇ ਉਹ ਫਾਈਨਲਾਈਜ਼ ਕਰਤੇ
0: ਓਕੇ
1: 80,000 ਹਜੇ ਵੀ ਪੈਂਡਿੰਗ ਪਏ ਨੇ ਹੁਣ ਇਹਦਾ ਮਤਲਬ ਕੀ ਹੋਇਆ ਕਿ ਜਿੰਨੇ ਮੈਟਰ ਏਆਰਟੀ ਨੇ ਡਿਸਾਈਡ ਕੀਤੇ ਉਸ ਤੋਂ ਡਬਲ ਇਹਨਾਂ ਨੂੰ ਨਵੇਂ ਕੇਸਿਸ ਆ ਗਏ
0: ਬਿਲਕੁਲ
1: ਬਟ ਹੁਣ ਇਹ ਚ ਇੱਕ ਚੀਜ਼ ਹੋਰ ਮੈਂ ਦੱਸਦਾ ਸਾਡੇ ਸਰੋਤਿਆਂ ਨੂੰ ਹੋਰ ਇਹ ਇਨਫੋਰਮੇਸ਼ਨ ਵਧੀਆ ਪਤਾ ਲੱਗ ਜਾਵੇ ਕਿ ਜਿਹੜੇ ਮੈਟਰ ਪੈਂਡਿੰਗ ਨੇ ਕਿਹੜੇ ਕਿਹੜੇ ਸਬ ਕਲਾਸ ਯਾਨੀ ਕਿਹੜੇ ਕਿਹੜੇ ਕੈਟੇਗਰੀ ਦੇ ਮੈਟਰ ਪੈਂਡਿੰਗ ਨੇ ਫਿਗਰ ਦੇ ਮੁਤਾਬਿਕ।
0: ਹਾਂਜੀ,
1: ਹੁਣ ਜੇ ਆਪਾਂ ਗੱਲ ਕਰੀਏ ਸਟੱਡੀ ਵੀਜ਼ਾ, 54,176 ਐਪਲੀਕੇਸ਼ਨਾਂ ਪੈਂਡਿੰਗ ਨੇ। ਵਰਕਿੰਗ ਸਕਿੱਲਡ ਅਤੇ ਇਨਵੈਸਟਮੈਂਟ ਵੀਜ਼ਾ ਦੀ 9,632 ਐਪਲੀਕੇਸ਼ਨਾਂ ਪੈਂਡਿੰਗ ਨੇ। ਵਿਜ਼ਟਰ ਵੀਜ਼ਾ ਅਤੇ ਅਦਰ ਵੀਜ਼ਾ 5,908, ਫੈਮਿਲੀ ਅਤੇ ਪਾਰਟਨਰ ਵੀਜ਼ਾ 5,751, ਗ੍ਰੈਜੂਏਟ ਅਤੇ ਟ੍ਰੇਨੀ ਵੀਜ਼ਾ 4,917, ਐਂਡ ਚ ਕਰੈਕਟਰ ਅਤੇ ਸਿਟੀਸ਼ਿਪ ਦੀਆਂ 471 ਐਪਲੀਕੇਸ਼ਨਾਂ ਪੈਂਡਿੰਗ ਪਈਆਂ ਨੇ ਏ ਆਰ ਟੀ ਦੇ ਵਿੱਚ।
0: ਸਭ ਤੋਂ ਘੱਟ ਸਿਟੀਜ਼ਨਸ਼ਿਪ ਦੀਆਂ ਹੀ ਨੇ।
1: ਯੈਸ, ਸਭ ਤੋਂ ਵੱਧ ਕਿਹੜੀਆਂ ਨੇ?
0: ਆਈ ਥਿੰਕ ਸਟੂਡੈਂਟ
1: ਵੀਜ਼ਾ,
0: ਸਟੱਡੀ।
1: ਹਾਂ ਬਿਲਕੁਲ। ਹੁਣ ਇਹਦੇ ਵਿੱਚ ਵੀਰੇ ਕੀ ਹੋਇਆ, ਜਿਹੜਾ ਵੀ ਸਟੱਡੀ ਵੀਜ਼ਾ ਪੈਂਡਿੰਗ ਨੇ ਉਹ ਹੈਗੀ 67% ਤੋਂ ਜ਼ਿਆਦਾ ਲੋਡ ਤਾਂ ਏ ਆਰ ਟੀ ਉੱਤੇ ਸਟੱਡੀ ਵੀਜ਼ਾ ਦਾ।
0: ਬਿਲਕੁਲ, ਤਾਂ ਹੀ ਫਿਰ ਇਹ ਜਿਹੜਾ ਚੇਂਜਸ ਕਰਦੇ ਫਿਰਦੇ ਨੇ ਉਹਦੇ ਵਿੱਚ ਸਟੱਡੀ ਵੀਜ਼ੇ ਨੂੰ ਥੋੜ੍ਹਾ ਜਿਹਾ ਨੇ ਉਹ ਕੀਤਾ ਵਾ ਕਿ ਰਿਫਿਊਜ਼ਲ ਰੇਟ ਵਧੇ ਨੇ।
1: ਹਾਂਜੀ ਬਿਲਕੁਲ, ਇਹ ਵੀ ਉਹੀ ਕਿਉਂਕਿ ਇਹਨੂੰ ਸਟ੍ਰਿਕਨੈਸ ਕਰੀ ਜਾਂਦੇ ਕਿ ਫਾਈਲਾਂ ਪੈਂਡਿੰਗ ਬਹੁਤ ਜ਼ਿਆਦਾ ਪਈਆਂ ਨੇ, ਤਾਂ ਇਹ ਕਹਿੰਦੇ ਕਿ ਵੀ ਗਰੀਬੀ ਨਾ ਹਟਾਓ, ਗਰੀਬ ਮਾਰ ਦਿਓ।
0: ਇੱਦਾਂ ਇਹ ਵੀ ਇਹ ਵੇਖੋ ਆਪਾਂ ਆਪਣਾ ਤਰੀਕਾ ਵਾ, ਇਹਨਾਂ ਦਾ ਤਰੀਕਾ ਇਹ ਆ, ਉਹ ਚੱਲੀ ਜਾਣ ਡਿਆ ਅਤੇ ਅਗਲਿਆਂ ਦੀ ਟਾਈਮ ਹੈ ਉਹਨਾਂ ਦਾ, ਉਹਨਾਂ ਦੇ ਹੱਥ ਆ ਜੋ ਉਹਨਾਂ ਨੇ ਕਰਨਾ। ਅਤੇ ਵੈਸੇ ਇੱਕ ਮਤਲਬ ਮੇਰਾ ਉੱਦਾਂ ਹੀ ਸਵਾਲ ਆ ਕਿ ਜਦੋਂ ਇਹਨਾਂ ਨੇ ਰਿਵਿਊ ਰਾਈਟਸ ਦੇਣੇ ਆ, ਮੰਨ ਲਓ ਜਿੱਦਾਂ ਤੁਸੀਂ ਕਿਹਾ ਵਾ ਕਿ ਉਹਦੇ ਉੱਤੇ ਲੱਗ ਕੇ ਆਊਗਾ, ਉਸ ਪੇਪਰ ਦੇ ਉੱਤੇ ਲਿਖਿਆ ਹੋਊਗਾ ਕਿ ਹਾਂ ਇਹਦੇ ਕੋਲ ਰਾਈਟਸ ਹੈਗੇ ਆ ਕਿ ਨਹੀਂ ਰਿਵਿਊ ਪਾਉਣ ਦੇ ਜਾਂ ਲੌਜ ਕਰਨ ਦੇ ਏ ਆਰ ਟੀ, ਅਤੇ ਉਹ ਕੇਸ ਬਿਹਾਫ 'ਤੇ ਇਹ ਦਿੰਦੇ ਹੋਣਗੇ ਵੇਖ ਕੇ, ਉਹ ਕਿੱਦਾਂ ਰਿਵਿਊ ਕਰਦੇ ਨੇ ਕਿ ਹਾਂ ਇਹਨੂੰ ਦੇਣੇ ਆ ਰਾਈਟਸ, ਵੀ ਇਹ ਕਰ ਸਕੂਗਾ ਜਾਂ ਇਹਨੂੰ ਨਹੀਂ ਦੇਣੇ ਰਾਈਟ? ਕਿਹੜੀ ਚੀਜ਼ ਨਾਲ ਜੱਜ ਕਰਦੇ ਨੇ ਕਿ ਹਾਂ ਇਸ ਨੂੰ ਦੇਣੇ ਚਾਹੀਦੇ ਆ ਰਿਵਿਊ ਰਾਈਟਸ, ਇਹਨੂੰ ਦੇ ਦੋ?
1: ਉਹਦਾ ਵੀ ਉਹਦੀ ਬੰਦੇ ਲੋਕੇਸ਼ਨ ਦੇ ਫਰਕ ਪੈਂਦਾ ਨਾ, ਕਿਉਂਕਿ ਉਹ ਚ ਹੁੰਦਾ ਕੀ ਆ, ਸਪੋਜ਼ ਕਰੋ ਹੁਣ ਜਿਹੜੇ ਬੰਦੇ ਕੋਲ ਕਈ ਵਾਰ ਤਾਂ ਲਿਖਿਆ ਹੁੰਦਾ, ਮੋਸਟਲੀ ਆਪਾਂ ਕੀ ਹੈ ਕਿ ਵੀ 80% ਕੇਸਾਂ 'ਚ ਲਿਖਿਆ ਹੁੰਦਾ ਕਿ ਤੁਹਾਨੂੰ ਯੂ ਹੈਵ ਦੀ ਰਿਵਿਊ ਔਰ ਯੂ ਕੈਨ ਚੈਲੰਜ ਦੀ ਡਿਸੀਜਨ।
0: ਓਕੇ,
1: ਠੀਕ ਹੈ। ਜਿਹੜੀ ਔਨ ਸ਼ੋਰ ਮੋਸਟਲੀ ਐਪਲੀਕੇਸ਼ਨਾਂ 'ਚ ਰਿਵਿਊ ਮਿਲ ਜਾਂਦੇ ਨੇ।
0: ਓਕੇ,
1: ਮੋਸਟਲੀ।
0: ਓਕੇ,
1: ਆਫ ਸ਼ੋਰ 'ਚ ਕੁਛ ਕੁੱਤੇ ਹੁੰਦੇ ਨੇ, ਜੇ ਨਹੀਂ ਡਿਪਾਰਟਮੈਂਟ ਲਿਖਣਾ ਭੁੱਲ ਗਿਆ ਤਾਂ ਤੁਸੀਂ, ਤੁਹਾਡੀ ਗਲਤੀ ਨਹੀਂ ਹੈਗੀ, ਯੂ ਕੈਨ ਡੂ ਇਟ ਐਸ ਵੈਲ, ਤੁਸੀਂ ਉਹਨੂੰ ਚੈਲੰਜ ਕਰ ਸਕਦੇ ਹੋ। ਤਾਂ ਬੈਟਰ ਕੀ ਹੁੰਦਾ, ਤੁਸੀਂ ਮਾਈਗ੍ਰੇਸ਼ਨ ਏਜੰਟ ਜਾਂ ਵਕੀਲ ਕੋਲ ਜਾ ਕੇ ਉਦੋਂ ਸਲਾਹ ਲੈ ਸਕਦੇ ਹੋ ਕਿ ਭਾਅ ਜੀ ਮੇਰੀ ਸਿਚੁਏਸ਼ਨ ਇਹ ਆ ਅਤੇ ਮੈਂ ਆਪਣਾ ਵੀਜ਼ਾ ਅਪਲਾਈ ਕੀਤਾ ਸੀ, ਆਪਣੇ ਭੈਣ ਭਰਾ ਦਾ ਵਿਜ਼ਟਰ ਵੀਜ਼ਾ ਜੋ ਵੀ ਵੀਜ਼ਾ ਅਪਲਾਈ ਕੀਤਾ ਅਤੇ ਵੀਜ਼ਾ ਰਿਫਿਊਜ਼ ਹੋ ਗਿਆ, ਅਤੇ ਮੈਂ ਉਹ ਚੈਲੰਜ ਕਰਨਾ ਚਾਹੁੰਦਾ ਉਹ ਡਿਸੀਜਨ ਨੂੰ, ਤਾਂ ਉਹ ਕਰ ਸਕਦਾ।
0: ਅਤੇ ਜੇ ਮੰਨ ਲਓ ਜਿੱਦਾਂ ਤੁਸੀਂ ਦੱਸਿਆ ਕਿ ਇਹਦੇ ਇੰਨੇ ਇੰਨੇ ਪੈਂਡਿੰਗ ਪਈਆਂ ਨੇ ਫਾਈਲਾਂ 80,000 ਤੋਂ ਵੱਧ ਕੇ, ਅਤੇ ਉਹਦੇ ਵਿੱਚ ਜਿਹੜਾ ਟਾਈਮ ਫਰੇਮ ਆ, ਵੇਟਿੰਗ ਪੀਰੀਅਡ ਜਿਹਨੂੰ ਆਪਾਂ ਕਹਿ ਲਈਏ, ਜਿੰਨਾ ਚਿਰ ਹਾਲੇ ਨਹੀਂ ਕੋਈ ਡਿਸੀਜ਼ਨ ਆ ਰਿਹਾ, ਅਤੇ ਉਹਦੇ ਦਰਮਿਆਨ ਕੋਈ ਬ੍ਰਿਜਿੰਗ ਵੀਜ਼ਾ ਵੀ ਦੇ ਦਿੰਦੇ ਨੇ ਫਿਰੇ?
1: ਬਿਲਕੁਲ, ਜਦੋਂ ਵੀ ਤੁਹਾਨੂੰ ਕੋਈ ਵੀ ਆਪਣੀ ਅਪੀਲ ਜਦੋਂ ਕਰਤੀ ਤੁਹਾਨੂੰ ਕਿਸੇ ਕੇਸ ਦੀ, ਹੁਣ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੋਊਗੀ ਕਿ ਵੀ ਯਾਨੀ ਕਿ ਪ੍ਰੋਸੈਸਿੰਗ ਟਾਈਮ ਲੱਗ ਕਿੰਨਾ ਟਾਈਮ ਰਿਹਾ, ਸਪੋਜ਼ ਇੰਨੀ ਐਪਲੀਕੇਸ਼ਨਾਂ ਪਈਆਂ ਨੇ।
0: ਹਾਂਜੀ,
1: ਠੀਕ ਹੈ। ਹੁਣ ਦੋ ਜਾਵੇ 'ਚ ਕਵਰ ਹੋਣਗੀਆਂ, ਪਹਿਲੀ ਗੱਲ ਪ੍ਰੋਸੈਸਿੰਗ ਟਾਈਮ ਕਿੰਨਾ ਲੱਗ ਰਿਹਾ ਅੱਜ ਕੱਲ੍ਹ, ਜਿੰਨੀ ਫਾਈਲਾਂ ਪਈਆਂ ਨੇ, ਕਿਹੜੀਆਂ ਸਬ ਕਲਾਸ ਲੱਗ ਗਏ। ਸੈਕਿੰਡਲੀ ਕਿ ਜਿੰਨਾ ਟਾਈਮ ਵੀਜ਼ਾ ਪ੍ਰੋਸੈਸ ਨਹੀਂ ਹੋਇਆ ਤਾਂ ਜਿਹੜੇ ਬੰਦੇ ਨੇ ਅਪੀਲ ਪਾਈ ਉਹਦਾ ਕੀ ਬਣੂਗਾ?
0: ਜੀ,
1: ਠੀਕ ਹੈ। ਹੁਣ ਜਿਹੜੀ ਇਹ ਪ੍ਰੋਸੈਸਿੰਗ ਟਾਈਮ ਆ, ਇਹ ਕਿਸੇ ਇੰਡੀਵਿਜੁਅਲ ਮੈਟਰ ਲਈ ਐਗਜੈਕਟ ਡੇਟ ਗਰੰਟੀ ਨਹੀਂ ਕੀਤੀ ਜਾਂਦੀ।
0: ਓਕੇ,
1: ਹੁਣ ਜਿਹੜਾ ਐਸ ਪਰ ਡਾਟਾ, ਐਸ ਪਰ ਡਿਪਾਰਟਮੈਂਟ, ਜੇ 30 June 2026 ਤੱਕ ਇਹਨੇ ਦਿੱਤਾ ਸੀਗਾ, ਕਹਿੰਦੇ ਜਿਹੜਾ ਓਵਰਆਲ ਜਿਹੜਾ ਮਾਈਗ੍ਰੇਸ਼ਨ ਮੈਟਰ ਦੇ ਵਿੱਚ 50% ਕੇਸਿਸ 1.5 ਸਾਲ ਦੇ ਵਿੱਚ ਨਿਬੇੜਤੇ।
0: ਓਕੇ,
1: ਤੇ 95% ਕੇਸਿਸ 2 ਸਾਲ 10 ਮਹੀਨੇ ਦੇ ਅੰਦਰ ਅੰਦਰ ਫਾਈਨਲਸ ਕਰਤੇ। ਠੀਕ ਹੈ ਜੀ। ਹੁਣ ਇਹਦੇ ਵਿੱਚ ਬ੍ਰਿਜਿੰਗ ਵੀਜ਼ਾ ਆ ਗਿਆ, ਜੇ ਸਭ ਤੋਂ ਜਲਦੀ ਪ੍ਰੋਸੈਸ ਕਰਦੇ ਨੇ 12 ਦਿਨਾਂ ਤੋਂ ਲੈ ਕੇ ਮੈਕਸੀਮ 1 ਸਾਲ ਦੇ ਵਿੱਚ।
0: ਓਕੇ,
1: ਜੇ ਸਟੂਡੈਂਟ ਵੀਜ਼ਾ ਕੈਂਸਲੇਸ਼ਨ ਆ, ਉਹ ਹੈਗੀ ਆ 1.5 ਸਾਲ ਤੋਂ ਲੈ ਕੇ 2 ਸਾਲ ਦੇ ਵਿੱਚ ਵਿੱਚ। ਹੁਣ ਜਿਹੜੇ ਇਦੋਂ ਬਾਅਦ ਜਿਹੜੀ ਕੈਂਸਲੇਸ਼ਨ ਤੋਂ ਬਾਅਦ ਰਿਫਿਊਜ਼ਲ ਆ ਗਈ, ਤਾਂ ਉਹ 1.5 ਸਾਲ ਤੋਂ 2 ਸਾਲ। ਟੈਂਪਰੇਰੀ ਵੀ ਸੇਮ, ਯਾਨੀ ਕਿ 2 ਸਾਲ ਦੇ ਵਿੱਚ ਵਿੱਚ, ਤਾਂ ਮੋਸਟਲੀ ਯਾਨੀ ਕਿ 1 ਸਾਲ ਤੋਂ 2 ਸਾਲ ਦਾ ਪ੍ਰੋਸੈਸ ਚੱਲਦੀ ਰਿਹਾ।
0: ਓਕੇ,
1: ਜਿਹੜੀ ਦੋ ਕੁ ਇਹੋ ਜਿਹੀ ਕੈਟੇਗਰੀਆਂ ਨੇ, ਫੈਮਿਲੀ ਤੇ ਪਾਰਟਨਰ, ਜਿਹਨੂੰ ਯਾਨੀ ਕਿ 3 ਸਾਲ ਤੋਂ ਪਲੱਸ ਦਾ ਟਾਈਮ ਲੱਗ ਜਾਂਦਾ।
0: ਓਕੇ, ਤੇ ਜੇ
1: ਇਹਦਾ ਮਤਲਬ,
0: ਮੈਂ ਉਹੀ ਅਗਲਾ ਪੁੱਛ ਰਿਹਾ ਹਾਂਗਾ ਕਿ ਜੇ ਇੰਨਾ ਇੰਨਾ ਟਾਈਮ ਲੱਗ ਰਿਹਾ ਤੇ ਉਹਦੇ ਦਰਮਿਆਨ ਰਹਿਣ ਸਹਿਣ ਦਾ ਕਿੱਦਾਂ?
1: ਬਿਲਕੁਲ ਹੁਣ ਵੀਰੇ ਹੋਊਗਾ ਕੀ ਹੁਣ ਜਿਹੜੀ ਇਹ ਫਾਈਲਾਂ ਜਿਹੜੀਆਂ ਲੱਗੀਆਂ ਸੀਗੀਆਂ ਹੁਣ ਕਈ ਵਾਰੀ ਕਈ ਫਾਈਲਾਂ ਜਲਦੀ ਖੋਲ ਲੈਂਦੇ ਨੇ
0: ਜੀ
1: ਇਹਨਾਂ ਇੱਕ ਬਫਰ ਰੱਖਿਆ ਹੋਇਆ ਸਪੋਜ਼ ਇਹਦਾ ਮਤਲਬ ਇਹ ਨਹੀਂ ਕਿ ਜੇ ਤੁਹਾਡੇ ਪਾਰਟਨਰ ਵੀਜ਼ਾ ਤੁਹਾਡੇ ਯਾਰ ਦੋਸਤ ਨੇ ਪਹਿਲਾਂ ਪਾਇਆ ਸੀ ਅਤੇ ਉਹਦਾ ਪਹਿਲਾਂ ਏ ਆਰ ਟੀ ਖੁੱਲ ਗਈ ਅਤੇ ਤੁਹਾਡੀ ਖੁੱਲੀ ਨਹੀਂ ਐਗਜ਼ਾਮਪਲ ਹੈ ਨਾ
0: ਜੀ
1: ਤਾਂ ਉਹ ਸਰਕਮਸਟਾਂਸਿਸ ਉਹਦੀ ਰਿਕੁਐਸਟ ਉਹਨੇ ਕੀਤੀ ਸਪੀਡੀ ਕਰਨ ਦੀ ਇਹ ਚੀਜ਼ ਮੈਟਰ ਕਈ ਵਾਰ ਕਰ ਜਾਂਦੀਆਂ ਨੇ ਇਸ ਤੋਂ ਬਾਅਦ ਜੇ ਤੁਹਾਡੇ ਹੁਣ ਏ ਆਰ ਟੀ ਪਾਤੀ ਜਿਹੜਾ ਤੁਹਾਡਾ ਕੁਐਸਚਨ ਸੀਗਾ
0: ਜੀ
1: ਏ ਆਰ ਟੀ ਪਾਤੀ ਕਿ ਇਨ ਬਿਟਵੀਨ ਤੁਹਾਡਾ ਕੀ ਬਣੂਗਾ ਕਿ ਤੁਸੀਂ ਕਿਹੜੇ ਵੀਜ਼ੇ ਤੇ ਹੋਵੋਗੇ ਏ ਆਰ ਟੀ ਕਦੇ ਵੀ ਐਪਲੀਕੇਸ਼ਨ ਆਪਣੇ ਆਪ ਤੁਹਾਨੂੰ ਵੀਜ਼ਾ ਜਾਂ ਵਰਕ ਐਡ ਗ੍ਰਾਂਟ ਨਹੀਂ ਕਰਦੀ
0: ਓਕੇ
1: ਇਹ ਸਿਰਫ ਕੀ ਹੁੰਦਾ ਕਿ ਜਿਹੜਾ ਤੁਹਾਡਾ ਐਪਲੀਕੈਂਟ ਦਾ ਜਿਹੜਾ ਲੋਫੁਲ ਸਟੇਟਸ ਡਿਪੈਂਡ ਕਰੂਗਾ ਉਹਦਾ ਐਗਜ਼ਿਸਟਿੰਗ ਸਰਕਮਸਟਾਂਸਿਸ ਵੀਜ਼ਾ ਕਦੋਂ ਐਕਸਪਾਇਰ ਹੋਇਆ ਬ੍ਰੀਜ਼ਿੰਗ ਵੀਜ਼ਾ ਗ੍ਰਾਂਟ ਕਦੋਂ ਹੋਇਆ ਸੀ ਉਹਦਾ ਬ੍ਰੀਜ਼ਿੰਗ ਵੀਜ਼ਾ ਕਦੋਂ ਇਫੈਕਟ ਹੋਇਆ ਸੀਗਾ ਉੱਥੇ ਕਿਹੜੀਆਂ ਕੰਡੀਸ਼ਨਾਂ ਸੀਗੀਆਂ ਇਹ ਸਾਰੀ ਚੀਜ਼ਾਂ ਮੈਟਰ ਕਰਦੀਆਂ ਨੇ
0: ਓਕੇ ਫਿਰ
1: ਇਹ ਚੀਜ਼ਾਂ ਦੇਖਣਗੀਆਂ
0: ਫਿਰ ਉਹਦੇ ਬਿਹਾਫ ਤੇ ਵਰਕ ਰਾਈਟਸ ਤੇ ਟਰੈਵਲ ਵੀ ਕਰ ਸਕਦਾ ਜਾਂ ਨਹੀਂ ਉਹ ਸਾਰਾ ਕੁਝ ਉਸੇ ਬੇਸ ਦੇ ਉੱਤੇ ਐਨਾਲਿਸ ਕੀਤਾ ਜਾਊ
1: ਯੈਸ ਜੇ ਉਦੋਂ ਵੀ ਟਰੈਵਲ ਕਰਨਾ ਤਾਂ ਬਿਜ਼ਨਸ ਬੀ ਉੱਤੇ ਕਰਨਾ ਹੁਣ ਇਹ ਚ ਐਗਜ਼ਾਮਪਲ ਹੈ ਨੇ ਜਦੋਂ ਕੋਈ ਬੰਦਾ ਸਟੱਡੀ ਵੀਜ਼ਾ ਦੇ ਉੱਤੇ ਹੈਗਾ ਉਹਨੂੰ ਸਟੱਡੀ ਵੀਜ਼ਾ ਗ੍ਰਾਂਟ ਹੋਇਆ ਹੋਇਆ
0: ਜੀ
1: ਜਦੋਂ ਉਹਨੇ ਕੋਈ ਵੀਜ਼ਾ ਪਾਇਆ ਸੀ ਸਟੱਡੀ ਵੀਜ਼ਾ ਨਵਾਂ ਵੀਜ਼ਾ ਲਾਂਚ ਕਰਤਾ ਉਹਨੇ ਠੀਕ ਹੈ ਉਦੋਂ ਬਾਅਦ ਚੋਂ ਉਹਨੇ ਕੀ ਕੀਤਾ ਲਾਂਚ ਕਰਨ ਤੋਂ ਬਾਅਦ ਜਦੋਂ ਉਹਦਾ ਵੀਜ਼ਾ ਜੇ ਰਿਫਿਊਜ਼ ਹੋ ਗਿਆ ਉਹਦਾ ਬਿਜ਼ੀ ਵੀਜ਼ਾ ਏ ਐਕਟਿਵ ਸੀਗਾ ਤਾਂ ਉਹਨੇ ਉਹਦੇ ਦੌਰਾਨ ਏ ਆਰ ਟੀ ਪਾ ਦਿੱਤੀ ਤਾਂ ਉਹਦੇ ਜਿਹੜੇ ਪੁਰਾਣੇ ਸਟੱਡੀ ਵੀਜ਼ਾ ਵਾਲੇ ਵਰਕ ਰਾਈਟ ਨੇ ਤੇ ਕੰਡੀਸ਼ਨ ਉਹੀ ਐਪਲੀਕੇਬਲ ਹੋਣਗੀਆਂ
0: ਓਕੇ ਅਲੋਜ ਕਰ ਦੋ ਤੇ ਫਿਰ ਮਤਲਬ ਇਹਦਾ ਪ੍ਰੋਸੈਸ ਮੈਨੂੰ ਦੱਸੋ ਵੀ ਜਿਹੜੀ ਹੇਅਰਿੰਗ ਹੈ ਏ ਆਰ ਟੀ ਦੀ ਉਹ ਕਿੱਦਾਂ ਮਤਲਬ ਏ ਟੂ ਜੈਡ ਉਹਦਾ ਕੀ ਪ੍ਰੋਸੈਸ ਆ ਹੁੰਦੀ ਕਿੱਦਾਂ ਉਹ
1: ਜਿਹੜੀ ਵੀ ਤੁਹਾਡੀ ਏ ਆਰ ਟੀ ਹੇਅਰਿੰਗ ਆ
0: ਜੀ
1: ਐਕਚੁਅਲੀ ਇਹ ਇੱਕ ਹੇਅਰਿੰਗ ਕੋਰਟ ਦੇ ਨਾਲ ਕਈ ਬੰਦੇ ਕਨਫਿਊਜ਼ ਕਰਦੇ ਨੇ ਕਿ ਸਾਡੀ ਕੋਰਟ ਦੀ ਹੇਅਰਿੰਗ ਵਰਗੀ ਹੁੰਦੀ ਆ ਉਵੇਂ ਨਹੀਂ ਹੁੰਦੀ ਥੋੜੀ ਲੈਸ ਫਾਰਮਲ ਹੁੰਦੀ ਆ
0: ਓਕੇ
1: ਪਰ ਇੱਕ ਇਹ ਵੀ ਧਿਆਨ ਦੇਣ ਦੀ ਗੱਲ ਹੈ ਕਿ ਸੀਰੀਅਸ ਲੀਗਲ ਪ੍ਰੋਸੀਡਿੰਗਾਂ ਹੀ ਨੇ ਬਟ ਲੈਸ ਫਾਰਮਲ ਹੁਣ ਇਹ ਤਿੰਨ ਤਰੀਕੇ ਨਾਲ ਹੋ ਸਕਦੀ ਆ
0: ਓਕੇ
1: ਵੀਡੀਓ ਤੇ ਟੈਲੀਫੋਨ ਤੇ ਜਾਂ ਇਨ ਪਰਸਨ
0: ਓਕੇ
1: ਠੀਕ ਹੈ ਹੁਣ ਇਹ ਜੋ ਮੋਸਟਲੀ ਹੁੰਦਾ ਕੀ ਆ ਜਿਹੜੇ ਯਾਨੀ ਕਈ ਵਾਰ ਹੋਰ ਆਦਾ ਜਿਹੜਾ ਮੈਂਬਰ ਆ ਜੋ ਤੁਹਾਨੂੰ ਐਲੋਕੇਟ ਹੋ ਰਹੇ ਨੇ ਤੁਹਾਡੀ ਹੇਅਰਿੰਗ ਦਾ ਦਿਨ ਹੁੰਦਾ
0: ਜੀ
1: ਤਾਂ ਪਹਿਲਾਂ ਇੰਟਰੋਡਿਊਸ ਕਰਦਾ
0: ਜੀ
1: ਫਿਰ ਉਹ ਪੂਰਾ ਪ੍ਰੋਸੈਸ ਐਕਸਪਲੇਨ ਕਰਦਾ ਉਦੋਂ ਬਾਅਦ ਓਥ ਜਾਂ ਅਫਰਮੇਸ਼ਨ ਲੈਂਦਾ ਐਪਲੀਕੈਂਟ ਤੋਂ
0: ਜੀ
1: ਤੇ ਫਿਰ ਬਾਅਦ ਚੋਂ ਰਿਫਿਊਜ਼ਲ ਦੇ ਰੀਜ਼ਨ ਜਾਂ ਜਿਹੜਾ ਵੀਜ਼ਾ ਕਿਹੜੀ ਉਹ ਸਾਰੇ ਕੁਐਸਚਨ ਪੁੱਛਦਾ
0: ਜੀ
1: ਫਿਰ ਜੇ ਡਾਕੂਮੈਂਟ ਜੇ ਇਨਕਨਸਿਸਟੈਂਸੀ ਆ ਉਹ ਕੁਐਸਚਨ ਪੁੱਛਦਾ
0: ਜੀ
1: ਜੇ ਕੋਈ ਵਿਟਨੈਸ ਆ ਐਵੀਡੈਂਸ ਆ ਉਹ ਤੋਂ ਕੁਐਸਚਨ ਪੁੱਛੂਗਾ
0: ਓਕੇ
1: ਨਹੀਂ ਤਾਂ ਉਹ ਡਿਸਾਈਡ ਕਰ ਦੂਗਾ ਔਨ ਦੀ ਸਪੋਟ ਜਾਂ ਫਿਰ ਰਿਜ਼ਰਵ ਕਰ ਲੂਗਾ ਚਾਹ ਫਿਰ ਤੁਹਾਨੂੰ ਹੋਰ ਡਾਕੂਮੈਂਟ ਦੇਣ ਲਈ ਅਗਲੀ ਤਰੀਕ ਪਾ ਦੂਗਾ ਇਹ ਨੋਰਮਲ ਸਿੰਪਲ ਜਿਹਾ ਪ੍ਰੋਸੈਸ ਜਿਹੜਾ ਹੁੰਦਾ ਫੋਲੋ ਕਰਨਾ
0: ਤੇ ਜੇ ਇਹਦੇ ਜਿੱਦਾਂ ਤੁਸੀਂ ਕਿਹਾ ਵੀਡੀਓ ਆ ਟੈਲੀਫੋਨ ਆ ਜਾਂ ਇਨ ਪਰਸਨ ਆ ਇਹ ਕੌਣ ਡਿਸਾਈਡ ਕਰਦਾ ਵਾ ਮਤਲਬ ਹਰ ਇੱਕ ਇੰਡੀਵਿਜੂਅਲ ਦਾ ਵੱਖਰਾ ਹੁੰਦਾ ਵਾ
1: ਇਹ ਟ੍ਰਿਬਿਊਨਲ ਡਿਸਾਈਡ ਕਰਦੀ ਆ
0: ਓਕੇ ਅੱਛਾ ਉਹ ਹੀ ਤੁਹਾਨੂੰ ਦੱਸਣਗੇ ਕਿ ਤੁਹਾਡੀ ਵੀਡੀਓ ਤੇ ਹੋਣੀ ਆ ਜਾਂ ਫਿਰ ਇਨ ਪਰਸਨ ਹੋਣਾ ਪੈਣਾ
1: ਬਿਲਕੁਲ ਹੁਣ ਇਹ ਚ ਇੱਕ ਚੀਜ਼ ਹੋਰ ਐਡ ਕਰਨੀ ਰਹਿ ਗਈ ਸੀ ਮੇਰੀ ਸਪੋਜ਼ ਕਰੋ ਕਿ ਮਾਤਰ ਭਾਈ ਵਰਗੇ ਜਿਹੜੇ ਅੰਗਰੇਜ਼ੀ ਬੋਲ ਨਹੀਂ ਸਕਦੇ ਉਹਨਾਂ ਦਾ ਕੀ ਹੋਊਗਾ
0: ਹਾਂਜੀ
1: ਮੈਂਬਰ ਦਾ ਗੋਲਾ ਅੰਗਰੇਜ਼ੀ ਬੋਲ ਰਿਹਾ ਤਾਂ ਤੁਸੀਂ ਇੰਟਰਪ੍ਰੇਟਰ ਵੀ ਚੂਜ਼ ਕਰ ਸਕਦੇ ਹੋ ਤੁਸੀਂ ਰਿਕੁਐਸਟ ਪਹਿਲਾਂ ਕਰ ਦੋਗੇ ਕਿ ਸਰ ਮੈਨੂੰ ਇੰਟਰਪ੍ਰੇਟਰ ਚਾਹੀਦਾ
0: ਓਕੇ
1: ਤਾਂ ਕਿ ਮੈਂ ਬੈਟਰ ਅੰਡਰਸਟੈਂਡ ਕਰਨਾ ਕਿ ਤੁਸੀਂ ਕੀ ਗੱਲ ਕਰ ਰਹੇ ਜਾਂ ਕੀ ਪੁੱਛ ਰਹੇ ਹੋ ਤਾਂ ਉਹ ਵੀ ਕਰ ਸਕਦੇ ਹੋ
0: ਗੁੱਡ ਯਾਨੀ ਤੁਹਾਡਾ ਮੈਸੇਜ ਜਿਹੜਾ ਉਹ ਕਲੀਅਰਲੀ ਇੱਕ ਦੂਜੇ ਨਾਲ ਪਾਸ ਹੋ ਜੇ
1: ਜੀ
0: ਤੇ ਜੇ ਇਸ ਤੋਂ ਬਾਅਦ ਡਿਸੀਜ਼ਨ ਜਿਹੜਾ ਵਾ ਮੰਨ ਲਓ ਸਾਡੇ ਪੱਖੀ ਆਉਂਦਾ ਵਾ ਜਾਂ ਨਹੀਂ ਸਾਡੇ ਪੱਖੀ ਆਉਂਦਾ ਤੇ ਉਸ ਤੋਂ ਬਾਅਦ ਆਪਾਂ ਕੀ ਕਰ ਸਕਦੇ ਹਾਂ ਜੇ ਨਹੀਂ ਸਾਡੇ ਪੱਖੀ ਆਇਆ ਗਾਂ ਵੀ ਕੋਈ ਪ੍ਰੋਸੈਸ ਹੈ
1: ਜਿਹੜਾ ਤੁਸੀਂ ਜੇ ਤੁਹਾਡਾ ਡਿਸੀਜ਼ਨ ਹੈ ਜਿਹੜਾ ਜੇ ਆ ਕੋਈ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ ਕਿ ਵੀ ਜ਼ਿਆਦਾ ਅਨਸਕਸੈਸਫੁਲ ਹੋ ਗਿਆ ਜਾਂ ਸਕਸੈਸਫੁਲ ਹੋ ਗਿਆ
0: ਓਕੇ
1: ਜੇ ਅਨਸਕਸੈਸਫੁਲ ਹੋ ਗਿਆ ਤਾਂ ਤੁਸੀਂ ਅੱਗੇ ਫੈਡਰਲ ਤੇ ਚੈਲੰਜ ਕਰ ਸਕਦੇ ਹੋ ਜੇ ਤੁਸੀਂ ਵਕੀਲ ਨਾਲ ਗੱਲ ਕਰਨੀ ਪਊ ਤੁਹਾਨੂੰ ਬਿਕੋਜ਼ ਯੂ ਨੋ ਮਾਈਗ੍ਰੇਸ਼ਨ ਏਜੰਟ ਕੈਨ ਡੂ ਵੈਰੀ ਕਰ ਸਕਦਾ ਕਿ ਜੇ ਡਿਸੀਜਨ ਦੇ ਵਿੱਚੋਂ ਕੋਈ ਚੀਜ਼ ਚੇਂਜ ਕਰਤੀ ਸੈਟਿਸਫਾਈ ਕਰ ਸਕਦਾ ਕਿ ਵੀ ਨਵਾਂ ਡਿਸੀਜਨ ਅਸੀਂ ਰਿਪਲੇਸ ਕਰਤਾ ਰੈਮਿਟ ਕਰਤਾ ਜਿਹੜਾ ਮੈਂ ਪਹਿਲਾਂ ਦੱਸਿਆ ਕਿ ਵੀ ਰੀਕਨਸੀਲੇਸ਼ਨ ਲਈ ਭੇਜਦਾ ਡਿਸਮਿਸ ਕਰ ਦੂਗਾ ਜੇ ਲੱਗਿਆ ਕਿ ਵੀ ਜਿਹੜਾ ਐਪਲੀਕੈਂਟ ਉਹ ਆਏ ਨੀ ਪਹੁੰਚੇ ਨੀ, ਜੇ ਉਹਨੂੰ ਲੱਗਿਆ ਕਿ ਵੀ ਉਦੋਂ ਨੋ ਜੁਡੀਸ਼ੀਅਲ ਬੇਸ ਉੱਤੇ ਕਹਿ ਦੋ ਕਿ ਮੇਰੀ ਜੁਡੀਸ਼ੀਅਲ ਨਹੀਂ ਬਣਦੀ, ਜਿਵੇਂ ਆਪਾਂ ਕਿਹਾ ਸੀ ਲੇਟ ਫਾਈਲ ਕੀਤੀ ਆ, ਇਹ ਚੀਜ਼ਾਂ ਫੋਲੋ ਕਰ ਸਕਦੇ ਹਾਂ।
0: ਓਕੇ, ਤੇ ਇਹਨਾਂ ਦੇ ਵਿੱਚ ਦੋਵਾਂ ਦੇ ਵਿੱਚ ਡਿਫਰੈਂਸ ਕੀ ਆ ਜਾਂਦਾ ਵਾ? ਮੰਨ ਲਓ ਇੱਕ ਪਾਸੇ ਏ ਆਰ ਟੀ ਦਾ ਰਿਵਿਊ ਆ ਜਾਂ ਫਿਰ ਕੋਰਟ ਦੇ ਵਿੱਚ ਅਪੀਲ ਜਿਹੜੀ ਆਪਾਂ ਕਰ ਦਿੰਦੇ ਹਾਂ, ਜਿਹੜਾ ਤੁਸੀਂ ਨੈਕਸਟ ਪ੍ਰੋਸੈਸ ਦੱਸਿਆ ਕਿ ਫਿਰ ਵਕੀਲ ਕੋਲ ਜਾਣਾ, ਇਹਨਾਂ ਦੋਵਾਂ ਦੇ ਵਿੱਚ
1: ਜਿਹੜਾ ਏ ਆਰ ਟੀ ਰਿਵਿਊ ਆ ਵੀਰੇ, ਏ ਆਰ ਟੀ ਰਿਵਿਊ ਤਾਂ ਟ੍ਰਿਬਿਊਨਲ ਕਰਦੀ ਆ, ਬਟ ਜਿਹੜੀ ਪੋਸੀਬਲ ਜਿਹੜਾ ਦੂਜਾ ਵਾਲਾ ਕੋਰਟ ਰਿਵਿਊ ਵਾਲਾ ਉਹ ਫੈਡਰਲ ਹੀ ਕਰਦੀ ਆ, ਉਹ ਚ ਟ੍ਰਿਬਿਊਨਲ ਦਾ ਕੰਮ ਨਹੀਂ ਹੈਗਾ। ਨਹੀਂ ਬਣਦਾ ਜਾਂ ਤੁਸੀਂ ਕਰ ਸਕਦੇ ਹੋ ਨਹੀਂ ਕਰ ਸਕਦੇ, ਮਾਈਗ੍ਰੇਸ਼ਨ ਏਜੰਟ ਦੀ ਸਲਾਹ ਬਸ ਏ ਆਰ ਟੀ ਤੱਕ ਆ ਕੇ ਮੁੱਕ ਜਾਂਦੀ ਆ।
0: ਹਾਂ, ਉਸ ਤੋਂ ਬਾਅਦ ਫਿਰ ਤੁਹਾਨੂੰ ਵਕੀਲ ਕੋਲ ਜਾਣਾ ਪੈਣਾ। ਤੇ ਜਿਹੜਾ ਐਪਲੀਕੈਂਟ ਹੈ, ਮੰਨ ਲਓ ਜਿਹਨੇ ਅਪਲਾਈ ਕਰ ਦਿੱਤੀ ਆ, ਉਹਨੂੰ ਕੋਈ ਨੰਬਰ ਨੰਬਰ ਮਿਲਦਾ ਹੈ ਵੇਟਿੰਗ ਲਿਸਟ ਦੇ ਵਿੱਚ ਕਿ ਸਿਰਫ ਉਹ ਬਸ ਟਾਈਮ ਫਰੇਮ ਦੇ ਹਿਸਾਬ ਨਾਲ ਜਦੋਂ ਵਾਰੀ ਆ ਗਈ?
1: ਇਹਦੇ ਵਿੱਚ ਵੀਰੇ ਕੋਈ ਵੇਟਿੰਗ ਲਿਸਟ ਯਾਨੀ ਕਿ ਐਵੇਂ ਕੋਈ ਨੰਬਰ ਨਹੀਂ ਹੁੰਦਾ ਹੁੰਦਾ
0: ਜੀ,
1: ਕਿ ਵੀ ਜਨਰਲੀ ਇਹਦਾ ਕੀ ਹੁੰਦਾ ਕਿ ਵੀ ਤੁਹਾਡਾ ਜਿਵੇਂ ਸਪੋਜ਼ ਕਈ ਬੰਦੇ ਕਹਿੰਦੇ ਭਾਈ ਮੇਰਾ ਕਿਉਂ ਨੰਬਰ 10 ਜਾਂ 500 ਦਾ 8 ਜਾਂ 5 ਦਾ ਪ੍ਰੋਸੈਸ ਹੋਈ, ਮੇਰੀ ਹੋਣੀ ਨਹੀਂ ਅਗਲੇ ਸਾਲ ਹੋ ਗਈ, ਉਹ ਰੈਂਡਮਲੀ ਦੇ ਕੈਨ ਪੀ ਕੈਨ ਡੂ, ਤਾਂ ਇਹਦਾ ਕੋਈ ਨੰਬਰ ਵੇਟਿੰਗ ਨੰਬਰ ਕੁਛ ਵੀ ਨਹੀਂ ਹੈਗਾ।
0: ਇਹਦੇ ਜਿਹੜੀ ਮੰਨ ਲਓ ਹੀਅਰਿੰਗ ਹੁੰਦੀ ਆ, ਤੁਸੀਂ ਕਿਹਾ ਵੀਡੀਓ 'ਤੇ ਹੁੰਦੀ ਆ ਜਾਂ ਫਿਰ ਇਨ ਪਰਸਨ ਹੋਊਗੀ ਜਾਂ ਫਿਰ ਟੈਲੀਫੋਨ 'ਤੇ ਹੋਊਗੀ, ਅਤੇ ਜੇ ਕਿਸੇ ਦੀ ਮੈਂ ਮਤਲਬ ਇਹ ਚੀਜ਼ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਜੇ ਕਿਸੇ ਦੀ ਹੈਗੀ ਆ ਹੀਅਰਿੰਗ, ਜੇ ਕਿਸੇ ਕੋਈ ਇਸ ਰਾਹ ਦੇ ਉੱਤੇ ਗਿਆ ਵਾ ਜਾਂ ਜਿਹਨੂੰ ਕਿਸੇ ਨੂੰ ਪਾਉਣੀ ਪਈ ਅਪੀਲ, ਅਤੇ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖੇ, ਮਤਲਬ ਕਿਸ ਤਰੀਕੇ ਨਾਲ ਉਹ ਗਾੜੀ ਮੰਨ ਲਓ ਆਪਣਾ ਜਿਹੜਾ ਪੱਖ ਆ ਉਹਨਾਂ ਨੂੰ ਰੱਖੇ ਕਿ ਜੇ ਕਿਸੇ ਦੀ ਰਿਫਿਊਜ਼ਲ ਆ ਗਈ ਤਾਂ?
1: ਬਿਲਕੁਲ ਵੀਰੇ, ਹੁਣ ਜੇ ਤੁਸੀਂ ਗੱਲ ਜੇ ਥੋੜੀ ਐਕਚੁਅਲੀ ਹੈਗੀ, ਮੈਂ ਦੱਸਦਾ ਕਿਸੇ ਨੇ ਕਿਹੜੀ ਕਿਹੜੀ ਚੀਜ਼ਾਂ ਪੁੱਛ ਸਕਦੇ ਨੇ, ਤਾਂ ਮੋਸਟਲੀ ਹੁੰਦਾ ਕੀ ਆ ਕਿ ਵੀ ਜਿਹੜਾ ਡਿਪਾਰਟਮੈਂਟ ਆ
0: ਜੀ,
1: ਸੋਰੀ ਜੇ ਟ੍ਰਿਬਿਊਨਲ ਤੁਹਾਨੂੰ ਕਾਫੀ ਕੁਸ਼ਚਨ ਪੁੱਛਦਾ, ਤਾਂ ਥੋੜਾ ਜਿਹੜਾ ਮਾਈਗ੍ਰੇਸ਼ਨ ਏਜੰਟ ਹੀ ਕੈਨ ਐਕਸਪਲੇਨ ਵੈਰੀ ਵੈਲ ਕਿ ਵੀ ਕੀ ਹੋ ਸਕਦਾ, ਕਿਵੇਂ ਹੋ ਸਕਦਾ। ਹੁਣ ਜਿਵੇਂ ਜੇ ਮੈਂ ਐਗਜ਼ਾਮਪਲ ਗੱਲ ਕਰਕੇ ਕਿਹੜੇ ਡਾਕੂਮੈਂਟ ਤੁਹਾਨੂੰ ਦੇਣੇ ਨੇ ਐਵੀਡੈਂਸ ਵਾਸਤੇ ਨਾ
0: ਜੀ,
1: ਹੁਣ ਹੋਇਆ ਕੀ ਆ, ਤੁਸੀਂ ਆਪਣੇ ਤੁਹਾਨੂੰ ਮੈਮ ਨੇ ਸਾਰਾ ਐਕਸਪਲੇਨ ਕਰਤਾ, ਉਦੋਂ ਜੇ ਸਟੱਡੀ ਵੀਜ਼ਾ ਆ ਗਿਆ, ਤਾਂ ਸਟੱਡੀ ਵੀਜ਼ਾ ਵਿੱਚ ਉਹ ਕੀ ਚੈੱਕ ਕਰੇਗਾ ਕਿ ਤੁਹਾਡਾ ਕੋਰਸ ਸਿਲੈਕਸ਼ਨ ਕੀ ਸੀ, ਐਜੂਕੇਸ਼ਨ ਪ੍ਰੋਵਾਈਡਰ ਕਿਹੜਾ ਸੀਗਾ, ਪ੍ਰੀਵੀਅਸ ਐਜੂਕੇਸ਼ਨ, ਸਟੱਡੀ ਗੈਪ, ਕੋਰਸ ਚੇਂਜ ਕਿਉਂ ਕੀਤਾ, ਫਾਈਨੈਂਸ਼ੀਅਲ ਕਪੈਸਿਟੀ ਹੈਗਾ ਨਹੀਂ, ਤੁਹਾਡੇ ਕਰੀਅਰ ਪਲਾਨ ਕੀ ਨੇ, ਹੋਮ ਕੰਟਰੀ ਸਰਕਮਸਟੈਂਸਿਸ ਕੀ ਨੇ, ਇਹੋ ਜਿਹਾ ਕਈ ਚੀਜ਼ਾਂ ਉਹ ਆਪਾਂ ਨੂੰ ਅਡਰੈਸ ਕਰਨੀਆਂ ਪੈਣਗੀਆਂ
0: ਜੀ,
1: ਤੁਹਾਨੂੰ ਪੁੱਛ ਸਕਦੇ ਹੋ। ਜੇ ਹੁਣ ਪਾਰਟਨਰ ਵੀਜ਼ਾ ਗੱਲ ਕੀਤਾ, ਜੁਆਇੰਟ ਫਾਈਨੈਂਸ਼ੀਅਲ, ਸ਼ੇਅਰਡ ਹਾਊਸ ਹੋਲਡ, ਜੁਆਇੰਟ ਬਿੱਲ, ਸੋਸ਼ਲ ਰਿਕੋਗਨੇਸ਼ਨ, ਟ੍ਰੈਵਲ ਹਿਸਟਰੀ, ਇਸ ਸੈਕਟਰ, ਇਹੋ ਚੀਜ਼ਾਂ ਆਪਾਂ ਨੂੰ ਐਕਸਪਲੇਨ ਕਰਨੀਆਂ ਪੈਣਗੀਆਂ, ਤਾਂ ਕਿ ਜਿਹੜਾ ਆਪਣਾ ਕੇਸ ਆ ਸਟਰੋਂਗ ਹੋ ਸਕੇ, ਤਾਂ ਕਿ ਮੈਂਬਰ ਕਨਵਿੰਸ ਹੋ ਸਕੇ ਕਿ ਤੁਹਾਡੇ ਨਾਲ ਧੱਕਾ ਹੋਇਆ ਡਿਪਾਰਟਮੈਂਟ ਵੱਲੋਂ। ਇਦੂ ਬਾਅਦ ਚੋਂ ਜਿਹੜੀ ਸਕਿੱਲਡ ਇੰਪਲਾਇਰ ਸਪੋਂਸਰ ਵੀਜ਼ਾ ਦੀ ਕੈਟਾਗਰੀ, ਉਹ 'ਚ ਜੈਨੂਇਨ ਪੋਜੀਸ਼ਨ, ਬਿਜ਼ਨਸ ਓਪਰੇਸ਼ਨ, ਸੈਲਰੀ ਇਨਫੋਰਮੇਸ਼ਨ, ਔਰਗਨਾਈਜੇਸ਼ਨ ਸਟਰਕਚਰ ਕੀ ਆ, ਵਰਕ ਐਕਸਪੀਰੀਅੰਸ ਤੁਹਾਡਾ ਜੈਨੂਇਨ ਹੈ ਕਿ ਨਹੀਂ ਹੈਗਾ, ਇਹੋ ਜਿਹਾ ਕੋਈ ਚੀਜ਼ਾਂ ਐਕਸਪਲੇਨ ਕਰਨੀਆਂ ਚਾਹੀਦੀਆਂ ਨੇ।
0: ਓਕੇ,
1: ਇਹ ਤੁਹਾਡੇ ਐਵੀਡੈਂਸ ਦੇ ਵਿੱਚ ਆਉਣਾ ਚਾਹੀਦੀਆਂ ਨੇ। ਹੁਣ ਜੇ ਹੁਣ ਇਦੂ ਬਾਅਦ ਚੋਂ ਵਿਸ਼ਟ ਵੀਜ਼ਾ ਗੱਲ ਕਰੀਏ, ਵਿਸ਼ਟ ਵੀਜ਼ਾ 'ਚ ਜੈਨੂਇਨ ਰੀਜ਼ਨ ਫੋਰ ਟ੍ਰੈਵਲ, ਆਈਟਨਰੀ, ਅਵੇਲੇਬਲ ਫੰਡ ਤੁਹਾਡੇ ਕਿੰਨੇ ਨੇ, ਪ੍ਰੀਵੀਅਸ ਜਿਹੜਾ ਤੁਸੀਂ ਟ੍ਰੈਵਲ ਕੀਤਾ ਉਹਦਾ ਕੀ ਹੋ ਸਕਦਾ, ਇਹ ਸਾਰੀ ਚੀਜ਼ਾਂ ਤੁਹਾਨੂੰ ਧਿਆਨ ਦੇਣੀ ਪੈਣੀ ਆ।
0: ਓਕੇ, ਯਾਨੀ ਜਿਹੜੀਆਂ ਤੁਹਾਡੀ ਵੀਜ਼ਾ ਸੀਗਾ ਉਹਦੇ ਰਿਲੇਟਿਡ ਜਿੰਨੇ ਵੀ ਡਾਕੂਮੈਂਟਸ ਨੇ ਉਹ ਸਾਰੇ ਹੀ ਤੁਹਾਨੂੰ ਦੁਬਾਰਾ ਤੋਂ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਦੇਣੇ ਪੈਣੇ ਨੇ,
1: ਕਿਉਂਕਿ ਪ੍ਰੋਪਰਲੀ ਪਹਿਲਾਂ ਐਕਸਪਲੇਨ ਨਹੀਂ ਹੋਇਆ, ਕਈ ਵਾਰੀ ਜਦ ਡਿਪਾਰਟਮੈਂਟ ਦੇਖੇ ਨਹੀਂ ਤਾਂ ਤੁਹਾਨੂੰ ਐਕਸਪਲੇਨ ਕਰਨੇ ਚਾਹੀਦੇ ਨੇ ਕਿ ਜਿਹੜੇ ਸਬਮਿਸ਼ਨ ਜਾਊਗੀ, ਕਿਉਂਕਿ ਹੁਣ ਕੁਛ ਪਿੱਛੇ ਕੀ ਹੋਇਆ, ਡਿਪਾਰਟਮੈਂਟ ਨੇ ਏ ਆਰ ਜੀ ਟ੍ਰਿਬਿਊਨਲ ਦੇ ਵਿੱਚ ਕੁਛ ਚੇਂਜ ਇਹ ਆਏ ਨੇ ਕਿ ਵੀ ਉਹ ਓਰਲ ਡਿਸੀਜਨ ਕਰ ਸਕਦੇ ਨੇ ਜਾਂ ਉਹ ਪੇਪਰ ਬੇਸ ਕਰ ਲੈਣਗੇ, ਉਹਨੂੰ ਹੀਅਰਿੰਗ ਤੋਂ ਬਿਨਾਂ ਹੀ ਡਿਸੀਜਨ ਦੇ ਸਕਦੇ ਨੇ ਸਬਮਿਸ਼ਨ ਦੇ ਬੇਸ ਤੇ। ਤਾਂ ਜਿਹੜੀ ਸਬਮਿਸ਼ਨ ਤੁਸੀਂ ਸਬਮਿਟ ਕਰਨੀ ਆ ਉਹ ਪੂਰੀ ਡਿਟੇਲਡ ਤੇ ਕੰਸਾਈਜ਼ ਹੋਣੀ ਚਾਹੀਦੀ ਆ।
0: ਓਕੇ,
1: ਠੀਕ ਹੈ, ਤੇ ਤੁਸੀਂ ਤੁਹਾਨੂੰ ਕੁਝ ਜਿਹਾ ਸਮੁੰਦਰ ਸਮਾਣਾ
0: ਜਿਹੜੀ ਤੁਸੀਂ ਓਰਲ ਹੀਅਰਿੰਗ ਦੀ ਗੱਲ ਕੀਤੀ ਆ, ਇਹ ਜਿਹੜਾ ਪਿੱਛੇ ਜੇ ਮੈਂ ਵੀ ਆਈ ਥਿੰਕ ਕੀਤਾ ਸੀਗਾ ਆਪਾਂ ਡਿਸਕਸ ਕਿ ਉਹਨਾਂ ਨੇ ਜਿਹੜਾ ਉਹ ਚੇਂਜ ਕੀਤਾ ਵਾ ਕਿ ਹੁਣ ਕਈ ਜਿਹੜੀਆਂ ਹੀਅਰਿੰਗਸ ਨੇ ਉਹ ਮਤਲਬ ਟਾਈਮ ਫਰੇਮ ਉਹਨਾਂ ਦਾ ਘਟਾ ਦਿੱਤਾ ਗਿਆ ਸੀਗਾ ਕਿ ਉਹ ਸਿੱਧੀਆਂ ਹੀ ਆਪਾਂ ਡਿਸੀਜ਼ਨ ਦੇਵਾਂਗੇ ਵਿਦਆਊਟ ਐਨੀ ਹੀਅਰਿੰਗਸ, ਮਤਲਬ ਉੱਥੇ ਇਨ ਪਰਸਨ ਜਾਣ ਦੀ ਬਜਾਏ। ਅਤੇ ਉਹਦਾ ਕੀ ਰੁਝਾਨ ਚੱਲ ਰਿਹਾ ਕਿ ਦੇ ਰਹੇ ਨੇ ਕਿ ਜਾਂ ਫਿਰ ਹਾਲੇ ਵੀ ਸਟਿਲ ਸੇਮ ਚੱਲ ਰਿਹਾ ਜਿੱਦਾਂ ਪਹਿਲਾਂ ਹੀ?
1: ਬਿਲਕੁਲ ਪ੍ਰੋਸੈਸ ਤਾਂ ਓਰਲ ਤਾਂ ਚੱਲ ਹੀ ਰਿਹਾ ਕਿ ਵੀ ਓਰਲ ਡਿਸੀਜਨ ਕਰਨ ਲੱਗ ਗਏ ਡਿਪਾਰਟਮੈਂਟ ਵਾਲੇ ਹੁਣ।
0: ਓਕੇ
1: ਤੇ ਉਹ ਚ ਕੀ ਹੁੰਦਾ ਕਿ ਵੀ ਉਹ ਪਹਿਲਾਂ ਆਪਾਂ ਨੂੰ ਸਿੰਪਲ ਈਮੇਲ ਕਰਦੇ ਕਿ ਸਾਨੂੰ ਲੱਗਦਾ ਕਿ ਵੀ ਤੁਹਾਡੀ ਅਸੀਂ ਪੇਪਰ ਬੇਸ ਕਰ ਲਾਂਗੇ, ਵੀ ਡੋਨਟ ਨੀਡ ਟੂ ਕੰਡਕਟ ਐਨੀ ਹੀਅਰਿੰਗ।
0: ਓਕੇ
1: ਤਾਂ ਕਈ ਕੇਸ ਸਿਰਫ ਸਬਮਿਸ਼ਨ ਬੇਸ ਤੇ ਪ੍ਰੋਸੈਸ ਕਰ ਦਿੰਦੇ ਨੇ ਤੇ ਉਹ ਚੱਲ ਹੀ ਰਿਹਾ ਹੁਣ।
0: ਤੇ ਉਹਦੇ ਲਈ ਕੋਈ ਸਪੈਸ਼ਲ ਕੈਟਾਗਰੀ ਹੈ ਕੋਈ ਵੀਜ਼ਾ ਕਿ ਸਾਰਿਆਂ
1: ਲਈ? ਜਿਵੇਂ ਸਟੱਡੀ ਵੀਜ਼ਾ ਮੋਸੀ, ਜਿਹੜੇ ਸਟੱਡੀ ਵੀਜ਼ਾ ਵਗੈਰਾ ਨੇ, ਜਿਹੜੇ ਇਹ ਟੈਂਪਰੇਰੀ ਵੀਜ਼ਾ ਹੋਲਡਰ ਵਾਲੇ ਰਿਫਿਊਜ਼ਲ ਨੇ, ਉਹਨਾਂ ਨੂੰ ਕਰ ਦਿੰਦੇ ਨੇ। ਜੇ ਪਾਰਟਨਰ ਵੀਜ਼ਾ ਜਾਂ ਦੂਜੇ ਜਿਹੜੇ ਪੀਆਰ ਦੀ ਫਾਈਲ ਨੇ ਉਹ ਚ ਨਹੀਂ ਕਰਦੇ ਮੋਸਟਲੀ, ਉਹ ਚ ਹੀਅਰਿੰਗ ਅਟੈਂਡ ਹੀਅਰਿੰਗ ਕਰਾ ਕੇ ਹੀ ਪ੍ਰੋਸੈਸ ਕਰਦੇ ਨੇ।
0: ਓਕੇ ਓਕੇ ਗੁੱਡ। ਤੇ ਇਸ ਤੋਂ ਇਲਾਵਾ ਜਿਹੜਾ ਇਹਦਾ ਸਕਸੈਸ ਰੇਟ ਕਿੰਨਾ ਕਿਆ, ਮੰਨ ਲਓ ਜੇ ਕਿਸੇ ਨੇ ਪਾਈ ਆ ਤੇ ਉਹਦੇ ਮਤਲਬ ਉਹਦੇ ਪੱਖੀ ਜਾਣੀਆਂ ਹਿੱਸੇ ਆਉਣੀ ਆ ਕਿ ਜਾਂ ਫਿਰ ਡਿਕਲਾਈਨ ਹੋ ਜਾਣੀਆਂ, ਇਹਦਾ ਕੇਸ ਮਤਲਬ ਸਮਝ ਸਕਦੇ ਕਿ ਇੰਨਾ ਸਕਸੈਸ ਰੇਟ ਹੈਗਾ ਵਾ?
1: ਬਿਲਕੁਲ
0: ਅੰਦਾਜ਼ੇ ਨਾਲ
1: ਨਹੀਂ, ਬਿਲਕੁਲ ਹੁਣ ਅੰਦਾਜ਼ੇ ਨਾਲ ਆਪਾਂ ਤੁਹਾਨੂੰ ਐਗਜ਼ੈਕਟਲੀ ਦੱਸਾਂਗੇ, ਕਿਉਂਕਿ ਸਾਡੇ ਸਰੋਤਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਵੀ ਬੰਸਲ ਇਮੀਗ੍ਰੇਸ਼ਨ ਜਿਹੜੀ ਬੁਨਿਆਦ ਜਿਹੜੀ ਫਾਊਂਡੇਸ਼ਨ ਆ ਉਹ ਡਾਟਾ ਤੇ ਐਗਜ਼ੈਕਟ ਇਨਫੋਰਮੇਸ਼ਨ ਦੇ ਬੇਸ ਉੱਤੇ ਬਣੀ ਆ। ਜਿਹੜੇ ਐਸ ਪਰ ਦੀ ਡਾਟਾ ਇਹਨਾਂ 2025-26 ਦੇ ਮੁਤਾਬਿਕ ਜਿਹੜੀ ਓਵਰਆਲ ਮਾਈਗ੍ਰੇਸ਼ਨ ਕੈਟੇਗਰੀ ਦੇ ਵਿੱਚ ਅਪਰੋਕਸੀਮੇਟਲੀ 70% ਫਾਈਨਲ ਐਪਲੀਕੇਸ਼ਨਾਂ 'ਚ ਓਰੀਜਨਲ ਜਿਹੜੇ ਡਿਸੀਜਨ ਸੀਗੇ ਉਹ ਚੇਂਜ ਹੋਏ ਨੇ। ਠੀਕ ਹੈ ਜੀ, ਜਿਹੜੇ ਪਹਿਲਾਂ ਗੱਲ ਕਰੀ ਸੀ ਕਿੰਨੀ ਕਿੰਨੀ ਫਾਈਲਾਂ ਪਈਆਂ ਨੇ 85,000 ਦੇ ਵਿੱਚੋਂ, 80,000-85,000 ਦੇ ਵਿੱਚੋਂ। ਹੁਣ ਜੇ ਕੈਟੇਗਰੀ ਵਾਈਜ਼ ਜੇ ਗੱਲ ਕਰੀਏ ਤਾਂ ਫੈਮਿਲੀ ਦੇ ਪਾਰਟਨਰ ਵੀਜ਼ਾ 54% ਦੇ ਵਿੱਚ ਸਕਸੈਸ ਹੋਇਆ, ਸਟੱਡੀ ਵੀਜ਼ਾ 41% ਤੇ ਆ, ਵਰਕਿੰਗ ਸਕਿੱਲਡ ਅਤੇ ਇਨਵੈਸਟਮੈਂਟ ਵੀਜ਼ਾ 38% ਤੇ ਆ, ਕਰੈਕਟਰ ਸਿਟੀਜ਼ਨਸ਼ਿਪ 36%, ਗ੍ਰੈਜੂਏਟ ਅਤੇ ਟ੍ਰੇਨਿੰਗ ਵੀਜ਼ਾ 30%, ਵਿਜ਼ਟਰ ਬ੍ਰੀਜ਼ਿੰਗ ਅਤੇ ਬਾਕੀ ਹੋਰ ਵੀ ਜਿਹੜੇ ਵੀਜ਼ੇ ਰਹਿ ਗਏ ਉਹ 15% ਸਕਸੈਸ ਰੇਟ ਹੋਏਗਾ ਉਹਨਾਂ ਦਾ। ਮਤਲਬ ਬਾਕੀ ਜੇ 15% ਪ੍ਰੋਸੈਸ ਯਾਨੀ ਰੈਮਿਟ ਹੋਏ ਨੇ ਤਾਂ ਜਿਹੜੇ ਬਾਕੀ ਬਚ ਗਏ 85 ਉਹ ਰੈਮਿਟ ਨਹੀਂ ਹੋਏ, ਉਹ ਐਜ਼ ਇਟ ਇਜ਼ ਡਿਪਾਰਟਮੈਂਟ ਨੇ ਟ੍ਰਿਬਿਊਨਲ ਨੇ ਮੰਨ ਲਏ।
0: ਓਕੇ,
1: ਤਾਂ ਹੁਣ ਇਹ ਸਾਰਾ ਕ੍ਰਾਈਟੇਰੀਆ ਦੇ ਮੁਤਾਬਿਕ ਇਹ ਪਤਾ ਲੱਗਦਾ ਕਿ ਜੇ ਸਟੱਡੀ ਵੀਜ਼ਾ ਜਿਹੜਾ ਫਿਗਰ ਆ ਉਹ 43% ਆ ਤਾਂ 41% ਯਾਨੀ ਕਿ ਚਾਂਸ ਹੈਗੇ ਨੇ। ਉਹ ਵੀ ਸਰ ਵੱਧ ਵੀ ਹੋ ਸਕਦਾ ਕਿਉਂਕਿ ਇਹ 'ਚ ਕਈ ਸੈੱਟ ਸਾਈਡ ਵੈਰੀ ਕੀਤੇ ਹੋਏ ਜਿਹੜੇ ਇਹ 'ਚ ਆ ਜਾਂਦੇ ਨੇ।
0: ਓਕੇ,
1: ਕਿਸੇ ਨੇ ਵੈਰੀ ਕਰਤਾ, ਸੈੱਟ ਸਾਈਡ ਕਰਤਾ, ਓਰਡਰ ਰੈਮਿਟ ਕਰਤਾ ਤਾਂ 3 ਚੀਜ਼ ਆ ਗਈਆਂ।
0: ਯਾਨੀ ਜੇ ਆਪਾਂ ਓਵਰਆਲ ਵੇਖੀਏ ਤੇ ਇਹ ਕਿਤਨਾ ਕਿਤੇ ਐਪਲੀਕੈਂਟ ਦੇ ਜ਼ਿਆਦਾ ਪੱਖੀ ਆ ਹਨਾ ART ਜਿੰਨਾ ਤੁਸੀਂ ਸਕਸੈਸ ਰੇਟ ਦੱਸਿਆ।
1: ਠੀਕ ਹੈ, ਇਸ ਮਿਕਸ ਵਿਊ।
0: ਓਕੇ,
1: ਤਾਂ ਇਹਦਾ ਹੀ ਆਪਣੇ ਮਿਕਸ ਵਿਊ ਹੈ ਇਹਨਾਂ ਦਾ ਕਿਵੇਂ ਕਰ ਵੀ ਦਿੰਦਾ ਤੇ ਨਹੀਂ ਵੀ ਕਰਦੇ ਕਈ ਵਾਰੀ।
0: ਓਕੇ, ਤੇ ਇਹ ਸਿਰਫ ਹੋਰ ਵੀ ਕੋਈ ਡਿਸੀਜਨ ਕਰ ਸਕਦੇ ਨੇ ਇਹ ਕਿ ਸਿਰਫ ਇਹੀ ਹੈ ਕਿ ਜਿਹੜਾ ਤੁਸੀਂ ਵੀਜ਼ਾ ਲਾਇਆ ਸੀ ਕਿ ਉਹ ਤੁਹਾਡਾ ਨਹੀਂ ਆਇਆ ਤੇ ਉਹ ਇਹਨਾਂ ਨੇ ਰਿਵਿਊ ਕਰਤਾ, ਸਿਰਫ ਇਹੀ? ਓਕੇ, ਯਾਨੀ ਹੋਰ ਡਿਪਾਰਟਮੈਂਟ ਹੋਰ ਕੁਝ ਕਰ
1: ਸਕਦਾ? ਬਾਕੀ ਜਿਹੜੇ ਵੀ ਹੈਗੇ ਨੇ ਬਾਕੀ ਜਿਹੜੇ ਆਰਡਰ ਕਰ ਸਕਦੇ ਨਹੀਂ ਕਰ ਸਕਦੇ, ਫਾਰਮ ਵੈਰੀ ਜਾਂ ਸੈਟ ਸੈਲ ਕਰੂ ਜਾਂ ਰਿਜ਼ਾਈਮਿਟ ਕਰੂਗਾ
0: ਜੀ,
1: ਇਹਦਾ ਇਹ ਕਰ ਸਕਦਾ। ਕਿਉਂਕਿ ਜਿਹੜਾ ਮੇਨ ਸੀ ਜਿਹੜਾ ਜਿਸ ਪੋਜੇ ਅਨਸਕਸੈਸਫੁਲ ਹੁੰਦਾ ਕਿ ਉਦੋਂ ਬਾਅਦ ਸਟ੍ਰੈਸ ਦਾ ਕੰਮ ਸਟਾਰਟ ਹੁੰਦਾ ਕਿ ਵੀ ਸਾਡੀ ART ਹਾਰ ਗਏ ਸੀ, ਬੰਦੇ ਨੂੰ ਲੀਗਲ ਐਡਵਾਈਸ ਲੈ ਕੇ ਜੁਡੀਸ਼ੀਅਲ ਰਿਵਿਊ ਕਰਾ ਲਏ, ਅਨਦਰ ਵੀਜ਼ਾ ਐਪਲੀਕੇਸ਼ਨ ਜੇ ਉਹ ਹੈਗਾ ਤਾਂ ਕਰ ਲਏ, ਮਿਨਿਸਟਰ ਇੰਟਰਵੈਂਸ਼ਨ ਕਰ ਸਕਦਾ, ਆਸਟ੍ਰੇਲੀਆ ਛੱਡ ਕੇ ਜਾ ਸਕਦਾ ਜੇ ਉਹ ਜਾਣਾ ਚਾਹੁੰਦਾ, ਜਾਂ ਫਿਰ ਕੋਈ ਹੋਰ ਮਾਈਗ੍ਰੇਸ਼ਨ ਪਾਥਵੇ ਚੂਜ਼ ਕਰ ਸਕਦਾ।
0: ਜੀ ਬਿਲਕੁਲ,
1: ਠੀਕ ਹੈ ਜੀ।
0: ਤੇ ਮੈਨੂੰ ਲੱਗਦਾ ਕਿ ART ਬਾਰੇ ਆਪਾਂ ਸਾਰਿਆਂ ਨੂੰ ਹੁਣ ਕਲੀਅਰ ਹੋ ਗਿਆ ਹੋਊਗਾ, ਮੋਟਾ ਮੋਟਾ ਕੀ ਇਨ ਡਿਟੇਲ ਹੀ ਚੰਗੀ ਤਰ੍ਹਾਂ ਹੀ ਕਲੀਅਰ ਹੋ ਗਿਆ ਹੋਊਗਾ ਕਿ ਕੀ ਆ, ਕਿੱਦਾਂ ਪ੍ਰੋਸੈਸ ਕਰਦੀ ਆ, ਕਿਹੜੇ ਕਿਹੜੇ ਡਿਸੀਜ਼ਨ ਦੇ ਕੱਢ ਸਕਦੀ ਆ, ਕਿਹੜੇ ਬਿਹਾਫ 'ਤੇ ਤੁਸੀਂ ਅਪਲਾਈ ਕਰ ਸਕਦੇ ਹੋ, ਕੀ ਅਪਲਾਈ ਕਰਨਾ, ਕਾਫੀ ਕੁਛ ਜਿਹੜਾ ਉਹ ਅਰੁਣ ਜੀ ਨੇ ਕਵਰ ਕਰ ਹੀ ਦਿੱਤਾ। ਇਸ ਤੋਂ ਇਲਾਵਾ ਹੋਰ ਕੁਛ ਅਰੁਣ ਜੀ ਜੇ ਰਹਿ ਗਿਆ ਹੋਵੇ ਇਸ ਬਾਰੇ ਕੁਛ ਦੱਸਣ ਲਈ ਸਰੋਤਿਆਂ ਨੂੰ?
1: ਬਿਲਕੁਲ, ਬਸ ਮੈਂ ਇੱਕ ਕੁਛ ਗੱਲਾਂ ਤਾਂ ਮੇਰੀ ਇਹੀ ਨੇ
0: ਕਿ
1: ਜਦੋਂ ਵੀ ਤੁਸੀਂ ART ਬਿਲਕੁਲ ਜਦੋਂ ਤੁਹਾਨੂੰ ART ਤੁਹਾਨੂੰ ਇਹ ਥੋੜੀ ਹੀਅਰਿੰਗ ਹੁੰਦੀ ਆ ਤਾਂ ਸੱਚ ਨੂੰ ਸਕ੍ਰਿਪਟ ਦੀ ਲੋੜ ਨਹੀਂ ਹੁੰਦੀ, ਇੱਕ ਚੀਜ਼ ਯਾਦ ਰੱਖਿਓ, ਤੁਸੀਂ ਪ੍ਰਿਪੇਅਰ ਕਰੋ ਸਿਰਫ ਕਲੈਰਿਟੀ ਅਤੇ ਕੰਸਿਸਟੈਂਸੀ, ਇਹ ਚੀਜ਼ ਦੋ ਚੀਜ਼ ਚਾਹੀਦੀਆਂ ਤੁਹਾਨੂੰ ਹੀਅਰਿੰਗ ਦੇ ਵਿੱਚ।
0: ਗੁੱਡ,
1: ਬਟ ਹੁਣ ਇਹਦੇ ਨਾਲ ਇੱਕ ਚੀਜ਼ ਹੋਰ ਆ, ਜਿਹੜੀ ਲੋਅ ਆ ਜਿਹੜਾ ਕਾਨੂੰਨ ਆ ਉਹ ਇਮੋਸ਼ਨ ਨੂੰ ਸੁਣ ਸਕਦਾ ਪਰ ਜਿਹੜਾ ਡਿਸੀਜਨ ਆ ਉਹ ਐਵੀਡੈਂਸ ਤੇ ਹੋਊਗਾ। ਇਹ ਚੀਜ਼ ਦੋ ਯਾਦ ਰੱਖ ਲਿਓ ਤਾਂ ਕੋਈ ਦਿੱਕਤ ਨਹੀਂ ਆ ਤੁਹਾਨੂੰ।
0: ਬਿਲਕੁਲ ਨਹੀਂ, ਕਾਫੀ ਦੋ ਚਾਰ ਵਰਡਸ ਦੇ ਵਿੱਚ ਹੀ ਤੁਸੀਂ ਸਾਰਾ ਕਲੀਅਰ ਕਰਤਾ ਕਿ ਇੱਕ ਤਾਂ ਐਵੀਡੈਂਸ ਜਿਹੜੇ ਨੇ ਉਹ ਤੁਹਾਡੇ ਪੁਖਤਾ ਹੋਣੇ ਚਾਹੀਦੇ ਨੇ, ਦੂਜੀ ਗੱਲ ਕਿ ਜੋ ਵੀ ਹੈਗਾ ਉਹ ਕਲੀਅਰ ਰੱਖੋ, ਨਾ ਕਿ ਉਹਦੇ ਵਿੱਚ ਕਹਾਣੀਆਂ ਪਾਉਣੀਆਂ ਸ਼ੁਰੂ ਕਰ ਦਈਏ ਕਿ ਮੁੜ ਕੇ ਫਿਰ ਉਹਨੂੰ ਕੰਪਲੈਕਸ ਬਣਾਇਆ ਜਾਵੇ। ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਅਰੁਣ ਜੀ ਸਮਾਂ ਦੇਣ ਦੇ ਲਈ।
1: ਥੈਂਕ ਯੂ ਜੀ, ਥੈਂਕ ਯੂ ਸੋ ਮਚ।
0: ਜੀ ਥੈਂਕ ਯੂ ਜੀ ਇਹ ਸਨ ਅਰੁਣ ਬਾਂਸਲ ਜੀ ਤੁਸੀਂ ਵੀ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਬਾਂਸਲ ਇਮੀਗ੍ਰੇਸ਼ਨ ਨੂੰ ਕਾਲ ਕਰ ਸਕਦੇ ਹੋ ਜੇ ਨੰਬਰ ਨਹੀਂ ਹੈਗਾ ਤਾਂ ਤੁਸੀਂ ਨੈੱਟ ਦੇ ਉੱਤੇ ਸਰਚ ਮਾਰੋ ਬਾਂਸਲ ਇਮੀਗ੍ਰੇਸ਼ਨ ਅਤੇ ਉਹਦੇ ਉੱਤੇ ਇਹਨਾਂ ਦੀ ਵੈਬਸਾਈਟ ਆਜੂਗੀ ਅਤੇ ਵੈਬਸਾਈਟ ਦੇ ਉੱਤੇ ਜਿਹੜਾ ਕੰਟੈਕਟ ਅਸ ਦੇ ਵਿੱਚ ਜਾਓਗੇ ਅਤੇ ਉਹਦੇ ਉੱਤੇ ਨੰਬਰ ਵੀ ਆਜੂਗਾ ਇੱਕ ਵਾਰੀ ਮੈਂ ਵੀ ਦੇ ਦੇਣਾ ਜੀ ਨੰਬਰ ਜੇ ਇੱਥੋਂ ਨੋਟ ਕਰ ਸਕਦੇ ਹੋ ਅਤੇ ਜ਼ਰੂਰ ਨੰਬਰ ਹੈ ਜੀ 03960213300 ਦੇ ਉੱਤੇ ਤੁਸੀਂ ਕਾਲ ਕਰਨੀ ਆ ਅਤੇ ਅਪੁਆਇੰਟਮੈਂਟ ਤੁਸੀਂ ਬਣਾ ਲੈਣੀ ਆ ਸਿਟੀ ਦੇ ਵਿੱਚ ਮੈਲਬਨ ਦੇ ਵਿੱਚ ਇਹਨਾਂ ਦਾ ਔਫਿਸ ਆ ਜਾ ਕੇ ਤੁਸੀਂ ਇਨ ਪਰਸਨ ਵੀ ਮਿਲ ਸਕਦੇ ਹੋ ਜਾਂ ਫਿਰ ਫੋਨ ਦੇ ਉੱਤੇ ਵੀ ਅਪੁਆਇੰਟਮੈਂਟ ਬਣਾ ਸਕਦੇ ਹੋ ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
5: ਹੁਣ ਟੈਂਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਂਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
7: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨਿਨਾ, ਅਤੇ 347 ਲੌਂਗਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
8: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
6: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
9: ਕੀ ਤੁਸੀਂ ਐਸੀ ਥਾਂ ਲੱਭ ਰਹੇ ਹੋ ਜੋ ਤੁਹਾਨੂੰ ਤੁਹਾਡੇ ਲਈ ਅਹਿਮ ਚੀਜ਼ਾਂ ਨਾਲ ਜੋੜੀ ਰੱਖੇ? ਪੇਸ਼ ਹੈ ਸਿਲਵਰ ਬਰੁਕ ਮਾਊਂਟ ਡੁਨੀਡ ਵਿੱਚ ਇੱਕ ਨਵੀਂ ਕਮਿਊਨਿਟੀ ਜਿੱਥੇ ਹੁਣ ਵਿਕਰੀ ਚੱਲ ਰਹੀ ਹੈ। ਵੌਨ ਪੌਂਸ ਰੇਲਵੇ ਸਟੇਸ਼ਨ, ਸ਼ਾਪਿੰਗ, ਸਕੂਲ, ਪਾਰਕਾਂ ਅਤੇ ਆਉਣ ਵਾਲਾ ਖੇਡ ਕੰਪਲੈਕਸ ਸਿਰਫ ਥੋੜੀ ਦੂਰੀ ਤੇ ਹਨ। ਨਾਲ ਹੀ ਜਿਲੋਂਗ, ਮੈਲਬਰਨ ਅਤੇ ਸਰਫ ਕੋਸਟ ਵੀ ਬਿਲਕੁਲ ਨੇੜੇ ਹਨ। ਡਿਵੈਲਪਮੈਂਟ ਵਿਕਟੋਰੀਆ ਵੱਲੋਂ ਵਿਕਸਿਤ ਸਿਲਵਰ ਬਰੁਕ ਇੱਕ ਸਰਕਾਰੀ ਸਹਾਇਤਾ ਪ੍ਰਾਪਤ ਡਿਵੈਲਪਰ ਦਾ ਭਰੋਸਾ ਲੈ ਕੇ ਆਉਂਦਾ ਹੈ ਜੋ ਅਜਿਹੀਆਂ ਕਮਿਊਨਿਟੀਜ਼ ਤਿਆਰ ਕਰ ਰਿਹਾ ਹੈ ਜਿੱਥੇ ਲੋਕ ਫਲ ਫੁੱਲ ਸਕਣ। ਹੋਰ ਜਾਣਕਾਰੀ ਲਈ silverbrookmtdunedin.com.au ਤੇ ਜਾਓ ਜਾਂ ਸਿਲਵਰਬਰੁਕ ਮਾਊਂਟ ਡੁਨੀਡ ਸਰਚ ਕਰੋ।
10: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616 quicksignage.com.au।
11: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
12: ਹਾਂਜੀ ਹਾਂਜੀ ਹਾਂਜੀ ਹਾਂਜੀ ਰੇਡੀਓ ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ ਆ ਬੋਲਿਆ ਕੁਝ ਗੱਲਾਂ ਕਰੀਏ ਤੂੰ ਪੁੱਛੇ ਮੈਂ ਦੱਸਾਂ ਕਦੀ ਤਾਂ ਉੱਚੀ ਉੱਚੀ ਰੋਵਾਂ ਕਦੀ ਮੈਂ ਖਿੜ ਖਿੜ ਹੱਸਾਂ ਮਸਜਿਦ ਟੈਗੀ ਮੰਦਰ ਢੱਠਾ ਹੋਰ ਵੀ ਕੁਝ ਰਹਿੰਦਾ ਬੰਦਿਆਂ ਦੇ ਦਿਲ ਮਲਬਾ ਹੋ ਗਏ ਰੱਬ ਉੱਥੇ ਨਹੀਂ ਰਹਿੰਦਾ ਸੋ ਇਹ ਕਵਿਤਾ ਵੈਸੇ ਆ ਬੋਲਿਆ ਕੁਝ ਗੱਲਾਂ ਕਰੀਏ ਇਹ ਵਰਿਆਮ ਸਿੰਘ ਸੰਧੂ ਹੋਰਾਂ ਦੀ ਲਿਖੀ ਹੋਈ ਹੈ ਪਰ ਇੱਕ ਕਵਿਤਾ ਜਾਂ ਇੱਕ ਕਹਾਣੀਕਾਰ ਦੇ ਤੌਰ ਦੇ ਉੱਤੇ ਹੀ ਨਹੀਂ ਵਰਿਆਮ ਸਿੰਘ ਸੰਧੂ ਦੀ ਪਰਸਨੈਲਿਟੀ ਨੂੰ ਉਹਨਾਂ ਦੀ ਜੀਵਨੀ ਨੂੰ ਇੱਕ ਸਮੁੱਚੇ ਸਾਹਿਤਕਾਰ ਦੇ ਤੌਰ ਦੇ ਉੱਤੇ ਸਮਝਣ ਦੇ ਲਈ ਹੀ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਆਇਆ ਤੁਹਾਡੇ ਤੱਕ ਇਸ ਕਰਕੇ ਮੌਕਾ ਇਹ ਹੈ ਕਿ ਅੱਜ ਜਦੋਂ ਲਾਈਵ ਸ਼ੋਅ ਇਹ ਪੇਸ਼ ਕਰ ਰਹੇ ਹੋ ਸਕਦਾ ਤੁਸੀਂ ਵੀਕਐਂਡ ਦੇ ਉੱਤੇ ਇਸ ਦਾ ਰਿਪੀਟ ਸੁਣ ਰਹੇ ਹੋਵੋ ਕਿਸੇ ਹੋਰ ਦਿਨ ਇਸ ਨੂੰ ਸੁਣ ਰਹੇ ਹੋਵੋ ਜਾਂ ਪੋਡਕਾਸਟ 'ਤੇ ਅੱਗੇ ਪਿੱਛੇ ਕਦੇ ਸੁਣ ਰਹੇ ਹੋਵੋ ਰੈਲੇਵੈਂਸ ਨਹੀਂ ਘਟੇਗੀ ਕਿਉਂਕਿ ਅੱਜ ਤਰੀਕ ਜਿਸ ਦਿਨ 10 ਸਪਤੰਬਰ ਨੂੰ ਇਹ ਪੇਸ਼ ਕਰ ਰਹੇ ਹਾਂ ਅੱਜ ਇਹਨਾਂ ਦੇ ਜਨਮ ਦਿਵਸ ਹੈ ਅਤੇ ਇਸ ਤੋਂ ਵਧੀਆ ਕੀ ਹੋ ਸਕਦਾ ਹੈ ਕਿ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਇਸ ਸ਼ੋਅ ਦੇ ਪੇਸ਼ਕਰਤਾ ਨੇ ਅਤੇ ਉਹੀ ਦੱਸਣਗੇ ਆਪਣੇ ਤਜਰਬੇ ਅਤੇ ਵਰਿਆਮ ਸਿੰਘ ਸੰਧੂ ਹੋਰਾਂ ਦੀ ਪਰਸਨੈਲਿਟੀ ਦੇ ਬਾਰੇ ਵਿਸਥਾਰ ਦੇ ਵਿੱਚ ਭਾਈ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ
13: ਸਤਿ ਸ਼੍ਰੀ ਅਕਾਲ ਗੌਤਮ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਬਿਲਕੁਲ ਤੁਸੀਂ ਠੀਕ ਕਿਹਾ ਅੱਜ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਵਰਿਆਮ ਸਿੰਘ ਸੰਧੂ ਹੋਰਾਂ ਨੂੰ ਉਹਨਾਂ ਦੇ ਜਨਮ ਦਿਨ ਦੇ ਉੱਪਰ ਤੇ ਬੜੇ ਵੱਡੇ ਰਿਨਾਉਂਡ ਜਿਹੜੇ ਹੈਗੇ ਆ ਉਹ ਕਹਾਣੀਕਾਰ ਨੇ ਗਦਕਾਰ ਨੇ ਗਲਪਕਾਰ ਨੇ ਤੇ ਆਪਾਂ ਉਹਨਾਂ ਬਾਰੇ ਕੀ ਗੱਲਾਂ ਕਰਨੀਆਂ ਨੇ ਇਹਦੀ ਵੈਸੇ ਭੂਮਿਕਾ ਕੁਛ ਤਾਂ ਤੁਸੀਂ ਬੰਨ ਦਿੱਤੀ ਹੈ ਚਲੋ ਫਿਰ ਵੀ ਅਸੀਂ ਗੱਲ ਕਿੱਥੋਂ ਸ਼ੁਰੂ ਕਰੀਏ ਇਹ ਤਾਂ ਤੁਸੀਂ ਦੱਸੋਗੇ
12: ਦੇਖੋ ਮੈਂ ਜਦੋਂ ਅਸੀਂ ਛੋਟੇ ਹੁੰਦੇ ਨਿੱਕੇ ਹੁੰਦੇ ਪੜ੍ਹਦੇ ਸੀ ਕਿਤਾਬਾਂ ਕਰੀਕੁਲਮ ਤੇ ਪੰਜਾਬ ਦੇ ਵਿੱਚ ਤੇ ਅਕਸਰ ਵਰਿਆਮ ਸਿੰਘ ਸੰਧੂ ਹੋਰਾਂ ਦੀਆਂ ਜਿਹੜੀਆਂ ਕਹਾਣੀਆਂ ਸੀਗੀਆਂ ਕਿਉਂਕਿ ਉਹਨਾਂ ਦੀਆਂ ਕਹਾਣੀਆਂ ਦਾ ਖਾਸ ਤੌਰ ਦੇ ਉੱਤੇ ਮੈਂ ਇੱਕ ਚੀਜ਼ ਦੇਖੀ ਹੈ ਕਿ ਉਹਨਾਂ ਦੀ ਕਹਾਣੀਆਂ ਕਿਸਾਨੀ ਦੇ ਨਾਲ ਜੁੜੀਆਂ ਹੋਈਆਂ ਸੀ ਪਰ ਉਹ ਕਿਸਾਨੀ ਜਿਹੜੀ ਉਹ ਨਹੀਂ ਕਿ ਜਿਹੜੇ ਵੱਡੇ ਵੱਡੇ ਜ਼ਮੀਨਦਾਰ ਵਾਲਿਆਂ ਲਈ ਕਿਸਾਨੀ ਛੋਟੀ ਕਿਸਾਨੀ ਜਿਹੜੀ ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਕਹਾਣੀਆਂ ਜਿਵੇਂ ਉਹਨਾਂ ਦੇ ਟਾਈਟਲ ਵੀ ਇਸੇ ਕਿਸਮ ਦੇ ਹੁੰਦੇ ਸੀਗੇ ਅਤੇ ਚੌਥੀ ਕੂਟ ਸਪੈਸ਼ਲੀ ਉਦੋਂ ਤੱਕ ਨਹੀਂ ਸੀ ਪੜ੍ਹੀ ਜਦੋਂ ਤੱਕ ਇਹ ਨਹੀਂ ਪਤਾ ਚੱਲਿਆ ਹੈਗਾ ਕਿ ਕਮਾਲ ਹੈ ਤਾਂ ਸਾਹਿਤ ਦੀ ਸਮਝ ਆ ਗਈ ਹੈ ਕਿ ਵਰਿਆਮ ਸਿੰਘ ਸੰਧੂ ਹੋਰਾਂ ਦੀ ਇਹ ਇਹੋ ਜਿਹੀਆਂ ਕਹਾਣੀਆਂ ਵੀ ਨੇ ਜਿਨ੍ਹਾਂ ਨੂੰ ਜਾਂ ਕਹਾਣੀਆਂ ਦਾ ਸੰਗ੍ਰਹਿ ਵੀ ਹੈ ਜਿਹਨੂੰ ਸਾਹਿਤ ਅਕੈਡਮੀ ਅਵਾਰਡ ਤੱਕ ਮਿਲ ਗਿਆ ਹੈਗਾ ਅਤੇ ਇੱਥੋਂ ਤੱਕ ਕਿ ਉਹਨਾਂ ਦੀਆਂ ਇਹ ਕਹਾਣੀਆਂ ਹੋਰਨਾਂ ਭਾਸ਼ਾਵਾਂ ਦੇ ਵਿੱਚ ਵੀ ਟਰਾਂਸਲੇਟ ਹੋਈਆਂ ਸੋ ਇਹ ਇਹ ਇੱਕ ਖਾਸੀਅਤ ਵੀ ਹੋ ਜਾਂਦੀ ਹੈ ਕਿਸੇ ਸਾਹਿਤਕਾਰ ਦੀ ਸੋ ਮੈਂ ਇਹੀ ਸਮਝਣਾ ਚਾਹੂੰਗਾ ਕਿ ਕੀ ਵਰਿਆਮ ਸਿੰਘ ਸੰਧੂ ਹੋਰਾਂ ਦੀ ਜਿਹੜੀ ਕਹਾਣੀ ਰਚਨਾ ਹੈ ਖਾਸ ਤੌਰ 'ਤੇ ਉੱਥੋਂ ਹੀ ਜੇ ਆਪਾਂ ਸ਼ੁਰੂ ਕਰ ਲਈਏ ਅਤੇ ਉਹ ਕਿਸ ਤਰ੍ਹਾਂ ਸ਼ੁਰੂ ਹੁੰਦੀ ਹੈ ਕਿਸ ਤਰ੍ਹਾਂ ਉਹ ਕਹਾਣੀਆਂ ਲਿਖਣ ਲੱਗਦੇ ਨੇ ਕਿੱਦਾਂ ਉਹ ਸੋਚਦੇ ਸੀਗੇ ਔਰ ਤੁਹਾਡੇ ਆਪਣੇ ਨਿੱਜੀ ਤਜਰਬੇ ਕੀ ਸੀ ਸਪੈਸ਼ਲੀ ਉਹਨਾਂ ਦੇ ਸਫ਼ਰਨਾਮੇ ਵੀ ਰਹੇ ਹੈਗੇ ਨੇ ਅੱਜ ਕੱਲ੍ਹ ਵੀ ਉਹ ਬਾਹਰ ਰਹਿੰਦੇ ਨੇ ਉਹ ਸਾਰੀਆਂ ਗੱਲਾਂ ਜੇ ਤੁਸੀਂ ਦੱਸ ਸਕਦੇ ਹੋ ਉਹਨਾਂ ਦੇ ਜੀਵਨ ਦੇ ਬਾਰੇ
13: ਅਸਲ ਵਿੱਚ ਸੰਧੂ ਸਾਹਿਬ ਮੈਂ ਇੱਕ ਜਿਵੇਂ ਆਪਾਂ ਕਹਿੰਦੇ ਨਾ ਕਿ ਮਲਟੀਫੇਸਡ ਜਿਹੜੇ ਉਹ ਰਾਈਟਰ ਨੇ ਉਹ ਸਿਰਫ ਇਕੱਲੀ ਉਹਨਾਂ ਨੇ ਕਹਾਣੀ ਜਿਹੜੀਆਂ ਨਹੀਂ ਲਿਖੀ ਕਦੇ ਕਦੇ ਕਵਿਤਾਵਾਂ ਵੀ ਲਿਖੀਆਂ ਤੇ ਕਿਉਂਕਿ ਸ਼ੁਰੂਆਤ ਜ਼ਿਆਦਾਤਰ ਇਹ ਦੇਖਿਆ ਕਿ ਹਰੇਕ ਜਿਹੜਾ ਲੇਖਕ ਹੈ ਉਹ ਕਵਿਤਾ ਤੋਂ ਹੀ ਸ਼ੁਰੂ ਕਰਦਾ ਆਪਣੀ ਕਲਮ ਜਿਹੜੀ ਉਹ ਚਲਾਉਣੀ ਤੇ ਫਿਰ ਵੀ ਜਿਹੜਾ ਹੈ ਉਹਨਾਂ ਦਾ ਜਿਹੜਾ ਸਭ ਤੋਂ ਵੱਧ ਜਿਹੜਾ ਹੈ ਕੰਮ ਉਹਨਾਂ ਦਾ ਗਲਪ ਤੇ ਗਲਪ ਦੇ ਵਿੱਚੋਂ ਵੀ ਜਿਹੜੀ ਕਹਾਣੀ ਦੇ ਵਿੱਚ ਉਹਨਾਂ ਨੇ ਲੰਬੀਆਂ ਕਹਾਣੀਆਂ ਲਿਖੀਆਂ ਨੇ ਆਮ ਤੌਰ ਤੇ ਆਪਾਂ ਇਹਨੂੰ ਛੋਟੀ ਕਹਾਣੀ ਕਹਿੰਦੇ ਹਾਂ ਤੇ ਸ਼ਾਰਟ ਸਟੋਰੀ ਸ਼ਬਦ ਆਮ ਚੱਲਦਾ ਅੰਗਰੇਜ਼ੀ ਦੇ ਵਿੱਚ ਤੇ ਪਰ ਉਹਨਾਂ ਦੀਆਂ ਕਹਾਣੀਆਂ ਲੰਬੀਆਂ ਨੇ ਕਈ ਕਹਾਣੀਆਂ ਜਿੱਦਾਂ ਉਹਨਾਂ ਦੀ ਕਹਾਣੀ ਇੱਕ ਸੀ ਮੈਂ ਰੋ ਨਾ ਲਵਾਂ ਇੱਕ ਵਾਰ ਸਿਰਜਣਾ ਦਾ ਪੂਰਾ ਇੱਕ ਅੰਕ ਦੇ ਵਿੱਚ ਉਹ ਕਹਾਣੀ ਸੀ ਇਕੱਲੀ ਤੇ ਸੋ ਇਸ ਤਰ੍ਹਾਂ ਜਿਹੜਾ ਹੈ ਵਰਿਆਮ ਸੰਧੂ ਨੇ ਜਿਹੜਾ ਹੈਗਾ ਉਹ ਦਾ ਜਿਹੜਾ ਆਪਣਾ ਇਹਦੇ ਵਿੱਚ ਗਲਪ ਦੇ ਵਿੱਚ ਜਿਹੜਾ ਹੈਗਾ ਉਹ ਇੱਕ ਵੱਖਰਾ ਤੌਰ ਤੇ ਇੱਕ ਲੀਹਾ ਪਾੜ ਕੇ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਲਿਖਿਆ ਕਿਉਂਕਿ ਜਦੋਂ ਹਾਲਾਂਕਿ ਵਰਿਆਮ ਸੰਧੂ ਵੀ ਜਿਹੜੀ ਇਸ ਤੋਂ ਜਿਹੜੀ ਪਿਛਲੀ ਪੀੜ੍ਹੀ ਹੈ ਲੇਖਕਾਂ ਦੀ ਤੇ ਉਹਦੇ ਲੇਖਕਾਂ ਚ ਉਹ ਸ਼ੁਮਾਰ ਹੁੰਦੇ ਨੇ ਆਉਂਦੇ ਨੇ ਤੇ ਵਰਿਆਮ ਸੰਧੂ ਕਿਉਂਕਿ ਉਹਨਾਂ ਦਾ ਜਨਮ ਜਿਹੜਾ ਹੈ 1947 ਦੀ ਤਕਸੀਮ ਤੋਂ ਪਹਿਲਾਂ ਹੁੰਦਾ ਤੇ ਉਹਨਾਂ ਦਾ ਪਿੰਡ ਆਪਣਾ ਅੰਮ੍ਰਿਤਸਰ ਜ਼ਿਲ੍ਹੇ ਚ ਹੀ ਚਵਿੰਡਾ ਕਲਾਂ ਆਪਣੇ ਨਾਨਕੇ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ 1945 ਦੇ ਵਿੱਚ ਤੇ ਉਹ ਹੁਣ ਜਿਹੜਾ ਹੈ ਉਸ ਤੋਂ ਬਾਅਦ ਉਹ ਕਿਸ ਤਰ੍ਹਾਂ ਇੱਕ ਕਹਾਣੀਕਾਰ ਦੇ ਤੌਰ ਤੇ ਜਿਹੜਾ ਹੈ ਉਹ ਸਥਾਪਿਤ ਹੁੰਦੇ ਆ। ਤੇ ਇੱਕ ਤਾਂ ਇਹ ਕਿ ਜਿਹੜੇ ਸ਼ੁਰੂ ਦੇ ਸਾਡੇ ਲੇਖਕ ਨੇ ਜਾਂ ਕਹਾਣੀਕਾਰ ਨੇ ਤੇ ਉਹ ਲਗਭਗ ਉਹ ਸਾਰੇ ਹੀ ਜਿਹੜੇ ਹੈਗੇ ਆ ਉਹ ਇਸ ਖਿੱਤੇ ਨੂੰ ਜਿਹੜਾ ਹੈ ਉਹ ਬਿਲੋਂਗ ਕਰਦੇ ਜਾਂ ਇਧਰਲੇ ਖਿੱਤੇ ਨੂੰ ਜਿਹੜਾ ਹੈ ਉਹ ਬਿਲੋਂਗ ਕਰਦੇ, ਜਿਹੜੇ ਖਾਸ ਕਰਕੇ ਜਿਹੜੇ ਪਹਿਲੀ ਪੀੜ੍ਹੀ ਦੇ ਜਾਂ ਪੁਰਾਣੇ ਜਿਹੜੇ ਜਿਹਨੂੰ ਆਪਾਂ ਆਧੁਨਿਕ ਸਾਹਿਤ ਮਾਡਰਨ ਲਿਟਰੇਚਰ ਕਹਿੰਦੇ ਹਾਂ ਉਸ ਵੇਲੇ ਦੇ ਨੇ, ਭਾਵੇਂ ਉਹ ਨਾਵਲਕਾਰ ਨੇ, ਭਾਵੇਂ ਨਾਨਕ ਸਿੰਘ ਹੋਣ, ਸੁਰਿੰਦਰ ਨਰੂਲਾ ਹੋਣ, ਤੇ ਉਹਨਾਂ ਤੋਂ ਬਾਅਦ ਫਿਰ ਕੁਲਵੰਤ ਸਿੰਘ ਵਿਰਕ ਹੋਣ ਤੇ ਉਹਨਾਂ ਦੇ ਕੰਟੈਂਪਰੇਰੀ ਵੀ ਰਹੇ ਕੁਛ ਚਿਰ ਉਹ ਤੇ ਬ੍ਰਹਮ ਸੰਧੂ ਹੋਣ, ਤੇ ਇਹ ਇਹਨਾਂ ਦਾ ਇੱਕ ਜਿਹੜਾ ਸਟਾਈਲ ਹੈ ਉਹ ਹਾਲਾਂਕਿ ਬਿਲਕੁਲ ਜਿਹੜਾ ਇੱਕ ਮਾਝੀ ਡਾਇਲੈਕਟ ਹੈ ਉਹਦਾ ਅਸਰ ਹੈਗਾ ਉਹਨਾਂ ਦੀ ਲਿਖਤ ਦੇ ਉੱਪਰ, ਪਰ ਫਿਰ ਵੀ ਜਿਹੜਾ ਹੈ ਉਹ ਇੱਕ ਪੜ੍ਹਨ ਵਾਲੇ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਹਨਾਂ ਦਾ ਆਪਣੇ ਪਿੰਡ ਦੀ ਕਹਾਣੀ ਹੋਵੇ, ਉਹਨਾਂ ਦੀ ਆਪਣੇ ਘਰ ਦੀ ਕਹਾਣੀ ਹੋਵੇ, ਇਸ ਤਰ੍ਹਾਂ ਦੀ ਜਿਹੜੀ ਗੱਲ ਹੋਵੇ। ਜਦੋਂ ਆਪਾਂ ਪਹਿਲੀ ਗੱਲ ਤਾਂ ਉਹਨਾਂ ਦੀ ਜਿਹੜੀ ਆਪਣੀ ਪਰਸਨਲ ਜਿਹੜੀ ਜਾਤੀ ਜਿਹੜੀ ਜ਼ਿੰਦਗੀ ਹੈ, ਉਹਨਾਂ ਦਾ ਪਿੰਡ ਵੈਸੇ ਸੁਰ ਸਿੰਘ ਹੈ ਤੇ ਜਿਹੜਾ ਹੁਣ ਤਰਨ ਤਾਰਨ ਜ਼ਿਲ੍ਹੇ ਚ ਪੈਂਦਾ ਪੱਟੀ ਦੇ ਲਾਗੇ, ਤੇ ਸੁਰ ਸਿੰਘ ਵੈਸੇ ਵੀ ਇਤਿਹਾਸਕ ਪਿੰਡ ਹੈ ਤੇ ਉੱਥੋਂ ਦੇ ਪਹਿਲਵਾਨ ਕਰਤਾਰ ਸਿੰਘ ਦਾ ਪਿੰਡ ਵੀ ਜਿਹੜਾ ਇਹ ਹੈ, ਤੇ ਉਸ ਤੋਂ ਪਹਿਲਾਂ ਉੱਥੋਂ ਦੇ ਸਾਡੇ ਜਿਹੜੇ ਹੈਗੇ ਆ ਕੁਛ ਇਤਿਹਾਸਕ ਪਾਤਰ ਜਿਹੜੇ ਹੈਗੇ ਆ ਉਸ ਪਿੰਡ ਦੇ ਨਾਲ ਆਪਣੇ ਆਪ ਨੂੰ ਆਇਡੈਂਟੀਫਾਈ ਕਰਦੇ ਆ। ਤੇ ਬ੍ਰਹਮ ਸਿੰਘ ਸੰਧੂ ਹੋਰਾਂ ਨੇ ਜਦੋਂ ਉਹ ਅਧਿਆਪਕ ਸੀਗੇ ਤੇ ਉਦੋਂ ਉਹਨਾਂ ਨੇ ਆਪਣਾ ਕਹਾਣੀਆਂ ਦਾ ਸਫ਼ਰ ਸ਼ੁਰੂ ਕੀਤਾ, ਕਹਾਣੀਆਂ ਲਿਖਣੀਆਂ। ਤੇ ਬਿਲਕੁਲ ਤੁਹਾਡੀ ਤੁਸੀਂ ਚੌਥੀ ਕੂਟ ਦਾ ਜ਼ਿਕਰ ਕੀਤਾ, ਚੌਥੀ ਕੂਟ ਉਹਨਾਂ ਨੇ ਕਾਫੀ ਬਾਅਦ ਦੇ ਵਿੱਚ ਆ ਕੇ ਕਹਾਣੀ ਲਿਖੀ 1998 ਦੇ ਵਿੱਚ, ਕਿਉਂਕਿ 2000 ਦੇ ਵਿੱਚ ਜਿਹੜਾ ਸਾਹਿਤ ਅਕਾਡਮੀ ਅਵਾਰਡ ਹੈ ਜਿਹੜਾ ਨੈਸ਼ਨਲ ਅਕੈਡਮੀ ਹੈ ਜਿਹਨੂੰ ਵੱਡਾ ਅਵਾਰਡ ਵਕਾਰੀ ਇਨਾਮ ਮੰਨਿਆ ਜਾਂਦਾ, ਉਹ ਜਿਹੜਾ ਹੈ ਉਹ ਬ੍ਰਹਮ ਸੰਧੂ ਨੂੰ 2000 ਦੇ ਵਿੱਚ ਇਸ ਕਹਾਣੀ ਸੰਗ੍ਰਹਿ ਦੇ ਉੱਤੇ ਚੌਥੀ ਕੂਟ ਦੇ ਉੱਪਰ ਜਿਹੜਾ ਉਹ ਮਿਲਦਾ। ਤੇ ਪਰ ਇਹ ਅਵਾਰਡ ਉਹ ਫਿਰ ਜਦੋਂ ਇੱਕ ਖਾਸ ਤਰ੍ਹਾਂ ਦਾ ਜਿਹੜਾ ਹੈਗਾ ਜੀਐਨਯੂ ਵਾਲਾ ਮਸਲਾ ਚੱਲਦਾ ਹੈ, ਕੁਛ ਜਿਹੜੇ ਹੈਗੇ ਆ ਸਾਹਿਤਕਾਰਾਂ ਨੂੰ ਫੜ ਕੇ ਜੇਲ੍ਹਾਂ ਸੁੱਟਣ ਦਾ ਮਸਲਾ ਚੱਲਦਾ ਹੈ, ਇੱਦਾਂ ਦੀ ਇੱਕ ਮੂਵਮੈਂਟ ਚੱਲ ਰਹੀ ਆ, ਉਸ ਦੇ ਦੌਰਾਨ ਫਿਰ ਉਹ ਜਿਹੜੀ ਮੌਜੂਦਾ ਸਰਕਾਰ ਆ ਉਹਦੇ ਰੋਸ ਦੇ ਵਜੋਂ ਉਹ ਵਾਪਸ ਵੀ ਕਰ ਦਿੰਦੇ ਆ ਜਿਹੜਾ ਸਾਹਿਤ ਅਕੈਡਮੀ ਅਵਾਰਡ ਹੈ ਆਪਣਾ। ਤੇ ਪਰ ਇਹ ਕਿ ਉਹਨਾਂ ਦਾ ਜਿਹੜਾ ਹੈਗਾ ਉਹ ਕਾਫੀ ਜਿਹੜਾ ਹੈ ਉਹ ਪਹਿਲਾਂ ਸ਼ੁਰੂ ਹੋ ਗਿਆ ਸੀ ਉਹਨਾਂ ਦਾ ਜਿਹੜਾ ਕਹਾਣੀਆਂ ਲਿਖਣ ਦਾ, ਕਿ ਮੈਨੂੰ ਯਾਦ ਹੈ ਉਹਨਾਂ ਦੇ ਕਹਾਣੀ ਸੰਗ੍ਰਹਿ ਆ ਅੰਗ ਸੰਗ, ਤੇ ਉਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕਿਸੇ ਵੇਲੇ ਐਮ ਏ ਦੇ ਸਿਲੇਬਸ ਦੇ ਵਿੱਚ ਜਿਹੜਾ ਸੀ ਉਹ ਲੱਗਿਆ ਹੁੰਦਾ ਸੀਗਾ। ਤੇ ਇਸੇ ਤਰ੍ਹਾਂ ਹਾਲਾਂਕਿ ਉਹਨਾਂ ਦਾ ਜਿਹੜਾ ਹੈਗਾ ਪਹਿਲਾ ਕਹਾਣੀ ਸੰਗ੍ਰਹਿ ਤਾਂ 1971 ਦੇ ਵਿੱਚ ਛਪ ਗਿਆ ਸੀ ਲੋਹੇ ਦੇ ਹੱਥ, ਤੇ ਉਸ ਤੋਂ ਪਹਿਲਾਂ ਉਹ ਪ੍ਰੀਤਲੜੀ ਵਰਗੇ ਜਿਹੜੇ ਏਦਾਂ ਦੇ ਮੈਗਜ਼ੀਨ ਸੀ, ਆਰ ਸੀ, ਪ੍ਰੀਤਲੜੀ ਲਿਟਰੇਰੀ ਜਿਹੜੇ ਪੇਪਰ ਸੀ ਉਹਨਾਂ ਦੇ ਵਿੱਚ ਉਹ ਛਪਣਾ ਸ਼ੁਰੂ ਹੋ ਗਏ ਸੀ ਉਹਨਾਂ ਦੀਆਂ ਕਹਾਣੀਆਂ। ਤੇ ਕਈ ਵਾਰੀ ਉਡੀਕ ਰਹੇ ਸੀ ਕਿ ਬ੍ਰਹਮ ਸੰਧੂ ਦੀ ਕੋਈ ਕਹਾਣੀ ਜਿਹੜੀ ਉਹ ਛਪੀ ਹੋਵੇ। ਤੇ ਫਿਰ 1971 ਦੇ ਵਿੱਚ ਲੋਹੇ ਦੇ ਹੱਥ ਛਪ ਗਿਆ, ਤੇ 10 ਸਾਲ ਬਾਅਦ 1981 ਦੇ ਵਿੱਚ ਜਿਹੜਾ ਹੈ ਅੰਗ ਸੰਗ ਛਪਦਾ ਹੈ। ਤੇ ਫਿਰ 1987 ਦੇ ਵਿੱਚ ਜਿਹੜਾ ਹੈ ਭੱਜੀਆਂ ਬਾਹੀ ਉਹਨਾਂ ਦਾ, ਉਹ ਵੀ ਇੱਕ ਲੰਬੀ ਕਹਾਣੀ ਹੈ ਜਿਹੜੀ ਉਹ ਛਪਦੀ ਹੈ। ਤੇ ਫਿਰ ਇਸੇ ਤਰ੍ਹਾਂ ਚੌਥੀ ਕੂਟ ਮੈਂ ਦੱਸ ਹੀ ਚੁੱਕਿਆ, 1998 ਚ ਉਹ ਪਬਲਿਸ਼ ਹੁੰਦੀ ਹੈ ਤੇ 2000 ਚ ਉਹਨੂੰ ਪੁਰਸਕਾਰ ਮਿਲਦਾ। ਤੇ ਫਿਰ ਉਸ ਤੋਂ ਬਾਅਦ ਫਿਰ ਉਹ ਕਹਾਣੀ ਸੰਗ੍ਰਹਿ ਨੂੰ ਆਉਂਦਾ ਤਿਲ ਫੁੱਲ, ਫਿਰ ਉਸ ਤੋਂ ਬਾਅਦ ਜਮਰੌਦ, ਤੇ ਜਿਹੜਾ ਹੈ ਆਪਣਾ ਆਪਣਾ ਹਿੱਸਾ, ਤੇ ਉਹ ਜਿਹੜਾ ਹੈਗਾ ਉਹ ਬਾਅਦ ਦੇ ਵਿੱਚ ਉਹਨਾਂ ਦੀਆਂ 15 ਕਹਾਣੀਆਂ ਦਾ ਸੰਗ੍ਰਹਿ ਹੈ ਤੇ ਜਿਹਦੇ ਚ ਉਹ ਆਉਂਦਾ। ਤੇ ਫਿਰ ਜਿੱਦਾਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ ਉਹਨਾਂ ਦੀ ਇੱਕ ਜਿਹੜੀ ਲੰਬੀ ਕਹਾਣੀ ਮੈਂ ਰੋ ਨਾ ਲਵਾਂ ਇੱਕ ਵਾਰ, ਤੇ ਉਹ ਜਿਹੜੀਆਂ ਚੋਣਵੀਆਂ ਕਹਾਣੀਆਂ ਦੇ ਵਿੱਚ ਜਿਹੜਾ ਹੈ ਉਹ ਆਉਂਦਾ। ਤੇ ਇਸ ਤਰ੍ਹਾਂ ਉਹਨਾਂ ਦਾ ਇਹ ਇੱਕ ਗਲਪ ਦਾ ਜਿਹੜਾ ਇੱਕ ਸੰਸਾਰ ਹੈ ਜਿਹਦੇ ਦੌਰਾਨ ਉਹ ਇੰਨੀਆਂ ਕਹਾਣੀਆਂ ਇੰਨੇ ਵਿਸ਼ਿਆਂ ਨੂੰ ਜਿਹੜੀਆਂ ਉਹ ਟੱਚ ਕਰਦੇ, ਇੰਨੇ ਵਿਸ਼ਿਆਂ ਨੂੰ ਲੈ ਕੇ ਲਿਖਦੇ ਆ। ਤੇ ਜਿਹੜੀ ਉਹਦੀਆਂ ਇੱਕ ਦੋ ਕਹਾਣੀਆਂ ਜਿਹੜੀ ਜ਼ਿਆਦਾ ਚਰਚਾ ਦੇ ਵਿੱਚ ਰਹੀਆਂ ਜਾਂ ਜਿਹੜੀ ਜਿਹਨਾਂ ਤੇ ਚਰਚਾ ਕਰਨਾ ਬਣਦਾ ਵੀ ਹੈ ਪੰਜਾਬੀ ਲਿਟਰੇਚਰ ਦੇ ਦਾ, ਜਿਹੜਾ ਆਪਾਂ ਪੰਜਾਬੀ ਸਾਹਿਤ ਦਾ ਇੱਕ ਹਾਸਲ ਕਹਿ ਸਕਦੇ ਹਾਂ, ਜੇ ਕੰਟੈਂਪਰੇਰੀ ਦੁਨੀਆ ਦੇ ਆਪਾਂ ਸਾਹਿਤ ਦੇ ਮੁਕਾਬਲੇ ਤੇ ਰੱਖਣਾ ਹੋਵੇ ਤਾਂ ਉਹਨਾਂ ਨੂੰ ਜਿਹੜਾ ਆਪਾਂ ਨਾਲ ਰੱਖ ਸਕਦੇ ਹਾਂ, ਅੱਗੇ ਰੱਖ ਸਕਦੇ ਹਾਂ, ਜਿਹਦੇ ਚ ਇਹ ਇੱਕ ਤਾਂ ਚੌਥੀ ਕੂਟ, ਤੇ ਚੌਥੇ ਕੂਟ ਦੇ ਉੱਤੇ ਫਿਲਮ ਵੀ ਬਣੀ ਹੈ ਬਾਅਦ ਦੇ ਵਿੱਚ ਨੌਜਵਾਨ ਡਾਇਰੈਕਟਰ ਨੇ ਸਾਡੇ ਤੇ ਉਹਨਾਂ ਨੇ ਜਿਹੜੀ ਉਹਦੇ ਉੱਤੇ ਫਿਲਮ ਬਣਾਈ ਹੈ ਤੇ ਫਿਰ ਉਹਨਾਂ ਦੀ ਕਹਾਣੀ ਜਿਹੜੀ ਸੀਗੀ ਭੱਜੀਆਂ ਬਾਹੀਂ ਜਿਹਦੀ ਅਡਾਪਟੇਸ਼ਨ ਕਰਕੇ ਮੇਰਾ ਔਲਖ ਨੇ ਨਾਟਕ ਲਿਖਿਆ ਭੱਜੀਆਂ ਬਾਹਾਂ ਤੇ ਇਸੇ ਤਰ੍ਹਾਂ ਜਿਹੜੀ ਉਹਨਾਂ ਦੀ ਪਿੱਛੇ ਇੱਕ ਜਿਹੜੀ ਲੰਬੀ ਕਹਾਣੀ ਸੀ ਮੈਂ ਰੋ ਨਾ ਲਵਾਂ ਇੱਕ ਵਾਰ ਹਾਲਾਂਕਿ ਇਹਨਾਂ ਦਾ ਜਿਹੜਾ ਹੈਗਾ ਸਬਜੈਕਟ ਮੈਟਰ ਥੀਮ ਉਹ ਸਾਰੇ ਅਲੱਗ ਅਲੱਗ ਨੇ ਪਰ ਉਹ ਮਨੁੱਖੀ ਮਨ ਨੂੰ ਕਿੰਨਾ ਨੇੜੋਂ ਜਿਹੜਾ ਹੈਗਾ ਫੜਦੀ ਹੈ ਤੇ ਹਰ ਤਰ੍ਹਾਂ ਦਾ ਜਿਹੜਾ ਹੈਗਾ ਉਹਦੇ ਚ ਜਿਹੜੇ ਮੌਜੂਦਾ ਆਪਾਂ ਫਿਕਸ਼ਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਗੌਤਮ ਜੀ ਉਹਦੇ ਚ ਇਹਨਾਂ ਕਹਾਣੀਆਂ ਦੇ ਵਿੱਚ ਤੁਹਾਨੂੰ ਹਰ ਜਿਹੜਾ ਹੈਗਾ ਉਹਦਾ ਅੰਸ਼ ਮਿਲਦਾ ਤੇ ਫਿਰ ਇਨਸਾਨ ਕੀ ਹੈ ਇਨਸਾਨ ਦਾ ਬਾਹਰੀ ਰੂਪ ਕੀ ਹੈ ਅੰਦਰਲਾ ਰੂਪ ਕੀ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਮਿਲਦੀਆਂ ਨੇ ਭੱਜੀਆਂ ਬਾਹਾਂ ਜਿਹੜੇ ਭੱਜੀਆਂ ਬਾਹੀ ਕਹਾਣੀ ਆ ਉਹ ਇੱਕ ਹਿੰਦੂ ਪਰਿਵਾਰ ਦੀ ਕਹਾਣੀ ਆ ਹਾਲਾਂਕਿ ਬ੍ਰਹਮ ਸੰਧੂ ਬਾਰੇ ਕਿਹਾ ਜਾਂਦਾ ਕਿ ਜ਼ਿਆਦਾ ਪਿੰਡਾਂ ਬਾਰੇ ਕਿਸਾਨਾਂ ਬਾਰੇ ਦਲਿਤਾਂ ਬਾਰੇ ਉਹਨਾਂ ਦਾ ਜਿਹੜਾ ਹੈਗਾ ਉਹ ਲਿਖਿਆ ਤੇ ਪਰ ਉਹ ਉਸ ਵੇਲੇ ਦੀ ਕਹਾਣੀ ਜਦੋਂ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਬਹੁਤ ਜ਼ਿਆਦਾ ਖਰਾਬ ਨੇ ਉਹਨਾਂ ਵੇਲੇ ਦੇ ਵਿੱਚ ਜਿਹੜੀ ਆ ਉਹ ਕਹਾਣੀ ਲਿਖੀ ਗਈ ਹੈ ਤੇ ਕਹਾਣੀ ਉਦੋਂ ਲਿਖ ਗਈ ਜਦੋਂ 1987 ਦੇ ਵਿੱਚ ਤੇ ਉਦੋਂ ਜਿਹੜੀ ਇਹ ਕਹਾਣੀ ਤੇ ਉਹ ਇਸ ਰੂਪ ਦੇ ਵਿੱਚ ਜਿਹੜੀ ਆ ਉਹ ਲਿਖੀ ਗਈ ਕਿ ਪੰਜਾਬ ਦੇ ਉਦੋਂ ਹਾਲਾਤ ਏਦਾਂ ਦੇ ਬਣ ਗਏ ਸੀ ਸਮਝ ਨੀ ਸੀ ਆ ਰਹੀ ਕਿ ਪੰਜਾਬ ਦਾ ਹੋ ਕੀ ਰਿਹਾ ਹੈਗਾ ਕਿਉਂਕਿ 1984 ਦੇ ਵਿੱਚ ਬਲੂ ਸਟਾਰ ਕਮਿਸ਼ਨ ਹੁੰਦਾ ਤੇ ਉਦੋਂ ਬਾਅਦ ਸਰਕਾਰ ਵੀ ਬਣ ਜਾਂਦੀ ਹੈ ਸੁਰਜੀਤ ਸਿੰਘ ਬਰਨਾਲਾ ਦੀ 1986 ਦੇ ਵਿੱਚ ਤੇ ਪਰ ਉਸ ਦੇ ਦੌਰਾਨ ਪੰਜਾਬ ਦੇ ਵਿੱਚ ਜੋ ਹੁੰਦਾ ਪਤਾ ਹੀ ਨੀ ਲੱਗਦਾ ਕੌਣ ਮਾਰ ਕੇ ਚਲਾ ਗਿਆ ਕਿਹਨੂੰ ਮਾਰ ਗਿਆ ਉਹ ਜਿਹੜੀ ਉਹ ਕਹਾਣੀ ਹੈ ਉਹ ਇੱਕ ਉਸ ਪਰਿਵਾਰ ਦੀ ਜਿਹਦੇ ਪਰਿਵਾਰ ਦਾ ਇੱਕ ਕਮਾਊ ਜੀ ਹੈ ਕੇਵਲ ਤੇ ਉਹ ਮਾਰਿਆ ਜਾਂਦਾ ਹੈ ਜਿਹੜਾ ਟੈਰਿਸਟਾਂ ਦੇ ਹੱਥੋਂ ਮਾਰਿਆ ਜਾਂਦਾ ਪਰ ਕਹਾਣੀ ਦਾ ਜਿਹੜਾ ਹੈਗਾ ਸਬਜੈਕਟ ਜਾਂ ਥੀਮ ਇਹ ਨਹੀਂ ਗਾ ਟੈਰਿਜ਼ਮ ਨਹੀਂ ਹੈ ਉਸ ਕਹਾਣੀ ਦਾ ਥੀਮ ਹੈ ਕਿ ਉਹਨਾਂ ਦੇ ਪਰਿਵਾਰ ਦੇ ਅੰਦਰ ਜਿਹੜਾ ਟੈਰਿਜ਼ਮ ਹੈ ਉਹ ਕਿਸ ਕਿਸਮ ਦਾ ਜਿਹਦੇ ਉਸ ਕਹਾਣੀ ਦੇ ਰਾਹੀਂ ਪੂਰੇ ਪੰਜਾਬ ਦੇ ਜਿਹੜੇ ਹਾਲਾਤ ਬ੍ਰਹਮ ਸੰਧੂ ਨੇ ਉਹਦੇ ਚ ਇਹ ਕੀਤੇ ਨੇ ਪਰਿਵਾਰ ਦੇ ਵਿੱਚ ਆਪਸੀ ਲੜਾਈ ਹੈ ਘਰ ਦੇ ਵਿੱਚ ਜਿਹੜਾ ਵੱਡਾ ਭਰਾ ਹੈ ਉਹਦੀ ਚੱਲ ਰਹੀ ਹੈ ਤੇ ਫਿਰ ਉੱਥੇ ਉਹ ਚਵਾਰੇ ਚਵਾਰਾ ਕਿਹਨੂੰ ਮਿਲੇ ਪਰਿਵਾਰ ਦੇ ਵਿੱਚ ਉਹ ਤਕਸੀਮ ਦੇ ਵਿੱਚ ਕਿਹਨੂੰ ਆਵੇ ਤੇ ਉਹ ਆਪਸ ਦੇ ਵਿੱਚ ਭਰਾਵਾਂ ਦੀ ਤਿੰਨਾਂ ਦੀ ਇੱਕ ਫੌਜੀ ਹੈ ਰਿਟਾਇਰ ਤੇ ਉਹਨਾਂ ਦੀ ਇਸ ਗੱਲ ਪਿੱਛੇ ਘਰ ਚ ਕਸ਼ਮਕਸ਼ ਹੁੰਦੀ ਹੈ ਤੇ ਉਹ ਪੰਚਾਇਤ ਕਹਿੰਦੀ ਹੈ ਯਾਰ ਵੀ ਚਵਾਰਾ ਨਹੀਂ ਇਹ ਤਾਂ ਚੰਡੀਗੜ੍ਹ ਤੁਸੀਂ ਇਹਨੂੰ ਚੰਡੀਗੜ੍ਹ ਬਣਾ ਲਿਆ ਉਹ ਫਿਰ ਕੇਵਲ ਜਿਹੜਾ ਉਹਦਾ ਨਾਇਕ ਉਹ ਕਹਿੰਦਾ ਸਾਡੇ ਵਾਸਤੇ ਚੰਡੀਗੜ੍ਹ ਹੀ ਹੈ ਕਿਉਂਕਿ ਉਹਨਾਂ ਦੇ ਵਿੱਚ ਇਹ ਮਸਲਾ ਵੀ ਸੀ ਮੇਨ ਚੱਲ ਰਿਹਾ ਵੀ ਪੰਜਾਬ ਨੂੰ ਮਿਲੇ ਜਾਂ ਹਰਿਆਣੇ ਨੂੰ ਮਿਲੇ ਸੋ ਇਸ ਕਿਸਮ ਦਾ ਉਹਨੂੰ ਰਿਲੇਟ ਕਰਕੇ ਪੂਰੇ ਪੰਜਾਬ ਦੇ ਹਾਲਾਤ ਦੇ ਨਾਲ ਇਹ ਦੱਸਿਆ ਜਾਂਦਾ ਤੇ ਕਹਾਣੀ ਦੀ ਜਿਹੜੀ ਸ਼ੁਰੂਆਤ ਬੜੀ ਕਮਾਲ ਹੈ ਸਾਰੀ ਕਿਉਂਕਿ ਉਹ ਫਲੈਸ਼ਬੈਕ ਦੇ ਵਿੱਚ ਚੱਲਦੀ ਹੈ ਕਹਾਣੀ ਕਿ ਉਹ ਜਿਹੜਾ ਪੁੱਤ ਉਹ ਮਾਰਿਆ ਗਿਆ ਟੈਰਿਸਟਾਂ ਦੇ ਹੱਥੋਂ ਆਮ ਦੁਕਾਨ ਕਰਦਾ ਛੋਟੀ ਜੀ ਤੇ ਉਹਨੂੰ ਸਰਕਾਰ ਵੱਲੋਂ ਜਿਹੜਾ ਹੈਗਾ ਉਹ ਮੁਆਵਜ਼ਾ ਜਿਹੜਾ ਦਿੱਤਾ ਜਾਣਾ ਤੇ ਉਹ ਉੱਥੇ ਉਹ ਲੜਾਈ ਹੈ ਕਿ ਮੁਆਵਜ਼ਾ ਉਹਦੀ ਵਿਧਵਾ ਨੂੰ ਮਿਲੇ ਪਰਿਵਾਰ ਉਹਦੇ ਜ਼ੋਰ ਪਾਉਂਦਾ ਤੇ ਵੀ ਨਹੀਂ ਇਹ ਸਾਰਿਆਂ ਨੂੰ ਮਿਲਣਾ ਚਾਹੀਦਾ ਉਹਦਾ ਪਿਓ ਕਹਿੰਦਾ ਕਿ ਮੈਂ ਬੈਠਾ ਤੇ ਮੈਨੂੰ ਮਿਲਣਾ ਚਾਹੀਦਾ ਮੈਂ ਆਪਣੇ ਜਿਹੜਾ ਹੈਗਾ ਉਹ ਜਿਹੜਾ ਕੰਪਨਸੇਟ ਜਿਹੜਾ ਐਕਸਗ੍ਰੇਸ਼ੀਆ ਸਰਕਾਰ ਦਿੰਦੀ ਹੈ ਉਹਨੂੰ ਜਦੋਂ ਏਦਾਂ ਦੀ ਘਟਨਾ ਵਾਪਰਦੀ ਸੀ ਸਰਕਾਰ ਦਿੰਦੀ ਸੀ ਤੋ ਇੱਕ ਇਸ ਤਰ੍ਹਾਂ ਦੀ ਜਿਹੜੀ ਕਸ਼ਮਕਸ਼ ਉਹ ਗੱਲੇ ਹੁਣ ਪਰਿਵਾਰ ਨੂੰ ਕੰਪਨਸੇਟ ਕਰਨ ਦੀ ਨੀ ਇੱਕ ਪੰਜਾਬ ਦਾ ਪੂਰਾ ਉਹਨੂੰ ਕਿੱਥੋਂ ਕੰਪਨਸੇਟ ਕਿਹਨੇ ਕਰਨਾ ਉਹਦੇ ਚੋਂ ਫਿਰ ਕਿਹਨੂੰ ਦੇਣਾ ਹਿੱਸਾ ਤੇ ਇਹ ਜਿਹੜਾ ਹੈ ਇਹਨੂੰ ਇਸ ਐਂਗਲ ਤੋਂ ਜਿਹੜਾ ਬ੍ਰਹਮ ਸੰਧੂ ਨੇ ਬੜਾ ਕਮਾਲ ਦਾ ਜਿਹੜਾ ਉਹਨੂੰ ਕ੍ਰੀਏਟ ਕੀਤਾ ਹਾਲਾਂਕਿ ਬ੍ਰਹਮ ਸੰਧੂ ਉੱਦਾਂ ਆਪਣੇ ਥੋਟ ਦੇ ਪੱਖੋਂ ਜਾਂ ਹੋਰ ਮਾਰਕਸਵਾਦੀ ਲੇਖਕਾਂ ਵਜੋਂ ਜਾਣੇ ਜਾਂਦੇ ਆ ਜਾਂ ਉੱਦਾਂ ਦੀ ਸਮਝ ਰੱਖਦੇ ਆ ਪਰ ਉਹਨਾਂ ਦੀ ਲਿਖਤ ਦੇ ਵਿੱਚੋਂ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਕਿਤੇ ਉਲਾਰ ਹੋਏ ਆ ਜਾਂ ਜਿੱਦਾਂ ਦੀ ਜਿਹੜੀ ਸਿਚੁਏਸ਼ਨ ਹੈ ਇਸੇ ਕਹਾਣੀ ਦੇ ਵਿੱਚ ਹੀ ਇੱਕ ਗੱਲ ਉਹ ਕਹਿੰਦਾ ਉਹਦੇ ਚ ਇੱਕ ਕਾਮਰੇਡ ਆਉਂਦਾ ਉਹ ਦੱਸਦਾ ਵੀ ਇਸ ਤਰ੍ਹਾਂ ਹੋਣਾ ਚਾਹੀਦਾ ਇਸ ਤਰ੍ਹਾਂ ਜਿਵੇਂ ਪ੍ਰਚਾਰ ਦੇ ਲੈਵਲ ਤੇ ਜਿਵੇਂ ਹੁੰਦਾ ਸੀ ਕਿ ਸਾਰਾ ਕੁਛ ਸਾਂਝਾ ਹੋਣਾ ਚਾਹੀਦਾ ਤੇ ਉਹਦੇ ਵਿੱਚ ਜਿਹੜਾ ਹੈ ਉਹ ਉਹਨੂੰ ਉਹ ਕਹਿੰਦਾ ਵੀ ਉਹਨੂੰ ਵਿਅੰਗ ਦੇ ਵਿੱਚ ਕਹਿੰਦਾ ਤਾਰਾ ਉੱਤੇ ਇੱਕ ਜਿਹੜਾ ਟੇਲਰ ਮਾਸਟਰ ਹੈ ਉਹ ਕਹਿੰਦਾ ਉਹ ਕਿਉਂਕਿ ਉਹ ਇਨਕਲਾਬ ਦੀ ਗੱਲ ਕਰਦਾ ਉਹ ਕਹਿੰਦਾ ਵੀ ਤੁਹਾਡਾ ਜਿਹੜਾ ਇਨਕਲਾਬ ਹੈ ਨਾ ਉਹ ਤੋਂ ਉੱਠਦੇ ਬੁੱਲ ਵਾਂਗੂ ਲਟਕਦਾ ਪਿਆ ਵੀ ਪਤਾ ਨੀ ਕਦੋਂ ਡਿੱਗੂਗਾ ਉਹ ਜਿਹੜੀ ਇੱਕ ਸਾਡੇ ਫੋਕ ਟੇਲ ਦੇ ਵਿੱਚ ਕਹਾਣੀ ਹੈ ਲੂੰਬੜੀ ਤੇ ਊਠ ਵਾਲੀ ਕਿ ਲੂੰਬੜੀ ਥੱਲੇ ਖੜੀ ਹੈ ਇੰਤਜ਼ਾਰ ਚ ਕਿ ਇਹ ਮਾਸ ਦਾ ਟੁਕੜਾ ਜਿਹੜਾ ਡਿੱਗੂਗਾ ਫਿਰ ਅਸੀਂ ਚੱਕ ਕੇ ਛਕਾਂਗੇ ਤੇ ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਉਹਦੇ ਚ ਉਹ ਕਹਾਣੀ ਦੇ ਵਿੱਚ ਆਪਣੇ ਆਪ ਦੇ ਵਿੱਚ ਕੰਪਲੀਟ ਇੰਨਾ ਵੱਡਾ ਉਸ ਕਹਾਣੀ ਦਾ ਪਲੋਟ ਹੈ ਤੇ ਪੂਰੇ ਪੰਜਾਬ ਨੂੰ ਇੱਕ ਪਰਿਵਾਰ ਦੇ ਰਾਹੀਂ ਜਿਹੜਾ ਉਹਦੇ ਚ ਪੇਸ਼ ਕੀਤਾ। ਇਸ ਤਰ੍ਹਾਂ ਜਿਹੜਾ ਹੈਗਾ ਇੱਕ ਜਿਹੜਾ ਜਿਹੜੀ ਲੇਟੈਸਟ ਉਹਦੀ ਕਹਾਣੀ ਉਹਦੇ ਤੇ ਵੀ ਕੇਵਲ ਧਾਲੀਵਾਲ ਨੇ ਨਾਟਕ ਖੇਡਿਆ, ਮੈਂ ਦੋ ਨਾ ਲਵਾਂ ਇੱਕ ਵਾਰ। ਉਹ ਇੱਕ ਦਲਿਤ ਪਰਿਵਾਰ ਦੀ ਕਹਾਣੀ ਹੈ, ਉਹ ਮੁੰਡੇ ਦੀ ਕਹਾਣੀ ਜਿਹੜਾ ਆਪਣੇ ਆਪ ਨੂੰ ਜਿਹੜਾ ਆਈਡੈਂਟੀਫਾਈ ਕਰਦਾ ਧਰਮਿੰਦਰ ਦੇ ਪਰਿਵਾਰ ਦੇ ਨਾਲ, ਫਿਲਮ ਐਕਟਰ ਕਹਾਉਂਦਾ ਹੋਰ, ਉਹਦਾ ਜਿਹੜਾ ਦੁਖਾਂਤ ਹੈ ਉਹ ਬੜੀ ਇੱਕ ਕਮਾਲ ਦੀ ਜਿਹੜੀ ਹੈ ਉਹ ਕਹਾਣੀ। ਸੋ ਇਹ ਜਿਹੜਾ ਹੈਗਾ ਫਿਕਸ਼ਨ ਤੋਂ ਇਲਾਵਾ, ਜਦੋਂ ਆਪਾਂ ਬ੍ਰਹਮ ਸੰਧੂ ਦੀ ਲਿਖਤ ਦੀ ਗੱਲ ਕਰਦੇ ਹਾਂ ਤੇ ਨਾਨ ਫਿਕਸ਼ਨਲ ਲਿਖਤਾਂ ਜਿਹੜੀਆਂ ਬ੍ਰਹਮ ਸੰਧੂ ਨੇ ਜ਼ਿਆਦਾ ਜਿਹੜੀਆਂ ਲਿਖੀਆਂ ਉਹ ਲਿਖੀਆਂ ਗਦਰ ਮੂਵਮੈਂਟ ਵਾਲੇ ਬਾਰੇ, ਤੇ ਕਿਉਂਕਿ ਗਦਰ ਲਹਿਰ ਨੂੰ ਜਿੰਨਾ ਕੁ ਜਿਹੜਾ ਸੀਗਾ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਹੈ ਜਿਹੜਾ, ਉੱਥੇ ਲਿਟਰੇਚਰ ਜਿਹੜਾ ਸਾਂਭਿਆ ਗਿਆ ਠੀਕ ਹੈ, ਪਰ ਉਹਨੂੰ ਬਾਅਦ ਚ ਰਿਵਿਊ ਨਹੀਂ ਕੀਤਾ ਕਿਸੇ ਨੇ, ਨਾ ਗਦਰੀ ਬਾਬਿਆਂ ਨੂੰ, ਗਦਰੀ ਬਾਬੇ ਕੌਣ ਸੀ ਤੇ ਕਿਸ ਤਰ੍ਹਾਂ ਸੀ। ਫਿਰ ਉਹ ਬ੍ਰਹਮ ਸੰਧੂ ਨੇ ਜਿਹੜਾ ਸੀ ਉਹ ਅਸਲ ਦੇ ਵਿੱਚ ਉਹ ਫਿਰ ਬਾਅਦ ਸ਼ੁਰੂ, ਪਹਿਲਾਂ ਉਹਨਾਂ ਨੇ ਕਰਤਾਰ ਸਿੰਘ ਸਰਾਭਾ ਤੇ ਲਿਖਿਆ ਤੇ ਫਿਰ ਉਹਨਾਂ ਨੇ ਜਿਹੜਾ ਅਲੱਗ ਅਲੱਗ ਜਿਹੜੇ ਗਦਰੀ ਸੀਗੇ ਉਹਨਾਂ ਬਾਰੇ, ਜਿਵੇਂ ਮੇਵਾ ਸਿੰਘ ਲੋਪੋਕੇ ਜਾਂ ਗਦਰੀ ਬਾਬੇ ਕੌਣ ਸਨ, ਇਹ ਕਿਤਾਬਾਂ ਜਿਹੜੀਆਂ ਆਈਆਂ, ਗਦਰ ਲਹਿਰ ਦਾ ਚੌਮੁਖੀਆ ਚਿਰਾਗ, ਅਲੱਗ ਅਲੱਗ ਜਿਹੜਾ ਸੀ ਉਹਨਾਂ ਨੂੰ ਲੈ ਕੇ। ਹਾਲਾਂਕਿ ਗਦਰ ਮੂਵਮੈਂਟ ਤੇ ਪਹਿਲਾਂ ਗਿਆਨੀ ਕੇਸਰ ਸਿੰਘ ਕੈਨੇਡਾ ਚ ਹੋਏ ਨੇ, ਉਹਨਾਂ ਨੇ ਕਾਫੀ ਫਿਕਸ਼ਨ ਜਿਹੜਾ ਹੈਗਾ ਉਹਨਾਂ ਦੇ ਨਾਵਲ ਨੇ ਕਾਫੀ, ਪਰ ਉਸ ਤੋਂ ਬਾਅਦ ਜੇ ਹੱਥ ਪਾਇਆ ਤਾਂ ਬ੍ਰਹਮ ਸੰਧੂ ਨੇ ਪਾਇਆ, ਬਿਲਕੁਲ ਨਵੇਂ ਤਰੀਕੇ ਦੇ ਨਾਲ ਇਹ ਸਾਰੇ ਇਸ ਨੂੰ ਲਿਖਿਆ। ਤੇ ਫਿਰ ਉਹਨਾਂ ਨੇ ਕੁਛ ਲਾਈਫ ਸਕੈਚ ਲਿਖੇ, ਜਿਵੇਂ ਉਹਨਾਂ ਦੇ ਪਿੰਡ ਦਾ ਹੀ ਪ੍ਰਧਾਨ ਕਰਤਾਰ ਸਿੰਘ, ਉਹਦੇ ਬਾਰੇ ਜਿਹੜਾ ਸੀ ਉਹ ਲਿਖਿਆ ਕੁਸ਼ਤੀ ਦਾ ਧਰੂ ਤਾਰਾ ਤੇ ਕਰਤਾਰ ਸਿੰਘ, ਇਸ ਤਰ੍ਹਾਂ ਕੁਲਵੰਤ ਸਿੰਘ ਵਿਰਕ ਦੀ, ਉਹ ਚਲੋ ਤਾਂ ਉਹਨਾਂ ਦਾ ਰਿਸਰਚ ਦਾ ਕੰਮ ਸੀਗਾ ਕਹਾਣੀਆਂ ਬਾਰੇ ਲਿਖਿਆ। ਤੇ ਇੱਕ ਉਹਨਾਂ ਦਾ ਸਫ਼ਰਨਾਮਾ ਪਰਦੇਸੀ ਪੰਜਾਬ, ਤੇ ਇਸੇ ਤਰ੍ਹਾਂ ਜਿਹੜਾ ਹੈਗਾ ਉਧਰਲੇ ਪੰਜਾਬ ਬਾਰੇ ਵਗਦੀ ਏਰਾ ਵੀ, ਇਸ ਤਰ੍ਹਾਂ ਦੀ ਜਿਹੜੀ ਹੈ ਉਹਨਾਂ ਦਾ ਲਿਟਰੇਚਰ ਦੇ ਵਿੱਚ ਕਾਫੀ ਜਿਹੜਾ ਹੈ ਉਹ ਵੱਡਾ ਯੋਗਦਾਨ ਹੈ। ਤੇ ਬ੍ਰਹਮ ਸੰਧੂ ਭਾਵੇਂ ਹੁਣ ਬਾਹਰ ਰਹਿਣ ਲੱਗ ਪਏ ਨੇ, ਪਰ ਉਹ ਜੁੜੇ ਹੋਏ ਨੇ ਅਜੇ ਵੀ ਪੰਜਾਬ ਦੇ ਨਾਲ, ਤੇ ਗਦਰੀ ਬਾਬਿਆਂ ਦੇ ਮੇਲੇ ਤੇ ਹਰ ਵਾਰੀ ਉਹ ਆਉਂਦੇ ਆ ਜਲੰਧਰ ਆ ਕੇ ਹਾਜ਼ਰੀ ਲਵਾਉਂਦੇ ਆ, ਤੇ ਉਧਰ ਵੀ ਉਹ ਆਰਗੇਨਾਈਜ਼ ਕਰਦੇ ਆ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਜਿਹੜਾ ਹੈਗਾ ਇਸ ਤਰ੍ਹਾਂ ਦੇ ਇਸੇ ਤਰਜ਼ ਤੇ ਗਦਰੀ ਬਾਬਿਆਂ ਦਾ ਮੇਲਾ ਆਰਗੇਨਾਈਜ਼ ਕਰਦੇ ਆ। ਸੋ ਉਹ 81 ਸਾਲ ਦੇ ਹੋ ਗਏ ਨੇ, ਅਜੇ ਉਹਨਾਂ ਤੋਂ ਹੋਰ ਵੀ ਉਮੀਦ ਹੈ, ਐਕਟਿਵ ਨੇ ਕਿ ਇਸ ਤਰ੍ਹਾਂ ਜਿਹੜਾ ਹੈ ਹੋਰ ਉਹ ਲਿਖਦੇ ਰਹਿਣ
12: ਜੀ। ਇੱਕ ਚੀਜ਼ ਜ਼ਰੂਰ ਹੈ, ਜਦੋਂ ਮੈਂ ਇੱਕ ਉਹਨਾਂ ਦੀ ਸਵੈਜੀਵਨੀਆਂ ਪੜ੍ਹ ਰਿਹਾ ਸੀ, ਇੱਕ ਤੱਤੇ ਲਹੂ ਦੀ ਗਾਥਾ ਜਿਹਦੇ 'ਚ ਉਹ ਦੱਸਦੇ ਨੇ ਕਿ 70ਵੇਂ ਦੇ ਦਹਾਕਿਆਂ ਦੇ ਵਿੱਚ ਉਦੋਂ ਜਿਹੜੀ ਨਕਸਲਬਾਰੀ ਲਹਿਰ ਚੱਲੀ ਸੀ, ਉਹਨੇ ਪੂਰੇ ਭਾਰਤ ਦੇ ਨੌਜਵਾਨਾਂ ਨੂੰ ਖਾਸ ਤੌਰ ਦੇ ਉੱਤੇ, ਗੱਭਰੂਆਂ ਨੂੰ ਆਪਣੇ ਕਲਾਵੇ 'ਚ ਲਿਆ ਸੀਗਾ, ਔਰ ਆਜ਼ਾਦੀ ਦੇ ਨਾਲ ਜਿਹੜੇ ਜੁੜੇ ਹੋਏ ਸੁਪਨੇ ਸੀਗੇ ਉਹਦੇ ਤੋਂ ਹੁਣ ਮੋਹ ਭੰਗ ਹੋ ਚੁੱਕਿਆ ਸੀ। ਇਨਫੈਕਟ ਉਹ ਇੱਕ ਜਗ੍ਹਾ ਹੋਰ ਕਿਤੇ ਇਹ ਵੀ ਲਿਖਦੇ ਨੇ, ਜਦੋਂ ਸੋਚ ਤੇ ਅਮਲ ਦੇ ਰਾਹ ਦੇ ਪਹਿਲੇ ਕਦਮ ਦੀ ਗੱਲ ਕਰਦੇ ਨੇ ਕਿ ਬਚਪਨ ਦੇ ਵਿੱਚ ਤਾਂ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਮੇਲੇ ਲੱਗਦੇ ਸੀ ਉਦੋਂ ਤਾਂ ਮੈਂ ਜਿਹੜਾ ਸਿੱਖ ਗੁਰੂਆਂ ਦੀ ਕੁਰਬਾਨੀ, ਉਹਨਾਂ ਦੀਆਂ ਵਾਰਾਂ, ਇਤਿਹਾਸਕ ਯੋਧਿਆਂ ਦੇ ਪ੍ਰਸੰਗ ਉਹ ਸੁਣਦੇ ਹੋਏ ਵੱਡੇ ਹੋਏ, ਪਰ ਜਿਵੇਂ ਜਿਵੇਂ ਹੌਲੀ ਹੌਲੀ ਕਮਿਊਨਿਸਟ ਪਾਰਟੀਆਂ ਦੇ ਨਾਲ ਜੁੜਨੇ ਸ਼ੁਰੂ ਹੋਏ, ਫਿਰ ਉਹ ਗੀਤ ਸੁਣਨ ਲੱਗ ਗਏ ਕਿ ਸੁਣ ਨਹਿਰੂ ਸਰਕਾਰ ਏ ਤੈਨੂੰ ਰੋਵਣ ਲੋਕੀ ਸਾਰੇ, ਹੈ ਨਾ। ਸੋ ਇੱਦਾਂ ਦੀਆਂ, ਅਤੇ ਉਹ ਫਿਰ ਇੱਕ ਟਾਈਮ ਦੇ ਆ ਕੇ ਇਹ ਵੀ ਕਹਿ ਦਿੰਦੇ ਨੇ ਕਿ ਸੱਜੇ ਖੱਬੇ ਤਾਂ ਕੁਛ ਕਰ ਹੀ ਨਹੀਂ ਰਹੇ ਹੈਗੇ, ਇਨਫੈਕਟ ਕਮਿਊਨਿਸਟ ਵੀ ਲਹਿਰ ਜਿਹੜੀ ਹੈਗੀ ਉਹ ਵੀ ਮੈਨੂੰ ਹੁਣ ਮਰੀ ਹੋਈ ਲੱਗਦੀ ਹੈਗੀ। ਸੋ ਇਹ ਇੱਕ ਜਗ੍ਹਾ ਉਹ ਕਹਿੰਦੇ ਨੇ ਕਿ ਮੈਂ ਇਨਕਲਾਬ ਦੀ ਕਹਾਣੀ ਲਿਖਣਾ ਚਾਹੁੰਦਾ ਸੀਗਾ, ਪਰ ਉਹਨਾਂ ਦਿਨਾਂ 'ਚ ਪੁਲਿਸ ਜਿਹੜੀ ਸੀ ਉਹ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ 'ਚ ਮਾਰ ਦਿੰਦੀ ਸੀਗੀ, ਪਰ ਫਿਰ ਜਦੋਂ ਪ੍ਰੀਤਲੜੀ ਦੇ ਵਿੱਚ ਮੇਰੀ ਧਰਤੀ ਮੇਰੇ ਲੋਕ, ਜਦੋਂ ਮੈਂ ਉਹ ਸੋਰੀ ਇੱਕ ਹੋਰ ਲੋਹੇ ਦੇ ਹੱਥ ਉਹ ਜਦੋਂ ਮੈਂ ਛਾਪੀ, ਅਤੇ ਉਹਦੇ ਤੋਂ ਬਾਅਦ ਫਿਰ ਮੈਨੂੰ ਕਹਿਣ ਲੱਗ ਗਏ ਵੀ ਇਹੋ ਜਿਹੀ ਸਰਾਹਣਾ ਹੋਣ ਲੱਗ ਪਈ ਕਿ ਇਹੋ ਜਿਹੀਆਂ ਲਿਖਤਾਂ ਲਿਖਣੀਆਂ ਚਾਹੀਦੀਆਂ ਨੇ। ਸੋ ਸਰਕਾਰ ਉਸ ਵੇਲੇ ਦੇ ਜਿਹੜੇ ਹਾਲਾਤ ਸੀਗੇ, ਉਸ ਵੇਲੇ ਦੇ ਸਮਾਜਿਕ ਹਾਲਾਤ, ਉਹਦੇ ਬਾਰੇ ਉਹ ਲਿਖਣਾ ਚਾਹੁੰਦੇ ਸੀ, ਲਿਖ ਚੁੱਕੇ ਸੀ, ਜਾਂ ਉਹਨਾਂ ਦੀ ਵਿਚਾਰਧਾਰਾ ਕਿਸ ਕਿਸਮ ਦੀ ਸੀ, ਮੈਂ ਇਹ ਸਮਝਣਾ ਚਾਹੁੰਦਾ, ਕਿਉਂਕਿ ਤੁਸੀਂ ਵੀ ਨਿੱਜੀ ਤੌਰ 'ਤੇ ਪੱਤਰਕਾਰ ਦੇ ਤੌਰ ਦੇ ਉੱਤੇ ਬੜਾ ਸੁਣਿਆ ਸਮਝਿਆ ਦੇਖਿਆ ਉਹਨਾਂ ਨੂੰ ਨੇੜੇ, ਕਿ ਵਰਿਆਮ ਸਿੰਘ ਸੰਧੂ ਨੂੰ ਅਸੀਂ ਇੱਕ ਖੱਬੇ ਪੱਖੀ ਲੇਖਕ ਦੇ ਤੌਰ 'ਤੇ ਦੇਖ ਸਕਦੇ ਹਾਂ ਕਿ ਨਹੀਂ, ਜਿਵੇਂ ਬਹੁਤ ਸਾਰਿਆਂ ਦੀ ਗੱਲ ਕਰਦੇ ਹਾਂ। ਪਿਛਲੇ ਹਫ਼ਤੇ ਆਪਾਂ ਪਾਸ਼ ਦੀ ਗੱਲ ਕੀਤੀ ਸੀਗੀ, ਉਸ ਕਿਸਮ ਦੀਆਂ ਜਿਹੜੀਆਂ ਕਵਿਤਾਵਾਂ ਜਿਹੜੀਆਂ ਰਚਨਾਵਾਂ ਸੀਗੀਆਂ ਪਾਸ਼ ਦੀਆਂ, ਪਰ ਵਰਿਆਮ ਸਿੰਘ ਸੰਧੂ ਦੀ ਆਈਡੀਓਲੋਜੀ ਕਿਸ ਕਿਸਮ ਦੀ ਰਹੀ ਹੈਗੀ?
13: ਦੇਖੋ ਗੌਤਮ ਜੀ, ਜਿਹੜਾ ਇਹ ਸਵਾਲ ਹੈ ਨਾ, ਅਸਲ ਦੇ ਵਿੱਚ ਜਿਹੜਾ ਮਾਰਕਸਿਸਟ ਹੋਣਾ, ਲੈਫਟਿਸਟ ਹੋਣਾ ਜਾਂ ਨਾ ਹੋਣਾ, ਇਹ ਇੱਕ ਤਰ੍ਹਾਂ ਦਾ ਲਿਟਰੇਚਰ ਦੇ ਵਿੱਚ ਇੱਕ ਤਰ੍ਹਾਂ ਦੀ ਇਸ ਤਰ੍ਹਾਂ ਦੀ ਧਾਰਾ ਬਣ ਗਈ ਕਿ ਇਹਦੇ ਚ ਜਿਹੜਾ ਫਿਰ ਸਾਰਾ ਜਿਹੜਾ ਲਿਟਰੇਚਰ ਹੈ ਨਾ ਫਿਰ ਉਹ ਰੁਲ ਜਾਂਦਾ ਹੈ। ਤੇ ਪਹਿਲੀ ਗੱਲ ਤਾਂ ਇਹ ਕਿ ਬ੍ਰਹਮ ਸੰਧੂ ਦਾ ਜਿੰਨੀਆਂ ਵੀ ਕਹਾਣੀਆਂ ਨੇ, ਚਲੋ ਬਾਅਦ ਦੇ ਵਿੱਚ ਉਹਨਾਂ ਨੇ ਜਿਹੜੀਆਂ ਸ਼ਬਦ ਚਿੱਤਰ ਲਿਖੇ ਉਹ ਤਾਂ ਚਲੋ ਅਲੱਗ ਗੱਲ ਹੈ, ਤੇ ਜਾਂ ਜੋ ਇਤਿਹਾਸ ਲਿਖਿਆ ਗਦਰ ਮੂਵਮੈਂਟ ਬਾਰੇ ਲਿਖਿਆ, ਤੇ ਉਹ ਸਭ ਤੋਂ ਵੱਧ ਜਿਹੜਾ ਹੈ ਮਾਨਵਵਾਦੀ ਨੇ, ਮਨੁੱਖਤਾ ਦੇ ਨੇੜੇ ਨੇ। ਤੇ ਬਿਲਕੁਲ ਜਿੰਨੇ ਵੀ ਪੰਜਾਬ ਦੇ ਮਾਰਕਸਵਾਦੀ ਲੇਖਕ ਨੇ ਉਹ ਇਹਦੇ ਚ ਕੋਈ ਸ਼ੱਕ ਹੀ ਨਹੀਂ ਕਿ ਉਹ ਸਿੱਖ ਧਰਮ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਰਹੇ ਨੇ। ਇਹੀ ਕਾਰਨ ਹੈ ਕਿ ਇੱਥੇ ਜਿਹੜਾ ਸੀ ਜਿਹੜੇ ਮਾਰਕਸਵਾਦੀ ਲੇਖਕ ਵੀ, ਮਾਰਕਸਵਾਦੀ ਜਿਹੜੇ ਲੀਡਰ ਵੀ, ਉਹ ਉਹਨਾਂ ਪਰਿਵਾਰਾਂ ਚੋਂ ਆਏ ਜਿੱਥੇ ਸਿੱਖੀ ਦਾ ਅਸਰ ਸੀ ਜਾਂ ਜਿੱਥੇ ਗੁਰਬਾਣੀ ਦਾ ਅਸਰ ਸੀ। ਤੇ ਇਹ ਬ੍ਰਹਮ ਸੰਧੂ ਹੋਰਾਂ ਤੇ ਵੀ ਇਹ ਗੱਲ ਜਿਹੜੀ ਆ ਉਹ ਲਾਗੂ ਹੁੰਦੀ ਹੈ। ਪਰ ਇਹ ਹੈ ਕਿ ਇੱਕ ਹੁੰਦਾ ਕਿ ਜ਼ਾਹਰਾ ਤੌਰ ਤੇ ਹੱਥ ਖੜਾ ਕਰਕੇ ਕਹਿਣਾ ਕਿ ਮੈਂ ਮਾਰਕਸਵਾਦੀ ਹਾਂ, ਮੈਂ ਲੈਫਟਿਸਟ ਹਾਂ, ਏਦਾਂ ਦੀ ਗੱਲ ਉਹ ਬ੍ਰਹਮ ਸਿੰਘ ਐ ਨੀ ਸੀ ਕਰਦੇ, ਜਿਵੇਂ ਸੰਤੋਖ ਸਿੰਘ ਧੀਰ ਕਰਦੇ ਸੀ ਉਵੇਂ ਨੀ ਸੀ ਕਰਦੇ, ਤੇ ਜਾਂ ਹੋਰ ਬਹੁਤ ਸਾਰੇ ਕਰਦੇ, ਕਿਉਂਕਿ ਉਹ ਇੱਕ ਅਧਿਆਪਕ ਸੀ, ਟੀਚਰ ਸੀ, ਟੀਚਰ ਦੀਆਂ ਹੋਰ ਵੀ ਵੱਧ ਜ਼ਿੰਮੇਵਾਰੀਆਂ ਵੱਧ ਜਾਂਦੀਆਂ, ਕਿਉਂਕਿ ਉਹਨਾਂ ਨੇ ਜਿਹੜਾ ਯੂਥ ਯੰਗ ਜਿਹੜੇ ਅੱਗੋਂ ਬੱਚੇ ਆ ਜਾਂ ਉਹਨਾਂ ਨੂੰ ਪੜ੍ਹਾਉਣਾ ਹੈ, ਉਹਨਾਂ ਨੂੰ ਵੀ ਸਮਾਜ ਵੱਲ ਤੋਰਨਾ, ਪਰ ਫਿਰ ਉਹ ਕਿਸੇ ਇੱਕ ਧਾਰਾ ਨਾਲ ਜੇ ਜੁੜ ਜਾਂਦੇ ਆ ਤੇ ਉਵੇਂ ਉਹ ਬੱਚਿਆਂ ਨੂੰ ਸਹੀ ਨਹੀਂ ਪੜ੍ਹਾ ਸਕਦੇ, ਕਿਉਂਕਿ ਉਹਨਾਂ ਦੇ ਜਿਹੜਾ ਦਿਮਾਗ ਨੂੰ ਜਿਵੇਂ ਤੁਸੀਂ ਇੱਕ ਸੇਧ ਦੇਣੀ ਹੁੰਦੀ ਉਹ ਸੇਧ ਫਿਰ ਸਹੀ ਨਹੀਂ ਦੇ ਸਕਦੇ। ਇਹ ਚ ਕੋਈ ਸ਼ੱਕ ਹੀ ਨਹੀਂ, ਮੈਂ ਪਹਿਲਾਂ ਵੀ ਕਿਹਾ ਸੀ ਕਿ ਉਹ ਪੂਰੇ ਦੇ ਪੂਰੇ ਮਾਰਕਸਵਾਦ ਤੋਂ ਜਿਹੜਾ ਸੀ ਉਹ ਪ੍ਰਭਾਵਿਤ ਰਹੇ ਨੇ ਤੇ ਹੈਗੇ ਵੀ ਨੇ, ਤੇ ਉਹਨਾਂ ਨੂੰ ਲੱਗਦਾ ਵੀ ਇਹੀ ਹੈ ਕਿ ਜਿਹੜੀ ਉਹ ਇਜ਼ਮ ਹੈ ਜਾਂ ਜਿਹੜੀ ਉਹ ਧਾਰਾ ਸੀ ਮਾਰਕਸਵਾਦ ਦੀ ਇੱਕ ਸਮਾਜਿਕ ਸੱਭਿਆਚਾਰਕ ਜਿਹੜੀ ਉਹ ਇੱਕ ਤਰੀਕੇ ਦੀ ਜਾਂ ਰਾਜਨੀਤਿਕ ਜਿਹੜੀ ਧਾਰਾ ਵਿਚਾਰਧਾਰਾ, ਤੇ ਉਹ ਸਹੀ ਮੰਨਦੇ ਆ ਉਹਨੂੰ, ਅੱਜ ਵੀ ਕੋਈ ਕਿਤੇ ਫੇਲ ਹੋਇਆ ਨੀ ਜਿਹੜਾ ਹੈ ਉਹ ਮੰਨਦੇ, ਜਿਵੇਂ ਬਹੁਤ ਸਾਰੇ ਕਹਿੰਦੇ ਵੀ ਇਹ ਤਾਂ ਹੁਣ ਫੇਰ ਹੋ ਗਿਆ ਜੀ। ਤੇ ਪਰ ਇਹ ਕਿ ਉਹ ਲੋਕਾਂ ਤੋਂ ਜਿਹੜੀ ਲੋਕਾਂ ਦੇ ਵਿੱਚ ਜਿਹੜੀ ਗੱਲ ਚੱਲਦੀ ਹੈ ਜਾਂ ਜਿਹੜੀ ਲੋਕਾਂ ਦੀ ਵਿਚਾਰਧਾਰਾ ਉਹ ਤੋਂ ਮੁਨਕਰ ਨਹੀਂ ਹੁੰਦੇ, ਜਿਵੇਂ ਭੱਜੀਆਂ ਬਾਣੀ ਦਾ ਮੈਂ ਜ਼ਿਕਰ ਕੀਤਾ ਸੀ, ਉਹ ਕਹਿੰਦਾ ਵੀ ਤੁਹਾਡਾ ਇਨਕਲਾਬ ਊਠ ਦੇ ਬੁੱਲ ਵਾਂਗੂ ਲਟਕਦੇ ਹੈ ਡਿੱਗਿਆ ਕਦੇ ਨਾ, ਤੇ ਉਹ ਏਦਾਂ ਦਾ ਸਟੈਰ ਵੀ ਕਰਦੇ ਆ ਉਸ ਗੱਲ ਤੇ। ਹੁਣ ਉਹਦੇ ਚ ਇਹ ਨੀ ਕਿ ਉਹ ਉੱਥੇ ਗੈਰ ਮਾਰਕਸਵਾਦੀ ਹੋ ਜਾਂਦੇ ਆ, ਤੇ ਪਰ ਉਹਨਾਂ ਨੇ ਇਹ ਨੀ ਕਦੇ ਵੀ ਏਦਾਂ ਨਾਰੇ ਦੇ ਲੈਵਲ ਤੇ ਕੀਤਾ ਹੋਵੇ ਜਾਂ ਆਪਣੀਆਂ ਕਹਾਣੀਆਂ ਕਿਤੇ ਏਦਾਂ ਨਾਰੇ ਦੇ ਲੈਵਲ ਤੇ ਲਿਖੇ ਹੋਣ, ਕਿਉਂਕਿ ਬਹੁਤ ਸਾਰੇ ਜਿਵੇਂ ਗੁਰਸ਼ਰਨ ਭਾਜੀ ਸੀ, ਗੁਰਸ਼ਰਨ ਭਾਜੀ ਦੇ ਜਿੰਨੇ ਵੀ ਨਾਟਕ ਨੇ ਸਾਰੇ ਨੇ ਲੋਕ ਪੱਖੀ ਨੇ ਸਾਰਾ ਕੁਛ ਹੈ, ਪਰ ਗੁਰਸ਼ਰਨ ਭਾਜੀ ਇੱਕ ਥਾਪੜ ਕੇ ਕਹਿੰਦੇ ਸੀ ਸਟੇਜਾਂ ਤੇ, ਲੈਕਚਰ ਵੀ ਦਿੰਦੇ ਸੀ ਕਿਵੇਂ ਮਾਰਕਸਵਾਦੀਆਂ, ਤੇ ਉਹ ਕਈ ਵਾਰੀ ਆਪਣੇ ਨਾਟਕ ਦੇ ਵਿੱਚ ਵੀ ਉਹ ਸਾਰੀ ਗੱਲ ਉਹ ਸਲੋਗਨ ਦੇ ਲੈਵਲ ਤੇ ਜਿਹੜੇ ਉਹ ਲੈ ਕੇ ਆਉਂਦੇ ਸੀ, ਪਰ ਬ੍ਰਹਮ ਸੰਧੂ ਚ ਇਹ ਗੱਲ ਹੈ ਨੀ। ਬ੍ਰਹਮ ਸੰਧੂ ਦਾ ਵਿੱਚ ਜਿਹੜਾ ਵਿਸ਼ਾ ਪੱਖ ਤੋਂ, ਥੀਮ ਦੇ ਪੱਖ ਤੋਂ ਤੇ ਬਾਕੀ ਪਾਤਰ ਉਸਾਰੀ ਦੇ ਪੱਖ ਤੋਂ ਜਿਹੜਾ ਮਾਨਵਵਾਦੀ ਜਿਹੜਾ ਅੰਸ਼ ਹੈ ਉਹ ਭਾਰੂ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜੀ ਉਹਦੀ ਲੇਟੈਸਟ ਕਹਾਣੀ ਸੀ ਮੈਂ ਰੋ ਨਾ ਲਵਾਂ ਇੱਕ ਵਾਰ, ਤੇ ਉਹਦੇ ਚ ਉਹ ਬੰਦੇ ਦੇ ਅੰਦਰਲੀ ਜਿਹੜੀ ਮਾਨਸਿਕਤਾ, ਬੰਦਾ ਕਿਵੇਂ ਬੁੱਝ ਜਾਂਦਾ ਇੱਕੋ ਦਮ ਫਿਰ ਇੱਕੋ ਦਮ ਰੋਸ਼ਨ ਹੁੰਦਾ ਤੇ ਕਿਵੇਂ ਟੁੱਟ ਰਿਹਾ ਬੰਦਾ ਅੰਦਰੋਂ, ਤੇ ਉਹਦੇ ਰਾਹੀਂ ਜਿਹੜੀ ਹੈ ਪੂਰੇ ਦਲਿਤ ਸਮਾਜ ਦੀ ਜਿਹੜੀ ਉਹ ਗੱਲ ਕੀਤੀ ਹੈ। ਸੋ ਇਹ ਬਹੁਤ ਵੱਡਾ ਗੁਣ ਜਿਹੜਾ ਹੈਗਾ ਉਹ ਹੈਗਾ ਬ੍ਰਹਮ ਸੰਧੂ ਦੀ ਲਿਖਤ ਦੇ ਵਿੱਚ ਤੇ ਉਹਦੀ ਚੇਤਨਾ ਦੇ ਵਿੱਚ।
12: ਵਾਕਈ ਅਰੇ ਬੜਾ ਸਹੀ ਵੀ, ਬੜਾ ਜਵਾਬ ਵੀ ਕਾਫੀ ਵਾਜਬ ਲੱਗਦਾ ਹੈਗਾ ਕਿ ਕਿਸੇ ਇੱਕ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਤੇ ਫਿਰ ਤੁਸੀਂ ਕਿਸ ਤਰੀਕੇ ਦੇ ਨਾਲ ਸਾਹਿਤ ਸਿਰਜੋਗੇ। ਪਰ ਬਹੁਤ ਸ਼ੁਕਰੀਆ ਪ੍ਰੀਤਮ ਭਾਅ ਜੀ, ਧੰਨਵਾਦ ਤੁਹਾਡਾ। ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ, ਗੱਲ ਅੱਜ ਵਰਿਆਮ ਸਿੰਘ ਸੰਧੂ ਹੋਰਾਂ ਦੀ ਹੋਈ, ਕਹਾਣੀਕਾਰ ਦੇ ਤੌਰ ਦੇ, ਇੱਕ ਸਾਹਿਤਕਾਰ ਦੇ ਤੌਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਹਿਤ ਰਚਿਆ। ਪਰ ਕਿਉਂਕਿ ਸਮਾਂ ਵੀ ਬਚਦਾ ਹੈਗਾ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੰਨੀ ਕੁ ਲਿਬਰਟੀ ਲੈ ਵੀ ਸਕਦੇ ਹਾਂ ਕਿ ਹੁਣ ਜਦੋਂ ਅੱਜ ਸਾਹਿਤ ਦੀ ਗੱਲ ਹੋਈ ਹੋਵੇ ਤੇ ਬਾਰ ਬਾਰ ਚੌਥੀ ਕੂਟ ਦੀ ਗੱਲ ਜਦੋਂ ਹੋ ਰਹੀ ਹੈ ਤਾਂ ਕਿਉਂ ਨਾ ਫਿਰ ਚੌਥੀ ਕੂਟ ਕਹਾਣੀ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਜਾਵੇ। ਰੇਡੀਓ ਹਾਂਜੀ 1674 AM ਤੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ ਹੈ।
14: ਹਾਂਜੀ ਹਾਂਜੀ

ਜਿਉਂ ਹੀ ਸੂਰਜ ਦੂਰ ਪੱਛਮ ਦੇ ਵਿੱਚ ਉੱਚੇ ਲੰਮੇ ਰੁੱਖਾਂ ਦੇ ਵਿੱਚੋਂ ਦੀ ਹੇਠਾਂ ਅਤੇ ਫਿਰ ਹੋਰ ਹੇਠਾਂ ਹੋਣ ਲੱਗਾ, ਮੇਰਾ ਦਿਲ ਵੀ ਜਿਵੇਂ ਧੱਕ ਕਰਕੇ ਬੈਠਣ ਲੱਗਾ। ਮੈਂ ਕਦੀ ਘੜੀ ਵੱਲ, ਕਦੀ ਬੱਸ ਦੀ ਚਾਲ ਅਤੇ ਬੱਸ ਦੇ ਡਰਾਈਵਰ ਦੇ ਵੱਲ ਅਤੇ ਫਿਰ ਬਾਹਰ ਪਸਰ ਰਹੇ ਸ਼ਾਮ ਦੇ ਹਨੇਰੇ ਵੱਲ ਦੇਖ ਰਿਹਾ ਸਾਂ। ਸਜੇ ਹੱਥ ਨਾਲ ਦੀ ਸੀਟ 'ਤੇ ਬੈਠੇ ਜੁਗਲ ਕਿਸ਼ੋਰ ਦੇ ਚਿਹਰੇ ਵੱਲ ਵੇਖ ਕੇ ਉਹਦੇ ਚਿਹਰੇ ਤੋਂ ਭੈ ਅਤੇ ਚਿੰਤਾ ਦੇ ਚਿੰਨ੍ਹ ਤਲਾਸ਼ ਕਰਨ ਲੱਗਾ। ਹਾਂ, ਅੱਗੋਂ ਮੁਸਕਰਾ ਪਿਆ ਸੀ। ਇਹ ਡਰਾਈਵਰ ਵੀ ਬੜੀ ਕੁੱਤੀ ਸ਼ੈ ਹੈ, ਅੱਗੋਂ ਕੋਈ ਚੀਜ਼ ਆਉਂਦੀ ਹੈ ਤਾਂ ਹੌਲੀ ਕਰ ਲੈਂਦਾ, ਜਿਵੇਂ ਅਗਲੇ ਨੂੰ ਆਖਦਾ ਹੋਵੇ ਮਹਾਰਾਜ ਪਹਿਲਾਂ ਤੁਸੀਂ ਲੰਘਾ ਲਓ, ਮੈਂ ਆਖੋ ਤਾਂ ਪਾਸੇ ਕਰਕੇ ਹੋ ਰੁਕ ਦਿੰਦਾ। ਕਿਸੇ ਬੱਕਰੀ ਦੀ ਔਲਾਦ। ਅਤੇ ਉਸਨੇ ਨਾਪਸੰਦਗੀ ਦੇ ਅੰਦਾਜ਼ ਦੇ ਵਿੱਚ ਸਿਰ ਪਾਸੇ ਨੂੰ ਮਾਰਿਆ। ਉਸਦੀ ਗੱਲ ਦਾ ਜਵਾਬ ਦੇਣ ਦੀ ਥਾਂ ਮੈਂ ਬੱਸ ਵਿਚਲੀਆਂ ਪੱਗਾਂ ਵਾਲੀਆਂ ਅਤੇ ਪਟਿਆਂ ਵਾਲੀਆਂ ਸਵਾਰੀਆਂ ਦੀ ਗਿਣਤੀ ਕਰਨ ਲੱਗਾ। ਪੱਗਾਂ ਵਾਲੀਆਂ ਸਵਾਰੀਆਂ ਦੀ ਗਿਣਤੀ ਦੇ ਵਿੱਚ ਦੋ ਵੱਧ ਸੀ। ਮੈਂ ਪਰੇਸ਼ਾਨ ਜਿਹਾ ਹੋ ਗਿਆ, ਇੰਝ ਲੱਗਾ ਜਿਵੇਂ ਕਾਲੀ ਅਤੇ ਭੁਲੇਖੇ 'ਚ ਸਵਾਲ ਗਲਤ ਨਿਕਲ ਗਿਆ ਹੋਵੇ। ਰਕਮ ਮੇਟ ਕੇ ਮੈਂ ਇੱਕ ਵਾਰ ਫਿਰ ਗਿਣਤੀ ਕੀਤੀ। ਹੁਣ ਦੋਵੇਂ ਤਰ੍ਹਾਂ ਦੀਆਂ ਸਵਾਰੀਆਂ ਬਰਾਬਰ ਬਰਾਬਰ ਸੀ। ਮੈਂ ਜਿਵੇਂ ਹਾਰਦਾ ਹਾਰਦਾ ਬਚ ਗਿਆ ਸੀ। ਸੁੱਖ ਦਾ ਸਾਹ ਲੈ ਕੇ ਇੱਕ ਪਲ ਸੀਟ ਦੇ ਨਾਲ ਢੋ ਲਾ ਲਈ, ਜੇਬ 'ਚੋਂ ਛੋਟੀ ਕੰਘੀ ਕੱਢ ਕੇ ਵਾਲਾਂ 'ਚ ਫੇਰਨ ਲੱਗਾ। ਫਿਰ ਕੰਘੀ ਜੇਬ 'ਚ ਪਾ ਕੇ ਬਾਰੀ ਵਿੱਚੋਂ ਬਾਹਰ ਫੈਲ ਰਹੇ ਸ਼ਾਮ ਦੇ ਘੁਸਮੁਸੇ ਦੇ ਵਿੱਚ ਨਜ਼ਰ ਗੱਢ ਦਿੱਤੀ। ਹਨੇਰੇ ਵੱਲ ਵੇਖਦਿਆਂ ਹੀ ਜਿਵੇਂ ਪਲ ਭਰ ਮਿਲੇ ਸੁੱਖ ਅਤੇ ਫਿਰ ਸਿਆਹੀ ਫੈਲ ਗਈ। ਸੂਰਜ ਡੁੱਬਣ ਤੋਂ ਬਾਅਦ ਬੱਸ ਵਿੱਚ ਸਫ਼ਰ ਕਰਨਾ ਤਾਂ ਮੌਤ ਦੇ ਨਾਲ ਤੁਰਨਾ ਹੁੰਦਾ, ਅਤੇ ਫਿਰ ਇਸ ਦਿਸ਼ਾ ਦੇ ਵਿੱਚ। ਪਿਛਲੇ ਦਿਨ ਹੀ ਦਿੱਲੀ ਰਹਿੰਦੀ ਮੇਰੀ ਭੂਆ ਦੇ ਪੁੱਤ ਰਾਕੇਸ਼ ਦੀ ਚਿੱਠੀ ਆਈ ਸੀ। ਉਹਨੇ ਲਿਖਿਆ ਸੀ, ਜੀ ਤਾਂ ਬੜਾ ਕਰਦਾ ਸੀ ਕਿ ਸ਼ੀਲਾ ਦੇ ਵਿਆਹ 'ਤੇ ਹਾਜ਼ਰ ਹੁੰਦਾ, ਪਰ ਭਰਾਵਾ ਸੱਚੀ ਪੁੱਛੋ ਤਾਂ ਪਹਿਲੀ ਗੱਲ ਪੰਜਾਬ ਆਉਂਦਿਆਂ ਹੀ ਡਰ ਲੱਗਦਾ, ਅਤੇ ਪੰਜਾਬ ਦੇ ਵਿੱਚ ਅੱਗੇ ਅੰਮ੍ਰਿਤਸਰ ਆਉਣਾ, ਛੋਟੇ ਹੁੰਦਿਆਂ ਨਾਨੀ ਕੋਲ ਸੁਣੀ ਚੌਥੀ ਕੂਟ ਵਾਲੀ ਉਸ ਬਾਤ ਦੀ ਯਾਦ ਦਵਾ ਦਿੰਦਾ। ਯਾਦ ਆ ਨਾ ਤੈਨੂੰ ਉਹ ਬਾਤ, ਆਪਾਂ ਇਕੱਠਿਆਂ ਰਜਾਈ ਦੀ ਬੁੱਕਲ 'ਚ ਬੈਠ ਕੇ ਉਹ ਤੋਂ ਕਈ ਵਾਰ ਸੁਣੀ ਸੀ। ਉਦੋਂ ਜਦੋਂ ਚੌਥੀ 'ਚ ਪੜ੍ਹਦੇ ਹਾਂ ਮੈਂ 3 ਮਹੀਨੇ ਤੁਹਾਡੇ ਕੋਲ ਅੰਮ੍ਰਿਤਸਰ ਰਿਹਾ ਸੀ, ਮੈਨੂੰ ਮਿਆਦੀ ਬੁਖਾਰ ਹੋ ਗਿਆ ਸੀ, ਸਿਰਾਜ਼ੀ ਹੋਣ 'ਤੇ ਮੈਨੂੰ ਨਾਨੀ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਲਿਆਈ ਸੀ। ਸਰੋਵਰ ਵਿੱਚ ਇਸ਼ਨਾਨ ਕਰਵਾ ਕੇ ਦੁੱਖ ਭੰਜਨੀ ਬੇਰੀ ਹੇਠਾਂ ਸ਼ਾਮੀ ਸੌਣ ਲੱਗਿਆਂ, ਦਿਨੇ ਉੱਠਣ ਲੱਗਿਆਂ, ਰੋਟੀ ਖਾਣ ਲੱਗਿਆਂ ਉਹ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਕਰਦੀ ਰਹਿੰਦੀ ਸੀ। ਜੀ ਤਾਂ ਕਰਦਾ ਉਸ ਦੈਵੀ ਸੂਰਤ ਦੇ ਦਰਸ਼ਨ ਕਰ ਜਾਵਾਂ। ਪਤਾ ਨਹੀਂ ਹੋਰ ਕਿੰਨੇ ਕੁ ਸਾਲ, 6 ਮਹੀਨੇ। ਬਸ ਭਰਾਵਾ, ਡਰਦਾ ਨਹੀਂ ਆ ਰਿਹਾ, ਬਹਾਨਾ ਹੋਰ ਕੋਈ ਹੈ ਨਹੀਂ। ਇਹ 500 ਰੁਪਏ ਦਾ ਡਰਾਫਟ ਭੇਜ ਰਿਹਾ, ਭੈਣ ਨੂੰ ਮੇਰੇ ਵੱਲੋਂ ਕੋਈ ਚੀਜ਼ ਲੈ ਦੇਈਂ, ਅਤੇ ਮਾਮੇ ਮਾਮੀ ਕੋਲੋਂ ਮੇਰੇ ਵੱਲੋਂ ਮੁਆਫ਼ੀ ਮੰਗ ਲਈ। ਉਂਝ ਬੰਦਾ ਭਾਵੇਂ ਕਿੱਡਾ ਵੀ ਕਿਉਂ ਨਾ ਹੋ ਜਾਵੇ, ਨਾਨਕੇ ਆਉਣ ਨੂੰ ਭਲਾ ਕਿਹਦਾ ਜੀ ਨਹੀਂ ਕਰਦਾ। ਪਰ ਮੇਰੇ ਮਨ ਵਿੱਚ ਛੋਟੇ ਹੁੰਦਿਆਂ ਦਾਦੀ ਤੋਂ ਸੁਣੀ ਰਾਜਕੁਮਾਰ ਵਾਲੀ ਉਹ ਬਾਤ ਘੁੰਮ ਰਹੀ ਸੀ, ਜਿਸ ਅੱਗੇ ਇਹ ਸ਼ਰਤ ਲਾ ਦਿੱਤੀ ਸੀ ਕਿ ਉਹ 3 ਕੂਟਾਂ ਵੱਲ ਤਾਂ ਬੇਫਿਕਰੀ ਵੱਲ ਨਾਲ ਜਾ ਸਕਦਾ, ਪਰ ਚੌਥੀ ਕੂਟ ਵੱਲ ਨਹੀਂ, ਕਿਉਂਕਿ ਚੌਥੀ ਕੂਟ ਵੱਲ ਜਾਇਆਂ ਪੈਰ ਪੈਰ 'ਤੇ ਮੋੜ ਮੋੜ 'ਤੇ ਉਸਦੀ ਜਾਨ ਨੂੰ ਖਤਰਾ ਸੀ। ਚੌਥੀ ਕੂਟ ਵੱਲ ਗਿਆ ਤਾਂ ਜਿਉਂਦਾ ਵਾਪਸ ਨਹੀਂ ਸੀ ਆ ਸਕਦਾ, ਪਰ ਉਸ ਰਾਜਕੁਮਾਰ ਦੀ ਜਗਿਆਸਾ ਅਤੇ ਬਹਾਦਰੀ ਉਸਨੂੰ ਚੌਥੀ ਕੂਟ ਵੱਲ ਤਾਂ ਲੈ ਹੀ ਗਈ, ਅਤੇ ਉਹ ਸਭ ਖਤਰਿਆਂ ਦੇ ਨਾਲ ਇਕੱਲਾ ਹੀ ਜੂਝ ਕੇ ਸਿਰਫ ਜਿਉਂਦਾ ਹੀ ਵਾਪਸ ਨਹੀਂ ਸੀ ਪਰਤਿਆ, ਕਈ ਕੁਝ ਅਣਮੁੱਲਾ ਪ੍ਰਾਪਤ ਕਰਕੇ ਵੀ ਪਰਤਿਆ ਸੀ। ਨਾ ਨੂੰ ਤਾਂ ਮੇਰਾ ਨਾਂ ਵੀ ਰਾਜਕੁਮਾਰ ਸੀ, ਪਰ ਮੈਂ ਬਾਤਾਂ ਵਾਲਾ ਰਾਜਕੁਮਾਰ ਥੋੜ੍ਹਾ ਸੀ। ਮੈਂ ਤਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਦੂਰ ਦਰਾੜ ਦੇ ਬਾਰਡਰ ਦੇ ਇੱਕ ਪਿੰਡ ਦੇ ਹਾਈ ਸਕੂਲ ਦਾ ਕਲਰਕ ਸਾਂ, ਜਿਸਦੇ ਮਨ ਵਿੱਚ ਸਿਰਫ ਇੰਨੀ ਕੁ ਜਗਿਆਸਾ ਸੀ ਕਿ ਬਸ ਛੇਤੀ ਤੋਂ ਛੇਤੀ ਜਲੰਧਰ ਪਹੁੰਚੇ, ਘੱਟੋ ਘੱਟ ਆਖਰੀ ਗੱਡੀ ਤੋਂ ਪਹਿਲਾਂ ਜੋ ਜਲੰਧਰੋਂ ਅੰਮ੍ਰਿਤਸਰ ਨੂੰ ਚੱਲਦੀ ਹੈ। ਅਤੇ ਬਹਾਦਰੀ, ਉਂਝ ਜਿਹਨਾਂ ਪਿੰਡਾਂ ਵਿੱਚ ਜਾ ਕੇ ਮੈਂ ਡਿਊਟੀ ਦਿੰਦਾ, ਉੱਥੇ ਡਿਊਟੀ ਦੇਣਾ ਵੀ ਸਾਡੀ ਦਿੱਖ ਦੇ ਬੰਦਿਆਂ ਦੇ ਲਈ ਬਹਾਦਰੀ ਤੋਂ ਘੱਟ ਤਾਂ ਹੈ ਨਹੀਂ, ਨਾਲੇ ਕਾਹਦੀ ਬਹਾਦਰੀ ਹੋਣ।
ਪਤਾ ਨਹੀਂ ਤੁਹਾਡੇ ਸੱਜਿਓਂ ਖੱਬਿਓਂ ਕਦੋਂ ਕਿਸੇ ਨੇ ਕਿਸ ਨੂੰ ਗੋਲੀ ਮਾਰ ਦੇਣੀ ਹੈ। ਤੁਹਾਨੂੰ ਦੁਸ਼ਮਣ ਦਾ, ਉਹਦੀ ਦਾ, ਉਹਦੇ ਹਮਲੇ ਕਰਨ ਵੇਲੇ ਦਾ ਕੋਈ ਪਤਾ ਹੀ ਨਹੀਂ ਹੁੰਦਾ। ਮੇਰੇ ਐਨ ਸਿਰ ਦੇ ਉੱਤੇ ਬੱਸ ਦੀ ਬੱਤੀ ਜਗ ਪਈ ਅਤੇ ਉਸਦੇ ਨਾਲ ਹੀ ਛੱਤ 'ਤੇ ਲਿਖੀਆਂ ਲਾਈਨਾਂ ਉਗੜ ਆਈਆਂ। ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਦਾਰ ਹੋਏਗੀ। ਲਾਈਨਾਂ ਪੜ੍ਹ ਕੇ ਮੈਂ ਜੁਗਲ ਵੱਲ ਦੇਖ ਕੇ ਮੁਸਕਰਾਇਆ ਅਤੇ ਕਦਿਓਂ ਪੜ੍ਹੀ ਗੱਲ ਉਸਨੂੰ ਸੁਣਾਈ। ਇੱਥੇ ਹੁਣ ਇਹ ਵੀ ਲਿਖ ਛੱਡਣਾ ਚਾਹੀਦਾ, ਸਵਾਰੀ ਆਪਣੀ ਜਾਨ ਦੀ ਵੀ ਆਪ ਜ਼ਿੰਮੇਦਾਰ ਹੋਏਗੀ। ਜੁਗਲ ਹੱਸ ਪਿਆ ਅਤੇ ਉਸ ਛੱਤ ਦੇ ਦੂਜੇ ਪਾਸੇ ਲਿਖੀ ਇੱਕ ਹੋਰ ਸਤਰ ਵੱਲ ਇਸ਼ਾਰਾ ਕੀਤਾ ਅਤੇ ਫਿਰ ਪੜ੍ਹਨ ਲੱਗਾ। ਸਿਰ 'ਤੇ ਬਾਜ਼ੂ ਬਾਹਰ ਨਾ ਕੱਢੋ ਜੀ, ਅਤੇ ਫਿਰ ਬੱਸਾਂ ਦੇ ਵਿੱਚ ਆ ਵੜਨ ਵਾਲੇ ਪਿਸਤੌਲ ਧਾਰੀਆਂ ਅਤੇ ਹਵਾਲੇ ਦੇ ਨਾਲ ਆਪ ਹੀ ਆਖਣ ਲੱਗਾ, ਸਿਰ 'ਤੇ ਬਾਜ਼ੂ ਬਾਹਰ ਨਾ ਕੱਢੋ ਜੀ, ਅਸੀਂ ਅੰਦਰ ਹੀ ਆ ਰਹੇ ਹਾਂ। ਅਸੀਂ ਆਪਣੇ ਆਪ 'ਤੇ ਹੱਸਣ ਦਾ ਯਤਨ ਕੀਤਾ ਪਰ ਸਾਡੇ 'ਚ ਹਾਸਾ ਵੀ ਸਹਿਮ ਦੇ ਨਾਲ ਰਲਿਆ ਹੋਇਆ ਸੀ। ਚੰਡੀਗੜ੍ਹ DPI ਦੇ ਦਫ਼ਤਰੋਂ ਜੁਗਲ ਦਾ ਕੰਮ ਕਰਵਾ ਕੇ ਅੱਡੇ 'ਤੇ ਪਹੁੰਚੇ ਤਾਂ 5 ਮਿੰਟ ਪਹਿਲਾਂ ਅੰਮ੍ਰਿਤਸਰ ਨੂੰ ਜਾਣ ਵਾਲੀ ਆਖਰੀ ਬੱਸ ਚੱਲ ਚੁੱਕੀ ਸੀ। ਆਖਰੀ ਬੱਸ ਲੰਘ ਜਾਵੇ ਅਤੇ ਰਹਿਣ ਦੇ ਲਈ ਕੋਈ ਠਾੜ ਨਾ ਹੋਵੇ ਅਤੇ ਸਾਡੇ ਵਰਗੇ ਲੋਕਾਂ ਦੇ ਲਈ ਜੋ ਮੁਸ਼ਕਲ ਬਣਦੀ ਹੈ ਨਾ, ਉਹਦਾ ਅੰਦਾਜ਼ਾ ਨਹੀਂ ਲਾ ਸਕਦੇ। ਖਾਸ ਤੌਰ 'ਤੇ ਅਜੋਕੇ ਸਮਿਆਂ 'ਚ ਜਦੋਂ ਰਹਿਣ ਦੀ ਨਹੀਂ ਜਾਣ ਬਚਾਉਣ ਦੀ ਸਮੱਸਿਆ ਵੀ ਸਿਰ 'ਤੇ ਖੜ੍ਹੀ ਹੁੰਦੀ ਹੈ। ਰਾਤ ਨੂੰ ਅੰਮ੍ਰਿਤਸਰ ਪੁੱਜਣਾ ਲਾਜ਼ਮੀ ਸੀ। ਅੱਜ ਘਰ ਮੁੜ ਆਉਣ ਦੀ ਪੱਕੀ ਕਰਕੇ ਆਏ ਸੀ। ਰਾਤ ਘਰ ਨਾ ਪਹੁੰਚਣ ਦਾ ਮਤਲਬ ਦੋਹਾਂ ਘਰਾਂ ਦੇ ਜੀਆਂ ਨੂੰ ਸਾਰੀ ਰਾਤ ਭੈ ਅਤੇ ਚਿੰਤਾ ਦੀ ਸੂਲੀ 'ਤੇ ਟੰਗੀ ਰੱਖਣਾ। ਸ਼ਾਦੀ ਗਮੀ 'ਤੇ ਜਾਣ ਤੋਂ ਬਿਨਾਂ ਮੈਂ ਹੁਣ ਕਦੀ ਉਹ ਰਾਤ ਨੂੰ ਬਾਹਰ ਨਿਕਲਦਾ ਸੀ ਜਾਂ ਠਹਿਰਦਾ ਸੀ। ਸੂਰਜ ਡੁੱਬਣ 'ਤੇ ਅੰਦਰ ਵੜ ਕੇ ਘਰ ਦੇ ਦਰਵਾਜ਼ੇ ਬੰਦ ਕਰ ਲਈਦੇ ਸੀ। ਇੱਕ ਹੋਰ ਗੱਲ ਵੀ ਸੀ, ਸਵੇਰੇ ਹੀ ਮੇਰੇ ਕੁਲੀਗ ਮਾਸਟਰ ਹਰਚਰਨ ਸਿੰਘ ਦੀ ਕੁੜੀ ਦਾ ਵਿਆਹ ਵੀ ਸੀ। ਹਰਚਰਨ ਚੰਗਾ ਬੰਦਾ ਸੀ। ਮੇਰੀ ਭੈਣ ਸ਼ੀਲਾ ਦੇ ਵਿਆਹ 'ਤੇ ਉਹਨੇ 10,000 ਰੁਪਈਆ ਮੈਨੂੰ ਉਧਾਰ ਦਿੱਤਾ ਸੀ, ਜੋ ਮੈਂ ਅਜੇ ਵੀ ਉਸਨੂੰ ਮੋੜਨਾ। ਉਂਝ ਵੀ ਉਸ ਤੋਂ ਤੇਲ ਕਢਾਉਣ ਲਈ ਤੋਰੀਆਂ, ਬਾਸਮਤੀ ਦੇ ਚੌਲ, ਗੁੜ, ਗੰਨੇ ਲੋੜ ਅਨੁਸਾਰ ਲੈ ਆਈਦੇ ਸੀ। ਆਪਾਂ ਵੀ ਕਦੇ ਉਸ ਦੇ ਨਾਲ ਬਾਊਆਂ ਵਾਲੀ ਕੀਤੀ ਨਹੀਂ। ਕਦੇ ਐਫਸ਼ੀ ਬਾਰ ਦਾ ਕੇਸ ਹੋਵੇ ਜਾਂ DEO ਦਫ਼ਤਰ ਦਾ ਕੋਈ ਕੰਮ ਹੋਵੇ, ਆਪਾਂ ਕਰਵਾ ਕੇ ਹੀ ਦੇਈਦਾ ਬਿਨਾਂ ਪੈਸਿਆਂ ਤੋਂ। ਹੁਣ ਜੇ ਸਵੇਰੇ ਨਾ ਪਹੁੰਚਦਾ ਤਾਂ ਉਹਨੇ ਆਖਣਾ ਸੀ, ਉਹਨੇ ਕੀ ਆਖਣਾ ਸੀ? ਮੇਰਾ ਮਨ ਹੀ ਨਹੀਂ ਸੀ ਮੰਨਦਾ ਕਿ ਇੱਕ ਧੀ ਧਿਆਣੀ ਨੂੰ ਸ਼ਗਨ ਪਾਉਣ ਵਾਲੇ ਨਾ ਪਹੁੰਚਾਂ। ਉਂਝ ਵੀ ਰਾਤ ਹੋਟਲਾਂ 'ਚ ਠਹਿਰਨ ਦੀ ਸਾਡੇ ਬਾਊ ਲੋਕਾਂ ਵਿੱਚ ਪਹੁੰਚ ਕਿੱਥੇ ਹੈ? ਰਾਜੂ ਵੇਖ ਲਾ, ਉਹ ਵੀ ਦਿਨ ਸੀ ਜਦੋਂ ਕੰਮ ਮੁਕਾ ਕੇ ਹਲਕਾ ਜਿਹਾ ਪੈਗ ਲਾ ਕੇ ਫਿਲਮ ਵੇਖ ਕੇ ਰਾਤ ਚੰਡੀਗੜ੍ਹ ਬੱਸ 'ਤੇ ਚੱਲ ਕੇ ਅੰਮ੍ਰਿਤਸਰ ਪਹੁੰਚ ਜਾਈਦਾ ਸੀ ਅਤੇ ਘੜੀ ਭਰ ਠੁੱਕਾ ਲਾ ਕੇ ਵੀ ਸਵੇਰੇ ਡਿਊਟੀ 'ਤੇ ਜਾਣ ਦੇ ਲਈ ਤਿਆਰ ਬਰ ਤਿਆਰ ਹੋਈਦਾ ਸੀ। ਮੈਨੂੰ ਜਾਪਿਆ ਉਹ ਪੰਜਾਬ ਤਾਂ ਹੁਣ ਬੀਤੇ ਦਿਨਾਂ ਦੀ ਕਹਾਣੀ ਹੋ ਕੇ ਰਹਿ ਗਿਆ, ਇੱਕ ਸੁਪਨੇ ਵਾਂਗ ਦੂਰ, ਬਹੁਤ ਦੂਰ ਕਿਧਰੇ ਪਿੱਛੇ ਵੱਲ। ਕਿਸੇ ਦੱਸਿਆ ਜਲੰਧਰ ਨੂੰ ਆਖਰੀ ਬੱਸ ਹਾਲੇ ਜਾਣੀ ਸੀ, ਜੇ ਅਸੀਂ ਉਸ 'ਤੇ ਚੜ੍ਹ ਜਾਈਏ ਤਾਂ ਜਲੰਧਰੋਂ ਅੰਮ੍ਰਿਤਸਰ ਨੂੰ ਜਾਣ ਵਾਲੀ ਆਖਰੀ ਗੱਡੀ ਵੀ ਮਿਲ ਸਕਦੀ ਹੈ। ਅਤੇ ਸਾਰਾ ਰਾਹ ਮੇਰਾ ਮਨ ਬੱਸ ਦੀ ਸਪੀਡ ਦੇ ਨਾਲ ਨਾਲ ਨਹੀਂ ਸਗੋਂ ਉਸ ਤੋਂ ਵੀ ਕਿਤੇ ਹੋਰ ਤੇਜ਼ ਦੌੜਦਾ ਰਿਹਾ। ਮੈਂ ਬਾਰ ਬਾਰ ਘੜੀ 'ਤੇ ਟਾਈਮ ਦੇਖਦਾ, ਬਾਰ ਬਾਰ ਗੱਡੀ ਚੱਲਣ ਦੇ ਸਮੇਂ ਤੱਕ ਬਾਕੀ ਬਚੇ ਸਮੇਂ ਨੂੰ ਤਕਸੀਮ ਕਰਕੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਖਰੜ, ਰੋਪੜ, ਨਵਾਂ ਸ਼ਹਿਰ, ਬੰਗਾ, ਫਗਵਾੜਾ, ਬੱਸ ਦੇ ਪਹੁੰਚਣ ਦਾ ਵਕਤ ਮਨ ਹੀ ਮਨ ਦੇ ਵਿੱਚ ਨਿਸ਼ਚਿਤ ਕਰਦਾ ਰਿਹਾ। ਪਰ ਹਰੇਕ ਥਾਂ 'ਤੇ ਬੱਸ ਮੇਰੇ ਅਨੁਮਾਨ ਤੋਂ ਪਛੜ ਕੇ ਹੀ ਪਹੁੰਚਦੀ ਰਹੀ। ਇੰਝ ਮੈਨੂੰ ਆਪਣੀ ਅਤੇ ਗੱਡੀ ਦੇ ਵਿੱਚ ਜਿਹੜੀ ਵਿੱਥ ਵੱਧਦੀ ਜਾਪੀ। ਮੈਨੂੰ ਘਬਰਾਹਟ ਜੀ ਹੋਣ ਲੱਗੀ, ਜੇ ਜਲੰਧਰ ਵੀ ਵੇਲੇ ਸਿਰ ਨਾ ਪਹੁੰਚ ਸਕੇ ਤਾਂ ਮੇਰੇ ਮਨ ਦੇ ਵਿੱਚੋਂ ਹੀ ਜਲੰਧਰ ਵੇਲੇ ਸਿਰ ਨਹੀਂ ਸਗੋਂ ਸੁੱਖਾਂ ਸੁੱਖਾਂ ਦੇ ਨਾਲ ਪਹੁੰਚਣ ਦੀ ਗੱਲ ਤੁਰਨ ਲੱਗ ਪਈ। ਮੈਨੂੰ ਜਾਪਿਆ ਹੁਣੇ ਹੀ ਕੋਈ ਜਣਾ ਡਰਾਈਵਰ ਦੀ ਪੁੜਪੁੜੀ 'ਤੇ ਪਿਸਤੌਲ ਦੀ ਠੰਡੀ ਨਾਲੀ ਰੱਖੇਗਾ ਅਤੇ ਉਸਨੂੰ ਕਿਸੇ ਪਿੰਡ ਦੀ ਲਿੰਕ ਰੋਡ ਵੱਲ ਬੱਸ ਮੁੜਨ ਨੂੰ ਆਖੇਗਾ ਅਤੇ ਦੂਜੇ ਹੀ ਪਲ ਮੇਰੇ ਪਿੱਛੇ ਬੈਠਾ ਸਰਦਾਰ ਆਪਣਾ ਅੱਜ ਸ਼ਾਮ ਦਾ ਸਕੋਰ ਸ਼ੁਰੂ ਕਰਨ ਦੇ ਲਈ ਮੇਰੇ ਤੋਂ ਆਪਣਾ ਖਾਤਾ ਖੋਲ੍ਹੇਗਾ। ਜੁਗਲ ਫਿਰ ਦਿਨਾਂ ਦਾ ਰੋਣਾ ਲੈ ਬੈਠਾ। ਵੇਖ ਲਾ ਉਹ ਦਿਨ ਯਾਰ, ਉਹ ਵੀ ਦਿਨ ਸੀ ਜਦੋਂ ਬੱਸ ਲੰਘ ਜਾਵੇ ਤਾਂ ਲੋਕ ਜਿੱਥੇ ਜੀ ਕਰੇ ਸਰਾਣੇ ਬਾਂਹ ਦੇ ਕੇ ਸੌ ਜਾਂਦੇ ਸੀ। ਇਹਨਾਂ ਨੇ ਕੀ ਕਰਤਾ ਯਾਰ? ਮੈਂ ਉਹਦੀ ਹਾਂ ਦੇ ਵਿੱਚ ਹਾਂ ਮਿਲਾਈ। ਅਚਾਨਕ ਮੇਰੇ ਜ਼ਹਿਨ ਦੇ ਵਿੱਚ ਗਰਾਰੀ ਉਸ ਦੇ ਆਖਰੀ ਵਾਕ 'ਤੇ ਅੜ ਗਈ, ਇਹਨਾਂ ਨੇ ਕੀ ਕਰਤਾ?
ਮੈਂ ਆਪਣੇ ਮਨ ਨੂੰ ਪੁੱਛਿਆ, ਇਹ ਕੌਣ ਸੀ ਜਿਨ੍ਹਾਂ ਨੇ ਇਹ ਸਭ ਕੁਝ ਕਰਤਾ? ਪਰ ਮੇਰੇ ਮਨ ਤੋਂ ਪਹਿਲਾਂ ਹੀ ਸਾਡੇ ਸਕੂਲ ਦਾ ਅੰਮ੍ਰਿਤਸਰੀ DP ਬੋਲ ਪਿਆ, ਬਾਹਮਣ ਹੋਰ ਕੌਣ, ਉਹ ਹਿੰਦੂ ਹੀ ਨਹੀਂ ਆਖੇਗਾ, ਬਾਹਮਣ ਆਖੇਗਾ, ਬੜਾ ਘਰੋੜ ਕੇ। ਫਿਰ ਆਖੇਗਾ, ਲੁਟੇਰਾ ਕੌਮ, ਝੂਠੀ ਅਤੇ ਬੇਈਮਾਨ, ਮਿਸਣੀ ਅਤੇ ਧੋਖੇਬਾਜ਼, ਇਹਨਾਂ ਦਾ ਵਸਾ ਨਹੀਂ ਕੀਤਾ ਜਾ ਸਕਦਾ। ਕਦੇ ਪਹਿਲਾਂ ਆਉਂਦੇ ਸੀ, ਸਾਡੇ ਨਾਲ ਰਹੋ, ਆਜ਼ਾਦ ਹੋ ਲਈਏ, ਤੁਹਾਡੇ ਰਹਿਣ ਦੇ ਲਈ ਇੱਕ ਖਿੱਤਾ ਦੇਵਾਂਗੇ, ਆਜ਼ਾਦੀ ਦੀ ਨਿੱਘ ਮਾਣਨ ਦੇ ਲਈ ਆਜ਼ਾਦ ਹੁੰਦਿਆਂ ਹੀ। ਆਖੇ ਤੁਸੀਂ ਤਾਂ ਜਰੈਮ ਪੇਸ਼ਾ ਕੌਮ ਹੋ, ਅਤੇ ਨਿੱਘ ਦਿੱਤਾ ਅਤੇ ਬਲਦੇ ਟਾਇਰ ਗਲਾਂ 'ਚ ਪਾ ਅਤੇ ਫਿਰ ਸਮਝੌਤੇ ਕਰਦੇ ਨੇ, ਮੁੱਕਰ ਜਾਂਦੇ ਨੇ, ਅਤੇ ਜੇ ਸਿੰਘ ਖੜਕਾ ਦੜਕਾ ਕਰਦੇ ਨੇ ਤਾਂ ਚੀਕਦੇ ਨੇ, ਸਾਰਾ ਹਿੰਦੁਸਤਾਨ ਸਿਰ 'ਤੇ ਚੁੱਕਣਾ ਲਿਆ। ਸੱਚੀ ਗੱਲ ਹੈ, ਆਪਾਂ ਤਾਂ ਕਦੀ ਅੱਗੋਂ ਬੋਲੇ ਹੀ ਨਹੀਂ, ਜਿਹੜਾ ਬੋਲੇ ਅੱਗੋਂ ਜੀ ਜੀ ਕਰ ਛੱਡੀਦਾ। ਗੁੱਸਾ ਤਾਂ ਆਉਂਦਾ ਜਦੋਂ ਸਾਰੀ ਕੌਮ ਨੂੰ ਬੇਈਮਾਨ ਆਖਦਾ ਕੋਈ, ਪਰ ਹੁਣ ਕੋਈ ਸਟਾਫ ਮੈਂਬਰ ਵੀ ਤਾਂ ਨਹੀਂ ਬੋਲਦਾ, ਸਾਰੇ ਉਸ ਦੀ ਗੱਲ ਨੂੰ ਟਾਲਦੇ ਹੀ ਨੇ। ਨਾਲੇ ਬੋਲ ਕੇ ਕੌਣ ਮੌਤ ਨੂੰ ਸੱਦਾ ਦੇਵੇ? ਹੁਣ ਤਾਂ ਸਾਡੇ ਸਕੂਲੋਂ ਪੜ੍ਹ ਕੇ ਗਿਆ ਇੱਕ ਮੁੰਡਾ, ਉੱਧਰ ਰਲ ਗਿਆ। ਅਜੇ 4 ਮਹੀਨੇ ਵੀ ਨਹੀਂ ਸੀ ਹੋਏ, ਸਾਡੇ ਸਕੂਲ ਦੇ ਲਾਗਲੇ ਪਿੰਡ ਦੇ ਹਾਈ ਸਕੂਲ 'ਚ ਦਣ ਦਣਾਉਂਦੇ ਆਏ ਸੀ, ਮਿੰਟਾਂ 'ਚ 3 ਮਾਸਟਰਾਂ ਨੂੰ ਗੋਲੀਆਂ ਮਾਰਤੀਆਂ, ਦਿਨ ਦਿਹਾੜੇ ਭੁੰਨ ਕੇ ਬਚ ਕੇ ਨਿਕਲ ਗਏ। ਇੱਧਰ ਬੱਸ ਹੁੱਜ ਕੇ ਨਾਲ ਰੁਕੀ, ਇਹ ਜਲੰਧਰ ਕੈਂਟ ਸੀ। ਅਸੀਂ ਸੋਚਿਆ ਇੱਥੋਂ ਗੱਡੀ ਫੜਨ ਦੇ ਵਿੱਚ ਸੌਖ ਅਤੇ ਸਮੇਂ ਦੀ ਬੱਚਤ ਹੋ ਜਾਏਗੀ। ਸਟੇਸ਼ਨ ਦੀਆਂ ਪੌੜੀਆਂ 'ਤੇ ਖੜੋਤੇ ਕਿਸੇ ਵਿਅਕਤੀ ਨੂੰ ਪੁੱਛਣ 'ਤੇ ਪਤਾ ਲੱਗਾ ਕਿ ਗੱਡੀ ਤਾਂ ਲੰਘ ਚੁੱਕੀ। ਉਹਨੇ ਕਿਹਾ, 3-ਵੀਲਰ ਲੈ ਲਓ, ਹਿੰਮਤ ਕਰੋ, ਤਾਂ ਜਲੰਧਰੋਂ ਗੱਡੀ ਮਿਲ ਸਕਦੀ ਹੈ, ਅਜੇ ਤਾਂ ਥੋੜ੍ਹਾ ਹੀ ਚਿਰ ਹੋਇਆ ਇੱਥੋਂ ਲੰਘੀ ਨੂੰ। ਬੱਸ ਦੇ ਡਰਾਈਵਰ ਨੂੰ ਗਾਲਾਂ ਕੱਢਦੇ, ਕਾਹਲੀ ਕਾਹਲੀ 3-ਵੀਲਰ ਲੈ ਕੇ ਜਲੰਧਰ ਰੇਲਵੇ ਸਟੇਸ਼ਨ 'ਤੇ ਪਹੁੰਚਣ ਲੱਗੇ ਤਾਂ ਪਤਾ ਲੱਗਾ ਉੱਥੋਂ ਵੀ ਗੱਡੀ ਤੁਰ ਚੁੱਕੀ ਸੀ। ਮੈਂ ਨਿਰਾਸ਼ਾ 'ਚ ਮੱਥੇ 'ਤੇ ਹੱਥ ਮਾਰਿਆ।

0: ਕਿ ਬਾਤਾਂ ਵਾਲੇ ਪਊਏ ਹੋਣ ਪੈਰੀ ਜਾਂ ਹੋਵੇ ਕੋਈ ਉੱਡਣ ਖਟੋਲਾ ਜਿਸ 'ਚ ਬਹਿ ਕੇ ਆਸਮਾਨ ਦੇ ਰਾਹੀਂ ਪਹੁੰਚ ਜਾਈਏ ਅੰਮ੍ਰਿਤਸਰ। ਪਲੈਟਫਾਰਮ ਉਤਲੇ ਲੱਕੜ ਦੇ ਬੈਂਚ 'ਤੇ ਬੈਠਦੇ ਹੀ ਮੈਂ ਮਹਿਸੂਸ ਕੀਤਾ ਕਿ ਮੇਰੇ ਬੋਲਾਂ ਦੇ ਵਿੱਚ ਬੇਮਲੂਮੀ ਜੀ ਖਿਜਵੀ ਸੀ। ਜੁਗਲ ਮੈਨੂੰ ਕਹਿਣ ਦੀ ਥਾਂ ਸਰਕਾਰ ਨੂੰ ਬੁਰਾ ਭਰਾ ਕਹਿਣ ਲੱਗਾ, ਜਿਸ ਨੇ ਹਨੇਰਾ ਹੋਣ ਤੋਂ ਬਾਅਦ ਬੱਸਾਂ ਦੇ ਨਾਲ ਨਾਲ ਅੰਮ੍ਰਿਤਸਰ ਨੂੰ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਗੱਡੀਆਂ ਦਾ ਜਾਣਾ ਵੀ ਬੰਦ ਕਰ ਦਿੱਤਾ ਹੋਇਆ ਸੀ। ਥੋੜ੍ਹੇ ਚਿਰ ਪਿੱਛੋਂ ਇੱਕ ਗੱਡੀ ਲੁਧਿਆਣੇ ਵੱਲੋਂ ਆਈ ਅਤੇ ਪਲੈਟਫਾਰਮ 'ਤੇ ਆ ਲੱਗੀ। ਮੈਂ ਆਸ ਜਿਹੀ 'ਚ ਬੈਂਚ ਤੋਂ ਉੱਠ ਕੇ ਖੜੋ ਗਿਆ, ਜਿਸ 'ਚੋਂ ਸਵਾਰੀਆਂ ਉਤਰਨੀਆਂ ਸ਼ੁਰੂ ਹੋਈਆਂ। ਮੇਰੇ ਤੋਂ ਪਹਿਲਾਂ ਹੀ ਜੁਗਲ ਨੇ ਇੱਕ ਸਵਾਰੀ ਨੂੰ ਅੱਗੇ ਹੋ ਕੇ ਪੁੱਛ ਲਿਆ, ਇਹ ਅੰਮ੍ਰਿਤਸਰ ਜਾਣੀ ਹੈ?
1: ਨਹੀਂ ਜੀ, ਮੇਰਾ ਖਿਆਲ ਹੈ ਇਹ ਤਾਂ ਇੱਥੇ ਤੱਕ ਦੀ ਹੋਏ।
0: ਸਵਾਰੀ ਵੀ ਇਹ ਕਹਿ ਕੇ ਅੱਗੇ ਨਿਕਲ ਗਈ। ਗੱਡੀ 'ਚੋਂ ਉਤਰੀਆਂ ਸਵਾਰੀਆਂ ਹੌਲੀ ਹੌਲੀ ਬਾਹਰ ਆ ਗਈਆਂ। ਅਸੀਂ ਨਿਰਾਸ਼, ਉਦਾਸ, ਘਬਰਾਏ ਹੋਏ ਪਲੈਟਫਾਰਮ 'ਤੇ ਖੜ੍ਹੇ ਸੀ। ਕੁਝ ਸੁਰੱਖਿਆ ਕਰਮਚਾਰੀ, ਜਿਨ੍ਹਾਂ 'ਚ ਰੇਲਵੇ ਪੁਲਿਸ, CRPF, ਪੰਜਾਬ ਪੁਲਿਸ ਦੇ ਬੰਦੇ ਵੀ ਸੀ, ਖਾਲੀ ਹੋ ਚੁੱਕੀ ਗੱਡੀ ਦੇ ਡੱਬਿਆਂ 'ਚ ਵੜ ਵੜ ਕੇ ਚੈਕਿੰਗ ਕਰ ਰਹੇ ਸੀ ਕਿਧਰੇ ਕੋਈ ਸਮਾਜ ਦੁਸ਼ਮਣ ਅੰਸਰ ਵਿੱਚ ਵੜ ਕੇ ਨਾ ਬੈਠਾ ਹੋਵੇ। ਨਾਲ ਦੀ ਨਾਲ ਉਹ ਗੱਡੀ ਦੇ ਖਿੜਕੀਆਂ ਦਰਵਾਜ਼ੇ ਵੀ ਬੰਦ ਕਰਵਾ ਰਹੇ ਸੀ। ਅੰਬਰਜਾ ਜਾਣਾ ਜੀ? ਬਾਊ ਜੀ, ਇੱਕ ਅੱਧਖੜ ਉਮਰ ਦਾ ਸਰਦਾਰ ਜਿਸਦੇ ਹੱਥ 'ਚ ਛੋਟਾ ਜਿਹਾ ਸੂਟਕੇਸ ਫੜਿਆ ਹੋਇਆ ਸੀ ਸਾਡੇ ਕੋਲ ਆ ਕੇ ਖੜ੍ਹ ਗਿਆ। ਉਹ ਪਹਿਲਾਂ ਵੀ ਸਾਨੂੰ ਗੱਡੀ ਦੀ ਪੁੱਛ ਪੜਤਾਲ ਕਰਦਿਆਂ ਵੇਖ ਚੁੱਕਿਆ ਸੀ, ਮੈਂ ਨੋਟ ਕਰ ਰਿਹਾ ਸੀ। ਮੈਂ ਉਸ ਸਰਦਾਰ ਨੂੰ ਸਿਰ ਤੋਂ ਪੈਰਾਂ ਤੱਕ ਗੌਹ ਦੇ ਨਾਲ ਵੇਖਿਆ। ਸੱਚੀ ਗੱਲ ਤਾਂ ਇਹ ਹੈ ਕਿ ਸ਼ੱਕ ਨਾਲ ਵੇਖਿਆ, ਪਰ ਦੂਜੇ ਹੀ ਪਲ ਮੇਰਾ ਸ਼ੱਕ ਵੀ ਦੂਰ ਹੋ ਗਿਆ। ਮੈਂ ਵੀ ਅੰਮ੍ਰਿਤਸਰ ਜਾਣਾ ਜੀ। ਪਛੜ ਗਿਆ, ਵਾਹ, ਗਲਤੀ ਹੋ ਗਈ। ਆਹ ਗੱਡੀ ਉਹ ਅੰਮ੍ਰਿਤਸਰ ਨੂੰ ਜਾਣੀ ਹੈ, ਇੱਥੋਂ ਅੱਗੇ ਖਾਲੀ ਹੋ ਕੇ ਜਾਂਦੀ ਹੈ, ਸਵਾਰੀ ਨਹੀਂ ਕੋਈ ਲਿਜਾਉਂਦੇ। ਜੇ ਭਲਾ ਤਰਲਾ ਮਿਹਨਤ ਕਰ ਲਿਓ, ਦੇਖੋ ਕਿਸੇ ਦਾ ਬਣ ਜੇ ਗੱਲ। ਉਹ ਕਿਸੇ ਹੋਰ ਪਾਸੇ ਆ ਰਹੇ ਪਾਣੀ ਦੇ ਵਹਿਣ ਵਾਂਗ ਸਾਡੇ ਮਨ ਦੇ ਵਹਿਣ ਦੇ ਵਿੱਚ ਸੁਭਾਵਕ ਹੀ ਸ਼ਾਮਲ ਹੋਇਆ। ਅਤੇ ਇੱਕ ਪਲ ਦੇ ਵਿੱਚ ਸਾਡੀ ਸਾਂਝੀ ਲੋੜ ਨੇ ਸਾਨੂੰ ਇੱਕ ਦੂਜੇ ਦੇ ਨੇੜੇ ਲਿਆਂਦਾ। ਕਿਹਨੂੰ ਪੁੱਛੀਏ ਫਿਰ? ਮੈਂ ਵੀ ਉਹਨੂੰ ਸਵਾਲ ਕੀਤਾ। ਜਿਹਦੀ ਗਾਰਡ ਗੱਡੀ ਦੇ ਨਾਲ ਜਾਂਦੀ ਹੈ, ਉਹਨਾਂ 'ਚੋਂ ਕਿਸੇ ਨੂੰ ਪੁੱਛ ਕੇ ਵੇਖੀਏ ਭਲਾ, ਕਿਸੇ ਦੇ ਮਨ 'ਚ ਮਿਹਰ ਪੈ ਜਾਵੇ। ਸਾਹਮਣੇ ਡੱਬੇ ਦੇ ਬਾਹਰ ਪੰਜਾਬ ਪੁਲਿਸ ਦਾ ਇੱਕ ਹੌਲਦਾਰ ਖੜੋਤਾ ਸੀ ਅਤੇ ਅੰਦਰ ਬੜੇ ਸਿਪਾਹੀ ਨੂੰ ਆਖ ਰਿਹਾ ਸੀ, ਛਿੰਦਿਆ, ਸੀਟਾਂ ਦੇ ਹੇਠਾਂ ਚੰਗੀ ਤਰ੍ਹਾਂ ਵੇਖ ਲਈ ਹੋਈ। ਅਸੀਂ ਉਸ ਹੌਲਦਾਰ ਨਾਲ ਗੱਲ ਕਰਨ ਦੀ ਸੋਚੀ। ਮੈਂ ਅਤੇ ਜੁਗਲ ਦੋ ਕਦਮ ਪਿੱਛੇ ਖੜੋਤੇ ਰਹੇ। ਸਰਦਾਰ ਹਵਲਦਾਰ ਨੂੰ ਪੁੱਛਣ ਦੇ ਲਈ ਸਰਦਾਰ ਹੀ ਢੁਕਵਾਂ ਬੰਦਾ ਲੱਗਦਾ ਸੀ। ਉਹਨੂੰ ਅੱਗੇ ਕਰਤਾ, ਸਾਹਿਬ ਬਹਾਦਰ, ਅਸੀਂ 3 ਸਵਾਰੀਆਂ, ਅੰਬਰਸਰ ਜਾਣਾ ਹੀ, ਜਿਵੇਂ ਵੀ ਹੋਏ ਸਾਡੀ ਮਦਦ ਕਰੋ, ਤੁਹਾਡੀ ਸਰਦੀ ਬਣਦੀ ਸੇਵਾ ਵੀ ਕਰ ਦਿਆਂਗੇ। ਮੈਨੂੰ ਲੱਗਾ ਸੇਵਾ ਵਾਲੀ ਗੱਲ ਤਾਂ ਸਰਦਾਰ ਨੇ ਬਹੁਤ ਢੁਕਵੀਂ ਕੀਤੀ ਸੀ। ਅਸੀਂ ਹਵਲਦਾਰ ਦੇ ਮੂੰਹ ਵੱਲ ਵੇਖਣ ਲੱਗ ਪਏ, ਜਵਾਬ ਉਡੀਕਣ ਲੱਗ ਪਏ। ਨਾ ਓ ਨਾ ਭਾ, ਅਸੀਂ ਪੰਜਾਬ ਪੁਲਿਸ ਵਾਲੇ ਹਾਂ, ਅੱਗੇ ਹੀ ਬੜੇ ਬਦਨਾਮ ਆ, ਅਖੇ ਪੈਸੇ ਲੈ ਕੇ ਸਵਾਰੀਆਂ ਲੈ ਜਾਂਦੇ ਨੇ, ਕਿਸੇ ਹੋਰ ਨੂੰ ਪੁੱਛੋ ਜੀ। ਅਤੇ ਫਿਰ ਉਹ ਸਾਡੇ ਵੱਲ ਬਿਨਾਂ ਧਿਆਨ ਦਿੱਤਿਆਂ ਡੱਬੇ 'ਚ ਉਤਰਦੇ ਸਿਪਾਹੀ ਨੂੰ ਪੁੱਛਣ ਲੱਗਾ, ਠੀਕ ਠਾਕ ਹੈ ਨਾ ਸਭ? ਬਸ ਐਂ ਫੀ ਆਈ ਫਿੱਟ ਆਈ, ਸਿਪਾਹੀ ਨੇ ਮੋੜਵਾਂ ਜਵਾਬ ਦੇਤਾ। ਅਤੇ ਹੱਸਦੇ ਹੋਏ ਪੜਾਂ ਖੜੋਤੇ ਇੱਕ ਹੋਰ ਸਿਪਾਹੀ ਦੇ ਵੱਲ ਤੁਰ ਪਏ। ਅਸੀਂ ਤਿੰਨੋਂ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ। ਮੈਂ ਪਤਾ ਕਰਦਾ, ਇਹ ਕਹਿ ਕੇ ਜੁਗਲ ਰੇਲਵੇ ਪੁਲਿਸ ਦੇ ਇੱਕ ਕਰਮਚਾਰੀ ਵੱਲ ਗਿਆ। ਥੋੜ੍ਹੀ ਦੇਰ ਪਿੱਛੋਂ ਵਾਪਸ ਆਇਆ ਅਤੇ ਸਾਡੇ ਪੁੱਛਣ 'ਤੇ ਪਹਿਲਾਂ ਆਪ ਹੀ ਹੱਸਦਾ ਹੋਇਆ ਆਖਣ ਲੱਗਾ, ਸਭ ਕੰਜਰ ਦੀਨ ਨੇ, ਕੋਈ ਪੱਲਾ ਨਹੀਂ ਫੜਾਉਂਦਾ। ਬੁਰੇ ਫਸ ਗਏ ਯਾਰ। ਉਹ ਹਵਲਦਾਰ ਫਿਰ ਸਾਡੇ ਕੋਲ ਦੀ ਲੰਘਿਆ, ਐਤਕੀ ਮੈਂ ਤਰਲਾ ਜਿਹਾ ਲਿਆ। ਕਰੋ ਸਰਦਾਰ ਜੀ ਕਿਰਪਾ ਸਾਡੇ 'ਤੇ। ਕਿਰਪਾ ਨੂੰ ਬਾਊ ਜੀ, ਕਿਹੜੀ ਗੱਡੀ ਮੇਰੇ ਪਿਓ ਦੀ ਹੈ? ਉਹ ਥੋੜ੍ਹਾ ਜਿਹਾ ਖਿੱਚ ਗਿਆ ਸੀ, ਪਰ ਮੈਂ ਥੋੜ੍ਹਾ ਜਿਹਾ ਅੱਗੇ ਜਾ ਕੇ ਉਹਨੂੰ ਆਖਿਆ, ਗਾਰਡ ਨਾਲ ਗੱਲ ਕਰਕੇ ਵੇਖ ਲਓ। ਅਸੀਂ ਆਸ ਦੇ ਨਾਲ ਗਾਰਡ ਦੇ ਡੱਬੇ ਦੇ ਵੱਲ ਤੁਰ ਪਏ। ਉਹ ਬਾਹਰ ਕਿਸੇ ਬੰਦੇ ਦੇ ਨਾਲ ਗੱਲੀ ਲੱਗਾ ਹੋਇਆ ਸੀ। ਅਸੀਂ ਕੁਝ ਕੁ ਕਦਮ ਖਲੋ ਗਏ ਅੱਗੇ ਚੱਲ ਕੇ ਸ਼ਿਸ਼ਟਾਚਾਰ ਵਜੋਂ। ਉਹ ਬੰਦਾ ਤਾਂ ਉਸ ਨਾਲ ਗੱਲਾਂ ਕਰਨੋਂ ਹਟ ਹੀ ਨਹੀਂ ਸੀ ਰਿਹਾ। ਇੰਜ ਕਿੰਨਾ ਕੁ ਚਿਰ ਖੜੁੱਤੇ ਰਹਾਂਗੇ? ਕਿਤੇ ਉਹੀ ਨਾ ਹੋਵੇ ਕਿ ਗੱਡੀ ਤੁਰਨ ਦਾ ਵੇਲਾ ਹੋ ਜਾਵੇ ਅਤੇ ਅਸੀਂ ਹਾਲੇ ਵੀ ਗੱਲ ਕਰਦੇ ਨਾ ਗੱਲ ਹੀ ਨਾ ਕਰ ਸਕੀਏ। ਬਾਊ ਜੀ, ਤੁਸੀਂ ਕਰੋ ਗੱਲ। ਗਾਰਡ ਦੀ ਬਾਹਰੀ ਦਿੱਖ ਦੇਖ ਕੇ ਸ਼ਾਇਦ ਸਰਦਾਰ ਨੇ ਮੈਨੂੰ ਪ੍ਰੇਰਣਾ ਦਿੱਤੀ। ਮੈਂ ਅੱਗੇ ਵੱਧ ਕੇ ਝਿਜਕਦਿਆਂ ਗੱਲ ਸ਼ੁਰੂ ਕੀਤੀ।

ਸਰ ਬੜੀ ਪ੍ਰੋਬਲਮ 'ਚ ਫਸੇ ਹਾਂ ਸਰ, ਚੰਡੀਗੜ੍ਹੋਂ ਆਏ ਸੀ, ਬੱਸ 'ਚ ਤੁਰੇ ਸੀ, ਸੋਚਿਆ ਜਲੰਧਰੋਂ ਗੱਡੀ ਫੜ ਲਾਂਗੇ, ਪਰ ਗੱਡੀ ਪਹਿਲਾਂ ਹੀ ਲੰਘ ਤੁਰੀ। ਅੰਮ੍ਰਿਤਸਰ ਲੈ ਜਾਓ, ਬੜੀ ਮਿਹਰਬਾਨੀ ਹੋਏਗੀ ਤੁਹਾਡੀ। ਮੁਸ਼ਕਲ 'ਚ ਬੰਦਾ ਬੰਦੇ ਹੀ ਦਾਰੂ ਹੁੰਦਾ, ਤੁਹਾਡੇ ਡੱਬੇ 'ਚ ਖੜੋ ਕੇ ਹੀ ਚਲੇ ਜਾਵਾਂਗੇ ਸਰ। ਵੇਖਣ ਨੂੰ ਤਾਂ ਗਾਰਡ ਚਿਹਰੇ ਤੋਂ ਸਾਊ ਬੰਦਾ ਜਾਪਦਾ ਸੀ, ਮੈਂ ਉਸਦੇ ਮਿਹਰਬਾਨ ਬੁੱਲ ਖੁੱਲ੍ਹਣ ਦੀ ਉਡੀਕ ਕਰ ਰਿਹਾ ਸੀ। ਸ਼੍ਰੀਮਾਨ ਜੀ, ਉੱਤੋਂ ਮਾਹੌਲ ਤਾਂ ਵੇਖੋ, ਕਿਹੋ ਜਿਹਾ ਵਾਧੂ ਬੰਦਾ ਲਿਜਾਣਾ, ਆਪਣੀ ਨੌਕਰੀ ਖਤਰੇ 'ਚ ਪਾਉਣੀ ਹੈ, ਰਾਧਰ ਆਪਣੀ ਜਾਨ ਖਤਰੇ 'ਚ ਪਾਉਣੀ ਹੈ, ਪਤਾ ਨਹੀਂ ਕਿਹੜਾ ਬੰਦਾ ਕੌਣ ਹੈ, ਕਿਸੇ ਦਾ ਕੀ ਭਰੋਸਾ। ਜੇ ਮਾਹੌਲ ਠੀਕ ਹੁੰਦਾ ਤਾਂ ਗੱਡੀ ਖਾਲੀ ਕਿਉਂ ਲਿਜਾਣੀ ਪੈਂਦੀ, ਅਕਸਰ ਸੋਚ ਕੇ ਹੀ ਅਗਲਿਆਂ ਬੰਦਿਆਂ ਨੇ ਬੰਦ ਕੀਤੀ ਹੋਏਗੀ। ਮੈਂ ਤੁਹਾਡੀ ਤਕਲੀਫ ਸਮਝਦਾ, ਹਮਦਰਦੀ ਹੈ ਮੈਨੂੰ, ਪਰ ਮੈਂ ਜ਼ਿੰਮੇਵਾਰੀ ਨਹੀਂ ਲੈ ਸਕਦਾ ਮਾਹੌਲ ਕਰਕੇ, ਆਈ ਐਮ ਸੋਰੀ। ਉਹਨੇ ਕੋਲ ਖੜੋਤੇ ਬੰਦੇ ਦੇ ਨਾਲ ਹੱਥ ਮਿਲਾ ਕੇ ਹੁਣ ਸਾਨੂੰ ਇਹ ਗੱਲ ਕਹਿ ਕੇ ਡੱਬੇ ਦੇ ਅੰਦਰ ਵੜ ਗਿਆ। ਮਾਮਾ ਮਾਹੌਲ ਦਾ ਜੁਗਲ ਹੱਸਿਆ ਅਤੇ ਫਿਰ ਸਾਡੀ ਗਲੀ ਦੇ ਪੰਡਿਤ ਰਾਮਚੰਦ ਦੇ ਹਵਾਲੇ ਦੇ ਨਾਲ ਗੱਲ ਕਰਨ ਲੱਗਾ, ਜਿਹੜਾ ਅੱਜ ਕੱਲ੍ਹ ਅਕਸਰ ਕਹਿੰਦਾ ਸੀ ਮਾਹੌਲ ਬੜਾ ਖਰਾਬ ਹੈ ਜੀ, ਮਾਹੌਲ ਇਸ ਮਾਹੌਲ 'ਚ ਤਾਂ ਸੋਚਵਾਨ ਬੰਦੇ ਦਾ ਜੀਣਾ ਮੁਸ਼ਕਲ ਹੋਇਆ ਪਿਆ ਜੀ, ਇਸ ਮਾਹੌਲ 'ਚ ਰਹਿ ਹੀ ਨਹੀਂ ਹੁੰਦਾ। ਜਦੋਂ ਕਈ ਲੋਕ ਭਰਾਵਾਂ ਵਾਂਗ ਇੱਕ ਦੂਜੇ ਦੇ ਕੰਮ ਆ ਕੇ ਗਲ ਮਿਲ ਕੇ ਖੁਸ਼ ਹੁੰਦੇ ਨੇ ਅਤੇ ਫਿਰ ਬਾਅਦ 'ਚ ਗਲ ਵੱਢ ਕੇ ਚਲੇ ਜਾਂਦੇ ਨੇ ਕੁਰਸੀ ਦੇ ਭੁੱਖਿਆਂ ਨੇ, ਇਹਦਾ ਮਾਹੌਲ ਦੇ ਵਿੱਚ ਜ਼ਹਿਰ ਘੋਲਤਾ ਜੀ, ਕੋਈ ਕਿਸੇ ਦਾ ਯਕੀਨ ਨਹੀਂ ਕਰਦਾ, ਬੰਦਾ ਬੰਦੇ ਦੇ ਲਹੂ ਦਾ ਤਿਆਹ ਫਿਰਦਾ ਜੀ, ਮਾਹੌਲ ਹੀ ਨਹੀਂ ਰਿਹਾ। ਲੋਕਾਂ ਨੇ ਪੰਡਿਤ ਰਾਮਚੰਦ ਦਾ ਨਾਂ ਵੀ ਪੰਡਿਤ ਮਾਹੌਲ ਹੀ ਰੱਖ ਦਿੱਤਾ ਸੀ। ਉਹ ਕਿਸੇ ਨੂੰ ਛੇੜਦੇ, ਪੰਡਿਤ ਮਾਹੌਲ ਜੀ, ਇਹ ਮਾਹੌਲ ਕਦੋਂ ਬਦਲੂਗਾ ਹੁਣ। ਜੁਗਲ ਕਹਿਣ ਲੱਗਾ, ਇਹ ਗਾਰਡ ਮਾਹੌਲ ਕਿੱਥੋਂ ਆ ਗਿਆ। ਉਸਨੇ ਹਵਲਦਾਰ ਨੇ ਗਾਰਡ ਨੂੰ ਆ ਕੇ ਸੂਚਨਾ ਦਿੱਤੀ, ਓਕੇ ਸਰ ਰੈਡੀ, ਬੰਦੇ ਬੈਠ ਗਏ ਜੀ ਤੁਹਾਡੇ। ਜੀ ਜੀ ਜੀ, ਹੌਲਦਾਰ ਨੇ ਵੀ ਸੁਭਾਵਕ ਹੀ ਸਲੂਟ ਅੰਦਾਜ਼ ਦੇ ਵਿੱਚ ਹੱਥ ਚੁੱਕਿਆ। ਗਾਰਡ ਨੇ ਬਾਰੀ 'ਚੋਂ ਖੜੋ ਕੇ ਹਰੀ ਬੱਤੀ ਹਿਲਾਈ, ਗੱਡੀ ਨੇ ਵਿਸਲ ਦਿੱਤੀ, ਫਿਰ ਗੱਡੀ ਹੁਚਕਾ ਮਾਰ ਕੇ ਹਿੱਲੀ। ਹੁਣ ਕੀ ਚਾਰਾ ਹੋ ਸਕਦਾ ਸੀ। ਮੈਂ ਫਟਾਫਟ ਬਾਰੀ ਨੂੰ ਹੱਥ ਪਾਇਆ, ਗਾਰਡ ਅੱਗੇ ਖੜੋਤਾ ਸੀ, ਉਹ ਕੀ ਕਰਦੇ ਹੋ ਬਾਊ ਜੀ, ਪਿੱਛੇ ਹਟੋ। ਮੈਂ ਦੋ ਕਦਮ ਨਾਲ ਤੁਰਦਿਆਂ ਤਰਲਾ ਪਾਇਆ, ਸਰ ਪਲੀਜ਼, ਤੁਹਾਡੇ ਹਿੰਦੂ ਭਰਾ ਤੁਸੀਂ ਨਾ ਕਰੋ, ਹਮਦਰਦੀ ਤਾਂ ਹੁਣ ਕੁਰ ਕਰੂਗਾ ਸਰ ਸਾਡੇ 'ਤੇ, ਪਲੀਜ਼। ਮੈਂ ਮਹਿਸੂਸ ਕੀਤਾ ਉਸਦੇ ਵਤੀਰੇ 'ਚ ਥੋੜ੍ਹੀ ਜਿਹੀ ਲਚਕ ਆ ਗਈ ਸੀ। ਹੁਣ ਮੈਂ ਪਾਏਦਾਨ 'ਤੇ ਪੈਰ ਧਰਿਆ ਅਤੇ ਡੱਬੇ ਦੇ ਅੰਦਰ ਹੋ ਗਿਆ। ਮੇਰੇ ਪਿੱਛੇ ਹੀ ਅੰਦਰ ਆ ਵੜਿਆ ਜੁਗਲ, ਗਾਰਡ ਨੂੰ ਹਰਕ ਕੇ ਆਖ ਰਿਹਾ ਸੀ, ਵੇਖੋ ਇਹ ਕੀ ਕਰਦੇ ਹੋ ਯਾਰ, ਅਕਲ ਕਰੋ ਕੋਈ। ਇੰਨੇ ਚਿਰ 'ਚ ਗੱਡੀ ਹੌਲੀ ਹੌਲੀ ਤੁਰ ਪਈ। ਸੂਟਕੇਸ ਵਾਲਾ ਅਧਖੜ ਸਰਦਾਰ ਨਾਲ ਨਾਲ ਦੌੜ ਰਿਹਾ ਸੀ, ਤਰਲੇ ਵੀ ਕਰ ਰਿਹਾ ਸੀ। ਗਾਰਡ ਨੇ ਬਾਰੀ ਰੋਕੀ ਹੋਈ ਸੀ, ਨਹੀਂ ਜੀ ਨਹੀਂ ਸਰਦਾਰ ਜੀ ਨਹੀਂ, ਰੱਬ ਦਾ ਵਾਸਤਾ ਹੀ, ਮੇਰੇ ਨਾਲ ਭਾਰਤਾ ਨਹੀਂ ਲੱਗਣ ਲੱਗਾ ਤੁਹਾਡਾ ਗੱਡੀ ਦਾ, ਤੁਹਾਡੇ ਬੱਚੇ ਜਿਉਣ, ਗਾਰਡ ਸਾਹਿਬ ਚੜ੍ਹਾ ਲਓ। ਪਹਿਲਾਂ ਤਾਂ ਮੈਂ ਡਰਦਾ ਚੁੱਪ ਰਿਹਾ, ਕਿਤੇ ਗਾਰਡ ਸਾਨੂੰ ਵੀ ਨਾ ਉਤਾਰ ਦੇਵੇ, ਪਰ ਫਿਰ ਮੈਨੂੰ ਉਸ ਸਰਦਾਰ ਦੇ ਪ੍ਰਤੀ ਆਪਣਾ ਤਾਂ ਖਿਆਲ ਆਇਆ, ਕੋਈ ਨਹੀਂ ਜੀ ਆਪਣਾ ਹੀ ਬੰਦਰ ਹੈ, ਲੈ ਲਓ ਅੰਦਰ ਨੂੰ। ਅੰਦਰ ਹੋ ਕੇ ਮੈਨੂੰ ਵੀ ਜਾਪਦਾ ਸੀ ਕਿ ਜਿਵੇਂ ਮੈਂ ਵੀ ਗੱਡੀ 'ਤੇ ਕੋਈ ਹੱਕ ਰੱਖਦਾ, ਮੈਂ ਵੀ ਕੋਈ ਗਾਰਡ ਹੋਵਾਂ। ਬਹੁਤ ਹੀ ਹਮਦਰਦੀ ਹੈ ਤਾਂ ਤੁਸੀਂ ਥੱਲੇ ਹੋ ਜਾਓ, ਗਾਰਡ ਮੇਰੇ ਵੱਲ ਮੂੰਹ ਕਰਕੇ ਝਿੜਕ ਪਿਆ। ਇੰਨੇ ਚਿਰ 'ਚ ਸਰਦਾਰ ਉਹਦੀ ਬਾਂਹ ਹੇਠੋਂ ਧੌਣ ਕੱਢ ਕੇ ਬਦੋ ਬਦੀ ਅੰਦਰ ਆ ਵੜਿਆ। ਗਾਰਡ ਵਿਚਾਰਗੀ 'ਚ ਕਹਿ ਰਿਹਾ ਸੀ, ਹੱਦ ਹੋ ਗਈ ਯਾਰ, ਕਮਾਲ ਹੈ ਤੁਹਾਡੀ, ਇਹ ਕੋਈ ਤਰੀਕਾ ਹੈ। ਉਹ ਸਾਡੇ ਤਿੰਨਾਂ 'ਤੇ ਬੜਬੜਾ ਰਿਹਾ ਸੀ। ਇੰਨੇ ਚਿਰ 'ਚ ਗੱਡੀ ਪਲੈਟਫਾਰਮ ਤੋਂ ਅੱਗੇ ਨਿਕਲ ਚੁੱਕੀ ਸੀ। ਤਰੀਕਾ ਤਾਂ ਇਹ ਹੈ ਕਿ ਬਟਾਰੀ ਵਰਗੇ ਸਟੇਸ਼ਨ ਕੋਲ ਗੱਡੀ ਰੋਕ ਕੇ ਤੁਹਾਡੇ ਵਰਗਿਆਂ ਨੂੰ ਰਾਹ 'ਚ ਉਤਾਰ ਦਿੱਤਾ ਜਾਏ, ਆਪਣਾ ਤਾਂ ਇਹਨਾਂ ਨੂੰ ਹੈ ਹੀ ਨਹੀਂ। ਨਹੀਂ ਤਾਂ ਕਿਸੇ ਦਾ ਕੋਈ ਖਿਆਲ ਹੋਵੇ, ਇੱਕ ਨੂੰ ਰਾਹ ਦਿੱਤਾ ਤਿੰਨੇ ਅੰਦਰ ਵੜ ਗਏ ਯਾਰ, ਲਿਹਾਜ਼ ਹੁੰਦਾ ਕੋਈ। ਚਲੋ ਰਤਾ ਅੱਗੇ ਵੇਖਦੇ ਹਾਂ, ਉਹਦੇ ਚਲੋ ਰਤਾ ਅੱਗੇ ਵੇਖਦੇ ਹਾਂ ਸ਼ਬਦਾਂ 'ਚ ਬੜੀ ਭਿਆਨਕ ਚੇਤਾਵਨੀ ਸੀ। ਮੈਨੂੰ ਜਾਪਿਆ ਕਿ ਜਿਵੇਂ ਹੁਣ ਉਹ ਬਿਆਸ ਦਰਿਆ ਦੇ ਕੰਢੇ 'ਤੇ ਗੱਡੀ ਖੜ੍ਹਾ ਕਰੇਗਾ, ਸਾਨੂੰ ਧੱਕੇ ਦੇ ਕੇ ਹੇਠਾਂ ਉਤਾਰ ਦੇਗਾ, ਉੱਚੇ ਲੰਮੇ ਬੁੱਝਿਆਂ ਦੇ ਵਿੱਚ ਜਿੱਥੇ ਅੱਤਵਾਦੀ ਲੁਕੇ ਹੁੰਦੇ ਨੇ, ਜਾਂ ਜਿੱਥੇ ਪੁਲਿਸ ਤੋਂ ਪਿਸ਼ਾਬ ਕਰਨ ਦੇ ਬਹਾਨੇ ਬਚ ਕੇ ਭੱਜ ਜਾਂਦੇ ਨੇ। ਕੋਈ ਨਹੀਂ ਭਾਪੇ, ਕੋਈ ਨਹੀਂ, ਜੁਗਲ ਨੇ ਉਹਦੇ ਗੋਡਿਆਂ ਨੂੰ ਹੱਥ ਲਗਾਇਆ। ਉਹ ਵੀ ਗੁੱਸੇ ਅਤੇ ਨਫ਼ਰਤ ਦੇ ਵਿੱਚ ਸਿਰ ਹਿਲਾ ਕੇ ਹਰਫਲਿਆ ਹੋਇਆ, ਘਬਰਾਇਆ ਹੋਇਆ। ਜਦੋਂ ਮੈਂ ਥੋੜ੍ਹਾ ਆਪਣੇ ਆਪ ਦੇ ਵਿੱਚ ਆਇਆ ਤਾਂ ਨਿੱਕੇ ਜਿਹੇ ਡੱਬੇ 'ਚ ਚਾਰ ਚੁਫੇਰੇ ਵੇਖਿਆ,
ਚਾਰ ਜਣੇ ਡੱਬੇ 'ਚ ਹੋਰ ਸੀ। ਦੋ ਜਣੇ ਤਾਂ ਸਮਾਨ ਰੱਖਣ ਵਾਲੀ ਸੀਟ ਦੇ ਵਿੱਚ ਅੜ ਕੇ ਬੈਠੇ ਹੋਏ ਸੀ, ਦੋ ਜਣੇ ਪਰੇ ਇੱਕ ਲੱਕੜੀ ਦੀ ਪੇਟੀ ਦੇ ਉੱਤੇ। ਉਹਨਾਂ ਵਿੱਚੋਂ ਸਾਡੀ ਗੱਲਬਾਤ ਦੇ ਵਿੱਚ ਕੋਈ ਨਹੀਂ ਬੋਲਿਆ। ਸ਼ਾਇਦ ਉਹ ਵੀ ਸਾਡੇ ਵਰਗੇ ਹੀ ਸੀ। ਉਹਨਾਂ ਦੀ ਚੁੱਪ ਦੱਸਦੀ ਸੀ ਕਿ ਉਹ ਆਪਣੇ ਆਪ ਨੂੰ ਜਿਵੇਂ ਕਹਿ ਰਹੇ ਹੋਣ, ਤੂੰ ਆਪਣੀ ਨਿਬੇੜ ਕਿਸੇ ਦੇ ਨਾਲ ਕੀ। ਲੋਢੇ ਵੇਲੇ ਤੋਂ ਵੀ ਕਾਹਲੀ, ਹਫੜਾ ਦਫੜੀ, ਭੈ, ਸਹਿਮ ਸੰਗ ਚੱਲਦੇ ਰਹਿਣ, ਮੇਰਾ ਸਿਰ ਸੁੰਨਾ ਜਿਹਾ ਹੋਇਆ ਪਿਆ ਸੀ। ਮੈਂ ਡੱਬੇ ਦੇ ਵਿੱਚ ਲੈ ਹਰੇਕ ਬੰਦੇ ਦੇ ਚਿਹਰੇ ਵੱਲ ਗੌਹ ਦੇ ਨਾਲ ਮੁੜ ਮੁੜ ਝਕਣਾ ਸ਼ੁਰੂ ਕੀਤਾ। ਸਮਾਨ ਵਾਲੀ ਸੀਟ ਦੇ ਵਿੱਚ ਧੌਣਾ ਨੀਵੀਆਂ ਕਰੀ ਬੈਠੇ ਦੋਵੇਂ ਹਿੰਦੂ ਸੱਜਣ ਸ਼ਾਇਦ ਰੇਲਵੇ ਦੇ ਹੀ ਕਰਮਚਾਰੀ ਸੀ। ਗਾਰਡ ਨਾਲ ਉਹਨਾਂ ਦੀ ਗੱਲਬਾਤ ਦੇ ਵਿੱਚੋਂ ਇਹੋ ਪ੍ਰਗਟ ਹੁੰਦਾ ਸੀ। ਪਰੇ ਲੱਕੜੀ ਦੀ ਪੇਟੀ ਦੇ ਉੱਤੇ ਜੁੜ ਕੇ ਬੈਠੇ ਦੋ ਸਿੱਖ ਨੌਜਵਾਨ, ਇੱਕ ਦੀ ਮੁੱਛ ਫੁੱਟਦੀ ਅਤੇ ਨਿੱਕੀ ਨਿੱਕੀ ਉੱਤਰਦੀ ਦਾੜੀ ਵੱਲ ਪਤਲਾ ਜਿਹਾ ਮੁੰਡਾ, ਜਿਸਦੇ ਸਿਰ 'ਤੇ ਪੋਚ ਕੇ ਬੱਝੀ ਹੋਈ ਉਣਾਬੀ ਪੱਗ, ਕਾਲਜੀਏਟ ਵਰਗੇ, ਦੂਸਰਾ ਉਹ ਤੋਂ 5-7 ਸਾਲ ਵੱਡਾ ਹੋਣਾ, ਭਾਰੇ ਜੁੱਸੇ ਦਾ, ਸਿਰ 'ਤੇ ਬੱਝੀ ਨੀਲੀ ਪੱਗ, ਭਰਵੀਂ ਖੁੱਲ੍ਹੀ ਦਾੜੀ। ਉਹ ਕੋਈ ਗੱਲਬਾਤ ਨਹੀਂ ਸੀ ਕਰ ਰਹੇ ਇੱਕ ਦੂਜੇ ਨਾਲ, ਇੱਕ ਦੂਜੇ ਨਾਲ ਚੁੱਪ ਚਾਪ ਬੈਠੇ ਸੀ। ਮੈਨੂੰ ਉਹਨਾਂ ਦੀ ਚੁੱਪ ਵੀ ਸਾਜਿਸ਼ੀ ਜੀ ਜਾਪੀ। ਇੰਜ ਚੁੱਪ ਕਿਤੇ ਇਹੋ ਜਿਹੇ ਲੋਕ ਚਿੱਤੇ ਵਾਂਗ ਸ਼ਹਿ ਲਾ ਕੇ ਬੈਠੇ ਰਹਿੰਦੇ ਨੇ, ਫਿਰ ਯੋਗ ਮੌਕਾ ਦੇਖ ਕੇ ਘਾਤਕ ਹਮਲਾ ਕਰਨ ਦੇ ਲਈ ਝਪਟ ਪੈਂਦੇ ਨੇ। ਮੈਂ ਰਤਾ ਹੋਰ ਧਿਆਨ ਦੇ ਨਾਲ ਵੇਖਿਆ ਤਾਂ ਵੱਡਾ ਜਵਾਨ ਮੈਨੂੰ ਆਪਣੇ ਸਕੂਲ ਦੇ DP ਵਰਗਾ ਲੱਗਿਆ। ਉਹ ਵੀ ਮੇਰੇ ਵੱਲ ਘੂਰ ਘੂਰ ਵੇਖ ਰਿਹਾ ਸੀ, ਘੱਟੋ ਘੱਟ ਮੈਨੂੰ ਤਾਂ ਇੱਦਾਂ ਹੀ ਲੱਗ ਰਿਹਾ ਸੀ। ਉਹਦੇ ਚਿਹਰੇ ਵੱਲ ਵੇਖਿਆ ਮੈਨੂੰ ਜਾਪਿਆ ਜਿਵੇਂ ਉਹ ਕੋਈ ਗੱਲ ਕਰਨ ਲਈ ਔਲਦਾ ਹੋਵੇ। ਸ਼ਾਇਦ ਉਹ ਹੁਣੇ ਆਖੇਗਾ DP ਦੇ ਬੋਲਾਂ 'ਚ, ਆ ਗਈ ਗੰਗੂ ਬਾਹਮਣ ਦੀ ਔਲਾਦ ਕਾਬੂ ਅੱਜ, ਬਚ ਕੇ ਜਾਓਗੇ ਕਿੱਥੇ ਜੇ ਜਾਣਾ ਪੁੱਤ, ਹਰਿਮੰਦਰ ਦੀ ਵਾਰਤਾ ਸੀਣੇ 'ਚ ਰੜਕੇ, ਕੋਈ ਨਾ ਅੱਜ ਤੱਕ ਜਿੱਤਿਆ ਸਿੰਘਾਂ ਨਾਲ ਲੜਕੇ। ਮੈਂ ਤਾਂ ਇੱਕ ਵਾਰਗੀ ਕੰਬ ਹੀ ਗਿਆ ਸੀ ਜਦੋਂ ਉਸ ਨੌਜਵਾਨ ਨੇ ਮੈਨੂੰ ਉੱਚੀ ਆਵਾਜ਼ 'ਚ ਕਿਹਾ, ਬਾਊ ਜੀ। ਮੈਂ ਬੱਚਿਆਂ ਵਾਂਗ ਪੁੱਛਣ ਦੇ ਅੰਦਾਜ਼ 'ਚ ਸਿਰ ਹਿਲਾਇਆ, ਇੱਥੇ ਇੱਕ ਜਣਾ ਸਾਡੇ ਕੋਲ ਆ ਜਾਓ, ਅੜ ਉੜ ਕੇ ਬਹਿ ਜਾਂਦੇ ਹਾਂ, ਦੋ ਜਣੇ ਹਾਰ ਟਰੰਕ ਪਿਆ ਤੁਹਾਡੇ ਕੋਲ, ਉਹਦੇ 'ਤੇ ਬੈਠ ਜਾਓ, ਪੈਂਡਾ ਵਾਹਵਾ, ਘੰਟਾ ਸਵਾ ਘੰਟਾ ਲੱਗ ਜਾਣਾ, ਅਜੇ ਖਲੋਤੇ ਖਲੋਤੇ ਥੱਕ ਜਾਓਗੇ। ਇੱਕ ਪਲ ਤਾਂ ਮੈਨੂੰ ਜਾਪਿਆ ਮੈਂ ਐਵੇਂ ਡਰਿਆ ਹੋਇਆ ਰੱਸੀਆਂ ਦੇ ਸੱਪ ਬਣਾਈ ਜਾ ਰਿਹਾ ਸੀ। ਉਹ ਨੌਜਵਾਨ ਦੇ ਬੋਲਾਂ 'ਚ ਤਾਂ ਅਪਨਤ ਸੀ, ਮੈਨੂੰ ਸ਼ਰਮ ਜੀ ਆਈ, ਪਰ ਫਿਰ ਵੀ ਮੇਰਾ ਉਸਦੇ ਕੋਲ ਜਾਣ ਨੂੰ ਜੀ ਨਾ ਕੀਤਾ। ਮੈਂ ਉਸ ਅਧਖੜ ਸਰਦਾਰ ਨੂੰ ਉਹਦੇ ਕੋਲ ਜਾਣ ਦੇ ਲਈ ਆਖਿਆ, ਤੁਸੀਂ ਜਾਓ, ਜਿਉਂਦੇ ਰਹੋ ਸ਼ਾਬਾਵੇ। ਸਰਦਾਰ ਨੇ ਉਹਨਾਂ ਦੇ ਨਾਲ ਅੜ ਕੇ ਉਣਾਬੀ ਪੱਗ ਵਾਲੇ ਨੌਜਵਾਨ ਦੀ ਪਿੱਠ ਥਾਪੜੀ। ਮੈਂ ਜੁਗਲ ਨੂੰ ਟਰੰਕ 'ਤੇ ਬੈਠਣ ਦਾ ਇਸ਼ਾਰਾ ਕੀਤਾ, ਇੱਧਰ। ਜੁਗਲ ਨੇ ਗਾਰਡ ਵੱਲ ਇਸ਼ਾਰਾ ਕੀਤਾ ਜਿਹੜਾ ਬਾਰੀ ਤੋਂ ਬਾਹਰ ਸੰਘਣੇ ਹੋ ਗਏ ਹਨੇਰੇ ਅਤੇ ਦੂਰ ਜਾਗ ਰਹੀਆਂ ਬੱਤੀਆਂ ਨੂੰ ਘੂਰ ਘੂਰ ਕੇ ਵੇਖ ਰਿਹਾ ਸੀ। ਮੈਂ ਉਹਨੂੰ ਬੈਠਣ ਲਈ ਅੱਖ ਦੱਬੀ। ਅਸੀਂ ਬੈਠੇ ਹੀ ਸਾਂ ਕਿ ਦੋਵਾਂ ਕਰਮਚਾਰੀ ਜਾਪਦੇ ਬੰਦਿਆਂ ਦੇ ਵਿੱਚੋਂ ਇੱਕ ਬੋਲ ਪਿਆ, ਵੇਖਿਓ ਕਿਤੇ ਭਾੜ ਨਾਲ ਟਰੰਕ ਨਾ ਤੋੜ ਦਿਓ। ਟਰੰਕ ਕਾਫ਼ੀ ਭਾਰੀ ਅਤੇ ਮਜ਼ਬੂਤ ਸੀ। ਉਸਨੇ ਸਾਡੇ ਪ੍ਰਤੀ ਗਾਰਡ ਦਾ ਰੁੱਖ ਵੇਖ ਕੇ ਉਹਨੂੰ ਖੁਸ਼ ਕਰਨਾ ਚਾਹਿਆ ਅਤੇ ਸਾਨੂੰ ਟਰੰਕ 'ਤੇ ਬੈਠਿਆਂ ਵੇਖ ਕੇ ਫਿਟਕਾਰਨ ਦੇ ਲਹਿਜੇ 'ਚ ਆਖਿਆ, ਤੋੜ ਦਿਓ ਕੋਈ ਨਹੀਂ, ਭਲਾ ਕਰਿਓ। ਜਿਵੇਂ ਅਧਿਆਪਕ ਦੇ ਦਬਕੇ ਤੋਂ ਸਹਿਮ ਕੇ ਵਿਦਿਆਰਥੀ ਖੜ੍ਹੇ ਹੋ ਜਾਂਦੇ ਨੇ, ਮੈਂ ਇੱਕਦਮ ਉੱਠ ਕੇ ਖੜੋ ਗਿਆ। ਉਹ ਬਹਿ ਜਾ ਹੁਣ, ਉਹਨੇ ਫੈਸਲਾ ਸੁਣਾਉਂਦੇ ਹੋਏ ਹੱਥ ਹੇਠਾਂ ਨੂੰ ਕੀਤਾ। ਮੈਂ ਸਿਖਾਏ ਹੋਏ ਪਾਲਤੂ ਵਾਂਗ ਫਿਰ ਚੁੱਪ ਚਾਪ ਜਿਹੇ ਤਰੀਕੇ ਦੇ ਨਾਲ ਟਰੰਕ 'ਤੇ ਜਾ ਬੈਠਿਆ। ਮੈਨੂੰ ਜਾਪਿਆ ਜਿਵੇਂ ਮੈਂ ਚਾਬੀ ਵਾਲਾ ਕੋਈ ਖਿਡੌਣਾ ਸੀ, ਦਿਲ ਦਿਮਾਗ ਤੋਂ ਬਿਨਾਂ, ਲਹੂ ਮਾਸ ਤੋਂ ਬਿਨਾਂ, ਰਬੜ ਦੀ ਇੱਕ ਮਸ਼ੀਨ। ਇਸ ਤਰ੍ਹਾਂ ਦੀਆਂ ਭਿਆਨਕ ਅਤੇ ਸਹਿਮ ਦੀ ਫਨ ਫਲਾਈ ਸਿਰ 'ਤੇ ਖੜੋਤੀਆਂ ਰਾਤਾਂ ਮੇਰੀ ਜ਼ਿੰਦਗੀ 'ਚ ਬਹੁਤ ਘੱਟ ਹੀ ਆਈਆਂ ਸੀ। ਲਾ ਪਾ ਕੇ ਇੱਕ ਰਾਤ ਮੇਰੇ ਚੇਤੇ ਉੱਤਰ ਆਈ ਸੀ 10-ਕੁ ਸਾਲ ਪਹਿਲਾਂ। ਮੈਂ ਮੇਰੀ ਪਤਨੀ ਦੇ ਪੇਕੇ ਉਹਦੀ ਭੈਣ ਦੇ ਵਿਆਹ ਰਾਮਪੁਰ ਗਏ ਸੀ। ਉਸ ਦਿਨ ਹੈੱਡਮਾਸਟਰ ਦੇ ਨਾਲ ਤਨਖਾਹ ਕਢਾਉਣ ਵਾਲਾ ਵੀ ਚਲਾ ਗਿਆ ਸੀ, ਫਿਰ ਮਾਸਟਰਾਂ ਨੂੰ ਤਨਖਾਹ ਵੰਡਦਿਆਂ ਕਵੇਲਾ ਹੋ ਗਿਆ। ਮੈਨੂੰ ਵੀ ਤਾਂ ਤਨਖਾਹ ਚਾਹੀਦੀ ਸੀ, ਤਨਖਾਹ ਤੋਂ ਬਿਨਾਂ ਵਿਆਹ ਕਾਹਦਾ। ਜਦੋਂ ਸ਼ਹਿਰ ਪਹੁੰਚ ਕੇ ਪਤਨੀ ਅਤੇ ਛੋਟੇ ਨੀਟੂ ਨੂੰ ਨਾਲ ਲੈ ਕੇ ਬੱਸ 'ਤੇ ਚੜ੍ਹਿਆ ਤਾਂ 46 ਦਿਨਾਂ ਦੇ 5:30 ਵੱਜ ਚੁੱਕੇ ਹੋਣੇ, ਪਰ ਉਦੋਂ ਦਿਨ ਚੰਗੇ ਸੀ। ਅੱਡੇ 'ਤੇ ਉਤਰੇ ਸੂਰਜ ਤਾਂ ਕਾਫ਼ੀ ਦੇਰ
ਹੋ ਚੁੱਕੀ ਸੀ, ਡੁੱਬ ਚੁੱਕਾ ਸੀ। ਰਾਮਪੁਰ ਨੂੰ ਜਾਣ ਵਾਲੀ ਸੜਕ ਮੀਲ ਕੁ ਦਾ ਫਰਕ ਪਾ ਕੇ ਕਿਸੇ ਹੋਰ ਪਿੰਡ ਦੇ ਵਿੱਚ ਉਹਦੀ ਵੱਲ ਦੀ ਲੰਘ ਪਾਉਂਦੀ ਹੋਈ ਜਾਂਦੀ ਸੀ। ਦੂਜਾ ਰਾਹ ਵੀ ਸੀ, ਇਸ ਦੂਜੇ ਪਿੰਡ ਦੇ ਖੇਤਾਂ ਦੇ ਵਿੱਚੋਂ 25-30 ਕਿੱਲੇ ਅੱਗੇ ਜਾ ਕੇ ਰਾਮਪੁਰ ਦੀ ਜ਼ਮੀਨ ਦੇ ਵਿੱਚੋਂ ਨਿਕਲਦੀ ਕੱਚੀ ਸੜਕ ਜੋ ਰਾਮਪੁਰ ਦੀ ਫਿਰਨੀ 'ਤੇ ਜਾ ਚੜ੍ਹਦੀ। ਇੱਧਰ ਪੈਂਡਾ ਘੱਟ ਹੋਣ ਕਰਕੇ ਮੈਂ ਨੀਟੂ ਨੂੰ ਚੁੱਕੀ ਪਤਨੀ ਨੂੰ ਪਿੱਛੇ ਆਉਣ ਦੇ ਲਈ ਆਖ ਕੇ ਖੇਤਾਂ ਵਿੱਚੋਂ ਦੀ ਵੱਟ ਵੱਟ ਹੋ ਤੁਰ ਪਿਆ। ਹਨੇਰੀ ਰਾਤ ਸੀ, ਵੱਟਾਂ 'ਤੇ ਤਿਲਕਦੇ ਡਿੱਗਦੇ ਅਸੀਂ ਇੱਕ ਸੇਧ ਦੇ ਵਿੱਚ ਤੁਰੇ ਜਾ ਰਹੇ ਸੀ। ਮੇਰੀ ਪਤਨੀ ਮੇਰੇ 'ਤੇ ਖਿੱਚ ਕੇ ਕਹਿ ਰਹੀ ਸੀ ਕਿ ਇੰਨਾ ਕਵੇਲਾ ਕਰਤਾ, ਉਹਦੇ ਗਲ ਗਾਣਾ ਸੀ। ਚਿੰਤਾ ਵੀ ਜਾਇਜ਼ ਸੀ, ਸਾਡੇ ਕੋਲ ਪੈਸੇ ਸਾਂਝੇ, ਕੋਈ ਉਹੋ ਜਿਹਾ ਬੰਦਾ ਟੱਕਰ ਜਾਏ ਤਾਂ ਜਾ ਜਾਂਦੇ ਹੋਈਏ। ਪਰ ਮੈਂ ਉਹਨੂੰ ਹੌਸਲਾ ਦੇ ਰਿਹਾ ਸੀ, ਮੇਰੇ ਮਨ ਦੇ ਵਿੱਚ ਸੀ ਕਿ ਸਾਹਮਣੇ ਜਿਹੜਾ ਬਲਬ ਜਗ ਰਿਹਾ ਸੀ ਉਹ ਉਸ ਬੈਕ ਦਾ ਸੀ ਜਿਸ ਦੇ ਐਨ ਕੋਲੋਂ ਰਾਮਪੁਰ ਦੀ ਕੱਚੀ ਸੜਕ ਨਿਕਲਦੀ ਸੀ। ਜਦੋਂ ਮੈਂ ਉਸ ਬਲਬ ਕੋਲ ਪਹੁੰਚਿਆ ਤਾਂ ਉੱਥੇ ਉਹ ਮਕਾਨ ਹੈ ਹੀ ਨਹੀਂ ਸੀ ਜਿਸ ਦੇ ਬਾਹਰ ਬਾਹਰ ਦੋ ਵੱਡੀਆਂ ਕਿੱਕਰਾਂ ਸੀ ਜਿਨ੍ਹਾਂ ਦੇ ਕੋਲ ਰਾਮਪੁਰ ਨੂੰ ਕੱਚੀ ਸੜਕ ਸ਼ੁਰੂ ਹੁੰਦੀ ਸੀ। ਇਹ ਤਾਂ ਬੰਬੀ ਦਾ ਇੱਕੋ ਇੱਕ ਪੱਠਾ ਪੱਕਾ ਕੋਠਾ ਸੀ ਜਿਸਦੇ ਸਿਰ 'ਤੇ ਬਲਬ ਜਾਗ ਰਿਹਾ ਸੀ। ਕੋਠੇ ਵਿੱਚੋਂ ਗੱਲਾਂ ਕਰਨ ਦੀ ਆਵਾਜ਼ ਆ ਰਹੀ ਸੀ। ਬਲਬ ਦੀ ਮੱਧਮ ਰੌਸ਼ਨੀ ਦੇ ਵਿੱਚ ਸਲੇਟੀ ਧੂੰਆਂ ਹਵਾ ਦੇ ਵਿੱਚ ਉੱਡ ਰਿਹਾ ਸੀ ਅਤੇ ਤਾਜ਼ਾ ਨਿਕਲ ਰਹੀ ਸ਼ਰਾਬ ਦੀ ਬੂ ਸਾਰੇ ਮਾਹੌਲ 'ਚ ਫੈਲੀ ਹੋਈ ਸੀ। ਸ਼ਰਾਬੀ ਬੰਦੇ, ਮੇਰੇ ਨਿਹੱਥੇ ਦੇ ਨਾਲ ਇਕੱਲੀ ਜਨਾਨੀ, ਮੇਰੇ ਮਨ 'ਚ ਇੱਕਦਮ ਕਈ ਸੈਂਕੜੇ ਭੈੜੇ ਭੈੜੇ ਖਿਆਲ ਆਉਣ ਲੱਗ ਪਏ। ਮੈਂ ਕੰਬ ਗਿਆ, ਅਸੀਂ ਰਾਹ ਭੁੱਲ ਗਏ। ਮੈਂ ਪਤਨੀ ਦੇ ਬੁੱਲਾਂ 'ਤੇ ਉਂਗਲਾਂ ਰੱਖ ਕੇ ਉਹਨੂੰ ਚੁੱਪ ਕਰਨ ਦੇ ਲਈ ਕਿਹਾ। ਦੂਰ ਪਰੇ 8-10 ਕਿੱਲਿਆਂ 'ਚ ਇੱਕ ਵਿੱਥ ਦੇ ਉੱਤੇ ਸੱਜੇ ਹੱਥ ਅਤੇ ਇੱਕ ਖੱਬੇ ਹੱਥ ਬਲਬ ਜਗ ਰਹੇ ਸੀ। ਸ਼ਾਇਦ ਅਸਲੀ ਬੈਕ ਉਹਨਾਂ ਦੇ ਵਿੱਚੋਂ ਹੀ ਕੋਈ ਖੋਏਗੀ। ਮੈਂ ਪਿੱਛੇ ਬੱਸਾਂ ਦੇ ਅੱਡੇ ਵੱਲ ਫਿਰ ਸੱਜੇ ਅਨੁਮਾਨ ਲਗਾ ਕੇ ਸੋਚਿਆ ਕਿ ਖੱਬੇ ਹੱਥ ਵਾਲਾ ਬਲਬ ਤਾਂ ਉਸੇ ਬੈਕ ਦਾ ਹੋਣਾ ਚਾਹੀਦਾ। ਖੇਤਾਂ ਦੇ ਵੱਟੇ ਬੰਨਿਆਂ ਤੋਂ ਹੁੰਦਿਆਂ ਡਿੱਗਦੇ ਢਹਿੰਦੇ ਡਰੇ ਸਹਿਮੇ ਅਸੀਂ ਉਸ ਬਲਬ ਦੀ ਸੇਧ ਦੇ ਵਿੱਚ ਹੁਣ ਤੁਰੇ ਜਾ ਰਹੇ ਸੀ ਅਤੇ ਆਸੇ ਪਾਸੇ ਦਾ ਖੁੜਕ ਵੀ ਸੁਣ ਰਹੇ ਸੀ। ਸਾਨੂੰ ਹੌਲੀ ਹੌਲੀ ਹੌਲੀ ਡਰੀ ਆਵਾਜ਼ ਦੇ ਵਿੱਚ ਗੱਲਾਂ ਕਰਦਿਆਂ ਸੁਣ ਕੇ ਨੀਟੂ ਵੀ ਡਰ ਕੇ ਹਟਕੋਰੇ ਭਰਨ ਲੱਗ ਪਿਆ। ਉਸ ਬੈਕ 'ਤੇ ਪਹੁੰਚੇ ਤਾਂ ਉੱਥੇ ਵੀ ਕਿੱਕਰ ਦਾ ਕੋਈ ਰੁੱਖ ਨਹੀਂ ਨਜ਼ਰ ਆਇਆ। ਅਸੀਂ ਇਹ ਕਿਹੜੇ ਰਸਤੇ ਪੈ ਗਏ ਸਾਂ? ਮੇਰੀ ਪਤਨੀ ਹੁਣ ਹਾਕੀ ਹੋ ਗਈ, ਖਾਲ ਵਿੱਚ ਡਿੱਗ ਪੈਣ ਕਰਕੇ ਉਹਦੇ ਸੈਂਡਲ ਪੈਰ ਗਾਰੇ ਦੇ ਨਾਲ ਲੇਥੂ ਪੇਥ ਹੋ ਗਏ ਸੀ। ਅੱਜ ਮੈਨੂੰ ਖੁਰਾ ਕੇ ਹੀ ਜਾਓਗੇ ਤੁਸੀਂ? ਉਸਨੇ ਹਿਰਖ ਕੇ ਆਖਿਆ ਅਤੇ ਬੁਸਕਣ ਲੱਗ ਪਈ। ਮੇਰੇ ਅੰਦਰ ਡਰ ਸਹਿਮ ਅਤੇ ਚੜ੍ਹਨਾ ਹਟ ਛਿੜ ਗਈ, ਪਰ ਹੌਸਲਾ ਕਰਕੇ ਮੈਂ ਉਹਨੂੰ ਆਖਿਆ, ਕਬਲ ਨਾ ਕਦਾ, ਇੱਥੇ ਘਰ 'ਚ ਆਵਾਜ਼ ਮਾਰ ਕੇ ਵੇਖ, ਪਸ਼ੂ ਡੰਗਰ ਹੈਗੇ, ਪਰਿਵਾਰ ਰਹਿੰਦਾ ਕੋਈ? ਨਾ ਨਾ ਨਾ ਨਾ ਨਾ, ਵੇਖਿਓ ਕਿਤੇ, ਪਤਨੀ ਨੇ ਚੇਤਾਵਨੀ ਦਿੱਤੀ। ਉਹ ਡਰੀ ਹੋਈ ਸੀ। ਕੋਈ ਨਹੀਂ, ਤੂੰ ਨੀਟੂ ਨੂੰ ਫੜ ਲੈ ਜਾਣਾ, ਮੈਂ ਇਕੱਲਾ ਵੇਖ ਕੇ ਆਉਂਦਾ। ਮੈਂ ਬਾਹਰੋਂ ਆਵਾਜ਼ ਦਿੱਤੀ ਤਾਂ ਅੰਦਰੋਂ ਕੁੱਤਾ ਭੌਂਕਿਆ ਅਤੇ ਨਾਲ ਹੀ ਕੋਈ ਅੰਦਰੋਂ ਬੋਲਿਆ, ਕਿਹੜਾ ਬਈ? ਇੱਕ 30-35 ਸਾਲ ਦਾ ਜਵਾਨ ਦਰਵਾਜ਼ੇ 'ਚ ਆਇਆ। ਭਾਅ ਜੀ, ਅਸਲ 'ਚ ਗੱਲ ਇਹ ਹੈ ਕਿ ਮੈਂ ਰਾਮਪੁਰ ਜਾਣਾ ਪੰਡਿਤ ਰਾਮਨਾਥ ਦੇ ਘਰ, ਮੈਂ ਉਹਨਾਂ ਦਾ ਜਵਾਈ ਹਾਂ। ਸੜਕੇ ਜਾਣ ਦੀ ਥਾਂ ਵੱਟੋ ਵੱਟ ਕੱਚੀ ਸੜਕ ਦਾ ਰੁੱਖ ਕਰ ਬੈਠੇ ਆਪਣਾ ਇਹ, ਪਰ ਮੈਂ ਰਾਹ ਭੁੱਲ ਗਿਆ ਜੀ ਹੁਣ। ਅੱਛਾ, ਉਹ ਸੜਕ ਤਾਂ ਉਹ ਪਾਸੇ ਰਹਿ ਗਈ ਚੜ੍ਹਦੇ ਵੱਲ, ਤੁਸੀਂ ਇੱਧਰ ਲਹਿੰਦੇ ਨੂੰ ਆ ਗਏ। ਵੇ ਕੌਣ ਹੈ ਸੁਰਜੀਤ? ਅੰਦਰੋਂ ਕੋਈ ਜਨਾਨਾ ਆਵਾਜ਼ ਆਈ। ਨੌਜਵਾਨ ਨੇ ਮੇਰੇ ਬਾਰੇ ਦੱਸਿਆ ਤਾਂ 50-55 ਸਾਲ ਦੀ ਇੱਕ ਜਨਾਨੀ ਵਿਹੜੇ 'ਚ ਆਈ। ਪੁੱਤ, ਇਹਨੂੰ ਅੰਦਰ ਲੈ ਆ, ਰਾਮਨਾਥ ਦਾ ਜਵਾਈ ਕੀ ਸਾਡਾ ਜਵਾਈ ਕੀ? ਪੁੱਤਰ, ਸਾਡਾ ਪਿੰਡ ਵੀ ਰਾਮਪੁਰ ਹੀ ਹੈ, ਦੂਰ ਜ਼ਮੀਨ ਹੋਣ ਕਰਕੇ ਇੱਥੋਂ ਹੀ ਆ ਵਸੇ। ਤੂੰ ਵੱਡੀ ਦਲਾਰੀ ਦਾ ਪ੍ਰਾਹੁਣਾ? ਨਹੀਂ ਜੀ, ਛੋਟੀ ਪਾਰਵਤੀ ਦਾ, ਜਿਹੜੀ ਸ਼ਹਿਰ ਵਿਆਈ ਹੈ। ਅਤੇ ਲੰਘ ਆਉਣਾ ਅੰਦਰ। ਬੇ ਸੁਰਜੀਤ, ਤੂੰ ਉਹਦਾ ਰਾਹ ਰੋਕ ਕੇ ਕਿਉਂ ਖੜਾ? ਪਾਸੇ ਹੋ ਵੇ। ਸੁਰਜੀਤ ਹੱਸ ਕੇ ਪਾਸੇ ਹੋ ਗਿਆ। ਕੋਈ ਖਤਰਾ ਨਾ ਜਾਣ ਕੇ ਮੈਂ ਪਿੱਛੇ ਖੜੋਤੀ ਪਾਰਵਤੀ ਨੂੰ ਪਹਿਲਾਂ ਲੰਘਣ ਦੇ ਲਈ ਗਿਆ। ਲੈ ਕੁੜੇ ਪਾਰੋ, ਤੇਰੇ ਤਾਏ ਦਾ ਘਰ। ਉਹਨੇ ਅੱਗੇ ਵੱਧ ਕੇ ਪਾਰਵਤੀ ਦਾ ਸਿਰ ਪਲੋਸਿਆ। ਕਮਲੋ ਬਾਹਰ ਹੀ ਖਲੋਤੀ ਹੈ। ਅਤੇ ਫਿਰ ਸਾਨੂੰ ਮੰਜਿਆਂ 'ਤੇ ਬਿਠਾ ਗਰਮ ਪਾਣੀ ਕਰਕੇ ਤਾਈ ਕਰਤਾਰ ਕੌਰ ਨੇ ਪਾਰਵਤੀ ਦੇ ਲਿਬੜੇ ਪੈਰ ਧੁਆਏ। ਹਾਏ ਕਮਲੀ, ਪੁੱਤ ਉਸ ਵਕਤ 'ਤੇ ਨਹੀਂ ਤੁਰਨਾ ਹੁੰਦਾ। ਚੰਗਾ ਭੈਣ ਦਾ ਵਿਆਹ ਵੇਖਣ ਆਈ ਹੈ ਕੁੜੀ, 2-4 ਦਿਨ ਪਹਿਲਾਂ ਆਉਂਦੀ, ਸਗੋਂ ਕੰਮ ਧੰਦਾ ਕਰ ਹੁੰਦਾ। ਪਰ ਭੈਣਾ, ਤੂੰ ਤਾਂ ਸ਼ਹਿਰਨ ਹੋਈ ਨਾ ਹੁਣ, ਤੈਨੂੰ ਟਾਈਮ ਕਾਹਨੂੰ ਲੱਗਣਾ?
ਤੇ ਫੇਰ ਸਾਡੇ ਰੋਕਦਿਆਂ ਰੋਕਦਿਆਂ ਵੀ ਤਾਈ ਨੇ ਆਪਣੀ ਨੂੰਹ ਨੂੰ ਸਾਡੇ ਲਈ ਗਰਮ ਦੁੱਧ ਕਰਨ ਦਾ ਆਦੇਸ਼ ਦਿੱਤਾ। ਦੁੱਧ ਪਿਆ ਕੇ ਉਸ ਨੇ ਸੁਰਜੀਤ ਨੂੰ ਸਾਡੇ ਨਾਲ ਜਾਣ ਲਈ ਕਿਹਾ। ਮੈਂ ਤਾਂ ਆਉਂਦੀ ਸੀ ਪੁੱਤ ਇੱਥੇ ਹੀ ਰਹਿੰਦੇ, ਪਰ ਅੱਜ ਮੇਲ ਦਾ ਦਿਨ ਕਰਕੇ ਤੁਹਾਡੇ ਨਾ ਪੁੱਜਣ 'ਤੇ ਮਿਸਰ ਹੋਣੀ ਫਿਕਰ ਕਰਨਗੇ। ਜਾ ਵੇ ਸੁਰਜੀਤ, ਪਿੰਡ ਤੱਕ ਕਰਕੇ ਆ ਇਹਨਾਂ ਨੂੰ। ਸੁਰਜੀਤ ਇੱਕ ਹੱਥ 'ਚ ਡਾਂਗ, ਇੱਕ ਹੱਥ ਬੈਟਰੀ ਲੈ ਕੇ ਸਾਡੇ ਕੋਲ ਆਣ ਖੜੋਤਾ। ਲਿਆ ਭੈਣਾ ਭਣੇਵਾ ਸਾਡਾ, ਮੈਨੂੰ ਚੁਕਾ ਦੇ। ਆਓ ਸ਼ਰੀ ਬਾਬੂ, ਉਹਨੇ ਨੀਟੂ ਵੱਲ ਹੱਥ ਵਧਾਏ। ਓਪਰਾ ਬੰਦਾ ਡਾਂਗ ਵਾਲਾ ਹੱਥ 'ਚ ਅੱਗੇ ਟੌਰਚ ਫੜੀ, ਨੀਟੂ ਵੀ ਡਰ ਗਿਆ ਅਤੇ ਮਾਂ ਦੇ ਮੋਢੇ ਦੇ ਨਾਲ ਲੱਗ ਗਿਆ। ਕੋਈ ਨਹੀਂ ਭਰਾ ਜੀ, ਪਾਰਵਤੀ ਨੇ ਕਿਹਾ। ਗੰਦੂ, ਇਹ ਡਾਂਗ ਕਿਤੇ ਤੈਨੂੰ ਡਰਾਉਣ ਲਈ ਥੋੜ੍ਹੀ ਹੈ, ਸੁਰਜੀਤ ਨੇ ਗੱਲ ਵਿੱਚ ਹੀ ਛੱਡ ਦਿੱਤੀ। ਅਤੇ ਫਿਰ ਸੁਰਜੀਤ ਨੇ ਬੈਟਰੀ ਜਗਾਈ ਅਤੇ ਅੱਗੋਂ ਸਾਡੇ ਅੱਗੇ ਵੱਟਾਂ ਖਾਲਾਂ 'ਤੇ ਖਲੋ ਕੇ ਚਾਨਣ ਕਰਦਾ ਰਾਹ ਵਿਖਾਉਂਦਾ ਤੁਰ ਪਿਆ। ਸਾਨੂੰ ਪਿੰਡ ਦੀ ਫਿੜਨੀ 'ਤੇ ਚੜ੍ਹਾ ਕੇ ਵਾਪਸ ਮੁੜ ਗਿਆ। ਖੜਕ ਧੜਕ 'ਚ ਖੜਕ, ਗੱਡੀ ਬਿਆਸ ਦੇ ਪੁਲ ਉੱਪਰੋਂ ਦੀ ਲੰਘ ਰਹੀ ਸੀ ਅਤੇ ਉਸਦੇ ਖੜਾਕੇ ਨੇ ਮੇਰੀ ਸੋਚ ਪਰਤਾਈ। ਸਾਨੂੰ ਤੁਸੀਂ ਇਹ ਬਹੁਤ ਗਲਤ ਬਾਤ ਪਾਤੀ, ਜ਼ਬਰਦਸਤੀ ਗੜਨ ਗੱਡੀ 'ਚ ਚੜ੍ਹਨ ਵਾਲੀ, ਗਲਤ ਕੀਤਾ ਤੁਸੀਂ। ਗਾਰਡ ਫਿਰ ਤੋਂ ਮੈਨੂੰ ਮੁਖਾਤਬ ਸੀ। ਮੈਂ ਤੁਹਾਨੂੰ ਗੱਡੀ 'ਚੋਂ ਉਤਾਰ ਦਿਆਂ ਜਾਂ ਗ੍ਰਿਫਤਾਰ ਕਰਾ ਦਿਆਂ। ਉਸਨੇ ਇੱਕ ਹੋਰ ਹਥੌੜਾ ਸਿਰ ਦੇ ਵਿੱਚ ਮਾਰਿਆ। ਇਸੇ ਦੀ ਕਸਰ ਬਾਕੀ ਸੀ। ਸਰ ਮਾਫੀ ਆ, ਸਾਡੀ ਮਜਬੂਰੀ ਸੀ। ਉਹਦੇ ਰੁੱਖੇ ਅਤੇ ਖੁਸ਼ਕ ਹੋਏ ਵਤੀਰੇ ਤੋਂ ਜਾਪਦਾ ਸੀ, ਉਹ ਕੁਝ ਵੀ ਕਰ ਸਕਦਾ ਸੀ। ਤੁਹਾਨੂੰ ਆਪਣੀ ਮਜਬੂਰੀ ਦਾ ਤਾਂ ਅਹਿਸਾਸ ਹੈ, ਪਰ ਸਾਡੀ ਦਾ ਕੋਈ ਕਰੂਗਾ? ਨਹੀਂ, ਜੇ ਮੈਂ ਫੜਿਆ ਜਾਵਾਂ ਤੁਹਾਨੂੰ ਲਿਜਾਂਦਾ ਹੋਇਆ, ਮੇਰੀ ਤਾਂ ਨੌਕਰੀ ਗਈ ਨਾ। ਫਿਰ ਉੱਤੋਂ ਇਹ ਦਿਨ ਕਿਹੋ ਜਿਹੇ ਨੇ, ਮਾਹੌਲ ਕਿਹੋ ਜਿਹਾ, ਕੀ ਪਤਾ ਤੁਹਾਡੇ 'ਚੋਂ ਕੋਈ ਕੌਣ ਕਿਹੋ ਜਿਹਾ, ਕਿਸ ਤਰ੍ਹਾਂ ਦਾ। ਕੀ ਗੱਲ ਕਰਦੀ ਯਾਰ, ਮੈਂ ਕਿਹਦੀ ਮਾਂ ਨੂੰ ਮਾਸੀ ਆਖੂੰਗਾ। ਉਹਦਾ ਆਪਣਾ ਇੱਕ ਤਰਕ ਸੀ, ਠੀਕ ਵੀ ਸੀ। ਮੈਂ ਡੀ ਪੀ ਦੇ ਨਾਲ ਮਿਲਦੇ ਚਿਹਰੇ ਵਾਲੇ ਨੌਜਵਾਨ ਦੇ ਵੱਲ ਵੇਖਿਆ। ਨੇ ਜਾਣੀਏ ਕਿਤੇ ਇਹ ਉਹੋ ਜਿਹੇ ਤਾਂ ਨਹੀਂ। ਮੈਨੂੰ ਉਹਨਾਂ ਵੱਲ ਤੱਕਦਾ ਵੇਖ ਕੇ ਗਾਰਡ ਸ਼ਾਇਦ ਸਮਝਿਆ ਕਿ ਜਿਵੇਂ ਮੈਂ ਆਪਣਾ ਜਾਣਨਾ ਚਾਹ ਰਿਹਾ ਹੋਵਾਂ। ਕਿ ਗਾਰਡ ਉਹਨਾਂ ਬਾਰੇ ਚੁੱਪ ਕਿਉਂ ਸੀ, ਉਹਨੇ ਤਰਕ ਦਾ ਪੱਲੜਾ ਸਾਵਾ ਕਰਕੇ ਝਾੜਨਾ ਚਾਹਿਆ। ਹੁਣ ਇਹਨਾਂ ਸਰਦਾਰਾਂ ਦੀ ਗੱਲ ਕਰੋ, ਇਹੋ ਜਿਹੀ ਦੱਸੀ ਹੈ ਕਿ ਮੈਂ ਨਾ ਨਹੀਂ ਕਰ ਸਕਿਆ। ਇੱਕ ਅੱਧਾ ਬੰਦਾ ਤਾਂ ਚਲੋ ਹੋਇਆ, ਵੱਡਾ ਨੌਜਵਾਨ ਬੋਲਿਆ। ਬੜੀ ਮਿਹਰਬਾਨੀ ਜੀ ਤੁਹਾਡੀ, ਅਸੀਂ ਤਾਂ ਤੁਹਾਡੇ ਦੇਣਦਾਰ ਹਾਂ ਜੀ। ਫਿਰ ਕੁਝ ਚਿਰ ਡੱਬੇ ਦੇ ਵਿੱਚ ਚੁੱਪ ਵਰਤੀ ਰਹੀ। ਗੱਡੀ ਚੱਲਣ ਦਾ ਖੜਕਾ ਮੇਰੇ ਜ਼ਹਿਨ ਦੇ ਵਿੱਚ ਖੜਕ ਰਿਹਾ ਸੀ। ਮੈਂ ਹੋਰ ਵੀ ਸਸੋ ਪੰਜ ਦੇ ਵਿੱਚ ਸੀ। ਇਹਨਾਂ ਸਰਦਾਰਾਂ ਨੇ ਭਲਾ ਇਹੋ ਜਿਹੀ ਕਿਹੜੀ ਗੱਲ ਕੀਤੀ ਹੋ, ਕੀ ਆਖਿਆ ਹੋਣਾ ਗਾਰਡ ਨੂੰ। ਗਾਰਡ ਬਾਹਰ ਵੱਲ ਵੇਖ ਰਿਹਾ ਸੀ। ਸਾਡੇ ਨਾਲ ਚੜ੍ਹਨ ਵਾਲੇ ਅਧਖੜ ਸਰਦਾਰ ਨੇ ਹੌਲੀ ਜੀ ਪਰ ਗਾਰਡ ਨੂੰ ਸੁਣਾ ਕੇ ਅੱਧਾ ਕੋਲ ਬੈਠੇ ਜਵਾਨਾਂ ਨੂੰ ਅਤੇ ਅੱਧਾ ਸਾਡੇ ਵੱਲ ਵੇਖਦਿਆਂ ਕਿਹਾ, ਆਪਾਂ ਨੂੰ ਥੋੜ੍ਹੀ ਬਹੁਤ ਸੇਵਾ ਤਾਂ ਕਰਨੀ ਬਣਦੀ ਹੈ, ਘੱਟੋ ਘੱਟ ਕਿਰਾਏ ਜੋਗੀ ਤਾਂ। ਉਹਨੇ ਜੇਬ ਦੇ ਵਿੱਚ 10 ਦਾ ਨੋਟ ਕੱਢਿਆ। ਮੈਂ ਅਤੇ ਜੁਗਲ ਨੇ ਵੀ 10-10 ਰੁਪਏ ਕੱਢ ਕੇ ਸਰਦਾਰ ਨੂੰ ਫੜਾਏ। ਖੁੱਲ੍ਹੀ ਦਾੜ੍ਹੀ ਵਾਲੇ ਨੌਜਵਾਨ ਨੇ 20 ਦਾ ਨੋਟ ਕੱਢ ਕੇ ਉਸ ਸਰਦਾਰ ਵੱਲ ਵਧਾਇਆ ਅਤੇ ਗਾਰਡ ਹੁਣ ਸਾਡੇ ਵੱਲ ਵੇਖ ਰਿਹਾ ਸੀ। ਨੌਜਵਾਨ ਨੂੰ ਨੋਟ ਫੜਾਉਂਦਿਆਂ ਵੇਖ ਕੇ ਉਹਨੇ ਕਿਹਾ, ਉਹ ਰਹਿਣ ਦਿਓ, ਇਹਨਾਂ ਦੇ ਮੋੜ ਦਿਓ 20 ਦਾ ਨੋਟ। ਸਰਦਾਰ 30 ਰੁਪਏ ਫੜਾਨ ਗਾਰਡ ਦੇ ਵੱਲ ਵਧਣ ਹੀ ਲੱਗਾ ਸੀ ਕਿ ਗਾਰਡ ਨੇ ਦੋਹਾਂ ਕਰਮਚਾਰੀਆਂ ਨੂੰ ਇੱਕਾਂ ਨੂੰ ਕਿਹਾ, ਮੁਰਾਰੀ ਆ ਫੜੀ ਯਾਰ। ਮੁਰਾਰੀ ਨੇ 30 ਰੁਪਏ ਫੜ ਕੇ ਜੇਬ ਦੇ ਵਿੱਚ ਪਾ ਲਏ। ਉਹਦੀ ਜੇਬ ਦੇ ਵਿੱਚ ਪੈਸਿਆਂ ਦੀ ਇੱਕ ਪਲ ਲਈ ਤਾਂ ਮੈਂ ਜਿਵੇਂ ਹੀ ਉਹਨੇ ਹੱਥ ਵਧਾਇਆ ਤਣਾਅ ਮੁਕਤ ਕਰ ਦਿੱਤਾ ਸੀ। ਅੱਖਾਂ ਮੀਟ ਕੇ ਨਿਸ਼ਚਿੰਤ ਹੋਣ ਦਾ ਯਤਨ ਕੀਤਾ, ਪਰ ਸ਼ੱਕ ਦੀ ਇੱਕ ਚੰਗਿਆੜੀ ਮੇਰੇ ਅੰਦਰ ਧੁਖਣ ਲੱਗ ਪਈ ਸੀ। ਕਿਤੇ ਇਹ ਗਾਰਡ ਇਹਨਾਂ ਤੋਂ ਡਰਦਾ ਤਾਂ ਨਹੀਂ, ਕਿਤੇ ਇਹ ਪੈਸੇ ਵੀ ਮੋੜ ਦਿੱਤੇ ਨੇ, ਇਹ ਬੰਦੇ ਕੁਝ ਹੋਰ ਤਾਂ ਨਹੀਂ। ਮੈਨੂੰ ਲੱਗਾ ਮੈਂ ਉਸ ਨੌਜਵਾਨ ਅਤੇ ਡੀ ਪੀ ਦਾ ਚਿਹਰਾ ਆਪਸ 'ਚ ਘੁਲਦਾ ਮੁਲਦਾ ਫੈਲਦਾ ਹੁੰਦਿਆਂ ਦੇਖ ਕੇ ਉਹਦੇ ਚਿਹਰੇ ਦੇ ਸਾਰੇ ਡੱਬਿਆਂ ਨੂੰ ਆਪਣੀਆਂ ਅੱਖਾਂ 'ਚ ਕੈਦ ਕਰ ਰਿਹਾ ਸੀ। ਮੇਰੇ ਕੰਨਾਂ ਦੇ ਵਿੱਚ ਹੀ ਡੀ ਪੀ ਦੇ ਬੋਲ ਗੂੰਜੇ, ਸਾਡੇ ਵੀ ਹੋਣਗੇ ਬੋਲ ਬਾਲੇ ਕਦੀ ਅਕਸਰ ਤਾਂ। ਹਰਚਰਨ ਅਤੇ ਦੂਜੇ ਸਿੱਖ ਮਾਸਟਰ ਘੱਟ ਹੀ ਕਿਸੇ ਨੂੰ ਚੁੱਭਵੀਂ ਗੱਲ ਆਖਦੇ ਸੀ। ਆਪਸ 'ਚ ਜੋ ਮਰਜ਼ੀ ਕਹਿੰਦੇ ਰਹੇ ਹੋਣ ਪਰ ਸਾਂਝੀ ਮੇਜ਼ 'ਤੇ ਸਾਂਝੀਆਂ ਗੱਲਾਂ ਹੀ ਕਰਦੇ ਸੀ। ਆਪਸ 'ਚ ਤਾਂ ਸਾਰੇ ਹੀ ਕਰਦੇ ਸੀ ਪਰ ਡੀ ਪੀ ਵਰਗਾ ਸ਼ਰੇਆਮ ਕੋਈ ਘੱਟ ਹੀ ਬੋਲਦਾ ਸੀ। ਉਸ ਦਿਨ ਉਹ ਕਹਿ ਰਿਹਾ ਸੀ,
ਹੁਣ ਪੁਲਿਸ ਝੁੱਠੇ ਮੁਕਾਬਲੇ ਬਣਾ ਕੇ ਨੌਜਵਾਨਾਂ ਨੂੰ ਮਾਰ ਰਹੀ ਹੈ ਮੀਰ ਮਨੂ ਵਾਂਗੂ। ਪਰ ਭਾ ਜਿਉਂ ਜਿਉਂ ਮਨੂ ਵੜਦਾ ਇਉਂ ਇਹ ਦੂਣੇ ਚੋਣੇ ਹੋਏ। ਕਾਨੂੰਨ ਅਤੇ ਅਦਾਲਤਾਂ ਕਿੱਧਰ ਗਈਆਂ? ਪੁਲਿਸ ਹੀ ਵਿਧਾਨ, ਪੁਲਿਸ ਹੀ ਗਵਾਹ, ਪੁਲਿਸ ਹੀ ਜੱਜ, ਪੁਲਿਸ ਹੀ ਜੱਲਾਦ ਅਤੇ ਇਹ ਲੋਕ ਰਾਜ। ਉਸ ਦਿਨ ਡੀ ਪੀ ਦੀ ਬੋਲ ਚਾਲੇ ਵਾਲੀ ਗੱਲ ਸੁਣ ਕੇ ਹਿਸਾਬ ਮਾਸਟਰ ਨਰੇਸ਼ ਮੈਨੂੰ ਵੱਖਰਾ ਹੋ ਕੇ ਕਹਿਣ ਲੱਗਾ, ਇਹ ਐਵੇਂ ਹੀ ਪਿੱਟੀ ਜਾਂਦਾ ਪੁਲਿਸ ਨੂੰ, ਗਵਾਹਾਂ ਨੂੰ, ਜੱਜਾਂ ਨੂੰ, ਸਭ ਨੂੰ ਤਾਂ ਮਾਰੀ ਜਾਂਦੇ ਨੇ। ਇਹਨਾਂ ਨੂੰ ਅਦਾਲਤਾਂ 'ਚੋਂ ਸਜ਼ਾ ਹੋਣੋਂ ਰਹੀ ਫਿਰ, ਅਤੇ ਰਹੀ ਗੱਲ ਇਹਨਾਂ ਦੇ ਬੋਲਬਾਲਿਆਂ ਦੀ, ਪੰਜਾਬ 'ਚ ਪਾਰਟੀ ਕੋਈ ਅੱਗੇ ਆਵੇ, ਮੁੱਖ ਮੰਤਰੀ ਇਹਨਾਂ ਦਾ ਬਣਦਾ, ਰਾਸ਼ਟਰਪਤੀ ਇਹਨਾਂ ਦਾ ਸਦਾ ਸੈਂਟਰ ਦੇ ਵਿੱਚ, ਇੱਕ ਦੋ ਮਹੱਤਵਪੂਰਨ ਮਿਨਿਸਟਰੀਆਂ ਦੇ ਵਿੱਚ ਇਹਨਾਂ ਦੇ ਕੋਲ, ਫੌਜਾਂ 'ਚ, ਪੁਲਿਸ 'ਚ ਅਫਸਰ ਇਹਨਾਂ ਦੇ, ਇਹਨਾਂ ਦੀ ਗਿਣਤੀ ਤਾਂ ਵੇਖੋ, ਅਹੁਦਿਆਂ ਦੀ ਪ੍ਰੈਜੈਂਸ ਤਾਂ ਵੇਖੋ। ਉਹਦੀ ਗੱਲ ਮੁੱਕਦੀ ਨਾ ਵੇਖ ਕੇ ਮੈਂ ਹੱਸਦਾ ਨਿਕਲ ਗਿਆ। ਹੁਣ ਤਾਂ ਭਰਾਵਾ ਦਿਨ ਰਾਤ ਬੋਲ ਬਾਲਾ ਹੀ ਇਹਨਾਂ ਦਾ, ਕਿਤੇ ਉਹ ਮਾਰਤਾ ਕਿਤੇ ਉਹ ਠਾ। ਸਾਹਮਣੇ ਬੈਠੇ ਦੋਵੇਂ ਨੌਜਵਾਨ ਚੁੱਪ ਚਾਪ ਸੀ। ਛੋਟਾ ਤਾਂ ਸ਼ਾਇਦ ਸਾਰੇ ਸਫ਼ਰ ਦੇ ਦੌਰਾਨ ਇੱਕ ਅੱਧੀ ਵਾਰੀ ਬੋਲਿਆ ਹੋਣਾ। ਉਹਨਾਂ ਤੋਂ ਕਲਪਿਆ ਖਤਰਾ ਮੈਨੂੰ ਨਿਰਮੂਲ ਜਾਪਿਆ, ਪਰ ਖਤਰਾ ਤਾਂ ਸਿਰ 'ਤੇ ਹੋਰ ਹੈ। ਜਦੋਂ ਮਾਨਾ ਵਾਲਾ ਲੰਘਦਿਆਂ ਗਾਰਡ ਨੇ ਆਖ ਦਿੱਤਾ, ਤੁਹਾਨੂੰ ਅਸੀਂ ਸਟੇਸ਼ਨ 'ਤੇ ਨਹੀਂ ਉਤਾਰ ਸਕਦੇ, ਉਰੇ ਉਤਾਰਨਾ ਪਊਗਾ। ਸਟੇਸ਼ਨ 'ਤੇ ਉਤਰਦਿਆਂ ਸਾਡੀ ਤੁਹਾਡੀ ਦੋਹਾਂ ਧਿਰਾਂ ਦੀ ਪੁੱਛ ਹੋਊ, ਕਿਤੇ ਐਵੇਂ ਨਾ ਧੜ ਲੈ ਜਾਇਓ। ਅੰਮ੍ਰਿਤਸਰ ਦੀ ਜੂਹ ਵੜਦਿਆਂ ਹੀ ਗੱਡੀ ਹੌਲੀ ਹੌਲੀ ਹੌਲੀ ਰਫ਼ਤਾਰ ਨਾਲ ਸ਼ੁਰੂ ਹੋ ਗਈ। ਜਿਉਂ ਹੀ ਗੱਡੀ ਜੌੜੇ ਫਾਟਕ ਲੰਘ ਕੇ ਗੋਲਡਨ ਐਵਨਿਊ ਕੋਲ ਪਹੁੰਚੀ, ਉਹਦੀ ਰਫ਼ਤਾਰ ਕਾਫ਼ੀ ਧੀਮੀ ਹੋ ਗਈ ਸੀ। ਚਲੋ ਜੀ ਚਲੋ, ਉੱਠੋ ਬਾਈ ਜੀ, ਉਤਰਨ ਲਈ ਇਹ ਥਾਂ ਵਧੀਆ, ਪੱਧਰੀ ਹੈ। ਭਾਵੇਂ ਨਿੰਮੀ ਜਿਹੀ ਚੰਨ ਚਾਨਣੀ ਵੀ ਪਸਰ ਰਹੀ ਸੀ, ਪਰ ਉਹਨੇ ਸਰਚ ਲਾਈਟ ਮਾਰ ਕੇ ਸਾਨੂੰ ਪੱਧਰੀ ਪਟੜੀ ਵਿਖਾਈ ਅਤੇ ਛਾਲ ਮਾਰਨ ਲਈ ਕਿਹਾ, ਛੇਤੀ ਕਰੋ ਛੇਤੀ। ਬਾਰੀ ਕੋਲ ਸਭ ਤੋਂ ਅੱਗੋਂ ਮੈਂ ਹੀ ਸੀ। ਬਾਰੀ ਦਾ ਡੰਡਾ ਫੜ ਕੇ ਪਾਏਦਾਨ 'ਤੇ ਸੰਭਲ ਕੇ ਪੈਰ ਧਰਿਆ, ਫਿਰ ਜਿਸਮ ਸੰਭਾਲਦਾ ਅੱਗੇ ਨੂੰ ਮੂੰਹ ਕਰਕੇ ਪਟੜੀ 'ਤੇ ਹੌਲੀ ਜਿਹਾ ਉਤਰ ਗਿਆ। 10-15 ਗਜ਼ ਦੀ ਵਿੱਥ 'ਤੇ ਜੁਗਲ ਵੀ ਉਤਰ ਗਿਆ। ਥੋੜ੍ਹੀ ਥੋੜ੍ਹੀ ਵਿੱਥ 'ਤੇ ਹੋਰ ਜਾਣੇ ਵੀ ਉਤਰ ਰਹੇ ਸੀ, ਪਰ ਸਾਨੂੰ ਉਹਨਾਂ ਨੂੰ ਵੇਖਣ ਅਤੇ ਉਡੀਕਣ ਦੀ ਕੋਈ ਲੋੜ ਨਹੀਂ ਸੀ। ਰਾਤ ਨੂੰ ਰੇਲਵੇ ਲਾਈਨ ਦੇ ਨਾਲ ਨਾਲ ਚੱਲਣਾ ਵੀ ਕੋਈ ਘੱਟ ਖਤਰੇ ਦੀ ਗੱਲ ਥੋੜ੍ਹੀ ਆ। ਰੇਲਵੇ ਲਾਈਨ ਉਖੇੜਨ ਲੱਗੇ, ਗੱਡੀ ਉਲਟਾਉਣ ਲੱਗੇ, ਕਿਤੇ ਕੋਈ ਇਹ ਕਹਿ ਦੇਵੇ ਵੀ ਇਹੀ ਨੇ। ਮੈਂ ਜੁਗਲ ਨੂੰ ਆਖਿਆ, ਪਟੜੀ ਤੋਂ ਉੱਤਰ ਕੇ ਆ ਸਿੱਧੇ ਡਾਂਡੇ ਮਿੰਡੇ ਹੋ ਜਾਈਏ ਆਬਾਦੀ ਵੱਲ ਨੂੰ। ਅਤੇ ਅਸੀਂ ਤੇਜ਼ ਤੇਜ਼ ਕਦਮੀ ਤੁਰ ਪਏ। ਸੱਚੀ ਗੱਲ ਤਾਂ ਇਹ ਸੀ ਕਿ ਮੈਂ ਅਜੇ ਵੀ ਉਹਨਾਂ ਸਿੱਖ ਨੌਜਵਾਨਾਂ ਤੋਂ ਡਰਿਆ ਸੀ ਕਿ ਪਤਾ ਨਹੀਂ ਕੌਣ ਕਿਹੜਾ ਹੈ, ਭੇਦ ਭਰੇ ਰਹੱਸਮਈ ਗੜੁੱਪ ਝੜੁੱਪ। ਤੁਰੇ ਜਾਂਦੇ ਮੈਂ ਪਿੱਛਾ ਭੌਂ ਕੇ ਵੇਖਿਆ, ਉਹ ਦੋਵੇਂ ਗੱਡੀਓਂ ਉੱਤਰ ਕੇ ਪਿੱਛੇ ਮੁੜ ਕੇ ਸਾਡੇ ਵੱਲ ਹੀ ਆ ਰਹੇ ਸੀ। ਅਧਖੜ ਸਰਦਾਰ ਸ਼ਾਇਦ ਅੱਗੇ ਉਤਰਿਆ ਸੀ। ਉਸ ਨੂੰ ਤੇਜ਼ ਕਦਮੀ ਆਪਣੇ ਵੱਲ ਆਉਂਦਿਆਂ ਵੇਖ ਕੇ ਮੇਰਾ ਦਿਲ ਧੜਕਿਆ। ਮੈਂ ਜੁਗਲ ਨੂੰ ਹੋਰ ਤੇਜ਼ ਤੁਰਨ ਲਈ ਕਹਿ ਦਿੱਤਾ, ਮੈਨੂੰ ਤਾਂ ਖਤਰਨਾਕ ਮੰਦਰੇ ਲੱਗਦੇ ਨੇ ਯਾਰ ਇਹ। ਇੰਨੇ ਚਿਰ ਵਿੱਚ ਉਹਨਾਂ ਦੇ ਤੇਜ਼ ਕਦਮਾਂ ਦੇ ਖੜਾਕ ਦੇ ਨਾਲ ਉਹਨਾਂ ਦੀ ਹੌਲੀ ਹੌਲੀ ਗੱਲਾਂ ਦੀ ਆਵਾਜ਼ ਵੀ ਸੁਣਾਈ ਦੇਣ ਲੱਗ ਗਈ। ਇੱਕ ਕਹਿ ਰਿਹਾ ਸੀ, ਭੱਜ ਕੇ ਮਿਲ ਪੈਂਦੇ ਹਾਂ। ਇਹ ਆਵਾਜ਼ ਸ਼ਾਇਦ ਛੋਟੇ ਦੀ ਸੀ। ਮੇਰੇ ਤਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਪਸੀਨਾ ਛੁੱਟ ਗਿਆ। ਮੈਨੂੰ ਲੱਗਾ ਹੁਣੇ ਭੱਜ ਕੇ ਮਿੰਟ ਦੇ ਵਿੱਚ ਉਹ ਸਾਡੀ ਮੋਰੀ ਚੜ੍ਹਨਗੇ, ਅਤੇ ਫਿਰ ਇੱਕ ਛਣ ਦੇ ਵਿੱਚ ਠਾ ਠਾ ਗੋਲੀਆਂ ਸਾਡੀ ਪਿੱਠ ਦੇ ਵੱਲ, ਛਾਤੀ ਚੀਰਦੀਆਂ ਹੋਈਆਂ ਆਰ ਪਾਰ ਹੋ ਜਾਣਗੀਆਂ। ਮੈਂ ਪਿੱਛੋਂ ਆਉਂਦੀ ਆਵਾਜ਼ ਦੇ ਵੱਲ ਧਿਆਨ ਦਿੱਤਾ, ਨਹੀਂ ਆਵਾਜ਼ ਮਾਰ ਲੈਂਦੇ ਆਵਾਜ਼ ਮਾਰ ਲੈਂਦੇ ਹਾਂ, ਵੱਡਾ ਨੌਜਵਾਨ ਕਹਿ ਰਿਹਾ ਸੀ। ਡਰੇ ਹੋਏ ਅਸੀਂ ਆਪਸ ਦੇ ਵਿੱਚ ਕੋਈ ਵੀ ਗੱਲ ਨਹੀਂ ਸੀ ਕਰ ਰਹੇ। ਉਹਨਾਂ ਦੇ ਹੋਰ ਤੇਜ਼ ਹੋ ਜਾਣ ਦੇ ਨਾਲ ਸਾਡੀ ਵਿੱਥ ਵੀ ਘੱਟ ਗਈ ਸੀ। ਮੈਂ ਜੁਗਲ ਨੂੰ ਦੌੜਨ ਵਾਸਤੇ ਹੀ ਕਹਿਣ ਲੱਗਾ ਸੀ ਕਿ ਪਿੱਛੋਂ ਆਵਾਜ਼ ਆਈ, ਬਾਊ ਜੀ। ਸਹਿਮ ਨਾਲ ਮੇਰੇ ਪੈਰਾਂ ਨੂੰ ਜਿਵੇਂ ਜੰਜੀਰ ਵੱਜ ਗਈ ਹੋਵੇ। ਜੁਗਲ ਵੀ ਖੜੋ ਗਿਆ, ਤੁਸੀਂ ਤਾਂ ਭੱਜ ਹੀ ਉੱਠੇ, ਸਾਨੂੰ ਨਾਲ ਨਹੀਂ ਰਲਾ ਰਹੇ, ਵੱਡਾ ਨੌਜਵਾਨ ਕਹਿਣ ਲੱਗਾ। ਅਸਲ 'ਚ ਮੇਰੀ ਚਾਚੀ ਇਹਦੀ ਛੋਟੇ ਦੀ ਮਦਰ ਦੀ ਡੈਥ ਅੱਜ ਸ਼ਾਮੀ 3 ਵਜੇ ਹੋ ਗਈ। ਮੈਂ ਇਹਨੂੰ ਲੈਣ ਗਿਆ ਸੀ ਜਲੰਧਰੋਂ, ਬੱਸ ਜਾਂਦਿਆਂ ਆਉਂਦਿਆਂ ਕਵੇਲਾ ਹੋ ਗਿਆ। ਗਾਰਡ ਵਿਚਾਰੇ ਨੂੰ ਬੇਨਤੀ ਕੀਤੀ ਅਤੇ ਉਹ ਮੰਨ ਗਿਆ। ਮੈਨੂੰ ਕੋਈ ਹੁਣ ਗੱਲ ਨਹੀਂ ਸੀ ਔੜ ਰਹੀ। ਮੈਂ ਅਜੇ ਭੈ ਦੇ ਸ਼ਿਕੰਜੇ ਦੇ ਵਿੱਚੋਂ ਪੂਰੀ ਤਰ੍ਹਾਂ ਨਿਕਲ ਨਹੀਂ ਸੀ ਸਕਿਆ। ਚਲੋ ਤੁਰੋ, ਉਸਨੇ ਆਖਿਆ। ਮੈਂ ਅਜੇ ਵੀ ਡਰਿਆ ਖੜੋਤਾ ਸੀ। ਮੈਨੂੰ ਖੜੋਤਾ ਵੇਖ ਕੇ ਵੱਡਾ ਨੌਜਵਾਨ ਕਹਿਣ ਲੱਗਾ, ਅਸਲ 'ਚ ਗੱਲ ਇਹ ਹੈ ਕਿ ਅਸੀਂ ਦੋਵੇਂ ਡਰਦੇ ਹਾਂ ਕਿ ਕਿਤੇ CRPF ਜਾਂ ਪੁਲਿਸ 'ਚੋਂ ਕਿਸੇ ਨੇ ਵੇਖ ਲਿਆ
ਤਾਂ ਸਾਨੂੰ ਸ਼ਕਲੋਂ ਸਿੱਖ ਵੇਖ ਕੇ ਗੋਲੀ ਨਾ ਮਾਰ ਦੇਣ। ਅੱਜ ਕੱਲ੍ਹ ਬੰਦਾ ਮਾਰਨ ਲੱਗਿਆਂ ਪੁੱਛ ਗਿੱਛ ਕੌਣ ਕਰਦਾ ਜੀ, ਤੁਸੀਂ ਨਾਲ ਹੋਵੋਗੇ ਤਾਂ ਸ਼ਾਇਦ ਸਾਡਾ ਬਚਾਅ ਹੋ ਜਾਵੇ। ਉਹ ਬੋਲ ਬੋਲ ਰਿਹਾ ਸੀ। ਮੇਰੇ ਮਨ ਵਿੱਚੋਂ ਤਣਾਅ ਅਤੇ ਸਹਿਮ ਦੀ ਧੁੰਦ ਹੌਲੀ ਹੌਲੀ ਦੂਰ ਹੋ ਰਹੀ ਸੀ। ਮੇਰੀਆਂ ਨਾੜਾਂ 'ਚ ਜੰਮਿਆ ਹੋਇਆ ਖੂਨ ਫੇਰ ਪੰਘਰ ਕੇ ਤੁਰ ਪਿਆ। ਮੈਂ ਨਿਸ਼ਚਿੰਤ ਹੋ ਕੇ ਉਹਦੇ ਅੱਗੇ ਅੱਗੇ ਤੁਰ ਪਿਆ ਅਤੇ ਉਹ ਬੇਫਿਕਰ ਰਹਿਣ ਦੇ ਲਈ ਮੈਨੂੰ ਆਖ ਰਿਹਾ ਸੀ। ਮੈਂ ਅੱਗੇ ਅੱਗੇ ਤੁਰਿਆ ਜਾ ਰਿਹਾ ਸਾਂ ਅਤੇ ਮੈਨੂੰ ਜਾਪ ਰਿਹਾ ਸੀ ਕਿ ਮੈਂ ਜਿਵੇਂ ਸੁਰਜੀਤ ਹੋਵਾਂ ਅਤੇ ਮੇਰੇ ਹੱਥ 'ਚ ਡਾਂਗ ਅਤੇ ਬੈਟਰੀ ਫੜੀ ਹੋਵੇ ਅਤੇ ਮੈਂ ਜਿਸਦਾ ਸਿਰਫ ਨਾਂ ਰਾਜਕੁਮਾਰ ਸੀ ਚੌਥੀ ਕੂਟ ਵੱਲ ਹਿੱਕ ਤਾਣੀ ਤੁਰਿਆ ਜਾ ਰਿਹਾ ਸੀ। ਔਰ ਇਹ ਕਹਾਣੀ ਸੀ ਚੌਥੀ ਕੂਟ ਵਰਿਆਮ ਸਿੰਘ ਸੰਧੂ ਹੋਰਾਂ ਦੀ ਲਿਖੀ ਹੋਈ। ਉਮੀਦ ਹੈ ਪਸੰਦ ਆਈ ਹੋਏਗੀ ਤੁਹਾਨੂੰ।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਤਾਂ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹੋ ਹੀ ਹੈ ਸ਼ੁਕਰਾਨਾ ਉਸ ਰੱਬ ਦਾ। ਸਵੇਰੇ ਸਵੇਰੇ ਜੇ ਤੁਸੀਂ ਚਿਹਰੇ 'ਤੇ ਖੁਸ਼ੀ ਰੱਖਦੇ ਹੋ ਤਾਂ ਬਾਕੀ ਦਿਨ ਵੀ ਤੁਹਾਡਾ ਵਧੀਆ ਲੰਘਦਾ। ਤੁਹਾਡੇ ਆਸ ਪਾਸ ਮੌਜੂਦ ਲੋਕ, ਤੁਹਾਡੇ ਚਾਹੁਣ ਵਾਲੇ ਤੁਹਾਨੂੰ ਵੇਖ ਕੇ ਉਹ ਵੀ ਖੁਸ਼ ਹੁੰਦੇ ਨੇ। ਸਮਾਂ ਚੁਕਾ ਚ ਦੀ ਕਹਾਣੀ ਦਾ ਖਲੀਲ ਜ਼ਿਬਰਾਨ ਦੀ ਲਿਖੀ ਇੱਕ ਕਹਾਣੀ ਹੈ ਕਿ ਇੱਕ ਵਾਰੀ ਇੱਕ ਬਜ਼ੁਰਗ ਬੰਦਾ ਫਕੀਰ ਦੇਖ ਰੱਖਦਾ ਪਿੰਡ ਦੇ ਵਿੱਚ ਆਉਂਦਾ ਤੇ ਉੱਚੀ ਉੱਚੀ ਹੋਕਾ ਦਿੰਦਾ, ਜੇ ਕਿਸੇ ਨੇ ਰੱਬ ਨੂੰ ਮਿਲਣਾ ਤੇ ਮੈਨੂੰ ਦੱਸੋ, ਜੇ ਕਿਸੇ ਨੇ ਰੱਬ ਨੂੰ ਮਿਲਣਾ ਤੇ ਮੈਨੂੰ ਦੱਸੋ। ਪਰ ਰੱਬ ਨੂੰ ਹੁਣ ਮਿਲਣਾ ਕੌਣ ਚਾਹੇ। ਹਰ ਇੱਕ ਦੇ ਮਨ ਦੇ ਵਿੱਚ ਇਹ ਚੀਜ਼ ਬੈਠੀ ਸੀ ਕਿ ਮਰਨ ਤੋਂ ਬਾਅਦ ਰੱਬ ਨੂੰ ਮਿਲਿਆ ਜਾਂਦਾ। ਕਈਆਂ ਨੇ ਇਸ ਕਰਕੇ ਮੂੰਹ ਨਾ ਖੋਲਿਆ, ਚੁੱਪ ਕਰਕੇ ਜੋ ਵੀ ਆਟਾ ਪਾਣੀ ਦਾਲ ਕੋਈ ਪਾ ਦਿੰਦੇ, ਦਾਨ ਦਕਸ਼ਣਾ ਦੇ ਦਿੰਦੇ ਤੇ ਕਹਿੰਦੇ ਜਦੋਂ ਮਿਲਾਂਗੇ, ਜਦੋਂ ਮਿਲਣ ਦਾ ਮਨ ਹੋਊਗਾ ਉਦੋਂ ਤੈਨੂੰ ਜ਼ਰੂਰ ਦੱਸਾਂਗੇ। ਪਰ ਲੋਕਾਂ ਦੇ ਵਿੱਚ ਸ਼ਰਧਾ ਬੜੀ, ਇੱਕ ਆਸਰਾ ਜਿਹਾ ਲੱਗਦਾ ਲੋਕਾਂ ਨੂੰ ਕਿ ਜਦੋਂ ਕਿਤੇ ਮਿਲਣਾ ਹੋਊਗਾ ਇਹਨੂੰ ਦੱਸ ਦਿਆਂਗੇ। ਪਰ ਹੌਂਸਲਾ ਕਿਸੇ ਦਾ ਨਾ ਪੈਂਦਾ। ਕਿਸੇ ਦੇ ਮਨ ਦੇ ਵਿੱਚ ਇਹ ਚੱਲਦਾ ਕਿ ਇਹ ਰਾਹ ਬੜਾ ਔਖਾ ਹੋਣਾ, ਕਿਹੜਾ ਐਵੇਂ ਧੱਕੇ ਖਾਂਦਾ ਫਿਰੂ। ਕਿਸੇ ਦੇ ਮਨ ਦੇ ਵਿੱਚ ਇਹ ਚੱਲਦਾ ਕਿ ਜੇਕਰ ਇਹਨੂੰ ਹਾਮੀ ਭਰ ਦਿੱਤੀ ਪਿੱਛੋਂ ਘਰ ਦਾ ਕੰਮ ਕਾਰ ਕੌਣ ਵੇਖੂ, ਬੱਚਿਆਂ ਨੂੰ ਕੌਣ ਵੇਖੂ, ਗ੍ਰਿਸਤੀ ਕੌਣ ਚਲਾਊ। ਉੱਧਰ ਆਪਾਂ ਰੱਬ ਨੂੰ ਮਿਲਣ ਚਲੇ ਜਾਈਏ, ਇੱਧਰ ਪਿੱਛੋਂ ਟੱਬਰ ਭੁੱਖਾ ਮਰ ਜਾਏ। ਹਰ ਇੱਕ ਦੇ ਮਨ ਦੇ ਵਿੱਚ ਆਪਣੀ ਆਪਣੀ ਤਰ੍ਹਾਂ ਦੇ ਵਿਚਾਰ ਆਉਂਦੇ, ਪਰ ਉਹ ਫਕੀਰ ਦੇਖ ਵਾਲਾ ਬੰਦਾ ਅਕਸਰ ਹੀ ਨਗਰ ਦੇ ਵਿੱਚ ਆਉਂਦਾ ਤੇ ਫਿਰ ਹੋਕਾ ਦਿੰਦਾ, ਕਿਸੇ ਨੇ ਰੱਬ ਨੂੰ ਮਿਲਣਾ ਤੇ ਦੱਸਿਓ, ਮੈਂ ਜਾਣਦਾ ਰੱਬ ਕਿੱਥੇ ਰਹਿੰਦਾ, ਮੈਂ ਮਿਲਾ ਸਕਦਾ ਤੁਹਾਨੂੰ ਰੱਬ ਦੇ ਨਾਲ। ਲੰਮਾ ਸਮਾਂ ਬੀਤ ਗਿਆ, ਕੋਈ ਨਾ ਬੌੜਿਆ। ਉਸ ਫਕੀਰ ਨੂੰ ਵੀ ਇਹ ਪੱਕਾ ਹੋ ਗਿਆ ਕਿ ਹੁਣ ਕਿਸੇ ਨੇ ਨਹੀਂ ਕਹਿਣਾ। ਤੇ ਜਿੱਦਣ ਫਕੀਰ ਨੂੰ ਇਹ ਮਹਿਸੂਸ ਹੋ ਗਿਆ ਕਿ ਕਿਸੇ ਨੇ ਨਹੀਂ ਕਹਿਣਾ, ਇੱਕ ਨੌਜਵਾਨ ਆ ਗਿਆ ਸਾਹਮਣੇ। ਕਹਿਣ ਲੱਗਾ, ਬਾਬਾ ਜੀ ਮੈਂ ਰੱਬ ਨੂੰ ਮਿਲਣਾ, ਮੈਨੂੰ ਨਾਲ ਲੈ ਜਾਓ। ਕਹਿੰਦੇ ਨੇ ਫਕੀਰ ਨੂੰ ਹੱਥਾਂ ਪੈਰਾਂ ਦੀ ਪੈ ਗਈ, ਹੁਣ ਕਰਾਂ ਤੇ ਕੀ ਕਰਾਂ। ਸਾਰੇ ਪਿੰਡ ਦੇ ਸਾਹਮਣੇ ਕਹਿੰਦਾ ਸੀ, ਲੰਮੇ ਸਮੇਂ ਤੋਂ ਕਹਿੰਦਾ ਸੀ, ਹੁਣ ਲੈ ਕੇ ਜਾਣਾ ਪੈਣਾ। ਉਸ ਨੌਜਵਾਨ ਨੂੰ ਲੈ ਕੇ ਜੰਗਲਾਂ ਦੀ ਰਾਹੇ ਹੋ ਤੁਰਿਆ। ਉਸਨੂੰ ਲੱਗਦਾ ਸੀ ਕਿ ਇੱਕ ਦੋ ਦਿਨ ਤੱਕ ਭੁੱਖਾ ਤੇ ਆਇਆ ਅੱਕ ਕੇ ਵਾਪਸ ਮੁੜ ਜੂਗਾ। ਰਾਹ 'ਚ ਜਾ ਕੇ ਜਿੱਥੇ ਬੈਠੇ ਨੌਜਵਾਨ ਪੁੱਛਦਾ, ਬਾਬਾ ਜੀ ਕਿੰਨਾ ਕੁ ਟਾਈਮ ਲੱਗਣਾ। ਉਸਨੇ ਜਾਣ ਬੁੱਝ ਕੇ ਕਾਫੀ ਲੰਮਾ ਸਮਾਂ ਦੱਸਿਆ, ਰਸਤੇ ਦੇ ਵਿੱਚ ਕਾਫੀ ਔਕੜਾਂ ਦੱਸੀਆਂ, ਪਹਾੜ ਵੀ ਆਉਣੇ ਨੇ, ਨਦੀਆਂ ਵੀ ਤਰਨੀਆਂ ਪੈਣੀਆਂ ਨੇ, ਜੰਗਲ ਵੀ ਆਉਣੇ ਨੇ, ਖੂੰਖਾਰ ਜਾਨਵਰ ਵੀ ਹੱਲੇ ਆਉਣੇ ਨੇ, ਕਈ ਜਗ੍ਹਾ 'ਤੇ ਕਈ ਤਰ੍ਹਾਂ ਦਾ ਤਲਿਸਮ ਵੀ ਆਊਗਾ। ਜੋ ਵੀ ਜਿੰਨਾ ਵੀ ਔਖਾ ਦੱਸ ਸਕਦਾ ਸੀ ਉਹਨਾਂ ਉਸ ਰਾਹ ਨੂੰ ਔਖਿਆਂ ਕਰਕੇ ਦੱਸਿਆ। ਅਤੇ ਨੌਜਵਾਨ ਘੰਟਾ ਪਹਿਲਾਂ ਫਕੀਰ ਨਾਲੋਂ ਉੱਠ ਕੇ ਕਹਿਣ ਲੱਗਾ, ਉੱਠੋ ਫਕੀਰ ਜੀ ਚੱਲੀਏ। ਜਿੱਥੇ ਫਕੀਰ ਨੂੰ ਲੱਗਦਾ ਸੀ ਕਿ ਉਹ ਨੌਜਵਾਨ ਨੂੰ ਗੱਦੀ ਗੇੜੇ ਪਾਊਗਾ, ਫਕੀਰ ਨੂੰ ਖੁਦ ਮਹਿਸੂਸ ਹੋਣ ਲੱਗ ਪਿਆ ਕਿ ਉਹ ਕਿਹੜੇ ਗੱਦੀ ਗੇੜੇ ਪੈ ਗਿਆ। ਜਦੋਂ ਸ਼ਾਮ ਨੂੰ ਫਕੀਰ ਰੁਕਣ ਦੇ ਲਈ ਕਹਿੰਦਾ,
ਨੌਜਵਾਨ ਕਹਿੰਦਾ ਥੋੜ੍ਹਾ ਹੋਰ ਚੱਲ ਲੈਂਦੇ, ਥੋੜ੍ਹਾ ਸਫ਼ਰ ਹੋਰ ਮੁਕਾ ਲੈਂਦੇ। ਫਕੀਰ ਨੇ ਬਥੇਰੀ ਖੱਜਲ ਖਰਾਬੀ ਨੌਜਵਾਨ ਦੀ ਕਰਾਉਣੀ ਚਾਹੀ, ਉਹਨਾਂ ਰਾਹਾਂ 'ਤੇ ਵੀ ਲਈ ਫਿਰਦਾ ਰਿਹਾ ਜਿਹਨਾਂ ਰਾਹਾਂ ਦੇ ਬਾਰੇ ਕੋਈ ਜਾਣਕਾਰੀ ਉਹਨੂੰ ਖੁਦ ਨੂੰ ਨਹੀਂ ਸੀ। ਅਤੇ ਅਗਲਾ ਰਾਹ ਆਉਣ ਵਾਲਾ ਹੋਰ ਵੀ ਔਖਾ ਦੱਸ ਕੇ ਨੌਜਵਾਨ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ, ਪਰ ਨੌਜਵਾਨ ਇਰਾਦਿਆਂ ਦੇ ਉੱਤੇ ਦ੍ਰਿੜ ਸੀ। ਇਸੇ ਤਰ੍ਹਾਂ ਦੇ ਨਾਲ ਕਈ ਦਿਨ ਕਈ ਰਾਤਾਂ ਚੱਲਦੇ ਰਹੇ ਦੋਵੇਂ, ਪਰ ਨੌਜਵਾਨ ਦਾ ਇਰਾਦਾ ਹੋਰ ਵੀ ਪੱਕਾ ਹੁੰਦਾ ਗਿਆ। ਫਕੀਰਾ, ਰੱਬ ਕਿੱਡੀ ਕੁ ਦੂਰ ਹੈ, ਫਕੀਰ ਜੀ ਕਿੰਨੀ ਕੁ ਛੇਤੀ ਮਿਲਾ ਸਕਦੇ ਹੋ? ਜੇ ਕਹੋ ਤਾਂ ਆਪਾਂ ਹੋਰ ਤੇਜ਼ ਚੱਲੀਏ, ਜੇ ਕਹੋ ਤਾਂ ਆਪਾਂ ਰਾਤਾਂ ਨੂੰ ਰੁਕਿਆ ਨਾ ਕਰੀਏ। ਜਦੋਂ ਫਕੀਰ ਨੂੰ ਇਸ ਚੀਜ਼ ਦਾ ਯਕੀਨ ਹੋ ਗਿਆ ਕਿ ਇਹਨੇ ਖਹਿੜਾ ਨਹੀਂ ਛੱਡਣਾ, ਇੱਕ ਜਗ੍ਹਾ 'ਤੇ ਜਾ ਕੇ ਫਕੀਰ ਨੂੰ ਇੱਥੋਂ ਤੱਕ ਮਹਿਸੂਸ ਹੋ ਗਿਆ ਕਿ ਹੁਣ ਉਹਨੂੰ ਪਿੱਛੇ ਦਾ ਰਾਹ ਵੀ ਨਹੀਂ ਯਾਦ ਰਿਹਾ, ਅੱਗੇ ਪਤਾ ਨਹੀਂ ਕਿੱਥੇ ਜਾਣਾ, ਪਿੱਛੇ ਦਾ ਰਾਹ ਭੁੱਲ ਗਿਆ। ਫਕੀਰ ਬੌਂਦਲੇ ਨੇ, ਆਖਿਰਕਾਰ ਨੌਜਵਾਨ ਦੇ ਪੈਰਾਂ 'ਤੇ ਡਿੱਗਣਾ ਜ਼ਿਆਦਾ ਬਿਹਤਰ ਸਮਝਿਆ। ਪੈਰਾਂ 'ਤੇ ਡਿੱਗ ਕੇ ਮਾਫ਼ੀ ਮੰਗੀ, ਕਹਿਣ ਲੱਗਾ, ਮੈਨੂੰ ਨਹੀਂ ਪਤਾ ਰੱਬ ਕਿੱਥੇ, ਮੈਂ ਨਹੀਂ ਜਾਣਦਾ ਰੱਬ ਨੂੰ, ਮੈਨੂੰ ਨਹੀਂ ਸੀ ਪਤਾ, ਤੂੰ ਤਾਂ ਮੇਰੇ ਨਾਲੋਂ ਵੀ ਵੱਡਾ ਭਗਤ ਨਿਕਲਿਆ, ਤੇਰਾ ਮੈਨੂੰ ਪਤਾ ਨਹੀਂ, ਪਰ ਮੈਨੂੰ ਮੇਰਾ ਰੱਬ ਮਿਲ ਗਿਆ। ਜੇ ਤੇਰੇ 'ਚ ਇੰਨੀ ਸ਼ਰਧਾ ਵਾ, ਇੰਨੀ ਨੇਚਾ ਵਾ, ਤੇ ਅੱਜ ਤੋਂ ਤੂੰ ਮੇਰਾ ਗੁਰੂ। ਸੱਚ ਪੁੱਛੇ ਤਾਂ ਮੈਂ ਗੁਰੂ ਅਖਵਾਉਣ ਦੇ ਕਾਬਲ ਨਹੀਂ ਹਾਂ, ਮੈਂ ਜੋ ਵੀ ਕੀਤਾ ਆਪਣਾ ਢਿੱਡ ਭਰਨ ਦੇ ਲਈ ਕੀਤਾ। ਜੇ ਮੈਨੂੰ ਰੱਬ ਲੱਭਾ ਹੁੰਦਾ ਤਾਂ ਮੈਂ ਭਲਾ ਇੱਦਾਂ ਧੱਕੇ ਖਾਂਦਾ ਫਿਰਦਾ? ਉਲਟਾ ਤੂੰ ਮੈਨੂੰ ਆਪਣੇ ਚਰਨਾਂ 'ਚ ਰੱਖ ਲਾ, ਜੇ ਕਿਤੇ ਰੱਬ ਮਿਲੇ ਤਾਂ ਮੈਨੂੰ ਜ਼ਰੂਰ ਦੱਸੀ। ਖਲੀਲ ਜ਼ਿਬਰਾਨ ਦੀ ਲਿਖੀ ਹੋਈ ਇਹ ਕਹਾਣੀ ਅਨੁਵਾਦ ਕਰਦਿਆਂ ਕੋਈ ਉੱਤੇ ਥੱਲੇ ਹੋ ਗਿਆ ਹੋਵੇ ਤਾਂ ਉਹਦੇ ਲਈ ਮੁਆਫ਼ੀ, ਪਰ ਕਹਾਣੀ ਦਾ ਜੋ ਮਕਸਦ ਆ ਉਹ ਜ਼ਰੂਰ ਤੁਸੀਂ ਸਮਝੇ ਹੋਗੇ, ਜੇਕਰ ਨਹੀਂ ਤਾਂ ਅੱਜ ਦੇ ਅਜੋਕੇ ਸਮੇਂ ਦੇ ਨਾਲ ਜੋੜ ਕੇ ਜ਼ਰੂਰ ਸਮਝ ਜਾਓਗੇ। ਅੱਜ ਦੇ ਸਮੇਂ ਦੇ ਵਿੱਚ ਬੜੇ ਬਾਬੇ, ਬੜੇ ਫਕੀਰ, ਬੜੇ ਢੋਂਗੀ ਸਭ ਆਪਣੇ ਆਪਣੇ ਤਰੀਕਿਆਂ ਦੇ ਨਾਲ ਦਾਅਵੇ ਕਰਦੇ ਨੇ, ਉਹ ਤੁਹਾਨੂੰ ਦੱਸਣਗੇ, ਉਹ ਤੁਹਾਨੂੰ ਮਿਲਾਉਣਗੇ। ਸੱਚ ਜਾਣਿਓ ਤਾਂ ਜਦੋਂ ਆਪਾਂ ਇਹਨਾਂ ਦੇ ਕੋਲ ਜਾਂਦੇ ਹਾਂ ਨਾ, ਕਿਤੇ ਵੀ ਕਿਸੇ ਵੀ ਜਗ੍ਹਾ ਤੁਸੀਂ ਨੇਚਾ ਰੱਖਦੇ ਹੋ, ਉਹ ਤੁਸੀਂ ਆਪ ਸਿਆਣੇ ਹੋ। ਅਤੇ ਉਹਨਾਂ ਸਾਰਿਆਂ ਨੇ ਮਾਪਦੰਡ ਹੀ ਕੁਛ ਐਸੇ ਰੱਖੇ ਨੇ ਕਿ ਉਲਟਾ ਕੇਸ ਤੁਹਾਡੇ ਸਿਰ ਪਾ ਦਿੰਦੇ। ਕਿਸੇ ਨੂੰ ਕੋਈ ਦੁੱਖ ਤਕਲੀਫ ਆ, ਤੁਸੀਂ ਕਿਸੇ ਬਾਬੇ 'ਤੇ ਜਾਂਦੇ ਹੋ ਅਤੇ ਉਹ ਸ਼ਰਤ ਹੀ ਤੁਹਾਨੂੰ ਐਡੀ ਕੁ ਵੱਡੀ ਦੱਸੂਗਾ ਜਿਹੜੀ ਤੁਸੀਂ ਪੂਰੀ ਨਾ ਕਰ ਸਕੋ। ਉਹ ਤੁਹਾਨੂੰ ਪਾਠ ਹੀ ਇੰਨੇ ਦੱਸ ਦੂ ਜਿਹੜੇ ਤੁਹਾਡੇ ਕੋਲ ਹੋਣੇ ਨਹੀਂ, ਜੇ ਤੁਸੀਂ ਕਰ ਲਓ ਅਤੇ ਉਹ ਕਰਨ ਦੇ ਵਿੱਚ ਹੁਣ ਤਾਈਆਂ ਤੁਹਾਨੂੰ ਇੰਨੀਆਂ ਦੱਸ ਦੂ ਕਿ ਤੁਸੀਂ ਉਲਟਾ ਆਪਣੇ ਆਪ ਨੂੰ ਦੋਸ਼ੀ ਸਮਝਣ ਲੱਗ ਪੈਂਦੇ ਹੋ। ਕਿਉਂਕਿ ਬਾਬੇ ਨੂੰ ਵੀ ਪਤਾ ਅਸਲ ਗੱਲ ਮੇਰੇ ਕੋਲ ਦੱਸੀ ਨਹੀਂ ਜਾਣੀ, ਅਸਲ ਕੰਮ ਮੇਰੇ ਕੋਲ ਕਰਵਾਇਆ ਨਹੀਂ ਜਾਣਾ, ਔਖਾ ਦੱਸੋ। ਜਦੋਂ ਨਾ ਹੋਇਆ ਤਾਂ ਫਿਰ ਆਪਾਂ ਇਹਨਾਂ 'ਤੇ ਕਹਿਣ ਵਾਲੇ ਬਣਾਂਗੇ, ਤੁਸੀਂ ਕਰ ਨਹੀਂ ਪਾਏ, ਤੁਸੀਂ ਉਹਨੀ ਨੇਚਾ ਨਹੀਂ ਦਿਖਾਈ, ਤੁਸੀਂ ਯਕੀਨ ਸ਼ਰਧਾ ਨਹੀਂ ਰੱਖੀ। ਅਤੇ ਹੁੰਦਾ ਅਕਸਰ ਹੀ ਇਹੋ ਹੀ ਆ, ਕਿਉਂਕਿ ਜਿਹੜਾ ਆਪ ਹੋਣਾ ਉਹ ਤੁਹਾਨੂੰ ਕੁਛ ਨਹੀਂ ਦੇ ਸਕਦਾ। ਜਿਹਨੂੰ ਆਪ ਨੂੰ ਨਹੀਂ ਪਤਾ ਉਹ ਤੁਹਾਨੂੰ ਕੀ ਦੱਸੂ। ਇਹ ਸਮੱਸਿਆ ਅੱਜ ਦੇ ਸਮੇਂ ਦੇ ਵਿੱਚ ਵੇਖੀ ਜਾ ਸਕਦੀ ਹੈ ਅਤੇ ਆਮ ਹੀ ਵੇਖਣ ਦੇ ਵਿੱਚ ਆਉਂਦੀ। ਕੋਸ਼ਿਸ਼ ਕਰੀਏ ਇਸ ਮੁੱਦੇ ਨੂੰ ਸਮਝਣ ਦੀ। ਹੁਣ ਤਾਂ ਆਪਾਂ ਬਹੁਤ ਵਾਰੀ ਬੜੀਆਂ ਥਾਵਾਂ ਤੋਂ ਸੁਣ ਲਿਆ ਹੋਊਗਾ ਕਿ ਜੇ ਮਿਲਣਾ ਤਾਂ ਤੁਹਾਨੂੰ ਤੁਹਾਡੇ ਅੰਦਰੋਂ ਲੱਭ ਜਾਣਾ।
ਤੇ ਇਹ ਵੀ ਸਾਰਿਆਂ ਨੂੰ ਪਤਾ ਕਿ ਹੈਗਾ ਤੁਹਾਡੇ ਸਾਡੇ ਕੋਲ ਸਾਰਾ ਕੁਛ ਹੈ, ਪਰ ਫਿਰ ਵੀ ਸਾਡਾ ਧੱਕੇ ਖਾਣ ਨੂੰ ਜੀ ਕਰਦਾ, ਫਿਰ ਵੀ ਸਾਨੂੰ ਲੱਗਦਾ ਕਿ ਨਹੀਂ ਜਿੱਡਾ ਵੱਡਾ ਨਾਂ ਸੀ ਉਹਨਾਂ ਸੌਖਾ ਤਾਂ ਨਹੀਂ ਕਦੀ ਮਿਲ ਸਕਦਾ, ਇਸੇ ਕਰਕੇ ਸਾਰੇ ਧੱਕੇ ਖਾਈ ਜਾਂਦੇ। ਦੱਸਣ ਵਾਲੇ ਕਦੋਂ ਦੇ ਦੱਸ ਗਏ ਕਿ ਉਹ ਤੇਰੇ ਅੰਦਰ, ਅੰਦਰ ਖੁੱਲਣਾ ਹੀ ਸ਼ਾਇਦ ਸਭ ਤੋਂ ਔਖਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

ਅੱਜ ਬਣਦੀ ਹੈ ਕਿਸੇ ਦੀ ਕੱਲ ਬਣਦੀ ਹੈ ਪੜ ਪੜ ਹਿਲਮ ਕਿਤਾਬਾਂ ਸਭੇ ਨਾਮ ਰੱਖਾ ਲਿਆ ਗਾਦੀ ਪੜ ਪੜ ਹਿਲਮ ਕਿਤਾਬਾਂ ਸਭੇ ਨਾਮ ਰੱਖਾ ਲਿਆ ਨਾਮ ਰੱਖਾ ਲਿਆ ਨਾਮ ਰੱਖਾ ਲਿਆ ਗਾਦੀ ਹੋ ਫੜ ਤਲਵਾਰ ਤਲਾਬ

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਉਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਟ੍ਰਾਈਬਲ ਇੰਡੀਆ ਤ੍ਰੁਗ ਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗ ਨਿਨਾ ਵਿੱਚ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਪਰ ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ, ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ, ਬਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ, ਵੇਖਾਂ ਬਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ, ਚੰਗਾ ਨਾਉ ਰਹਾਇਕ ਹੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ।

ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ, ਸੁਣੈ ਈਸ਼ਰ ਬਰਮਾ ਇੰਦ, ਸੁਣੈ ਮੁਖ ਸਲਾਹਨ ਮੰਦ, ਸੁਣੈ ਜੋਗ ਜੁਗਤ ਤਨ ਭੇਦ, ਸੁਣੈ ਸਾਸਤ ਸਿਮਰਤ ਵੇਦ, ਨਾਨਕ

ਜਾਣੈ ਮਨ ਕੋਇ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਨ ਜੋਰ।

ਕੁਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ

ਜੋ ਤੁਧ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲ ਵੱਟ ਹੱਤਿਆ ਕੁਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੁੜਿਆਰ ਕੂੜੇ ਫਿਰਾਏ, ਅਸੰਖ ਮਲੇਛ ਮਲ ਪੱਖ ਖਾਏ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ, ਜਾਂ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੈ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੈ ਮੋਹਿਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੈ ਜੋਧ ਮਹਾ ਮਲਸੂਰਾ, ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸੇਈ ਤੁਨਰੂ ਗਾਵੈ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ।

ਇੱਕ ਓਂਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀਮੁਖ ਵਾਗ ਪਾਤਸ਼ਾਹੀ ਦਸਵੀਂ ਛਪੇ ਸੰਤੋ ਪ੍ਰਸਾਦ ਚੱਕਰ ਚੇਨੀ ਹਰ ਵਰਨ ਜਾਤ ਹਰ ਪਾਤ ਨਿੰਜੈ ਰੂਪ ਰੰਗ ਹਰ ਰੇਖ ਪੇ ਕੋ ਕਹਿ ਨ ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ਮ ਤੋਚ ਕਹਿ ਜੈ ਕੋਟ ਇੰਦਰ ਇੰਦਰਾਨ ਸਾ ਸਾਹਾਨ ਗਣਿਤ ਜੈ ਤਿਰ ਭਵਨ ਮਈਵ ਸੁਰ ਨਾਰਿਯ ਸੁਰ ਨੇਤ ਨੇਤ ਬੰਤਰਨ ਕਹਿਤ ਤਬ ਸਰਵਨਾਮ ਕਥੇ ਕਵਨ ਕਰਮ ਨਾਮ ਵਰਨ ਸੁਮਤ ਜੰਗ ਕਿਰਿਆ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਅਡਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਭੀਤੇ ਨਮਸਤੰ ਅਭਾਏ ਨਮਸਤੰ ਅਡਾਏ ਨਮਸਤੰ ਅਨਿਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਜੇ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਉਧਾਰੇ ਨਮਸਤੰ ਅਪਾਰੇ ਨਮਸਤੰ ਸੁਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸ਼ੇ ਨਮਸਤੰ ਨਿਰਭੇਸ਼ੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਦੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਦਾਨੇ ਨਮਸਤੰ ਅਗਾਏ ਨਮਸਤੰ ਅਭਾਏ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੰਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗਮੇ ਨਮਸਤਰਮੇ ਨਮਸਤੰ ਜਲਾਸ਼ੇ ਨਮਸਤੰ ਨਿਰਾਸ਼ੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਵੇ ਨਮਸਤਸਤ ਅਜਵੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਵਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤੁ ਦੇਵੇ ਨਮਸਤੰ ਅਭੇਵੇ ਨਮਸਤੰ ਅਜਨਮੇ ਨਮਸਤੰ ਸੁਬਨਵੇ ਨਮੋ ਸਰਵ ਗੌਣੇ ਨਮੋ ਸਰਵ ਪੌਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਤੁ ਦਿਆਲੇ ਨਮਸਤੰ ਅਭਰਨੇ ਨਮਸਤੰ ਅਮਰਨੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਵ ਦੰਦੇ ਨਮੋ ਸਤ ਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਤ ਰਾਗੇ ਨਮਸਤੰ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਪੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਤਰੀ ਛੰਤੋ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਦਯ ਹੈ ਅਭੈ ਹੈ ਅਜੀਤ ਹੈ ਅਭੀਤ ਹੈ ਤਿਰਮਾਨ ਹੈ ਨਿਦਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨਿਲ ਹੈ ਅਨਾਦ ਹੈ ਅਜਯ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਜੂਜ ਹੈ ਅਜੰਜ ਹੈ ਅਮੀਕ ਹੈ ਰਫੀਕ ਹੈ ਅਦੰਦ ਹੈ ਅਬੰਦ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਜੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਬੀਤ ਹੈ ਅਬਾ ਹੈ ਅਗਾਹ ਹੈ ਅਮਾਨ ਹੈ ਨਿਦਾਨ ਹੈ ਅਨੇਕ ਹੈ ਫਿਰ ਏਕ ਹੈ ਪ੍ਰਿਯਾਂਕ ਪ੍ਰਿਆ ਛੰਦ।

ਸਰਾਵ ਸਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸਨ ਸਮੂਹ ਅਵਨਿਵਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪੂਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿ ਕੁਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਫਲੀ ਬਰਨਿਆਵ ਸੀਤ ਨੰਦ ਜਾਤ ਵਿਚਾਰੇ ਇਤੇ ਪੈ ਤੋ ਕਾਂਪੇ ਪੁਪ ਅੰਤ ਕੋ ਨਾ ਗਈ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਟੋਲ ਮਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਪੂਤ ਭਵਿੱਖ ਭਵਾਨ ਕੇ ਪੁਪ ਕੌਣ ਕੁਨੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਪਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਪਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦੁਬਾ ਸੁਸਾਜ ਸਨਹ ਦੁਰਜਾਨ ਦਲੇ।

ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਿਛਈਆ ਤੋਰ ਦੇਸ਼ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਵਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ ਅੰਤ ਬਸੇ ਜਮਫਾਸ

0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ

ਹੋਆ ਸਮਾਓ, ਸਭ ਸੇਤੀ ਮਨ ਮਿਲਿਆ, ਸੱਚੈ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹਿ ਨਾਨਕ ਸਬਦ ਰਤਨ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਤਰ ਸੱਚ ਹੈ ਜਿੱਥੈ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ।

बिन सतगुर सेवे फिक्का बोलना नाम न वसै मन माहे नानक

ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਉਚਾਰਨ ਕਰਦੇ ਹਨ। ਬਿਨ ਸਤਿਗੁਰ ਸੇਵੇ ਜੀ ਕੇ ਬੰਦਨਾ ਵਿੱਚ ਹਉਮੈ ਕਰਮ ਕਮਾਹੇ। ਸਤਿਗੁਰਾਂ ਦੀ ਸੇਵਾ ਤੋਂ ਬਿਨਾਂ ਜੀਵ ਦੇ ਬੰਧਨ ਨੇ ਖਤਮ ਹੁੰਦੇ। ਬਹੁਤ ਲੋਕ ਸਮਾਜ ਵਿੱਚ ਐਸੇ ਤੁਹਾਨੂੰ ਮਿਲਦੇ ਹਨ, ਮਿਲਦੇ ਹੋਣਗੇ, ਜਿਨ੍ਹਾਂ ਦਾ ਅਕਸਰ ਇਹ ਬੋਲ ਹੁੰਦਾ ਹੈ ਕਿ ਕਰਮ ਚੰਗੇ ਕਰ ਰਹੇ ਹਾਂ, ਸਾਨੂੰ ਕੀ ਲੋੜ ਹੈ ਗੁਰੂ ਘਰ ਜਾਣ ਦੀ। ਗੁਰੂ ਘਰ ਵਿੱਚ ਵੀ ਤਾਂ ਗੁਰੂ ਸਾਹਿਬ ਇਹੀ ਕਹਿੰਦੇ ਆ, ਕੰਮ ਚੰਗੇ ਕਰੋ ਤੇ ਫਿਰ ਗੁਰੂ ਘਰ ਜਾ ਕੇ ਕਿਉਂ ਸਮਾਂ ਫਜ਼ੂਲ ਗਵਾਉਣਾ। ਇੱਦਾਂ ਦਾ ਬਹੁਤ ਲੋਕ, ਕਾਮਰੇਡ ਲੋਕ ਜਿਹੜੇ ਆ ਉਹ ਪ੍ਰਚਾਰ ਕਰਦੇ। ਉਹ ਜਿਹੜੇ ਇਹੋ ਜਿਹੀ ਬਿਰਤੀ ਦੇ ਲੋਕ ਨੇ, ਨਾਸਤਕ ਬਿਰਤੀ ਦੇ ਲੋਕ ਨੇ, ਜਿਹੜੇ ਗੁਰੂ ਈਸ਼ਵਰ ਤੋਂ ਮੁਨਕਰ ਹਨ, ਇਹ ਉਹਨਾਂ ਦੇ ਮੂੰਹ ਤੇ ਵੱਡੀ ਚਪੇੜ ਹੈ ਕਿ ਆਪਣੀ ਹੰਗਤਾ ਦੇ ਸਹਿਤ, ਹੰਕਾਰ ਦੇ ਸਹਿਤ ਕੀਤੇ ਗਏ ਕਰਮ ਉਸ ਜੀਵ ਲਈ ਬੰਧਨ ਦਾ ਕਾਰਨ ਬਣਦੇ ਨੇ, ਇਸ ਜੀਵ ਨੂੰ ਬੰਨਦੇ ਨੇ। ਜਦੋਂ ਤੱਕ ਗੁਰੂ ਵਾਲਾ ਬਣ ਕੇ, ਗੁਰੂ ਦੀ ਸ਼ਰਨ ਵਿੱਚ ਪੈ ਕੇ, ਗੁਰੂ ਦੀ ਆਗਿਆ ਅਨੁਸਾਰ ਕਰਮ ਨਹੀਂ ਕਰਦਾ। ਆਖੋ ਸਤਨਾਮ ਸ੍ਰੀ। ਸਾਡੇ ਲਈ ਉਹ ਕਰਮ ਵਿਹਤ ਹੈ ਜਿਸ ਕਰਮ ਨੂੰ ਕਰਨ ਦੀ ਗੁਰੂ ਨੇ ਆਗਿਆ ਦਿੱਤੀ ਹੈ, ਜਿਸ ਕਰਮ ਨੂੰ ਕਰਨ ਦਾ ਗੁਰੂ ਸਾਹਿਬ ਜੀ ਨੇ ਸਾਨੂੰ ਹੁਕਮ ਕੀਤਾ ਕਿ ਸਿੱਖਾ ਤੂੰ ਆਹ ਕਰਮ ਕਰਨਾ। ਵਿਹਤ ਕਰਮ, ਨਿਸ਼ੇਧ ਕਰਮ, ਪ੍ਰਾਸਚਿਤ ਕਰਮ, ਇੱਦਾਂ ਕਰਮਾਂ ਦੀਆਂ ਕੈਟਾਗਰੀਆਂ ਦੱਸੀਆਂ ਜਾਂਦੀਆਂ। ਨਿਤ ਕਰਮ ਹੈ, ਨਿਮਿਤ ਕਰਮ ਹੈ, ਵਿਹਤ ਕਰਮ ਹੈ, ਪ੍ਰਾਸਚਿਤ ਕਰਮ ਹੈ। ਨਿਸ਼ੇਧ ਕਰਮ ਜਿਹਦੇ ਕਰਮਾਂ ਨੂੰ ਕਰਨ ਤੋਂ ਸਤਿਗੁਰਾਂ ਨੇ ਵਰਜਿਆ ਵੀ ਨਹੀਂ ਕਰਨੇ। ਗੁਰੂ ਕਾ ਸਿੱਖ ਨਿੰਦਾ ਚੁਗਲੀ ਨਾ ਕਰੇ, ਗੁਰੂ ਕਾ ਸਿੱਖ ਚੋਰੀ ਯਾਰੀ ਤੋਂ ਬਚ ਕੇ ਰਹੇ। ਜਿਹੜੇ ਕਰਮਾਂ ਤੋਂ ਗੁਰੂ ਸਾਹਿਬ ਨੇ ਸਾਨੂੰ ਵਰਜਿਆ ਉਹਨਾਂ ਨੂੰ ਨਿਸ਼ੇਧ ਕਰਮ ਕਹਿੰਦੇ ਆ। ਵਿਹਤ ਕਰਮ ਉਹ ਨੇ ਜਿਨ੍ਹਾਂ ਨੂੰ ਕਰਨ ਦੀ ਆਗਿਆ ਕੀਤੀ ਆ ਵੀ ਕਰਨੇ ਹਨ। ਗੁਰੂ ਕੇ ਸਿੱਖ ਨੇ ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਦੀ ਸਾਧਨਾ ਕਰਨੀ, ਗੁਰੂ ਕੇ ਦਰਸ਼ਨ ਕਰਨੇ, ਸੇਵਾ ਕਰਨੀ, ਸਿਮਰਨ ਕਰਨਾ, ਪਰਉਪਕਾਰੀ ਜੀਵਨ ਰੱਖਣਾ, ਇਹ ਵਿਹਤ ਕਰਮ ਹੈ। ਨਿਤ ਕਰਮ ਜੋ ਸਤਿਗੁਰੂ ਜੀ ਨੇ ਸਾਨੂੰ ਕਿਹਾ, ਨਿਤਨੇਮ ਦੀ ਸਾਧਨਾ ਕਰਨੀ। ਪ੍ਰਾਸਚਿਤ ਕਰਮ ਹੈ ਕਿ ਕੋਈ ਕਿਸੇ ਪ੍ਰਕਾਰ ਦੀ ਕੁਰਹਿਤ ਹੋਈ, ਪੰਜਾਂ ਨੇ ਹੁਕਮ ਕੀਤਾ ਕਿ ਭਾਈ 40 ਦਿਨ ਜਾਂ 10 ਦਿਨ ਜਾਂ 11 ਦਿਨ ਜਿਹੜੀ ਵੀ ਉਹ ਸੇਵਾ ਲਾ ਦੇਣ, ਜਿਹਨੂੰ ਆਪਾਂ ਤਨਖਾਹ ਕਹਿੰਦੇ ਹਾਂ, ਉਹਨੂੰ ਭੋਗਣਾ, ਉਹਨੂੰ ਉਹਦੇ ਵਿੱਚ ਪ੍ਰਵਿਰਤ ਹੋਣਾ, ਉਹਨੂੰ ਪ੍ਰਾਸਚਿਤ ਕਰਮ ਕਹਿੰਦੇ ਆ। ਤੋ ਜੇ ਗੁਰੂ ਸਾਹਿਬ ਜੀ ਦੀ ਆਗਿਆ ਤੋਂ ਬਾਹਰਾ ਹੋ ਕੇ ਅਸੀਂ ਕੋਈ ਵੀ ਕਰਮ ਕਰ ਰਹੇ ਹਾਂ, ਉਹ ਸਾਡੀ ਹੰਗਤਾ ਕਰਾ ਰਹੀ, ਉਹ ਸਾਡੀ ਹਉਮੈ ਕਰਾ ਰਹੀ। ਜਿਹੜਾ ਕਰਮ ਸਾਡੀ ਹਉਮੈ ਕਰਾਉਂਦੀ ਹੈ ਉਹ ਸਾਡੇ ਲਈ ਬੰਧਨ ਹੈ, ਉਹ ਸਾਡੇ ਲਈ ਬੰਧਨ ਰੂਪ ਹੈ। ਗੁਰੂ ਵਾਲੇ ਹੋਣ ਤੋਂ ਬਿਨਾਂ, ਸਤਿਗੁਰਾਂ ਦੀ ਸੇਵਾ ਤੋਂ ਬਿਨਾਂ, ਗੁਰੂ ਤੋਂ ਮੁਨਕਰ ਹੋ ਕੇ ਬੜੇ ਬੜੇ ਲੋਕਾਂ ਨੇ ਸਾਧਨਾ ਕੀਤੀ, ਉਹ ਸਾਧਨਾ ਕਰਦਿਆਂ ਕਰਦਿਆਂ ਕਿਸੇ ਐਸੇ ਪੜਾਅ ਤੇ ਪਹੁੰਚੇ ਕਿ ਅੱਗੇ ਉਹਨਾਂ ਨੂੰ ਮਾਰਗਦਰਸ਼ਨ ਹੀ ਨਹੀਂ ਹੋਇਆ ਵੀ ਅੱਗੇ ਜਾਣਾ ਕਿੱਥੇ ਹੈ, ਕਿਉਂਕਿ ਗੁਰੂ ਤਾਂ ਧਾਰਿਆ ਨੇ, ਗੁਰੂ ਨੇ ਰਸਤਾ ਵਿਖਾਉਣਾ ਸੀ, ਗੁਰੂ ਨੇ ਮਾਰਗਦਰਸ਼ਨ ਕਰਨਾ ਸੀ। ਸਾਧਕ ਨੂੰ ਸਾਧਨਾ ਕਰਨ ਵੇਲੇ ਵੀ ਗੁਰੂ ਦੀ ਲੋੜ ਹੈ, ਨਹੀਂ ਤਾਂ ਰਿੱਧੀਆਂ ਸਿੱਧੀਆਂ ਚ ਕੋਈ ਉਲਝ ਜਾਵੇ, ਕਿਉਂਕਿ ਬੜੇ ਬੜੇ ਪ੍ਰਕਾਰ ਦੇ ਪੜਾਅ ਆਉਂਦੇ। ਬੜੇ ਬੜੇ ਸਿੱਧ ਪੁਰਸ਼ ਜਿਹੜੇ ਸੀ ਉਹ ਰਿੱਧੀਆਂ ਸਿੱਧੀਆਂ ਦੇ ਉਲਝੇਵੇਂ ਦੇ ਬੰਧਨ ਵਿੱਚ ਬੰਨੇ ਗਏ, ਉਹ ਅੱਗੇ ਚੱਲ ਹੀ ਨਹੀਂ ਸਕੇ, ਜਾ ਹੀ ਨਹੀਂ ਸਕੇ। ਇਸ ਕਰਕੇ ਗੁਰੂ ਦੀ ਆਵਸ਼ਕਤਾ ਹੈ, ਗੁਰੂ ਦੀ ਲੋੜ ਹੈ। ਗੁਰੂ ਬਿਨਾਂ, ਸਤਿਗੁਰਾਂ ਦੀ ਸੇਵਾ ਤੋਂ ਬਿਨਾਂ ਇਸ ਜੀਵ ਦੇ ਬੰਧਨ ਜਿਹੜੇ ਨੇ ਖਤਮ ਨਹੀਂ ਹੋ ਸਕਦੇ, ਕੱਟੇ ਨਹੀਂ ਜਾ ਸਕਦੇ। ਬੰਧਨ ਤਾਂ ਸਤਿਗੁਰਾਂ ਨੇ ਕੱਟਣੇ ਹਨ। ਸਿੱਖ ਜਦੋਂ ਵੀ ਕੋਈ ਕਰਮ ਕਰੇ, ਨਿਸ਼ਕਾਮ ਭਾਵ ਨਾਲ ਕਰੇ, ਕਾਮਨਾ ਰਹਿਤ ਹੋ ਕੇ। ਅਸੀਂ ਜਿੰਨੇ ਵੀ ਕਰਮ ਕਰਦੇ ਹਾਂ ਕਾਮਨਾ ਸਹਿਤ ਕਰ ਰਹੇ ਹਾਂ। ਮਾਫ ਕਰਨਾ ਮੇਰੇ ਸਮੇਤ, ਆਪਾਂ ਜਿੰਨੇ ਵੀ ਯਾਤਰਾ ਤੇ ਆਏ ਹਾਂ, ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਚ ਆਪਾਂ ਹਾਜ਼ਰੀਆਂ ਭਰੀਆਂ ਹਨ, ਆਪਾਂ ਸਾਰੇ ਆਪਣੇ ਅੰਦਰ ਸਵੈ ਪੜਚੋਲ ਕਰਕੇ ਵੇਖੀਏ ਵੀ ਜਿੰਨੇ ਵੀ ਟੀਵੀ ਦੇ ਮਾਧਿਅਮ ਰਾਹੀਂ ਵੀ
ਜਿਹੜੇ ਗੁਰਮੁਖ ਪਿਆਰੇ ਕਥਾ ਸੁਣ ਰਹੇ ਹਨ, ਸਾਰੇ ਆਪਣੇ ਅੰਦਰ ਝਾਤੀ ਮਾਰੀਏ, ਕੋਈ ਅੰਮ੍ਰਿਤ ਵੇਲੇ ਉੱਠਿਆ, ਕਿਸੇ ਨੇ ਨਿਤਨੇਮ ਕੀਤਾ, ਸਾਡੇ ਵਿੱਚੋਂ ਕਿੰਨੇ ਕੁ ਹੋਣਗੇ ਜਿਨ੍ਹਾਂ ਨੇ ਕਾਮਨਾ ਰਹਿਤ ਸਾਰੇ ਕਰਮ ਕੀਤੇ ਹੋਣ। ਸਵੇਰ ਦੀਆਂ ਕੋਈ ਨਾ ਕੋਈ ਅਰਦਾਸਾਂ ਚੱਲਦੀਆਂ ਹੋਣੀਆਂ, ਮਹਾਰਾਜ ਸਾਡੀ ਦੁਕਾਨ ਚੰਗੀ ਚੱਲੇ, ਸਾਡਾ ਵਪਾਰ ਚੰਗਾ ਚੱਲੇ, ਸਾਡਾ ਆਹ ਕੰਮ ਹੋ ਜਾਏ, ਉਹ ਹੋ ਜਾਏ, ਕਾਮਨਾ ਸਹਿਤ ਹੀ ਕਰ ਰਹੇ ਹਾਂ ਨਾ। ਇੱਥੇ ਵੀ ਜੇ ਯਾਤਰਾ ਕੀਤੀ ਹੈ ਮਹਾਰਾਜ ਜੀ ਦੇ ਚਰਨਾਂ ਚੋਂ, ਕਰੇ ਕਿੰਨੇ ਕੁ ਪਦਾਰਥ ਹੀ ਮੰਗੇ ਹੋਣਗੇ, ਮੰਗਣੇ ਵੀ ਹਨ, ਗੁਰੂ ਸਾਹਿਬ ਕੋਲੋਂ ਹੀ ਮੰਗਣੇ ਹਨ, ਪਰ ਪਰਾਲਬਧ ਮਿਲ ਹੀ ਜਾਣੀ ਹੈ। ਇੱਕ ਮਹਾਂਪੁਰਖ ਦੀ ਸੰਗਤ ਕਰਦਿਆਂ ਉਹਨਾਂ ਨੇ ਬੜੇ ਪਿਆਰੇ ਬਚਨ ਕਹੇ, ਕਹਿਣ ਲੱਗੇ ਬੇਟਾ ਘੱਟੋ ਘੱਟ ਹਫ਼ਤੇ ਚ ਇੱਕ ਦਿਨ ਤਾਂ ਐਸਾ ਬਣਾਓ ਕਿ ਜਿਸ ਦਿਨ ਤੁਸੀਂ ਸਾਧਨਾ ਕਰੋ, ਨਿਤਨੇਮ ਕਰੋ, ਗੁਰਬਾਣੀ ਪੜ੍ਹੋ, ਭਜਨ ਕਰੋ, ਕਰਕੇ ਗੁਰੂ ਚਰਨਾਂ ਚ ਅਰਪਣ ਕਰ ਦਿਓ, ਬਦਲੇ ਚ ਕੋਈ ਕਾਮਨਾ ਨਹੀਂ, ਘੱਟੋ ਘੱਟ ਇੱਕ ਦਿਨ। ਇੱਕ ਦਿਨ ਤੋਂ ਬਾਅਦ ਫਿਰ ਦੋ ਦਿਨ ਕਰ ਦਿਓ, ਤਿੰਨ ਦਿਨ ਕਰ ਦਿਓ, ਉਹਨੂੰ ਵਧਾਉਂਦੇ ਚਲੇ ਜਾਓ। ਜਿਵੇਂ ਜਿਵੇਂ ਨਿਸ਼ਕਾਮ ਭਾਵ ਬਣਦਾ ਚਲਾ ਜਾਏਗਾ, ਕੋਈ ਕਾਮਨਾ ਰਹੇਗੀ ਨਹੀਂ, ਫਿਰ ਸਤਿਗੁਰੂ ਜੀ ਬੰਧਨ ਕੱਟ ਦਿੰਦੇ ਨੇ। ਜਿਹੜਾ ਕਰਮ ਅਸੀਂ ਕਾਮਨਾ ਸਹਿਤ ਕਰਨਾ, ਉਹ ਬੰਧਨ ਦਾ ਕਾਰਨ ਬਣਨਾ, ਉਹਨੇ ਬੰਧਨ ਪਾਉਣਾ ਹੀ ਪਾਉਣਾ, ਚਾਹੇ ਪਾਪ ਕਰਮ ਹੈ ਚਾਹੇ ਪੁੰਨ ਕਰਮ ਹੈ, ਬੰਧਨ ਦੋਨਾਂ ਨੇ ਬਣਾਉਣੇ ਹਨ। ਇਸ ਕਰਕੇ ਸੇਵਾ ਕਰਤ ਹੋਏ ਨਿਹਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ। ਕੋਈ ਕਹਿੰਦਾ ਜੀ ਅਸੀਂ ਤਾਂ ਨਿਸ਼ਕਾਮ ਸੇਵਾ ਕਰ ਰਹੇ ਹਾਂ ਜੀ, ਇਹ ਸਾਡਾ ਨਿਸ਼ਕਾਮ ਸੇਵਕ ਜਥਾ ਹੈ ਜੀ, ਅਸੀਂ ਕੋਈ ਇਕੱਲਾ ਪੈਸੇ ਲੈਣ ਦਾ ਨਾਮ ਤਾਂ ਨਹੀਂ ਨਾ ਹੈ ਵੀ ਮੈਂ ਪੈਸੇ ਨਹੀਂ ਲੈਂਦਾ ਤੇ ਨਿਸ਼ਕਾਮ ਹੋ ਜਾ। ਜੇ ਵਡਿਆਈ ਦੀ ਕਾਂਖਾ ਹੈ ਕਿ ਲੋਕ ਸੋਭਾ ਕਰਨ, ਉਹ ਪੈਸੇ ਨਾਲੋਂ ਵੀ ਵੱਧ ਭਿਆਨਕ ਕਾਮਨਾ ਹੈ। ਕਾਮਨਾ ਰਹਿਤ ਹੋ ਕੇ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਸੇਵਾ ਕੀਤੀ, ਛੇ ਪਾਤਸ਼ਾਹੀਆਂ ਦੀ ਸੇਵਾ ਕਮਾਈ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ, ਤੇ ਛੇ ਪਾਤਸ਼ਾਹੀਆਂ ਦੀ ਸੇਵਾ ਕਰਕੇ ਇੱਕ ਦਿਨ ਸਤਿਗੁਰਾਂ ਦੇ ਚਰਨਾਂ ਚ ਹੱਥ ਜੋੜੇ ਤੇ ਕਹਿਣ ਲੱਗੇ ਗਰੀਬ ਨਵਾਜ, ਅੱਜ ਮੈਂ ਤੁਹਾਡੇ ਕੋਲੋਂ ਕੁਝ ਮੰਗਣ ਆਇਆ। ਇਤਿਹਾਸ ਵਿੱਚ ਬਚਨ ਆਉਂਦੇ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਤਖ਼ਤ ਤੋਂ ਉੱਠ ਖਲੋਤੇ ਤੇ ਖਲੋ ਕੇ ਕਹਿੰਦੇ ਬਾਬਾ ਜੀ ਆਪਣੇ ਮੁਖ ਤੋਂ ਬੱਤੀ ਦੰਦਾਂ ਤੋਂ ਜਿਹੜਾ ਵੀ ਬੋਲ ਕਹੋਗੇ, ਕੋਈ ਵਸਤੂ ਐਸੀ ਨਹੀਂ ਜੋ ਸਾਡੇ ਕੋਲ ਅਦੇ ਹੋਵੇ ਤੁਹਾਨੂੰ ਨਾ ਦੇ ਸਕੀਏ, ਜੋ ਕਹੋਗੇ ਮਿਲੇਗਾ। ਜਦੋਂ ਇਹ ਕਹਿ ਦਿੱਤਾ ਜੋ ਆਖੋਗੇ ਉਹਦੇ ਵਿੱਚ ਕੁਝ ਵੀ ਆ ਸਕਦਾ, ਉਹਦੇ ਚ ਤਖ਼ਤ ਵੀ ਆ ਸਕਦਾ, ਉਹਦੇ ਚ ਪਾਤਸ਼ਾਹੀਆਂ ਆ ਸਕਦੀਆਂ ਨੇ, ਪਰ ਬਲਿਆਰ ਜਾਈਏ ਤਾਂ ਹੀ ਤਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰਸਿੱਖੀ ਦੀ ਹੱਦ ਕਿਹਾ ਮਹਾਂਪੁਰਖਾਂ ਨੇ ਕਿ ਗੁਰਸਿੱਖੀ ਦੀ ਹੱਦ ਨੇ ਬਾਬਾ ਬੁੱਢਾ ਸਾਹਿਬ ਜੀ, ਗੁਰਸਿੱਖੀ ਕੀ ਅਵਧ ਅਧਾਰਾ। ਪਾਣੀ ਦੀ ਹੱਦ ਸਮੁੰਦਰ ਹੈ, ਨਦੀਆਂ ਨਾਲਿਆਂ ਦਰਿਆਵਾਂ ਵਿੱਚ ਪਾਣੀ ਹੈ, ਪਰ ਸਮੁੰਦਰ ਤੋਂ ਵੱਧ ਪਾਣੀ ਕਿਤੇ ਨਹੀਂ। ਪ੍ਰਕਾਸ਼ ਦੀ ਹੱਦ ਸੂਰਜ ਹੈ, ਦੀਵਿਆਂ ਵਿੱਚ ਆ ਲਾਈਟਾਂ ਚ ਪ੍ਰਕਾਸ਼ ਹੈ, ਪਰ ਸੂਰਜ ਤੋਂ ਵੱਧ ਨਹੀਂ। ਇਸੇ ਤਰ੍ਹਾਂ ਗੁਰਸਿੱਖ ਬੜੇ ਬੜੇ ਹੋਏ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ, ਪਰ ਗੁਰਸਿੱਖੀ ਦੀ ਹੱਦ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਹਨ। ਪੁੱਛਿਆ ਮਹਾਰਾਜ ਜੀ ਨੇ ਦੱਸੋ ਬਾਬਾ ਜੀ ਕੀ ਕਾਮਨਾ ਹੈ, ਤੇ ਬਾਬਾ ਜੀ ਵੀ ਹੱਥ ਜੋੜ ਕੇ ਬੇਨਤੀ ਕਰਦੇ, ਮਹਾਰਾਜ ਸਰੀਰ ਦਾ ਛੱਡਣ ਦਾ ਅਖੀਰਲਾ ਸਮਾਂ ਆ ਰਿਹਾ, ਬੇਨਤੀ ਇਹ ਹੈ ਕਿ ਜਦੋਂ ਸਰੀਰ ਤਿਆਗਾਂ ਉਦੋਂ ਆਪ ਜੀ ਦੇ ਦਰਸ਼ਨ ਕਰਦਾ ਹੋਵਾਂ। ਜਿਹੜਾ ਕਾਮਨਾ ਰਹਿਤ ਹੋ ਕੇ ਕਰਮ ਕਰਦਾ ਉਹ ਬੰਧਨ ਮੁਕਤ ਹੋ ਜਾਂਦਾ, ਕਾਮਨਾ ਬੰਧਨ ਪਾ ਲੈਂਦੀ ਹੈ। ਇਸ ਕਰਕੇ ਜਿੰਨੇ ਕਰਮ ਕਰੀ ਜਾਣੇ ਨੇ ਗੁਰੂ ਅੱਗੇ ਨਿਵੇਦਨ ਕਰੀ ਜਾਣੇ, ਮਹਾਰਾਜ ਤੁਹਾਡੇ ਤੁਹਾਡੇ ਚਰਨਾਂ ਚ, ਨਾ ਮੈਂ ਕੁਝ ਕਰਨ ਜੋਗਾ ਹਾਂ, ਨਾ ਕਰ ਸਕਦਾ ਹਾਂ, ਨਾ ਮੇਰੇ ਸਰੀਰ ਚ ਕਰਨ ਦੀ ਤਾਕਤ ਹੈ, ਜੋ ਕੀਤਾ ਹੈ ਜੋ ਕਰ ਰਿਹਾ ਤੁਸੀਂ ਕਰਾਇਆ, ਤੁਸੀਂ ਆਪ ਹੀ ਕਰ ਰਹੇ ਹੋ, ਤੁਹਾਡੇ ਕੀਤੇ ਹੋਏ ਕਰਮ ਤੁਹਾਡੇ ਚਰਨਾਂ ਚ ਅਰਪਣ। ਗੁਰੂ ਬਿਨਾਂ ਬੰਧਨ ਕਿਸੇ ਨੇ ਨਹੀਂ ਕੱਟਣੇ, ਸਤਿਗੁਰੂ ਬੰਧਨ ਕੱਟਣ ਵਾਲੇ ਹਨ। ਕਦੇ ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ, ਗੁਰੂ ਖਾਲਸੇ ਪੰਥ ਦੀ ਸ਼ਾਨ ਨੇ ਮਹਾਕਵੀ ਭਾਈ ਸੰਤੋਖ ਸਿੰਘ ਜੀ, ਉਹ ਬੇਨਤੀ ਕਰਦੇ ਆ ਕਹਿੰਦੇ ਸਤਿਗੁਰ ਮਮ ਬੇਰੀ ਕਟੋ ਨਿਜ ਬੇ

ਵਾਰ ਸਤਿਗੁਰੂ ਜੀ ਮੇਰੀਆਂ ਬੇੜੀਆਂ ਕੱਟ ਦਿਓ, ਆਪਣੇ ਨਾਮ ਦੀ ਬੇੜੀ ਤੇ ਮੈਨੂੰ ਚਾੜ ਲਓ, ਇਸ ਵਾਰੀ ਮੇਰਾ ਇਹ ਜੀਵਨ ਸਫਲ ਕਰ ਦਿਓ ਤੇ ਬਿਨਾਂ ਦੇਰੀ ਤੋਂ ਇਸ ਭਵ ਸਾਗਰ ਤੋਂ ਪਾਰ ਉਤਾਰੋ। ਸਤਿਗੁਰਾਂ ਤੋਂ ਬਿਨਾਂ ਇਸ ਜੀਵ ਦੇ ਬੰਧਨ ਨਹੀਂ ਕੱਟੇ ਜਾ ਸਕਦੇ। ਬੰਦਾ ਜਿੰਨੇ ਮਰਜ਼ੀ ਹੋਮੈ ਸਹਿਤ ਕਰਮ ਕਮਾਈ ਜਾਵੇ, ਉਹ ਸਾਰੇ ਹੰਗਤਾ ਮਮਤਾ ਵਾਲੇ ਕਰਮ ਇਸ ਜੀਵ

ਤੋਂ ਬਿਨਾਂ ਇਸ ਜੀਵ ਨੂੰ ਨਾ ਇਸ ਲੋਕ ਵਿੱਚ ਥਾਂ ਮਿਲਣੀ ਆ ਨਾ ਪਰਲੋਕ ਵਿੱਚ। ਇੱਥੇ ਵੀ ਧੱਕੇ ਤੇ ਅੱਗੇ ਵੀ ਧੱਕੇ, ਪਰਲੋਕ ਚੋਂ ਲੋਕ ਚ ਭੇਜ ਦਿੰਦੇ ਵੀ ਜਾ ਜੰਮਦਾ ਮਰਦਾ ਰਹਿ, ਇੱਥੋਂ ਮਰ ਕੇ ਫਿਰ ਜਾਂਦਾ, ਉਥੋਂ ਫਿਰ ਭੇਜ ਦਿੰਦੇ ਆ। ਯਾਨੀ ਕਿ ਸਤਿਗੁਰਾਂ ਤੋਂ ਬਿਨਾਂ ਜੀਵ ਦਾ ਜਨਮ ਮਰਨ ਨਹੀਂ ਕੱਟਿਆ ਜਾ ਸਕਦਾ। ਸੇਵਾ ਦੀ ਹੱਦ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਕੀਤੀ ਹੈ, ਸੇਵਾ ਦੀ ਹੱਦ। ਜਿਸ ਉਮਰ ਵਿੱਚ ਸਿੱਧੇ ਪੈਰੀ ਤੁਰਨਾ ਔਖਾ ਹੁੰਦਾ, ਉਸ ਉਮਰ ਵਿੱਚ ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਪੁੱਠੇ ਪੈਰੀ ਤੁਰ ਕੇ ਜਾਂਦੇ ਵੀ ਮੇਰੇ ਗੁਰੂ ਕੀ ਨਗਰੀ ਵੱਲ ਮੇਰੀ ਕਿਤੇ ਪਿੱਠ ਨਾ ਹੋ ਜਾਏ, ਇੰਨੀ ਭਾਵਨਾ। ਅੰਮ੍ਰਿਤ ਵੇਲੇ ਤੋਂ ਉੱਠ ਕੇ ਗਾਗਰ ਲਿਆਉਣੀ ਜਲ ਦੀ, ਸਤਿਗੁਰਾਂ ਨੂੰ ਇਸ਼ਨਾਨ ਕਰਾਉਣਾ, ਸਾਰਾ ਦਿਨ ਪਾਣੀ ਧੋਣਾ, ਇਹ ਉਹਨਾਂ ਦਾ ਆਪਣਾ ਅਨੁਭਵ ਹੈ। ਖਾਲਸਾ ਜੀ ਇੱਕ ਹੁੰਦੀਆਂ ਨੇ ਸੁਣੀਆਂ ਸੁਣਾਈਆਂ ਗੱਲਾਂ, ਕਿਸੇ ਕਿਤਾਬ ਚੋਂ ਪੜ੍ਹ ਲਈਆਂ ਤੇ ਬੋਲ ਕੇ ਸੁਣਾ ਤੀਆਂ। ਮੇਰੇ ਵਰਗੇ ਗਿਆਨੀ ਕੁਝ ਏਦਾਂ ਹੀ ਕਰਦੇ, ਕਿਤੋਂ ਪੜ੍ਹਿਆ ਉਹਦੇ ਤੇ ਭਾਵੇਂ ਆਪਣਾ ਨਾਂ ਦਾ ਲੇਬਲ ਲਾ ਦੇਵੇ ਵੀ ਇਹ ਮੇਰੀ ਵਿਚਾਰ ਹੈ। ਚੋਰ ਬੜੇ ਬੜੇ ਸਨ ਸਮਾਜ ਵਿੱਚ, ਕੋਈ ਪੈਸਾ ਚੋਰੀ ਕਰਦਾ, ਕੋਈ ਧਨ, ਕੋਈ ਟੈਕਸ, ਕੋਈ ਕੁਝ ਕੋਈ ਕੁਝ, ਪਰ ਸਭ ਤੋਂ ਵੱਡੇ ਚੋਰ ਤਾਂ ਉਹਨੇ ਜਿਹੜੇ ਕਿਸੇ ਦੀਆਂ ਵਿਚਾਰਾਂ ਚੋਰੀ ਕਰਕੇ ਅੱਗੇ ਆਪਣੇ ਨਾਂ ਤੇ ਟੇਪ ਕੇ ਸੁਣਾਉਂਦੇ ਆ, ਵਿਚਾਰਾਂ ਦੀ ਚੋਰੀ ਵੀ ਇਹ ਮੇਰੀ ਹੈ। ਜਿਹੜਾ ਆਪਣਾ ਅਨੁਭਵ ਕਿਸੇ ਨਾਲ ਸਾਂਝਾ ਕਰਨਾ, ਗੁਰੂ ਖਾਲਸਾ ਜੀ ਉਹ ਇਉਂ ਹੈ ਕਿ ਜਿਵੇਂ ਆਪਣੇ ਕਾਲਜ ਦੀ ਰੱਤ ਦਾ ਪਿਆਲਾ ਭਰ ਕੇ ਕਿਸੇ ਦੇ ਸਨਮੁਖ ਦੇਣਾ। ਇਹ ਬਚਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਆਪਣੇ ਅਨੁਭਵ ਦੇ ਬਚਨ ਹਨ, ਉਹਨਾਂ ਨੇ ਮਾਣੇ ਹਨ, ਤਾਂ ਦੱਸ ਰਹੇ ਨੇ ਵੀ ਗੁਰੂ ਦੀ ਸੇਵਾ ਤੋਂ ਬਿਨਾਂ ਨਹੀਂ ਜਨਮ ਮਰਨ ਕੱਟ ਹੋਣਾ। ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ, ਨਾ ਇਸ ਲੋਕ ਚ ਥਾਂ ਮਿਲਣੀ ਹੈ ਨਾ ਪਰਲੋਕ ਵਿੱਚ। ਮਰ ਜੰਮਾ ਹੈ, ਮਰ ਕੇ ਜੰਮਦੇ ਹਨ, ਆਉਂਦੇ ਹਨ, ਫਿਰ ਜਾਂਦੇ ਹਨ, ਏਦਾਂ ਆਵਾਗਾਉਣ ਦੇ ਚੱਕਰਾਂ ਵਿੱਚ ਭਟਕਦੇ ਰਹਿੰਦੇ ਹਨ।

ਸਤਿਗੁਰਾਂ ਦੀ ਸੇਵਾ ਤੋਂ ਬਿਨਾਂ ਜਿਹੜੇ ਬੋਲ ਬੋਲਣੇ ਨੇ ਸਭ ਫਿੱਕੇ ਨੇ। ਕੋਈ ਕਹਿੰਦਾ ਨਾ ਜੀ ਫਲਾਣਾ ਤਾਂ ਬੜੀਆਂ ਵਧੀਆ ਵਧੀਆ ਗੱਲਾਂ ਸੁਣਾਉਂਦਾ, ਉਹਦੀਆਂ ਬੜੀਆਂ ਵਧੀਆ ਵਿਚਾਰਾਂ ਨੇ ਜੀ, ਪਰ ਜੇ ਗੁਰੂ ਸੇਵਾ ਤੋਂ ਵੀ ਹੋਣਾ ਨਾ, ਉਹ ਜਿੰਨੀ ਮਰਜ਼ੀ ਉੱਚੀ ਗੱਲ ਕਰੇ ਗੁਰੂ ਕੇ ਸਿੱਖ ਲਈ ਫਿੱਕੀ ਹੈ। ਨਾਮ ਜਪਣ ਵਾਲਾ ਗੁਰਮੁਖ, ਸਾਧਨਾ ਕਰਨ ਵਾਲਾ ਸਾਧਕ, ਸੁੱਤੇ ਸਿੱਧ ਸੁਭਾਵਕ ਵੀ ਕੋਈ ਬੋਲ ਬੋਲੇ ਤੇ ਉਹਦੇ ਬੋਲਾਂ ਦੇ ਵਿੱਚ ਗਿਆਨ ਦੀਆਂ ਸੱਤ ਭੂਮਿਕਾਵਾਂ ਹੁੰਦੀਆਂ, ਗਿਆਨ ਦੀਆਂ ਸੱਤ ਭੂਮਿਕਾਵਾਂ। ਅਨਪੜ੍ਹ ਵੀ ਹੋਵੇ, ਨਿਰਾ ਚਿੱਟਾ ਅਨਪੜ੍ਹ, ਕੁਝ ਨਾ ਪੜ੍ਹਿਆ ਹੋਵੇ, ਪਰ ਜੋ ਸਾਧਕ ਹੈ, ਬੰਦਗੀ ਕਰਨ ਵਾਲਾ ਹੈ, ਨਾਮ ਜਪਣ ਵਾਲਾ ਹੈ, ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਤਤਪਰ ਹੈ, ਤਾਂ ਉਹਦੇ ਬੋਲੇ ਹੋਏ ਸਧਾਰਨ ਵਾਕ, ਸਿੱਧੇ ਜੇ, ਸਰਲ ਜੇ, ਉਹਦੇ ਸਧਾਰਨ ਜੇ ਵਾਕਾਂ ਦੇ ਵਿੱਚ ਵੀ ਗਿਆਨ ਦੀਆਂ ਸੱਤ ਭੂਮਿਕਾਵਾਂ ਹਨ। ਸ਼ੁਭ ਇੱਛਾ, ਸ਼ੁਭ ਵਿਚਾਰ, ਤਨੂ ਮਾਨਸਾ, ਸਤਵਾ ਪਿਤ, ਪਦਾਰਥਾ ਭਾਵਨੀ, ਅਸੰਸਕਤ ਤੁਰੀਆ, ਇਹ ਸੱਤ ਗਿਆਨ ਦੀਆਂ ਭੂਮਿਕਾਵਾਂ ਨਾਮ ਜਪਣ ਵਾਲੇ ਗੁਰਮੁਖਾਂ ਦੇ ਸਧਾਰਨ ਕਹੇ ਹੋਏ ਮਹਾਂਵਾਕਾਂ ਵਿੱਚ ਹੀ ਹਨ। ਨਾਮ ਵਿਹੂਣਾ ਬੰਦਾ ਭਾਵੇਂ ਬੜੀ ਜਿੰਨੀ ਮਰਜ਼ੀ ਉੱਚ ਦਰਜੇ ਦੀ ਗੱਲ ਕਰ ਲਵੇ ਤੇ ਜੇ ਸਤਿਗੁਰਾਂ ਦੀ ਸੇਵਾ ਤੋਂ ਵਿਹੂਣਾ ਤੇ ਉਹਦੇ ਬੋਲੇ ਹੋਏ ਬੋਲ ਫਿੱਕੇ ਨੇ, ਉਹ ਕਿਸੇ ਤੇ ਅਸਰ ਨਹੀਂ ਪਾਉਂਦੇ, ਕਿਸੇ ਤੇ ਪ੍ਰਭਾਵ ਨਹੀਂ ਪਾਉਂਦੇ। ਇਸ ਕਰਕੇ ਗੁਰਦੇਵ ਜੀ ਕਹਿੰਦੇ ਸਤਿਗੁਰਾਂ ਦੀ ਸੇਵਾ ਤੋਂ ਬਿਨਾਂ ਜਿਹੜੇ ਬੋਲ ਬੋਲਣੇ ਨੇ ਉਹ ਸਾਰੇ ਬੋਲ ਫਿੱਕੇ ਨੇ, ਕੱਚ ਪੇਚੀ ਆ ਉਹ। ਜਿਹੜੇ ਬੋਲਾਂ ਚ ਗੁਰੂ ਸਾਹਿਬ ਜੀ ਦੀ ਸੇਵਾ ਦਾ ਜ਼ਿਕਰ ਨਹੀਂ, ਜਿਹੜੇ ਬੋਲਾਂ ਦੇ ਵਿੱਚ ਪਰਮਾਰਥ ਦੀ ਗੱਲ ਨਹੀਂ, ਉਹ ਬੋਲ ਸਭ ਫਿੱਕੇ ਨੇ। ਨਾਮ ਨਾ ਵਸੈ ਮਨ ਮਾਹੇ, ਗੁਰੂ ਸਾਹਿਬ ਦੀ ਸੇਵਾ ਤੋਂ ਬਿਨਾਂ ਪਾਤਸ਼ਾਹ ਜੀ ਕਹਿੰਦੇ ਪਾਰ ਬ੍ਰਹਮ ਪਰਮੇਸ਼ਰ ਦਾ ਅੰਮ੍ਰਿਤ ਨਾਮ ਸਿੱਖ ਦੇ ਹਿਰਦੇ ਚ ਨਹੀਂ ਵਸ ਸਕਦਾ। ਹਿਰਦੇ ਵਿੱਚ ਨਾਮ ਤਾਂ ਵਸਦਾ ਜੇ ਸਤਿਗੁਰਾਂ ਦੀ ਸੇਵਾ ਵਿੱਚ ਤਤਪਰ ਹੋਵੇ, ਸੇਵਾ ਤੇ ਸਿਮਰਨ। ਗੁਰੂ ਨਾਨਕ ਸਾਹਿਬ ਦੇ ਘਰ ਦੇ ਦੋ ਬੜੇ ਪ੍ਰਮੁੱਖ ਸਿਧਾਂਤ ਹਨ, ਸੇਵਾ ਤੇ ਸਿਮਰਨ। ਸੇਵਾ ਕਰਕੇ ਭਾਂਡਾ ਤਿਆਰ ਹੁੰਦਾ, ਜਦੋਂ ਭਾਂਡਾ ਤਿਆਰ ਹੋ ਜੇ ਤੇ ਫਿਰ ਉਹਦੇ ਚ ਸਿਮਰਨ ਪੈਂਦਾ, ਨਾਮ ਪੈਂਦਾ। ਭਾਂਡਾ ਤਿਆਰ ਕਰਨ ਵਾਸਤੇ ਸੇਵਾ ਦੀ ਲੋੜ ਹੈ, ਤੋ ਸੇਵਾ ਤੇ ਸਿਮਰਨ ਇਹ ਦੋਵੇਂ ਇੱਕ ਦੂਜੇ ਦੇ ਪੂਰਕ ਨੇ, ਇਹ ਦੋ ਖੰਭ ਨੇ ਸਿੱਖ ਨੂੰ ਲੱਗੇ ਹੋਏ, ਦੋਵੇਂ ਚਾਹੀਦੇ ਹਨ। ਤੋ ਸਤਿਗੁਰਾਂ ਦੀ ਸੇਵਾ ਤੋਂ ਬਿਨਾਂ ਜੀਵ ਦੇ ਜਿੰਨੇ ਬੋਲੇ ਹੋਏ ਬੋਲ ਨੇ ਸਭ ਫਿੱਕੇ ਨੇ, ਔਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਉਹਨਾਂ ਦੇ ਹਿਰਦਿਆਂ ਵਿੱਚ ਨਹੀਂ ਵਸਦਾ। ਫਿੱਕੇ ਬੋਲ ਬੋਲਣ ਨਾਲ ਤਨ ਤੇ ਮਨ ਦੋਵੇਂ ਫਿੱਕਾ ਹੋ ਜਾਂਦਾ ਹੈ। ਫਿੱਕੇ ਬੋਲ ਉਹ ਵੀ ਨੇ ਭਗਤੀ ਹੋਣੇ, ਫਿੱਕੇ ਬੋਲ ਉਹ ਵੀ ਨੇ ਕਿਸੇ ਨੂੰ ਖਾਣ ਨੂੰ ਵੱਢ ਕੇ ਪਈ ਜਾਣਾ। ਇੱਕ ਫਕੀਰ ਦਾ ਬੜਾ ਪਿਆਰਾ ਕਥਨ ਹੈ, ਉਹ ਕਹਿਣ ਲੱਗਾ ਖੀਰਾ ਮੁੱਖ ਸੋ ਕਾਟੀ ਹੈ, ਘਸੀਆ ਨਮਕ ਲਗਾਏ, ਰਹਿਮਨ ਕੜਵੇ ਮੁੱਖਨ ਕੋ ਐਸੀ ਮਿਲੈ ਸਜਾਏ। ਰਹਿਮਨ ਫਕੀਰ ਹੈ ਇੱਕ, ਉਹ ਕਹਿੰਦੇ ਖੀਰਾ ਦੇਸੀ ਖੀਰੇ ਹੁੰਦੇ, ਉਹਦੇ ਉੱਪਰਲੇ ਪਾਸੇ ਜਿੱਧਰੋਂ ਵੇਲ ਨੂੰ ਲੱਗਾ ਹੁੰਦਾ ਉਹਦੇ ਚ ਕੁੜੱਤਣ ਹੁੰਦੀ। ਸਿਆਣੀਆਂ ਸਵਾਣੀਆਂ ਕੀ ਕਰਦੀਆਂ, ਉਹਨੂੰ ਉੱਤੋਂ ਕੱਟ ਦਿੰਦੀਆਂ, ਥੋੜਾ ਜਿਹਾ ਉੱਤੇ ਲੂਣ ਪਾ ਕੇ ਉਹਨੂੰ ਕੱਸਦੀਆਂ, ਉਹਦੇ ਵਿੱਚੋਂ ਚਿੱਟੇ ਜਿਹੇ ਰੰਗ ਦਾ ਉਹ ਕੁੜੱਤਣ ਜੀ ਨਿਕਲ ਜਾਂਦੀ ਤੇ ਬਾਕੀ ਖੀਰਾ ਕੱਟ ਕੇ ਛਕ ਲੈਂਦੇ। ਕਹਿੰਦੇ ਉਹ ਕੜਵੇ ਮੂੰਹ ਕਰਕੇ ਉਹ ਖੀਰੇ ਨੂੰ ਕੱਟਿਆ ਜਾਂਦਾ ਮੂੰਹ ਤੋਂ, ਕਹਿੰਦੇ ਫਿਰ ਕੱਟ ਕੇ ਉਹਦੇ ਤੇ ਤਰਸ ਨਹੀਂ ਕੀਤਾ ਜਾਂਦਾ, ਸਗੋਂ ਉਹਦੇ ਤੇ ਨਮਕ ਪਾਇਆ ਜਾਂਦਾ ਵੀ ਕੱਟਿਆ ਫਿਰ ਉੱਤੇ ਨਮਕ ਭੁੱਕਿਆ। ਰਹਿਮਨ ਜੀ ਕਹਿੰਦੇ ਜਿਹੜੇ ਕੜਵੇ ਮੂੰਹਾਂ ਵਾਲੇ ਆ ਉਹਨਾਂ ਨੂੰ ਇਹੋ ਜਿਹੀ ਸਜ਼ਾ ਮਿਲਦੀ ਹੈ, ਜਿਹੜੇ ਕੌੜੇ ਬੋਲ ਹੀ ਬੋਲੀ ਜਾਂਦੇ ਹਰ ਵੇਲੇ, ਕੁੜੱਤਣ ਭਰੇ ਖਾਣ ਨੂੰ ਹੀ ਪੈਣਾ ਹਰ ਇੱਕ ਨੂੰ, ਕਿਸੇ ਨਾਲ ਮਿੱਠ ਬੋਲਣ ਦਾ ਭਾਵ ਹੀ ਨਹੀਂ ਹੈ। ਕਹਿੰਦੇ ਇਹੋ ਜਿਹੇ ਕੜਵੇ ਮੁੱਖਾਂ ਵਾਲਿਆਂ ਨੂੰ ਐਸੀ ਸਜ਼ਾ ਮਿਲਣੀ ਚਾਹੀਏ। ਤੋ ਸਾਹਿਬ ਜੀ ਦੀ ਸੇਵਾ ਤੋਂ ਵਿਹੋਣੇ ਬੰਦਿਆਂ ਦੇ ਬੋਲ ਵੀ ਕੜਵੇ ਹਨ, ਕੁੜੱਤਣ ਭਰੇ। ਉਹ ਕਦੇ ਆਪਣੇ ਉਹਨਾਂ ਦਾ ਹਿਰਦਾ ਤਪਦਾ ਹੁੰਦਾ, ਸੜਦਾ ਹੁੰਦਾ, ਜਿਹਨੂੰ ਬੋਲਦੇ ਹਨ ਬੋਲ ਕੇ ਉਹਦਾ ਵੀ ਹਿਰਦਾ ਸਾੜ ਦਿੰਦੇ, ਤਪਾ ਦਿੰਦੇ ਹਨ।
ਤੇ ਸਤਿਗੁਰਾਂ ਦੀ ਸੇਵਾ ਤੋਂ ਬਿਨਾਂ ਬੋਲੇ ਹੋਏ ਬੋਲ ਫਿੱਕੇ ਨੇ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਉਹਨਾਂ ਦੇ ਮਨ ਵਿੱਚ ਨਹੀਂ ਵਸ

ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਕਿ ਸਤਿਗੁਰਾਂ ਦੀ ਸੇਵਾ ਤੋਂ ਬਿਨਾਂ ਇਹ ਜੀਵ ਜਮਪੁਰੀਆਂ ਵਿੱਚ ਬੰਨੇ ਹੋਏ ਮਾਰੇ ਜਾਂਦੇ ਹਨ। ਜਮਪੁਰੀਆਂ ਵਿੱਚ ਬੰਨੇ ਹੋਏ ਮਾਰੇ ਜਾਂਦੇ ਨੇ, ਮੂੰਹ ਕਾਲੇ ਕਰਕੇ ਉਹਨਾਂ ਨੂੰ ਲੈ ਕੇ ਜਾਂਦੇ ਹੈ। ਮੂੰਹ ਕਾਲਾ ਕਰਨਾ, ਜਦੋਂ ਅਕਸਰ ਇਹ ਗੱਲ ਕਹੀਏ ਨਾ ਵੀ ਗੁਰੂ ਕੇ ਸਿੱਖ ਨੂੰ ਆਪਣਾ ਦਾੜਾ ਕਾਲਾ ਨਹੀਂ ਕਰਨਾ ਚਾਹੀਏ, ਮਾਈਆਂ ਬੀਬੀਆਂ ਨੂੰ ਸਿਰ ਦੇ ਕੇਸਾਂ ਨੂੰ ਜਿਹੋ ਜਿਹੇ ਹਨ ਉਹੋ ਜਿਹੇ ਰੱਖਣੇ ਚਾਹੀਦੇ, ਕਾਲੇ ਨਹੀਂ ਕਰਨੇ ਚਾਹੀਦੇ। ਕਹਿੰਦੇ ਜੀ ਇਹਦੇ ਨਾਲ ਕਿਹੜਾ ਕੋਈ ਗੁਰਮਤਿ ਘਟ ਗਈ ਹੈ। ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਪਤਾ ਲੱਗਾ ਵੀ ਸ਼ੇਰੇ ਪੰਜਾਬ ਰਣਜੀਤ ਸਿੰਘ ਨੂੰ ਅੰਗਰੇਜ਼ਾਂ ਨੇ ਕਾਲਖ ਲਿਆ ਕੇ ਦਿੱਤੀ ਹੈ ਵੀ ਚਿੱਟੇ ਰੰਗ ਦੇ ਕੇਸ ਆ ਗਏ ਹੈ ਤੇ ਉਹਨੂੰ ਕਾਲਾ ਕਰੀਏ। ਗੁਰੂ ਖਾਲਸੇ ਪੰਥ ਦੇ ਮਹਾਨ ਜਥੇਦਾਰ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਉਸੇ ਵੇਲੇ ਸੁਨੇਹਾ ਭੇਜਿਆ, ਜਾਓ ਜਾ ਕੇ ਕਹਿ ਦਿਓ ਕਾਣੇ ਟੱਗੇ ਨੂੰ ਆਖਿਰ ਜੇ ਮਰ ਜਾਣਾ ਹੈ ਕਿਉਂ ਕਰਦਾ ਹੈ ਕਾਲਾ ਬੱਗੇ ਨੂੰ, ਉਹਨੂੰ ਕਾਣੇ ਟੱਗੇ ਨੂੰ ਕਹੋ। ਇਹ ਸੀ ਜਥੇਦਾਰ ਸਾਹਿਬ ਦੀ ਜੁਰਤ। ਉਹਨੂੰ ਜਾ ਕੇ ਕਹੋ ਜੇ ਮਰੀ ਜਾਣਾ ਅਖੀਰ ਨੂੰ ਤੇ ਫਿਰ ਬੱਗੇ ਹੋਏ ਦਾੜੇ ਨੂੰ ਕਾਲਾ ਕਿਉਂ ਕਰਨਾ। ਅੱਜ ਜੇ ਗੁਰਮਤਿ ਦੀ ਗੱਲ ਕਹੀਏ ਤੇ ਅੱਗੋਂ ਟੁੱਚਾ ਡਾਣ ਵਾਲੇ ਬਹੁਤ ਲੋਕ ਅੱਜ ਸਮਾਜ ਵਿੱਚ ਸਾਨੂੰ ਮਿਲਦੇ ਨੇ। ਸੋਸ਼ਲ ਮੀਡੀਏ ਨੇ ਤਾਂ ਇੰਨੇ ਇੰਨੇ ਗਿਆਨੀ ਪੈਦਾ ਕਰ ਦਿੱਤੇ ਆ ਵੀ ਹੈਰਾਨੀ ਹੁੰਦੀ ਹੈ ਜਦੋਂ ਉਹਨਾਂ ਦੀਆਂ ਗੱਲਾਂ ਸੁਣੀਏ। ਕਾਲਾ ਮੂੰਹ ਉਹਦਾ ਕੀਤਾ ਜਾਂਦਾ ਹੈ ਜਿਹਨੇ ਅਪਮਾਨ ਸੰਸਾਰ ਦੇ ਵਿੱਚ ਖੱਟਿਆ। ਅਨਾਦਰ ਦਾ ਪ੍ਰਤੀਕ ਸੀ ਕਾਲਾ ਮੂੰਹ ਕਰਨਾ। ਗੁਰੂ ਖਾਲਸਾ ਜੀ ਕਹੀ ਹੋਈ ਬਾਤ ਕਈਆਂ ਦੇ ਹਿਰਦੇ ਨੂੰ ਲੱਗੇਗੀ ਪਰ ਲੱਗਣੀ ਵੀ ਚਾਹੀਦੀ ਹੈ। ਸਤਿਗੁਰੂ ਜੀ ਨੇ ਸਾਡੀ ਡਿਊਟੀ ਲਾਈ ਹੈ ਸੋਧ ਸੁਧਈਆ ਕਰਨਾ ਗਿਆਨੀ ਸਿੰਘਾਂ ਦੀ। ਸਾਡੇ ਚ ਕੋਈ ਕਮੀ ਹੋਵੇ ਸਾਨੂੰ ਵੀ ਦੱਸਣੀ ਚਾਹੀਏ। ਇਹ ਸੋਧ ਸੁਧਈਆ ਇੱਕ ਦੂਜੇ ਦਾ ਆਪਾਂ ਸਾਰਿਆਂ ਨੇ ਕਰਨਾ ਹੀ ਹੈ ਨਾ। ਵਿਦੇਸ਼ ਗਏ ਕੁਝ ਸਮਾਂ ਪਹਿਲਾਂ ਉੱਥੇ ਵੇਖਿਆ ਵੱਡੇ ਵੱਡੇ ਦਰਬਾਰਾਂ ਦੀ ਡਿਊਟੀ ਨਿਭਾ ਕੇ ਇਤਿਹਾਸਕ ਸਥਾਨਾਂ ਦੇ ਹਜ਼ੂਰੀ ਰਾਗੀ ਦਾੜਾ ਕਾਲਾ ਕਰਕੇ ਕੀਰਤਨ ਕਰਦੇ, ਇਹ ਵੇਖਿਆ। ਜਦੋਂ ਪੁੱਛਿਆ ਕਹਿੰਦੇ ਨਹੀਂ ਜੀ ਇੱਥੇ ਵਿਦੇਸ਼ ਵਿੱਚ ਆ ਜੀ, ਇੱਥੇ ਤੇ ਪ੍ਰਬੰਧਕ ਵੀ ਕਰਦੇ ਆ, ਪ੍ਰਬੰਧਕ ਕਰਦੇ ਆ ਉਹ ਕਰੀ ਜਾਣ, ਘੱਟੋ ਘੱਟ ਜਿਹੜੇ ਰਾਗੀ ਸਿੰਘ ਨੇ, ਢਾਡੀ ਸਿੰਘ ਨੇ, ਕਵੀਸ਼ਰ ਸਿੰਘ ਨੇ, ਉਹ ਰੋਲ ਮਾਡਲ ਨੇ ਗੁਰੂ ਪੰਥ ਦਾ। ਜੇ ਉਹ ਗੁਰਮਤਿ ਦੇ ਪਹਿਰੇ ਵਿੱਚ ਨਹੀਂ ਰਹਿਣਗੇ ਕਿਸੇ ਨੂੰ ਕੀ ਸੁਣਾਉਣਗੇ ਭਾਈ। ਗੁਰਮਤਿ ਦੀ ਰਹਿਣੀ ਬਹਿਣੀ ਚ ਪ੍ਰਪੱਕ ਰਹਿਣਾ, ਤਿਆਰ ਬਰ ਤਿਆਰ ਰਹਿਣਾ, ਜੈਸਾ ਸਾਹਿਬ ਨੇ ਸਰੂਪ ਬਖਸ਼ਿਆ ਉਹਨੂੰ ਵੈਸਾ ਰੱਖੀਏ, ਉਹਨੂੰ ਖਾਲਸ ਕਹਿੰਦੇ ਹਨ। ਖਾਲਸੇ ਦਾ ਮਤਲਬ ਇਹ ਹੈ ਤੂੰ ਖਾਲਸ ਸਰੂਪ ਨੇ ਜਿਹੜਾ ਸੰਭਾਲ ਕੇ ਰੱਖਣਾ। ਕਾਲਾ ਮੂੰਹ ਕਿਹਨਾਂ ਦਾ ਹੁੰਦਾ ਭਾਈ? ਮਹਾਰਾਜ ਜੀ ਕਹਿੰਦੇ ਜਿਹੜੇ ਸਤਿਗੁਰਾਂ ਦੀ ਸੇਵਾ ਤੋਂ ਬਿਨਾਂ ਨੇ, ਜਦੋਂ ਜੰਮ ਉਹਨਾਂ ਨੂੰ ਬੰਨ ਕੇ ਲੈ ਕੇ ਜਾਂਦੇ ਮਾਰਦੇ ਆ, ਫਿਰ ਉਹ ਮੂੰਹ ਕਾਲੇ ਕਰਕੇ ਜਾਂਦੇ ਸੰਸਾਰ ਤੋਂ, ਯਾਨੀ ਕਿ ਲਾਹਨਤਾਂ ਖੱਟ ਕੇ ਜਾਂਦੇ। ਲਾਹਨਤਾਂ ਦੀ ਕਾਲਖ, ਤਰਕਾਰਾਂ ਦੀ ਕਾਲਖ ਉਹਨਾਂ ਨੂੰ ਪੈਂਦੀ ਹੈ ਤੇ ਉਹ ਤਰਕਾਰਾਂ ਦੀ ਲਾਹਨਤ ਖੱਟ ਕੇ ਮੂੰਹ ਕਾਲਾ ਕਰ

0: ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹੋ ਜਿਹੀਆਂ ਰੀਤੀਆਂ ਨੂੰ ਇਹੋ ਜਿਹੀਆਂ ਰਿਵਾਜਾਂ ਨੂੰ ਸਾੜ ਕੇ ਸਵਾਹ ਕਰ ਦਿਓ। ਇੱਥੇ ਰੀਤੀ ਦਾ ਮਤਲਬ ਹੈ ਰਿਵਾਜ, ਉਹ ਰਿਵਾਜ ਉਹ ਰੀਤੀਆਂ ਜਿਨ੍ਹਾਂ ਨੂੰ ਕੀਤਿਆਂ ਮੇਰਾ ਸਾਹਿਬ ਵਿਸਰਦਾ। ਗੁਰੂ ਪਾਤਸ਼ਾਹ ਕਹਿੰਦੇ ਇਹੋ ਜਿਹੀਆਂ ਰੀਤੀਆਂ ਰਿਵਾਜਾਂ ਨੂੰ ਸਾੜ ਕੇ ਸਵਾਹ ਕਰ ਦਿਓ। ਕਿਹੜੇ ਕੰਮ ਦੀਆਂ ਉਹ ਰੀਤੀਆਂ? ਕਹਿੰਦੇ ਜੀ ਨਹੀਂ, ਸਾਡੇ ਤਾਂ ਰਿਵਾਜ ਹੈ ਜੀ, ਇਹ ਸਾਡੀਆਂ ਤਾਂ ਇਹ ਰੀਤੀਆਂ ਨੇ ਜੀ। ਉਹਦੇ ਲਈ ਗੁਰਮਤ ਨੂੰ ਛਿੱਕੇ ਟੰਗ ਦੇਣਾ ਵੀ ਇਹ ਸਾਡੀਆਂ ਰੀਤੀਆਂ ਨੇ ਜੀ, ਸਾਡੇ ਰਿਵਾਜ ਨੇ। ਨਹੀਂ, ਜਿਹੜੀਆਂ ਰੀਤੀਆਂ ਜਿਹੜੀਆਂ ਰਿਵਾਜਾਂ ਕਰਕੇ ਸਾਨੂੰ ਸਾਡਾ ਸਾਹਿਬ ਵਿਸਰਦਾ, ਜਗਤ ਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਰੀਤੀਆਂ ਸਾੜ ਦਿਓ, ਉਹ ਰਿਵਾਜ ਛੱਡ ਦਿਓ। ਕਹਿੰਦੇ ਕਿ ਸਾਡਾ ਤਾਂ ਕੰਮ ਹੀ ਇੱਦਾਂ ਦਾ ਜੀ, ਅਸੀਂ ਅੰਮ੍ਰਿਤ ਛੱਕ ਨਹੀਂ ਸਕਦੇ। ਪੁੱਛੋ ਜੀ, ਕਹਿੰਦੇ ਜੀ ਨਹੀਂ, ਸਾਡਾ ਕੰਮ ਕਾਰ ਜੀ ਇੱਦਾਂ ਦਾ ਜੀ, ਅਸੀਂ ਅੰਮ੍ਰਿਤ ਨਹੀਂ ਛੱਕ ਸਕਦੇ। ਜਿਹੜੇ ਕੰਮ ਕਾਰ ਕਰਕੇ ਤੁਸੀਂ ਅੰਮ੍ਰਿਤ ਨਹੀਂ ਛੱਕ ਸਕਦੇ, ਫਿਰ ਇਹੋ ਜਿਹੇ ਕੰਮ ਕਾਰ ਦਾ ਕੀ ਮਤਲਬ ਹੈ? ਫਿਰ ਇਹੋ ਜਿਹੀ ਰੀਤ ਦਾ ਕੀ ਮਤਲਬ ਹੈ? ਉਹ ਰੀਤ ਸਾੜ ਦਿਓ ਭਾਈ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਜਿਹੜੀਆਂ ਰੀਤੀਆਂ ਕਰਕੇ ਜਿਹੜੇ ਰਿਵਾਜਾਂ ਕਰਕੇ ਮੇਰਾ ਸਾਹਿਬ ਮੇਰਾ ਪਿਆਰਾ ਵਿਸਰਦਾ ਹੈ।
1: ਨਾਨਕ ਸਾਈ ਭਲੀ ਪ੍ਰੀਤ, ਜਿਤ ਸਾਹਿਬ ਸੇਤੀ ਪਾਤਰ ਹੈ।
0: ਨਾਨਕ ਸਾਈ ਭਲੀ ਪ੍ਰੀਤ, ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹ ਪ੍ਰੀਤ ਭਲੀ ਹੈ। ਗੁਰੂ ਦੀ ਜਿਹੜੀ ਪ੍ਰੀਤ ਹੈ, ਸਤਿਗੁਰਾਂ ਦੀ ਜਿਹੜੀ ਪ੍ਰੀਤ ਹੈ, ਉਹ ਭਲੀ ਪ੍ਰੀਤ ਹੈ। ਸਤਿਗੁਰਾਂ ਨਾਲ ਕੀਤੀ ਹੋਈ ਭਲੀ ਪ੍ਰੀਤ ਨਾਲ ਸਾਹਿਬ ਜੀ ਪੱਤ ਰੱਖਦੇ ਹਨ। ਜਿਤ ਸਾਹਿਬ ਸੇਤੀ ਪਾਤਰ ਹੈ, ਸਾਹਿਬ ਜੀ ਉਹਨਾਂ ਦੀ ਪੱਤ ਰੱਖ ਲੈਂਦੇ ਬੜੀ ਛੇਤੀ, ਜਿਹੜੇ ਆਪਣੇ ਸਾਹਿਬ ਨਾਲ ਆਪਣੇ

ਰਾਮਦਾਸ ਸਾਹਿਬ ਜੀ ਉਚਾਰਨ ਕਰਦੇ ਨੇ ਹਰ ਇੱਕੋ ਦਾਤਾ ਸੇਵੀਐ। ਹੇ ਭਾਈ ਇੱਕੋ ਦਾਤੇ ਨੂੰ ਸੇਵੋ, ਗੁਰੂ ਰਾਮਦਾਸ ਸਾਹਿਬ ਕਹਿੰਦੇ ਦਰ ਦਰ ਤੇ ਨਾ ਭਟਕਦੇ ਫਿਰੋ। ਡਾਕਟਰ ਭਾਈ ਵੀਰ ਸਿੰਘ ਜੀ ਦੇ ਬੜੇ ਪਿਆਰੇ ਕਥਨ ਨੇ।

ਇਹੀ ਭਾਵ ਦਾ ਹਰ ਰਸ ਦੀ ਲੱਗੇ ਜੇ ਤੋਟ ਫਕੀਰ ਨੂੰ ਪਰਲੋ ਮਚੇ ਚੁਫੇਰ ਤਿਉਂ ਘਬਰਾਵਦਾ ਟੁੱਟੀ ਹੋਏ ਜੇ ਪ੍ਰੀਤ ਦਰ ਤੇਰੇ ਆਵਦਾ। ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੇ ਸਨਮੁਖ ਦਰਸ਼ਨ ਕਰਦਿਆਂ ਭਾਈ ਸਾਹਿਬ ਨੇ ਕਵਿਤਾ ਰਚੀ, ਮਹਾਰਾਜ ਜਿਹੜਾ ਸਾਰੇ ਪਾਸਿਓਂ ਹਾਰ ਜਾਂਦਾ ਉਹ ਤੁਹਾਡੇ ਦਰ ਤੇ ਆਉਂਦਾ ਤੇ ਤੁਸੀਂ ਉਹਦੀ ਬਾਂਹ ਫੜ ਲੈਂਦੇ ਹੋ। ਹਰ ਇੱਕੋ ਦਾਤਾ ਸੇਵੀਐ, ਇੱਕੋ ਦਾਤੇ ਨੂੰ ਸੇਵੀਏ, ਹਰ ਇੱਕ ਧਿਆਈ ਹੈ, ਇੱਕ ਨੂੰ ਧਿਆਉਣਾ, ਇੱਕ ਦੀ ਆਰਾਧਨਾ ਕਰਨੀ, ਇੱਕ ਦਾ ਹੀ ਚਿੰਤਨ ਕਰਨਾ, ਇੱਕ ਬੇੜੇ ਤੇ ਚੜ੍ਹਨਾ, ਇੱਕੋ ਬੇੜਾ ਜਿਹੜਾ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਿਆਰ ਕੀਤਾ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਕਲਯੁਗ ਦੇ ਵਿੱਚ ਐਸੇ ਮਹਾਨ ਜਹਾਜ਼ ਤਿਆਰ ਕੀਤੇ ਹਨ ਜਿਨ੍ਹਾਂ ਨੇ ਇਸ ਭਵ ਸਾਗਰ ਤੋਂ ਤਰਨਾ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਜਹਾਜ਼ ਤੇ ਸਵਾਰ ਹੋ ਜਾਣ। ਕੁਝ ਦਿਨਾਂ ਬਾਅਦ ਸਤਿਗੁਰੂ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਆ ਰਿਹਾ ਹੈ, ਉੱਥੇ ਪਰਮੇਸ਼ਰ ਕਾ ਥਾਨ। ਕੱਲ ਸ਼ਾਮ ਨੂੰ ਦਰਸ਼ਨ ਕਰਦਿਆਂ ਰਾਗੀ ਸਿੰਘ ਕੀਰਤਨ ਕਰ ਰਹੇ, ਪੰਕਤੀ ਦੇ ਅਰਥ ਹਿਰਦੇ ਵਿੱਚ ਉਤਰ ਰਹੇ ਸਨ। ਅਕਸਰ ਕਈਆਂ ਨੇ ਅਰਥ ਕੀਤੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਜਿਹੜੀ ਪੋਥੀ ਹੈ ਇਹ ਪਰਮੇਸ਼ਰ ਨੂੰ ਮਿਲਣ ਦਾ ਥਾਂ ਹੈ, ਪਰ ਇੱਕ ਪਿਆਰੇ ਅਰਥ ਹੋਰ ਸੁਰਤ ਵਿੱਚ ਸੰਪਰਦਾਇ ਮਹਾਂਪੁਰਖ ਦੱਸਦੇ। ਉਹ ਕਹਿੰਦੇ ਭਾਈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਪੋਥੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਜਹਾਜ਼ ਜੋ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਤਿਆਰ ਕੀਤਾ ਹੈ ਇਹ ਪਰਮੇਸ਼ਰ ਦੇ ਵਸਣ ਦਾ ਥਾਂ ਹੈ, ਅਕਾਲ ਪੁਰਖ ਦੇ ਵਸਣ ਦਾ ਥਾਂ ਹੈ। ਤੇ ਐਸੇ ਦੀਨ ਦਿਆਲ ਸਤਿਗੁਰਾਂ ਨੂੰ ਛੱਡ ਕੇ ਜਿਹੜਾ ਸੱਜੇ ਖੱਬੇ ਭਟਕਦਾ ਫਿਰੇ ਉਹਦੀ ਕਿਤੇ, ਬਾਬਾ ਆਨੰਦ ਸਿੰਘ ਜੀ ਕਹਿੰਦੇ ਜਿਹਦੀ ਗੁਰੂ ਘਰੋਂ ਪੂਰੀ ਨਹੀਂ ਪਈ ਉਹਦੀ ਕਿਤੇ ਪੂਰੀ ਨਹੀਂ ਪੈਣੀ। ਇੱਕੋ ਨੂੰ ਦਸੇਵਣਾ ਤੇ ਇੱਕੋ ਨੂੰ ਧਿਆਉਣਾ ਹੈ।

ਤੇ ਮਨ ਚਿੰਦੇ ਫਲਾਂ ਦੀ ਪ੍ਰਾਪਤੀ ਹੋਵੇਗੀ ਜੋ ਮਨ ਚ ਚਿਤਵਾਂਗੇ। ਮਨ ਚਿੰਦੇ ਆ ਪਾਈ ਹੈ, ਇੱਕੋ ਦਾਤ ਇਹਨੂੰ ਕੋਲੋਂ ਮੰਗਣਾ ਹੈ, ਇੱਕੋ ਦਾਤ ਆ, ਦੂਜਾ ਹੈ ਹੀ ਨੀ ਕੋਈ, ਬਾਕੀ ਤਾਂ ਸਾਰੇ ਮੰਗਤੇ ਹੀ ਹੈ, ਮੰਗਤਿਆਂ ਕੋਲੋਂ ਮੰਗ ਕੇ ਲਾਜ ਹੀ ਆਉਣੀ ਹੈ। ਇੱਕੋ ਇੱਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਜਿਨ੍ਹਾਂ ਕੋਲੋਂ ਜੋ ਮੰਗੀਏ ਗੁਰੂ ਚਰਨਾਂ ਚ ਆ ਕੇ, ਕਦੇ ਇਹ ਤਾਂ ਨੀ ਕਹਿੰਦੇ ਤੂੰ ਅੱਜ ਫੇਰ ਆ ਗਿਆ ਮੰਗਣ। ਦੁਨੀਆਂ ਦੇ ਲੋਕਾਂ ਕੋਲੋਂ ਮੰਗੋਗੇ ਇੱਕ ਵਾਰੀ, ਦੋ ਵਾਰੀ, ਚਾਰ ਵਾਰੀ, ਉਹ ਕਹਿੰਦੇ ਵੀ ਤੇਰਾ ਰੋਜ਼ ਦਾ ਹੀ ਕੰਮ ਹੈ। ਸਤਿਗੁਰੂ ਜੀ ਦੇ ਚਰਣਾਂ ਪਾਸੋਂ ਆ ਕੇ ਮੰਗਾਂਗੇ ਤੇ ਸਤਿਗੁਰੂ ਜੀ ਲਜਾਏ ਮਾਨ ਨੀ ਕਹਿੰਦੇ ਆ ਮੇਰਿਆ ਬੱਚਿਆ ਤੂੰ ਮੇਰੀ ਸ਼ਰਨ ਚ ਬਹਿ, ਕੀ ਚਾਹੀਦਾ ਹੈ। ਪਾਤਸ਼ਾਹ ਹਰ ਸ਼ਹਿ ਦੇ ਕੇ ਨਵਾਜਦੇ ਹਨ, ਗਰੀਬ ਨਵਾਜ ਪਾਤਸ਼ਾਹ ਦੇ ਘਰ ਵਿੱਚ ਸਾਰੀਆਂ ਦਾਤਾਂ ਹਨ। ਜਦੋਂ ਇੱਕੋ ਦਾਤੇ ਕੋਲੋਂ ਮੰਗਾਂਗੇ ਤਾਂ ਮਨ ਚਿੰਦੇ ਫਲ

ਦਰ ਛੱਡ ਕੇ ਦੂਜੇ ਪਾਸੋਂ ਮੰਗਾਂਗੇ ਤੇ ਸ਼ਰਮ ਨਾਲ ਮਰਨਾ ਪਵੇਗਾ। ਉਹ ਸ਼ਰਮਿੰਦਾ ਕਰਦੇ ਆ, ਉਹ ਲਜਾਇਮਾਨ ਕਰਦੇ ਆ, ਤੇ ਜੇ ਸਤਿਗੁਰਾਂ ਦੀ ਸ਼ਰਨ ਚ ਮੰਗਾਂਗੇ ਤੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਲਾਜ ਨਹੀਂ ਆਉਂਦੀ ਮੰਗਦੇ ਆ। ਮਹਾਰਾਜ ਜੀ ਦੀ ਸ਼ਰਨ ਵਿੱਚੋਂ ਮੰਗੀਏ ਤੇ ਸਤਿਗੁਰੂ ਜੀ ਵਡਿਆਈਆਂ

0: ਜਿਨ੍ਹਾਂ ਨੇ ਸਾਰੇ ਫਲ ਪ੍ਰਾਪਤ ਕਰ ਲਏ ਹਨ ਤੇ ਤਿੰਨਾਂ ਜਨਾਂ ਦੀਆਂ ਸਾਰੀਆਂ ਭੁੱਖਾਂ ਗਵਾਚ ਜਾਂਦੀਆਂ ਹਨ ਜਿਹੜੇ ਸਤਿਗੁਰੂ ਜੀ ਦੀ ਸ਼ਰਨ ਚ ਆ ਜਾਂਦੇ ਹਨ। ਸਤਿਗੁਰੂ ਜੀ ਦੀ ਸ਼ਰਨ ਵਿੱਚ ਆਇਆਂ ਨੂੰ ਮਹਾਰਾਜ ਜੀ ਰਾਜੇ ਬਣਾ ਦਿੰਦੇ ਹੈ, ਬਾਦਸ਼ਾਹ ਬਣਾ ਦਿੰਦੇ ਹਨ। ਉਹਨਾਂ ਦੇ ਅੰਦਰ ਕਿਸੇ ਵੀ ਪ੍ਰਕਾਰ ਦੀ ਕੋਈ ਭੁੱਖ ਬਾਕੀ ਨਹੀਂ ਰਹਿ ਜਾਂਦੀ।
1: ਨਾਨਕ ਤਿੰਨ ਵਿਟਾ ਹੋ ਵਾਰਿਆ ਜਿਨ ਆਨ ਦਿਨ ਹਿਰਦੈ ਹਰ ਨਾਮ ਧਿਆਈਐ।
0: ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫੁਰਮਾਉਂਦੇ ਹਨ ਕਿ ਮੈਂ ਉਹਨਾਂ ਤੋਂ ਰਾਤ ਦਿਨ

ਜਿਹੜੇ ਰਾਤ ਦੇ ਨੱਠੇ ਪੈਰ ਆਪਣੇ ਹਿਰਦੇ ਚੋਂ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਨੂੰ ਧੋਂਦੇ ਹਨ, ਜਗਤ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ, ਮੈਂ ਉਹਨਾਂ ਤੋਂ ਵਾਰੇ ਜਾਂਦਾ ਹਾਂ, ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਲੜੀਵਾਰ ਕਥਾ ਜੋ ਇਸ ਪਾਵਨ ਸਥਾਨ ਤੇ ਗੁਰੂ ਦਇਆ ਨਾਲ ਚੱਲ ਰਹੀ ਹੈ, ਰਾਗ ਕੇਦਾਰਾ ਪੰਜਵੇਂ ਪਾਤਸ਼ਾਹ ਜੀ ਦੇ ਪਾਵਨ ਅੰਮ੍ਰਿਤ ਬਚਨ ਪ੍ਰਾਰੰਭ ਹੋ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਜੀ ਦੇ ਪਾਵਨ ਲੜੀਵਾਰ ਸ਼ਬਦ ਦੀ ਕਥਾ ਸਰਵਣ ਕਰੀਏ, ਹਾਜ਼ਰੀ ਦਵਾਓ।

0: ਭਾਵ ਕਿਰਦਾਰਾ ਹੈ। ਹਿਰਦੇ ਦੇ ਜਿਹੜੇ ਦੱਬੇ ਹੋਏ ਭਾਵ ਨੇ ਰਾਗ ਵਿਦਿਆ ਦੇ ਜਾਣੂ ਮਹਾਂਪੁਰਖ ਦੱਸਦੇ ਹੈ ਕਿ ਕਿਰਦਾਰਾ ਰਾਗ ਦੁਆਰਾ ਸਾਡੇ ਹਿਰਦੇ ਦੇ ਦੱਬੇ ਹੋਏ ਭਾਵ ਪ੍ਰਗਟ ਹੋ ਜਾਂਦੇ ਹੈ। ਜੋ ਸਾਡੇ ਅੰਦਰ ਹੈ ਉਹ ਬਾਹਰ ਨਿਕਲ ਆਉਂਦਾ, ਜਿੰਨਾ ਕੂੜ ਕਬਾੜ ਜੋ ਕੁਝ ਹੈ ਸਾਰਾ ਬਾਹਰ ਨਿਕਲ ਜਾਂਦਾ। ਕਿਰਦਾਰਾ ਰਾਗ ਐਸਾ ਪਿਆਰਾ ਰਾਗ ਹੈ। ਕਿਰਦਾਰਾ ਰਾਗ ਵਿੱਚ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰਦੇ ਨੇ। ਸੰਗੀਤ ਦੇ ਘਰ ਦੂਜੇ ਵਿੱਚ ਇਸ ਨੂੰ ਗਾਇਨ ਕਰਨ ਦਾ ਹੁਕਮ ਹੈ। ਮੰਗਲਾਚਰਨ ਕਰਦੇ ਨੇ, ਵਾਹਿਗੁਰੂ ਇੱਕ ਅਦੁੱਤੀ ਹੈ ਜਿਸ ਵਰਗਾ ਕੋਈ ਦੂਸਰਾ ਨਹੀਂ। ਇੱਕ ਅਦੁੱਤੀ ਸਜਾਤੀ ਵਿਜਾਤੀ ਸਭਗਤ ਤਿੰਨਾਂ ਭੇਦਾਂ ਤੋਂ ਰਹਿਤ ਇੱਕ, ਇਹ ਸੰਗਿਆ ਵਾਚਕ ਇੱਕ ਹੈ, ਨਾ ਕਿ ਗਿਣਤੀ ਦਾ ਇੱਕ ਹੈ। ਗਿਣਤੀ ਦੇ ਇੱਕ ਤੋਂ ਬਾਅਦ ਦੋ ਤਿੰਨ ਚਾਰ ਸ਼ੁਰੂ ਹੋ ਜਾਂਦੀ ਹੈ ਗਿਣਤੀ। ਇਸ ਇੱਕ ਤੋਂ ਪਹਿਲਾਂ ਵੀ ਕੁਝ ਨਹੀਂ, ਇਸ ਇੱਕ ਤੋਂ ਬਾਅਦ ਵੀ ਕੁਝ ਨਹੀਂ, ਇਸ ਕਰਕੇ ਇੱਕ ਸੰਗਿਆ ਵਾਚਕ ਜਿਸ ਵਰਗਾ ਕੋਈ ਦੂਸਰਾ ਨਹੀਂ। ਇੱਕ ਕਹਿੰਦੇ ਕਹਿ ਕਹੇ ਕਹਿ ਜਾਵ ਹੈ ਤੁਮ ਸਰ ਅਵਰ ਨਾ ਕੋਈ। ਪਹਿਲਾਂ ਵੀ ਬੜੇ ਕਹਿ ਕੇ ਚਲੇ ਗਏ, ਬੜੇ ਨੇ ਹੁਣ ਵੀ ਕਹਿ ਰਹੇ ਨੇ, ਬੜੇ ਨੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਵੀ ਕਹਿਣਗੇ, ਹੇ ਵਾਹਿਗੁਰੂ ਤੇਰੇ ਵਰਗਾ ਕੋਈ ਨਹੀਂ, ਕੋਈ ਨਹੀਂ। ਇੱਕ ਉਹ ਓਅੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ, ਸਰਬ ਦਾ ਪ੍ਰਕਾਸ਼ਕ ਹੈ, ਉਤਪਤੀ ਕਰਨ ਵਾਲਾ ਹੈ, ਪਾਲਣਾ ਕਰਨ ਵਾਲਾ ਹੈ, ਸੰਘਾਰਨ ਕਰਨ ਵਾਲਾ ਹੈ। ਉਹ ਓਅੰਕਾਰ ਜੋ ਬੀਜ ਹੈ ਸਾਰੇ ਜਗਤ ਦਾ, ਜਿਸ ਬੀਜ ਤੋਂ ਸਾਰੇ ਸੰਸਾਰ ਦੀ ਉਤਪਤੀ ਹੋਈ ਹੈ। ਇਹ ਸਾਰਾ ਵਿਸ਼ਵ, ਸਾਰਾ ਬ੍ਰਹਿਮੰਡ, ਕਰੋੜਾਂ ਬ੍ਰਹਿਮੰਡ ਇੱਕ ਓਅੰਕਾਰ ਰੂਪੀ ਬੀਜ ਤੋਂ ਉਤਪੰਨ ਹੋਏ ਨੇ। ਉਹ ਓਅੰਕਾਰ ਬੀਜ ਹੈ ਸਤਿਗੁਰ ਪ੍ਰਸਾਦ, ਜਿਹੜਾ ਐਸਾ ਪਾਰ ਬ੍ਰਹਮ ਪਰਮੇਸ਼ਰ ਹੈ, ਇੱਕ ਹੈ, ਅਦੁੱਤੀ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਸਭ ਨੂੰ ਪੈਦਾ ਕਰਨ ਵਾਲਾ, ਪਾਲਣ ਵਾਲਾ, ਸੰਘਾਰਨ ਵਾਲਾ ਹੈ। ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਕਹਿੰਦੇ ਸਤਿਗੁਰਾਂ ਦੀ ਕਿਰਪਾ ਦੁਆਰਾ। ਕਿਹੜੇ ਸਤਿਗੁਰੂ? ਜਿਹੜੇ ਸੱਤ ਦਾ ਉਪਦੇਸ਼ ਦੇਣ ਵਾਲੇ ਗੁਰਦੇਵ ਹਨ, ਸੱਤ ਗੁਰ, ਸੱਚ ਦਾ ਉਪਦੇਸ਼ ਦੇਣ ਵਾਲੇ ਗੁਰ ਦੇ ਪ੍ਰਸਾਦ, ਪ੍ਰਸਾਦ ਮਤਲਬ ਕਿਰਪਾ, ਪ੍ਰਸਾਦ ਗੁਰੂ ਪ੍ਰਸਾਦ ਦੁਆਰਾ, ਗੁਰੂ ਕਿਰਪਾ ਦੁਆਰਾ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
1: ਮਾਈ ਸੰਤ ਸੰਗ ਜਾਗੀ,
0: ਹੇ ਮਾਈ ਸੰਤ ਜਨਾਂ ਦੀ ਸੰਗਤ ਕਰਦਿਆਂ, ਸੰਤ ਜਨਾਂ ਦੀ, ਸੰਤ ਕਿਹੜੇ? ਜਿਹੜੇ ਅੱਠੇ ਪਹਿਰ ਵਾਹਿਗੁਰੂ ਪਰਮੇਸ਼ਰ ਦੇ ਭਜਨ ਵਿੱਚ ਲਿਵਲੀਨ ਰਹਿੰਦੇ ਹਨ, ਜਿਨ੍ਹਾਂ ਦੀ ਸੁਰਤ ਵਿੱਚ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਭਜਨ ਤੇ ਚਿੰਤਨ ਚੱਲਦਾ ਹੈ, ਐਸੇ ਸੰਤ ਜਨਾਂ ਦੀ ਸੰਗਤ ਵਿੱਚ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਭਜਨ ਦੀ ਲਿਵ ਜਾਗ ਪਈ। ਜਾਗੀ ਦਾ ਮਤਲਬ ਸੁਰਤ

0: ਜਾਗਦੇ। ਸੁੱਤੀ ਹੋਈ ਜਨਮ ਜਨਮ ਦੀ ਸੋਈ ਜਾਗ ਪਈ ਜਦੋਂ ਸੰਤ ਜਨਾਂ ਦੀ ਸੰਗਤ ਕੀਤੀ। ਉਹ ਸਾਧੂਆਂ ਦੀ ਸੰਗਤ ਵਿੱਚ ਬੈਠਣਾ, ਰੱਬ ਦੇ ਪਿਆਰਿਆਂ ਦੀ ਸੰਗਤ ਕਰਨੀ, ਰੋਜ਼ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਵਿੱਚ ਸਾਡੀ ਮੰਗ ਹੀ ਹੈ, ਮਹਾਰਾਜ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਮਹਾਰਾਜ ਮੇਲੋ ਹੀ ਉਹਨਾਂ ਨਾਲ ਜਿਨ੍ਹਾਂ ਨਾਲ ਮਿਲ ਕੇ ਤੁਸੀਂ ਚੇਤੇ ਆਵੋ, ਤੇ ਸਾਡੇ ਮਿੱਤਰ ਵੀ ਉਹੀ ਨੇ ਜਿਨ੍ਹਾਂ ਨੂੰ ਮਿਲ ਕੇ ਵਾਹਿਗੁਰੂ ਜੀ ਤੁਸੀਂ ਚੇਤੇ ਆਉਂਦੇ ਹੋ। ਸੰਤ ਜਨਾਂ ਦੀ ਸੰਗਤ ਕਰਕੇ ਜਨਮਾਂ ਜਨਮਾਂ ਦੀ ਸੁੱਤੀ ਹੋਈ ਚੇਤਨਾ ਉਹ ਜਾਗ ਪਈ। ਸਾਡੀ ਚੇਤਨਾ ਜਨਮਾਂ ਜਨਮਾਂ ਤੋਂ ਸੁੱਤੀ ਪਈ ਹੈ। ਬਾਰ ਬਾਰ ਪਸ਼ੂ ਬਣੇ, ਬਾਰ ਬਾਰ ਕਈ ਜੂਨੀਆਂ ਦੇ ਵਿੱਚ ਭਟਕੇ ਭਰਮਦੇ, ਤਾਂ ਹੀ ਭਟਕਦੇ ਭਰਮਦੇ ਰਹੇ ਕਿਉਂਕਿ ਸਾਡੀ ਚੇਤਨਾ ਕਈ ਜਨਮਾਂ ਤੋਂ ਸੁੱਤੀ ਪਈ ਹੈ। ਜਦੋਂ ਸੰਤ ਜਨਾਂ ਦੀ ਸੰਗਤ ਕਰਕੇ ਉਹ ਚੇਤਨਾ ਜਾਗ ਪੈਂਦੀ ਹੈ, ਪਤਾ ਲੱਗ ਜਾਂਦਾ ਮੈਂ ਚੇਤਨ ਸਰੂਪ ਹਾਂ, ਸਰੀਰ ਨਹੀਂ, ਮੈਂ ਇਹਦਾ ਇਹਦੇ ਵਿੱਚ ਰਹਿਣ ਵਾਲਾ, ਇਹਦਾ ਸਾਕਸ਼ੀ ਹਾਂ। ਜਦੋਂ ਉਸ ਚੇਤਨ ਸਰੂਪ ਦੀ ਅਨੁਭੂਤੀ ਹੋ ਜਾਂਦੀ ਹੈ, ਜਿਸ ਨੂੰ ਬ੍ਰਹਮਾਕਾਰ ਬਿਰਤੀ ਕਹਿੰਦੇ, ਜਦੋਂ ਬ੍ਰਹਮਾਕਾਰ ਬਿਰਤੀ ਜਾਗ ਪੈਂਦੀ ਹੈ, ਫਿਰ ਜਨਮ ਮਰਨ ਵੀ ਕੱਟਿਆ ਜਾਂਦਾ ਹੈ। ਨਹੀਂ ਤਾਂ ਮੁੜ ਮੁੜ ਕੇ ਇਹੋ ਜਿਹੇ ਸਰੀਰ, ਇਹੋ ਜਿਹੇ ਜਨਮ ਮਰਨ ਦੇ ਚੱਕਰਾਂ ਵਿੱਚ ਭਟਕਦੇ ਰਹੀਦਾ ਹੈ। ਉਹ ਸੰਤ ਜਨਾਂ ਦੀ ਸੰਗਤ ਕਰਕੇ ਜਨਮਾਂ ਜਨਮਾਂਤਰਾਂ ਦੀ ਸੁੱਤੀ ਹੋਈ ਚੇਤਨਾ ਜਾਗ ਪੈਂਦੀ ਹੈ। ਮਹਾਰਾਜ ਜੀ ਸਾਡੀ ਚੇਤਨਾ ਜਗਾਉਂਦੇ ਹੈ। ਜਦੋਂ ਸਤਿਗੁਰਾਂ ਦੀ ਸ਼ਰਨ ਆਉਂਦੇ ਆ, ਮਹਾਰਾਜ ਜੀ ਹੁਕਮ ਕਰਦੇ, ਜਾਗੋ ਭਾਈ ਜਾਗੋ। ਸਾਡੀ ਪੰਜਾਬ ਦੀ ਧਰਤੀ ਗੁਰੂ ਪੀਰਾਂ ਦੀ ਮਹਾਂਪੁਰਖਾਂ ਦੀ ਧਰਤੀ ਹੈ। ਅੰਮ੍ਰਿਤ ਵੇਲੇ ਗ੍ਰੰਥੀ ਸਿੰਘ ਜੀ ਉੱਠਦੇ, ਸਤਿਗੁਰਾਂ ਦਾ ਪ੍ਰਕਾਸ਼ ਕਰਨ ਤੋਂ ਪਹਿਲਾਂ ਸਪੀਕਰ ਵਿੱਚ ਹੋਕਾ ਦਿੰਦੇ ਸਾਰੇ ਪਿੰਡ ਨੂੰ, ਸਾਰੇ ਨਗਰ ਨੂੰ ਹੋਕਾ ਦੇ ਕੇ ਕਹਿੰਦੇ, ਭਾਈ ਉੱਠੋ, ਅੰਮ੍ਰਿਤ ਵੇਲਾ ਹੋ ਗਿਆ ਹੈ, 4 ਵੱਜ ਗਏ ਹਨ, 3 ਵੱਜ ਗਏ ਹਨ, ਜਿੰਨੇ ਵਜੇ ਕੋਈ ਗ੍ਰੰਥੀ ਸਿੰਘ ਉੱਠੇ ਉਹ ਹੋਕਾ ਦਿੰਦਾ, ਭਾਈ ਜਾਗੋ, ਉੱਠੋ, ਸਤਿਗੁਰਾਂ ਦਾ ਪ੍ਰਕਾਸ਼ ਹੋਣ ਲੱਗਾ, ਅੰਮ੍ਰਿਤ ਵੇਲਾ ਸੰਭਾਲੋ, ਜਾਗਣ ਦਾ ਹੁਕਮ ਹੈ। ਜਿਹੜੇ ਭਾਗਾਂ ਵਾਲੇ ਹਨ, ਆਵਾਜ਼ ਸੁਣਦੇ, ਹੋਕਾ ਸੁਣਦੇ, ਜਾਗ ਕੇ ਅੰਮ੍ਰਿਤ ਵੇਲਾ ਸਾਂਭਦੇ, ਇਸ਼ਨਾਨ ਕਰਦੇ, ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਗੁਰੂ ਚਰਨਾਂ ਚ ਪਹੁੰਚ ਜਾਂਦੇ, ਸਾਹਿਬ ਦੀ ਸੇਵਾ ਸੰਭਾਲ ਕਰਦੇ। ਜਿਹੜੇ ਪਿੰਡ ਚ ਨਹੀਂ ਜਾਗਦੇ, ਕੱਲਾ ਗ੍ਰੰਥੀ ਸਿੰਘ ਇੱਕੋ ਹੱਥ ਨਾਲ ਚੌਰ ਸਾਹਿਬ ਕਰਦਾ, ਉਸੇ ਸਰੂਪ ਦਾ ਪ੍ਰਕਾਸ਼ ਕਰਕੇ ਉਹ ਕੱਲਾ ਹੀ ਗੁਰਬਾਣੀ ਪੜ੍ਹਦਾ, ਨਿਤਨੇਮ ਕਰਦਾ। ਤੋ ਜਾਗਣ ਦਾ ਹੁਕਮ ਹੈ, ਜਾਗਣ ਵਾਲਿਆਂ ਨੂੰ ਹੁਕਮ ਉਤਰਦੇ ਆ ਹੁਕਮ, ਸੁੱਤੇ ਪਿਆਂ ਨੂੰ ਹੁਕਮ ਥੋੜੀ ਉਤਰਦੇ ਆ। ਇੱਕ ਮਹਾਂਪੁਰਖ ਹੋਏ ਸੰਤ ਸਾਵਣ ਸਿੰਘ ਜੀ, ਰਵਾਲੋਂ ਪਿੰਡ ਅੰਬਾਲੇ ਸ਼ਹਿਰ ਦੇ ਲਾਗੇ, ਉਹ ਕਿਹਾ ਕਰਦੇ ਸਨ, ਉਹ ਕਹਿੰਦੇ ਜਾਗਣ ਵਾਲੇ ਪੁਆਧੀ ਬੋਲੀ ਬੋਲਦੇ ਉਧਰ ਦੇ ਇਲਾਕੇ ਦੀ, ਜਾਗਣ ਵਾਲਿਆਂ ਨੂੰ ਹੁਕਮ ਉਤਰਾ ਕਰਾਂ, ਬਈ ਜਿਹੜੇ ਜਾਗਦੇ ਆ ਉਹਨਾਂ ਨੂੰ ਹੁਕਮ ਉਤਰਦੇ ਆ, ਅਕਾਲ ਪੁਰਖ ਦੇ ਘਰੋਂ ਉਹਨਾਂ ਨੂੰ ਇਲਹਾਮ ਉਤਰਦੇ ਹਨ, ਉਹਨਾਂ ਅੰਦਰ ਅਨੁਭਵ ਜਾਗਦਾ ਹੈ, ਜਿਹਨਾਂ ਸੁੱਤੇ ਪਿਆ ਉੱਠਣਾ ਨਹੀਂ ਉਹਨਾਂ ਨੂੰ ਕੀ ਹੁਕਮ ਪ੍ਰਾਪਤ ਹੋਣੇ ਹੈ। ਇੱਕ ਸਰੀਰ ਦਾ ਜਾਗਣਾ ਹੈ, ਦੂਸਰਾ ਸੁਰਤ ਦਾ ਜਾਗਣਾ ਹੈ। ਸਰੀਰ ਕਰਕੇ ਜਾਗਣ ਵਾਲੇ ਤਾਂ ਸਾਰੇ ਹੀ ਆ, ਆਪਾਂ ਹੁਣ ਜਾਗਰਤ ਅਵਸਥਾ ਚ ਹੀ ਬੈਠੇ ਹਾਂ, ਸਾਰੇ ਕਥਾ ਸੁਣ ਰਹੇ ਹਾਂ, ਕਰ ਰਹੇ, ਜਾਗਰਤ ਅਵਸਥਾ ਹੈ, ਪਰ ਸੁਰਤ ਤਾਂ ਨਹੀਂ ਜਾਗੀ। ਜਦੋਂ ਸੁਰਤ ਜਾਗਦੀ ਹੈ, ਫਿਰ ਗੁਰੂ ਕੀ ਬਾਣੀ ਹਿਰਦੇ ਵਿੱਚ ਵਸ ਜਾਂਦੀ ਹੈ, ਨਾਮ ਹਿਰਦੇ ਚ ਵਸ ਜਾਂਦਾ ਹੈ। ਸੰਤ ਜਨਾਂ ਦੀ ਸੰਗਤ ਕਰਕੇ ਜਨਮਾਂ ਜਨਮਾਂਤਰਾਂ ਦੀ ਸੁੱਤੀ ਹੋਈ ਚੇਤਨਾ ਜਾਗ ਪੈਂਦੀ ਹੈ, ਜਾਂ ਇਉਂ ਕਹਿ ਲਈਏ ਪ੍ਰੀਤ ਜਾਗ ਪੈਂਦੀ ਹੈ, ਪ੍ਰੇਮ ਜਾਗ ਪੈਂਦਾ ਹੈ।
1: ਪ੍ਰੈ ਰੰਗ ਦੇਖੈ ਜਪਤੀ ਨਾਮ ਨਿਧਾਨੇ,
0: ਕਹਿੰਦੇ ਆਪਣੇ ਪਿਆਰੇ ਪਰਮੇਸ਼ਰ ਦੇ ਮੈਂ ਰੰਗ ਵੇਖੇ, ਰੰਗ ਪ੍ਰੈ, ਪ੍ਰੈ ਦਾ ਮਤਲਬ ਪਿਆਰੇ, ਪਿਆਰੇ ਦੇ ਰੰਗ ਵੇਖੇ, ਕੌਤਕ ਵੇਖੇ, ਉਹਦੇ ਚੋਜ ਵੇਖੇ। ਜਦੋਂ ਉਹਦੇ ਚੋਜ ਵੇਖੇ ਤੇ ਚੋਜ ਵੇਖ ਕੇ ਉਹਨੂੰ ਜਪਣਾ ਬੰਦ ਨਹੀਂ ਕਰ ਦਿੱਤਾ, ਜਦੋਂ ਉਹਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਕੇ ਕਹਿੰਦੇ ਫਿਰ ਵੀ ਉਹਨੂੰ ਜਪਿਆ, ਆਖੋ ਸਤਨਾਮ ਸ੍ਰੀ
1: ਵਾਹਿਗੁਰੂ।
0: ਕਹਿੰਦੇ ਹੁਣ ਜਿਹਦੇ ਦਰਸ਼ਨਾਂ ਲਈ ਜਪਦੇ ਸੀ ਉਹ ਆ ਗਿਆ ਸਾਹਮਣੇ, ਤੇ ਫਿਰ ਜਪਣਾ ਛੱਡ ਦਿਓ, ਜਿਹਦੇ ਦਰਸ਼ਨਾਂ ਲਈ ਜਿਹਨੂੰ ਜਪਦੇ ਸੀ, ਜਦੋਂ ਸਨਮੁਖ ਆ ਗਿਆ ਤੇ ਫਿਰ ਕੀ ਜਾਪ ਛੱਡ ਦੇਣਾ ਚਾਹੀਦਾ? ਕਹਿੰਦੇ ਨਹੀਂ, ਕਹਿੰਦੇ ਅਸੀਂ ਆਪਣੇ ਪਿਆਰੇ ਦੇ ਜਦੋਂ ਸਨਮੁਖ ਦਰਸ਼ਨ ਕੀਤੇ, ਦਰਸ਼ਨ ਕਰਕੇ ਫਿਰ ਉਹਨੂੰ ਜਪਿਆ। ਜਪਤੀ ਨਾਮ ਨਿਧਾਨੀ, ਨਾਮ ਜਪਿਆ ਕਿਹੜਾ? ਜਿਹੜਾ ਨਿਧਾਂ ਦਾ ਖਜ਼ਾਨਾ ਸੀ, ਨਾਮ ਜਿਹੜਾ ਨਿਧਾਂ ਦਾ ਖਜ਼ਾਨਾ ਹੈ, ਉਹ ਨਾਮ ਨੂੰ ਜਪਿਆ ਉਹਦੇ ਦਰਸ਼ਨ ਕਰ ਕਰਕੇ। ਫਿਰ ਉਹ ਵੀ ਅਰਥ ਕਰਦੇ ਮਹਾਂਪੁਰਖ ਕਿ ਪਿਆਰੇ ਵਾਹਿਗੁਰੂ ਪਰਮੇਸ਼ਰ ਦੇ ਚੋਜ ਵੇਖ ਕੇ, ਉਹਦੇ ਕੌਤਕ ਵੇਖ ਕੇ, ਉਹਦੇ ਭਾਂਤ ਭਾਂਤ ਦੇ ਆ ਸੰਸਾਰ ਦੇ ਤਮਾਸ਼ੇ ਤੱਕ ਕੇ ਕਿ ਮੇਰਾ ਸਾਹਿਬ ਇੱਕ ਐਸੀ ਅਸਚਰਜ ਲੀਲਾ ਰਚੀ ਬੈਠਾ ਹੈ। ਕੌਣ ਪਾ ਦਿੰਦਾ ਫੁੱਲਾਂ ਚ ਸੁਗੰਧੀ, ਕੌਣ ਨਿੰਮ ਚ ਕੁੜੱਤਣ ਭਰ ਦਿੰਦਾ, ਕੌਣ ਗੰਨੇ ਚ ਰਸ ਭਰ ਦਿੰਦਾ ਹੈ? ਇੱਕੋ ਧਰਤੀ ਤੋਂ ਪੈਦਾ ਹੋ ਰਹੇ ਹੈ ਸਾਰੇ। ਮੇਰੇ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਇਹ ਕੈਸੀ ਅਸਚਰਜ ਰਚਨਾ ਹੈ, ਉਹਦੇ ਇਸ ਅਸਚਰਜ ਰਚਨਾ ਨੂੰ, ਉਹਦੇ ਇਹਨਾਂ ਸਾਰਿਆਂ ਚੋਜਾਂ ਨੂੰ ਵੇਖ ਵੇਖ ਕੇ ਮੈਂ ਉਹਦਾ ਨਾਮ ਜਪਦਾ ਹਾਂ। ਜਦੋਂ ਉਹਦਾ ਨਾਮ ਜਪਦਾ ਹਾਂ ਤੇ ਉਹਦੇ ਨਾਮ ਨੂੰ ਜਪਦਿਆਂ ਜਪਦਿਆਂ ਮੈਂ ਨਿਧਾਨੀ ਨਿਧਾਂ ਵਾਲੀ ਹੋ ਗਈ। ਮੈਨੂੰ ਸਾਰੇ ਨਿਧਾਨ, ਸਾਰੇ ਖਜ਼ਾਨੇ, ਨਿਧਾਨੀ ਦਾ ਮਤਲਬ ਸਾਰੇ ਖਜ਼ਾਨੇ, ਉਹ ਮੈਨੂੰ ਮੇਰੇ

0: ਕਹਿੰਦੇ ਮੇਰੇ ਹਿਰਦੇ ਵਿੱਚ ਮੇਰੇ ਸਾਹਿਬ ਜੀ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ। ਦਰਸ਼ਨ ਪਿਆਸ ਲੋਚਨ ਤਾਰ ਲਾ ਗਈ, ਇੱਕ ਟਕੀ ਲਾ ਕੇ ਮੇਰੇ ਨਿਕਾ ਨਿਗਾਹ ਲੱਗੀ ਹੋਈ ਹੈ। ਉਹ ਜਿਵੇਂ ਕਹਿੰਦੇ ਬਿੱਲੀ ਨੀ ਚੂਹੇ ਦੇ ਖੁੱਡ ਦੇ ਉੱਤੇ ਐਨ ਇੱਕ ਟਕੀ ਲਾ ਕੇ ਵੇਖੀ ਜਾਂਦੀ, ਅੱਖੀ ਪ੍ਰੇਮ ਕਸਾਈਆਂ, ਕਹਿੰਦੇ ਉਹਦੇ ਪ੍ਰੇਮ ਚ ਮੇਰੀਆਂ ਅੱਖਾਂ ਉਹ ਖਿੱਚੀਆਂ ਗਈਆਂ ਹਨ। ਜਿਵੇਂ ਬਿੱਲੀ ਦੀ ਅੱਖਾਂ ਖਿੱਚੀ ਜਾਂਦੀਆਂ ਨੇ ਜਦੋਂ ਚੂਹੇ ਦੀ ਖੁੱਡ ਵੱਲ ਵੇਖੀ ਜਾਂਦੀ ਬਾਹਰ ਨਿਕਲੇਗਾ, ਉਹਦਾ ਲਾਲਚ ਬਸ ਹੈ ਵੀ ਉਹਨੂੰ ਖਾਣਾ ਹੈ। ਪਰ ਜਗਿਆਸੂ ਆਪਣੇ ਮਾਲਕ ਦੇ ਦਰਸ਼ਨਾਂ ਵਾਸਤੇ ਏਦਾਂ ਇੱਕ ਟਕੀ ਲਾ ਕੇ ਰੱਖਦਾ, ਉਹਦੇ ਅੰਦਰ ਸਿਰਫ ਉਹਦੇ ਦਰਸ਼ਨਾਂ ਦੀ ਪਿਆਸ। ਕੈਸਾ ਸੁੰਦਰ ਸਾਡੇ ਵਡੇਰਿਆਂ ਨੇ ਸਾਡੇ ਗੁਰੂ ਘਰਾਂ ਦਾ ਵਿਧੀ ਵਿਧਾਨ ਬਣਾਇਆ, ਕਵਾੜ ਖੁੱਲਣ ਤੋਂ ਪਹਿਲਾਂ ਦਰਸ਼ਨੀ ਡਿਓੜੀ ਤੇ ਖਲੋ ਕੇ ਸੰਗਤ ਅਰਦਾਸ ਕਰਨ ਲੱਗ ਪੈਂਦੀ ਹੈ। ਮਹਾਰਾਜ ਦਰਮਾਂਦੇ ਦਰ ਮੰਨਦੇ ਠੰਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜਾ ਖੋਲ ਕਵਾਰ। ਖਬਰੇ ਕਿਵੇਂ ਰਾਤ ਨਿਕਲਦੀ ਹੈ ਦਰਸ਼ਨਾਂ ਬਿਨਾਂ ਗੁਰਸਿੱਖਾਂ ਦੀ, ਤੇ ਫਿਰ ਜਦੋਂ ਆਉਂਦੇ ਭੱਜ ਕੇ ਸਤਿਗੁਰਾਂ ਦੇ ਦਰਸ਼ਨਾਂ ਦੀ ਕਾਂਖਾ ਰੱਖ ਕੇ, ਕਿਉਂਕਿ ਸਤਿਗੁਰਾਂ ਦੇ ਦਰਸ਼ਨਾਂ ਦੀ ਪਿਆਸ ਤੀਬਰ ਹੈ ਉਹਨਾਂ ਦੇ ਹਿਰਦਿਆਂ ਚ। ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਸਤਿਗੁਰੂ ਜੀ ਦੇ ਦਰਸ਼ਨਾਂ ਦੀ ਪਿਆਸ ਕੇਵਲ ਇਹੀ ਕਾਂਖਾ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਹੈ। ਦਰਸ਼ਨ ਪਿਆਸ ਲੋਚਨ ਤਾਰ ਲਾਗੀ, ਇੱਕ ਅੱਖ ਨਹੀਂ ਫਰਕਾਉਂਦੇ। ਕਹਿੰਦੇ ਜੇ ਕਿਤੇ ਅੱਖ ਵੀ ਫਰਕਾ ਲਈ, ਇੰਨਾ ਸਮਾਂ ਸਤਿਗੁਰਾਂ ਦੇ ਦਰਸ਼ਨਾਂ ਬਿਨਾਂ ਲੰਘ ਜਾਣਾ ਹੈ। ਹਾਂਜੀ,
1: ਬਿਸਰੀ ਇਤਿਹਾਸ ਬਿਡਾਨੀ,
0: ਜਦੋਂ ਸਾਹਿਬ ਜੀ ਦੇ ਦਰਸ਼ਨਾਂ ਦੀ ਪਿਆਸ ਲੱਗੀ, ਫਿਰ ਜਿਹੜੀਆਂ ਬਾਕੀ ਪਿਆਸ ਦਾ ਮਤਲਬ ਤ੍ਰੇ, ਜਿਵੇਂ ਆਪਾਂ ਤ੍ਰੇ ਕਹਿ ਦਿੰਦੇ ਹਾਂ, ਧਿਆਇਆ ਯਾਨੀ ਕਿ ਇਹਦਾ ਨਾਮ ਵੀ ਪਿਆਸ ਹੀ ਹੈ। ਕਹਿੰਦੇ ਬਾਕੀ ਜਿੰਨੀਆਂ ਪਿਆਸਾਂ ਸੀ, ਜਿੰਨੀਆਂ ਤ੍ਰਿਆਂ ਸਨ, ਉਹ ਵਿਸਰ ਗਈਆਂ। ਬਡਾਨੀ ਬਡਾਨੀ ਬਗਾਨੀਆਂ, ਬਗਾਨੀਆਂ ਪਿਆਸਾਂ, ਪਰਾਏ ਦੀਆਂ ਪਿਆਸਾਂ, ਕਿਸੇ ਪਰਾਏ ਦੀ ਤ੍ਰੇ ਕਰਨੀ, ਕਿਸੇ ਪਰਾਏ ਤੇ ਆਸ ਕਰਨੀ, ਕਹਿੰਦੇ ਉਹ ਵਿਸਰ ਗਈ ਹੈ ਹਿਰਦੇ ਚੋਂ। ਹੁਣ ਜਦੋਂ ਦੀ ਮੇਰੇ ਹਿਰਦੇ ਵਿੱਚ ਮੇਰੇ ਸਾਹਿਬ ਜੀ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੈ, ਹੁਣ ਬਾਕੀ ਸਾਰੀਆਂ ਪਿਆਸਾਂ ਦੂਰ ਹੋ ਗਈਆਂ ਹਨ। ਹੋਰ ਪਰਾਈਆਂ ਆਸਾਂ, ਪਰਾਈਆਂ ਪਿਆਸਾਂ, ਉਹ ਵਿਸਰ ਗਈਆਂ। ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਰੇ ਪਿੰਡ ਗਏ, ਉੱਥੇ ਨੇਤਰਾਂ ਤੋਂ ਇਕੱਲਾ ਵਿਅਕਤੀ ਰਿੜਦਾ ਰਿੜਦਾ ਸਾਹਿਬ ਦੇ ਚਰਨਾਂ ਚ ਆਇਆ, ਪਛਤਾਉਂਦਾ ਹੈ ਕਿ ਮੈਂ ਜਨਮ ਤੋਂ ਅੰਨਾ ਹਾਂ, ਪਹਿਲ ਕਦੇ ਉਲਾਂਭਾ ਨਹੀਂ ਸੀ, ਪਰ ਅੱਜ ਮੇਰੇ ਮਨ ਚ ਉਲਾਂਭਾ ਹੈ ਕਿ ਜੇ ਮੇਰੇ ਨੇਤਰ ਹੁੰਦੇ ਤੇ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਤੱਖ ਦਰਸ਼ਨ ਨਾ ਕਰਦਾ। ਲਾਗੇ ਕੋਈ ਸਿੱਖ ਬੈਠਾ, ਕਹਿੰਦੇ ਇੱਥੇ ਕੀ ਨੀ ਮਿਲਦਾ ਬਈ, ਜੋੜਾ ਪਿਆ ਸੀ ਸਤਿਗੁਰਾਂ ਦਾ, ਉਹ ਜੋੜੇ ਦੀ ਚਰਨ ਧੂੜ ਨੇਤਰਾਂ ਚ ਪਾਈ, ਨੇਤਰ ਸਾਬਤ ਹੋ ਗਏ। ਇੱਕ ਟੱਕੀ ਲਾ ਕੇ ਇੱਕ ਘੜੀ ਤੱਕ ਸਤਿਗੁਰਾਂ ਦੇ ਦਰਸ਼ਨ ਕਰਦਾ ਰਿਹਾ, ਨੇਤਰਾਂ ਚੋਂ ਜਲ ਵਗਦਾ ਰਿਹਾ। ਕਹਿੰਦਾ ਜੀ ਹੁਣ ਵਾਪਸ ਲੈ ਲਓ, ਕਿਉਂਕਿ ਤੁਹਾਡੇ ਦਰਸ਼ਨਾਂ ਤੋਂ ਬਾਅਦ ਕੁਝ ਹੋਰ ਵੇਖਣ ਦੀ ਕਾਂਖਾ ਹੀ ਨਹੀਂ ਰਹੀ। ਹੋਰ ਕੋਈ ਕਾਂਖਾ ਹੀ ਨਹੀਂ ਰਹੀ ਮਹਾਰਾਜ, ਤੁਹਾਡੇ ਦਰਸ਼ਨਾਂ ਤੋਂ ਬਾਅਦ ਫਿਰ ਹੋਰ ਕੀ ਵੇਖਣਾ। ਜਿਹਨੇ ਸੂਰਜ ਵੇਖ ਲਿਆ ਉਹਨੂੰ ਦੇਵਿਆਂ ਦੀ ਲੋ ਦਾ ਕੀ ਲਾਭ। ਤੋਂ ਗਰੀਬ ਨਵਾਜ ਪਾਤਸ਼ਾਹ ਜੀ ਇੱਥੇ ਕਹਿ ਰਹੇ ਨੇ, ਬਾਕੀ ਜਿੰਨੀਆਂ ਧਿਆਇਆ ਤ੍ਰਿਆਂ ਸੀ, ਪਿਆਸਾਂ ਸਨ, ਬਿਡਾਨੀਆਂ, ਉਹ ਵਿਸਰ ਗਈ।

ਪੁੱਛਿਆ ਜੀ ਤੁਹਾਡੀਆਂ ਇਹ ਬਾਕੀ ਪਿਆਸਾਂ ਕਿਵੇਂ ਦੂਰ ਹੋਈਆਂ, ਤੁਹਾਡੇ ਅੰਦਰ ਜਿਹੜੀ ਤਾਰ ਲੱਗੀ ਹੈ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਦੀ, ਤੇ ਜਿਹੜੀਆਂ ਬਾਕੀ ਤੇਹਾਂ ਨੇ ਜਾਂ ਬਾਕੀ ਪਿਆਸਾਂ ਨੇ ਕਿਵੇਂ ਮਿਟੀਆਂ ਜੀ, ਇਹ ਸਵਾਲ ਹੈ। ਇਹਦਾ ਜਵਾਬ ਅਗਲੀ ਪੰਕਤੀ ਸਾਹਿਬ ਜੀ ਦਿੰਦੇ ਹਨ, ਅਬ ਗੁਰ ਪਾਇਓ ਹੈ ਸਹਿਜ ਸੁਖਦਾਇਕ। ਕਹਿੰਦੇ ਹੁਣ ਅਸੀਂ ਗੁਰੂ ਪਾ ਲਿਆ। ਆ ਕੈਸਾ ਗੁਰੂ ਜੀ? ਜਿਹੜਾ ਸਹਿਜ ਦਾ ਸੁੱਖ, ਗਿਆਨ ਦਾ ਸੁੱਖ ਦੇਣ ਵਾਲਾ ਹੈ ਸਤਿਗੁਰੂ ਜੀ। ਸਾਨੂੰ ਸਹਿਜ ਦਾ ਇੱਥੇ ਅਰਥ ਹੈ ਗਿਆਨ, ਕਈ ਥਾਵਾਂ ਤੇ ਸਹਿਜ ਦਾ ਅਰਥ ਹੈ ਸ਼ਾਂਤੀ, ਕਈ ਥਾਵਾਂ ਤੇ ਸਹਿਜ ਦਾ ਅਰਥ ਹੈ ਸੁੱਤੇ ਸਿੱਧ ਸੁਭਾਵਕ, ਕਈ ਥਾਵਾਂ ਤੇ ਸਹਿਜ ਦਾ ਅਰਥ ਹੈ ਤੁਰਿਆ ਪਦ। ਇੱਥੇ ਸਹਿਜ ਦਾ ਅਰਥ ਪ੍ਰਕਰਣ ਮੁਤਾਬਕ, ਜਥਾ ਪ੍ਰਕਰਣ ਤਥਾ ਅਰਥ, ਜੈਸਾ ਪ੍ਰਕਰਣ ਚਲੇਗਾ ਅਰਥ ਤੈਸਾ ਹੋਵੇਗਾ। ਇੱਥੇ ਸਹਿਜ ਦਾ ਅਰਥ ਮਹਾਂਪੁਰਖਾਂ ਨੇ ਕੀਤਾ ਹੈ ਗਿਆਨ। ਅਬ ਗੁਰ ਪਾਇਓ ਹੈ ਸਹਿਜ ਸੁਖਦਾਇਕ। ਕਹਿੰਦੇ ਹੁਣ ਅਸੀਂ ਐਸਾ ਗੁਰੂ ਪਾ ਲਿਆ ਹੈ ਜਿਹੜਾ ਸਾਨੂੰ ਗਿਆਨ ਦਾ ਸੁਖਦਾਇਕ, ਗਿਆਨ ਦਾ ਸੁੱਖ ਦੇਣ ਵਾਲਾ ਹੈ। ਤੇ ਜਦੋਂ ਉਹਨੇ ਗਿਆਨ ਦਾ ਸੁੱਖ ਦਿੱਤਾ, ਤੂੰ ਦਰਸ਼ਨ ਪੇਖਤ ਮਨ ਲਪਟਾਨੀ। ਕਾਹਦਾ ਗਿਆਨ ਦਿੱਤਾ ਜੀ? ਪਾਰ ਬ੍ਰਹਮ ਪਰਮੇਸ਼ਰ ਦੇ ਦਰਸ਼ਨਾਂ ਦਾ ਗਿਆਨ, ਅਕਾਲ ਪੁਰਖ ਦੇ ਦਰਸ਼ਨ ਹੋ ਗਏ। ਜਦੋਂ ਅਕਾਲ ਪੁਰਖ ਜੀ ਦੇ ਦਰਸ਼ਨ ਹੋਏ, ਦਰਸ਼ਨ ਪੇਖਤ, ਦਰਸ਼ਨ ਵੇਖਦਿਆਂ ਮਨ ਲਪਟਾਨੀ, ਮੇਰੇ ਮਨ ਦੀ ਜਿਹੜੀ ਬਿਰਤੀ ਸੀ ਉਹ ਮੇਰੇ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਵਿੱਚ ਲਪਟ ਗਈ। ਲਪਟਾਨੀ ਮਤਲਬ ਮਿਲ ਗਈ, ਹੁਣ ਉੱਥੋਂ ਵੱਖਰੀ ਨਹੀਂ ਹੁੰਦੀ। ਜਿਵੇਂ ਗਲਾਸ ਪਾਣੀ ਦਾ ਭਰਿਆ ਸਰੋਵਰ ਵਿੱਚ ਮਿਲਾ ਦਿੱਤਾ, ਹੁਣ ਉਹ ਸਰੋਵਰ ਤੋਂ ਜੁਦਾ ਨਹੀਂ ਹੁੰਦਾ, ਵੱਖਰਾ ਨਹੀਂ ਹੁੰਦਾ। ਇਉਂ ਮੇਰੇ ਮਨ ਦੀ ਪ੍ਰੀਤ ਮੇਰੇ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਵਿੱਚ ਲਪਟ ਗਈ ਹੈ।

ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300 1516 16 quicksignage.com.au।

ਰੇਡੀਓ ਹਾਂਜੀ 1674 'ਤੇ ਤੁਹਾਡਾ ਸਵਾਗਤ ਆ। ਉਮੀਦ ਕਰਦੇ ਹਾਂ ਅੱਜ ਦਾ ਦਿਨ ਜਿਹੜਾ ਤੁਹਾਡਾ ਸਟਾਰਟ ਹੋਇਆ ਹੋਏਗਾ ਬਹੁਤ ਵਧੀਆ ਵਧੀਆ ਸਟਾਰਟ ਹੋ ਚੁੱਕਿਆ ਹੋਏਗਾ। ਮੈਂ ਹਾਂ ਜੀ ਕ੍ਰਿਸ਼ਨਾ ਅਤੇ ਤੁਸੀਂ ਸਾਡੇ ਨਾਲ ਅੱਜ ਦੇ ਹਾਂਜੀ ਮੈਲਬਨ ਪ੍ਰੋਗਰਾਮ 'ਚ ਜੁੜ ਚੁੱਕੇ ਹੋ। ਜਿਸ ਤਰ੍ਹਾਂ ਹਮੇਸ਼ਾ ਦੀ ਰੀਤ ਹੈ ਜੀ, ਆਓ ਜੀ ਅੱਜ ਦੇ ਪ੍ਰੋਗਰਾਮ ਦਾ ਸ਼ੁਰੂਆਤ ਹਮੇਸ਼ਾ ਹੀ ਤਰ੍ਹਾਂ ਉਸੇ ਤਰੀਕੇ ਕਰਦੇ, ਜਿਸ ਤਰ੍ਹਾਂ ਆਪਾਂ ਕਰਦੇ ਹਾਂ, ਉਸ ਵਲੀ ਨੂੰ, ਉਸ ਰੱਬ ਨੂੰ ਯਾਦ ਕਰਕੇ ਜਿਸ ਨੇ ਖੂਬਸੂਰਤ ਜ਼ਿੰਦਗੀ ਬਖਸ਼ੀ ਹੈ, ਅਤੇ ਉਸ ਤੋਂ ਬਾਅਦ ਆਪਾਂ ਅੱਜ ਦਾ ਪ੍ਰੋਗਰਾਮ ਵਾਰੇ ਸਿਰ ਅੱਗੇ ਵਧਾਵਾਂਗੇ।

ਰੇਡੀਓ ਹਾਂਜੀ ਤੇ ਤੁਹਾਡਾ ਸਵਾਗਤ ਹੈ ਜੀ। ਮੈਂ ਹਾਂ ਕ੍ਰਿਸ਼ਨਾ ਐਂਡ ਅੱਜ ਦਾ ਹਾਂਜੀ ਮੈਲਬਨ ਦਾ ਜਿਹੜਾ ਸਿਲਸਿਲਾ ਉਹ ਮੇਰੇ ਨਾਲ ਤੁਹਾਡਾ ਚੱਲੇਗਾ। ਮੈਂ ਹਾਂ ਜੀ ਤੁਹਾਡਾ ਸਾਰਥੀ। ਉਮੀਦ ਕਰਦੇ ਜੀ ਕੰਮਕਾਰਾਂ ਵੱਲ ਪੈ ਗਏ ਹੋਵੋਗੇ, ਵਧੀਆ ਵਧੀਆ ਦਿਨ ਤੁਹਾਡੇ ਸਾਰਿਆਂ ਲਈ ਚੜਿਆ ਹੋਏਗਾ। ਅਤੇ ਆਪਾਂ ਵੀ ਜੀ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਾਂ ਅਤੇ ਧਿਆਨ ਦਿੰਦੇ ਹਾਂ ਤੁਹਾਡੇ ਸੋਹਣੇ ਸੋਹਣੇ ਵਧੀਆ ਵਧੀਆ ਮੈਸੇਜਸ ਵੱਲ, ਦੇਖਦੇ ਹਾਂ ਤੁਸੀਂ ਕੀ ਸਾਨੂੰ ਪਿਆਰੀਆਂ ਪਿਆਰੀਆਂ ਸੁਗਾਤਾਂ ਭੇਜੀਆਂ ਨੇ। ਸੋ ਜੀ ਸਿਲਸਿਲਾ ਹੁੰਦਾ ਜੀ ਸ਼ੁਰੂ ਇੱਧਰੋਂ ਲਵਜੋਤ ਧੁੰਨਾ ਜੀ, ਧੁੰਨਾ ਜੁੱਲਰ ਮੋਗੇ ਵਾਲੇ, ਉਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਕਰਨ ਜੀ ਸਾਰਿਆਂ ਨੂੰ ਗ੍ਰੇਟ ਵੀਕਐਂਡ ਭੇਜਦੇ ਨੇ ਅਤੇ ਕਹਿੰਦੇ ਨੇ ਕਿ ਉਹਨਾਂ ਨੂੰ ਸ਼ਬਦ ਬਹੁਤ ਸੁੰਦਰ ਲੱਗਿਆ, ਧੰਨਵਾਦ ਜੀ। ਇਕਬਾਲ ਸੈਨੀ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਐਡੀਲੇਡ ਤੋਂ ਗੁਰਵਿੰਦਰ ਸੰਧੂ ਜੀ ਦੇਸੀ ਮਹੀਨੇ ਦੀ ਸਾਂਝ ਪਾਉਂਦੇ ਨੇ ਸਾਡੇ ਨਾਲ, 26 ਭਾਦੋਂ ਸ਼ੁੱਕਰਵਾਰ 11 ਸਤੰਬਰ 2026 ਜੀ। ਉੱਧਰੋਂ ਗੁਰਿੰਦਰ ਖਿੰਡਾ ਜੀ ਵੀ ਸਾਰਿਆਂ ਨੂੰ ਗੁੱਡ ਮੋਰਨਿੰਗ ਭੇਜਦੇ ਨੇ, ਕਹਿੰਦੇ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਗੁਰਦੀਪ ਦਿਓਲ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਸਤਿ ਸ਼੍ਰੀ ਅਕਾਲ ਭੇਜਣ ਦੇ ਸਿਲਸਿਲੇ 'ਚ ਸ਼ਿਵਾਨੀ ਗਰਗ ਜੀ ਵੀ ਪਿੱਛੇ ਨਹੀਂ ਨੇ ਜੀ, ਉਹਨਾਂ ਨੇ ਵੀ ਸਾਨੂੰ ਗੁੱਡ ਮੋਰਨਿੰਗ ਅਤੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰਿਆਂ ਨੂੰ। ਅਤੇ ਗੁਰਜੰਟ ਸਿੰਘ ਸਿੱਧੂ ਜੀ ਵੀ ਅਤੇ ਸੇਖੋ ਸਿੰਘ ਜੀ ਵੀ, ਇਹ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁੱਡ ਮੋਰਨਿੰਗ ਭੇਜਦੇ ਨੇ। ਅਤੇ ਇੱਧਰ ਜੀ ਸੰਦੀਪ ਸਿੰਘ ਰਾਖੜਾ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਵਾਹਿਗੁਰੂ ਸਭਨਾ 'ਤੇ ਮਿਹਰ ਕਰੇ ਅਤੇ ਡਰਾਈਵ ਸੇਫਲੀ ਟੂ ਆਲ ਜੀ। ਬਿਲਕੁਲ ਡਰਾਈਵ ਸੇਫਲੀ ਟੂ ਆਲ 'ਤੇ ਹੈ ਜੀ, ਬਿਲਕੁਲ ਜੀ ਬਿਲਕੁਲ। ਅਤੇ ਉੱਧਰੋਂ ਸੁਖਦੀਪ ਸਿੰਘ ਘੁੰਮਣ ਜੀ ਵੀ ਸਾਡੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ। ਅਤੇ ਮਾਨ ਸਾਹਿਬ ਵੀ ਸਾਨੂੰ ਪਿੰਡ ਡੀਨ ਸਾਈਡ ਤੋਂ ਸਾਰਿਆਂ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। 2-4 ਕੌਫੀ ਦੇ ਮੱਗ ਅਤੇ ਡੋਨਟ ਵੀ ਭੇਜਦੇ। ਕਿਆ ਬਾਤ ਹੈ ਜੀ, ਬਹੁਤ ਬਹੁਤ ਥੈਂਕ ਯੂ ਥੈਂਕ ਯੂ ਥੈਂਕ ਯੂ। ਬਹੁਤ ਜ਼ਰੂਰਤ ਹਜੇ ਨਹੀਂ ਹੈ, ਥੋੜ੍ਹੀ ਦੇਰ ਤੱਕ ਹੋਏਗੀ ਅਤੇ ਫਿਰ ਤੁਹਾਡੇ ਡੋਨਟ ਕੋਸ਼ਿਸ਼ ਕਰਾਂਗੇ ਕਿ ਬਾਹਰ ਕੱਢੀਏ ਕਿਸੇ ਤਰੀਕੇ 'ਤੇ, ਹੈ ਛਕੀਏ ਇਹਨਾਂ ਨੂੰ ਵੀ। ਜਤਿੰਦਰ ਕੌਰ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਨੇ ਕਿ ਐਵਰੀਵਨ ਹੈਵ ਅ ਨਾਈਸ ਵੀਕਐਂਡ ਅਤੇ ਨਾਲ ਕੌਫੀ ਦਾ ਕੱਪ ਭੇਜਦੇ ਜੀ। ਥੈਂਕ ਯੂ ਥੈਂਕ ਯੂ। ਮੈਲਬਰਨ ਹੋਵੇ ਤਾਂ ਕੌਫੀ ਦੀ ਗੱਲ ਨਾ ਹੋਵੇ, ਇਸ ਤਰ੍ਹਾਂ ਹੋ ਨਹੀਂ ਸਕਦਾ। ਅਤੇ ਇਸੇ ਤਰ੍ਹਾਂ ਆਪਾਂ ਸਿਲਸਿਲੇਵਾਰ ਅੱਗੇ ਚੱਲਦੇ ਹਾਂ ਅਤੇ ਤੁਹਾਨੂੰ ਦੱਸਦੇ ਹਾਂ ਜੀ ਮੌਸਮ ਦਾ ਸੂਰਤ ਹਾਲ ਕੀ ਹੈ। ਮੌਸਮ ਦਾ ਸੂਰਤ ਹਾਲ ਇਸ ਤਰ੍ਹਾਂ ਜੀ ਕਿ ਮੈਲਬਰਨ ਇਜ਼ ਮੈਲਬਰਨਿੰਗ ਐਜ਼ ਆਲਵੇਜ਼। ਕਾਫੀ ਵਿੰਡੀ ਰਹੇਗਾ ਜੀ ਅੱਜ ਦਾ ਦਿਨ ਅਤੇ ਮੀਂਹ ਦੇ ਕਾਫੀ ਘੱਟ ਚਾਂਸਿਸ ਨੇ, ਬਟ ਹੈਗੇ ਆ। ਫਿਲਹਾਲ ਅਸੀਂ ਅੱਜ ਦੇ ਜੋ ਫਿਲਹਾਲ ਦਾ ਸਮਾਂ ਉਸ ਦੇ ਹਿਸਾਬ ਨਾਲ ਸਭ ਤੋਂ ਲੋਵੈਸਟ ਦੇ ਉੱਪਰ ਚੱਲ ਰਹੇ ਹਾਂ। ਅੱਜ ਇਸ ਤੋਂ ਲੋਅ ਨਹੀਂ ਜਾਏਗਾ, 8 ਡਿਗਰੀ ਆ ਅਤੇ ਮੈਕਸੀਮਮ 16 ਤੱਕ ਰਹੇਗਾ ਜੀ। ਉੱਧਰ ਸਿਡਨੀ ਵੱਲ ਜੇ ਦੇਖੀਏ ਤਾਂ ਸਿਡਨੀ ਵੀ ਆਪਣੇ ਸਭ ਤੋਂ ਲੋਵੈਸਟ ਹੀ ਹੈ ਫਿਲਹਾਲ। ਅੱਜ ਵੈਸੇ ਮੀਂਹ ਹੈ ਸਿਡਨੀ ਦੇ ਅੰਦਰ ਲਿਖਿਆ ਹੋਇਆ, ਅਤੇ ਕਹਿੰਦੇ ਨੇ ਕਿ ਫਿਲਹਾਲ ਹੈ ਜੀ 11.5 ਡਿਗਰੀ ਅਤੇ ਮੈਕਸੀਮਮ 20 ਡਿਗਰੀ ਤੱਕ ਹੀ ਜਾਏਗਾ। ਉੱਧਰ ਬ੍ਰਿਸਬਨ ਫਿਲਹਾਲ ਪਲੈਜ਼ੈਂਟ ਐਜ਼ ਆਲਵੇਜ਼, ਪਰ ਅੱਜ ਲੈ ਬਈ ਅੱਜ ਤਾਂ ਇੱਥੇ ਵੀ ਮੀਂਹ ਹੈ ਬਈ, ਕਿਆ ਬਾਤ ਹੈ। ਵੀਕਐਂਡ ਬਾਰਿਸ਼ਾਂ ਪੈ ਰਹੀਆਂ ਨੇ ਅਤੇ ਇੱਥੇ ਵੀ ਜੀ 15 ਡਿਗਰੀ ਸੈਲਸੀਅਸ ਹੈ ਫਿਲਹਾਲ, ਜੋ ਮੈਕਸੀਮਮ ਜਾਏਗਾ 23 ਤੱਕ। ਪਰਥ ਇਜ਼ ਵੈਰੀ ਮੱਚ ਸਨੀ ਅਤੇ ਉੱਥੇ 14.5 ਡਿਗਰੀ ਸੈਲਸੀਅਸ ਤਾਪਮਾਨ ਅਤੇ ਜਾਏਗਾ 25 ਤੱਕ ਮੈਕਸੀਮਮ ਟੂ ਮੈਕਸੀਮਮ। ਉੱਧਰ ਐਡੀਲੇਡ ਵੀ 6 ਡਿਗਰੀ ਇਸ ਵਕਤ, ਇਸ ਤੋਂ ਡਾਊਨ ਨਹੀਂ ਜਾਏਗਾ ਅਤੇ 21 ਡਿਗਰੀ ਤੱਕ ਮੈਕਸੀਮਮ ਜਾਏਗਾ। ਅਤੇ ਕੈਨਬਰਾ ਵੀ ਫਿਲਹਾਲ 2 ਡਿਗਰੀ ਹੈ, ਮਿਨੀਮਮ 0 ਅਤੇ ਮੈਕਸੀਮਮ 21, ਪਰ ਪਰਥ ਐਡੀਲੇਡ ਕੈਨਬਰਾ ਆ ਤਿੰਨਾਂ ਨਾਲ ਖਾਸੀਅਤ ਇਹ ਹੈ ਕਿ ਅੱਜ ਧੁੱਪਾਂ ਲੱਗਣਗੀਆਂ, ਕਿ ਕੋਈ ਮੌਸਮ ਚ ਇੱਦਾਂ ਦੀ ਰੁਕਾਵਟ ਨਹੀਂ ਹੈ ਮੀਂਹ ਕਣੀਆਂ ਲਈ। ਸੋ ਦੈਟਸ ਗ੍ਰੇਟ ਫੋਰ ਯੂ ਗਾਇਸ। ਅਤੇ ਇੱਧਰ ਹੋਬਾਰਟ ਵੱਲ ਵੀ ਜੇ ਰੁੱਖ ਕਰੀਏ ਤਾਂ ਇੱਧਰ ਵੀ 7.5 ਡਿਗਰੀ ਹੈ ਫਿਲਹਾਲ, ਜੋ ਮਿਨੀਮਮ 6 ਤੱਕ ਰਿਹਾ ਅਤੇ ਮੈਕਸੀਮਮ 18 ਤੱਕ ਜਾਏਗਾ। ਅਤੇ ਡਾਰਵਿਨ ਵਾਲੇ ਆਲਵੇਜ਼ ਹੌਟ, ਇਹਨਾਂ ਦੇ ਜੀ ਇਸ ਵਕਤ ਹੈ 24.5 ਡਿਗਰੀ ਸੈਲਸੀਅਸ ਅਤੇ ਮੈਕਸੀਮਮ 35 ਤੱਕ ਜਾਣਾ ਬਈ। ਹੋਏ ਹੋਏ ਹੋਏ ਹੋਏ ਹੋਏ, ਧਿਆਨ ਰੱਖੋ ਡਾਰਵਿਨ ਵਾਲਿਓ, ਬਹੁਤ ਗਰਮੀ ਹੈ ਬਈ ਤੁਹਾਡੇ ਵਾਲੇ ਪਾਸੇ। ਬਟ ਆਈ ਬਿਲੀਵ ਸ਼ਾਇਦ ਹਰ ਵਕਤ ਹੀ ਇਹ ਰਹਿੰਦਾ, ਆਦਤ ਤਾਂ ਪੈ ਹੀ ਜਾਂਦੀ ਹੋਏਗੀ। ਅਤੇ ਇੱਧਰ ਮੈਟਰੋ ਵਾਲੇ ਕਹਿੰਦੇ ਜੀ ਐਵਰੀਥਿੰਗ ਇਜ਼ ਗੁੱਡ, ਪਰ ਰੇਸ ਕੋਰਸ ਲਾਈਨ ਜਿਸਾ ਤੁਹਾਨੂੰ ਮੇਰੇ ਖਿਆਲ ਪੱਕੇ ਤੌਰ 'ਤੇ ਸ਼ਾਇਦ ਖਰਾਬੀ ਹੈ ਕੋਈ ਇੱਥੇ, ਕਹਿੰਦੇ ਕਿ ਨੋ ਸਰਵਿਸ ਹੈ ਜੀ। ਕ੍ਰੈਨਬਰਨ ਲਾਈਨ ਵੀ ਕੈਂਸਲ ਚੱਲ ਰਹੀ ਹੈ, ਪੈਕਨਮ ਲਾਈਨ ਵੀ ਕੈਂਸਲਡ ਚੱਲ ਰਹੀ ਹੈ ਅਤੇ ਸਨਬਰੀ ਲਾਈਨ ਵੀ ਕੈਂਸਲ ਚੱਲ ਰਹੀ ਹੈ। ਉੱਧਰ ਵੈਰੀਬੀ ਅਤੇ ਵਿਲੀਅਮਸ ਟਾਊਨ, ਇਹ ਦੋਨੋਂ ਲਾਈਨਾਂ 'ਤੇ ਮਾਈਨਰ ਡਿਲੇਸ ਦੱਸੇ ਜਾ ਰਹੇ ਨੇ। ਬੈਲਗ੍ਰੇਵ ਲਾਈਨ ਅਤੇ ਲਿਲੀਡੇਲ ਲਾਈਨ ਵੀ ਕੈਂਸਲੇਸ਼ਨ ਹੈ ਜੀ। ਸੋ ਬੇਸਿਕਲੀ ਮੈਟਰੋ ਲੈ ਦੇ ਕੇ ਮੁਕਾ ਕੇ ਬੇਸਿਕ ਪੁਆਇੰਟ ਇਹ ਕਹਿ ਰਹੀ ਹੈ ਕਿ ਅੱਜ ਅਸੀਂ ਚਿੱਲ ਕਰਾਂਗੇ, ਵੀਕਐਂਡ ਆ ਗਿਆ, ਉਹ ਵੀ ਚਿੱਲ ਕਰ ਰਹੇ, ਤੁਸੀਂ ਵੀ ਚਿੱਲ ਕਰੋ। ਵੀ ਲਾਈਨ ਵਾਲੇ ਕਹਿੰਦੇ ਕਿ ਬੈਲਰੈਡ, ਬੈਂਡੀਗੋ, ਜਿਲੋਂਗ ਐਂਡ ਗਿਪਸਲੈਂਡ
ਚਾਰਾਂ ਦੀਆਂ ਗੁੱਡ ਸਰਵਿਸਿਜ਼ ਨੇ, ਕੋਈ ਚੱਕਰ ਵਾਲੀ ਗੱਲ ਨਹੀਂ ਹੈ, ਐਵਰੀਥਿੰਗ ਇਜ਼ ਗ੍ਰੇਟ। ਸਿਮੌਰ ਦੇ ਅੰਦਰ ਜਿਹੜੀ ਸਿਮੌਰ ਲਾਈਨ ਆ, ਉੱਥੇ ਕੋਚਿਸ ਜਿਹੜੇ ਆ ਉਹ ਰਿਪਲੇਸ ਕਰ ਰਹੇ ਨੇ ਟ੍ਰੇਨਸ ਨੂੰ। ਸੋ ਬਈ ਜੇ ਤੁਸੀਂ ਉਹ ਵਾਲੀ ਲਾਈਨ ਯੂਜ਼ ਕਰਦੇ ਹੋ ਤਾਂ ਤੁਹਾਨੂੰ ਵੈਸੇ ਹੁਣ ਤੱਕ ਪਤਾ ਲੱਗ ਹੀ ਗਿਆ ਹੋਣਾ, ਪਰ ਚਲੋ ਸਾਡਾ ਦੱਸਣਾ ਫਰਜ਼ ਆ। ਬਾਕੀ ਤੁਹਾਡਾ ਜਿਸ ਤਰੀਕੇ ਦਾ ਹੈ ਨਾ ਰੂਟ ਹੋਵੇ, ਇੱਕ ਵਾਰੀ ਆਪਣੇ ਲੈਵਲ 'ਤੇ ਵੀ ਆਪਣੀ ਐਪਲੀਕੇਸ਼ਨਸ 'ਤੇ, ਆਪਣੇ ਗੂਗਲ ਮੈਪ ਵਗੈਰਾ 'ਤੇ ਸਾਰਿਆਂ ਤੋਂ ਦੇਖ ਕੇ ਜ਼ਰੂਰ ਜਾਇਓ। ਅਤੇ ਇੱਧਰ ਕਹਿੰਦੇ ਆ ਕਿ ਜੇ ਫੋਰਨ ਰਿਜ਼ਰਵ ਬਚਾਓ ਮੋਦੀ ਜੀ, ਅਤੇ ਉਹ ਬਚਾਉਣ ਦੇ ਚੱਕਰ 'ਚ ਵੀ ਇੰਡੀਅਨ ਰੁਪੀ ਡਾਊਨ ਹੀ ਹੈ ਫਿਲਹਾਲ। ਅਤੇ ਅੱਜ ਦਾ ਰੇਟ ਆ ਜੀ 68.50, 68.5 ਹੈ ਜੀ ਇੱਕ ਡੋਲਰ ਦੇ ਮੁਕਾਬਲੇ। ਸੋ ਇਹ ਹੈ ਜੀ ਸੂਰਤ ਹਾਲ, ਜੇ ਆ ਰਹੇ ਆ ਕੀ ਕਹਿੰਦੇ ਆ ਫੈਸਟੀਵਲ ਵਗੈਰਾ ਆਉਂਦੇ ਪਏ, ਦੇਖੋ ਹੁਣੇ ਹੀ ਭੇਜਣਾ ਭੂਜਣਾ ਘਰਦਿਆਂ ਨੂੰ ਵਧਾਈਆਂ ਵਧਾਈਆਂ, ਅਤੇ ਗੁੱਡ ਟਾਈਮ ਗੁੱਡ ਟਾਈਮ। ਬਾਕੀ ਵਿਕਟੋਰੀਆ ਟ੍ਰੈਫਿਕ ਵਾਲੇ ਕਹਿੰਦੇ ਨੇ ਕਿ ਸਾਊਥ ਬਾਊਂਡ ਡਿਲੇਜ਼ ਨੇ ਜੀ ਸਾਊਥ ਗਿਪਸਲੈਂਡ ਫਰੀਵੇ 'ਤੇ, ਕਿਉਂਕਿ ਕੋਲੀਜਨ ਹੋ ਗਈ ਆ, ਕੋਲੀਜਨ ਹੋਈ ਹੈ ਜੀ ਪਾਊਂਡ ਰੋਡ ਤੋਂ ਥੋੜ੍ਹਾ ਜਿਹਾ ਪਹਿਲਾਂ ਹੀ। ਸੋ ਜੇ ਤੁਸੀਂ ਉੱਧਰਲੇ ਪਾਸਿਓਂ ਜਾ ਰਹੇ ਹੋ ਤਾਂ ਫਿਰ ਦੋ ਕਲੇਨਾਂ ਬੰਦ ਨੇ, ਅਤੇ ਸਪੀਡ ਰਿਡਿਊਸ ਕੀਤੀ ਹੋਈ ਹੈ 40 ਕਿਲੋਮੀਟਰ ਪਰ ਆਵਰ ਦੇ ਹਿਸਾਬ ਨਾਲ। ਸੋ ਜੇ ਤੁਸੀਂ ਹੈਲਮ ਰੋਡ ਤੋਂ ਚਲੇ ਜਾਓ, ਜਾਂ ਫਿਰ ਅੱਛਾ ਨਹੀਂ ਹੈਲਮ ਰੋਡ ਜਾਂ ਫਿਰ ਸਾਊਥ ਗਿਪਸਲੈਂਡ ਹਾਈਵੇ, ਇਹਨਾਂ ਦੋਨਾਂ 'ਤੇ ਜੇ ਤੁਸੀਂ ਜਾਣਾ ਤਾਂ ਧਿਆਨ ਰੱਖਣਾ। ਉੱਦਾਂ ਵੈਸੇ ਅਗੇਨ ਗੱਲ ਉਹੀ ਹੈ ਕਿ ਯੂਜਲੀ ਠੀਕ ਹੋ ਗਈ ਹੁੰਦੀ ਹੈ ਜਦ ਤੱਕ ਆਪਾਂ ਇਹ ਖਬਰਾਂ ਪੜ੍ਹੀ ਦੀਆਂ। ਅਤੇ ਕਹਿੰਦੇ ਨੇ ਜੀ ਇੱਕ ਮੇਜਰ ਇਹ ਹੈ ਕਿ NFL ਦਾ ਬੁਖਾਰ ਅੱਜ ਆਸਟ੍ਰੇਲੀਆ 'ਤੇ, ਕਿ NFL ਆ ਗਿਆ ਜੀ, ਅਮੈਰੀਕੀ ਜਿਹੜਾ ਫੁੱਟਬਾਲ ਜਿਹਨੂੰ ਆਪਾਂ ਕਹਿ ਦਿੰਦੇ ਉਹ MCG ਆ ਗਿਆ, ਅਤੇ ਉਹਦੇ ਕਰਕੇ ਟ੍ਰੇਨਸ ਅਤੇ ਟਰੈਮ ਜਿਹੜੀਆਂ ਉਹ ਐਵਰੀ 2 to 4 minutes, 2 to 4 minutes ਸਿਟੀ ਤੋਂ MCG ਚੱਲਦੀਆਂ ਪਈਆਂ। ਸੋ ਕੋਈ ਚੱਕਰ ਵਾਲੀ ਗੱਲ ਨਹੀਂ, ਕਹਿੰਦੇ ਫ੍ਰੀ ਟ੍ਰੈਮ ਜ਼ੋਨ ਐਕਸਟੈਂਡ ਕਰ ਦਿੱਤਾ ਗਿਆ 48, 70 ਅਤੇ 75 ਟ੍ਰੈਮਸ 'ਤੇ, ਅਤੇ ਆਪਣਾ ਜੋਲੀਮੌਂਡ ਐਂਡ ਰਿਚਮੰਡ ਸਟੇਸ਼ਨ ਤੋਂ ਬਸ ਥੋੜ੍ਹੀ ਜਿਹੀ ਸ਼ੋਰਟ ਵਾਕ ਦੂਰ ਹੈ। ਅਤੇ ਜੇ NFL ਦੇ ਦੀਵਾਨੇ ਹੋ ਤਾਂ ਬਈ ਮੈਚ ਮੂਚ ਹੈਗਾ ਉਹਨਾਂ ਦਾ ਕੋਈ, ਆਈ ਡੋਂਟ ਰੀਲੀ ਨੋ ਵਟ ਇਟ ਇਜ਼। ਸੋ ਬਹੁਤਾ ਇੱਥੇ ਹੈਲਪ ਨਹੀਂ ਕਰ ਸਕਦੇ ਮਾਈ ਫਰੈਂਡਸ, ਅਤੇ ਤੁਹਾਨੂੰ ਪਤਾ ਹੋਵੇ NFL ਦਾ ਕਿਆ ਚੱਕਰ ਹੈ ਕਿਆ ਨਹੀਂ ਹੈ ਜ਼ਰੂਰ ਦੱਸਣਾ। ਆਪਾਂ ਨੂੰ ਤਾਂ ਬਸ ਟੌਮ ਬ੍ਰੇਡੀ ਪਤਾ ਜੀ ਉਹਨਾਂ ਦਾ। ਅਤੇ ਹੋਰ ਜੇ ਆਪਾਂ ਅੱਗੇ ਮੈਸੇਜਸ ਦਾ ਰੁੱਖ ਕਰੀਏ, ਅਤੇ ਮੈਸੇਜ ਸਾਨੂੰ ਇੱਧਰੋਂ ਮਨਜੀਤ ਸਿੰਘ ਬਟਾਲਾ ਜੀ ਵੀ ਭੇਜਦੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਦੂਸਰੇ ਪਾਸੇ ਪ੍ਰਿਆ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਕਹਿੰਦੇ ਨੇ ਸਾਰਿਆਂ ਦਾ ਦਿਨ ਵਧੀਆ ਵਧੀਆ ਹੋਵੇ ਫਰੋਮ ਕੁਲਦੀਪ, ਪ੍ਰਿਆ, ਅਮਿਤ ਐਂਡ ਸ਼ਾਈਨ। ਥੈਂਕ ਯੂ ਜੀ। ਇੱਧਰੋਂ ਜੀ ਸਾਨੂੰ ਬਲਬੀਰ ਕੌਰ ਮਾਂਗੜ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਗੁੱਡ ਮੋਰਨਿੰਗ ਦਾ ਹੀ ਅੱਗੋਂ ਰੋਹਿਤ ਕੁਮਾਰ ਜੀ ਮੈਸੇਜ ਭੇਜਦੇ ਨੇ, ਸਾਰਿਆਂ ਨੂੰ ਗੁੱਡ ਮੋਰਨਿੰਗ ਭੇਜਦੇ ਨੇ ਜੀ। ਅਤੇ ਹੋਰ ਸਾਨੂੰ ਪਿੰਡ ਟਾਰਨੇਡ ਤੋਂ ਰਸ਼ਪਾਲ ਸਿੰਘ ਜੀ ਅਤੇ ਕਮਲਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਨੂੰ, ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਅਤੇ ਇੱਧਰ ਕਰਮ ਕੌਰ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਦੱਸਦੇ ਨੇ ਕਿ ਕੱਲ੍ਹ ਦਾ ਡਿਨਰ ਵਾਜ਼ ਬਲੈਕ ਬੀਨਸ ਸਬਜ਼ੀ ਵਿਦ ਮਟਰ ਐਂਡ ਕੌਰਨ ਰਾਈਸ ਵਿਦ ਬੀਟ ਰੂਟ ਕੱਦੂਕਸ਼ ਖੀਰਾ ਅਨੀਅਨ ਟਮੈਟੋ ਵਿਦ ਸੈਸਮੀ ਸੀਡ ਲੈਮਨ ਜੂਸ ਸੋਲਟ ਐਂਡ ਪੈਪਰ ਸੈਲਡ। ਵਾਹ ਵਾਹ ਵਾਹ, ਇਹ ਤਾਂ ਬੜਾ ਹੀ ਮਤਲਬ ਇਹ ਵਾਕਈ ਕੁਛ ਕੁਛ ਤਾਂ ਫਿਊਜ਼ਨ ਹੈ ਕਰਮ ਜੀ, ਅਮੇਜ਼ਿੰਗ। ਐਂਡ ਜੇ ਬਈ ਅੱਜ ਸੋਚ ਰਹੇ ਹੋ ਕਿ ਬਈ ਅੱਜ ਫਰਾਈਡੇ ਨੂੰ ਕੀ ਬਣਾਇਆ ਜਾਵੇ, ਤਾਂ ਮੈਨੂੰ ਤਾਂ ਬਹੁਤ ਵਧੀਆ ਲੱਗਾ ਬਈ, ਇਹ ਤਾਂ ਗੁੱਡ ਆਈਡੀਆ। ਥੈਂਕ ਯੂ ਜੀ, ਥੈਂਕ ਯੂ ਸਾਡੇ ਨਾਲ ਸਾਂਝਾ ਕਰਨ ਲਈ। ਇੱਧਰੋਂ ਜੀ ਸੰਜੂ ਗੋਗੀ ਲੱਕੀ ਹੁਰੀ ਵੀ ਸਾਨੂੰ ਸ਼ੈਪਟਨ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ, ਸਤਿ ਸ਼੍ਰੀ ਅਕਾਲ ਬੈਕ ਟੂ ਯੂ ਟੂ ਸ਼ੈਪਟਨ ਵਾਲਿਓ। ਅਤੇ ਉਦੋਂ ਗੁਰਵੀਨ ਹੁਰੀ ਵੀ ਸਾਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਤਿ ਸ਼੍ਰੀ ਅਕਾਲ ਹੀ ਆਉਂਦੀ ਹੈ ਸਾਨੂੰ ਗਾਬਾ ਪਰਿਵਾਰ ਤੋਂ ਵੀ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਅਤੇ ਅੰਮ੍ਰਿਤਪਾਲ ਸਿੰਘ ਜੀ ਵੀ ਸਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਵਾਹਿਗੁਰੂ ਸਭਨਾ 'ਤੇ ਮਿਹਰ ਭਰਿਆ ਹੱਥ ਰੱਖੇ, ਸਭ ਦਾ ਦਿਨ ਵਧੀਆ ਗੁਜ਼ਰੇ, ਸ਼ੁਭ ਸਵੇਰ। ਅਤੇ ਕਹਿੰਦੇ ਨੇ ਕਿ ਜੇ ਪਰਮਾਤਮਾ 'ਤੇ ਭਰੋਸਾ ਕਰਨਾ ਸਿੱਖਣਾ ਹੈ ਤਾਂ ਪੰਛੀਆਂ ਤੋਂ ਸਿੱਖੋ, ਕਿਉਂਕਿ ਜਦ ਉਹ ਸ਼ਾਮ ਨੂੰ ਵਾਪਸ ਘਰ ਜਾਂਦੇ ਨੇ ਤਾਂ ਉਹਨਾਂ ਦੀ ਚੁੰਝ ਵਿੱਚ ਕੱਲ੍ਹ ਦੇ ਲਈ ਕੋਈ ਦਾਣਾ ਨਹੀਂ ਹੁੰਦਾ ਜੀ। ਬਿਲਕੁਲ ਠੀਕ, ਬਹੁਤ ਬਹੁਤ ਪਿਆਰਾ ਵਿਚਾਰ ਸਾਡੇ ਨਾਲ ਸਾਂਝਾ ਕਰਨ ਲਈ, ਥੈਂਕ ਯੂ, ਥੈਂਕ ਯੂ, ਥੈਂਕ ਯੂ ਜੀ। ਇਦੋਂ ਜੱਸੋਵਾਲ ਸਾਹਿਬ ਜੀ ਵੀ ਸਾਨੂੰ ਵਿਚਾਰ ਭੇਜਦੇ ਨੇ, ਸ਼ੁਭ ਸਵੇਰ ਭੇਜਦੇ ਨੇ, ਅਤੇ ਕਹਿੰਦੇ ਨੇ ਕਿ ਅੱਜ ਦੇ ਸਮੇਂ 'ਚ ਜ਼ਰੂਰਤਾਂ ਹੀ ਤੈਅ ਕਰਦੀਆਂ ਨੇ ਕਿ ਮਿੱਠੇ ਬੋਲ ਕਦੋਂ ਤੱਕ ਬੋਲਣੇ ਆ ਅਤੇ ਰਿਸ਼ਤਾ ਕਦ ਤੱਕ ਰੱਖਣਾ ਹੈ ਜੀ। ਬਿਲਕੁਲ ਸਮੇਂ ਦੀ ਹੈ ਅਤੇ ਹੈ ਤਰਾਸਦੀ, ਪਰ ਥੈਂਕ ਯੂ ਜੀ ਸਾਡੇ ਨਾਲ ਇਹ ਸਾਂਝਾ ਕਰਨ ਲਈ ਜੀ। ਅਤੇ ਇੱਧਰੋਂ ਸਾਨੂੰ 433 ਜੀ ਵੀ ਹੈਲੋ ਭੇਜਦੇ ਨੇ, ਅਤੇ ਸੇਮ ਹੀ ਸਾਨੂੰ ਅੱਗੋਂ ਹੈਲੋ ਆਉਂਦੀ ਹੈ ਜੀ 231 ਗੁਰਮੀਤ ਜੀ ਤੋਂ ਵੀ। ਅਤੇ ਰਿਚਰਡ ਜੀ ਭੇਜਦੇ ਨੇ ਹੈਲੋ ਹਾਏ, ਅੱਛਾ ਉਹ
ਓਕੇ ਜੂਨੀਅਰ ਏਸ਼ੀਆ ਕੱਪ ਦਾ ਸਕੋਰ ਕਾਰਡ ਭੇਜਦੇ ਜੀ ਕਿ ਕੱਲ੍ਹ ਵਿਮੈਨ ਇੰਡੀਆ ਅਤੇ ਵਿਮੈਨ ਪਾਕਿਸਤਾਨ ਟੀਮ ਦਾ ਮੈਚ ਹੋਇਆ ਸੀਗਾ ਜੂਨੀਅਰ ਏਸ਼ੀਆ ਕੱਪ 'ਚ, ਅਤੇ ਇੰਡੀਆ ਦੀ ਟੀਮ 19-0 ਨਾਲ ਜਿੱਤ ਗਈ। ਬੱਲੇ ਬੱਲੇ ਬੱਲੇ, ਰਹਿ ਨਹੀਂ ਦੇਣਾ ਹੀ ਕੁੜੀਓ, ਵੈਰੀ ਗੁੱਡ। ਅਤੇ ਥੈਂਕ ਯੂ ਰਿਚਰਡ ਜੀ ਸਾਡੇ ਨਾਲ ਇਹ ਸਾਂਝਾ ਕਰਨ ਲਈ, ਥੈਂਕ ਯੂ ਸੋ ਮੱਚ। ਅਤੇ ਸਿਮਰਨ ਬਾਈ ਜੀ ਵੀ ਭੇਜਦੇ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਕਹਿੰਦੇ ਨੇ ਅੱਜ ਦਾ ਉਹਨਾਂ ਦਾ ਵਿਚਾਰ ਹੈ ਜੀ ਕਿ ਇਟ ਇਜ਼ ਫਰਾਈਡੇ, ਲਓ ਨਜ਼ਾਰੇ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ, ਸਭ ਤੋਂ ਵਧੀਆ ਵਿਚਾਰ ਤੁਸੀਂ ਭੇਜਿਆ, ਥੈਂਕ ਯੂ ਸੋ ਮੱਚ। ਅਤੇ ਇੱਧਰੋਂ ਰੁਪਿੰਦਰ ਸਿੰਘ ਜੀ ਵੀ ਸਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਸਭ ਦੇ ਭਲੇ ਦੀ ਅਰਦਾਸ ਕਰਦੇ ਨੇ, ਅਤੇ ਕਹਿੰਦੇ ਨੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਅਤੇ ਇੱਧਰੋਂ ਰਣਜੀਤ ਸਿੰਘ ਜੀ ਵੀ ਸਾਨੂੰ ਟੁਬੂੰਬਾ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਅਰਦਾਸ ਕਰਦੇ ਨੇ ਕਿ ਸਾਰਿਆਂ ਦਾ ਦਿਨ ਵਧੀਆ ਵਧੀਆ ਹੋਵੇ। ਅਤੇ ਸੁਖਵਿੰਦਰ ਭੈਣ ਜੀ ਭੇਜਦੇ ਨੇ ਕਿ ਅੰਦਾਜ਼ੇ ਸੇ ਨਾ ਨਾਪੀਏ ਕਿਸੀ ਇਨਸਾਨ ਕੀ ਹਸਤੀ ਕੋ, ਠਹਿਰੇ ਹੋਏ ਦਰਿਆ ਅਕਸਰ ਗਹਿਰੇ ਹੁਆ ਕਰਤੇ ਹੈ। ਸੁਪ੍ਰਭਾਤ, ਸ਼ੁਭ ਸਵੇਰ, ਬਹੁਤ ਬਹੁਤ ਧੰਨਵਾਦ ਜੀ, ਵੈਰੀ ਨਾਈਸ, ਬਹੁਤ ਬਹੁਤ ਥੈਂਕ ਯੂ। ਅਤੇ ਸਮਾਂ ਹੋ ਚੁੱਕਿਆ ਜੀ ਤੁਹਾਡੇ ਤੋਂ ਥੋੜ੍ਹੀ ਜਿਹੀ ਛੋਟੀ ਜਿਹੀ ਨਿੱਕੀ ਜਿਹੀ ਪਿਆਰੀ ਜੀ ਬ੍ਰੇਕ ਲੈਣ ਦਾ, ਬ੍ਰੇਕ ਲੈ ਕੇ ਝਟ ਸੇ ਜਾਂਦੇ ਹਾਂ, ਔਰ ਜੀ ਝਟ ਸੇ ਵਾਪਸ ਆਤੇ ਹਾਂ, ਅਤੇ ਤੁਹਾਨੂੰ ਸੁਣਾਉਂਦੇ ਹਾਂ ਜੀ ਵਧੀਆ ਵਧੀਆ ਜੀ ਕਹਾਣੀ, ਅਤੇ ਅੱਗੇ ਇਸੇ ਤਰ੍ਹਾਂ ਸਿਲਸਿਲਾ ਵੱਧਦਾ ਰਹੇਗਾ। ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਸਤਿ ਸ਼੍ਰੀ ਅਕਾਲ ਦੋਸਤੋ, ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਵਧੀਆ ਚੱਲ ਰਿਹਾ ਹੋਏਗਾ। ਅੱਜ ਹੁਣ ਸਮਾਂ ਹੋ ਚੁੱਕਾ ਜੀ ਅੱਜ ਦੀ ਕਹਾਣੀ, ਅੱਜ ਦੇ ਵਿਚਾਰ ਦੇ ਬਾਰੇ ਜਾਣਨ ਦਾ, ਸੁਣਨ ਦਾ। ਅਤੇ ਤੁਹਾਡੇ ਨਾਲ ਹਮੇਸ਼ਾ ਇਹ ਤਰ੍ਹਾਂ ਅੱਜ ਦੀ ਕਹਾਣੀ ਦੀ ਸਾਂਝ ਪਏਗੀ ਜੀ ਰਣਜੋਤ ਸਿੰਘ ਜੀ ਦੀ ਆਵਾਜ਼ ਤੋਂ। ਅਤੇ ਤੁਸੀਂ ਇੰਜੋਏ ਕਰੋ ਕਹਾਣੀ ਰਾਜੇ ਦੀ ਜੁੱਤੀ ਦੀ, ਅਤੇ ਫਿਰ ਆਪਾਂ ਦੁਬਾਰਾ ਮਿਲਦੇ ਹਾਂ ਅਤੇ ਗੱਲਾਂ ਬਾਤਾਂ ਕਰਦੇ।
1: ਕਹਿੰਦੇ ਨੇ ਇੱਕ ਵਾਰੀ ਪੁਰਾਣੇ ਸਮੇਂ ਦੀ ਗੱਲ, ਜਦੋਂ ਹਲੇ ਜੁੱਤੀਆਂ ਨਹੀਂ ਸੀ ਬਣੀਆਂ, ਨੰਗੇ ਪੈਰੀ ਲੋਕ ਚੱਲਦੇ ਸੀ। ਉਸ ਸਮੇਂ ਇੱਕ ਸਮਰਾਟ ਰਾਜ ਕਰਦਾ ਹੈ, ਬਾਹਰ ਕਿਤੇ ਟਹਿਲਦੇ ਤੇ ਕੰਡਾ ਵੱਜ ਗਿਆ। ਕੰਡਾ ਐਸਾ ਵੱਜਿਆ ਕਿ ਆ ਕੇ ਸਾਰੇ ਰਾਜ ਦੇ ਵਿੱਚ ਭਾਜੜਾਂ ਪਾ ਦਿੱਤੀਆਂ। ਜੋ ਕੋਈ ਸਲਾਹਕਾਰ ਸੀ ਉਹਨਾਂ ਨੂੰ ਸੱਦਿਆ, ਉਹਨਾਂ ਨੂੰ ਪੁੱਛਿਆ ਕਿ ਮੇਰੇ ਕੰਡਾ ਵੱਜਾ ਵਾ, ਬਹੁਤ ਜ਼ਿਆਦਾ ਮੈਨੂੰ ਤਕਲੀਫ ਹੋਈ ਹੈ, ਇਹਦਾ ਕੋਈ ਹੱਲ ਕੱਢੋ, ਅੱਗੇ ਤੋਂ ਇੱਦਾਂ ਦਾ ਕੁਛ ਨਹੀਂ ਹੋਣਾ ਚਾਹੀਦਾ। ਸਾਰਿਆਂ ਨੇ ਰਲ ਮਿਲ ਕੇ ਸਲਾਹ ਕੀਤੀ। ਕੁਛ ਬਹੁਤੇ ਸਿਆਣਿਆਂ ਨੇ ਕਿਹਾ ਕਿ ਮਹਾਰਾਜ, ਆਪਾਂ ਸਾਰੀ ਧਰਤੀ ਦੇ ਉੱਤੇ ਚਮੜਾ ਲਾ ਦਿੰਦੇ ਹਾਂ, ਜਿੱਥੇ ਜਿੱਥੇ ਵੀ ਤੁਸੀਂ ਕਿਤੇ ਜਾਣਾ ਵਾ ਉਸ ਜ਼ਮੀਨ ਦੇ ਉੱਤੇ ਅਸੀਂ ਚਮੜਾ ਮੜ ਦਿਆਂਗੇ, ਚਮੜਾ ਧਰ ਦਿਆਂਗੇ। ਜਿੱਥੇ ਵੀ ਕਿਤੇ ਤੁਸੀਂ ਪੈਰ ਧਰੋਗੇ, ਗੁੰਜਾਇਸ਼ ਹੀ ਨਹੀਂ ਬਚੂਗੀ ਕਿ ਫਿਰ ਤੋਂ ਤੁਹਾਨੂੰ ਕਿਤੇ ਕੰਡਾ ਵੱਜੇ। ਬੜੀ ਸੋਹਣੀ ਸਲਾਹ ਹੈ, ਪਰ ਜਦੋਂ ਇਹ ਹੁਣ ਚਮੜਾ ਲਾਉਣਾ ਆ ਤੇ ਫਿਰ ਇੰਨਾ ਚਮੜਾ ਆਉਣਾ ਕਿੱਥੋਂ ਆ, ਤੇ ਇਹਨੂੰ ਲਾਉਣਾ ਕਿੱਦਾਂ ਆ। ਕਿਸਾਨਾਂ ਨੇ ਇਸ ਚੀਜ਼ ਦੇ ਉੱਤੇ ਇਤਰਾਜ਼ ਕੀਤਾ ਕਿ ਮਹਾਰਾਜ, ਜੇਕਰ ਤੁਸੀਂ ਸਾਰੀ ਜ਼ਮੀਨ ਦੇ ਉੱਤੇ ਚਮੜਾ ਹੀ ਲਾ ਦਿੱਤਾ ਤੇ ਆਪਾਂ ਖੇਤੀ ਕਿੱਥੇ ਕਰਾਂਗੇ, ਕਿਹੜੇ ਵੇਲੇ ਖੇਤੀ ਕਰਿਆ ਕਰਾਂਗੇ, ਕਿਹੜੇ ਵੇਲੇ ਜ਼ਮੀਨ ਨੂੰ ਢੱਕਿਆ ਕਰਾਂਗੇ। ਹੋਵੇ ਨਾ ਹੋਵੇ ਤਾਂ ਥੋੜ੍ਹਾ ਇਹਦੇ ਉੱਤੇ ਵਿਚਾਰ ਕਰ ਲਿਓ, ਇਹ ਕੋਈ ਬਹੁਤੀ ਵਧੀਆ ਤਜਵੀਜ਼ ਨਹੀਂ ਲੱਗਦੀ। ਫਿਰ ਦੁਬਾਰਾ ਤੋਂ ਸੋਚ ਵਿਚਾਰ ਕੀਤਾ ਗਿਆ। ਆਖਿਰਕਾਰ ਫਿਰ ਸਲਾਹ ਇਹ ਬਣੀ ਕਿ ਸਾਰੀ ਦੁਨੀਆਂ ਦੇ ਉੱਤੋਂ ਆਪਾਂ ਸਾਰੇ ਕੰਡੇ ਚੁੱਕ ਦਿੰਦੇ ਹਾਂ, ਜਾਂ ਜਿੱਥੇ ਜਿੱਥੇ ਰਾਜੇ ਨੇ ਜਾਣਾ ਉੱਥੇ ਪਹਿਲਾਂ ਕੰਡੇ ਚੁੱਕ ਦਿਆ ਕਰੀਏ। ਅਤੇ ਹੁਣ ਫਿਰ ਇਹਦੇ ਉੱਤੇ ਅਮਲ ਹੋਣਾ ਸ਼ੁਰੂ ਹੋ ਗਿਆ। ਖੇਤਾਂ ਦੇ ਵਿੱਚ ਕੰਮ ਕਰਦੇ ਸਾਰੇ ਮਜ਼ਦੂਰ, ਕਿਸਾਨ, ਹੋਰ ਕੰਮਾਂ ਕਾਰਾਂ ਦੇ ਉੱਤੇ ਲੱਗੇ ਸਾਰੇ ਲੋਕਾਂ ਨੂੰ ਸੱਦ ਲਿਆ ਜਾਂਦਾ ਸਵੇਰ ਤੋਂ ਹੀ, ਅਤੇ ਸਾਰੇ ਰਾਵਾਂ ਤੋਂ ਕੰਡੇ ਚੁੱਕਣ ਦੇ ਉੱਤੇ ਲਾ ਦਿੱਤਾ ਜਾਂਦਾ। ਇਹ ਸਾਰੇ ਮਿਸ਼ਨ ਦੇ ਉੱਤੇ ਸਾਰਾ ਦਿਨ ਲੋਕ ਲੱਗੇ ਰਹਿੰਦੇ, ਹੋਰ ਕਿਸੇ ਕੰਮ ਉੱਤੇ ਧਿਆਨ ਨਾ ਦੇ ਪਾਉਂਦੇ। ਹੌਲੀ ਹੌਲੀ ਉਹਨਾਂ ਦੇ ਘਰਾਂ ਦੇ ਉੱਤੇ, ਉਹਨਾਂ ਦੇ ਆਪਣੇ ਕੰਮ ਕਾਰਾਂ ਦੇ ਉੱਤੇ ਅਸਰ ਪੈਣਾ ਸ਼ੁਰੂ ਹੋ ਗਿਆ। ਬਹੁਤਿਆਂ ਦੇ ਹੱਥ ਵਿੰਨੇ ਗਏ ਕੰਡਿਆਂ ਦੇ ਨਾਲ, ਬੜੇ ਔਖੇ ਹਾਲ। ਇੱਕ ਸਮਾਂ ਆਇਆ ਜਦੋਂ ਲੋਕੀ ਬਹੁਤ ਜ਼ਿਆਦਾ ਤੰਗ ਹੋ ਗਏ, ਤੇ ਫਿਰ ਦੁਬਾਰਾ ਸਮਰਾਟ ਕੋਲ ਗਏ। ਮਹਾਰਾਜ, ਅਸੀਂ ਬਹੁਤ ਔਖੇ ਹਾਂ, ਇਹ ਕੰਮ ਕੋਈ ਏਡਾ ਆਸਾਨ ਨਹੀਂ ਹੈ ਜਿਹੜਾ ਤੁਸੀਂ ਕਰਵਾ ਰਹੇ ਹੋ ਜਾਂ ਜਿਹੜਾ ਤੁਹਾਡੇ ਲੋਕ ਕਰਵਾ ਰਹੇ ਨੇ। ਜੇ ਹੋਵੇ ਨਾ ਤਾਂ ਕੋਈ ਹੋਰ ਹੱਲ ਇਸ ਚੀਜ਼ ਦਾ ਵੇਖਿਆ ਜਾਵੇ। ਰਾਜੇ ਨੇ ਫਿਰ ਦੁਬਾਰਾ ਤੋਂ ਸਾਰੇ ਲੋਕ ਸੱਦ ਲਏ, ਇਸ ਤੋਂ ਪਹਿਲਾਂ ਕਿ ਹਲੇ ਉਹ ਦੁਬਾਰਾ ਕਿਸੇ ਨਤੀਜੇ ਦੇ ਉੱਤੇ ਪਹੁੰਚਦੇ। ਇੱਕ ਨਿਮਾਣਾ ਜਿਹਾ ਬੰਦਾ, ਇੱਕ ਅਧਖੜ ਜੀ ਉਮਰ ਦਾ, ਭੀੜ ਦੇ ਵਿੱਚੋਂ ਗਾਂਹ ਨਿਕਲਿਆ ਤੇ ਇੱਕ ਰਾਜੇ ਦੇ ਪੈਰਾਂ ਲਾਗੇ ਜੁੱਤੀ ਧਰ ਕੇ ਕਹਿਣ ਲੱਗਾ, ਮਹਾਰਾਜ, ਇਹ ਮੈਂ ਚਮੜੇ ਦੀ ਜੁੱਤੀ ਤੁਹਾਡੇ ਲਈ ਬਣਾਈ ਹੈ, ਕਾਫੀ ਦਿਨਾਂ ਤੋਂ ਰੌਲਾ ਰੱਪਾ ਸੁਣ ਰਿਹਾ, ਤੁਹਾਨੂੰ ਕਾਫੀ ਮੁਸ਼ਕਲ ਆਈ, ਤੁਹਾਡੇ ਪੈਰ ਦੇ ਵਿੱਚ ਕੰਡਾ ਵੱਜਾ। ਤੇ ਉਸ ਤੋਂ ਬਾਅਦ ਫਿਰ ਲਗਾਤਾਰ ਲੋਕ ਪਰੇਸ਼ਾਨ ਨੇ ਕਿਸੇ ਨਾ ਕਿਸੇ ਚੀਜ਼ ਦੇ ਕਰਕੇ, ਮੈਨੂੰ ਇਹ ਹੱਲ ਲੱਭਾ ਕਿ ਮੈਂ ਤੁਹਾਡੇ ਲਈ ਜੁੱਤੀ ਬਣਾ ਕੇ ਲੈ ਆਇਆ, ਤੁਸੀਂ ਇਹ ਚਮੜੇ ਦੀ ਜੁੱਤੀ ਪਾ ਕੇ ਚੱਲਿਆ ਕਰੋ, ਤੁਹਾਨੂੰ ਕੰਡਾ ਨਹੀਂ ਵੱਜੂਗਾ। ਇੰਨਾ ਸੌਖਾ ਹੱਲ, ਇੰਨਾ ਆਸਾਨ, ਇੰਨਾ ਸਿੰਪਲ, ਇਹ ਤਾਂ ਸ਼ਾਇਦ ਕਦੀ ਕਿਸੇ ਨੇ ਸੋਚਿਆ ਹੀ ਨਹੀਂ। ਸਾਰੇ ਹੈਰਾਨ ਕਿ ਆਮ ਜਿਹਾ ਗਰੀਬੜਾ ਜਿਹਾ ਬੰਦਾ ਕਿੱਥੋਂ ਇੱਦਾਂ ਦਾ ਹੱਲ ਕੱਢ ਲਿਆ। ਰਾਜਾ ਇੱਕ ਵਾਰੀ ਤਾਂ ਬੜਾ ਖੁਸ਼ ਹੋਇਆ, ਪਰ ਉਸ ਤੋਂ ਬਾਅਦ ਜਿਹੜੇ ਆਸ ਪਾਸ ਸਲਾਹਾਂ ਦੇਣ ਵਾਲੇ ਸੀ ਉਹਨਾਂ ਨੂੰ ਇਹ ਚੀਜ਼ ਪਚੀ ਨਹੀਂ। ਅਕਸਰ ਹੀ ਜਿਹੜੇ ਲੋਕ ਆਪਣੇ ਆਪ ਨੂੰ ਲੋੜ ਤੋਂ ਵੱਧ ਸਿਆਣੇ ਸਮਝਦੇ ਨੇ, ਜਾਂ ਜਿਹਨਾਂ ਨੂੰ ਇਹ ਮੰਨਿਆ ਜਾ ਚੁੱਕਾ ਹੁੰਦਾ ਕਿ ਉਹ ਸਭ ਤੋਂ ਸਿਆਣੇ ਨੇ, ਉਹਨਾਂ ਦੇ ਸਾਹਮਣੇ ਕੋਈ ਆਮ ਜਿਹਾ ਬੰਦਾ ਕੋਈ ਸਿਆਣੀ ਗੱਲ ਕਰੇ, ਕੋਈ ਚੰਗੀ ਤਜਵੀਜ਼ ਦੇਵੇ, ਤੇ ਅਕਸਰ ਹੀ ਉਹਦੇ 'ਚ ਨੁਕਸ ਕੱਢ ਦਿੰਦੇ ਨੇ। ਹੋਰ ਕੋਈ ਨੁਕਸ ਉਹਨਾਂ ਨੂੰ ਨਹੀਂ ਲੱਭਾ ਤੇ ਕਹਿਣ ਲੱਗੇ, ਮਹਾਰਾਜ, ਇਹ ਹੋਵੇ ਨਾ ਹੋਵੇ ਤੇ ਸ਼ੈਤਾਨ ਦਾ ਭੇਜਿਆ ਦੂਤ ਹੈ। ਤੁਸੀਂ ਵੇਖੋ ਨਾ, ਅਸੀਂ ਕਿੰਨੇ ਪੜ੍ਹੇ ਲਿਖੇ ਹਾਂ, ਅਸੀਂ ਕਿੰਨੇ ਸੂਝਵਾਨ ਹਾਂ, ਅੱਜ ਤੱਕ ਕਦੀ ਕਿੱਦਾਂ ਹੋਇਆ ਨਹੀਂ ਕਿ ਸਾਡਾ ਕੋਈ ਫੈਸਲਾ ਗਲਤ ਸਾਬਤ ਹੋਇਆ ਹੋਵੇ। ਹਮੇਸ਼ਾ ਹਰ ਇੱਕ ਚੀਜ਼ ਦਾ ਹੱਲ ਤੁਹਾਨੂੰ ਲੱਭ ਕੇ ਦਿੱਤਾ। ਜੇਕਰ ਸਾਡੇ ਇੰਨੇ ਦਿਮਾਗਾਂ ਦੇ ਵਿੱਚ ਇਹ ਗੱਲ ਨਹੀਂ ਆਈ ਤੇ ਸਾਂਝੇ ਬੰਦੇ ਦੇ ਦਿਮਾਗ ਦੇ ਵਿੱਚ ਭਲਾ ਕਿੱਦਾਂ ਆਈ ਆ? ਤੁਸੀਂ ਚੰਗੀ ਤਰ੍ਹਾਂ ਸੋਚੋ, ਹੋਵੇ ਨਾ ਹੋਵੇ ਤਾਂ ਇਹ ਸ਼ੈਤਾਨ ਆ। ਜੇਕਰ ਇਹ ਜੁੱਤੀ ਤੁਸੀਂ ਪੈਰੀ ਪਾ ਲਈ ਤਾਂ ਤੁਹਾਡਾ ਕੋਈ ਵੱਡਾ ਅਨਰਥ ਹੋ ਸਕਦਾ। ਕਹਿੰਦੇ ਨੇ ਐਸੇ ਰਾਜੇ ਤੇ ਉਹਨਾਂ ਨੇ ਕੰਨ ਭਰੇ ਕਿ ਰਾਜੇ ਨੇ ਉਲਟਾ ਉਸ ਬੰਦੇ ਨੂੰ ਚੁੱਕ ਕੇ ਜੇਲ੍ਹ ਦੇ ਵਿੱਚ ਪਾ ਦਿੱਤਾ, ਮੌਤ ਦੀ ਸਜ਼ਾ ਸੁਣਾ ਦਿੱਤੀ। ਉਹ ਬੰਦਾ ਜਿਹਨੇ ਹੱਲ ਲੱਭਿਆ ਸੀ ਬਿਲਕੁਲ ਆਸਾਨ ਜਿਹਾ ਕਿ ਰਾਜੇ ਨੂੰ ਗਾਂ ਤੋਂ ਕਿਤੇ ਕੰਡਾ ਨਾ ਵੱਜੇ। ਤੇ ਜੇ ਆਪਾਂ ਜ਼ਿੰਦਗੀ ਦੇ ਵਿੱਚ ਇਸ ਕਹਾਣੀ ਦੇ ਉੱਤੇ ਅਮਲ ਕਰਨਾ ਹੋਵੇ, ਇਸ ਕਹਾਣੀ ਤੋਂ ਸਿੱਖਣਾ ਹੋਵੇ ਤਾਂ ਉਹ ਇਹ ਆ ਕਿ ਬੜੇ ਆਸਾਨ ਜੇ ਹੱਲ ਸਾਡੀਆਂ ਮੁਸ਼ਕਲਾਂ ਦੇ ਸਾਡੇ ਆਸ ਪਾਸ ਪਏ ਹੁੰਦੇ ਆ। ਜਿੱਦਾਂ ਰਾਜੇ ਦਾ ਹੱਲ ਹੋਈ ਜੁੱਤੀ ਸੀ, ਪਰ ਆਪਾਂ ਹਮੇਸ਼ਾ ਔਖੇ ਰਾਹਾਂ ਹੱਲ ਭੱਜਦੇ ਹਾਂ। ਕਿੱਦਾਂ ਸਾਡਾ ਜੋ ਪ੍ਰੈਜੈਂਟ ਹੈ ਸਾਡੇ ਕੋਲ ਜੋ ਅੱਜ ਆ, ਇਸ ਟਾਈਮ ਮੌਜੂਦਾ ਜੋ ਸਾਡੇ ਹੱਥਾਂ ਦੇ ਵਿੱਚ ਆ ਸਮਾਂ, ਉਹਦੀ ਆਪਾਂ ਕਦਰ ਨਹੀਂ ਕਰਦੇ ਤੇ ਆਪਾਂ ਔਖੇ ਰਾਹਾਂ ਹੱਲ ਭੱਜੇ ਫਿਰਦੇ ਹਾਂ। ਔਖੇ ਰਾਹ ਕਿਹੜੇ ਨੇ? ਕੱਲ ਨੂੰ ਆ ਨਾ ਹੋ ਜੇ, ਭਵਿੱਖ ਦੇ ਵਿੱਚ ਕੋਈ ਚਿੰਤਾ ਨਾ ਆ ਜੇ, ਘਾਟਾ ਨਾ ਪੈ ਜੇ, ਜਾਂ ਫਿਰ ਜੋ ਸਾਡਾ ਬੀਤ ਚੁੱਕਾ ਉਹਦੇ ਉੱਤੇ ਸੋਚ ਵਿਚਾਰ ਕਰਦੇ ਰਹਿੰਦੇ ਕਿ ਹੁਣ ਉਹਨੂੰ ਆਪਾਂ ਠੀਕ ਕਿੱਦਾਂ ਕਰੀਏ, ਪਿੱਛੇ ਜਿਹੜਾ ਆਪਾਂ ਗਲਤ ਕਰ ਆਏ ਹਾਂ ਉਹਨੂੰ ਹੁਣ ਕਿਹੜੇ ਢੰਗ ਤਰੀਕੇ ਲਾ ਕੇ ਆਪਾਂ ਸਹੀ ਕਰੀਏ ਤਾਂ ਕਿ ਸਾਡਾ ਅੱਜ ਸਵਰ ਜਾਵੇ। ਪਰ ਜੋ ਮੌਜੂਦਾ ਸਮਾਂ ਸਾਡੇ ਕੋਲ ਹੈ ਉਹਦੇ ਉੱਤੇ ਸ਼ਾਇਦ ਆਪਾਂ ਘੱਟ ਸਮਾਂ ਦਿੰਦੇ ਹਾਂ, ਕਿਉਂਕਿ ਉਹ ਬਿਲਕੁਲ ਔਖਾ ਨਹੀਂ, ਬਿਲਕੁਲ ਸੌਖਾ ਜਿਹਾ ਰਾਹ ਹੈ ਰਾਜੇ ਦੇ ਜੁੱਤੀ ਪਾਉਣ ਵਾਂਗ। ਅਨੇਕਾਂ ਢੰਗ ਤਰੀਕਿਆਂ ਦੇ ਨਾਲ ਆਪਾਂ ਆਪਣੇ ਸਿਰ ਪਈ ਮੁਸੀਬਤ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਬਹੁਤੀ ਵਾਰੀ ਇਹ ਤਾਣੀ ਹੋਰ ਜ਼ਿਆਦਾ ਉਲਝਦੀ ਜਾਂਦੀ ਹੈ। ਇੱਕ ਹੋਰ ਤਰੀਕੇ ਨਾਲ ਸਮਝ ਕੇ ਵੇਖੀਏ ਤੇ ਸਾਡੇ ਪੀਰਾਂ ਪੈਗੰਬਰਾਂ ਨੇ, ਸਾਡੇ ਗੁਰੂਆਂ ਨੇ ਬੜੇ ਸੌਖੇ ਜੇ ਸਾਨੂੰ ਰਾਹ ਦੱਸੇ ਨੇ ਕਿਹੜੇ ਤਰੀਕੇ ਦੇ ਨਾਲ ਆਪਾਂ ਖੁਸ਼ ਰਹਿਣਾ, ਕਿਹੜੇ ਤਰੀਕੇ ਦੇ ਨਾਲ ਆਪਸ ਦੇ ਵਿੱਚ ਆਪਾਂ ਰਲ ਮਿਲ ਰਹਿਣਾ, ਕਿਹੜੇ ਤਰੀਕੇ ਦੇ ਨਾਲ ਆਪਾਂ ਹੌਲੇ ਭਾਰ ਚੱਲ ਸਕਦੇ ਹਾਂ, ਸਾਡੇ ਦਿਮਾਗ ਦੇ ਉੱਤੇ ਕੋਈ ਜ਼ਿਆਦਾ ਬੋਝ ਨਹੀਂ ਪਊਗਾ, ਕਿਹੜੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਆਪਾਂ ਦੁੱਖਾਂ ਤੋਂ, ਡਿਪਰੈਸ਼ਨ ਤੋਂ, ਸਟ੍ਰੈਸ ਤੋਂ ਦੂਰ ਰੱਖ ਸਕਦੇ ਹਾਂ। ਇਹ ਸਾਰੇ ਸੌਖੇ ਰਾਹ ਦੱਸੇ ਨੇ। ਹਰ ਇੱਕ ਧਰਮ ਦੇ ਵਿੱਚ ਇਹ ਰਾਹ ਬੜੇ ਆਸਾਨ ਨੇ, ਪਰ ਉਸ ਤੋਂ ਬਾਅਦ ਆਪਾਂ ਖੁਦ ਹੀ ਰਾਹ ਇੰਨੇ ਔਖੇ ਕਰ ਲਿਆ ਕਿ ਅੱਜ ਸਾਨੂੰ ਉਹ ਚੀਜ਼ ਦੇ ਯਕੀਨ ਨਹੀਂ ਆਉਂਦਾ ਕਿ ਇਹਨਾਂ ਚੀਜ਼ਾਂ ਤੋਂ ਆਪਾਂ ਬਾਹਰ ਨਿਕਲ ਸਕਦੇ ਹਾਂ। ਫਿਰ ਸਾਨੂੰ ਪਤਾ ਨਹੀਂ ਕਿਹਦੇ ਕਿੱਥੋਂ ਆਸਰੇ ਲੈਣੇ ਪੈਂਦੇ, ਤੇ ਸ਼ਾਇਦ ਸਾਰੀ ਜ਼ਿੰਦਗੀ ਬੰਦਾ ਇਸੇ ਤਰ੍ਹਾਂ ਕੱਢ ਦਿੰਦਾ। ਜੇ ਤੁਹਾਡੇ ਸਾਹਮਣੇ ਕੋਈ ਹੱਲ ਸੌਖਾ ਜਿਹਾ ਨਜ਼ਰ ਆਵੇ ਤੇ ਉਹ ਕਰ ਲੈਣਾ ਚਾਹੀਦਾ। ਹਮੇਸ਼ਾ ਹੀ ਸੱਤ ਵਾਲ ਭੰਨ ਕੇ ਕੋਈ ਔਖਾ ਜਿਹਾ ਸਾਨੂੰ ਉਹ ਕੋਈ ਉਪਾਅ ਦੱਸੇ ਤੇ ਫਿਰ ਸਾਨੂੰ ਉਹ ਚੰਗਾ ਲੱਗਦਾ, ਸਾਨੂੰ ਲੱਗਦਾ ਕਿ ਮੁਸ਼ਕਲ ਵੱਡੀ ਹੈ ਇਸ ਕਰਕੇ ਇਹਦਾ ਹੱਲ ਵੀ ਵੱਡਾ ਹੀ ਹੋਊਗਾ ਤੇ ਫਿਰ ਹੀ ਜਾ ਕੇ ਗੱਲ ਬਣਨੀ, ਪਰ ਇਹ ਸੱਚਾਈ ਨਹੀਂ ਹੈ। ਵੱਡੀ ਤੋਂ ਵੱਡੀ ਮੁਸ਼ਕਲ ਦਾ ਵੀ ਕਈ ਵਾਰੀ ਛੋਟਾ ਜਿਹਾ ਹੱਲ ਹੁੰਦਾ ਤੇ ਉਹਦੇ ਉੱਤੇ ਸਾਨੂੰ ਥੋੜ੍ਹਾ ਜਿਹਾ ਧਿਆਨ ਦੇ ਲੈਣਾ ਚਾਹੀਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਓਸ਼ੋ ਦੀਆਂ ਕਹਾਣੀਆਂ ਚੋਂ ਅੱਜ ਦੀ ਇਹ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਸੀ। ਆਸ ਕਰਦੇ ਹਾਂ ਕਿ ਜੀਵਨ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਕੰਮ ਆਊਗੀ।

ਸੱਚੀ ਬਾਣੀ ਵੱਲ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੰਕੇਤ ਕੀਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਮਾਂ ਆਇਆ ਹੈ। ਉਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਭਰਾ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ ਕੱਚੀ ਬਾਣੀ ਰਚਨ ਲੱਗ ਪਿਆ ਸੀ। ਜਿੱਥੇ ਇਹ ਕੱਚੀ ਬਾਣੀ ਰਚਦਾ ਸੀ, ਉੱਥੇ ਆਪਣੇ ਵੱਲੋਂ ਰਚੀ ਗਈ ਬਾਣੀ ਦਾ ਭੋਗ ਵੀ ਗੁਰੂ ਨਾਨਕ ਸਾਹਿਬ ਦੇ ਨਾਮ 'ਤੇ ਪਾਉਂਦਾ ਸੀ। ਇਤਿਹਾਸਕ ਸਰੋਤਾਂ ਦੇ ਅੰਦਰ ਇਹ ਬਚਨ ਮੌਜੂਦ ਹਨ, ਮਿਹਰਬਾਨ ਪੁੱਤ ਪ੍ਰਿਥੀਏ ਦਾ ਕਬੀਸਰੀ ਕਰੇ, ਪਾਰਸੀ ਹਿੰਦਵੀ ਸੈਸਕ੍ਰਿਤੀ ਨਾਲੇ ਗੁਰਮੁਖੀ ਪੜ੍ਹੇ, ਤਿੰਨ ਭੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਦਾ ਹੀ ਪਾਈ। ਕਿ ਆਪਣੇ ਵੱਲੋਂ ਰਚੀ ਗਈ ਕੱਚੀ ਬਾਣੀ ਦੀ ਅਖੀਰਲੀ ਤੁਕ ਦੇ ਵਿੱਚ ਗੁਰੂ ਨਾਨਕ ਨਾਮ ਦੀ ਵਰਤੋਂ ਕਰਦਾ ਸੀ। ਇਸ ਕਰਕੇ ਗੁਰੂ ਸਾਹਿਬ ਜੀ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਗੁਰਬਾਣੀ ਨੂੰ ਇਕੱਤਰ ਕਰਨ ਦਾ ਫੈਸਲਾ ਕੀਤਾ ਅਤੇ ਇਸ ਮਹਾਨ ਕਾਰਜ ਦੇ ਲਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਦੀ ਸੇਵਾ ਲਗਾਈ ਕਿ ਇਸ ਸਾਰੀ ਬਾਣੀ ਨੂੰ ਲਿਖਿਆ ਜਾਵੇ। ਸੋ ਗੁਰਬਾਣੀ ਦੀ ਲਿਖਾਈ ਦੀ ਸੇਵਾ ਭਾਈ ਗੁਰਦਾਸ ਜੀ ਵੱਲੋਂ ਕੀਤੀ ਗਈ। ਬਚਨ ਕੀਤਾ, ਭਾਈ ਗੁਰਦਾਸ ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਣ ਲੱਗੇ ਨੀ ਰਲਾ, ਸੋ ਨਿਆਰੀ ਕਰ ਧਰੀਏ, ਸੋ ਸਾਹਿਬ ਅੱਗੇ ਹੀ ਬਾਣੀ ਉਚਾਰ ਕਰਤ ਸੇ ਭਏ, ਸੋ ਭਾਈ ਗੁਰਦਾਸ ਸਭ ਇਕੱਤਰ ਕਰ ਲਏ। ਕਿ ਭਾਈ ਗੁਰਦਾਸ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਜਿਹੜੀ ਵੀ ਬਾਣੀ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀ ਹੈ ਜਾਂ ਸਿਧਾਂਤਕ ਤੌਰ ਦੇ ਉੱਪਰ ਗੁਰਮਤਿ ਦੀ ਕਸਵੱਟੀ ਦੇ ਉੱਪਰ ਜਿਹੜੀ ਬਾਣੀ ਖਰੀ ਉਤਰਦੀ ਹੈ, ਉਹਨਾਂ ਭਗਤ ਸਾਹਿਬ ਦੀ ਬਾਣੀ ਇੱਕ ਗ੍ਰੰਥ ਦੇ ਵਿੱਚ ਇਕੱਤਰ ਕਰ ਲਈ ਜਾਵੇ। ਸੋ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨ ਕੇ ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਮੁੱਚੀ ਲਿਖਾਈ ਦਾ ਮਹਾਨ ਕਾਰਜ ਕੀਤਾ। ਜਿਸ ਸਮੇਂ ਇਹ ਮਹਾਨ ਕਾਰਜ ਆਰੰਭ ਕੀਤਾ ਗਿਆ, ਸਾਡਾ ਇਤਿਹਾਸ ਦੱਸਦਾ ਹੈ ਕਿ ਉਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਭਗਤ ਕਾਨਾ, ਛੱਜੂ, ਪੀਲੂ ਅਤੇ ਸ਼ਾਹ ਹੁਸੈਨ ਵੀ ਆਏ ਸਨ ਕਿ ਸਾਡੀ ਬਾਣੀ ਵੀ ਇਸ ਗ੍ਰੰਥ ਦੇ ਵਿੱਚ ਦਰਜ ਕੀਤੀ ਜਾਵੇ। ਪਰ ਜਦੋਂ ਉਹਨਾਂ ਦੇ ਵੱਲੋਂ ਉਚਾਰਨ ਕੀਤੀ ਗਈ ਕਵਿਤਾ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਣਦੇ ਨੇ ਅਤੇ ਇਸ ਦੇ ਵਿੱਚ ਸਿਧਾਂਤਕ ਵਖਰੇਵਾਂ ਬਹੁਤ ਜ਼ਿਆਦਾ ਸੀ, ਇਸ ਕਰਕੇ ਇਹਨਾਂ ਚਵਾਂ ਨੂੰ, ਭਗਤ ਕਾਨੇ ਨੂੰ, ਛੱਜੂ ਨੂੰ, ਪੀਲੂ ਨੂੰ ਅਤੇ ਸ਼ਾਹ ਹੁਸੈਨ ਨੂੰ ਗੁਰੂ ਸਾਹਿਬ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਇਹ ਬਾਣੀ ਇਸ ਗ੍ਰੰਥ ਦੇ ਵਿੱਚ ਦਰਜ ਨਹੀਂ ਹੋ ਸਕਦੀ। ਇਸ ਬੀੜ ਦੇ ਵਿੱਚ ਸੱਚੀ ਬਾਣੀ ਦੀ ਇਕੱਤਰਤਾ ਹੋਣੀ ਹੈ ਜਿਹੜੀ ਕੇਵਲ ਅਤੇ ਕੇਵਲ ਉਸ ਪਰਮੇਸ਼ਰ ਦੀ ਉਸਤਤੀ ਵਿੱਚ ਉਚਾਰਨ ਕੀਤੀ ਗਈ ਹੈ। ਸੋ ਇਸ ਪ੍ਰਕਾਰ 1601 ਤੋਂ ਲੈ ਕੇ 1604 ਈਸਵੀ ਤੱਕ ਆਦਿ ਗ੍ਰੰਥ ਸਾਹਿਬ ਦੀ ਲਿਖਾਈ ਦਾ ਕਾਰਜ ਸੰਪੂਰਨ ਹੋਇਆ। ਹੁਣ ਸਮਾਂ ਸੀ ਇਸ ਤਿਆਰ ਕੀਤੇ ਹੋਏ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਜਾਵੇ। ਇਸ ਦੇ ਲਈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਦੀ ਸੇਵਾ ਲਗਾਈ। ਰਾਮਸਰ ਸਾਹਿਬ ਦੇ ਸਰੋਵਰ ਦੇ ਕੰਢੇ ਜਿੱਥੇ ਗੁਰੂ ਸਾਹਿਬ ਜੀ ਨੇ ਲਿਖਾਈ ਦਾ ਕਾਰਜ ਕੀਤਾ, ਉੱਥੋਂ ਹੀ ਆਦਿ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਬਾਬਾ ਬੁੱਢਾ ਜੀ ਨੇ ਆਪਣੇ ਪਾਵਨ ਸੀਸ 'ਤੇ ਟਿਕਾਈ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਚੌਰ ਕਰਦੇ ਹੋਏ ਗੁਰਬਾਣੀ ਦੇ ਸ਼ਬਦ ਪੜ੍ਹਦਿਆਂ ਹੋਇਆਂ ਸਮੂਹ ਸੰਗਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਦੀ ਹੈ ਅਤੇ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਹੁੰਦਾ ਹੈ। ਇਤਿਹਾਸਕ ਸਰੋਤਾਂ ਅੰਦਰ ਦਰਜ ਹੈ ਕਿ ਗੁਰੂ ਸਾਹਿਬ ਜੀ ਨੇ ਬਚਨ ਕੀਤੇ, ਬੁੱਢਾ ਸਾਹਿਬ ਖੋਲ੍ਹੋ ਗ੍ਰੰਥ, ਲਿਹੋ ਆਵਾਜ਼ ਸੁਣੈ ਸਭ ਪੰਥ। ਉਸ ਸਮੇਂ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਅਤੇ ਪਹਿਲਾ ਹੁਕਮਨਾਮਾ ਇਹ ਆਇਆ ਸੀ, ਸੰਤਾਂ ਕੇ ਕਾਰਜ ਆਪ ਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਆਦਿ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹੋਇਆ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅਤੇ ਲਿਖਾਈ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ, ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਹੋਏ ਹਨ। ਸਾਡੇ ਇਤਿਹਾਸ ਵਿੱਚ ਇਹ ਵੀ ਦਰਜ ਹੈ ਕਿ ਜਿਸ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋ ਗਿਆ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਸਮੇਂ ਤੋਂ ਆਪਣਾ ਆਸਣ ਥੱਲੇ ਲਾਉਣਾ ਸ਼ੁਰੂ ਕਰ ਦਿੱਤਾ, ਜੋ
ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੋਠਾ ਸਾਹਿਬ ਦਾ ਅਸਥਾਨ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਹੀ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁੱਖ ਆਸਣ ਹੁੰਦਾ ਰਿਹਾ ਹੈ ਅਤੇ ਅੱਜ ਤੱਕ ਉਹੀ ਮਰਿਆਦਾ ਜਿਉਂ ਦੀ ਤਿਉਂ ਬਰਕਰਾਰ ਹੈ। ਸੋ ਇਸ ਪ੍ਰਕਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਦੌਰਾਨ ਇਹ ਮਹਾਨ ਕਾਰਜ ਗੁਰੂ ਸਾਹਿਬ ਜੀ ਨੇ ਕੀਤੇ ਅਤੇ ਇਹਨਾਂ ਮਹਾਨ ਕਾਰਜਾਂ ਦੇ ਵਿੱਚੋਂ ਆਦਿ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਨਾ ਇੱਕ ਵੱਡਾ ਕਾਰਜ ਸੀ ਜਿਹੜਾ ਗੁਰੂ ਸਾਹਿਬ ਜੀ ਨੇ ਕਰਕੇ ਸਮੁੱਚੀ ਸੰਗਤ ਨੂੰ ਗੁਰਬਾਣੀ ਦੇ ਲੜ ਲਾਇਆ ਅਤੇ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦੀ ਸੋਝੀ ਬਖਸ਼ਿਸ਼ ਕੀਤੀ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਾ ਸੰਖੇਪ ਜਿਹਾ ਇਤਿਹਾਸ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਲੈਟਸ ਮੇਕ ਦਾ ਮਾਰਨਿੰਗ ਸਨਸ਼ਾਈਨ ਬ੍ਰਾਈਟ ਰੇਡੀਓ। ਹਾਂਜੀ 1674 ਤੇ ਤੁਹਾਡਾ ਸਵਾਗਤ ਹੈ। ਟਾਈਮ ਹੋ ਚੁੱਕਾ ਹੈ ਲਾਫਟਰ ਥੈਰੇਪੀ ਦਾ, ਮਤਲਬ ਕਿ ਹੱਸਣ ਦਾ, ਹਸਾਉਣ ਦਾ, ਚੁਟਕਲੇ ਨੂੰ ਇੰਜੋਏ ਕਰਨ ਦਾ, ਬੁਝਾਰਤਾਂ ਨੂੰ ਇੰਜੋਏ ਕਰਨ ਦਾ। ਅਤੇ ਮੇਰੇ ਨਾਲ ਇਹ ਸਭ ਚੀਜ਼ਾਂ ਇੰਜੋਏ ਕਰਨ ਲਈ ਆ ਚੁੱਕੇ ਨੇ ਨੂਨੀਆ ਜੀ।
1: ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਤੇ ਸਾਰਿਆਂ ਨੂੰ। ਫਰਾਈਡੇ ਮਾਰਨਿੰਗ ਦੀਆਂ ਬਹੁਤ ਬਹੁਤ ਮੁਬਾਰਕਾਂ। ਉਮੀਦ ਕਰਦੇ ਹਾਂ ਤੁਹਾਡਾ ਫਰਾਈਡੇ ਬਹੁਤ ਸੋਹਣਾ ਚੜ੍ਹ ਚੁੱਕਿਆ ਹੋਊਗਾ, ਔਰ ਆਸ ਕਰਦੇ ਹਾਂ ਕਿ ਬਹੁਤ ਸੋਹਣਾ ਗੁਜ਼ਰੂਗਾ, ਡੈਫੀਨੇਟਲੀ ਗੁਜ਼ਰੂਗਾ, ਕਿਉਂਕਿ ਅਸੀਂ ਸਿਰਫ ਆਸ ਅਤੇ ਅਰਦਾਸ ਬਿਹਤਰ ਔਰ ਬਿਹਤਰ ਦੀ ਕਰ ਰਹੇ ਹਾਂ। ਸੋ ਦਿਨ ਸਾਡਾ ਬਹੁਤ ਵਧੀਆ ਜਾਊਗਾ, ਔਰ ਸਾਡੇ ਨਾਲ ਜਦ ਆ ਚੁੱਕੇ ਨੇ ਬਹੁਤ ਸਾਰੇ ਬੱਚੇ, ਸੋ ਬੱਚਿਆਂ ਦੇ ਨਾਲ ਪਹਿਲਾਂ ਆਪਾਂ ਟਾਈਮ ਸਪੈਂਡ ਕਰਦੇ ਹਾਂ। ਐਂਡ ਆਈ ਐਮ ਸੋਰੀ ਇਨ ਐਡਵਾਂਸ, ਮੇਰਾ ਗਲਾ ਅੱਜ ਥੋੜ੍ਹਾ ਜਿਹਾ ਨਾਸਾਜ ਹੈ।
0: ਬੜਾ ਨਖਰੀਲਾ ਬੜੀ
1: ਪਤਾ ਹੀ ਨਹੀਂ ਸਕਤੇ ਹਮ ਕਿਤਨਾ ਨਖਰੀਲਾ, ਕਿਤਨਾ ਨਾਜ਼ੁਕ ਹੈ, ਥੋੜਾ ਜਿਹਾ ਨਾਸਾਜ ਹੈ। ਸੋ ਇਟਸ ਓਕੇ, ਆਈ ਹੋਪ ਤੁਸੀਂ ਕੋਪ ਕਰੋਗੇ ਅੱਜ ਮੇਰੇ ਨਾਲ, ਕਿਉਂਕਿ ਜੇ ਮੈਂ ਨਾ ਆਉਂਦੀ ਫਿਰ ਮੇਰਾ ਗਲਾ ਹੋਰ ਖਰਾਬ ਹੋ ਜਾਣਾ ਸੀ, ਕਿਉਂਕਿ ਕਿਉਂਕਿ ਕ੍ਰਿਸ਼ਨਾ ਨਾਲ ਮੈਂ ਨੋਕ ਨੋਕ ਜੋਕ ਨਹੀਂ ਸੀ ਖੇਡ ਸਕਦੀ, ਐਂਡ ਦੈਨ ਪੀਜੇ ਜੋਕਸ ਨਹੀਂ ਸੀ ਕਰ ਸਕਦੀ, ਫਿਰ ਮੈਨੂੰ ਥੋੜ੍ਹਾ ਛੱਡ ਜ਼ਿਆਦਾ ਬੁਖਾਰ ਹੋ ਜਾਣਾ ਸੀਗਾ, ਇਸ ਕਰਕੇ ਆਈ ਸੈਡ ਕ੍ਰਿਸ਼ਨਾ ਜੀ ਦੇ ਨਾਲ ਨਾ ਥੋੜ੍ਹਾ ਜਿਹਾ ਟਾਈਮ ਬਿਤਾ ਹੀ ਆਈਏ।
0: ਸੋ ਸਵੀਟ ਆਫ ਯੂ, ਆਪਣੀ ਫਰਸਟ੍ਰੇਸ਼ਨ ਲੈ ਕੇ ਆਉਂਦੇ ਜੀ ਤੁਸੀਂ ਪੂਰੇ ਹਫ਼ਤੇ ਦੀ ਮੇਰੇ ਲਈ। ਥੈਂਕ ਯੂ ਸੋ ਮਚ, ਰੀਅਲੀ ਲੁਕਿੰਗ ਫਾਰਵਰਡ ਟੂ ਇਟ। ਬਟ ਹੁਣ ਆਪਾਂ ਲੈਂਦੇ ਜੀ ਆਪਣਾ ਪਹਿਲਾ ਪਹਿਲਾ ਕਾਲਰ, ਅਤੇ ਆਪਣੇ ਪਹਿਲੇ ਕਾਲਰ ਹੋਣਗੇ ਮੰਨਤ ਅਤੇ ਫਤਿਹ, ਅਤੇ ਉਸ ਤੋਂ ਬਾਅਦ ਤੇਗ ਤੁਸੀਂ ਰੈਡੀ ਰਹੋ। ਅਤੇ ਮੰਨਤ ਜੀ ਤੁਸੀਂ ਆਨੇ ਰਹੋ। ਹੈਲੋ ਹੈਲੋ ਹੈਲੋ ਹੈਲੋ
2: ਬੱਚੇ ਗਰੰਟੀ ਨੀ ਚੱਕਦੇ ਕਿ ਮੈਂ ਹੀ ਹਾਂ ਆਪਾਂ ਏਦਾਂ ਕਰਦਾ ਆਪਾਂ ਫਿਰ ਕਿਸੇ ਹੋਰ ਨਾਲ ਗੱਲ ਕਰ ਲੈਂਦੇ ਪਹਿਲੇ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਸੋ ਓ ਆ ਗਏ ਕੀ ਹਾਲ ਚਾਲ ਨੇ
0: ਚਿੜੀ ਗੀਤ ਤਾਂ ਬਣਦਾ, ਸੁਣਾਓ ਜੀ ਸੁਣਾਓ।
2: ਮਾਲਤਾ ਛਲਿਆ ਪਰ ਲੂਣ ਕੋਈ ਨੀ, ਘਰੇ ਬੈਠਿਆ ਪਰ ਸਕੂਨ ਕੋਈ ਨੀ, ਭਜਾਈ ਨੂੰ ਕਿਹਾ ਕੱਪੜੇ ਧੋ ਦੇ, ਕੋਈ ਸਬੂਨ ਕੋਈ ਨੀ, ਨਿੰਬੂ ਕੱਟਿਆ ਪਰ ਰਸ ਕੋਈ ਨੀ,
1: ਓਹੋ
2: ਅੱਡੇ ਤੇ ਗਿਆ ਪਰ ਬੱਸ ਕੋਈ ਨੀ,
1: ਸਾਡੀ ਗਲੀ ਆ ਮਾਇਆ ਤੈਨੂੰ ਛਿੱਤਰ ਪਵਾਵਾਂਗੀ,
2: ਗੱਡੀ ਆ ਗਈ ਤੇ ਸ਼ਿੰਦੇ ਪਿੱਛੇ ਹਟ ਵੇ ਬਾਬੂ ਸਾਨੂੰ ਮਾਇਆ ਵੇਖਦੇ।
0: Wow, wow, very good, Teg, so good.
1: My goodness.
0: ਬੜਾ ਯਾਰ, ਯਾਰ ਇੰਨਾ ਜ਼ਿਆਦਾ ਯਾਦ ਕਰ ਲਿਆ।
2: ਮੈਂ ਤੈਨੂੰ ਦੱਸਿਆ ਸੀ ਮੈਂ ਐਡ ਕਰਨਾ ਸੀ ਲਾਸਟ ਵੀਕ।
0: ਹਾਂ, ਬਹੁਤ ਵਧੀਆ, ਬਹੁਤ ਵਧੀਆ।
1: ਮੈਨੂੰ ਯਾਦ ਸੀ, ਮੈਨੂੰ ਯਾਦ ਸੀ।
0: ਵੈਰੀ ਨਾਈਸ। ਆ ਸਟੇਸ਼ਨ ਵਾਲੀ ਗੱਲ ਤਾਂ ਮੇਰੇ ਨਾਲ ਵੀ ਬਹੁਤ ਵਾਰੀ ਹੋਈ ਪਈ ਹੈ, ਬਟ ਅੱਡੇ ਤੇ ਗਿਆ ਬੱਸ ਕੋਈ ਨਾ, ਇਹ ਮੈਂ ਰੋਣ ਲੱਗਾ ਸੀਗਾ, ਕਿਰਾਏ ਕਰਨ ਲੱਗਾ ਸੀਗਾ, ਮੈਨੂੰ ਆਪਣਾ ਯਾਦ ਆ ਗਿਆ ਟਾਈਮ। ਪਰ ਵੈਰੀ ਨਾਈਸ, ਬਹੁਤ ਸੋਹਣਾ ਤੁਸੀਂ ਯਾਦ ਕੀਤਾ ਤੇ ਬਹੁਤ ਸੋਹਣਾ ਸੁਣਾਇਆ, ਥੈਂਕ ਯੂ ਸੋ ਮਚ।
3: ਪ੍ਰੈਸ਼ਰ
0: ਪਾਤਾ
1: ਬਹੁਤ ਸੋਹਣਾ ਯਾਦ ਕੀਤਾ ਬਹੁਤ ਸੋਹਣਾ ਲਿਖਿਆ ਵੈਰੀ ਨਾਈਸ ਸੋਹਣੇ ਪੁੱਤੂ ਗੋਡ ਬਲੈਸ ਯੂ
0: ਤੇ ਅੱਜ ਫਿਰ ਸਾਡੇ ਨਾਲ ਐਂਬਰ ਗੱਲ ਕਰੂਗੀ
2: ਹਾਂਜੀ
1: ਓਕੇ
0: ਬਈ ਵਾਹ
2: ਪਰ ਮੈਂ ਪਹਿਲਾਂ ਇੱਕ ਹੋਰ ਗੱਲ ਕਰਨੀ ਆ ਅੱਜ ਸਵੇਰੇ ਮੰਮੀ ਮੈਨੂੰ ਪਤਾ ਨਹੀਂ ਮੰਮੀ ਕੀ ਖਾਂਦੇ ਸੀ ਪਰ ਅਲਾਹੀ ਖਾਂਦੇ ਸੀ ਪਰ ਮੰਮਾ ਨੇ ਕਿਹਾ ਸੀ ਅਲਾਹੀ ਨਾਲ ਖੇਡੋ ਤੇ ਫਿਰ ਆਪਾਂ ਖੇਡਦੇ ਸੀ ਸਵੇਰੇ ਸਵੇਰੇ ਤੇ ਤੇ 10 ਮਿੰਟ ਹੋ ਗਏ ਤੇ ਫਿਰ ਮੰਮਾ ਹਜੇ ਵੀ ਨਹੀਂ ਆਏ ਤੇ ਫਿਰ ਮੰਮਾ ਨੇ ਕਿਹਾ 10 ਮਿੰਟ ਬਾਅਦ ਜੋ ਹੁਣ ਕੱਪੜੇ ਰੈਡੀ ਕੱਪੜੇ ਪਾਓ ਬਸ ਖਲੋ ਤੇ ਫਿਰ ਮੰਮਾ ਕਹਿੰਦੇ ਤੁਸੀਂ ਹਰੀ ਅਪ ਕਰੋ ਤੇ ਫਿਰ ਪਰ ਫਿਰ ਮੈਂ ਕਿਹਾ ਸੀ ਮੰਮਾ ਨੂੰ ਤੁਸੀਂ 10 ਮਿੰਟ ਲਈ ਨਹੀਂ ਸੀ ਆਪਾਂ ਲਾਹੀ ਨਾਲ ਖੇਡਦੇ ਸੀ 10 ਮਿੰਟ ਲਈ
0: ਇਹ ਗੱਲ ਆ ਨਾ ਮੰਮੀ ਆਪ ਮੁੱਕਰ ਕੇ ਕਿਆ ਕਿਆ ਤੂੰ ਗੱਲ ਨਾ ਮੰਮੀ
1: ਯੈਸ
0: ਨਾਟ ਨਾਈਸ ਮੰਮੀ ਨਾਟ ਨਾਈਸ
1: ਨਹੀਂ ਮੰਮੀ ਨਾਲ ਗੱਲ ਕਰਨੀ ਬਣਦੀ ਹੈ ਇਸ ਮੁੱਦੇ ਤੇ
0: ਅਸੀਂ ਮੁੱਦਾ ਚੱਕਾਂਗੇ ਵਾਲਾ ਤੇ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਹੀਂ ਲੈਣੀ ਸਾਡੇ ਹੁੰਦੇ ਠੀਕ ਹੈ
1: ਥੈਂਕ ਯੂ ਜਣੇ ਬਿੱਤ
2: ਥੈਂਕ ਯੂ ਅੰਬ ਨਾਲ ਵੀ ਗੱਲ ਕਰ ਲੋ
1: ਜੀ ਅੰਬ ਨਾਲ ਵੀ ਕਰਾ ਦੋ
2: ਸਸ਼ੀਕਾਲ ਅੰਕਲ ਜੀ ਸਸ਼ੀਕਾਲ ਆਂਟੀ ਜੀ
1: ਸਸ਼ੀਕਾਲ ਛੋਣੇ ਮੋਣੇ ਜੀ ਕੀ ਹਾਲ ਚਾਲ ਨੇ
0: ਯਾਰ ਫੋਨ ਕੀਤਾ ਤੂੰ ਸਕੂਲ ਦੀ ਗੱਲ ਕਰਨੀ ਸ਼ੁਰੂ ਹੋ ਗਈ ਮਾਈ ਬੈਡ
2: ਕਿੰਡਰਗਾਰਟਨ
0: ਬੜੇ ਪੱਕੇ ਹੋ ਟਾਈਮ ਦੇ
1: ਯਾਰ ਜਲਦੀ ਜਲਦੀ ਫ੍ਰੀ ਕਰੀ ਅੱਛਾ ਬੇਟਾ ਕੀ ਸੁਣਾਓਗੇ ਜਲਦੀ ਜਲਦੀ ਸੁਣਾਓ ਫਿਰ ਫਿਰ ਥੋੜਾ ਟਾਈਮ ਹੋ ਜਾਣਾ
0: beautiful beautiful
2: thank you have a nice day bye.
1: I love you baby
0: bye, bye, bye, bye, bye. Bye. Have a nice day bhai
1: bye
0: have a nice day ਇਹ ਕੱਲ ਰਣਜੋਤ ਭਾਈ ਨੇ ਬਿਲਕੁਲ ਸਹੀ ਕਿਹਾ ਸੀਗਾ ਕਿ ਜਿਸ ਤਰ੍ਹਾਂ ਸਾਡਾ ਹੱਥ ਟਾਈਟ ਇੰਗਲਿਸ਼ ਹੈ ਨਾ ਬੱਚੇ ਦਾ ਰਿਵਰਸ ਚੱਲ ਰਿਹਾ ਸੋ ਮੇਰੇ ਸਾਈਕਲ 'ਤੇ ਬੈਠ ਕੇ ਚੱਲੀ ਵਜਾਉਂਦਾ ਹੋਇਆ ਮੈਂ ਅੱਗੇ ਨਿਕਲ ਪਿਆ ਹਾਂ ਅਤੇ ਜਿੱਦਾਂ ਮੈਂ ਅਗਲਾ ਜਿਹੜਾ ਕਾਲਰ ਆ ਮੈਂ ਉਹਨੂੰ ਲੈ ਲੈਂਦਾ ਹਾਂ
1: ਅਤੇ
0: ਜਿਹੜਾ ਮੇਰਾ ਅਗਲਾ ਕਾਲਰ ਆ ਉਹ ਤੁਸੀਂ ਕੀ ਕਹਿੰਦੇ ਹੋ ਮੈਂ ਦੁਬਾਰਾ ਉਹਨਾਂ ਨੂੰ ਟਰਾਈ ਕਰਾਂ ਆਪਣੇ ਅਗਲੇ ਕਾਲਰ
1: ਨੂੰ
0: ਆਈਲ ਟ੍ਰਾਈ ਟੂ ਡੂ ਦੈਟ ਯੇ ਸੋ ਸਾਡੇ ਨਾਲ ਅਗਲੇ ਕਾਲਰ ਜੁੜੇ ਨੇ ਮੰਨਤ ਫਤਿਹ ਜੇ ਤੁਸੀਂ ਦੁਬਾਰਾ ਉੱਠ ਚੁੱਕੇ ਹੋ ਜਾਗ ਗਏ ਹੋ ਮੰਨਤ ਕਿ ਨਹੀਂ
1: ਤਿਆਰੀਆਂ
0: ਸਕੂਲ ਦੀਆਂ ਕਿ ਨਹੀਂ ਫਿਰ
4: ਹਾਂਜੀ ਅੱਜ ਨਾ ਸਾਡੇ ਸਕੂਲੇ ਫ੍ਰੀ ਡਰੈਸ ਡੇ ਆ ਕਿ ਜੋ ਵੀ ਕੱਪੜੇ ਪਾ ਕੇ ਆਣੇ ਆ ਉਹ ਪਾ ਕੇ ਆ ਸਕਦੇ ਪਰ ਸਕੂਲ ਅਪਰੋਪਰੀਏਟ ਤੇ ਕੰਫਰਟੇਬਲ ਹੋਣੇ ਚਾਹੀਦੇ ਆ
0: ਓਏ ਵਾਹ ਅੱਜ ਤੇ ਮੌਜ ਆ ਬਈ
1: ਮੰਨਤ ਕੀ ਪਾ ਕੇ ਜਾ ਰਹੀ ਹੈ ਫਿਰ ਅੱਜ
4: ਅੱਜ ਮੈਂ ਆਪਣੀ ਫੇਵਰੇਟ ਸ਼ਾਰਟਸ ਪਾ ਕੇ ਚੱਲੀ ਆ ਤੇ ਉਹਦੇ ਨਾਲ ਇੱਕ ਮੈਚਿੰਗ ਟੀ ਸ਼ਰਟ ਉਹ ਪਾ ਕੇ ਚੱਲੀ ਆ।
1: ਓਏ ਠੰਡ ਨਹੀਂ ਲੱਗੂਗੀ ਲੱਤਾਂ ਨੂੰ?
0: ਸਮਰ, ਸ਼ੀ ਇਜ਼ ਅ ਸਮਰ ਗਰਲ।
4: ਪਰ ਸਿੰਸ ਅਸੀਂ ਗੁਰੂ ਘਰ ਜਾਣਾ ਹੁੰਦਾ ਨਾ, ਤਾਂ ਕਰਕੇ ਫਿਰ ਉੱਪਰ ਜੀ ਮੈਂ ਜੀਨਸ ਪਾਈਆਂ ਨੇ ਜਿਹੜੀਆਂ ਫਟੀਆਂ ਨਹੀਂ ਹੋਈਆਂ।
0: Oh, wow.
1: Very good. Very nice. Good. Very nice.
0: Dressing up appropriate for every occasion. Well, good. Yeah. Very good, bhai. Phir dek prasad le le ki nahi? Mainu ye dasso si.
4: Nahi haji nahi.
0: Oh, haji time hai, time hai.
1: Mainu ta laga si fatafat sun liye apan. Haan bire, aba fatafat sun liye na.
4: Aaj main sunaungi. Aaj main sunaungi ek boli.
1: Okay.
4: ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ, ਖੜ ਕੇ ਲਿਆਂਦਾ ਚਾਪਾ, ਨੀ ਮੇਰੇ ਨਾਲ ਜੁੜਿਆ ਗੁੱਸੇ ਵਾਲਾ ਪਾਪਾ ਨੀ।
0: ਬੱਲੇ ਬੱਲੇ ਬੱਲੇ ਬੱਲੇ
1: ਬੱਲੇ। ਇਹ ਤੇ ਯਾਰ ਇਹ ਮੰਮੀ ਨੇ ਤਿਆਰ ਕਰਾਈ ਲੱਗਦੀ ਹੈ ਬੋਲੀ।
0: ਇਹ ਮਤਲਬ ਨਾ ਕਹੀਂ ਪੇ ਨਿਗਾਹੇ ਕਹੀਂ ਪੇ ਨਿਸ਼ਾਨੇ ਵਾਲਾ ਕੰਮ ਹੋਇਆ।
4: ਮੈਂ ਰਾਤ ਬਣਾਈ ਸੀਗੀ।
0: ਅੱਛਾ,
1: ਮੰਮੀ ਮੰਮੀ ਦੀ ਹੈਲਪ ਨਾਲ?
0: ਹੌਲੀ ਹੌਲੀ ਹੌਲੀ ਆਰਾਮ ਨਾਲ। ਮੈਂ ਸਮਝ ਗਿਆ ਤੁਸੀਂ ਹੁਣ ਦੇਗ ਪ੍ਰਸ਼ਾਦ ਖਾਣਾ, ਪਰ ਇਹਦਾ ਮਤਲਬ ਇਹ ਥੋੜਾ ਸਾਨੂੰ ਤੁਸੀਂ ਰੈਪ ਮਾਰ ਕੇ ਚਲ ਜਾਓਗੇ। ਪਿਆਰ ਨਾਲ ਗੱਲ ਕਰੋ, ਅਸੀਂ ਵੀ ਬੈਠੇ ਹਾਂ ਸਵੇਰ ਦੇ ਆ ਕੇ, ਹੈ ਨਾ? ਠੰਡ ਬੜੀ ਸੀ ਜਦੋਂ ਮੈਂ ਨਿਕਲਿਆ ਅੱਜ।
1: ਮੈਂ ਨਾ ਕਿੰਨੇ ਸਾਲਾਂ ਤੋਂ ਇਹ ਪੱਕਾ ਕੀਤਾ ਹੋਇਆ ਵੀ ਜਦੋਂ ਵੀ ਫਤਿਹ ਦਾ ਵਿਆਹ ਹੋਣਾ ਨਾ, ਮੈਂ ਬੋਲੀਆਂ ਪਾਉਣੀਆਂ ਨੇ, ਸਾਰਿਆਂ ਨੂੰ ਫਾਈਨ ਵੀ ਲਾਉਣਾ ਹੈ
0: ਓਏ,
1: ਜਿਹਨੇ ਜਿਹਨੇ ਬੋਲੀ ਨਾ ਪਾਈ।
0: ਆਹ ਵਧੀਆ ਆਈਡੀਆ ਫਤਿਹ। ਬੜਾ ਹੀ ਚਾਹ ਚੜਿਆ ਬਈ। ਹਾਂਜੀ ਸੁਣਾਓ ਜੀ, ਸੁਣਾਓ। ਸਾਇਲੈਂਟ ਬੋਲੀ।
1: ਬੱਲੇ ਬੱਲੇ ਬੱਲੇ ਬੱਲੇ ਬੱਲੇ।
4: ਛੰਨੇ ਛੰਨੇ ਉੱਤੇ ਛੰਨਾ ਛੰਨਾ ਪਰੇ ਆਏ ਚਾਰ ਦਾ, ਕਿਸੇ ਨੂੰ ਕੀ ਪਤਾ ਪਿਓ ਪੁੱਤ ਦੇ ਪਿਆਰ ਦਾ,
1: ਕਿਸੇ ਨੂੰ ਕੀ ਪਤਾ ਪਿਓ ਪੁੱਤ ਦੇ ਪਿਆਰ ਦਾ,
4: ਕਿਸੇ ਨੂੰ ਕੀ ਪਤਾ ਪਿਓ ਪੁੱਤ ਦੇ ਪਿਆਰ ਦਾ।
0: ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ। ਓ ਵੈਰੀ ਗੁੱਡ,
1: ਬਹੁਤ ਬਹੁਤ ਵਧੀਆ
0: ਨਜ਼ਾਰਾ ਆ ਗਿਆ।
1: ਦੋਨੋਂ ਦੋਨੋਂ ਨਿਆਣਿਆਂ ਨੇ ਨਾ ਕੰਮ ਕਰਕੇ ਰੱਖਣਾ ਪਾਪਾ।
0: ਬਾਏ ਬਾਏ ਯਾਰ, ਇਤਨਾ ਯਾਰ ਇਹਨੂੰ ਹੁੰਦਾ ਵੀ ਮੇਰਾ ਕੰਮ ਹੋ ਗਿਆ, ਮੈਂ ਜੌਬ
1: ਜਾਣ ਦੋ ਬਸ।
0: ਨਹੀਂ ਆ ਠੀਕ ਹੈ,
1: ਦਿਸ ਇਜ਼ ਯੂ نو, ਇਹ ਤੋਂ ਪਤਾ ਲੱਗਦਾ ਕਿ ਮੁੰਡੇ ਨੇ ਵੱਡਾ ਹੋ ਕੇ ਬਿਜ਼ਨਸਮੈਨ ਬਣਨਾ ਹੈ।
0: ਇਹ ਗੱਲ ਸਹੀ ਹੈ, ਇਹਨਾਂ
1: ਮਤਲਬ ਦੀ ਗੱਲ ਕਰੋ ਐਂਡ ਦੈਨ ਚਲੋ ਐਂਟਰਪ੍ਰੀਨਿਓਰ ਬਣਨਾ ਹੈ ਨੇ।
0: ਐਂਟਰਪ੍ਰੀਨਿਓਰ,
1: ਐਂਟਰਪ੍ਰੀਨਿਓਰ ਨਾਊਡੇਜ਼। ਯੇ
0: ਕੀ ਬਾਤ ਹੈ, ਕੀ ਬਾਤ ਹੈ। ਸਾਡੇ ਨਾਲ ਹੁਣ ਅਗਲੇ ਕਾਲਰ ਜੁੜ ਗਏ ਨੇ ਜੀ, ਤਾਜ਼। ਹੈਲੋ ਹੈਲੋ ਹੈਲੋ ਹੈਲੋ,
1: mic testing 1 2 3 1 2 3, taj baba is there, taj baba is there?
0: nahi hai ji, apa idda karde ha, apa next caller le lenne ha ji, yuvraj nu। yuvraj ji, tusi on air ho te taj ji tusi sun rahe ho te tusi fir line ch lagge rahe ho।
3: hello
1: hello,
3: sasrikal ranjot uncle ji।
0: yes, ranjot uncle ji
3: uncle ji and
0: ਹੋਰ ਸੁਣਾਓ, ਤਿਆਰੀ ਸਕੂਲ ਦੀ?
1: ਅੱਜ ਫਿਰ ਕੀ ਸੁਣਾਓਗੇ ਮਾਨੂੰ ਬਿੱਲੀ?
0: ਵਾਹ ਵਾਹ ਵਾਹ, ਕਿਆ ਬਾਤ ਹੈ, ਵੈਰੀ ਨਾਈਸ ਬੁੱਲੀ ਕੁੜੀਏ, ਬਹੁਤ ਵਧੀਆ ਸੀ। ਕਿਆ ਬਾਤ ਹੈ, ਕਿਆ ਬਾਤ ਹੈ।
3: ਗੁਰਬਾਜ਼ ਨਾਲ ਗੱਲ ਕਰੋ
0: ਜੀ, ਕਰੋ ਗੁਰਬਾਜ਼ ਨਾਲ ਗੱਲ ਕਰੋ।
3: ਸਤਿ ਸ਼੍ਰੀ
2: ਸ਼੍ਰੀਕਾਲ ਕ੍ਰਿਸ਼ਨ ਅੰਕਲ ਜੀ, ਅਨੋਨਿਆ ਆਂਟੀ ਜੀ,
0: ਸਤਿ ਸ਼੍ਰੀ ਅਕਾਲ ਗੁਰਬਾਜ ਜੀ, ਕਿਵੇਂ ਹੋ? ਠੀਕ ਠਾਕ?
1: ਸਕੂਲ
0: ਵੀ ਜਾਣਾ ਹੁੰਦਾ ਨੇ, ਅਸੀਂ ਤਾਂ ਇੱਥੇ ਹੀ ਬੈਠੇ ਤੂੰ ਵੈਸੇ ਹੈ ਵਧੀਆ ਅੱਗੇ ਗੁਰਬਾਸ ਕੇ ਪੁੱਛੇ ਕੋ ਆਈ ਐਮ ਜਸਟ ਆਸਕ ਬੰਦਾ ਪੁੱਛੀ ਜਾਵੇ ਕੀ ਹਾਲ
1: ਫਿਰ ਕਹਿੰਦਾ ਆਸਕ ਦੈਨ ਯੂ ਕੈਨ ਇਲੈਬੋਰੇਟ ਇਟ ਆਫਟਰ
0: ਵਧੀਆ ਵੈਸੇ ਗੁੱਡ ਮੈਂ ਲੇਟ ਰਿਲਾਈਜ਼
2: ਕੀਤਾ ਵੈਸੇ
0: ਸਾਡਾ ਵਧੀਆ ਯਾਰ
1: ਵਧੀਆ ਸੁਣੇ ਪੁੱਤੂ
0: ਤੁਹਾਡਾ ਨਾਲ ਗੱਲਬਾਤ ਹੋ ਗਈ ਬਸ ਓਕੇ ਰਿਪੋਰਟ ਹੋ ਗਿਆ ਕੰਮ
1: ਅੱਜ ਕੀ ਲੈ ਕੇ ਆਏ ਹੋ ਸਾਡੇ ਲਈ
2: ਚੁਟਕਲਾ
1: ਚੁਟਕਲਾ ਯੈਸ ਪਲੀਜ਼
2: ਵਾਈਫ ਹਸਬੈਂਡ ਨੂੰ ਕਹਿੰਦਾ ਵਿਆਹ ਤੋਂ ਪਹਿਲਾਂ ਤੁਸੀਂ ਮੰਦਿਰ ਜਾਂਦੇ ਸੀ ਹੁਣ ਕੀ ਹੋ ਗਿਆ ਹਸਬੈਂਡ ਕਹਿੰਦਾ ਜਦੋਂ ਦੇ ਤੇਰੇ ਨਾਲ ਵਿਆਹ ਹੋਇਆ ਰੱਬ ਤੋਂ ਯਕੀਨ ਉੱਠ ਗਿਆ
0: ਕਿਆ ਡਿਲੀਵਰੀ ਸੀ ਵੈਰੀ ਨਾਈਸ ਜ਼ਾਕਿਰ ਖਾਨ ਬਹੁਤ ਵਧੀਆ ਬਹੁਤ ਸੋਹਣਾ ਸੀ
1: ਜ਼ਾਕਿਰ ਖਾਨ ਥੈਂਕ ਯੂ
0: ਗੁਰਬਾਜ਼ ਮੈਨੂੰ ਹੀ ਲੱਗ ਰਿਹਾ ਕੋਈ ਇੱਧਰ ਹੀ ਗੱਲ ਹੀ ਸੀ ਹੈ ਯੁਵਰਾਜ ਸਿੰਘ ਜੀ ਆਨ ਏਅਰ ਹੋ ਤੁਸੀਂ ਆ ਗਏ ਹੋ
1: ਯੁਵਰਾਜ ਸਿੰਘ ਜੀ
0: ਹੈਲੋ ਹੈਲੋ ਹੈਲੋ ਚਲੋ ਯੁਵਰਾਜ ਨੀ ਰੈਡੀ ਹੈ ਤੇ ਆਪਾਂ ਫਿਰ ਅਸੀਸ ਨੂੰ ਲੈ ਲੈਣੇ ਬਈ ਸਹੀ ਕਿ ਨਹੀਂ
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਵੀਰ ਜੀ
1: ਸਤਿ ਸ਼੍ਰੀ ਅਕਾਲ
0: ਅੰਕਲ ਜੀ ਤੇ ਵੀਰ ਜੀ ਵਾਹ ਇਹ ਵੀ ਠੀਕ
2: ਹੈ ਜੀ ਤੇ ਵੀਰ ਜੀ
0: ਫੇਰ ਠੀਕ ਹੈ
1: ਮੈਨੂੰ ਲੱਗਿਆ ਮੈਨੂੰ ਅੰਕਲ ਸਦੀ ਜਾਂਦੇ
0: ਆ ਵੀ ਗੱਲ ਸਹੀ ਹੈ ਆ ਵੀ ਠੀਕ ਹੈ ਕੀ ਬਾਤ ਹੈ ਕਿਵੇਂ ਹੋ ਬਈ ਠੀਕ ਠਾਕ
2: ਹਾਂਜੀ ਮੈਂ ਕਾਲੀ ਕਾਲੀ ਚ ਕਹਿਤਾ ਕਿਉਂਕਿ ਤੁਸੀਂ ਮੇਰੀ ਵਾਰੀ ਅਸੀਸ ਨੂੰ ਦੇਣ ਲੱਗੇ ਸੀ
1: ਅੱਜ
0: ਪਤਾ ਨੀ ਸਾਰੇ ਬੱਚੇ ਆਰਾਮ ਨਾਲ ਮੈਨੂੰ ਮੈਨੂੰ ਪ੍ਰੈਂਕ ਤਾਂ ਨੀ ਕਰਦੇ ਪਏ ਮੈਂ ਵਾਜਾਂ ਹੀ ਮਾਰੀ ਜਾਂਦਾ ਆ ਜਾਓ ਹੈ
2: ਮੇਰੇ ਪਾਪਾ ਨੂੰ ਪਹਿਲਾਂ ਖਾਣ ਦਾ ਮੌਕਾ ਹੀ ਨੀ ਮਿਲਿਆ ਇਸ ਲਈ ਮੇਰੇ ਪਾਪਾ ਦੀ ਵੇਟ ਖਾ ਰਿਹਾ ਵੀ ਜਦੋਂ ਪਾਪਾ ਦਾ ਫੂਡ ਫਿਨਿਸ਼ ਹੋ ਜੂਗੇ ਪਾਪਾ ਮੈਨੂੰ ਛੱਡਿਆ
0: ਤੁਸੀਂ
1: ਬ੍ਰੇਕਫਾਸਟ ਕਰ ਲਿਆ ਆਪਣਾ
2: ਪਹਿਲੀ ਵਾਰੀ ਹੋਇਆ ਨਹੀਂ ਤਾਂ ਮੇਰੇ ਮੰਮਾ ਸਿਰਫ ਰੋਟੀ ਦਿੰਦੇ ਲੰਚ ਲਈ ਵੀ ਰੋਟੀ ਬ੍ਰੈਕਫਾਸਟ ਲਈ ਵੀ ਰੋਟੀ
1: ਉਹ ਕਹਿੰਦਾ ਬਾਹਲੇ ਖੁਸ਼ ਨਾ ਮੈਂ ਵੀ ਇਸ ਦਰਦ ਤੋਂ ਬਚਾਣੂਆ
0: ਹਮ ਵੀ ਹੈ ਬਈ ਨਹੀਂ ਪਰ ਮੈਨੂੰ ਲੱਗਦਾ ਮੰਮੀ ਨੇ ਨਾ ਫਿਰ ਕੋਈ ਨਿਊ ਨਿਊ ਰੈਸਪੀ ਕਿਤੇ ਦੇਖੀ ਹੋਣੀ ਹੈ ਕੱਲ ਫੋਨ ਨਾ ਸਕਰੋਲ ਕਰਦੇ ਹੋ ਕਿ ਲੈ ਬਈ ਬਣਾ ਕੇ ਦੇਣੀ ਅੱਜ
2: ਮੈਂ ਮੰਮਾ ਨੂੰ ਇੱਕ ਰੈਸਪੀ ਲੱਭ ਕੇ ਦਿੱਤੀ ਸੀ ਵੀ ਇਹ ਵਾਲੀ ਬਣਾਇਓ
0: ਤੁਹਾਨੂੰ ਸ਼ੌਂਕ ਹੈ ਫਿਰ ਮਤਲਬ ਰੈਸਪੀਆਂ ਰੁਸਪੀਆਂ ਲੱਭਣ ਦਾ ਵੈਰੀ ਨਾਈਸ
2: ਹਾਂਜੀ ਤੇ ਮੇਰੀ ਮੰਮਾ ਆਈ ਵੀ ਕਹਿੰਦੀ ਆ ਵੀ ਤੂੰ ਬਾਲਾ ਰੈਸਪੀ ਨਾ ਲੱਭਿਆ ਕਰ ਕਿਉਂਕਿ ਤੇਰੀ ਅੱਖਾਂ ਖਰਾਬ ਹੁੰਦੀਆਂ ਤੇ ਫਿਰ ਮੈਨੂੰ ਬਾਹਰ ਵੀ ਨੀ ਖੇਡਣ ਦਿੰਦੇ ਵੀ ਬਾਹਰ ਠੰਡ ਆ ਤੇ ਨਾ ਮੈਨੂੰ ਘਰੇ ਟੀਵੀ ਦੇਖਣ ਦਿੰਦੇ ਆ ਫਿਰ ਮੈਂ ਉੱਥੇ ਸੋਫੇ ਤੇ ਬੈਠਾ ਹੁੰਦਾ ਮੈਂ ਮੰਮਾ ਨੂੰ ਕਹਿੰਦਾ ਹੁੰਦਾ ਵੀ ਮੈਂ ਲੇਜ਼ੀ ਨੀ ਬਣਨਾ ਮੈਂ ਖੇਡਣ ਦੋ
0: ਦੇਖੋ ਨਾ ਆਂਟੀ ਵੀ ਹੁਣ ਅੱਜ ਆਇਆ ਤੋ ਬੇਚਾਰੇ ਖਾਉ ਖਾਉ ਖਾਉ ਕਰਦੇ ਪਏ ਨਜ਼ਰ ਕਿਉਂ ਕਰਦੇ ਪਏ
1: ਹਾਂ ਕ੍ਰਿਸ਼ਨ ਜੀ ਹਾਓ
0: ਖਾਉਂ ਖਾਉਂ ਖਾਉਂ ਅੱਛਾ ਸੀ ਵਾਹ ਕੀ ਬਾਤ ਹੈ ਵੈਰੀ ਨਾਈਸ ਆਈ ਮੈਟ ਮਾਈ ਬੈਸਟ ਵਿਦ ਯੂ ਨੋਨੀਆ ਜੀ ਕੀ ਬਾਤ ਹੈ ਯਾਰ ਵਾਹ ਬਿਨਾਂ ਕੋਲੇ ਨਿਕਲ ਗਿਆ ਚਲੋ ਤੁਹਾਨੂੰ ਫੇਰ ਖੁਸ਼ ਕਰ ਦਿੰਦੇ ਕੋਈ ਖਾਉਂ ਖਾਉਂ ਖਾਉਂ ਇਹਨੇ ਚ ਖੁਸ਼ ਹੋ ਜਾਂਦੇ ਮੈਨੂੰ ਅਸਲ ਚ ਖਾਉ ਖਾਉ ਨਾ ਅਜੇ ਤੁਸੀਂ ਇਸ ਤਰ੍ਹਾਂ ਕਰੋ ਯੁਵਰਾਜ ਜੀ ਸਾਨੂੰ ਸੁਣਾਓ ਬਾਈ ਕੀ ਸੁਣਾਉਂਗੇ ਅੱਜ
5: ਇੱਕ ਚੁਟਕਲਾ
1: ਓਕੇ
0: ਲਿਆਓ ਜੀ ਲਿਆਓ
5: ਇੱਕ ਵਾਰੀ ਇੱਕ ਕੁੜੀ ਦੁਕਾਨ ਕੋਲ ਜਾਂਦੀ ਆ ਸਮਾਨ ਲੈਣ ਤੇ ਉਹ ਆਲੂ ਨੂੰ ਦੇਖ ਕੇ ਮੂੰਹ ਜਿਹਾ ਬਣਾ ਲੈਂਦੀ ਹੈ ਤੇ ਕਹਿੰਦੀ ਹਾਏ ਹਾਏ ਇਹ ਤਾਂ ਕਿੰਨੇ ਗੰਦੇ ਲੱਗਦੇ ਆ ਜਵਾਨੀ ਸੋਹਣੇ ਲੱਗਦੇ ਤੇ ਫਿਰ ਦੁਕਾਨਦਾਰ ਸਬਜ਼ੀਆਂ ਨਾਲ ਗੁੱਸੇ ਹੋ ਕੇ ਕਹਿੰਦਾ ਵੀ ਮੈਡਮ ਜੀ ਖੇਤਾਂ ਚੋਂ ਆਇਆ ਬਿਊਟੀ ਪਾਰਲਰ ਚ ਤੁਹਾਨੂੰ
0: ਇਹ ਮੇਰੇ ਵੱਲੋਂ ਕੋਈ ਅੱਕਿਆ ਬੈਠਾ ਨਾ ਦੁਕਾਨ ਤੇ ਐਵੇਂ ਕੀ ਗੱਲਾਂ ਕਰੀ ਜਾਂਦੇ ਹੋ ਆ ਵਧੀਆ ਸੀ ਯੁਵਰਾਜ ਇੰਨਾ ਵਧੀਆ ਜੋਕ ਸੀ ਨਾ ਮੈਂ ਤੁਹਾਡੀ ਮੰਮੀ ਨੂੰ ਇੱਥੇ ਅੱਜ ਅਨਾਊਂਸਮੈਂਟ ਕਰਦਾ ਉਹਨਾਂ ਗੁਹਾਰ ਲਗਾਉਣਾ ਕਿ ਯੁਵਰਾਜ ਨੂੰ ਚਲੋ ਹੁਣ ਵੀਕਐਂਡ ਹੈ ਨਾ ਯੁਵਰਾਜ ਨੂੰ ਆਪਣੀ ਮਰਜ਼ੀ ਦਾ ਜੋ ਮਰਜ਼ੀ ਕਰਨਾ ਚਾਹੁੰਦਾ ਕਰਨ ਦਿਓ ਕੋਈ ਚੱਕਰ ਵਾਲੀ ਗੱਲ ਨਹੀਂ ਇੰਨਾ
1: ਉਹਨੂੰ ਆਪਸ਼ਨ ਦੋ ਦਿਓ ਇੱਕ ਆਲੂ ਦੇ ਪਰੌਂਠੇ ਇੱਕ ਸਾਦੇ ਪਰੌਂਠੇ
0: ਅੱਛਾ ਲੈ ਆ ਦੇਖ ਲੈ ਨੋਨੀ ਆਂਟੀ ਟ੍ਰਿਕ ਕਰ ਗਈ ਹੈ ਮੈਂ ਤੇਰੀ ਟੀਮ ਚ ਸੀ ਵਿਰਾਜ
1: ਮੈਂ ਮੰਮੀ ਦੀ ਟੀਮ ਚ ਔਰ ਮੰਮੀ ਦੀ ਟੀਮ ਹਮੇਸ਼ਾ ਸਟਰੋਂਗ ਹੁੰਦੀ ਹੈ
0: ਯਾਰ ਆ ਚੱਕਰ ਇਹ ਹੈ ਚੱਕਰ ਯੁਵਰਾਜ ਸਿੰਘ ਇੱਥੇ ਦਾਲ ਨਹੀਂ ਗਲਣੀ ਮਾਈ ਫਰੈਂਡ
5: ਬਾਏ ਬਾਏ
0: ਕਿਆ ਬਾਤ ਹੈ ਵਾਹ ਭਾਈ ਵਾਹ ਵੈਰੀ ਨਾਈਸ ਹਾਂਜੀ ਜਿਹੜੇ ਕਾਲ ਕਰਨਾ ਚਾਹੁੰਦੇ ਨੇ ਜੀ ਹੁਣ ਕਾਲ ਕਰ ਸਕਦੇ ਹੋ ਮੈਂ ਤੁਹਾਨੂੰ ਕਾਲ ਚ ਲੈ ਸਕਦਾ ਐਡ ਕਰ ਸਕਦਾ
1: ਹਨਾ
0: ਕਿਆ ਬਾਤ ਹੈ ਮੈਨੂੰ ਫੋਨ ਚਲਾਉਣਾ ਆਉਂਦਾ ਦੇਖੋ ਇਦਾਂ ਦੀ ਛੋਟੀ ਮੋਟੀ ਗੱਲ
1: ਅੱਜ ਨਾ ਫਰਾਈਡੇ ਆ
0: ਹਾਂ ਨਹੀਂ ਮੈਨੂੰ ਪਤਾ ਜਦ ਤੱਕ
1: ਸਮਾਗ ਨਾ ਚੱਟਿਆ ਜਾਵੇ ਮਜ਼ਾ ਨਹੀਂ ਆਉਂਦਾ
0: ਯਾਲਾ
1: ਯਾਲਾ ਓਕੇ ਨੌਕ ਨੌਕ
0: ਨੌਕ ਨੌਕ ਅੱਛਾ ਉਹ ਹਾਂ ਮੈਂ ਦੇਖਿਆ ਮੈਂ ਪਹਿਲੇ ਬੋਂਦਲ ਗਿਆ ਮੈਨੂੰ ਇੰਨੀ ਟੈਨਸ਼ਨ ਹੋ ਗਈ ਗਾਇਸ
1: ਇੰਨਾ ਨਹੀਂ ਡਰਨਾ
0: ਇਹ ਨਾ ਦੁਬਾਰਾ
1: ਨੌਕ ਨੌਕ
0: ਹੂ ਇਜ਼ ਦੇਅਰ
1: ਠੀਕ
0: ਹੂ
1: ਮੈਂ ਪੁੱਛਿਆ
0: ਸੈਵੇਜ ਹੋ ਗਏ ਯਾਰ ਤੁਸੀਂ ਤਾਂ ਏਦਾਂ ਥੋੜੀ ਗੱਲ ਹੋਈ ਸੀ ਆਪਣੀ ਨੋਟ ਨਾਈਸ ਮੈਂ ਹੁਣ ਰੋਕ ਕੇ ਚਲੋ ਚਾਰ ਮਿੰਟ ਬਾਅਦ ਰੋਕ ਕੇ ਦਿਖਾਊਂਗਾ ਪਰ ਆਪਾਂ ਇਸ ਤਰ੍ਹਾਂ ਕਰਦੇ ਹਾਂ ਆਪਾਂ ਨਾ ਅਸੀਸ ਨਾਲ ਪਹਿਲੇ ਗੱਲ ਕਰਦੇ ਹਾਂ ਸੋ ਅਸੀਸ ਕੌਰ ਤੁਸੀਂ ਔਨ ਏਅਰ ਹੋ ਬਈ
6: ਕ੍ਰਿਸ਼ਨਾ ਵੀ ਜੀ
1: ਮੈਨੂੰ ਲੱਗਦਾ ਤੁਸੀਂ ਕੁਛ ਖਾ ਰਹੀ ਰਹੇ ਸੀ ਤੁਸੀਂ ਕੀ ਕਰਦੇ ਪਏ ਸੀ ਉਹ ਪੁੱਤੂ ਕੁਛ ਵੀ ਕਹਿ ਲਾ ਤੂੰ ਐਨੀਥਿੰਗ
0: ਜੋ ਮਰਜ਼ੀ ਕਹਿ ਕਿਆ ਕਿ ਆਂਟੀ ਕਿੰਨਾ ਟਾਈਮ ਹੋ ਗਿਆ ਤੁਸੀਂ $1000 ਨਹੀਂ ਭੇਜੇ ਮੈਨੂੰ ਦੋ ਮਰਜ਼ੀ
6: ਕਹਿੰਦੇ ਨੋਨੀਆ ਜੀ ਦੇ ਕ੍ਰਿਸ਼ਨਾ ਜੀ ਮੇਰੇ ਇੱਥੇ ਇੱਕ ਥੋੜੀ ਸੱਟ ਵੱਜੀ ਤੰਗੂ ਮੇਰਾ ਕੱਲ ਜੀ ਨਹੀਂ ਕਰ ਰਿਹਾ ਸੀ
1: ਓ ਕਿੱਥੇ ਲੱਗੀ ਸੱਟ
6: ਲੈਫਟ ਗੱਲ ਤੇ
1: ਲੈਫਟ ਗੱਲ ਤੇ
0: ਕੀ ਚੱਕਰ ਹੋ ਗਿਆ ਵਾਈ ਡਿਡ ਯੂ ਫੇਂਟ ਖਾਦਾ ਨਹੀਂ ਸੀ ਸਵੇਰ ਦਾ ਕੁਝ
6: ਨਹੀਂ
1: ਅੱਛਾ ਹੁਣ ਠੀਕ ਹਾਂ
6: ਮੈਂ ਇੱਕ ਚੀਜ਼ ਕਰ ਰਹੀ ਸੀ ਫਿਰ ਮੈਂ ਸਲਿਪ ਹੋ ਗਈ
0: ਓਏ ਹੋਏ
6: ਮੈਂ ਜੁਆਰਾ ਖਾਈ ਸੀ
1: ਟ੍ਰਿਕਿੰਗ
0: ਨਹੀਂ ਟ੍ਰਿਕ ਨਹੀਂ ਕਰ ਰਹੀ ਕੁੜੀ ਸਿਆਣੀ ਹੈ ਯਾਰ ਪ੍ਰਧਾਨ ਹੈ ਸਾਡੀ ਅਸੀਂ ਕੀ ਗੱਲਾਂ ਕਰੀ ਯਾਰ
6: ਹੋ ਰਹੀ ਸੀ ਤੇ ਪਾਪਾ ਨੇ ਨੱਕ ਕੁੱਟਿਆ, ਫਿਰ ਮੈਂ ਬਰੀਥ ਕਰਨ ਲੱਗੀ।
0: ਵੈਰੀ ਸੈਡ ਪੁੱਤੂ, ਪਰ ਕੋਈ ਨਾ, ਉਸੇ ਛੇਤੀ ਛੇਤੀ ਠੀਕ ਹੋ ਜਾਣਾ, ਕੋਈ ਟਾਈਮ ਨਹੀਂ ਲੱਗਣਾ।
1: ਠੀਕ
6: ਯਾਰ,
0: ਆਈ ਰੀਲੀ ਲਾਈਕ ਸਟਰੋਂਗ ਇੰਡੀਪੈਂਡੈਂਟ ਵੁਮੈਨ, ਵੈਰੀ ਗੁੱਡ ਅਸੀਸ, 100 ਚੋਂ 100, ਵੈਰੀ ਗੁੱਡ। ਇੱਦਾਂ ਹੀ ਰਹਿਣਾ ਲਾਈਫ ਦੇ ਅੰਦਰ, ਠੀਕ ਹੈ ਯਾਰ, ਆਪਾਂ ਮਸਤੀ ਚ ਰਹੀਦਾ।
1: ਐਗਜ਼ੈਕਟਲੀ, ਸਾਡੇ ਸਾਰੇ ਬੱਚੇ ਬਹੁਤ ਸਟਰੋਂਗ ਨੇ।
0: ਕੀ ਬਾਤ
1: ਅਸੀਂ ਉਹਨੂੰ ਡਿੱਗਦੇ ਸਾਰ ਸਿਖਾਇਆ ਜਾਂਦਾ, ਦੇਖੀ ਦੇਖੀ ਕੀੜੀ ਦੇ ਤਾਂ ਨਹੀਂ ਸੱਟ ਲੱਗੀ।
0: ਆ ਵੀ ਠੀਕ,
1: ਫਿਰ ਜਦੋਂ ਦੇਖ ਨੀ, ਫਿਰ ਜਦੋਂ ਤੂੰ ਬਰੀਦ ਕਰ ਲਿਆ ਫਿਰ ਉਹ ਭੱਜ ਗਈਆਂ।
0: ਅਸੀਸ, ਤੁਹਾਨੂੰ ਹਜੇ ਉੱਥੇ ਉਹ ਲੈਬ ਚ ਨੀ ਲੈਬ ਦਿਖਾਈ ਤੁਹਾਨੂੰ ਹਜੇ ਤੱਕ? ਉਹ ਕੈਮਿਸਟਰੀ ਵਗੈਰਾ ਵਾਲੀ ਲੈਬ ਹੁੰਦੀ, ਉੱਥੇ ਮਾਈਕਰੋਸਕੋਪ ਚ ਦਿਖਾਉਂਦੇ ਆ ਕਿ ਬਹੁਤ ਨਿੱਕੀ ਨਿੱਕੀ ਕੀੜੀਆਂ, ਕੀ ਕਹਿੰਦੇ ਹੋ, ਮਾਈਕਰੋ ਆਰਗੈਨਿਜ਼ਮਸ, ਉਹ ਹੁੰਦੇ ਹੀ ਹੁੰਦੇ ਹਮੇਸ਼ਾ।
1: ਮਾਈਕਰੋਸਕੋਪ,
0: ਹਾਂ ਮਾਈਕਰੋਸਕੋਪ ਚ ਦਿਖਾਉਂਦੇ ਆ ਮਾਈਕਰੋ ਆਰਗੈਨਿਜ਼ਮਸ।
6: ਪਤਾ ਲਾਈਕ ਜਿਹੜੇ ਪਾਇਰੇਟਸ ਯੂਜ਼ ਕਰਦੇ ਆ।
1: That's binoculars.
0: ਅੱਛਾ, ਹਾਂ ਹਾਂ ਹਾਂ ਹਾਂ ਹਾਂ, ਉਹ ਅਲੱਗ ਹੈ, ਇਹ ਵੱਖਰਾ।
6: ਬਟ ਉਹ ਵੀ ਸੇਮ ਹੈ, ਬਟ ਬਸ ਉਹਨੂੰ ਇੱਕ ਆਈ,
1: ਹਾਂ ਉਹ ਜ਼ਿਆਦਾ ਸਟਰੋਂਗ ਸਟਰੈਂਥ ਦਿੰਦੇ। ਯੈਸ, ਯੂ ਆਰ ਰਾਈਟ ਇਨ ਅ ਵੇ,
0: ਇਨ ਅ ਵੇ ਯੂ ਆਰ
6: ਰਾਈਟ। ਦੈਨ ਯੂ ਸੀ ਥਰੂ ਇਟ ਫਾਰ ਅਵੇ।
1: ਯੈਸ,
0: ਵਾਹ ਵਾਹ।
1: ਇਨ ਦ ਨਾਈਟ ਟਾਈਮ ਆਈ ਵਿਲ ਸੀ ਸਟਾਰਸ ਵਿਦ ਮਾਈ ਬਿਨੋਕੁਲਰਸ।
6: ਮੈਂ ਆਈਸ ਪੈਕ ਲਾਇਆ ਤੇ ਮੰਮਾ ਨੇ ਮੰਮਾ ਨੇ ਘਰ ਆਈਸ ਦੇਤਾ, ਫਿਰ ਤੂੰ ਮਾੜਾ ਮਾੜਾ ਠੀਕ ਹੋ ਗਿਆ। ਤੇ ਫਿਰ ਮੇਰੇ ਸਕੂਲ ਚ ਵੀ ਥੋੜਾ ਮਾੜਾ ਮੋਟਾ ਦੁਖਿਆ ਸੀ, ਫਿਰ ਤੰਗੂ ਮੈਂ ਆਈਸ ਲਾ ਦਿੱਤੀ, ਉੱਥੇ ਆਈਸ ਪੈਕ ਮਿਲ ਗਿਆ।
1: ਹੁਣ ਠੀਕ ਹੋ?
0: ਸਕੂਲ ਵੀ ਜਾਣਾ, ਸੱਟ ਵੱਖਰੀ ਲੱਗੀ ਆ।
1: ਠੀਕ ਆ, ਪੱਕਾ
0: ਹੋ ਗਿਆ, ਟੈਨਸ਼ਨ ਨੀ ਲੈਣੀ। ਤੇ ਆਪਾਂ ਹੁਣ ਸੁਣਾਂਗੇ ਬੋਲੀ,
1: ਹੁਣ ਮੈਂ ਲੈਣੀ ਨਹੀਂ ਟੈਨਸ਼ਨ।
0: ਹੁਣ ਆਪਾਂ ਬੋਲੀ ਸੁਣਾਂਗੇ, ਫਿਰ ਕਰਾਂਗੇ ਨਾ ਨਾ ਨਾ ਨਾਰੇ, ਤੇ ਲਿਆਓ ਜੀ ਬੋਲੀ ਫਿਰ।
6: ਚਿੱਲ ਕਰ, ਚਿੱਲ
0: ਇਹ ਕਿਹੜੀ ਬੋਲੀ ਹੈ ਬਈ? ਅੱਛਾ,
6: ਚਿੱਲ,
0: ਓਕੇ, ਯਾ ਬ੍ਰੋ,
1: ਮੈਂ ਕਹਿੰਦਾ ਮੈਂ ਟੈਨਸ਼ਨ ਨਹੀਂ ਲੈਣੀ, ਸ਼ੀ ਸੇਡ ਚਿੱਲ ਕਰੋ, ਚਿੱਲ,
0: ਚਿੱਲ ਬੇਬੀ, ਸੁਣਾ ਦੋ ਬੋਲੀ ਸਾਨੂੰ।
6: ਬੋਲਿਆ ਦੀਤੂ ਗੱਲ ਕੀ ਕਰਦੀ, ਬੋਲਿਆ ਦੀਤੂ ਗੱਲ ਕੀ ਕਰਦੀ, ਮੇਰੀ ਫੁੱਲ ਤਿਆਰੀ ਜਦ ਮਿਹਨਤ ਚੂੰਗੀ, ਧਰਤੀ ਕੰਬੂ ਸਾਰੀ
1: ਜਦ ਮਿਹਨਤ ਚੂੰਗੀ, ਧਰਤੀ ਕੰਬੀ ਸਾਰੀ ਜਦ ਮਿਹਨਤ ਚੂੰਗੀ, ਧਰਤੀ ਕੰਬੂ ਸਾਰੀ
0: ਧਰਤੀ ਕੁਮਾਰੇ ਮਾਰੇ ਕੁਮਾਰੇ ਡਿਗਜਮ ਡਿਗਜਮ ਸਾਡੇ ਨਾਲ ਜਿਗ ਜਿਗ ਜਿਗ ਸਾਡੇ ਨਾਲ ਬਾਏ ਬਾਏ ਬਾਏ ਬਾਏ ਸਾਡੇ ਨਾਲ ਬਾਏ ਬਾਏ ਬਾਏ ਸਾਡੇ ਨਾਲ ਬੰਦਾ ਸਕੂਲ ਇੱਕ ਵਾਰੀ ਲੇਟ ਚਲ ਜਾਂਦਾ, ਮੈਂ ਤਾਂ ਜਿਗਜੁਮ ਜਿਗਜੁਮ ਜਿਗਜੁਮ ਸ਼ੁਰੂ ਹੀ ਕੀਤਾ ਸੀ। ਚਲੋ ਕੋਈ ਗੱਲ ਨੀ ਯਾਰ, ਇਟ ਇਜ਼ ਵਾਟ ਇਟ ਇਜ਼, ਤੁਸੀਂ ਨਾ ਹੱਸੀ ਜਾਓ ਬਹੁਤਾ, ਹੈ ਮਾੜੀ ਗੱਲ ਹੈ ਯਾਰ, ਹੈ
1: ਕੱਪੜਿਆਂ ਦੀ ਹੁੰਦੀ ਸੀਗੀ ਉਦੋਂ ਨਾ, ਜਿਹੜਾ ਕਪੂਰ ਨਹੀਂ ਕੀ ਨਾਮ ਆ, ਸ਼ੇਖਰ ਕਪੂਰ ਜਿਹੜਾ ਡਾਇਰੈਕਟਰ ਆ
0: ਮਿਸਟਰ ਇੰਡੀਆ ਵਾਲਾ।
1: ਨੋ ਨੋ ਨੋ,
0: ਸ਼ੇਖਰ ਕਪੂਰ ਨੇ ਬਣਾਈ ਮਿਸਟਰ ਇੰਡੀਆ, ਬੈਂਡਡ ਕੁਈਨ।
1: ਹਾਂ ਹਾਂ, ਯੈਸ ਯੈਸ ਯੈਸ ਯੈਸ ਯੈਸ ਯੈਸ, ਦੈਟ ਵਨ ਦੈਟ ਵਨ, ਸੋ ਥੈਂਕ ਯੂ ਵੈਰੀ ਮਚ। ਸੋ ਉਹ ਉਹ ਉਸ ਟਾਈਮ ਉਸ ਡਿਗ ਜੈਮ ਦੀ ਉਹਦੇ ਵਿੱਚ ਮਾਡਲਿੰਗ ਕੀਤੀ ਸੀ ਉਹਨੇ, ਇਟ ਵਾਸ ਵੈਰੀ ਸਟਾਈਲਿਸ਼।
0: ਅੱਛਾ, ਕੀ ਬਾਤ ਹੈ, ਤੁਸੀਂ ਜਿਸ ਤਰੀਕੇ ਨਾਲ ਬੋਲਿਆ ਨਾ, ਆਈ ਗੈਟ ਇਟ, ਵੈਲ ਡਨ ਬਾਈ. ਮੈਂ ਤਾਂ ਸ਼ੇਖਰ ਅੰਕਲ ਨੂੰ ਬਹੁਤ ਹੀ ਬੇਚਾਰਿਆਂ ਨੂੰ ਇਸਰਾ ਹੀ ਦੇਖਿਆ, ਤੰਗ ਹੀ ਦੇਖਿਆ ਨਾ, ਕਦੀ ਇੱਧਰ ਕੰਮ ਆਇਆ ਨਾ ਉੱਧਰ ਆਇਆ. ਪਰ ਅਸੀਂ ਬਈ ਬੱਚਿਆਂ ਨੂੰ ਵੇਲਿਆਂ ਕਰੀਏ, ਸਾਡੀਆਂ ਤਾਂ ਗੱਲਾਂ ਚੱਲਦੀ ਰਹਿਣੀ. ਤੇ ਸਾਡੇ ਨਾਲ ਨੈਕਸਟ ਕਾਲਰ ਨੇ ਜੀ ਤਵਨੀਤ ਐਂਡ ਸਿਬਲਿੰਗਸ.
1: ਤਵਨੀਤ ਐਂਡ
0: ਹੈਲੋ
7: ਫੈਮਿਲੀ, ਸਤਿ ਸ਼੍ਰੀ ਅਕਾਲ ਵੀਰ ਜੀ ਤੇ ਆਤੀ ਜੀ.
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਛੋਣਿਓ ਮੁਣਿਓ?
7: ਮੇਰਾ ਠੀਕ ਹੈ, ਤੁਹਾਡਾ ਕੀ ਹਾਲ ਹੈ?
1: ਓਏ ਮੇਰਾ ਛੋਣਾ ਪੁੱਤ, ਜੋ ਤੁਸੀਂ ਪੁੱਛ ਰਿਹਾ ਸੀ ਬਹੁਤ ਵਧੀਆ ਹੋ ਗਏ.
7: ਕਿਤੇ ਅੱਜ ਸਾਨੂੰ ਛੁੱਟੀ ਹੈ, ਜੇ ਹੋ ਕੋਈ ਬੱਚੇ ਦੇ ਪਹਿਲਾਂ ਤੁਸੀਂ ਉਹਨੂੰ ਨੂੰ ਲੈ ਲਓ,
0: ਵਾਹ ਵਾਹ,
7: ਸਾਨੂੰ ਬਾਅਦ ਚ ਲੈ ਲਓ.
0: ਨਹੀਂ ਕੋਈ ਗੱਲ ਨਹੀਂ, ਆਪਾਂ ਹੁਣ ਤੁਹਾਡੇ ਨਾਲ ਗੱਲ ਕਰਨੀ ਸ਼ੁਰੂ ਕਰਤੀ, ਤੁਹਾਡੇ ਨਾਲ ਹੀ ਕਰਾਂਗੇ ਯਾਰ, ਕੋਈ ਚੱਕਰ ਵਾਲੀ ਗੱਲ ਨਹੀਂ. ਛੁੱਟੀ ਕਿਉਂ ਆ ਬਈ ਤੁਹਾਨੂੰ?
7: ਟੀਚਰ ਅੱਜ ਬਰਥਡੇ.
0: ਅੱਛਾ, ਟੀਚਰ ਦਾ ਬਰਥਡੇ ਹੈ?
1: ਟੀਚਰ ਦਾ ਬਰਥਡੇ ਨੂੰ ਛੁੱਟੀ?
0: ਅੱਛਾ
7: ਨਹੀਂ, ਟੀਚਰ ਸਟੱਡੀ ਕਰਦੇ.
0: ਅੱਛਾ ਟੀਚਰ ਨੂੰ, ਹਾਂ ਹਾਂ, ਅਗਲਾ ਪੜੇਗਾ ਨਹੀਂ ਤਾਂ ਪੜਾਏਗਾ ਕਿੱਦਾਂ ਦੀ ਗੱਲ? ਠੀਕ ਹੈ ਬਈ,
7: ਅੱਛਾ
0: ਗੱਲ ਕੌਣ ਕਰਦਾ ਵਾ ਪਹਿਲੇ ਇਹ ਤਾਂ ਦੱਸੋ, ਪਤਾ ਕੌਣ ਗੱਲ ਕਰਦਾ ਵਾ? ਨੋਨੀਆ ਜੀ ਤਵਨੀਤ ਕਰਦੇ ਪਈ. ਓਹੋ, ਮੈਨੂੰ ਪਹਿਲੇ ਗੈਸ ਤਾਂ ਕਰ ਦਿੰਦੇ. ਤਵਨੀਤ ਨਾਮ ਕਿੰਨਾ ਵਧੀਆ ਲੱਗਦਾ ਨਾ, ਤਵਨੀਤ ਐਂਡ ਸਿਬਲਿੰਗਸ. ਇੱਦਾਂ ਲੱਗਦਾ ਕਿ ਜਿਸ ਤਰ੍ਹਾਂ ਤੁਹਾਡੀ ਕੋਈ ਰੀਅਲ ਅਸਟੇਟ ਕੰਪਨੀ ਸ਼ੁਰੂ ਹੋ ਚੁੱਕੀ ਹੈ, ਬਿਲਡਰ ਬੁਲਡਰ ਦੇ ਸਾਰੇ. ਵਧੀਆ ਲੱਗਦਾ ਤੁਹਾਨੂੰ ਜਦੋਂ ਮੈਂ ਸਾ ਕਹਿੰਦਾ ਤਵਨੀਤ ਐਂਡ ਸਿਬਲਿੰਗਸ? ਇਜ਼ ਇਟ ਨਾਈਸ?
7: ਹਾਂਜੀ,
0: ਹੈਨਾ? ਜਾਂ ਫਿਰ ਆਪਾਂ ਥ੍ਰੀ ਮਸਕੀਟੀਅਰਸ ਵੀ ਕਹਿ ਸਕਦੇ ਹਾਂ. ਤੁਸੀਂ, ਤੁਹਾਨੂੰ ਕੀ ਬੈਟਰ ਲੱਗਦਾ ਇਹ ਦੱਸੋ ਮੈਨੂੰ,
7: ਸੈਕਿੰਡ ਵਾਲਾ ਕੀ ਸੀ?
0: ਥ੍ਰੀ ਮਸਕੀਟੀਅਰਸ.
7: ਮਸਕੀਟੀਅਰਸ ਕੀ ਹੁੰਦਾ?
0: ਇਹ ਨਾ ਜਦੋਂ ਮੈਂ ਛੋਟਾ ਹੁੰਦਾ ਸੀ ਨਾ, ਮੇਰੇ ਖਿਆਲ ਨਾਲ ਜਦੋਂ ਤੁਹਾਡੇ ਆਂਟੀ ਵੀ ਛੋਟੇ ਹੁੰਦੇ ਹੋਣਗੇ, ਉਦੋਂ ਦੀ ਬਹੁਤ ਪੁਰਾਣੀ ਕਹਾਣੀ ਹੈ. ਤਿੰਨ ਬੈਸਟ ਫਰੈਂਡਸ ਦੀ ਕਹਾਣੀ ਹੈ, ਉਹਨਾਂ ਨੂੰ ਮਸਕੀਟੀਅਰਸ ਕਹਿੰਦੇ ਸੀਗੇ, ਜੇ ਮੈਂ ਸ਼ਾਰਟ ਕਹਿਣਾ ਹੋਵੇ ਤੁਹਾਨੂੰ. ਤੇ ਇਹ
7: ਤਿੰਨ ਮਸਕੀਟੀਅਰਸ,
0: ਮਸਕੀਟੀਅਰਸ,
1: ਮਸਕਰੇ ਹੁੰਦੇ ਨਾ, ਮਸਕੀਟੀਅਰਸ.
0: ਹਾਂ ਮਸਕੀਟੀਅਰਸ, ਹਾਂ ਚਲੋ ਮਸਕੀਟੀਅਰਸ.
7: ਮਸਕੀਟੀਅਰਸ ਮੈਨੂੰ ਪਸੰਦ ਹੈ.
1: ਪਸੰਦ ਹੈ,
0: ਡਨ ਹੋ ਗਿਆ ਬਈ.
1: ਐਂਡ ਵਾਟ ਅਬਾਊਟ 3 ਇਡੀਅਟਸ?
0: ਓਏ ਆ ਤਾਂ ਕੋਈ ਗੱਲ ਨਹੀਂ,
1: ਉਹ ਵੀ 3 ਆ.
0: ਹਾਂ ਉਹ ਵੀ 3 ਆ ਵੈਸੇ. ਹੈ
1: ਉਹ ਵੀ 3 ਆ,
0: ਹੈ ਨਾ? ਉਹ ਦੇਖੀ ਫਿਲਮ? ਦੇਖੀ ਸੀ 3 ਇਡੀਅਟਸ? ਅਮਰ ਖਾਨ ਦੀ
1: ਕਿੰਨੀ ਇੰਟੈਲੀਜੈਂਟ ਮੂਵੀ ਹੈ.
7: ਨਹੀਂ ਬਟ ਤੁਸੀਂ, ਨਹੀਂ ਮੈਂ ਨਹੀਂ ਦੇਖੀ, ਬਟ ਤੁਸੀਂ ਸੀਤਾ ਗੀਤਾ ਦੇਖੀ?
0: ਸੀਤਾ ਗੀਤਾ ਦਾ ਬਹੁਤ ਘੈਂਟ ਫਿਲਮ ਹੈ, ਮੇਰੀ ਫੇਵਰੇਟ.
7: ਰਾਮ ਸ਼ਾਮ ਦੇਖੀ?
1: ਰਾਮ
0: ਸ਼ਾਮ ਨਹੀਂ ਦੇਖੀ ਮੈਂ. ਤੁਸੀਂ ਚਾਲਬਾਜ਼ ਦੇਖੀ? ਮੈਂ ਤੁਹਾਨੂੰ ਕੱਲ ਕਿਹਾ ਸੀ ਚਾਲਬਾਜ਼ ਵੇਖਿਓ, ਤੁਸੀਂ ਵੇਖੀ ਕਿ ਨਹੀਂ?
1: ਓ ਮਾਈ ਗੋਡ, ਯੂ ਸ਼ੁਡ ਵਾਚ.
7: ਅੱਜ ਦੇਖੋ, ਅੱਜ ਦੇਖੋਗੇ, ਬਿਕੋਜ਼ ਸਾਡਾ ਅੱਜ ਛੁੱਟੀ ਹੈ.
0: ਪ੍ਰੋਮਿਸ ਕਰੋ ਅੱਜ ਵੇਖਿਓ, ਫਿਰ ਤੁਸੀਂ ਜਦੋਂ ਮੈਂ ਨੈਕਸਟ ਵੀਕ ਆਉਂਗਾ, ਤੁਸੀਂ ਦੱਸਣਾ ਤੁਹਾਨੂੰ ਕਿੱਦਾਂ ਹੀ ਲੱਗੀ. ਸੀਤਾ ਗੀਤਾ ਵਧੀਆ ਲੱਗੀ ਜ਼ਿਆਦਾ ਕਿ ਚਾਲਬਾਜ਼ ਜ਼ਿਆਦਾ ਵਧੀਆ ਲੱਗੀ? ਠੀਕ ਹੈ,
7: ਤੁਸੀਂ
0: ਸੀਤਾ ਗੀਤਾ ਦੇਖੀ? ਫਿਰ ਮੈਂ ਤੁਹਾਨੂੰ ਪੁੱਛੂਗੀ. ਉਹ ਨਹੀਂ, ਮੈਂ ਤਾਂ ਦੇਖੀ ਹੋਈ ਹੈ ਸੀਤਾ ਗੀਤਾ, ਮੇਰੀ ਫੇਵਰੇਟ ਹੈ. ਇਸ ਤਰ੍ਹਾਂ ਹੁੰਦਾ, ਧਰਮਿੰਦਰ ਦੀ ਜਿਹੜੀ ਵਾਈਫ ਹੈ ਨਾ ਦੂਸਰੇ ਨੰਬਰ ਵਾਲੀ, ਉਹਦੇ ਟਵਿਨ ਰੋਲ ਹੁੰਦਾ, ਡਬਲ ਰੋਲ ਹੁੰਦਾ, ਠੀਕ ਹੈ? ਤੇ ਇੱਕ ਬਹੁਤ ਸਾਊ ਹੁੰਦੀ ਹੈ, ਦੂਜੀ ਬਹੁਤ ਚਲਾਕੋ ਹੁੰਦੀ ਹੈ, ਤੇ ਉਹ ਫਿਰ ਇੰਟਰਚੇਂਜ ਹੋ ਜਾਂਦੀਆਂ. ਫਿਰ ਉਹ ਜੋ ਪੰਗਾ ਪੈਂਦਾ ਨਾ, ਉਹ ਸਾਰੀ ਫਿਲਮ ਉਹਦੇ ਤੇ ਹੈ. ਇਹ ਸਹੀ ਕਿਹਾ ਮੈਂ? ਬੜਾ ਵਧੀਆ ਤਰੀਕਾ ਹੈ, ਕਹਿੰਦੇ ਮੈਂ ਭੋਲਾ ਪਾਲਾ ਬੱਚਾ ਜੀ, ਮੈਂ ਤਾਂ ਕੁਛ ਕਰਦਾ ਹੀ ਨੀ. ਨੋ ਨੋ ਨੋ ਨੋ, ਆਹ ਸੈਟਿੰਗ ਹੁਣ ਠੀਕ ਹੋਈ ਹੈ. ਫਿਰ ਗੀਤਾ ਜੀ ਕੀ ਸੁਣਾਉਂਗੇ ਅੱਜ ਸਾਨੂੰ?
7: ਇੱਕ ਬੋਲੀ
0: ਲਿਆਓ ਜੀ, ਲਿਆਓ.
7: ਟੋਲ ਵਾਲੇ ਨੇ ਟੋਲ ਵਜਾਇਆ, ਮੈਂ ਵੀ ਪਾਤੀ ਬੋਲੀ. ਟੋਲ ਵਾਲੇ ਨੇ ਟੋਲ ਵਜਾਇਆ, ਮੈਂ ਵੀ ਪਾਤੀ ਬੋਲੀ. ਦੇਖੋ ਨੱਚਦੀ ਆਉਂਦੀ ਹੈ ਨਾਨਕਿਆਂ ਦੀ ਟੋਲੀ, ਦੇਖੋ ਨੱਚਦੀ ਆਉਂਦੀ ਹੈ
0: ਨਾਨਕਿਆਂ ਦੀ ਟੋਲੀ.
7: ਟੋਲੀ ਨੱਚਦੀ ਆਉਂਦੀ ਹੈ ਨਾਨਕਿਆਂ ਦੀ ਟੋਲੀ.
1: ਟੋਲੀ
0: ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਪੁੱਪੂ ਪੁੱਪੂ. ਵਾਹ ਬਈ ਵਾਹ,
7: ਅੱਜ ਜੋ ਤੱਕ ਕਿੱਥੇ ਗਏ
0: ਮੈਨੂੰ ਨਹੀਂ ਪਤਾ, ਮੈਂ ਨਹੀਂ ਜਾਣਦਾ, ਪਤਾ ਨਹੀਂ ਕਿੱਥੇ ਚੱਲ ਜਾਂਦੇ. ਹੁਣ ਤੇ ਕਿੰਗ ਦੇ ਘਰ ਵੀ ਫੰਕਸ਼ਨ ਨਹੀਂ ਹੈ, ਪ੍ਰਾਈਮ ਮਿਨਿਸਟਰ ਦੇ ਘਰ ਵੀ ਫੰਕਸ਼ਨ ਨਹੀਂ ਹੈ, ਪਤਾ ਨਹੀਂ ਕੀ ਕਰਨ ਗਏ ਆ. ਐਕਚੁਅਲੀ ਉਹ ਨਾ ਮੈਨੂੰ ਕਹਿੰਦੇ ਸੀ,
7: ਮੈਂ ਤੁਹਾਨੂੰ ਇੱਕ ਸੀਕ੍ਰੇਟ ਦਿੱਤਾ ਸੀ ਤਾਂ ਤੁਸੀਂ ਉਹ ਕੀਤਾ?
0: ਓ ਯਾਰ ਉਹ ਮੈਂ ਫੜਿਆ ਗਿਆ ਤੁਹਾਨੂੰ ਪਤਾ, ਨਹੀਂ ਨਹੀਂ ਮੈਂ ਫੜਿਆ ਗਿਆ ਤਵਨੀਤ, ਇਹ ਨਾ ਸਾਡੀ ਗੱਲ ਲੀਕ ਹੋ ਗਈ ਪਹਿਲਾਂ ਹੀ, ਪਤਾ ਨਹੀਂ ਕਿੱਦਾਂ ਹੋ ਗਈ ਗੱਲ ਲੀਕ।
7: ਮੈਂ ਤੁਹਾਨੂੰ ਦੱਸਦੇ ਪਰ ਤੁਸੀਂ ਦੱਸੋਗੇ ਨੀ ਕਿਸੇ ਨੂੰ?
1: ਪੱਕਾ
7: ਅਸੀਂ ਜੋ ਜੋ ਤੱਕ ਦੇ ਟਰੈਕਰ ਆ ਰਹਾ ਗੱਡੀ ਚ, ਫਿਰ ਦੇਖ ਸਕਦੇ ਹੋ ਜੋ ਤੱਕ ਕਿੱਥੇ ਜਾਂਦੇ ਰੋਜ਼। ਬਿਕੋਜ਼ ਕਦੀ ਆਪਣੇ ਘਰ ਵਾਲੀ ਨੂੰ ਕਹਿੰਦੇ ਮੈਂ ਕੰਮ ਤੇ ਚੱਲਾਂ, ਤਾਂ ਕਿਤੇ ਹੋਰ ਵੀ ਜਾ ਸਕਦੇ ਅੰਕਲ।
0: ਪਰ ਨਾ ਆਪਾਂ ਨਾ ਆਪਣਾ ਇਹ ਪਲਾਨ ਫਲੋਪ ਆ, ਪਤਾ ਕਿਉਂ? ਕਿਉਂਕਿ ਉਹ ਕਾਰ ਬਹੁਤੀ ਚਲਾਉਂਦੇ ਨਹੀਂ, ਉਹ ਚੱਲ ਉਹ ਤੁਰਦੇ ਹੀ ਆ ਜ਼ਿਆਦਾਤਰ, ਉਹ ਪੈਦਲ ਸੈਰ ਹੀ ਕਰਦੇ ਜਿੱਥੇ ਵੀ ਜਾਂਦੇ, ਹੀ ਜਸਟ ਵਾਕਸ।
7: ਫਿਰ ਜੁੱਤੀ ਦੇ ਲਾ ਦੋ।
0: ਆ ਠੀਕ ਹੈ, ਇੱਧਰ ਐਕਸੈਸ ਹੈ ਮੇਰੇ ਕੋਲ ਉਹਨਾਂ ਦੇ ਘਰ ਦਾ ਕਿ ਮੈਂ ਆਰਾਮ ਨਾਲ ਜਾਵਾਂ ਤੇ ਜੁੱਤੀਆਂ ਤੇ ਲਗਾ ਦੂੰਗਾ। ਇਹ ਤਾਂ ਮੇਰੇ ਮਾਈਂਡ 'ਚ ਹੀ ਨਹੀਂ ਆਇਆ ਤਵਨੀਤ, ਥੈਂਕ ਯੂ ਸੋ ਮੱਚ ਕੁੜੀਏ। ਹੁਣ ਕਿਹਦੇ ਨਾਲ ਗੱਲ ਕਰਾਉਂਗੇ, ਐਸ਼ਲੀ ਨਾਲ?
7: ਹਾਂਜੀ ਐਸ਼ਲੀ, ਮੈਂ ਉਸ ਤੋਂ ਪਹਿਲਾਂ ਜਦੋਂ ਵੀ ਜੋ ਤੱਕ ਆਫਿਸ ਜਾਂਦੇ ਥਰਸਡੇ ਨੂੰ ਆਪ ਤੁਸੀਂ ਆਪਾਂ ਟਰੈਕਟਰ ਲੈ ਕੇ ਆਉਣਾ, ਪੌੜੀਆਂ ਦੇ ਥਿੱਲੇ ਸਾਰੇ ਦੇ ਬੂਟ ਪੇ ਹੁੰਦੇ, ਤੇ ਫਿਰ ਜੋ ਤੱਕ ਦੇ ਬੂਟ ਤੇ ਥਿੱਲੇ ਟਰੈਕਟਰ ਲਾ ਦਿਓ।
0: ਬੱਲੇ ਬਾਈ ਬੱਲੇ,
1: ਓ ਵਾਹ,
0: ਗ੍ਰੇਟ ਆਈਡੀਆ ਬਾਈ, ਸਮਾਰਟ, ਥੈਂਕ ਯੂ ਸੋ ਮੱਚ ਕੁੜੀਏ, ਵੈਲ ਡਨ।
7: ਤੇ ਸੀਤਾ ਨਾਲ ਗੱਲ ਕਰ ਲਓ
0: ਜੀ, ਕਰਾਓ ਸੀਤਾ ਨਾਲ ਗੱਲ ਕਰਾਓ। ਠੀਕ ਠਾਕ? ਹੈਲੋ ਹੈਲੋ ਹੈਲੋ
1: ਹਾਂਜੀ
0: ਜੀ ਐਸ਼ਲੀਨ, ਕਿਵੇਂ ਹੋ? ਠੀਕ ਠਾਕ?
8: ਹਾਂਜੀ ਦਾਦਾ, ਕੀ ਹਾਲ ਹੈ?
0: ਸਾਡਾ ਵੀ ਵਧੀਆ, ਬੈਸਟ ਐਂਡ ਬੈਸਟ।
1: ਵਧੀਆ ਜੀ, ਬ੍ਰੇਕਫਾਸਟ ਹੋ ਗਿਆ ਤੁਹਾਡਾ?
0: ਇਹ ਜਾਣਕਾਰੀ ਤਾਂ ਮੈਨੂੰ ਸੀ ਨੀ।
8: ਬਸ ਬਿਗ ਖਾਵਾਂਗੇ।
0: ਹਾਂ ਨਹੀਂ ਤੁਸੀਂ, ਹਾਂ ਤੁਸੀਂ ਬਿਗ ਗੱਲ ਰੇਜ਼ਨ ਖਾਇਆ ਕਰੋ ਬਈ।
1: ਆਲਰਾਈਟੀ,
0: ਡਨ ਹੋ ਗਿਆ, ਕੀ ਸੁਣਾਉਂਗੇ ਅੱਜ ਸਾਨੂੰ?
8: ਇੱਕ ਬੋਲੀ।
0: ਓਕੇ ਜੀ ਲਿਓ।
8: ਵੈਂਟ ਜਾ ਕੇ ਦਾਦਾ ਆਏ ਪਾਕੇ ਸੇਫਟੀ ਬੂਟ, ਵੀ ਜਾ ਰਹੇ ਮੁੱਛਾ ਕਾਲੇ ਬਿੱਲੀ ਦੀ ਪੂਛ, ਵੀ ਜਾ ਰਹੇ ਕਾਲੇ ਬਿੱਲੀ ਦੀ ਪੂਛ।
0: ਵੈਰੀ ਨਾਈਸ। ਇਹ ਤੁਸੀਂ ਨਾ, ਇਹ ਤਾਂ ਤੁਸੀਂ ਜਿੰਨੇ ਲੋਕਾਂ ਨੇ ਵੀ ਮੁੱਛਾਂ ਹੈਗੀਆਂ ਉਹ ਵਿਚਾਰੇ ਹੁਣ ਅੱਜ ਬਿੱਲੀ ਬਿੱਲੀ ਵਰਗੀ ਫੀਲਿੰਗ ਲੈਣਗੇ ਤੁਹਾਡੇ ਕਰਕੇ। ਹੈ ਵੈਰੀ ਨਾਈਸ ਐਸ਼ਲੀਨ, ਇਹ ਮੰਮੀ ਨੇ ਬਣਾਈ?
1: ਬਹੁਤ ਬੜੀਆ ਬਣਾਈ ਹੈ ਜੀ।
0: ਵੈਰੀ ਨਾਈਸ ਐਸ਼ਲੀਨ, ਬੜੇ ਟੈਲੈਂਟਡ ਹੋ ਯਾਰ ਤੁਸੀਂ,
8: ਟਵਿਸਟ
0: ਕਰਕੇ
1: ਤੁਸੀਂ ਤਾਂ ਲਿਰਿਕਿਸਟ ਹੋ ਗਏ।
0: ਪ੍ਰਮੋਸ਼ਨ ਵਾਸਤੇ ਡਨ ਹੋ ਗਿਆ ਐਸ਼ਲੀਨ।
8: ਹਾਂਜੀ
0: ਵੈਰੀ ਗੁੱਡ ਕੁੜੀਏ,
8: ਵੀਰ ਜੀ ਨਾਲ ਗੱਲ ਕਰ ਲੋ।
0: ਕਰਾਓ ਜੀ, ਕਰਾਓ ਵੀਰ ਜੀ ਨਾਲ ਕਰਾਓ ਗੱਲ।
8: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
0: ਸਤਿ ਸ਼੍ਰੀ ਅਕਾਲ ਵੀਰ ਜੀ, ਕਿਵੇਂ ਹੋ?
1: ਹਾਲ ਚਾਲ
8: ਠੀਕ ਆ?
1: ਠੀਕ ਆ,
0: ਕੀ ਚੱਲਦਾ ਪਿਆ?
8: ਆਮ ਠੀਕ ਟੂ
0: ਆਮ ਠੀਕ ਬੋਏ, ਇਦਾਂ ਹੀ ਆ। ਹੋਰ ਵੀਰ ਜੀ ਕੀ ਕੀ ਮਾਹੌਲ ਚਾਲ? ਅੱਜ ਸਕੂਲ ਛੁੱਟੀ ਹੈ, ਫਿਰ ਕਰਨਾ ਕੀ ਅੱਜ ਪੂਰਾ ਦਿਨ? ਹੁਣ ਤੇ ਲੰਮਾ ਚੌੜਾ ਹੋ ਗਿਆ ਵੀਕਐਂਡ। ਕੀ ਕਰਨਾ?
7: ਗ੍ਰਾਫਿਕਸ ਕਰਨਾ।
0: ਗ੍ਰਾਫਿਕਸ ਕਰਨਾ?
1: ਮੈਨੂੰ ਲੱਗਾ ਜਰਾਫਿਕਸ
7: ਕਰਨਾ।
1: ਜਰਾਬ ਫਿਕਸ ਕਰਨਾ?
0: ਜਰਾਬ ਨੂੰ ਕਿੱਦਾਂ?
7: ਗ੍ਰਾਫਿਕਸ ਕਰਨਾ,
1: ਡਰਾਅ ਫਿਕਸ ਕਰਨਾ।
0: ਅੱਛਾ, ਡਰਾਅਰ ਫਿਕਸ ਕਰਨਾ। ਅੱਛਾ ਬਈ, ਬੜੇ ਕੰਮ ਹੈ ਵਿਚਾਰੇ ਨੂੰ ਵੀਰ ਜੀ। ਤੁਹਾਨੂੰ ਫਿਰ ਆਪਾਂ ਜਰਾ ਤੰਗ ਨਹੀਂ ਕਰਾਂਗੇ?
1: ਮਿਸਤਰੀ ਭਾਈ, ਡਰਾਅ ਠੀਕ ਕਰ।
7: ਜਾਣਾ ਮੇਰੀ ਹੈਲਪ ਨਹੀਂ ਕਰਦਾ ਪਿਆ।
0: ਓਹ ਯਾਰ, ਇੱਕ ਤਾਂ ਨਾ ਜਿੰਨੀ ਤਸ਼ੱਦਦ ਤੁਹਾਡੇ ਨਾਲ ਹੁੰਦੀ ਨਾ ਇਸ ਕਰਦੇ ਆ, ਅੰਦਰ
1: ਤੋਂ ਸਾਰੇ ਅੱਗੇ ਹੈਲਪ ਕਰਨਗੇ।
0: ਮੈਂ ਤੁਹਾਡੇ ਤੁਹਾਡੀ ਆਵਾਜ਼ ਨਾ ਉਠਾਵਾਂਗਾ। ਤੁਸੀਂ ਇੱਕ ਵਾਰੀ ਸਾਡੇ ਫੇਵਰੇਟ ਸੈਨੇਟਰ ਨੂੰ ਆ ਲੈਣ ਦਿਓ, ਪੌਲੀਨ ਆਂਟੀ ਨੂੰ ਆ ਲੈਣ ਦਿਓ, ਤੁਹਾਡੀ ਗੱਲ ਮੈਂ ਜ਼ਰੂਰ ਲੈ ਕੇ ਜਾਊਂਗਾ ਅੱਗੇ ਤੱਕ।
1: ਸੀਮਸ ਲਾਈਕ ਯੂ ਲਵ ਪੌਲੀਨ ਆਂਟੀ।
0: ਵੈਰੀ ਮੱਚ, ਵੈਰੀ ਮੱਚ। ਤੇ ਫਿਰ ਕੀ ਸੁਣਾਓਗੇ ਸਰਦਾਰ ਜੀ ਸਾਨੂੰ?
7: ਇੱਕ ਬੋਲੀ
0: ਲਿਆਓ ਜੀ, ਲਿਆਓ।
7: ਬਾਲੀ ਬਸੀ ਖੱਤਨ ਗਿਆ ਸੀ, ਬਾਲੀ ਬਸੀ ਖੱਤਨ ਗਿਆ ਸੀ, ਖੱਤੇ ਲੈਂਦਾ ਲੱਡੂ ਕਪਲੇ ਟੰਡੀ ਨੂੰ,
0: ਅੱਖ ਮਾਰ ਗਿਆ ਡੱਡੂ ਕਪਲੇ ਟੰਡੀ ਨੂੰ, ਅੱਖ ਮਾਰ ਗਿਆ ਡੱਡੂ
7: ਬਲੇ ਬਲੇ
0: ਬਲੇ ਬਲੇ
1: ਬਲੇ ਬਲੇ ਬਲੇ ਬਲੇ ਬਲੇ।
0: ਸਰਦਾਰ ਜੀ ਜ਼ਿੰਦਾਬਾਦ,
7: ਸਰਦਾਰ ਜੀ ਜ਼ਿੰਦਾਬਾਦ, ਸਰਦਾਰ ਜੀ ਬੱਲੇ
0: ਬੱਲੇ ਬੱਲੇ
7: ਬੱਲੇ, ਸ਼ਾਬਾਸ਼ ਸ਼ਾਬਾਸ਼।
0: ਹਮਾਰੇ ਸਰਦਾਰ ਜੀ ਜ਼ਿੰਦਾਬਾਦ ਹੈ,
7: ਜੀ ਜ਼ਿੰਦਾਬਾਦ,
0: ਹਮਾਰੇ ਰੇਡੀਓ ਜੀ ਜ਼ਿੰਦਾਬਾਦ ਹੈ।
7: ਰਣਜੋਤ ਅੰਕਲ ਛੁੱਟੀ ਛੁੱਟੀ,
0: ਰਣਜੋਤ ਅੰਕਲ ਛੁੱਟੀ ਛੁੱਟੀ,
1: ਫਾਈਨ।
0: ਰਣਜੋਤ ਅੰਕਲ ਤੇ ਜ਼ਿਲੀਅਨ ਡਾਲਰ ਦਾ ਫਾਈਨ। ਹਾਂਜੀ, ਬਿਊਟੀਫੁਲ ਸਰਦਾਰ ਜੀ, ਜਿਉਂਦੇ ਵਸਦੇ ਰਹੋ। ਥੈਂਕ ਯੂ ਫਾਰ ਦਿਸ ਵੈਰੀ ਪ੍ਰੀਟੀ ਪ੍ਰੀਟੀ ਬੋਲੀ। ਮੈਂ ਕਹਿੰਦਾ ਤੂੰ ਕਿਉਂ ਜੰਮ ਲਿਆ ਬੱਚਾ? ਠੀਕ ਹੈ, ਤੂੰ ਇੱਧਰ ਆ, ਤੂੰ ਕਿਉਂ ਜੰਮ ਲਿਆ? ਹਾਂ, ਇਹ ਤਾਂ ਗੱਲ ਸਹੀ ਹੈ ਬੋਸ। ਪਰ ਥੈਂਕ ਯੂ ਸਰਦਾਰ ਜੀ, ਹੈਵ ਅ ਨਾਈਸ ਨਾਈਸ ਡੇ ਯਾਰ। ਰਣਜੋਤ ਅੰਕਲ ਦੇ ਫੈਨ ਨੇ ਬਈ ਬੱਚੇ ਇਹ ਹੈ। ਤੇ ਸਾਡੇ ਨਾਲ ਜੀ ਨੈਕਸਟ ਕਾਲਰ ਹੈ ਜੀ
1: 0555 0555।
9: ਸਤਿ ਸ਼੍ਰੀ
0: ਅਕਾਲ
1: ਅੰਕਲ ਜੀ, ਇਹ ਆਵਾਜ਼ ਮੈਨੂੰ ਜਾਣੀ ਪਛਾਣੀ ਜੀ ਲੱਗਦੀ ਆ, ਪਰ ਮੈਨੂੰ ਪਿੰਨ ਨਹੀਂ ਪੁਆਇੰਟ ਹੋ ਰਿਹਾ ਕਿ ਕੌਣ ਆ ਇਹ।
0: ਦੱਸੋ ਬਈ ਤੁਸੀਂ ਕੌਣ ਹੋ ਆਂਟੀ? ਤੋਂ ਪਿੰਨ ਪੁਆਇੰਟ ਨਹੀਂ ਹੋ ਰਿਹਾ।
1: ਬਹੁਤ ਦਿਨਾਂ ਬਾਅਦ ਫੋਨ ਕੀਤਾ ਪੁੱਤੂ, ਆਈ ਮਿਸ ਯੂ।
0: ਪੁੱਤੂ ਤੁਹਾਡੀ ਨਾ ਆਵਾਜ਼ ਨਹੀਂ ਆਉਂਦੀ ਪਈ, ਤਾਂ ਨਾ ਰੇਡੀਓ ਬੈਕ ਤੋਂ ਬੰਦ ਕਰ ਦਿਓ ਤੇ ਫੋਨ ਐਨ ਆਪਣੇ ਲਾਗੇ ਲਾ ਲਓ, ਫਿਰ ਵਧੀਆ ਤਰੀਕੇ ਨਾਲ ਗੱਲ ਹੋਊਗੀ।
9: ਥੈਂਕ ਯੂ।
0: ਹਾਂ, ਹੁਣ ਦੱਸੋ ਬਈ ਕੀ ਹਾਲ ਚਾਲ ਨੇ ਤੁਹਾਡੇ? ਤਿਆਰੀ ਸਕੂਲ ਦੀ ਕਿ ਤੁਹਾਨੂੰ ਵੀ ਛੁੱਟੀ ਅੱਜ? ਤੁਹਾਡੇ ਵੀ ਮੈਡਮ ਪੜ੍ਹੀ ਜਾਂਦੀ ਆ।
9: ਸਕੂਲ ਜਾਣਾ ਆ,
1: ਸਕੂਲ ਜਾਣਾ ਆ। ਓਕੇ, ਬ੍ਰੇਕਫਾਸਟ ਹੋ ਗਿਆ?
9: ਅਭੀ ਮੈਂ ਕਰ ਰਹੀ ਹਾਂ।
0: ਓ,
1: ਕੀ ਕੀ ਕਰ ਰਹੇ ਹੋ? ਕੀ ਖਾ ਰਹੇ?
9: ਖਾਣਾ ਖਾ ਰਹੇ ਹਾਂ।
1: ਕੀ ਖਾਣਾ ਖਾ ਰਹੇ?
9: ਐਡੀਬਲ ਖਾਣਾ,
1: ਐਡੀਬਲ।
0: The sassiness that you have ek samay te mere andar hundi si, very good. Tusi mainu na lagda meri koi vichdi bhen hai koi. Very good.
1: This sassiness I put myself in trouble on airport.
0: Edible khana bhai na lekho, tusi gaseous state ch baithe hoye ho unne time to main edible khana kha liya. Wah wah wah mera,
1: wah,
0: well done.
1: It's in a liquid form or it's in a solid form?
0: Yaar, that's the one.
1: It's a semi solid form.
0: ਹੈ ਜਵਾਬ ਕਿ ਨਹੀਂ?
1: ਹਾਂ,
0: ਨਹੀਂ ਨਹੀਂ ਨਹੀਂ। ਅੱਛਾ ਚਲੋ, ਇਹ ਦੱਸੋ ਸੁਣਾਓਗੇ ਕੀ ਸਾਨੂੰ ਅੱਜ? ਫਿਰ ਤੁਹਾਡੇ ਸਕੂਲ ਦਾ ਵੀ ਟਾਈਮ ਹੋ ਰਿਹਾ ਹੁਣ ਤੇ।
9: ਅੱਜ ਮੈਂ ਤੁਹਾਨੂੰ ਇੱਕ ਜੋਕ
1: ਸੁਣਾਵਾਂਗੀ। ਓਕੇ,
0: ਪਲੀਜ਼।
9: ਇੱਕ ਮੁੰਡਾ ਮੰਦਿਰ ਗਿਆ ਸੀ।
1: ਯੈਸ,
9: ਉਹ ਰੱਬ ਨੂੰ ਉਸਨੇ ਰੱਬ ਨੂੰ ਪੁੱਛਿਆ ਕਿ ਰੱਬ, ਪੰਜਾਬ ਦੀ ਰਾਜਧਾਨੀ ਦਿੱਲੀ ਕਰ ਦਿਓ। ਪੰਡਿਤ ਜੀ ਖੜੇ ਹੋਏ ਸੀ, ਉਹਨਾਂ ਨੇ ਕਿਹਾ ਕਿ ਇਹ ਕਿਉਂ ਪੁੱਛਦੇ ਹੋ? ਮੁੰਡੇ ਨੇ ਜਵਾਬ ਦਿੱਤਾ, ਪੰਡਿਤ ਜੀ ਇਗਜ਼ਾਮ ਵਿੱਚ ਪੁੱਛਿਆ ਸੀ ਕਿ ਪੰਜਾਬ ਦੀ ਰਾਜਧਾਨੀ ਕੀ ਆ, ਤੇ ਮੈਂ ਦਿੱਲੀ ਲਿਖਿਆ ਆ।
10: ਵਾਹ ਯਾਰ, ਇੱਦਾਂ ਤਾਂ ਮੈਂ ਕਦੇ ਸੋਚਿਆ ਹੀ ਨਹੀਂ, ਕਿੰਨੇ ਗਲਤ ਵਾਲੀ ਚੀਜ਼ਾਂ ਮੈਂ ਲਿਖਿਆ ਹੈ। ਬੜਾ ਕ੍ਰੀਏਟਿਵ ਜੋਕ ਸੀ, ਵਾਹ।
1: ਯੂ ਨੋ ਐਡੀਬਲ,
10: ਹਾਂ ਐਡੀਬਲ ਵਾਲਾ ਵੀ ਤਾਂ ਓਕੇ ਰਿਪੋਰਟ ਸੀਗਾ।
1: ਐਡੀਬਲ ਚ ਮੈਂ ਆਈ ਪੁੱਟ ਮਾਈ ਸੈਲਫ ਇਨ ਟ੍ਰਬਲ।
10: ਅੱਛਾ, ਕਿੱਦਾਂ?
1: ਫਸਟ ਟਾਈਮ ਵੈਨ ਆਈ ਕੇਮ ਟੂ ਆਸਟ੍ਰੇਲੀਆ ਨਾ, ਤੇ ਆ ਗੋਟ ਆ ਏਅਰ ਸਿਕਨੈਸ।
10: ਅੱਛਾ,
1: ਲੋਕਾਂ ਨੂੰ ਸੀ ਸਿਕਨੈਸ ਹੁੰਦੀ ਹੈ, ਮੈਨੂੰ ਏਅਰ ਸਿਕਨੈਸ ਹੋ ਗਈ।
10: ਓਕੇ ਓਕੇ,
1: ਦੇ ਗੇਵ ਮੀ ਜਿੰਜਰ ਬੀਅਰ, ਦੇ ਸੈਡ ਯੂ ਹੈਵ ਜਿੰਜਰ ਬੀਅਰ, ਯੂ ਯੂਲ ਫੀਲ ਗੁੱਡ।
10: ਓਕੇ,
1: ਤੇ ਜਾਣ ਟਾਈਮ ਨਾ ਉਹਨਾਂ ਨੇ ਮੈਨੂੰ ਇੱਕ ਹੋਰ ਦੇ ਦਿੱਤੀ, ਕਹਿੰਦੇ ਕੀਪ ਇਟ ਵਿਦ ਯੂ, ਇਟ ਵਿਲ ਹੈਲਪ ਯੂ ਟੂ ਸੈਟਲ ਯੂਰ ਸਟਮਕ। ਆਈ ਸੈਡ ਓਕੇ,
10: ਗੁੱਡ।
1: ਮੈਂ ਆਪਣੇ ਬੈਗ ਚ ਪਾ ਲਈ, ਬੈਗ ਚ ਪਾ ਕੇ ਜੋ ਕਸਟਮਰ ਵਾਲੇ ਨੰਗੇ ਨੇ ਜਾ ਕੇ ਕਹਿੰਦੇ ਡੂ ਯੂ ਹੈਵ ਐਨੀ ਐਡੀਬਲ ਸਟਫ, ਅਸੀਂ ਯੈਸ ਆਈ ਡੂ। ਸਾਰਾ ਮੇਰਾ ਬੈਗ ਪੱਤ ਪੱਤ ਕਰਤਾ, ਕਹਿੰਦੇ ਵਾਟ ਡੂ ਯੂ ਹੈਵ, ਅਜੇ ਦਿਸ ਇਜ਼ ਸਮ ਕੇਨ,
10: ਦਿਸ ਇਜ਼ ਯੂ ਨੋ ਮੈਡੀਸਿਨਲ ਜਿੰਜਰ ਬੀਅਰ। ਵਾਹ, ਪਰ ਇਹ ਮੈਨੂੰ ਪਤਾ ਨਹੀਂ ਸੀ। ਅੱਛਾ, ਜਿੰਜਰ ਬੀਅਰ, ਅੱਛਾ ਹਾਂ, ਮਤਲਬ ਲਿਮਕਾ ਵਾਲਾ ਕੰਮ ਹੀ ਹੋ ਗਿਆ।
1: ਯੈਸ, ਥੋੜਾ ਉੱਚ ਅਦਰਕ ਦਾ ਹੁੰਦਾ ਨਾ, ਕਿਉਂਕਿ ਅਦਰਕ ਸੈਟਲ ਯੋਰ ਸਟਮਕ ਨਾ, ਤਾਂ ਦੈਟਸ ਵਾਈ ਯੂ ਨੋ ਵੈਨੇਵਰ ਕਿਸੇ ਦਾ ਵੀ ਸਟਮਕ ਅਪਸੈਟ ਹੁੰਦਾ, ਦਿਲ ਉਰੇ ਵੀ ਦਿੰਦੇ ਨੇ ਜਿੰਜਰ ਬੀਅਰ।
10: ਹਾਂ, ਮੈਨੂੰ ਬਹੁਤ ਵਧੀਆ ਲੱਗਦੀ ਹੈ, ਇਟਸ ਵੈਰੀ ਨਾਈਸ। ਖਾਸ ਕਰ ਉਹ ਹੁੰਦਾ ਨਾ ਮੈਂਗੋ ਪੈਸ਼ਨ ਫਰੂਟ ਫਲੇਵਰ ਜਿਹੜਾ ਹੁੰਦਾ,
1: ਯੈਸ ਯੈਸ,
10: ਆਈ ਲਵ ਇਟ।
1: ਪਰ ਆਮ ਸਟਿਲ, ਜੇ ਮੈਨੂੰ ਉਦਾਂ ਲੈਣੀ ਹੋਵੇ ਤਾਂ ਯੂ ਨੋ ਜਿਹਨੂੰ ਕਹਿੰਦੇ ਕਿ ਲਿਮਕੇ ਵਾਲਾ ਇਲਾਜ ਕਰਨਾ ਹੋਵੇ, ਦੈਨ ਆਲ ਗੋ ਫੋਰ ਪਲੇਨ ਜਿੰਜਰ ਬੀਅਰ।
10: ਲਿਮਕਾ ਮਤਲਬ, ਲਿਮਕਾ ਨੇ ਇੱਕ ਇੱਕ ਪਾਸੇ ਸਾਰੀ ਦੁਨੀਆ ਤੇ ਡਾਕਟਰ, ਇੱਕ ਪਾਸੇ ਲਿਮਕਾ। ਪੇਟ ਪੇਟ ਆਪਣਾ ਅਟਕਿਆ ਪਿਆ ਜੀ, ਕੰਮ ਲਿਮਕਾ ਪੀ ਲਓ,
1: ਲਿਮਕਾ ਪੀ ਲਓ,
10: ਬੀਪੀ ਹਾਈ ਹੈ ਜੀ, ਲਿਮਕਾ ਪੀ ਲਓ, ਹੈਨਾ। ਹਰ ਚੀਜ਼ ਅੰਦਰ ਹੀ, ਹਰ ਚੀਜ਼ ਚ ਲੱਗ ਜਾਂਦੀ ਲਿਮਕਾ ਬਾਈ, ਕੀ ਬਾਤ ਹੈ, ਜਿਉਂਦੀ ਰਹਿ ਲਿਮਕਾ।
1: ਓਕੇ ਕ੍ਰਿਸ਼ਨ ਜੀ,
10: ਹਾਂਜੀ,
1: ਇੱਕ ਮੇਰੀ ਸ਼ਾਇਰੀ ਆ,
10: ਹਾਂਜੀ ਪਲੀਜ਼
1: ਤੁਸੀਂ ਉਹਨੂੰ ਪੇਸ਼ ਕਰਨਾ ਹਿੰਦੀ ਦੇ ਵਿੱਚ।
10: ਅੱਛਾ, ਮੈਂ

0: रहते हो रहते हो,
1: एंड द पेन ऑफ सोल इनसाइड मी,
0: मेरी आत्मा में बहुत दर्द है.
1: बिफोर दिस आई वॉज ओनली अ पोइट,
0: उत्तरी, मैं इससे पहले सिर्फ एक शायर था यार, शायर था.
1: बट यू टर्न मी इन टू अ लवर,
0: पर तुम तुमने मुझे एक आशिक बना लिया.
1: नहीं कृष्ण,
0: कार्तिक खराब के नहीं, मैं मैंने ऐसा
1: मैं पूरी तरह दिल ला के रीजा ला के,
0: पर मैंने ना ऐसी कहा कि तुझे शायद ना तुम दिल की धड़कन में रहते हो गाना ही बोल दे पे. मैं पहले खुश हो गया, मैं कह ला कृष्णा लकी डे,
1: दर्द दिल
0: अच्छा दर्द जिगर, अरे यार
1: शायर बनाया
0: नहीं दिल में जगाया ना, पर देखो ये देखा, ए देखो
1: पहले तो मैं शायर था आशिक बनाया आपने.
0: वाह वाह वाह, क्या बात. ऋषि कपूर दी बड़ी ना, ऋषि कपूर बड़ा अच्छा लगता है ना.
1: एग्जैक्टली, लंबे लंबे मफरल जे पाके, बेल बॉटम पैंट्स पाके, हाथ च गिटार फड़ के,
0: एक पक्की एक जे किसी वादियां जे जाना, उन्हें पक्के 10-12 स्वेटर रखे सके, वो वाले बर्फी डिजाइन वाले पाले ने,
1: स्ट्राइपी बर्फी, यू नो ऑल द स्टैंडर्ड. ਉਹ ਜਦੋਂ ਜਦੋਂ ਵੀ ਉਹ ਆਉਂਦਾ ਸੀ ਨਾ, ਸਾਡੇ ਲੁਧਿਆਣੇ ਚ ਬਹਾਰ ਲੱਗ ਜਾਂਦੀ ਸੀ, ਬਿਕਾਜ਼ ਵੀ ਆਰ ਹੌਜ਼ਰੀ ਕਿੰਗ.
0: ਸਹੀ ਗੱਲ, ਗੱਲ ਸਹੀ, ਅੱਜ ਤੱਕ ਬਰਫੀ ਬਣਦੀ ਪਈ. ਸਹੀ ਗੱਲ ਹੈ, ਸਹੀ ਗੱਲ, ਯੂ ਆਰ ਐਬਸੋਲੂਟਲੀ ਰਾਈਟ, ਇਹ ਗੱਲ ਸਹੀ ਹੈ ਬਈ. ਤੇ ਹੁਣ ਆਪਾਂ ਕਰਦੇ ਹਾਂ ਧਿਆਨ ਮੈਸੇਜਸ ਵੱਲ, ਤੇ ਫਿਰ ਬਾਅਦ ਚੋਂ ਛੋਟੀ ਜਿਹੀ ਮੋਟੀ ਜਿਹੀ ਬ੍ਰੇਕ ਲਵਾਂਗੇ ਜੀ. ਹਰਮਨ ਸਿੰਘ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਤੰਦਰੁਸਤੀ ਬਖਸ਼ੇ. ਥੈਂਕ ਯੂ ਸੋ ਮਚ ਜੀ. ਜਿੰਮੀ ਸਿੰਘ ਮੁਲਤਾਨੀ ਜੀ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ, ਉੱਧਰੋਂ ਰਾਕੇਸ਼ ਕੁਮਾਰ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ. ਸਰਬਤ ਦੇ ਭਲੇ ਦੀ ਅਰਦਾਸ ਕਰਦੇ ਨੇ, ਕਹਿੰਦੇ ਨੇ ਕਿ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸੰਪੂਰਨ ਹੋਣ. ਸੁਖਰਾਜ ਬਾਠ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਕਹਿੰਦੇ ਨੇ ਕਿ ਕਹਾਣੀ ਉਹਨਾਂ ਨੂੰ ਬਹੁਤ ਵਧੀਆ ਲੱਗੀ ਜੀ. ਇੱਦਾਂ ਹੀ ਹੈ, ਬੌਸ ਮੰਨਦੇ ਸਾਡੇ ਕਿਤੇ ਕਿਹੜੀਆਂ ਕਹਾਣੀਆਂ ਸੁਣਾਉਂਦੇ ਰਹਿੰਦੇ ਆ. ਮਨਿੰਦਰ ਕੌਰ ਰਾਖੜਾ ਜੀ ਬਹੁਤ ਵਧੀਆ ਜੀ ਤਸਵੀਰ 'ਚ ਇੱਕ ਗੁੱਡ ਮਾਰਨਿੰਗ ਦਾ ਮੈਸੇਜ ਭੇਜਦੇ ਨੇ ਜੀ. ਥੈਂਕ ਯੂ ਸੋ ਮੱਚ. ਰਜਿੰਦਰ ਬਾਵਾ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਕਹਿੰਦੇ ਨੇ ਕਿ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ. ਥੈਂਕ ਯੂ, ਥੈਂਕ ਯੂ, ਥੈਂਕ ਯੂ. ਇੱਧਰ ਰਿਚਰਡ ਜੀ ਕਹਿੰਦੇ ਨੇ ਕਿ ਅਸੀਸ ਜੀ ਪਾਇਰੇਟਸ ਟੈਲੀਸਕੋਪ ਯੂਜ਼ ਕਰਦੇ ਆ.
1: ਥੈਂਕ ਯੂ ਵੈਰੀ ਮਚ. ਮੈਂ ਬਿਨੋਕੁਲਰ ਕਹਿਤਾ ਸੀਗਾ.
0: ਅੱਛਾ, ਹਾਂ ਹਾਂ ਹਾਂ. ਜਾਂ ਫਿਰ ਕਹਿੰਦੇ ਹੈਂਡਮੇਡ ਸਪਾਈ ਗਲਾਸ. ਯਾਰ ਬੱਚਿਆਂ ਨੂੰ ਚਿਲ ਕਰਨ ਦਿਆ ਕਰੋ ਰਿਚਰਡ ਜੀ, ਠੀਕ ਹੈ ਨਾ, ਐਵੇਂ ਬਿਨਾਂ ਗੱਲੋਂ ਪ੍ਰੈਸ਼ਰ ਪਾਇਆ. ਅਤੇ 000 ਵਾਲੇ ਜੀ ਸਾਡੇ ਜਿਹੜੇ ਮਿਸਟਰ ਬਜਾਜ ਨੇ, ਨਹੀਂ ਜੀ ਪੁਲਿਸ ਵਾਲੇ ਨਹੀਂ, ਜਿਹੜੇ ਮਿਸਟਰ ਬਜਾਜ ਨੇ, ਉਹ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ.
1: ਸਤਿ ਸ਼੍ਰੀ ਅਕਾਲ ਜੀ.
0: ਇੱਧਰੋਂ ਦਿੱਲੀ ਜੁਲਰ ਵਾਲੇ ਕਹਿੰਦੇ ਕਿ ਆ ਜਾਓ ਬਾਈ, ਅੱਜ ਤਾਂ ਹੋਰ ਸਸਤਾ ਕਰਤਾ ਗੋਲਡ ਤੁਹਾਡੇ ਲਈ. ਅੱਜ ਦਾ ਰੇਟ ਹੈ ਜੀ $22 ਕੈਰੇਟ ਗੋਲਡ ਦਾ, $185 ਪਰ ਗ੍ਰਾਮ. ਕਿਆ ਬਾਤ ਹੈ. ਗੋਲਡ ਨੂੰ ਨਾ ਸਕਿਜ਼ੋਫਰੇਨੀਆ ਹੋ ਗਿਆ, ਉਹਨੂੰ ਸਮਝ ਨਹੀਂ ਆ ਰਿਹਾ ਮੈਂ ਕਰਨਾ ਕੀ ਨਹੀਂ ਕਰਨਾ. ਤੇ ਲੱਕੀ ਜੀ ਕਹਿੰਦੇ ਨੇ ਕਿ ਲੜਕਾ ਇਹ ਸੁਨੀਤਾ, ਹਮ ਕੈਸੇ ਮਾਨ ਲੇ ਕਿ ਤੁਮ ਹਮਕਾ ਪਿਆਰ ਕਰਤੀ ਹੋ. ਲੜਕੀ, ਯਾਦ ਕਰੋ 2 ਸਾਲ ਪਹਿਲੇ ਤੁਮ ਆਪਣੀ ਜੀਜੀ ਸੰਗ ਹਮਾਰੇ ਘਰ ਆਏ ਥੇ ਔਰ ਹਮਰੇ ਆਂਗਨ ਕੇ ਕੋਨੇ ਮੇ ਤੁਮ ਗੁਟਖਾ ਖਾਏ ਥੂਕ ਰਹੇ ਥੇ, ਕਾਫੀ ਲੋ ਬਜਟ ਜਾਂ ਜੋ ਕਿਆ. ਲੜਕਾ, ਹਾਂ ਤੋ. ਲੜਕੀ, ਹਮ ਆਜ ਤੱਕ ਉਹ ਜਗ੍ਹਾ ਗੋਬਰ ਸੇ ਨਾ ਹੀ ਲੀਪੇ ਰਹੇ ਕਿ ਕਹੀਂ ਤੁਮਸੇ ਪਿਆਰ ਕੀ ਨਿਸ਼ਾਨੀ ਨਾ ਮਿਟ ਜਾਏ. ਵਾਹ, ਕਿਆ ਬਾਤ ਹੈ. ਅਨੁਰਾਗ ਕਸ਼ਪ ਇਹਦੇ ਉੱਤੇ ਫਿਲਮ ਬਣਾ ਦੇਗਾ ਬਾਈ ਜੀ, ਤੁਸੀਂ ਜਿਹੜਾ ਭੇਜਿਆ ਨਾਲ ਸਾਨੂੰ ਸਾਰਿਆਂ ਨੂੰ.
1: ਗੁੱਡ ਮਾਰਨਿੰਗ ਅਨੁਰਾਗ ਕਸ਼ਪ ਸਟਾਈਲ ਸਟੋਰੀ ਹੈ, ਲਵ ਸਟੋਰੀ ਹੈ.
0: ਮੈਨੂੰ ਲੱਗਾ ਗੈਂਗਸ ਆਫ ਵਾਸਪੁਰ 3 ਆ ਗਈ ਹੈ. ਤੇ ਇਧਰੋਂ ਮਨਦੀਪ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਕਹਿੰਦੇ ਨੇ ਕਿ 5 more days ਟੂ ਗੋ ਫੋਰ ਹੋਲੀਡੇ. ਯੀ, ਮੈਂ ਇਹਦੇ ਨਾਲ ਬਿਲਕੁਲ ਰਿਲੇਟ ਨਹੀਂ ਕਰ ਪਾ ਰਿਹਾ, ਪਰ ਚਲੋ ਤੁਸੀਂ ਵੀ ਤੇ ਮੈਂ ਵੀ.
1: ਨਹੀਂ ਦੇਖੋ, ਦੂਸਰਿਆਂ ਦੀ ਖੁਸ਼ੀ 'ਚ ਖੁਸ਼ ਹੋਵੋਗੇ ਤਾਂ ਹੀ ਖੁਸ਼ ਤੁਹਾਨੂੰ ਚਾਂਸ ਮਿਲਣਗੇ.
0: ਯੈਸ ਯੈਸ ਯੈਸ, ਯੂ ਆਰ ਐਬਸੋਲੂਟਲੀ ਰਾਈਟ. ਤੇ ਰਾਕੇਸ਼ ਕਾਜਲ ਜੀ ਵੀ ਸਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਇੱਧਰੋਂ ਰਿਆਸਤ ਤੇ ਬੈਰਿਕ ਦੇ ਪਾਣੀਆਂ ਤੋਂ ਹਰਚੰਦ ਸਿੰਘ ਢਿੱਲੋਂ ਜੀ ਵੀ ਸਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਕਹਿੰਦੇ ਨੇ ਕਿ ਬਾਈ ਜਾਓ ਹੁਣ ਬ੍ਰੇਕ ਲੈ ਲਓ. ਨਹੀਂ, ਇਹ ਮੈਂ ਕਹਿ ਰਿਹਾ Go for break, boys.
1: Yep.
0: ਤੇ ਜੀ ਹੁਣੇ ਆਪਾਂ ਬ੍ਰੇਕ ਲੈ ਕੇ ਗਏ ਤੇ ਤੁਹਾਡੇ ਨਾਲ ਛੇਤੀ ਛੇਤੀ ਰਾਬਤਾ ਕਰਦੇ ਹਾਂ. ਤੁਸੀਂ ਸੁਣੇ, ਸੁਣਦੇ ਰਹੋ, ਬਣੇ ਰਹੋ ਸਾਡੇ ਨਾਲ ਰੇਡੀਓ. ਹਾਂਜੀ, 1674 AM.

0: ਇਫ ਯੂ ਕੈਨ ਅੰਡਰਸਟੈਂਡ ਵਨ ਆਈ ਸਟਾਰਟ ਪੰਜਾਬੀ ਵਿੱਚ ਬੋਲਣਾ ਤਾਂ ਤੁਸੀਂ ਵਿਕਟੋਰੀਆ ਪੁਲਿਸ ਵਿੱਚ ਨੌਕਰੀ ਕਰਨ ਲਈ ਉਸ ਤੋਂ ਵੀ ਵੱਧ ਯੋਗ ਹੋ ਜਿੰਨਾ ਤੁਸੀਂ ਸੋਚਦੇ ਹੋ। ਵਧੀਆ ਸ਼ੁਰੂਆਤੀ ਤਨਖਾਹ ਨਾਲ ਸ਼ੁਰੂ ਕਰੋ ਅਤੇ ਨੌਕਰੀ ਦੌਰਾਨ ਦੂਜੀ ਭਾਸ਼ਾ ਦੀ ਵਰਤੋਂ ਕਰਕੇ ਪੱਤੇ ਕਮਾਓ। ਵਿਕਟੋਰੀਆ ਪੁਲਿਸ, ਰਿਕਰੂਟਿੰਗ ਨਾਓ। Authorized by the Victorian Government, Melbourne.
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਬਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: ਵਰਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ ਸੋਨਾ ਚਾਹੀਦਾ
1: ਭਰੋਸਾ ਚਾਹੀਦਾ
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੂਲਰ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੂਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੂਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536
2: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ ਆਪਣੀ ਬਿਜ਼ਨਸ ਨੂੰ ਚਮਕਾਓ ਕਾਲ 1300-151616 quicksignage.com.au
3: Smith's Lane by Mowak ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ ਆਫਰ 15 ਸਤੰਬਰ 2026 ਨੂੰ ਖਤਮ ਹੈ
4: ਕਿੱਥੇ ਵੱਜ ਗਈ ਤੇਰੀ ਗੱਡੀ
5: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟ ਦਾ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

0: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ ਦੋਸਤੋ। ਸਮਾਂ ਹੋ ਚੁੱਕਾ ਹੋਇਆ ਜੀ ਹੁਣ ਖਬਰਾਂ ਵੱਲ ਝਾਤ ਮਾਰਨ ਦਾ। ਸਾਡੇ ਨਾਲ ਖਬਰਾਂ ਵੱਲ ਝਾਤ ਮਾਰਨ ਲਈ, ਸਾਨੂੰ ਸਾਰੀਆਂ ਖਬਰਾਂ ਸੁਣਾਉਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਗੌਤਮ ਕਪਿਲ ਜੀ ਸਿਡਨੀ ਸਟੂਡੀਓ ਤੋਂ। ਅੱਜ ਦਾ ਦਿਨ ਹੈ ਜੀ ਸ਼ੁੱਕਰਵਾਰ, ਤਰੀਕ ਹੈ 11 ਸਤੰਬਰ ਅਤੇ ਸਮਾਂ ਹੋ ਚੁੱਕਾ ਹੈ 9 AM ਅਤੇ ਅਗਲੀ ਆਵਾਜ਼ ਤੁਸੀਂ ਸੁਣੋਗੇ ਗੌਤਮ ਕਪਿਲ ਜੀ ਦੀ। ਗੌਤਮ ਜੀ ਤੁਸੀਂ ਆਉਣੇ ਰਹੋ।
1: ਧੰਨਵਾਦ ਕ੍ਰਿਸ਼ਨਾ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਜਿਵੇਂ ਤੁਸੀਂ ਦੱਸਿਆ ਕਿ ਸਮਾਂ ਖਬਰਾਂ ਦਾ ਹੋ ਗਿਆ ਅਤੇ ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਕਰਦੇ ਹਾਂ ਆਪਣੇ ਇਸ ਬੁਲੇਟਿਨ ਦੇ ਵਿੱਚ। ਔਰ ਸ਼ੁਰੂਆਤੀ ਕੁਝ ਖਬਰਾਂ ਚੰਗੀਆਂ ਨਹੀਂ ਨੇ, ਹਾਦਸਿਆਂ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਅਤੇ ਫਿਰ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ। ਖਬਰਾਂ ਵੈਸੇ ਕਦੇ ਵੀ ਚੰਗੀਆਂ ਨਹੀਂ ਹੁੰਦੀਆਂ, ਚੰਗੀਆਂ ਖਬਰਾਂ ਲੱਭਣੀਆਂ ਪੈਣੀਆਂ, ਪਰ ਕੋਸ਼ਿਸ਼ ਕਰਾਂਗੇ ਕਿ ਕੁਝ ਇੱਕ ਚੰਗੀਆਂ ਖਬਰਾਂ ਤੁਹਾਨੂੰ ਦੇ ਦਈਏ, ਘੱਟੋ ਘੱਟ ਖੇਡਾਂ ਦੇ ਵਿੱਚ ਤਾਂ ਚੰਗੀਆਂ ਖਬਰਾਂ ਦੇ ਹੀ ਦੇਵਾਂਗੇ। ਪਰ ਖੈਰ ਚਲੋ, ਕੌਮਾਂਤਰੀ ਖਬਰਾਂ ਦੀ ਸ਼ੁਰੂਆਤ ਚੀਨ ਤੋਂ, ਜਿੱਥੇ ਸਰਕਾਰੀ ਚੈਨਲ CCTV ਨੇ ਦੱਸਿਆ ਹੈ ਕਿ ਚੀਨ ਦੇ ਪੂਰਬੀ ਹਿੱਸੇ ਦੇ ਵਿੱਚ ਇੱਕ ਬੰਦਰਗਾਹ ਤੇ ਖੜੇ ਵਿਦੇਸ਼ੀ ਝੰਡੇ ਵਾਲੇ ਮਾਲਵਾਹਕ ਜਹਾਜ਼ ਦੇ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਘਟਨਾ ਇੰਨੀ ਭਿਆਨਕ ਸੀ ਕਿ ਇਸ ਦੇ ਵਿੱਚ 25 ਲੋਕਾਂ ਦੀ ਮੌਤ ਹੋ ਚੁੱਕੀ ਹੈ। CCTV ਚੈਨਲ ਦੇ ਮੁਤਾਬਕ ਜਹਾਜ਼ ਦੇ ਉੱਤੇ ਸਵਾਰ 42 ਲੋਕਾਂ ਦੇ ਵਿੱਚੋਂ 17 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਿਨ੍ਹਾਂ ਦੇ ਵਿੱਚੋਂ 5 ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਉਹਨਾਂ ਦੀ ਹਾਲਤ ਵੀ ਸਥਿਰ ਦੱਸੀ ਜਾ ਰਹੀ ਹੈ। ਰਾਸ਼ਟਰਪਤੀ ਜੀ ਜਿਨਪਿੰਗ ਨੇ ਇਸ ਤੋਂ ਪਹਿਲਾਂ ਵੱਡੇ ਪੈਮਾਨੇ ਦੇ ਉੱਤੇ ਖੋਜ ਤੇ ਬਚਾਅ ਮੁਹਿੰਮ ਚਲਾਉਣ ਦੇ ਆਦੇਸ਼ ਦਿੱਤੇ ਸੀ। ਜਹਾਜ਼ ਮੇਨਟੇਨੈਂਸ ਦੇ ਲਈ ਪੂਰਬੀ ਚੀਨ ਦੇ ਕਿੰਗਦਾਓ ਸ਼ਹਿਰ ਦੇ ਵਿੱਚ ਇੱਕ ਸ਼ਿਪਯਾਰਡ ਦੇ ਉੱਤੇ ਖੜਾ ਸੀ, ਜਦੋਂ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 11:15 ਇਸ ਦੇ ਵਿੱਚ ਅੱਗ ਲੱਗ ਗਈ। CCTV TV ਚੈਨਲ ਦੇ ਮੁਤਾਬਕ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੇ ਵਿੱਚ 3 ਘੰਟੇ ਤੋਂ ਵੀ ਵੱਧ ਦਾ ਸਮਾਂ ਲੱਗਿਆ। ਦੱਸ ਦਈਏ ਕਿ ਖਬਰ ਏਜੰਸੀ AFP ਨੇ ਵੀ ਇਹ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ ਜਹਾਜ਼ ਦੇ ਵਿੱਚ ਸੰਘਣਾ ਧੂੰਆਂ ਜਿਹੜਾ ਦਿਖਾਈ ਦੇ ਰਿਹਾ ਸੀ। ਲਾਈਬੇਰੀਆ ਦੇ ਝੰਡੇ ਵਾਲਾ 190 ਮੀਟਰ ਲੰਬਾ ਇਹ ਮਾਲਵਾਹਕ ਜਹਾਜ਼ ਹੈ, ਜੋ ਕਿ ਟਰੈਕਿੰਗ ਸਾਈਟ ਮੈਰੀਨ ਟ੍ਰੈਫਿਕ ਦੇ ਮੁਤਾਬਕ 31 ਅਗਸਤ ਨੂੰ ਕਿੰਗਦਾਓ ਪਹੁੰਚਿਆ ਸੀ। ਇੱਕ ਦੂਜੀ ਮੰਦਭਾਗੀ ਖਬਰ ਅਫਰੀਕਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਅਫਰੀਕੀ ਮੁਲਕ ਕਾਂਗੋ ਦੇ ਵਿੱਚ ਵੱਡਾ ਹਾਦਸਾ ਵਾਪਰਿਆ, ਜਿੱਥੇ ਸਕੂਲ ਦੇ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ। ਔਰ ਜ਼ਾਹਰ ਜੀ ਗੱਲ ਹੈ ਕਿ ਸਕੂਲ ਦੇ ਵਿੱਚ ਨਿੱਕੇ ਮਾਸੂਮ ਬੱਚਿਆਂ ਦੀ ਮੌਤ ਵੀ ਹੋਈ ਹੈ। ਪੂਰਬੀ ਕਾਂਗੋ ਦੇ ਬਕਾਵੂ ਸ਼ਹਿਰ ਦੇ ਵਿੱਚ ਵੀਰਵਾਰ ਦੇ ਦਿਨ ਲੱਗੀ ਇਸ ਅੱਗ ਦੀ ਘਟਨਾ 'ਚ 24 ਵਿਦਿਆਰਥੀਆਂ ਦੀ ਮੌਤ ਹੋ ਗਈ। ਸ਼ਹਿਰ ਦੇ ਉੱਤੇ ਕਾਬਜ਼ ਇੱਕ ਬਾਗੀ ਸਮੂਹ ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ। ਦੱਸਦੀ ਹੈ ਕਿ ਕਾਂਗੋ 'ਚ ਗ੍ਰਹਿ ਯੁੱਧ ਵਰਗੇ ਹਾਲਾਤ ਨੇ, ਉੱਥੇ ਸਰਕਾਰ ਦੇ ਬਰਾਬਰ ਜਿਹੜੀ ਬਾਗੀ ਫੋਰਸਿਸ ਨੇ, ਬਾਗੀ ਫੌਜੀ ਨੇ ਜਿਹੜੇ ਹਥਿਆਰਬੰਦ ਹੁੰਦੇ ਨੇ, ਉਹ ਅਕਸਰ ਕੰਟਰੋਲ ਲੈ ਕੇ ਰੱਖਦੇ ਨੇ। M23 ਨਾਮ ਦੇ ਇੱਕ ਬਾਗੀ ਗੁੱਟ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਮ੍ਰਿਤਕਾਂ ਦੇ ਵਿੱਚ 19 ਲੜਕੀਆਂ ਤੇ 5 ਲੜਕੇ ਸ਼ਾਮਲ ਨੇ। ਉਹਨਾਂ ਨੇ ਦੱਸਿਆ ਕਿ 29 ਹੋਰ ਵਿਅਕਤੀਆਂ ਨੂੰ ਸਥਾਨਕ ਸਿਹਤ ਕੇਂਦਰਾਂ ਦੇ ਵਿੱਚ ਭਰਤੀ ਕਰਵਾਇਆ ਗਿਆ। ਐਸੋਸੀਏਟਿਡ ਪ੍ਰੈਸ ਨਾਮ ਦੀ ਖ਼ਬਰ ਏਜੰਸੀ ਨੇ ਅੱਗ ਲੱਗਣ ਦੀ ਘਟਨਾ ਇੱਕ ਘਰ ਤੋਂ ਸ਼ੁਰੂ ਹੋਈ ਦੱਸੀ ਹੈ, ਬਾਅਦ ਵਿੱਚ ਨੇੜਲੇ ਸਕੂਲ ਤੱਕ ਇਹ ਫੈਲ ਗਈ। ਦੱਸਿਆ ਕਿ ਬਹੁਤ ਸਾਰੇ ਵਿਦਿਆਰਥੀ ਫੁਰਾਹਾ ਸੈਕੰਡਰੀ ਸਕੂਲ ਦੇ ਅੰਦਰ ਹੀ ਫਸੇ ਰਹਿ ਗਏ। ਕਈਆਂ ਦੀ ਮੌਤ ਤਾਂ ਦਮ ਘੁੱਟਣ ਦੇ ਕਾਰਨ ਹੋਈ ਦੱਸੀ ਗਈ ਹੈ। ਉੱਥੇ ਹੀ ਖਬਰ ਏਜੰਸੀ ਰੋਇਟਰਸ ਦੇ ਮੁਤਾਬਕ 3 ਯਮਨੀ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਇਹ ਸੂਚਨਾ ਸਾਹਮਣੇ ਆਈ ਹੈ ਕਿ ਹੂਤੀ ਵਿਦਰੋਹੀਆਂ ਨੇ ਮੋਖਾ ਬੰਦਰਗਾਹ ਦੇ ਉੱਤੇ ਕਬਜ਼ਾ ਕਰ ਲਿਆ। ਉੱਥੇ ਹੀ IRIB ਨੇ ਅਰਬ ਮੀਡੀਆ ਦੇ ਹਵਾਲੇ ਦੇ ਨਾਲ ਦੱਸਿਆ ਹੈ ਕਿ ਯਮਨ ਦੇ ਹਥਿਆਰਬੰਦ ਗੁੱਟ ਅਨਸਾਰੁੱਲਾ ਨੇ, ਵੈਸੇ ਇਹ ਹੂਤੀ ਵਿਦਰੋਹੀ ਹੁੰਦੇ ਨੇ ਪਰ ਇਹਨਾਂ ਦੇ ਅੱਡ ਅੱਡ ਗੁੱਟ ਨੇ, ਅਨਸਾਰੁੱਲਾ ਨੇ ਸਾਊਦੀ ਅਰਬ ਦੇ ਹਮਾਇਤ ਦੇ ਫੌਜੀਆਂ ਨੂੰ ਪਿੱਛੇ ਧਕੇਲਣ ਤੋਂ ਬਾਅਦ ਰਣਨੀਤਕ ਤੌਰ ਦੇ ਉੱਤੇ ਅਹਿਮ ਮੋਖਾ ਪੋਰਟ ਦੇ ਉੱਤੇ ਕੰਟਰੋਲ ਹਾਸਲ ਕਰ ਲਿਆ। ਰਣਨੀਤਕ ਤੌਰ ਤੇ ਅਹਿਮ ਇਸ ਕਰਕੇ ਮੰਨਿਆ ਜਾਂਦਾ ਹੈ ਕਿਉਂਕਿ ਇੱਥੋਂ ਸਮੁੰਦਰੀ ਆਵਾਜਾਈ ਦੇ ਉੱਤੇ ਨਿਗਾਹ ਰਹਿੰਦੀ ਹੈ। ਔਰ IRBI ਨੇ, ਖਬਰ ਏਜੰਸੀ ਇਹ ਸਾਊਦੀ ਅਰਬ ਦੀ, ਉਹਨਾਂ ਨੇ ਇਹ ਵੀ ਦੱਸਿਆ ਕਿ ਹੂਤੀ ਵਿਦਰੋਹੀਆਂ ਨੇ ਰੈੱਡ ਸੀ ਦੇ ਕਈ ਟਾਪੂਆਂ ਦੇ ਉੱਤੇ ਕਬਜ਼ਾ ਕਰ ਲਿਆ। ਇਸ ਦੇ ਨਾਲ ਹੀ ਉਹਨਾਂ ਨੇ ਬਾਂਬ ਅਲ ਮੰਦੇਬ ਸਟ੍ਰੇਟ ਦੇ ਉੱਤੇ ਵੀ ਕੰਟਰੋਲ ਲੈ ਲਿਆ। ਖਬਰ ਦੇ ਮੁਤਾਬਕ ਹੂਤੀ ਲਾਲ ਸਾਗਰ ਦੇ ਉੱਤੇ ਰਣਨੀਤਕ ਬੰਦਰਗਾਹਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜਿਸ ਦੇ ਚੱਲਦਿਆਂ ਲਾਲ ਸਾਗਰ ਦੇ ਅਹਿਮ ਬਾਬ ਅਲ ਮੰਦੇਬ ਸਟ੍ਰੇਟ ਦੇ ਉੱਤੇ ਉਹਨਾਂ ਦਾ ਕੰਟਰੋਲ ਹੁਣ ਵੱਧ ਜਾਏਗਾ। ਵੈਸੇ ਮੱਧ ਪੂਰਬ ਦੇ ਵਿੱਚ ਦਾਖਲ ਹੋਣ ਦੇ ਇਹ 2 ਮਹੱਤਵਪੂਰਨ ਰਸਤੇ ਨੇ, ਇੱਕ ਹੋਰਮੋ ਸਟ੍ਰੇਟ ਜਿੱਥੇ ਇਰਾਨ ਆਪਣਾ ਕੰਟਰੋਲ ਲਈ ਬੈਠਾ, ਅਮਰੀਕਾ ਦਾਵਾ ਜ਼ਰੂਰ ਕਰਦਾ ਪਰ ਅਮਰੀਕਾ ਦੀ ਕੋਈ ਵਾਹ ਬਸ ਨਹੀਂ ਚੱਲ ਰਹੀ, ਤੇ ਦੂਸਰਾ ਲਾਲ ਸਾਗਰ ਦੇ ਰਾਹੀਂ ਹੁਣ ਹੋ ਕੇ ਜਾਂਦਾ ਅਲ ਮੰਦੇਬ ਸਟ੍ਰੇਟ। ਇਸ ਦੇ ਉੱਤੇ ਵੀ ਹੁਣ ਇਰਾਨ ਦੀ ਹਮਾਇਤ ਵਾਲੇ ਹੂਤੀ ਗਰੁੱਪ ਦੀ ਤਰਫ ਤੋਂ ਜੇਕਰ ਕੰਟਰੋਲ ਲੈ ਲਿਆ ਗਿਆ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਅਮਰੀਕਾ ਬੇਸ਼ੱਕ ਬਹੁਤ ਵੱਡੇ ਵੱਡੇ ਦਾਅਵੇ ਕਰ ਰਿਹਾ ਸੀ ਕਿ ਉਹਨਾਂ ਨੇ ਮੱਧ ਪੂਰਬ ਦੇ ਵਿੱਚ ਹਾਲਾਤ ਸੁਖਾਵੇਂ ਕਰ ਦਿੱਤੇ ਨੇ, ਹਾਲਾਂਕਿ ਜੰਗ ਨੂੰ ਭੜਕਾ ਕੇ ਹਾਲਾਤ ਹੋਰ ਮੁਸ਼ਕਿਲ ਹੀ ਕੀਤੇ ਗਏ ਨੇ। ਪਰ ਸਾਊਦੀ ਅਰਬ ਦੇ ਜਹਾਜ਼ ਹੁਣ ਯਮਨ ਦੇ ਰਾਹ ਤੋਂ ਜਾਂ ਫਿਰ ਹੌਰਮੁਜ਼ ਸਟ੍ਰੇਟ ਦੇ ਰਾਹ ਤੋਂ ਗੁਜ਼ਰਨ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ। ਸਾਊਦੀ ਅਰਬ ਦੇ ਜਹਾਜ਼ਾਂ ਨੇ ਯਮਨ ਦੇ ਵਿੱਚ ਬੁਨਿਆਦੀ ਢਾਂਚੇ ਦੇ ਉੱਤੇ ਹੋਏ ਹਮਲੇ ਦੇ ਵਿੱਚ ਜਿੱਥੇ ਖੜੇ ਨੇ ਉੱਥੇ ਹੀ ਖੜੇ ਰਹਿ ਗਏ ਨੇ। ਤਣਾਅ ਵਧਣ ਦੇ ਚੱਲਦਿਆਂ ਦੱਖਣ ਪੱਛਮੀ ਸਾਊਦੀ ਅਰਬ ਦੇ ਵਿੱਚ ਸਥਿਤ ਖਮੀਸ ਮੁਸ਼ੈਤ ਦੇ ਵਿੱਚ ਐਮਰਜੈਂਸੀ ਤੱਕ ਐਲਾਨ ਦਿੱਤੀ ਗਈ ਹੈ। ਉਹ ਵੱਖਰੀ ਗੱਲ ਹੈ ਕਿ ਇੱਥੋਂ ਦੀਆਂ ਬਹੁਤੀਆਂ ਖ਼ਬਰਾਂ ਮੀਡੀਆ ਦੇ ਵਿੱਚ ਜ਼ਾਹਰ ਨਹੀਂ ਕੀਤੀਆਂ ਜਾਂਦੀਆਂ, ਪਰ ਮੱਧ ਪੂਰਬ ਦੇ ਵਿੱਚ ਚਾਹੇ ਉਹ ਬਹਿਰੀਨ ਹੋਵੇ, ਚਾਹੇ ਸਾਊਦੀ ਅਰਬ, ਚਾਹੇ ਕਤਰ ਹੋਵੇ, ਚਾਹੇ UAE, ਹਾਲਾਤ ਕੋਈ ਬਹੁਤੇ ਵਧੀਆ ਨਹੀਂ ਦੱਸੇ ਜਾ ਸਕਦੇ। ਜਦੋਂ ਇਹ ਸਾਰਾ ਕੁਝ ਅਮਰੀਕਾ ਨੇ ਕੀਤਾ ਹੈ ਤਾਂ ਅਮਰੀਕੀ ਰਾਸ਼ਟਰਪਤੀ ਦੇ ਰਿਪੋਰਟ ਕਾਰਡ ਦੇ ਵੱਲ ਹੁਣ ਨਿਗਾਹ ਮਾਰਨ ਦਾ ਵੇਲਾ ਆ ਗਿਆ ਹੈ। ਮਿਡ ਟਰਮ ਇਲੈਕਸ਼ਨ ਹੋਣ ਜਾ ਰਹੀਆਂ ਨੇ ਔਰ ਮੱਧਕਾਲੀ ਚੋਣਾਂ ਦੇ ਵਿੱਚ ਟਰੰਪ ਵੱਲੋਂ ਨੌਜਵਾਨਾਂ ਨੂੰ $5,000 ਦੇਣ ਦਾ ਵਾਅਦਾ ਕੀਤਾ ਗਿਆ। ਇੱਕ ਕਿਸਮ ਦਾ ਇਹ ਲੋਲੀਪੋਪ ਮੰਨ ਲਵੋ, ਪਰ ਮੁੱਖ ਦੀ ਗੱਲ ਇਹ ਹੈ ਕਿ ਲੋਕ ਹੁਣ ਟਰੰਪ ਦੇ ਇਹਨਾਂ ਵਾਅਦਿਆਂ ਤੋਂ ਜਾਂ ਇਹਨਾਂ ਲੋਲੀਪੋਪਸ ਤੋਂ ਖੁਸ਼ ਹੋਣਗੇ, ਕਿਉਂਕਿ ਜਿਹੜੀਆਂ ਮਿਡ ਟਰਮ ਚੋਣਾਂ ਹੁੰਦੀਆਂ ਨੇ ਅਮਰੀਕਾ ਦੇ ਵਿੱਚ ਕਾਫੀ ਅਹਿਮ ਹੁੰਦੀਆਂ। ਪਹਿਲਾਂ ਤੁਹਾਨੂੰ ਇਹਨਾਂ ਦਾ ਪਿਛੋਕੜ ਦੱਸਦੀ, ਅਸਲ ਦੇ ਵਿੱਚ ਅਮਰੀਕਾ ਦੇ ਅੰਦਰ ਰਾਸ਼ਟਰਪਤੀ ਦਾ ਕਾਰਜਕਾਲ 4 ਸਾਲ ਦੇ ਲਈ ਹੁੰਦਾ, ਜਿਵੇਂ ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਦਾ 5 ਸਾਲ ਦੇ ਲਈ ਤੇ ਆਸਟ੍ਰੇਲੀਆ ਦੇ ਵਿੱਚ ਪ੍ਰਧਾਨ ਮੰਤਰੀ ਦਾ 4 ਸਾਲ ਦੇ ਲਈ। ਇਸੇ ਤਰੀਕੇ ਦੇ ਨਾਲ ਰਾਸ਼ਟਰਪਤੀ ਦੇ 4 ਸਾਲ ਦੇ ਕਾਰਜਕਾਲ ਦੇ ਬਿਲਕੁਲ ਵਿਚਕਾਰ 2 ਸਾਲ ਬਾਅਦ ਇਹ ਮਿਡ ਟਰਮ ਇਲੈਕਸ਼ਨ ਹੁੰਦੀਆਂ ਨੇ। ਇਹਨਾਂ ਚੋਣਾਂ ਦੇ ਵਿੱਚ ਰਾਸ਼ਟਰਪਤੀ ਦੀ ਆਪਣੀ ਸੀਟ ਦੇ ਲਈ ਵੋਟਾਂ ਤਾਂ ਨਹੀਂ ਪੈਂਦੀਆਂ, ਪਰ US ਕਾਂਗਰਸ ਯਾਨੀ ਕਿ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਤੇ ਸੂਬਾਈ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਚੁਣਿਆ ਜਾਂਦਾ। ਵੈਸੇ US ਕਾਂਗਰਸ ਠੀਕ ਉਸੇ ਤਰੀਕੇ ਦੇ ਨਾਲ ਉੱਪਰਲੇ ਤੇ ਹੇਠਲੇ ਸਦਨ 'ਚ ਕੰਮ ਕਰਦੀ ਹੈ ਜਿਵੇਂ ਦੂਸਰੇ ਜਿਹੜੇ ਲੋਕਤੰਤਰੀ ਮੁਲਕ ਨੇ ਇੰਗਲੈਂਡ, ਆਸਟ੍ਰੇਲੀਆ, ਕੈਨੇਡਾ, ਭਾਰਤ। ਹਾਊਸ ਆਫ ਰਿਪ੍ਰੈਜੈਂਟੇਟਿਵ ਹੇਠਲਾ ਸਦਨ ਹੁੰਦਾ, ਇਹਦੀਆਂ ਸਾਰੀਆਂ 435 ਸੀਟਾਂ ਲਈ ਹਰ 2 ਸਾਲ ਬਾਅਦ ਚੋਣਾਂ ਹੁੰਦੀਆਂ ਨੇ। ਸੈਨੇਟ ਉੱਪਰਲਾ ਸਦਨ ਹੁੰਦਾ, ਸੈਨੇਟ ਦੇ ਵਿੱਚ ਕੁੱਲ 100 ਸੀਟਾਂ ਹੁੰਦੀਆਂ ਨੇ ਅਮਰੀਕਾ ਦੇ ਅੰਦਰ, ਜਿਨ੍ਹਾਂ 'ਚ ਲਗਭਗ 1/3 ਯਾਨੀ 33-34 ਸੀਟਾਂ ਦੇ ਲਈ ਮਿਡ ਟਰਮ ਇਲੈਕਸ਼ਨ ਹੁੰਦੀਆਂ। ਇਸ ਤੋਂ ਇਲਾਵਾ ਗਵਰਨਰਸ ਤੇ ਲੋਕਲ ਇਲੈਕਸ਼ਨ, ਜ਼ਿਆਦਾਤਰ ਅਮਰੀਕੀ ਸੂਬਿਆਂ ਦੇ ਗਵਰਨਰਸ ਤੇ ਸਥਾਨਕ ਅਹੁਦਿਆਂ ਦੇ ਲਈ ਵੋਟਾਂ ਵੀ ਐਸੇ ਸਮੇਂ ਦੇ ਦਰਮਿਆਨ ਪੈਂਦੀਆਂ। ਹੁਣ ਰਾਸ਼ਟਰਪਤੀ ਦੇ ਕੰਮ ਦਾ ਰਿਪੋਰਟ ਕਾਰਡ ਇਸ ਨੂੰ ਇਸ ਕਰਕੇ ਮੰਨਿਆ ਜਾਂਦਾ ਹੈ ਕਿ ਪਿਛਲੇ 2 ਸਾਲਾਂ ਦੇ ਵਿੱਚ ਰਾਸ਼ਟਰਪਤੀ ਨੇ ਕਿਹੜੇ ਕੰਮ ਕੀਤੇ ਤਾਂ ਕਿ ਉਹਨਾਂ ਦੀ ਪਾਰਟੀ ਨੂੰ ਵੋਟ ਮਿਲੇ, ਉਹਨਾਂ ਦੇ ਕੈਂਡੀਡੇਟ ਵੱਧ ਤੋਂ ਵੱਧ ਜਿੱਤਣ। ਜੇਕਰ ਉਹਨਾਂ ਦੇ ਕੈਂਡੀਡੇਟ ਜਿੱਤਣਗੇ ਤਾਂ ਰਾਸ਼ਟਰਪਤੀ ਦੀ ਹਾਊਸ ਤੇ ਸੈਨੇਟ ਦੋਹਾਂ ਦੇ ਵਿੱਚ ਇੱਕ ਤਰੀਕੇ ਦੇ ਨਾਲ ਮਜ਼ਬੂਤੀ ਹੁੰਦੀ ਹੈ। ਤੇ ਇਸੇ ਤਰੀਕੇ ਦੇ ਨਾਲ ਅਗਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਨੂੰ ਚੁਣਨ ਵਾਲੇ ਲੋਕ ਜਿਹੜੇ ਨੇ ਵੱਧ ਤੋਂ ਵੱਧ ਅੱਗੇ ਆਉਂਦੇ ਨੇ। ਵੈਸੇ ਵੀ ਜੇਕਰ ਰਾਸ਼ਟਰਪਤੀ ਦੀ ਪਾਰਟੀ ਸੰਸਦ ਦੇ ਦੋਵਾਂ ਸਦਨਾਂ ਦੇ ਵਿੱਚ ਬਹੁਮਤ ਗਵਾ ਬੈਠਦੀ ਹੈ ਤਾਂ ਰਾਸ਼ਟਰਪਤੀ ਦੇ ਲਈ ਨਵੇਂ ਕਾਨੂੰਨ ਜਾਂ ਬਜਟ ਪਾਸ ਕਰਵਾਉਣਾ ਔਖਾ ਹੋ ਜਾਂਦਾ ਹੈ। ਸੋ ਟਰੰਪ ਦੇ ਲਈ ਅਗਲੇ 2 ਸਾਲਾਂ ਦੀ ਜਿਹੜੀ ਮਿਆਦ ਆ ਉਹ ਕੱਢਣੀ ਮੁਸ਼ਕਲ ਹੋ ਜਾਏਗੀ। ਇਸੇ ਕਰਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੱਧਕਾਲੀ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਹੈ ਕਿ ਹਰੇਕ ਅਮਰੀਕੀ ਨੌਜਵਾਨ ਨੂੰ ਰਿਪਬਲਿਕਨ ਪਾਰਟੀ ਦੇ ਪੱਖ 'ਚ ਭੁਗਤਣ ਦੇ ਉੱਤੇ $5,000 ਦਿੱਤੇ ਜਾਣਗੇ। ਹਾਲਾਂਕਿ ਅਮਰੀਕਾ ਦੇ ਸੰਵਿਧਾਨ ਦੇ ਵਿੱਚ ਇਸ ਨੂੰ ਇੱਕ ਗੈਰ ਕਾਨੂੰਨੀ ਕਦਮ ਮੰਨਿਆ ਜਾ ਸਕਦਾ ਹੈ ਕਿ ਨਹੀਂ, ਆਉਣ ਵਾਲੇ ਦਿਨਾਂ 'ਚ ਇਸ ਦੇ ਉੱਤੇ ਬਹਿਸ ਹੋ ਸਕਦੀ ਹੈ, ਪਰ ਟਰੰਪ ਨੇ ਨਵੰਬਰ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਡਿੱਗ ਰਹੇ ਗ੍ਰਾਫ ਨੂੰ ਦੇਖਦਿਆਂ ਹੋਇਆਂ ਇਹ ਅਨੋਖੀ ਪਹਿਲ ਕੀਤੀ ਹੈ। ਜੇ ਅਮਰੀਕੀ ਪ੍ਰਤੀਨਿਧੀ ਸਭਾ ਅਤੇ ਸੈਨੇਟ ਦੇ ਵਿੱਚ ਰਿਪਬਲਿਕਨ ਪਾਰਟੀ ਨੂੰ ਬਹੁਮਤ ਮਿਲਦਾ ਤੇ ਵਾਅਦਾ ਪੂਰਾ ਕਰਨ ਦੇ ਲਈ ਖਜ਼ਾਨੇ ਉੱਪਰ $1 ਖਰਬ ਤੋਂ ਵੀ ਜ਼ਿਆਦਾ ਦਾ ਬੋਝ ਪਏਗਾ ਇਹ ਮੰਨਿਆ ਜਾ ਰਿਹਾ। ਇਸ ਤੋਂ ਇਲਾਵਾ ਸੰਸਦ ਤੋਂ ਰਕਮ ਦੀ ਅਦਾਇਗੀ ਦੇ ਲਈ ਪ੍ਰਵਾਨਗੀ ਵੀ ਲੈਣੀ ਪਏਗੀ। ਹਾਲਾਂਕਿ ਕੌਮੀ ਕਰਜ਼ਾ ਤਾਂ ਪਹਿਲਾਂ ਹੀ ਪਿਛਲੇ ਮਹੀਨੇ ਪਹਿਲੀ ਵਾਰ $40 ਖਰਬ ਨੂੰ ਪਾਰ ਕਰ ਚੁੱਕਿਆ। ਡਲਾਸ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਜੇ ਰਿਪਬਲਿਕਨ ਜਿੱਤੇ ਤਾਂ ਅਸੀਂ ਵੀ ਤੁਹਾਨੂੰ $5,000-$5,000 ਦੇ ਦਿਆਂਗੇ, ਟਰੰਪ ਡਿਵੀਡੈਂਡ ਹੋਏਗਾ। ਵੈਸੇ ਟਰੰਪ ਬਾਕੀ ਜੋ ਮਰਜ਼ੀ ਕਰਨ ਪਰ ਹਰ ਇੱਕ ਚੀਜ਼ ਦੇ ਅੱਗੇ ਟਰੰਪ ਲਗਾਉਣਾ ਨਹੀਂ ਭੁੱਲਦੇ। ਖੈਰ, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਰਿਪਬਲਿਕਨ ਪਾਰਟੀ ਦੇ ਵਿਸ਼ੇਸ਼ ਸੰਮੇਲਨ ਦੇ ਦਰਮਿਆਨ ਆਪਣੇ ਸੰਬੋਧਨ 'ਚ ਡੈਮੋਕ੍ਰੇਟਿਕ ਪਾਰਟੀ ਦੇ ਆਗੂਆਂ ਨੂੰ ਸ਼ਬਦੀ ਜਿਹੜੀ ਕਟਾਰ ਦੇ ਉੱਤੇ ਲਿਆ ਤੇ ਕਿਹਾ ਕਿ ਉਹ ਕੱਟੜਪੰਥੀ ਨੇ। ਉਹਨਾਂ ਖੁਦ ਹੀ ਮਿਡ ਟਰਮ ਇਲੈਕਸ਼ਨ ਦੀ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਹੈ। ਵੈਸੇ ਪਿਛਲੇ ਦਿਨ ਹੀ ਅਮਰੀਕੀ ਟੀਵੀ ਚੈਨਲਸ ਨੇ ਬੜੀਆਂ ਸਾਰੀਆਂ ਐਸੀਆਂ ਕਲਿਪਸ ਦਿਖਾਈਆਂ ਨੇ ਜਿੱਥੇ ਟਰੰਪ ਦੀ ਹਮਾਇਤ ਦੇ ਵਿੱਚ ਰਿਪਬਲਿਕਨ ਤੱਕ ਨਹੀਂ ਆ ਰਹੇ। ਖੈਰ, ਡੈਮੋਕ੍ਰੈਟਿਕਸ ਨੂੰ ਸ਼ਾਇਦ ਇਸੇ ਦਾ ਫਾਇਦਾ ਮਿਲ ਸਕਦਾ ਹੈ। ਉੱਥੇ ਦੂਸਰੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਨੇ ਇਹ ਬ੍ਰਿਕਸ ਸਮਿਟ ਜਿਹੜਾ ਇਸ ਵਕਤ ਭਾਰਤ ਦੇ ਵਿੱਚ ਹੋਣ ਜਾ ਰਹੇ ਆ। ਕੱਲ ਤੋਂ ਇਹ ਹੁਣ 2 ਦਿਨਾਂ ਸਮਿਟ ਹੈ। ਵੈਸੇ ਪਿਛਲੇ ਕਈ ਮਹੀਨਿਆਂ ਦੇ ਵਿੱਚ ਭਾਰਤ ਚ ਮੰਤਰੀ ਪੱਧਰ ਜਾਂ ਉਸ ਤੋਂ ਅਧਿਕਾਰੀ ਪੱਧਰ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਚੱਲਦੀਆਂ ਰਹੀਆਂ ਨੇ, ਪਰ ਕਿਉਂਕਿ 1 ਸਾਲ ਦੇ ਲਈ ਭਾਰਤ ਨੂੰ ਬ੍ਰਿਕਸ ਦੀ ਅਗਵਾਈ ਮਿਲੀ ਹੈ ਤੇ ਹੁਣ ਜਿਹੜੇ ਦੁਨੀਆ ਭਰ ਦੇ ਬ੍ਰਿਕਸ ਦੇ ਆਗੂ ਨੇ ਉਹ ਇੱਥੇ ਪਹੁੰਚ ਰਹੇ ਨੇ। ਆਖਰੀ ਸਮੇਂ ਦੇ ਵਿੱਚ ਚੀਨ ਨੇ ਐਲਾਨ ਕਰ ਦਿੱਤਾ ਹੈ ਕਿ ਜੀ ਜਿਨਪਿੰਗ ਭਾਰਤ ਆਣਗੇ। ਭਾਰਤ ਦੇ ਸਾਹ ਦੇ ਵਿੱਚ ਸਾਹ ਆਇਆ ਕਿਉਂਕਿ ਜੇ ਜੀ ਜਿਨਪਿੰਗ ਬ੍ਰਿਕਸ ਸਮਿਟ ਚ ਨਾ ਪਹੁੰਚਦੇ ਤਾਂ ਇਹ ਭਾਰਤ ਦੀ ਇੱਕ ਚੰਗੀ ਬੇਇੱਜ਼ਤੀ ਵੀ ਹੁੰਦੀ। ਉਧਰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਾਰੇਜ਼ ਨੇ ਇਸ ਹਫਤੇ ਦੇ ਅਖੀਰ ਦੇ ਵਿੱਚ ਭਾਰਤ ਚ ਹੋਣ ਵਾਲੇ ਇਸ ਬ੍ਰਿਕਸ ਸਿਖਰ ਸਮਿਟ ਦੇ ਦਰਮਿਆਨ ਆਪਣੇ ਸੰਬੋਧਨ ਦੇ ਵਿੱਚ ਸਿਕਿਉਰਿਟੀ ਕੌਂਸਲ ਯਾਨੀ ਯੂਨਾਈਟਿਡ ਨੇਸ਼ਨ ਦੀ ਸਲਾਮਤੀ ਕੌਂਸਲ ਦੀ ਸੁਧਾਰ ਦੇ ਉੱਤੇ ਜ਼ੋਰ ਦੇਣ ਦੀ ਗੱਲ ਕਹੀ ਹੈ। ਵੈਸੇ ਭਾਰਤ ਇਹ ਲੰਮੇ ਚਿਰ ਤੋਂ ਕਹਿੰਦਾ ਆ ਰਿਹਾ ਕਿ ਸਿਕਿਉਰਿਟੀ ਕੌਂਸਲ ਦੇ ਵਿੱਚ ਉਹੀ 5 ਪੁਰਾਣੇ ਮੈਂਬਰ ਸ਼ਾਮਲ ਨੇ। ਹੁਣ ਇਸ ਦਾ ਆਕਾਰ ਬਦਲਿਆ ਜਾਣਾ ਚਾਹੀਦਾ ਕਿਉਂਕਿ ਦੂਸਰੀ ਆਲਮੀ ਜੰਗ ਤੋਂ ਬਾਅਦ ਬੜਾ ਕੁਝ ਬਦਲ ਗਿਆ, ਬੜੀਆਂ ਸਾਰੀਆਂ ਨਵੀਆਂ ਤਾਕਤਾਂ ਆ ਗਈਆਂ ਨੇ। ਭਾਰਤ ਖੁਦ ਨੂੰ ਇੱਕ ਪੱਕਾ ਮੈਂਬਰ ਬਣਾਉਣ ਦੀ ਵਕਾਲਤ ਕਾਫੀ ਲੰਮੇ ਚਿਰ ਤੋਂ ਕਰ ਰਿਹਾ ਹੈ, ਪਰ ਇਸ ਦੇ ਵਿੱਚ ਭਾਰਤ ਦੇ ਇਸ ਫੈਸਲੇ ਦੇ ਅੜਿੱਕੇ ਚ ਸਿਕਿਉਰਿਟੀ ਕੌਂਸਲ ਦਾ ਇੱਕ ਸਭ ਤੋਂ ਮਹੱਤਵਪੂਰਨ ਮੈਂਬਰ ਚੀਨ ਅੜਿੱਕੇ ਜਾਂਦਾ ਹੈ। ਚੀਨ ਕਹਿੰਦਾ ਹੈ ਕਿ ਜੇਕਰ ਵੱਧ ਰਹੀ ਤਾਕਤ ਦੇ ਹਵਾਲੇ ਦੇ ਨਾਲ ਭਾਰਤ ਖੁਦ ਨੂੰ ਸਿਕਿਉਰਿਟੀ ਕੌਂਸਲ ਦਾ ਦਾਅਵੇਦਾਰ ਦੱਸਦਾ ਹੈ ਤਾਂ ਇਸ ਲਿਹਾਜ਼ ਦੇ ਨਾਲ ਤਾਂ ਪਾਕਿਸਤਾਨ ਨੂੰ ਵੀ ਅੱਗੇ ਆਉਣਾ ਚਾਹੀਦਾ, ਜੋ ਕਿ ਭਾਰਤ ਨੂੰ ਇੱਥੇ ਮਨਜ਼ੂਰ ਨਹੀਂ ਹੁੰਦਾ। ਅਜਿਹੇ ਦੇ ਵਿੱਚ ਹੁਣ ਬ੍ਰਿਕਸ ਸਮਿਟ ਦੀ ਸਟੇਜ ਤੋਂ ਜੇਕਰ ਸਿਕਿਉਰਿਟੀ ਕੌਂਸਲ ਯੂਨਾਈਟਿਡ ਨੇਸ਼ਨ ਦੇ ਸਕੱਤਰ ਜਨਰਲ ਅਜਿਹੀ ਗੱਲ ਕਰਦੇ ਨੇ ਤਾਂ ਉਸਦਾ ਕੀ ਅਸਰ ਪੈਂਦਾ, ਕਿਉਂਕਿ ਅਮਰੀਕਾ ਤਾਂ ਪਹਿਲਾਂ ਹੀ ਯੂਨਾਈਟਿਡ ਨੇਸ਼ਨ ਨੂੰ ਦਰਕਾਰ ਚੁੱਕਿਆ ਜੋ ਕਿ ਖੁਦ ਸਿਕਿਉਰਿਟੀ ਕੌਂਸਲ ਦਾ ਇੱਕ ਵੱਡਾ ਮੈਂਬਰ ਹੈ। ਉਧਰ ਬ੍ਰਿਕਸ ਸਮਿਟ ਦੇ ਦਰਮਿਆਨ ਭਾਰਤ ਦੇ ਵਿੱਚ ਅੱਜ ਦੇ ਦਿਨ ਕਿਉਂਕਿ ਦਿੱਲੀ ਦੇ ਵਿੱਚ ਹੋ ਰਹੇ ਆ, ਦਿੱਲੀ ਚ ਸੁਰੱਖਿਆ ਦੇ ਜਿਹੜੇ ਸੁਰੱਖਿਆ ਦੇ ਇੰਤਜ਼ਾਮਾਤ ਨੇ ਉਹ ਕਾਫੀ ਚਾਕ ਚੌਬੰਦ ਪਾਬੰਦ ਨੇ, ਔਰ ਦਿੱਲੀ ਦੇ ਵਿੱਚ ਹੋ ਰਹੇ ਇਸ 18ਵੇਂ ਬ੍ਰਿਕਸ ਸਮਿਟ ਦੇ ਦਰਮਿਆਨ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਉੱਤੇ ਟ੍ਰੇਨ ਸੇਵਾਵਾਂ ਕਾਫੀ ਹੱਦ ਤੱਕ ਪ੍ਰਭਾਵਿਤ ਅੱਜ ਦੇ ਦਿਨ ਰਹਿਣਗੀਆਂ। ਮੈਟਰੋ ਸੇਵਾਵਾਂ ਵੀ ਪ੍ਰਭਾਵਿਤ ਹੋਣਗੀਆਂ। ਰੇਲਵੇ ਦੇ ਮੁਤਾਬਕ 11 ਤੋਂ 13 ਸਤੰਬਰ ਤੱਕ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਉੱਤੇ ਰੇਲ ਗੱਡੀਆਂ ਦਾ ਜਿਹੜਾ ਓਪਰੇਸ਼ਨਲ ਵਜਾਹਤ ਦੇ ਚੱਲਦਿਆਂ ਉਹਨਾਂ ਦਾ ਆਉਣਾ ਜਾਣਾ ਪ੍ਰਭਾਵਿਤ ਹੋਏਗਾ। 100 ਤੋਂ ਵਧੇਰੇ ਰੇਲ ਗੱਡੀਆਂ ਪ੍ਰਭਾਵਿਤ ਦੱਸੀਆਂ ਗਈਆਂ ਨੇ। ਨਵੀਂ ਦਿੱਲੀ ਰਾਂਚੀ ਰਾਜਧਾਨੀ ਐਕਸਪ੍ਰੈਸ, ਡਿਬਰੂਗੜ੍ਹ ਰਾਜਧਾਨੀ ਐਕਸਪ੍ਰੈਸ, ਨਵੀਂ ਦਿੱਲੀ ਤੋਂ ਸਿਆਲਦਾ ਜਾਣ ਵਾਲੀ, ਦਿੱਲੀ ਤੋਂ ਹਾਵੜਾ ਜਾਣ ਵਾਲੀ ਰਾਜਧਾਨੀ ਤੇ ਦਿੱਲੀ ਤੋਂ ਭੁਵਨੇਸ਼ਵਰ ਜਾਣ ਵਾਲੀ ਤੇ ਦਿੱਲੀ ਰਾਜਿੰਦਰ ਨਗਰ ਸੰਪੂਰਨ ਕ੍ਰਾਂਤੀ ਐਕਸਪ੍ਰੈਸ ਇਹ ਟ੍ਰੇਨਾਂ ਤਾਂ ਰੱਦ ਹੀ ਕਰ ਦਿੱਤੀਆਂ ਗਈਆਂ ਨੇ। ਇਸ ਤੋਂ ਇਲਾਵਾ ਮੁਸਾਫਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੀ ਟ੍ਰੇਨ ਦੇ ਨਾਲ ਜੁੜੀ ਵਧੇਰੇ ਜਾਣਕਾਰੀ ਦੇ ਲਈ ਉਹ 139 ਦੇ ਉੱਤੇ ਕਾਲ ਕਰ ਲੈਣ ਜਾਂ ਫਿਰ NTS ਯਾਨੀ ਨੈਸ਼ਨਲ ਟ੍ਰੇਨ ਇਨਕੁਆਇਰੀ ਸਿਸਟਮ ਦੀ ਵੈਬਸਾਈਟ ਦੇ ਉੱਤੇ ਜਾ ਕੇ ਇਸ ਦੀ ਜਾਣਕਾਰੀ ਵਧੇਰੇ ਜਾਣਕਾਰੀ ਜਿਹੜੀ ਉਹ ਹਾਸਲ ਕਰਨ। ਵੈਸੇ ਭਾਰਤ ਦੇ ਵਿੱਚ ਇਸ ਸਮਿਟ ਦੇ ਚੱਲਦਿਆਂ ਸਿਰਫ ਟ੍ਰੇਨਾਂ ਹੀ ਨਹੀਂ ਪ੍ਰਭਾਵਿਤ ਹੋ ਰਹੀਆਂ, ਅੱਜ ਦੇ ਦਿਨ ਵੈਸੇ ਵੀ ਭਾਰਤ ਦੇ ਵਿੱਚ ਬੈਂਕਿੰਗ ਹੜਤਾਲ ਹੈਗੀ ਹੈ, ਸੋ ਬੈਂਕਿੰਗ ਸੇਵਾਵਾਂ ਵੱਡੇ ਪੱਧਰ ਦੇ ਉੱਤੇ ਪ੍ਰਭਾਵਿਤ ਰਹਿਣਗੀਆਂ। ਭਾਰਤ ਭਰ ਦੇ ਵਿੱਚ ਜਿਹੜੇ ਵੀ ਲੋਕ ਅੱਜ ਦੇ ਦਿਨ ਜਨਤਕ ਖੇਤਰ ਦੇ ਬੈਂਕਾਂ ਦੇ ਵਿੱਚੋਂ ਨਗਦੀ ਕਢਵਾਉਣ ਜਾਂ ਜਮ੍ਹਾਂ ਕਰਵਾਉਣ ਦੇ ਲਈ ਜਾ ਰਹੇ ਨੇ ਜਾਂ ਹੋਰ ਦੂਸਰੀਆਂ ਬੈਂਕਿੰਗ ਸੇਵਾਵਾਂ ਹਾਸਲ ਕਰਨ ਦੇ ਲਈ ਜਾ ਰਹੇ ਨੇ, ਉਹਨਾਂ ਨੂੰ ਪ੍ਰਭਾਵਿਤ ਹੋਣਾ ਪਏਗਾ ਕਿਉਂਕਿ ਯੂਨੀਅਨਸ ਨੇ 5 ਦਿਨਾਂ ਦੀ ਬੈਂਕਿੰਗ ਤੇ ਹੋਰ ਅਧੂਰੀਆਂ ਮੰਗਾਂ ਮੰਗਵਾਉਣ ਦੇ ਲਈ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਹੈ। ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਇਸ ਹੜਤਾਲ ਦੇ ਚੱਲਦਿਆਂ ਵਿੱਤੀ ਸੇਵਾਵਾਂ ਅਗਲੇ 4 ਦਿਨਾਂ ਤੱਕ ਪ੍ਰਭਾਵਿਤ ਰਹਿਣਗੀਆਂ, ਖਾਸ ਤੌਰ ਦੇ ਉੱਤੇ ਜਨਤਕ ਖੇਤਰ ਯਾਨੀ ਪਬਲਿਕ ਸੈਕਟਰ ਦੇ ਜਿਹੜੇ ਬੈਂਕ ਨੇ। ਵੈਸੇ 11 ਸਤੰਬਰ ਨੂੰ ਸ਼ੁੱਕਰਵਾਰ ਹੈ, ਅਗਲੇ 2 ਦਿਨ ਬੈਂਕਾਂ ਦੀਆਂ ਵੈਸੇ ਹੀ ਛੁੱਟੀਆਂ ਹੋ ਜਾਣਗੀਆਂ, ਸ਼ਨੀਵਾਰ ਤੇ ਐਤਵਾਰ, ਤੇ ਫਿਰ 14 ਸਤੰਬਰ ਨੂੰ ਗਣੇਸ਼ ਚਤੁਰਥੀ ਕੁੱਝ ਸੂਬੇ ਮਨਾਉਂਦੇ ਨੇ। ਇਸ ਦਰਮਿਆਨ ਜਨਤਕ ਖੇਤਰ ਦੇ ਬਹੁਤੇ ਬੈਂਕ ਤਾਂ ਆਪਣੇ ਪਹਿਲਾਂ ਹੀ ਗਾਹਕਾਂ ਨੂੰ ਜਾਣਕਾਰੀ ਦੇ ਦਿੰਦੇ ਨੇ ਕਿ ਉਹ ਬੰਦ ਰਹਿਣਗੇ। ਉੱਥੇ ਭਾਰਤ ਦੀ ਖਬਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਇੱਕ ਖਬਰ ਅਖਬਾਰ ਪੰਜਾਬੀ ਟ੍ਰਿਬਿਊਨ ਦੇ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਉਸ ਇਸ਼ਤਿਹਾਰ ਦੇ ਉੱਤੇ ਹੁਣ ਵਿਵਾਦ ਭਖ ਗਿਆ ਜਿਸ ਦੇ ਵਿੱਚ ਮਿਸਟਰ ਸਿੰਘ ਖੁਦ ਨੂੰ ਮਾਲਕ ਛੱਡਣ ਦਾ ਸੁਨੇਹਾ ਦੇ ਰਹੇ ਨੇ, ਮਾਫ ਕਰਨਾ, ਖੁਦ ਨੂੰ ਮੁਲਕ ਛੱਡਣ ਦਾ ਸੁਨੇਹਾ ਦੇ ਰਹੇ ਨੇ। ਅਸਲ ਦੇ ਵਿੱਚ ਮਨੁੱਖੀ ਅਧਿਕਾਰ ਗਰੁੱਪਾਂ ਨੇ ਇਸ ਇਸ਼ਤਿਹਾਰ ਨੂੰ ਰੇਸਿਸਟ ਯਾਨੀ ਨਸਲੀ ਵਿਤਕਰੇ ਵਾਲਾ ਤੇ ਇੱਕ ਅਮਰੀਕਾ ਵਿਰੋਧੀ ਇਸ਼ਤਿਹਾਰ ਕਰਾਰ ਦਿੱਤਾ ਹੈ। ਹੋਇਆ ਕੀ ਹੈ ਕਿ ਅਮਰੀਕਾ ਦਾ ਹੋਮਲੈਂਡ ਸਿਕਿਉਰਿਟੀ ਵਿਭਾਗ ਹੈ, ਉਹਨਾਂ ਨੇ ਬਿਨਾਂ ਲਾਇਸੈਂਸ ਵਾਲੇ ਕਮਰਸ਼ੀਅਲ ਡਰਾਈਵਰਸ ਦੇ ਖਿਲਾਫ ਆਪਣੀ ਮੁਹਿੰਮ ਸ਼ੁਰੂ ਕੀਤੀ ਹੈ ਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ AI ਦੇ ਨਾਲ ਕੁਝ ਤਸਵੀਰਾਂ ਪੋਸਟ ਕੀਤੀਆਂ ਨੇ। ਇਸ ਦੇ ਵਿੱਚ ਭੂਰੀ ਦਾੜੀ ਵਾਲੇ ਇੱਕ ਵਿਅਕਤੀ ਨੂੰ ਦਿਖਾ ਕੇ ਸੁਨੇਹਾ ਲਿਖਿਆ ਗਿਆ ਕਿ ਸਾਡੀਆਂ ਸੜਕਾਂ ਤੋਂ ਦਫਾ ਹੋ ਜਾਵੋ ਮਿਸਟਰ ਸਿੰਘ, ਤੁਹਾਨੂੰ ਗੱਡੀ ਚਲਾਉਣੀ ਨਹੀਂ ਆਉਂਦੀ। ਐਕਸ ਦੇ ਉੱਤੇ ਪੋਸਟ ਕੀਤੀ ਗਈ ਇੱਕ ਹੋਰ ਵੀਡੀਓ ਦੇ ਵਿੱਚ, ਟ੍ਰਾਂਸਫਾਰਮਰਸ ਫਿਲਮ ਦੇਖੀ ਹੋਏਗੀ ਤੁਸੀਂ, ਉਸ ਦੇ ਮੁੱਖ ਖਲਨਾਇਕ ਕਿਰਦਾਰ ਮੈਗਾਟ੍ਰੋਨ ਨੂੰ ਏਲੀਅਨਸ ਦੀ ਰਿਹਾਈ ਦੇ ਲਈ ਗੱਲਬਾਤ ਕਰਦਿਆਂ ਦਿਖਾਇਆ ਗਿਆ। ਅਮਰੀਕੀ ਪ੍ਰਸ਼ਾਸਨ ਅਕਸਰ ਵਿਦੇਸ਼ੀ ਨਾਗਰਿਕਾਂ ਨੂੰ ਏਲੀਅਨਸ ਸ਼ਬਦ ਦੀ ਵਰਤੋਂ ਕਰਕੇ ਸੱਦਦਾ ਹੈ। ਵੀਡੀਓ ਦੇ ਵਿੱਚ ਮੈਗਾਟ੍ਰੋਨ ਸੜਕੀ ਹਾਦਸਿਆਂ ਦੇ ਲਈ ਤੇ ਹੋਰਨਾਂ ਜੁਰਮਾਂ 'ਚ ਸ਼ਾਮਲ ਕਈ ਟਰੱਕ ਡਰਾਈਵਰ, ਜਿਨ੍ਹਾਂ 'ਚ ਖਾਸ ਤੌਰ ਤੇ ਪੰਜਾਬੀ ਮੂਲ ਦੇ ਹਰਜਿੰਦਰ ਸਿੰਘ, ਰਾਜਵਿੰਦਰ ਕੁਮਾਰ, ਇਸ ਤੋਂ ਇਲਾਵਾ ਵਿਦੇਸ਼ੀ ਮੂਲ ਦੇ ਹੋਰ ਦੂਸਰੇ ਬੇਗਜ਼ਾਨ ਬਿਸ਼ਕਿਓਵ, ਅਖਰੋਰ ਬੈਜ਼ਰੋਵ ਤੇ ਜਸਵੀਰ ਸਿੰਘ ਵਰਗਿਆਂ ਦੀ ਰਿਹਾਈ ਦੇ ਲਈ ਮੰਗ ਕਰਦਾ ਨਜ਼ਰ ਆ ਰਿਹਾ। ਪਿਛਲੇ ਕੁਝ ਸਾਲਾਂ ਦੇ ਵਿੱਚ ਅਮਰੀਕਾ ਦੇ ਅੰਦਰ ਸੜਕੀ ਹਾਦਸਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਪੰਜਾਬੀ ਨੌਜਵਾਨਾਂ ਦੇ, ਜਿਵੇਂ ਹਰਜਿੰਦਰ ਸਿੰਘ ਦਾ ਮਾਮਲਾ ਤਾਂ ਖਾਸਾ ਭੱਖ ਗਿਆ ਸੀ, ਜਿਸ ਨੂੰ ਅੰਗਰੇਜ਼ੀ ਤੱਕ ਬੋਲਣੀ ਨਹੀਂ ਸੀ ਆਉਂਦੀ ਔਰ ਲਾਇਸੈਂਸ ਵੀ ਜਿਹੜਾ ਸੀ ਉਹ ਐਕਸਪਾਇਰ ਹੋਇਆ ਹੋਇਆ ਸੀ, ਔਰ ਇਸ ਦੇ ਬਾਵਜੂਦ ਉਹ ਅਮਰੀਕਾ ਦੇ ਵਿੱਚ ਟਰੱਕ ਚਲਾ ਰਹੇ ਸੀ, ਜਿਸ ਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇੱਧਰ ਭਾਰਤ ਦੇ ਅੰਦਰ ਭਾਜਪਾ ਦੀ ਤਰਫ ਤੋਂ, ਸੱਤਾਧਾਰੀ ਧਿਰ ਦੀ ਤਰਫ ਤੋਂ ਅਮਰੀਕਾ ਦੇ ਇਸ ਮਿਸਟਰ ਸਿੰਘ ਇਸ਼ਤਿਹਾਰ ਦੇ ਉੱਤੇ ਇਤਰਾਜ਼ ਜਤਾਇਆ ਗਿਆ। ਭਾਰਤ ਦੇ ਵਿੱਚ ਜਿਹੜੇ ਅਮਰੀਕੀ ਸਫੀਰ ਨੇ ਸਰਜੀਓ ਗੌਰ, ਉਹਨਾਂ ਨੂੰ ਸੰਬੋਧਨ ਕਰਕੇ ਇੱਕ ਬਿਆਨ ਦਿੱਤਾ ਹੈ, ਹਾਲਾਂਕਿ ਉਹਨਾਂ ਦੇ ਨੋਟਿਸ 'ਚ ਐਸੀ ਕੋਈ ਗੱਲ ਨਹੀਂ ਲਿਆਂਦੀ ਹੈ, ਪਰ ਸੰਬੋਧਨ ਕੀਤਾ ਹੈ ਭਾਜਪਾ ਦੇ ਬੁਲਾਰੇ ਆਰਪੀ ਸਿੰਘ ਨੇ। ਉਹਨਾਂ ਕਿਹਾ ਕਿ ਸਿੰਘ ਸਰਨੇਮ ਦੇ ਉੱਤੇ ਵਿਅੰਗ ਕਸੇ ਜਾਣ ਤੋਂ ਪਹਿਲਾਂ ਅਮਰੀਕਾ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਅਮਰੀਕਾ ਦੇ ਵਿੱਚ ਨਸਲੀ, ਜਾਤੀਗਤ ਜਾਂ ਧਾਰਮਿਕ ਰੂੜੀਵਾਦੀ ਸੋਚ ਦਾ ਬਹਾਨਾ ਕਦੇ ਨਹੀਂ ਬਣਾਇਆ ਜਾ ਸਕਦਾ। ਅਮਰੀਕਾ ਕੀ ਫਾਈਬਰ ਆਪਟਿਕਸ ਦੇ ਮੋਢੀ ਡਾਕਟਰ ਨਰਿੰਦਰ ਸਿੰਘ ਕੰਪਾਨੀ ਨੂੰ ਭੁੱਲ ਗਿਆ, ਜਾਂ ਅਮਰੀਕੀ ਕਾਂਗਰਸ ਦੇ ਲਈ ਚੁਣੇ ਗਏ ਪਹਿਲੇ ਏਸ਼ੀਆਈ ਅਮਰੀਕੀ ਦਲੀਪ ਸਿੰਘ ਸੌਂਧ ਨੂੰ ਭੁੱਲ ਗਿਆ, ਜਾਂ ਫਿਰ ਨਾਗਰਿਕ ਤੇ ਧਾਰਮਿਕ ਆਜ਼ਾਦੀ ਦੇ ਲਈ ਲੜਾਈ ਲੜਨ ਵਾਲੇ ਫੌਜੀ ਭਗਤ ਸਿੰਘ ਥਿੰਦ ਨੂੰ ਭੁੱਲ ਗਿਆ। ਉਹਨਾਂ ਕਿਹਾ ਕਿ ਅਮਰੀਕਾ ਦੇ ਵਿੱਚ ਸਿਰਫ ਟਰੱਕ ਚਲਾਉਣ ਵਾਲੇ ਹੀ ਨਹੀਂ ਆਏ, ਬਲਕਿ ਸਿੰਘ ਸਰਨੇਮ ਵਾਲੇ ਹੋਰ ਲੋਕੀ ਵੀ ਆਏ ਨੇ, ਜਿਨ੍ਹਾਂ ਨੇ ਅਮਰੀਕਾ ਦੀ ਤਰੱਕੀ ਦੇ ਵਿੱਚ ਯੋਗਦਾਨ ਦਿੱਤਾ ਹੈ। ਉਧਰ ਇਸ ਦਰਮਿਆਨ ਭਾਰਤ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਜੇ ਪਾਈਏ ਤੇ ਇੱਧਰ ਬਹੁਜਨ ਸਮਾਜ ਪਾਰਟੀ ਯਾਨੀ ਬਸਪਾ ਦੇ ਸਾਬਕਾ ਰਾਜ ਸਭਾ ਮੈਂਬਰ ਅਸ਼ੋਕ ਸਿਧਾਰਥ ਦੇ ਸਿਆਸਤ ਤੋਂ ਸੇਵਾ ਮੁਕਤੀ ਲੈਣ ਦੇ ਐਲਾਨ ਤੋਂ ਬਾਅਦ ਪਾਰਟੀ ਦੀ ਮੁਖੀ ਮਾਇਆਵਤੀ ਨੇ ਆਪਣੇ ਭਤੀਜੇ ਸਿਧਾਰਥ ਦੇ ਜਵਾਈ ਆਕਾਸ਼ ਆਨੰਦ ਨੂੰ ਵੀ ਪਾਰਟੀ ਦੇ ਵਿੱਚੋਂ ਮੁਕਤ ਕਰ ਦਿੱਤਾ। ਉਹਨਾਂ ਸਵਾਲ ਕੀਤਾ ਕਿ ਆਨੰਦ, ਜਿਨ੍ਹਾਂ ਦੇ ਲਈ ਨਿੱਜੀ ਤੇ ਪਰਿਵਾਰਕ ਹਿੱਤ ਉਹਨਾਂ ਦੇ ਸਿਆਸੀ ਜੀਵਨ ਤੇ ਪਾਰਟੀ ਦੇ ਹਿੱਤਾਂ ਦੇ ਨਾਲੋਂ ਵੱਧ ਅਹਿਮ ਦਿਖ ਰਹੇ ਨੇ, ਦੋਹਰੀ ਮਾਨਸਿਕਤਾ ਦੇ ਨਾਲ ਬਸਪਾ ਦੇ ਉੱਤੇ ਕੀ ਅਸਰ ਪਾਉਣਗੇ। ਮਾਇਆਵਤੀ ਨੇ ਕਿਹਾ ਕਿ ਆਨੰਦ ਦਾ ਝੁਕਾਅ ਬਸਪਾ ਤੇ ਇਸ ਦੇ ਅੰਦੋਲਨ ਦੀ ਥਾਂ ਪਰਿਵਾਰਕ ਰਿਸ਼ਤਿਆਂ ਦੇ ਵੱਲ ਵੱਧ ਹੈ। ਇਸੇ ਕਰਕੇ ਮਾਇਆਵਤੀ ਨੇ ਐਕਸ ਦੇ ਉੱਤੇ ਆਪਣੀ ਇੱਕ ਪੋਸਟ ਪਾਈ। ਉਹਨਾਂ ਕਿਹਾ ਕਿ ਇਸ ਦੇ ਲਈ ਪਾਰਟੀ ਦੇ ਲੋਕਾਂ ਨੂੰ ਲੱਗਦਾ ਕਿ ਜਿਸ ਤਰ੍ਹਾਂ ਉਹਨਾਂ ਨੂੰ 3 ਸਤੰਬਰ 2026 ਨੂੰ ਕੌਮੀ ਕੋਆਰਡੀਨੇਟਰ ਦੇ ਅਹੁਦੇ ਦੀਆਂ ਸਾਰੀਆਂ ਅਹਿਮ ਜ਼ਿੰਮੇਦਾਰੀਆਂ ਤੋਂ ਮੁਕਤ ਕਰ ਦਿੱਤਾ ਗਿਆ, ਉਸੇ ਤਰ੍ਹਾਂ ਹੁਣ ਉਹਨਾਂ ਨੂੰ ਪਾਰਟੀ ਤੋਂ ਵੀ ਪੂਰੀ ਤਰ੍ਹਾਂ ਦੇ ਨਾਲ ਆਜ਼ਾਦ ਕਰ ਦਿੱਤਾ ਜਾਣਾ ਚਾਹੀਦਾ ਹੈ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੇ ਵਿੱਚ ਕੁਝ ਫਟਾਫਟ ਖਬਰਾਂ ਦੀ ਸਾਂਝ ਪਾਈ ਹੈ ਪੰਜਾਬ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਡੀਏ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਲੈ ਕੇ ਗਈ ਪੰਜਾਬ ਸਰਕਾਰ ਨੂੰ। ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਫਟਕਾਰ ਲਗਾਈ ਹੈ। ਪੰਜਾਬ ਸਰਕਾਰ ਨੂੰ ਬਕਾਇਆ ਮਹਿੰਗਾਈ ਭੱਤਾ ਯਾਨੀ ਡੀਏ ਯਾਨੀ ਡੀਐਨਐਸ ਅਲਾਉਂਸ ਦੀ ਅਦਾਇਗੀ ਸੰਬੰਧੀ ਹਾਈ ਕੋਰਟ ਦੇ ਹੁਕਮਾਂ ਦੇ ਵਿਰੁੱਧ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੀ ਤੁਰੰਤ ਪੈਰਵੀ ਕਰਨ ਦੇ ਲਈ ਕਿਹਾ ਗਿਆ ਹੈ। ਅਦਾਲਤ ਨੇ ਨਾਲ ਹੀ ਸਪਸ਼ਟ ਕੀਤਾ ਹੈ ਕਿ ਸੂਬਾ ਸਰਕਾਰ ਸਪੈਸ਼ਲ ਲੀਵ ਪਟੀਸ਼ਨ ਦੇ ਵਿੱਚ ਖਾਮੀਆਂ ਦਾ ਹਵਾਲਾ ਦੇ ਕੇ ਹਾਈ ਕੋਰਟ ਦੇ ਨਿਰਦੇਸ਼ਾਂ ਨੂੰ ਲਟਕਾ ਨਹੀਂ ਸਕਦੀ। ਬੈਂਚ ਨੇ ਸੂਬਾ ਸਰਕਾਰ ਨੂੰ ਅਦਾਲਤ ਦੇ ਅੱਗੇ ਸਪਸ਼ਟ ਰਵੱਈਆ ਅਪਣਾਉਣ ਦੇ ਲਈ ਵੀ ਕਿਹਾ। ਬੈਂਚ ਨੇ ਟਿੱਪਣੀ ਕੀਤੀ ਹੈ ਕਿ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰੋ, ਅਦਾਲਤਾਂ ਦੇ ਨਾਲ ਖੇਡਾਂ ਖੇਡਣ ਦੀ ਕੋਸ਼ਿਸ਼ ਨਾ ਕਰੋ, ਤੁਹਾਡੇ ਕੋਲ ਅਪੀਲ ਕਰਨ ਦਾ ਕੀ ਅਧਿਕਾਰ ਹੈ, ਕਿਰਪਾ ਕਰਕੇ ਉਸ ਅਧਿਕਾਰ ਦੀ ਵਰਤੋਂ ਕਰੋ, ਨਾ ਕਿ ਸੁਪਰੀਮ ਕੋਰਟ ਦੇ ਵਿੱਚ ਲਿਜਾ ਕੇ ਇਸ ਮਾਮਲੇ ਨੂੰ ਲਟਕਾਓ। ਇਹ ਬੈਂਚ ਹਾਈ ਕੋਰਟ ਦੇ 3 ਅਗਸਤ ਦੇ ਉਸ ਫੈਸਲੇ ਦੀ ਕਥਿਤ ਪਾਲਣਾ ਨਾ ਕਰਨ ਸੰਬੰਧੀ ਅਰਜ਼ੀਆਂ ਦੇ ਉੱਤੇ ਸੁਣਵਾਈ ਕਰ ਰਹੀ ਸੀ, ਜਿਸ ਦੇ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਨੂੰ ਕੇਂਦਰ ਸਰਕਾਰ ਦੀ ਦਰਾਂ ਦੇ ਮੁਤਾਬਕ ਬਕਾਇਆ ਡੀਏ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਸੀ। ਸੌਖੇ ਸਾਦੇ ਸ਼ਬਦਾਂ 'ਚ ਤੁਹਾਨੂੰ ਸਮਝਾਈਏ ਤੇ ਪੰਜਾਬ ਹਰਿਆਣਾ ਹਾਈ ਕੋਰਟ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਇਹ ਕਹਿ ਚੁੱਕੀ ਹੈ ਕਿ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਦੇ ਵਿੱਚੋਂ ਰੱਖਿਆ ਹੋਇਆ ਜਾਂ ਜ਼ਬਤ ਕੀਤਾ ਹੋਇਆ ਪੰਜਾਬ ਸਰਕਾਰ ਦੁਆਰਾ ਜਿਹੜਾ ਡੀਏ ਹੈ ਉਸ ਨੂੰ ਵਾਪਸ ਕੀਤਾ ਜਾਵੇ, ਪਰ ਪੰਜਾਬ ਸਰਕਾਰ ਨੇ ਇਸ ਫੈਸਲੇ ਨੂੰ ਨਾ ਮੰਨ ਕੇ ਇਸ ਨੂੰ ਚੁਣੌਤੀ ਦਿੰਦਿਆਂ ਹੋਇਆਂ ਸੁਪਰੀਮ ਕੋਰਟ ਦੇ ਵਿੱਚ ਇਹ ਫੈਸਲਾ ਲੈ ਗਈ। ਇਸੇ ਕਰਕੇ ਹਾਈ ਕੋਰਟ ਨੇ ਟਿੱਪਣੀ ਦਿੱਤੀ ਹੈ ਕਿ ਅਦਾਲਤਾਂ ਦੇ ਨਾਲ ਖੇਡਾਂ ਖੇਡਣੀਆਂ ਪੰਜਾਬ ਸਰਕਾਰ ਬੰਦ ਕਰੇ। ਉੱਥੇ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪਾਰਟੀ ਦੀ ਅਹਿਮ 10 ਮੈਂਬਰੀ ਸਿਆਸੀ ਮਾਮਲਿਆਂ ਦੀ ਕਮੇਟੀ PAC ਦੇ ਵਿੱਚ ਸ਼ਾਮਲ ਕੀਤਾ, ਜਦਕਿ ਕਈ ਵੱਡੇ ਜਿਹੜੇ ਨਾਂ ਨੇ ਉਹਨਾਂ ਨੂੰ ਬਾਹਰ ਕਰ ਦਿੱਤਾ ਹੈ ਪਾਰਟੀ ਨੇ ਕੌਮੀ ਕਾਰਜਕਾਰਨੀ ਦੇ ਵਿੱਚੋਂ। ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਚੀਫ ਵਿਪ ਬਲਜਿੰਦਰ ਕੌਰ ਤੇ ਜਗਰਾਉਂ ਤੋਂ ਵਿਧਾਇਕਾ ਸਰਬਜੀਤ ਕੌਰ ਮਾਣੂਕੋ ਨੂੰ ਬਾਹਰ ਕਰ ਦਿੱਤਾ ਹੈ। ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਜਥੇਬੰਧਕ ਢਾਂਚੇ ਦੇ ਵਿੱਚ ਹੋਏ ਫੇਰਬਦਲ ਦੇ ਚੱਲਦਿਆਂ ਮੰਨਿਆ ਜਾ ਰਿਹਾ ਹੈ ਪੰਜਾਬ ਦੇ ਸਿਆਸੀ ਸਫ਼ਿਆਂ 'ਚ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਜ਼ਬੂਤ ਕੀਤਾ ਗਿਆ, ਕਿਉਂਕਿ ਅਮਨ ਅਰੋੜਾ ਜਾਂ ਦੂਸਰੇ ਜਿਹੜੇ ਨਾਮ ਨੇ ਉਹ ਭਗਵੰਤ ਮਾਨ ਦੇ ਨਾਲ ਭਵਿੱਖ ਦੇ ਵਿੱਚ ਸਹਿਮਤ ਹੋ ਕੇ ਨਹੀਂ ਚੱਲ ਸਕਦੇ। ਪਰ ਪਾਰਟੀ ਨੇ PAC 'ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਜੋ ਕਿ ਇਸ ਵੇਲੇ ਵਿਵਾਦਾਂ 'ਚ ਘਿਰੇ ਹੋਏ ਨੇ, ਉਹਨਾਂ ਨੂੰ ਸ਼ਾਮਲ ਕਰਕੇ ਇੱਕ ਅਹਿਮ ਸੁਨੇਹਾ ਵੀ ਦਿੱਤਾ ਹੈ ਕਿ ਚੀਮਾ ਦੇ ਨਾਲ ਉਹ ਖੜੇ ਨੇ। ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਬਾਹਰ ਰੱਖਣ ਦੇ ਸਿਆਸੀ ਮਾਇਨੇ ਵੀ ਹੋ ਸਕਦੇ ਨੇ। ਦਿੱਲੀ ਦੇ ਸਾਬਕਾ ਮੰਤਰੀ ਤੇ ਪੰਜਾਬ 'ਚ ਪਾਰਟੀ ਦੇ ਮਾਮਲਿਆਂ ਦੇ ਸਹਿ ਇੰਚਾਰਜ ਸਤਿੰਦਰ ਜੈਨ ਨੂੰ ਵੀ ਪਾਰਟੀ ਦੇ ਮੈਂਬਰ ਵਜੋਂ PAC ਦੇ ਵਿੱਚ ਸ਼ਾਮਲ ਕੀਤਾ ਗਿਆ। ਭਗਵੰਤ ਮਾਨ ਮੁੱਖ ਮੰਤਰੀ ਹੋਣ ਦੇ ਨਾਤੇ ਪਹਿਲਾਂ ਹੀ PAC ਦੇ ਵਿਸ਼ੇਸ਼ ਇਨਵਾਈਟੀ ਸੀ, ਪਰ ਹੁਣ ਉਹ PAC ਦੇ ਪੱਕੇ ਮੈਂਬਰ ਬਣ ਗਏ ਨੇ। ਮੁੱਖ ਮੰਤਰੀ ਭਗਵੰਤ ਮਾਨ ਪਾਰਟੀ ਦਾ ਪੰਜਾਬ ਦੇ ਵਿੱਚ ਵੱਡਾ ਚਿਹਰਾ ਨੇ, ਜਿਨ੍ਹਾਂ ਦੇ ਉੱਤੇ ਵਿਧਾਨ ਸਭਾ ਚੋਣਾਂ ਦੀ ਅਹਿਮ ਜ਼ਿੰਮੇਵਾਰੀ ਵੀ ਟਿਕੀ ਹੋਈ ਹੈ। ਆਉਣ ਵਾਲੀਆਂ ਚੋਣਾਂ ਜਿੱਤ ਕੇ ਉਹ ਪਾਰਟੀ ਨੂੰ ਦੇ ਪਾਉਂਦੇ ਨੇ ਕਿ ਨਹੀਂ, ਖੈਰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੇਗਾ। ਪਰ ਇੱਧਰ ਦੂਜੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਹੁਣ ਆਸਟ੍ਰੇਲੀਆ ਵਾਲੇ ਪਾਸੇ ਆਸਟ੍ਰੇਲੀਆ ਤੋਂ ਖਬਰਾਂ ਬਹੁਤ ਨੇ। ਸਭ ਤੋਂ ਪਹਿਲਾਂ ਤਾਂ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਤਰਫ ਤੋਂ 9/11 ਯਾਨੀ ਅਮਰੀਕਾ ਦੀਆਂ ਦੂਰੀਆਂ ਇਮਾਰਤਾਂ ਦੇ ਉੱਤੇ ਹੋਏ ਹਮਲੇ ਦੀ 25ਵੀਂ ਵਰੇਗੰਢ ਦੇ ਮੌਕੇ ਦੇ ਉੱਤੇ ਸ਼ਰਧਾਂਜਲੀ ਪੇਸ਼ ਕੀਤੀ ਗਈ। ਦੱਸ ਦਈਏ ਕਿ ਅਮਰੀਕਾ ਦੇ ਵਿੱਚ ਹੋਈਆਂ ਉਹਨਾਂ 2,977 ਮੌਤਾਂ ਦੇ ਵਿੱਚ 10 ਆਸਟ੍ਰੇਲੀਅਨ ਲੋਕ ਵੀ ਸ਼ਾਮਲ ਸੀ, ਜਦੋਂ ਨਿਊਯਾਰਕ, ਵਾਸ਼ਿੰਗਟਨ DC ਤੇ ਪੈਨਸਿਲਵੇਨੀਆ ਦੇ ਵਿੱਚ ਹਵਾਈ ਹਮਲੇ ਹੋਏ ਸੀ, ਜਹਾਜ਼ ਇਮਾਰਤਾਂ ਦੇ ਵਿੱਚ ਟਕਰਾਏ ਗਏ ਸੀ, ਤੇ ਉਸ ਹਮਲਿਆਂ ਨੇ ਦਹਿਸ਼ਤਗਰਦੀ ਹਮਲਿਆਂ ਨੇ ਦੁਨੀਆ ਭਰ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਿਹਾ ਕਿ ਇਸ ਮੌਕੇ ਦੇ ਉੱਤੇ 25 ਸਾਲ ਪੂਰੇ ਹੋਣ ਤੋਂ ਬਾਅਦ ਇਸ ਗੱਲ ਨੂੰ ਮੁੜ ਦੇਖਣ ਦਾ ਮੌਕਾ ਹੈ ਕਿ ਅਜਿਹੀਆਂ ਘਟਨਾਵਾਂ ਦੇ ਵਿੱਚ ਅਸੀਂ ਇਕੱਠੇ ਹਾਂ, ਔਰ ਸਭ ਤੋਂ ਪਹਿਲਾਂ ਐਸੀਆਂ ਘਟਨਾਵਾਂ ਦਾ ਜਿਹੜਾ ਜਵਾਬ ਹੈ ਉਹ ਤਾਕਤ ਤੇ ਹਿੰਮਤ ਦੇ ਨਾਲ ਦੇਣਾ ਚਾਹੀਦਾ ਹੈ। ਆਸਟ੍ਰੇਲੀਅਨ ਲੋਕ ਅੱਜ ਵੀ ਉਸ ਘਟਨਾ ਨੂੰ ਯਾਦ ਕਰਕੇ ਖੌਫ ਜ਼ਦਾ ਹੋ ਜਾਂਦੇ ਨੇ, ਕਿਉਂਕਿ ਅਸੀਂ ਨਾ ਸਿਰਫ ਆਪਣੀ ਜਾਨ ਹੀ ਗਵਾਈ ਹੈ ਬਲਕਿ ਇੱਕ ਮਾਨਸਿਕ ਨੁਕਸਾਨ ਵੀ ਕਰਵਾਇਆ ਹੈ। ਉਧਰ 9/11 ਦੀਆਂ ਅੱਜ ਵੈਸੇ ਬਹੁਤ ਸਾਰੀਆਂ ਖਬਰਾਂ ਚੱਲਦੀਆਂ ਰਹਿਣਗੀਆਂ, ਪਰ ਕੁਝ ਹੋਰਨਾਂ ਖਬਰਾਂ ਦੇ ਵੱਲ ਆਈਏ ਤੇ ਹੁਣ ਇਮੀਗ੍ਰੇਸ਼ਨ ਮਸਲੇ ਦੇ ਉੱਤੇ, ਜਿਵੇਂ ਅਲੱਗ ਅਲੱਗ ਸੂਬਿਆਂ ਦੇ ਪ੍ਰੀਮੀਅਰ ਦੇ ਵਿੱਚ ਕੋਈ ਸੁਪਰ ਪਾਵਰ ਆ ਗਈ ਹੁੰਦੀ ਹੈ। ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਪੀਟਰ ਮੈਲਹਸਕਾਸ ਨੇ ਸ਼ੁਰੂਆਤ ਕੀ ਕੀਤੀ ਕਿ ਹੁਣ ਸਾਰੇ ਹੀ ਸੂਬਿਆਂ ਦੇ ਪ੍ਰੀਮੀਅਰ ਇਸ ਮਸਲੇ ਦੇ ਉੱਤੇ ਖੁੱਲ ਕੇ ਬੋਲਣ ਲੱਗ ਪਏ ਨੇ। ਦੂਜਾ ਨੰਬਰ ਲੱਗਿਆ ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰਲ ਦਾ, ਜਿਨ੍ਹਾਂ ਨੇ ਆਪਣੇ ਹੀ ਪ੍ਰਧਾਨ ਮੰਤਰੀ ਨੂੰ ਮਾਈਗ੍ਰੈਂਟ ਦੇ ਨੰਬਰ ਘੱਟ ਕਰਨ ਦੇ ਲਈ ਇੱਕ ਵਾਰਨਿੰਗ ਦਿੱਤੀ ਹੈ ਕਿ ਇਸ ਦੇ ਚੰਗੇ ਨਤੀਜੇ ਨਹੀਂ ਨਿਕਲਣਗੇ। ਹਾਲਾਂਕਿ ਇਕਨੋਮਿਕ ਡਿਵੈਲਪਮੈਂਟ ਮਿਨਿਸਟਰ ਐਂਥਨੀ ਕਾਰਬਾਈਨਸ, ਜਿਹੜੇ ਕਿ ਨਵੇਂ ਮਿਨਿਸਟਰ ਬਣੇ ਨੇ, ਉਹਨਾਂ ਨੇ ਕਿਹਾ ਕਿ ਸੂਬੇ ਦੀ ਆਰਥਿਕਤਾ ਬਹੁਤ ਹੱਦ ਤੱਕ ਇਸ ਗੱਲ ਤੇ ਨਿਰਭਰ ਨਹੀਂ ਕਰਦੀ ਕਿ ਹਾਈ ਇਮੀਗ੍ਰੇਸ਼ਨ ਹੁੰਦਾ ਹੈ ਕਿ ਨਹੀਂ। ਪਰ ਬੈਨ ਕੈਰਲ ਨੇ ਇਹ ਗੱਲ ਜ਼ਰੂਰ ਦੁਹਰਾਈ। ਸਾਊਥ ਆਸਟ੍ਰੇਲੀਅਨ ਪ੍ਰੀਮੀਅਰ ਪੀਟਰ ਮੈਲਹਸਕਾਸ ਨੇ ਕੱਲ ਦੇ ਦਿਨ ਸਿਡਨੀ ਦੇ ਵਿੱਚ, ਮਾਫ ਕਰਨਾ, 2 ਦਿਨ ਪਹਿਲਾਂ ਸਿਡਨੀ ਦੇ ਵਿੱਚ ਖੜੇ ਹੋ ਕੇ ਇਹ ਗੱਲ ਕਹੀ ਸੀ ਕਿ ਵਨ ਨੇਸ਼ਨ ਪਾਰਟੀ ਜਾਂ ਦੂਸਰੀਆਂ ਵਿਰੋਧੀ ਧਿਰਾਂ ਦੇ ਨਕਸ਼ੇ ਕਦਮਾਂ ਦੇ ਉੱਤੇ ਨਾ ਚੱਲੋ, ਇਹ ਤਾਂ ਦੇਸ਼ ਨੂੰ ਤਬਾਹ ਕਰ ਦੇਣਗੀਆਂ। ਅਸਲ ਦੇ ਵਿੱਚ ਇੱਕ ਮਜ਼ਬੂਤ ਮਾਈਗ੍ਰੇਸ਼ਨ ਦੀ ਆਸਟ੍ਰੇਲੀਆ ਨੂੰ ਲੋੜ ਹੈ। ਠੀਕ ਇਸੇ ਤਰੀਕੇ ਦੇ ਨਾਲ ਵੀਰਵਾਰ ਦੇ ਦਿਨ ਬੈਨ ਕੈਰਲ ਨੇ ਆਪਣੇ ਸਾਊਥ ਆਸਟ੍ਰੇਲੀਅਨ ਹਮਰੁਤਬਾ ਦੀ ਗੱਲ ਦੀ ਹਮਾਇਤ ਕੀਤੀ ਤੇ ਕਿਹਾ ਕਿ ਵਿਕਟੋਰੀਆ ਦੀ ਡਾਇਵਰਸਿਟੀ ਦੇ ਲਈ, ਵਿਕਟੋਰੀਆ ਦੀ ਤਰੱਕੀ ਦੇ ਲਈ ਇਹ ਬੇਹੱਦ ਜ਼ਰੂਰੀ ਹੈ। ਬਲਕਿ ਜੇਕਰ ਮਾਈਗ੍ਰੇਸ਼ਨ ਨੂੰ ਘੱਟ ਕਰਨ ਦੀ ਕੋਈ ਗੱਲ ਸਾਹਮਣੇ ਹੋਰ ਆਉਂਦੀ ਹੈ ਤਾਂ ਇਹ ਇੱਕ ਚੀਨ ਤੇ ਭਾਰਤ ਵਰਗੇ ਵਿਕਟੋਰੀਆ ਦੇ ਖਾਸ ਤੌਰ ਦੇ ਉੱਤੇ ਸਹਿਯੋਗੀਆਂ ਦੇ ਲਈ ਇੱਕ ਗਲਤ ਸੁਨੇਹਾ ਹੋਏਗਾ। ਭਾਵੇਂ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦੇ ਉੱਤੇ ਕਟੌਤੀ ਕਰਨਾ ਹੀ ਕਿਉਂ ਨਾ ਹੋਵੇ, ਉਹਨਾਂ ਕਿਹਾ ਕਿ ਵਿਕਟੋਰੀਆ ਦੀ ਆਰਥਿਕਤਾ ਕਾਫੀ ਹੱਦ ਤੱਕ ਇਸ ਗੱਲ ਦੇ ਉੱਤੇ ਭਵਿੱਖ ਦੇ ਵਿੱਚ ਨਿਰਭਰ ਕਰਦੀ ਹੈ ਕਿ ਕਿੰਨਾ ਮਜ਼ਬੂਤ ਮਾਈਗ੍ਰੇਸ਼ਨ ਇਨਫਲਕਸ ਜਿਹੜਾ ਉਹ ਆਸਟ੍ਰੇਲੀਆ ਦੇ ਵਿੱਚ ਹੁੰਦਾ ਹੈ, ਵਿਕਟੋਰੀਆ ਦੇ ਵਿੱਚ ਹੁੰਦਾ ਹੈ। ਦੱਸ ਦਈਏ ਕਿ ਪੈਨਾਡੈਮਿਕ ਤੋਂ ਬਾਅਦ ਤਾਂ ਇਹ ਮੰਨਿਆ ਗਿਆ ਹੈ ਕਿ ਮੈਲਬਰਨ ਦੀ ਆਬਾਦੀ ਦੇ ਵਿੱਚ ਇਜ਼ਾਫੇ ਦਾ 86% ਕਾਰਨ ਪ੍ਰਵਾਸ ਵਾਧਾ ਹੈ। ਉੱਥੇ ਇਹ ਗੱਲ ਕਹੀ ਗਈ ਹੈ ਕਿ 2025 ਦੇ ਵਿੱਚ ਨੈੱਟ ਓਵਰਸੀਜ਼ ਮਾਈਗ੍ਰੇਸ਼ਨ 3 ਲੱਖ ਦੀ ਗਿਣਤੀ ਨੂੰ ਜਿਹੜਾ ਟੱਪ ਗਿਆ। ਉਸ ਦੇ ਚੱਲਦਿਆਂ ਐਂਥਨੀ ਅਲਬਨੀਜ਼ ਦੀ ਸਰਕਾਰ ਦੀਆਂ ਰਣਨੀਤੀਆਂ ਹੀ ਜ਼ਿੰਮੇਦਾਰ ਨੇ ਜਿਹੜੀਆਂ ਕਿ ਇਸ ਗਿਣਤੀ ਨੂੰ ਵਧਾ ਰਹੀਆਂ। ਹਾਲਾਂਕਿ ਐਂਥਨੀ ਅਲਬਨੀਜ਼ ਸਰਕਾਰ ਇਸ ਗੱਲ ਦੇ ਲਈ ਵਾਅਦੇ ਕਰ ਰਹੀ ਹੈ ਕਿ ਉਹ ਇਸ ਵਿਤਵਰੇ ਦੇ ਦਰਮਿਆਨ ਮਹਿਜ਼ 2,45,000 ਪ੍ਰਵਾਸੀਆਂ ਨੂੰ ਹੀ ਦਾਖਲਾ ਦੇਗੀ ਤੇ ਇਸੇ ਗੱਲ ਦੇ ਉੱਤੇ ਸਾਊਥ ਆਸਟ੍ਰੇਲੀਆ ਤੇ ਵਿਕਟੋਰੀਆ ਦੇ ਪ੍ਰੀਮੀਅਰ ਨਾਰਾਜ਼ ਨਜ਼ਰ ਆਉਂਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਸੂਬਿਆਂ ਦੀ ਤਰੱਕੀ ਦੇ ਲਈ ਪ੍ਰਵਾਸ ਦਾ ਇੱਕ ਚੰਗਾ ਜਿਹੜਾ ਚੰਗੇ ਪ੍ਰਵਾਸ ਦਾ ਇੱਕ ਜਿਹੜਾ ਇਨਟੇਕ ਹੈ ਉਹ ਹੋਣਾ ਬਹੁਤ ਜ਼ਰੂਰੀ ਹੈ। ਇੰਟਰਨੈਸ਼ਨਲ ਐਜੂਕੇਸ਼ਨ ਜਿਹੜੀ ਹੈ ਉਹ ਵਿਕਟੋਰੀਆ ਦੀਆਂ ਸਭ ਤੋਂ ਵੱਡੀਆਂ ਐਕਸਪੋਰਟ ਸੇਵਾਵਾਂ ਦੇ ਵਿੱਚੋਂ ਇੱਕ ਮੰਨੀ ਜਾ ਸਕਦੀ ਹੈ। ਘੱਟੋ ਘੱਟ 2025 ਦੇ ਹਵਾਲੇ ਦੇ ਨਾਲ ਤਾਂ 17 ਤੋਂ 18 ਬਿਲੀਅਨ ਡਾਲਰ ਵਿਕਟੋਰੀਆ ਦੇ ਕੁੱਲ ਖਜ਼ਾਨੇ ਦੇ ਵਿੱਚ ਇਕੱਠਾ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਦੇ ਹਵਾਲੇ ਦੇ ਨਾਲ ਹੀ ਹੋਇਆ ਹੈ। ਔਰ ਜਦੋਂ 3,22,000 ਵਿਦਿਆਰਥੀ ਇਸ ਵਕਤ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਦੇ ਉੱਤੇ ਵਿਕਟੋਰੀਆ ਦੇ ਵਿੱਚ ਪੜ੍ਹ ਰਹੇ ਹੋਣ ਤਾਂ ਉਹਨਾਂ ਦੇ ਲਈ ਇਹ ਜ਼ਰੂਰੀ ਹੈ ਕਿ ਵਿਕਟੋਰੀਆ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨੰਬਰ ਬਰਕਰਾਰ ਰਹਿ ਸਕਣ। ਉਧਰ ਵਿਕਟੋਰੀਆ ਦੇ ਵਨ ਨੇਸ਼ਨ ਪਾਰਟੀ ਦੇ ਨੇਤਾ ਵਾਰਨ ਪਿਕਰਿੰਗ ਨੇ ਕਿਹਾ ਕਿ ਇਸ ਵਕਤ ਲੇਬਰ ਸਰਕਾਰ ਆਪਣੀ ਗਿਣਤੀ ਮਿਣਤੀ ਨਹੀਂ ਕਰ ਪਾ ਰਹੀ ਸੂਬਾਈ ਪੱਧਰ ਦੇ ਉੱਤੇ ਤੇ ਫੈਡਰਲ ਪੱਧਰ ਦੇ ਉੱਤੇ। ਇਮੀਗ੍ਰੇਸ਼ਨ ਇੱਕ ਫੈਡਰਲ ਇਸ਼ੂ ਹੈ, ਸੂਬਾਈ ਸਰਕਾਰ ਨੂੰ ਇਸ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਔਰ ਇਸ ਦੀ ਗਿਣਤੀ ਮਿਣਤੀ ਹੀ ਠੀਕ ਕਰਨੀ ਚਾਹੀਦੀ ਹੈ। ਜਦੋਂ ਸਕਿਲਡ ਟ੍ਰੇਡ ਸ਼ਾਰਟੇਜ ਦੇ ਉੱਤੇ ਗੱਲ ਆਉਂਦੀ ਹੈ ਤਾਂ ਉਹ ਜ਼ਰੂਰ ਹੋਣੀ ਚਾਹੀਦੀ ਹੈ, ਪਰ ਇੱਕ ਵੱਡਾ ਇਮੀਗ੍ਰੇਸ਼ਨ ਇਨਕਰੀਜ਼ ਸੂਬੇ ਤੇ ਫੈਡਰਲ ਇਕਨੋਮਿਕਸ ਨੂੰ ਪਰੇਸ਼ਾਨ ਹੀ ਕਰੇਗਾ। ਵੈਸੇ ਵਾਰਨ ਪਿਕਰਿੰਗ ਦੀ ਖਬਰ ਕੱਲ ਦੇ ਦਿਨ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਦੋਂ ਇਹ ਗੱਲ ਉਹਨਾਂ ਨੇ ਪਿਛਲੇ ਹਫਤੇ ਦੇ ਦਰਮਿਆਨ ਮੰਨੀ ਹੈ ਕਿ ਉਹ ਨਸ਼ੇ ਕਰਦੇ ਰਹੇ ਨੇ, ਨਸ਼ੇ ਕਰਕੇ ਆਪਣੀ ਪਾਰਟਨਰ ਨੂੰ ਕੁੱਟਦੇ ਰਹੇ ਨੇ ਔਰ ਹਰ ਇੱਕ ਕਿਸਮ ਦਾ ਨਸ਼ਾ ਉਹ ਕਰ ਚੁੱਕੇ ਨੇ। ਅਜਿਹੇ ਦੇ ਵਿੱਚ ਵਨ ਨੇਸ਼ਨ ਪਾਰਟੀ ਦੇ ਸੂਬਾਈ ਪ੍ਰਮੁੱਖ ਦੇ ਉੱਤੇ ਸਵਾਲ ਜਦੋਂ ਉੱਠੇ ਤਾਂ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਨੇ ਵੀ ਕਹਿ ਦਿੱਤਾ ਕਿ ਫੇਰ ਕੀ ਹੋ ਗਿਆ ਜੇ ਨਸ਼ੇ ਕਰਦਾ। ਤੇ ਹੁਣ ਇੱਕ ਹੋਰ ਵਿਵਾਦ ਸ਼ੁਰੂ ਹੋਇਆ। ਵਨ ਨੇਸ਼ਨ ਪਾਰਟੀ ਦੇ ਮਿਲਡੂਰਾ ਤੋਂ ਜਿਹੜੇ ਉਮੀਦਵਾਰ ਨੇ, ਕਿਹਾ ਜਾ ਰਿਹਾ ਹੈ ਕਿ ਪਤਾ ਕਰੋ ਕਿ ਆਖਿਰਕਾਰ ਉਹ ਕਿੱਥੋਂ ਦੇ ਉਮੀਦਵਾਰ ਨੇ। ਕਦੇ ਉਹ NSW ਦੇ ਵਿੱਚ ਹੁੰਦੀਆਂ ਇਲੈਕਸ਼ਨ ਦੇ ਵਿੱਚ ਖੜੇ ਹੋ ਜਾਂਦੇ ਨੇ, ਕਦੇ ਵਿਕਟੋਰੀਆ ਦੇ ਵਿੱਚ, ਆਖਿਰਕਾਰ ਕਿਤੋਂ ਦੇ ਤਾਂ ਹੋਣਗੇ। ਮੰਨਿਆ ਗਿਆ ਹੈ ਕਿ ਗਾਏ ਕੂਪਰ, ਜਿਹੜੇ ਕਿ ਖੁਦ ਨੂੰ ਵੈਸਟ ਪੈਕ ਦੇ ਐਗਰੀ ਬਿਜ਼ਨਸ ਰਿਲੇਸ਼ਨਸ਼ਿਪ ਮੈਨੇਜਰ ਦੱਸਦੇ ਨੇ, ਉਹ ਵਨ ਨੇਸ਼ਨ ਪਾਰਟੀ ਦੀ ਪਹਿਲਾਂ NSW ਤੋਂ ਜਦੋਂ ਫਰੇਰਰ ਦੀਆਂ ਉਪਚੋਣਾਂ ਹੋਣੀਆਂ ਸੀ ਤਾਂ ਫਰੇਰਰ ਤੋਂ ਬਾਈ ਇਲੈਕਸ਼ਨ ਦੇ ਲਈ ਉਹ ਉਤਰੇ ਸੀ। ਉਸ ਵਕਤ ਵਨ ਨੇਸ਼ਨ ਪਾਰਟੀ ਦੀ ਵੈਬਸਾਈਟ ਦੇ ਉੱਤੇ ਉਹਨਾਂ ਨੂੰ ਦੱਸਿਆ ਗਿਆ ਕਿ ਉਹ ਬੋਇਲ ਇਲਾਕਾ ਜਿਹੜਾ ਹੈ, ਬੋਇਲ ਕ੍ਰੀਕ NSW ਦਾ ਇਲਾਕਾ ਹੈ, ਉੱਥੇ ਦੇ ਬੇਸਡ ਉਹ ਐਗਰੀ ਬਿਜ਼ਨਸਮੈਨ ਨੇ ਔਰ ਉਹਨਾਂ ਦਾ ਪਰਿਵਾਰ ਇਸ ਇਲਾਕੇ ਦੇ ਵਿੱਚ 5 ਪੁਸ਼ਤਾਂ ਤੋਂ ਜਿਹੜਾ ਹੈ ਕੰਮ ਕਰ ਰਿਹਾ ਹੈ। ਕਰੰਟਲੀ ਉਹ ਐਗਰੀ ਬਿਜ਼ਨਸ ਰਿਲੇਸ਼ਨਸ਼ਿਪ ਮੈਨੇਜਰ ਦੇ ਉੱਤੇ ਕੰਮ ਕਰ ਰਹੇ ਨੇ ਤੇ ਫਰੈਰਰ ਦੇ ਲਈ, ਫਰੈਰਰ ਦੀਆਂ ਇੰਡਸਟਰੀਜ਼ ਦੇ ਲਈ ਉਹ ਹਮੇਸ਼ਾ ਤੋਂ ਕੰਮ ਕਰਦੇ ਰਹਿਣਗੇ। ਬੋਇਲ ਕ੍ਰੀਕ NSW ਦੇ ਵਿੱਚ ਹੈ, 15 ਕੁ ਕਿਲੋਮੀਟਰ ਮਿਲਡੂਰਾ ਤੋਂ ਪੈ ਜਾਂਦਾ ਹੈ। ਤੇ ਹੁਣ ਵਨ ਨੇਸ਼ਨ ਪਾਰਟੀ ਦੀ ਵਿਕਟੋਰੀਆ ਦੀ ਵੈਬਸਾਈਟ ਤੋਂ ਲਿਖਿਆ ਗਿਆ ਹੈ ਕਿ ਇਹੀ ਗਾਏ ਕੂਪਰ ਜਿਹੜੇ ਨੇ ਇਹ ਸਨਰਾਈਜ਼ੀਆ ਕਮਿਊਨਿਟੀ ਦੇ ਨਾਲ ਜੁੜੇ ਹੋਏ ਨੇ, ਇੱਥੇ ਹੀ ਪਲੇ ਵਧੇ ਨੇ ਔਰ ਇੱਥੇ ਹੀ ਇਹਨਾਂ ਦਾ ਪਰਿਵਾਰ ਜਿਹੜਾ ਹੈ ਇੱਕ ਸਿੰਗਲ ਹੈਂਡਿਡਲੀ ਇਹਨਾਂ ਦਾ ਜਿਹੜਾ ਸਿੰਗਲ ਪੇਰੈਂਟ ਨੇ ਇਹਨਾਂ ਨੂੰ ਪਾਲਿਆ ਤੇ ਇਹਨਾਂ ਨੂੰ ਪਤਾ ਹੈ ਕਿ ਪਰਿਵਾਰਾਂ ਦੀ ਮੁਸ਼ਕਲਾਂ ਕੀ ਹੁੰਦੀਆਂ ਨੇ। ਹੁਣ ਜਦੋਂ ਵੀਕਲੀ ਟਾਈਮਸ ਨਾਮ ਦੇ ਅਖਬਾਰ ਦੀ ਤਰਫ ਤੋਂ ਗਾਏ ਕੂਪਰ ਨੂੰ ਤੇ ਉਹਨਾਂ ਦੇ ਦਫ਼ਤਰ ਨੂੰ ਸੰਪਰਕ ਕੀਤਾ ਗਿਆ ਕਿ ਤੁਸੀਂ ਦੱਸੋ, ਤਾਂ ਉਹਨਾਂ ਕਿਹਾ ਕਿ ਏਦਾਂ ਕੋਈ ਇੰਟਰਵਿਊ ਨਹੀਂ ਹੋਣ ਲੱਗੀ, ਤੁਸੀਂ ਆਪਣੇ ਸਵਾਲ ਲਿਖ ਕੇ ਦੇ ਦਿਓ, ਦੇਖਾਂਗੇ ਜੇ ਜਵਾਬ ਦੇਣੇ ਹੋਏ। ਬਾਅਦ ਦੇ ਵਿੱਚ ਅਖਬਾਰ ਨੇ ਦੱਸਿਆ ਕਿ ਗਾਏ ਕੂਪਰ ਦੇ ਦਫ਼ਤਰ ਦੀ ਤਰਫ ਤੋਂ ਕੋਈ ਵੀ ਰਿਸਪੋਂਸ ਸਾਹਮਣੇ ਨਹੀਂ ਆਇਆ, ਜਦਕਿ ਇਹ ਸਵਾਲ ਪੁੱਛੇ ਗਏ ਸੀ ਕਿ ਕੂਪਰ ਆਖਿਰਕਾਰ ਰਹਿੰਦੇ ਕਿੱਥੇ ਨੇ, ਮਿਲਡੂਰਾ ਤੋਂ ਉਹ ਕਿਉਂ ਹੁਣ ਚੋਣਾਂ ਲੜਨ ਜਾ ਰਹੇ ਨੇ, ਉਹਨਾਂ ਦੇ ਫਾਰਮਿੰਗ ਬਿਜ਼ਨਸ ਦੇ ਨਾਲ ਆਖਿਰਕਾਰ ਕੀ ਸੰਬੰਧ ਨੇ। ਬਾਰ ਬਾਰ ਹਰ ਬਾਰ ਖੇਤਰੀ ਇਲਾਕਿਆਂ ਦੇ ਹੋਣ ਕਰਕੇ ਉਹਨਾਂ ਨੂੰ ਫਾਰਮਿੰਗ ਬਿਜ਼ਨਸ ਕਿਉਂ ਦੱਸਣਾ ਪੈਂਦਾ ਹੈ। ਖੈਰ, ਇਸ ਖਬਰਾਂ ਦੇ ਦਰਮਿਆਨ ਵਨ ਨੇਸ਼ਨ ਆਪ ਹੀ ਸੁਲਝ ਲਵੇ ਆਪਣੇ ਉਮੀਦਵਾਰਾਂ ਦੇ ਨਾਲ। ਪਰ ਦੂਜੇ ਪਾਸੇ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ, ਜਿੱਥੇ ਆਸਟ੍ਰੇਲੀਆ ਦੇ ਲਈ ਇਸ ਵਕਤ ਚੁਣੌਤੀ ਸਭ ਤੋਂ ਵੱਡੀ ਇਹੀ ਬਣੀ ਹੋਈ ਹੈ ਕਿ ਆਸਟ੍ਰੇਲੀਆ ਦੇ ਕਲਾਸਰੂਮਸ, ਇੱਥੇ ਦੇ ਸਕੂਲਾਂ ਦੇ ਅੰਦਰ ਜਿਹੜੀਆਂ ਜਮਾਤਾਂ ਨੇ ਉਹ ਇੰਨੀਆਂ ਕੁ ਜ਼ਿਆਦਾ ਕਾਵਾਂ ਰੌਲੀ ਵਾਲੀਆਂ ਜਮਾਤਾਂ ਬਣੀਆਂ ਹੋਈਆਂ ਹੈ ਕਿ ਦੁਨੀਆਂ ਦੇ ਵਿੱਚ ਸਭ ਤੋਂ ਬਦਤਰੀਨ ਜਮਾਤਾਂ ਕਿਹਾ ਜਾਂਦਾ ਹੈ। ਸਭ ਤੋਂ ਬਦਤਰੀਨ ਕਲਾਸਰੂਮ ਜਿਹੜੀ ਸਟੱਡੀ ਹੈ ਉਹ ਆਸਟ੍ਰੇਲੀਆ ਦੀ ਹੁੰਦੀ ਜਾ ਰਹੀ ਹੈ। ਕਿਉਂ? ਕਿਉਂਕਿ ਪਿਛਲੇ ਦਿਨਾਂ ਦੇ ਦਰਮਿਆਨ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਪੀਸਾ ਦੇ ਰਿਜ਼ਲਟਸ ਆਏ ਨੇ ਸਾਲ 2025 ਦੇ। ਪੀਸਾ ਯਾਨੀ ਕਿ ਪ੍ਰੋਗਰਾਮ ਫਾਰ ਇੰਟਰਨੈਸ਼ਨਲ ਸਟੂਡੈਂਟ ਅਸੈਸਮੈਂਟ, ਦੁਨੀਆਂ ਭਰ ਦੇ 91 ਦੇਸ਼ਾਂ ਦੇ 15 ਸਾਲ ਦੇ ਬੱਚਿਆਂ ਦੀ ਹਰ 3 ਸਾਲ ਬਾਅਦ ਇੱਕ ਰੈਂਕਿੰਗ ਆਉਂਦੀ ਹੈ ਔਰ ਇਸ ਰੈਂਕਿੰਗ ਦੇ ਵਿੱਚ ਆਸਟ੍ਰੇਲੀਆ, ਕੋਲੰਬੀਆ, ਤੁਰਕੀ, ਅਜ਼ਰਬੈਜ਼ਾਨ ਵਰਗੇ ਮੁਲਕਾਂ ਤੋਂ ਕਿਤੇ ਪਿੱਛੇ ਨਜ਼ਰ ਆਉਂਦਾ ਹੈ। ਬਲਕਿ OECD ਮੁਲਕਾਂ 'ਚ ਤਾਂ ਆਸਟ੍ਰੇਲੀਆ ਸਭ ਤੋਂ ਹੇਠਾਂ ਹੈ। ਜਦੋਂ ਇਹ ਪਤਾ ਲੱਗਦਾ ਹੈ ਕਿ ਆਸਟ੍ਰੇਲੀਆ ਦੇ ਸਕੂਲ ਦੇ ਵਿੱਚ ਖਾਸ ਤੌਰ ਦੇ ਉੱਤੇ 15 ਸਾਲ ਜਾਂ ਇਸ ਦੇ ਆਸ-ਪਾਸ ਦੇ, ਯਾਨੀ ਕਿ ਹਾਈ ਸਕੂਲਾਂ ਦੇ ਵਿੱਚ ਜਿਹੜੇ ਵਿਦਿਆਰਥੀ ਨੇ, ਉਹ ਅਧਿਆਪਕਾਂ ਨੂੰ ਪੜ੍ਹਾਈ ਪੂਰੀ ਨਹੀਂ ਕਰਨ ਦਿੰਦੇ। OECD ਦੀ ਐਵਰੇਜ ਜੇਕਰ ਲਗਾ ਕੇ ਦੇਖੀਏ ਤਾਂ ਜੇਕਰ ਦੁਨੀਆ ਦੇ ਅਮੀਰ ਤਰੀਨ ਮੁਲਕ ਯਾਨੀ ਅਮਰੀਕਾ, ਕੈਨੇਡਾ, ਜਾਪਾਨ, ਸਾਊਥ ਕੋਰੀਆ, ਜਰਮਨੀ ਆਦਿ, ਗੁਆਂਢ ਦੇ ਵਿੱਚ ਪੈਂਦਾ ਨਿਊਜ਼ੀਲੈਂਡ ਤੱਕ ਵੀ, ਜਦੋਂ ਇੱਥੋਂ ਦੇ ਕਲਾਸਰੂਮਸ ਦੇ ਵਿੱਚ ਡਿਸਰਪਸ਼ਨ ਦੀ ਗੱਲ ਆਉਂਦੀ ਹੈ ਤਾਂ ਆਸਟ੍ਰੇਲੀਆ 'ਚ 44% ਬੱਚੇ ਐਸੇ ਨੇ ਜਿਨ੍ਹਾਂ ਨੇ 2 ਹਫ਼ਤਿਆਂ ਦੇ ਵਿੱਚ, ਪਿਛਲੇ 2 ਹਫ਼ਤਿਆਂ 'ਚ ਘੱਟੋ ਘੱਟ 1 ਦਿਨ ਤਾਂ ਸਕਿੱਪ ਕੀਤਾ ਹੈ। ਜਦਕਿ OECD ਮੁਲਕਾਂ ਦੀ ਇਹੀ ਪਰਸੈਂਟੇਜ 22% ਹੈ। ਔਰ ਕਲਾਸਰੂਮ ਦੇ ਵਿੱਚ ਨੋਇਜ਼ ਯਾਨੀ ਕਿ ਰੌਲਾ, ਡਿਸਆਰਡਰ ਯਾਨੀ ਕਿ ਅਨੁਸ਼ਾਸਨ ਭੰਗ ਕਰਨਾ, ਔਰ ਹਰ ਇੱਕ ਲੈਸਨ ਦੇ ਦਰਮਿਆਨ ਟੀਚਰ ਨੂੰ ਟੋਕਾ ਟਾਕੀ ਕਰਨਾ। OECD ਮੁਲਕਾਂ ਦੇ ਵਿੱਚ ਹਾਈ ਸਕੂਲ ਦੇ ਅੰਦਰ ਇਹ ਪਰਸੈਂਟੇਜ 31% ਹੈ ਤੇ ਆਸਟ੍ਰੇਲੀਆ ਦੇ ਵਿੱਚ 41% ਹੈ। ਕਿਤੇ ਬਦਤਰ ਜਿਹੜੀ ਆਸਟ੍ਰੇਲੀਆ ਦੇ ਹਾਲਾਤ ਹੈਗੇ ਨੇ। ਔਰ ਇਸੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਹੁਣ ਕੁਝ ਇੱਕ ਫੈਸਲੇ ਲਏ ਜਾ ਰਹੇ ਨੇ। ਕਿਹਾ ਜਾ ਰਿਹਾ ਹੈ ਕਿ ਵਿਕਟੋਰੀਆ ਦੇ ਵਿੱਚ ਘੱਟੋ ਘੱਟ ਤਾਂ ਵਿਕਟੋਰੀਆ 'ਚ ਤਾਂ ਅਜਿਹਾ ਕੀਤਾ ਜਾ ਸਕਦਾ ਕਿ ਜਿਹੜੇ ADF ਹੈ ਯਾਨੀ ਆਸਟ੍ਰੇਲੀਅਨ ਡਿਫੈਂਸ ਫੋਰਸ ਹੈ, ਉਹਨਾਂ ਦੇ ਸਾਬਕਾ ਫੌਜੀਆਂ ਨੂੰ ਸਕੂਲਾਂ ਦੇ ਵਿੱਚ ਉਤਾਰਿਆ ਜਾਵੇ, ਯਾਨੀ ਸਕੂਲੀ ਅਧਿਆਪਕ ਦੇ ਤੌਰ ਦੇ ਉੱਤੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਆਸਟ੍ਰੇਲੀਅਨ ਸਟੂਡੈਂਟਸ ਦੇ ਵਿੱਚ ਇੱਕ ਡਿਸਿਪਲਿਨ ਪੈਦਾ ਕੀਤਾ ਜਾ ਸਕੇ। ਖੈਰ ਇਹ ਤਜਰਬਾ ਜਿਹੜਾ ਹੈ ਕਿੰਨਾ ਕੁ ਸਫਲ ਰਹੇਗਾ, ਇਸ ਦੇ ਨਾਲ ਜੁੜੇ ਹੋਏ ਸਰਵੇਖਣ ਵੀ ਆਨਲਾਈਨ ਅਲੱਗ ਅਲੱਗ ਤਰੀਕੇ ਦੇ ਨਾਲ ਹੋ ਰਹੇ ਨੇ। ਵਨ ਨੇਸ਼ਨ ਪਾਰਟੀ ਦੇ ਸਿੱਖਿਆ ਮਹਿਕਮੇ ਦੇ ਨਾਲ ਜੁੜੇ ਹੋਏ ਬੁਲਾਰੇ ਤੇ ਵਿਕਟੋਰੀਆ ਚਾਪਰ ਹਾਊਸ ਦੇ ਕੈਂਡੀਡੇਟ ਕੋਲਿਨ ਹਾਰਕਨ ਨੇ ਕਿਹਾ ਕਿ ਇਸ ਵਕਤ ਅਧਿਆਪਕਾਂ ਦੇ ਨਾਲ ਤਾਂ ਇੰਨਾ ਕੁਛ ਹੋ ਰਿਹਾ ਹੈ ਕਿ ਜੇਕਰ ਸੂਬਾਈ ਸਰਕਾਰ ਇਸ ਮਸਲੇ ਨੂੰ ਹੱਲ ਕਰਨਾ ਵੀ ਚਾਹੇ ਤੇ ਬਿਊਰੋਕਰੇਸੀ ਵੀ ਰਲ ਵੀ ਜਾਵੇ ਤਾਂ ਵੀ ਇਹ ਨਹੀਂ ਹੋ ਸਕਦਾ। ਡਿਸਿਪਲਿਨ ਇੱਕ ਕਰੂਐਲਿਟੀ ਦੇ ਨਾਲ ਨਹੀਂ ਲਿਆਂਦਾ ਜਾ ਸਕਦਾ। ਸੋ ਅਧਿਆਪਕਾਂ ਦੀ ਥਾਂ ਦੇ ਉੱਤੇ ADF ਯਾਨੀ ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਸਾਬਕਾ ਫੌਜੀਆਂ ਨੂੰ ਲੈ ਕੇ ਆਉਣਾ ਕੋਈ ਚੰਗਾ ਫੈਸਲਾ ਨਹੀਂ ਹੋਏਗਾ, ਪਰ ਡਿਸਿਪਲਿਨ ਸਿਖਾਉਣ ਦੇ ਲਈ ਤਬਦੀਲੀਆਂ ਤਾਂ ਕੁਝ ਕਰਨੀਆਂ ਪੈਣਗੀਆਂ। ਹੁਣ ਆਸਟ੍ਰੇਲੀਆ ਆਖਿਰਕਾਰ ਕੀ ਕਰੇ ਕਿ ਆਸਟ੍ਰੇਲੀਆ ਦੇ ਵਿੱਚ ਸਾਇੰਸ ਦੇ ਅੰਦਰ, ਮੈਥਸ ਦੇ ਅੰਦਰ, ਰੀਡਿੰਗ ਦੇ ਅੰਦਰ ਪਛੜ ਰਹੇ ਵਿਦਿਆਰਥੀ, ਹੋਰ ਤਾਂ ਹੋਰ ਡਿਸਿਪਲਿਨ ਦੇ ਮਾਮਲੇ 'ਚ ਸਭ ਤੋਂ ਭੈੜੇ ਵਿਵਹਾਰ ਕਰਨ ਵਾਲੇ ਵਿਦਿਆਰਥੀ ਜਿਹੜੇ ਨੇ, ਉਹਨਾਂ ਨੂੰ ਕੰਟਰੋਲ ਦੇ ਵਿੱਚ ਕਿਵੇਂ ਲਿਆਂਦਾ ਜਾਵੇ, ਲਗਾਮ 'ਚ ਕਿਵੇਂ ਲਿਆਂਦਾ ਜਾਵੇ, ਇਹ ਇੱਕ ਬਹੁਤ ਵੱਡੀ ਚੁਣੌਤੀ ਸਭ ਤੋਂ ਪਹਿਲਾਂ ਤਾਂ ਅਧਿਆਪਕਾਂ ਦੇ ਅੱਗੇ ਹੈ, ਸਕੂਲਾਂ ਦੇ ਅੱਗੇ ਹੈ, ਜਿਨ੍ਹਾਂ ਦੀ ਇਸ ਵਕਤ ਸਰਕਾਰਾਂ ਤਾਂ ਕੋਈ ਸਾਰ ਨਹੀਂ ਲੈ ਰਹੀਆਂ। ਖੈਰ ਇਸ ਤੋਂ ਬਾਅਦ ਇੰਜ ਲੱਗਦਾ ਹੈ ਕਿ ਵੱਡੀਆਂ ਵੱਡੀਆਂ ਕੰਪਨੀ ਦੇ CEO ਬਣਨਾ ਹੀ ਬਿਹਤਰ, ਨਾਲੇ ਤਾਂ ਮੋਟੀਆਂ ਤਨਖਾਹਾਂ, ਮੋਟੇ ਗੱਫੇ ਤੇ ਨਾਲੇ ਅਜਿਹੀਆਂ ਕੋਈ ਟੈਨਸ਼ਨਾਂ ਨਹੀਂ। ਹੁਣ ਇੱਕ ਹੋਰ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਹੈਰਾਲਸਨ ਦੀ ਤਰਫ ਤੋਂ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਵੱਡੀਆਂ ਇਲੈਕਟ੍ਰਿਸਿਟੀ ਕੰਪਨੀਆਂ, ਬਿਜਲੀ ਰਿਟੇਲ ਕੰਪਨੀਆਂ, ਉਹਨਾਂ ਦੇ CEOs ਨੂੰ ਕਿੰਨੀਆਂ ਮੋਟੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਤੇ ਫਿਰ ਇਹ ਕੰਪਨੀਆਂ ਖਰਚੇ ਵੱਧ ਰਹੇ ਨੇ ਕਹਿ ਕਹਿ ਕੇ ਗ੍ਰਾਹਕਾਂ ਦੇ ਉੱਤੇ ਪ੍ਰਤੀ ਯੂਨਿਟ ਜਿਹੜੇ ਨੇ ਬਿੱਲ ਹੋਰ ਵਧਾ ਦਿੰਦੀਆਂ ਨੇ। ਅਜਿਹੇ ਦੇ ਵਿੱਚ ਆਸਗ੍ਰਿਡ ਦੀ ਤਰਫ ਤੋਂ ਇਹ ਦੱਸਿਆ ਗਿਆ ਹੈ ਕਿ 30% ਦਾ ਇਜ਼ਾਫਾ ਕੀਤਾ ਗਿਆ ਉਹਨਾਂ ਦੇ CEOs ਦੇ ਵਿੱਚ, ਉੱਪਰਲੀਆਂ ਜਿਹੜੀਆਂ ਨੌਕਰੀਆਂ ਨੇ ਉਹਨਾਂ ਦੇ ਤਨਖਾਹਾਂ ਦੇ ਵਿੱਚ। ਆਸਗ੍ਰਿਡ ਦੇ ਚੀਫ ਐਗਜ਼ੈਕਟਿਵ ਮਾਰਕ ਇੰਗਲੈਂਡ ਤੇ ਉਹਨਾਂ ਦੀ ਟੌਪ ਟੀਮ ਦੇ ਨਾਲ ਜੁੜੇ ਹੋਏ ਤਨਖਾਹਾਂ ਦੇ ਜਿਹੜੇ ਮਸਲੇ ਸੀ ਉਹ ਸੁਲਝਾ ਲਏ ਗਏ ਤੇ ਦੱਸਿਆ ਗਿਆ ਕਿ ਉਹਨਾਂ ਨੂੰ ਹੁਣ ਹਾਇਰ ਗ੍ਰੇਡ ਦੀਆਂ ਤਨਖਾਹਾਂ ਦਿੱਤੀਆਂ ਜਾਣਗੀਆਂ, ਘੱਟੋ ਘੱਟ ਇੰਨੀਆਂ ਕਿ ਜਿਨ੍ਹਾਂ ਨੂੰ ਮਿਲੀਅਨਸ ਆਫ ਡਾਲਰ ਦੇ ਵਿੱਚ ਕਹਿ ਲਿਆ ਜਾਂਦਾ ਹੈ। ਕਿਹਾ ਗਿਆ ਹੈ ਕਿ ਸਿਰਫ ਚੀਫ ਐਗਜ਼ੈਕਟਿਵ ਦੀ ਤਨਖਾਹ ਦੇ ਵਿੱਚ 3.5% ਦਾ ਇਜ਼ਾਫਾ ਕਰ ਦਿੱਤਾ ਗਿਆ। ਔਰ ਵੈਸੇ ਵੀ ਆਸਗ੍ਰਿਡ ਦੀ ਜਿਹੜੀ ਇੱਕ ਕੰਪਨੀ ਹੈ, ਸਪਿਨ ਆਫ ਪ੍ਰੋਪਰਟੀ ਕੰਪਨੀ ਅਰੋਰਾ, ਉਹਨਾਂ ਨੇ $100 million ਦਾ ਪ੍ਰੋਫਿਟ ਕਮਾਇਆ ਪਿਛਲੇ 2 ਸਾਲਾਂ ਦੇ ਵਿੱਚ, ਜਿੰਨੀਆਂ ਵੀ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਜ਼ਮੀਨਾਂ ਸੀ ਉਹਨਾਂ ਨੂੰ ਵੇਚ ਕੇ ਜਾਂ ਖਰੀਦ ਕੇ। ਔਰ ਇਸ ਦਰਮਿਆਨ ਇਹ ਇਜ਼ਾਫਾ ਜਿਹੜਾ ਹੈ ਇਹ NSW ਦੀਆਂ ਜ਼ਮੀਨਾਂ ਵੇਚ ਕੇ ਕਮਾਇਆ ਗਿਆ, ਪਰ ਉਹ ਜਿਹੜਾ ਫਾਇਦਾ ਹੈ ਉਹ NSW ਦੇ ਗ੍ਰਾਹਕਾਂ ਤੱਕ ਨਹੀਂ ਭੇਜਿਆ ਗਿਆ, ਉਹ ਉਹਨਾਂ ਦੇ CEOs ਦੀਆਂ ਤਨਖਾਹਾਂ ਵੱਧ ਕਰਨ ਦੇ ਵਿੱਚ ਖਰਚ ਕਰ ਦਿੱਤਾ ਗਿਆ। ਸਿਡਨੀ ਦੇ ਵਿੱਚ ਜਦੋਂ ਸਾਲ 2000 ਦੇ ਅੰਦਰ ਓਲੰਪਿਕ ਖੇਡਾਂ ਹੋਈਆਂ ਸੀ ਤਾਂ ਆਸਟ੍ਰੇਲੀਆ ਨੇ ਹੀ ਨਹੀਂ ਬਲਕਿ ਪੂਰੀ ਦੁਨੀਆ ਨੇ ਅੱਡੀਆਂ ਚੁੱਕ ਚੁੱਕ ਦੇਖੀਆਂ ਸੀ, ਔਰ ਐਸੀਆਂ ਖੇਡਾਂ ਸੀ ਕਿ ਜਿਨ੍ਹਾਂ ਨੂੰ ਦੇਖ ਕੇ ਲੱਗਦਾ ਸੀ ਕਿ ਵਾਕਈ ਓਲੰਪਿਕ ਖੇਡਾਂ ਤਾਂ ਐਸੀ ਥਾਂ ਦੇ ਉੱਤੇ ਹੀ ਹੋਣੀਆਂ ਚਾਹੀਦੀਆਂ ਨੇ। ਇੱਕ ਵੱਖਰੀ ਥਾਂ ਬਣਾ ਦਿੱਤੀ ਗਈ, ਆਸਟ੍ਰੇਲੀਆ ਨੂੰ ਇੱਕ ਨਵਾਂ ਸਬਰਬ ਮਿਲਿਆ ਸੀ, ਉਹਨੂੰ ਕਿਹਾ ਜਾਂਦਾ ਸਿਡਨੀ ਓਲੰਪਿਕ ਪਾਰਕ। ਹੁਣ ਉੱਥੇ ਇਮਾਰਤਾਂ ਜ਼ਿਆਦਾ ਨੇ, ਰਿਹਾਇਸ਼ੀ ਘਰ ਜ਼ਿਆਦਾ ਨੇ, ਸਟੇਡੀਅਮਸ ਉਨੇ ਨਹੀਂ ਰਹੇ ਹੈਗੇ ਨੇ, ਪਰ ਫਿਰ ਵੀ ਜਿੰਨੇ ਵੀ ਸਟੇਡੀਅਮ ਨੇ ਜਾਂ ਸਿਡਨੀ ਓਲੰਪਿਕ ਪਾਰਕ ਦੀ ਇਸ ਥਾਂ ਨੂੰ ਬਚਾ ਕੇ ਰੱਖਣ ਦਾ ਇੱਕ ਜਿਹੜਾ ਤਹੱਈਆ ਹੈ ਉਸ ਨੂੰ ਹੁਣ ਇੱਕ ਲੈਵਲ ਅਪ ਕਰਕੇ ਦੇਖਿਆ ਜਾ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਸਿਡਨੀ ਓਲੰਪਿਕ ਪਾਰਕ ਦਾ ਟ੍ਰੇਨ ਸਟੇਸ਼ਨ, ਜਿਹੜਾ ਕਿ ਮੈਟਰੋ ਟ੍ਰੇਨ ਦਾ ਸਟੇਸ਼ਨ ਵੀ ਹੋਏਗਾ ਤੇ ਸੈਮੀ ਮੈਟਰੋ ਦਾ ਵੀ ਹੋਏਗਾ, ਉਹਨੂੰ ਐਡਾ ਵਿਸ਼ਾਲ, ਇੰਨਾ ਵੱਡਾ ਬਣਾਇਆ ਜਾ ਰਿਹਾ ਹੈ ਕਿ ਉਹਨਾਂ ਦੇ ਐਗਜ਼ਿਟ ਦੇ ਵਿੱਚੋਂ ਨਿਕਲਣ ਲੱਗਿਆਂ ਜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੀ ਜਿਹੜੇ ਦਰਸ਼ਕ ਨੇ ਜਦੋਂ ਸਟੇਡੀਅਮ ਦੇ ਵਿੱਚ ਪਹੁੰਚਣਗੇ, ਦਾਖਲ ਹੋਣਗੇ, ਤਾਂ ਇਸ ਸਟੇਸ਼ਨ ਦਾ ਇਸਤੇਮਾਲ ਕਰਨਗੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੀ ਉਹ ਅਲੱਗ ਅਲੱਗ ਪਲੇਟਫਾਰਮ ਤੋਂ ਨਿਕਲਣ ਤਾਂ ਵੀ ਉਹਨਾਂ ਨੂੰ ਤੰਗੀ ਮਹਿਸੂਸ ਨਹੀਂ ਹੋਏਗੀ। $780 million ਖਰਚ ਕੀਤੇ ਜਾ ਰਹੇ ਨੇ ਔਰ ਕਿਹਾ ਜਾ ਰਿਹਾ ਹੈ ਕਿ ਦੁਨੀਆ ਭਰ ਦੇ ਜਿੰਨੇ ਵੀ ਸਪੋਰਟਸ ਵੈਨਿਊਜ ਨੇ ਉਹਨਾਂ ਦੇ ਟ੍ਰੇਨ ਸਟੇਸ਼ਨ ਐਸੇ ਨਹੀਂ ਹੋਣਗੇ ਜਿਹਾ ਸਿਡਨੀ ਓਲੰਪਿਕ ਪਾਰਕ ਦਾ ਟ੍ਰੇਨ ਸਟੇਸ਼ਨ ਬਣਾ ਦਿੱਤਾ ਜਾਣਾ। ਵੈਸੇ ਲਗਭਗ $29 billion ਖਰਚ ਹੋ ਰਹੇ ਨੇ ਵੈਸਟਰਨ ਸਿਡਨੀ ਦੇ ਜਿਹੜੇ ਆ ਮੈਟਰੋ ਪ੍ਰੋਜੈਕਟ ਹੈ, ਇਹ ਬਾਰ ਬਾਰ ਰਕਮ ਇਸ ਕਰਕੇ ਦੱਸਣੀ ਪੈਂਦੀ ਹੈ ਕਿ ਵੈਸਟਰਨ ਸਿਡਨੀ ਦੇ ਮੈਟਰੋ ਪ੍ਰੋਜੈਕਟ ਤੇ $29 billion ਹੋ ਰਹੇ ਨੇ ਤੇ ਮਹਿਜ਼ 27 ਕਿਲੋਮੀਟਰ ਦੇ ਸਬਅਰਬਨ ਰੇਲ ਲੂਪ ਦੇ ਵਿਕਟੋਰੀਆ ਦੇ ਪ੍ਰੋਜੈਕਟ ਦੇ ਉੱਤੇ ਪਹਿਲੇ ਗੇੜ ਤੇ ਹੀ $35 billion ਖਰਚ ਹੋ ਰਹੇ ਨੇ। ਸੋ ਕਿਤੇ ਨਾ ਕਿਤੇ ਤਾਂ ਗੜਬੜ ਹੈ, ਪਰ ਖੈਰ ਉਸ ਪਾਸੇ ਨੂੰ ਖਬਰ ਨਹੀਂ ਲਿਜਾਂਦੇ। ਖਬਰ ਇਹ ਹੈ ਕਿ ਸਾਲ 2000 ਤੋਂ ਬਾਅਦ ਓਲੰਪਿਕ ਪਾਰਕ ਸਬਅਰਬ ਦੇ ਵਿੱਚ ਇਹ ਸਭ ਤੋਂ ਵੱਡੀ ਤਰੱਕੀ ਔਰ ਸਭ ਤੋਂ ਵੱਡੀ ਇੱਕ ਲਾਗਤ ਹੋਏਗੀ ਇਸ ਟ੍ਰੇਨ ਸਟੇਸ਼ਨ ਨੂੰ ਐਸਾ ਕਮਾਲ ਦਾ ਬਣਾਉਣ ਦੇ ਲਈ। ਖਾਸ ਗੱਲ ਇਹ ਹੈ ਕਿ ਇਹ ਟ੍ਰੇਨ ਸਟੇਸ਼ਨ ਇੰਨਾ ਖੁੱਲਾ ਚੌੜਾ ਹੀ ਨਹੀਂ ਹੋਏਗਾ ਕਿ ਇੱਥੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਦਾਖਲ ਹੋਣ ਤੇ ਬਾਹਰ ਨਿਕਲਣ, ਬਲਕਿ ਇਸ ਦੀ ਖਾਸੀਅਤ ਇਹ ਹੈ ਕਿ ਇਹਨਾਂ ਟ੍ਰੇਨ ਸਟੇਸ਼ਨਾਂ ਦੇ ਉੱਤੇ ਉੱਚੀਆਂ ਉੱਚੀਆਂ ਇਮਾਰਤਾਂ ਵੀ ਖੜੀਆਂ ਕਰ ਦਿੱਤੀਆਂ ਜਾਣਗੀਆਂ। ਟ੍ਰੇਨ ਸਟੇਸ਼ਨ ਦੇ ਇੱਕ ਪਾਸੇ 32 ਮੰਜ਼ਿਲਾ ਇਮਾਰਤ ਤੇ ਦੂਜੇ ਪਾਸੇ 42 ਮੰਜ਼ਿਲਾ ਇਮਾਰਤ ਖੜੀ ਹੋਏਗੀ। ਲਗਭਗ 500 ਦੇ ਕਰੀਬ ਅਪਾਰਟਮੈਂਟ ਤੇ ਕਮਰਸ਼ੀਅਲ ਸਪੇਸ ਜਿਹੜੀਆਂ ਨੇ ਇਸ ਟ੍ਰੇਨ ਸਟੇਸ਼ਨ ਦੇ ਸਿਰ ਦੇ ਉੱਤੇ ਖੜੀਆਂ ਹੋਣਗੀਆਂ ਤੇ ਲੋਕ ਅੱਡੀਆਂ ਚੁੱਕ ਚੁੱਕ ਇੱਕ ਵਾਰ ਫਿਰ ਤੋਂ ਦੇਖਣਗੇ ਕਿ ਸਿਡਨੀ ਓਲੰਪਿਕ ਪਾਰਕ ਦਾ ਟ੍ਰੇਨ ਸਟੇਸ਼ਨ ਹੀ ਕਿੰਨਾ ਖੁੱਲਾ ਚੌੜਾ ਹੈ। ਮੰਨਿਆ ਜਾ ਰਿਹਾ ਹੈ ਕਿ 65,000 ਲੋਕ ਹਰ ਇੱਕ ਘੰਟੇ ਦੇ ਵਿੱਚ ਅਲੱਗ ਅਲੱਗ ਟ੍ਰੇਨ ਸੇਵਾਵਾਂ, ਚਾਹੇ ਉਹ ਸੈਮੀ ਮੈਟਰੋ ਟ੍ਰੇਨ ਸੇਵਾ, ਚਾਹੇ ਡਰਾਈਵਰ ਲੈਸ ਮੈਟਰੋ ਸੇਵਾਵਾਂ ਜਿਹੜੀਆਂ ਸਿਡਨੀ ਚ ਚੱਲਦੀਆਂ ਨੇ, ਉਹਨਾਂ ਦਾ ਇਸਤੇਮਾਲ ਕਰ ਸਕਣ ਔਰ ਇੱਕ ਵਾਰ ਦੇ ਵਿੱਚ ਇੰਨੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਇਸ ਟ੍ਰੇਨ ਸਟੇਸ਼ਨ ਤੇ ਦਾਖਲ ਹੋ ਸਕਣ, ਬਾਹਰ ਆ ਸਕਣ, ਬਾਵਜੂਦ ਇਸਦੇ ਇਸ ਟ੍ਰੇਨ ਸਟੇਸ਼ਨ ਦੇ ਉੱਤੇ ਕੋਈ ਭਾਜੜ ਨਹੀਂ ਮਚੇਗੀ ਔਰ ਇਸ ਕਰਕੇ ਇਸਨੂੰ ਇੰਨਾ ਖੁੱਲਾ ਚੌੜਾ ਬਣਾਉਣਾ ਜ਼ਰੂਰੀ ਹੈ। ਵੈਸੇ ਵੀ ਸਿਡਨੀ ਮੈਟਰੋ ਦਾ ਜਿਹੜਾ ਇਹ ਰੇਲ ਲਿੰਕ ਹੈ ਇਹ ਜਦੋਂ ਮੁਕੰਮਲ ਹੋ ਜਾਏਗਾ ਵੈਸਟਮੀਡ ਤੋਂ ਵਾਇਆ ਜਿਹੜਾ ਸਿਡਨੀ ਓਲੰਪਿਕ ਪਾਰਕ ਪੈਰਾਮੈਟਾ ਹੁੰਦਿਆਂ ਸਿਡਨੀ CBD ਦੇ ਨਾਲ ਜਦੋਂ ਇਹ ਹੰਟਰ ਸਟਰੀਟ ਸਟੇਸ਼ਨ ਦੇ ਉੱਤੇ ਜੁੜੇਗਾ ਤਾਂ ਮਹਿਜ਼ 22 ਮਿੰਟ ਦੇ ਵਿੱਚ ਸਫ਼ਰ ਪੂਰਾ ਹੋ ਸਕੇਗਾ ਵੈਸਟਮੀਡ ਤੋਂ ਸਿਡਨੀ CBD ਤੱਕ ਦਾ। ਉੱਥੇ ਹੀ ਪੁਲਿਸ ਦੇ ਨਾਲ ਜੁੜੀਆਂ ਦੋ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ, ਸੁਣਦੇ ਚੱਲਿਓ ਕਿ ਪੁਲਿਸ ਦੀ ਵਧੀਕੀਆਂ, ਪੁਲਿਸ ਦੇ ਧੱਕੇ ਕਿਵੇਂ ਜਿਹੜੇ ਨੇ ਉਹਨਾਂ ਨੂੰ ਅਕਸਰ ਉਸਦੇ ਖਿਲਾਫ਼ ਆਵਾਜ਼ ਚੁੱਕੀ ਨਹੀਂ ਜਾ ਸਕਦੀ ਪਰ ਖ਼ਬਰ ਤਾਂ ਦੱਸੀ ਹੋ ਜਾ ਸਕਦੀ ਹੈ। ਡੇਜ਼ੀ ਫ੍ਰੀਮੈਨ ਨਾਮ ਦੇ ਸ਼ਖਸ ਨੇ ਬੇਸ਼ੱਕ ਪੁਲਿਸ ਮੁਲਾਜ਼ਮਾਂ ਨੂੰ ਦਿਨ ਦਿਹਾੜੇ ਭੁੰਨ ਦਿੱਤਾ ਹੋਵੇ, ਹਲਾਕ ਕਰ ਦਿੱਤਾ ਹੋਵੇ ਤੇ ਬਾਅਦ ਦੇ ਵਿੱਚ ਫਰਾਰ ਹੋ ਗਿਆ ਹੋਵੇ, ਪਰ ਉਸ ਸ਼ਖਸ ਦੀ ਭਾਲ ਪਿਛਲੇ ਦਿਨਾਂ ਦੇ ਦਰਮਿਆਨ ਜਦੋਂ ਚੱਲ ਰਹੀ ਸੀ ਤਾਂ ਇੱਕ ਸਪੈਸ਼ਲਿਸਟ ਪੁਲਿਸ ਆਫਿਸਰ, ਜਿਹਨਾਂ ਨੂੰ ਸਪੈਸ਼ਲ ਸਿਰਫ ਇਸ ਡਿਊਟੀ ਦੇ ਉੱਤੇ ਤੈਨਾਤ ਕੀਤਾ ਗਿਆ ਸੀ ਕਿ ਦਿਨ ਭਰ ਦੇ ਵਿੱਚ ਤੁਸੀਂ ਕੋਈ ਹੋਰ ਡਿਊਟੀ ਨਹੀਂ ਕਰਨੀ, ਆਮ ਲੋਕੀ ਗੱਡੀਆਂ 'ਚ ਗੱਡੀਆਂ ਮਾਰੀ ਜਾਣ, ਕੋਈ ਸ਼ਰਾਬ ਪੀ ਕੇ ਗੱਡੀ ਚਲਾਈ ਜਾਵੇ, ਧਿਆਨ ਦੇਈ ਜਾਵੇ, ਤੁਸੀਂ ਨਹੀਂ ਧਿਆਨ ਦੇਣਾ, ਤੁਹਾਡਾ ਕੰਮ ਇਹੀ ਹੈ ਕਿ ਡੇਜ਼ੀ ਫ੍ਰੀਮੈਨ ਨੂੰ ਪਕੜੋ ਤੇ ਦਿਨ ਰਾਤ ਇਸੇ ਸਪੈਸ਼ਲਿਸਟ ਪੁਲਿਸ ਆਫਿਸਰ ਦੀਆਂ ਟੁਕੜੀਆਂ ਬਣਾ ਦਿੱਤੀਆਂ ਗਈਆਂ ਸੀ। ਉਹਨਾਂ ਦੇ ਵਿੱਚੋਂ ਇੱਕ ਸਰਜੈਂਟ ਜਿਹੜਾ ਕਿ ਡੇਜ਼ੀ ਫ੍ਰੀਮੈਨ ਨੂੰ ਭਾਲਣ ਦੇ ਲਈ ਸੜਕ ਦੇ ਉੱਤੇ ਉਤਰਿਆ ਹੋਇਆ ਸੀ ਤੇ ਫਿਰ ਉਸਨੇ ਇੰਨੀ ਕੁ ਸ਼ਰਾਬ ਡੱਕ ਲਈ ਕਿ ਉਸਨੇ ਆਪਣੀ ਪੁਲਿਸ ਵਾਲੀ ਗੱਡੀ ਇੱਕ ਹੋਰ ਗੱਡੀ ਦੇ ਵਿੱਚ ਮਾਰ ਦਿੱਤੀ। ਉਹ ਤਾਂ ਚੰਗੀ ਗੱਲ ਇਹ ਰਹੀ ਕਿ ਉਸ ਵਕਤ ਉਸ ਗੱਡੀ ਦੇ ਵਿੱਚ ਕੋਈ ਮੌਜੂਦ ਨਹੀਂ ਸੀ, ਪਰ ਇਹ ਬੈਰਵਿਕ ਦੇ ਵਿੱਚ ਘਟਨਾ ਵਾਪਰੀ ਸੀ 10 ਸਤੰਬਰ ਨੂੰ ਪਿਛਲੇ ਸਾਲ ਹਿਕਰੀ ਰੋਡ ਦੇ ਉੱਤੇ, ਤੇ ਪਰ ਬਾਅਦ ਦੇ ਵਿੱਚ ਉਸਦੀ ਬ੍ਰੈਥ ਟੈਸਟ ਕੀਤਾ ਗਿਆ ਉਸ ਪੁਲਿਸ ਅਫਸਰ ਦਾ, 0.07, ਉਸਦੇ ਲਹੂ ਦੇ ਵਿੱਚ ਅਲਕੋਹਲ ਦੀ ਮਾਤਰਾ 20 ਪਾਈ ਗਈ। ਡਿਸਿਪਲਿਨਰੀ ਐਕਸ਼ਨ ਲੈਂਦਿਆਂ ਹੋਇਆ ਇਸ ਪੁਲਿਸ ਮੁਲਾਜ਼ਮ ਨੂੰ ਉਸ ਸਪੈਸ਼ਲਿਸਟ ਪੁਲਿਸ ਆਫਿਸਰ ਦੀ ਪੋਸਟ ਤੋਂ ਹਟਾ ਦਿੱਤਾ ਗਿਆ ਸੀ, ਉਸ ਯੂਨਿਟ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ। ਬਾਅਦ ਦੇ ਵਿੱਚ ਉਸ ਪੁਲਿਸ ਅਫਸਰ ਨੇ ਦੱਸਿਆ ਕਿ ਉਹ ਪੋਸਟ ਟਰੋਮੈਟਿਕ ਸਟ੍ਰੈਸ ਡਿਸਆਰਡਰ ਦਾ ਸ਼ਿਕਾਰ ਸੀ। ਅਸਲ 'ਚ ਡੈਜ਼ੀ ਫ੍ਰੀਮੈਨ ਨੇ ਉਸ ਦੇ ਸਾਥੀ ਕਰਮਚਾਰੀਆਂ ਨੂੰ ਗੋਲੀ ਮਾਰ ਕੇ ਜਿਵੇਂ ਹਲਾਕ ਕੀਤਾ, ਉਸ ਘਟਨਾ ਤੋਂ ਉਹ ਉਭਰ ਹੀ ਨਹੀਂ ਪਾਇਆ। ਇਸ ਕਰਕੇ ਉਹ ਜਦੋਂ ਉਸ ਦੀ ਭਾਲ ਕਰਨ ਦੇ ਲਈ ਨਿਕਲਿਆ ਤਾਂ ਉਸਨੇ ਸ਼ਰਾਬ ਦੀ ਵਰਤੋਂ ਕਰ ਲਈ, ਅਲਕੋਹਲ ਕੰਜ਼ਿਊਮ ਕਰ ਲਿਆ। ਪਿਛਲੇ ਸਾਲ 26 ਅਗਸਤ ਨੂੰ ਡੈਜ਼ੀ ਫ੍ਰੀਮੈਨ ਨੇ 2 ਪੁਲਿਸ ਮੁਲਾਜ਼ਮਾਂ ਦਾ ਕਤਲ ਕਰ ਦਿੱਤਾ ਸੀ ਔਰ ਉਸ ਤੋਂ ਬਾਅਦ ਉਹ ਜੰਗਲਾਂ ਝਾੜੀਆਂ 'ਚ ਫਰਾਰ ਹੋ ਗਿਆ ਸੀ। ਖੈਰ, ਇਸ ਮਾਮਲੇ 'ਚ ਖਬਰ ਹੁਣ ਇਹ ਨਹੀਂ ਹੈ ਕਿ ਇਹ ਪੁਲਿਸ ਮੁਲਾਜ਼ਮ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ, ਖਬਰ ਇਹ ਹੈ ਕਿ ਇਸ ਪੁਲਿਸ ਮੁਲਾਜ਼ਮ ਨੂੰ ਹੁਣ ਵਾਪਸ ਨੌਕਰੀ ਦੇ ਉੱਤੇ ਰੱਖ ਲਿਆ ਗਿਆ ਹੈ। ਹਾਲਾਂਕਿ ਪਹਿਲਾਂ ਇਸ ਨੂੰ ਪਰਮਾਨੈਂਟਲੀ ਸਪੈਸ਼ਲਿਸਟ ਯੂਨਿਟ ਦੇ ਵਿੱਚੋਂ ਹਟਾ ਦਿੱਤਾ ਗਿਆ ਸੀ, ਪਰ ਹੁਣ ਇਸ ਨੂੰ ਇਸ ਦੇ ਪਿਛਲੇ ਸਰਜੈਂਟ ਰੈਂਕ ਦੇ ਉੱਤੇ ਰੱਖ ਲਿਆ ਗਿਆ। ਹਾਂ, PTSD ਯਾਨੀ ਪੋਸਟ ਟਰੋਮੈਟਿਕ ਸਟ੍ਰੈਸ ਡਿਸਆਰਡਰ ਦੇ ਉੱਤੇ ਇੱਕ ਅਲੱਗ ਤੋਂ ਬਹਿਸ ਜ਼ਰੂਰ ਛਿੜ ਪਈ ਹੈ ਪੁਲਿਸ ਮਹਿਕਮੇ ਦੇ ਵਿੱਚ, ਖਬਰ ਇੰਨੀ ਨਹੀਂ ਸੀ। ਹੁਣ ਆ ਜਾਓ NSW ਸਟੇਟ ਦੇ ਉੱਤੇ, ਇੱਥੇ ਵੀ ਪੁਲਿਸ ਦੇ ਨਾਲ ਹੀ ਜੁੜੀ ਖਬਰ ਹੈ। PTSD ਦਾ ਇਲਾਜ ਵਿਕਟੋਰੀਆ 'ਚ ਤਾਂ ਹੋ ਜਾਏਗਾ, ਪਰ NSW ਦੇ ਵਿੱਚ ਪੁਲਿਸ ਅਫਸਰ ਦੇ ਉੱਤੇ ਕਿਹੜਾ ਐਸਾ ਦਬਾਅ ਸੀ ਕਿ ਜਿਹੜਾ ਉਸਨੇ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਸਟ੍ਰੈਚਰ ਦੇ ਉੱਤੇ ਪਏ ਬੰਦੇ ਦੇ ਨਾਲ ਕੁੱਟਮਾਰ ਕੀਤੀ, ਉਸ ਨੂੰ ਧੂਕੇ ਥੱਲੇ ਸੁੱਟ ਦਿੱਤਾ। ਦੱਸ ਦਈਏ ਕਿ NSW ਦੇ ਪੁਲਿਸ ਅਫਸਰ, ਹਾਲਾਂਕਿ ਸੀਨੀਅਰ ਕਾਂਸਟੇਬਲ ਸਟੀਫਨ ਹਾਈਡ ਨਾਮ ਦੇ ਇਸ ਸ਼ਖਸ ਤੇ ਉਸਦੇ ਪਾਰਟਨਰ ਜਿਹੜਾ ਉਸ ਵਕਤ ਕਾਂਸਟੇਬਲ ਤਾਲਾਸਾਈ ਐਲੋ ਸੀ, ਉਸ ਵਕਤ ਵੈਸਟਰਨ ਸਿਡਨੀ ਦੇ ਇੱਕ ਘਰ ਦੇ ਵਿੱਚ ਇੱਕ ਵਿਅਕਤੀ ਨੂੰ ਦੇਖਣ ਪਹੁੰਚਦੇ ਨੇ। ਸ਼ਿਕਾਇਤ ਮਿਲਦੀ ਹੈ ਕਿ ਉਹ ਡਰੱਗ ਓਵਰਡੋਜ਼ ਦੇ ਨਾਲ ਉਸ ਵਕਤ ਲੁੱਟਿਆ ਪੁੱਟਿਆ ਫਿਰਦਾ ਹੈ ਤੇ ਲੋਕਾਂ ਨੂੰ ਗਾਲਾਂ ਗੁਲਾਂ ਕੱਢ ਰਿਹਾ। November 2023 ਦੀ ਇਹ ਘਟਨਾ ਸੀ। ਪੈਰਾਮੈਡਿਕ ਨੂੰ ਬੁਲਾਇਆ ਗਿਆ, ਪੈਰਾਮੈਡਿਕ ਉਸਨੂੰ ਬਲੈਕਟਾਊਨ ਹਸਪਤਾਲ ਲੈ ਕੇ ਜਾਂਦੇ ਨੇ। ਬਲੈਕਟਾਊਨ ਹਸਪਤਾਲ ਐਂਬੂਲੈਂਸ ਪਹੁੰਚ ਜਾਂਦੀ ਹੈ, ਮਗਰ ਹੀ ਪੁਲਿਸ ਵਾਲੇ ਵੀ ਆ ਜਾਂਦੇ ਨੇ। ਬੋਡੀ ਕੈਮਰਾ ਦੀ ਇੱਕ ਫੁਟੇਜ ਜਿਹੜੀ ਹੈ, ਜਿਹੜੀ ਪੁਲਿਸ ਦੇ ਸਰੀਰ ਦੇ ਉੱਤੇ ਲੱਗੇ ਹੁੰਦੇ ਨੇ, ਉਹਨਾਂ ਦੀ ਹੁਣ ਇੱਕ ਫੁਟੇਜ ABC ਨੇ ਲੀਕ ਕੀਤੀ ਹੈ। ਅਦਾਰੇ ABC ਦੀ ਤਰਫ ਤੋਂ ਉਹ ਸੋਸ਼ਲ ਮੀਡੀਆ ਤੇ ਪ੍ਰਸਾਰੀ ਜਾ ਰਹੀ ਹੈ। ਦਿਖਾਇਆ ਜਾ ਰਿਹਾ ਹੈ ਕਿ ਉਸ ਵਕਤ ਬਲੈਕਟਾਊਨ ਹਸਪੀਟਲ ਦੇ ਕੈਂਪਸ ਦੇ ਵਿੱਚ, ਬਲਕਿ ਹੁਣ ਤਾਂ CCTV ਫੁਟੇਜ ਵੀ ਸਾਹਮਣੇ ਆ ਗਈ ਹੈ ਕਿ ਪੁਲਿਸ ਵਾਲੇ ਉਸ ਸ਼ਖਸ ਨੂੰ ਧੂ ਕੇ ਕੁੱਟ ਰਹੇ ਨੇ ਤੇ ਕਹਿ ਰਹੇ ਨੇ ਕਿ ਤੈਨੂੰ ਕੋਈ ਹੱਕ ਹੀ ਨਹੀਂ ਬਣਦਾ ਧਰਤੀ ਤੇ ਰਹਿਣ ਦਾ, ਇਸ ਦੇਸ਼ ਦੇ ਵਿੱਚ ਰਹਿਣ ਦਾ। ਹਾਲਾਂਕਿ ਉਹ ਕੋਈ ਵਿਦੇਸ਼ੀ ਨਹੀਂ ਹੈ, ਪ੍ਰਵਾਸੀ ਨਹੀਂ ਹੈ, ਪਰ ਫਿਰ ਵੀ ਉਸ ਨੂੰ ਅੰਗਰੇਜ਼ੀ ਦੇ F ਅੱਖਰ ਦੇ ਨਾਲ ਗਾਲਾਂ ਕੱਢੀਆਂ ਜਾ ਰਹੀਆਂ ਨੇ ਤੇ ਉਸ ਨੂੰ ਧੋਇਆ ਜਾ ਰਿਹਾ। ਅਜਿਹੇ ਦੇ ਵਿੱਚ ਹੁਣ ਸਵਾਲ ਹੀ ਪੈਦਾ ਹੋਏ ਕਿ ਆਖਿਰਕਾਰ ਇਸ ਪੁਲਿਸ ਅਫਸਰ ਨੂੰ ਨੌਕਰੀ ਤੋਂ ਕੱਢ ਕੇ ਉਹਨਾਂ ਦਿੱਤਾ ਜਾਵੇ। ਉਸ ਦੇ ਉੱਤੇ ਕੁਝ ਦੋਸ਼ ਲਗਾਏ ਗਏ, ਆਫਿਸਰ ਹਾਈਟ ਦੇ ਉੱਤੇ ਦੋਸ਼ ਲੱਗੇ ਇਸ ਵਿਅਕਤੀ ਨੂੰ ਕੁੱਟਣ ਦੇ, ਹਾਲਾਂਕਿ ਆਫਿਸਰ ਐਲੋ ਦੇ ਉੱਤੇ ਕੋਈ ਵੀ ਦੋਸ਼ ਨਹੀਂ ਲੱਗਿਆ। ਹੁਣ ਖਬਰ ਇਹ ਨਹੀਂ ਹੈ, ਖਬਰ ਇਹ ਹੈ ਕਿ NSW ਦੇ ਇਸ ਪੁਲਿਸ ਆਫਿਸਰ ਨੂੰ ਫਿਰ ਤੋਂ ਨੌਕਰੀ, ਉਸ ਦੇ ਉੱਤੇ ਦੋਸ਼ ਜਿਹੜੇ ਨੇ ਉਹ ਹਟਾ ਕੇ ਉਸਨੂੰ ਉਸਦੀ ਨੌਕਰੀ ਵਾਪਸ ਦੇ ਦਿੱਤੀ ਗਈ ਹੈ। ਸੋ ਇਹ ਦੋ ਖਬਰਾਂ, ਦੋ ਉਦਾਹਰਣਾਂ, ਦੋ ਅਲੱਗ ਅਲੱਗ ਸੂਬਿਆਂ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਅਖੀਰ ਦੇ ਵਿੱਚ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਕੁਝ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਸਭ ਤੋਂ ਪਹਿਲਾਂ ਤਾਂ ਵੁਮੈਨਸ ਏਸ਼ੀਆ ਕੱਪ ਦਾ ਕੱਲ ਦੇ ਦਿਨ ਖੇਡਿਆ ਗਿਆ ਪਹਿਲਾ ਸੈਮੀਫਾਈਨਲ, ਜਿਸ ਦੇ ਵਿੱਚ ਭਾਰਤ ਦੀ ਮਹਿਲਾਵਾਂ ਦੀ ਟੀਮ ਨੇ ਬਾਂਗਲਾਦੇਸ਼ ਦੀ ਮਹਿਲਾ ਕ੍ਰਿਕਟ ਟੀਮ ਨੂੰ 40 ਦੌੜਾਂ ਦੇ ਫਰਕ ਦੇ ਨਾਲ ਹਰਾ ਦਿੱਤਾ। ਭਾਰਤ ਦੀ ਟੀਮ ਨੇ ਪਹਿਲਾਂ 149 ਦੌੜਾਂ ਬਣਾਈਆਂ, ਬਾਂਗਲਾਦੇਸ਼ ਦੀ ਟੀਮ ਨਿਰਧਾਰਤ 20 ਓਵਰਾਂ ਦੇ ਵਿੱਚ 109 ਦੌੜਾਂ ਹੀ ਬਣਾ ਸਕੀ। ਭਾਰਤ ਇਸ ਟੂਰਨਾਮੈਂਟ ਦੇ ਹੁਣ ਫਾਈਨਲ 'ਚ ਪਹੁੰਚ ਚੁੱਕਿਆ। ਦੂਜੇ ਪਾਸੇ ਭਾਰਤ ਤੇ ਪਾਕਿਸਤਾਨ ਦਾ ਮੁਕਾਬਲਾ ਵੀ ਹੋਇਆ, ਕ੍ਰਿਕਟ 'ਚ ਨਹੀਂ ਹਾਕੀ ਦੇ ਵਿੱਚ, ਚੀਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਹਾਕੀ ਦਾ ਇੱਕ ਜੂਨੀਅਰ ਏਸ਼ੀਆ ਹਾਕੀ ਕੱਪ। ਭਾਰਤ ਤੇ ਪਾਕਿਸਤਾਨ ਦਾ ਮੁਕਾਬਲਾ ਹੋਇਆ ਔਰ ਭਾਰਤ ਨੇ ਹਾਕੀ ਦੇ ਇਸ ਮੁਕਾਬਲੇ 'ਚ 19-0 ਦੇ ਫਰਕ ਦੇ ਨਾਲ, ਇੱਕ ਵੱਡੇ ਫਰਕ ਦੇ ਨਾਲ, ਜੂਨੀਅਰ ਏਸ਼ੀਆ ਕੱਪ ਦੇ ਸੈਮੀਫਾਈਨਲ ਦੇ ਵਿੱਚ ਸ਼ਾਨਦਾਰ ਢੰਗ ਦੇ ਨਾਲ ਦਾਖਲਾ ਪਾ ਲਿਆ। ਅੱਜ ਤੱਕ ਸ਼ਾਇਦ ਜੂਨੀਅਰ ਹਾਕੀ ਏਸ਼ੀਆ ਕੱਪ ਦੇ ਵਿੱਚ ਭਾਰਤ ਦੀ ਟੀਮ ਨੇ ਪਾਕਿਸਤਾਨ ਨੂੰ ਐਡੀ ਵੱਡੀ ਸ਼ਿਕਸਤ ਨਾ ਦਿੱਤੀ ਹੋਵੇ, ਜਿੱਥੇ ਪਾਕਿਸਤਾਨ ਨੂੰ ਇੱਕ ਵੀ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ ਅਤੇ ਖੁਦ 19 ਗੋਲ ਕੀਤੇ। ਭਾਰਤ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰੇ ਮੈਚ ਦੇ ਵਿੱਚ ਆਪਣਾ ਦਬਦਬਾ ਬਣਾਈ ਰੱਖਿਆ, 19 ਗੋਲ ਕੀਤੇ ਔਰ 18 ਪੈਨਲਟੀ ਕਾਰਨਰ ਤੇ 1 ਪੈਨਲਟੀ ਸਟ੍ਰੋਕ ਦੇ ਰਾਹੀਂ ਹਾਸਲ ਕੀਤਾ, ਜਦਕਿ ਪਾਕਿਸਤਾਨ ਇੱਕ ਵੀ ਗੋਲ, ਇੱਕ ਵੀ ਪੈਨਲਟੀ ਕਾਰਨਰ ਜਾਂ ਇੱਕ ਵੀ ਪੈਨਲਟੀ ਸਟ੍ਰੋਕ ਹਾਸਲ ਨਹੀਂ ਕਰ ਸਕਿਆ। ਭਾਰਤ ਦਾ ਸੈਮੀਫਾਈਨਲ ਦੇ ਵਿੱਚ ਹੁਣ ਭਲਕੇ ਕੱਲ੍ਹ ਨੂੰ ਕੋਰੀਆ ਦੇ ਨਾਲ ਤੇ ਉੱਧਰ ਮਲੇਸ਼ੀਆ ਦੇ ਮੈਚ ਦੇ ਵਿੱਚ ਜੇਤੂ ਜਿਹੜਾ ਵੀ ਹੋਏਗਾ, ਉਹਨਾਂ ਦੇ ਵਿੱਚੋਂ ਕਿਸੇ ਇੱਕ ਜੇਤੂ ਦੇ ਨਾਲ ਮੁਕਾਬਲਾ ਹੋਏਗਾ, ਕੋਰੀਆ ਤੇ ਮਲੇਸ਼ੀਆ ਚੋਂ ਜਿਹੜਾ ਵੀ ਜਿੱਤ ਜਾਂਦਾ ਹੈ। ਔਰ ਭਾਰਤ ਨੇ ਆਪਣੀ ਪਹਿਲੀ ਸੀਟੀ ਤੋਂ ਹੀ ਮੁਕਾਬਲੇ ਦੇ ਉੱਤੇ ਜਿਹੜਾ ਕੱਲ ਦੇ ਦਿਨ ਕਾਬੂ ਪਾ ਰੱਖਿਆ, ਇਸ ਲਈ ਉਮੀਦ ਹੈਗੀ ਹੈ ਕਿ ਭਾਰਤ ਇਸ ਟੂਰਨਾਮੈਂਟ ਦੇ ਫਾਈਨਲ ਤੱਕ ਅੱਗੇ ਵਧੇਗਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇਹਨਾਂ ਹੀ ਦਿਓ ਇਜਾਜ਼ਤ, ਧੰਨਵਾਦ।

0: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: If you can understand when I start Punjabi vich bolna, ta tusi Victoria Police vich naukri karan layi us ton vi vadh yog ho jinna tusi sochde ho. Vadhiya shuruati tankha naal shuru karo ate naukri dauran duji bhasha di varto karke patte kamao. Victoria Police, recruiting now. Authorized by the Victorian Government, Melbourne.
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਬਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: 1300151616 quicksignish.com.au
1: Smith's Lane by Movekvic. ਆਪਣੇ ਭਵਿੱਖ ਦੀ ਸ਼ੁਰੂਆਤ ਕਰੋ ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ ਆਫਰ 15 ਸਤੰਬਰ 2026 ਨੂੰ ਖਤਮ ਹੈ
2: ਕਿੱਥੇ ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

0: ਚੀ ਰੇਡੀਓ ਹਾਂਜੀ 1674 ਦੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ। ਟਾਈਮ ਹੋ ਚੁੱਕਾ ਖੁੱਲਿਆ ਖੜੇ ਦਾ, ਕਿਉਂਕਿ ਅੱਜ ਸ਼ੁੱਕਰਵਾਰ। ਥੈਂਕ ਗੋਡ ਇਟਸ ਫਰਾਈਡੇ। ਐਂਡ ਫਰਾਈਡੇ ਦੇ ਮੇਰੇ ਨਾਲ ਮੇਰੇ ਕੋ ਹੋਸਟ ਨੇ, ਮੇਰੇ ਦੋਸਤ ਨੇ, ਨੋਨੀਆ ਜੀ। ਵੈਲਕਮ ਵੈਲਕਮ ਜੀ ਆਇਆਂ ਨੂੰ। ਛਿੱਛੀ
1: ਸਤਿ ਸ੍ਰੀ ਅਕਾਲ, ਅਦਾਬ, ਸਲਾਮ, ਨਮਸਤੇ। ਮੈਂ ਤੁਹਾਡੀ ਨੋਨੀਆ ਪੀ ਦਿਆਲ, ਜੋ ਰੱਖਦੀ ਹੈ ਸਭ ਦੇ ਹਾਸਿਆਂ ਦਾ ਖਿਆਲ।
2: ਵਾਹ ਵਾਹ ਵਾਹ, ਕਿਆ ਬਾਤ ਹੈ।
1: ਸਾਰਿਆਂ ਦਾ ਫਿਰ ਤੋਂ ਸਵਾਗਤ ਫਰਾਈਡੇ ਮਸਤੀ ਦੇ ਵਿੱਚ, ਫਨ ਫਰਾਈਡੇ, ਫੈਂਟੈਸਟਿਕ ਫਨ ਫਰਾਈਡੇ ਚ।
2: ਹਾਂ ਵਾਹ, ਟ੍ਰਿਪਲ ਐਫ,
1: ਟ੍ਰਿਪਲ ਐਫ,
2: ਯੈਸ, ਆਫਟਰ ਟ੍ਰਿਪਲ ਐਚ ਇਟਸ ਟ੍ਰਿਪਲ ਐਫ,
1: ਯੈਸ, ਫੈਂਟੈਸਟਿਕ, ਯੂ ਨੋ, ਮੈਗਨੀਫੀਸੈਂਟ, ਮਾਰਵਲਸ ਮੰਡੇ, ਟੈਰਿਫਿਕ ਟਿਊਜ਼ਡੇ, ਯੂ ਨੋ,
2: ਸਾਰੇ ਵੈਨਸਡੇ ਕੀ ਹੋਇਆ, ਵੰਡਰਫੁਲ ਵੈਨਸਡੇ,
1: ਵੰਡਰਫੁਲ ਵੈਨਸਡੇ, ਯੈਸ,
2: ਟੈਰਿਬਲ ਨਹੀਂ, ਕੀ ਹੋਏਗਾ ਥਰਸਡੇ ਦਾ, ਕੀ ਹੋਏਗਾ, ਟੈਰਿਫਿਕ ਤਾਂ ਹੋ ਗਿਆ ਹੁਣ,
1: ਟੈਰਿਫਿਕ
2: ਹੋ ਤਾਂ ਗਿਆ, ਦੋ ਵਾਰੀ ਥੋੜਾ ਟੈਰਿਫਿਕ ਕਰਾਂਗੇ।
1: ਓਕੇ ਓਕੇ, ਟੈਰਿਫਿਕ ਹੋ ਗਿਆ,
2: ਟੈਰਿਫਿਕ, ਟੈਂਗੇ ਤੋਂ ਕੀ ਆਏਗਾ,
1: ਥੰਡਰਿੰਗ,
2: ਥੰਡਰਿੰਗ,
1: ਥਰਸਡੇ,
2: ਥਰਸਡੇ,
1: ਯੇ ਟੀ ਐਚ ਥੰਡਰ, ਟੀ ਐਚ ਥਰਸਡੇ,
2: ਫਨ ਫਰਾਈਡੇ,
1: ਯੈਸ,
2: ਸ਼ੁੱਕਰ ਹੈ ਸੈਟਰਡੇ,
1: ਯੈਸ,
2: ਸੋ ਜਾਓ ਸੰਡੇ,
1: ਸਭ ਤੋਂ ਜਿਆਦਾ ਜਿਹੜੇ ਸਾਡੇ ਨਾਲ ਆ ਕੇ ਸ਼ਿਰਕਤ ਕਰਦੇ ਨੇ, ਆਪਣੀਆਂ, ਯੂ ਨੋ, ਚੁਟਕਲੇ, ਬੁਝਾਰਤਾਂ, ਗਾਣੇ ਸੁਣਾਉਂਦੇ ਨੇ, ਉਹਨਾਂ ਸਾਰਿਆਂ ਦੇ ਇੰਤਜ਼ਾਰ ਕਰਦੇ ਕਰਦੇ ਦਿਨ ਕੀ ਪੂਰਾ ਹਫ਼ਤਾ ਕਦੋਂ ਨਿਕਲ ਜਾਂਦਾ ਕੁਛ ਪਤਾ ਹੀ ਨਹੀਂ ਚੱਲਦਾ,
2: ਹਨਾ। ਸੋ ਜੀ, ਅਸੀਂ ਤੁਹਾਡਾ ਇੰਤਜ਼ਾਰ ਕਰਦੇ ਪਏ ਹਾਂ, ਤੁਸੀਂ ਜਾਣ ਦਿਓ, ਤੁਹਾਡਾ ਤੁਹਾਨੂੰ ਕਾਲ ਕਿੱਥੇ ਕਰਨੀ ਹੈ, ਨਹੀਂ ਕਰਦੇ ਇੰਤਜ਼ਾਰ, ਸੋਰੀ ਯਾਰ, ਮੈਂ ਵਾਪਸ ਲੈਣਾ, ਕੰਟਰੋਲ ਜ਼ੈਡ, ਕੰਟਰੋਲ ਜ਼ੈਡ, ਅਨਡੂ, ਅਨਡੂ, ਹਾਂਜੀ ਬੋਲੋ।
1: ਸਭ ਤੋਂ ਪਹਿਲਾਂ ਮੇਰੇ ਨਾ ਦਿਲ ਚ ਸ਼ਰਾਰਤ ਆ ਰਹੀ ਹੈ।
2: ਹਾਂ ਨਹੀਂ, ਕਰ ਲਓ ਤੁਸੀਂ, ਤੁਸੀਂ ਅੱਗੇ ਕੰਮ ਨਹੀਂ ਕਰਨ ਦੇਣਾ, ਫਿਰ ਤੁਸੀਂ ਸ਼ਰਾਰਤ ਕਰ ਲਓ ਪਹਿਲਾਂ।
1: ਇੱਕ ਕੈਲਕੂਲੇਟਰ ਦੂਜੇ ਕੈਲਕੂਲੇਟਰ ਨੂੰ ਕੀ ਪੁੱਛੂਗਾ, ਕਿੱਦਾਂ ਬੁਲਾਊਗਾ,
2: ਇੱਕ ਕੈਲਕੂਲੇਟਰ ਦੂਸਰੇ ਕੈਲਕੂਲੇਟਰ ਨੂੰ ਕਿੱਸਾ ਬੁਲਾਊਗਾ, ਪਤਾ ਨਹੀਂ, 2+2 ਇੱਦਾਂ ਕਰ ਲਓ, ਕੀ ਬਹੁਤ ਬੈਟਰ, ਤੁਸੀਂ ਸਾਨੂੰ ਕੁਛ ਨਾ ਕੁਛ ਸੁਣਾ ਹੀ ਦਓਗੇ, ਇਸ ਕਰਕੇ ਤੁਸੀਂ